ਦੀ ਮਦਦ ਕੀਤੀ ਨਹੀਂ ਜਾਂ ਕਰ ਨਹੀਂ ਸਕਿਆ, ਕੀ ਜਾਣੀਏ ਇਹਦੇ ਬਾਰੇ ਕੁਝ ਜਾਣਕਾਰੀ ਘੱਟ ਹੈ। ਇਸ ਤੋਂ ਬਾਅਦ ਰਣਜੀਤ ਸਿੰਘ ਆਪਣੀ ਸੱਸ ਨੂੰ ਕਦੀ ਨਹੀਂ ਮਿਲਿਆ ਸੀ। 1832 ਦੇ ਵਿੱਚ ਰਣਜੀਤ ਸਿੰਘ ਨੂੰ ਗਾਲਾਂ ਸਰਾਪ ਦਿੰਦੀ ਹੋਈ ਸਦਾ ਕੌਰ 1832 ਦੇ ਵਿੱਚ ਨਜ਼ਰਬੰਦ ਮਰ ਗਈ, ਜਾਣੀ ਕਿ ਮਰ ਗਈ ਉੱਥੇ, ਤੇ ਉਸਦਾ ਸਭ ਬਚਿਆ ਕੁਚਿਆ ਮਾਲ ਸਬਾਬ ਜਾਇਦਾਦ ਸਰਕਾਰ ਖਾਲਸਾ ਦੇ ਨਾਲ ਮਿਲਾ ਲਈ ਦਿੱਤੀ ਗਈ। ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਹਾਜ਼ਰ ਹੋਈ ਇੱਕ ਸ਼ਾਨਦਾਰ ਔਰਤ ਦਾ ਜਿਹੜਾ ਸੀ ਅੰਤ ਉਦਾਸ ਕਰਦਾ ਹੈ। 1820 ਤੋਂ ਬਾਅਦ ਫਤਿਹ ਸਿੰਘ ਆਲੂਵਾਲੀਆ ਦੇ ਸੰਬੰਧਾਂ ਦੇ ਵਿੱਚ ਵੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਤੇ ਦਰਬਾਰ ਦੇ ਵਿੱਚ ਫਤਿਹ ਸਿੰਘ ਦੀ ਭੂਮਿਕਾ ਨਾ ਮਾਤਰ ਰਹਿ ਗਈ ਤੇ ਡਿਊਟੀਦਾਰ ਧਿਆਨ ਸਿੰਘ ਤਾਕਤਵਰ ਹੁੰਦਾ ਗਿਆ। ਉਸਨੂੰ ਜਿਹੜਾ ਸੀ ਰਾਜਾਂ ਦਾ ਖਿਤਾਬ ਦੇ ਕੇ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਉਸ ਸਮੇਂ ਦਾ। ਫਤਿਹ ਸਿੰਘ ਨੇ ਕਿਲੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਤੇ ਰਣਜੀਤ ਸਿੰਘ ਨੇ ਰੋਕ ਲਿਆ ਲਾ ਦਿੱਤੀ। ਨਾਰਾਜ਼ ਫਤਿਹ ਸਿੰਘ ਨੇ ਅੰਗਰੇਜ਼ਾਂ ਦੀ ਸੁਰੱਖਿਆ ਲੈ ਲਈ ਤੇ ਉਸਦੀਆਂ ਜ਼ਮੀਨਾਂ ਅੰਗਰੇਜ਼ੀ ਰਾਜ ਦੇ ਵਿੱਚ ਵੀ ਸਨ। ਮਹਾਰਾਜੇ ਨੇ ਕਪੂਰਥਲਾ ਤੇ ਬਾਕੀ ਬਚੀਆਂ ਆਲੂ ਵਾਲੀਆਂ ਦੀਆਂ ਥਾਵਾਂ ਜਿਹੜੀਆਂ ਸੀ ਖਾਲਸਾ ਰਾਜ ਦੇ ਵਿੱਚ ਮਿਲਾ ਲਈਆਂ। ਉਸਨੇ ਅੰਗਰੇਜ਼ਾਂ ਨੂੰ ਕਿਹਾ ਕਿ ਮਹਾਰਾਜੇ ਦੇ ਵਿਰੁੱਧ ਜੰਗ ਛੇੜੋ ਤੇ ਮੇਰੇ ਇਲਾਕੇ ਮੈਨੂੰ ਵਾਪਸ ਦਵਾਓ। ਅੰਗਰੇਜ਼ਾਂ ਨੇ ਯੁੱਧ ਨਹੀਂ ਕਰਨਾ ਸੀ। ਮਹਾਰਾਜੇ ਦੇ ਨਾਲ ਗੱਲ ਹੋਈ ਤਾਂ ਮਹਾਰਾਜੇ ਨੇ ਕਿਹਾ ਉਹ ਵਾਪਸ ਆ ਜਾਏ, ਖਿਮਾ ਕਰ ਦਿਆਂਗਾ, ਉਹਨੂੰ ਬਖਸ਼ ਦਿਆਂਗਾ। ਪਰ ਉਸਦੀ ਜਾਇਦਾਦ ਵਾਪਸ ਕਰ ਦਿਆਂਗਾ। ਸਤਲੁਜ ਪਾਰ ਕਰਕੇ ਫਤਿਹ ਸਿੰਘ ਲਾਹੌਰ ਪੁੱਜਿਆ ਤੇ 1826 ਦੇ ਵਿੱਚ ਗੋਡਿਆਂ ਭਾਰ ਹੋ ਕੇ ਰਣਜੀਤ ਸਿੰਘ ਤੋਂ ਮਾਫ਼ੀ ਮੰਗੀ। ਹੰਝੂ ਜੱਫੀ ਜਬਤ ਇਲਾਕੇ ਵਾਪਸ, ਪਰ ਆਲੂਵਾਲੀਆ ਸਰਕਾਰ ਨੂੰ ਮਾਮਲਾ ਦਿਆਂਗੇ। 1837 ਦੇ ਵਿੱਚ ਉਹਦੀ ਮੌਤ ਹੋ ਗਈ। ਸਿੰਧ ਤੋਂ ਪਾਰ ਰਣਜੀਤ ਸਿੰਘ ਨੂੰ ਰੋਕਣ ਵਾਲਾ ਕੋਈ ਨਹੀਂ ਸੀਗਾ। ਜਿਨ੍ਹਾਂ ਥਾਵਾਂ ਦੇ ਉੱਪਰ ਕਦੀ ਕਾਬਲ ਦਾ ਦਾਵਾ ਹੁੰਦਾ ਸੀ ਰਣਜੀਤ ਸਿੰਘ ਆਪਣੇ ਨਾਲ ਮਿਲਾਉਂਦਾ ਗਿਆ ਉਹਨਾਂ ਨੂੰ। ਉਧਰ ਮੁਹਿੰਮਾਂ ਦੇ ਦੌਰਾਨ ਮਹਾਰਾਜੇ ਨੂੰ ਇੱਕ ਸਮਰਥਕ ਮਿਲ ਗਿਆ ਤੇ ਰਾਜਪੂਤ ਅਹਿਮਦ ਸ਼ਾਹ ਟਿਵਾਣਾ। ਇਹ ਖੁਸ਼ਹਾਬ ਦਾ ਹਾਕਮ ਸੀਗਾ ਅਹਿਮਦ ਸ਼ਾਹ ਟਿਵਾਣਾ। ਖੁਸ਼ਹਾਬ 10 ਸਾਲ ਪਹਿਲਾਂ ਮਹਾਰਾਜਾ ਆਪਣੇ ਰਾਜ ਦੇ ਵਿੱਚ ਮਿਲਾ ਚੁੱਕਿਆ ਸੀ। ਭੱਖੜ, ਡੇਰਾ, ਇਸਮਾਇਲ ਖਾਂ, ਮਨਖੇੜਾ ਇੱਕ ਇੱਕ ਕਰਕੇ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਸ਼ਾਮਲ ਹੁੰਦੇ ਗਏ। ਕੂਚ ਦੇ ਦੌਰਾਨ ਰਣਜੀਤ ਸਿੰਘ ਦੀਆਂ ਫੌਜਾਂ ਖੂਹ ਵੀ ਜਿਹੜੀ ਸੀ ਖੋਦਦੀਆਂ ਗਈਆਂ, ਕਿਤੇ ਰੋਕ ਨਹੀਂ ਪਈ। ਮਨਖੇੜਾ ਦੇ ਹਾਕਮ ਨੇ ਮੁਕਾਬਲਾ ਕੀਤਾ, 2 ਹਫ਼ਤਿਆਂ ਦੀ ਠੂਹ ਠਾਹ ਬਾਅਦ ਸਮਰਪਣ ਕਰ ਦਿੱਤਾ ਤੇ ਡੇਰਾ ਇਸਮਾਇਲ ਖਾਂ ਦੀ ਜਗੀਰ ਲੈ ਲਈ ਗਈ। ਇੱਥੇ ਇਹੀ ਗੱਲ ਵੀ ਨੋਟ ਕਰਨ ਯੋਗ ਹੈ ਕਿ ਪੂਰਨ ਮੁਸਲਿਮ ਬਹੁ ਗਿਣਤੀ ਵਾਲੇ ਇਲਾਕਿਆਂ ਚ ਕਾਬਲ ਤੱਕ ਮੁਸਲਮਾਨ ਹਾਕਮਾਂ ਨੇ ਹਿੰਦੂ ਵਜ਼ੀਰ ਤੇ ਹਿੰਦੂ ਮੁਨੀਮ ਰੱਖੇ ਹੋਏ ਸਨ। ਹਿਸਾਬ ਕਿਤਾਬ ਦੇ ਵਿੱਚ ਚੁਸਤ ਸੀ ਜੀ, ਚਲਾਕ ਸੀਗੇ, ਸਾਰਾ ਕੁਝ ਦੇਖਦੇ ਸੀ ਕਿਵੇਂ ਕਰਨਾ ਸਾਰਾ। ਸਿੰਧ ਸਾਗਰ ਦੀਆਂ ਜਿੱਤਾਂ ਨੇ ਮਹਾਰਾਜੇ ਦੀ ਅਜਿੱਤ ਹਮਲਾਵਾਰ ਦੇ ਵਜੋਂ ਧਾਕ ਬਿਠਾ ਦਿੱਤੀ। ਉਧਰ ਪੂਰਬੀ ਪੰਜਾਬ ਦੀਆਂ ਜਿੰਨੀਆਂ ਵੀ ਰਿਆਸਤਾਂ ਉੱਪਰ ਰਣਜੀਤ ਸਿੰਘ ਦਾ ਦਬਦਬਾ ਹੋਇਆ ਉਨਾ ਤਾਂ ਮੁਗਲ ਨਹੀਂ ਕਰ ਸਕੇ ਸੀ। ਮੰਡੀ, ਸੁਕੇਤ, ਬਿਲਾਸਪੁਰ, ਚੰਬਾ, ਕੁੱਲੂ, ਮਾਮਲਾ ਤਾਰਨ ਲੱਗ ਪਏ। ਮੰਗਣ ਦੇ ਉੱਤੇ ਫੌਜਾਂ ਭੇਜਣ ਲੱਗ ਪਏ ਤੇ ਪਹਾੜੀ ਰਿਆਸਤਾਂ ਮਾਮਲਾ ਭਰ ਕੇ ਖੁਦ ਮੁਖਤਾਰ ਜਿਹੜਾ ਰਹੀਆਂ, ਪਰ ਰਾਜੇ ਦੀ ਮੌਤ ਪਿੱਛੋਂ ਵਾਰਸ ਦੇ ਬਾਰੇ ਤੇ ਇੱਕ ਰਿਆਸਤ ਦਾ ਦੂਜੀ ਰਿਆਸਤ ਦੇ ਨਾਲ ਵਰਤਾਰੇ ਦੇ ਬਾਬਤ ਫੈਸਲਾ ਰਣਜੀਤ ਸਿੰਘ ਕਰੇਗਾ। ਕਾਂਗੜੇ ਦਾ ਰਾਜਾ ਸੰਸਾਰ ਚੰਦ 1824 ਦੇ ਵਿੱਚ ਮਰ ਗਿਆ। ਉਸਦੇ ਬੇਟੇ ਅਨਿਰੋਧ ਚੰਦ ਨੂੰ ਉਦੋਂ ਪਤਾ ਲੱਗਿਆ ਪਿਤਾ ਦਾ ਉੱਤਰਾਧਿਕਾਰੀ ਮੰਨਿਆ ਗਿਆ ਬਾਅਦ ਦੇ ਵਿੱਚ, ਜਦੋਂ ਉਸਨੇ ਮਹਾਰਾਜੇ ਨੂੰ 1,00,000 ਨਜ਼ਰਾਨਾ ਦਿੱਤਾ ਸੀ। ਲਤੀਫ ਦੇ ਅਨੁਸਾਰ ਰਾਮਾਨੰਦ ਅੰਮ੍ਰਿਤਸਰ ਦਾ ਵੱਡਾ ਧਨਾੜ ਸੀ ਤੇ 1824 ਦੇ ਵਿੱਚ ਜਦੋਂ ਉਸਦੀ ਮੌਤ ਹੋਈ ਉਸਦਾ 8,00,000 ਰੁਪਇਆ ਜ਼ਬਤ ਕਰ ਲਿਆ ਗਿਆ, ਜਿਹਦੇ ਨਾਲ ਲਾਹੌਰ ਸ਼ਹਿਰ ਦੁਆਲੇ ਮੁੜ ਕੰਧ ਉਸਾਰੀ ਗਈ।
ਜੰਮੂ ਖੇਤਰ ਦੇ ਵਿਚ ਮੁਸਲਮਾਨ ਸਰਦਾਰ ਬਗਾਵਤਾਂ ਕਰਨੋਂ ਨਾ ਹਟਦੇ। ਰਣਜੀਤ ਸਿੰਘ ਨੇ ਗੁਲਾਬ ਸਿੰਘ ਨੂੰ ਜੰਮੂ ਜਗੀਰ ਵਜੋਂ ਦੇ ਦਿੱਤਾ ਤੇ ਥੋੜੀ ਦੇਰ ਬਾਅਦ ਸਾਰੇ ਡੋਗਰੇ ਭਰਾਵਾਂ ਨੂੰ ਰਾਜਿਆਂ ਦੇ ਖਿਤਾਬ ਦੇ ਦਿੱਤੇ ਗਏ। ਦਰਬਾਰ ਦੇ ਵਿਚ ਮਹਾਰਾਜਾ ਬੈਠਦਾ ਤਾਂ ਬਾਕੀ ਸਾਰੇ ਹੀ ਹਾਜ਼ਰ ਲੋਕ ਬੈਠ ਜਾਂਦੇ ਤੇ ਡੋਗਰੇ ਭਰਾ ਖਲੋਤੇ ਰਹਿੰਦੇ ਸੀ। ਉਸ ਸਮੇਂ ਉਹਦੇ ਮੋਹਰੇ ਉਹ ਨਾ ਬੈਠਦੇ ਸੀ। ਰਣਜੀਤ ਸਿੰਘ ਨੇ ਹੁਕਮ ਦਿੱਤਾ ਕਿ ਧਿਆਨ ਸਿੰਘ ਦਾ ਮਸਫੂਟ ਬੇਟਾ ਜਿਹੜਾ ਮੁੱਛ ਫੁੱਟ ਜਿਹੜਾ ਗੱਭਰੂ ਹੈ ਉਹਦਾ ਬੇਟਾ ਹੀਰਾ ਸਿੰਘ ਜਿਹੜਾ ਬੈਠ ਜਾਇਆ ਕਰੇ, ਉਹ ਨਹੀਂ ਉਹਨੂੰ ਨੀ ਜ਼ਰੂਰਤ ਖੜੇ ਹੋਣ ਦੀ। ਹੀਰਾ ਸਿੰਘ ਆਪਣੇ ਪਿਤਾ ਤੇ ਚਾਚਿਆਂ ਤੋਂ ਵੀ ਵੱਧ ਸੋਹਣਾ ਸੀਗਾ। ਯੂਰਪੀਅਨਾਂ ਸਮੇਤ ਕਈਆਂ ਨੇ ਲਿਖਿਆ ਕਿ ਉਸਦਾ ਰੰਗ ਰੂਪ ਮਨ ਮੋਹ ਲੈਂਦਾ ਹੁੰਦਾ ਸੀ। ਲਤੀਫ ਦੇ ਅਨੁਸਾਰ ਹੀਰਾ ਸਿੰਘ ਨੂੰ ਮਹਾਰਾਜਾ ਬਹੁਤ ਪਿਆਰ ਕਰਦਾ ਸੀ। ਮਹਾਰਾਜੇ ਨੇ ਕਾਂਗੜੇ ਦੇ ਹਾਕਮ ਅਨਿਰੋਧ ਚੰਦ ਨੂੰ ਕਿਹਾ ਕਿ ਆਪਣੀਆਂ ਦੋ ਸੋਹਣੀਆਂ ਭੈਣਾਂ ਦਾ ਵਿਆਹ ਹੀਰਾ ਸਿੰਘ ਦੇ ਨਾਲ ਕਰ ਦਿਓ। ਹੀਰਾ ਸਿੰਘ ਤੇ ਉਸਦੀ ਮਾਂ ਨੇ ਜਿਹੜੀ ਸੀ ਗੱਲ ਟਾਲ ਦਿੱਤੀ, ਕਿਉਂਕਿ ਉਹਨਾਂ ਦੇ ਅਨੁਸਾਰ ਜਿਹੜਾ ਸੀ ਖਾਨਦਾਨ ਪੱਖੋਂ ਡੋਗਰੇ ਨੀਵੇਂ ਸਨ। ਮਹਾਰਾਜੇ ਦੀ ਕਰੋਪੀ ਤੋਂ ਬਚਣ ਵਾਸਤੇ ਮਾਂ ਪੁੱਤ ਸਤਲੁਜ ਟੱਪ ਕੇ ਅੰਗਰੇਜ਼ਾਂ ਦੀ ਸ਼ਰਨ ਦੇ ਵਿੱਚ ਚਲੇ ਗਏ ਤੇ ਥੋੜੇ ਸਮੇਂ ਬਾਅਦ ਦੋਵਾਂ ਦੀ ਮੌਤ ਹੋ ਜਾਂਦੀ ਹੈ। ਮਹਾਰਾਜੇ ਦੀ ਸਹਾਇਤਾ ਦੇ ਨਾਲ ਅਨਿਰੋਧ ਦੇ ਚਚੇਰੇ ਭਰਾਵਾਂ ਨੇ ਉਸਦੀ ਰਿਆਸਤ ਮੱਲ ਲਈ ਤੇ ਮਹਾਰਾਜਾ ਅਨਿਰੋਧ ਦੀਆਂ ਦੋ ਮਤਰੇਈਆਂ ਭੈਣਾਂ ਖੁਦ ਵਿਆਹ ਕੇ ਲੈ ਆਇਆ। ਧੂਮ ਧੜੱਕੇ ਦੇ ਨਾਲ ਹੀਰਾ ਸਿੰਘ ਦਾ ਵਿਆਹ ਵੀ ਉਸਦੀ ਜਿਹੜੀ ਸੀ ਹਮਰੁਤਬਾ ਕੁੜੀ ਦੇ ਨਾਲ ਕਰ ਦਿੱਤਾ ਗਿਆ। ਅਨਿਰੋਧ ਦੀਆਂ ਸਕੀਆਂ ਭੈਣਾਂ ਦਾ ਕੀ ਹੋਇਆ ਇਹਦੇ ਬਾਰੇ ਕੁਝ ਨਾ ਪਤਾ ਲੱਗਿਆ। ਈਸਟ ਇੰਡੀਆ ਕੰਪਨੀ ਦਾ ਅਫਸਰ ਬਰਨਜ਼ 1831 ਦੇ ਵਿੱਚ ਪੰਜਾਬ ਆਉਂਦਾ ਹੈ। ਦੱਸਦਾ ਹੈ ਕਿ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਕੇਵਲ 1,00,000 ਸਿੱਖ ਹਨ। ਉਸਨੇ ਲਿਖਿਆ ਕਿ ਨਿਗੂਣੀ ਗਿਣਤੀ ਬਹੁਤ ਵੱਡੀ ਗਿਣਤੀ ਤੇ ਰਾਜ ਕਰੇ। ਕਮਾਲ ਹੈ, ਜਿੱਥੇ ਉਹਨਾਂ ਦੀ ਸਭ ਤੋਂ ਸੰਘਣੀ ਵਸੋਂ ਹੈ ਉੱਥੇ ਵੀ ਉਹ ਆਬਾਦੀ ਦਾ ਤੀਜਾ ਹਿੱਸਾ ਨੇ। ਇਤਿਹਾਸਕਾਰ ਗ੍ਰੇ ਵਾਲ ਸਿੱਖਾਂ ਦੀ ਗਿਣਤੀ 15,00,000 ਦੱਸਦਾ ਹੈ, ਜੋ ਆਬਾਦੀ ਦਾ 12.5% ਬਣਦਾ ਹੈ। ਕੁੱਲ ਆਬਾਦੀ 1,25,000,000 ਸੀ। ਇੱਕ ਹੋਰ ਵਿਦਵਾਨ ਹੈ ਕੁੱਲ ਆਬਾਦੀ 1.5 ਕਰੋੜ ਲਿਖਦਾ ਹੈ। ਬਰਨਸ ਦਾ ਹਵਾਲਾ ਦੇ ਕੇ ਗ੍ਰੇਵਾਲ ਲਿਖਦਾ ਹੈ ਕਿ ਸਿੱਖ ਆਬਾਦੀ ਹਰ ਸਾਲ ਵੱਧ ਰਹੀ ਸੀ। ਕੁੱਲ ਸਿੱਖ ਆਬਾਦੀ ਦੇ ਵਿੱਚੋਂ 90% ਸਿੱਖ ਅਪਰ ਬਾਰੀ ਅਤੇ ਅਪਰ ਰਚਨਾ ਦੁਆਬ ਦੇ ਵਿੱਚ ਵੱਸਦੇ, ਜੋ ਅੱਜ ਅੰਮ੍ਰਿਤਸਰ, ਲਾਹੌਰ ਅਤੇ ਜਲੰਧਰ ਦੁਆਬ ਦਾ ਇਲਾਕਾ ਹੈ। ਇਨ੍ਹਾਂ ਇਲਾਕਿਆਂ ਦੇ ਵਿੱਚ ਸਿੱਖਾਂ ਦੀ ਬਹੁਤ ਗਿਣਤੀ ਸੀ। ਆਬਾਦੀ ਦੇ ਅੰਕੜਿਆਂ ਦੇ ਵਿੱਚ ਮਤਭੇਦ ਹੁੰਦਾ ਰਹਿਣਾ ਹੈ। ਇੰਨੀ ਗੱਲ ਸਹੀ ਹੈ ਕਿ ਵੱਡੇ ਪੰਜਾਬ ਵਿਚਲੀ ਕੁੱਲ ਆਬਾਦੀ ਦੇ ਵਿੱਚੋਂ ਬਹੁ ਗਿਣਤੀ ਮੁਸਲਮਾਨਾਂ ਦੀ ਸੀ ਤੇ ਉਹਨਾਂ ਤੋਂ ਘੱਟ ਪਰ ਸਿੱਖਾਂ ਤੋਂ ਵੱਧ ਹਿੰਦੂ ਸਨ। ਹਕੂਮਤ ਕਰਨ ਵਾਲਿਆਂ ਦੇ ਵਿੱਚ ਹਿੰਦੂ ਸਿੱਖ ਮਿਲਾ ਕੇ 50% ਤੋਂ ਵੱਧ ਸਨ ਤੇ ਇਹਨਾਂ ਦੇ ਵਿੱਚੋਂ ਜਾਤ ਦੀ ਸ਼੍ਰੇਣੀ ਵਜੋਂ ਜਿਹੜਾ ਸੀ ਦੇਖੀਏ ਜੱਟ ਸਭ ਤੋਂ ਵਧੀਕ ਸਨ। ਸਦੀਆਂ ਬੀਤ ਗਈਆਂ, ਪਹਿਲੀ ਵਾਰ ਮੁਸਲਮਾਨਾਂ ਦੇ ਉੱਪਰ ਗੈਰ ਮੁਸਲਮਾਨਾਂ ਨੇ ਹਕੂਮਤ ਕੀਤੀ, ਜਿਸ ਨੂੰ ਜੱਟ ਸਿੱਖ ਹਕੂਮਤ ਵੀ ਕਿਹਾ ਜਾ ਸਕਦਾ ਹੈ। ਮਹਾਰਾਜਾ ਬੇਸ਼ੱਕ ਸ਼ਰਧਾਲੂ ਸਿੱਖ ਸੀ, ਪਰ ਉਸਨੇ ਧਰਮ ਆਧਾਰਿਤ ਰਾਜ ਜਿਹੜਾ ਸੀ ਥਿਓਕ੍ਰੇਸੀ ਕਾਇਮ ਨਹੀਂ ਕੀਤੀ। ਸਿਵਲ ਅਤੇ ਫੌਜ ਦੇ ਵਿੱਚ ਮੁਸਲਮਾਨ ਅਫਸਰ ਤੇ ਜਿਹੜਾ ਸੀ ਮੁਲਾਜ਼ਮ ਸਨ। ਅਸੀਂ ਦੇਖ ਲਿਆ ਹੈ ਕਿ ਅਜੀਜ਼ੂਦੀਨ ਵਿਦੇਸ਼ ਮੰਤਰੀ ਸੀਗਾ, ਉਸਦੇ ਭਰਾ ਵੀ ਅਹਿਮ ਜਿਹੜਾ ਥਾਵਾਂ ਦੇ ਉੱਤੇ ਰਹੇ। ਤੋਪਖਾਨਾ ਰਿਹਾ ਹੀ ਮੁਸਲਮਾਨ ਜਰਨੈਲਾਂ ਦੇ ਕੋਲ। ਕਿੰਨੀਆਂ ਰਿਆਸਤਾਂ ਦੇ ਖੁਦ ਮੁਖਤਾਰ ਹਾਕਮ ਮੁਸਲਮਾਨ ਹੀ ਰਹੇ ਜੋ ਮਾਮਲਾ ਧਾਰ ਦਿੰਦੇ। ਦਰਬਾਰ ਦੀ ਬੋਲੀ ਫਾਰਸੀ ਸੀਗੀ। ਮੁਸਲਮਾਨ ਚਾਹੁੰਦੇ ਸਨ ਕਿ ਸ਼ਰਾ ਮੁਤਾਬਕ ਜਿਹੜਾ ਉਹਨਾਂ ਦਾ ਕਾਨੂੰਨ ਹੈ, ਸ਼ੀਆ ਦੀ ਗੱਲ ਆਉਂਦੀ ਹੈ ਸ਼ਰਾ ਦੀ, ਉਹਦੇ ਮੁਤਾਬਕ ਨਿਆਂ ਮਿਲੇ। ਮੁਸਲਮਾਨ ਕਾਜ਼ੀ ਨਿਯੁਕਤ ਕੀਤੇ। ਅਨੇਕ ਸ਼ਫਾਖਾਨਿਆਂ ਦੇ ਵਿੱਚ ਯੂਨਾਨੀ ਦਵਾਈ ਮੁਫ਼ਤ ਮਿਲਦੀ। ਫਕੀਰ ਨੂਰੂਦੀਨ ਇਨ੍ਹਾਂ ਸ਼ਫਾਖਾਨਿਆਂ ਦੀ ਜਿਹੜੀ ਸੀ ਨਿਗਰਾਨੀ ਕਰਦਾ ਤੇ ਸਕੂਲਾਂ ਦੇ ਵਿੱਚ ਅਰਬੀ ਤੇ ਕੁਰਾਨ ਪੜ੍ਹਾਏ ਜਾਂਦੇ ਤੇ ਪੜ੍ਹਾਉਣ ਵਾਸਤੇ ਵਧੇਰੇ ਕਰਕੇ ਵਿਧਵਾਵਾਂ ਹੁੰਦੀਆਂ ਸਨ, ਲੋੜਵੰਦ ਕੁੜੀਆਂ ਹੁੰਦੀਆਂ। ਮੁੰਡੇ ਤੇ ਕੁੜੀਆਂ ਪੜ੍ਹਦੇ, ਉਹ ਮਸਜਿਦਾਂ ਅਤੇ ਖਾਨਗਾਹਾਂ ਦੇ ਵਿੱਚ ਸ਼ਰਧਾਂਜਲੀ ਦੇਣ ਅਕਸਰ ਜਾਂਦਾ। ਮੁਸਲਮਾਨ ਔਰਤ ਮੋਹਰਾਂ ਦੇ ਨਾਲ ਵੀ ਵਿਆਹ ਕਰਵਾ ਲਿਆ ਤਾਂ ਉਸਨੂੰ ਜਿਹੜਾ ਸੀ ਧਰਮ ਬਦਲਣ ਦੇ ਲਈ ਨਹੀਂ ਕਿਹਾ, ਮੁਸਲਮਾਨ ਰਹੀ। ਇਨ੍ਹਾਂ ਗੱਲਾਂ ਦੇ ਕਾਰਨ ਹੀ ਇਹ ਸਿੱਧ ਕਰਨਾ ਔਖਾ ਹੈ
ਕਿ ਉਹ ਮੁਸਲਮਾਨ ਦਾ ਵਿਰੋਧੀ ਸੀ, ਮੁਸਲਮਾਨਾਂ

ਅਨਸਵੰਨਤਾ ਸੀ। ਸਹੀ ਹੈ ਕਿ ਸੱਤਾ ਪ੍ਰਬੰਧ ਦੇ ਵਿੱਚ ਮੁਸਲਮਾਨਾਂ ਦੀ ਤਾਕਤ ਘੱਟ ਸੀ। ਮਹਾਰਾਜੇ ਦੇ ਪਸੰਦੀਦਾ ਅਫਸਰ ਵਜ਼ੀਰ ਜਰਨੈਲ ਵਧੀਕ ਡੋਗਰੇ ਸਿੱਖ ਅਤੇ ਬ੍ਰਾਹਮਣ ਸਨ। ਪੰਡਿਤ ਗੰਗਾ ਰਾਮ ਸਟੇਟ ਮਿਲਟਰੀ ਦਾ ਚੀਫ਼ ਸੀ ਤੇ ਉਸਦੇ ਦੇਹਾਂਤ ਦੇ ਪਿੱਛੋਂ ਉਸੇ ਪਦਵੀ ਦੇ ਉੱਤੇ ਉਸਦਾ ਵਾਰਸ ਪੰਡਿਤ ਜਿਹੜਾ ਸੀ ਪਿੱਛੋਂ ਜਾ ਕੇ ਰਾਜਾ ਬਣਿਆ ਦੀਨਾਨਾਥ ਹੋਇਆ। ਇਹ ਦੋਵੇਂ ਕਸ਼ਮੀਰੀ ਬ੍ਰਾਹਮਣ ਸਨ। ਤਿੰਨੇ ਫਕੀਰ ਭਰਾ ਮਹਾਰਾਜੇ ਦਾ ਭਰੋਸਾ ਜਿੱਤ ਚੁੱਕੇ ਸੀ। ਪੂਰਾ ਦਬਦਬਾ ਸੀਗਾ ਉਹਨਾਂ ਦਾ, ਪਰ ਉਹ ਵਧੀਕ ਦਖਲ ਦੇਣ ਤੋਂ ਖੁਦ ਹੀ ਜਿਹੜਾ ਪਰਹੇਜ਼ ਕਰਦੇ। ਫੌਜ ਦੇ ਵਿੱਚ ਮੁਸਲਮਾਨ ਭਰਤੀ ਹੋਏ, ਬਹਾਦਰੀ ਦਿਖਾਈ ਤਾਂ ਇਨਾਮ ਮਿਲੇ, ਪਰ ਇਹ ਨਹੀਂ ਕਿ ਉਹਨਾਂ ਦੀ ਸਲਾਹ ਦੇ ਨਾਲ ਯੁੱਧ ਨਹੀਂ ਕੀਤਾ, ਯੁੱਧ ਨੀਤੀ ਤੈਅ ਹੋਵੇਗੀ। ਮੋਹਰਾਂ ਉੱਤੇ ਮਹਾਰਾਜਾ ਫਿਦਾ ਸੀ ਤੇ ਰਾਜ ਪ੍ਰਬੰਧ ਦੇ ਵਿੱਚ ਉਸਨੂੰ ਦਖਲ ਨਹੀਂ ਦੇਣ ਦਿੱਤਾ ਗਿਆ। ਦਰਬਾਰ ਵਿਚਲੇ ਹਿੰਦੂ, ਸਿੱਖ ਅਤੇ ਯੂਰਪੀਅਨਾਂ ਤੋਂ ਸਲਾਹ ਮਸ਼ਵਰਾ ਲੈਂਦਾ। ਇਸ ਦੇ ਮੁਕਾਬਲੇ ਮੁਸਲਮਾਨ ਘੱਟ ਹੁੰਦੇ। ਅਜਿਹਾ ਕਿਸੇ ਦੁਸ਼ਮਣੀ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਨਹੀਂ ਹੋਇਆ। ਉਹਨਾਂ ਦਿਨਾਂ ਦੇ ਵਿੱਚ ਹਾਲਾਤ ਦਾ ਪਿਛੋਕੜ ਹੀ ਸਿੱਖ ਮੁਸਲਮਾਨ ਜਿਹੜਾ ਟੱਕਰ ਦੇ ਵਿੱਚ ਸੀ। ਉਸੇ ਟੱਕਰ ਦੇ ਵਿੱਚੋਂ ਹੀ ਰਣਜੀਤ ਸਿੰਘ ਨੇ ਸੱਤਾ ਹਾਸਲ ਕੀਤੀ। ਕੁਝ ਮੁਸਲਮਾਨ ਚੀਫਸ ਵਿਰੁੱਧ, ਖਾਸ ਕਰਕੇ ਮੁਲਤਾਨ ਤੇ ਕਸੂਰ ਨੂੰ ਛੱਡ ਕੇ ਰਣਜੀਤ ਸਿੰਘ ਨੂੰ ਖੂਨੀ ਜੰਗਾਂ ਨਹੀਂ ਲੜਨੀਆਂ ਪਈਆਂ। ਇਹਨਾਂ ਦੋ ਹਾਕਮਾਂ ਨੂੰ ਵੀ ਉਹਨਾਂ ਦੇ ਹੀ ਇਲਾਕੇ ਦੇ ਵਿੱਚ ਸੱਤਾ ਤੇ ਸ਼ਾਨ ਸੌਂਪ ਦਿੱਤੀ ਗਈ। ਆਪਣੇ ਦੁਸ਼ਮਣ ਨੂੰ ਤਲਵਾਰ ਦੀ ਥਾਂ ਦੇ ਉੱਤੇ ਉਹ ਪਿਆਰ ਦੇ ਨਾਲ ਜਿੱਤਣ ਵਾਲਾ ਸ਼ਖਸ ਸੀ। ਲਾਹੌਰ ਤੇ ਰਾਵਲਪਿੰਡੀ ਡਿਵੀਜ਼ਨਾਂ ਦੇ ਵਿੱਚ ਚੱਠਿਆਂ ਤੇ ਭੱਟੀਆਂ ਨੇ ਬਗਾਵਤ ਕੀਤੀ, ਪਰ ਇਹ ਬਗਾਵਤ ਨਾ ਧਾਰਮਿਕ ਰੰਗ ਦੀ ਸੀ ਤੇ ਨਾ ਹੀ ਕਾਮਯਾਬ ਹੀ ਹੋਈ ਸੀ। ਉਹ ਮੁਸਲਮਾਨ ਹੋ ਕੇ ਸਿੱਖ ਮਹਾਰਾਜੇ ਦੇ ਖਿਲਾਫ ਨਹੀਂ ਉੱਠੇ, ਸਾਬਕ ਹਾਕਮ ਤਤਕਾਲੀ ਹਾਕਮ ਵਿਰੁੱਧ ਬਾਗੀ ਹੋ ਗਿਆ ਸੀ। ਮੁਲਤਾਨ ਤੇ ਕਸੂਰ ਦੇ ਕਬਾਇਲੀ ਪਖਤੂਨ ਹਾਰ ਗਏ। ਹਾਰਨ ਤੋਂ ਬਾਅਦ ਫਿਰ ਮਹਾਰਾਜੇ ਦੇ ਵੱਲੋਂ ਹਾਕਮ ਹੋ ਗਏ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਕਿ ਮੁਲਤਾਨ ਦੇ ਪਠਾਨ ਚੱਠੇ ਜਾਂ ਭੱਟੀ ਮਹਾਰਾਜੇ ਦੀ ਹਕੂਮਤ ਦੇ ਵਿੱਚ ਨਮਕ ਹਰਾਮ ਸਨ। ਆਧੁਨਿਕ ਪਾਕਿਸਤਾਨੀ ਇਤਿਹਾਸਕਾਰਾਂ ਨੇ ਦੋਸ਼ ਲਾਇਆ ਕਿ ਮਹਾਰਾਜੇ ਨੇ ਮਸਜਿਦਾਂ ਨੂੰ ਬਰੂਦ ਬਣਾਉਣ ਦੇ ਵਿੱਚ ਜਿਹੜਾ ਵਾਲੇ ਕਾਰਖਾਨੇ ਬਣਾ ਲਿਆ ਸੀ ਤੇ ਮਸਜਿਦਾਂ ਤਬੇਲੇ ਬਣ ਗਈਆਂ ਸਨ। ਕੀ ਪਤਾ ਬਾਦਸ਼ਾਹੀ ਮਸਜਿਦ ਵਿੱਚ ਜਿਵੇਂ ਇਲਜ਼ਾਮ ਲਾਇਆ ਜਾਂਦਾ ਹੈ ਤੋਪਾਂ ਬੰਦੂਕਾਂ ਸਟੋਰ ਕੀਤੀਆਂ ਹੋਣ, ਇਸ ਪਿੱਛੇ ਧੌਂਸ ਜਮਾਉਣ ਦਾ ਇਰਾਦਾ ਵੀ ਹੋ ਸਕਦਾ ਹੈ। ਮੁਗਲ ਅਫਸਰ ਨਵਾਬ ਭਿਖਾਰੀ ਖਾਨ ਨੇ 1753 ਦੇ ਵਿੱਚ ਜਿਹੜੀ ਸੁਨਹਿਰੀ ਮਸਜਿਦ ਤਾਮੀਰ ਕੀਤੀ, ਲੇਫੋਨ ਲਿਖਦਾ ਹੈ ਕਿ ਸਿੱਖਾਂ ਨੇ ਸੱਤਾ ਸੰਭਾਲਦਿਆਂ ਹੀ ਇਸ ਨੂੰ ਗੁਰਦੁਆਰੇ ਦੇ ਵਿੱਚ ਤਬਦੀਲ ਕਰ ਦਿੱਤਾ। ਇਹ ਹੋਇਆ ਹੀ ਸੀ, ਪਰ ਮਿਸਲਦਾਰਾਂ ਨੇ ਕੀਤਾ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸੰਭਾਲਣ ਤੋਂ ਪਹਿਲਾਂ ਦੀ ਇਹ ਘਟਨਾ ਹੈ। ਇਹ ਵੀ ਲੇਫੋਨ ਨੇ ਦੱਸਿਆ ਕਿ 1820 ਦੇ ਵਿੱਚ ਦਰਬਾਰ ਦੇ ਮੁਸਲਮਾਨਾਂ ਦਾ ਇੱਕ ਵਫਦ ਮਹਾਰਾਜੇ ਨੂੰ ਮਿਲਿਆ ਤੇ ਅਰਜ ਕੀਤੀ ਕਿ ਮਸਜਿਦ ਹੀ ਰਹਿਣੀ ਚਾਹੀਦੀ ਹੈ। ਫਕੀਰ ਅਜੀਜ਼ੂਦੀਨ ਅਤੇ ਫਰਾਂਸੀਸੀ ਜਿਹੜਾ ਐਲਰਡ ਨੇ ਮਹਾਰਾਜੇ ਅੱਗੇ ਮੁਸਲਮਾਨਾਂ ਦੀ ਵਕਾਲਤ ਕਰਦਿਆਂ ਕਿਹਾ ਕਿ ਗੱਲ ਠੀਕ ਹੈ, ਮਹਾਰਾਜੇ ਨੇ ਗੱਲ ਤਾਂ ਹੀ ਮੰਨੀ ਹੈ। ਐਲਰਡ ਦੀ ਜਿਹੜੀ ਇਹ ਡਿਊਟੀ ਲਾ ਦਿੱਤੀ ਗਈ ਸੀ ਕਿ ਗੁਬੰਦ ਹੈ ਉੱਪਰਲੇ ਪਾਸੇ, ਉਹਦੀ ਪੁਰਾਣੀ ਸੁਨਹਿਰੀ ਦਿੱਖ ਜਿਹੜੀ ਕਾਇਮ ਕਰੋ। 1834 ਦੇ ਵਿੱਚ ਐਲਰਡ ਨੇ ਰਣਜੀਤ ਸਿੰਘ ਨੂੰ ਕਿਹਾ, ਮੈਨੂੰ ਹੁਣ ਫਰਾਂਸ ਜਾਣ ਦੀ ਆਗਿਆ ਦੇ ਦਿਓ, ਲਾਹੌਰ ਜਿਵੇਂ ਮੇਰੇ ਬੱਚੇ ਈਸਾਈ ਮਾਹੌਲ ਦੇ ਵਿੱਚ ਪੜ੍ਹ ਸਕਣਗੇ। ਮਹਾਰਾਜੇ ਨੇ ਆਗਿਆ ਤਾਂ ਦੇ ਦਿੱਤੀ ਹੀ। ਇਹ ਵੀ ਕਿਹਾ, ਹਰੇਕ ਬੰਦੇ ਨੂੰ ਹੱਕ ਹੈ ਕਿ ਉਹ ਆਪਣਾ ਧਰਮ ਚੁਣੇ ਤੇ ਨਿਭਾਵੇ। ਜਾਓ, ਫਰਾਂਸੀਸੀ ਅਖਬਾਰਾਂ ਦੇ ਵਿੱਚ ਇਹ ਬਿਆਨ ਛਪਿਆ। ਜਦੋਂ ਮਹਾਰਾਜੇ ਨੇ ਲਾਹੌਰ ਦੀ ਵਾਗਡੋਰ ਸੰਭਾਲੀ, ਮਸੀਤਾਂ ਤੇ ਹੋਰ ਪਵਿੱਤਰ ਇਮਾਰਤਾਂ ਮੁਸਲਮਾਨਾਂ ਦੇ ਕੰਟਰੋਲ ਦੇ ਵਿੱਚ ਸੀ। ਸ਼ਾਹ ਸ਼ਾਰਾਜ਼, ਜਿਸ ਦੀ ਮੌਤ 1692 ਚ ਹੁੰਦੀ ਹੈ, ਉਹਦਾ ਮਕਬਰਾ ਇਸ ਕਰਕੇ ਢਾਉਣਾ ਪਿਆ ਕਿਉਂਕਿ ਕਈ ਹੋਰ ਵੱਡੀਆਂ ਇਮਾਰਤਾਂ ਨੂੰ ਬਚਾਉਣ ਵਾਸਤੇ ਖੰਦਕ ਪੁੱਟਣੀ ਜ਼ਰੂਰੀ ਸੀ। ਜਿਨ੍ਹਾਂ ਮੁਗਲ ਦੌਰ ਦੀਆਂ ਇਮਾਰਤਾਂ ਨੁਕਸਾਨੀਆਂ ਗਈਆਂ ਜਾਂ ਸੰਗਮਰਮਰ ਉਖਾੜੀ ਗਈ, ਉਹਨਾਂ ਦੇ ਵਿੱਚ ਜਹਾਂਗੀਰ ਦਾ ਮਕਬਰਾ ਵੀ ਸੀ ਸ਼ਾਮਲ ਸੀ। ਅੰਮ੍ਰਿਤਸਰ ਦੇ ਵਿੱਚ ਦਰਬਾਰ ਸਾਹਿਬ ਦੀ ਨਵ ਉਸਾਰੀ ਵਾਸਤੇ, ਕਾਂਗੜੇ ਦੇ ਵਿੱਚ ਪ੍ਰਾਚੀਨ ਹਿੰਦੂ ਮੰਦਿਰ ਜਵਾਲਾਮੁਖੀ ਵਾਸਤੇ ਧਨ, ਸੋਨਾ ਤੇ ਸੰਗਮਰਮਰ ਦਿੱਤੀ। ਮਹਾਰਾਜੇ ਨੇ ਲਾਹੌਰ ਦੇ ਵਿੱਚ ਗੁਰੂ ਰਾਮਦਾਸ ਦੇ ਨਾਮ ਤੇ ਗੁਰਦੁਆਰਾ ਅਤੇ ਗੁਰੂ ਅਰਜਨ ਦੇਵ ਜੀ ਦੀ
ਸ਼ਹੀਦੀ ਅਸਥਾਨ ਦੇ ਉੱਤੇ ਯਾਦਗਾਰ

0: ਬਣਵਾਈ। ਗੁਰਮੁਖੀ ਲਿਪੀ ਦੇ ਲਈ ਉਤਸ਼ਾਹ ਵਧਿਆ। ਪਾਠ ਪੋਥੀਆਂ ਇਸ ਲਿਪੀ ਦੇ ਵਿਚ ਲਿਖਵਾਈਆਂ ਤੇ ਕੁਝ ਮੁਸਲਮਾਨ ਕੁੜੀਆਂ ਨੇ ਗੁਰਮੁਖੀ ਸਿੱਖੀ ਵੀ। ਹਿੰਦੂਆਂ ਦੀਆਂ ਧਾਰਮਿਕ ਜਗਿਆਸਾ ਦੀ ਤ੍ਰਿਪਤੀ ਵਾਸਤੇ ਭਾਗਵਤ ਪੁਰਾਣ ਤੇ ਸ਼ਿਵ ਪੁਰਾਣ ਦੀਆਂ ਲਾਹੌਰ ਦੇ ਵਿਚ ਅਨੇਕ ਜਿਲਦਾਂ ਲਿਖਵਾਈਆਂ। ਰਣਜੀਤ ਸਿੰਘ ਸਭ ਧਰਮਾਂ ਦਾ ਆਦਰ ਕਰਦਾ ਸੀ, ਪਰ ਦਰਬਾਰ ਦੇ ਵਿਚ ਉਸਦੇ ਜਿਹੜੇ ਆਪਣੇ ਧਰਮ ਦੇ ਅਨੇਕ ਨਿਸ਼ਾਨ ਸਨ। ਕਦੀ ਕਦਾਈ ਹਾਥੀ ਉੱਤੇ ਸੁਨਹਿਰੀ ਪਾਲਕੀ ਦੇ ਵਿਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਆਪਣਾ ਸੁਨਹਿਰੀ ਹੌਦੇ ਵਾਲਾ ਹਾਥੀ ਉਸਦੇ ਪਿੱਛੇ ਤੋੜਦਾ ਹੋਇਆ ਉਸਦਾ ਕਾਫਲਾ ਕੂਚ ਕਰਦਾ। ਪਰ ਦੇਸ਼ ਦੇ ਵਿਚ ਧਾਰਮਿਕ ਤਣਾਅ ਵਾਲੀਆਂ ਘਟਨਾਵਾਂ ਵੀ ਘਟਦੀਆਂ। ਬਹੁਤ ਸਾਰੀਆਂ ਥਾਵਾਂ ਉੱਤੇ ਗਊ ਹੱਤਿਆ ਤੇ ਪਾਬੰਦੀ ਸੀ, ਪਰ ਇਹ ਉਹਨਾਂ ਥਾਵਾਂ ਦੇ ਉੱਤੇ ਸੀ ਜਿੱਥੇ ਹਿੰਦੂਆਂ ਦੀ ਗਿਣਤੀ ਵਧੀਕ ਮੁਸਲਮਾਨਾਂ ਦੀ ਘੱਟ। ਕਿਹਾ ਜਾਂਦਾ ਕਿ 1780 ਤੋਂ 1849 ਤੱਕ ਮੁਸਲਮਾਨ ਪੰਜਾਬੀਆਂ ਤੇ ਪਠਾਣਾਂ ਉੱਪਰ ਸਿੱਖਾਂ ਦੇ ਵੱਲੋਂ ਧਾਰਮਿਕ ਸ਼ਖਸੀਅਤਾਂ ਹੋਈਆਂ ਧਾਰਮਿਕ ਸੋਰੀ ਸਖਤੀਆਂ ਕੀਤੀਆਂ ਗਈਆਂ ਸਖਤ ਕਾਨੂੰਨ ਕੀਤਾ ਗਿਆ ਧਾਰਮਿਕ ਸਖਤੀਆਂ ਹੋਈਆਂ। ਇਸ ਗੱਲ ਦੇ ਗਲਤ ਹੋਣ ਦਾ ਨਿਪਟਾਰਾ ਇੱਕ ਚਸ਼ਮਦੀਦ ਗਵਾਹ ਆਪਣੀ ਲਿਖਤ ਦੇ ਵਿਚ ਕਰ ਰਿਹਾ। ਅਲੈਗਜ਼ੈਂਡਰ ਬਰਨਸ ਦੱਸਦਾ ਹੈ ਕਿ ਜਿਹੜੇ ਸਿੱਖ ਮਹਾਰਾਜੇ ਦੇ ਘੋੜਿਆਂ ਦੀ ਰਖਵਾਲੀ ਕਰਦੇ ਸਨ ਉਨ੍ਹਾਂ ਨੇ ਇੱਕ ਮਸੀਤ ਦੀ ਮੁਰੰਮਤ ਕਰਵਾਈ ਤੇ ਇਉਂ ਲਿਸ਼ਕਾ ਦਿੱਤੀ ਕਿ ਧੁੱਪ ਦੇ ਵਿਚ ਅੱਖਾਂ ਝੁੰਦਿਆ ਜਾਂਦੀਆਂ, ਕਿਉਂਕਿ ਜਿਸ ਹਕੀਮ ਨੇ ਬਿਮਾਰ ਘੋੜੇ ਠੀਕ ਕਰ ਦਿੱਤੇ ਸਨ ਉਹ ਇਸ ਮਸਜਿਦ ਦੇ ਵਿਚ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ। ਯਹੂਦੀ ਡਾਕਟਰ ਯੋਸਫ ਵੋਲਫ ਯਾਤਰਾ ਦੇ ਦੌਰਾਨ ਮਹਾਰਾਜੇ ਨੂੰ ਮਿਲਿਆ ਤੇ ਲਿਖਿਆ, ਧਰਮ ਦੇ ਬਾਰੇ ਰਣਜੀਤ ਸਿੰਘ ਦੀ ਉਦਾਰਤਾ ਤੇ ਜਬਰਨ ਧਰਮ ਪਰਿਵਰਤਨ ਦੀ ਜਿਹੜੀ ਹੈ ਮੂਰਖਤਾ ਵਿਰੁੱਧ ਉਸਦੇ ਖਿਆਲਾਂ ਤੋਂ ਮੈਂ ਪ੍ਰਭਾਵਿਤ ਹੋਇਆ। ਅਨੇਕ ਮੁਸਲਮਾਨ ਹਾਕਮਾਂ ਨੂੰ ਹਰਾ ਕੇ ਵੀ ਮਹਾਰਾਜਾ ਕਿਹਾ ਕਰਦਾ ਸੀ, ਤਲਵਾਰ ਦੀ ਧਾਰ ਧਰਮ ਦੇ ਸੱਚ ਦਾ ਹਮੇਸ਼ਾ ਪ੍ਰਗਟਾਵਾ ਨਹੀਂ ਹੁੰਦੀ। ਅਸੀਂ ਬਾਅਦ ਦੇ ਵਿਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਮੁਸਲਮਾਨ ਸਰਦਾਰਾਂ ਦੇ ਜਿਹੜੇ ਨੇ ਵਡੇਰੇ ਮਹਾਰਾਜੇ ਦੇ ਦਰਬਾਰ ਦੇ ਵਿਚ ਅਫਸਰ ਹੁੰਦੇ ਸਨ। ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦਿਸ ਜਾਂਦੀ ਹੈ ਤੇ ਫਜ਼ਲ ਹੁਸੈਨ ਅਤੇ ਖਿਜ਼ਰ ਹਯਾਤ ਟਿਵਾਣਾ ਇਨ੍ਹਾਂ ਦੇ ਵਿੱਚੋਂ ਹੀ ਇੱਕ ਸਨ। ਜੀ ਦੋਸਤੋ, ਇਹ ਸੀ ਜੀ ਅੱਜ ਦੀ ਗੱਲਬਾਤ, ਅੱਜ ਦਾ ਚੈਪਟਰ ਕਿਤਾਬ ਪੰਜਾਬ ਦੇ ਵਿੱਚੋਂ। ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਲਿਖਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸ ਦਾ ਅਨੁਵਾਦ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਦਾ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 11। ਇੱਥੋਂ ਹੀ ਇਹਦੀ ਅਗਲੀ ਸ਼ੁਰੂਆਤ ਕਰਾਂਗੇ ਦੋਸਤੋ, ਤੇ ਲਾਈਨਾਂ ਹੁਣ ਤੁਹਾਡੇ ਲਈ ਖੁੱਲੀਆਂ ਨੇ। ਗੱਲਬਾਤ ਦੇ ਵਿੱਚ ਕੋਈ ਸ਼ਮੂਲੀਅਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਤੇ ਇਸ ਨੂੰ ਚੈਪਟਰ ਨੂੰ ਅਲੱਗ ਤੋਂ ਵੀ ਪਾ ਦਿੱਤਾ ਜਾਂਦਾ ਤੁਹਾਡੇ ਲਈ। ਤੇ ਇਸ ਦੇ ਨਾਲ ਹੀ ਫਿਰ ਇਸ ਕਿਤਾਬ ਦੀ ਅੱਜ ਇੱਥੇ ਸਮਾਪਤੀ ਕਰਦੇ ਹਾਂ ਤੇ ਇੱਥੋਂ ਹੀ ਅਗਲਾ ਲੜੀਵਾਰ ਭਾਗ 12ਵਾਂ ਤੁਹਾਡੇ ਨਾਲ ਸਾਂਝਾ ਕਰਾਂਗੇ ਆਉਣ ਵਾਲੇ ਫਰਾਈਡੇ ਵਾਲੇ ਦਿਨ ਨੂੰ। ਜੀ ਦੋਸਤੋ, ਸਵਾਗਤ ਹੈ ਸਾਰੇ ਦੋਸਤਾਂ ਦਾ ਫਿਰ ਤੋਂ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 1920 ਸਟੂਡੀਓ ਦਾ ਨੰਬਰ ਹੈ। ਤਦ ਤੱਕ ਮੈਂ ਤੁਹਾਡੇ ਸੁਨੇਹੇ ਲੈ ਲਵਾਂ ਜੀ, ਜਦ ਤੱਕ ਜੇ ਕੋਈ ਕਾਲ ਦੋਸਤ ਕਰਨੀ ਚਾਹੁੰਦਾ ਹੈ, ਕੋਈ ਗੱਲਬਾਤ ਕਿਤਾਬ ਦੇ ਬਾਬਤ ਵੀ ਕਰਨੀ ਚਾਹੁੰਦਾ, ਉਹਦਾ ਸਵਾਗਤ ਰਹੇਗਾ। ਤੇ ਆਪਣੇ ਨਾਲ ਜੁੜੇ ਨੇ ਹਰਵਿੰਦਰ ਜੋਲ ਭੈਣ ਜੀ US ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ, ਸਤਿ ਸ੍ਰੀ ਅਕਾਲ ਭਾਈ
0: ਸਾਹਿਬ। ਸਤਿ ਸ੍ਰੀ ਅਕਾਲ।
1: ਮੈਂ ਬੁੱਕ ਵੈਸੇ ਅੱਜ ਮੈਂ ਥੋੜਾ ਜਿਆਦਾ ਹੀ ਖਿਆਲ ਨਾ ਸੁਣੀ, ਬੁੱਕ ਲਿਖੀ ਕਿਹਦੀ ਹੋਈ ਹੈ ਜੀ?
0: ਇਹ ਜੀ ਆਪਣੇ ਮੋਹਨ ਲਾਲ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਜੀ।
1: ਓ ਅੱਛਾ, ਠੀਕ ਹੈ ਠੀਕ ਹੈ।
0: ਪ੍ਰੋਫੈਸਰ ਪੰਨੂ ਜੀ ਨੇ ਆਪਣੇ ਪਟਿਆਲੇ ਵਾਲੇ ਉਹਨਾਂ ਦਾ
1: ਟ੍ਰਾਂਸਲੇਟ
0: ਉਹਨਾਂ ਨੇ ਕੀਤੀ ਹੈ ਜੀ, ਹਰਪਾਲ ਸਿੰਘ।
1: ਅੱਛਾ ਠੀਕ ਹੈ
0: ਜੀ,
1: ਠੀਕ ਹੈ ਠੀਕ ਹੈ।
0: ਪੰਜਾਬ ਦੇ ਬਾਬਤ ਹੀ ਹੈ ਜੀ।
1: ਠੀਕ ਹੈ, ਇਹ ਜਿਹੜੀ ਆਪਾਂ ਬੁੱਕ ਪੜ੍ਹੀ ਸੀਗੀ ਬਣਾ ਬਲਦੇਵ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਤੇ ਕੀ ਸੀਗਾ ਉਹਨਾਂ ਦਾ ਬੁੱਕ ਦਾ ਨਾਮ?
0: ਸੂਰਜ ਜੀ ਆਪਣਾ ਉਹ
1: ਨਹੀਂ,
0: ਸੂਰਜ ਦੀ ਅੱਖ ਲਿਖਿਆ ਹੋਇਆ ਡਿਫਰੈਂਟ ਹੈ ਜੀ ਉਹਦੇ ਵਿੱਚ, ਬਿਲਕੁਲ ਹੈ ਜੀ।
1: ਹਾਂ, ਕਿਉਂਕਿ ਉਹ ਜਿਹੜਾ ਰਾਜਾ ਸੀਗਾ ਆਪਣਾ ਅਫਗਾਨਿਸਤਾਨ ਦਾ, ਜਿਹਤੋਂ ਮਹਾਰਾਜੇ ਨੇ ਹੀਰਾ ਲਿਆ
0: ਹੀਰਾ ਲਿਆ ਸੀ।
1: ਸੀਗਾ।
0: ਹਾਂਜੀ, ਸੁਜਾ ਜੀ, ਹਾਂਜੀ,
1: ਹਾਂਜੀ
0: ਸੁਜਾ ਨਾਂ ਸੀ ਉਹਦਾ
1: ਹਾਂਜੀ।
0: ਜੀ।
1: ਫਿਰ ਉਹਨਾਂ ਨੇ ਜਦੋਂ ਉਹਨੇ ਉਹਨੂੰ ਆਪਣਾ ਛਡਾ ਲਿਆਂਦਾ ਸੀਗਾ ਉਹਦੇ ਚੋਂ, ਕੈਦ ਚੋਂ,
0: ਜੀ
1: ਤੇ ਉਹ ਫਿਰ ਕਿੰਨੀ ਦੇਰ ਉਹਨਾਂ ਨੇ ਨਾ ਉਹਨਾਂ ਨੇ ਨੀਤ ਬਦਲ ਲਈ ਸੀ ਆਪਦੀ, ਉਹਦੇ ਸੂਰਜ ਦੀ ਅੱਖ ਚ ਇਹ ਲਿਖਿਆ ਹੋਇਆ।
0: ਹਾਂਜੀ
1: ਤੇ ਇਹਦੇ ਵਿੱਚ ਨੀ ਮੈਂ ਪੜ੍ਹਿਆ ਹੈਗਾ ਜਿਹੜੀ ਇਹ ਦਾ ਰੀਅਲ ਮਹਾਰਾਜਾ ਰਣਜੀਤ ਸਿੰਘ,
0: ਹਾਂਜੀ
1: ਉਹਦੇ ਵਿੱਚ ਨੀ ਮੈਨੂੰ ਯਾਦ ਹੈਗਾ ਮੈਂ ਇਸ ਬਾਰੇ, ਪਰ ਉਹਦੇ ਚ ਸੂਰਜ ਦੀ ਅੱਖ ਚ ਇਹ ਸੀਗਾ ਕਿ ਉਹਨਾਂ ਨੇ ਉਹਨੇ ਆਪਣੀ ਨੀਯਤ ਬਦਲ ਲਈ ਸੀ ਇਹਨੂੰ
0: ਜੀ
1: ਹੀਰਾ ਦੇਣ ਦੇ ਲਈ।
0: ਬਿਲਕੁਲ
1: ਤਾਂ ਫਿਰ ਇਹਨਾਂ ਨੇ ਹਾਂ ਕਿੰਨੀ ਦੇਰ ਫਿਰ ਕੈਦ ਚ ਰੱਖਿਆ, ਫਿਰ ਉਹਦੀ
0: ਜੀ।
1: ਵਾਈਫ ਨੇ ਜਦੋਂ ਉਹ ਹੀਰਾ ਦੇਤਾ ਸੀਗਾ ਉਹਨੂੰ,
0: ਉਹ
1: ਪਰ ਇਹਨੇ
0: ਕਹਿੰਦਾ
1: ਸ਼ਰਤ
0: ਕਿ
1: ਰੱਖੀ ਸੀ
0: ਕਸ਼ਮੀਰ ਦੇ ਨਾਲੋਂ ਵੱਡਾ ਹੀਰਾ ਕਿਹੜਾ, ਉਹ ਕਹਿੰਦਾ ਮੈਂ ਕਸ਼ਮੀਰ ਰੱਖਾਂਗਾ ਜੀ। ਇਹਦੇ ਵਿੱਚ ਇਹ ਚੀਜ਼ ਦਾ
1: ਹਾਂਜੀ
0: ਜ਼ਿਕਰ ਕੀਤਾ ਹੈ ਜੀ।
1: ਹਾਂ, ਪਰ ਉਹ ਕਹਿੰਦੇ ਸੀਗੇ ਉਹਦੇ ਚ ਲਿਖਿਆ ਹੈ ਕਿ ਮਹਾਰਾਜੇ ਨੇ ਸ਼ਰਤ ਹੀ ਰੱਖੀ ਸੀਗੀ ਦੇਖ ਕੇ
0: ਜੀ
1: ਕਿ ਮੈਂ ਹੀਰਾ ਲਊਂਗਾ ਤਾਂ ਮੈਂ ਤੁਹਾਨੂੰ ਉਹ ਕਰਾਉਂਗਾ ਉਹਨੂੰ
0: ਰਿਹਾ
1: ਕੈਦ
0: ਕਰਾਂਗਾ।
1: ਚੋਂ
0: ਹਾਂਜੀ,
1: ਛਡਾਉਂਗਾ ਰਾਜੇ ਨੂੰ।
0: ਉਹਦੀ ਵਾਈਫ
1: ਹਾਂਜੀ
0: ਨੇ ਕਿਹਾ ਸੀ। ਹਾਂਜੀ ਬਿਲਕੁਲ, ਇਹਦਾ ਜ਼ਿਕਰ ਆਇਆ
1: ਹਾਂਜੀ ਵੀ
0: ਜ਼ਮੀਰਾਂ
1: ਤੈਨੂੰ
0: ਦੇ ਵਿੱਚ। ਹਾਂਜੀ
1: ਹਾਂਜੀ ਤੇ ਪਰ ਫੇਰ ਉਹ ਨੀਤ ਬਦਲ ਗਈ ਤੇ
0: ਜੀ
1: ਉਹ ਫੇਰ ਉਹਨੇ ਛੱਡਿਆ ਨੀ ਮਹਾਰਾਜੇ ਰਣਜੀਤ ਸਿੰਘ ਨੇ, ਫੇਰ ਉਹਨਾਂ ਨੇ ਅਖੀਰ ਨੂੰ ਉਹਨਾਂ ਨੂੰ ਦੇਣਾ ਪਿਆ ਉਹ
0: ਦੇਣਾ
1: ਨਾ
0: ਪਿਆ ਸੀ
1: ਹੀਰਾ ਨੂੰ ਦੇਣਾ। ਹਾਂਜੀ
0: ਜੀ।
1: ਤੇ ਪਤਾ ਨੀ ਹੁਣ ਹਿਸਟਰੀ ਦੇ ਤੱਥ ਕਿੱਥੇ ਕਿਵੇਂ
0: ਬਿਲਕੁਲ,
1: ਕਿਵੇਂ
0: ਹਰ
1: ਵਿੱਚ
0: ਕਿਸੇ
1: ਵਿੱਚ
0: ਨੇ ਆਪਣੇ
1: ਹੋਣਾ।
0: ਢੰਗ ਦੇ ਨਾਲ ਭੈਣ ਜੀ ਲਿਖਿਆ, ਤਾਂ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਚਲੋ ਵੱਖਰੇ ਵੱਖਰੇ ਐਂਗਲ ਤੋਂ ਪੜ੍ਹੀਏ ਪਤਾ ਲੱਗੇ। ਹੁਣ ਇਹਦੇ ਵਿੱਚ ਉਸ ਸਮੇਂ ਦੀ ਆਬਾਦੀ ਦਾ ਵੀ ਜ਼ਿਕਰ ਕੀਤਾ ਹੈ ਕਿ 1.5 ਕਰੋੜ ਜਾਂ
1: ਹਾਂਜੀ
0: ਇੰਨੀ ਕੁ ਆਬਾਦੀ ਹੁੰਦੀ ਸੀ। ਤੇ ਹੁਣ ਜੇ ਉਹ
1: ਹਾਂਜੀ
0: ਸਮੇਂ ਦੇ ਵਿੱਚ ਆਪਾਂ ਸਿੱਖ ਇਤਿਹਾਸਕਾਰ ਜਿਹੜੇ ਹੋਰ ਸਾਰਾ ਕੁਝ ਲਿਖਦੇ ਆ ਵਧਾ ਚੜਾ ਕੇ, ਉਹ ਕਹਿੰਦੇ ਵੀ ਇੰਨੇ ਮਤਲਬ ਕਿ ਫੌਜ ਸੀ ਜੀ, ਏਦਾਂ ਲਾਹੂ ਲਾ ਦਿੱਤੇ ਜੀ, ਜੇ ਕਰ ਦਿੱਤਾ, ਉਹ ਚੀਜ਼ਾਂ ਫਿਰ ਸ਼ਿਕਵਾ ਖੜਾ ਕਰਦੀਆਂ ਨੇ ਜੀ।
1: ਕਰਦੀਆਂ ਨੇ।
0: ਜੀ
1: ਹਾਂਜੀ ਹਾਂਜੀ ਹਾਂਜੀ ਹਾਂਜੀ ਨਹੀਂ ਬਹੁਤ ਵਧੀਆ ਸੀਗਾ, ਮੈਂ ਸੁਣੀ ਜਾਂਦੀ ਸੀ, ਮੈਂ ਕਿਹਾ ਵੀ ਇਹ ਥੋੜਾ ਜਿਹਾ ਹਰੇਕ ਵੈਸੇ ਤਾਂ ਜਿਹੜਾ ਵੀ ਬੁੱਕ ਕੋਈ ਲਿਖਦਾ ਉਹ
0: ਜੀ
1: ਥੋੜਾ ਜਿਹਾ ਅਲੱਗ ਹੀ ਤੱਥ ਆਪਦੇ ਆਪਦੇ ਇੱਕ
0: ਹਾਂਜੀ
1: ਦੋ ਲੈ ਕੇ
0: ਬਿਲਕੁਲ
1: ਆਉਂਦੇ ਨੇ ਨਾ।
0: ਜੀ
1: ਹਾਂਜੀ ਹਾਂਜੀ ਤੇ ਬਹੁਤ ਸੋਹਣੀ ਕਿਤਾਬ ਆ।
0: ਥੈਂਕ
1: ਹਾਂਜੀ
0: ਯੂ
1: ਬਹੁਤ
0: ਬੀਰ
1: ਸੋਹਣੀ ਆ।
0: ਜੀ।
1: ਹਾਂਜੀ
0: ਤੇ ਅੱਜ
1: ਹਾਂਜੀ
0: ਰੱਖੜੀ
1: ਚਲੋ
0: ਦਾ ਦਿਹਾੜਾ ਜੀ,
1: ਹਾਂਜੀ
0: ਮੁਬਾਰਕ
1: ਓ
0: ਬਾਦ
1: ਹਾਂਜੀ ਹੈਪੀ ਰੱਖੜੀ। ਹਾਂਜੀ ਹਾਂਜੀ ਮੈਂ ਬਸ ਹੁਣੇ ਉਹ ਮੈਂ ਐਕਚੁਅਲੀ ਦਿਮਾਗ ਨਾ ਹੁਣ ਸੱਚੀ
0: ਜੀ
1: ਮੈਨੂੰ ਲੱਗੂਗਾ ਵੀ ਖਨੀ ਦਾ ਉਮਰ ਦਾ ਫਰਕ ਭੁੱਲ ਜਾਂਦੀ ਆ, ਮੈਂ
0: ਕੋਈ ਗੱਲ
1: ਲੈਣ
0: ਨਹੀਂ
1: ਸੀਗੀ ਤੇ ਮੈਂ ਲੈ ਕੇ ਬਾਹਰ ਚੱਲੀ ਸੀ ਘਰ ਨੂੰ
0: ਜੀ।
1: ਹੈਪੀ ਰੱਖੜੀ। ਹਾਂਜੀ ਬਹੁਤ ਵਧੀਆ। ਹਾਂਜੀ
0: ਤੁਹਾਨੂੰ ਵੀ
1: ਬਹੁਤ ਸੋਹਣਾ ਤਿਉਹਾਰ ਆ ਹਨਾ, ਤੇ
0: ਬਿਲਕੁਲ ਜੀ,
1: ਉਹ
0: ਪਰ ਸਾਨੂੰ ਮੈਂ ਇੱਥੇ
1: ਸਵੇਰੇ
0: ਮੌਕਾ ਹੀ ਨਹੀਂ ਮਿਲਦਾ। ਚਲੋ ਇਦਾਂ ਦੀਆਂ ਹੁਣ ਤਾਂ ਪਰਿਵਾਰ ਨੂੰ ਵੀ ਕਹਿ ਦੇਈਦਾ ਚਲੋ ਨਾ ਹੀ ਭੇਜੋ, ਰੱਖੜੀ ਮਨਾਉਣੀ ਆ ਰੱਖੜੀ ਮਨਾ ਲਈ ਬਸ ਜੀ। ਬਿਲਕੁਲ
1: ਸਵੇਰੇ ਮੈਂ ਛੋਟੇ ਬੱਚਿਆਂ ਦੇ ਦੋਨਾਂ ਦੇ ਨਾ ਮੈਂ ਸਕੂਲ ਤੇ ਜਾਣ ਤੋਂ ਪਹਿਲਾਂ ਮੈਂ ਕਿਹਾ ਮੈਂ ਰੱਖੜੀ ਬੰਨਦੀ ਆ ਛੋਟੇ
0: ਜੀ। ਹਾਂਜੀ
1: ਬੰਨ ਤੀ ਬੜੇ ਨੂੰ, ਮੈਂ ਕਿਹਾ ਹੁਣ ਮੈਨੂੰ ਦੇ ਵੀ ਦੇ ਕੁਛ, ਤੇ ਨਾ ਇਹੋ ਜਿਹੜੇ ਕਾਰਡ ਨੀ ਆ ਬੱਚੇ ਕਲੈਕਟ ਕਰਦੇ ਉਹ ਚੋਂ ਇੱਕ ਕਾਰਡ ਲਿਆਇਆ, ਕਹਿੰਦਾ ਦਾਦੀ ਇਹ $1,000 ਵਰਥ ਆ, ਕਹਿੰਦਾ ਇਹ ਰੱਖ ਲਾ, ਮੈਂ ਕਿਹਾ ਠੀਕ ਆ।
0: ਅੱਛਾ ਜੀ ਕੀ ਬਾਤ ਹੈ।
1: ਉਹ ਆਪਦੀ ਕਲੈਕਸ਼ਨ ਚ ਇੱਕ ਕਾਰਡ ਦੇ ਗਿਆ ਮੈਨੂੰ ਜਿਹੜੇ ਬੱਚੇ ਕਾਰਡ ਕਲੈਕਟ ਕਰਦੇ, ਕਹਿੰਦਾ ਇਹ
0: ਜੀ
1: ਕਹਿੰਦਾ $1,000 ਦੇ ਵਰਥ ਆ, ਮੈਂ ਕਿਹਾ ਨਹੀਂ ਤੂੰ ਮੈਨੂੰ ਛੋਟੇ ਵਾਲਾ ਹੀ ਦੇ ਦੇ
0: ਅੱਛਾ ਜੀ
1: ਇੰਨੇ ਪੈਸੇ, ਮੈਂ ਕਿਹਾ ਮੈਂ ਸਾਂਭਣੇ ਕਿਵੇਂ ਨੇ।
0: ਜੀ ਬਿਲਕੁਲ ਹੈ ਜੀ, ਉਹ ਗੇਮ ਹੈ ਕੀ ਆ ਜੀ, ਉਹ ਬੱਚੇ ਉਹ ਖੇਡਦੇ ਰਹਿੰਦੇ ਆ ਕਾਰਡ ਵਗੈਰਾ, ਉਹਨਾਂ ਤੇ ਪ੍ਰਾਈਜ਼ ਵਗੈਰਾ ਲਿਖਿਆ ਇੰਨੇ ਪੇ ਕਰੋ ਤੁਸੀਂ ਤਾਂ ਤੁਹਾਨੂੰ ਆ ਮਿਲੂਗਾ ਜੀ।
1: ਹਾਂਜੀ ਨਹੀਂ ਬਹੁਤ ਸੋਹਣਾ। ਵੈਸੇ ਤਾਂ ਮੇਰੀ ਡੇਟ ਆਫ ਬਰਥ ਹੋਰ ਆ ਭਾਜ ਸਾਹਿਬ, ਜਦੋਂ ਮੈਂ ਵੈਸੇ ਜਦੋਂ ਮੈਂ ਅੱਜ ਸਵੇਰੇ ਵੀ ਗੱਲ ਕਰ ਰਹੀ ਦੱਸਦੀ ਸੀ, ਪਰ ਵੈਸੇ ਮੇਰਾ ਅੱਜ ਦਾ ਬਰਥ ਆ।
0: ਮੁਬਾਰਕਬਾਦ ਜੀ,
1: ਮਤਲਬ
0: ਫਿਰ ਤਾਂ ਕਿਆ ਬਾਤ ਹੈ ਜੀ, ਬਹੁਤ
1: ਨਹੀਂ
0: ਬਹੁਤ।
1: ਡੇਟ ਮੁਤਾਬਕ ਨਹੀਂ, ਡੇਟ
0: ਹਾਂਜੀ
1: ਮੁਤਾਬਕ ਨਹੀਂ ਵੈਸੇ, ਹਾਂਜੀ ਰੱਖੜੀਆਂ
0: ਵੈਸੇ
1: ਵਾਲਾ ਦਿਨ ਦਾ ਸੀਗਾ। ਹਾਂਜੀ ਰੱਖੜੀਆਂ ਵਾਲੇ ਪੁੰਨਿਆਂ ਨੂੰ ਜੇ ਆਪਾਂ ਕਹਿ ਦਿੰਦੇ ਆ
0: ਜੀ,
1: ਤੇ ਸਾਡੇ ਜਿਹੜੀ ਮੇਰੇ ਨਾਨਕਿਆਂ ਦੇ ਗੁਆਂਢ ਚ ਇੱਕ ਬੀਬੀ ਸੀਗੀ, ਉਹਨੇ ਮੈਨੂੰ ਕਿਹਾ, ਮੈਨੂੰ ਅੱਗੇ ਵੀ ਗੱਲ ਕੀਤੀ, ਮੈਂ ਕਿਹਾ ਮੈਨੂੰ ਕਹਿੰਦੀ ਪੱਥਰ ਆ ਗਿਆ।
0: ਨਹੀਂ ਜੀ
1: ਹਾਂਜੀ
0: ਜਿਹੜੇ ਜਿਸ ਹਿਸਾਬ ਨਾਲ ਤੁਸੀਂ ਗੱਲ ਕਰਦੇ ਹੋ ਨਾ, ਤਾਂ ਹੁਣ ਅੱਜ ਜਵਾਬ ਨਹੀਂ ਦੇ ਸਕਦੇ ਉਹ ਚੀਜ਼ਾਂ ਦਾ ਜੀ, ਜਿੰਨਾ ਤੁਸੀਂ ਪੜ੍ਹਦੇ ਹੋ ਗੁੜਦੇ ਹੋ ਜੀ।
1: ਫਿਰ ਹੁੰਦਾ ਹੀ ਸੀਗਾ ਬੜੀਆਂ ਨਾ ਉਸ ਟਾਈਮ, ਸੋਚ ਤਾਂ ਹੁਣ ਵੀ ਬਹੁਤ ਬਦਲ ਗਈ, ਪਰ ਫੇਰ ਵੀ ਉਹੀ ਜੀ ਨੀ ਹਜੇ ਆਪਾਂ ਜਿਵੇਂ ਕਹਿੰਦੇ ਆ, ਤੇ ਆਪਣੇ ਦਿਮਾਗ ਦੇ ਪਿਛਲੇ ਪਾਸੇ ਤਾਂ ਕੁਛ ਨਾ ਕੁਛ ਚੱਲਦਾ ਹੀ ਰਹਿੰਦਾ, ਆਪਾਂ ਕਹਿ ਕੁਛ ਹੋਰ ਦਿੰਦੇ ਆ ਹਨਾ, ਪਰ ਉਸ ਟਾਈਮ ਦੀਆਂ ਗੱਲਾਂ ਹੋਰ ਨੇ, ਪੁਰਾਣੀਆਂ ਗੱਲਾਂ ਨੇ, ਉਸ ਇਸੇ ਤਰ੍ਹਾਂ ਹੀ ਕਰਦੇ ਸੀਗੇ, ਸੋਚਦੇ ਸੀਗੇ ਸਾਰੇ ਲੋਕ।
0: ਹਾਲਾਤ ਬਦਲ ਗਏ ਭਾਜੀ, ਅੱਗੇ ਪੈਸੇ ਤੇ ਲੇਵਲ ਇੰਨੀ ਤੰਗੀ ਹੁੰਦੀ ਸੀ, ਕੱਪੜਾ ਲੀੜਾ ਹੋਰ ਸਾਰੀਆਂ ਚੀਜ਼ਾਂ, ਤੇ ਹੁਣ ਚਲੋ ਹਾਲਾਤ
1: ਵੈਸੇ
0: ਹੋਰ ਨੇ
1: ਤਾਂ
0: ਜੀ।
1: ਵੈਸੇ ਤਾਂ ਵਧੀਆ ਸੀਗਾ ਕਈ ਗੱਲਾਂ ਤਾਂ, ਕਿਉਂਕਿ ਤੁਹਾਨੂੰ ਹਰ ਚੀਜ਼ ਦੀ ਕੀਮਤ ਦਾ ਪਤਾ ਹੁੰਦਾ
0: ਸੀਗਾ,
1: ਹਨਾ। ਹੁਣ ਤਾਂ ਕਿਸੇ ਚੀਜ਼ ਦੀ ਨਾ ਕਿਸੇ ਰਿਸ਼ਤੇ ਦੀ ਕੀਮਤ ਦਾ ਪਤਾ, ਨਾ ਪੈਸੇ ਦੀ ਕੀਮਤ ਦਾ ਪਤਾ, ਤੇ ਕੋਈ ਕਿਸੇ ਚੀਜ਼ ਦੀ ਵੈਲਿਊ ਹੈ ਹੀ ਨੀਗੀ, ਹਨਾ। ਦਿਮਾਗ ਦੇ ਉੱਤੋਂ ਚ ਲੰਘੀ ਜਾਂਦਾ ਸਾਰਾ ਕੁਛ, ਸਭ ਕੁਛ। ਤੇ ਹਾਂਜੀ, ਚਲੋ ਬਹੁਤ ਵਧੀਆ। ਹਾਂਜੀ, ਰੱਖੜੀ ਹੈਪੀ ਰੱਖੀ ਸਾਰੇ ਮੇਰੇ ਭਰਾਵਾਂ ਨੂੰ, ਬਸ ਪਰਮਾਤਮਾ ਤੰਦਰੁਸਤੀ ਖੁਸ਼ੀਆਂ ਬਖਸ਼ੇ ਇਸੇ ਤਰ੍ਹਾਂ। ਹਾਂਜੀ, ਚੜ੍ਹਦੀ ਕਲਾ ਚ ਰਹੋ।
0: ਬਿਲਕੁਲ,
1: ਤੇ ਹਾਂਜੀ,
0: ਤੁਹਾਨੂੰ ਵੀ।
1: ਚਲੋ ਠੀਕ,
0: ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ
0: ਜੀ। ਦੋਸਤੋ, ਇਸ ਜੀ ਆਪਣੇ ਨਾਲ ਹਰਵਿੰਦਰ ਜੋਲ ਭੈਣ ਜੀ US ਤੋਂ ਜੁੜੇ ਸੀ ਆਖਰ ਦੇ ਵਿਚ, ਤੇ ਨਾਲ ਦੀ ਨਾਲ ਕੁਝ ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਣੇ ਆ। ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਜੀ ਸਾਰਿਆਂ ਨੂੰ ਜੀ, ਦੋਸਤਾਂ ਨੂੰ ਤੇ ਭੁਪਿੰਦਰ ਭਾਰਤ ਜੀ ਨੂੰ, ਤੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ੍ਰੀ ਅਕਾਲ, ਰਾਜਨ ਸੈਣੀ ਸਾਹਿਬ ਨੇ ਸਤਿ ਸ੍ਰੀ ਅਕਾਲ, ਲਾਈਕ ਨੰਬਰ 2 ਸਮੂਹਿਕ ਰੂਪ ਦੇ ਵਿਚ ਸਭ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ, ਸਾਡੇ ਮਦਰ ਆਸ਼ੀਰਵਾਦ ਦਿੰਦੇ ਨੇ। ਔਜਲਾ ਸਾਹਿਬ ਦੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ, ਤੇ ਮਾਨ ਸਰਕਾਰ ਨੇ ਜੋ ਪੰਜਾਬ ਦਾ ਸਵਾਰਿਆ ਉਹ ਕਹਿੰਦੇ ਸਲਾਹਣ ਯੋਗ ਹੈ ਜੀ। ਦੇ ਇਕਬਾਲ ਵਾਂਗੜ ਜੀ ਸਤਿ ਸ੍ਰੀ ਅਕਾਲ, ਤੇ ਫੁੱਲਾਂ ਦਾ ਗੁਲਾਬ ਭੇਜਿਆ, ਫੁੱਲਾਂ ਦਾ ਗੁਲਾਬ, ਗੁਲਾਬ ਦੇ ਫੁੱਲ ਭੇਜੇ ਆ ਅਸਲ ਦੇ ਵਿਚ, ਫੁੱਲਾਂ ਦਾ ਗੁਲਾਬ ਨੀ ਗੁੱਛਾ ਹੀ ਭੇਜ ਦਿੱਤਾ ਜੀ ਉਹਨਾਂ ਨੇ ਫੁੱਲਾਂ ਦਾ। ਤੇ ਇਕਬਾਲ ਮਾਂਗੜੀ ਜੀ ਨੇ ਹੈਪੀ ਰਾਖੀ ਟੂ ਆਲ ਕਿਹਾ ਜੀ ਸਭ ਨੂੰ, ਤੇ ਬਹੁਤ ਬਹੁਤ ਸ਼ੁਕਰੀਆ, ਤੁਹਾਨੂੰ ਵੀ ਮੁਬਾਰਕਬਾਦ ਹੈ ਜੀ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਰਹਿੰਦੇ ਕੰਮਾਂ ਦੇ ਲਈ ਹੋਰ ਪਾਰਟੀਆਂ ਨੂੰ ਮੌਕਾ ਮਿਲਣਾ ਚਾਹੀਦਾ। ਤੇ ਦਵਿੰਦਰ ਭਾਰਤ ਜੀ UI ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਤੇ ਔਜਲਾ ਸਾਹਿਬ ਕਹਿੰਦੇ ਗੜੀ ਦੇ ਵੀ ਲਕੀਰ ਹੈ ਨਹੀਂ, ਭਾਵੇਂ ਕਿਤੋਂ ਲੜ ਲਵੇ ਜੀ ਚੋਣ, ਹੱਥਾਂ ਦੀਆਂ ਲਕੀਰਾਂ ਦੇ ਵਿੱਚ ਕਹਿੰਦੇ ਨਹੀਂ ਲਿਖਿਆ ਸੀ। ਤੇ ਔਜਲਾ ਸਾਹਿਬ ਕਹਿੰਦੇ ਕਿਤੇ ਲੇਕ ਆਫ ਟਰੰਪ ਨਹੀਂ ਰੱਖ ਲਿਆ ਇਹਨੇ ਨਾਂ ਜੀ ਕਹਿੰਦੇ। ਤੇ ਮਾਲ ਜੀ ਨੇ ਵੀ ਐਪਰੀਸ਼ੀਏਟ ਕੀਤਾ ਤੇ ਨਾਲ ਨਾਲ ਸਭ ਨੂੰ ਮੁਬਾਰਕਬਾਦ ਅੱਜ ਦੇ ਦਿਹਾੜੇ ਦੇ ਉੱਤੇ ਦਿੱਤੀ ਹੈ। ਹੈਪੀ ਰਾਖੀ ਟੂ ਆਲ ਬ੍ਰਦਰਸ ਐਂਡ ਸਿਸਟਰਸ, ਵਾਹਿਗੁਰੂ ਬਲੈਸ ਐਵਰੀ ਵਨ ਕਹਿੰਦੇ ਨੇ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਨੇ ਸਾਰੇ ਵੱਡੇ ਭਰਾਵਾਂ ਨੂੰ, ਭੈਣਾਂ ਨੂੰ ਸਤਿ ਸ੍ਰੀ ਅਕਾਲ, ਸੁਰਿੰਦਰ ਮਾਲ ਜੀ ਨੂੰ, ਸਿਕੰਦਰ ਸਿੰਘ ਔਜਲਾ ਸਾਹਿਬ ਨੂੰ, ਰਾਜਨ ਸੈਣੀ ਜੀ ਨੂੰ, ਦਵਿੰਦਰ ਭਾਰਤ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਇਕਬਾਲ ਮਾਂਗੜ ਜੀ ਨੂੰ, ਤੇ ਮੁਹੰਮਦ ਜੀ ਨੂੰ, ਤੇ ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਮਨਦੀਪ ਜੱਸੀ ਬਾਈ ਜੀ ਨੂੰ, ਤੇ ਮੁਕੱਦਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਹੈ। ਅੱਗੇ ਕਹਿੰਦੇ ਨੇ ਕਾਂਗੜਾ ਤਾਂ ਹੁਸ਼ਿਆਰਪੁਰ ਕੋਲੋਂ ਵੱਖ ਕੀਤਾ ਗਿਆ ਜਿੱਥੇ ਤੱਕ ਮੈਂ ਪੜ੍ਹਿਆ ਜੀ। ਹਾਂਜੀ, ਕਾਂਗੜਾ ਹੁੰਦਾ ਸੀ ਜੀ, ਇਹ ਸਾਰਾ ਦੁਆਬ ਦਾ ਏਰੀਆ ਸੀਗਾ ਉੱਥੇ, ਤੇ ਉਸ ਤੋਂ ਬਾਅਦ ਸ਼ੁਰੂ ਹੋ ਜਾਂਦਾ ਸੀ ਅਗਲਾ ਹਿੱਸਾ, ਪਰ ਉਹ ਲੈ ਗਏ ਜੀ ਥੋੜਾ ਬਹੁਤਾ ਉਧਰਲੇ ਪਾਸੇ। ਤੇ ਮੁਹੰਮਦ ਜੀ ਲਿਖਦੇ ਆ ਸਤਿ ਸ੍ਰੀ ਅਕਾਲ ਜੀ ਵੀਰ ਗੁਰੀਮਾਨ ਜੀ, ਤੇ ਗੁਰੀਮਾਨ ਜੀ ਕਹਿੰਦੇ ਆ ਅੱਜ ਦੇ ਟਾਈਮ ਵੀ ਉਪਰਾਲਾ ਹਾਂਜੀ ਲਿਖਦੇ ਆ ਕਿ ਉਪਰਾਲਾ ਹਿਮਾਚਲ, ਸ਼ਿਮਲਾ, ਕੁੱਲੂ, ਮਨਾਲੀ ਨੂੰ ਨੀਚਲੇ ਹਿਮਾਚਲ ਕਾਂਗੜਾ ਨਾਲੋਂ ਅੱਗੇ ਰੱਖਿਆ ਜਾਂਦਾ ਹੈ, ਤੇ ਮੁੱਖ ਮੰਤਰੀ ਵੀ ਹਮੇਸ਼ਾ ਉੱਪਰਲੇ ਹਿਮਾਚਲ ਦੇ ਵਿੱਚ ਬਣਾਇਆ ਜਾਂਦਾ ਹੈ। ਮਨਦੀਪ ਜੱਸੀ ਬਾਈ ਜੀ ਕਹਿੰਦੇ ਗੁਰੀਮਾਨ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ ਜਨਾਬ ਜੀ, ਉਹ ਜੀਆਂ ਨੂੰ ਜੀ, ਮਨਦੀਪ ਜੱਸੀ ਬਾਈ ਜੀ। ਗੁਰੀਮਾਨ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਤੇ ਗੁਰੂ ਜੀ ਲਿਖਦੇ ਆ ਕਿ ਇਸ ਮੁਹਿੰਮ ਦੀ ਅਸਲ ਅਗਵਾਈ ਸਿੱਖ ਫੌਜ ਦੇ ਮਹਾਨ ਜਰਨੈਲ ਮਿਸਰ ਦੀਵਾਨ ਚੰਦ ਕਰ ਰਹੇ ਸਨ, ਤੇ ਜਿਨ੍ਹਾਂ ਨੂੰ ਇਸ ਜਿੱਤ ਤੋਂ ਬਾਅਦ ਮਹਾਰਾਜੇ ਨੇ ਜਫਰ ਜੰਗ ਦੀ ਜਿਹੜੀ ਸੀ ਉਪਾਧੀ ਦਿੱਤੀ ਸੀ। ਬਿਲਕੁਲ ਜੀ, ਔਜਲਾ ਸਾਹਿਬ ਕਹਿੰਦੇ ਆ ਨਾ ਪਿਛੋਕੜ ਤੇ ਕੁਝ ਸਿੱਖਿਆ ਤੇ ਨਾ ਅੱਜ, ਕਿਉਂਕਿ ਸਾਡੇ ਤੇ ਸਿਰਫ ਨਿੱਜ ਜਿਹੜਾ ਭਾਰੂ ਰਿਹਾ। ਪੰਜਾਬ ਅੱਜ ਹਰ ਪਾਸਿਓ ਡੁੱਬ ਰਿਹਾ, ਪਰ ਭੁੱਖੇ ਲੀਡਰ ਕੁਰਸੀ ਨੂੰ ਹੱਥ ਪਾਉਣ ਦੇ ਲਈ ਕੀ ਕੁਝ ਕਹਿ ਤੇ ਕਰ ਰਹੇ ਹੈ। ਬਿਲਕੁਲ ਦਰੁਸਤ ਹੈ ਔਜਲਾ ਸਾਹਿਬ ਫਰਮਾਇਆ ਜੀ। ਗੁਰੂ ਜੀ ਕਹਿੰਦੇ ਔਜਲਾ ਵੀਰ ਜੀ, ਇਹੀ ਕਮੀ ਵੀ ਸਾਡੇ ਲੋਕਾਂ ਕਰਕੇ ਹੀ ਹੈ, ਤੇ ਨੰਗ ਭੁੱਖੇ ਲੀਡਰ ਜੀ ਇਹਨਾਂ ਨੂੰ ਚੰਗੇ ਲੱਗਦੇ ਨੇ, ਤੇ ਇਸੇ ਕਰਕੇ ਲੋਕ ਇਹਨਾਂ ਦੇ ਝੰਡੇ ਚੁੱਕੀ ਫਿਰਦੇ ਆ। ਤੇ ਅੱਗੇ ਲਿਖਦਾ ਕਿ ਲੋਕ ਆਪਣੇ ਘਰ ਦੇ ਬਾਰੇ ਸੋਚਦੇ ਆ, ਪੰਜਾਬ ਦੇ ਬਾਰੇ ਨਹੀਂ। ਪੰਜਾਬ ਦੇ ਬਾਰੇ ਸੋਚਦੇ ਹੁੰਦੇ ਤਾਂ ਕੀ ਮਜ਼ਾਲ ਸੀ ਕਿ ਕਿਸੇ ਲੀਡਰ ਦੀ ਉਹ ਪੰਜਾਬ ਦੀ ਲੁੱਟ ਕਸੁੱਟ ਕਰ ਲੈਂਦਾ। ਮੁਹੰਮਦ ਜੀ ਲਿਖਦੇ ਆ ਕਿ ਆਪਣੇ ਨਾਲ ਵੀ ਜੁੜਿਆ ਮੋਟੀਵੇਸ਼ਨਲ ਨਾਵਲ ਹੈਗਾ ਜੀ, ਸ਼ੁਕਰੀਆ ਜੀ ਕਹਿੰਦੇ ਆ। ਤੇ ਲਓ ਦੋਸਤੋ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀਆਂ ਨੂੰ ਜੀ, ਨਿੱਘਾ ਸਵਾਗਤ ਹੈ ਜੀ।
2: ਸੋ ਮਚ ਵੀ ਭੁਪਿੰਦਰ ਜੀ, ਦਿੰਦੇ ਵਾਸਤੇ ਰਹੋ ਤੇ ਭਾਈ ਮਾਨ ਮੱਤੀ ਸੋਕੇ ਜਿਹੜੇ ਆ ਇਸ ਵੇਲੇ ਭੈਣ ਭਰਾ ਕਰਕੇ ਹੋਏ ਰੇਡੀਓ ਦੁਆਬਾ ਦੇ ਸਾਰਿਆਂ ਨੂੰ ਜਿਹੜਾ ਹੈਗਾ, ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ, ਜੀ ਹਾਂ
2: ਜੀ, ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਚ ਰਹੋ
0: ਜੀ। ਥੈਂਕ ਯੂ ਜੀ,
2: ਬਹੁਤ ਵਧੀਆ ਜਿਹੜਾ ਹੈਗਾ, ਬੜਾ ਕੁਛ ਮੈਂ ਵੀ ਸੁਣ ਰਿਹਾ ਸੀ
0: ਜੀ, ਅੱਬੇ ਚ ਗੈਪ ਪੈ ਗਿਆ ਸੀ ਪਿਛਲੇ 2 ਹਫ਼ਤੇ ਜੀ, ਤੇ ਮੈਂ ਕਿਹਾ ਅੱਜ ਫਿਰ ਕੱਲ੍ਹ ਆਪਾਂ ਲੈਣੀਆਂ ਨਹੀਂ ਗਿਆ, ਬਾਅਦ ਚੋਂ ਲਵਾਂਗੇ ਤੇ ਟਾਈਮ ਬਚਿਆ ਤਾਂ, ਨਹੀਂ ਤਾਂ ਹਰ ਵਾਰੀ ਰਹਿ ਜਾਂਦਾ ਜੀ ਨਾਵਲ। ਜਿਹੜੇ ਦੋਸਤ ਫਿਰ ਸੁਣਦੇ ਆ ਉਹ ਥੋੜਾ ਜਿਹਾ ਨਾਰਾਜ਼ ਵੀ ਹੁੰਦੇ ਆ ਜੀ।
2: ਬਿਲਕੁਲ ਬਿਲਕੁਲ ਨਹੀਂ, ਬਹੁਤ ਵਧੀਆ ਇਹ ਟ੍ਰੈਂਡ ਹੈਗਾ ਇਹਦੇ ਨਾਲ ਜਿਹੜਾ ਹੈਗਾ। ਦੇਖੋ ਸਾਡੀ ਮਾਰਚੇ ਪੂਜਾ ਫਾਂਦਾ ਤੇ ਜਿਵੇਂ ਕਹਿ ਦਿੰਦਾ ਹੁੰਦਾ ਵੀ
0: ਬਿਲਕੁਲ
2: ਜਿਹੜਾ ਹੈਗਾ ਕੀ ਜਿਹੜੀ ਹੈਗੀ ਰਿਫਰੈਸ਼ ਹੁੰਦੀ ਹੈਗੀ ਆ ਕਹਿੰਦਾ, ਮਤਲਬ ਸਾਡੀ ਫਿਰ ਉਹ ਜਿਹੜਾ ਸਾਹਮਣੇ ਆਉਂਦਾ
0: ਜੀ,
2: ਫਿਰ ਉਹਦੇ ਵਿੱਚੋਂ ਬੜਾ ਕੁਛ ਨਿਕਲਦਾ ਵੀ ਆ, ਕਈ ਮਸਲੇ ਮਸਾਇਲ ਵੀ ਨਿਕਲਦੇ ਆ।
0: ਬਿਲਕੁਲ
2: ਉਸ ਵੇਲੇ ਕਦੋਂ ਇਹ ਦੌਰ ਸੀ ਤਾਂ ਕਿਸ ਤਰ੍ਹਾਂ ਦਾ ਜਿਹੜੇ ਹਾਕਮ ਸੀ ਉਹ ਜਿਹੜਾ ਹੈਗਾ ਆਵਾਮ ਜਿਹੜਾ ਸੀ ਉਹਨਾਂ ਦੇ ਸਾਥ ਕਿਸ ਤਰ੍ਹਾਂ ਕੀਤਾ ਜਾਂਦਾ ਸੀ, ਹਨਾ।
0: ਬਿਲਕੁਲ
2: ਜ਼ੁਲਮ ਵੀ ਹੁੰਦਾ ਸੀ, ਹਾਂ ਜ਼ੁਲਮ ਵੀ ਹੋਏ ਆ
0: ਜੀ,
2: ਤੇ ਜ਼ੁਲਮ ਦੇ ਖਿਲਾਫ ਤੇ ਆਵਾਜ਼ਾਂ ਵੀ ਉੱਠੀਆਂ।
0: ਬਿਲਕੁਲ ਹੈ ਜੀ,
2: ਹਾਂ। ਤੇ ਇਹ ਬਾਕੀ ਜਿਹੜਾ ਹੈਗਾ ਗੱਲ ਯਾਦ ਆ ਗਈ ਹੁਣ, ਮੈਂ ਕਿਹਾ ਚਲੋ ਉਹ ਵੀ ਸ਼ੇਅਰ ਕਰ ਦਿੰਦਾ।
0: ਹਾਂਜੀ,
2: ਉਦੋਂ ਚਲੋ ਹੁਣ ਤਾਂ ਵੋਟਾਂ ਦਾ ਰਾਜ ਆ ਗਿਆ ਜਿਹੜਾ ਹੈਗਾ ਡੈਮੋਕ੍ਰੇਸੀ ਹੈ
0: ਜੀ,
2: ਗਵਰਨਮੈਂਟ ਆਫ ਦਾ ਪੀਪਲ, ਗਵਰਨਮੈਂਟ ਫਾਰ ਦਾ ਪੀਪਲ
0: ਜੀ,
2: ਗਵਰਨਮੈਂਟ ਬਾਏ ਦਾ ਪੀਪਲ।
0: ਬਿਲਕੁਲ ਹੈ,
2: ਪਰ ਹਕੀਕਤ ਦੇ ਵਿੱਚ ਹੈ ਤਾਂ ਨਹੀਂ ਗਾ ਆਪਣਾ ਵੀਰ ਭੁਪਿੰਦਰ ਜੀ ਰਾਜ ਆ ਉਹ ਫਿਰ
0: ਆਪਣੀ। ਮਾਮਾ ਜੀ ਤੁਹਾਡੀ ਆਵਾਜ਼ ਥੋੜੀ ਜੀ ਘੁਲ ਮਿਲ ਕੇ ਜੀ ਆ ਰਹੀ ਆ, ਕਲੀਅਰ ਨਹੀਂ ਆ ਰਹੀ, ਦੇਖਿਓ ਮਾੜਾ ਜਾ।
2: ਹਾਂਜੀ
0: ਹੁਣ ਠੀਕ ਆ ਜੀ, ਹਾਂਜੀ ਹਾਂਜੀ ਹੁਣ ਠੀਕ ਆ ਜੀ,
2: ਹੁਣ ਸਹੀ ਆ ਨਾ?
0: ਹਾਂ ਹੁਣ ਠੀਕ ਆ, ਹੁਣ ਕਲੀਅਰ ਆ। ਹਾਂਜੀ ਕਰੋ, ਹਾਂਜੀ ਹੁਣ ਕਰੋ ਗੱਲ ਜੀ।
2: ਕਈ ਵਾਰੀ ਜ਼ਿਆਦਾ ਮਾਈਕ ਦੇ ਨੇੜੇ
0: ਹਾਂਜੀ ਹੋ ਜਾਂਦਾ। ਤੁਸੀਂ ਕਹਿੰਦੇ ਸੀ ਕਿ ਡਿਕਟੇਟਰਸ਼ਿਪ ਪਹਿਲਾਂ ਸੀਗੀ, ਹਾਂਜੀ, ਜੋ ਜਿੰਨਾ ਮੰਨਣਾ ਚਾਹੁੰਦੇ ਸੀ ਮੰਨ ਲੈਂਦੇ ਸੀ ਜੀ। ਹਾਂਜੀ ਬਿਲਕੁਲ,
2: ਮੈਂ ਉਹੀ ਗੱਲ ਕਹਿੰਦੇ ਆ ਵੀ ਜਿੱਦਾਂ ਕਿ ਦੇਖ ਲਓ ਕਿ ਇਹ ਹੈ ਬਿਮਾਰੀ ਪਹਿਲਾਂ ਕਬਜ਼ੇ ਕਰ ਲੈਣੀ ਜਿਹੜਾ ਹੈਗਾ, ਜਿਵੇਂ ਤੁਸੀਂ ਦੱਸ ਦਿੰਦੇ ਸੀ ਹੋ ਗਿਆ ਜਬਰਦਸਤੀ ਕਰ ਲਿਆ
0: ਜੀ। ਬਿਲਕੁਲ,
2: ਇਹ ਆਮ ਚਲੋ ਪਹਿਲੋਂ ਵੀ ਹੁੰਦੇ ਹੋਏ ਆ, ਜਿਵੇਂ ਤੁਸੀਂ ਪੜ੍ਹ ਰਹੇ ਸੀ ਨਾ
0: ਜੀ,
2: ਇਹਦੇ ਵਿੱਚ ਵੀ ਬੜਾ ਕਰਕੇ ਸਾਹਮਣੇ ਆ ਜਦੋਂ ਆਪਾਂ ਜਿਵੇਂ ਜਿਵੇਂ ਸਟੈਪ ਬਾਈ ਸਟੈਪ ਅੱਗੇ ਚੱਲਦੇ ਜਾ
0: ਜੀ।
2: ਤੇ ਬਾਕੀ ਜਿਹੜਾ ਹੈਗਾ ਮਤਲਬ ਕਹਿੰਦਾ ਮੈਂ ਵੋਟਾਂ ਦੀ ਗੱਲ ਤੋਂ ਮੈਨੂੰ ਯਾਦ ਆ ਰਿਹਾ।
0: ਹਾਂਜੀ,
2: ਉਹ ਕਹਿੰਦੇ ਵੀ ਮੈਨੂੰ ਹੁਣ ਬੂਟਾ ਵੀ ਕਈ ਕਹਿ ਦਿੰਦੇ ਆ, ਕਹਿੰਦੇ ਬੂਟਾ ਕਿ ਤੇਰਾ ਦੋਸਤ ਅਖੇ ਜਿਹੜਾ ਹਿੱਸਾ ਤੇ ਖੜਾ ਹੋ ਗਿਆ। ਮੈਂ ਕਿਹਾ ਵੀ ਕਿਹੜਾ ਆ ਕੇ ਮਹੀਦਾ ਕਹਿੰਦੇ ਵੋਟਾਂ ਤੇ ਖੜਾ ਹੋ ਗਿਆ। ਮੈਂ ਕਿਹਾ
0: ਜੀ
2: ਦਾਦਾ ਕਹਿੰਦੀ ਵੋਟਾਂ ਖੜਾ ਹੋ ਹੀ ਨੀ ਸਕਦਾ ਪਹਿਲੀ ਵਾਰ
0: ਜੀ,
2: ਨਹੀਂ ਨਹੀਂ ਕਿਉਂ ਨੀ ਸਕਦਾ ਹੋ ਗਿਆ। ਮੈਂ ਕਿਹਾ ਯਾਰ ਉਹਦਾ ਰਾਜਨੀਤੀ ਦੇ ਵਿੱਚ ਉਹ ਕਿਵੇਂ ਖੜਾ। ਅੱਛਾ ਜੀ ਉਹ ਵੀ ਗੱਲ ਹੋ ਗਈ ਵੀਰ ਭੁਪਿੰਦਰ ਜੀ, ਮੈਂ ਜਿਹੜਾ ਹੈਗਾ ਛੁੱਟੀ ਉੱਤੇ ਗਿਆ ਤੇ ਮੈਨੂੰ ਮੈਂ ਚਰਚਾ ਹੋ ਰਹੀ ਆ ਉਦੋਂ ਵੋਟਿੰਗ ਜਿਹੜਾ ਐਮਸੀ ਦੀ ਵੋਟਾਂ ਨੀ ਹੁੰਦੀ ਐਮਸੀ ਦੀ।
0: ਹਾਂਜੀ ਐਮਸੀ ਦੀ, ਹਾਂਜੀ ਕੌਂਸਲ ਦੀਆਂ ਮੀਟਿੰਗਾਂ, ਹਾਂਜੀ ਕੌਂਸਲ ਦੀਆਂ ਵੋਟਾਂ
2: ਮਿਊਨਿਸਪੈਲਿਟੀ ਕਾਰਪੋਰੇਸ਼ਨ। ਬਿਲਕੁਲ
0: ਜੀ,
2: ਤੇ ਉਹ ਜਿਹੜਾ ਹੈਗਾ ਜੀ ਐਮਸੀ ਜੀ ਕਹਿੰਦੇ ਮੈਂ ਛੁੱਟੀ ਗਿਆ ਸੀ ਤੇ ਮੇਰਾ ਮੇਲ ਹੋ ਗਿਆ ਮਹੀਨੇ ਦੇ ਨਾਲ ਪਤਾ ਕਰ
0: ਜੀ।
2: ਮੈਂ ਕਿਹਾ ਭਈ ਵਿਆਹ ਸੁਣਿਆ ਤੂੰ ਵੋਟਾਂ ਖੜਾ
0: ਜੀ,
2: ਉਹ ਕਹਿੰਦਾ ਮੈਂ ਖੜਾ ਆ, ਕਹਿੰਦਾ ਮੁੰਡਾ ਬੀੜੀਆਂ ਦਾ ਬੰਡਾ ਲੈਣ ਗਿਆ ਤੇ ਮੈਂ ਭਰਾਵਾ ਮੈਂ ਇਹ ਕਰਦਾ ਬੀੜੀਆਂ ਦਾ ਬੰਡਾ ਕਹਿੰਦਾ ਮੈਂ ਵੋਟਾਂ ਤੇ ਖੜਾ
0: ਜੀ।
2: ਕਹਿੰਦਾ ਆਹੋ ਯਾਰ ਬੂਟਿਆ, ਕਹਿੰਦਾ ਮੈਂ ਇਸ ਵਾਰੀ ਜਿਹੜਾ ਇਹ ਮੈਂ ਵੀ ਵੋਟਾਂ ਤੇ ਖੜਾ
0: ਜੀ।
2: ਮੈਂ ਕਿਹਾ ਵੀ ਚੋਣ ਨਿਸ਼ਾਨ ਕੀ ਰੱਖਿਆ
0: ਜੀ,
2: ਚੋਣ ਕਹਿੰਦਾ ਬੀੜੀਆਂ ਜਾ ਭਰਾ ਬਦਲ ਆ ਹੁਣ ਵੀ ਜਾ ਹੈਗਾ ਇਹ ਜਿਹੜਾ ਹੈਗਾ ਤੈਨੂੰ ਮੈਂ ਕਿਹਾ ਇੱਕ ਵੋਟ ਵੀ ਨੀ ਪੈ
0: ਜੀ। ਬਿਲਕੁਲ ਹੈ ਜੀ,
2: ਉਹ ਗੱਲ ਹੋਈ ਜਾ ਕੇ ਉਹਨੇ ਫਿਰ ਜਿਹੜਾ ਹੈਗਾ ਜਿਵੇਂ ਪੇਪਰ ਕਰਨਾ ਪੈਂਦਾ
0: ਚੋਣ
2: ਗੱਲਾਂ ਬੱਚੇ ਦੇਖੋ ਹੈ ਇਹ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਬੜੀ ਖੂਬਸੂਰਤ ਹੈਗੀ ਆ
0: ਜੀ,
2: ਤੇ ਬੱਚੀ ਵਾਲਾ ਗਫਲਤ ਵੀ ਆਦਮੀ ਨੂੰ ਲੈ ਕੇ ਬਹਿ ਜਾਣ।
0: ਬਿਲਕੁਲ,
2: ਦੇਖੋ ਗਫਲਤ ਗਫਲਤ ਆਪਾਂ ਕਿਹਨੂੰ ਕਹਿੰਦੇ ਆ, ਕੋਈ ਨਿੱਜੀ ਕੰਮ ਨੂੰ ਕਰ ਲਾਂਗੇ
0: ਜੀ,
2: ਕੁਝ ਹੀ ਕੰਮ ਅੱਜ ਹੁਣ ਤੁਸੀਂ ਨਾਵਲ ਕੰਮ ਸ਼ੁਰੂ ਕਰ ਨਾਵਲ
0: ਜੀ
2: ਜਿਹੜੀ ਹੈਗੀ ਸ਼ੁਰੂ ਕਰ ਵੀ ਸਟੈਪ ਬਾਈ ਸਟੈਪ ਲੈ ਵੀ ਜਿਹੜਾ ਹੈਗਾ ਡੇਲੀ ਜਿਹੜਾ ਹੈਗਾ।
0: ਬਿਲਕੁਲ,
2: ਉਹ ਅੱਗੋਂ ਪੜ੍ਹਦੇ ਜਾਂਦੇ
0: ਜੀ।
2: ਇਹ ਗਫਲਤ ਜਿਹੜੀ ਹੈ ਨਾ ਇਹ ਇਨਸਾਨ ਨੂੰ ਜਿਹੜਾ ਹੈਗਾ ਬਹੁਤ ਪਿੱਛੇ ਲੈ ਕੇ
0: ਆਲਸੀ ਆਲਸੀ ਕਹਿ ਦੋ ਬਣਾ ਦਿੰਦਾ ਜੀ,
2: ਆਲਸੀ ਲੇਜ਼ੀਨੈਸ ਕਹਿ ਲਓ ਇਹਨੂੰ, ਸੁਸਤੀ ਕਹਿ ਲਓ, ਯਾਨੀ ਮੈਂ ਕੱਲ ਨੂੰ ਕਰ ਲਾਂਗਾ ਜੀ, ਕਰਦਾ ਠੀਕ ਆ ਨਾ ਕੱਲ ਨੂੰ
0: ਜੀ।
2: ਦੇਖੋ ਜੀ, ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਕਲਮੇ ਪਰਲੇ ਹੋਏ ਪੂਰੇ ਕਰੇਗਾ ਸਭ।
0: ਬਿਲਕੁਲ,
2: ਜਿਹੜਾ ਕੱਲ ਨੂੰ ਕੰਮ ਕਰਨਾ ਕਹਿੰਦੇ ਅੱਜ ਹੀ ਕਰ ਲੋ, ਤੇ ਜਿਹੜਾ ਅੱਜ ਕਰਨਾ ਹੁਣੇ ਹੀ ਕਰ ਲੋ
0: ਜੀ। ਬਿਲਕੁਲ ਜੀ,
2: ਕੰਮ ਹੈਗਾ ਤੇ ਤੁਸੀਂ ਸੁਸਤੀ ਜਿਹੜੀ ਹੈਗੀ ਆ ਛੱਡੋ ਜਿਹੜਾ ਹੈਗਾ। ਇਸ ਤਰ੍ਹਾਂ ਸਾਡੀ ਜ਼ਿੰਦਗੀ ਆ ਵਾਲਾ, ਅਸੀਂ ਕਹਿੰਦੇ ਕੋਈ ਗੱਲ ਨੀ, ਬੜੀ ਉਮਰ ਕੀ ਹੈਗੀ ਆ ਬਈ, ਘੜੀ ਦਾ ਪ੍ਰਸਾਰ ਨੀ।
0: ਬਿਲਕੁਲ,
2: ਕੱਲ ਕਰੇ ਸੋ ਆਜ, ਅੱਜ ਕਰੇ ਸੋ ਅਬ, ਪਲਮੇ ਪਰਲੇ ਹੋਏਗੀ, ਪਰਲੇ ਕਹਿੰਦੇ ਮੌਤ
0: ਜੀ,
2: ਘੜੀ ਦੇ ਵਿੱਚ ਮੌਤ ਹੋ ਗਈ, ਬਾਅਦ ਦੇ ਵਿੱਚ ਤੂੰ ਕਿੱਥੇ ਕਰਨਾ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
2: ਕਦੇ ਵੀ ਗਫਲਤ ਦੇ ਵਿੱਚ ਨੀ ਰਹਿਣਾ ਚਾਹੀਦਾ ਸਾਨੂੰ, ਹਮੇਸ਼ਾ ਜੋ ਵੀ ਕੰਮ ਕਰਨਾ ਐਕਸ਼ਨ ਇਜ਼ ਬੈਟਰ ਦੈਨ ਵਰਡ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਬੈਟਰ ਦੈਨ ਵਰਡ। ਗੱਲਾਂ ਨਾ ਕਰੋ, ਗੱਲਾਂ ਬਣਾਉਣੀਆਂ, ਭਾਈ ਐਕਸ਼ਨ ਲਵੋ
0: ਜੀ,
2: ਅਮਲ ਦੇ ਵਿੱਚ ਆਓ, ਅਮਲ ਦੇ ਨਾਲ ਹੀ ਅਮਲ ਤੇ ਕੀਤੀ ਹੈ ਜ਼ਿੰਦਗੀ, ਜੰਨਤ ਵੀ ਔਰ ਜਹਨਮ ਵੀ, ਇਹ ਖਾਸੀ ਆਪਣੀ ਫਿੱਤ ਇਹਨਾਂ ਨੂਰੀ ਹੈ ਨਾ ਨਾਲ।
0: ਬਿਲਕੁਲ ਹੈ,
2: ਤੇ ਹਮੇਸ਼ਾ ਅਮਲ ਕਰੋ, ਅਮਲ ਦੇ ਨਾਲ ਨਿਕਲ ਜਾਵੋਗੇ ਤੇ ਇਲਮ ਦੀ ਬਣਾ ਬੜਾ।
0: ਬਿਲਕੁਲ, ਇੱਥੇ ਅਮਲਾਂ ਦੇ ਹੋਣੇ ਨੇ ਲਬੇੜੇ, ਕਿਸੇ ਨਾ ਤੇਰੀ ਜਾਤ ਪੁੱਛਣੀ,
2: ਪੁੱਛਣੀ ਉੱਥੇ ਅਮਲਾਂ ਦੇ ਹੋਣੇ ਨੇ ਲਬੇੜੇ, ਨੀ ਤੇਰੀ ਜਾਤ ਪੁੱਛਣੀ, ਤੇ ਨਾਲ ਹੀ ਦੂਸਰੇ ਪੈਰੇ ਕਹਿੰਦਾ ਕਿਸੇ ਨੀ ਤੇਰੀ ਬਾਤ, ਬਾਤ ਨੀ ਤੇਰੀ
0: ਬਾਤ ਬੜੀ ਪੁੱਛਣੀ,
2: ਬਾਤ ਨੀ ਪੁੱਛਣੀ, ਇਹ ਨੀ ਕਹਿੰਦਾ ਵੀ ਮੈਂ ਫਿੱਟਰ ਸੀ, ਮੈਂ ਜਿਹੜਾ ਹੈਗਾ ਉੱਥੇ ਮਾਸਟਰ
0: ਜੀ,
2: ਉੱਥੇ ਕਿਸੇ ਨੀ ਡਾਕਟਰ ਸੀ, ਤੂੰ ਮਾਸਟਰ ਸੀ,
0: ਕੋਈ ਡਿਗਰੀ ਕੰਮ ਨਹੀਂ ਕਰਦੀ ਉੱਥੇ ਜੀ,
2: ਉੱਥੇ ਜਰਾ ਅਮਲਾਂ ਦੇ ਬੇੜੇ ਬਣਾਏ
0: ਜੀ,
2: ਕਹਿੰਦੇ ਨਾ ਉੱਥੇ ਖੁਦ ਜਿਹੜੇ ਹੈਗੇ ਆ ਖੁਦਾ ਜਾਂ ਅਕਾਲ ਪੁਰਖ ਕਰੋ, ਕਸਮ ਖਾ ਕੇ ਕਹਿ ਦੇਣਗੇ ਕਿ ਅੱਜ ਮੈਨੂੰ ਆਪਣੀ ਜਾਤ ਦੀ ਕਸਮ, ਕਿਸੇ ਵੀ ਜਾਨ ਤੇ ਜਰਦਾ ਜੁਰਮ ਨਹੀਂ ਹੋਵੇਗਾ, ਮਗਰ ਬਦਲਾ ਕੀਤੇ ਦਾ।
0: ਬਿਲਕੁਲ ਹੈ ਜੀ,
2: ਬਦਲਾ ਕੀਤਾ ਵੀ ਜੋ ਵੀ ਭਾਈ ਤੁਸੀਂ ਕੰਮ ਕੀਤਾ ਤੁਹਾਨੂੰ ਉਹਦਾ
0: ਇੱਥੇ ਫਲ ਮਿਲ ਜਾਣਾ ਜੀ। ਬਿਲਕੁਲ ਹੈ ਜੀ,
2: ਹਾਂ ਤੇ ਜੇ ਮਾੜਾ ਕੀਤਾ ਤਾਂ ਭਾਈ ਮਾੜੇ ਵੀ ਪ੍ਰਸ਼ਾਦ
0: ਮਿਲਣਾ ਹੈਗਾ
2: ਜੀ, ਹੁਣ ਪ੍ਰਸ਼ਾਦ ਮਿਲਿਆ ਤਾਂ ਮਾੜੇ ਨਹੀਂ
0: ਜੀ,
2: ਮਾੜੇ ਦਾ ਵੀ ਮਿਲਣਾ
0: ਜੀ,
2: ਇਹ ਇਹ ਚੀਜ਼ਾਂ।
0: ਬਿਲਕੁਲ,
2: ਬਾਕੀ ਜਿਹੜਾ ਚਲੋ ਆਪਣਾ ਗੁਣਗੁਣਾ ਦਿੰਦਾ ਹੈ
0: ਜਰੂਰ ਜਰੂਰ ਜਰੂਰ, ਫਰਾਈਡੇ ਹੈ ਜੀ, ਅੱਜ ਆਖਰੀ ਕੱਲ ਤੁਹਾਡੀ ਹੈ, ਜਰੂਰ ਗੁਣਗੁਣਾ।
2: ਮਿਕਸੀ ਹੈ ਜੀ, ਮੈਂ ਮਿਕਸਰ ਬਣਾ ਸਕਦਾ
0: ਜੀ,
2: ਨੰਬਰ 1 ਤੋਂ। ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਸਜਣਾ, ਵੈਸੇ ਵੀ ਜਾਣ ਤਾਂ ਇੱਕ ਦਿਨ ਜਾਣੀ ਵੇ ਸਜਣਾ, ਇਸ਼ਕ ਤੇਰੇ ਵਿੱਚ ਹੋ ਜਾਏ ਖਤਮ ਕਹਾਣੀ ਵੇ ਸਜਣਾ, ਵੈਸੇ ਵੀ ਜਾਣ ਤਾਂ ਇੱਕ ਦਿਨ ਜਾਣੀ ਵੇ ਸਜਣਾ, ਵੈਸੇ ਵੀ ਜਾਣ ਤਾਂ ਇੱਕ ਦਿਨ ਜਾਣੀ ਵੇ ਸਜਣਾ। ਲਓ ਜੀ, ਸਾਲੀ ਕਰਦੇ ਮਾਨੂ ਰੋ।

0: ਕਰਨੀ ਸਾਡਾ ਕੀ ਬਣੂਗਾ ਤਰਾ ਸੋਚੀ ਸਾਡਾ ਕੀ ਬਣੂਗਾ ਤਰਾ ਸੋਚੀ ਜਾਨ ਬਾਈ ਜਰਾ ਠਹਿਰ ਜਾ ਕਾਲੀ ਪਿੰਦੇ ਸਾਡਾ ਕੀ ਬਣੂਗਾ ਤਰਾ ਸਾਡਾ ਕੀ ਬਣੂਗਾ ਤਰਾ ਸੋ ਲੋ ਜੀ ਆਖਰੀ ਜਿਹੜਾ ਹੈਗਾ
1: ਜੀ
0: ਜਿਹੜਾ ਹੈਗਾ ਸੌਂਗ ਉਹ ਮੈਂ ਤੁਹਾਨੂੰ ਸ਼ੇਅਰ ਕਰਦਾ
1: ਜੀ
0: ਜੀ ਬਾਪੂ ਦੀ ਭਗਤੀ ਦਾ ਰੱਖਣ ਬਚਪਨ ਦੀ ਮਮਤਾ ਹੈ ਮਾਤਾ ਨਿਕੋ ਦੀ ਨਾਲ ਪਿਆ ਬਾਪੂ ਦੀ ਪਗੜੀ ਦਾ ਮੈਨੂੰ ਰੱਖਣਾ ਚੰਨ ਖਿਆਲ ਪਿਆ ਬਚਪਨ ਦੀ ਮਮਤਾ ਹੈ ਮਾਤਾ ਨਿਕੋ ਦੀ ਪਿਆ ਚਾਲ ਖਿਆਲ ਨਾ ਸਕੀ ਵੀਰ ਦੇ ਚਾਲ

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ।

ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ।

ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ, ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਰਵੰਸੀਓ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 13 ਦਸੰਬਰ 2020 ਦਿਨ ਐਤਵਾਰ ਹੈ, ਸ਼ਾਮ ਦੇ 6:30 ਵਜਦੇ ਹਨ ਤੇ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਹੋਣ ਜਾ ਰਿਹਾ ਹੈ। ਤੇ ਤੁਸੀਂ ਜਿਵੇਂ ਸਾਰੇ ਜਾਣਦੇ ਹੋ, ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰ ਦੋਸਤਾਂ ਨੂੰ, ਉਨ੍ਹਾਂ ਗੀਤਕਾਰਾਂ ਨੂੰ, ਉਨ੍ਹਾਂ ਗਾਇਕਾਂ ਨੂੰ ਪੇਸ਼ ਕਰਦੇ ਆ ਜਿਹੜੇ ਆਪਣੀਆਂ ਜਾਂ ਦੂਸਰੇ ਸ਼ਾਇਰ ਦੋਸਤਾਂ ਦੀਆਂ ਰਚਨਾਵਾਂ ਤਰੰਨਮ ਦੇ ਵਿਚ ਗਾ ਕੇ ਪੇਸ਼ ਕਰਦੇ ਨੇ। ਤੇ ਇਸ ਵਾਰ ਅਸੀਂ ਇਸ ਪ੍ਰੋਗਰਾਮ ਦੇ ਵਿਚ ਆਗਾਜ਼ ਕਰਨ ਲਈ ਸੱਦਾ ਦੇਣ ਜਾ ਰਹੇ ਆ ਲੁਧਿਆਣਾ ਜ਼ਿਲ੍ਹੇ ਦੇ ਵਿਚ ਪੰਜਾਬੀ ਦੀ ਬਹੁਤ ਹੀ ਪੁਰਾਣੀ ਜਿਹੜੀ ਸਹਿ ਸਭਾ ਏ, ਮੇਰੀ ਮੁਰਾਦੇ ਪੰਜਾਬੀ ਲਿਖਾਰੀ ਸਭਾ ਰਾਮਪੁਰ। ਰਾਮਪੁਰ ਦੇ ਅੱਜ ਕੱਲ ਜੋ ਪ੍ਰਧਾਨ ਹਨ ਜਸਵੀਰ ਝੱਜ ਜੀ, ਜਿਹੜੇ ਕਿ ਦੁਰਾਹਾ ਤੋਂ ਅਜੀਤ ਦੇ ਪੱਤਰਕਾਰ ਵੀ ਹਨ ਤੇ ਨਾਲ ਪੰਜਾਬੀ ਲਿਖਾਰੀ ਸਭਾ ਦੇ ਪ੍ਰਧਾਨ ਨੇ ਰਾਮਪੁਰ ਬੜੀ ਸਭਾ ਦੇ, ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਵੀ ਉਹ ਕਾਰਜਕਾਰਨੀ ਦੇ ਮੈਂਬਰ ਹਨ। ਜਸਵੀਰ ਝੱਜ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਵੀਰ ਝਾਜੀ ਤੋਂ ਬਾਅਦ ਸਾਡੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਜਲੰਧਰ ਤੋਂ ਸ਼ਾਇਰਾ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਬਾਰੇ ਸਾਡੇ ਸਰੋਤੇ ਜਿਹੜੇ ਆ ਬਖੂਬੀ ਵਾਕਫ ਨੇ, ਕਿਉਂਕਿ ਅਮਨਦੀਪ ਕੌਰ ਜਲੰਧਰੀ ਜੀ ਸਦਾ ਹੀ ਸਾਡੇ ਕਵੀ ਦਰਬਾਰਾਂ ਦੇ ਵਿਚ ਸ਼ਾਮਲ ਹੁੰਦੇ ਰਹਿੰਦੇ ਨੇ ਤੇ ਇਸ ਵਾਰ ਉਹ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋਏ ਨੇ। ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਉਹ ਆਪਣੀ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਦੇ ਵਿਚ ਉਹ ਆਪਣੇ ਦਿਲ ਜਾਨੀ ਨੂੰ, ਆਪਣੇ ਮਹਿਬੂਬ ਨੂੰ, ਆਪਣੇ ਪਿਆਰੇ ਨੂੰ ਜਿਹੜਾ ਆ ਆਪਣੇ ਦਿਲ ਦੀਆਂ ਗੱਲਾਂ ਜਿਹੜੀਆਂ ਦੱਸ ਰਹੇ ਨੇ ਤੇ ਉਸ ਦੇ ਨਾਲ ਜਿਹੜਾ ਆ ਨਹੋਰਿਆਂ ਦੇ ਵਿਚ ਜਿਹੜਾ ਆ ਉਨ੍ਹਾਂ ਨੂੰ ਆਪਣੇ ਦਿਲ ਦੀਆਂ ਰਮਜਾਂ ਜਿਹੜੀਆਂ ਉਹ ਵੀ ਸਮਝਾ ਰਹੇ ਨੇ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਮੈਂ ਇੱਕ ਗੀਤ ਤੁਹਾਡੇ ਨਾਲ ਸਾਂਝਾ ਕਰਾਂਗੀ,

0: ਧੰਨਵਾਦ ਜੀ।
1: ਦੀਪ ਕੌਰ ਜਲੰਧਰੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗੁਆਂਢੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਪਟਿਆਲਾ ਤੋਂ ਨਿਰਮਲਾ ਗਰਗ ਜੀ। ਨਿਰਮਲਾ ਗਰਗ ਜੀ ਜਿੱਥੇ ਬਹੁਤ ਵਧੀਆ ਗੀਤ ਲਿਖਦੇ ਨੇ, ਸ਼ਾਇਰੀ ਕਰਦੇ ਨੇ, ਉਥੇ ਉਹ ਆਪਣੀ ਸੁਰੀਲੀ ਆਵਾਜ਼ ਦੇ ਨਾਲ ਬਹੁਤ ਵਧੀਆ ਵਧੀਆ ਗੀਤ ਗਾਉਂਦੇ ਵੀ ਹਨ। ਇਹ ਸਾਰਾ ਕੁਝ ਜਿਹੜਾ ਉਨ੍ਹਾਂ ਨੂੰ ਜਿਵੇਂ ਸ਼ਾਇਰੀ ਕਰਨਾ, ਗੀਤ ਲਿਖਣਾ ਤੇ ਜਿਹੜਾ ਆ ਗਾਉਣਾ, ਇਹ ਉਨ੍ਹਾਂ ਨੂੰ ਵਿਰਾਸਤ ਦੇ ਵਿਚ ਆਪਣੇ ਪਿਤਾ ਜੀ ਤੋਂ ਮਿਲਿਆ ਏ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਉਹ ਆਪਣੀ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਦਿੱਲੀ ਦੇ ਵਿਚ ਜੋ ਕਿਸਾਨਾਂ ਦਾ ਧਰਨਾ ਚੱਲ ਰਿਹਾ ਉਸ ਧਰਨੇ ਦੇ ਹੱਕ ਦੇ ਵਿਚ ਕਿਸਾਨਾਂ ਦੇ ਹੌਸਲਿਆਂ ਨੂੰ ਬੁਲੰਦ ਰੱਖਣ ਲਈ ਉਹ ਆਪਣੀ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਨਿਰਮਲਾ ਗਰਗ ਜੀ ਕਹਿ ਰਹੇ ਨੇ ਕਿ ਕਿਸਾਨ ਜਿਹੜਾ ਆ ਇਹ ਕੋਲ ਜਿੱਤ ਕੇ ਮੁੜਨਗੇ, ਜਿੱਤ ਤੋਂ ਬਿਨਾਂ ਕਿਸਾਨ ਜਿਹੜਾ ਕਦੇ ਵੀ ਜਿਹੜਾ ਪਿਛਾਂ ਵਾਪਸ ਮੁੜ ਕੇ ਨਹੀਂ ਆਏਗਾ। ਨਿਰਮਲਾ ਗਰਗ ਜੀ ਗੁਆਂਢੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ, ਹੋਇਆ ਮਸਲਾ ਪਿਆਏ ਆਰ ਪਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿਚ ਲਈਏ ਪੱਕੀ ਧਾਰ, ਦਿੱਲੀ ਏ ਨੀ ਤੈਨੂੰ ਜਿੱਤ ਕੇ ਮੁੜਾਂਗੇ। ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕਿੰਨਾ ਹਿੱਕ ਵਿਚ ਜੋਰੇ ਪੰਜਾਬੀਆਂ ਦੀ ਦੱਸਣਾ, ਕੁੱਤਿਆਂ ਦੇ ਵਾਂਗ ਨੀ ਤੂੰ ਮੂਹਰੇ ਹੋ ਕੇ ਨੱਸਣਾ, ਪਾ ਕੇ ਗਲ ਤੇਰੇ

0: ਮੰਜ਼ਲਾਂ ਦੇ ਬਲ ਵਧੇ ਕਾਫਲੇ ਨੀ ਰੁਕਣੇ, ਤੇਰਿਆਂ ਝੁਕਾਇਆ ਇਹ ਸੀਸ ਨਹੀਂ ਝੁਕਣੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀਏ, ਤੈਨੂੰ ਜਿੱਤ ਕੇ ਮੁੜਾਂਗੇ। ਕਰੀ ਤੇਰੇ ਨਾਲ ਬੈਠੇ ਆ ਕਰਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਏ ਆਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੀ ਪਾੜੇ। ਹਰੀ ਸਿੰਘ ਨਲੂਏ ਦੇ ਖੂਨ ਦੀ ਦਹਾੜੇ, ਕਾਬਲ ਕੰਧਾਰ ਤੱਕ ਪਾਇਆ ਜੀ ਨੀ ਪਾੜੇ। ਨਿਰਮਲ ਅੱਕ ਕੇ ਪੰਜਾਬੀ ਰੇ ਬੰਗਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਹੋਇਆ ਮਸਲਾ ਪਿਆ ਯਾਰ ਪਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਅਸੀਂ ਦਿਲ ਵਿੱਚ ਲਈਏ ਪੱਕੀ ਧਾਰ ਦਿੱਲੀਏ, ਨੀ ਤੈਨੂੰ ਜਿੱਤ ਕੇ ਮੁੜਾਂਗੇ। ਧੰਨਵਾਦ ਜੀ।
1: ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਸੱਦਾ ਦੇਣ ਜਾ ਰਿਹਾ ਸ਼ਮਸ਼ੇਰ ਸਿੰਘ ਸੰਧੂ ਜੀ ਨੂੰ। ਸ਼ਮਸ਼ੇਰ ਸਿੰਘ ਸੰਧੂ ਜੀ ਪੰਜਾਬੀ ਸਾਹਿਤ ਦੇ ਵਿੱਚ, ਪੰਜਾਬੀ ਸਭਿਆਚਾਰ ਦੇ ਵਿੱਚ, ਪੰਜਾਬੀ ਗੀਤ ਸੰਗੀਤ ਦੀ ਦੁਨੀਆਂ ਦੇ ਵਿੱਚ, ਪੰਜਾਬੀ ਪੱਤਰਕਾਰੀ ਦੀ ਦੁਨੀਆਂ ਦੇ ਵਿੱਚ ਇੱਕ ਚਮਕਦਾ ਹੋਇਆ ਸਿਤਾਰਾ ਹੈ। ਜਦੋਂ ਉਨ੍ਹਾਂ ਨੇ ਕਹਾਣੀਆਂ ਲਿਖੀਆਂ ਸਨ ਤਾਂ ਉਨ੍ਹਾਂ ਦੀ ਕਿਤਾਬ ਕੋਈ ਦਿਓ ਜਵਾਬ ਜਿਹੜੀ ਆ ਉਸਨੇ ਪੰਜਾਬੀ ਸਾਹਿਤ ਜਗਤ ਦੇ ਵਿੱਚ ਤਰਸੱਲੀ ਮਚਾਈ ਸੀ। ਜਦੋਂ ਉਨ੍ਹਾਂ ਨੇ ਪੱਤਰਕਾਰ ਵਜੋਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੰਬਾ ਸਮਾਂ ਕੰਮ ਕੀਤਾ ਤਾਂ ਉਨ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਕੇ ਜਿਹੜੇ ਆ ਪਾਠਕ ਅੱਛ ਅੱਛ ਕਰ ਉੱਠਦੇ ਸਨ। ਇਸ ਦੇ ਨਾਲ ਦੀ ਨਾਲ ਜਦੋਂ ਉਨ੍ਹਾਂ ਦੇ ਲਿਖੇ ਹੋਏ ਗੀਤਾਂ ਨੂੰ ਸਰਜੀਤ ਵਿੰਦਰਕੀਆ ਸਮੇਤ ਜਿਹੜੇ ਆ ਦਰਜਨੇ ਗਾਇਕਾਂ ਨੇ ਗਾਇਆ ਤਾਂ ਸ਼ਮਸ਼ੇਰ ਸੰਧੂ ਦਾ ਨਾਂ ਜਿਹੜਾ ਗੀਤਕਾਰਾਂ ਦੇ ਵਿੱਚ ਜਿਹੜਾ ਸਿਖਰ ਤੇ ਚਲਾ ਗਿਆ। ਤੇ ਸਾਡੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗਾਉਂਦੀ ਸ਼ਾਮ ਦੇ ਵਿੱਚ ਉਹ ਇੱਕ ਕਿਸਾਨ ਕੋਲ ਜਿਹੜਾ ਇਸ ਵੇਲੇ ਚੱਲ ਰਿਹਾ ਹੈ ਉਸ ਦੇ ਹੱਕ ਦੇ ਵਿੱਚ ਦਿੱਲੀ ਦੀ ਸਰਕਾਰ ਨੂੰ ਇੱਕ ਅਰਜ਼ ਕਰ ਰਹੇ ਨੇ ਤੇ ਉਹ ਅਰਜ਼ ਜਿਹੜੀ ਆ ਕਿਸਾਨਾਂ ਦੇ ਹੱਕ ਦੇ ਵਿੱਚ ਕਰ ਰਹੇ ਨੇ। ਲਓ ਸ਼ਮਸ਼ੇਰ ਸਿੰਘ ਸੰਧੂ ਜੀ ਤੋਂ ਸੁਣੋ ਉਨ੍ਹਾਂ ਦੀ ਰਚਨਾ। ਸ਼ਮਸ਼ੇਰ ਸਿੰਘ ਸੰਧੂ ਜੀ, ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਗੋਲ ਮੋਲ ਤੂੰ ਛੱਡਦੇ ਵਾਅਦੇ, ਛੱਡਦੇ ਚੁਸਤ ਜੇ ਲਾਰੇ, ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀਏ ਸਰਕਾਰੇ, ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ, ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ, ਸੁਣ ਸਮੇਂ ਦੀਏ ਸਰਕਾਰੇ, ਸੁਣ ਦਿੱਲੀ ਦੀਏ ਸਰਕਾਰੇ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ। ਮੰਗ ਕੋਈ ਅਲੋਕਾਰ ਨਹੀਂ ਕਰਦੇ, ਮੰਗ ਹੈ ਸਿੱਧੀ ਸਾਦੀ, ਇਹੋ ਚਾਹੁੰਦੇ ਸਾਥੋਂ ਖੁਸ ਨਾ ਜਾਏ ਜ਼ਮੀਨ ਅਸਾਡੀ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਚੈਨ ਨਹੀਂ ਆਉਣੀ ਜਦ ਤੱਕ ਤਿੰਨ ਕਾਨੂੰਨ ਨਹੀਂ ਜਾਂਦੇ ਪਾੜੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀਏ ਸਰਕਾਰੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ। ਫੇਰ ਨਾ ਪਿੱਛੇ ਹਟਣ ਪੰਜਾਬੀ ਜਦ ਆਈ ਤੇ ਆਉਂਦੇ, ਹੱਸ ਹੱਸ ਕੇ ਨੇ ਸੂਲੀ ਚੜਦੇ ਬੰਦ ਬੰਦ ਕਟਵਾਉਂਦੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਇਹ ਗੱਲ ਕੁੱਲ ਸੰਸਾਰ ਜਾਣਦਾ ਦਿਨੇ ਦਿਖਾਉਂਦੇ ਤਾਰੇ, ਸੁਣ ਸਮੇਂ ਦੀਏ ਸਰਕਾਰੇ, ਮੰਨ ਜਾ ਮੰਨ ਜਾ ਮੰਨ ਜਾ ਮੰਗਾਂ ਸਮੇਂ ਦੀਏ ਸਰਕਾਰੇ। ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ, ਅੱਤ ਖੁਦਾ ਦਾ ਵੈਰ ਹੈ ਹੁੰਦਾ ਸੱਚ ਸਿਆਣਿਆਂ ਕਹਿਣਾ, ਸਦਾ ਕਿਸੇ ਕੋਲ ਰਹੀ ਨਾ ਕੁਰਸੀ ਸਦਾ ਨਾ ਤਖ਼ਤ ਤੇ ਬਹਿਣਾ। ਕਲਮ ਰੋਵੇ ਸ਼ਮਸ਼ੇਰ ਸੰਧੂ ਦੀ ਹੱਥ ਬੰਨ ਅਰਜ਼ ਗੁਜ਼ਾਰੇ ਮਨ ਜਾ ਸਮੇਂ ਦੀ ਏ ਸਰਕਾਰੇ ਵੀਰ ਕਿਸਾਨਾਂ ਨੂੰ ਲਾ ਨਾ ਲੰਮੇ ਲਾਰੇ ਮਨ ਜਾ ਮਨ ਜਾ ਮਨ ਜਾ ਮੰਗਾਂ ਸਮੇਂ ਦੀ ਏ ਸਰਕਾਰੇ ਮਨ ਜਾ ਤੈਨੂੰ ਮੰਨਣਾ ਪੈਣਾ ਸਮੇਂ ਦੀ ਏ ਸਰਕਾਰੇ ਸੁਣ ਦਿੱਲੀ ਦੀ ਏ ਸਰਕਾਰੇ।
1: ਸਿੰਘ ਸੰਧੂ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਪਟਿਆਲਾ ਵਾਸਤੇ ਸਾਡੇ ਗਾਇਕ ਸ਼ਾਇਰ ਕੁਲਵੰਤ ਸਿੰਘ ਸਹਿਦੋਕੀ ਜੀ ਨੂੰ। ਕੁਲਵੰਤ ਸਿੰਘ ਸਹਿਦੋਕੀ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਆਪਣਾ ਇਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਜਿਹੜੀ ਕਿ ਕੇਸਰੀ ਕਵਿਤ ਛੰਦ ਦੇ ਵਿਚ ਲਿਖੀ ਹੋਈ ਏ ਤੇ ਇਸ ਦੇ ਵਿਚ ਪੰਜਾਬ ਦੀ ਬੇਰੁਜ਼ਗਾਰ ਨੌਜਵਾਨੀ ਦੀ ਜਿਹੜੀ ਆ ਗੱਲ ਕੀਤੀ ਗਈ ਏ। ਕੁਲਵੰਤ ਸਿੰਘ ਸਹਿਦੋਕੀ ਜੀ ਤੁਹਾਡਾ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿੱਘਾ ਸਵਾਗਤ ਹੈ।
3: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ਾ ਹੈ ਜੀ ਕੇਸਰੀ ਕਵਿਤ ਛੰਦ। ਕੇਸਰੀ ਕਵਿਤ ਛੰਦ ਦੇ ਵਿਚ ਬੇਰੁਜ਼ਗਾਰੀ ਅੱਜ ਦੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕਿਤੇ ਵੀ ਨੌਕਰੀ ਨਹੀਂ ਮਿਲ ਰਹੀ, ਸਰਕਾਰਾਂ ਦੇ ਹੱਥ ਖੜੇ ਹੋਏ ਪਏ ਹਨ ਤੇ ਉਪਰੋਂ ਕਿਸਾਨੀ ਨੂੰ ਮਾਰ ਪੈ ਰਹੀ ਹੈ। ਸੋ ਪੇਸ਼ ਹੈ ਅੱਜ ਦੇ ਹਾਲਾਤ ਦੇ ਉੱਪਰ ਕੇਸਰੀ ਕਵਿਤ ਛੰਦ ਹੈ, ਇੰਜ ਬਿਆਨ ਕੀਤੀ ਜਾ ਰਹੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਡਿਗਰੀਆਂ ਪੜ ਗਏ ਪੈਸੇ ਸਿਰ ਚੜ ਗਏ ਨਸ਼ਿਆਂ ਚ ਹੜ ਗਏ ਅੱਜ ਦੇ ਜਵਾਨ ਜੀ। ਨੌਕਰੀ ਨਾ ਮਿਲੇ ਕਿਤੇ ਕਿਲੇ ਸ਼ਿਕਵੇ ਨੇ ਕਿਤੇ ਚੜੇ ਹੋਏ ਚਿਲੇ ਕਿਤੇ ਤੀਰ ਤੇ ਕਮਾਨ ਜੀ। ਇੱਥੇ ਲੀਡਰਾਂ ਦੇ ਗੱਪ ਪੈਦਾ ਉਹ ਇੱਥੇ ਲੀਡਰਾਂ ਦੇ ਗੱਪ ਪੈਂਦਾ ਰੈਲੀਆਂ ਚ ਖੱਪ ਜਾਣ ਹੱਦਾਂ ਬੰਨੇ ਟੱਪ ਬੜੇ ਹੀ ਸ਼ੈਤਾਨ ਜੀ। ਲਾਰੇ ਨੌਕਰੀ ਦੇ ਲਾਣੀ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਹੋ ਲਾਰੇ ਨੌਕਰੀ ਦੇ ਲਾਣ ਉੱਤੋਂ ਰਿਸ਼ਵਤ ਖਾਣ ਵੋਟਾਂ ਲੈ ਕੇ ਭੱਜ ਜਾਣ ਕਰਦੇ ਹੈਰਾਨ ਜੀ। ਸਾਡੀ ਕਿਸਮਤ ਖੋਟੀ ਬਾਪੂ ਕੱਢ ਲਈ ਸੋਟੀ ਜਿਉਂ ਦੱਬਾ ਮਾਰੇ ਝੋਟੀ ਸੁੱਕੇ ਜਿੰਦ ਜਾਣ ਜੀ। ਬਸ ਇਹੋ ਗੰਮ ਕਰਾਂ ਖੇਤਾਂ ਵਿੱਚ ਕੰਮ ਕਰਾਂ ਪੜ ਲਿਖ ਧੁੱਪੇ ਮਰਾਂ ਲਾ ਕੇ ਜ਼ੋਰ ਤਾਨ ਜੀ। ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ। ਹੋ ਗੌਰਮੈਂਟ ਪਈ ਸੁੱਤੀ ਚੋਰਾਂ ਨਾਲ ਰਲੀ ਕੁੱਤੀ ਪੈਂਦੀ ਮਾੜੇ ਸਿਰੀ ਜੁੱਤੀ ਅਨਪੜ ਪ੍ਰਧਾਨ ਜੀ। ਬਾੜ ਖੇਤ ਨੂੰ ਹੀ ਖਾਵੇ ਝੂਠੇ ਕਰੀ ਜਾਣ ਦਾਵੇ ਸੈਦੋ ਚਿੰਤਾ ਖਾਈ ਜਾਵੇ ਹੋ ਗਏ ਆ ਪਰੇਸ਼ਾਨ ਜੀ ਹੋ ਗਏ ਆ ਪਰੇਸ਼ਾਨ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਿੰਘ ਸਹਿਦੋਕੀ ਜੀ ਤੋਂ ਬਾਅਦ ਹੁਣ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਾਜ਼ਰ ਹੋ ਰਹੇ ਨੇ ਫਤਿਹਗੜ੍ਹ ਸਾਹਿਬ ਤੋਂ ਸਰਹੰਦ ਤੋਂ ਰੀਨਾ ਸਿੰਘ ਜੀ। ਰੀਨਾ ਸਿੰਘ ਜੀ ਪੰਜਾਬੀ ਦੇ ਵਿਚ ਬਹੁਤ ਵਧੀਆ ਗਾਉਂਦੇ ਨੇ, ਉਹਨਾਂ ਦਾ ਖਾਸ ਤੌਰ ਤੇ ਜਿਹੜਾ ਗਾਉਣ ਦਾ ਹੈ ਉਹ ਮੁੱਖ ਰੂਪ ਦੇ ਵਿਚ ਲੋਕ ਗੀਤ ਹੀ ਗਾਉਂਦੇ ਹਨ ਤੇ ਇਸ ਵਾਰ ਵੀ ਉਹ ਸਾਡੇ ਪ੍ਰੋਗਰਾਮ ਦੇ ਵਿਚ ਇਕ ਲੋਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਉਹ ਗੀਤ ਹੈ ਕੁੰਡ ਵਿਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ ਕੁੰਡ ਵਿਚ ਨਹੀਂ ਲੁਕਦੇ। ਤੇ ਰੀਨਾ ਸਿੰਘ ਜੀ ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ।

0: ਜਸਵਿੰਦਰ ਸਿੰਘ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗਰਦੀਵਾਲਾ ਦੇ ਵਿਚ ਵਸਦੇ ਸਾਡੇ ਬਹੁਤ ਹੀ ਪਿਆਰੇ ਸੂਫੀ ਗਾਇਕ ਰਿੰਕੂ ਸ਼ਾਹ ਦੀਵਾਨਾ ਤੋਂ। ਰਿੰਕੂ ਸ਼ਾਹ ਦੀਵਾਨਾ ਜੀ ਸਾਡੇ ਇਸ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਆਪਣਾ ਜੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਪੁੱਤਾਂ ਬਾਰੇ, ਪੁੱਤਾਂ ਦੀ ਕੀ ਮਹੱਤਤਾ ਏ, ਪੁੱਤ ਕੀ ਰੋਲ ਅਦਾ ਕਰ ਸਕਦੇ ਨੇ, ਪੁੱਤ ਕਿਉਂ ਸਮਾਜ ਦੇ ਵਿਚ ਜ਼ਰੂਰੀ ਨੇ, ਤੇ ਇਨ੍ਹਾਂ ਬਾਰੇ ਉਨ੍ਹਾਂ ਦਾ ਗੀਤ ਹੈ। ਰਿੰਕੂ ਸ਼ਾਹ ਦੀਵਾਨਾ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ। ਆਓ ਤੇ ਸਟੇਜ ਤੇ ਆਪਣਾ ਗੀਤ ਲੈ ਕੇ ਹਾਜ਼ਰ ਹੋ ਰਿੰਕੂ ਸ਼ਾਹ ਦੀਵਾਨਾ ਜੀ।
1: ਹੈਲੋ ਜੀ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਸੂਫੀ ਸਿੰਗਰ ਰਿੰਕੂ ਸ਼ਾਹ ਦੀਵਾਨਾ ਬਹੁਤ ਧੰਨਵਾਦੀ ਹਾਂ ਦੁਆਬਾ ਰੇਡੀਓ ਦਾ, ਜਿਨ੍ਹਾਂ ਦੇ ਪੰਜਾਬੀ ਸਰੋਤਿਆਂ ਦੇ ਰੂਹ ਰੂ ਹੋਣ ਦਾ ਮੌਕਾ ਦਿੱਤਾ ਇਸ ਨਿਮਾਣੇ ਕਲਾਕਾਰ ਨੂੰ। ਆਪ ਦੇ ਚਰਨਾਂ ਦੇ ਵਿਚ ਪਹਿਲਾਂ ਸੂਫੀ ਗੀਤ ਦੇ ਨਾਲ ਹਾਜ਼ਰੀ ਲਵਾਈ ਹੈ। ਇੱਕ ਗੀਤ ਪੰਜਾਬੀ ਸਭਿਆਚਾਰਕ ਗੀਤ ਜੋ ਕਿ ਪੁੱਤਾਂ ਬਾਰੇ ਹੈ, ਉਹ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਬਹੁਤ ਸਾਰਾ ਪਿਆਰ ਬਖਸ਼ੋਗੇ। ਔਰ ਇੱਕ ਹੋਰ ਮੇਰੇ ਦਿਲ ਦੇ ਵਿਚ ਬੜੀ ਵੱਡੀ ਗੱਲ ਹੈ ਕਿ ਵਾਹਿਗੁਰੂ ਅੱਲਾ ਤਾਲਾ ਮੇਰੇ ਜਿਹੜੇ ਪੰਜਾਬ ਦੇ ਕਿਸਾਨ ਨੇ, ਕਿਸਾਨ ਵੀਰ ਨੇ ਜੋ ਕਿ ਧਰਨੇ ਤੇ ਗਏ ਨੇ, ਜਿਹੜਾ ਕੇਸ ਹੈ ਉਹਨਾਂ ਦੇ ਹੱਕ ਵਿਚ ਅੱਲਾ ਤਾਲਾ ਵਾਹਿਗੁਰੂ ਕਰਨ ਤੇ ਸਭ ਦਾ ਭਲਾ ਕਰਨ, ਕਿਉਂਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਨ ਵਾਲੇ ਸਾਡੇ ਸਰੋਤੇ ਪੰਜਾਬੀ ਕਿਸਾਨ ਵੀਰ ਉਹਨਾਂ ਦੀ ਮੈਂ ਦੁਆ ਖੈਰ ਮੰਗਦਾ ਹਾਂ। ਇੱਕ ਪੁੱਤਾਂ ਬਾਰੇ ਗੀਤ ਆਪ ਦੀ ਨਜ਼ਰ ਕਰਨ ਲੱਗਾ ਹਾਂ। ਆਸ ਕਰਦਾ ਹਾਂ ਕਿ ਬਹੁਤ ਸਾਰਾ ਪਿਆਰ ਬਖਸ਼ੋਗੇ।

ਰਿੰਕੂ ਸ਼ਾਹ ਦੀਵਾਨਾ ਜੀ ਤੋਂ ਬਾਅਦ ਹੁਣ ਮੈਂ ਸਦਾ ਦੇਣ ਜਾ ਰਿਹਾ ਜੋਗਿੰਦਰਪਾਲ ਮੱਲ ਜੀ ਨੂੰ, ਜਿਹੜੇ ਕਿ ਜਰਮਨ ਦੇ ਵਿਖੇ ਰਹਿ ਰਹੇ ਨੇ ਤੇ ਸਾਡੇ ਇਸ ਪ੍ਰੋਗਰਾਮ ਦੇ ਵਿਚ ਗਾਉਂਦੀ ਸ਼ਾਮ ਦੇ ਵਿਚ ਉਹ ਆਪਣਾ ਜਿਹੜਾ ਗੀਤ ਲੈ ਕੇ ਆ ਰਹੇ ਨੇ। ਉਹ ਗੀਤ ਲਿਖਿਆ ਹੈ ਮਲੇਰਕੋਟਲਾ ਵਸਦੀ ਸਾਡੀ ਸ਼ਾਇਰਾ ਰਣਜੀਤ ਕੌਰ ਸਾਵੀ ਜੀ ਨੇ। ਰਣਜੀਤ ਕੌਰ ਸਾਵੀ ਜੀ ਜਿੱਥੇ ਗੀਤ ਲਿਖਦੇ ਨੇ, ਕਵਿਤਾਵਾਂ ਲਿਖਦੇ ਨੇ, ਗਜ਼ਲਾਂ ਲਿਖਦੇ ਨੇ, ਉਥੇ ਨਾਲ ਦੀ ਨਾਲ ਉਹ ਕਹਾਣੀਆਂ ਵੀ ਲਿਖਦੇ ਨੇ। ਉਨ੍ਹਾਂ ਦਾ ਲਿਖਿਆ ਹੋਇਆ ਇਹ ਕਹਾਣੀ ਸੰਗ੍ਰਹਿ ਪਾਕਿਸਤਾਨ ਦੇ ਵਿਚ ਵੀ ਛਪਿਆ ਹੋਇਆ ਏ। ਰਣਜੀਤ ਕੌਰ ਸਾਵੀ ਜੀ ਦਾ ਗੀਤ ਜੋਗਿੰਦਰਪਾਲ ਮੱਲ ਜੀ ਲੈ ਕੇ ਆ ਰਹੇ ਨੇ, ਤੇਰੀਆਂ ਤੂੰ ਹੀ ਜਾਣੇ। ਜੋਗਿੰਦਰਪਾਲ ਮੱਲ ਜੀ ਆਓ ਤੇ ਗੀਤ ਜਿਹੜਾ ਸਾਡੇ ਸਰੋਤਿਆਂ ਦੇ ਸਾਹਮਣੇ ਰੱਖੋ, ਤੁਹਾਡਾ ਸਵਾਗਤ ਹੈ।

ਗੀਤ ਕੌਰ ਸਾਬੀ ਜੀ ਦੇ ਇਸ ਗੀਤ ਤੋਂ ਬਾਅਦ ਇੱਕ ਗੀਤ ਅਸੀਂ ਜੋਗਿੰਦਰਪਾਲ ਮੱਲ ਜੀ ਤੋਂ ਹੋਰ ਸੁਣਨਾ ਚਾਹਾਂਗੇ, ਜਿਹੜਾ ਕਿ ਰਣਜੀਤ ਕੌਰ ਸਾਬੀ ਜੀ ਦਾ ਹੀ ਲਿਖਿਆ ਹੋਇਆ ਏ ਤੇ ਇਹ ਸਾਡੇ ਅੱਜ ਦੇ ਪ੍ਰੋਗਰਾਮ ਗਾਉਂਦੀ ਸ਼ਾਮ ਦਾ ਆਖਰੀ ਗੀਤ ਹੋਏਗਾ ਤੇ ਇਸ ਜਿਹੜਾ ਹੁਣ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮੱਲ ਜੀ, ਇਹ ਹੈ ਮੇਲਾ ਚਾਰ ਦਿਨਾਂ ਦਾ, ਯਾਨੀ ਕਿ ਜਿੰਦਗਾਨੀ ਜਿਹੜੀ ਆ ਸਿਰਫ ਚਾਰ ਦਿਨਾਂ ਦਾ ਮੇਲਾ ਏ, ਇਸ ਤੋਂ ਬਾਅਦ ਇਹ ਜਿੰਦਗਾਨੀ ਨਹੀਂ ਰਹਿਣੀ। ਇਸ ਜਿੰਦਗਾਨੀ ਨੂੰ ਜਿਹੜਾ ਚਾਰ ਦਿਨਾਂ ਦਾ ਮੇਲਾ ਕਿਵੇਂ ਬਤੀਤ ਕਰਨਾ ਚਾਹੀਦਾ ਆ, ਇਸ ਗੱਲਾਂ ਨੂੰ ਲੈ ਕੇ ਜਿਹੜਾ ਆ ਰਣਜੀਤ ਕੌਰ ਸਾਬੀ ਜੀ ਨੇ ਲਿਖਿਆ ਏ ਤੇ ਆਵਾਜ਼ ਦਿੱਤੀ ਆ ਜੋਗਿੰਦਰਪਾਲ ਮੱਲ ਜੀ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਇੱਕ ਵਾਰ ਫੇਰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ। ਗਾਉਂਦੀ ਸ਼ਾਮ ਦੇ ਸਰੋਤੇ ਤੁਹਾਡੀ ਬੇਸਬਰੀ ਨਾਲ ਅੜੀਕ ਕਰ ਰਹੇ ਨੇ, ਆਓ ਤੇ ਉਨ੍ਹਾਂ ਦਾ ਜਿਹੜਾ ਆ ਮਨ ਪਰਚਾਵਾ ਕਰੋ। ਜੋਗਿੰਦਰਪਾਲ ਮੱਲ ਜੀ।

ਰੁਸਿਆ ਯਾਰ ਮਨਾ ਲੈਵੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈਵੇ ਮੇਲਾ ਚਾਰ ਦਿਨਾਂ ਦਾ ਹੱਸ

0: ਦੱਸਿਆ ਯਾਰ ਬੜਾ ਲਵੇ ਮੇਲਾ ਚਾਰ ਦਿਨਾਂ ਦਾ ਰੁਸਿਆ ਯਾਰ ਮਨਾ ਲੈਵੇ ਮੇਲਾ ਚਾਰ ਦਿਨਾਂ ਦਾ ਹੱਸ ਲੈ ਨੱਚ ਲੈ ਗਾ ਲੈ ਮੇਲਾ ਚਾਰ ਦਿਨਾਂ ਦਾ
1: ਰਣਜੀਤ ਕੌਰ ਸਾਬੀ ਜੀ ਦੀ ਰਚਨਾ ਤੇ ਜੋਗਿੰਦਰ ਪਾਲ ਮੱਲ ਜੀ ਦੀ ਆਵਾਜ਼ ਦੇ ਨਾਲ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੋਣ ਜਾ ਰਿਹਾ ਹੈ। ਪ੍ਰੋਗਰਾਮ ਦੀ ਸਮਾਪਤੀ ਤੋਂ ਪਹਿਲਾਂ ਮੈਂ ਇੱਕ ਵਾਰ ਉਹਨਾਂ ਸਾਰੇ ਸ਼ਾਇਰ ਦੋਸਤਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਗਾਉਂਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਮੈਂ ਅੱਜ ਦੀ ਇਸ ਮਹਿਫਲ ਦੇ ਵਿਚ ਆਉਣ ਵਾਲੇ ਸ਼ਮਸ਼ੇਰ ਸਿੰਘ ਸੰਧੂ ਜੀ ਦਾ ਤਹਿ ਦਿਲੋਂ ਧੰਨਵਾਦੀ ਆ। ਇਸ ਦੇ ਨਾਲ ਦੀ ਨਾਲ ਜਸਵੀਰ ਚੱਜ ਜੀ, ਅਮਨਦੀਪ ਕੌਰ ਜਲੰਧਰੀ ਜੀ, ਨਿਰਮਲਾ ਗਰਗ ਜੀ, ਕੁਲਵੰਤ ਸਿੰਘ ਸਹਿਦੋਕੀ ਜੀ, ਰੀਨਾ ਸਿੰਘ ਜੀ, ਰਿੰਕੂ ਸ਼ਾਹ ਦੀਵਾਨਾ ਜੀ, ਜੋਗਿੰਦਰ ਪਾਲ ਮੱਲ ਜੀ ਦਾ ਬਹੁਤ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਆਪਣੇ ਕੀਮਤੀ ਸਮਿਆਂ ਦੇ ਵਿਚੋਂ ਸਮਾਂ ਕੱਢ ਕੇ ਸਾਡੇ ਅੱਜ ਦੇ ਪ੍ਰੋਗਰਾਮ ਨੂੰ ਜਿਹੜਾ ਆ ਚਾਰ ਚੰਨ ਲਾਏ। ਤੇ ਅੰਤ ਦੇ ਵਿਚ ਹਰਵੰਸੀਓ ਵੱਲੋਂ ਗਾਉਂਦੀ ਸ਼ਾਮ ਪ੍ਰੋਗਰਾਮ ਸੁਣਦੇ ਹੋਏ ਸ਼ਾਇਰਾਂ ਦਾ, ਸਰੋਤਿਆਂ ਦਾ, ਸੰਗੀਤਕਾਰਾਂ ਦਾ, ਗੀਤਕਾਰਾਂ ਦਾ ਬਹੁਤ ਬਹੁਤ ਧੰਨਵਾਦ। ਅਲਵਿਦਾ, ਆਦਾਬ।

0: द्वापर रेडियो।
1: द्वापर रेडियो दे प्यारे श्रोतियो, हफ्तावारी प्रोग्राम कवि दरबार दे विच हरवंत सिंह वालों आदाब नमस्कार सत श्री अकाल कुदरत खैर करे। प्यारे श्रोतियो, अज 8 नवंबर 2020 दिन एतवार है, शाम दे 5 बजदे हन ते मैं 29वां कवि दरबार थोड़े लिए लेके हाजिर हाँ। नवंबर दा महीना है, नवंबर दे महीने दे विच असीं अपनी मां बोली नाल संबंधित जिहड़े बहुत सारे समागम करदे हां ते मां बोली मनुख लई बहुत ही महत्वपूर्ण चीज हुंदी है, इस दे बिना उस दा समुचा विकास नहीं हुंदा। ते बच्चियां नूं जिहड़ा आ जो कुछ भी असीं सिखाना चाहुंदे हां जां बच्चे जो कुछ सिखदे ने उह सारा कुछ जिहड़ा मां बोली राहीं सिखदे ने। ते जे असीं बच्चे नूं अपनी उसकी पढ़ाई उसकी विद्या उसकी सिख्या मां बोली विच देंगे तां ओ बहुत वधिया उसकी उसारी हुंदी है, ओ बहुत वधिया मनुख बनता है। ते जे असीं उस नूं मां बोली दी थां ते होर भाषावां दे विच उसकी सिख्या का प्रबंध करदे आ तां उसका सही ढंग नाल विकास नहीं हुंदा। ਦੇ ਮਾਂ ਬੋਲੀ ਦੀ ਮਹੱਤਤਾ ਨੂੰ ਸਾਹਮਣੇ ਰੱਖਦੇ ਹੋਏ ਜਿਹੜਾ ਆ ਅਸੀਂ ਜਿਹੜਾ ਆ ਇਸ ਹਫ਼ਤੇ ਦਾ ਇਹ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ। ਮਾਂ ਬੋਲੀ ਤੋਂ ਬਿਨਾਂ ਜਿਹੜਾ ਆ ਕਹਿ ਲਈਏ ਮਨੁੱਖ ਜਿਹੜਾ ਇੱਕ ਕਿਸਮ ਦਾ ਊਣਾ ਊਣਾ ਹੁੰਦਾ ਹੈ। ਜੇ ਉਸਨੇ ਦੂਸਰੀਆਂ ਭਾਸ਼ਾਵਾਂ ਵੀ ਕੋਈ ਸਿੱਖਣੀਆਂ ਨੇ ਤਾਂ ਉਹ ਮਾਂ ਬੋਲੀ ਦੀ ਮਦਦ ਦੇ ਨਾਲ ਹੀ ਸਿੱਖ ਸਕਦਾ ਹੈ। ਤੇ ਇਸ ਕਰਕੇ ਮਾਂ ਬੋਲੀ ਜਿਹੜੀ ਆ ਮਨੁੱਖ ਦੇ ਸਮੁੱਚੇ ਵਿਕਾਸ ਦੇ ਵਿੱਚ ਉਸਦਾ ਬਹੁਤ ਵੱਡਾ ਯੋਗਦਾਨ ਹੈ। ਤੇ ਸਾਨੂੰ ਚਾਹੀਦਾ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਾਂ ਬੋਲੀ ਦੇ ਵਿੱਚ ਸਿੱਖਿਆ ਦੇਈਏ। ਜਿੱਥੇ ਪੰਜਾਬੀਆਂ ਦਾ ਇਹ ਫਰਜ਼ ਬਣਦਾ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਸਿਖਾਉਣ, ਉੱਥੇ ਹੋਰ ਵੱਖ ਵੱਖ ਭਾਸ਼ਾਵਾਂ ਜਿੱਥੇ ਜਿੱਥੇ ਵੀ ਲੋਕ ਰਹਿੰਦੇ ਨੇ

0: ਅੱਜ ਦੇ ਕਵੀ ਦਰਬਾਰ ਦਾ ਆਰੰਭ ਕਰਨ ਲਈ ਮੈਂ ਸਭ ਤੋਂ ਪਹਿਲੇ ਸਾਡੇ ਲੁਧਿਆਣਾ ਜ਼ਿਲ੍ਹੇ ਦੇ ਜਗਰਾਵਾਂ ਤੋਂ ਬਬਲੀ ਸੋਹੋਤਾ ਨੂੰ ਸੱਦਾ ਦਿਆਂਗਾ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਵੇ। ਬਬਲੀ ਸੋਹੋਤਾ,
1: ਮੈਂ ਰੋਹਨਸਰੀ ਹੁਣ ਸਰ ਦੀ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਦੁਆਬੇ ਰੇਡੀਓ ਦੇ ਵਿੱਚ ਗੀਤ ਪੇਸ਼ ਕਰਨ ਦਾ ਸੱਦਾ ਦਿੱਤਾ। ਇਹ ਗੀਤ ਫਿਰ ਉਹਦਾ ਗੀਤ ਹੈ ਜੋ ਸਾਮਲੀ ਰੰਗ, ਗਰੀਬ ਘਰ ਦੀ ਕੁੜੀ, ਸਾਮਲੀ ਰੰਗ ਦੀ, ਕਾਲੇ ਰੰਗ ਦੀ, ਜੋ ਤਾਨੇ ਮੀਣੇ ਲੋਕਾਂ ਦੀਆਂ ਨਜ਼ਰਾਂ 'ਚ ਆਪਣੇ ਆਪ ਨੂੰ ਅਲੱਗ ਕੀਤਾ ਕਰਦੀਆਂ ਨੇ, ਉਹ ਸ਼ਰਮ ਮਹਿਸੂਸ ਕਰਦੀਆਂ ਨੇ ਜਾਂ ਉਹਨਾਂ ਨੂੰ ਦੂਰ ਕੀਤਾ ਚਾਹੁੰਦਾ ਆਪਣੇ ਮਹਿਫਲ ਦੇ ਵਿੱਚੋਂ, ਆਪਣੀ ਜ਼ਿੰਦਗੀ ਦੇ ਵਿੱਚੋਂ, ਹਮੇਸ਼ਾ ਕਾਲੇ ਰੰਗ ਨੂੰ ਲੈ ਕੇ ਮਨਹੂਸ ਸਮਝਿਆ ਜਾਂਦਾ ਹੈ ਨੂੰ ਮੈਂ ਗੀਤ ਰਾਹੀਂ ਪੇਸ਼ ਕਰਨਾ ਚਾਹੁੰਦੀ ਹਾਂ। ਉਮੀਦ ਰੱਖਦੀ ਹਾਂ ਸੁਣਨ ਵਾਲਿਆਂ ਤੋਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਵਿਰਹੋ ਦਾ ਗੀਤ। ਮੈਂ ਉਜੜੀ ਬਾਗਾਂ ਦੀ ਬੁਲਬੁਲ।

0: ਧੰਨਵਾਦ ਧੰਨਵਾਦ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਕਸਬਾ ਅਤੇ ਇੱਕ ਵੱਡੇ ਪਿੰਡ ਦਸਾਂਝ ਕਲਾਂ ਤੋਂ ਰਾਮ ਪ੍ਰਕਾਸ਼ ਟੋਨੀ ਜੀ, ਜਿਹੜੇ ਕਿ ਪੰਜਾਬੀ ਸਿਹਤ ਸਭਾ ਦਸਾਂਝ ਕਲਾਂ ਦੇ ਜਨ ਸਕੱਤਰ ਨੇ, ਪਹਿਲਾਂ ਵੀ ਇਹ ਸਾਡੇ ਕਵੀ ਦਰਬਾਰ ਦੇ ਵਿੱਚ ਆ ਚੁੱਕੇ ਨੇ, ਅੱਜ ਫਿਰ ਉਹ ਇੱਕ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ ਰਾਮ ਪ੍ਰਕਾਸ਼ ਟੋਨੀ ਜੀ ਦਾ। ਸਾਡੇ ਹਫ਼ਤਾਵਾਰੀ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ ਟੋਨੀ ਜੀ। ਜੀ ਆਇਆਂ ਨੂੰ
2: ਸਤਿਕਾਰਯੋਗ ਸਾਥੀਓ, ਮੈਂ ਤੁਹਾਡੇ ਨਾਲ ਆਪਣਾ ਗੀਤ ਸਾਂਝਾ ਕਰਨ ਜਾ ਰਿਹਾ। ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਲੋਕਾਂ ਪਾਣੇ ਆਈ ਆਜ਼ਾਦੀ ਏ, ਸਾਡੀ ਤਾਂ ਹੋਈ ਬਰਬਾਦੀ ਏ, ਬਹਿ ਜਾ ਤੈਨੂੰ ਦੁੱਖ ਖੋਲ ਸੁਣਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਮਜ਼ਦੂਰਾਂ ਬਲੂਰਾਂ ਦੀ ਸੁਣਦਾ ਕੋਈ ਨਾ, ਮਾੜੇ ਨੂੰ ਮਿਲਦੀ ਕਿਤੇ ਟੋਈ ਨਾ, ਕੱਲੀ ਜਿੰਦ ਕੱਲੀ ਜਿੰਦ ਕੂੰਜ ਵਾਂਗ ਕਰ ਲਾਵੇ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਅਸੀਂ ਤਾਂ ਨੇ ਆਪਣਾ ਵੇਚ ਕੇ ਡੰਗ ਟਪਾਉਂਦੇ ਹਾਂ, ਸੋਨੇ ਦੀ ਚਿੜੀ ਦੇ ਵਾਸੀ ਫਿਰ ਵੀ ਅਖਵਾਉਂਦੇ ਹਾਂ, ਕਦੋਂ ਵੇੜੇ ਆਵਣਗੀਆਂ ਠੰਡੀਆਂ ਛਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਇੱਥੇ ਸੰਦੇ ਪੈ ਨੇ ਡੰਗ ਦੀ ਰੋਟੀ ਦੇ, ਕੀ ਦੱਸੀਏ ਤੈਨੂੰ ਹਾਲਾਤ ਕਿਸਮਤ ਖੋਟੀ ਦੇ, ਦੱਸ ਕਿੱਥੋਂ ਅੰਨ ਲਿਆ ਕੇ ਰੋਜ਼ ਪਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਅਸੀਂ ਟਨਾਂ ਦੇ ਟਨ ਪੈਦਾ ਕਰਦੇ ਇੱਕ ਪਹਾਂ ਦੇ, ਫਿਰ ਵੀ ਰਹਿੰਦੇ ਕਰ ਜਾਈ ਸ਼ਾਹਾਂ ਦੇ, ਦੇ ਕੇ ਧਰਵਾਸੇ ਦਿਲ ਨੂੰ ਪਈ ਪਰਚਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਟੋਨੀ ਤਨ ਦਾ ਤੰਦੂਰਤ ਪਾਉਂਦੇ ਹਾਂ, ਦਿਨ ਆਸਾਂ ਆਸਰੇ ਪੈ ਲਗਾਉਂਦੇ ਹਾਂ, ਫਿਰ ਵੀ ਤੇਰੇ ਲਈ ਕਰਦੇ ਹਾਂ ਦੁਆਵਾਂ ਵੇ, ਇੱਥੋਂ ਉੱਡ ਜਾ ਕਾਲਿਆ ਕਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ, ਤੈਨੂੰ ਕਿੱਥੋਂ ਚੂਰੀਆਂ ਪਾਵਾਂ ਵੇ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਜੀ ਤੋਂ ਬਾਅਦ ਹੁਣ ਮੈਂ ਮੋਹਾਲੀ ਵਸਦੀ ਸਾਡੀ ਸ਼ਾਇਰਾ ਮਨਮੋਹਨ ਕੌਰ ਜੀ ਨੂੰ ਸੱਦਾ ਦੇਣਾ ਹੈ ਕਿ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਮਨਮੋਹਨ ਕੌਰ ਜੀ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
3: ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੈਂ ਜਾਣਦੀ ਹਾਂ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੀਆਂ ਕੰਧਾਂ ਰੁਧਨ ਕਰ ਕਰ ਸਲਾਬੀਆਂ ਗਈਆਂ ਨੇ, ਤੇਰੇ ਤਨ ਦੇ ਕੱਪੜੇ ਪੀਪਣੀਆਂ ਬਣ ਬਣ ਉਤਰ ਰਹੇ ਨੇ, ਮੇਰੇ ਘਰ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਤੇਰੀ ਮਮਟੀ ਉੱਪਰ ਪੰਛੀ ਬੈਠ ਰਾਗ ਬਿਰਹਾ ਅਲਾਪਦੇ ਨੇ, ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ, ਮੇਰੇ ਬਿਨਾਂ ਤੇਰੇ ਤਾਲੇ ਤੋਂ ਲੈ ਕੇ ਇਸੀ ਤੱਕ ਚੰਗਾਲੇ ਗਏ ਨੇ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜਦੀ ਹਵਾਂਕ ਆਉਂਦੀ ਹੈ। ਹੁਣ ਅਗਰਬੱਤੀ ਦੀ ਨਹੀਂ ਮਿੱਟੀ ਤੋੜਦੀ ਹਵਾਂਕ ਆਉਂਦੀ ਹੈ। ਡੋਗੀ ਗੇਟ 'ਤੇ ਸਿਰ ਸੁੱਟ ਕੇ ਸੌਂਦਾ ਜਾਂ ਬੁੱਥੀ ਉੱਪਰ ਚੁੱਕੀ ਰੋਂਦਾ ਹੈ। ਡਾਕੀਆ ਡਾਕ ਸੁੱਟਣ ਵਕਤ ਸ਼ਰਬਤ ਜਾਂ ਚਾਹ ਨੂੰ ਉਡੀਕਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਤੇਰੇ ਬੰਦ ਦੇਖ ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਤੈਨੂੰ ਬੰਦ ਦੇਖ ਕੋਈ ਕਿਰਾਏ ਲਈ ਮੰਗਦਾ ਕੋਈ ਖਰੀਦਣਾ ਲੋਚਦਾ ਹੈ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਦੇ ਹਾਂ। ਮੈਂ ਤ੍ਰਭਕ ਜਾਂਦੀ ਹਾਂ ਰੋਂਦੀ ਹਾਂ ਤੈਨੂੰ ਪਰਾਏ ਹੱਥ ਕਿਵੇਂ ਸੌਂਪ ਦੇਵਾਂ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਤੂੰ ਮੇਰੇ ਸੁਪਨਿਆਂ ਦਾ ਘਰ ਮੇਰੇ ਪਿਆਰ ਦਾ ਤੂੰ ਹੀ ਸਾਕਸ਼ੀ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਮੇਰੇ ਪੁੱਤਰ ਦਾ ਘਰ ਵੀ ਪਿਆਰਾ ਮੇਰਾ ਆਪਣਾ ਹੈ ਨਾ ਪਰਾਇਆ ਹੈ। ਉੱਥੇ ਰਹਿ ਕੇ ਮੈਨੂੰ ਆਪਣੇਪਣ ਵਰਗਾ ਸਕੂਨ ਮਹਿਸੂਸ ਨਹੀਂ ਹੁੰਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਦੇਸ਼ ਵਿਦੇਸ਼ੀ ਬਣ ਪੁੱਤਰ ਦਾ ਘਰ ਕੋਸਾ ਕੋਸਾ ਨਹੀਂ ਲੱਗਦਾ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਉਹ ਉਦਾਸ ਰੋਸ਼ਨੀਆਂ ਦਾ ਘਰ ਹੋਟਲ ਵਾਂਗ ਵਕਤੀ ਲੱਗਦਾ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੀ ਹੈ ਮੇਰੀ ਹੀ ਮਲਕੀਅਤ ਹੈ। ਮੇਰੇ ਜਿਉਂਦੇ ਜੀ ਤੱਕ ਤੂੰ ਮੇਰਾ ਹੈ ਮੇਰੀ ਹੀ ਮਲਕੀਅਤ ਹੈ। ਮੈਂ ਫਿਰ ਧੂਪ ਅਤੇ ਦੀਵੇ ਨਾਲ ਤੇਰੀ ਆਰਤੀ ਉਤਾਰਨੀ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਕੋਸੀ ਕੋਸੀ ਧੁੱਪ 'ਚ ਬੈਠ ਪੰਛੀਆਂ ਦਾ ਰਾਗ ਮੁਲਹਾਰ ਸੁਣਨਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਅੰਬਰੀ ਛੱਤ ਨੀਚੇ ਤੇਰੀ ਨਿੱਘੀ ਬੁੱਕਲ 'ਚ ਆਖਰੀ ਨੀਂਦ ਸੋਣਾ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ। ਮੈਂ ਜਾਣਦੀ ਹਾਂ ਕਿ ਮੇਰੇ ਘਰ ਤੂੰ ਮੇਰੇ ਬਿਨਾਂ ਬਹੁਤ ਉਦਾਸ ਹੈ ਬਹੁਤ ਉਦਾਸ ਹੈ। ਧੰਨਵਾਦ।
1: ਪੈਰਾ ਮਨਮੋਹਨ ਕੌਰ ਜੀ ਤੋਂ ਬਾਅਦ ਹੁਣ ਮੈਂ ਅੰਮ੍ਰਿਤਸਰ ਵਾਸਤੇ ਸ਼ਾਇਰ ਕੁਲਦੀਪ ਦਰਾਜਕੇ ਜੀ ਨੂੰ ਸੱਦਾ ਦੇਣ ਜਾ ਰਿਹਾ। ਕੁਲਦੀਪ ਦਰਾਜਕੇ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਕਹਿ ਰਹੇ ਨੇ, ਹੱਕ ਦੇ ਗਿਓ ਨੈਣਾ ਨੂੰ ਬੇਸੁਪਨੇ ਦੇਖਣ ਦਾ, ਪਰ ਕੀ ਦੱਸਾਂ ਮੇਥੋਂ ਨੀਂਦਾਂ ਰੁਸੀਆਂ ਨੇ। ਇਹ ਰੁਸੀਆਂ ਨੀਂਦਾਂ ਨੂੰ ਕਿਵੇਂ ਆਪਣੇ ਨੇੜੇ ਰੱਖਣਾ ਏ ਤਾਂ ਕਿ ਉਹ ਤੁਹਾਡਾ ਦਿਲ ਦਾ ਹਾਲ ਸੁਣਾਉਣ। ਤੇ ਆਪਣੇ ਦਿਲ ਦੀ ਹਾਲ ਸੁਣਾਉਂਦੀ ਹੋਈ ਰਚਨਾ ਲੈ ਕੇ ਹਾਜ਼ਰ ਨੇ ਕੁਲਦੀਪ ਦਰਾਜਕੇ ਜੀ।
0: ਦੁਆਬਾ ਰੇਡੀਓ ਚੈਨਲ ਦੇ ਸਾਰੇ ਰੱਬ ਵਰਗੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਹਰਬੰਸ ਜੀ, ਇੱਕ ਰਚਨਾ ਛੋਟੀ ਜੀ ਤਰੰਨਮ ਦੇ ਵਿੱਚ ਕਹਿ ਰਿਹਾ, ਸਰੋਤਿਆਂ ਦੇ ਰੂਬਰੂ ਹੋ ਰਿਹਾ, ਮੈਂ ਗੌਰ ਕਰਨਾ। ਹੱਕ ਦੇ ਗਿਓ ਨੈਣਾ ਨੂੰ

0: ਧੰਨਵਾਦ ਜੀ।
1: ਦੀਪ ਦਰਾਜਕੇ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ। ਨਾਗਾਲੈਂਡ ਦੀ ਰਾਜਧਾਨੀ ਕਹਿਮਾ ਸ਼ਹਿਰ ਦੇ ਵਿੱਚ ਵਸਦੀ ਸਾਡੀ ਅੰਗਰੇਜ਼ੀ ਦੀ ਸ਼ਾਇਰਾ ਖੈਰਨਿਊ ਮਹਿਕ ਜੀ ਨੂੰ। ਖੈਰਨਿਊ ਮਹਿਕ ਜੀ ਜਦੋਂ ਦਾ ਸਾਡਾ ਕਵੀ ਦਰਬਾਰ ਸ਼ੁਰੂ ਹੋਇਆ ਉਦੋਂ ਤੋਂ ਹੀ ਸਾਡੇ ਨਾਲ ਜੁੜੇ ਹੋਏ ਨੇ। ਉਹ ਲਗਭਗ ਸਾਡੇ ਹਰ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੁੰਦੇ ਰਹੇ ਨੇ ਅਤੇ ਕੁਝ ਸਿਹਤ ਦੀਆਂ ਮਜਬੂਰੀਆਂ ਦੇ ਕਾਰਨ ਪਿਛਲੇ ਕਵੀ ਦਰਬਾਰਾਂ ਦੇ ਵਿੱਚ ਉਹ ਜਿਹੜੇ ਆ ਹਾਜ਼ਰ ਨਹੀਂ ਹੋ ਸਕੇ। ਅਤੇ ਉਹ ਕਵੀ ਦਰਬਾਰਾਂ ਦੇ ਵਿੱਚ ਆਮ ਤੌਰ 'ਤੇ ਆਪਣੀਆਂ ਜਾਂ ਅੰਗਰੇਜ਼ੀ ਦੇ ਸ਼ਾਇਰਾਂ ਦੀਆਂ ਲਿਖੀਆਂ ਕਵਿਤਾਵਾਂ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਉਹ ਆਪਣੀ ਹੀ ਲਿਖੀ ਹੋਈ ਕਵਿਤਾ ਲੈ ਕੇ ਹਾਜ਼ਰ ਨੇ। ਖੈਰਨਿਊ ਮਹਿਕ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਥੈਂਕ ਯੂ। ਟੁਡੇ ਦ ਨੇਮ ਆਫ ਮਾਈ ਪੋਇਮ ਇਜ਼ ਰੈਮਨੈਂਟ, ਦ ਸਵੀਟ ਚਾਈਲਡਹੁੱਡ ਮੈਮੋਰ ਦੈਟ ਵੀ ਸਪੈਂਡ ਬੀਨੀਥ ਦ ਆਰਚ ਲੈਂਪ। The poem goes as, The land where I spent happy hours, visited though, keep haunting with happy memories of how I ran and hide, of how I sat in a corner and sang a merrily happy song, of how the folk tales are retold, induce excitement and ever desire to know more of the folklores. Beneath the arch lamp that lightened the whole vicinity, neither I nor my camaraderie were in a hurry to head home. Stumble and regain consciousness, make me ponder, had I been young, would anything change? I wonder, still and still, with the same sweetness of infantile mindset, though not whole anymore. Thank you.
1: ਖੈਰਨਿਊ ਮਹਿਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਅੰਬਾਲਾ ਬਸਤੀ ਸਾਡੀ ਸ਼ਾਇਰਾ ਦੀਆ ਸ਼ਰਮਾ ਜੀ ਨੂੰ। ਪਿਛਲੇ ਦਿਨਾਂ ਦੇ ਵਿੱਚ ਦੁਸਹਿਰਾ ਲੰਘਿਆ ਹੈ, ਦੁਸਹਿਰੇ ਤੋਂ ਬਾਅਦ ਹੁਣ ਦੀਵਾਲੀ ਆ ਰਹੀ ਹੈ। ਦੀਆ ਸ਼ਰਮਾ ਜੀ ਹਿੰਦੀ ਦੇ ਵਿੱਚ ਦੀਵਾਲੀ ਨਾਲ ਸੰਬੰਧਿਤ ਆਪਣੀ ਕਵਿਤਾ ਲੈ ਕੇ ਹਾਜ਼ਰ ਹੋ ਰਹੀ ਹੈ ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਦੀਆ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜੀ ਆਇਆਂ ਨੂੰ।
3: ਦੋ ਆਵਾ ਰੇਡੀਓ ਕੇ ਸਭੀ ਸ਼ਰੋਤਾਓਂ ਕੋ ਦੀਆ ਸ਼ਰਮਾ ਕਾ ਪਿਆਰ ਭਰਾ ਨਮਸਕਾਰ। आप सभी श्रोताओं को दीपावली की अग्रिम हार्दिक शुभकामनाएं। एक बार फिर से उपस्थित हूं आप सबके सामने अपनी एक रचना लेकर जो दीपावली से ही संबंधित है। आशा करती हूं आप सभी श्रोताओं को पसंद आए। परित्यक्त राह पर दिया जलाकर, परित्यक्त राह पर दिया जलाकर पथ प्रकाशित कर देना, अव्यक्त भावों के लिए दिया जलाकर मन को उल्लसित कर लेना। परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। खोए बचपन के लिए दिया जलाकर, खोए बचपन के लिए दिया जलाकर भाव सुगंधित कर लेना। खोए बचपन के लिए दिया जलाकर भाव सुगंधित कर लेना, माता पिता के लिए दिया जलाकर आशीर्वाद सुरक्षित कर लेना। माता पिता के लिए दिया जलाकर आशीर्वाद सुरक्षित कर लेना, सीमा प्रहरियों के लिए दिया जलाकर, सीमा प्रहरियों के लिए दिया जलाकर सुरक्षा अपेक्षित कर लेना, सीमा प्रहरियों के लिए दिया जलाकर सुरक्षा अपेक्षित कर लेना। श्रमिकों कृषकों के लिए दिया जलाकर, श्रमिकों कृषकों के लिए दिया जलाकर आजीविका अनुबंधित कर लेना। जन जन सब जीव जंतु प्रकृति के लिए, जन जन सब जीव जंतु प्रकृति के लिए दिया जलाकर मन आनंदित कर लेना, देश धर्म रिश्ते नातों के लिए, देश धर्म रिश्ते नातों के लिए दिया जलाकर कर्म प्रशंसित कर लेना, कर्म प्रशंसित कर लेना, परित्यक्त राह पर दिया जलाकर पथ प्रकाशित कर लेना, अव्यक्त भावों के लिए दिया जलाकर मन को उल्लसित कर लेना। धन्यवाद।
1: दिया शर्मा तो बाद हुण मैं थोड़े सन्मुख दुबई वसदे साडे शायर सुखराज सिकंदर जी नूं गुजारिश करांगा कि वो अपनी रचना लेके हाजिर हुण। सुखराज सिकंदर जी जिहड़ी इस बार अपनी रचना लेके हाजिर हो रहे ने, वो जदों मनुख इस संसार चों कूच कर जांदा है ते उस समय उस नाल किस तरह कोई हित प्यार जिहड़े आ सांझे हुंदे ने, इस जिहड़ा आ पलां नूं सुखराज सिकंदर ने फड़न दी कोशिश कीती है। सुखराज सिकंदर जी तुहाडा स्वागत है।
4: सत श्री अकाल, नमस्ते, सलाम, अदब दोस्तो, मैं तुहाडा अपना सुखराज सिकंदर हर वार दी तरह ਦੁਆਬਾ ਰੇਡੀਓ ਅਤੇ ਹਰਬੰਸ ਸਿੰਘ ਸਾਹਿਬ ਜੀ ਨੇ ਇਸ ਨਿਮਾਣੇ ਨੂੰ ਫਿਰ ਮਾਣ ਬਖਸ਼ਿਆ। ਮੈਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜਦੋਂ ਮੇਰੀ ਮੌਤ ਹੋਈ, ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ। ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਜਦੋਂ ਮੇਰੀ ਮੌਤ ਹੋਈ ਇੱਕ ਵੱਖਰਾ ਨਜ਼ਾਰਾ ਸੀ, ਹਰ ਕੋਈ ਰੋਂਦਾ ਸੀ ਜਿਵੇਂ ਸਭ ਦਾ ਸਹਾਰਾ ਸੀ। ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ, ਹਰ ਪਾਸੇ ਸੋਭਾ ਮੇਰੀ ਸਾਰੇ ਭਰ ਦੇ ਹੰਗਾਰਾ ਸੀ। ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ, ਇੱਕ ਮੈਂ ਹੀ ਇਕੱਲਾ ਸੀ ਹਰੇਕ ਨੂੰ ਪਿਆਰਾ ਸੀ। ਦੁਸ਼ਮਣ ਵੀ ਕੋਲ ਆਏ, ਬੜੇ ਅੱਥਰੂ ਵਹਾਉਂਦੇ ਸੀ, ਲੱਗਦਾ ਸੀ ਇੰਝ ਮੈਨੂੰ ਕੀਤੀ 'ਤੇ ਪਛਤਾਉਂਦੇ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਯਾਰਾਂ ਦਾ ਸੀ ਯਾਰ ਕਹਿੰਦੇ, ਬੰਦਾ ਬੜਾ ਨੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਕੋਈ ਮੰਦਾ ਨਾ ਬੋਲੇ ਮੈਨੂੰ, ਮਿੱਠੀ ਜ਼ਬਾਨ ਹਰੇਕ ਸੀ। ਇਸ ਚੰਦਰੇ ਜੱਗ ਦਾ ਮੈਂ ਜਿਵੇਂ ਮੋਹ ਸਾਰਾ ਠੱਗਿਆ। ਮਰਿਆ ਬੰਦਾ ਕਿੰਨਾ ਚੰਗਾ ਉਹ ਮੈਨੂੰ ਮਰਿਆ ਪਤਾ ਲੱਗਿਆ। ਉਹ ਮਰਿਆ ਬੰਦਾ ਕਿੰਨਾ ਚੰਗਾ ਮੈਨੂੰ ਮਰਿਆ ਪਤਾ ਲੱਗਿਆ। ਐਵੇਂ ਜਿਉਂ ਕੇ ਲੰਘਾਈ ਜੰਮਦੇ ਮਰ ਜਾਂਦੇ ਚੰਗਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਸਾਰੇ ਮੈਨੂੰ ਕਿੰਨਾ ਚਾਹੁੰਦੇ ਇੱਕ ਮੈਂ ਹੀ ਬੋਲਦਾ ਮੰਦਾ ਸੀ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਐਵੇਂ ਗੁੱਸਾ ਕਰਦਾ ਰਿਹਾ ਮੈਂ ਤਾਕੇ ਜਹਾਨ ਨੂੰ। ਦਸ ਕਤ ਮੰਦਾ ਬੋਲਿਆ ਮੈਂ ਆਪਣੀ ਰਕਾਨ ਨੂੰ। ਜੋ ਮੱਥੇ ਤੂੜੀ ਪਾਉਂਦੀ ਰਹੀ ਬੁਰਾ ਹਾਲ ਵਹਿਣ ਪਾਉਂਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਸਿਕੰਦਰਾ ਮਰਿਆ ਪਤਾ ਲੱਗਾ ਉਹ ਕਿੰਨਾ ਮੈਨੂੰ ਚਾਹੁੰਦੀ ਸੀ। ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ।
1: ਰਾਜ ਸਿਕੰਦਰ ਦੀ ਕਵਿਤਾ ਤੋਂ ਬਾਅਦ ਹੁਣ ਮੈਂ ਲੁਧਿਆਣਾ ਵਸਦੀ ਸ਼ਾਇਰਾ ਬਲਜੀਤ ਘੋਲੀਆ ਜੀ ਨੂੰ ਸੱਦਾ ਦਿਆਂਗਾ। ਬਲਜੀਤ ਘੋਲੀਆ ਜੀ ਆਪਣੀ ਰਚਨਾ ਦੇ ਵਿੱਚ ਕਹਿ ਰਹੇ ਨੇ, ਮੈਂ ਕੋਰੇ ਕਾਗਜ਼ ਵਰਗੀ ਸੀ। ਦੇਖੀਏ ਇਹ ਕੋਰਾ ਕਾਗਜ਼ ਕਿਹੋ ਜਿਹਾ ਹੈ ਅਤੇ ਕੋਰੇ ਕਾਗਜ਼ ਦੇ ਉੱਤੇ ਕੌਣ ਕੋਈ ਰੰਗ ਬਖੇਰ ਰਿਹਾ ਹੈ ਅਤੇ ਕਿਵੇਂ ਇਸ ਰੰਗਾਂ ਦੇ ਖੇਡ ਨੂੰ ਸਾਡੀ ਸ਼ਾਇਰਾ ਜਿਹੜੀ ਆ ਪੇਸ਼ ਕਰਦੀ ਆ। ਬਲਜੀਤ ਘੋਲੀਆ ਜੀ ਤੁਹਾਡਾ ਸਵਾਗਤ ਹੈ।
5: ਮੈਂ ਕੋਰੇ ਕਾਗਜ਼ ਵਰਗੀ ਸੀ ਤੇ ਉਹ ਰੰਗਾਂ ਨਾਲ ਭਰਦਾ ਗਿਆ ਅਚਾਨਕ ਐਸਾ ਤੂਫਾਨ ਆਇਆ ਤੇ ਮੈਨੂੰ ਬੇਰੰਗੀ ਉਹ ਕਰ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ। ਉਹ ਸਾਹਮਣਾ ਸਕਿਆ ਜਜ਼ਬਾਤਾਂ ਨੂੰ ਉਹ ਸਾਂਭ ਨਾ ਸਕਿਆ ਜੇ ਜਵਾਤਾਂ ਨੂੰ, ਵੀ ਉਹਤੇ ਪਿਆਰ ਹਾਵੀ ਹੋ ਗਿਆ, ਉਹਤੇ ਪਿਆਰ ਹਾਵੀ ਹੋ ਗਿਆ। ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਮੈਂ ਸਮਝਾਇਆ ਪਿਆਰ ਨਹੀਂ ਜਨੂਨ ਹੈ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ, ਅਖੀਰ ਮੇਰੇ ਅਰਮਾਨਾਂ ਦਾ ਖੂਨ ਹੋ ਗਿਆ। ਮੈਂ ਕੋਰੇ ਕਾਗਜ਼ ਵਰਗੀ ਸੀ, ਮੈਂ ਕੋਰੇ ਕਾਗਜ਼ ਵਰਗੀ ਸੀ। ਬੇਸੁਮਾਰ ਸੁਪਨੇ ਮੇਰੇ ਅੱਖਾਂ ਦੇ, ਬੇ
1: ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਦਸੂਹਾ ਇਲਾਕੇ ਦੇ ਪਿੰਡ ਬੋਦਲਾਂ ਤੋਂ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹੈ ਜੀ। ਸਾਡੀਆਂ ਕਾਮੇ ਫਲਾਂ ਦੇ ਵਿੱਚ ਪਹਿਲਾਂ ਵੀ ਆਉਂਦੇ ਰਹਿੰਦੇ ਨੇ, ਬਹੁਤ ਵਧੀਆ ਕਵਿਤਾ ਲਿਖਦੇ ਨੇ ਗੁਰਪ੍ਰੀਤ ਸਫਰੀ ਜੀ। ਉਹ ਹਿੰਦੀ ਦੇ ਵਿੱਚ ਵੀ ਲਿਖਦੇ ਨੇ, ਪੰਜਾਬੀ ਵਿੱਚ ਵੀ ਲਿਖਦੇ ਨੇ। ਇਸ ਵਾਰ ਅਸੀਂ ਉਹਨਾਂ ਨੂੰ ਪੰਜਾਬੀ ਦੀ ਕਵਿਤਾ ਜਿਹੜੀ ਆ ਪੇਸ਼ ਕਰਨ ਲਈ, ਜਿਹੜੀ ਕਿ ਦੁਨੀਆ ਇੱਕ ਮੇਲਾ ਆ, ਮੇਲੇ ਦੇ ਸੰਬੰਧ ਵਿੱਚ ਉਹਨਾਂ ਦੀ ਕਵਿਤਾ ਲਈ ਅਸੀਂ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹਾਂ ਕਿ ਉਹ ਆਉਣ ਅਤੇ ਆਪਣੀ ਕਵਿਤਾ ਸਾਂਝੀ ਕਰਨ। ਗੁਰਪ੍ਰੀਤ ਸਫਰੀ ਜੀ, ਤੁਹਾਡਾ ਸਵਾਗਤ ਹੈ।
6: ਸਤਿ ਸ਼੍ਰੀ ਅਕਾਲ ਦੋਸਤੋ, ਦੁਆਬਾ ਰੇਡੀਓ ਟੀਮ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਆਪ ਜੀ ਦੇ ਸਾਹਮਣੇ ਪੇਸ਼ ਹੋਣ ਦਾ ਮੌਕਾ ਮਿਲਿਆ। ਅੱਜ ਇੱਕ ਕਵਿਤਾ ਜਿਸ ਦਾ ਨਾਮ ਹੈ ਮੇਲਾ, ਉਮੀਦ ਕਰਦਾ ਹਾਂ ਪਸੰਦ ਕਰੋਗੇ। ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਦੁਨੀਆ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦੇਖਦੇ ਵਾਂਗਰ ਜੱਚ ਰਿਹਾ ਹੈ ਆਦਮੀ। ਲੱਖਾਂ ਮੁਸੀਬਤਾਂ ਦਾ ਸੰਤਾਪ ਇਹਨੇ ਮੋਢਿਆਂ ਉੱਪਰ ਉਠਾਇਆ ਹੈ, ਲੱਖਾਂ ਮੁਸੀਬਤਾਂ ਦਾ ਸੰਤਾਪ ਇਸਨੇ ਮੋਢਿਆਂ ਉੱਪਰ ਉਠਾਇਆ ਹੈ, ਫਿਰ ਵੀ ਕਿੰਨਾ ਸੋਹਣਾ ਵੇਖੋ ਨੱਚ ਰਿਹਾ ਹੈ ਆਦਮੀ। ਹਰ ਪਾਸੇ ਧਰਮ ਨੇ ਪੈਰ ਇਹਨਾਂ ਬਸਤੀਆਂ ਦੇ ਵਿੱਚ ਪਸਾਰੇ ਹਨ, ਹਰ ਪਾਸੇ ਅਧਰਮ ਨੇ ਪੈਰ ਬਸਤੀਆਂ ਦੇ ਵਿੱਚ ਪਸਾਰੇ ਹਨ, ਦੂਜਿਆਂ ਨੂੰ ਬਚਾਉਂਦਿਆਂ ਬਚਾਉਂਦਿਆਂ ਖੁਦ ਵੀ ਬਚ ਰਿਹਾ ਹੈ ਆਦਮੀ। ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਭਾਵੇਂ ਇਸਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਭਾਵੇਂ ਇਹਨੇ ਆਸਮਾਨ ਨੂੰ ਛੂੰਦੇ ਬੁਰਜ ਖਲੀਫੇ ਹਨ ਬਣਾ ਲਏ, ਫਿਰ ਵੀ ਆਪਣੇ ਵਜੂਦ ਅੱਗੇ ਕੱਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ। ਸੋ ਆਖਰੀ ਬੰਦ ਹੈ, ਇਹ ਕੋਈ ਜ਼ਹਿਰ ਨਹੀਂ ਹੈ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਇਹ ਕੋਈ ਜ਼ਹਿਰ ਨਹੀਂ ਕਿ ਜਿਸਨੇ ਇਹਦੇ ਅੰਗ ਅੰਗ ਜਾ ਰਲਣਾ ਹੈ, ਬਣ ਜ਼ਹਿਰ ਆਦਮੀ ਦੀਆਂ ਨਸਾਂ 'ਚ ਹੁਣ ਤਾਂ ਰਚ ਰਿਹਾ ਹੈ ਆਦਮੀ, ਦੁਨੀਆਂ ਦੇ ਮੇਲੇ ਵਿੱਚ ਵੇਖੋ ਨੱਚ ਰਿਹਾ ਹੈ ਆਦਮੀ, ਕਠਪੁਤਲੀਆਂ ਦੀ ਦਿੱਖ 'ਤੇ ਵਾਂਗਰ ਜੱਚ ਰਿਹਾ ਹੈ ਆਦਮੀ। ਸੋ ਦੋਸਤੋ ਧੰਨਵਾਦ।
1: ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਹਾਜ਼ਰ ਹੋ ਰਹੇ ਨੇ ਅਮਰਜੀਤ ਕੌਰ ਅਮਰਜੀਤ, ਜਿਹੜੇ ਕਿ ਪੰਜਾਬ ਦੇ ਇਲਾਕਾ ਦੁਆਬੇ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਭ ਤੋਂ ਵੱਡੇ ਪਿੰਡ ਭਾਮ ਨਾਲ ਸੰਬੰਧ ਰੱਖਦੇ ਨੇ। ਭਾਮ ਪਿੰਡ ਜਿਹੜਾ ਆ ਹੁਸ਼ਿਆਰਪੁਰ ਦਾ ਬਹੁਤ ਵੱਡਾ ਪਿੰਡ ਹੈ, ਅਤੇ ਇਸੇ ਤਰ੍ਹਾਂ ਅਮਰਜੀਤ ਕੌਰ ਅਮਰ ਦਾ ਪੰਜਾਬੀ ਗਜ਼ਲ ਦੇ ਨਾਂ ਵਿੱਚ ਵੀ ਇੱਕ ਵੱਡਾ ਨਾਂ ਹੈ। ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਉੱਪਰ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿਹੜਾ ਵਿਦਿਆਰਥੀਆਂ ਨੇ ਜਿਹੜੇ ਖੋਜ ਕਾਰਜੇ ਕੀਤੇ ਨੇ, ਅਤੇ ਜਿੱਥੇ ਉਹ ਗਜ਼ਲ ਲਿਖਦੇ ਨੇ ਉੱਥੇ ਉਹ ਗੀਤ ਵੀ ਲਿਖਦੇ ਨੇ। ਅੱਜ ਦੀ ਕਾ ਮਹਿਫਲ ਦੇ ਵਿੱਚ ਉਹ ਸਾਡੇ ਸਰੋਤਿਆਂ ਲਈ ਆਪਣੀ ਇੱਕ ਪਿਆਰੀ ਗਜ਼ਲ ਲੈ ਕੇ ਹਾਜ਼ਰ ਨੇ। ਅਮਰਜੀਤ ਕੌਰ ਅਮਰਜੀਤ, ਤੁਹਾਡਾ ਸਵਾਗਤ ਹੈ।
7: ਦੁਆਬਾ ਰੇਡੀਓ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮੇਰੀ ਵੱਲੋਂ ਯਾਨੀ ਅਮਰਜੀਤ ਕੌਰ ਅਮਰ ਵੱਲੋਂ ਬਹੁਤ ਹੀ ਮੋਹ ਭਰੀ ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਆਦਾਬ ਜੀਓ। ਆਪ ਦੇ ਸਾਹਮਣੇ ਇੱਕ ਗਜ਼ਲ ਲੈ ਕੇ ਹਾਜ਼ਰ ਹਾਂ। ਗਜ਼ਲ ਦਾ ਮਤਲਬ ਹੈ, ਜਲਾ ਨਾ ਦੇਣ ਈ ਮਜ਼ਹਬ ਪਰੇ ਹੀ ਬਿਜਲੀਆਂ ਰੱਖੀ। ਜਲਾ ਨਾ ਦੇਣ ਇਹ ਮਜ਼ਹਬ, ਪਰੇ ਹੀ ਬਿਜਲੀਆਂ ਰੱਖੀ। ਖੁਦਾ ਤੂੰ ਹੀ ਸਲਾਮਤ, ਸਭ ਨਗਰ ਕਰ ਬਸਤੀਆਂ ਰੱਖੀ। ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਜੇ ਚਾਹੁੰਦੇ ਰਿਸ਼ਤਿਆਂ ਵਿਚਕਾਰ ਕੋਈ ਤਰੇੜ ਨਾ ਆਵੇ, ਕਿ ਹੋਵੇ ਨੇੜ ਤਾਂ ਬੇਸ਼ੱਕ, ਜ਼ਰਾ ਕੁ ਦੂਰੀਆਂ ਰੱਖੀ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਨਾ ਲਾਮੀ ਗਮ ਕੋਈ ਦਿਲ ਨੂੰ, ਇਹ ਵਿੱਚੋਂ ਖੋਖਲਾ ਕਰਦੇ। ਹਮੇਸ਼ਾ ਜ਼ਿੰਦਗੀ ਤੋਂ ਦੂਰ ਹੋ ਕੇ ਸਿਸਕੀਆਂ ਰੱਖੀ। ਔਰ ਸ਼ੇਅਰ ਦੇਖਣਾ, ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਨਫ਼ਾ ਨੁਕਸਾਨ ਕੀ ਤੱਕਣਾ, ਖਿੜੇ ਚਿਹਰੇ 'ਚ ਤੱਕਣੇ ਨੇ। ਗਮਾਂ ਦੇ ਭਾਵ ਵਧਾ ਦੇ ਤੂੰ, ਅਤੇ ਖੁਸ਼ੀਆਂ ਸਸਤੀਆਂ ਰੱਖੀ। ਔਰ ਗਜ਼ਲ ਦਾ ਮਗਤਾ ਹੈ, ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਹੈ ਇੱਕ ਸੰਘਰਸ਼ ਬੇਸ਼ੱਕ ਜ਼ਿੰਦਗੀ, ਉਲਝੇ ਬੜੇ ਮਸਲੇ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਜ਼ਰਾ ਕੁ ਜੀਣ ਖਾਤਿਰ ਜ਼ਿੰਦਗੀ ਵਿੱਚ ਮਸਤੀਆਂ ਰੱਖੀ। ਬਹੁਤ ਸ਼ੁਕਰੀਆ, ਮਿਹਰਬਾਨੀ ਜੀਓ।
1: ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਪਤੋ ਤੋਂ ਹਰਪ੍ਰੀਤ ਪਤੋ ਜੀ। ਅੱਜ ਕੱਲ੍ਹ ਕਿਸਾਨ ਘੋਲ ਚੱਲ ਰਿਹਾ, ਕਿਸਾਨ ਘੋਲ ਨਾਲ ਜੋੜ ਕੇ ਉਹਨਾਂ ਦੀ ਇੱਕ ਰਚਨਾ ਹੈ ਅੰਨਦਾਤਾ। ਹਾਜ਼ਰ ਹੋ ਰਹੇ ਨੇ ਹਰਪ੍ਰੀਤ ਪਤੋ ਜੀ। ਹਰਪ੍ਰੀਤ ਪਤੋ ਜੀ, ਤੁਹਾਡਾ ਸਵਾਗਤ ਹੈ।
8: ਹਾਂਜੀ, ਮੈਂ ਇੱਕ ਗੀਤ ਲੈ ਕੇ ਹਾਜ਼ਰ ਹਾਂ ਜੀ, ਅੰਨਦਾਤਾ।

0: ਧੁੱਪਾਂ ਤੇ ਠੰਡਾਂ ਨੂੰ ਆਪਣੇ ਪਿੰਡੇ ਉੱਤੇ ਜਰਦੇ, ਹੀ ਰਜਾਉਂਦੇ ਹੋਰਾਂ ਨੂੰ ਪਰ ਆਪਣੇ ਭੁੱਖੇ ਮਰਦੇ। ਮਿੱਟੀ ਨਾਲ ਮਿੱਟੀ ਹੋ ਵਿੱਚੋਂ ਸੋਨੇ ਨੂੰ ਕੱਢ ਲੈਣਾ, ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਹਾੜੀ ਤੇ ਸਾਉਣੀ ਦਾ ਪੂਰਾ ਮੁੱਲ ਕਦੇ ਨਹੀਂ ਮੁੜਿਆ, ਕੰਮ ਫੇਲ ਹੋ ਗਏ ਸਾਰੇ, ਇਹ ਹੈ ਨਾਲ ਖੇਤੀ ਦੇ ਜੁੜਿਆ। ਸੱਪਾਂ ਦੀਆਂ ਸਿਰੀਆਂ ਤੇ ਪੈਂਦਾ ਰਾਤ ਦਿਨੇ ਹੈ ਰਹਿਣਾ, ਨਾ ਮਾਰੂ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਜੋ ਕਹਿੰਦੇ ਅੰਨਦਾਤਾ ਉਹ ਤਾਂ ਮੁੱਲ ਪੂਰਾ ਨਹੀਂ ਪਾਉਂਦੇ, ਜੈ ਕਿਸਾਨੀ ਦਾ ਨਾਰਾ ਫਿਰ ਦੱਸੋ ਕਾਸ ਤੋਂ ਲਾਉਂਦੇ। ਜੇ ਨਾ ਬੈਠੇ ਸੜਕਾਂ ਤੇ ਦੱਸੋ ਕੀ ਹੋਰ ਬਜਾਵੇ ਸ਼ੈਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਬੁਰੀ ਜੂਨ ਵਿਚਾਰੇ ਦੀ ਜੇ ਜਾਵੇ ਕਿੱਧਰ ਨੂੰ ਜਾਵੇ, ਹੁਣ ਕਰਜ਼ਾ ਨਹੀਂ ਮੁੜਦਾ, ਦੱਸੋ ਜ਼ਹਿਰ ਕਿਉਂ ਨਾ ਖਾਵੇ। ਤੁਸੀਂ ਰੱਖ ਲਓ ਇਹਨਾਂ ਨੂੰ ਪੱਤੋ ਵਾਲੇ ਦਾ ਸੱਚ ਕਹਿਣਾ, ਨਾ ਮਾਰੋ ਕਿਸਾਨਾਂ ਨੂੰ ਇਹ ਤਾਂ ਹੈ ਦੇਸ਼ ਦਾ ਗਹਿਣਾ। ਜੇ ਫਸਲਾਂ ਨਾ ਹੋਈਆਂ ਘਾਟਾ ਦੇਸ਼ ਸਾਡੇ ਨੂੰ ਪੈਣਾ। ਧੰਨਵਾਦ ਜੀ, ਮੈਂ ਹਰਪ੍ਰੀਤ ਪੱਤੋ।
1: ਮਹਿਫਲ ਦੇ ਵਿੱਚ ਅਗਲੀ ਸ਼ਾਇਰਾ ਪੇਸ਼ ਹੋ ਰਹੀ ਹੈ ਪਟਿਆਲਾ ਤੋਂ ਕਮਲਾ ਸ਼ਰਮਾ ਜੀ, ਜਿਨ੍ਹਾਂ ਦਾ ਮੌਜੂਦਾ ਹਾਲਤਾਂ ਦੇ ਵਿੱਚ ਸਰਕਾਰਾਂ ਤੋਂ ਵਿਸ਼ਵਾਸ ਉੱਠ ਗਿਆ ਹੈ ਤੇ ਉਸਦਾ ਸਿਰਫ ਹੁਣ ਪ੍ਰਾਕਿਰਤਿਕ ਸ਼ਕਤੀਆਂ ਦੇ ਉੱਤੇ ਹੀ ਵਿਸ਼ਵਾਸ ਰਹਿ ਗਿਆ ਹੈ। ਲਓ ਉਹਨਾਂ ਦੀ ਰਚਨਾ ਹਾਜ਼ਰ ਹੈ, ਕਮਲਾ ਸ਼ਰਮਾ ਜੀ।
2: ਮੇਰੀ ਅੱਜ ਦੀ ਰਚਨਾ ਦਾ ਨਾਮ ਹੈ ਫਰਿਆਦ। ਐ ਖੁਦਾ ਤੂੰ ਸੁਣ ਫਰਿਆਦ ਮੇਰੀ, ਤੈਨੂੰ ਵਾਸਤਾ ਈ ਰਹਿੰਦੀ ਉਮਰ ਤਾਂ ਮੇਰੀ। ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਬਹੁਤ ਸਹਿ ਲਿਆ ਹਿੰਮਤ ਜਵਾਬ ਦੇਗੀ, ਠੱਲ ਪਾ ਨਾ ਸਕੀ ਦਰਿੰਦਿਆਂ ਤੇ। ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਹੀਂ ਸੁਣ ਸਕਦੀ ਨਾ ਹੀ ਪੜ੍ਹ ਸਕਦੀ, ਨਿੱਤ ਖਬਰਾਂ ਮੈਂ ਵਾਧੇ ਕਹਿਰ ਦੀਆਂ। ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਹੱਥ ਖੜੇ ਨੇ ਹਰ ਕਾਨੂੰਨ ਦੇ ਇੱਥੇ, ਮਿਲਦਾ ਦਿਸਦਾ ਨਹੀਂ ਇਨਸਾਫ ਕੋਈ। ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ, ਨਾ ਹੀ ਦਿਸਿਆ ਤੇ ਨਾ ਹੀ ਦਿਸਣ ਵਾਲਾ ਰਸਤਾ ਕੋਈ ਮਾਸੂਮਾਂ ਦੀ ਆਬਰੂ ਬਚਾਣ ਵਾਲਾ। ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਹਰ ਮਾਂ ਅੱਜ ਕਿਵੇਂ ਖੌਫ ਵਿੱਚ ਏ, ਬਾਹਰ ਜਾਣ ਤੋਂ ਬੱਚੀ ਨੂੰ ਰੋਕਦੀ ਏ। ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਕਿਵੇਂ ਪੰਖ ਕੱਟੇ ਉਹ ਆਪਣੀ ਲਾਡਲੀ ਦੇ, ਚਿੱਤ ਜਿਸ ਦਾ ਉੱਡਣ ਲਈ ਲੋਚਦਾ ਏ। ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਬਿਨਾਂ ਔਰਤ ਦੇ ਨਾ ਵਜੂਦ ਜਗਦਾ, ਤੈਨੂੰ ਪਤਾ ਇਹ ਮੈਂ ਕੀ ਆਖਾਂ। ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਦਿਲੀ ਖਾਹਿਸ਼ ਹੈ ਮੇਰੀ ਐ ਖੁਦਾ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਬਦਲ ਦੇ ਸੋਚ ਦੇ ਦੇ ਸਦ ਬੁੱਧੀ, ਜੋ ਸੋਚਦੇ ਨੇ ਕੁਝੀਆਂ ਹਰਕਤਾਂ ਲਈ, ਅਤੇ ਜੋ ਕਰਦੇ ਨੇ ਜ਼ੁਲਮ ਨਿਮਾਨੀਆਂ ਤੇ। ਨਹੀਂ ਤਾਂ ਤੋੜਦੇ ਹੱਥ ਕੱਢਦੇ ਨੈਣ, ਤੋੜਦੇ ਹੱਥ ਕੱਢਦੇ ਨੈਣ, ਜੋ ਵੱਧਦੇ ਨੇ ਮਾਸੂਮ ਬੱਚੀਆਂ ਤੇ। ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਅਗਰ ਨਾ ਰੁਕਿਆ ਇਹ ਘੋਰ ਅਤਿਆਚਾਰ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਤਾਂ ਲੱਗਦਾ ਹਰ ਮਾਂ ਇੱਕ ਜਿੰਦਾ ਲਾਸ਼ ਬਣ ਕੇ ਰਹਿ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ, ਜੋ ਬਸ ਚਿੰਤਾ ਦੇ ਘੁਣ ਵਿੱਚ ਹੀ ਮਿਟਦੀ ਜਾਵੇਗੀ। ਸ਼ੁਕਰੀਆ ਜੀ।
1: ਕਾ ਮਹਿਫਲ ਦੇ ਵਿੱਚ ਹਾਜ਼ਰ ਹੋ ਰਿਹਾ ਹੈ ਨਵਾਂ ਸ਼ਹਿਰ ਤੋਂ ਨਵਾਂ ਉਮਰ ਦਾ ਸ਼ਾਇਰ ਪਰਮਵੀਰ ਰਹੀ, ਜਿਹੜਾ ਕਿ ਲਿਖਦਾ ਹੈ ਮੈਨੂੰ ਮੇਰੇ ਹੋਕਿਆਂ ਨਾਲ ਕੱਲਾ ਰਹਿਣ ਦਿਓ। ਲਓ ਪਰਮਵੀਰ ਰਾਹੀ ਨੂੰ ਜੀ ਆਇਆ।
3: ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪਰਮਵੀਰ ਰਹੀ ਵਸਨੀਕ ਨਵਾਂਸ਼ਹਿਰ। ਅੱਜ ਮੈਂ ਦੁਆਬਾ ਰੇਡੀਓ 'ਤੇ ਆਪਦਾ ਲਿਖਿਆ ਹੋਇਆ ਗੀਤ ਤੁਹਾਡੇ ਸਾਹਮਣੇ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਅਤੇ ਮੈਂ ਦੁਆਬਾ ਰੇਡੀਓ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਦਾ ਦਿਲੋਂ ਧੰਨਵਾਦੀ ਹਾਂ ਅਤੇ ਆਪਣੇ ਦਾਦਾ ਜੀ ਸਮਾਨ ਸ਼੍ਰੀ ਹਰਬੰਸ ਸਿੰਘ ਦਾ ਵੀ ਬਹੁਤ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਅੱਜ ਮੌਕਾ ਦਿੱਤਾ ਕਿ ਮੈਂ ਆਪਣਾ ਕੁਝ ਲਿਖਿਆ ਇੱਥੇ ਪੇਸ਼ ਕਰ ਸਕਾਂ। ਅਤੇ ਜੀ ਗਾਣਾ ਕੁਝ ਇਸ ਤਰ੍ਹਾਂ ਹੈ ਕਿ ਜਿੰਨੇ ਸਾਹ ਬਾਕੀ ਮੇਰੇ ਨਾਮ ਤੇਰਾ ਲੈਣਗੇ, ਭੁੱਲ ਜਾਇਓ ਮੈਨੂੰ ਬਸ ਵਾਰ ਵਾਰ ਕਹਿਣਗੇ। ਮੋੜ ਕੀ ਹੈ ਜਿਹੜਾ ਉਹ ਛੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਮੀਚਾਂ ਜਦੋਂ ਅੱਖਾਂ ਬਸ ਤੂੰ ਕੋਲ ਹੋਵੇ, ਹੱਥ ਮੇਰਾ ਚੰਦਰੀ ਦੇ ਮੂੰਹ ਕੋਲ ਹੋਵੇ, ਜਾਂਦੇ ਜਾਂਦੇ ਹੱਥੇ ਉਹਦਾ ਪੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਯਾਰ ਦੇ ਸਜਾਏ ਲਾਰੇ ਆਉਂਦੇ ਸਿਵੇ 'ਤੇ, ਲਿਟ ਜਾਂਗੇ ਯਾਰਾਂ ਹੁਣ ਹੰਝੂ ਗਿਰੇ 'ਚ, ਉਹਦੀ ਬੇਵਫਾਈ ਵਾਲਾ ਹੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਸੱਜਣਾ ਲਿਆਈ ਕਤਲਾਂ ਦੀ ਰੁੱਤ 'ਤੇ, ਬਸ ਗੀਤ ਲਿਖੇ ਰਹਿ ਗਏ ਬਗਾਨੇ ਪੁੱਤ ਦੇ, ਦੁੱਖ ਜੋ ਪਰਮ ਦਾਇਆ ਵੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ, ਕਿ ਮੈਨੂੰ ਮੇਰੇ ਹੌਂਕਿਆਂ ਨਾਲ ਇਕੱਲਾ ਰਹਿਣ ਦੋ। ਧੰਨਵਾਦ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੰਮੂ ਅਤੇ ਕਸ਼ਮੀਰ ਤੋਂ ਸਾਡੇ ਸ਼ਾਇਰ ਦੋਸਤ ਸੂਰਜ ਸਿੰਘ ਸੂਰਜ ਜੀ, ਜਿਹੜੇ ਕਿ ਅਕਸਰ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਜੰਮੂ ਤੋਂ ਆਉਂਦੇ ਨੇ, ਬੜਾ ਵੱਖਰਾ ਰੰਗ ਲੈ ਕੇ ਹਾਜ਼ਰ ਹੁੰਦੇ ਨੇ ਹਰ ਵਾਰੀ। ਇਸ ਵਾਰ ਉਹ ਬਚਪਨ ਨਾਲ ਸੰਬੰਧਿਤ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਸੂਰਜ ਸਿੰਘ ਸੂਰਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ।
4: ਕਵਿਤਾ ਦਾ ਸਿਰਲੇਖ ਹੈ ਮੇਰੇ ਬਚਪਨ। ਪੇਸ਼ ਹੈ ਕਵਿਤਾ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ, ਚੰਚਲ ਮਨ ਤੇ ਸ਼ੁੱਧ ਹਿਰਦੇ ਵਿੱਚ ਖਿੜ ਖਿੜ ਪੈਂਦੀਆਂ ਰੱਬੀ ਫੁਹਾਰਾਂ। ਮੇਰੇ ਬਚਪਨ ਮੋੜ ਮੁਹਾਰਾਂ, ਸਿਰ ਨਿਵਾ ਮੈਂ ਅਰਜ਼ ਗੁਜ਼ਾਰਾਂ।

ਮਾਇਆ ਪਿੱਛੇ ਨਾ ਭੱਜਿਆ ਜਾਵੇਂ, ਬੰਧਨਾਂ ਵਿੱਚ ਨਾ ਭੱਜਿਆ ਜਾਵੇਂ। ਨਾ ਤੇਰਾ ਨਾ ਮੇਰਾ ਲੋੜੇ, ਨਾ ਫੈਸ਼ਨ ਅੰਦਰ ਕੱਜਿਆ ਜਾਵੇਂ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਤਨ ਇਕੱਠਾ ਕਰਨ ਦੀ ਖਾਤਰ ਸੱਚ ਝੂਠ ਤੂੰ ਮੂਲ ਨਾ ਜਾਣੇ। ਠੱਗੀ ਫਰੇਬੀ ਕਰਨ ਦੇ ਵੱਲ ਵੀ ਕੌਸਾਂ ਦੂਰ ਨਿਰੱਬੀ ਪਾਣੇ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ, ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਕੋਮਲ ਮਨ ਤੇ ਸ਼ੁੱਧ ਹਿਰਦੇ ਵਿੱਚ ਰੱਬੀ ਰੰਗ ਦੱਸਦਾ ਮੁਖੜਾ। ਜੋ ਵੀ ਵੇਖੇ ਖਿੜ ਖਿੜ ਜਾਵੇ, ਭੁੱਲ ਜਾਵੇ ਉਹ ਆਪਣਾ ਦੁਖੜਾ। ਜ਼ਾਤ

ਸੂਰਜ ਤੇਰੀਆਂ ਕਿਰਨਾਂ ਲੈ ਕੇ ਵਿੱਚ ਅਸਮਾਨਾਂ ਕਰਾਂ ਬਸੇਰਾ।

0: ਧੰਨਵਾਦ।
1: ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹਰਦੀਪ ਦੀਪ ਜੀ, ਆਪਣੀ ਇੱਕ ਬਹੁਤ ਪਿਆਰੀ ਗਜ਼ਲ ਲੈ ਕੇ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ ਦੇ ਵਿੱਚ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਨੇ। ਉਹਨਾਂ ਦਾ ਨਿੱਘਾ ਸਵਾਗਤ ਹੈ। ਹਰਦੀਪ ਦੀਪ ਜੀ, ਜੀ ਆਇਆਂ ਨੂੰ।
2: ਦੋਸਤੋ, ਅੱਜ ਦੇ ਦੁਆਬੇ ਦੇ ਕਵੀ ਦਰਬਾਰ 'ਚ ਮੈਂ ਆਪਣੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ ਬਹੁਤ ਹੀ ਧੰਨਵਾਦੀ ਹਾਂ, ਜਿਨ੍ਹਾਂ ਨੇ ਅੱਜ ਦੇ ਕਵੀ ਦਰਬਾਰ ਲਈ ਸੱਦਾ ਦਿੱਤਾ। ਸਲੋ ਪੇਸ਼ ਕਰ ਰਿਹਾ ਗਜ਼ਲ ਜਿਹਦੇ ਬੋਲ ਨੇ ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਸੋ ਦੋਸਤੋ, ਲਾਈਨਾਂ ਪੇਸ਼ ਨੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਆਲੂਆਂ ਵਾਂਗੂੰ ਕਿਸਾਨ ਉਬਾਲ 'ਤੇ, ਨਸ਼ਿਆਂ ਨੇ ਸਾਡੇ ਜਵਾਨ ਗਾਲ 'ਤੇ ਹੁਣ ਨਸ਼ਿਆਂ ਦੇ ਵਾਂਗੂੰ ਕਿਸਾਨ ਉਬਾਲ 'ਤੇ, ਖੇਤੀ ਦੇ ਔਜ਼ਾਰ ਵੇਖੀ ਕਿਤੇ ਹਥਿਆਰ ਨਾ ਬਣ ਜਾਣ, ਨਾ ਦਾਤੀਆਂ ਕਈਆਂ ਕਲਮਾਂ ਬਣਨ ਤਲਵਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ। ਅਗਲੀਆਂ ਲਾਈਨਾਂ ਪੇਸ਼ ਕਰਦਾ ਦੋਸਤੋ। ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਜਦੋਂ ਜ਼ੁਲਮ ਦੀ ਅੱਤ ਹੈ ਹੁੰਦੀ ਤਾਂ ਲੋੜ ਪੈਂਦੀ ਤਲਵਾਰਾਂ ਦੀ, ਕਿਸਾਨਾਂ ਨੂੰ ਅੱਤਵਾਦੀ ਦੱਸਦੀ ਭਰੀ ਪਈ ਹੰਕਾਰਾਂ ਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਹੱਕ ਮੰਗੇ 'ਤੇ ਡਾਂਗਾਂ ਨਾਲ ਕੁੱਟਦੀ, ਨਾਲੇ ਮਾਰੇ ਪਾਣੀ ਦੀਆਂ ਬੁਛਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਅਗਲੀਆਂ ਲਾਈਨਾਂ ਨੇ ਜੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਅੰਨਦਾਤੇ ਨਾਲ ਵੈਰ ਚੰਦਰੀਏ ਕਦੋਂ ਤੀਕ ਪਗਾਵੇਂਗੀ, ਜਵਾਨੀ ਸਾਡੀ ਇੱਕੀ ਪਈ ਹੈ ਕਿਵੇਂ ਮੁਲਕ ਬਚਾਵੇਂਗੀ, ਸੜਕਾਂ 'ਤੇ ਧਰਨੇ ਰੇਲ ਦੀਆਂ ਲਾਈਨਾਂ 'ਤੇ ਬੈਠੇ, ਦੱਸ ਹੋਰ ਕਿਵੇਂ ਕਰਨ ਪੁਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦੇ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਆਖਰੀ ਲਾਈਨਾਂ ਨੇ ਜੀ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇ ਨਾ ਮੋੜ ਨਹੀਂ, ਤੇਰੀ ਦੁੱਗਣੀ ਕਮਾਈ ਦੀ ਸਾਨੂੰ ਪੋਰਾ ਲੋੜ ਨਹੀਂ, ਜੇ ਅੱਕ ਪੰਜਾਬ ਨੂੰ ਚੱਬਣਾ ਪੈ ਗਿਆ ਤੈਨੂੰ ਟੱਪਣ ਦੇਣਾ ਮੋੜ ਨਹੀਂ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਹਾਲੇ ਵੀ ਜਾਗ ਪੈਣੀ ਮੁਲਕ ਦੀ ਇਹ ਵੈਰ ਨੇ, ਦੀਪ ਆਖਦਾ ਹੈ ਮਾਰ ਮਾਰ ਟਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੀ, ਕਦੇ ਨਫ਼ਰਤ ਦਾ ਬੀਜ ਬੀਜਣ ਦੇ ਲਈ ਨਹੀਂ ਹੁੰਦੀਆਂ ਸਰਕਾਰਾਂ ਨੇ। ਬਹੁਤ ਬਹੁਤ ਧੰਨਵਾਦ। ਤੁਹਾਡਾ ਵੀਰ ਹਰਦੀਪ ਦੀਪ, ਗੀਤਕਾਰ ਨਾਭਾ। ਬਹੁਤ ਬਹੁਤ ਧੰਨਵਾਦ ਇੱਕ ਵਾਰੀ ਫਿਰ ਸਾਡੇ ਸਤਿਕਾਰਯੋਗ ਹਰਬੰਸ ਸਿੰਘ ਜੀ ਦਾ। ਔਰ ਸਾਰੀ ਆਡੀਅੰਸ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
1: ਕਾਮ ਮਹਿਫਲ ਦੇ ਅੰਤ ਦੇ ਵਿਚ ਹੁਣ ਅਸੀਂ ਸਦਾ ਦੇ ਰਹੇ ਹਾਂ ਜੋਗਿੰਦਰਪਾਲ ਮੱਲ ਜੀ ਨੂੰ, ਜਰਮਨ ਤੋਂ ਉਹ ਇੱਕ ਰਚਨਾ ਲੈ ਕੇ ਹਾਜ਼ਰ ਹੋਣਗੇ। ਇਸ ਵਾਰ ਉਹ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹਨ ਇੰਗਲੈਂਡ ਤੋਂ ਸਾਡੇ ਸ਼ਾਇਰ ਦੋਸਤ ਤਾਰਾ ਸਿੰਘ ਤਾਰਾ ਜੀ, ਉਹਨਾਂ ਦੀ ਲਿਖੀ ਹੋਈ ਰਚਨਾ ਨੂੰ ਆਵਾਜ਼ ਦੇ ਰਹੇ ਨੇ ਜੋਗਿੰਦਰਪਾਲ ਮੱਲ ਜੀ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਸਵਾਗਤ ਹੈ।
0: ਜੇ ਦਾ ਹਰ ਇਕਰਾਰ ਹੀ ਝੂਠਾ, ਅਸੀਂ ਉਸ ਦਿਲਦਾਰ ਤੋਂ ਕੀ ਲੈਣਾ, ਜਿੱਥੇ ਹਰ ਦੁਕਾਨ ਤੇ ਝੂਠ ਵਿਕਦਾ, ਅਸੀਂ ਉਸ ਬਾਜ਼ਾਰ ਚੋਂ ਕੀ ਲੈਣਾ। ਉਹ ਜਿੱਥੇ ਲੁੱਟ ਤੇ ਕੁੱਟ ਦਾ ਰਾਜ ਹੋਵੇ, ਅਸੀਂ ਉਸ ਸਰਕਾਰ ਤੋਂ ਕੀ ਲੈਣਾ। ਹੋ ਜੇ ਦਾ ਫੁੱਲ ਵੀ ਕੰਢਿਓ ਵੱਧ

ਤਾਰਾ ਸਿੰਘ ਤਾਰਾ ਜੀ ਦੀ ਰਚਨਾ ਦੇ ਨਾਲ ਹੀ ਸਾਡਾ ਅੱਜ ਦਾ ਇਹ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਹੈ ਅਤੇ ਹੁਣ ਹਰਵੰਤ ਸਿੰਘ ਨੂੰ ਦਿਓ ਆ ਗਿਆ ਅਤੇ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ਼੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪರ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਦੋਸਤੋ ਪ੍ਰੋਗਰਾਮ, ਤੇ ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਕੁਝ ਪਲਾਂ ਦੇ ਵਿੱਚ। ਤੇ ਇਸੇ ਤਰ੍ਹਾਂ ਹੀ ਸਭ ਤੋਂ ਪਹਿਲਾਂ ਰਿਸ਼ਤੇ ਦੀਆਂ ਖ਼ਬਰਾਂ, ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਨਾਲ ਕਹਾਣੀ ਸੁਣਾਉਣ ਦੀ ਅੱਜ ਕੋਸ਼ਿਸ਼ ਬਰਕਰਾਰ ਰਹੇਗੀ, ਕੋਸ਼ਿਸ਼ ਨਹੀਂ ਸੁਣਾਵਾਂਗੇ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦਾ ਵਿਚਾਰ ਤੇ ਨਾਲ ਦੇਸ਼ ਪ੍ਰੇਮ ਦੀਆਂ ਖ਼ਬਰਾਂ ਦੀ ਨਾਲ ਸ਼ੁਰੂਆਤ ਜਿਹੜੀ ਅੱਜ ਦੇ ਪ੍ਰੋਗਰਾਮ ਦੀ ਕਰਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਲਾਈਨਾਂ ਤੁਹਾਡੇ ਲਈ ਖੁੱਲ੍ਹੀਆਂ ਰਹਿਣਗੀਆਂ। ਪਲੱਸ

0: 944976 1962 ਸਟੂਡੀਓ ਦਾ ਨੰਬਰ ਹੈ। ਕਾਲ ਕਰਕੇ ਕਿਸੇ ਵੀ ਮੁੱਦੇ ਦੇ ਉੱਤੇ ਗੱਲਬਾਤ ਕਰਨੀ ਚਾਹੁੰਦੇ ਹੋ, ਸਮਾਜ ਨੂੰ ਕੋਈ ਚੰਗਾ ਸੁਨੇਹਾ ਦੇਣਾ ਚਾਹੁੰਦੇ ਹੋ, ਕੋਈ ਆਲੇ ਦੁਆਲੇ ਦੇ ਵਿੱਚ ਕੁਝ ਘਟਨਾ ਵਾਪਰੀ ਹੈ ਉਹਦੇ ਬਾਰੇ ਸੁਚੇਤ ਕਰਨਾ ਚਾਹੁੰਦੇ ਹੋ ਤਾਂ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਰਹੇਗਾ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਫਿਲਮ ਸਟੂਡੀਓ ਤੋਂ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ ਇਸੇ ਤਰ੍ਹਾਂ 2.25 ਘੰਟੇ ਲਈ ਬਰਕਰਾਰ ਰਹਿੰਦਾ ਹੈ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਵਿਸ਼ਾ ਨਵਾਂ ਕੁਝ ਨਾ ਕੁਝ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਈਦਾ। ਬਹੁਤ ਸਾਰਾ ਪਿਆਰ ਮੁਹੱਬਤ ਤੁਸੀਂ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਬਾਅਦ ਦੇ ਵਿੱਚ ਵੀ ਤੁਹਾਡੀ ਫੀਡਬੈਕ ਮਿਲਦੀ ਰਹਿੰਦੀ ਹੈ, ਹੱਲਾ ਸ਼ੇਰੀ ਸ਼ੇਰ ਬਣਾ ਦਿੰਦੀ ਹੈ ਤੇ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਪਿਆਰ ਮੁਹੱਬਤ ਲਈ ਜੀ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਪੰਜਾਬ ਤੋਂ ਲੈ ਕੇ ਦੇਸ਼ ਦੀਆਂ ਖ਼ਬਰਾਂ ਕਾਫ਼ੀ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ, ਉਹਨਾਂ ਦੇ ਵੱਲ ਨੂੰ ਝਾਤ ਮਾਰਾਂਗੇ ਤੇ ਨਾਲ ਪੋਜ਼ਿਟਿਵ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਾਂਗੇ ਅੱਜ ਨਾਲ ਦੀ ਨਾਲ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੇ ਵੱਲੋਂ ਜਿਹੜਾ ਕਾਫ਼ੀ ਰੋਸ ਜਿਹੜਾ ਜ਼ਾਹਰ ਕੀਤਾ ਜਾ ਰਿਹਾ, ਜੋ ਹਾਲਾਤ ਪੰਜਾਬ ਦੇ ਵਿੱਚ DA ਨੂੰ ਲੈ ਕੇ ਜਾਂ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਲੈ ਕੇ ਚੱਲ ਰਹੇ ਨੇ ਤੇ ਉਹਨਾਂ ਦੀ ਗੱਲਬਾਤ ਕਰਾਂਗੇ, ਮੁਲਾਜ਼ਮਾਂ ਦੇ ਕੀ ਹਾਲਾਤ ਨੇ। ਇਸੇ ਤਰ੍ਹਾਂ ਹੀ ਜਿਹੜਾ ਜੱਬ ਪੈ ਚੁੱਕੇ ਆ, ਦੇਖਦੇ ਹਾਂ ਜਿਹੜੀ ਅੱਜ ਵੱਡੀ ਮਹਾਂ ਹੜਤਾਲ ਜਿਹੜੀ ਸੀ ਮੁਲਾਜ਼ਮਾਂ ਦੇ ਵੱਲੋਂ ਕੀਤੀ ਗਈ ਹੈ ਉਹਦੇ ਬਾਰੇ ਕੀ ਅਪਡੇਟ ਨੇ ਉਹਦੀ ਗੱਲ ਕਰਾਂਗੇ। ਤੇ ਇਸੇ ਤਰ੍ਹਾਂ ਹੀ 3 ਤਰੀਕ ਨੂੰ ਭੇਤ ਸੋਰੀ ਜਿਹੜੇ ਸਤੰਬਰ ਨੂੰ ਖੁੱਲ੍ਹ ਸਕਦੇ ਆ ਕੁਝ ਨਾ ਕੁਝ ਤੇ ਉਹਦੀ ਬਾਤ ਪਾਵਾਂਗੇ ਅਸਲ ਦੇ ਵਿੱਚ ਕੀ ਚੀਜ਼ ਹੈ ਤੇ ਕੀ CBI ਜਾਂਚ ਮੰਗ ਜਿਹੜੀ ਹੈ ਹੋਊਗੀ ਮਨਜ਼ੂਰ, ਇਹਦੇ ਬਾਰੇ ਗੱਲ ਕਰਾਂਗੇ ਸੈਣੀ ਸਾਹਿਬ ਦੇ ਨਾਲ। ਤੇ ਰੂਸ ਦੇਊਗਾ ਧਰਵਾਸ, ਦੇਖਦੇ ਹਾਂ ਕਿਹਨੂੰ ਕਿਹਨੂੰ ਧਰਵਾਸ ਦਿੰਦਾ ਹੈ, ਕਿਉਂਕਿ ਅਮੈਰੀਕਾ ਤੋਂ ਬਹੁਤ ਸਾਰੇ ਜਿਹੜੇ ਨੇ ਨੁਮਾਇੰਦੇ ਇਸ ਵਕਤ ਰਸ਼ੀਆ ਦੇ ਵਿੱਚ ਬਾਤਚੀਤ ਕਰ ਰਹੇ ਨੇ ਕਿ ਜੰਗ ਨੂੰ ਜਿਹੜਾ ਪੁਤਿਨ ਦੇ ਵੱਲੋਂ ਵੀ ਹੁਲਾਰਾ ਦੇਣ ਦੀ ਕੋਸ਼ਿਸ਼ ਹੈ, ਕਿਤੇ ਨਾ ਕਿਤੇ ਉਹਨੂੰ ਖਤਮ ਕਰ ਲਿਆ ਜਾਵੇ। ਕਾਫ਼ੀ ਬੋਝ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਉੱਥੇ ਵੀ, ਚਾਹੇ ਉਹ ਯੂਕਰੇਨ ਹੈ, ਚਾਹੇ ਗਾਜ਼ਾ ਹੈ ਅਤੇ ਚਾਹੇ ਇਜ਼ਰਾਈਲ ਜਾਂ ਰਸ਼ੀਆ ਹੈ। ਇਸੇ ਤਰ੍ਹਾਂ ਹੋਰਮੁਜ਼ ਜਲਡਮਰੂ ਜਿਹੜਾ ਹੈ ਉੱਥੇ ਵੀ ਵਾਦ ਵਿਵਾਦ ਇਸੇ ਤਰ੍ਹਾਂ ਬਰਕਰਾਰ ਨੇ ਅਮੈਰੀਕਾ ਦੇ ਨਾਲ। ਤੇ ਦੇਖਦੇ ਹਾਂ ਆਉਣ ਵਾਲਾ ਸਮਾਂ ਕੀ ਕਹਿੰਦਾ। ਇਸੇ ਤਰ੍ਹਾਂ ਹੀ ਮੱਕਾ ਜਿਹੜਾ ਸਮਝੌਤਾ ਹੋ ਰਿਹਾ ਹੈ ਉਹਦੇ ਵਿੱਚ ਅਰਬ ਮੁਲਕ ਜਿਹੜੇ ਨੇ ਇੱਕ ਦੂਸਰੇ ਦੇ ਨਾਲ ਹੱਥ ਮਿਲਾ ਰਹੇ ਨੇ, ਪਰ ਦੂਸਰੇ ਪਾਸੇ ਜਿਹੜਾ ਭਾਰਤ ਦੇ ਲਈ ਚਿੰਤਾ ਦਾ ਵਿਸ਼ਾ ਜਿਹੜਾ ਬਣ ਰਹੀਆਂ ਨੇ ਇਹ ਚੀਜ਼ਾਂ, ਤੇ ਉਹਦੇ ਬਾਰੇ ਵੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਤੁਹਾਡੇ ਨਾਲ ਦੋਸਤੋ। ਥੋੜ੍ਹਾ ਜਿਹਾ ਮੈਂ ਇਸੇ ਕਰਕੇ ਅੱਜ ਲਿੰਕ ਵਗੈਰਾ ਮੈਂ ਸਾਂਝੇ ਨਹੀਂ ਕਰ ਪਾਇਆ, ਉਹ ਤੁਹਾਡੇ ਲਈ ਜ਼ਰੂਰ ਸਾਂਝੇ ਕਰ ਦਈਏ ਤੇ ਫਿਰ ਆਪਾਂ ਟੌਪ ਗੇਅਰ ਦੇ ਵਿੱਚ ਗੱਡੀ ਪਾਉਂਦੇ ਹਾਂ ਅਤੇ ਭਜਾਉਂਦੇ ਹਾਂ ਅਤੇ ਗੱਲਾਂ ਬਾਤਾਂ ਤੁਹਾਡੀਆਂ ਸੁਣਦੇ ਹਾਂ ਅਤੇ ਸੁਣਾਉਂਦੇ ਹਾਂ। ਅਤੇ ਲਓ ਬਸ ਕੁਝ ਹੀ ਪਲਾਂ ਦੇ ਵਿੱਚ ਆਪਾਂ ਆਹ ਮਸਲਾ ਹੱਲ ਕਰ ਲਈਏ ਅਤੇ ਫਿਰ ਨਾਲ ਦੀ ਨਾਲ ਹੀ ਤੁਹਾਡੇ ਤੱਕ ਜਿਹੜਾ ਪ੍ਰੋਗਰਾਮ ਸਾਰੀਆਂ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਤੇ ਇਸੇ ਤਰ੍ਹਾਂ ਸੈਟਰਡੇ ਸੰਡੇ ਨੂੰ ਦੋਸਤੋ ਮਹਿਫਲ ਮਿੱਤਰਾਂ ਦੀ ਲੈ ਕੇ ਸਮਰਜੀਤ ਸਿੰਘ ਸ਼ੰਗਵੀ ਜੀ ਹਾਜ਼ਰ ਹੁੰਦੇ ਆ 2 ਦਿਨ ਤੇ ਗੱਲਾਂ ਬਾਤਾਂ ਉਹ ਕਰਦੇ ਆ, ਸੁਣਾਉਂਦੇ ਆ ਤੇ ਸੁਣਦੇ ਆ। ਤੇ 8 ਵਜੇ ਤੋਂ ਲੈ ਕੇ ਭਾਰਤੀ ਸਮਾਂ 10 ਵਜੇ ਤੱਕ ਤੁਹਾਡਾ ਤੇ ਸ਼ੰਮੀ ਜੀ ਦਾ ਰਾਬਤਾ ਬਣਦਾ ਸੈਟਰਡੇ ਸੰਡੇ ਨੂੰ, ਤੇ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੁਹਾਡੀ ਕਚਹਿਰੀ ਦੇ ਵਿੱਚ ਜਿਹੜਾ ਹਾਜ਼ਰੀ ਭਰਦਾ ਹੈ ਤੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਦਾ ਹੈ। ਪ੍ਰੋਗਰਾਮਾਂ ਨੂੰ ਸੁਣਨ ਦੇ ਲਈ ਤੁਸੀਂ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਵਿਜ਼ਿਟ ਕਰ ਸਕਦੇ ਹੋ ਤੇ ਓਫੀਸ਼ੀਅਲ ਸਾਰਾ ਕੁਝ ਦੁਆਬਾ ਰੇਡੀਓ ਦੇ ਨਾਂ ਦੇ ਉੱਤੇ ਹੈਗਾ। ਇਸੇ ਤਰ੍ਹਾਂ ਟੈਲੀਗ੍ਰਾਮ ਦੇ ਵਿੱਚ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਉੱਥੇ ਵੀ ਜਿਹੜਾ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਪ੍ਰੋਗਰਾਮਾਂ ਦਾ ਆਨੰਦ ਮਾਣ ਸਕਦੇ ਹੋ। ਨਾਲ ਦੀ ਨਾਲ ਜਿਹੜਾ ਆਪਣਾ ਵਟਸਐਪ ਗਰੁੱਪ ਹੈ ਉਹਦੇ ਵਿੱਚ ਕੋਈ ਫਾਲਤੂ ਦਾ ਸੁਨੇਹਾ ਦੋਸਤੋ ਨਹੀਂ ਆਉਂਦਾ, ਉਹਦੇ ਵਿੱਚ ਤੁਸੀਂ ਜਿਹੜਾ ਸ਼ਾਮਲ ਹੋ ਸਕਦੇ ਹੋ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਕੋਈ ਵੀ ਪ੍ਰੋਗਰਾਮ ਲਾਈਵ ਹੁੰਦਾ ਹੈ, ਤੇ ਵਾਧੂ ਦਾ ਕੋਈ ਗੁੱਡ ਮਾਰਨਿੰਗ, ਗੁੱਡ ਈਵਨਿੰਗ ਜਾਂ ਇਸ ਤਰ੍ਹਾਂ ਦਾ ਸੁਨੇਹਾ ਉਹਦੇ ਵਿੱਚ ਨਹੀਂ ਭੇਜਿਆ ਜਾਂਦਾ। ਗਰੇਜ਼ ਕਰੀਦਾ ਹੈ ਜੀ, ਹਰ ਕੋਈ ਕਿਤੇ ਦਿਨ ਹੈ, ਕਿਤੇ ਦੁਪਹਿਰ ਹੈ ਤੇ ਕੋਈ ਸੁੱਤਾ ਹੁੰਦਾ ਤੇ ਕੋਈ ਜਾਗਦਾ ਹੁੰਦਾ, ਇਸ ਕਰਕੇ ਉਹਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਜਿਹੜਾ ਪ੍ਰੋਗਰਾਮਾਂ ਨੂੰ ਲਿੰਕ ਜਿਹੜੇ ਨੇ ਦਿਨ ਦੇ ਵਿੱਚ 1-2 ਲਿੰਕ ਹੀ ਜਿਹੜੇ ਨੇ ਉਹ ਤੁਹਾਨੂੰ ਦੁਆਬਾ ਰੇਡੀਓ ਦੇ ਗਰੁੱਪ ਦੇ ਵਿੱਚ ਮਿਲਣਗੇ। ਵਾਧੂ ਦਾ ਕੋਈ ਇਸ ਤਰ੍ਹਾਂ ਦਾ ਮਸਲਾ ਉਹਦੇ ਵਿੱਚ ਸਾਂਝਾ ਨਹੀਂ ਕੀਤਾ ਜਾਂਦਾ ਜੀ। ਤੇ ਲਓ ਆ ਗਏ ਆਪਾਂ ਲਾਗੇ ਤੇ ਲਿੰਕ ਤੁਹਾਡੇ ਲਈ ਕਰ ਦਿੱਤੇ ਨੇ ਸਾਂਝੇ, ਤੇ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਸਹੇਲੀਆਂ ਦੇ ਨਾਲ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰ ਦਿਆ ਕਰੋ ਪ੍ਰੋਗਰਾਮ, ਤੁਹਾਡੀ ਜਿਹੜੀ ਜ਼ਰੂਰਤ ਰਹਿੰਦੀ ਹੈ ਦੋਸਤੋ। ਤੇ ਲਓ ਫਿਰ ਹੁਣ ਕਰਦੇ ਹਾਂ ਸ਼ੁਰੂਆਤ ਅੱਜ ਦੇ ਪ੍ਰੋਗਰਾਮ ਦੀ, ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਨੇ ਤੇ ਸੁਰਿੰਦਰ ਮਾਲ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜਦੇ ਨੇ ਤੇ ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ। ਤੇ ਅੱਜ ਦੇ ਵਿਚਾਰ ਦੇ ਨਾਲ ਗੱਲ ਕਰਦੇ ਹਾਂ ਸ਼ੁਰੂ ਤੇ 27 ਅਗਸਤ 2026 ਦਾ ਦਿਹਾੜਾ ਤੇ ਆਪਣਾ ਵੀਰਵਾਰ ਵਾਲਾ ਦਿਨ ਹੈ। ਅੱਜ ਦਾ ਵਿਚਾਰ ਕਹਿੰਦਾ ਕਿ ਭੀੜ ਜਦੋਂ ਭੜਕਦੀ ਹੈ ਜਾਂ ਭਾਵਨਾਵਾਂ ਦੇ ਵਿੱਚ ਵਹਿ ਜਾਂਦੀ ਹੈ ਤਾਂ ਉਦੋਂ ਸਭ ਕੁਝ ਸੰਭਵ ਹੋ ਸਕਦਾ ਹੈ, ਜੋ ਮਰਜ਼ੀ ਹੋ ਸਕਦਾ ਹੈ। ਇਸੇ ਤਰ੍ਹਾਂ ਹੀ ਅੱਜ ਦੇ ਦਿਹਾੜੇ ਦੇ ਉੱਤੇ 27 ਅਗਸਤ 1770 ਦੇ ਵਿੱਚ ਜਰਮਨ ਦੇ ਰਾਜਨੀਤਿਕ ਦਾਰਸ਼ਨਿਕ ਗਿਊਕ ਵਿਲਹੈਲਮ ਫਰੀਡਰਿਸ਼ ਹਿੰਗਲ ਦਾ ਜਿਹੜਾ ਸੀ ਬਰਲਿਨ ਦੇ ਵਿੱਚ ਜਨਮ ਹੁੰਦਾ ਹੈ ਤੇ 1976 ਦੇ ਵਿੱਚ ਬਰਤਾਨੀਆ ਨੇ ਆਈਸਲੈਂਡ ਦੇ ਉੱਤੇ ਕਬਜ਼ਾ ਕਰ ਲਿਆ ਤੇ 1939 ਦੇ ਵਿੱਚ ਜੈੱਟ ਹਵਾਈ ਜਹਾਜ਼ ਪਹਿਲੀ ਉਡਾਨ ਦੇ ਵਿੱਚ 7 ਮਿੰਟ ਹਵਾ ਦੇ ਵਿੱਚ ਉੱਡਦਾ ਰਿਹਾ ਸੀ। 1950 ਦੇ ਵਿੱਚ BBC TV ਤੋਂ ਜਿਹੜਾ ਸਿੱਧਾ ਪ੍ਰਸਾਰਣ ਵਿਖਾਉਣਾ ਸ਼ੁਰੂ ਕੀਤਾ ਗਿਆ। 1955 ਦੇ ਵਿੱਚ ਲੰਡਨ ਦੇ ਜੁੜਵੇ ਦੋ ਭਰਾਵਾਂ ਨੋਰਿਸ ਤੇ ਮੈਕ ਵਰਟਰ ਨੇ ਅਜੀਬੋ ਗਰੀਬ ਬਣੇ ਰਿਕਾਰਡਾਂ ਦੀ ਕਿਤਾਬ ਛਪਵਾਈ, ਜਿਸ ਨੂੰ ਬਾਅਦ ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਸ ਦਾ ਜਿਹੜਾ ਨਾਂ ਦਿੱਤਾ ਗਿਆ ਤੇ ਇਸ ਦੇ ਵਿੱਚ ਨਵੇਂ ਬਣੇ ਰਿਕਾਰਡਸ ਦਰਜ ਹੁੰਦੇ ਨੇ ਤੇ ਇਸ ਦੀਆਂ ਸਾਲਾਨਾ 35 ਲੱਖ ਕਾਪੀਆਂ ਵਿਕਦੀਆਂ ਹੈ। ਤੇ 1978 ਦੇ ਵਿੱਚ ਪ੍ਰਸਿੱਧ ਫਿਲਮੀ ਗਾਇਕ ਮੁਕੇਸ਼ ਚੰਦ ਮਥੁਰਾ ਉਹਨਾਂ ਦਾ ਦੇਹਾਂਤ ਹੁੰਦਾ ਹੈ, ਮਥੁਰੂ ਉਹਨਾਂ ਦਾ। ਤੇ ਇਸੇ ਤਰ੍ਹਾਂ ਗੱਲ ਕਰਦੇ ਹਾਂ ਗਿਨੀਜ਼ ਬੁੱਕ ਦੀ ਥੋੜੀ ਜਿਹੀ ਤੇ ਉਸ ਤੋਂ ਬਾਅਦ ਫਿਰ ਦੇਸ਼ ਦੀਆਂ ਖਬਰਾਂ ਵੱਲ ਨੂੰ ਚੱਲਦੇ ਹਾਂ। 10 ਨਵੰਬਰ 1951 ਨੂੰ ਗਿਨੀਜ਼ ਬਰੂਰੀਜ਼ ਦੇ ਜਿਹੜੇ ਤਤਕਾਲੀ ਪ੍ਰਬੰਧ ਨਿਰਦੇਸ਼ਕ ਸਰ ਹੱਗ ਬੀਵਰ ਜਿਹੜੇ ਸਨ, ਆਇਰਲੈਂਡ ਦੇ ਕਾਉਂਟੀ ਵੈਕਸਫੋਰਡ ਦੇ ਵਿੱਚ ਸੈਲਾਨੀ ਨਦੀ ਦੇ ਦੁਆਰਾ ਨਾਰਥ ਸਲੋਬ ਦੇ ਵਿੱਚ ਇੱਕ ਸ਼ੂਟਿੰਗ ਪਾਰਟ ਦੇ ਉੱਤੇ ਗਏ ਤੇ ਸੁਨਹਿਰੀ ਪਲਾਵਰ ਦੇ ਉੱਤੇ ਇੱਕ ਸ਼ਾਟ ਗੁੰਮ ਜਾਣ ਤੋਂ ਬਾਅਦ ਉਹ ਇੱਕ ਬਹਿਸ ਦੇ ਵਿੱਚ ਸ਼ਾਮਲ ਹੋ ਗਏ, ਜਿਸ ਦੇ ਉੱਤੇ ਯੂਰਪ ਦੇ ਵਿੱਚ ਸਭ ਤੋਂ ਤੇਜ਼ੀ ਦੇ ਨਾਲ ਖੇਡਣ ਵਾਲਾ ਜਿਹੜਾ ਸੀ ਪੰਛੀ ਸੁਨਹਿਰੀ ਪਲਾਵਰ ਜਾਂ ਲਾਲ ਗਰੂਸ, ਇਹ ਜਿਹੜਾ ਪਲਾਵਰ ਹੈ ਉਹ ਉਸ ਸ਼ਾਮ ਕੈਸਲ ਬ੍ਰਿਜ ਹਾਊਸ ਵਿਖੇ ਜਿਹੜਾ ਸੀ ਉਹਨੇ ਮਹਿਸੂਸ ਕੀਤਾ ਕਿ ਹਵਾਲੇ ਦੀਆਂ ਕਿਤਾਬਾਂ ਦੇ ਵਿੱਚ ਇਸ ਗੱਲ ਦੀ ਪੁਸ਼ਟੀ ਕਰਨਾ ਅਸੰਭਵ ਸੀਗਾ ਕਿ ਸੁਨਹਿਰੀ ਪਲਾਵਰ ਯੂਰਪ ਦਾ ਜਿਹੜਾ ਸਭ ਤੋਂ ਤੇਜ਼ ਖੇਡ ਜਿਹੜਾ ਪੰਛੀ ਸੀਗਾ। ਬੀਵਰ ਜਾਣਦਾ ਸੀ ਕਿ ਆਇਰਲੈਂਡ ਅਤੇ ਵਿਦੇਸ਼ਾਂ ਦੇ ਵਿੱਚ ਪੱਬਾਂ ਦੇ ਵਿੱਚ ਰਾਤ ਨੂੰ ਕਈ ਹੋਰ ਬਹਿਸ ਜਿਹੜੇ ਹੁੰਦੇ ਹੈ ਹੋਣੇ ਜ਼ਰੂਰੀ ਨੇ, ਪਰ ਵਿਸ਼ਵ ਦੇ ਵਿੱਚ ਅਜਿਹੀ ਕੋਈ ਵੀ ਕਿਤਾਬ ਨਹੀਂ ਸੀ ਜਿਸ ਦੇ ਨਾਲ ਰਿਕਾਰਡਾਂ ਦੇ ਬਾਰੇ ਦਲੀਲਾਂ ਦਾ ਨਿਪਟਾਰਾ ਕੀਤਾ ਜਾ ਸਕੇ। ਤਦ ਉਹਨੂੰ ਜਿਹੜਾ ਅਹਿਸਾਸ ਹੋਇਆ ਕਿ ਇਸ ਪ੍ਰਕਾਰ ਹੀ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਾਲੀ ਇੱਕ ਕਿਤਾਬ ਸਫਲ ਸਾਬਤ ਹੋ ਸਕਦੀ ਹੈ ਤੇ ਬੀਵਰ ਦਾ ਵਿਚਾਰ ਹਕੀਕਤ ਬਣ ਗਿਆ ਜਦੋਂ ਗਿਨੀਜ਼ ਕਰਮਚਾਰੀ ਕ੍ਰਿਸਟੋਫਰ ਚਟਾਵੇ ਨੇ ਯੂਨੀਵਰਸਿਟੀ ਦੇ ਦੋਸਤਾਂ ਨੋਰਿਸ ਅਤੇ ਰੋਸ ਮੈਕ ਵਿਰਟਰ ਦੀ ਜਿਹੜੀ ਸਿਫਾਰਿਸ਼ ਕੀਤੀ ਜੋ ਲੰਡਨ ਦੇ ਵਿੱਚ ਇੱਕ ਤੱਥ ਖੋਜ ਏਜੰਸੀ ਚਲਾ ਰਹੇ ਸਨ। ਜੁੜਵਾ ਭਰਾਵਾਂ ਨੂੰ ਅਗਸਤ 1954 ਦੇ ਵਿੱਚ ਗਿਨੀਜ਼ ਬੁੱਕ ਰਿਕਾਰਡਜ਼ ਜੋ ਇਕੱਤਰ ਕੀਤਾ ਗਿਆ ਸੀ ਉਹਨੂੰ ਕੰਪਾਇਲ ਕਰਨ ਦੇ ਲਈ ਸੌਂਪਿਆ ਗਿਆ। 1000 ਕਾਪੀਆਂ ਛਾਪੀਆਂ ਗਈਆਂ ਤੇ ਦਿੱਤੀਆਂ ਗਈਆਂ ਲੰਡਨ ਦੇ 107 ਫਲੀਟ ਸਟਰੀਟ ਦੇ ਵਿਖੇ ਗਿਨੀਜ਼ ਬੁੱਕ ਆਫ ਰਿਕਾਰਡ ਦੇ ਦਫ਼ਤਰ ਦੀ ਸਥਾਪਨਾ ਤੋਂ ਬਾਅਦ 198 ਸਫ਼ਿਆਂ ਦਾ ਪਹਿਲਾ ਸੰਸਕਰਨ 27 ਅਗਸਤ 1955 ਨੂੰ ਜਿਹੜਾ ਬਣਦਾ ਹੈ ਤੇ ਕ੍ਰਿਸਮਸ ਦੇ ਦੁਆਰਾ ਬ੍ਰਿਟਿਸ਼ ਸਰਬੋਤਮ ਵਿਕਰੇਤਾ ਦੀ ਸੂਚੀ ਦੇ ਵਿੱਚ ਚੋਟੀ ਦੇ ਉੱਤੇ ਚਲਿਆ ਜਾਂਦਾ ਹੈ। ਅਗਲੇ ਸਾਲ ਇਸਨੇ ਸੰਯੁਕਤ ਰਾਜ US ਦੇ ਵਿੱਚ ਲਾਂਚ ਕੀਤਾ ਇਹਨੂੰ ਤੇ 70,000 ਕਾਪੀਆਂ ਵੇਚੀਆਂ ਗਈਆਂ ਉਸ ਸਮੇਂ ਜਿਹੜਾ ਸੀਗਾ। ਉਸ ਤੋਂ ਬਾਅਦ ਗਿਨੀਜ਼ ਵਰਲਡ ਰਿਕਾਰਡਾਂ ਨੇ 100 ਦੇਸ਼ਾਂ ਅਤੇ 37 ਭਾਸ਼ਾਵਾਂ ਦੇ ਵਿੱਚ 10 ਮਿਲੀਅਨ ਤੋਂ ਵੱਧ ਕਾਪੀਆਂ ਵੇਚੀਆਂ ਕਿਉਂਕਿ ਇਹ ਕਿਤਾਬ ਇੱਕ ਹੈਰਾਨੀ ਵਾਲੀ ਹਿੱਟ ਬਣ ਗਈ। ਇਸ ਦੇ ਜਿਹੜਾ ਕਈ ਹੋਰ ਸੰਸਕਰਨ ਛਾਪੇ ਗਏ। ਅੰਤ ਦੇ ਵਿੱਚ ਕ੍ਰਿਸਮਸ ਦੇ ਸਮੇਂ ਦੇ ਉੱਤੇ ਸਤੰਬਰ ਅਕਤੂਬਰ ਦੇ ਵਿੱਚ ਪ੍ਰਕਾਸ਼ਿਤ ਇੱਕ ਸਾਲ ਦੇ ਵਿੱਚ ਇੱਕ ਸੰਸ਼ੋਧਨ ਦੀ ਜਿਹੜੀ ਤਰਜ਼ ਦੇ ਵਿੱਚ ਬਦਲ ਗਿਆ। ਮੈਕ ਵਰਟਸ ਨੇ ਇਸ ਨੂੰ ਕਈ ਸਾਲਾਂ ਤੱਕ ਕੰਪਾਇਲ ਕਰਨਾ ਜਾਰੀ ਰੱਖਿਆ ਤੇ ਦੋਵਾਂ ਭਰਾਵਾਂ ਦੀ ਐਨਸਾਈਕਲੋਪਿਕ ਯਾਦ ਹੈ TV ਲੜੀਵਾਰ ਰਿਕਾਰਡ ਤੋੜਨ ਵਾਲੇ ਕਿਤਾਬ ਦੇ ਆਧਾਰ ਦੇ ਉੱਤੇ ਉਹ ਬੱਚਿਆਂ ਦੇ ਦੁਆਰਾ ਵੱਖ ਵੱਖ ਵਿਸ਼ਵ ਰਿਕਾਰਡਾਂ ਦੇ ਉੱਤੇ ਦਰਸ਼ਕਾਂ ਨੂੰ ਦੁਆਰਾ ਪੁੱਛੇ ਗਏ ਪ੍ਰਸ਼ਨ ਲੈਣਗੇ ਤੇ ਸਹੀ ਜਵਾਬ ਦੇਣ ਦੇ ਯੋਗ ਸਨ। ਰਾਸ ਮੈਕਵਰਥਰ ਨੂੰ 1975 ਦੇ ਵਿੱਚ ਪ੍ਰੋਵਿਜ਼ਨਲ ਆਇਰਿਸ਼ ਰਿਪਬਲਿਕਨ ਆਰਮੀ ਦੇ ਦੋ ਮੈਂਬਰਾਂ ਦੇ ਦੁਆਰਾ ਉਨ੍ਹਾਂ ਦੇ ਗ੍ਰਿਫ਼ਤਾਰ ਕਰਨ ਦੇ ਲਈ 50,000 ਦਾ ਇਨਾਮ ਦੇਣ ਦੇ ਲਈ ਕਤਲ ਕਰ ਦਿੱਤਾ ਗਿਆ ਸੀ। ਰੋਜ਼ ਦੀ ਜਿਹੜੀ ਸੀ ਹੱਤਿਆ ਤੋਂ ਬਾਅਦ ਸ਼ੋਅ ਵਿਚਲੀ ਵਿਸ਼ੇਸ਼ਤਾ ਜਿੱਥੇ ਬੱਚਿਆਂ ਦੇ ਦੁਆਰਾ ਪੁੱਛੇ ਗਏ ਰਿਕਾਰਡਾਂ ਦੇ ਬਾਰੇ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਸਨ, ਉਨ੍ਹਾਂ ਨੂੰ ਸਪਾਟ ਦੇ ਉੱਤੇ ਨੋਰਿਸ ਕਿਹਾ ਜਾਂਦਾ ਸੀ। ਗਿਨੀਜ਼ ਸੁਪਰ ਲੇਟਿਵਜ਼ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਜ਼ ਲਿਮਿਟਿਡ ਪਹਿਲੀ ਕਿਤਾਬ ਪ੍ਰਕਾਸ਼ਿਤ ਕਰਨ ਦੇ ਲਈ 1954 ਦੇ ਵਿੱਚ ਬਣਾਈ ਗਈ ਸੀ। ਸਟਰਲਿੰਗ ਪਬਲਿਸ਼ਿੰਗ ਦੇ ਜਿਹੜਾ ਦਹਾਕਿਆਂ ਤੋਂ ਅਮਰੀਕਾ ਦੇ ਵਿੱਚ ਗਿਨੀਜ਼ ਕਿਤਾਬ ਦੇ ਅਧਿਕਾਰਾਂ ਦੀ ਮਲਕੀਅਤ ਸੀਗੀ। ਇਹ ਸਮੂਹ ਗਿਨੀਜ਼ PLC ਦੀ ਮਲਕੀਅਤ ਸੀ ਤੇ ਬਾਅਦ ਦੇ ਵਿੱਚ 2001 ਤੱਕ DAGO ਜਦੋਂ ਇਸ ਨੂੰ ਗੁਲਨੇਨ ਐਂਟਰਟੇਨਮੈਂਟ ਨੇ $65 ਮਿਲੀਅਨ ਦੇ ਵਿੱਚ ਖਰੀਦਿਆ। ਕਿਆ ਬਾਤ ਹੈ ਜੀ, ਕਿਤਾਬ ਦੀ ਕੀਮਤ ਦੇਖੋ। ਗੁਲਲੇਨ ਖੁਦ HIT ਇੰਟਰਟੇਨਮੈਂਟ ਦੇ ਦੁਆਰਾ 2002 ਦੇ ਵਿੱਚ ਖਰੀਦੀ ਗਈ ਸੀ ਤੇ 2006 ਦੇ ਵਿੱਚ ਅਪੈਕਸ ਪਾਰਟਨਰਸ ਨੇ HIT ਨੂੰ ਖਰੀਦਿਆ ਤੇ ਬਾਅਦ ਦੇ ਵਿੱਚ ਗਿਨੀਜ਼ ਵਰਲਡ ਰਿਕਾਰਡਾਂ ਨੂੰ 2008 ਦੇ ਸ਼ੁਰੂ ਦੇ ਵਿੱਚ ਰਿਪਲੇ ਇੰਟਰਟੇਨਮੈਂਟ ਦੀ ਮੁੱਖ ਕੰਪਨੀ ਜਿਮ ਪੈਟੀਸਨ ਸਮੂਹ ਨੂੰ ਜਿਹੜਾ ਵੇਚ ਦਿੱਤਾ ਗਿਆ, ਜਿਸ ਨੂੰ ਗਿਨੀਜ਼ ਵਰਲਡ ਰਿਕਾਰਡਾਂ ਦੇ ਖਿੱਚ ਦਾ ਸੰਚਾਲਨ ਕਰਨ ਦਾ ਲਾਇਸੈਂਸ ਪ੍ਰਾਪਤ ਹੈ। ਨਿਊਯਾਰਕ ਸਿਟੀ ਅਤੇ ਟੋਕਿਓ ਦੇ ਵਿੱਚ ਦਫ਼ਤਰਾਂ ਦੇ ਨਾਲ ਗਿਨੀਜ਼ ਵਰਲਡ ਰਿਕਾਰਡਾਂ ਦਾ ਗਲੋਬਲ ਹੈੱਡਕੁਆਟਰ ਲੰਡਨ ਦੇ ਵਿੱਚ ਬਣੇ ਹੋਏ ਨੇ, ਜਦੋਂ ਕਿ ਇਸ ਦੇ ਅਜਾਇਬ ਘਰ ਦਾ ਆਯੋਜਨ ਫਲੋਰੀਡਾ ਓਰਲੈਂਡੋ ਦੇ ਵਿੱਚ ਰਿਪਲੇ ਹੈੱਡਕੁਆਟਰ ਦੇ ਵਿੱਚ ਦੱਸਿਆ ਜਾਂਦਾ ਹੈ। ਲੋ ਦੋਸਤੋ, ਇਹ ਸੀ ਜੀ ਗਿਨੀਜ਼ ਬੁੱਕ ਆਫ਼ ਰਿਕਾਰਡ ਦਾ ਪਿਛੋਕੜ, ਗਿਨੀਜ਼ ਬੁੱਕ ਦਾ ਕਿਵੇਂ ਹੁੰਦਾ ਹੈ। ਅਗਲੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ, ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ, ਤੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਦੁਨੀਆਦਾਰੀ ਦੀ ਤੇ ਗੱਲਬਾਤ ਕਰਦੇ ਹਾਂ। ਕਹਿੰਦੇ ਜਦੋਂ ਦੁਨੀਆਂ ਦੇ ਵਿੱਚ ਹੜ੍ਹਾਂ ਜਾਂ ਹੜ੍ਹ ਜਾਨਾਂ ਲੈ ਰਹੇ ਹੋਣ, ਕਿਸੇ ਅਜਨਬੀ ਦੇ ਲਈ ਜ਼ਿੰਦਗੀ ਬਚਾ ਰਿਹਾ ਕੋਈ ਹੋਵੇ, ਹੱਕਾਂ ਦੇ ਲਈ ਮੁਲਾਜ਼ਮ ਸੜਕਾਂ ਦੇ ਉੱਤੇ ਹੋਣ, ਸਿੱਖਿਆ ਅੱਗੇ ਜਾਇਦਾਦ ਦੀਆਂ ਸ਼ਰਤਾਂ ਖੜੀਆਂ ਕਰ ਦਿੱਤੀਆਂ ਜਾਣ। ਬੜੀ ਹਾਸੋਹੀਣੀ ਖ਼ਬਰ ਹੈ, ਵੈਸੇ ਇੰਟਰਸਟਿੰਗ ਹੈ, ਸੋਚਣ ਵਿਚਾਰਨ ਵਾਲੀ ਹੈ। ਭਾਈ ਗਰੀਬ ਬੱਚਿਆਂ ਨੂੰ ਤਾਂ ਇਹ ਤਾਂ ਸੋਚਣਾ ਵੀ ਨਹੀਂ, MBBS ਦੇ ਬਾਰੇ ਤਾਂ ਸੋਚਣਾ ਵੀ ਨਹੀਂ ਪੈਣਾ, ਕਿਉਂਕਿ ਏਡਾ ਵੱਡੀ ਸ਼ਰਤ ਰੱਖ ਦਿੱਤੀ ਹੈ, ਪ੍ਰਾਪਰਟੀ ਸ਼ੋਅ ਕਰਨੀ ਪੈਣੀ ਹੈ, ਹੋਰ ਸਾਰੀਆਂ ਚੀਜ਼ਾਂ ਦੀ, ਫਿਰ ਜਾ ਕੇ ਇਗਜ਼ਾਮ ਜਾਂ ਤੁਹਾਡੀ ਐਡਮਿਸ਼ਨ ਹੋ ਸਕਦੀ ਹੈ। AI ਅਦਾਲਤ ਦੇ ਦਰਵਾਜ਼ੇ ਤੱਕ ਕੀ ਕੁਝ ਪਹੁੰਚ ਚੁੱਕਿਆ ਹੈ, ਇਹਨਾਂ ਸਾਰੇ ਸਵਾਲਾਂ ਦੇ ਵਿੱਚ ਜਾਵਾਂਗੇ। ਤੇ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਕੀ ਹੋ ਰਿਹਾ, ਤੇ ਸਵਾਲ ਇਹ ਵੀ ਹੈ ਕਿ ਅਸੀਂ ਕਿਹੋ ਜਿਹੀ ਦੁਨੀਆਂ ਬਣਾ ਰਹੇ ਹਾਂ। ਅੱਜ ਦੇ ਜ਼ਿੰਦਗੀਨਾਮਾ ਹਾਲੇ ਦੁਨੀਆਂ ਦੇ ਪ੍ਰੋਗਰਾਮ 'ਚ 18 ਸਾਲਾ ਸੁਰਿੰਦਰ ਕੌਰ ਨੇ ਇੱਕ ਇਤਿਹਾਸਕ ਜਿਹੜੀ ਹੈ ਰਚਨਾ ਕੀਤੀ ਹੈ। ਪਰਿਵਾਰ ਆਪਣੇ ਦੁੱਖ ਨੂੰ 4 ਹੋਰ ਜ਼ਿੰਦਗੀਆਂ ਦੀ ਉਮੀਦ ਦੇ ਵਿੱਚ ਬਦਲ ਗਿਆ, ਜਿੱਥੇ ਮਨੁੱਖਤਾ, ਹਮਦਰਦੀ ਤੇ ਤਿਆਗ ਸਾਨੂੰ ਪੁੱਛਦੇ ਨੇ ਮੌਤ ਤੋਂ ਬਾਅਦ ਵੀ ਕਿ ਇੱਕ ਇਨਸਾਨ ਕਿਸੇ ਹੋਰ ਦੀ ਜ਼ਿੰਦਗੀ ਬਣਾ ਸਕਦਾ, ਇਹ ਜਿਹੜਾ ਸਾਬਤ ਕਰ ਛੱਡਿਆ ਹੈ। ਇਸੇ ਨਾਲ ਪੰਜਾਬ ਦੇ ਮੁਲਾਜ਼ਮਾਂ ਦਾ ਸੰਘਰਸ਼, MBBS ਦਾਖਲਿਆਂ ਦੇ ਵਿੱਚ ਜਾਇਦਾਦ ਦੀ ਸ਼ਰਤ, ਪੰਜਾਬ ਦੀ ਬਦਲਦੀ ਸਿਆਸਤ, ਪਤੀ ਪਤਨੀ ਦੇ ਰਿਸ਼ਤੇ ਦੇ ਵਿੱਚ ਬਰਾਬਰੀ, ਨਿਆਂ ਪ੍ਰਣਾਲੀ ਦੇ ਵਿੱਚ AI ਦੀ ਭੂਮਿਕਾ ਤੇ ਕੈਨੇਡਾ ਦੇ ਵਿੱਚ ਅੰਧ ਵਿਸ਼ਵਾਸ ਦੀ ਆੜ ਦੇ ਵਿੱਚ ਕਥਿਤ ਜਿਨਸੀ ਅਪਰਾਧਾਂ ਦੀ ਭੂਮਿਕਾ, ਨਿਊਯਾਰਕ ਦੇ ਵਿੱਚ ਵਿਰੋਧ ਅਤੇ ਵਿਚਾਰਾਂ ਦਾ ਟਕਰਾਅ RSS ਦੇ ਨਾਲ, ਇਸੇ ਤਰ੍ਹਾਂ ਨਸ਼ਾ ਤਸਕਰੀ ਦੇ ਦੋਸ਼ ਤੇ ਬੰਗਲਾਦੇਸ਼ ਦੀ ਬਦਲਦੀ ਰਣਨੀਤੀ ਜੋ ਕਿ ਮੱਕਾ ਰਣਨੀਤੀ ਅਪਣਾ ਰਿਹਾ, ਉਹਦੇ ਵਿੱਚ ਸੰਧੀ ਦੇ ਵਿੱਚ ਹਿੱਸਾ ਲੈ ਰਿਹਾ, 9/11 ਕੇਸ ਦੀ ਲੰਮੀ ਕਾਨੂੰਨੀ ਯਾਤਰਾ ਤੇ ਸਪੇਨ ਦੀ ਟਮਾਟਿਨੀ ਯਾਨੀ ਕਿ ਟਮਾਟਰਾਂ ਵਾਲੀ ਖੇਡ, ਸਭ ਮਿਲ ਕੇ ਇਹਦੇ ਵਿੱਚੋਂ ਆਪਾਂ ਲੰਘਾਂਗੇ ਤੇ ਗੱਲਬਾਤ ਕਰਦੇ ਹਾਂ ਕੀ ਕਹਿੰਦੀਆਂ ਨੇ ਅੱਜ ਦੀਆਂ ਖ਼ਬਰਾਂ। ਤੇ ਸਭ ਤੋਂ ਪਹਿਲਾਂ ਪੋਜ਼ਿਟਿਵ ਖ਼ਬਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਜਿਸ ਨੇ ਇੱਕ ਜ਼ਿੰਦਗੀ ਚਲੀ ਗਈ ਦੁਨੀਆਂ ਤੋਂ, ਪਰ 4 ਜ਼ਿੰਦਗੀਆਂ ਨੂੰ ਉਹ ਰੁਸ਼ਨ ਆ ਗਈ। 18 ਸਾਲਾਂ ਸੁਰਿੰਦਰ ਕੌਰ ਦੇ ਅੰਗਦਾਨ ਦੇ ਨਾਲ 4 ਜ਼ਿੰਦਗੀਆਂ ਜਿਹੜੀਆਂ ਨੇ ਰੋਸ਼ਨ ਹੋਈਆਂ ਨੇ। ਹਮਦਰਦੀ ਦੇ ਮਨੁੱਖਤਾ ਦੀ ਇੱਕ ਮਿਸਾਲ ਕਾਇਮ ਕਰਦੇ ਹੋਏ 18 ਸਾਲਾ ਕੁੜੀ ਸੁਰਿੰਦਰ ਕੌਰ ਦੇ ਪਰਿਵਾਰ ਨੇ, ਜੋ ਕਿ ਪੰਜਾਬ ਦੇ ਮੁਹਾਲੀ ਜ਼ਿਲ੍ਹੇ ਦੇ ਖਰੜ ਦੇ ਤਿਊਰ ਪਿੰਡ ਦੀ ਜਿਹੜੀ ਵਸਨੀਕ ਹੈ, ਉਹਦੀ ਬੇਵਕਤੀ ਮੌਤ ਤੋਂ ਬਾਅਦ ਉਸਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਗਿਆ। ਇਸ ਨੇਕ ਫੈਸਲੇ ਨੇ ਅੰਤਮ ਪੜਾਅ ਦੀ ਗੁਰਦੇ ਦੀ ਬਿਮਾਰੀ ਦੇ ਨਾਲ ਜੂਝ ਰਹੇ 2 ਮਰੀਜ਼ਾਂ ਨੂੰ ਇੱਕ ਨਵੀਂ ਜ਼ਿੰਦਗੀ ਜਿਹੜੀ ਹੈ ਬਖਸ਼ੀ ਹੈ, ਜਦਕਿ 2 ਹੋਰਾਂ ਨੂੰ ਨਜ਼ਰ ਬਹਾਲ ਹੋਣ ਦੀ ਉਮੀਦ ਦਿੱਤੀ ਗਈ। ਇਸ ਤਰ੍ਹਾਂ ਸੁਰਿੰਦਰ ਕੌਰ ਦੇ ਅੰਗਦਾਨ ਨੇ 4 ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਛੱਡਿਆ। PGI ਚੰਡੀਗੜ੍ਹ ਦੇ ਡਾਇਰੈਕਟਰ ਪ੍ਰੋਫੈਸਰ ਵਿਵੇਕ ਲਾਲ ਹੋਣਾ ਨੇ ਪਰਿਵਾਰ ਦੇ ਦਲੇਰਾਨਾ ਤੇ ਮਨੁੱਖੀ ਫੈਸਲੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਅੰਗਦਾਨ ਮਨੁੱਖਤਾ ਦੇ ਸਭ ਤੋਂ ਵੱਡੇ ਪ੍ਰਗਟਾਵੇ ਦੇ ਵਿੱਚੋਂ ਇੱਕ ਹੈ। ਅਣਕਿਆਸੇ ਨਿੱਜੀ ਦੁੱਖ ਦੇ ਪਲ ਦੇ ਵਿੱਚ ਵੀ ਸੁਰਿੰਦਰ ਕੌਰ ਦੇ ਪਰਿਵਾਰ ਨੇ ਦੂਜਿਆਂ ਦੇ ਜੀਵਨ ਦੇ ਵਿੱਚ ਉਮੀਦ ਜੜੀ ਜਗਾਉਣ ਦੀ ਚੋਣ ਕੀਤੀ ਹੈ। ਉਨ੍ਹਾਂ ਦਾ ਫੈਸਲਾ ਸਾਨੂੰ ਯਾਦ ਦਿਵਾਉਂਦਾ ਹੈ ਕਿ ਡੂੰਘੇ ਦੁੱਖ ਦੇ ਵਿਚਕਾਰ ਵੀ ਇੱਕ ਪਰਿਵਾਰ ਜੀਵਨ ਦੀ ਇੱਕ ਵਿਰਾਸਤ ਛੱਡ ਸਕਦਾ ਹੈ ਜੋ ਦੂਜਿਆਂ ਦੇ ਜੀਵਨ ਨੂੰ ਇੱਕ ਨਵੀਂ ਦਿਸ਼ਾ ਦੇ ਵਿੱਚ ਲੈ ਜਾਂਦਾ ਹੈ। ਸੁਰਿੰਦਰ ਕੌਰ ਨੂੰ 23 ਅਗਸਤ 1926 ਨੂੰ ਇੱਕ ਸੜਕ ਹਾਦਸੇ ਤੋਂ ਬਾਅਦ PGI ਦੇ ਵਿੱਚ ਦਾਖਲ ਕਰਵਾਇਆ ਗਿਆ। ਇਲਾਜ ਕਰਨ ਵਾਲੀ ਮੈਡੀਕਲ ਟੀਮ ਦੇ ਸਭ ਤੋਂ ਵਧੀਆ ਯਤਨਾਂ ਦੇ ਬਾਵਜੂਦ ਵੀ ਉਸ ਨੂੰ ਗੰਭੀਰ ਤੇ ਨਾ ਪੂਰਾ ਹੋਣ ਵਾਲਾ ਨਿਊਰੋਲੋਜੀਕਲ ਨੁਕਸਾਨ ਹੋਇਆ। ਨਿਰਧਾਰਿਤ ਮੈਡੀਕਲ ਪ੍ਰੋਟੋਕੋਲ ਦੇ ਉੱਤੇ ਸਾਰੇ ਲਾਜ਼ਮੀ ਟੈਸਟ ਪੂਰੇ ਹੋਣ ਤੋਂ ਬਾਅਦ ਵੀ ਉਸ ਨੂੰ 25 ਅਗਸਤ 1926 ਨੂੰ ਬ੍ਰੇਨ ਸਟੈਮ ਡੈਥ ਕਮੇਟੀ ਦੇ ਦੁਆਰਾ ਬ੍ਰੇਨ ਸਟੈਮ ਡੈਡ ਘੋਸ਼ਿਤ ਕਰ ਦਿੱਤਾ ਗਿਆ। ਸੁਰਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਅਸੀਂ ਸੁਰਿੰਦਰ ਨੂੰ ਵਾਪਸ ਨਹੀਂ ਲਿਆ ਸਕਦੇ, ਪਰ ਅਸੀਂ ਮਹਿਸੂਸ ਕੀਤਾ ਕਿ ਜੇਕਰ ਉਸਦਾ ਇੱਕ ਹਿੱਸਾ ਕਿਸੇ ਹੋਰ ਦੀ ਜ਼ਿੰਦਗੀ ਦੇ ਵਿੱਚ ਜੀ ਸਕਦਾ ਹੈ ਤਾਂ ਉਸਦੀ ਆਪਣੀ ਜ਼ਿੰਦਗੀ ਦਾ ਅਰਥ ਰਹੇਗਾ। ਉਸੀ ਉਮੀਦ ਦੇ ਕਰਦੇ ਨਾਲ ਹੀ ਕਾਰਨ ਉਸਦੇ ਅੰਗ ਪ੍ਰਾਪਤ ਕਰਨ ਵਾਲੇ ਸਿਹਤਮੰਦ ਅਤੇ ਖੁਸ਼ਹਾਲ ਜੀਵਨ ਜਿਉਣਗੇ। ਇਹ ਉਸਦੀ ਯਾਦ ਨੂੰ ਜਿੰਦਾ ਰੱਖਣ ਦਾ ਸਾਡਾ ਤਰੀਕਾ ਹੈ। PGI ਦੇ ਟਰਾਂਸਪਲਾਂਟ ਕੋਆਰਡੀਨੇਟਰ ਡਾਕਟਰ ਨਵਦੀਪ ਬਾਂਸਲ ਹੋਣਾ ਕਿਹਾ ਕਿ ਡੂੰਘੇ ਦੁੱਖ ਦੇ ਵਿੱਚ ਡੁੱਬੇ ਪਰਿਵਾਰ ਨੂੰ ਸਲਾਹ ਦੇਣਾ ਤੇ ਅੰਗਦਾਨ ਦੇ ਲਈ ਸਹਿਮਤੀ ਪ੍ਰਾਪਤ ਕਰਨਾ ਪੂਰੀ ਪ੍ਰਕਿਰਿਆ ਦੇ ਸਭ ਤੋਂ ਸੰਵੇਦਨਸ਼ੀਲ ਤੇ ਚੁਣੌਤੀਪੂਰਨ ਪਹਿਲੂਆਂ ਦੇ ਵਿੱਚੋਂ ਇੱਕ ਹੈ। ਸਹਿਮਤੀ ਅਤੇ ਡਾਕਟਰੀ ਅਨੁਕੂਲਤਾ ਦੇ ਮੁਲਾਂਕਣ ਤੋਂ ਬਾਅਦ ਦੋਵੇਂ ਗੁਰਦੇ ਪੈਨਕ੍ਰੀਅਸ ਤੇ ਕਾਰਨੀਆ ਸਫਲਤਾਪੂਰਵਕ ਜਿਹੜਾ ਪ੍ਰਾਪਤ ਕੀਤੇ ਗਏ। ਇੱਕ ਗੁਰਦਾ ਤੇ ਪੈਨਕ੍ਰੀਅਸ ਇੱਕੋ ਸਮੇਂ 31 ਸਾਲਾ ਪੁਰਸ਼ ਮਰੀਜ਼ ਦੇ ਵਿੱਚ ਟਰਾਂਸਪਲਾਂਟ ਕੀਤੇ ਗਏ। ਇੱਕ ਪ੍ਰਕਿਰਿਆ ਜਿਸ ਨੂੰ ਸਮਕਾਲੀ ਪੈਨਕ੍ਰੀਅਸ ਕਿਡਨੀ ਟਰਾਂਸਪਲਾਂਟ ਕਿਹਾ ਜਾਂਦਾ ਹੈ। ਦੂਜਾ ਗੁਰਦਾ PGI ਦੇ ਵਿਖੇ ਇੱਕ 15 ਸਾਲਾ ਮਰੀਜ਼ ਦੇ ਵਿੱਚ ਸਫਲਤਾਪੂਰਵਕ ਟਰਾਂਸਪਲਾਂਟ ਕੀਤਾ ਗਿਆ। ਇਹ ਗੁੰਝਲਦਾਰ 4 ਪੜਾਅ ਦੀ ਪ੍ਰਕਿਰਿਆ ਲਗਭਗ 13 ਘੰਟਿਆਂ ਦੀ ਸਰਜਰੀ ਤੋਂ ਬਾਅਦ ਸਫਲਤਾਪੂਰਵਕ ਪੂਰੀ ਹੋਈ ਹੈ, ਜਿਸ ਦੇ ਵਿੱਚ ਵੱਖ ਵੱਖ ਮੈਡੀਕਲ ਟੀਮਾਂ ਲਗਭਗ 18 ਘੰਟੇ ਲਗਾਤਾਰ ਕੰਮ ਕਰ ਰਹੀਆਂ ਸਨ। ਇਸ ਦੇ ਨਾਲ ਹੀ 2 ਮਰੀਜ਼ਾਂ ਨੂੰ ਕੋਰਨੀਆ ਰਾਹੀਂ ਨਜ਼ਰ ਦਾ ਅਨਮੋਲ ਤੋਹਫਾ ਵੀ ਜਿਹੜਾ ਮਿਲੇਗਾ। ਸਲੂਟ ਹੈ ਜੀ ਇਹੋ ਜਿਹੇ ਪਰਿਵਾਰ ਨੂੰ, ਸੋਚ ਨੂੰ, ਤੇ ਉਹ ਜਿਹੜੀ ਬੱਚੀ ਚਲੀ ਵੀ ਗਈ ਹੈ ਉਹਨੂੰ ਵੀ ਸਲੂਟ ਹੈ। 4 ਪਰਿਵਾਰਾਂ ਦੀ ਜ਼ਿੰਦਗੀ ਸੁਧਾਰ ਗਈ ਜਾਂਦੀ ਜਾਂਦੀ। ਦੂਸਰੇ ਪਾਸੇ ਹੜਤਾਲ ਤੇ ਗਏ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਸਖ਼ਤ ਸੁਨੇਹਾ। ਇੱਕ ਪਾਸੇ ਦੇਖੋ ਲੋਕਾਂ ਦੇ ਐਡੇ ਵੱਡੇ ਦਿਲ ਨੇ, ਪਰ ਦੂਸਰੇ ਪਾਸੇ ਸਰਕਾਰਾਂ ਕਿੰਨੀਆਂ ਤੰਗ ਦਿਲ ਨੇ। ਗੱਲਬਾਤ ਤੇ ਹੜਤਾਲ ਇਕੱਠੀਆਂ ਨਹੀਂ ਚੱਲ ਸਕਦੀਆਂ, ਮੁੱਖ ਮੰਤਰੀ ਸਾਹਿਬ ਕਹਿੰਦੇ ਨੇ, ਤੇ ਇਸੇ ਤਰ੍ਹਾਂ ਹੜਤਾਲ ਖਤਮ ਕਰਨ ਦੇ ਉੱਤੇ ਹੀ ਹੋਵੇਗੀ ਗੱਲਬਾਤ, ਭਗਵੰਤ ਮਾਨ ਨੇ ਕਿਹਾ। ਮੀਟਿੰਗ ਰੱਦ ਕੀਤੇ ਜਾਣ ਦੇ ਕਾਰਨ ਮੁੱਖ ਮੰਤਰੀ ਤੇ ਮੁਲਾਜ਼ਮ ਯੂਨੀਅਨਾਂ ਦੇ ਪੇਚ ਫਸਣ ਦੇ ਆਸਾਰ ਵੱਧ ਗਏ ਨੇ ਤੇ ਪੰਜਾਬ ਸਕੱਤਰਤ ਵਿੱਚ ਸਰਕਾਰੀ ਮੁਲਾਜ਼ਮਾਂ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਜਿਹੜਾ ਜਾਰੀ ਹੈ। ਪੰਜਾਬ ਦੇ ਵਿੱਚ ਹੜਤਾਲ ਕਰਨ ਵਾਲੇ ਮੁਲਾਜ਼ਮਾਂ ਦੇ ਖਿਲਾਫ਼ ਸਖ਼ਤ ਕਾਰਵਾਈ ਦੀ ਤਿਆਰੀ ਕਰ ਲਈ ਗਈ ਹੈ ਤੇ ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ। ਹਾਸੋਹੀਣਾ ਕੰਮ ਕੀਤਾ ਹੈ ਤੇ ਜਦੋਂ ਭਾਈ ਦਫ਼ਤਰਾਂ ਦੇ ਵਿੱਚ ਜਾਂਦੇ ਨਹੀਂ ਜਾਂ ਤੁਸੀਂ ਆਪਣੇ ਕੰਮ ਕਰਾਉਂਦੇ ਹੋ ਤੇ ਉਦੋਂ ਤਾਂ ਤੁਸੀਂ ਕਹਿੰਦੇ ਨਹੀਂ ਭਾਈ ਗੈਰ ਹਾਜ਼ਰੀਆਂ ਨੇ ਮੁਲਾਜ਼ਮਾਂ ਦੀਆਂ। ਬਹੁਤ ਸਾਰੇ ਬੱਚੇ ਜਿਹੜੇ ਨੇ ਸਕੂਲਾਂ ਦੇ ਵਿੱਚ ਕਲਾਸਾਂ ਤੋਂ ਵਾਂਝੇ ਰਹਿ ਜਾਂਦੇ ਹੈ, ਸਿਲੇਬਸ ਤੋਂ ਵਾਂਝੇ ਰਹਿ ਜਾਂਦੇ ਹੈ, ਪਰ ਹੁਣ ਕਾਰਵਾਈ ਕਰਨਗੇ ਭਾਈ। ਇਹ ਹੜਤਾਲ ਤੇ ਚਲੇ ਗਏ ਤੇ ਕੰਮਕਾਜ ਦੇ ਟਾਈਮ ਦੇ ਉੱਤੇ ਘੰਟਿਆਂ ਦੇ ਉੱਤੇ ਇਹਨਾਂ ਨੇ ਇਹ ਕੰਮ ਕੀਤਾ ਹੈ ਤੇ ਉਹਨਾਂ ਦੇ ਉੱਤੇ ਹੁਣ ਲਿਸਟਾਂ ਮੰਗਾ ਲਈਆਂ ਨੇ ਕਿ ਭਾਈ ਇਹਨਾਂ ਦੇ ਉੱਤੇ ਕਾਰਵਾਈ ਹੋਏਗੀ। ਪੰਜਾਬ ਸਰਕਾਰ ਨੇ ਗੈਰ ਹਾਜ਼ਰ ਰਹਿਣ ਵਾਲੇ ਮੁਲਾਜ਼ਮਾਂ ਦੀਆਂ ਸੂਚੀਆਂ ਮੰਗ ਲਈਆਂ ਨੇ। ਦੂਸਰੇ ਪਾਸੇ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ DA ਦੇ ਮੁੱਦੇ ਦੇ ਉੱਤੇ ਸੁਨੀਲ ਜਾਖੜ ਦਾ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਤਿੱਖਾ ਨਿਸ਼ਾਨਾ ਉਹਨਾਂ ਸਾਧਿਆ ਤੇ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਲਾਏ ਨੇ। ਮੁੱਖ ਮੰਤਰੀ ਨੂੰ ਆੜੇ ਹੱਥੀ ਲੈਂਦਿਆਂ ਜਾਖੜ ਨੇ ਸਵਾਲ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਜੀ, ਕੇਸ ਨੂੰ ਹੀ ਨਾਲੇ ਚੋਰੀ ਤੇ ਨਾਲੇ ਸੀਨਾ ਜ਼ੋਰੀ ਕਹਿੰਦੇ ਨੇ। ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੀ ਉਲੰਘਣਾ ਕਰਦੀ ਹੈ। ਉਨ੍ਹਾਂ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਹੰਕਾਰ ਦਾ ਅੰਤ ਹਮੇਸ਼ਾ ਮਾੜਾ ਹੁੰਦਾ ਹੈ ਤੇ ਸਰਕਾਰ ਨੂੰ ਮੁਲਾਜ਼ਮਾਂ ਦੇ ਹੱਕ ਤੁਰੰਤ ਜਿਹੜਾ ਅਦਾ ਕਰਨੇ ਚਾਹੀਦੇ ਨੇ। ਦੂਸਰੇ ਪਾਸੇ ਮੁੱਖ ਮੰਤਰੀ ਕਹਿੰਦੇ ਨੇ ਭਗਵੰਤ ਸਿੰਘ ਮਾਨ ਹੋਣਾ ਨੇ ਅੱਜ ਪੰਜਾਬ ਭਰ ਦੇ ਵਿੱਚ ਹੜਤਾਲ ਤੇ ਗਏ ਮੁਲਾਜ਼ਮਾਂ ਦੇ ਲਈ ਸਖ਼ਤ ਰੁੱਖ ਤਿਆਰ ਕਰ ਲਿਆ। ਉਨ੍ਹਾਂ ਕਿਹਾ ਕਿ ਹੜਤਾਲ ਖਤਮ ਕਰਨ ਤੋਂ ਬਾਅਦ ਹੀ ਗੱਲਬਾਤ ਹੋਏਗੀ, ਦੋਵੇਂ ਕੰਮ ਇਕੱਠੇ ਨਹੀਂ ਚੱਲਣਗੇ। ਇਸ ਗੱਲ ਦਾ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਟਵਿੱਟ ਕਰਦਿਆਂ ਕੀਤਾ। ਮੁੱਖ ਮੰਤਰੀ ਨੇ ਕਿਹਾ ਕਿ ਮੁਲਾਜ਼ਮ ਸਾਡੇ ਪਰਿਵਾਰ ਦਾ ਅਹਿਮ ਹਿੱਸਾ ਨੇ ਤੇ ਅਸੀਂ ਉਨ੍ਹਾਂ ਦੀ ਹਰ ਜਾਇਜ਼ ਗੱਲ ਸੁਣਨ ਦੇ ਲਈ ਤਿਆਰ ਹਾਂ, ਪਰ ਗੱਲਬਾਤ ਤੇ ਹੜਤਾਲ ਦੋਵੇਂ ਇਕੱਠਿਆਂ ਨਹੀਂ ਚੱਲ ਸਕਦੀਆਂ। ਸਰਕਾਰ ਹਰ ਮਸਲੇ ਦਾ ਹੱਲ ਕੱਢਣ ਦੇ ਲਈ ਵਚਨਬੱਧ ਹੈ, ਪਰ ਗੱਲਬਾਤ ਉਦੋਂ ਹੀ ਹੋਵੇਗੀ ਜਦੋਂ ਹੜਤਾਲ ਖਤਮ ਕੀਤੀ ਜਾਊ। ਪੰਜਾਬ ਸਿਵਲ ਸਕੱਤਰੇਤ ਵਿਖੇ ਕੰਮਕਾਜ ਠੱਪ ਕਰਕੇ ਜ਼ਬਰਦਸਤ ਰੋਸ ਰੈਲੀ ਹੋਈ। ਦੂਜੇ ਪਾਸੇ ਪੰਜਾਬ ਸਰਕਾਰੀ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਅਤੇ ਫਰੰਟ ਵੱਲੋਂ ਦਿੱਤੇ ਸੱਦੇ ਦੇ ਮੁਤਾਬਕ ਅੱਜ ਸੂਬੇ ਦੇ ਸਰਕਾਰੀ ਦਫ਼ਤਰ ਮੁਕੰਮਲ ਬੰਦ ਕਰਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਲੋਂ ਦਫ਼ਤਰਾਂ ਦੇ ਵਿਚ ਰੋਸ ਰੈਲੀਆਂ ਕਰਕੇ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ। ਸਕੱਤਰੇਤ ਵਿਖੇ ਜਿਹੜਾ ਮੰਤਰੀਆਂ ਦਾ ਸਮੁੱਚਾ ਸਟਾਫ ਵੀ ਰੈਲੀ ਦੇ ਵਿਚ ਸ਼ਾਮਲ ਹੈ ਤੇ ਮੁਲਾਜ਼ਮਾਂ ਵੱਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਰੈਲੀਆਂ ਦੇ ਵਿਚ ਸ਼ਮੂਲੀਅਤ ਕੀਤੀ ਗਈ ਹੈ। ਚੰਡੀਗੜ੍ਹ ਦੇ ਸੈਕਟਰ 17 ਵਿਖੇ ਪੁਲ ਦੇ ਹੇਠ ਵੱਖ ਵੱਖ ਡਾਇਰੈਕਟੋਰੇਟਾਂ ਦੇ ਮੁਲਾਜ਼ਮਾਂ ਦੇ ਵੱਲੋਂ ਤੇ ਸੈਕਟਰ 17 ਸਥਿਤ ਉਦਯੋਗ ਭਵਨ ਵਿਖੇ ਵੀ PSIC ਸਟਾਫ ਜਿਹੜਾ ਐਸੋਸੀਏਸ਼ਨ ਵੱਲੋਂ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ਨੇ। ਇਹ ਵੀ ਇੱਕ ਸਟੰਟ ਜਾਂ ਦੇਖ ਲਓ, ਪਹਿਲਾਂ ਇੱਥੇ ਕਰਨੀ ਸੀ ਮੀਟਿੰਗ ਚੰਡੀਗੜ੍ਹ ਚ, ਪਰ ਉਹ ਜਲੰਧਰ ਕਹਿੰਦੇ ਕਰ ਲਓ ਜੀ, ਤੇ ਹਰ ਕੰਮ ਜਿਹੜਾ ਉਹ ਚੰਡੀਗੜ੍ਹ ਚ ਹੁੰਦਾ ਹੈ ਤੇ ਜਦੋਂ ਉਥੋਂ ਭੱਜ ਕੇ ਇਧਰ ਨੂੰ ਆ ਗਏ ਜੀ। ਸਕੱਤਰੇਤ ਵਿਖੇ ਮੁਲਾਜ਼ਮ ਆਗੂਆਂ ਨੇ ਸੰਬੋਧਿਤ ਕਰਦਿਆਂ ਕਿਹਾ ਕਿ ਜੇ ਅੱਜ ਵੀ ਮੁੱਖ ਮੰਤਰੀ ਨਾਲ ਤਾਲਮੇਲ ਕਮੇਟੀ ਦੀ ਤੈਅ ਮੀਟਿੰਗ ਦੇ ਵਿਚ ਮੰਗਾਂ ਦਾ ਕੋਈ ਠੋਸ ਹੱਲ ਨਹੀਂ ਨਿਕਲਦਾ ਤਾਂ ਮੁਲਾਜ਼ਮ ਸੰਘਰਸ਼ ਹੋਰ ਤਿੱਖੇ ਰੂਪ ਦੇ ਵਿਚ ਉਭਰੇਗਾ, ਜਿਸਦੀ ਸਿਆਸੀ ਕੀਮਤ ਆਪ ਸਰਕਾਰ ਨੂੰ ਚੁੱਕਣੀ ਪਊ। ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਜਥੇਬੰਦੀਆਂ ਦੇ ਨਾਲ ਕੀਤੀ ਜਾਣ ਵਾਲੀ ਮੀਟਿੰਗ ਦੇ ਵਿਚ ਸ਼ਾਮਲ ਹੋਣ ਦੇ ਲਈ ਸਿਵਲ ਸਕੱਤਰੇਤ ਚੰਡੀਗੜ੍ਹ ਤੋਂ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ, ਸੁਸ਼ੀਲ ਕੁਮਾਰ ਫੌਜੀ, ਸਾਹਿਲ ਸ਼ਰਮਾ ਜਲੰਧਰ ਵੀ ਪਹੁੰਚ ਗਏ, ਪਰ ਉਥੇ ਵੀ ਗੱਲਬਾਤ ਨਾ ਹੋ ਸਕੀ। ਇੱਕ ਬੜੀ ਹਾਸੋਹੀਣੀ ਖ਼ਬਰ ਦੇਖੋ, ਕਿੱਦਾਂ ਦੀ ਸ਼ਰਤ ਰੱਖੀ ਹੈ ਆਮ ਲੋਕਾਂ ਦੇ ਹੱਥਾਂ ਦੇ ਵਿਚੋਂ ਪੜ੍ਹਾਈ ਜਿਹੜੀ ਹੈ ਘਿਰ ਗਈ ਹੈ। MBBS ਦਾਖਲੇ ਦੇ ਲਈ ਜਾਇਦਾਦ ਦੀ ਸ਼ਰਤ ਦੇ ਕਾਰਨ ਚਿੰਤਾ ਦੇ ਵਿਚ ਪਏ ਨੇ ਲੋਕ, ਤੇ 20 ਲੱਖ ਦੇ ਬਾਂਡ ਦੇ ਨਾਲ 2 ਅਚਲ ਜਾਇਦਾਦਾਂ ਦੀ ਗਰੰਟੀ ਮੰਗਣ ਦੇ ਉੱਤੇ ਇਤਰਾਜ਼ ਜਿਹੜਾ ਜਤਾ ਰਹੇ ਨੇ। ਪੰਜਾਬ ਦੇ ਵਿਚ 30 ਅਗਸਤ ਤੋਂ ਸ਼ੁਰੂ ਹੋ ਰਹੇ MBBS ਦਾਖਲਿਆਂ ਤੋਂ ਪਹਿਲਾਂ ਜਾਇਦਾਦ ਦੀ ਸ਼ਰਤ ਕਾਰਨ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪੇ ਚਿੰਤਤ ਨੇ। ਮੈਡੀਕਲ ਕਾਲਜਾਂ ਦੇ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਤੋਂ ਸਰਕਾਰ ਦੇ ਵੱਲੋਂ 20 ਲੱਖ ਰੁਪਏ ਦੇ ਸਰਵਿਸ ਬਾਂਡ ਦੇ ਨਾਲ ਨਾਲ 20-20 ਲੱਖ ਰੁਪਏ ਦੀਆਂ 2 ਅਚਲ ਜਾਇਦਾਦਾਂ ਦੀ ਗਰੰਟੀ ਮੰਗੀ ਜਾ ਰਹੀ ਹੈ। ਇਸ ਸ਼ਰਤ ਦਾ ਸਿੱਧਾ ਅਸਰ ਪਟਿਆਲਾ, ਅੰਮ੍ਰਿਤਸਰ, ਫਰੀਦਕੋਟ ਤੇ ਮੁਹਾਲੀ ਦੇ ਸਰਕਾਰੀ ਮੈਡੀਕਲ ਕਾਲਜਾਂ ਦੇ ਵਿਚ ਦਾਖਲਾ ਲੈਣ ਵਾਲੇ 850 ਵਿਦਿਆਰਥੀਆਂ ਦੇ ਉੱਤੇ ਪਏਗਾ। ਭਾਈ ਹੁਣ ਜੇ ਨਾ ਕੋਈ ਇੰਨਾ ਪੈਸਾ ਹੈ ਨਹੀਂ ਜਾਂ ਪ੍ਰੋਪਰਟੀ ਨਹੀਂ, ਕੋਈ ਕਿਰਾਏ ਤੇ ਰਹਿੰਦਾ ਹੈ ਕਿ ਉਹ MBBS ਨਹੀਂ ਬਣ ਸਕਦਾ? ਇਹ ਬਹੁਤ ਵੱਡਾ ਸਵਾਲ ਹੈ ਜੀ। ਦੇਖ ਲਓ ਹਾਲਾਤ ਕੀ ਬਣ ਰਹੇ ਨੇ। ਮੌਜੂਦਾ ਨੀਤੀ ਅਨੁਸਾਰ ਸਰਕਾਰੀ ਕਾਲਜਾਂ ਦੇ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਇੰਟਰਨਸ਼ਿਪ ਪੂਰੀ ਕਰਨ ਮਗਰੋਂ ਸਟੇਟ ਕੋਟੇ ਤਹਿਤ 2 ਸਾਲ ਅਤੇ ਆਲ ਇੰਡੀਆ ਕੋਟੇ ਤਹਿਤ 1 ਸਾਲ ਸਰਕਾਰੀ ਸਿਹਤ ਸੰਸਥਾਵਾਂ ਦੇ ਵਿਚ ਸੇਵਾਵਾਂ ਦੇਣੀਆਂ ਲਾਜ਼ਮੀ ਨੇ। ਇਸ ਦੇ ਲਈ 20 ਲੱਖ ਰੁਪਏ ਦਾ ਬਾਂਡ ਭਰਵਾਇਆ ਜਾਂਦਾ ਹੈ, ਜਿਸ ਦੇ ਲਈ ਮਾਪਿਆਂ ਨੂੰ ਘੱਟੋ ਘੱਟ 20-20 ਲੱਖ ਰੁਪਏ ਦੀਆਂ 2 ਅਚਲ ਜਾਇਦਾਦਾਂ ਦੀ ਗਰੰਟੀ ਦੇਣੀ ਪੈਂਦੀ ਹੈ। ਇਹ ਜਾਇਦਾਦ 7.5 ਸਾਲ ਤੱਕ ਜਿਹੜੀ ਵੇਚੀ ਨਹੀਂ ਜਾ ਸਕਦੀ। ਮਾਪਿਆਂ ਦਾ ਕਹਿਣਾ ਹੈ ਕਿ ਇਹ ਸ਼ਰਤ ਆਰਥਿਕ ਤੌਰ ਦੇ ਉੱਤੇ ਕਮਜ਼ੋਰ EWS ਅਤੇ ਮੱਧ ਵਰਗੀ ਪਰਿਵਾਰਾਂ ਦੇ ਨਾਲ ਧੱਕਾ ਹੈ, ਕਿਉਂਕਿ ਕਈ ਵਾਰ ਵਿਦਿਆਰਥੀ ਆਪਣੀ ਮਿਹਨਤ ਸਦਕਾ ਨੀਟ ਪ੍ਰੀਖਿਆ ਪਾਸ ਕਰ ਲੈਂਦੇ ਹੈ ਪਰ ਉਸਦੇ ਪਰਿਵਾਰ ਦੇ ਕੋਲ ਜਾਇਦਾਦ ਨਹੀਂ ਹੁੰਦੀ ਹੈ। ਇਸ ਦੇ ਬਾਰੇ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਡਾਇਰੈਕਟਰ ਡਾਕਟਰ ਅਵਨੀਸ਼ ਕੁਮਾਰ ਨੇ ਕਿਹਾ ਕਿ ਸਰਕਾਰ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਹੀ ਹੈ। ਕੀ ਹਾਲਾਤ ਨੇ ਹਾਈਕੋਰਟ ਦੇ ਵੀ ਦੱਸੋ ਹੈ। ਵਿਦਿਆਰਥੀਆਂ ਦੇ ਕੋਲ ਜਾਇਦਾਦ ਤੋਂ ਇਲਾਵਾ ਹੋਰ ਬਦਲ ਵੀ ਮੌਜੂਦ ਨੇ। ਦੂਜੇ ਪਾਸੇ ਮਾਪਿਆਂ ਦੀ ਸ਼ਿਕਾਇਤ ਹੈ ਕਿ ਦਾਖਲਾ ਜਿਹੜਾ ਪ੍ਰਾਸਪੈਕਟਸ ਦੇ ਵਿਚ ਅਜਿਹੇ ਕਿਸੇ ਬਦਲ ਦਾ ਜ਼ਿਕਰ ਨਹੀਂ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ 2025 ਤੇ 26 ਦੇ ਦਾਖਲਿਆਂ ਦੇ ਦੌਰਾਨ ਸਰਕਾਰ ਨੂੰ ਇਸ ਸ਼ਰਤ ਦੇ ਉੱਤੇ ਜ਼ੋਰ ਦੇਣ ਤੋਂ ਰੋਕਿਆ ਸੀ। ਮਾਪਿਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਦਾਖਲਾ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸਥਿਤੀ ਸਪਸ਼ਟ ਕੀਤੀ ਜਾਵੇ ਤਾਂ ਕਿ ਕੋਈ ਵੀ ਹੋਣਹਾਰ ਵਿਦਿਆਰਥੀ ਮਹਿਜ਼ ਜਾਇਦਾਦ ਨਾ ਹੋਣ ਦੇ ਕਾਰਨ ਸਰਕਾਰੀ ਸੀਟ ਤੋਂ ਵਾਂਝਾ ਨਾ ਰਹਿ ਜਾਵੇ ਕਿਤੇ। ਦੂਸਰੇ ਪਾਸੇ ਪੰਜਾਬ ਦੇ ਵਿਚ ਅਕਾਲੀ ਭਾਜਪਾ ਗੱਠਜੋੜ ਦੇ ਲਈ ਚਰਚਾਵਾਂ ਤੇਜ਼ ਹੋ ਗਈਆਂ ਨੇ, ਜਿਸ ਦੇ ਵਿਚ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦਿਆਂ ਦੇ ਉੱਤੇ ਪੇਚ ਜਿਹੜਾ ਫਸਿਆ ਹੈ। ਭਾਜਪਾ ਦੇ ਵੱਲੋਂ 55 ਸੀਟਾਂ ਦੀ ਸੰਭਾਵੀ ਸੂਚੀ ਤਿਆਰ ਕੀਤੀ ਹੈ। ਪੰਜਾਬ ਦੇ ਵਿਚ ਚੋਣਾਂ ਤੋਂ ਪਹਿਲਾਂ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਲੇ ਗੱਠਜੋੜ ਦੇ ਬਾਰੇ ਚਰਚਾ ਤੇਜ਼ ਹੋਈ ਹੈ ਤੇ ਦੋਵੇਂ ਪਾਰਟੀਆਂ ਸੀਟਾਂ ਦੀ ਵੰਡ ਤੇ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪੋ ਆਪਣੀਆਂ ਸ਼ਰਤਾਂ ਦੇ ਉੱਤੇ ਵਿਚਾਰ ਵਟਾਂਦਰਾ ਕਰ ਰਹੇ ਨੇ। ਭਾਵੇਂ ਭਾਜਪਾ ਦੇ ਕੌਮੀ ਜਨਰਲ ਸਕੱਤਰ BL ਸੰਤੋਸ਼ ਨੇ 117 ਸੀਟਾਂ ਦੇ ਚੋਣ ਲੜਨ ਦਾ ਐਲਾਨ ਕੀਤਾ, ਪਰ ਅੰਦਰੂਨੀ ਤੌਰ ਦੇ ਉੱਤੇ ਪਾਰਟੀ ਨੇ ਗੱਠਜੋੜ ਹੋਣ ਦੀ ਸੂਰਤ ਤੇ 55 ਸੰਭਾਵੀ ਸੀਟਾਂ ਦੀ ਸੂਚੀ ਤਿਆਰ ਰੱਖੀ ਹੈ। ਇਨ੍ਹਾਂ ਦੇ ਵਿਚੋਂ 45 ਹਲਕੇ ਉਹ ਨੇ ਜਿੱਥੇ 2024 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਭਾਜਪਾ ਅਕਾਲੀ ਦਲ ਤੋਂ ਅੱਗੇ ਰਹੀ ਸੀ। 2024 ਦੀਆਂ ਚੋਣਾਂ ਦੇ ਵਿੱਚ ਭਾਜਪਾ ਨੇ ਕੁੱਲ 23 ਵਿਧਾਨ ਸਭਾ ਸੀਟਾਂ ਤੇ ਪਹਿਲਾ ਸਥਾਨ ਹਾਸਲ ਕੀਤਾ ਸੀ, ਜਦਕਿ 6 ਸੀਟਾਂ ਦੇ ਉੱਤੇ ਦੂਜੇ ਤੇ 16 ਸੀਟਾਂ ਦੇ ਉੱਤੇ ਤੀਜੇ ਨੰਬਰ ਦੇ ਉੱਤੇ ਰਹੀ ਸੀ, ਜਿਸ ਦੇ ਨਾਲ ਇਹ ਗਿਣਤੀ 45 ਬਣਦੀ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ 9 ਸੀਟਾਂ ਤੇ ਪਹਿਲੇ, 5 ਤੇ ਦੂਜੇ ਅਤੇ 5 ਸੀਟਾਂ ਦੇ ਉੱਤੇ ਹੀ ਤੀਜੇ ਸਥਾਨ ਦੇ ਉੱਤੇ ਰਿਹਾ ਸੀ। ਭਾਜਪਾ ਦੇ ਮੁਲਾਂਕਣ ਦੇ ਅਨੁਸਾਰ ਜੇ ਦੋਵਾਂ ਦੀਆਂ ਵੋਟਾਂ ਮਿਲਦੀਆਂ ਨੇ ਤਾਂ ਇਹ ਗੱਠਜੋੜ 25 ਹੋਰ ਸੀਟਾਂ ਦੇ ਉੱਤੇ ਅੱਗੇ ਹੁੰਦਾ ਹੈ। ਇਸ ਤਰ੍ਹਾਂ ਕੁੱਲ 57 ਸੀਟਾਂ ਤੇ ਸਥਿਤੀ ਮਜ਼ਬੂਤ ਹੁੰਦੀ ਹੈ, ਜੋ ਆਪਣੀਆਂ 59 ਦੇ ਜਿਹੜਾ ਬਹੁਮਤ ਅੰਕੜੇ ਦੇ ਨੇੜੇ ਹੈ। ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਅਹੁਦੇ ਵੀ ਜਿਹੜੇ ਅਹਿਮ ਮੁੱਦੇ ਨੇ। ਪੁਰਾਣੇ ਗੱਠਜੋੜ ਵੇਲੇ ਜਿਹੜਾ ਸੀ ਭਾਜਪਾ 23 ਸੀਟਾਂ ਦੇ ਉੱਤੇ ਲੜਦੀ ਸੀ ਤੇ ਮੁੱਖ ਮੰਤਰੀ ਦਾ ਅਹੁਦਾ ਅਕਾਲੀ ਦਲ ਦੇ ਕੋਲ ਰਹਿੰਦਾ ਸੀ, ਪਰ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠਲੀ ਲੀਡਰਸ਼ਿਪ ਨੇ ਸਪਸ਼ਟ ਕਰਤਾ ਹੈ ਕਿ ਭਾਜਪਾ ਛੋਟੇ ਭਰਾ ਦੀ ਭੂਮਿਕਾ ਦੇ ਵਿੱਚ ਨਹੀਂ ਰਹੇਗੀ। ਇਸ ਦੇ ਲਈ ਮੁੱਖ ਮੰਤਰੀ ਦੇ ਬਾਰੇ ਫੈਸਲਾ ਚੋਣਾਂ ਤੋਂ ਬਾਅਦ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਸੰਤੋਸ਼ ਦੇ ਬਿਆਨ ਦੇ ਬਾਰੇ ਇੱਕ ਆਗੂ ਨੇ ਕਿਹਾ ਕਿ ਪਾਰਟੀ 117 ਸੀਟਾਂ ਦੇ ਉੱਤੇ ਚੋਣਾਂ ਲੜਨ ਦੇ ਲਈ ਤਿਆਰੀ ਕਰ ਰਹੀ ਹੈ, ਪਰ ਅਹਿਮ ਗੱਲ ਇਹ ਵੀ ਹੈ ਕਿ ਸੰਤੋਸ਼ ਆਪ ਅਤੇ ਕਾਂਗਰਸ ਨੂੰ ਤਾਂ ਘੇਰ ਰਹੇ ਨੇ, ਪਰ ਹਾਲੇ ਤੱਕ ਉਨ੍ਹਾਂ ਅਕਾਲੀ ਦਲ ਦੇ ਖਿਲਾਫ਼ ਕੋਈ ਵੀ ਟਿੱਪਣੀ ਨਹੀਂ ਕੀਤੀ ਹੈ। ਹਾਈਕੋਰਟ ਦਾ ਇਤਿਹਾਸਕ ਫੈਸਲਾ ਆਇਆ। ਕਹਿੰਦੇ ਕਿ ਪਤਨੀ ਕੋਈ ਨੌਕਰ ਨਹੀਂ ਹੈ ਭਾਈ, ਸੱਸ ਸਹੁਰੇ ਦੀ ਸੇਵਾ ਤੇ ਘਰ ਦੇ ਕੰਮਾਂ ਦੇ ਲਈ ਮਜਬੂਰ ਨਹੀਂ ਕਰ ਸਕਦਾ ਹੈ ਪਤੀ ਉਹਨੂੰ। ਕਰਨਾਟਕ ਹਾਈਕੋਰਟ ਨੇ ਇੱਕ ਮਾਮਲੇ ਦੇ ਵਿੱਚ ਅਹਿਮ ਫੈਸਲਾ ਸੁਣਾਉਂਦਿਆਂ ਕਿਹਾ ਕਿ ਕੋਈ ਵੀ ਮਰਦ ਕਿਸੇ ਵੀ ਔਰਤ ਨੂੰ ਜਿਸ ਦੇ ਵਿੱਚ ਉਸਦੀ ਪਤਨੀ ਵੀ ਸ਼ਾਮਲ ਹੈ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦਾ ਹੁਕਮ ਨਹੀਂ ਦੇ ਸਕਦਾ। ਹਾਈਕੋਰਟ ਦਾ ਕਹਿਣਾ ਹੈ ਕਿ ਘਰ ਦੇ ਕੰਮਾਂ ਦੇ ਵਿੱਚ ਮਰਦਾਂ ਅਤੇ ਔਰਤਾਂ ਦੀ ਬਰਾਬਰ ਹਿੱਸੇਦਾਰੀ ਹੋਣੀ ਚਾਹੀਦੀ ਹੈ। ਲਓ ਜੀ, ਕੱਲ ਆਪਾਂ ਪ੍ਰੋਗਰਾਮ ਕੀਤਾ ਸੀ, ਸੁਣ ਲਓ ਭਾਈ। ਜੇਕਰ ਮਾਤਾ ਪਿਤਾ ਦੀ ਦੇਖਭਾਲ ਦੀ ਲੋੜ ਹੋਵੇ ਤਾਂ ਇਹ ਮੁੱਖ ਤੌਰ ਦੇ ਉੱਤੇ ਧੀ ਜਾਂ ਪੁੱਤ ਦੀ ਜ਼ਿੰਮੇਵਾਰੀ ਹੁੰਦੀ ਹੈ, ਨਾ ਕਿ ਜਵਾਈ ਜਾਂ ਨੌ ਦੀ। ਜਸਟਿਸ ਚਿੱਲਾਕੁਰ ਸੁਮਲਤਾ ਨੇ 3 ਅਗਸਤ ਨੂੰ ਨੇਲ ਮੰਗਲਾ ਤਾਲੁਕ ਦੇ ਇੱਕ ਨਿਵਾਸੀ ਦੀ ਪਟੀਸ਼ਨ ਖਾਰਜ ਕਰਦਿਆਂ ਆਪਣੇ ਹੁਕਮਾਂ ਦੇ ਵਿੱਚ ਕਿਹਾ ਕਿ ਨੌ ਜਾਂ ਜਵਾਈ ਵੱਲੋਂ ਜਿਹੜਾ ਸਹੁਰੇ ਪਰਿਵਾਰ ਦੀ ਦੇਖਭਾਲ ਕਰਨਾ ਆਪਣੀ ਮਰਜ਼ੀ ਦੇ ਨਾਲ ਹੋਣਾ ਚਾਹੀਦਾ, ਨਾ ਕਿ ਧੱਕੇਸ਼ਾਹੀ ਦੇ ਨਾਲ। ਪਟੀਸ਼ਨ ਕਰਤਾ ਨੇ ਹਾਈਕੋਰਟ ਦੇ ਵਿੱਚ ਤੁਮ ਕੁਰੂ ਦੀ ਫੈਮਿਲੀ ਦੇ ਕੋਰਟ ਦੇ ਇੱਕ ਹੁਕਮ ਨੂੰ ਚੁਣੌਤੀ ਦਿੱਤੀ ਸੀ ਤੇ ਫੈਮਿਲੀ ਕੋਰਟ ਨੇ ਨੌਜਵਾਨ ਨੂੰ ਆਪਣੀ ਪਤਨੀ ਨੂੰ ਗੁਜ਼ਾਰਾ ਭੱਤੇ ਵਜੋਂ ਜਿਹੜਾ 5,000 ਅਤੇ ਆਪਣੀ ਨਾਬਾਲਗ ਧੀ ਨੂੰ 4,000 ਰੁਪਏ ਪ੍ਰਤੀ ਮਹੀਨਾ ਦੇਣ ਦਾ ਨਿਰਦੇਸ਼ ਦਿੱਤਾ ਸੀ। ਪਟੀਸ਼ਨਕਰਤਾ ਨੇ ਦਾਅਵਾ ਕੀਤਾ ਕਿ ਇੱਕ ਮਜ਼ਦੂਰ ਹੈ ਤੇ ਤੈਅ ਕੀਤੀ ਗਈ ਰਕਮ ਬਹੁਤ ਜ਼ਿਆਦਾ ਹੈ ਕਿਉਂਕਿ ਉਸਨੂੰ ਆਪਣੇ ਬਜ਼ੁਰਗ ਮਾਤਾ ਪਿਤਾ ਦੀ ਦੇਖਭਾਲ ਵੀ ਕਰਨੀ ਪੈਂਦੀ ਹੈ। ਉਸਨੇ ਅੱਗੇ ਕਿਹਾ ਕਿ ਵਿਆਹ ਦੇ 6 ਮਹੀਨਿਆਂ ਬਾਅਦ ਹੀ ਉਸਦੀ ਪਤਨੀ ਦਾ ਆਪਣੇ ਸੱਸ ਸਹੁਰੇ ਪ੍ਰਤੀ ਰਵੱਈਆ ਬਦਲ ਗਿਆ ਤੇ ਉਸਨੇ ਘਰ ਦੇ ਕੰਮ ਕਰਨ ਜਾਂ ਉਨ੍ਹਾਂ ਦੀ ਦੇਖਭਾਲ ਕਰਨ ਤੋਂ ਇਨਕਾਰ ਕਰ ਦਿੱਤਾ। ਪਟੀਸ਼ਨਕਰਤਾ ਨੇ ਆਪਣੀ ਪਤਨੀ ਤੇ ਇਹ ਵੀ ਦੋਸ਼ ਲਾਇਆ ਕਿ ਉਹ ਉਸਦੀ ਜਾਂ ਉਸਦੇ ਮਾਤਾ ਪਿਤਾ ਦੀ ਇਜਾਜ਼ਤ ਤੋਂ ਬਿਨਾਂ ਕਈ ਵਾਰ ਆਪਣੇ ਪੇਕੇ ਚਲੀ ਗਈ। ਜਸਟਿਸ ਚਿੱਲਾਕੁਰ ਸੁਮਲਤਾ ਹੁਣਾਂ ਕਿਹਾ ਕਿ ਪਟੀਸ਼ਨਕਰਤਾ ਦੀ ਦਲੀਲ ਤੋਂ ਤਾਂ ਕਿਸੇ ਵੀ ਆਮ ਸਮਝ ਵਾਲੇ ਵਿਅਕਤੀ ਨੂੰ ਇੰਜ ਲੱਗੇਗਾ ਕਿ ਜਿਵੇਂ ਪਤੀ ਨੇ ਆਪਣੀ ਪਤਨੀ ਨੂੰ ਘਰ ਦੇ ਕੰਮ ਕਰਨ ਅਤੇ ਆਪਣੇ ਮਾਤਾ ਪਿਤਾ ਦੀ ਦੇਖਭਾਲ ਕਰਨ ਦੇ ਲਈ ਇੱਕ ਕਰਮਚਾਰੀ ਦੇ ਵਜੋਂ ਰੱਖਿਆ, ਨਾ ਕਿ ਪਤਨੀ। ਹਾਈਕੋਰਟ ਨੇ ਕਿਹਾ ਕਿ ਪਟੀਸ਼ਨਕਰਤਾ ਦਾ ਇਹ ਕਹਿਣਾ ਹੈ ਕਿ ਪਤਨੀ ਉਸਦੀ ਇਜਾਜ਼ਤ ਤੋਂ ਬਿਨਾਂ ਪੇਕੇ ਗਈ ਸੀ ਤੇ ਪਟੀਸ਼ਨਕਰਤਾ ਦੀ ਸੋਚ ਨੂੰ ਜਿਹੜਾ ਜ਼ਾਹਰ ਕਰਦਾ ਹੈ ਕਿ ਪਤਨੀ ਦੇ ਵਿਹਾਰ ਦੇ ਉੱਤੇ ਪਸੰਦ ਤੇ ਕੰਟਰੋਲ ਰੱਖਣ ਤੇ ਹੁਕਮ ਚਲਾਉਣ ਦੀ ਉਸਦੀ ਇੱਛਾ ਨੂੰ ਦਿਖਾਉਂਦਾ ਹੈ। ਜੱਜ ਨੇ ਕਿਹਾ ਕਿ ਅਦਾਲਤ ਨੂੰ ਇਹ ਸਮਝ ਨਹੀਂ ਆਉਂਦਾ ਕਿ ਕਿਸੇ ਭਾਰਤੀ ਔਰਤ ਨੂੰ ਜਦੋਂ ਵੀ ਮਨ ਕਰੇ ਜਾਂ ਲੋੜ ਮਹਿਸੂਸ ਹੋਵੇ ਆਪਣੇ ਮਾਤਾ ਪਿਤਾ ਨੂੰ ਮਿਲਣ ਦੀ ਆਪਣੀ ਬੁਨਿਆਦੀ ਇੱਛਾ ਪੂਰੀ ਕਰਨ ਦੇ ਲਈ ਸਹੁਰੇ ਘਰ ਦੇ ਵਿੱਚ ਹਰ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਕਿਉਂ ਹੋਣੀ ਚਾਹੀਦੀ ਹੈ। ਹਾਈਕੋਰਟ ਨੇ ਕਿਹਾ ਕਿ ਵਿਆਹ ਇੱਕ ਪਵਿੱਤਰ ਬੰਧਨ ਹੈ ਜੋ ਦੋ ਲੋਕਾਂ ਨੂੰ ਇੱਕ ਦੇ ਦੂਜੇ ਨਾਲ ਜੋੜਦਾ ਹੈ ਤੇ ਭਾਵੇਂ ਰਸਮਾਂ ਉਨ੍ਹਾਂ ਨੂੰ ਪਤੀ ਪਤਨੀ ਬਣਾਉਂਦੀਆਂ ਨੇ, ਪਰ ਪਿਆਰ, ਭਰੋਸਾ, ਸਤਿਕਾਰ, ਇੱਕ ਦੂਜੇ ਦਾ ਸਾਥ ਅਤੇ ਸਮਝ ਹੀ ਉਨ੍ਹਾਂ ਨੂੰ ਜੀਵਨ ਦਾ ਸਾਥੀ ਅਤੇ ਪਾਰਟਨਰ ਬਣਾਉਂਦੀ ਹੈ। ਜੱਜ ਨੇ ਆਖਰ ਚ ਕਿਹਾ ਹੈ ਕਿ ਇੱਕ ਔਰਤ ਨੂੰ ਆਪਣੇ ਕੈਰੀਅਰ, ਪੈਸਿਆਂ ਅਤੇ ਜ਼ਿੰਦਗੀ ਦੇ ਹੋਰ ਪਹਿਲੂਆਂ ਦੇ ਬਾਰੇ ਫੈਸਲੇ ਲੈਣ ਦਾ ਬੁਨਿਆਦੀ ਹੱਕ ਹੈ। ਇੱਕ ਪਤੀ ਆਪਣੀ ਪਤਨੀ ਨੂੰ ਆਪਣੀਆਂ ਇੱਛਾਵਾਂ ਜਾਂ ਉਮੀਦਾਂ ਦੇ ਹਿਸਾਬ ਦੇ ਨਾਲ ਜਿਉਣ ਦੇ ਲਈ ਮਜਬੂਰ ਨਹੀਂ ਕਰ ਸਕਦਾ। ਵਿਆਹ ਕਿਸੇ ਦੂਜੇ ਵਿਅਕਤੀ ਦੀ ਪਛਾਣ, ਆਜ਼ਾਦੀ ਤੇ ਇੱਛਾ ਨੂੰ ਕੰਟਰੋਲ ਕਰਨ, ਹਾਵੀ ਹੋਣ ਜਾਂ ਕਮਜ਼ੋਰ ਕਰਨ ਦਾ ਲਾਇਸੈਂਸ ਜਿਹੜਾ ਨਹੀਂ ਹੈ। ਦੂਸਰੇ ਪਾਸੇ AI ਜਿਹੜੀ ਹੈ ਨਿਆਇਕ ਤਰਕ ਦੇ ਵਿੱਚ ਮਦਦ ਕਰ ਸਕਦਾ ਹੈ ਪਰ ਜੱਜਾਂ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦਾ, CGI ਸੂਰਿਆ ਕਾਂਤ ਉਹਨਾਂ ਨੇ ਬਿਆਨ ਦਿੱਤਾ ਹੈ। ਭਾਰਤ ਦੇ ਮੁੱਖ ਜੱਜ ਜਿਹੜੇ ਨੇ CJI ਸੂਰਿਆ ਕਾਂਤ ਨੇ ਅੱਜ ਕੱਲ ਬੀਤੇ ਚ ਬੁੱਧਵਾਰ ਨੂੰ ਕਿਹਾ ਕਿ ਅਦਾਲਤਾਂ ਦੇ ਵਿਚ ਆਰਟੀਫਿਸ਼ੀਅਲ ਇੰਟੈਲੀਜੈਂਸੀ ਜਿਹੜੀ ਹੈ AI ਦੀ ਵਰਤੋਂ ਸਿਰਫ ਕੰਮਾਂ ਦੇ ਵਿਚ ਮਦਦ ਦੇ ਲਈ ਹੋ ਸਕਦੀ ਹੈ, ਜਾਣੀ ਕਿ ਕੰਮ ਨੂੰ ਛਾਂਟ ਸਕਦੇ ਆ, ਘਟਾ ਸਕਦੇ ਆ, ਜਿਹਨੂੰ ਕਿੰਨਾ ਕਿੰਨੇ ਮਹੀਨੇ ਲੱਗ ਜਾਂਦੇ ਆ ਉਹਨਾਂ ਨੂੰ ਕੁਝ ਘੰਟਿਆਂ ਦੇ ਵਿਚ ਉਹ ਮਸਲੇ ਹੱਲ ਕਰ ਸਕਦੇ ਆ, ਮਤਲਬ ਕਿ ਉਹਨਾਂ ਨੂੰ ਸ਼ੋਰਟ ਦੇ ਵਿਚ ਉਹ ਨੱਥੀ ਕਰ ਦਿੰਦਾ ਹੈ। ਇਹ ਕਦੇ ਵੀ ਜਿਹੜਾ ਕਹਿੰਦੇ ਜੱਜ ਦੇ ਫੈਸਲੇ ਜਾਂ ਉਹਨਾਂ ਦੀ ਜ਼ਮੀਰ ਦੀ ਥਾਂ ਨਹੀਂ ਲੈ ਸਕਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ AI ਦੀ ਸਹੀ ਵਰਤੋਂ ਤੇ ਇਸ ਦੀ ਦੇਖਭਾਲ ਦੇ ਲਈ ਇੱਕ ਸਥਾਈ ਕਮੇਟੀ ਬਣਾਉਣ ਦਾ ਜਿਹੜਾ ਪ੍ਰਸਤਾਵ ਵੀ ਰੱਖਿਆ ਹੈ। ਜਰਮਨੀ ਦੇ ਵਿਚ ਫੈਡਰਲ ਕੋਰਟ ਆਫ਼ ਜਸਟਿਸ ਦੇ ਪ੍ਰਧਾਨ ਜੱਜ ਉਲਰਿਖ ਹਰਮਨ ਦੇ ਨਾਲ ਮੀਟਿੰਗ ਦੇ ਦੌਰਾਨ CJI ਕਾਂਤ ਨੇ ਦੱਸਿਆ ਕਿ ਅਦਾਲਤਾਂ ਦੇ ਵਿਚ AI ਦੀ ਵਰਤੋਂ ਸਿਰਫ਼ ਛੋਟੇ ਮੋਟੇ ਕੰਮਾਂ ਦੇ ਲਈ ਕੀਤੀ ਜਾ ਰਹੀ ਹੈ, ਜਿਵੇਂ ਕਿ ਕਾਨੂੰਨੀ ਜਾਣਕਾਰੀ ਲੱਭਣਾ, ਫੈਸਲਿਆਂ ਦਾ 16 ਵੱਖ ਵੱਖ ਭਾਸ਼ਾਵਾਂ ਦੇ ਵਿਚ ਅਨੁਵਾਦ ਕਰਨਾ, ਲੋਕਾਂ ਨੂੰ ਕੇਸਾਂ ਦੀ ਸਥਿਤੀ ਦੇ ਬਾਰੇ ਜਾਣਕਾਰੀ ਦੇਣਾ। ਉਨ੍ਹਾਂ ਸਾਫ਼ ਕੀਤਾ ਕਿ ਭਾਵੇਂ ਇਹ ਤਕਨੀਕੀ ਸਾਧਨ ਕੰਮ ਨੂੰ ਆਸਾਨ ਬਣਾਉਂਦੇ ਨੇ, ਪਰ ਇਹ ਅਦਾਲਤੀ ਫੈਸਲੇ ਨਹੀਂ ਕਰਦੇ ਐ। ਆਰਟੀਫਿਸ਼ੀਅਲ ਇੰਟੈਲੀਜੈਂਸ ਸੋਚ ਵਿਚਾਰ ਦੇ ਵਿਚ ਮਦਦ ਕਰ ਸਕਦੀ ਹੈ, ਪਰ ਇਹ ਜੱਜ ਦੇ ਫੈਸਲੇ ਦੀ ਥਾਂ ਨਹੀਂ ਲੈ ਸਕਦੀ। ਸੁਪਰੀਮ ਕੋਰਟ ਦੇ ਨਿਯਮਾਂ ਦੇ ਤਹਿਤ AI ਨੂੰ ਸਿਰਫ਼ ਦਫ਼ਤਰੀ ਕੰਮਾਂ ਦੇ ਲਈ ਵਰਤਿਆ ਜਾਵੇਗਾ, ਇਸ ਨੂੰ ਗਵਾਹਾਂ ਦੀ ਭਰੋਸੇਯੋਗਤਾ ਜਾਂ ਜ਼ਮਾਨਤ ਵਰਗੇ ਸੰਵੇਦਨਸ਼ੀਲ ਮਾਮਲਿਆਂ ਚ ਫੈਸਲਾ ਲੈਣ ਦੀ ਇਜਾਜ਼ਤ ਨਹੀਂ ਹੈ। CJI ਨੇ ਕਿਹਾ ਕਿ ਭਾਰਤ ਅਤੇ ਜਰਮਨੀ ਦੋਵੇਂ ਇਸ ਗੱਲੋਂ ਸਹਿਮਤ ਨੇ ਕਿ ਅਦਾਲਤਾਂ ਦੇ ਵਿਚ ਭਾਵੇਂ ਕਿੰਨੀ ਵੀ ਤਕਨਾਲੋਜੀ ਆ ਜਾਵੇ, ਪਰ ਅੰਤਮ ਫੈਸਲੇ ਸਿਰਫ਼ ਕਾਨੂੰਨੀ ਤੌਰ ਦੇ ਉੱਤੇ ਅਧਿਕਾਰਤ ਜੱਜ ਹੀ ਲੈਣਗੇ। ਨਾਲ ਕਿਹਾ ਕਿ ਭਾਰਤ ਦਾ ਮਕਸਦ ਅਦਾਲਤਾਂ ਨੂੰ ਸਿਰਫ਼ ਤਕਨੀਕੀ ਬਣਾਉਣਾ ਨਹੀਂ, ਸਗੋਂ ਹਰ ਆਮ ਆਦਮੀ ਦੇ ਲਈ ਉਨ੍ਹਾਂ ਨੂੰ ਵਧੇਰੇ ਆਸਾਨ, ਪਾਰਦਰਸ਼ੀ ਤੇ ਭਰੋਸੇਮੰਦ ਬਣਾਉਣਾ ਹੈ। CJI ਨੇ ਦੱਸਿਆ ਆਖਰ ਚ ਕਿ ਕੇਸਾਂ ਦੇ ਨਿਪਟਾਰੇ ਦੇ ਲਈ ਆਪਸੀ ਸਮਝੌਤਿਆਂ ਅਤੇ ਲੋਕ ਅਦਾਲਤਾਂ ਨੂੰ ਉਤਸ਼ਾਹਿਤ ਕਰਨਾ ਉਨ੍ਹਾਂ ਦੀ ਪਹਿਲੀ ਤਰਜੀਹ ਰਿਹਾ ਹੈ। ਇਸ ਦੇ ਨਾਲ ਵੱਡੇ ਸ਼ਹਿਰਾਂ ਤੋਂ ਦੂਰ ਬੈਠੇ ਆਮ ਲੋਕਾਂ ਦੇ ਲਈ ਵੀ ਇਨਸਾਫ਼ ਤੱਕ ਪਹੁੰਚ ਬਹੁਤ ਆਸਾਨ ਹੋ ਗਈ ਹੈ ਤੇ CJI ਸੂਰਿਆ ਕਾਂਤ ਇਸ ਸਮੇਂ 4 ਦਿਨਾਂ ਦੇ ਦੌਰੇ ਦੇ ਉੱਤੇ ਜਰਮਨੀ ਦੇ ਵਿਚ ਨੇ ਤੇ UK ਗਏ ਹੋਏ ਨੇ, ਜਿੱਥੇ ਉਹ ਕਈ ਖਾਸ ਪ੍ਰੋਗਰਾਮਾਂ ਦੇ ਵਿਚ ਹਿੱਸਾ ਜਿਹੜੇ ਨੇ ਲੈ ਰਹੇ ਨੇ। ਤੇ ਇੱਕ ਖ਼ਬਰ ਲੈ ਕੇ ਫਿਰ ਆਪਾਂ ਸੈਣੀ ਸਾਹਿਬ ਦੇ ਨਾਲ ਗੱਲਾਂ ਕਰਦੇ ਹਾਂ। ਉਨਟਾਰੀਓ ਦੀ ਖ਼ਬਰ ਹੈ, ਲੋਕ ਦੇਖ ਲਓ ਬਾਹਰਲੇ ਮੁਲਕਾਂ ਦੇ ਵਿਚ ਵੀ ਪਹੁੰਚ ਗਿਆ, ਪਰ ਸਾਡੀ ਮਾਨਸਿਕਤਾ ਅਜੇ ਤੱਕ ਬਦਲੀ ਨਹੀਂ ਹੈ। ਘਰ ਦੇ ਵਿਚੋਂ ਨਕਾਰਾਤਮਕ ਊਰਜਾ ਕੱਢਣ ਆਏ ਪੁਜਾਰੀ ਦੇ ਵਿਰੁੱਧ ਜਬਰ ਜਨਾਹ ਦਾ ਕੇਸ ਦਰਜ ਹੋ ਗਿਆ। ਕੈਨੇਡਾ ਦੇ ਉਨਟਾਰੀਓ ਸੂਬੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ, ਜਿੱਥੇ ਅੰਧ ਵਿਸ਼ਵਾਸ ਅਤੇ ਵਹਿਮ ਭਰਮ ਦੇ ਚੱਕਰ ਦੇ ਵਿਚ ਫਸੇ ਇਕ ਭਾਰਤੀ ਮੂਲ ਦੇ ਪਰਿਵਾਰ ਦੇ ਨਾਲ ਵੱਡਾ ਧੋਖਾ ਹੋਇਆ। ਘਰ ਦੇ ਵਿਚ ਮੌਜੂਦ ਨਕਾਰਾਤਮਕ ਊਰਜਾ ਜਾਂ ਬੰਦ ਰੂਹਾਂ ਦੇ ਪਰਛਾਵਿਆਂ ਤੋਂ ਛੁਟਕਾਰਾ ਪਾਉਣ ਦੇ ਲਈ ਜਿਸ ਪੁਜਾਰੀ ਨੂੰ ਪਰਿਵਾਰ ਨੇ ਸ਼ਰਧਾ ਦੇ ਨਾਲ ਘਰ ਸੱਦਿਆ ਸੀ, ਉਸੇ ਤੇ ਘਰ ਦੀ ਹੀ ਇਕ ਔਰਤ ਦੇ ਨਾਲ ਜਬਰ ਜਨਾਹ ਕਰਨ ਦੇ ਗੰਭੀਰ ਦੋਸ਼ ਲੱਗੇ ਨੇ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀ ਪੁਜਾਰੀ ਨੂੰ ਕਾਬੂ ਕਰ ਲਿਆ, ਹੁਣ ਇਹਦੇ ਚੋਂ ਭੂਤ ਕੱਢਣਗੇ। ਪੁਲਿਸ ਨੇ ਦੱਸਿਆ ਕਿ ਉਸ ਨੂੰ ਔਸ਼ਵਾ ਦੀ ਹਾਰਮੋਨੀ ਰੋਡ ਅਤੇ ਕੋਲਿਨ ਰੋਡ ਕ੍ਰਾਸਿੰਗ ਨੇੜੇ ਘਰ ਦੇ ਵਿਚ ਕੁਝ ਸ਼ੱਕੀ ਹੋਣ ਕਰਕੇ ਜਿਹੜਾ ਬੁਲਾਇਆ ਗਿਆ ਸੀ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੱਕ ਸੀਗਾ ਕਿ ਉਨ੍ਹਾਂ ਦਾ ਪਰਿਵਾਰ ਜਿਹੜਾ ਵੱਧ ਰੂਹਾਂ ਦੀ ਪਕੜ ਦੇ ਵਿਚ ਹੈ, ਜਿਸ ਤੋਂ ਨਿਜਾਤ ਪਾਉਣ ਦੇ ਲਈ ਕਿਸੇ ਵੱਲੋਂ ਜਿਹੜਾ ਪਾਈ 10 ਦੇ ਉੱਤੇ ਆਧਾਰ ਦੇ ਉੱਤੇ ਉਨ੍ਹਾਂ ਜਿਹੜਾ ਸੀ ਨਿਊਯਾਰਕ ਦੇ ਇੱਕ ਪੁਜਾਰੀ, ਕਿਹਾ ਬਾਤ ਹੈ ਜੀ, ਨਿਊਯਾਰਕ ਤੋਂ ਕੈਨੇਡਾ ਬੁਲਾਇਆ ਪੁਜਾਰੀ, ਪੰਡਿਤ ਰਜਿੰਦਰ ਨਾਥ ਦੁੱਧਨਾਥ ਮਹਾਰਾਜ 50 ਸਾਲਾਂ ਦੀਆਂ ਸੇਵਾਵਾਂ ਲੈਣ ਦੇ ਲਈ ਉਸ ਨੂੰ ਆਪਣੇ ਘਰ ਔਸ਼ਵਾ ਬੁਲਾਇਆ ਸੀ। ਪੁਜਾਰੀ ਨੇ ਪਰਿਵਾਰ ਦੀ ਗੱਲ ਸੁਣਨ ਦੇ ਮਗਰੋਂ ਘਰ ਦੀ ਇੱਕ ਔਰਤ ਦੇ ਉੱਤੇ ਵੱਧ ਰੂਹਾਂ ਦਾ ਪਹਿਰਾ ਹੋਣ ਬਾਰੇ ਕਹਿ ਦਿੱਤਾ। ਉਸਨੇ ਔਰਤ ਦਾ ਇਲਾਜ ਇਕਾਂਤ ਥਾਂ ਦੇ ਉੱਤੇ ਲਿਜਾ ਕੇ ਕੀਤੇ ਜਾਣ ਬਾਰੇ ਕਿਹਾ ਤੇ ਪਰਿਵਾਰ ਦੀ ਸਹਿਮਤੀ ਤੋਂ ਬਾਅਦ ਔਰਤ ਨੂੰ ਉੱਥੇ ਲੈ ਗਿਆ। ਦੋਸ਼ ਹਨ ਕਿ ਉਸਨੇ ਔਰਤ ਨੂੰ ਡਰਾ ਧਮਕਾ ਕੇ ਉਸਦੇ ਨਾਲ ਜਿਨਸੀ ਛੇੜਛਾੜ ਕੀਤੀ, ਜਿਸ ਮਗਰੋਂ ਔਰਤ ਦੇ ਵੱਲੋਂ ਰੋਲਾ ਪਾਏ ਜਾਣ ਦੇ ਉੱਤੇ ਪਰਿਵਾਰ ਨੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਪਰਿਵਾਰ ਵੱਲੋਂ ਜਿਨਸੀ ਛੇੜਛਾੜ ਦੇ ਦੋਸ਼ ਲਾਉਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਹਿਰਾਸਤ 'ਚ ਲਿਆ ਤੇ ਪੁਲਿਸ ਦੇ ਅਨੁਸਾਰ ਮੁਲਜ਼ਮ ਰਿਚਮੰਡ ਹਿੱਲ ਨਿਊ ਯਾਰਕ ਦਾ ਜਿਹੜਾ ਰਹਿਣ ਵਾਲਾ ਹੈ, ਜਿਸ ਨੂੰ ਅਗਲੇ ਦਿਨ ਹੀ ਅਦਾਲਤ ਦੇ ਵਿਚ ਹੁਣ ਪੇਸ਼ ਕੀਤਾ ਜਾਏਗਾ ਤੇ ਦੇਖਦੇ ਹਾਂ ਭੂਤ ਹੁਣ ਕਿਹਦੇ ਵਿਚੋਂ ਨਿਕਲਦੇ ਆ। ਤੇ ਲੋ ਦੋਸਤੋ, ਇਹ ਸੀ ਜੀ ਦੇਸ਼ ਦੀਆਂ ਕੁਝ ਵਿਦੇਸ਼ ਦੀਆਂ, ਤੇ ਅਗਲੀਆਂ ਗੱਲਾਂ ਬਾਤਾਂ ਵੀ ਕਰਾਂਗੇ RSS ਦੀਆਂ। ਕਾਫੀ ਜਿਹੜਾ ਵਿਰੋਧ ਹੋ ਰਿਹਾ ਨਿਊਯਾਰਕ ਦੇ ਵਿਚ, ਉਹਦਾ RSS ਇਵੈਂਟ ਜਿਹੜਾ ਹੋ ਰਿਹਾ, ਤੇ ਕਾਫੀ ਇੰਟਰਨੈਟ ਦੇ ਉੱਤੇ ਗੋਰੇ ਵੀ ਜਾਂ ਜਿਹੜੇ ਉੱਥੇ ਦੀ ਲੀਡਰਸ਼ਿਪ ਆ ਬਾਹਰਲੀ, ਉਹ ਜਿਹੜਾ ਇਸ ਚੀਜ਼ਾਂ ਦਾ ਵਿਰੋਧ ਕਰ ਰਿਹਾ। ਤੇ ਲੋ ਫਿਰ ਗੱਲ ਕਰਦੇ ਆ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ? ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ, ਅਨੁਜ ਜੀ ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ।
0: ਜੀ
1: ਗੱਲ ਏਦਾਂ ਹੋਈ ਜੀ ਕਿ ਨਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੀ ਲਾਸਟ ਟਰਮ ਸੀ
0: ਜੀ
1: ਉਦੋਂ ਇਹਨਾਂ ਨੇ ਇੱਕ ਰੈਲੀ ਕੀਤੀ ਤੇ ਰੈਲੀ ਦੇ ਵਿੱਚ ਜਿਹੜਾ ਹੈਗਾ ਆ ਕਿਤੇ ਕਿਉਂਕਿ ਹੁਣ ਜਦੋਂ ਸੱਤਾਧਾਰੀ ਪਾਰਟੀ ਹੁੰਦੀ ਆ ਉਹਦੇ ਕੋਲ ਵਸੀਲੇ ਬਥੇਰੇ ਹੁੰਦੇ ਆ
0: ਜੀ
1: ਉਹ ਪ੍ਰਵਾਸੀ ਸੱਦ ਲੈ
0: ਜੀ
1: ਹਾਂਜੀ ਉਹ ਪੀ ਕੇ ਸ਼ਾਮ ਨੂੰ ਜਦੋਂ ਤੁਰੇ ਆਉਂਦੇ ਤੇ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਆ
0: ਜੀ
1: ਹਾਂਜੀ
0: ਜੀ
1: ਤੇ ਆਹ ਦਾਰੂ ਦੂਰੂ ਕਿੱਥੋਂ ਪੀ ਆਏ ਅੱਜ
0: ਜੀ
1: ਕਹਿੰਦੇ ਵੋ ਸਿਰ ਮੁੰਨੀ ਅਕਾਲੀ ਦਲ ਕੀ ਰੈਲੀ ਥੀ ਨਾ ਹਾਂਜੀ
0: ਜੀ ਅੱਛਾ ਜੀ ਕਿਆ ਬਾਤ ਹੈ ਜੀ
1: ਦੱਸੋ ਬਾਈ ਉਹ ਸਿਰ ਮੁੰਨੀ ਅਕਾਲੀ ਦਲ ਦੀ ਰੈਲੀ ਸੀ
0: ਜੀ
1: ਤੇ ਉਹ ਸਿਰ ਮੁੰਨੀ ਹੋ ਨੀ ਬੜੀ
0: ਜੀ
1: ਮੁੜ ਕੇ ਅਕਾਲੀ ਦਲ ਨੀ ਮੁੜ ਕੇ ਪਾਵਰ ਚ ਆਇਆ ਹਾਂਜੀ
0: ਬਿਲਕੁਲ ਹੈ ਜੀ।
1: ਸੋ ਹੁਣ ਗੱਲ ਏਦਾਂ ਹੈਗੀ ਆ ਜੀ ਕਿ ਜਨਾਬ ਨਾ ਇੱਕ ਖਬਰ ਅੱਜ ਮਿਸ ਕਰ ਗਏ ਆ ਮੈਂ ਉਤੋਂ ਹੀ ਸ਼ੁਰੂਆਤ ਕਰਦਾ
0: ਕਰ ਲਓ ਜੀ ਕਰ ਲਓ।
1: ਅੱਜ ਨਾ ਹਾਈ ਕੋਰਟ ਦੇ ਵਿੱਚ ਜਿਹੜੇ ਮਾਨ ਸਾਹਿਬ ਨੂੰ ਇਥੋਂ DGP ਨੂੰ ਜਿਹੜਾ ਲੈਟਰ ਆਇਆ ਸੀਗਾ ਤੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਸੀ ਕੀਤੀ ਏ ਭਾਈ ਇਹਨਾਂ ਦੇ OST ਨੇ ਟ੍ਰਾਂਸਫਰਾਂ ਦੇ ਵਿੱਚ
0: ਹਾਂਜੀ
1: ਪੋਸਟਿੰਗ ਦੇ ਵਿੱਚ ਤੇ ਕਰਪਸ਼ਨ ਕੀਤੀ ਹੈਗੀ ਆ ਉਹਦੇ ਬਾਰੇ ED ਨੇ ਪਰਚਾ ਦਰਜ ਕਰਨ ਲਈ ਕਿਹਾ ਸੀਗਾ ਤੇ ਇਨਵੈਸਟੀਗੇਸ਼ਨ ਕਰਨ ਲਈ ਕਿਹਾ ਸੀ ਹਾਂਜੀ ਉਹ ਪਤਾ ਲੱਗਾ ਜੀ ਵੀ ਲੈਟਰ ਇੱਕ ਨੀ ਆਇਆ ਲੈਟਰ 3 ਆਏ ਆ।
0: ਅੱਛਾ ਜੀ ਕਿਆ ਬਾਤ ਹੈ।
1: ਪਹਿਲਾਂ ਉਹਨਾਂ ਨੇ ਜੁਲਾਈ ਮਹੀਨੇ ਦੇ ਵਿੱਚ ਲੈਟਰ ਪਾਏ ਹੈਗੇ ਆ
0: ਜੀ
1: ਫੇਰ ਜਿਹੜਾ ਹੈਗਾ ਅਗਸਤ ਮਹੀਨੇ ਦੇ ਵਿੱਚ ਲੈਟਰ ਪਾਇਆ
0: ਜੀ
1: ਇਹਨਾਂ ਨੇ ਕੁਛ ਕੀਤਾ ਨਹੀਂ ਸੀ ਤੇ ਇਹਦੇ ਬਾਰੇ PIL ਪੈਂਡਿੰਗ ਸੀਗੀ
0: ਜੀ।
1: ਅੱਜ ਜਿਹੜਾ ਹੈਗਾ ਆ ਹਾਈ ਕੋਰਟ ਨੇ ਉਹਦੇ ਵਿੱਚ ਸਰਕਾਰ ਨੂੰ ਨੋਟਿਸ ਕਰ ਦਿੱਤਾ DGP ਨੂੰ ਵੀ ਸਾਥ ਕਰ ਦਿੱਤਾ ਚੀਫ ਸੈਕਟਰੀ ਨੂੰ ਵੀ ਕਰਤਾ ਹੋਮ ਸੈਕਟਰੀ ਨੂੰ ਵੀ ਕਰਤਾ
0: ਜੀ
1: ਤੇ ਉਹਦੇ ਵਿੱਚ ਜਿਹੜਾ ਹੈਗਾ ਆ 3 ਸਤੰਬਰ ਤਰੀਕ ਪਾਤੀ ਜੀ
0: ਜੀ
1: ਨਾਲ ਉਹਨਾਂ ਨੇ ਕਿਹਾ ਵੀ DGP ਇੱਥੇ ਐਕਸ਼ਨ ਟੇਕਨ ਰਿਪੋਰਟ ਵੀ ਸਬਮਿਟ ਕਰੇ
0: ਜੀ
1: ਔਰ ਮਜ਼ੇ ਦੀ ਗੱਲ ਇਹ ਆ ਕਿ ਉਹਨਾਂ ਨੇ CBI ਨੂੰ ਵੀ ਨੋਟਿਸ ਕਰ ਦਿੱਤਾ।
0: ਅੱਛਾ ਜੀ
1: ਆਰਗੂਮੈਂਟ ਉਹਨਾਂ ਨੇ ਇਹ ਕਹੀ ਵੀ ਇੱਕ ਸੈਂਟਰ ਦੀ ਏਜੰਸੀ ਜਿਹੜੀ ਹੈਗੀ ਆ ਤੁਹਾਨੂੰ ਲਿਖ ਰਹੀ ਹੈਗੀ ਆ
0: ਜੀ
1: ਤੇ ਤੁਹਾਡੀ ਸਟੇਟ ਦੀ ਏਜੰਸੀ ਉੱਤੇ ਜਿਹੜਾ ਹੈਗਾ ਸਾਇਲੈਂਟ ਹੋ ਕੇ ਬੈਠੀ ਆ
0: ਜੀ
1: ਇਹ ਚੱਕਰ ਕੀ ਆ ਜੀ
0: ਜੀ
1: ਕਿਉਂਕਿ ਜਿਹੜੀ ਪਟੀਸ਼ਨ ਆ ਉਹਦੇ ਵਿੱਚ ਪ੍ਰੇਅਰ ਹੀ ਇਹ ਆ ਕਿ ਇਨਕੁਆਇਰੀ ਜਿਹੜੀ ਹੈਗੀ CBI ਨੂੰ ਭੇਜ ਦਿੱਤੀ ਜਾਵੇ
0: ਜੀ
1: ਇਸ ਕਰਕੇ CBI ਨੂੰ ਵੀ ਜਿਹੜਾ ਹੈਗਾ ਆ ਨੋਟਿਸ ਗਿਆ ਆ ਹੁਣ ਦੇਖਦੇ ਆ ਜੀ ਵੀ 3 ਸਤੰਬਰ ਤੱਕ ਇਹ ਕੀ ਮਤਲਬ ਐਕਸ਼ਨ ਟੇਕਨ ਕਰਦੇ ਹੈਗੇ ਆ
0: ਜੀ
1: ਜਾਂ ਮਤਲਬ ਜਿਹੜਾ ਹੈਗਾ ਕੋਈ ਇਸੇ ਤਰੀਕੇ ਨਾਲ ਜਿਹੜੇ ਆ ਇਹ ਚਿੱਠੀਆਂ ਜਿਹੜੀਆਂ ਪੇਸ਼ ਕਰ ਦਿੰਦੇ ਆ
0: ਜੀ
1: ਹੋ ਸਕਦਾ ਹੈਗਾ ਇਹ ਆ ਵੀ ਜੋ ਇਹਨਾਂ ਦਾ ਐਕਟ ਐਂਡ ਕੰਡਕਟ ਸ਼ੁਰੂ ਤੋਂ ਰਿਹਾ ਹੈਗਾ ਆ ਵੀ ਉਦਣ ਤਰੀਕ ਲੈ ਲੈਣ ਜੀ ਵੀ ਅੱਗੇ ਅਗਲੀ ਤਰੀਕ ਤੇ ਪੇਸ਼ ਕਰ ਦਿਆਂਗੇ ਜੀ ਕਿਤੇ
0: ਜੀ
1: ਜਾਂ ਪ੍ਰੋਪਰ ਬਣਾ ਨਹੀਂ ਹੋਇਆ ਜੀ
0: ਜੀ
1: ਤੇ ਬਟ ਇਹ ਹੈਗਾ ਆ ਕਿ ਇਹ ਮਾਮਲਾ ਹੁਣ ਅੱਗੇ ਵੱਧ ਗਿਆ ਤੇ ਹਾਈ ਕੋਰਟ ਦੇ ਵਿੱਚ ਆ ਜੀ
0: ਬਿਲਕੁਲ ਹੈ ਜੀ
1: ਨੋ ਡਾਊਟ ਵੀ ਜਿਹੜੇ OSD ਆ ਮਾਨ ਸਾਹਿਬ ਦੇ
0: ਜੀ
1: ਰਾਜਵੀਰ ਸਿੰਘ ਘੁੰਮਣ
0: ਜੀ
1: ਉਹਨਾਂ ਨੇ ਕਈ ਜਗ੍ਹਾ ਪ੍ਰੈਸ ਕਾਨਫਰੰਸਿਸ ਵੀ ਕੀਤੀਆਂ ਕਈਆਂ ਨੂੰ ਜਿਹੜਾ ਹੈਗਾ ਡਿਫੇਮੇਸ਼ਨ ਦੇ ਨੋਟਿਸ ਵੀ ਦਿੱਤੇ
0: ਜੀ
1: ਉਹਨਾਂ ਨੇ ਆਪਣੀ ਸਫਾਈ ਚ ਜਿਹੜੀ ਗੱਲ ਕਹੀ ਹੈਗੀ ਜੀ ਕਿ ਇਹ ਤਾਂ ਰੂਟੀਨ ਪ੍ਰੋਸੈਸ ਹੈਗੀ ਆ ਵੀ ਮੇਰੇ ਕੋਲ ਜਿਹੜਾ ਬੀਇੰਗ OSD ਮੇਰੇ ਕੋਲ ਐਪਲੀਕੇਸ਼ਨਾਂ ਆਉਂਦੀਆਂ ਸੀ ਮੇਰਾ ਤਾਂ ਕੰਮ ਅੱਗੇ ਵਧਾ ਦੇਣਾ ਹੁੰਦਾ ਸੀਗਾ
0: ਜੀ
1: ਤੇ ਜਿਹੜੇ ਬੰਦੇ ਮੈਨੂੰ ਨਹੀਂ ਜਾਣਦੇ ਸੀ ਉਹ ਜਿਹੜੇ ਮੇਰੇ ਯਾਰ ਮਿੱਤਰ ਜਿਹਨਾਂ ਜਾਣਦੇ ਸੀ ਉਹਨਾਂ ਰਾਹੀਂ ਆ ਗਈਆਂ ਜੀ
0: ਜੀ
1: ਇਸ ਤਰੀਕੇ ਨਾਲ ਸਫਾਈ ਦੇ ਦਿੱਤੀ ਜੇ ਮਤਲਬ ਇਹਦਾ ਮਤਲਬ ਇਹ ਹੈਗਾ ਆ ਕਿ ਰੂਟੀਨ ਪ੍ਰੋਸੈਸ ਦੇ ਵਿੱਚ ਕੋਈ ਵੀ ਐਪਲੀਕੇਸ਼ਨ ਆਉਣ ਵਾਸਤੇ ਕੋਈ ਨਾ ਕੋਈ ਜਿਹੜਾ ਹੈਗਾ ਆ ਜ਼ਰੀਆ ਚਾਹੀਦਾ ਹੀ ਹੈਗਾ ਆ ਫਿਰ
0: ਜੀ ਉਹ ਤਾਂ ਫਿਰ ਬਗੈਰ ਗੱਲ ਤੋਂ ਕਹਿੰਦੇ ਜੀ ED ਤੰਗ ਕਰਦੀ ਫਿਰ ਤੁਸੀਂ ਨੀ ਕੁਛ ਕਰਦੇ ਤਾਂ ਅਗਲਿਆਂ ਨੇ ਤਾਂ ਫਿਰ ਕਰਨਾ ਹੀ ਆ ਜੀ ਜੇ ਜਵਾਬ ਵੀ ਨੀ ਦਿੰਦੇ ਤਾਂ
1: ਹਾਂਜੀ
0: ਜੀ
1: ਉਹ ਜਿਹੜਾ ਹੈਗਾ ਆ ਹੁਣ ਮਾਮਲਾ ਜਿਹੜਾ ਆ ਉਹ ਅੱਗੇ ਵੱਧ ਗਿਆ ਆ ਤੇ ਹੋ ਸਕਦਾ ਉਹਦੇ ਤੇ ਕੋਈ ਕੰਕਰੀਟ ਡਿਸੀਜਨ ਆ ਜਾਏ ਜੀ
0: ਜੀ
1: ਬਾਕੀ ਰਹੀ ਅੱਜ ਮੁਲਾਜ਼ਮਾਂ ਦੀ ਗੱਲ ਮੁਲਾਜ਼ਮਾਂ ਨੂੰ ਤਾਂ ਜਿਹੜਾ ਹੈਗਾ ਆ ਨਾ ਜਿੱਦਾਂ ਮਾਨ ਸਾਹਿਬ ਆਪਣੇ ਸੁਭਾਅ ਦੇ ਮੁਤਾਬਕ
0: ਜੀ
1: ਕਿਉਂਕਿ ਇਹਨਾਂ ਨੇ ਅੱਜ ਤੱਕ ਕਦੀ ਕੋਈ ਮੀਟਿੰਗ ਕਰਕੇ ਕਿਸੇ ਕੰਕਰੀਟ ਰਿਜ਼ਲਟ ਤੇ ਤਾਂ ਪਹੁੰਚੇ ਹੀ ਨਹੀਂ ਜੀ
0: ਜੀ
1: ਕਿਸਾਨਾਂ ਨਾਲ ਮੀਟਿੰਗ ਕੀਤੀ ਸੀ ਤੇ ਉਹਨਾਂ ਨਾਲ ਵੀ ਵਿੱਚੇ ਛੱਡ ਕੇ ਚੱਲ ਗਏ ਸੀਗੇ ਜੀ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਏਦਾਂ ਕਰਕੇ ਪਹਿਲਾਂ ਕੱਲ ਹੜਤਾਲ ਦਾ ਦੱਸੋ ਉਹ ਕਹਿੰਦੇ ਇਹ ਹੜਤਾਲ ਤਾਂ ਹੋਣੀ ਹੈਗੀ ਆ ਜੀ ਏਦਾਂ ਕਰਕੇ ਪਹਿਲਾਂ ਫਿਰ ਤੁਸੀਂ ਜਿਹੜਾ ਹੈਗਾ ਧਰਨੇ ਹੀ ਲਾ ਲਓ ਹਾਂਜੀ ਉਹ ਕਹਿੰਦੇ ਧਰਨੇ ਕਰਕੇ ਤਾਂ ਤੁਸੀਂ ਸਾਨੂੰ ਛੱਡਿਆ, ਓਦਾਂ ਤੁਸੀਂ ਸਾਨੂੰ ਮੀਟਿੰਗ ਹੀ ਨਹੀਂ ਸੀ ਦੇਣੀ।
0: ਸੈਣੀ ਸਾਹਿਬ ਸਾਰਾ ਤਾਂ ਸੈਕਟਰੀਏਟ ਜਿਹੜਾ ਚੰਡੀਗੜ੍ਹ ਦੇ ਵਿੱਚ ਬੈਠਾ ਤੇ ਉਹਨਾਂ ਨੇ ਤਾਂ ਮੀਟਿੰਗ ਕਰਨੀ ਹੈ, ਚੱਕ ਕੇ ਜਲੰਧਰ ਨੂੰ ਆ ਗਿਆ। ਜਲੰਧਰ ਕੀ ਹੈ ਜੀ?
1: ਜਾਣ ਬੁੱਝ ਕੇ ਖਜਲ ਖਰਾਬ ਕਰਨ ਦਾ ਤਰੀਕਾ ਸੀ ਉਹਨਾਂ ਨੂੰ ਇਹ ਸੀਗਾ ਵੀ ਇੱਕ ਅੱਧਾ ਕੋਈ ਮੈਸੇਜ ਏਦਾਂ ਦਾ ਚਲ ਜਾਏ। ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਮੈਸੇਜ ਕਰ ਦਿਓ।
0: ਹਾਂਜੀ
1: ਵੱਖਰੇ ਵੱਖਰੇ ਗਰੁੱਪਾਂ ਨੂੰ ਕੋਸ਼ਿਸ਼ ਕੀਤੀ ਗਈ ਇਸ ਚੀਜ਼ ਦੇ ਉੱਤੇ ਵੀ ਤੁਸੀਂ ਮੈਸੇਜ ਕਰੋ ਤੇ ਕੰਮ ਤੇ ਆ ਜਾਓ। ਜੇ ਇੱਕ ਗਰੁੱਪ ਵੀ ਜਿਹੜਾ ਹੈ ਇਦਾਂ ਦੀ ਕੋਈ ਗੱਲ ਕਰ ਦਿੰਦਾ, ਲੀਨੀਅੰਸੀ ਦਿਖਾ ਦਿੰਦਾ ਤੇ ਦੈਨ ਉਹ ਜਿਹੜਾ ਹੈਗਾ ਆ ਇਹਨਾਂ ਨੇ ਉਸ ਚੀਜ਼ ਨੂੰ ਕਵਰ ਕਰ ਜਾਣਾ ਸੀਗਾ
0: ਜੀ,
1: ਤੇ ਸਟ੍ਰਾਈਕ ਜਿਹੜੀ ਆ ਤੋੜ ਲੈਣੀ ਸੀ ਜੀ। ਮੁਲਾਜ਼ਮ ਰਹੇ ਇਕਜੁੱਟ ਜੀ।
0: ਜੀ
1: ਹੁਣ ਜਿਹੜਾ ਹੈਗਾ ਸ਼ਾਮ ਨੂੰ ਇਹਨਾਂ ਨੇ ਇੱਕ ਲੈਟਰ ਕੱਢ ਦਿੱਤਾ ਵੀ ਜਿਹੜੇ ਐਬਸੈਂਟੀ ਆ ਉਹਨਾਂ ਦੇ ਉੱਤੇ ਕਾਰਵਾਈ ਹੋਊਗੀ।
0: ਜੀ
1: ਸਵਾਲ ਇਹ ਹੈਗਾ ਕਿ ਉਹਦੀ ਇਬਾਰਤ ਦੇਖੋ, ਉਹਦੇ ਵਿੱਚ ਲਿਖਿਆ ਕੀ ਆ ਕਿ ਸਾਨੂੰ ਵੱਖਰੇ ਵੱਖਰੇ ਵਰਗਾਂ ਤੋਂ ਜਿਹੜਾ ਆ ਪਤਾ ਲੱਗਿਆ ਕਿ ਮੁਲਾਜ਼ਮਾਂ ਵੀ ਤੁਹਾਨੂੰ ਨੀ ਪਤਾ ਸਾਰਾ ਤਾਂ 2 ਲੱਖ ਬੰਦਾ ਛੁੱਟੀ ਤੇ ਸਮੂਹਿਕ ਛੁੱਟੀ
0: ਹਾਈ ਕੋਰਟ ਸੁਪਰੀਮ ਕੋਰਟ ਕਿੱਥੇ ਕਿੱਥੇ ਜਾਏ, ਉਦੋਂ ਇਹਨਾਂ ਨੂੰ ਸੁਣਿਆ ਨੀ ਵੀ ਮੁਲਾਜ਼ਮ ਤੁਰੇ ਫਿਰਦੇ ਆ ਜੀ।
1: ਬਹੁਤ ਡਰਾਮੇ ਕਰਦੇ ਜੀ, ਦੱਸੋ ਭਲਾ ਤੁਹਾਨੂੰ ਪਤਾ ਨੀ ਪੂਰੇ ਪੰਜਾਬ ਨੂੰ ਪਤਾ ਵੀ ਹਾਂ ਜੀ ਅਗਲੇ ਬੰਦੇ ਜਿਹੜੇ 27 ਤਰੀਕ ਨੂੰ ਕਰ ਰਹੇ ਹੈਗੇ ਆ ਬੰਦ ਦੀ ਕਾਲ ਆ ਉਹਨਾਂ ਦੀ ਹਾਂਜੀ, ਤੇ ਉਹਨਾਂ ਨੇ ਕਿਹਾ ਵੀ ਅਸੀਂ ਹੜਤਾਲ ਕਰਨੀ ਹੈਗੀ ਤੇ ਤੁਸੀਂ ਜਿਹੜਾ ਆ ਫਿਰ ਕਹਿੰਦੇ ਸਾਨੂੰ ਲੋਕਾਂ ਤੋਂ ਪਤਾ ਲੱਗਾ
0: ਜੀ
1: ਹਾਂਜੀ। ਤੂੰ ਇਸ ਕਰਕੇ ਲੱਗਦਾ ਏਦਾਂ ਹੀ ਆ ਕਿ ਰਹਿੰਦੇ ਹੀ ਨੀ ਗੇ ਪੰਜਾਬ ਦੇ ਵਿੱਚ
0: ਜੀ,
1: ਤੇ ਜਾਂ ਇਹਨਾਂ ਨੂੰ ਖਬਰ ਪਹੁੰਚਦੀ ਨੀ ਹੈਗੀ ਜੀ। ਜਾਣ ਬੁੱਝ ਕੇ ਇਹਨਾਂ ਨੇ ਪਹਿਲਾਂ ਤਾਂ 27 ਤਰੀਕ ਨੂੰ ਉਹਨਾਂ ਨੇ ਐਕਸ਼ਨ ਨੂੰ ਲੀਕ ਕਿਹਾ ਸੀ, 27 ਤਰੀਕ ਦੀ ਹੀ ਮੀਟਿੰਗ ਰੱਖੀ
0: ਜੀ,
1: ਫੇਰ ਮੁੜ ਕੇ ਬਹਾਨਾ ਇਹ ਬਣਾ ਲਿਆ ਜੀ।
0: ਜੀ
1: ਚਾਹੀਦਾ ਤਾਂ ਇਹ ਸੀਗਾ ਜੀ ਵੀ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ 25 ਨੂੰ 24 ਨੂੰ ਮੀਟਿੰਗ ਦਿਓ ਹੈਂਜੀ ਉਹਨਾਂ ਨੂੰ, ਤਾਂ ਜੇ ਤੁਸੀਂ ਸਟ੍ਰਾਈਕ ਨੂੰ ਮਤਲਬ ਜਿਹੜਾ ਹੈਗਾ ਡੈਫਰ ਕਰਾਉਣਾ ਚਾਹੁੰਦੇ ਹੈਗੇ ਆ ਵੀ ਡਿਲੇ ਕਰ ਦਿਓ ਡੈਫਰ ਕਰ ਦਿਓ, ਦੈਨ ਤੁਹਾਡੇ ਕੋਲ ਤਾਂ ਆਪਸ਼ਨ ਇਹ ਸੀ ਕਿ ਤੁਸੀਂ ਪਹਿਲਾਂ ਮੀਟਿੰਗ ਦਿੰਦੇ, ਉਹਦੇ ਵਿੱਚ ਉਹਨਾਂ ਨੂੰ ਕਨਵਿੰਸ ਕਰਦੇ, ਸਟੇਟ ਦੀ ਜਿਹੜੀ ਹੈਗੀ ਹਾਲਾਤ ਉਹਦੇ ਬਾਰੇ ਦੱਸਦੇ, ਉਹਨਾਂ ਨੂੰ ਪਾਰਸ਼ਦੀ ਕੁਛ ਦੇਣ ਦਾ ਪ੍ਰੋਮਿਸ ਕਰਦੇ ਵੀ ਤੁਹਾਨੂੰ ਇੰਨੇ ਕੁ ਪੈਸੇ ਦੇ ਦਿੰਦੇ ਹੈਗੇ ਆ ਉਹਦੇ ਨਾਲ ਤੁਸੀਂ ਕੰਮ ਚਲਾਓ, ਬਾਕੀ ਹੌਲੀ ਹੌਲੀ ਅਸੀਂ ਕਮਿਟਡ ਆ ਦੇਣ ਵਾਸਤੇ। ਇਹ ਤਾਂ ਉਲਟਾ ਬਲੇਮ ਗੇਮ ਦੇ ਉੱਤੇ ਉਤਾਰੂ ਹੋ ਗਿਆ ਜੀ
0: ਬਿਲਕੁਲ।
1: ਉਹ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਇੱਕ ਜਗ੍ਹਾ ਫੰਕਸ਼ਨ ਚ ਡਿਗਰੀਆਂ ਉਹ ਚੱਲ ਗਏ ਜੀ, ਨੌਕਰੀਆਂ ਵੰਡਣ ਜੀ
0: ਜੀ,
1: ਤੇ ਉਹ ਨਿਯੁਕਤੀਆਂ ਵੰਡਦੇ ਉੱਥੇ, ਕਹਿੰਦੇ ਜੀ ਪੰਜਾਬ ਵਾਲੇ ਜਿਹੜੇ ਹੈਗੇ ਆ ਉਹ 50,000 ਤਨਖਾਹ ਲੈਂਦੇ ਹੈਗੇ ਆ
0: ਜੀ,
1: ਦੂਜੀ ਜਗ੍ਹਾ ਜਿਹੜੇ ਹੈਗੇ ਆ 33,000 ਰੁਪਇਆ ਮਿਲਦਾ ਜੀ,
0: ਜੀ
1: 28,000 ਰੁਪਇਆ ਮਿਲਦਾ ਤੇ ਅਸੀਂ ਤਾਂ ਜਿਹੜਾ 50,000 ਦਿੰਦੇ ਆ
0: ਜੀ,
1: ਤੇ ਮੁਲਾਜ਼ਮ ਜਿਹੜੇ ਹੈਗੇ ਆ ਉਹ ਵੀ ਇਹਨਾਂ ਚਾਲਾਂ ਤੋਂ ਦੁਖੀ ਹੈਗੇ ਜੀ ਇਹਨਾਂ ਦੀਆਂ ਤੋਂ
0: ਜੀ,
1: ਤੇ ਬਟ ਉਹ ਕਿਉਂਕਿ ਸਟੇਟ ਦੀ ਅਥਾਰਟੀ ਹੈਗੀ ਉਹਨੂੰ ਡਿਨਾਈ ਨੀ ਕਰ ਸਕਦੇ ਮੀਟਿੰਗ ਤੋਂ
0: ਜੀ,
1: ਤੇ ਪਰ ਉਹਨਾਂ ਨੂੰ ਵੀ ਹੁਣ ਪਤਾ ਆ ਵੀ ਹਾਂ ਜੀ ਇਹਨਾਂ ਨੇ ਕਿਥੇ ਗੱਲ ਸਾਡੀ ਸਿਰੇ ਲਾਉਣੀ ਨੀ ਜੀ।
0: ਜੀ ਬਿਲਕੁਲ ਹੈ ਜੀ, ਤੇ ਹੁਣ ਪੇਜ ਸੈਂਡ ਲੱਗਦਾ ਉਹਦੇ ਕੀ ਕਰ ਸਕਦੇ ਕਿ ਮੁਲਾਜ਼ਮ ਕੀ ਕਰ ਸਕਦੇ ਨੇ ਜੀ ਹੁਣ,
1: ਇਹਨਾਂ ਨੇ ਵੀ ਟਾਈਮ ਟਪਾਉਣਾ, ਮੁਲਾਜ਼ਮਾਂ ਨੇ ਵੀ ਟਾਈਮ ਟਪਾਉਣਾ ਹੈਗਾ ਆ ਜੀ, ਇਹ ਤਾਂ ਹੁਣ ਅਗਲੀ ਸਰਕਾਰ ਤੇ ਗੱਲ ਪੈ ਗਿਆ ਕੰਮ
0: ਜੀ ਜੀ।
1: ਵੱਡੀ ਗੱਲ ਤਾਂ ਇਹ ਹੈਗੀ ਆ ਨਾ ਸਰ, ਤੁਸੀਂ ਇਹ ਦੇਖੋ ਨਾ 15,000 ਕਰੋੜ ਰੁਪਇਆ ਗਮਾਡਾ ਤੋਂ ਚੱਕ ਲੈਣਾ, 10,000 ਰੁਪਇਆ PSPCL ਤੋਂ ਚੱਕ ਲੈਣਾ ਜੀ, 25,000 ਕਰੋੜ ਰੁਪਇਆ ਜਿਹੜਾ ਹੈਗਾ ਆ ਉਹ ਜਾਂਦੇ ਜਾਂਦੇ ਜਿਹੜਾ ਆ ਕਰਜ਼ਾ ਲੈ ਜਾਣਾ ਜੀ ਇਹ
0: ਜੀ,
1: ਤੇ ਉਹ ਜਿਹੜਾ ਆ ਪੈਸਾ ਕਿੱਥੇ ਇਹਨਾਂ ਨੇ ਖਰਚਣਾ ਜੇ ਮੁਲਾਜ਼ਮਾਂ ਨੂੰ ਨਹੀਂ ਦੇਣਾ DA ਤੇ ਬਾਕੀ ਖਰਚਣਾ ਕਿੱਥੇ ਹੈਗਾ ਜੀ
0: ਜੀ।
1: ਔਰ ਫਿਰ ਉਹ ਇਲੈਕਸ਼ਨ ਦੇ ਵਿੱਚ ਜਿਹੜਾ ਹੈਗਾ ਆ ਉਸ ਪੈਸੇ ਦੇ ਨਾਲ ਯੂਜ ਕਰਨਗੇ ਜਿੱਦਾਂ ਮਰਜ਼ੀ ਹੈਗਾ, ਬਟ ਜਿਹੜੀ ਵੀ ਸਰਕਾਰ ਬਣੇਗੀ ਅੱਗੇ ਉਹਦੇ ਵਾਸਤੇ ਜਿਹੜਾ ਆ ਕੰਡਿਆਂ ਦਾ ਤਾਜ ਹੀ ਹੋਏਗਾ, ਕਿਉਂਕਿ ਉਹਨੂੰ ਆਉਂਦਿਆਂ ਨਾਲ ਹੀ PSPCL ਨੂੰ ਪ੍ਰਾਈਵੇਟ ਕਰਨਾ ਪਏਗਾ, ਨਹੀਂ ਤਾਂ ਕੰਮ ਹੀ ਨੀ ਚੱਲੇਗਾ। PSPCL ਤਾਂ ਪਹਿਲਾਂ ਹੀ ਜਿਹੜੀ ਸਬਸਿਡੀ ਦੀ ਮਾਰੀ ਆ।
0: ਸਹੀ ਸਰ, ਮੈਂ ਅੱਜ 2 ਕੁ ਦਿਨ ਹੋ ਗਏ ਇਹਨਾਂ ਚੀਜ਼ਾਂ ਨੂੰ ਸੋਚਦਾ ਸੀਗਾ, ਚਲੋ ਥੋੜਾ ਬਹੁਤਾ ਕਿਤੇ ਵਕਤ ਮਿਲਦਾ ਤੇ ਚਲੋ ਆਪਾਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਆਹ ਸਰਕਾਰ ਆਵੇ ਉਹ ਸਰਕਾਰ ਆਵੇ, ਲੰਬੇ ਸਮੇਂ ਤੋਂ ਗੱਲਬਾਤ ਸੁਣਦੇ ਆਏ ਆ ਜਾਂ ਹੋਰ ਵੀ ਬਹੁਤ ਸਾਰੇ ਗੱਲਾਂ ਬਾਤਾਂ ਕਰਦੇ ਵੀ ਹੈ ਆਪਸ ਵੀ, ਕਈ ਵਾਰੀ ਗੱਲਬਾਤ ਹੁੰਦੀ ਇਹਨਾਂ ਚੀਜ਼ਾਂ ਦੇ ਉੱਤੇ ਵੀ ਪੰਜਾਬ ਦੀ ਸਥਿਤੀ ਜਿਹੜੀ ਆ ਉਹਨਾਂ ਪਿਛਲੇ 25-30 ਸਾਲਾਂ ਦੇ ਵਿੱਚ ਲਾ ਲਓ ਕਿ 84 ਤੋਂ ਲਾ ਲਓ ਜਾਂ 80ਵੇਂ ਦਹਾਕੇ ਦੇ ਵਿੱਚ ਉਹ ਕੰਮ ਸ਼ੁਰੂ ਹੁੰਦਾ ਤਾਂ ਜ਼ਿਆਦਾਤਰ ਇਲਜ਼ਾਮਬਾਜ਼ੀ ਇਹੀ ਲੱਗਦੀ ਹੈ ਕਿ ਵੱਡੇ ਬਾਦਲ ਜਿਹੜੇ ਸਨ ਉਹਨਾਂ ਦੇ ਕਰਕੇ ਹੀ ਪੰਜਾਬ ਦੇ ਉੱਤੇ ਕਰਜ਼ਾ ਚੜਿਆ, ਉਦੋਂ 2 ਲੱਖ ਕਰੋੜ ਜਾਂ ਕਿੱਦਾਂ ਇਹਨਾਂ ਦਾ ਸੀਗਾ ਜਦੋਂ ਉਹਨਾਂ ਦੀ ਸਰਕਾਰਾਂ ਰਹੀਆਂ ਨੇ, 2.5 ਕਹਿ ਲਓ 3 ਕਹਿ ਲਓ ਵੱਧ ਤੋਂ ਵੱਧ, ਤੇ ਉਹਨਾਂ ਨੇ ਉਸ ਸਮਿਆਂ ਦੇ ਵਿੱਚ ਜਿੱਦਾਂ ਕਿ 25-30 ਸਾਲ ਦੇ ਅਰਸੇ ਦੇ ਵਿੱਚ ਮਤਲਬ ਕਿ ਇੰਨਾ ਕੁ ਕਰਜ਼ਾ ਹੋਇਆ ਤੇ ਉਹਦੇ ਵਿੱਚ ਦੇਖਿਆ ਜਾਵੇ ਤਾਂ ਕੁਝ ਚੀਜ਼ਾਂ ਜਾਂ ਪੰਜਾਬ ਦੇ ਹਾਲਾਤਾਂ ਦੀ ਗੱਲ ਹੈ, ਉਹ ਚਾਹੇ ਬਾਹਰੋਂ ਆ ਕੇ ਫੋਰਸਾਂ ਲੱਗੀਆਂ, ਚਾਹੇ 84 ਦੀ ਘਟਨਾ ਵਾਪਰੀ, ਹੋਰ ਸਾਰੀਆਂ ਚੀਜ਼ਾਂ, ਉਹ ਖਮਿਆਜ਼ਾ ਵੀ ਭੁਗਤਿਆ। ਚਲੋ ਪੰਜਾਬ ਨੇ ਆਪ ਵੀ ਜਾਨੀ ਮਾਲੀ ਨੁਕਸਾਨ ਤੇ ਫਿਰ ਕਰਜ਼ਾ ਵੀ ਉਹਦੇ ਉੱਤੇ ਚੜਿਆ ਸਾਰਾ ਕੁਝ। ਪਰ ਜੋ ਹਾਲਾਤ 5 ਸਾਲਾਂ ਦੇ ਵਿੱਚ ਬਣ ਗਏ, ਏਡੇ ਵੱਡੇ ਪੱਧਰ ਦੇ ਉੱਤੇ ਕਰਜ਼ਾ, ਹੋਰ ਸਾਰੀਆਂ ਸਬਸਿਡੀਆਂ, ਹੋਰ ਸਾਰੀਆਂ ਚੀਜ਼ਾਂ, ਤੇ ਮਤਲਬ ਕਿ ਉਹ ਆਪਾਂ ਉਹ ਚੀਜ਼ ਨੂੰ ਇਗਨੋਰ ਤਾਂ ਨਹੀਂ ਕਰ ਸਕਦੇ ਉਸ ਚੀਜ਼ ਨੂੰ।
1: ਭਰੇ ਸਾਹਿਬ ਜਿਹੜੇ ਪੰਜਾਬ ਚਿੰਤਕ ਆ, ਉਹਨਾਂ ਨੂੰ ਨੀਂਦ ਨਹੀਂ ਆਉਂਦੀ ਰਾਤ ਨੂੰ
0: ਜੀ।
1: ਜੋ 35-40 ਸਾਲ ਦੇ ਵਿੱਚ ਜਿੰਨਾ ਕੁ ਥੱਲੇ ਗਏ ਸੀ, ਉਹਨਾਂ 5 ਸਾਲਾਂ ਦੇ ਵਿੱਚ ਜਿਹੜਾ ਜਾ ਹੋਰ ਥੱਲੇ ਚੱਲ ਗਏ ਉਹਨਾਂ
0: ਜੀ।
1: ਦੇਖੋ ਉਦੋਂ ਜਦੋਂ ਕਰਜ਼ਾ ਸੀਗਾ, ਕਰਜ਼ਾ ਤਾਂ ਹੋਇਆ, ਉਹਦੇ ਵਿੱਚ 2 ਫੈਕਟਰ ਜਿਹੜੇ ਹੋਏ, ਇੱਕ ਚੀਜ਼ ਹੋਈ ਵੀ ਉਹਦੇ ਵਿੱਚ ਡਿਵੈਲਪਮੈਂਟ ਵੀ ਹੋਈ
0: ਜੀ,
1: ਬਟ ਐਟ ਦਾ ਸੇਮ ਟਾਈਮ ਜਿਹੜਾ ਫ੍ਰੀ ਬੀਜ ਵਾਲੀ ਜਿਹੜੀ ਮਤਲਬ ਜਿਹੜੀ ਪ੍ਰਥਾ ਹੈ ਨਾ, ਉਹ ਵੀ ਉਦੋਂ ਹੀ ਚੱਲੀ
0: ਚੱਲੀ। ਬਿਲਕੁਲ।
1: ਉਹ ਪਰ ਇਹ ਹੈਗਾ ਆ ਕਿ ਉਹ ਇੱਕ ਇਦਾਂ ਦਾ ਆਈਡੀਆ ਸੀ ਜਿਹਨੇ ਜਿਹੜੀ ਆ ਅਕਾਲੀ ਦਲ ਦੀ ਸਰਕਾਰ ਰਿਪੀਟ ਕਰਾ ਦਿੱਤੀ ਸੀ
0: ਜੀ। ਬਿਲਕੁਲ
1: ਹਾਂਜੀ,
0: ਮੈਨੂੰ ਚੇਤੇ ਆ ਸੁਖਬੀਰ ਬਾਦਲ ਸਾਹਿਬ ਕਹਿੰਦੇ ਸੀ ਉਸ ਸਮੇਂ ਦੇ ਵਿੱਚ ਕਿ 25 ਸਾਲ ਰਾਜ ਕਰਾਂਗੇ, ਉਹ ਮੈਨੂੰ ਚੇਤੇ ਆ ਜੀ ਗੱਲਾਂ। ਬਿਲਕੁਲ ਜੀ
1: ਹਾਂਜੀ। ਅੱਜ ਤੀਰਥ ਯਾਤਰਾ ਸਕੀਮ ਸਾਰੀਆਂ ਜਿਹੜੀਆਂ ਬੱਸਾਂ ਤੁਰ ਗਈਆਂ ਆਈਆਂ ਰੋਡਵੇਜ ਦੀਆਂ ਹਾਂਜੀ, ਰੋਡਵੇਜ ਫ੍ਰੀ, ਇਹ ਸਾਰੇ ਆਈਡੀਏ ਉਹਨਾਂ ਦੇ ਸੀਗੇ
0: ਜੀ।
1: ਇਹਨਾਂ ਨੇ ਜਿਹੜਾ ਹੈਗਾ ਆ ਇਹਨੂੰ ਜਿਹੜਾ ਲਾਰਜ ਸਕੇਲ ਤੇ ਇੰਪਲੀਮੈਂਟ ਕਰ ਦਿੱਤਾ ਵੀ ਲੋਕਾਂ ਨੂੰ ਜਿਹੜਾ ਹੈਗਾ ਆ ਪੂਰੀ ਰੋਟੀ ਆਪ ਖਾਓ, 2-2 ਬੁਰਕੀਆਂ ਲੋਕਾਂ ਨੂੰ ਪਾਈ ਚੱਲੋ, ਆਰਾਮ ਨਾਲ ਚੁੱਪ ਕਰਕੇ ਵੋਟਾਂ ਲਈ ਚੱਲੋ
0: ਜੀ।
1: ਲੋਕਾਂ ਨੂੰ ਦੇਖੋ ਦੇਖਿਆ ਸਰ, ਡਿਵੈਲਪਮੈਂਟ ਜਿਹੜੀ ਹੈਗੀ ਇਨਫਰਾਸਟ੍ਰਕਚਰ ਦੇ ਉੱਤੇ ਤਾਂ ਕੋਈ ਖਰਚਾ ਹੋਇਆ ਹੀ ਨੀ ਜੀ। ਸੜਕਾਂ ਮੁੜ ਕੇ ਜਿਹੜੀਆਂ ਉਦੋਂ ਦੀਆਂ ਬਣ ਗਈਆਂ, ਹੁਣ ਜਿਹੜੀ ਸੜਕ ਹੈ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਆ, ਲੋਕੀ ਹੱਥ ਨਾਲ ਪੱਟ ਕੇ ਦਿਖਾ ਦਿੰਦੇ ਅਗਲੇ ਦਿਨ
0: ਜੀ।
1: ਉਹਦਾ ਕਾਰਨ ਇਹ ਆ ਕਿ ਉਹ ਠੇਕੇਦਾਰ ਵੀ ਯੂਪੀ ਤੋਂ, ਹਰ ਇੱਕ ਬੰਦਾ ਜਿਹੜਾ ਆ ਕੋਈ ਦਿੱਲੀ ਤੋਂ, ਕੋਈ ਯੂਪੀ ਤੋਂ, ਕੋਈ ਹਰਿਆਣੇ ਤੋਂ, ਬਸ ਆਹ ਹੀ ਚੱਕਰ ਆ ਜੀ।
0: ਚਲੋ ਉਹ ਤਾਂ ਜਿਹੜੀ ਪੇ ਤਾਂ ਸਹੀ ਸਰ, ਪੇ ਤਾਂ ਜਿਹੜੀ ਬਾਹਰ ਜਾਣੀ ਜਾਣੀ ਆ, ਜਿਹੜਾ ਮਤਲਬ ਕਿ ਜਿਹੜਾ ਸਰਕਾਰੀ ਕੰਮਾਂ ਦੇ ਵਿੱਚ ਟੈਕਸ ਪੇਅਰ ਹੋਣਾ ਜਾਂ ਹੋਰ ਸਾਰੀਆਂ ਚੀਜ਼ਾਂ ਹੋਣੀਆਂ, ਕਦੇ ਉਹਦੇ ਵੱਲ ਲੋਕ ਇਹ ਪਛਾਣਨਗੇ ਜਾਂ ਜਾਣਨਗੇ ਕਿ ਭਾਈ ਹੁਣ ਦੇਖੋ ਜੇ ਆਪਾਂ ਸਰਵਿਸ ਜਿਹੜੀ ਆ ਚਾਹੇ ਉਹ ਹਰਿਆਣੇ ਤੋਂ ਲੈਂਦੇ ਹਾਂ, ਚਾਹੇ ਆਪਾਂ ਹਿਮਾਚਲ ਦੇ ਲੋਕਾਂ ਤੋਂ ਲੈਂਦੇ ਹਾਂ, ਪਰ ਉਹ ਪੈਸਾ ਜਿਹੜਾ ਸਰਵਿਸ ਟੈਕਸ ਦਾ ਜਿਹੜਾ ਸਾਰਾ ਕੁਝ ਆ, ਉਹ ਘੱਟ ਵੀ ਤਾਂ ਉਹਨਾਂ ਸੂਬਿਆਂ ਦੇ ਵਿੱਚ ਹੁੰਦਾ, ਪੰਜਾਬ ਦੇ ਵਿੱਚ ਤਾਂ ਟੈਕਸ ਵੀ ਨਹੀਂ ਰਹਿ ਰਿਹਾ ਫਿਰ ਉਸ ਹਿਸਾਬ ਦੇ ਉੱਤੇ ਦੇਖਿਆ ਜਾਵੇ ਤਾਂ।
1: ਨਹੀਂ ਸਰ, ਇਸੇ ਚੀਜ਼ ਦੇ ਕਰਕੇ ਜਿਹੜਾ ਹੈਗਾ ਆ, ਦੇਖੋ ਕੁਛ ਇੱਕ ਚੀਜ਼ਾਂ ਜਿਹੜੀਆਂ ਆ, ਬਾਦਲ ਸਾਹਿਬ ਨੇ ਜਦੋਂ ਚੰਡੀਗੜ੍ਹ ਤੋਂ ਦਫ਼ਤਰ ਜਿਹੜੇ ਮੋਹਾਲੀ ਲਿਆਂਦੇ ਸੀਗੇ, ਉਹ ਇਸੇ ਇੰਟੈਂਸ਼ਨ ਨਾਲ ਲਿਆਂਦੇ ਸੀਗੇ ਕਿ ਭਾਈ ਮੋਹਾਲੀ ਦੇ ਵਿੱਚ ਜਦੋਂ ਦਫ਼ਤਰ ਆ ਗਏ ਤੇ ਜਦੋਂ ਉੱਥੇ ਟੈਕਸ ਪੇ ਹੁੰਦਾ ਸੀਗਾ
0: ਤੇ
1: ਉਹ ਟੈਕਸ ਜਿਹੜਾ ਪੰਜਾਬ ਚ ਆ ਜਾਂਦਾ ਸੀਗਾ, ਜੇ ਚੰਡੀਗੜ੍ਹ ਚ ਚੱਲ ਜਾਂਦਾ ਸੀ ਤੇ ਉਹ ਜਿਹੜਾ ਚੰਡੀਗੜ੍ਹ ਦਾ ਟੈਕਸ ਹੈਗਾ ਆ ਉਹ ਤਾਂ ਫੇਰ ਉੱਥੇ ਜਿਹੜਾ ਆ ਹਾਂਜੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਕੋਲ ਜਾਂਦਾ ਸੀ
0: ਜੀ।
1: ਤੋ ਇਸ ਕਰਕੇ ਦੇਖੋ ਆਮਦਨ ਵਧੇ, ਜਿਹੜਾ ਆ ਕਰਜ਼ਾ ਜੇ ਲਿਆ ਜਾਂਦਾ ਹੈਗਾ ਆ ਤੇ ਜੇ ਪੋਜ਼ਿਟਿਵ ਵੇ ਨਾਲ ਉਹਨੂੰ ਖਰਚ ਕੀਤਾ ਜਾਂਦਾ ਤੇ ਹੋ ਸਕਦਾ ਵੀ ਆਪਾਂ ਡਿਵੈਲਪਮੈਂਟ ਕਰਦੇ ਆ ਜਾਂ ਕੋਈ ਏਦਾਂ ਦਾ ਪ੍ਰੋਜੈਕਟ ਲਾਉਂਦੇ ਆ ਜਿਸ ਤੋਂ ਸਾਨੂੰ ਆਊਟਪੁੱਟ ਹੁੰਦੀ ਆ, ਅਸੀਂ 4 ਸਾਲਾਂ ਦੇ ਵਿੱਚ ਉਹ ਕਰਜ਼ਾ ਲਾ ਵੀ ਸਕਦੇ ਹੋਈਏ ਤੇ ਨਾਲ ਸਾਡੀ ਇਨਕਮ ਵੀ ਜਨਰੇਟ ਹੁੰਦੀ ਹੋਵੇ, ਇੰਪਲਾਇਮੈਂਟ ਵੀ ਜਨਰੇਟ ਹੁੰਦੀ ਹੋਵੇ
0: ਜੀ।
1: ਉਹ ਚੀਜ਼ਾਂ ਤਾਂ ਨਾ ਤਾਂ ਏਦਾਂ ਦੀ ਸਰਕਾਰ ਦੀ ਸੋਚ ਆ, ਨਾ ਉਹਨਾਂ ਨੂੰ ਪਤਾ ਆ ਜੀ, ਐਕਚੁਲੀ ਜਿਹੜਾ ਹੈਗਾ ਆ ਉਹਨਾਂ ਨੂੰ ਪਤਾ ਹੀ ਨੀ ਹੈਗਾ ਆ ਜੀ ਇਸ ਅਹੁਦੇ ਦਾ ਜਿਹੜਾ ਆ ਕੰਮ ਕੀ ਹੁੰਦਾ, ਨਿਯੁਕਤੀਆਂ ਵੰਡਣੀਆਂ ਜਿਹੜੀਆਂ ਹੈਗੀਆਂ, ਨਿਯੁਕਤੀ ਪੱਤਰ ਵੰਡਣੇ, ਮੁੱਖ ਮੰਤਰੀਆਂ ਦੇ ਕੰਮ ਥੋੜਾ, ਇਹ ਤਾਂ ਪ੍ਰੋਸੈਸ ਆਫ ਗੌਰਮੈਂਟ ਹੈਗੀ ਆ ਜੀ। ਅੱਗੇ ਹੁੰਦਾ ਸੀ ਚੁੱਪ ਕਰਕੇ ਬੰਦਾ ਇੰਟਰਵਿਊ ਦੇ ਕੇ ਆਇਆ ਤੇ ਨਿਯੁਕਤੀ ਪੱਤਰ ਘਰ ਬਾਈ ਡਾਕ ਆ ਜਾਂਦਾ ਸੀ
0: ਜੀ।
1: ਹਾਂਜੀ, ਇਹ ਕਿਹੜੇ ਕੰਮ ਆ ਜਿਹੜੇ ਕਰਦੇ ਹੈਗੇ, ਕਿੰਨੇ ਬੰਦੇ ਰਿਟਾਇਰ ਹੋ ਰਹੇ ਆ ਤੇ ਕਿੰਨਿਆਂ ਨੂੰ ਤੁਸੀਂ ਇੰਪਲਾਇਮੈਂਟ ਦੇ ਰਹੇ ਹੈਗੇ, ਕਦੀ ਉਹਦਾ ਵੀ ਹਿਸਾਬ ਲਾਇਆ?
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਸੋ ਇਸ ਕਰਕੇ ਜਿਹੜਾ ਹੈਗਾ ਜੀ,
0: ਔਜਲਾ ਸਾਹਿਬ ਲਿਖਦੇ ਨੇ ਕਿ 97 ਦੇ ਵਿੱਚ 43,000 ਕਰਜ਼ਾ ਸੀਗਾ ਜੀ।
1: ਹਾਂਜੀ
0: ਜੀ,
1: ਬਸ ਇਹਨਾਂ ਹੀ ਜਿਹੜਾ ਹੈਗਾ ਆ 30 ਸਾਲਾਂ ਦੇ ਅੰਦਰ ਜਿਹੜਾ ਹੈਗਾ ਆ ਇੱਥੇ ਤੱਕ ਪਹੁੰਚਿਆ ਕੰਮ
0: ਜੀ। ਬਿਲਕੁਲ ਹੈ ਜੀ,
1: ਹਾਂਜੀ। ਉਹ ਇਸ ਕਰਕੇ, ਪਰ ਸਵਾਲ ਤੇ ਇਹ ਹੈਗਾ ਨਾ, ਜਦੋਂ ਇਹ ਆਏ ਹੈ ਕਿ 2,70,000 ਕਰੋੜ ਚ ਜਾਣਾ, 5 ਲੱਖ ਛੱਡ ਕੇ ਹੈਗਾ ਆ, 5 ਲੱਖ ਤੋਂ ਵੀ ਉੱਤੇ ਜਾਣਗੇ,
0: ਡਬਲ ਹੋ ਗਿਆ ਜੀ,
1: ਜਿੱਦਾਂ ਹੁਣ ਇਹਨਾਂ ਨੇ 25,000 ਕਰੋੜ ਚੱਕ ਲਿਆ ਜੀ, ਇਹਨਾਂ ਨੇ 5 ਸਾਲਾਂ ਦੇ ਵਿੱਚ ਡਬਲ ਕਰ ਦਿੱਤਾ। ਪਰ ਨਾਲ ਇਹ ਹੈਗਾ ਨਾ, ਦੁੱਖ ਦੀ ਗੱਲ ਇਹ ਆ ਕਿ ਇਨਫਰਾਸਟ੍ਰਕਚਰ ਤੇ ਖਰਚਾ ਹੀ ਕੋਈ ਨੀ ਕੀਤਾ ਹੜਾਂ ਦੇ ਵਿੱਚ, ਤਾਂ ਜਿਹੜਾ ਲੋਕੀ ਡੁੱਬ ਗਏ ਤੇ ਉਦੋਂ ਬਾਅਦ ਜਿਹੜੇ ਸੰਭਾਲੇ ਕਿਹਨਾਂ ਨੇ, ਪੰਜਾਬੀਆਂ ਨੇ, ਪੰਜਾਬੀ ਆ ਕੇ ਸੰਭਾਲੇ
0: ਜੀ।
1: ਵਿਦੇਸ਼ਾਂ ਤੋਂ ਆਈ ਮਦਦ ਸਾਰੀ ਜਿਹੜੀ ਹੈਗੀ, ਐਨ ਆਰ ਆਈ ਭਰਾਵਾਂ ਨੇ ਆ ਕੇ ਦੇਖਿਆ ਭਾਈ ਆਪਣਾ ਪੰਜਾਬ ਨੀ ਡੁੱਬਦਾ ਦੇਖ ਹੁੰਦਾ।
0: ਬਿਲਕੁਲ ਹੈ ਜੀ।
1: ਸੋ ਇਹਨਾਂ ਸਰਕਾਰਾਂ ਨੇ ਕੀ ਕੀਤਾ, ਸਰਕਾਰਾਂ ਨੇ ਨਾ ਤਾਂ ਸੈਂਟਰ ਨੇ ਬਾਂਹ ਫੜੀ ਤੇ ਨਾ ਉਹ ਸੈਂਟਰ ਨੇ ਇਹਨਾਂ ਤੇ ਕਰਤਾ ਜੀ ਤੁਹਾਡੇ ਕੋਲ 12,000 ਕਰੋੜ 13,000 ਕਰੋੜ ਪਿਆ ਆ,
0: ਜੀ
1: ਹੈਂਜੀ ਇਹਨਾਂ ਨੇ ਉਹ ਨੀ ਦੱਸਿਆ ਹਿਸਾਬ ਕਿਤਾਬ ਜੀ ਕਿੱਥੇ ਗਿਆ ਕਿੱਥੇ ਨਹੀਂ ਜੀ,
0: ਦੇਖੋ
1: ਹੜਾਂ
0: ਵੈਨਜ਼ੂਏਲਾ
1: ਦੇ
0: ਤੱਕ
1: ਪੈਸੇ
0: ਜਾਂ
1: ਪਤਾ ਨੀ ਕਿੱਥੇ
0: ਨੇਪਾਲ
1: ਗਏ।
0: ਦੇ ਵਿੱਚ ਡਿਸਾਸਟਰ ਹੋਇਆ, ਚਲੋ ਚੰਗਾ ਹੈ ਕਿ ਇੱਕ ਦੂਜੇ ਦੀ ਮਦਦ ਕਰਦੇ ਆ ਕਾਫੀ ਮੁਲਕ ਨੇ ਤਾਂ, ਪਰ ਦੇਖੋ ਹੁਣ ਜੋ ਪੰਜਾਬ 'ਚ ਪਿਛਲੇ ਦਿਨ ਸਮਿਆਂ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਹੜ੍ਹ ਆਏ, ਫਸਲਾਂ ਤਬਾਹ ਹੋਈਆਂ, ਹੋਰ ਸਾਰੀਆਂ ਉਹਨਾਂ ਦੇ ਮੁਆਵਜ਼ਿਆਂ ਦੀ ਅਜੇ ਤੱਕ ਜਿਹੜੇ ਅਜੇ ਤੱਕ ਰਿਕਵਰੀ ਦੀ ਗੱਲਬਾਤ ਹੋਈ ਜਾਂਦੀ ਹੈ, ਤੇ ਪਰ ਜਿਹੜੇ ਉਹ ਗੁਆਂਢੀ ਮੁਲਕ ਨੇ ਜਾਂ ਕਿਤੇ ਡਿਜਾਸਟਰ ਜਾਂ ਅਮਰੀਕਾ ਦੇਖ ਲਓ ਕਿੱਥੇ ਹੈ, ਵੈਨਜ਼ੂਏਲਾ ਕਿੱਥੇ ਹੈ, ਤਾਂ ਵੈਨਜ਼ੂਏਲਾ ਤੱਕ ਜਿਹੜਾ ਮੋਦੀ ਸਾਹਿਬ ਸ਼ਿਪ ਭੇਜ ਸਕਦੇ ਆ, ਹੋਰ ਸਾਰੀ ਸਮੱਗਰੀ ਭੇਜ ਸਕਦੇ ਆ, ਨੇਪਾਲ ਨੂੰ ਮਦਦ ਮੁਹੱਈਆ ਕਰਵਾ ਸਕਦੇ ਆ ਇੱਕੋ ਦਿਨ ਦੇ 2 ਦਿਨਾਂ ਦੇ ਵਿੱਚ ਹੀ ਤਾਂ, ਪਰ ਆਪਣੇ ਜਿਹੜਾ ਮੁਲਕ ਦੀ ਖੈਰ ਮਤਲਬ ਜਾਂ ਉਹਦੀ ਕੋਈ ਪੁੱਛ ਪੜਤਾਲ ਹੀ ਨਹੀਂ ਹੈਗੀ ਆ ਜੀ, ਕੀ ਵਾਪਰ ਰਿਹਾ ਮੁਲਕ ਦੇ ਵਿੱਚ।
1: ਸਰ ਗੱਲ ਏਦਾਂ ਹੈਗੀ ਨਾ ਕਿ ਜੇ ਇਹ ਬੰਦੇ ਆਸ ਲਾਉਂਦੇ ਹੈਗੇ ਆ ਕਿ ਅਸੀਂ ਰਿਪੀਟ ਕਰ ਸਕਦੇ ਹੈਗੇ ਆ, ਉਹ ਇਸ ਕਰਕੇ ਲਾਉਂਦੇ ਹੈਗੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਨਿੱਜ ਇੰਨਾ ਜ਼ਿਆਦਾ ਭਾਰੂ ਹੈਗਾ ਆ, ਉਹਨਾਂ ਨੂੰ ਪਤਾ ਆ ਵੀ ਜਿੰਨੇ ਕੁ ਲੋਕ ਸਾਨੂੰ ਚਾਹੀਦੇ ਉਨੇ ਨਿੱਜ ਭਾਰੀ ਕੀਤਾ ਆ ਅਸੀਂ।
0: ਬਿਲਕੁਲ ਆ ਜੀ, ਇਹਦੇ ਵਿੱਚ ਸਾਇੰਸ ਸਾਹਿਬ
1: ਉਹਨਾਂ
0: ਲੋਕਾਂ
1: ਨੇ
0: ਦਾ ਵੀ
1: ਆਪਣੇ
0: ਵੱਡਾ ਮੈਨੂੰ ਲੱਗਦਾ, ਚਲੋ ਇੱਥੇ ਵੀ ਹੈਗੇ ਨੇ ਕੁਝ ਲੋਕ ਮਤਲਬ ਕਿ ਉਹ ਕਹਿ ਲੋ ਕਿ ਸਬਸਿਡੀਆਂ ਲੈਂਦੇ ਆ ਜਾਂ ਕਹਿ ਲੋ ਵੱਧ ਤੋਂ ਵੱਧ ਸੋਸ਼ਲ ਦੇ ਉੱਤੇ ਨਿਰਭਰ ਨੇ, ਤਾਂ ਏਦਾਂ ਹੀ ਹੁਣ ਜਦੋਂ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਕਸੂਰ ਵੱਧ ਹੈਗਾ ਜੀ, ਕੱਲਾ ਸਰਕਾਰਾਂ ਦੀ ਨਹੀਂ ਕਹਿ ਸਕਦੇ ਕਿ ਮਿਸਯੂਜ਼ ਵੀ ਤਾਂ ਕਰਦੇ ਆ ਨਾ, ਜੇ ਹੁਣ ਫ੍ਰੀ ਕਰ ਦਿੱਤਾ ਤਾਂ ਉਹਨੂੰ ਸਮਝਣ ਦੀ ਵੀ ਤਾਂ ਜ਼ਰੂਰਤ, ਚਲੋ ਜਿਹਨੂੰ ਜ਼ਰੂਰਤ ਹੈ ਜਿਹਨੂੰ ਲੋੜ ਹੈ, ਨਹੀਂ ਹੁੰਦਾ ਮਤਲਬ ਕਿ ਉਹਦੇ ਦਾਇਰੇ ਦੇ ਵਿੱਚ ਨਹੀਂ ਆਉਂਦਾ ਤਾਂ ਅਗਲਾ ਚਲੋ ਸਹੂਲਤ ਲੈ ਸਕਦਾ ਹੈ, ਪਰ ਜਿਹੜੇ ਕਹਿੰਦੇ ਕੁ ਹੁੰਦੇ ਚੰਗੇ ਭਲੇ ਨੇ ਰਜਵਾੜੇ ਨੇ ਹੋਰ ਸਾਰੀਆਂ ਮਤਲਬ ਕਿ ਸਾਰਾ ਕੁਝ ਘਰ ਬਾਰ ਹੈਗਾ, ਗੱਡੀਆਂ ਕੋਲ ਨੇ, ਸਾਰਾ ਕੁਝ ਕਰ ਸਕਦੇ ਨੇ ਮਾੜਾ ਮੋਟਾ, ਉਹ ਹੈਰਾਨਗੀ ਹੁੰਦੀ ਹੈ ਕਿ ਕਣਕ 3 ਰੁਪਏ 6 ਰੁਪਏ ਕਿਲੋ ਲੈ ਕੇ ਉਹ ਖਾ ਰਹੇ ਨੇ, ਮੰਦੜੇ ਹਾਲ ਨੇ ਜੀ, ਫਿਰ ਤਾਂ ਰੱਬ ਹੀ ਰੱਖਾ ਹੈ, ਕਸੂਰ ਤਾਂ ਲੋਕਾਂ ਦਾ ਵੀ ਇਹਦੇ ਵਿੱਚ ਹੈ।
1: ਫਿਰ ਲੋਕਾਂ ਦੇ ਵਿੱਚ ਲੀਡਰ ਗਏ ਹੈਗੇ, ਲੋਕਾਂ ਦੀ ਸਾਈਕੋਲੋਜੀ ਦਾ ਪਤਾ ਨੀ ਉਹਨਾਂ ਨੂੰ, ਉਹਨਾਂ ਨੂੰ ਸਾਈਕੋਲੋਜੀ ਦਾ ਪਤਾ ਆ ਲੋਕਾਂ ਦੀ, ਲੋਕਾਂ ਦੇ ਸਾਡੇ ਏਦਾਂ ਦੇ ਹੀ ਹੈਗੇ ਆ ਜੀ, ਪਕੌੜਿਆਂ ਵਾਸਤੇ ਤਾਂ ਲੜ ਪੈਂਦੇ ਇਹ ਜੀ,
0: ਬਿਲਕੁਲ
1: ਕੱਪੜੇ ਪਾੜ ਜਾਂਦੇ ਇਹਨਾਂ ਦੇ ਕੱਪੜ ਫ੍ਰੀ ਦੇ ਪਕੌੜੇ ਚੱਕਣ ਵਾਸਤੇ, ਆ ਵਿਦੇਸ਼ਾਂ ਦੇ ਵਿੱਚ ਲੰਗਰ ਲਾਉਂਦੇ ਹੈਗੇ ਆ ਜੀ, ਇਸ ਤਰੀਕੇ ਨਾਲ ਉੱਥੇ ਜਿਹੜਾ ਹੈਗਾ ਆ ਇਹ ਲੋਕ ਕਿੰਨੀ ਮਤਲਬ ਕੁੱਲ ਮਿਲਾ ਕੇ ਜਿਹੜਾ ਹੈਗਾ ਆ ਸਾਡੀ ਨੈਸ਼ਨੈਲਿਟੀ ਜਾਂ ਸਾਡੀ ਜਿਹੜੀ ਆ ਮਤਲਬ ਪੰਜਾਬੀਅਤ, ਇਸ ਪਤਾ ਨੀ ਕੀ ਗੱਲ ਹੈਗੀ ਆ ਇਹ, ਇਸ ਤਰੀਕੇ ਦੇ ਨਾਲ ਮੇਰੇ ਮਤਲਬ ਜਿਹੜਾ ਆ ਵੋਕੈਬੁਲਰੀ ਮੇਰੀ ਜਵਾਬ ਦੇ ਰਹੀ ਆ ਕਿ ਮੈਂ ਇਹਨੂੰ ਕਿਸ ਚੀਜ਼ ਦੇ ਨਾਲ ਜਿਹੜਾ ਆ ਕੰਪੇਅਰ ਕਰਾਂ ਕਿ ਇੰਨੀ ਮਾੜੀ ਨੀਤ ਜਿਹੜੀ ਹੈਗੀ ਆ, ਮੈਂ ਨੀ ਸੋਚਦਾ ਹੈਗਾ ਆ ਕਿ ਹੋਰ ਕਿਸੇ ਕੌਮ ਦੀ ਹੋਊਗੀ, ਜਿੱਥੇ ਜਿਹੜਾ ਆ ਇੱਕ ਬਈ ਦੇਖੋ ਦਰਿਆ ਦੇ ਲੈਣੇ ਹੈਗੇ ਆ ਵੀ ਹਾਂ ਜੀ, ਜਿੱਥੇ ਇਹਨਾਂ ਨੇ ਫੂਕ ਛੱਕ ਕੇ ਕੰਮ ਕਰਨਾ ਆ ਉੱਥੇ ਜਿਹੜੇ ਪੀਜੇ ਦੇ ਲੰਗਰ ਲਾ ਦੇਣੇ, ਆਪ ਜਿਹੜਾ ਹੈਗਾ ਆ ਵੀ ਕਣਕ ਆਪ ਜਿਹੜਾ ਹੈ 2 ਰੁਪਈਏ ਕਿਲੋ ਕਣਕ ਜਿਹੜੀ ਆ ਸਰਕਾਰ ਵੱਲੋਂ ਮਿਲਦੀ ਉਹ ਲੈਣ ਤੁਰ ਜਾਣਾ
0: ਜੀ। ਜੀ
1: ਮੈਂ ਨਾ ਜੀ ਛੋਟੀ ਜੀ ਗੱਲ ਸਾਂਝੀ ਕਰਦਾ
0: ਜੀ,
1: ਬੰਦਾ ਕਹਿੰਦਾ ਉਹ ਬਾਰਬਰ ਸ਼ੋਪ ਹੈਗੀ ਜੀ
0: ਜੀ
1: ਕੋਈ ਇੱਥੇ ਸਾਡੇ ਇੱਥੇ ਟਾਊਨ ਚ, ਉਹ ਬੰਦੇ ਮਤਲਬ ਜਿਹੜੇ ਹੈਗੇ ਆ ਇਹ ਥੋੜੇ ਥੋੜੇ ਪੈਸੇ ਲੈਂਦੇ ਹੈਗੇ ਆ ਕਿਉਂਕਿ ਛੋਟੇ ਟਾਊਨ ਦੇ ਵਿੱਚ ਇਹਨਾਂ ਦੀ ਹੁੰਦਾ ਹੀ ਆ 100 ਰੁਪਈਆ ਜੇ ਕਿਸੇ ਬੰਦੇ ਤੋਂ 50-100 ਰੁਪਈਆ ਲੈਣਾ
0: ਜੀ।
1: ਬੰਦਾ ਕਹਿੰਦਾ ਵੀ 3 ਮਹੀਨੇ ਬੰਦਾ ਮੇਰੇ ਕੋਲੋਂ ਮਤਲਬ ਕਟਾਉਂਦਾ ਰਿਹਾ, ਦਾੜੀ ਦੂੜੀ ਕਟਾਉਂਦਾ ਰਿਹਾ ਹੈਗਾ ਜੀ, ਟ੍ਰਿਮਿੰਗ ਕਰਾਉਂਦਾ ਰਿਹਾ ਹੈ ਜੀ, ਤੇ ਮੇਰਾ ਕਹਿੰਦਾ ਵੀ ਜਿਹੜਾ ਆ ਕਿ 150-200 ਰੁਪਈਆ 200 ਰੁਪਈਆ ਕਹਿੰਦਾ 200 ਰੁਪਈਆ ਮੇਰੇ ਵਾਸਤੇ ਜ਼ਿਆਦਾ ਹੈ ਜੀ, ਤੇ 200-300 ਰੁਪਈਆ ਕਹਿੰਦਾ ਮੇਰੇ ਵਾਸਤੇ ਰਕਮ ਆ, ਤੇ ਮੈਂ ਸੋਚਿਆ ਅੱਜ ਦਿੰਦਾ ਕੱਲ ਦਿੰਦਾ, ਤੇ ਕਹਿੰਦਾ ਮੈਂ ਜਦੋਂ ਦੇਖਿਆ ਤੇ ਉਹ ਨਾ ਤੁਹਾਡੇ ਪਿੰਡੋਂ ਕਹਿੰਦਾ ਨਗਰ ਕੀਰਤਨ ਚੱਲੇ ਆਇਆ ਸੀਗਾ ਤੇ ਉਹ ਉੱਥੇ ਸੰਤਰਿਆਂ ਦਾ ਲੰਗਰ ਲਾ ਕੇ ਖੜਾ ਸੀ, ਤੇ ਮੈਨੂੰ ਕਹਿੰਦਾ ਆ ਜਾ ਆਪਾਂ ਲੰਗਰ ਲਾਇਆ ਆ, ਕਹਿੰਦਾ ਮੈਂ ਪੰਜ ਸੋਚਿਆ ਮੇਰਾ ਹੀ 300 ਦੇ ਦਿੰਦਾ, ਲੰਗਰ ਚ ਹੋਈ ਲਾਉਣਾ ਸੀ, ਗਰੀਬ ਦੇ ਪੈਸੇ ਨੀ ਦੇਣੇ ਤੇ ਤੂੰ ਲੰਗਰ ਲਾਉਣ ਆ ਗਿਆ।
0: ਕੀ ਬਾਤ ਹੈ ਜੀ, ਕੀ ਬਾਤ ਹੈ ਜੀ,
1: ਇਹ ਛੋਟੀਆਂ ਛੋਟੀਆਂ ਗੱਲਾਂ ਹੈਗੀਆਂ ਆ, ਸਾਡੇ ਲੋਕਾਂ ਦਾ ਪਤਾ ਹੀ ਨੀ ਹੈਗਾ ਆ ਜੀ, ਮਿਹਨਤ ਕਸ਼ ਨੂੰ ਮਿਹਨਤ ਨੀ ਦਿੰਦੇ ਹੈਗੇ ਤੇ ਆਪ ਵੀ ਜਿਹੜੀ ਹੈ ਸ਼ਹਿਨਸ਼ਾਹ ਬਣਦੇ ਆ ਜੀ
0: ਜੀ,
1: ਸੋ ਇਸ ਕਰਕੇ
0: ਸੈਣੀ ਸਾਹਿਬ ਪੰਜਾਬ ਦੇ ਵਿੱਚ ਵੀ
1: ਪਰ ਸਾ ਜਿਹੜੀ
0: ਹਾਂਜੀ ਹਾਂਜੀ
1: ਨਹੀਂ ਤੁਸੀਂ ਜਿਹੜੀ ਖਬਰ ਕੀਤੀ ਹੈਗੀ ਨਾ ਜੀ ਜਿਹੜੀ MBBS ਵਾਲੀ,
0: ਹਾਂਜੀ ਬਿਲਕੁਲ ਆ ਜੀ,
1: ਇਸ ਉਹ ਸਰ ਹਾਈ ਕੋਰਟ ਦੀ ਇੰਟੈਂਸ਼ਨ ਕੋਈ ਉਸ ਫੈਸਲੇ ਚ ਇੱਦਾਂ ਦੀ ਨਹੀਂ ਸੀ, ਹਾਈ ਕੋਰਟ ਦੇ ਵਿੱਚ ਸਰਕਾਰਾਂ ਨੇ ਇਹ ਕਿਹਾ ਸੀ ਕਿ ਜਦੋਂ ਅਸੀਂ ਸਹੂਲਤਾਂ ਦੇ ਕੇ ਜਿਹੜਾ ਆ ਫ੍ਰੀ ਦੇ ਵਿੱਚ ਜਿਹੜੀ ਆ ਵੀ ਸਰਕਾਰੀ ਕਾਲਜਸ ਦੇ ਵਿੱਚ ਜਿਹੜੀ ਆ ਸਟੱਡੀ ਜਿਹੜੀ ਹੈਗੀ ਆ ਕੰਮ ਉੱਥੇ ਕੰਪਨਸੇਟ ਕਰਦੇ ਆ ਸਟੂਡੈਂਟਸ ਨੂੰ, ਤੇ ਅਸੀਂ ਉਹ ਤੋਂ ਉਮੀਦ ਕਰਦੇ ਹੈਗੇ ਆ ਕਿ ਉਹ ਬਾਅਦ ਦੇ ਵਿੱਚ ਸਰਕਾਰੀ ਮਤਲਬ
0: ਜੌਬ ਕਰੇ,
1: ਆਪਣੇ ਹੌਸਪੀਟਲ ਦੇ ਵਿੱਚ ਦੋ ਦੋ ਸਾਲ ਵਾਸਤੇ ਜੌਬ ਕਰ ਲੈ।
0: ਸਰਵਿਸ ਕਰੇ ਦੇਵੇ।
1: ਉਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜਾ ਹੈਗਾ ਵੀ ਅਗਲੇ ਕੋਲੋਂ ਬੌਂਡ ਭਰਾ ਲਓ, ਪਰ ਇਹ ਆ ਵੀ ਇਹ ਨੀ ਹੈਗਾ ਵੀ ਜੇ ਕੋਈ ਜ਼ਰੂਰਤਮੰਦ ਆ ਤੇ ਤੁਸੀਂ ਉਹਨੂੰ ਕਿਸੇ ਗੱਲੋਂ ਜਵਾਬ ਦਿਓ ਇਸ ਗੱਲ ਤੇ ਵੀ ਉਹ ਬੰਦਾ ਜਿਹੜਾ ਹੈਗਾ ਆ ਵੀ ਸਾਨੂੰ ਉਮੀਦ ਨੀ ਹੈਗੀ ਕਿ ਕੱਲ ਨੂੰ ਮੁੜ ਕੇ ਜਿਹੜਾ ਸਰਕਾਰੀ ਹੌਸਪੀਟਲ ਚ ਨੌਕਰੀ ਕਰੇਗਾ ਜਾਂ ਨਹੀਂ ਕਰੇਗਾ, ਤੁਸੀਂ ਉਹਦੇ ਕੋਲੋਂ ਦੌਰਾਨੇ ਜਿਹੜਾ ਹੈਗਾ ਆ ਪੜ੍ਹਾਈ ਉਹਦੇ ਕੋਲੋਂ ਬੌਂਡ ਭਰਾਇਆ ਜਾ ਸਕਦਾ ਹੈ। ਉਹਨੂੰ ਗਾ ਇੰਪਲੀਮੈਂਟ ਇਹਨਾਂ ਨੇ ਜਿਹੜਾ ਹੈਗਾ ਆ ਗੱਲ ਨੂੰ ਗਲਤ ਤਰੀਕੇ ਨਾਲ ਕੀਤਾ ਹੈਗਾ, ਉਹ ਤੋਂ ਬਾਅਦ ਹੁਣ ਦੁਬਾਰਾ ਹੈਗਾ ਕਲੈਰੀਫਿਕੇਸ਼ਨ ਹੋ ਜਾਊਗੀ, ਜਿਹੜੇ ਪੇਰੈਂਟਸ ਹੈਗੇ ਆ ਜਾਣ

0: ਆਮਦਨ ਨਹੀਂ ਇਹੋ ਜਿਹੀ ਆ ਬਾਬਾ ਫਰੀਦ
1: ਪਰ ਸੈਣੀ
0: ਯੂਨੀਵਰਸਿਟੀ ਦੇ।
1: ਸਾਹਿਬ ਚਾਹੀਦਾ ਤਾਂ ਇਹ ਆ, ਚਲੋ ਅਗਲੇ ਡਿਗਰੀਆਂ ਲੈ ਲਈਆਂ ਜਾਂ ਪ੍ਰੈਕਟਿਸ ਕਰਨ ਲੱਗ ਗਏ, ਹਨਾ ਜੀ, ਜੇ ਜੇ ਤਾਂ ਉਹ ਸਰਵਿਸ ਨਹੀਂ ਦਿੰਦੇ ਤਾਂ ਤੁਸੀਂ ਉਹਨਾਂ ਦਾ ਲਾਇਸੈਂਸ ਕੈਂਸਲ ਕਰ ਸਕਦੇ ਹੋ ਜੀ। ਭਾਈ ਆ ਤੁਹਾਡੇ ਨਾਲ ਐਗਰੀਮੈਂਟ ਹੋਇਆ ਜਾਂ ਤੁਹਾਡੇ ਨਾਲ ਜੋ ਸ਼ਰਤਾਂ ਸੀਗੀਆਂ ਤੁਸੀਂ ਉਹਨਾਂ ਚੀਜ਼ਾਂ ਨੂੰ ਤੋੜ ਰਹੇ ਹੋ, ਤਾਂ ਇੱਦਾਂ ਦੀਆਂ ਮਤਲਬ ਕਿ ਗਲਤ ਹੈਗੀ ਨਿਗਰਾਨੀ ਜਾਂ ਇੱਕ ਭਰੋਸਾ ਬਰਕਰਾਰ ਕਰਨ ਦੀ, ਇਹ ਤਾਂ ਮਤਲਬ ਕਿ ਇੱਕ ਤਾਨਾਸ਼ਾਹੀ ਕੰਮ ਹੋ ਗਿਆ। ਹੁਣ ਜਿਹੜੇ ਗਰੀਬ ਪਰਿਵਾਰਾਂ ਦੇ ਨੇ ਉਹ ਕਿੱਥੋਂ ਲਿਆਉਣਗੇ ਇੰਨਾ ਪੈਸਾ?
0: ਸਰ ਗੱਲ ਏਦਾਂ ਹੈਗੀ ਹੈ, ਸਿਸਟਮ ਹੈ ਨਾ ਆਪਣੇ ਆਪ ਹੋਊਗਾ ਜੀ, ਉੱਥੇ ਹਾਈ ਕੋਰਟ ਦੇ ਵਿੱਚ ਕਲੈਰੀਫਿਕੇਸ਼ਨ ਹੋਊਗੀ। ਏਦਾਂ ਦੀ ਸ਼ਰਤ ਜਿਹੜੀ ਹੈ ਆਰਬਿਟਰੇਰੀ ਹੈ, ਉਹ ਕਾਲਜਸ ਵਾਲੇ ਨਹੀਂ ਲਗਾ ਸਕਦੇ ਜੀ।
1: ਜੀ ਬਿਲਕੁਲ ਹੈ ਜੀ, ਜੀ
0: ਜੇ ਪਰ ਐਸਾ ਹੋ।
1: ਤੇ
0: ਸਰ ਹੋਰ ਕੋਈ ਖਬਰ?
1: ਸੈਣੀ ਸਾਹਿਬ ਮੈਂ ਇਹਦੇ ਬਾਰੇ ਥੋੜੀ ਗੱਲਬਾਤ ਕਰਨੀ ਚਾਹੁੰਦਾ ਸੀ। ਚਲੋ ਅਕਾਲੀ ਦਲ ਦੀ ਗੱਲ ਚੁੱਲੀ ਸੀਗੀ ਤੇ ਉਹਦੇ ਵਿੱਚ ਹੁਣ 55 ਤੇ 45 ਦਾ ਜਿਹੜੀ ਗੱਲਬਾਤ ਚੱਲ ਰਹੀ ਹੈ ਹਿੱਸੇ ਦੀ, ਤੇ ਪੇਚ ਜਿਹੜਾ ਇਹ ਵੀ ਫਸਿਆ ਹੋਇਆ ਜੇ ਕਿ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਕੌਣ ਲੱਗੇਗਾ, ਕੀ ਦੇਖਦੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕਿਹੋ ਜਿਹੀ ਸਥਿਤੀ ਬਣਦੀ ਹੈ?
0: ਪਰ ਸਾਹਿਬ ਇਟ ਇਜ਼ ਆਲ ਰਿਊਮਰਸ, ਅਫਵਾਹਾਂ ਆ ਸਾਰੀਆਂ,
1: ਜੀ
0: ਜਦ ਤੱਕ ਕੋਈ ਕੰਕਰੀਟ ਸੋਰਸ ਤੋਂ ਗੱਲ ਨਹੀਂ ਆਉਂਦੀ ਜੀ, ਤਦ ਤੱਕ ਆਪਾਂ ਕੁਛ ਨਹੀਂ ਕਹਿ ਸਕਦੇ ਜੀ।
1: ਬਿਲਕੁਲ,
0: ਉਹਦਾ ਕਾਰਨ ਇਹ ਹੈ ਨਾ ਜੀ ਕਿ ਬੀਜੇਪੀ ਨੇ ਵੀ ਅਮਿਤ ਸ਼ਾਹ ਨੇ ਪਿਛਲੀ ਵਾਰੀ ਜਿਹੜਾ ਆ ਕਹਿਤਾ ਸੀ ਵੀ ਅਕਾਲੀ ਦਲ ਨਾਲ ਸਾਡੀ ਗੱਲ ਮੁੱਕ ਚੱਲੀ ਆ, ਉਹ ਇੱਕ ਦੋ ਦਿਨਾਂ ਚ ਐਲਾਨ ਹੋ ਜਾਊਗਾ।
1: ਜੀ
0: ਬਾਅਦ ਦੇ ਵਿੱਚ ਸੁਖਬੀਰ ਬਾਦਲ ਹੁਣੀ ਇੱਕ ਸੀਟ ਕਰਕੇ ਫਸ ਗਏ ਤੇ ਨਾ ਕਰਿਆ ਹੈ ਜੀ।
1: ਜੀ
0: ਹਾਂਜੀ, ਬਾਅਦ ਚ ਕਹਿਣ ਦੇ ਕਿ ਜੀ ਮੈਨੂੰ ਉਹਦੇ ਨਾਲ ਜਿਹੜੀ ਆ ਇੱਕ ਮੀਟਿੰਗ ਦਵਾ ਦਿਓ ਜੀ, ਅਗਲੇ ਕਹਿੰਦੇ ਰਹਿਣ ਦਿਓ ਜੀ ਤੁਸੀਂ ਹੁਣ, ਹਾਂਜੀ ਇਟ ਇਜ਼ ਟੂ ਲੇਟ। ਉਹਨਾਂ ਨੇ ਇਹ ਆ ਕਿ ਇੱਦਾਂ ਦੀ ਸਥਿਤੀ ਹੈ ਇਸ ਵਾਰੀ ਨਾ ਆਵੇ, ਤੇ ਨਾ ਹੀ ਇਸੇ ਕਰਕੇ ਜਿਹੜਾ ਹੈਗਾ ਆ ਉਹ ਚਾਹੁੰਦੇ ਹੈਗੇ ਆ। ਉਹਨਾਂ ਦੇ ਆਪ ਤਾਂ ਬੀਜੇਪੀ ਵਾਲੇ ਕਹਿੰਦੇ ਹੀ ਨੀ ਜੀ, ਉਹ ਤਾਂ ਉਤਸ਼ਾਹਿਤ ਹੋਏ ਜਿਹੜੇ ਹੈਗੇ ਆ ਵੀ ਅਕਾਲੀ ਦਲ ਵਾਲੇ ਕਹਿ ਗਏ ਜੀ ਵੀ ਸਾਡਾ ਗਠਬੰਧਨ ਆ ਜਾਂ ਜਿੱਦਾਂ ਕਰਕੇ ਵਾਹਿਗੁਰੂ ਦੀ ਕਿਰਪਾ ਹੋ ਗਈ। ਹਾਂਜੀ ਵਾਹਿਗੁਰੂ ਦੀ ਕਿਰਪਾ ਤਾਂ ਹੋਈ ਹੈਗੀ ਆ, ਪਰ ਵਾਹਿਗੁਰੂ ਦੀ ਕਿਰਪਾ ਉਧਰੋਂ ਨੀ ਨਾ ਬੋਲਦੀ, ਤੇ ਜਦ ਤੱਕ ਬੀਜੇਪੀ ਦੇ ਵਿੱਚੋਂ ਵਾਹਿਗੁਰੂ ਦੀ ਕਿਰਪਾ ਨੀ ਬੋਲਦੀ ਤਦ ਤੱਕ ਜਿਹੜਾ ਹੈਗਾ ਆ ਇਹਤੇ ਡਿਸਕਸ਼ਨ ਕਰਨੀ ਹੀ ਫਜ਼ੂਲ ਆ। ਪਤਾ ਨੀ ਉੱਥੇ ਕੀ ਟਰਮ ਐਂਡ ਕੰਡੀਸ਼ਨ ਰੱਖ ਹੁੰਦੀਆਂ ਆ ਜੀ, ਤੇ ਬਟ ਦੇਖੋ ਇਹਨਾਂ ਦੀ ਕਿਸਮਤ ਚੰਗੀ ਆ ਇਸ ਵੇਲੇ ਅਕਾਲੀ ਦਲ ਦੀ ਕਿਸਮਤ ਇਹ ਚੰਗੀ ਜੀ। ਜਿਹੜੀ ਖਬਰ ਤੁਸੀਂ ਕਰਨੀ ਹੈਗੀ ਆ ਜੀ ਅਮਰੀਕਾ ਦੇ ਵਿੱਚ ਜਿਹੜਾ ਆਰ ਐਸ ਐਸ ਦਾ ਕਿੰਨਾ ਵਿਰੋਧ ਹੋ ਰਿਹਾ ਜੀ,
1: ਬਿਲਕੁਲ
0: ਜੀ ਹਾਂਜੀ, ਉਹ ਮਨਿਓਰਟੀ ਨੂੰ ਲੈ ਕੇ ਹੋ ਰਿਹਾ ਵੀ ਤੁਸੀਂ ਮਨਿਓਰਟੀ ਦੇ ਤਸ਼ੱਦਦ ਕਰਦੇ ਆ ਜੀ। ਉਹ ਐਟ ਲੀਸਟ ਉਹਨਾਂ ਦਾ ਉਹਨਾਂ ਨੇ ਹੁਣ ਆਉਂਦਿਆਂ ਨਾਲ ਹੀ ਪਹਿਲਾਂ ਤਾਂ ਅਕਾਲੀ ਦਲ ਨਾਲ ਤਾਂ ਅਲਾਇੰਸ ਹੋ ਜਾਊਗਾ ਜੀ, ਬਹੁਤ ਛੇਤੀ ਹੋਊਗਾ ਕਿਉਂਕਿ ਉਹ ਚਾਹੁਣਗੇ ਕਿ ਹਾਂ ਜੀ ਵੀ ਬੀਜੇਪੀ ਵਾਲੇ ਵੀ ਸਾਡੇ ਨਾਲ ਸਿੱਖ ਚਿਹਰਾ ਵੀ ਹੋ ਸਕਦਾ ਹੈਗਾ, ਕੋਈ ਚਾਰ ਮੁਸਲਿਮ ਮਤਲਬ ਜਿਹੜੇ ਹੈਗੇ ਫੇਸਿਸ ਵੀ ਨਾਲ ਜਿਹੜੇ ਆ ਉਹ ਰੱਖਣ ਜੀ, ਕਿਉਂਕਿ ਜੋ ਜਿੱਦਾਂ ਦਾ ਹਸ਼ਰ ਹੋਇਆ ਨਾ ਜੀ ਜਿੱਦਾਂ ਦਾ ਕਦੀ ਇਹਨਾਂ ਨੇ ਐਕਸਪੈਕਟ ਕੀਤਾ ਹੀ ਨਹੀਂ ਸੀਗਾ।
1: ਨਾਲੇ ਵੱਡੀ ਗੱਲ ਇਹ ਵੀ ਹੈ ਸੈਣੀ ਸਾਹਿਬ ਉਹਦੇ ਵਿੱਚ ਕਿ ਐਤਕੀ ਹੈ ਨਾ ਜਾਂ ਵੱਖਵਾਦੀ ਜਿਹੜੀਆਂ ਜਥੇਬੰਦੀਆਂ ਨੇ ਜਾਂ ਆਪਣੇ ਖਾਲਿਸਤਾਨੀ ਜਥੇਬੰਦੀਆਂ ਨੇ ਉਹਨਾਂ ਦਾ ਨਾਮ ਨਹੀਂ ਆ ਰਿਹਾ ਐਤਕੀ, ਉੱਥੇ ਲੋਕਲ ਜਿਹੜੇ ਨੇ ਜਾਂ ਮਮਦਾਨੀ ਉੱਥੇ ਦੇ ਮੇਅਰ ਨੇ ਨਿਊਯਾਰਕ ਦੇ ਜਾਂ ਹੋਰ ਜਿਹੜੇ ਉੱਥੇ ਦੇ ਉਹ ਆਪਣੀਆਂ ਭਾਸ਼ਾਵਾਂ ਭਾਸ਼ਾ ਦੇ ਵਿੱਚ ਜਾਂ ਇੰਗਲਿਸ਼ ਦੇ ਵਿੱਚ ਹੀ ਮਤਲਬ ਕਿ ਉਹ ਚੀਜ਼ ਨੂੰ ਐਕਸਪਲੇਨ ਕਰ ਰਹੇ ਨੇ ਲੋਕਾਂ ਦੇ ਸਾਹਮਣੇ। ਉਹ ਸਮਾਂ ਉਹ ਯਾਦ ਕਰਾ ਰਹੇ ਨੇ ਕਿ ਮੋਦੀ ਸਾਹਿਬ ਜਦੋਂ ਸੀਗੇ ਕਿ ਇਹਨਾਂ ਨੂੰ ਬੈਨ ਕੀਤਾ ਹੋਇਆ ਸੀ ਅਮਰੀਕਾ ਦੇ ਵਿੱਚ, ਤੇ ਦੂਸਰਾ ਉਹਦੇ ਵਿੱਚ ਇਹ ਵੀ ਕਹਿ ਰਹੇ ਹਨ ਕਿ ਆਰ ਐਸ ਐਸ ਦਾ ਪਿਛੋਕੜ ਜਾਂ ਇਹ ਆਪਣੀ ਇੱਕ ਆਰਮੀ ਤਿਆਰ ਕਰ ਕੀਤੀ ਹੋਈ ਹੈ ਇਹਨਾਂ ਨੇ ਕਿੱਦਾਂ ਕਰਦੇ ਆ, ਉਹ ਸਾਰਾ ਉਹ ਚੀਜ਼ਾਂ ਐਕਸਪਲੇਨ ਕਰ ਰਹੇ ਨੇ ਜੀ। ਕਿਤੇ ਨਾ ਕਿਤੇ ਇਹ ਚੀਜ਼ ਦਾ ਡੈਂਟ ਜਿਹੜਾ ਆਰ ਐਸ ਐਸ ਦਾ ਜਿਹੜਾ ਅਮਰੀਕਾ ਦੇ ਵਿੱਚ ਉਹ ਜਿਹੜਾ ਈਵੈਂਟਸ ਹੋਣਾ ਹੈ, ਚਾਹੇ ਮੋਦੀ ਸਾਹਿਬ ਨੇ ਜਾਂ ਹੋਰ ਸਾਰਾ ਕੁਝ ਰਲਿਆ ਗਲਿਆ ਹੀ ਹੁੰਦਾ ਹੈ ਸਾਰੀਆਂ ਚੀਜ਼ਾਂ ਨੇ, ਪਰ ਇਹਦਾ ਡੈਂਟ ਮੈਨੂੰ ਲੱਗਦਾ ਕਿਤੇ ਨਾ ਕਿਤੇ ਟਰੰਪ ਨੂੰ ਵੀ ਪੈ ਸਕਦਾ ਹੈ ਜੀ।
0: ਨਹੀਂ ਸਰ ਟਰੰਪ ਨੂੰ ਤਾਂ ਕੀ ਪੈਣਾ ਹੈਗਾ ਆ, ਉੱਥੇ ਤਾਂ ਇੰਡੀਆ ਝੁਕਿਆ ਪਿਆ ਸੀਗਾ ਪੂਰੀ ਤਰ੍ਹਾਂ ਜੀ। ਸਵਾਲ ਤਾਂ ਇਹ ਹੈਗਾ ਆ ਕਿ ਕਾਂਗਰਸ ਨੇ ਉਹਨਾਂ ਦਾ ਥਿੰਕ ਟੈਂਕ ਜਿਹੜਾ ਹੈਗਾ ਨਾ ਜੀ, ਉਹਨਾਂ ਨੇ ਕੀ ਕੀਤਾ ਵੀ ਪਹਿਲਾਂ ਤਾਂ ਇਹ ਉਹਦੇ ਫੀਲਡ ਦੇ ਵਿੱਚ ਹੀ ਜਾ ਕੇ ਖੇਡਣ ਲੱਗ ਪਏ ਸੀਗੇ ਜੀ,
1: ਜਿੱਦਾਂ
0: ਰਾਹੁਲ ਗਾਂਧੀ ਜਨੇਊ ਪਾ ਕੇ ਬਹਿ ਗਿਆ ਸੀਗਾ ਜੀ, ਹਾਂਜੀ ਵੀ ਹਿੰਦੂਆਂ ਨੂੰ ਦੱਸਿਆ ਜਾਏ ਵੀ ਇੱਦਾਂ ਕਰਕੇ ਆ ਜੀ ਪੈ ਅਸੀਂ ਵੀ ਹਿੰਦੂ ਹੀ ਆ ਜੀ। ਉਹ ਜਦੋਂ ਲੋਕਾਂ ਨੇ ਦੇਖਿਆ ਵੀ ਭਾਈ ਤੁਸੀਂ ਤਾਂ ਆਪ ਉਹਨਾਂ ਦੀ ਪਿੱਚ ਤੇ ਜਾ ਕੇ ਖੇਡਦੇ ਆ, ਜੇ ਅਗਲਿਆਂ ਨੇ ਹਿੰਦੂਆਂ ਨੇ ਵੋਟ ਪਾਉਣੀ ਹੋਊਗੀ ਤੇ ਉਹ ਕਾਂਗਰਸ ਨੂੰ ਕਿਉਂ ਪਾਉਣਗੇ, ਉਹ ਤਾਂ ਫਿਰ ਬੀਜੇਪੀ ਨੂੰ ਹੀ ਪਾਉਣਗੇ ਜੀ। ਜੇ ਬੰਦੇ ਨੇ ਜਿਸ ਬੰਦੇ ਨੇ ਇਹ ਫੈਕਟਰ ਸੋਚ ਕੇ ਪਾਉਣੀ ਆ, ਬਾਅਦ ਦੇ ਵਿੱਚ ਕਾਂਗਰਸ ਦੇ ਥਿੰਕ ਟੈਂਕ ਨੇ ਜਿਹੜਾ ਆ ਤੁਸੀਂ ਦੇਖੋ ਨਾ ਵੀ ਰਾਹੁਲ ਗਾਂਧੀ ਨੇ ਬਸ ਆਰ ਐਸ ਐਸ ਨੂੰ ਹਰ ਜਗ੍ਹਾ ਟਾਰਗੇਟ ਕੀਤਾ, ਹਰ ਜਗ੍ਹਾ ਟਾਰਗੇਟ ਕੀਤਾ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਜਾ ਕੇ ਟਾਰਗੇਟ ਕੀਤਾ। ਅਲਟੀਮੇਟਲੀ ਕੀ ਹੋਇਆ, ਇੱਕ ਵੇਵ ਬਣ ਗਈ, ਇੱਕ ਵੇਵ ਬਣ ਗਈ ਹੈਗੀ ਆ, ਉਸ ਤਰ੍ਹਾਂ ਦੇ ਬੰਦੇ ਲੋਕ, ਓਦਾਂ ਦਾ ਪ੍ਰਚਾਰ, ਓਦਾਂ ਦਾ ਲਿਟਰੇਚਰ, ਠੀਕ ਹੈ ਨਾ ਜੀ।
1: ਨਾਲੇ

0: ਦੇ ਵਿੱਚ ਇੱਕ ਇੱਕ ਫੈਕਟਰ ਹੋਰ ਹੈ ਸੈਣੀ ਸਾਹਿਬ, ਜੋ ਚਾਹੇ ਕੈਨੇਡਾ ਦੇ ਵਿੱਚ, ਚਾਹੇ ਆਪਣੇ ਇੰਡੀਅਨ ਕਮਿਊਨਿਟੀ ਹੈ, ਚਾਹੇ ਪੰਜਾਬੀ ਕਮਿਊਨਿਟੀ ਹੈ, ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਉੱਥੇ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਵੀ ਇਹ ਚੀਜ਼ਾਂ ਉੱਥੇ ਮਤਲਬ ਕਿ ਬੂਸਟ ਹੋ ਰਹੀਆਂ ਨੇ ਕਿਸੇ ਪਾਸੇ, ਲੋਕ ਉਹ ਸੋਚਦੇ ਨੇ।
1: ਭਾਰਤ ਸਾਹਿਬ ਬੇਨਤੀ ਇਹ ਹੈਗੀ ਆ ਕਿ ਜਿਹੜੀ ਚੀਜ਼ ਤੁਹਾਡੀ ਸਟਰੈਂਥ ਹੁੰਦੀ ਆ ਨਾ
0: ਜੀ,
1: ਉਹੋ ਚੀਜ਼ ਤੁਹਾਡੀ ਕਮਜ਼ੋਰੀ ਵੀ ਹੁੰਦੀ ਆ,
0: ਬਣ ਜਾਂਦੀ ਆ ਜੀ।
1: ਹਾਂਜੀ, ਉਹ ਸਮਾਂ ਹੁੰਦਾ ਆ, ਕਿਸੇ ਟਾਈਮ ਤੇ ਉਹ ਸਟਰੈਂਥ ਲੱਗਦੀ ਹੁੰਦੀ ਆ, ਕਿਸੇ ਟਾਈਮ ਤੇ ਫਿਰ ਉਹ ਕਮਜ਼ੋਰੀ ਬਣ ਜਾਂਦੀ ਆ, ਜੋ ਅੱਜ ਇਹਨਾਂ ਦੇ ਹਾਲਾਤ ਹੋਏ ਆ ਜੀ।
0: ਬਿਲਕੁਲ ਆ ਜੀ।
1: ਸੋ ਇਸ ਕਰਕੇ ਉਧਰੋਂ ਜੈਨਜੀ ਦਾ ਜਿਹੜਾ ਹੈਗਾ ਆ, ਵੀ ਯੂਥ ਜਿਹੜਾ ਆ, ਦੂਜਾ ਜਿਹੜਾ ਆ, ਇੱਥੇ ਇਹਨਾਂ ਨੇ ਕਦੀ ਸੋਚਿਆ ਹੀ ਨਹੀਂ ਸੀ ਵੀ ਇੰਨੀ ਅਨਰੈਸਟ ਸਾਡੇ ਮਤਲਬ ਰਾਜ ਦੇ ਵਿੱਚ ਹੋ ਜਾਊਗੀ, ਜਾਂ ਯੂਥ ਜਿਹੜਾ ਹੈਗਾ, ਜਿਹੜਾ ਜਿਸ ਚੀਜ਼ ਨੂੰ ਇਹ ਕੈਜੂਅਲੀ ਲੈਂਦੇ ਸੀ ਨਾ, ਵੀ ਵਾਰ ਵਾਰ ਪੇਪਰ ਹੋ ਗਏ ਜੀ ਲੀਕ ਜੀ, ਹਾਂਜੀ, ਛੇ ਛੇ ਮਹੀਨੇ ਅੱਠ ਅੱਠ ਮਹੀਨੇ ਰਿਜ਼ਲਟ ਨਹੀਂ ਆਉਣਾ ਜੀ, ਤੇ ਫਿਰ ਜਿਹੜਾ ਆ ਕਿਸੇ ਬੱਚਿਆਂ ਦੀ ਲਾਈਫ ਨਾਲ ਤਾਂ ਖੇਡੀ ਜਾ ਰਹੇ ਸੀ।
0: ਬਿਲਕੁਲ, ਉਹ ਵੀ ਇੰਟਰਨੈਸ਼ਨਲ
1: ਮੁੱਦਾ ਬਣ ਗਿਆ ਨਾ, ਰੁਜ਼ਗਾਰ। ਹਾਂਜੀ, ਵੱਡਾ ਦੇਸ਼ ਆ, ਰੁਜ਼ਗਾਰ ਤੇ ਫੋਕਸ ਕਰਨਾ ਚਾਹੀਦਾ ਸੀ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ ਇਹਨਾਂ ਦੀ ਪ੍ਰਾਇਓਰਿਟੀ ਹੋਣੀ ਚਾਹੀਦੀ ਸੀ, ਸਰਕਾਰਾਂ ਨੇ ਕੀਤਾ ਹੀ ਕੁਛ ਨੀ ਜੀ।
0: ਬਿਲਕੁਲ,
1: ਇਸ ਕਰਕੇ ਜਿਹੜਾ ਹੈਗਾ ਆ ਹੁਣ ਜਿਸ ਮਤਲਬ ਇਹ ਫਸੇ ਆ ਨਾ ਜਿਸ ਟ੍ਰੈਪ ਦੇ ਵਿੱਚ, ਉਹਦੇ ਕਰਕੇ ਜਿਹੜਾ ਹੈਗਾ ਆ, ਹੋ ਸਕਦਾ ਇਹਦਾ ਅਕਾਲੀ ਦਲ ਨੂੰ ਬੈਨੀਫਿਟ ਹੋਊਗਾ, ਛੇਤੀ ਤੋਂ ਛੇਤੀ ਅਲਾਇੰਸ ਕਰਨ ਦੀ ਕੋਸ਼ਿਸ਼ ਕਰਨਗੇ ਜੀ, ਤਾਂ ਕਿ ਸਾਡੀ ਦਿੱਖ ਜਿਹੜੀ ਆ ਉਹ ਸੈਕੂਲਰ ਦਿਖੇ ਜੀ।
0: ਬਿਲਕੁਲ
1: ਸਾਹਿਬ,
0: ਕਿਉਂਕਿ ਉਹਦੇ ਅਮਰੀਕਾ ਦੇ ਵਿੱਚ ਪਹਿਲਾਂ ਵੀ ਚੇਤਾਵਨੀ ਦਿੱਤੀ ਹੋਈ ਹੈ ਕਿ ਰੈਡ ਲਕੀਰ ਦੇ ਉੱਤੇ ਰੱਖੇ ਹੋਏ ਨੇ, ਚਾਹੇ ਉਹ ਇੰਡੀਆ ਆ, ਚਾਈਨਾ ਆ, ਕੁਝ ਘੱਟ ਗਿਣਤੀਆਂ ਦੇ ਨਾਲ ਜੋ ਬਿਹੇਵ ਆ, ਜਾਂ ਹੋਰ ਇੱਕ ਦੋ ਮੁਲਕ ਹੈਗੇ ਆ, ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਹੈਗੇ ਆ, ਜਦੋਂ ਵਰਤਣਾ ਚਾਹਣਗੇ ਉਸ ਚੀਜ਼ ਨੂੰ ਜ਼ਰੂਰ ਵਰਤਣਗੇ, ਇਹ ਤਾਂ ਕਿਤੇ ਗਿਆ ਹੀ ਨਹੀਂ ਹੈ ਜੀ। ਬਿਲਕੁਲ ਹੈ।
1: ਪਰ ਇਹ ਸਭ ਵੈਸੇ ਵੀ ਜਿਹੜਾ ਹੈਗਾ ਨਾ ਜੀ, ਉਹ ਕਹਿੰਦੇ ਹੁੰਦੇ ਆ ਵੀ ਉਹ ਕਬੀਰ ਦਾ ਇੱਕ ਦੋਹਾ ਆ
0: ਜੀ,
1: ਉਹ ਕਹਿੰਦੇ ਵੀ ਦੋ ਬੇੜੀਆਂ ਚ ਜਿਹੜਾ ਪੈਰ ਰੱਖਦਾ ਹੁੰਦਾ ਉਹ ਡੁੱਬਦਾ ਹੀ ਡੁੱਬਦਾ ਹੁੰਦਾ, ਇਹ ਰੱਖਦੇ ਸੀ ਦੋ ਬੇੜੀਆਂ ਚ ਪੈਰ, ਹੁਣ ਸਮਾਂ ਨਹੀਂ ਹੈ, ਸਮਾਂ ਇਹ ਹੈਗਾ ਆ ਵੀ ਜਿਹਨਾਂ ਨਿਰਦੈਵ ਦੀ ਆ ਨਾ ਉਹਨਾਂ ਨਿਭਾਓ,
0: ਨਿਭਾਓ,
1: ਜਿਹੜਾ ਤੁਹਾਡੇ ਲਈ ਜਾਨ ਦਿੰਦਾ ਉਹਦੇ ਲਈ ਜਾਨ ਦਿਓ, ਜਿਹੜਾ ਉਹਦਾ ਦੁਸ਼ਮਣ ਫਿਰ ਤੁਹਾਡਾ ਵੀ ਦੁਸ਼ਮਣ।
0: ਬਿਲਕੁਲ ਹੈ ਜੀ, ਬਿਲਕੁਲ।
1: ਹਾਂਜੀ, ਇਸ ਕਰਕੇ ਦੋ ਬੇੜੀਆਂ ਚ ਪੈਰ ਰੱਖਣੇ ਇਹਨਾਂ ਨੂੰ ਮਹਿੰਗੇ ਪੈ ਰਹੇ ਹੈਗੇ, ਇਹਨਾਂ ਦੀ ਵਜ੍ਹਾ ਨਾਲ ਬ੍ਰਿਕਸ ਜਿਹੜਾ ਹੈਗਾ ਆ, ਕਿਉਂਕਿ ਸਾਡੀ ਵਿਦੇਸ਼ ਨੀਤੀ ਜਿਹੜੀ ਹੈਗੀ ਆ ਇੱਕ ਨੌਕਰਸ਼ਾਹ ਤੈਅ ਕਰ ਰਿਹਾ, ਹੀ ਇਜ਼ ਨਾਟ ਪੋਲੀਟੀਕਲ ਪਰਸਨ।
0: ਹਾਂਜੀ,
1: ਕਿਉਂਕਿ ਵਿਦੇਸ਼ ਮੰਤਰੀ ਜਿਹੜਾ IAS ਸੀਗਾ, ਉਹਨੂੰ ਰਿਟਾਇਰਮੈਂਟ ਤੋਂ ਬਾਅਦ ਉਹਨੂੰ ਫੇਰ ਮੁੜ ਕੇ ਜਿਹੜਾ ਹੈਗਾ ਆ ਵਿਦੇਸ਼ ਮੰਤਰੀ ਬਣਾ ਦਿੱਤਾ
0: ਜੀ, ਨਾਲੇ ਉਹ ਵੀ ਇੱਕ ਕਿਤੇ ਨਾ ਕਿਤੇ ਖਤਰਾ ਬਣ ਰਿਹਾ ਨਾ, ਜਿੱਦਾਂ ਹੁਣ ਅਰਬ ਮੁਲਕ ਹੋ ਗਿਆ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਇੱਕ ਹੋ ਰਹੇ ਨੇ ਜੀ, ਮੱਕਾ ਸਮਝੌਤਾ ਕਰ ਰਹੇ ਨੇ, ਤਾਂ ਉਹਦੇ ਵਿੱਚ ਵੀ ਚੇਤਾਵਨੀਆਂ ਜ਼ਰੂਰ ਆ ਰਹੀਆਂ ਨੇ ਬੰਗਲਾਦੇਸ਼ ਨੂੰ, ਮਤਲਬ ਕਿ ਇਹ ਫਾਇਦੇ ਵਾਲੀ ਆ ਜਾਂ ਉਹਦੇ ਨੁਕਸਾਨ ਵਾਲੀ, ਇਹ ਤਾਂ ਸਮਾਂ ਦੱਸੇਗਾ ਆਉਣ ਵਾਲੇ ਸਮੇਂ ਚ। ਉਹ ਜਿੱਦਾਂ ਕਿ ਹੁਣ ਇਹਨਾਂ ਮੁਲਕਾਂ ਦੇ ਵਿੱਚ ਨੈਟੋ ਹੈਗੀ ਆ ਜੀ, ਉਹ ਆਪਣੀ ਅਰਬ ਮੁਲਕਾਂ ਦੀ ਨੈਟੋ ਬਣਾ ਰਹੇ ਨੇ, ਤੇ ਉਹਦੇ ਵਿੱਚ ਤੁਰਕੀ ਵੀ ਹੋ ਸਕਦਾ ਕਿ ਵੱਡੇ ਪੱਧਰ ਦੇ ਉੱਤੇ ਕਿਤੇ ਨਾ ਕਿਤੇ ਕੁਝ ਜਿਹੜਾ ਮੁੱਦੇ ਲੈ ਕੇ ਚੱਲ ਰਿਹਾ ਹੈ, ਹੋ ਸਕਦਾ ਕਿ ਇੰਡੀਆ ਨੂੰ ਚਾਰੋਂ ਪਾਸਿਆਂ ਤੋਂ ਘੇਰਨ ਦਾ ਵੀ ਮਕਸਦ ਇਹਦੇ ਵਿੱਚ ਹੋ ਸਕਦਾ ਹੈ ਜੀ।
1: ਨਹੀਂ ਭਾਰਤ ਸਾਹਿਬ, ਇਸ ਚੀਜ਼ ਤੋਂ ਮੈਂ ਪੂਰੇ ਫੇਸ ਚ ਇੰਡੀਆ ਨੂੰ ਨਹੀਂ ਘੇਰਿਆ ਜਾ ਸਕਦਾ ਹੈਗਾ, ਇੰਡੀਆ ਚ ਬਹੁਤ ਸਟਰੈਂਥ ਆ, ਏਦਾਂ ਦੀ ਕੋਈ ਗੱਲ ਨਹੀਂ
0: ਜੀ,
1: ਸਾਨੂੰ ਜਿਹੜਾ ਹੈਗਾ ਆ ਮਾਰਦੇ ਆ, ਸਾਡੇ ਲੀਡਰ ਮਾਰਦੇ ਆ
0: ਜੀ।
1: ਸੋ ਇਸ ਕਰਕੇ ਜਿਹੜਾ ਆ, ਜਿਹੜਾ ਨਾ ਜਨਤਾ ਦਾ ਤੇ ਲੀਡਰਾਂ ਦਾ ਆਪਸ ਚ ਜਦੋਂ ਗੈਪ ਪੈ ਜਾਂਦਾ ਨਾ ਜੀ, ਉਸ ਵੇਲੇ ਜਿਹੜਾ ਹੈਗਾ ਆ ਫੇਥ ਟੁੱਟ ਜਾਂਦਾ ਆ, ਤੇ ਫੇਰ ਜਿਹੜਾ ਆ ਦੇਸ਼ ਕਮਜ਼ੋਰ ਲੱਗਣ ਲੱਗ ਪੈਂਦਾ, ਅਦਰਵਾਈਜ਼ ਲੋਕਾਂ ਦੇ ਵਿੱਚ ਸਟਰੈਂਥ ਹੈ ਇੰਨੀ ਹੈਗੀ ਆ। ਸਰ ਅੱਜ ਜਿਹੜਾ ਹੈਗਾ ਆ ਕੋਈ ਮਤਲਬ ਏਦਾਂ ਦੀ ਗੱਲ ਹੁੰਦੀ ਆ ਵੀ ਸਾਡੇ ਦੇਸ਼ ਦੇ ਉੱਤੇ ਮਤਲਬ ਕੋਈ ਭੀੜ ਪੈਂਦੀ ਹੈਗੀ ਆ, ਤੇ ਇਹ ਲੋਕਾਂ ਨੇ ਸਾਰਾ ਕੁਛ ਭੁੱਲ ਕੇ ਤੇ ਉਧਰ ਹੋ ਜਾਣਾ ਜੀ ਬਸ।
0: ਬਿਲਕੁਲ ਆ ਜੀ, ਬਿਲਕੁਲ ਆ ਜੀ।
1: ਹਾਂਜੀ, ਤੁਸੀਂ ਦੇਖੋ ਨਾ, ਗੱਲ ਤਾਂ ਇਹ ਆ ਵੀ ਹੜ ਆਏ ਹੈਗੇ ਸੀਗੇ, ਕਿਸੇ ਨੇ ਦੇਖਿਆ ਵੀ ਸਰਕਾਰ ਕਿਹਦੀ ਹੈਗੀ ਕਿਹਦੀ ਨਹੀਂ, ਸਰਕਾਰ ਦੀ ਡਿਊਟੀ ਆ ਜਿੱਦਾਂ ਮਰਜ਼ੀ, ਲੋਕ ਦੌੜ ਪਏ,
0: ਦੌੜ ਪਏ ਜੀ, ਆਪ ਮੁਹਾਰੇ ਹੋ ਗਏ।
1: ਹਾਂਜੀ ਕਈ ਚੀਜ਼ਾਂ ਫੇਕ ਵੀ ਹੈਗੀਆਂ। ਉੱਥੇ ਜੱਜਿਸ ਜਿਹੜੇ ਹੈਗੇ ਨਾ ਜੀ, ਉਦੋਂ ਪੰਜ ਜੱਜਾਂ ਦੀ ਬੈਂਚ ਬੈਠੀ ਸੀ, ਤੇ ਉੱਥੇ ਇੱਕ ਲੇਡੀ ਜੱਜ ਨੇ ਇਹ ਗੱਲ ਕਹੀ, ਕਹਿੰਦੀ ਵੀ ਵਕੀਲ ਜਿਹੜੇ ਹੈਗੇ ਆ AI ਤੋਂ ਪਟੀਸ਼ਨ ਡਰਾ ਕਰਕੇ ਲੈ ਆਉਂਦੇ ਆ, ਵਿੱਚ ਕੇਸ ਰੈਫਰੈਂਸ ਦੇ ਦਿੰਦੇ ਹੈਗੇ ਆ, ਜਿਹੜਾ ਕਿ ਕੇਸ ਕਦੀ ਚੱਲਿਆ ਹੀ ਨਹੀਂ ਹੁੰਦਾ।
0: ਹਾਂਜੀ,
1: ਉਹ ਇਮੈਜਿਨਰੀ ਜਿਹੜੇ ਹੈਗੇ ਕੇਸਾਂ ਦੇ ਨਾਂ ਲਿਖ ਕੇ, ਤੇ ਓਦਾਂ ਹੀ ਜਿਹੜਾ ਹੈਗਾ ਆ ਟਾਈਟਲ ਪਾ ਦਿੰਦੇ ਹੈਗੇ ਜਿੱਦਾਂ ਮਰਜ਼ੀ। ਇਹ ਵਟ ਇਜ਼ AI, ਆਖਰ ਤਾਂ AI ਜਿਹੜੀ ਹੈਗੀ ਆ ਕਿਸੇ ਨਾ ਕਿਸੇ ਤੋਂ ਡਾਟਾ ਚੱਕਿਆ ਨਾ ਉਹਨੇ, ਡਾਟਾ ਫੇਕ ਵੀ ਹੋ ਸਕਦਾ ਜੀ।
0: ਬਿਲਕੁਲ।
1: ਸੋ ਇਸ ਕਰਕੇ ਜਿਹੜਾ ਹੈਗਾ AI ਜਿਹੜੀ ਹੈਗੀ ਆ ਇਟ ਇਜ਼ ਹੈਲਪਫੁਲ, ਪਰ ਇਹਨੂੰ ਸਾਵਧਾਨੀ ਨਾਲ ਵਰਤਣ ਦੀ ਲੋੜ ਆ। ਸਮ ਟਾਈਮਸ ਕੀ ਹੁੰਦਾ ਹੈਗਾ ਆ ਕਿ ਜਿਹੜੀ ਕਿਤਾਬੀ ਨੌਲੇਜ ਹੁੰਦੀ ਆ ਨਾ, ਜਿੱਦਾਂ ਜੋਤਿਸ਼ ਦੀ ਗੱਲ ਕਰਦੇ ਹੈਗੇ,
0: ਹਾਂਜੀ
1: ਸਰ, ਉਹ ਚੀਜ਼ਾਂ ਜਿਹੜੀਆਂ ਹੁੰਦੀਆਂ ਉਹ ਰੈਲੇਟਿਵਲੀ ਐਗਜ਼ਾਮਿਨ ਕਰੀਆਂ ਹੁੰਦੀਆਂ, ਸਾਹਮਣੇ ਬੈਠਾ ਬੰਦਾ ਦਿਸਦਾ ਜਿਹੜਾ ਤੁਹਾਨੂੰ, ਜਾਂ ਤੁਹਾਡੇ ਕੋਲ ਕਰੰਟ ਪ੍ਰੋਬਲਮ ਹੈਗੀ ਆ ਜਿਹੜੀ, ਉਹਨੂੰ ਤੁਸੀਂ ਕਿਸ ਤਰੀਕੇ ਨਾਲ ਹੈਂਡਲ ਕਰਨਾ ਆ, ਜੋ ਇੱਕ ਹਿਊਮਨ ਜਿਹੜਾ ਆ ਉਹ ਆਪਣੇ ਐਂਗਲ ਨਾਲ ਸੋਚ ਸਕਦਾ ਆ, ਉਹ AI ਨਹੀਂ ਸੋਚ ਸਕਦੀ।
0: ਬਿਲਕੁਲ।
1: ਉਹਦੇ ਵਿੱਚ ਸੈਂਟੀਮੈਂਟਸ ਨਹੀਂ ਹੋਣਗੇ, ਉਹਦੇ ਵਿੱਚ ਜਿਹੜਾ ਹੈ ਉਹਨੂੰ ਤਾਂ ਕਰੰਟ ਸਿਚੁਏਸ਼ਨ ਦਿਓਗੇ ਤੁਸੀਂ, ਉਹਦੇ ਮੁਤਾਬਕ ਉਹ ਤੁਹਾਨੂੰ ਜਿਹੜਾ ਹੈਗਾ ਆ ਸੋਲੂਸ਼ਨ ਦੇ ਦਊਗੀ,
0: ਦੇ ਦਊਗੀ।
1: ਜਦਕਿ ਜਦੋਂ ਸਾਹਮਣੇ ਬੰਦੇ ਦੇ ਹੁੰਦਾ ਹੈ ਬੰਦਾ, ਉਸ ਵੇਲੇ ਬੰਦੇ ਨੂੰ ਜਿਹੜਾ ਹੈਗਾ ਬੰਦੇ ਦੇ ਦਿਮਾਗ ਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਹੈਗੀਆਂ, ਬੰਦਾ ਉਹਨੂੰ ਅਬਜ਼ਰਵ ਕਰਦਾ ਜੀ।
0: ਜੀ ਬਿਲਕੁਲ।
1: ਸੋ ਉਹਨਾਂ ਦੇ ਕਹਿਣ ਦਾ ਮਤਲਬ ਇਹ ਸੀ ਵੀ AI ਜਿਹੜੀ ਹੈਗੀ ਆ ਉਹਦੀ ਵਰਤੋਂ ਜ਼ਰੂਰ ਕਰ ਲੋ, ਪਰ ਜਿਹੜਾ ਹੈਗਾ ਕੌਸ਼ੀਅਸਲੀ ਕਰੋ। ਪਰ ਹਾਂ, AI ਕਦੀ ਵੀ ਜਿਹੜਾ ਹੈਗਾ ਆ ਵੀ ਨਾ ਤਾਂ ਜੱਜ ਦੀ ਜਗ੍ਹਾ ਲੈ ਸਕਦੀ, ਨਾ ਵਕੀਲ ਦੀ ਜਗ੍ਹਾ ਲੈ ਸਕਦੀ ਹੈਗੀ। ਜਜਮੈਂਟਸ ਜਿਹੜੀਆਂ ਆ, ਜੱਜ ਜੋ ਆਪਣੇ ਮਨ ਨਾਲ ਸੋਚ ਕੇ ਆਪਣੇ ਵਿਵੇਕ ਨਾਲ ਸੋਚ ਕੇ ਲਿਖ ਸਕਦਾ, ਉਹ AI ਨਹੀਂ ਕਰ ਸਕਦੀ। ਇਹਦੀ ਹੈਲਪ ਲਈ ਜਾ ਸਕਦੀ ਹੈਗੀ, ਬਟ ਇਹਨੂੰ ਐਬਸੋਲਿਊਟ ਜਾਂ ਅੰਨਾ ਜਿਹੜਾ ਹੈਗਾ ਨਾ ਦੇਖ ਕੇ, ਮਤਲਬ ਉਹ ਓਦਾਂ ਦੀ ਵਰਤੋਂ ਕੀਤੀ ਜਾ ਸਕਦੀ, ਇਹੀ ਉਹਨਾਂ ਦੀ ਇੰਟੈਂਸ਼ਨ ਸੀ, ਇਹੀ ਉਹਦਾ ਕ੍ਰਕਸ ਹੈ ਜੀ।
0: ਸੈਂਟ ਸਾਹਿਬ, ਆਖਰ ਦੇ ਵਿੱਚ ਇੱਕ ਹਾਈ ਕੋਰਟ ਦਾ ਫੈਸਲਾ ਆਇਆ ਜੀ, ਪਟੀਸ਼ਨ ਵੈਸੇ ਹਾਸੋ ਹੀ ਨਹੀਂ ਲੱਗੀ ਸੀ। ਪਤਨੀ ਕੋਈ ਨੌਕਰ ਨਹੀਂ ਹੈ, ਸੱਸ ਸਹੁਰੇ ਦੀ ਸੇਵਾ ਦੇ ਘਰ ਦੇ ਕੰਮਾਂ ਲਈ ਮਜਬੂਰ ਨਹੀਂ ਕਰ ਸਕਦਾ ਪਤੀ, ਏਦਾਂ ਦਾ ਇੱਕ ਫੈਸਲਾ ਆਇਆ। ਕਹਿੰਦੇ ਬਰਾਬਰ ਦੇ ਦੋਵੇਂ ਹੀ ਹੋਣੇ ਚਾਹੀਦੇ ਨੇ ਕੰਮ ਕਾਰ ਕਰਨ ਨੂੰ ਘਰ ਦੇ ਵਿੱਚ, ਉਹਨੇ ਕਿਹੜਾ ਮਤਲਬ ਕਿ ਨੌਕਰਿਆਂ ਨਹੀਂ ਲਿਆਂਦੀ ਹੈ, ਪਤਨੀ ਹੈ ਉਹਦੀ।
1: ਭਾਰੀ ਸਾਹਿਬ ਦੇਖੋ, ਬਿਲਕੁਲ ਤੁਸੀਂ ਦੇਖੋ, ਮੈਨੂੰ ਇਹ ਨੀ ਸਮਝ ਆਉਂਦਾ ਵੀ ਤੁਸੀਂ ਹੱਸੀ ਕਿਉਂ ਜਾਂਦੇ ਹੈਗੇ ਇਹ ਪੜ੍ਹ ਕੇ, ਹਾਂਜੀ ਕਿਉਂ ਖੁਸ਼ ਹੋ ਰਹੇ ਹੈਗੇ?
0: ਮੈਂ ਹੱਸਦਾ ਤਾਂ ਆਇਆ, ਔਜਲਾ ਸਾਹਿਬ ਨੇ ਲਿਖਿਆ, ਵੈਸੇ ਆਪਾਂ ਗੱਲ ਕਰਦੇ ਸੀਗੇ ਅਕਾਲੀ ਦਲ ਤੇ BJP ਦੀ, ਤੇ ਉਹਨਾਂ ਨੇ ਕਿਹਾ ਰਾਜਨ ਜੀ ਜਿਵੇਂ ਤੁਹਾਡੇ ਮੁਤਾਬਕ ਪਤੀ ਪਤਨੀ ਵਾਂਗੂ, ਉਸ ਤੋਂ ਮੈਨੂੰ ਗੱਲ ਚੇਤੇ ਆ ਗਈ। ਮੈਂ ਕਿਹਾ ਚਲੋ ਆਹ ਵੀ ਇੱਕ ਖਬਰ ਆਈ ਆ, ਹਾਈਕੋਰਟ ਦਾ ਫੈਸਲਾ ਆਇਆ, ਉਹ ਵੀ ਤੁਹਾਡੇ ਨਾਲ ਸਾਂਝਾ ਕਰ ਲਈਏ ਜੀ।
1: ਨਹੀਂ, ਉਹ ਗੱਲ ਠੀਕ ਠਾਕ ਹੈਗੀ ਹੈ ਜੀ, ਜੋ ਕਹਿੰਦੇ ਠੀਕ ਕਹਿੰਦੇ ਹੈਗੇ ਆ
0: ਜੀ।
1: ਗੱਲ ਏਦਾਂ ਹੈਗੀ ਹੈ ਜੀ ਵੀ ਇਹ ਜੋ ਬੋਲ ਰਹੇ ਹੈਗੇ ਆ ਜੱਜ ਸਾਹਿਬ, ਉਹਨਾਂ ਦਾ ਵੀ ਘਰ ਦਾ ਵਿੱਚ ਇਹਨਾਂ ਦੇ ਬੋਲਣ ਤੋਂ ਹੀ ਮੈਨੂੰ ਇਹਨਾਂ ਦੇ ਘਰ ਦੇ ਹਾਲਾਤ ਪਤਾ ਲੱਗ ਗਏ
0: ਸੋਚਦਾ ਸੀ, ਕਹਿਣਾ ਇਹ ਜਨਾਨੀ ਦਾ ਫੈਸਲਾ ਹੋਣਾ ਜੱਜ ਦਾ।
1: ਇਹ ਜਨਾਨੀ ਦਾ ਫੈਸਲਾ ਨਹੀਂ ਹੈਗਾ, ਇਹ ਜੱਜ ਦਾ ਹੀ ਫੈਸਲਾ ਹੈਗਾ ਆ, ਪਰ ਜਨਾਨੀ ਇਹ ਵੀ ਪਤੀ ਪਤਨੀ ਪੀੜਤ ਹੀ ਹੈਗਾ ਆ।
0: ਜੱਜ ਮਤਲਬ ਕਿ ਫੀਮੇਲ ਆ ਨਾ ਜੀ।
1: ਅਬ ਠੀਕ ਹੈ, ਉਹਨੇ ਆਪਣੇ ਘਰ ਦੇ ਹਾਲਾਤ ਦੱਸ ਦਿੱਤੇ ਹੈਗੇ, ਤਾਂ ਕਿਹੜੀ ਗੱਲ ਹੈਗੀ ਆ ਜੀ, ਜਿੱਦਾਂ ਮਰਜ਼ੀ ਹੈ। ਸਾਡੇ ਨਾ, ਮੈਂ ਦੱਸ ਦਿੰਦਾ ਤੁਹਾਨੂੰ ਜੀ, ਇਹ ਵੇਰੀ ਕਰਦਾ ਹੁੰਦਾ ਬੰਦੇ ਦੀ ਇੰਟੈਂਸ਼ਨ ਤੇ। ਸਾਡੇ ਨਾ ਇੱਕ ਜੱਜ ਸਾਹਿਬ ਹੈਗੇ ਸੀਗੇ ਫੈਮਿਲੀ ਕੋਰਟ ਦੇ ਵਿੱਚ, ਉਹਨਾਂ ਦੀ ਵਾਈਫ ਵੀ ਹੈਗੀ ਸੀ ਫੈਮਿਲੀ ਕੋਰਟ ਚ,
0: ਹਾਂਜੀ।
1: ਉਹ ਜੱਜ ਜਿਹੜਾ ਹੈਗਾ ਆ, ਜਦੋਂ ਉਹਦੇ ਕੋਲ ਕੋਈ ਕੇਸ ਜਾਣਾ ਆ ਤੇ ਉਹਨੇ ਪਤਾ ਕੀ ਕਹਿਣਾ, ਕਿਉਂਕਿ ਉਹ ਦੋਨੇ ਵੱਖਰੇ ਵੱਖਰੇ ਸਟੇਸ਼ਨ ਤੇ ਹੈਗੇ ਸੀ, ਉਹ ਦੋਨੇ ਸਟੇਸ਼ਨਾਂ ਦੇ ਜਿਹੜੇ ਬੰਦੇ ਇਕੱਠੇ ਹੋਏ, ਕਹਿੰਦੇ ਵੀ ਜਨਾਨੀ ਵੀ ਏਦਾਂ ਦੀ ਆ, ਕਹਿੰਦੇ ਨਾ ਭਰਾਵਾ, ਜਿਹੜਾ ਬੰਦਾ ਆ ਬੰਦੇ ਕੋਲ ਕੇਸ ਲੈ ਕੇ ਜਾਊਗਾ ਤੇ ਉਹ ਜਨਾਨੀ ਨੂੰ ਕਹੂਗਾ ਵੀ ਜੇ ਤੈਨੂੰ ਇਹ ਏਦਾਂ ਹੀ ਮਾੜਾ ਆ ਤੈਨੂੰ ਛੱਡ ਪਰੇ, ਛੱਡ ਹੋਰ ਵਿਆਹ ਕਰਾ ਕੇ ਤੇ ਤਲਾਕ ਲੈ। ਹੈ ਉਹ ਕਹਿੰਦੇ ਜੇ ਉਧਰੋਂ ਜਿਹੜਾ ਹੈਗਾ ਜੇ ਜਨਾਨੀ ਕੋਲ ਕੇਸ ਚੱਲ ਜਾਂਦਾ ਤੇ ਉਹ ਜਨਾਨੀ ਨੂੰ ਦਬ ਕੇ ਮਾਰ ਲਾ ਪੈਂਦੀ, ਜੇ ਮੈਂ ਵਸ ਗਈ ਤਾਂ ਤੂੰ ਨੀ ਵਸ ਸਕਦੀ ਹੈਗੀ, ਮੈਂ ਇਹੋ ਜਿਹੇ ਪੋਸਟ, ਮੈਂ ਐਡੀ ਵੱਡੀ ਪੋਸਟ ਤੇ ਬਹਿ ਕੇ ਜਿਹੜਾ ਹੈਗਾ ਆਈ ਹੈ ਤੇ ਬਸੀ
0: ਤੁਹਾਡੇ
1: ਕੋਲ ਘਰ ਆ, ਮੈਂ ਸਾਰਾ ਕੁਛ ਚੱਲਦੀ ਹੈਗੀ, ਤੁਹਾਨੂੰ ਘਰ ਹੀ ਨੀ ਵਸਾਉਣੇ ਆਉਂਦੇ। ਤੂੰ ਇਸ ਕਰਕੇ ਭਾਈ, ਹਰ ਇੱਕ ਬੰਦਾ ਆਪਣੀ ਆਪਣੀ ਫੀਲਿੰਗ ਦੱਸਦਾ ਹੈਗਾ ਆ, ਤੇ ਜੱਜ ਸਾਹਿਬ ਦੀ ਆਪਣੀ ਫੀਲਿੰਗ ਹੈਗੀ ਆ ਜੀ, ਇਹਨਾਂ ਲੋਕਾਂ ਨੇ ਕੀ ਮਾਰਗ ਦਰਸ਼ਨ ਕਰਨੇ ਹੈਗੇ, ਭਾਰੇ ਸਾਹਿਬ ਘਰ ਬਣਦੇ ਸੰਸਕਾਰ ਤੇ,
0: ਬਿਲਕੁਲ
1: ਠੀਕ ਹੈ ਜੀ। ਤੇ ਇਸ ਕਰਕੇ ਸਾਡੇ ਘਰਾਂ ਦੇ ਸੰਸਕਾਰ ਜਿਹੜੇ ਹੈਗੇ ਆ ਉਹ ਕਿਸੇ ਜੱਜਮੈਂਟ ਦੇ ਮੁਹਤਾਜ ਨਹੀਂ ਗੇ, ਇਹ ਸਾਨੂੰ ਪਤਾ ਆ ਵੀ ਸਾਡੀਆਂ ਕੀ ਡਿਊਟੀਜ਼ ਹੈਗੀਆਂ, ਸਾਨੂੰ ਕਿਸੇ ਨੂੰ ਮਤਲਬ ਕੋਈ ਕਿੱਦਾਂ ਸਮਝਾ ਜਾਏ ਜੀ ਸਾਨੂੰ।
0: ਸੋ
1: ਇਸ ਕਰਕੇ ਇਦਾਂ ਦਾ ਮਾਹੌਲ ਬਣਾਉਣਾ ਚਾਹੀਦਾ
0: ਜੀ।
1: ਇਹਦੀ ਸਰ, ਇਹਦੀ ਨਾ ਹਸਬੈਂਡ ਵਾਈਫ ਦੋਨਾਂ ਦੀ ਡਿਊਟੀ ਹੈਗੀ ਆ
0: ਜੇ
1: ਇਸ ਚੀਜ਼ ਦੇ ਉੱਤੇ ਮਤਲਬ ਜ਼ਰੂਰ ਸੋਚਿਆ ਜਾਵੇ ਤੇ ਕੋਈ ਬੰਦਾ ਜਾਂ ਕੋਈ ਜੱਜਮੈਂਟ ਸਾਨੂੰ ਕਿਉਂ ਗਾਈਡ ਕਰੇ, ਅਸੀਂ ਆਪਣਾ ਕਿਹੜਾ ਹੈਗਾ ਆ ਘਰ ਆਪਣੀ ਸਹੂਲਤ ਮੁਤਾਬਕ ਚਲਾਉਣਾ, ਚਾਹੇ ਬੰਦਾ ਭਾਂਡੇ ਮਾਂਜੇ ਤੇ ਚਾਹੇ ਮਾਂਜੇ ਜਨਾਨੀ, ਤੇ ਹੁਣ ਠੀਕ ਹੈ ਜੀ, ਇਹਦੇ ਵਿੱਚ ਕੋਈ ਬੁਰਾਈ ਨੀ। ਠੀਕ ਹੈ ਸਰ,
0: ਥੈਂਕ ਯੂ,
1: ਮਿਹਰਬਾਨੀ ਭਾਰਤ ਸਾਹਿਬ, ਸਮਾਂ ਦੇਣ ਲਈ ਧੰਨਵਾਦ ਜੀ, ਸ਼ੁਕਰੀਆ ਸਰ, ਗ੍ਰੇਟਫੁਲ।
0: ਜੀ ਦੋਸਤੋ, ਇਸ ਤਰ੍ਹਾਂ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜਿਹੜੇ ਅਸੀਂ ਲਾਈਨਾਂ ਤੁਹਾਡੇ ਲਈ ਵੀ ਖੁੱਲ੍ਹੀਆਂ ਨੇ ਦੋਸਤੋ, +358 5449 7497 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਆਪਣਾ ਯੋਗਦਾਨ ਪਾ ਸਕਦੇ ਹੋ। ਤੇ ਇਸੇ ਤਰ੍ਹਾਂ ਆਪਾਂ ਅੱਗੇ ਚੱਲਦੇ ਹਾਂ ਤੇ ਔਜਲਾ ਸਾਹਿਬ ਕਹਿੰਦੇ ਨੇ, ਲਿਖਦੇ ਨੇ ਔਜਲਾ ਸਾਹਿਬ ਕਿ ਭਾਰਤ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈਗਾ ਜੀ, ਆ ਜਾਂਦਾ ਜੀ, ਬਿਲਕੁਲ ਹੈ ਜੀ, ਕਦੇ ਕਦੇ ਹੱਸਦੇ ਹਾਂ, ਚਲੋ ਉਹ ਵੀ ਸਵਾਲਾਂ ਦੇ ਘੇਰੇ ਚ ਆ ਜਾਂਦਾ ਜੀ। ਤੇ ਲਓ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਅਗਲੀਆਂ, ਤੇ ਜਿਸ ਦੇ ਵਿੱਚ ਜਿਵੇਂ ਸੈਣੀ ਸਾਹਿਬ ਜ਼ਿਕਰ ਕਰਕੇ ਗਏ ਨੇ, ਜੋ ਆਰ ਐਸ ਐਸ ਦਾ ਮੁਖੀ ਗਿਆ ਹੋਇਆ ਅਮਰੀਕਾ ਦੇ ਵਿੱਚ, ਤੇ ਉਹਦਾ ਬੈਨੀਫਿਟ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜ਼ਰੂਰ ਉਹ ਚੀਜ਼ ਦਾ ਮਿਲ ਸਕਦਾ ਹੈ, ਕਿਉਂਕਿ ਉੱਥੇ ਵਿਰੋਧ ਹੋ ਰਿਹਾ। ਆਰ ਐਸ ਐਸ ਮੁਖੀ ਜਿਹੜਾ ਨਿਊਯਾਰਕ ਸਮਾਗਮ ਤੋਂ ਪਹਿਲਾਂ ਕਮਿਊਨਿਟੀ ਅਲਰਟ ਕੀਤੀ ਹੈ ਤੇ ਸੁਚੇਤ ਰਹੋ ਦਾ ਜਿਹੜਾ ਗੱਲ ਕੀਤੀ ਹੈ, ਟਕਰਾਅ ਤੋਂ ਬਚੋ ਦਾ ਕਿਹਾ ਜਾ ਰਿਹਾ। ਆਰ ਐਸ ਐਸ ਈਵੈਂਟ ਜਿਹੜਾ ਹੈ, ਹਿੰਦੂ ਅਮੈਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ। ਹਿੰਦੂ ਅਮਰੀਕਾ ਅਮਰੀਕੀਆਂ ਦੇ ਇੱਕ ਅਮਰੀਕਾ ਸਥਿਤ ਵਕਾਲਤ ਸਮੂਹ ਨੇ ਜਿਹੜਾ ਨਿਊਯਾਰਕ ਦੇ ਵਿੱਚ ਆਰ ਐਸ ਐਸ ਮੁਖੀ ਮੋਹਨ ਭਾਗਵਤ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲਿਆਂ ਲਈ ਇੱਕ ਕਮਿਊਨਿਟੀ ਅਲਰਟ ਜਾਰੀ ਕਰ ਦਿੱਤਾ ਹੈ। ਇਹ ਖ਼ਬਰਾਂ 2-3 ਦਿਨ ਦੀਆਂ ਹੋ ਗਈਆਂ ਚੱਲ ਰਹੀਆਂ ਨੇ ਤੇ ਸਾਵਧਾਨੀ ਵਰਤੀ ਜਾ ਰਹੀ ਹੈ, ਜਿਸ ਦੇ ਵਿੱਚ ਉਨ੍ਹਾਂ ਨੂੰ ਸ਼ਨਿਚਰਵਾਰ ਨੂੰ ਪ੍ਰੋਗਰਾਮ ਦਾ ਵਿਰੋਧ ਕਰ ਰਹੇ ਕਾਰਕੁਨਾਂ ਨਾਲ ਟਕਰਾਅ ਤੋਂ ਬਚਣ ਦੀ ਅਪੀਲ ਕੀਤੀ ਗਈ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਐਚ ਏ ਐਫ ਇੱਕ ਜਿਹੜਾ ਅਮਰੀਕਾ ਸਥਿਤ ਗੈਰ ਲਾਭਕਾਰੀ ਸੰਸਥਾ ਨੇ ਯੂਨੀਵਰਸਲ ਓਨਨੇਸ ਸੈਲੀਬ੍ਰੇਸ਼ਨ ਨੂੰ ਜਿਹੜਾ ਵਿਘਨ ਪਾਉਣ ਅਤੇ ਰੱਦ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਰੇ ਚੇਤਾਵਨੀ ਦਿੱਤੀ ਹੈ। ਹਿੰਦੂਜ਼ ਫਾਰ ਹਿਊਮਨ ਰਾਈਟਸ ਅਤੇ ਹੋਰ ਸਮਾਜ ਜਿਹੜੇ ਸਮਾਨ ਸੋਚ ਇੱਕੋ ਜਿਹੀ ਸੋਚ ਰੱਖਦੇ ਹੈ ਉਹਨਾਂ ਸੋਚ ਵਾਲਿਆਂ ਸੰਸਥਾਵਾਂ ਨੇ ਆਰ ਐਸ ਐਸ ਮੁਖੀ ਵਾਲੇ ਸਮਾਗਮ ਦੇ ਨਾਲ ਹੀ ਸ਼ਨਿਚਰਵਾਰ ਨੂੰ ਮੈਡੀਸਨ ਸਕੁਆਇਰ ਗਾਰਡਨ ਦੇ ਬਾਹਰ ਵਿਰੋਧ ਪ੍ਰਦਰਸ਼ਨ ਯੋਜਨਾਬੰਦ ਕੀਤੇ ਨੇ। ਹਿੰਦੂਜ਼ ਫਾਰ ਹਿਊਮਨ ਰਾਈਟਸ ਦੀ ਡਿਪਟੀ ਕਾਰਜਕਾਰੀ ਨਿਰਦੇਸ਼ਕ ਜਿਹੜੀ ਹੈ ਸ਼ਰਾਵੀਆ ਤੜੇਪੱਲੀ, ਉਨ੍ਹਾਂ ਕਿਹਾ ਕਿ ਮੋਹਨ ਭਾਗਵਤ ਹਿੰਦੂਆਂ ਦੀ ਪ੍ਰਤੀਨਿਧਤਾ ਨਹੀਂ ਕਰਦੇ, ਉਹ ਇੱਕ ਕੱਟੜਪੰਥੀ ਹਿੰਦੂ ਰਾਸ਼ਟਰਵਾਦੀ ਅੰਦੋਲਨ ਦੀ ਜਿਹੜੀ ਅਗਵਾਈ ਕਰਦੇ ਹੈ, ਜਿਸ ਨੇ ਘੱਟ ਗਿਣਤੀ ਭਾਈਚਾਰਿਆਂ ਦੇ ਲਈ ਹਿੰਸਾ, ਬੇਦਖਲੀ ਅਤੇ ਡਰ ਨੂੰ ਜਿਹੜਾ ਹਵਾ ਦਿੱਤੀ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਾਰੇ ਨਿਊਯਾਰਕ ਵਾਸੀਆਂ ਦੀ ਰੱਖਿਆ ਕਰਨ ਦੀ ਜਿਹੜੀ ਹੈ ਆਪਣੀ ਸਹੁੰ ਚੁੱਕੀ ਡਿਊਟੀ ਨੂੰ ਨਿਭਾਉਣ, ਜਿਸ ਦੇ ਵਿੱਚ ਮੈਡੀਸਨ ਸਕੁਆਇਰ ਗਾਰਡਨ ਵਿਖੇ ਸਮਾਗਮ ਦੇ ਵਿੱਚ ਸ਼ਾਮਲ ਹੋਣ ਵਾਲੇ ਵੀ ਸ਼ਾਮਲ ਜਿਹੜੇ ਹਨ, ਤੇ ਹਰ ਕਿਸੇ ਦੀ ਸੁਰੱਖਿਆ ਤੇ ਨਾਗਰਿਕ ਅਧਿਕਾਰਾਂ ਦੀ ਗਰੰਟੀ ਦੇਣ। ਐਚ ਏ ਐਫ ਨੇ ਕਿਹਾ ਕਿ ਜੇ ਤੁਸੀਂ ਸ਼ਾਮਲ ਹੋ ਰਹੇ ਹੋ ਤੇ ਜਿਹੜਾ ਸ਼ਿਸ਼ਟ ਬਣੋ, ਇਕੱਠੇ ਹੋਣ, ਵਿਰੋਧ ਕਰਨ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਹਰ ਕਿਸੇ ਅਧਿਕਾਰ ਦਾ ਜਿਹੜਾ ਸਤਿਕਾਰ ਕਰੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਸੀ ਆਪਣੇ ਆਲੇ ਦੁਆਲੇ ਪ੍ਰਤੀ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਚੀਜ਼ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਰਿਪੋਰਟ ਕਰਨ ਦੇ ਲਈ ਕਿਹਾ। ਐਚ ਏ ਐਫ ਨੇ ਕਿਹਾ ਕਿ ਜੇ ਤੁਸੀਂ ਧਮਕੀ ਮਹਿਸੂਸ ਕਰਦੇ ਹੋ ਤਾਂ ਖੇਤਰ ਛੱਡ ਦਿਓ ਤੇ ਇਵੈਂਟ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਦੇ ਨਾਲ ਸੰਪਰਕ ਕਰੋ। ਐਮਰਜੈਂਸੀ ਦੇ ਵਿੱਚ 911 ਤੇ ਜਿਹੜਾ ਕਾਲ ਕਰੋ। ਕਿਸੇ ਵੀ ਭੜਕਾਊ ਜਾਂ ਧਮਕੀ ਭਰੇ ਬਿਆਨ ਦੇਣ ਵਾਲੇ ਵਿਅਕਤੀ ਦੇ ਨਾਲ ਟਕਰਾਅ ਜਾਂ ਝਗੜੇ ਵਿੱਚੋਂ ਬਚੋ। ਇਸ ਨੇ ਹਾਜ਼ਰੀਨ ਨੂੰ ਜਿਹੜਾ ਨਫ਼ਰਤੀ ਘਟਨਾਵਾਂ, ਧਮਕੀਆਂ, ਭੰਨ ਤੋੜ, ਸ਼ੱਕੀ ਗਤੀਵਿਧੀਆਂ ਜਾਂ ਹੋਰ ਅਪਰਾਧਾਂ ਦੀ ਸੁਰੱਖਿਆ ਜਾਂ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਰਿਪੋਰਟ ਕਰਨ ਦੇ ਲਈ ਵੀ ਕਿਹਾ ਹੈ। ਇਹ ਦੋਸਤੋ ਮੈਂ ਜਿੱਦਾਂ ਸੈਣੀ ਸਾਹਿਬ ਦੇ ਨਾਲ ਵੀ ਗੱਲ ਕੀਤੀ ਹੈ ਤੇ ਅੱਜ ਚਲੋ ਮੇਰੇ ਮਨ ਦੇ ਵਿੱਚ ਉਹ ਵੀ ਗੱਲ ਨਾਲ ਆਈ ਹੈ, ਖ਼ਬਰ ਕਰਦੇ ਕਰਦੇ ਵੀ ਹੋਰ ਸਾਰੀਆਂ ਸੰਸਥਾਵਾਂ ਜਾਂ ਉੱਥੇ ਦੇ ਲੋਕ ਜਿਹੜੇ ਨੇ ਬਛਿੰਦੇ ਨੇ ਉਹ ਇਸ ਚੀਜ਼ ਦਾ ਵਿਰੋਧ ਕਰ ਰਹੇ ਹੈ, ਪਰ ਜਿਹੜਾ ਸਭ ਤੋਂ ਵੱਧ ਹਰ ਵਾਰੀ ਬਿਆਨ ਦਿੰਦੇ ਆ ਖਾਲਿਸਤਾਨ ਦੇ ਜਾਂ ਹੋਰ ਸਾਰੀਆਂ ਚੀਜ਼ਾਂ, ਉਹ ਅੱਜ ਕਿਉਂ ਚੁੱਪ ਨਜ਼ਰ ਆ ਰਹੇ ਹੈ? ਅੱਜ ਕਿਉਂ ਆਰ ਐਸ ਐਸ ਦੇ ਖਿਲਾਫ਼ ਜਾਂ ਇਹਨਾਂ ਚੀਜ਼ਾਂ ਦੇ ਖਿਲਾਫ਼ ਕਿਉਂ ਨਹੀਂ ਬੋਲ ਰਹੇ? ਇਹ ਬਹੁਤ ਵੱਡਾ ਸਵਾਲ ਅੱਜ ਸਾਨੂੰ ਸਮਝਣ ਦੀ ਜ਼ਰੂਰਤ ਹੈ। ਤੇ ਲੋ ਆਪਣੇ ਨਾਲ ਦੁਬਈ ਤੋਂ ਜੁੜ ਗਏ ਨੇ ਬਖਸ਼ੀ ਜੀ, ਉਹਨਾਂ ਦੀ ਗੱਲਬਾਤ ਸੁਣਦੇ ਆ, ਨਾਲ ਨਾਲ ਖ਼ਬਰਾਂ ਵਧਾਉਂਦੇ ਹਾਂ ਤੇ ਏਅਰ ਇੰਡੀਆ ਨਹੀਂ ਏਅਰ ਕੈਨੇਡਾ ਦੀ ਗੱਲ ਕਰਦੇ ਹਾਂ, ਜਿਹਦੇ ਵਿੱਚ ਦੋ ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਆ। ਬੈਗਾਂ ਦੇ ਟੈਗ ਬਦਲ ਕੇ ਚਲਾਉਂਦੇ ਸਨ ਰੈਕਟ, ਇਹ ਏਅਰ ਕੈਨੇਡਾ ਦੇ ਵਿੱਚੋਂ ਜਿਹੜੇ ਆ ਫੜੇ ਗਏ ਆ ਮੌਂਟਰੀਅਲ ਹਵਾਈ ਅੱਡੇ ਤੇ ਉਹਦੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਜੀ ਬਖਸ਼ੀ ਜੀ ਦੀ, ਮੁਹੰਮਦ ਜੀ ਦੀ। ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਜੀ ਦੇ ਵਾਸਤੇ ਰਵੋ ਤੇ ਭਾਈ ਮਾਨ ਮਤੇ ਸੋਤੇ ਵੀ ਜਿਹੜੇ ਇਸ ਵੇਲੇ ਰੇਡੀਓ ਦੁਆਬਾ ਤੇ ਮੌਜੂਦ ਹੈਗੇ ਆ ਉਹ ਵੀ ਦਿੰਦੇ ਵਾਸਤੇ ਰਹਿਣ ਤਾਂ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ।
0: ਥੈਂਕ ਯੂ ਜੀ, ਥੈਂਕ
2: ਯੂ। ਆਵਾਜ਼ ਬਰਾਬਰ ਆ ਰਹੀ
0: ਆ? ਹਾਂਜੀ ਹਾਂਜੀ, ਬਹੁਤ ਬਹੁਤ ਬਹੁਤ ਵਧੀਆ ਆ ਰਹੀ ਆ ਜੀ। ਹਾਂਜੀ
2: ਜੀ ਜੀ ਜੀ, ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਆਪਣੇ ਹਾਲੀਆ ਭਰਾ ਜਿਹੜੇ ਹੈਗੇ ਆ ਰਾਜਨ ਸੈਣੀ ਸਾਹਿਬ ਵੀ ਬਹੁਤ ਰੋਸ਼ਨ ਖਿਆਲ ਦੇ ਆ
0: ਜੀ,
2: ਤੇ ਬੜੇ ਰੋਸ਼ਨ ਖਿਆਲਾਂ ਦਾ ਜਿਹੜਾ ਹੈਗਾ ਇਜ਼ਹਾਰ ਕਰਕੇ ਗਏ ਆ। ਬੜਾ ਕਿਆ ਬਾਤਾਂ ਜੀ, ਤੇ ਆਪਣਾ ਸਿਕੰਦਰ ਸਾਹਿਬ ਵੀ ਆ, ਇਹਨਾਂ ਦੇ ਖਿਆਲ ਵੀ ਬੜੇ ਰੋਸ਼ਨ ਹੁੰਦੇ ਆ
0: ਜੀ।
2: ਮੁੜ ਕੇ ਗੱਲ ਇਸ ਤਰ੍ਹਾਂ ਹੀ ਆ ਵੀ ਜਦੋਂ ਗੱਲ ਤੁਰਦੀ ਹੈਗੀ ਆ, ਕਹਿੰਦੇ ਨਾ ਗੱਲਾਂ ਗੱਲਾਂ ਦੇ ਹਰ ਹਰ ਬਾਤ ਦੀ ਬਾਤ ਮੇ ਇੱਕ ਬਾਤ ਹੋਤੀ ਹੈ, ਉਸਕੇ ਅੰਦਰ ਜੋ ਬਾਤ ਕਹਤੇ ਵੀ ਸਾਰੀ ਬਾਤ ਹੋਤੀ ਹੈ। ਮਤਲਬ ਗੱਲ ਤਾਂ ਇਹ ਹੈਗਾ ਵੀ ਗੱਲ ਸਮਝਣ ਦੀ ਹੈਗੀ ਆ, ਤੇ ਚਲੋ ਸੂਰਤ ਹਾਲ ਜਿਹੜੀ ਹੈਗੀ ਆ ਉਹਦੇ ਬਾਰੇ ਤੇ ਗੱਲਾਂ ਬਾਤਾਂ ਚੱਲਦੀਆਂ। ਵਾਕਈ ਜਿਹੜਾ ਹੈਗਾ ਵੀਰ ਭੁਪਿੰਦਰ ਜੀ, ਸੂਰਤ ਹਾਲ ਜਿਹੜੀ ਆ
0: ਜੀ
2: ਦਿਨੋਂ ਦਿਨ ਨਾਜ਼ੁਕ ਹੀ ਹੁੰਦੀ ਜਾ ਰਹੀ।
0: ਬਿਲਕੁਲ।
2: ਅੱਛਾ, ਇੱਕ ਹੋਰ ਦੇਖੋ ਗੱਲ ਕਿੰਨੀ ਜਿਹੜੀ ਹੈਗੀ ਆ ਸੋਚਣ ਵਾਲੀ ਹੈਗੀ ਆ, ਜਿਹਦੇ ਕੋਲ ਹੈ ਨਹੀਂ ਕੁਛ, ਆਪਾਂ ਕਹਿੰਦੇ ਚਲੋ ਜੀ ਉਹ ਬੇਮਾਲ ਹੈਗਾ।
0: ਬਿਲਕੁਲ।
2: ਅੱਛਾ, ਚਲੋ ਜਿਹੜਾ ਬੇਮਾਲ ਹੈਗਾ ਆ ਉਹਨੇ ਤਾਂ ਰੋਣਾ ਹੀ ਰੋਣਾ ਵੀ ਚਲੋ ਯਾਰ ਮੇਰੇ ਕੋਲ ਮਾਲ ਹੈ ਨੀ, ਕੋਈ ਮੈਨੂੰ ਮਾਲ ਦੇਵੇ,
0: ਤੇ
2: ਮਾਲਦਾਰ ਵੱਲ ਨੂੰ ਦੌੜਨਾ ਉਹਨੇ, ਹੋਰ ਕਿੱਧਰ ਨੂੰ ਦੌੜਨਾ, ਕਿਉਂਕਿ ਬੇਮਾਲ ਜਿਹੜਾ ਹੈਗਾ ਉਹਨੇ ਮਾਲਦਾਰ ਹੀ ਲੱਭਣਾ। ਪਹਿਲਾਂ ਵੀ ਮੈਨੂੰ ਕਿਤੇ ਮਾਲਦਾਰ ਲੱਭੇ ਤੇ ਚਲੋ ਯਾਰ ਮੈਂ ਵੀ ਉਹਦੇ ਕੋਲੋਂ ਕੁਛ ਲਵਾਂ, ਹਨਾ, ਪਲੱਸ ਮਾਈਨਸ
0: ਜੀ।
2: ਤੇ ਉੱਥੋਂ ਹੁਣ ਗੱਲ ਇਹ ਆ ਵੀ ਜਿਹੜੇ ਕੋਲ ਹੈ ਨੀ ਉਹ ਤਾਂ ਰੋਂਦੇ, ਜਿਹੜੇ ਹੈਗੇ ਇਸ ਤਰ੍ਹਾਂ ਰੋਈ ਜਾਂਦੇ, ਤੇ ਜਿਹਨਾਂ ਦੇ ਕੋਲ ਇੰਨਾ ਮਾਲ ਆ ਜਿਹੜੇ ਰੂਲਿੰਗ ਕਰਦੇ ਪਏ ਹੈਗੇ, ਕਹਿੰਦੇ ਦੁਨੀਆਂ ਦੇ ਉੱਤੇ ਉਹੀ ਅਸੀਂ ਹੁਣ ਰੂਲਿੰਗ ਕਰਨੀ, ਤੇ ਉਹ ਮੈਂ ਕਹਿੰਦਾ ਉਹ ਜਿਹੜਾ ਹੈਗਾ ਬੇਮਾਲ ਦੇ ਨਾਲ ਵੀ ਜ਼ਿਆਦਾ ਰੁਲ ਜਾਂਦਾ।
0: ਬਿਲਕੁਲ।
2: ਵੀ ਦੱਸੋ ਕਿਹੜਾ ਹੈਗਾ ਕਿ ਇੰਨਾ ਮਾਲ ਤੁਸੀਂ ਕਿੱਥੇ ਲੈ ਜਾਣਾ ਹੈਗਾ, ਫਿਰ ਕਬਜ਼ੇ ਜਿਹੜੇ ਹਜੇ ਕਰਨੇ ਪਹਿਲਾਂ ਵੀ ਫਲਾਣੇ ਮੁਲਕ ਤੇ ਵੀ ਕਬਜ਼ਾ ਕਰ ਲਓ, ਟਮਕਾਨੇ ਦੇ ਮਾਮਲੇ ਜਿਹੜਾ ਵੀ ਤੁਸੀਂ ਜਿਹੜਾ ਹੈਗਾ ਸਾਰੀ ਦੁਨੀਆਂ ਦੇ ਉੱਤੇ ਕਬਜ਼ਾ ਜਿਹੜਾ ਹੈਗਾ, ਇਹ ਚੰਗੀ ਗੱਲ ਹੈਗੀ ਆ, ਹਰ ਇੱਕ ਨੂੰ ਜੀਣ ਦਾ ਹੱਕ
0: ਹੈ ਜੀ। ਬਿਲਕੁਲ।
2: ਤੇ ਆਪਣਾ ਜਿਹੜਾ ਹੈਗਾ ਹਰ ਇੱਕ ਨੂੰ ਜਿਹੜਾ ਹੈਗਾ ਹੱਕ ਹੈਗਾ, ਉਹਦੇ ਹੱਕ ਜਿਹੜੇ ਹੈਗੇ ਉਹਨੂੰ ਮਿਲਣੇ ਚਾਹੀਦੇ ਆ
0: ਜੀ।
2: ਇਨਸਾਨੀ ਹੱਕ, ਹਕੂਕ ਉਹਦੇ ਇਨਸਾਨੀਆ ਅਲ ਅਵਲ
0: ਜੀ,
2: ਅਰਬੀ ਚ ਕਹਿੰਦੇ ਹੈਗੇ ਹਕੂਕ ਉਹਦੇ ਇਨਸਾਨੀਆ ਅਲ ਅਵਲ। ਅਲ ਅਵਲ ਕਿਉਂ ਹੈਗਾ? ਕਹਿੰਦੇ ਜਿਹੜੇ ਇਨਸਾਨੀ ਹਕੂਕ ਹੈ ਨੰਬਰ ਵਨ ਤੇ
0: ਜੀ,
2: ਇਹਨਾਂ ਦਾ ਖਿਆਲ ਰੱਖਣਾ ਚਾਹੀਦਾ, ਹਿਊਮਨ ਰਾਈਟਸ ਵੀ ਤੁਸੀਂ ਕਹਿ ਦਿੰਦੇ ਹੈਗੇ।
0: ਨਾਲੇ ਦੇਖੋ ਪਹਿਲਾਂ ਹੁੰਦਾ ਸੀ ਡਿਕਟੇਟਰਸ਼ਿਪ ਹੁੰਦੇ ਸੀ ਜਾਂ ਰਾਜਾ ਸ਼ਾਹੀ ਹੁੰਦੇ ਸੀ, ਜਿੰਨਾ ਰਕਬਾ ਹੁੰਦਾ ਸੀ ਉਹ ਦੱਬਣ ਦਾ, ਜਿੰਨਾ ਸਾਂਭ ਲਿਆ ਜਿਹਨੇ ਸਾਂਭ ਲਿਆ, ਉਹ ਤੋਂ ਬਾਅਦ ਹੱਦਾਂ ਸਰਹੱਦਾਂ ਬਣ ਗਈਆਂ, ਉਹਨਾਂ ਦੇ ਆਪਣੇ ਆਪਣੇ ਰਾਈਟ ਬਣ ਗਏ ਮੁਲਕਾਂ ਦੇ, ਉਹ ਆਪਣੇ ਮੁਲਕਾਂ ਦੇ ਵਿੱਚ ਬੈਠੇ ਜੋ ਮਰਜ਼ੀ ਕਰੀ ਜਾਣ ਅਗਲੇ, ਹਨਾ, ਤੇ ਉਹ ਵੀ ਚੀਜ਼ਾਂ ਹੈਗੀਆਂ ਨੇ। ਪਰ ਹੁਣ ਜਾਂ ਤਾਂ ਉਹ ਲੋਕ ਕਹਿਣ ਜਿਹਨਾਂ ਕੋਲ ਇਹ ਚੀਜ਼ਾਂ ਪਰਮਾਣੂ ਮਤਲਬ ਕਿ ਚੀਜ਼ਾਂ ਹੈ ਨੀ ਗਏ ਨੇ, ਉਹ ਤਾਂ ਕਹਿਣ ਵੀ ਭਾਈ ਤੁਸੀਂ ਕਾਹਤੋਂ ਕਰਦੇ ਹੋ। ਹੁਣ ਜਿਹਨਾਂ ਤੋਂ ਸਭ ਤੋਂ ਵੱਡੀ ਤਾਦਾਦ ਦੇ ਵਿੱਚ ਨੇ ਬਾਕੀ ਦੁਨੀਆਂ ਦੇ ਨਾਲੋਂ, ਤੇ ਉਹ ਕਹਿ ਰਹੇ ਨੇ ਭਾਈ ਮੈਂ ਇਹਨੂੰ ਬਣਾਉਣ ਨੀ ਦੇਣਾ,
2: ਦੱਸੋ,
0: ਤੇ ਆਪਣੇ ਆਪ ਨੂੰ ਵੱਡੀ ਡੈਮੋਕ੍ਰੇਸੀ ਦੇ ਵਿੱਚ ਲਿਆਉਂਦੇ ਨੇ ਕਿ ਨੰਬਰ ਮਤਲਬ ਕਿ ਸਾਰੇ ਵਰਲਡ ਦੇ ਜੀ।
2: ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ 100% ਮੁਤਫਿਕ ਆ। ਉਹੀ ਗੱਲ ਹੈ ਨਾ ਵੀ ਜਿਹਨਾਂ ਨੂੰ ਕੋਲ ਜ਼ਿਆਦਾ ਮਾਲ ਆ ਗਿਆ ਉਹ ਹੋਰ ਉਹ ਤਾਂ ਹੋਰ ਜ਼ਿਆਦਾ ਰੋਈ ਜਾਂਦਾ, ਖੁਸ਼ ਤਾਂ ਉਹ ਵੀ ਨਾ ਹੋ ਸਕੇ।
0: ਬਿਲਕੁਲ।
2: ਉਹਨਾਂ ਦੇ ਅੰਦਰ ਵੀ ਉਹ ਜਿਹੜੀ ਤਮਾ ਜਿਹੜੀ ਹੈਗੀ ਲਾਲਸਾ ਇੰਨੀ ਵਧੀ ਪਈ ਅੱਲਾ ਦੀ ਕਸਮ ਜਿਹੜਾ ਹੈਗਾ ਵੀ ਉਹ ਕਹਿੰਦੇ ਵੀ ਬਸ ਸਾਰਾ ਕੁਛ ਸਾਡੇ ਕੋਲ ਹੀ ਆ
0: ਗਿਆ।
2: ਇਹ ਮਾਲ ਜਿਹੜਾ ਹੈਗਾ, ਮਾਲ ਜਿਹੜਾ ਹੈਗਾ ਕਹਿੰਦੇ ਹੁੰਦੇ ਨਾ ਮੱਤ ਦੇ ਨਾਲ ਮਾਲ ਬਣਦਾ, ਕਹਿੰਦੇ ਉਹਨੂੰ ਮੱਤ ਸੀ ਤੇ ਉਹਨੇ ਮਾਲ ਬਣਨ ਦਿਆ, ਕਹਿੰਦੇ ਉਹਨੂੰ ਮੱਤ ਨਹੀਂ ਸੀ ਤੇ ਉਹਨੇ ਰਹਿੰਦਾ ਵੀ ਗਵਾ ਲਿਆ,
0: ਉਹਦੀ ਗੱਲ ਭੁੱਲ ਗਏ ਨੇ ਦੇਖ ਲੋ, ਉਹਨੇ ਦੁਨੀਆਂ ਜਿੱਤ ਲਈ ਸੀ, ਕਿੱਥੇ ਤੱਕ ਪਹੁੰਚ ਗਿਆ, ਇੰਡੀਆ ਤਾਂ ਚਲੇ ਗਿਆ ਸੀ, ਠੀਕ ਹੈ ਨਾ ਜੀ। ਤੇ ਆਖਰ ਦੇ ਵਿੱਚ ਉਹ ਕਹਿੰਦਾ ਮੇਰੇ ਹੱਥ ਬਾਹਰ ਕੱਢ ਦਿਓ ਤਾਂ ਕਿ ਲੋਕ ਦੇਖ ਸਕਣ ਭਾਈ ਮੈਂ ਚਾਹੇ ਦੁਨੀਆਂ ਜੇਤੂ ਹਾਂ ਪਰ ਮੇਰੇ ਪੱਲੇ ਕੁਛ ਨੀ ਗਾ, ਮੈਂ ਕੱਲਾ ਹੀ ਚੱਲਾਂ ਤੇ ਕੱਲਾ ਹੀ ਆਇਆ ਸੀ, ਕੋਈ ਨਾਲ ਨੀ ਲੈ ਕੇ।
2: ਮੈਂ ਤੁਹਾਡੀ ਗੱਲ 100% ਜਿਹੜਾ ਹੈਗਾ ਸਮਝ ਆ। ਉਹਦਾ ਸਿਕੰਦਰ ਜ਼ੁਲਕਰਨੈਨ ਵੀ ਉਹਨੂੰ ਕਹਿੰਦੇ ਆ।
0: ਬਿਲਕੁਲ,
2: ਸਿਕੰਦਰ ਜ਼ੁਲਕਰਨੈਨ,
0: ਗ੍ਰੇਟ ਸਿਕੰਦਰ।
2: ਦੁਨੀਆਂ ਜਿਹੜਾ ਹੈਗਾ ਦੁਨੀਆਂ ਫਤਿਹ ਕਰਨ ਚਲੇ ਆਇਆ ਸੀ ਤੇ ਪਰ ਅਨਫੋਰਚੂਨੇਟਲੀ ਜਿਹੜਾ ਹੈਗਾ ਵੱਧ ਕਿਸਮਤ ਸੀ ਕਹਿ ਲੋ
0: ਕਿ
2: ਉਹ ਫਤਿਹ ਨਹੀਂ ਸੀ ਕਰ ਸਕਿਆ, ਰਸਤੇ ਦੇ ਵਿੱਚ ਉਹਦੀ ਮੌਤ ਹੋ ਗਈ।
0: ਬਿਲਕੁਲ।
2: ਅੱਛਾ, ਜਦੋਂ ਮੌਤ ਹੋ ਰਹੀ ਸੀ ਉਹ ਮੰਜ਼ਰ ਵੀ ਦੇਖੋ
0: ਜੀ,
2: ਫਿਰ ਉਸ ਵੇਲੇ ਜਦੋਂ ਜਿਹੜਾ ਹੈਗਾ ਜਾਨ ਗਲੇ ਤੇ ਪਹੁੰਚੀ, ਕਹਿੰਦੇ ਨਾ ਬੰਦਾ ਡੁੱਬਦਾ ਜਿਹੜਾ ਪਾਣੀ ਦੇ ਵਿੱਚ, ਹੁਣ ਡੁੱਬੀ ਚੱਲਾ ਜਿਹੜਾ ਹੈਗਾ ਪਾਣੀ ਦੇ ਫਿਰ ਘਰ ਆ ਗਿਆ ਦਾ
0: ਜੀ,
2: ਤੇ ਫਿਰ ਉਹਨੇ ਦੁਆਰ ਵੀ ਕੀਤੀ ਹੈਗੀ ਵੀ ਖੁਦਾ ਕਾਲ ਯਾਰ ਲਾ ਜਾ ਖੁਦਾ ਜਿਹੜਾ ਹੈਗਾ ਵੀ ਮੈਨੂੰ ਜਿਹੜਾ ਹੈਗਾ ਮੈਂ ਆਪਣੇ ਫੈਮਿਲੀ ਦੇ ਵਿੱਚ ਵਾਪਸ ਜਾਵਾਂ
0: ਜੀ,
2: ਤੇ ਉਦੋਂ ਜਵਾਬ ਐਸਪੀ ਹਰਗਿਜ ਨੇ।
0: ਬਿਲਕੁਲ ਹੈ ਜੀ।
2: ਇੱਕ ਇਨਸਾਨ ਜਿਹੜਾ ਹੈਗਾ ਜਿਹੜਾ ਦੁਨੀਆਂ ਫਤਿਹ ਕਰਨ ਦੇਖੋ ਤੁਰਿਆ ਹੋਇਆ ਜਿਹੜਾ ਹੈਗਾ, ਤੇ ਉਹਦੀ ਮੌਤ ਰਸਤੇ ਦੇ ਵਿੱਚ ਹੋ ਗਈ ਤੇ ਉਹਨੂੰ ਫੈਮਿਲੀ ਵੀ ਨਸੀਬ ਨਾ ਹੋ ਸਕਿਆ।
0: ਬਿਲਕੁਲ ਹੈ ਜੀ।
2: ਇਹ ਚੀਜ਼ਾਂ ਹੈਗੀਆਂ ਦੇਖੋ ਇਹ ਲਾਲਸਾ ਜਿਹੜੀ ਹਾਂ ਕੁਛ ਕਹਿਣ ਲੱਗੇ ਸੀ ਮਾਲ ਦੇ ਉੱਤੇ ਜਿਹੜਾ ਦੂਸਰਿਆਂ ਨੂੰ ਜਿਹੜਾ ਹੈਗਾ ਮਤਲਬ ਜਿਹੜਾ ਹੈਗਾ ਪਰੇਸ਼ਾਨੀਆਂ ਖੜੀਆਂ ਕਰ ਦੇਵੇ ਤੇ ਜਾਂ ਜਿਹੜਾ ਹੈਗਾ ਮਾਲ ਤੁਹਾਡੇ ਕੋਲ ਇੰਨਾ ਆ ਜਾਵੇ ਤੁਹਾਡੀ ਮਾਸੀ ਮਰ ਜਾਵੇ ਜਿਹੜਾ ਹੈਗਾ ਤੁਸੀਂ ਜਿਹੜਾ ਹੈਗਾ ਜ਼ਮੀਨ ਦੇ ਉੱਤੇ ਨੇਰੀਆਂ ਚਲਾ ਦਿਓ। ਬਾਕੀ ਮੈਂ ਇੱਕ ਛੋਟੀ ਜਿਹੀ ਗੱਲ ਇੱਥੇ ਕਰਨੀ ਆ, ਬੜੀ ਇੰਪੋਰਟੈਂਟ ਹੈਗੀ ਆ
0: ਜੀ।
2: ਵੀ ਟੂ ਸਾਈਡ ਦੀਆਂ ਗੱਲਾਂ ਬੜੀਆਂ ਚੱਲੀਆਂ ਸੀ, ਕਹਿੰਦੇ ਜੀ ਉਹਨੇ ਜਿਹੜਾ ਹੈਗਾ ਫਲਾਨਾ ਸੁਸਾਈਡ ਕਰ ਲਿਆ, ਸੁਸਾਈਡ ਜਿਹੜਾ ਹੈਗਾ ਮੈਂ ਆਪਣੇ ਜਿਹੜਾ ਹੈਗਾ ਭੈਣ ਭਰਾ ਦੇਖੋ ਤੱਕ ਵੀ ਮੇਰੀ ਆਵਾਜ਼ ਜਾਂਦੀ ਹੈ ਜੀ, ਸੁਸਾਈਡ ਕਿਉਂ ਕਰਨਾ? ਵੀ ਤੁਹਾਨੂੰ ਜ਼ਿੰਦਗੀ ਜਿਹੜੀ ਹੈਗੀ ਆ ਮਾਲਕ ਸੱਚੇ ਨੇ ਜ਼ਿੰਦਗੀ ਦਿੱਤੀ ਆ।
0: ਬਿਲਕੁਲ ਹੈ ਜੀ।
2: ਬਈ ਇਹਨੂੰ ਰੱਦ ਤੇ ਜੀ ਹੋਏ ਨੇ। ਅੱਛਾ ਇਹ ਹੈਗਾ ਇਹ ਕਮਜ਼ੋਰੀ ਹੈਗੀ ਆ ਅੰਦਰ ਦੀ ਵੀਰ ਭੁਪਿੰਦਰ ਹੈਗਾ, ਇਹ ਨਾ ਢਲ ਸਕਣਾ
0: ਜੀ,
2: ਕਦੀ ਵੀ ਇਹ ਗਲਤ ਡਿਸੀਜਨ ਨਾ ਲਵੋ, ਸੁਸਾਈਡ ਕਰਨਾ ਹੀ ਨੀ ਗਾ, ਬਹੁਤ ਵੱਡਾ ਗੁਨਾਹ ਅੱਲਾਹ ਦੀ ਕਸਮ ਤੇ ਬਹੁਤ ਵੱਡਾ ਗੁਨਾਹ, ਕਦੀ
0: ਸੁਸਾਈਡ
2: ਹਾਂ ਕਦੀ ਨਾ ਇੱਕ ਪਾਸੇ ਨੂੰ ਜਾਵੋ, ਤੁਸੀਂ ਹਿੰਮਤ ਕਰੋ ਕੋਈ ਚੀਜ਼ ਨੀ ਮਿਲਦੀ ਬਈ, ਹਿੰਮਤ ਕਰੇ ਮਨੁੱਖ ਜੀ ਜਾ ਤੂੰ ਹੀ ਅਸਮਾਨ,
0: ਕਿਉਂਕਿ ਹਿਊਮਨ ਦੀ ਜਿਹੜੀ ਮਨੁੱਖ ਦੀ ਜਿਹੜੀ ਜਿਉਣਾ ਹੈ ਜਾਂ ਜ਼ਿੰਦਗੀ ਹੈ ਨਾ ਉਹ ਤਾਂ ਹੈ ਹੀ ਫਾਈਟ ਹੈ ਜੀ, ਆਪਣੇ ਆਪ ਨੂੰ ਮਤਲਬ ਕਿ ਸੇਵ ਰੱਖਣ ਦੀ ਹੈਗੀ ਆ, ਕਿੱਦਾਂ ਮਤਲਬ ਕਿ ਸਰਵਾਈਵਰ ਗੇਮ ਹੈ ਇਹ ਤਾਂ ਉਹਦੇ ਵਿੱਚ ਪਏ ਹੋਏ ਆ, ਜਿੰਨਾ ਚਿਰ ਸਰਵਾਈਵ ਨੀ ਉਹਨਾਂ ਮਰਿਆ ਨੀ ਜੀ।
2: ਹਾਂ ਤਿੰਨੀਆਂ ਗੱਲਾਂ ਸੁਣਦੇ ਚਾਹੇ ਉਹ ਲੇਡੀਜ਼ ਨੂੰ ਲੈ ਕੇ ਚਾਹੇ ਜੈਂਟਸ ਨੂੰ, ਮੇਲ ਫੀਮੇਲ ਮਤਲਬ ਉਹ ਜੀ ਇਹਨੇ ਸੁਸਾਈਡ ਉਹਨੇ ਦਵਾਈ ਖਾ ਲਈ, ਉਹਨੇ ਫਲਾਨੇ ਨੇ ਆਹ ਕਰ ਲਿਆ, ਧਮਕਾਨੇ ਨੇ ਆਹ ਕਰ ਲਿਆ, ਕਾਹਤੋਂ ਕਰ ਲਿਆ? ਤੁਸੀਂ ਆਪਣੀ ਜ਼ਿੰਦਗੀ ਤੁਹਾਨੂੰ ਰਾਈਟ ਕਿਹਨੇ ਦਿੱਤਾ
0: ਜੀ,
2: ਤੁਹਾਨੂੰ ਕਿਹਨੇ ਰਾਈਟ ਦਿੱਤਾ ਜਿਹੜਾ ਹੈਗਾ ਤੁਸੀਂ ਆਪਣੀ ਜ਼ਿੰਦਗੀ ਫਿਨਿਸ਼ ਕਰੋ?
0: ਬਿਲਕੁਲ ਹੈ ਜੀ,
2: ਤੁਹਾਨੂੰ ਤਾਂ ਤੁਸੀਂ ਤਾਂ ਜ਼ਿੰਦਗੀ ਮੰਗੋ ਜਿਹੜਾ ਹੈਗਾ ਉੱਪਰ ਵਾਲੇ ਕੋਲੋਂ ਵੀ, ਉਹ ਜ਼ਿੰਦਗੀ ਤਾਂ ਤੁਹਾਨੂੰ ਦੇਤੀ ਹੋਈ ਆ, ਤੁਸੀਂ ਇਹਨੂੰ ਹੁਣ ਰੱਦ ਤੇ ਦਿਓ।
0: ਬਿਲਕੁਲ ਹੈ ਜੀ।
2: ਇਸ ਪਾਸੇ ਨੂੰ ਨਾ ਮੈਂ ਜਿੱਥੋਂ ਤੱਕ ਵੀ ਮੇਰੀ ਆਵਾਜ਼ ਜਾਂਦੀ ਆ ਭੈਣ ਮੇਰੇ ਭੈਣੋ ਤੇ ਭਰਾਵੋ, ਮੈਂ ਤੁਹਾਡਾ ਜੇ ਹੱਥ ਜੋੜਾਂ, ਕਦੀ ਇਸ ਪਾਸੇ ਨੂੰ ਗਲਤ ਡਿਸੀਜਨ ਨਹੀਂ ਲੈਣਾ। ਹਾਂ ਜੇ ਕੋਈ ਕਮੀ ਹੋ ਗਈ ਤੁਹਾਡੇ ਕੋਲ ਬਰਦਾਸ਼ਤ ਨਹੀਂ ਹੋ ਰਹੀ ਗੱਲ, ਪਹਿਲਾਂ ਵੀ ਟੱਪ ਚੱਲੇ ਤੇ ਇਹਦਾ ਮਤਲਬ ਇਹ ਨਹੀਂ ਤੁਸੀਂ ਆਪਣੇ ਆਪ ਨੂੰ ਫਿਨਿਸ਼ ਕਰ ਲੈਣਾ, ਫਿਨਿਸ਼ ਨਹੀਂ ਕਰਨਾ ਬਈ, ਹਿੰਮਤ ਹੌਸਲਾ ਜਿਹੜਾ ਹੈਗਾ ਆਪਣਾ ਪੈਦਾ ਕਰੋ, ਜਿਹੜੀ ਚੀਜ਼ ਦੀ ਕਮੀ ਰਹਿ ਗਈ ਆ ਜਾਂ ਜੋ ਵੀ ਹੈਗਾ ਉਹਨੂੰ ਹਿੰਮਤ ਕਰਕੇ ਉਹਨੂੰ ਪੂਰਾ ਕਰ ਲਓ।
0: ਪਹਿਲੀ ਮੈਂ ਖਬਰ ਕੀਤੀ ਸੀ ਇਸ ਤਰ੍ਹਾਂ ਦੀ, ਚਲੋ ਪੋਜ਼ਿਟਿਵ ਸੀਗੀ ਉਹ, ਚਲੋ ਪਰਿਵਾਰ ਲਈ ਤਾਂ ਚਾਹੇ ਨੈਗੇਟਿਵ ਹੈ, ਪਰ 18 ਸਾਲ ਦੀ ਸੁਰਿੰਦਰ ਕੌਰ ਸੀਗੀ ਜਿਹੜੀ ਚਾਰ ਬੰਦਿਆਂ ਦੇ ਲਈ ਇੱਕ ਤਾਂ ਅੱਖਾਂ ਦੀ ਰੋਸ਼ਨੀ ਦੇ ਗਈ ਦੋਵਾਂ ਨੂੰ, ਤੇ ਦੋ ਬੰਦਿਆਂ ਦੇ ਮਤਲਬ ਕਿ ਗੁਰਦੇ ਬਦਲੇ ਗਏ, ਉਹਦੇ ਤੋਂ ਲੈ ਕੇ 18 ਸਾਲ ਦੀ ਸੀ, ਇੰਸੀਡੈਂਟ ਹੋਇਆ ਸੀ ਤੇ ਉਹਦਾ ਬ੍ਰੇਨ ਡੈਡ ਹੋ ਗਿਆ, ਉਹ ਘੋਸ਼ਿਤ ਕਰ ਦਿੱਤਾ, PGI ਨੇ ਫਿਰ ਉਹਨਾਂ ਨੂੰ ਪਰਿਵਾਰ ਨੂੰ ਮਤਲਬ ਕਿ ਥੋੜਾ ਜਿਹਾ ਮੋਟੀਵੇਟ ਕੀਤਾ ਕਿ ਉਹਦੇ ਜਿਹੜੇ ਆਰਗਨਸ ਨੇ ਉਹ ਯੂਜ਼ ਕਰ ਲਈਏ ਜਾਂ ਕਰ ਦਿੱਤੇ ਜਾ ਸਕਦੇ ਆ, ਕਿਸੇ ਨੂੰ ਜ਼ਿੰਦਗੀ ਬਖਸ਼ੀ ਜਾ ਸਕਦੀ ਹੈ, ਤੇ ਉਹ ਆਪਣੇ ਆਪ ਨੂੰ ਖਤਮ ਕਰਕੇ ਤੇ ਚਾਰ ਲੋਕਾਂ ਦੇ ਪਰਿਵਾਰਾਂ ਦੇ ਵਿੱਚ ਉਹ ਜ਼ਿੰਦਗੀ ਜਿਹੜੀ ਹੈ ਬਹਾਲ ਕਰ ਗਈ ਹੈ।
2: ਹੌਸਲਾ ਨੀ ਹਰ ਯਾਰ, ਲੇਕਿਨ ਮਰ ਕੇ ਵੀ ਦੂਸਰਿਆਂ ਦੇ ਕੰਮ ਆ
0: ਗਿਆ,
2: ਮਰ ਕੇ ਵੀ ਆਪਣੇ ਆਪ ਨੂੰ ਦੂਸਰਿਆਂ ਦੇ ਜਿਹੜਾ ਹੈਗਾ ਕੰਮ
0: ਜੀ।
2: ਤੇ ਦੋ ਕੋ ਲਫ਼ਜ਼ ਜੇ ਤੁਸੀਂ ਦੋਵੋ
0: ਤੇ ਕਰੋ, ਫਿਰ ਕਰ ਲੋ ਸਾਂਝੀ। ਹਾਂਜੀ
2: ਜੀ ਜੀ, ਮਿਕਸ ਸੌਂਗ ਹੀ ਹੈ
0: ਜੀ,
2: ਸੌਂਗ ਨੰਬਰ 1। ਗਲੀ ਲੱਗ ਜਾ ਜਿਗਰੀਆਂ, ਗਲੀ ਲੱਗ ਜਾ ਜਿਗਰੀਆਂ, ਯਾਰਾਂ ਨੇ ਤੋੜੀ ਛਾਂਗੀ ਤੇਰੇ ਪਿਆਰੇ ਨੂੰ, ਤੇਰੇ ਬਿਨਾਂ ਵੀ ਜਹਾਨ ਸੁਣਨਾ ਸਾਰਾ, ਮੈਂ ਤੇਰੀ ਸਾਗੀ ਤੇਰੀ ਪਿਆਰੀ ਨੂੰ, ਤੇਰੇ ਬਿਨਾਂ ਵੀ ਜਹਾਨ ਸੁਣਨਾ ਸਾਰਾ, ਮੈਂ ਤੇਰੀ ਸਾਗੀ ਤੇਰੀ ਪਿਆਰੀ ਨੂੰ, ਉੱਠੋ ਵੀ ਵਿੱਚ ਨਾ ਵਿਛੋੜਾ ਰੱਬ ਪਾਵੇ, ਜੋੜੀ ਵਿੱਚ ਨਾ ਵਿਛੋੜਾ ਰੱਬ ਪਾਵੇ, ਤੇਰੀ ਮੇਰੀ ਜਿੰਦੜੀ, ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਜਿੰਦੜੀ, ਮੇਰੀ ਉਮਰ ਤੈਨੂੰ ਨੀ ਲੱਗ ਜਾਵੇ, ਨੀ ਤੇਰੀ ਮੇਰੀ ਜਿੰਦੜੀ। ਲਓ ਜੀ ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਤੇ ਲਾਸਟ ਜਾਣੇ ਵਾਲੀ ਮਿਲ ਤੇਰਾ ਜਾਣੇ ਵਾਲੀ ਮੇਰੀ ਹਰੀ ਸੋਚ ਸ਼ਾਮਿਲ ਰਹਿਣਾ ਕਿਸੇ ਅਭ ਪਾਪ ਸੀ ਹੂ ਯੂੰ

0: निहरे तू श्याम निर हरी नई रुत में मुझे भेजना खुशबू हरी नई रुत में मुझे भेजना खुशबू तेरी खुशबू के बिना लगता है मुश्किल जाने वाले मेरी हरे सोच में शामिल रे जाने वाले मेरी हरे सोच में शामिल रहना मेरी हरे सोच में शामिल रहना।
1: वाह जी क्या बात है जी। थैंक यू मामा जी, बहुत बहुत शुक्रिया। थैंक यू, सत श्री अकाल जी। जी दोस्तों, इस जी अपने ना दुबई तो जुड़े सी बख्शी जी मोहम्मद जी ते गलबात करके गए ने, नाल गीत दा भी रूंगा दे के गए ने। इसे तरह दोस्तों कनेडा दी गल कर रहे सी, एयर कनेडा दी ते नाल लाइना तुहाडे लई भी खुलियां ने। कुछ पल आपां इक दो खबरां ने होर इंटरनेशनल ते उहनां दी बात पा के फिर तुहानूं जिहड़ी है कहानी सुणाउंदे आ। वड्डा तपस्वी मोन्ट्रियल हवाई अड्डे तों केंद्रीय पुलिस ने एयर इंडिया जिहड़ी है एयर इंडिया मुंह ते चढ़ी हुई है दसो है। पुलिस ने एयर कनेडा दे ग्राउंड ड्यूटी करदे दो मुलाजमां नूं जिहड़ा नशा तस्कर ग्रोहां दे नाल भाईवाली दे दोषां दे तहत गिरफ्तार कीता है। दोवें ग्राउंड जिहड़ा ड्यूटी दे उत्ते लगे हुए सन ओह मैक्सीको तों कनेडा ते कनेडा तों मैक्सीको दे यात्रियां दे बैग अपने सहयोगियां दे नशे वाले बैग दे टैग बदल के बाहर लंघन तों बाद उसका जिहड़ा सी टैग असल टैग दे नाल बदल लैंदे सी। पुलिस दे वल्लों हवाई जहाज अते हवाई अड्डे की वरतों करके नशा तस्करी करन दे दोष लाए गए ने। अधिकारियां ग्रेटर मोन्ट्रियल स्थित दोहां दे घरां वाहनां ते काम वाले जिहड़े कुछ स्थानां दी भी तलाशी लई गई है जिथों कुछ इतराजयोग वस्तुआं मिलन दे बारे दस्सिया गया है। पुलिस दा कहना है कि एयरलाइन वल्लों मामले की जांच जिहड़ी है फिर ਵਿੱਚ ਜਿਹੜਾ ਪੂਰਾ ਸਹਿਯੋਗ ਕੀਤਾ ਜਾ ਰਿਹਾ ਤੇ ਮੁਲਾਜ਼ਮਾਂ ਦੀ ਪੁੱਛਗਿੱਛ ਦੇ ਦੌਰਾਨ ਮੈਕਸੀਕੋ ਸਥਿਤ ਉਨ੍ਹਾਂ ਦੇ ਸਾਥੀਆਂ ਦਾ ਪਤਾ ਲਾਇਆ ਜਾ ਰਿਹਾ ਜੋ ਉੱਥੇ ਚੈੱਕ ਇਨ ਹੋਣ ਤੋਂ ਬਾਅਦ ਨਸ਼ਾ ਪਦਾਰਥ ਜਿਹੜਾ ਹੈ ਵਾਲੇ ਬੈਗਾਂ ਦੇ ਟੈਗ ਕਿਸੇ ਹੋਰ ਦੇ ਨਾਲ ਬਦਲਦੇ ਸੀ ਤੇ ਦੋਵੇਂ ਮੁਲਾਜ਼ਮ ਮੈਕਸੀਕੋ ਤੋਂ ਕੈਨੇਡਾ ਭੇਜੀ ਜਾਂਦੀ ਕੋਕੀਨ ਅਤੇ ਕੈਨੇਡਾ ਤੋਂ ਮੈਕਸੀਕੋ ਨੂੰ ਭੇਜੀ ਜਾਂਦੀ ਅਵਲ ਦਰਜੇ ਦੀ ਭੰਗ ਭੇਜਣ ਵਾਲੇ ਗਰੋਹਾਂ ਦੇ ਨਾਲ ਜੁੜੇ ਹੋਏ ਸਨ। रायल कनेडा माउंटेड पुलिस का कहना सीगा कि लंघे समय दे लई कई जड़े लोगों नूं बैगां दे उत्ते लगे उन्हां दे नां वाले टैगां दे आधार दे उत्ते ड्रग तस्करी दोषां हेठ फड़िया गया पर वो लोग वार बार बैग उन्हां दे नां होण दा दावा करदे सी ते उस इस तों जड़ा पुलिस नूं शक होया कि मामले दे उत्ते अख रखी जा रही सी। आखिर अज दोहां नूं रंगे हत्थी फड़िया गया काबू कीता गया ते इस दी अगे दी जांच जड़ी हुण शुरू कर दित्ती गई है। दूसरे पासे मक्का समझौते दे विच शामिल होने के मुद्दे ते बंगलादेश नूं फूक फूक के रखने चाहिए ने कदम विश्लेषकां दा इह मनना है। बंगलादेश दे विच अजकल एक नवे फौजी गठजोड़ दे विच शामिल होण दीआं संभावनावां नूं लैके काफी चर्चा चल रही है। पिछले 55 सालां तों बंगलादेश ने एक सख्त गुट निरपक्ष विदेश नीति दा पालन कीता है जिसके तहत ओह वड्डियां शक्तियां दी राजनीति ते फौजी गठजोड़ां दे जाल तों दूर रहा है। पर सेगुन बागीचा जो बंगलादेशी विदेश मंत्रालय तो मिल रहे संकेतों मुताबक यह जड़ा स्थिति बदल सकती है। दरअसल अरब जड़ा है सऊदी अरब के क्राउन प्रिंस मुहम्मद बिन सलमान ने प्रधानमंत्री तारिक रहमान नूं अरब देश का दौरा करन दा जड़ा सी सद्दा दिता है। सऊदी अरब दे वल्लों इस दौरे दे दौरान जां तां इस तों पहलां बंगलादेश नूं मक्का संयुक्त रक्षा समझौता जिस नूं MJDA विच शामिल होण दा सद्दा दित्ते जाण दी पूरी संभावना है। इह समझौता हाल ही दे विच 7 अगस्त नूं सऊदी अरब तुर्की अते पाकिस्तान ने हस्ताक्षर कीता है जो कि खेतर दे विच दहाकियां पुराने अमेरिका केंद्रित रक्षा गठजोड़ तों इक वड्डा बदलाव दा संकेत है। इस समझौते दी मुख शर्त जिहड़ी इह है कि किसी भी एक मैंबर देश दे उत्ते कोई हमला हुंदा है तां सारे मैंबरां दे उत्ते हमला मन्निया जाएगा जिस दे नाल इक वड्डे युद्ध दा खतरा जिहड़ा बण सकदा है। ਬੰਗਲਾਦੇਸ਼ ਦੇ ਲਈ ਅਜਿਹਾ ਵਾਅਦਾ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗਾ ਕਿਉਂਕਿ ਇਸ ਦੇ ਨਾਲ ਉਹ ਅਜਿਹੇ ਸੰਘਰਸ਼ਾਂ ਜਿਵੇਂ ਕਿ ਭਾਰਤ ਪਾਕਿਸਤਾਨ ਯੁੱਧ ਦੇ ਵਿਚ ਵੀ ਫਸ ਸਕਦਾ ਜਿਸ ਦੇ ਨਾਲ ਬੰਗਲਾਦੇਸ਼ ਦਾ ਕੋਈ ਵੀ ਸਿੱਧਾ ਲੈਣਾ ਦੇਣਾ ਨਹੀਂ। ਬੰਗਲਾਦੇਸ਼ ਦੇ ਲਈ ਸਾਊਦੀ ਅਰਬ ਦੇ ਸੱਦੇ ਨੂੰ ਨਕਾਰਨਾ ਬੇਹੱਦ ਮੁਸ਼ਕਲ ਹੁੰਦਾ ਹੈ ਕਿਉਂਕਿ ਉਥੇ ਸਭ ਤੋਂ ਵੱਧ ਪ੍ਰਵਾਸੀ ਬੰਗਲਾਦੇਸ਼ੀ ਰਹਿੰਦੇ ਨੇ ਜੋ ਦੇਸ਼ ਦੇ ਲਈ ਵਿਦੇਸ਼ੀ ਮੁਦਰਾ ਦਾ ਬਹੁਤ ਹੀ ਜਿਹੜਾ ਮਹੱਤਵਪੂਰਨ ਸਰੋਤ ਨੇ। ਪੱਛਮੀ ਏਸ਼ੀਆ ਦੇ ਵਿਚ ਗੁੰਝਲਦਾਰ ਰਾਜਨੀਤੀ ਜਿਵੇਂ ਕਿ ਸਾਊਦੀ ਇਰਾਨ ਤਣਾਅ, ਤੁਰਕੀ ਇਜ਼ਰਾਈਲ ਟਕਰਾਅ ਜਾਂ ਕੁਰਦ ਅਤੇ ਹੂਥੀ ਬਾਗੀਆਂ ਦਾ ਮੁੱਦਾ ਜਿਹੜਾ ਹੈ ਵਿਚ ਫਸਣਾ ਢਾਕਾ ਦੇ ਆਪਣੇ ਰਾਸ਼ਟਰੀ ਹਿੱਤਾਂ ਨੂੰ ਨੁਕਸਾਨ ਪਹੁੰਚਾ ਸਕਦਾ, ਖਾੜੀ ਦੇ ਦੂਜੇ ਦੇਸ਼ਾਂ ਦੇ ਨਾਲ ਸੰਬੰਧਾਂ ਨੂੰ ਗੁੰਝਲਦਾਰ ਬਣਾ ਸਕਦਾ। ਬੰਗਲਾਦੇਸ਼ ਦੇ ਵਿਚ ਪਾਸ ਕਰਕੇ ਸੱਜੇ ਪੱਖੀ ਅਤੇ ਇਸਲਾਮੀ ਖੇਮੇ ਦੇ ਵਿਸ਼ਲੇਸ਼ਕ ਇਸ ਗੱਠਜੋੜ ਨੂੰ ਭਾਰਤੀ ਦ੍ਰਿਸ਼ਟੀਕੋਣ ਤੋਂ ਦੇਖ ਰਹੇ ਨੇ। ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ ਤੇ ਤੁਰਕੀ ਵਰਗੀਆਂ ਮਜ਼ਬੂਤ ਫੌਜੀ ਸ਼ਕਤੀਆਂ ਜਿਹੜੀਆਂ ਨੇ ਨਾਲ ਹੱਥ ਮਿਲਾ ਕੇ ਉਹ ਭਾਰਤ ਨੂੰ ਰੋਕਣ ਦੇ ਵਿਚ ਕਾਮਯਾਬ ਹੋ ਸਕਦੇ ਹੈ। ਭਾਰਤ ਦੇ ਲਈ ਜਿਹੜਾ ਸਾਊਦੀ ਪਾਕਿਸਤਾਨ ਗੱਠਜੋੜ ਕੋਈ ਵੀ ਨਵੀਂ ਗੱਲ ਨਹੀਂ ਹੈ, ਪਰ ਬੰਗਲਾਦੇਸ਼ ਦਾ ਇਸ ਦੇ ਵਿਚ ਸ਼ਾਮਲ ਹੋਣਾ ਦਿੱਲੀ ਦੇ ਲਈ ਜਿਹੜਾ ਉਹ ਇੱਕ ਜ਼ਰੂਰ ਸੰਕੇਤ ਮੰਨਿਆ ਜਾ ਰਿਹਾ ਹੈ ਕਿਉਂਕਿ ਇਸ ਦੇ ਨਾਲ ਉਸ ਨੂੰ ਦੋ ਪੱਖੀ ਜਾਂ ਤਾਂ ਚੀਨ ਨੂੰ ਮਿਲਾ ਕੇ ਤਿੰਨ ਪੱਖੀ ਘੇਰਾਬੰਦੀ ਵਰਗੇ ਹਾਲਾਤ ਦੇ ਬਾਰੇ ਸੋਚਣਾ ਪਵੇਗਾ। ਬੰਗਲਾਦੇਸ਼ ਦੇ ਰਾਜ ਮੰਤਰੀ ਹਮਾਂਜੂ ਕਬੀਰ ਨੇ ਪ੍ਰੈਸ ਕਾਨਫਰੰਸ ਦੇ ਵਿਚ ਕਿਹਾ ਕਿ ਉਹ ਇਸ ਸੰਭਾਵਨਾ ਨੂੰ ਸਕਾਰਾਤਮਕ ਯਾਨੀ ਕਿ ਪੋਜ਼ਿਟਿਵ ਤੌਰ ਦੇ ਉੱਤੇ ਦੇਖ ਰਹੇ ਨੇ ਤੇ ਪਰ ਰਵਾਇਤੀ ਗੁੱਟ ਨਿਰਪੱਖ ਨੀਤੀ ਨੂੰ ਤਿਆਗ ਕੇ ਅਜਿਹੇ ਗੱਠਜੋੜ ਦੇ ਵਿਚ ਸ਼ਾਮਲ ਹੋਣਾ ਬੰਗਲਾਦੇਸ਼ ਨੂੰ ਅਜਿਹੇ ਸੰਕਟਾਂ ਦੇ ਵਿਚ ਧੱਕ ਜਿਹੜਾ ਸਕਦਾ ਹੈ ਜਿਸ ਨੂੰ ਕੰਟਰੋਲ ਕਰਨਾ ਢਾਕਾ ਦੇ ਵੱਸ ਦੇ ਵਿਚ ਫਿਰ ਨਹੀਂ ਹੋਵੇਗਾ। ਇਤਿਹਾਸਕ ਪਿਛੋਕੜ ਤੇ ਤੀਤ ਦੇ ਸਬਕ ਬੰਗਲਾਦੇਸ਼ ਦੇ ਲਈ ਅਜਿਹੇ ਫੌਜੀ ਫੈਸਲੇ ਲੈਣ ਦਾ ਇਤਿਹਾਸ ਜਿਹੜਾ ਵੀ ਰਿਹਾ ਹੈ। 1990 ਦੇ ਵਿਚ ਜਦੋਂ ਇਰਾਕ ਨੇ ਕੁਵੈਤ ਦੇ ਉੱਤੇ ਹਮਲਾ ਕੀਤਾ ਸੀ ਤਾਂ ਸਾਊਦੀ ਅਰਬ ਦੀ ਮੰਗ ਦੇ ਉੱਤੇ ਤਤਕਾਲੀ ਬੰਗਲਾਦੇਸ਼ੀ ਰਾਸ਼ਟਰਪਤੀ ਹੁਸੈਨ ਮੁਹੰਮਦ ਇਰਸ਼ਾਦ ਨੇ ਘਰੇਲੂ ਜਨਤਕ ਵਿਰੋਧ ਦੇ ਬਾਵਜੂਦ ਖਾੜੀ ਦੇਸ਼ ਦੇ ਵਿਚ ਆਪਣੀ ਫੌਜ ਭੇਜੀ ਸੀ। ਉਸ ਫੌਜ ਨੇ ਕਿਸੇ ਸਿੱਧੀ ਜੰਗ ਦੇ ਵਿਚ ਹਿੱਸਾ ਨਹੀਂ ਲਿਆ ਸੀ, ਪਰ ਫਿਰ ਵੀ ਇਸ ਫੈਸਲੇ ਨੇ ਭਵਿੱਖ ਦੇ ਵਿਚ ਸੰਯੁਕਤ ਰਾਸ਼ਟਰ UN ਦੇ ਸ਼ਾਂਤੀ ਸੈਨਾ ਮਿਸ਼ਨਾਂ ਦੇ ਵਿਚ ਬੰਗਲਾਦੇਸ਼ੀ ਫੌਜ ਦੇ ਲਈ ਰਾਹ ਖੋਲ ਦਿੱਤੇ ਸਨ। ਪਰ ਅੱਜ ਦੇ ਬਦਲੇ ਹੋਏ ਹਾਲਾਤ ਅਤੇ ਵੱਖ ਵੱਖ ਹਿੱਤਾਂ ਦੇ ਮੱਦੇਨਜ਼ਰ ਕਿ ਮੱਕਾ ਸਮਝੌਤਾ ਵਿਚ ਜਿਹੜਾ ਸ਼ਾਮਲ ਹੋਣ ਦਾ ਫੈਸਲਾ ਵੀ 1990 ਵਰਗਾ ਦੂਰ ਅੰਦੇਸ਼ੀ ਵਾਲਾ ਸਾਬਤ ਹੋਵੇਗਾ ਜਾਂ ਫਿਰ ਇਹ ਦੇਸ਼ ਨੂੰ ਪੱਛਮੀ ਏਸ਼ੀਆਈ ਸੱਤਾ ਦੀ ਜੰਗ ਦੇ ਵਿਚ ਫਸਾ ਕੇ ਰਾਸ਼ਟਰੀ ਹਿੱਤਾਂ ਨੂੰ ਜਿਹੜਾ ਨੁਕਸਾਨ ਪਹੁੰਚਾਏਗਾ, ਇੱਕ ਵੱਡੀ ਬਹਿਸ ਦਾ ਜਿਹੜਾ ਵਿਸ਼ਾ ਬਣ ਚੁੱਕਿਆ ਹੈ। ਦੂਸਰੇ ਪਾਸੇ ਅਮਰੀਕਾ 9/11 ਦੇ ਮਾਸਟਰ ਮਾਇੰਡ ਖਾਲਿਦ ਸ਼ੇਖ ਮੁਹੰਮਦ ਤੇ 2028 ਦੇ ਵਿਚ ਚੱਲੇਗਾ ਹੁਣ ਮੁਕੱਦਮਾ। ਅਮਰੀਕੀ ਫੌਜੀ ਅਦਾਲਤ ਨੇ ਇੱਕ ਜੱਜ ਨੇ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੀ ਸਾਜਿਸ਼ ਰਚਣ ਦੇ ਦੋਸ਼ੀ ਖਾਲਿਦ ਸ਼ੇਖ ਮੁਹੰਮਦ ਤੇ 3 ਹੋਰਾਂ ਦੇ ਲਈ 2028 ਦੀ ਸੁਣਵਾਈ ਦੀ ਤਾਰੀਖ ਨਿਰਧਾਰਤ ਕਰ ਦਿੱਤੀ ਹੈ। ਮੁਕੱਦਮਾ 5 ਜੂਨ 2028 ਨੂੰ ਸ਼ੁਰੂ ਹੋਣਾ ਹੈ ਤੇ ਅਮਰੀਕੀ ਹਵਾਈ ਸੈਨਾ ਦੇ ਲੈਫਟੀਨੈਂਟ ਕਰਨਲ ਮਾਈਕਲ ਏ ਸ਼ਰਾਮਾ ਨੇ ਆਪਣੇ ਫੈਸਲੇ ਦੇ ਵਿਚ ਲਿਖਿਆ ਕਿ ਮੁਕੱਦਮੇ ਤੋਂ ਪਹਿਲਾਂ ਦੇ ਵਿਵਾਦਾਂ ਨੂੰ ਹੱਲ ਕਰਨ ਲਈ ਵਾਧੂ ਸਮੇਂ ਦੀ ਲੋੜ ਹੈ, ਜਿਸ ਦੇ ਵਿਚ ਮੁਕੱਦਮੇ ਦੇ ਦੌਰਾਨ ਕਿਹੜੇ ਸਬੂਤ ਪੇਸ਼ ਕੀਤੇ ਜਾ ਸਕਦੇ ਨੇ ਇਸ ਦੇ ਬਾਰੇ ਮਤਭੇਦ ਵੀ ਸ਼ਾਮਲ ਨੇ। ਅਮਰੀਕੀ ਫੌਜ ਅਤੇ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ ਤੇ ਸਭ ਤੋਂ ਘਾਤਕ ਹਮਲਿਆਂ ਦੇ ਵਿਚੋਂ ਇਕ ਦੀ ਸਾਜਿਸ਼ ਰਚਨ ਦੇ ਦੋਸ਼ੀ ਵਿਅਕਤੀਆਂ ਨੂੰ ਨਿਆਂ ਦੇ ਕਟਹਿਰੇ ਦੇ ਵਿਚ ਲਿਆਉਣ ਦੇ ਲਈ 2 ਦਹਾਕਿਆਂ ਤੋਂ ਵੱਧ ਸਮੇਂ ਤੋਂ ਸੰਘਰਸ਼ ਕੀਤਾ ਹੈ। 2028 ਦੇ ਵਿਚ ਸ਼ੁਰੂ ਹੋਣ ਵਾਲਾ ਮੁਕੱਦਮਾ ਕਈ ਸਮਾਂ ਸੀਮਾਵਾਂ ਦੇ ਅਤੇ ਨਿਰਧਾਰਿਤ ਕਦਮਾਂ ਦੇ ਪੂਰਾ ਹੋਣ ਦੇ ਉੱਤੇ ਨਿਰਭਰ ਕਰਦਾ ਹੈ। ਇਸ ਦੇ ਲਈ ਇਸ ਦੇ ਵਿਚ ਇਕ ਜਿਹੜਾ ਵਾਰ ਫਿਰ ਦੇਰੀ ਹੋ ਸਕਦੀ ਹੈ ਤੇ ਮੁਕੱਦਮਾ ਅਸਲ ਦੇ ਵਿਚ 2021 ਦੇ ਵਿਚ ਸ਼ੁਰੂ ਹੋਣਾ ਸੀ ਪਰ ਬਾਅਦ ਦੇ ਵਿਚ ਰੱਦ ਕਰ ਦਿੱਤਾ ਗਿਆ। ਮੁਹੰਮਦ ਤੇ ਹਾਈਜੈਕ ਕੀਤੇ ਗਏ ਯਾਤਰੀ ਜਹਾਜ਼ਾਂ ਨੂੰ ਵਰਲਡ ਟ੍ਰੇਡ ਸੈਂਟਰ ਅਤੇ ਅਮਰੀਕੀ ਰੱਖਿਆ ਵਿਭਾਗ ਦੇ ਮੁੱਖ ਦਫ਼ਤਰ ਪੈਟਾਗਨ ਦੇ ਵਿਚ ਟੱਕਰ ਮਾਰਨ ਦੀ ਸਾਜਿਸ਼ ਰਚਨ ਤੇ ਨਿਰਦੇਸ਼ਿਤ ਕਰਨ ਦਾ ਦੋਸ਼ ਹੈ। ਉਸ ਨੇ 3 ਕਥਿਤ ਸਾਥੀਆਂ ਵਾਲਿਦ ਬਿਨ ਅਤਾਸ਼, ਅਲੀ ਅਬਦੁਲ ਅਜ਼ੀਜ਼ ਅਲੀ ਤੇ ਮੁਸਤਫਾ ਅਲ ਹਵਾਸਾਵੀ ਤੇ ਵੀ ਜਿਹੜਾ ਮੁਕੱਦਮਾ ਚਲਾਇਆ ਜਾਵੇਗਾ ਤੇ ਉਹ ਕਿਊਬਾ ਦੇ ਗੁਆਟਾਨਾਮੋ ਬੇ ਦੇ ਵਿਚ ਅਮਰੀਕੀ ਫੌਜੀ ਅੱਡੇ ਦੇ ਉੱਤੇ ਨਜ਼ਰਬੰਦ ਜਿਹੜੇ ਨੇ ਕੀਤੇ ਗਏ ਨੇ ਤੇ ਆਖਰੀ ਕੈਦੀਆਂ ਦੇ ਵਿਚੋਂ ਇਕ ਸਨ। ਦੂਸਰੇ ਪਾਸੇ ਸਪੇਨ ਦੇ ਵਿਚ ਲਾ ਟੋਮਾਟੀਨਾ ਯਾਨੀ ਕਿ ਟਮਾਟਰਾਂ ਦਾ ਖੇਡ, 1 ਘੰਟੇ ਦੇ ਵਿਚ ਇਕ ਦੂਜੇ ਦੇ ਉੱਤੇ ਮਾਰੇ ਲੱਖਾਂ ਟਮਾਟਰ ਨੇ, ਇਕ ਪਾਸੇ ਖਾਣ ਨੂੰ ਨਹੀਂ ਮਿਲਦਾ ਤੇ ਦੂਸਰੇ ਪਾਸੇ ਇਸੇ ਤਰ੍ਹਾਂ ਦੇ ਤਿਉਹਾਰ ਮਨਾਏ ਜਾਂਦੇ ਹੈ। ਆ ਹੁਣ ਜਿਹੜਾ ਹੈਲੋਵੀਨ ਆ ਜਾਣਾ, ਦੇਖੋ ਕੱਦੂ ਦੀ ਕਿੱਦਾਂ ਕਿਸਮਤ ਰੋਲਣੀ ਹੈ ਉਹਦੇ ਵਿਚ ਵੀ। ਸਪੇਨ ਦੇ ਵੈਲੇਸੀਆ ਸੂਬੇ ਦੇ ਬੁਨਿਓਲ ਸ਼ਹਿਰ ਦੇ ਬੁੱਧਵਾਰ ਨੂੰ ਕੱਲ ਬੀਤੇ ਚ ਦੁਨੀਆਂ ਦੀ ਸਭ ਤੋਂ ਵੱਡੀ ਅਤੇ ਸਭ ਤੋਂ ਵਿਲੱਖਣ ਟਮਾਟਰ ਲੜਾਈ ਜਿਸ ਨੂੰ ਲਾ ਟੋਮਾਟੀਨਾ ਆਯੋਜਿਤ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਹੈ ਨਾਮ ਦੇ ਨਾਲ। ਬੁਨਿਓਲ ਦੇ ਜਿਹੜੇ ਨੇ ਸਾਲਾਨਾ ਤਿਉਹਾਰ ਹਫ਼ਤੇ ਦੇ ਹਿੱਸੇ ਦੇ ਵਜੋਂ ਅਗਸਤ ਦੇ ਆਖਰੀ ਬੁੱਧਵਾਰ ਨੂੰ ਹਰ ਸਾਲ ਆਯੋਜਿਤ ਹੋਣ ਵਾਲੇ ਇਸ ਪ੍ਰੋਗਰਾਮ ਨੇ ਆਪਣੇ 79ਵੇਂ ਐਡੀਸ਼ਨ ਨੂੰ ਮਨਾਇਆ, ਜਿਸ ਦੇ ਵਿਚ ਭਾਰਤ ਦੇ ਸਮੇਤ ਦੁਨੀਆਂ ਭਰ ਦੇ ਹਜ਼ਾਰਾਂ ਲੋਕ ਸ਼ਾਮਲ ਹੋਏ ਹੈ। ਲੋਕਾਂ ਨੇ ਇਕ ਦੂਜੇ ਦੇ ਉੱਤੇ ਟਮਾਟਰ ਸੁੱਟੇ ਤੇ ਗਲੀਆਂ ਦੇ ਵਿਚ ਮਸਤੀ ਕਰਦਿਆਂ ਡਾਂਸ ਕੀਤਾ ਤੇ ਇਸ ਸਮਾਗਮ ਦੇ ਲਈ 7 ਟਰੱਕ 1.5 ਲੱਖ ਕਿਲੋਗ੍ਰਾਮ ਤੋਂ ਵੱਧ ਟਮਾਟਰ ਲੈ ਕੇ ਆਏ ਸਨ। ਸੈਲਾਨੀਆਂ ਨੇ ਸਿਰਫ 1 ਘੰਟੇ ਦੇ ਵਿਚ ਇਕ ਦੂਜੇ ਦੇ ਉੱਤੇ ਸਾਰੇ ਟਮਾਟਰ ਸੁੱਟ ਮਾਰੇ ਤੇ ਜਿਸ ਦੇ ਨਾਲ ਸ਼ਹਿਰ ਦੀਆਂ ਗਲੀਆਂ ਤੇ ਲੋਕ ਟਮਾਟਰਾਂ ਦੇ ਨਾਲ ਢਕੇ ਹੋਏ ਸਨ। ਇਹ ਵਿਲੱਖਣ ਤਿਉਹਾਰ 1945 ਦੇ ਵਿਚ ਸ਼ੁਰੂ ਹੋਇਆ ਸੀ, ਜਦੋਂ ਕੁਝ ਨੌਜਵਾਨਾਂ ਨੇ ਇਕ ਝਗੜੇ ਦੇ ਦੌਰਾਨ ਇਕ ਦੂਜੇ ਦੇ ਉੱਤੇ ਟਮਾਟਰ ਸੁੱਟਣੇ ਸ਼ੁਰੂ ਕਰ ਦਿੱਤੇ ਸੀ ਤੇ ਇਹ ਘਟਨਾ ਬੁਨਿਓਲ ਦੇ ਵਿਚ ਇਕ ਸਾਲਾਨਾ ਪਰੰਪਰਾ ਜਿਹੜੀ ਬਣ ਗਈ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਪ੍ਰੇਮ ਦੀਆਂ ਖ਼ਬਰਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ ਤੇ ਅੱਗੇ ਜਾ ਕੇ ਹੁਣ ਕਹਾਣੀ ਦੀ ਗੱਲ ਕਰਦੇ ਹਾਂ ਤੇ ਇਸੇ ਤਰ੍ਹਾਂ ਹੀ ਤੁਹਾਡੇ ਦੋਸਤਾਂ ਦੇ ਸੁਨੇਹੇ ਵੀ ਆ ਰਹੇ ਨੇ, ਉਹਨਾਂ ਦਾ ਵੀ ਸਵਾਗਤ ਹੈ ਤੇ ਉਹਨਾਂ ਦਾ ਸਵਾਗਤ ਕਰਦੇ ਹਾਂ। ਤੁਹਾਡੇ ਨਾਲ ਕਹਾਣੀ ਸਾਂਝੀ ਕਰਦਾ ਅੱਜ, ਬੜੇ ਦਿਨਾਂ ਤੋਂ ਜਿਹੜਾ ਇਹਨੂੰ ਸਾਂਭ ਸਾਂਭ ਕੇ ਰੱਖ ਰਹੇ ਹਾਂ ਤੇ ਅੱਜ ਤੁਹਾਡੇ ਹਵਾਲੇ ਆਪਾਂ ਕਰ ਦੇਣੀ ਹੈ ਕਹਾਣੀ। ਇਹ ਕਹਾਣੀ ਕੀ ਕਹਿੰਦੀ ਹੈ ਉਹਦੇ ਵੱਲ ਨੂੰ ਚੱਲਦੇ ਹਾਂ ਤੇ ਪ੍ਰੋਗਰਾਮਾਂ ਨੂੰ ਜਿਹੜਾ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਤੁਹਾਡੇ ਨਾਲ ਅੱਜ ਸਾਂਝੀ ਕਰਦੇ ਹਾਂ ਕਹਾਣੀ, ਜਿੱਦਾਂ ਹਫ਼ਤੇ ਦੇ ਵਿੱਚ ਇੱਕ ਦਿਨ ਜ਼ਰੂਰ ਸਾਂਝ ਪਾਉਂਦੇ ਹਾਂ ਕਹਾਣੀ ਦੀ, ਉਸੇ ਤਰਜ਼ ਦੇ ਉੱਤੇ ਅੱਜ ਤੁਹਾਡੇ ਨਾਲ ਕਹਾਣੀ ਸਾਂਝੀ ਕਰਨ ਜਾ ਰਿਹਾ। ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਇਹ ਕਹਾਣੀ ਲਿਖੀ ਗਈ ਹੈ। ਵੱਡਾ ਤਪੱਸਵੀ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ ਤੇ ਦੁਆਬਾ ਰੇੜੂ ਦਾ ਮੰਚ, ਦੇਖਦੇ ਹਾਂ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ।

0: ਭਜਨੋ ਨਹੀਂ ਭਜਨੋ ਕੁੜੇ ਭਜਨੋ ਆ ਜਾ ਆਪਾਂ ਵੀ ਜਾ ਆਈਏ। ਬਚਨੋ ਨੇ ਗਲੀ ਦੇ ਵਿੱਚੋਂ ਹੀ ਆਵਾਜ਼ ਮਾਰੀ। ਬਚਨੋ ਦੀ ਆਵਾਜ਼ ਸੁਣਦਿਆਂ ਭਜਨੋ ਹਥਲਾ ਜਿਹੜਾ ਕੰਮ ਕਰਦੀ ਪਈ ਸੀ ਛੇਤੀ ਛੇਤੀ ਨਾਲ ਸਮੇਟਦਿਆਂ ਬੂਹੇ ਅੱਗੇ ਆ ਖੜੀ ਹੋਈ। ਇੰਨੇ ਟੀਟ ਦੁਪਹਿਰ ਦੇ ਵਿੱਚ ਕਹਿੰਦੀ ਹੈ ਕਿੱਥੇ ਜਾਣਾ ਕੁੜੇ, ਉਸਨੇ ਪੁੱਛਿਆ। ਆਪਣੇ ਬਾਹਰਲੇ ਡੇਰੇ ਦੇ ਉੱਤੇ ਨਾ ਇੱਕ ਤਪਸਵੀ ਆਇਆ ਹੋਇਆ ਹੈ, ਕਹਿੰਦੇ ਨੇ ਕਿ ਉਹ ਬਹੁਤ ਪਹੁੰਚਿਆ ਹੋਇਆ ਹੈ। ਇੰਨੀ ਗਰਮੀ ਦੇ ਵਿੱਚ ਚਾਰੇ ਪਾਸੇ ਧੂਣੀਆਂ ਲਾ ਕੇ ਵਿਚਾਲੇ ਬੈਠੇ ਹੈ। ਬਚਨੋ ਨੇ ਚੁੰਨੀ ਦੇ ਲੜ ਦੇ ਨਾਲ ਬੰਨੇ ਰੁਪਏ ਠੀਕ ਕਰਦਿਆਂ ਕਿਹਾ, ਭਜਨ ਕੌਰ ਆਪਣੀ ਹਥੇਲੀ ਤੋਂ ਦੂਜੇ ਹੱਥ ਦੇ ਨੂੰਹਾਂ ਦੇ ਨਾਲ ਆਟਾ ਖੁਰਚਦਿਆਂ ਕੁਝ ਸੋਚ ਰਹੀ ਹੈ। ਤੇ ਬਚਨੋ ਨੇ ਫਿਰ ਕਿਹਾ, ਕੰਮ ਤਾਂ ਭੈਣੇ ਸਾਰੀ ਉਮਰ ਹੀ ਨਹੀਂ ਮੁੱਕਣੇ, ਪਤਾ ਨਹੀਂ ਕਿਹੜੇ ਵੇਲੇ ਦੀ ਸੇਵਾ ਦੇ ਨਾਲ ਬੰਦਾ ਤਰ ਜਾਂਦਾ। ਬਚਨੋ ਕਹਿੰਦੀ ਹੈ, ਬਚਨੋ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ, ਭਜਨੋ ਬੋਲੀ। ਬਚਨੋ ਨੂੰ, ਕਿਹੜੀ ਗੱਲ ਦੀ ਤੈਨੂੰ ਸਮਝ ਨਹੀਂ ਆਉਂਦੀ? ਆਪਾਂ ਤਰ ਕੇ ਜਾਣਾ ਕਿੱਥੇ ਹੈ? ਆਪਾਂ ਤਾਂ ਘਰੋਂ ਖੇਤ, ਖੇਤੋਂ ਘਰੇ, ਜਾਂ ਕਿਤੇ ਖੁਸ਼ੀ ਗਮੀ ਦੇ ਵਿੱਚ ਕਿਸੇ ਰਿਸ਼ਤੇਦਾਰੀ ਦੇ ਵਿੱਚ। ਨਾਲੇ ਜੇ ਸਾਰੀ ਦੁਨੀਆਂ ਤਰਨ ਲੱਗ ਪਈ, ਆ ਤਰਨ ਵਾਲੀਆਂ ਦੀਆਂ ਰੋਟੀਆਂ ਕੌਣ ਪਕਾਊ ਫਿਰ? ਬਚਨੋ ਦਾ ਮਨ ਸੰਤਾਂ ਦੇ ਚਰਨਾਂ ਦੇ ਨਾਲ ਹੀ ਜੁੜੇ ਰਹਿਣਾ ਚਾਹੁੰਦਾ ਸੀਗਾ। ਭਜਨੋ ਦੀ ਗੱਲ ਦੇ ਵੱਲ ਉਸਨੇ ਧਿਆਨ ਤਾਂ ਨਾ ਦਿੱਤਾ। ਉਹਨੇ ਫਿਰ ਕਿਹਾ, ਦੇਖ ਲੈ ਭੈਣੇ, ਦੇਖ ਲੈ, ਇੰਨੀ ਗਰਮੀ ਦੇ ਵਿੱਚ ਆਲੇ ਦੁਆਲੇ ਧੂਣੀਆਂ ਲਾ ਕੇ ਬੈਠਣਾ ਕੋਈ ਮਾੜੀ ਮੋਟੀ ਗੱਲ ਨਹੀਂ ਹੈ। ਪੂਰਾ ਪਹੁੰਚਿਆ ਹੋਇਆ ਹੈ, ਪਹੁੰਚਿਆ ਹੋਇਆ ਸੰਤ ਹੋਊ ਉਹ। ਅਹੇ ਜੇ ਸੰਤਾਂ ਦੇ ਦਰਸ਼ਨ ਕਰਮਾਂ ਦੇ ਨਾਲ ਹੀ ਨਸੀਬ ਹੁੰਦੇ ਨੇ, ਚੱਲ ਮੈਂ ਤਾਂ ਕਹਿੰਦੀ ਹਾਂ ਛੱਡ ਘਰ ਦੇ ਫਕੀਰਾਂ ਨੂੰ, ਥੋੜਾ ਅੱਗਾਂ ਵੀ ਸਵਾਰ ਲਈਏ ਆਪਾਂ, ਜਾਣੀ ਕਿ ਆਪਣਾ ਫਿਊਚਰ। ਬਸ ਆਪਾਂ ਦੋਵੇਂ ਹੀ ਜਾਣੀਆਂ ਜਾਵਾਂਗੀਆਂ? ਭਜਨੋ ਨੇ ਪੁੱਛਿਆ। ਹੋਰ ਕਿਸੇ ਨੇ ਨਹੀਂ ਜਾਣਾ? ਨਾ ਨਾ, ਗਾਹਾਂ ਤੋਂ ਹੋਰ ਰਲਣਗੀਆਂ ਆਪਣੇ ਨਾਲ। ਬਹੂ ਤੋਂ ਫੋਨ ਕਰਵਾ ਤਾ ਸੀ ਸਭ ਨੂੰ, ਮਸਾਂ ਕਰਿਆ ਬੁੜਬੁੜ ਕਰਦੀ ਨੇ, ਕਰਦੀ ਨਾ ਸਾ। ਬਚਨੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨੋ ਬੋਲੀ, ਚੱਲ ਕੋਈ ਨਾ। ਕੁਝ ਸੋਚਦਿਆਂ ਫਿਰ ਪੁੱਛਿਆ, ਸੱਚ ਕਣਕ ਵੱਢ ਲਈ ਤੁਸੀਂ? ਅੱਜ ਵੱਢ ਰਹੇ ਨੇ ਉਹ, ਤਾਂ ਹੀ ਤਾਂ ਉਹਨੇ ਮੂੰਹ ਸੁਜਾ ਰੱਖਿਆ ਬਈ ਕੱਲੀ ਨੂੰ ਕੰਮ ਕਰਨਾ ਪਊ। ਲੈ ਆਪਾਂ ਸਾਰੀ ਉਮਰ ਕੰਮ ਕਰਨ ਦਾ ਠੇਕਾ ਲਿਆ ਹੋਇਆ। ਭਜਨੋ ਨੇ ਬਚਨੋ ਦੇ ਕੋਲ ਨੂੰ ਹੋ ਕੇ ਜਿਹੜਾ ਕਿਹਾ, ਚੁੱਪ ਕਰ ਹੌਲੀ ਬੋਲ, ਤਪਸਵੀ ਤਾਂ ਸਾਡੇ ਘਰੇ ਹੈ, ਅਸੀਂ ਲੈ ਆਏ ਸੀ ਉਹਨੂੰ। ਬਚਨੋ ਦੇ ਚਿਹਰੇ ਦਾ ਰੰਗ ਬਦਲ ਗਿਆ, ਵੀ ਹੈ ਪਹਿਲਾਂ ਨਹੀਂ ਦੱਸ ਸਕਦੀ ਸੀ ਤੂੰ? ਬਚਨੋ ਨੇ ਥੋੜਾ ਗੁੱਸੇ ਹੁੰਦਿਆਂ ਕਿਹਾ, ਕੁਝ ਸੋਚਦਿਆਂ ਫਿਰ ਬੋਲੀ, ਆਹੋ ਤੇਰੇ ਘਰੇ ਤਾਂ ਜ਼ਰੂਰ ਆਊ ਵੱਡਾ ਧਰਮਨ ਦੇ, ਘਰੋਂ ਤਾਂ ਤੂੰ ਨਿਕਲਦੀ ਨਹੀਂ, ਨਾ ਕਿਤੇ ਸੇਵਾ ਕਰਨ ਜਾਵੇ, ਨਾ ਮੱਥਾ ਟੇਕਣ। ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਭਜਨ ਕੌਰ ਫਿਰ ਬੋਲ ਪਈ, ਨਾ ਸੱਚੀ ਕਹਿੰਦੀ ਆ, ਪਿਛਲੇ ਵਿਹੜੇ ਦੇ ਵਿੱਚ ਬੈਠੇ ਨੇ। ਬਚਨੋ ਨੂੰ ਬੜਾ ਧੱਕਾ ਜਿਹਾ ਲੱਗਿਆ, ਵੀ ਹੈ ਇਹ ਕੀ ਹੋ ਗਿਆ, ਕਿਹੜਾ ਭਾਣਾ ਵਾਪਰਿਆ? ਉਹ ਸੋਚ ਰਹੀ ਸੀ, ਭਜਨ ਕੌਰ ਨੇ ਸੰਤਾਂ ਨੂੰ ਘਰੇ ਬੁਲਾਇਆ ਤੇ ਕਿਸੇ ਨੂੰ ਦੱਸਿਆ ਵੀ ਨਾ, ਨਾਲੇ ਇਹਦੇ ਘਰੇ ਕਿਵੇਂ ਆਜੂ? ਉਹਨੂੰ ਤਾਂ ਵੱਡੇ ਵੱਡੇ ਅਮੀਰ ਲੋਕ ਵੱਡੀਆਂ ਵੱਡੀਆਂ ਗੱਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ। ਉਸਦੀ ਸੋਚ ਨੂੰ ਜਿਹੜਾ ਸੀ ਵਿਰਾਮ ਦਿੰਦਿਆਂ ਭਜਨੋ ਉਸਦੀ ਬਾਂਹ ਨੂੰ ਹੱਥ ਪਾਉਣ ਲੱਗਿਆ ਫਿਰ ਬੋਲ ਪਈ, ਆ ਦਿਖਾਵਾਂ ਤੈਨੂੰ, ਚੱਲ ਮੇਰੇ ਨਾਲ। ਬਚਨੋ ਨੂੰ ਹੁਣ ਸੱਚ ਆ ਗਿਆ ਸੀ, ਭਜਨੋ ਦਾ ਜਾਣੀ ਕਿ ਉਹ ਮੰਨ ਗਈ ਸੀ। ਭਜਨੋ ਦਾ ਹੱਥ ਪਰੇ ਧੱਕਦਿਆਂ ਉਹ ਹਿਰਖ ਦੇ ਨਾਲ ਬੋਲੀ, ਹਾਏ ਹਾਏ ਕੁੜੇ, ਕਿੱਡਾ ਜਿਗਰਾ ਹੈ ਤੇਰਾ, ਤੂੰ ਤਾਂ ਕਿਸੇ ਕੋਲ ਭਾਫ ਵੀ ਨਹੀਂ ਕੱਢੀ, ਮੇਰੇ ਵਰਗੀ ਤਾਂ ਉਈ ਸਾਰੇ ਪਿੰਡ ਦੇ ਵਿੱਚ ਰੋਲਾ ਪਾ ਦੇਵੇ ਵੀ ਸਾਡੇ ਘਰ ਭਾਈ ਤਪਸਵੀ ਆਇਆ। ਬਚਨੋ ਦੇ ਮਨ ਵਿਚਲਾ ਰੋਸ ਸਾਫ ਝਲਕ ਰਿਹਾ ਸੀ। ਹੌਲੀ ਬੋਲ, ਸਮਾਧੀ ਦੇ ਵਿੱਚ ਨੇ ਸੰਤ ਜੀ, ਭਜਨ ਕੌਰ ਨੇ ਧੀਮੀ ਜਿਹੀ ਆਵਾਜ਼ ਦੇ ਵਿੱਚ ਆਖਿਆ। ਬਚਨੋ ਕੁਝ ਸੋਚਦਿਆਂ ਬੋਲੀ, ਚੱਲ तू भैने आप दे घरे सद्या, कोई तो गल होगी। मैं घरे जानी हाँ, तुसी पुछ लो जो कुछ पुछना है। वो वापस परतने लगी, भजनों ने उसनू रोकद्या आख्या, ना ना कुछ नहीं पुछना। सोचिया घर दे विच संतां दे चरण पवा लईए, चल आ जा, तू भी चल, तू भी कर लै सेवा, पिछले वेड़े दे विच बैठे ने ओह, चल मेरे नाल। बचनो उथे ही रुक गई, चुन्नी दी बुकल ठीक कीती, लड़ दे नाल बन्ने पैसे टोके वेखे, पैसिया दी की लोड़ है भैने, साधा संतां नूं तां रुपये पैसिया दे नाल की मतलब, इन्हां दी तां अपने वर्गियां नूं लोड़ हुंदी है। भजनो बोली, ऐ काते कहनी है, दान पुन करन दे नाल तां किरत कमाई सफल हो जांदी है, किरत कमाई सफल तां गरीब गुरबे दी मदद करन दे नाल हुंदी है, साधा संतां नूं कादी कमी, सेवादार गड्डियां दे विच लैके जांदे ने, गड्डियां दे विच ही छड्ड जांदे ने, ना कोई कपड़े लीड़े दा फिकर, ना खान पीन दा फिकर, सब बनिया बनाया हाजर। भजनों दी गल सुन के बचनों ने मथे त्यूड़ी पाई ते बोली, ऐ नहीं कहा करदे संतां नूं। बचनों नूं डर सी कि किते संत सुन ना लैन, लै मैं केड़ा कोई झूठ बोलिया, इन्हां दा जाना आउणा, खाना पीना, पहनना सवरना, सब भगतां दे खर्चे दे उत्ते दा हुंदा है। भजनों दी आवाज धीमी सी, बचनों नूं भजनों दीआं गल्लां चंगीआं नहीं सी लग रहीआं। उसने गल दा जिहड़ा रुख बदलदिआं पुछिआ, कहिंदी है कि तूं संतां नूं घरे क्यों बुलाया? बुलाया ही नहीं, असीं आप जाके पूरे मान सत्कार दे नाल लैके आए आ, बुलाया नहीं है। ओ हौली जिही बोली, पर तेरे मन दे विच तां खोट है। खोट? बचनों ने तिखी नजरे देखदिआं आख्या, लै खोट आली की गल होई, जो सच है उही किया, सारे संत चंगे नहीं हुंदे, सारे माड़े भी नहीं हुंदे। भजनो सहज दे नाल बोली, चल छड्ड हुण, ऐ दस बई संत कर की रहे ने थोड़े घरे? बचनो ने पुछिया, धूणियां तपा के भगती कर रहे ने, कहिंदे ऐ कि ऐस तरह घर दे दुख कट्टे जांदे ने। भजनो ने दस्या, पिछले वेड़े दे विचों उठदे धूए ने भजनों दी गल दी गवाही भरती, पे सच्ची अग तां लगी हुई है। बचनों दे अंदर बहुत सारे सवाल खड़े सन, उसे हिसाब दे नाल उसदे चेहरे दा हाव भाव बदल रहा। भजनों ने उसदे वल वेखद्या पुछया, की हो गया, ऐ क्यों देखदी है? संत तां किसे दे घरे जाण नूं मन्नदे नहीं, तुसी किवें मना ले फिर? इन्ने सौखे नहीं मन्ने, एक बंदा भेजिया सी, फिर उन्हां साडे सारे जीआं दे बारे पता करवाया, बंदे कहे जे ने, फिर किते जाके साडे घरे चरण पौण नूं हां कीती पैणे। भजनों ने बड़े मान दे नाल दस्या, फिर तुसी लैके किवें आए इन्हां नूं? बचनों संतां नूं घर बुलाउंदी हर विधि दे बारे जानना चाहुंदी सी, असीं ना 11 जने जाके लैके आए सी इन्हां नूं, ट्रैक्टर ते ही लियाए, किदां? बचनो हैरानी नाल बोली, ना ना रिश्तेदारां दीआं कारां मंगवा लईआं सी ना। देख लै भजनो, इत्थे तूं दरैंत कर गई फिर ना। बचनो नमोशी दे नाल बोली, कादी दरैंत भैणे, साडे घरों किसे नूं नहीं नाल लैके गए ना। बचनो ने उदास जिहा उलांभा दे दिता, ना कुड़े ना, ऐ ना आख, तेरे घर आले नूं तां लैके गए सीगे, उहने दस्सिआ नहीं करे तैनूं? ना पैणे, उहने तां कोई नहीं दस पाई, नाले अज तां ओह तड़के दा खेत गया, बाहर दी बाहर भावें वग गया होवे। ओह थोड़ा रुक के फिर बोली, कुड़े मैनू दस दिंदी, रोटी पानी दा आहर करा दिंदी तेरे नाल, संतां दे नाल होर बंदे भी होणगे। बचनों नूं अपने हथों जिहड़ा खुशी सेवा दा मलाल जिहड़ा हो गया, कोई बहुत खेचल दा काम नहीं सी, बंदे मुड़ गए सी छड के ना, ते संत कहिंदे असी आप दा भोजन आपे तैयार करांगे, जे बहुती खेचल दा काम हुंदा ना तां सब तो पहला तैनू ही बुलाउंदी मैं। भजनों ने उसदे मन दी हालत समझदिआं होइआं कह दिता, चल भैणे छड, सेवा भी करमां आलिआं दे हिस्से ही आउंदी है। बचनों ने लम्मा जिहा साह भर के छड्डिआ, उसदी सोच दौड़न लग पई, ਇਹ ਮੀਸਣੀ ਜਿਹੀ ਹੈ ਤਾਂ ਚਲਾਕ, ਅੰਦਰ ਦਾ ਭੇਦ ਕਿਸੇ ਨੂੰ ਨਹੀਂ ਦਿੰਦੀ। ਇੱਕ ਦੋ ਦਿਨ ਦੇ ਵਿੱਚ ਤਾਂ ਸਲਾਹ ਬਣੀ ਨਹੀਂ ਹੋਣੀ, ਕੀ ਪਤਾ ਕਿੰਨੇ ਕੁ ਦਿਨਾਂ ਦੇ ਸਲਾਹ ਕਰਦੇ ਹੋਣਗੇ ਇਹ। ਉਸਨੂੰ ਆਪਦੇ ਪਤੀ ਦੇ ਉੱਤੇ ਵੀ ਗੁੱਸਾ ਆ ਰਿਹਾ ਸੀ। ਉਹ ਕਿਹੜਾ ਡੁੰਨ ਬੱਟਾ ਜਾ ਘਰੇ ਕੋਈ ਗੱਲ ਦੱਸਦਾ ਹੈ ਘਰੇ ਆ ਕੇ ਕੀ ਵਾਪਰ ਰਿਹਾ, ਜੋ ਮਰਜ਼ੀ ਹੋਈ ਜਾਵੇ। ਲੋਕਾਂ ਦੇ ਬੰਦੇ ਕੱਲੀ ਕੱਲੀ ਗੱਲ ਦੱਸਦੇ ਨੇ ਘਰੇ ਆ ਕੇ। ਇਹਨੇ ਸੰਤਾਂ ਨੂੰ ਬੁਲਾਇਆ ਕਿਉਂ ਹੈ? ਘਰੇ ਵੀ ਕਦੇ ਕੋਈ ਕਲੇਸ਼ ਨਹੀਂ ਸੁਣਿਆ। ਕੰਮ ਕਾਰ ਖੇਤੀਬਾੜੀ ਸਭ ਵਧੀਆ, ਨੂੰ ਵੀ ਠੀਕ ਹੈ। ਇਹਨੇ ਵੀ ਕਦੇ ਕੋਈ ਗੱਲ ਨਹੀਂ ਦੱਸੀ, ਨਾ ਹੀ ਕਿਸੇ ਸੀਰੀ ਸਾਂਝੀ ਦੇ ਮੂੰਹੋਂ ਕੋਈ ਗੱਲ ਸੁਣੀ ਹੈ। ਬਹੁਤ ਸਾਰੇ ਸਵਾਲ ਉਸਦੇ ਅੰਦਰ ਜਿਹੜਾ ਸਿਰ ਚੁੱਕੀ ਖੜੇ ਸਨ। ਆ ਜਾ ਭੈਣੇ, ਆ ਜਾ, ਤੂੰ ਵੀ ਲਾਹਾ ਖੱਟ ਲੈ ਸੇਵਾ ਦਾ, ਆ ਜਾ। ਭਜਨੋ ਨੇ ਉਸਦੀ ਬਾਂਹ ਫੜੀ ਤੇ ਪਿਛਲੇ ਵਿਹੜੇ ਦੇ ਵੱਲ ਨੂੰ ਲੈ ਤੁਰੀ। ਉਹਨਾਂ ਦਾ ਵਸੋਂ ਵਾਲਾ ਘਰ ਅੱਗੇ ਸੀਗਾ। ਡੰਗਰ ਪਸ਼ੂ ਕੱਖ ਕੰਡਾ ਗੁਹਾ ਪਾਥੀਆਂ ਲੱਕੜ ਤਿੰਬੜ ਸਭ ਪਿੱਛੇ ਖੁੱਲੇ ਵਿਹੜੇ ਦੇ ਵਿੱਚ ਰੱਖਦੇ ਸੀ। ਜਦੋਂ ਖੇਤ ਦੇ ਵਿੱਚ ਕੰਮ ਦਾ ਜ਼ੋਰ ਹੁੰਦਾ, ਵੱਧ ਜਾਣਿਆਂ ਦੀ ਰੋਟੀ ਪਕਾਉਣੀ ਹੁੰਦੀ ਸੀ ਤਾਂ ਚੁੱਲ੍ਹਾ ਹੀ ਬਾਲਿਆ ਜਾਂਦਾ। ਵੱਧ ਕੰਮ ਵੇਲੇ ਗੈਸ ਸਿਲੰਡਰ ਛੇਤੀ ਹੱਥ ਖੜੇ ਕਰ ਦਿੰਦਾ। ਪਿੱਛੇ ਇੱਕ ਬੈਠਕ ਨੁਮਾ ਕਮਰਾ ਬਣਿਆ ਹੋਇਆ, ਉਸ ਪਾਸੇ ਜਾਣ ਦੇ ਲਈ ਇੱਕ ਪਾਸੇ ਤੋਂ ਰਾਹ ਬਣਿਆ ਹੋਇਆ ਸੀ। ਭਜਨੋ ਬਚਨੋ ਨੂੰ ਪਿਛਲੇ ਪਾਸੇ ਲਿਜਾ ਰਹੀ ਹੈ ਤੇ ਬਚਨੋ ਵਾਰ ਵਾਰ ਆਪਣੇ ਸਿਰ ਤੋਂ ਚੁੰਨੀ ਦਾ ਪੱਲਾ ਠੀਕ ਕਰਦੀ ਹੈ। ਉਹ ਉਸਨੂੰ ਵਿਹੜੇ ਦੇ ਵਿੱਚ ਲੈ ਗਈ। ਓ ਦੇਖ ਮੇਰਾ ਵੱਡਾ ਤਪਸਵੀ, ਭਜਨ ਕੌਰ ਨੇ ਇਸ਼ਾਰਾ ਕਰਦਿਆਂ ਕਿਹਾ। ਬਚਨੋ ਨੇ ਜੋ ਸੋਚਿਆ ਸੀ ਉਸਦੀਆਂ ਅੱਖਾਂ ਉਹੀ ਲੱਭ ਰਹੀਆਂ ਸੀ। ਇੱਥੇ ਤਾਂ ਭਜਨ ਕੌਰ ਦੀ ਨੂੰਹ ਪਸੀਨੇ ਦੇ ਨਾਲ ਭਿੱਜੀ ਚੁੱਲ੍ਹੇ ਦੇ ਵਿੱਚ ਅੱਗ ਬਾਲ ਕੇ ਰੋਟੀਆਂ ਪਕਾ ਰਹੀ। ਕੋਲ ਹੀ ਦੂਜੇ ਚੁੱਲ੍ਹੇ ਤੇ ਚਾਹ ਦਾ ਜਿਹੜਾ ਪਤੀਲਾ ਰੱਖਿਆ ਹੋਇਆ। ਖੇਤ 10 ਕੁ ਜਣਿਆਂ ਦੀ ਚਾਹ ਰੋਟੀ ਇਕੱਠੀ ਹੀ ਜਾਣੀ ਸੀ ਤੇ ਉਹ ਕਦੇ ਪੇੜੇ ਕਰਦੀ, ਕਦੇ ਰੋਟੀ ਵੇਲਦੀ, ਰਾੜ ਦੀ ਤੇ ਚੋਪੜ ਦੀ, ਕਦੇ ਦੋਵਾਂ ਚੁੱਲ੍ਹਿਆਂ ਦਾ ਬਾਲਣ ਠੀਕ ਕਰਦੀ ਤੇ ਬਚਨੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਫਿਰ ਬੋਲੀ, ਮੈਨੂੰ ਐ ਦੱਸ ਬਚਨੋ, ਉਹ ਤਪਸਵੀ ਵੀ ਧੂਣੀਆਂ ਤਾਪਣ ਦੇ ਨਾਲ ਨਾਲ ਇੰਨੇ ਕੰਮ ਕਰਦਾ ਜਿੰਨੇ ਕੰਮ ਮੇਰਾ ਇਹ ਤਪਸਵੀ ਕਰ ਰਿਹਾ? ਬਚਨੋ ਨੇ ਇੱਕ ਵਾਰ ਤਾਂ ਮੂੰਹ ਜਿਹਾ ਮਰੋੜਿਆ ਤੇ ਭਜਨੋ ਨੇ ਫਿਰ ਕਿਹਾ, ਆਪਣੇ ਤਾਂ ਇਹੀ ਤਪਸਵੀ ਨੇ, ਇਹਨਾਂ ਦੇ ਨਾਲ ਹੀ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ। ਬਚਨੋ ਬਿਨਾਂ ਕੁਝ ਬੋਲਦਿਆਂ ਵਾਪਸ ਮੁੜੀ ਤੇ ਹੁਣ ਉਹ ਡੇਰੇ ਵੱਲ ਨਹੀਂ ਆਪਣੇ ਘਰ ਦੇ ਵੱਲ ਪਰਤ ਰਹੀ ਸੀ ਜੀ ਦੋਸਤੋ, ਇਹ ਹੈ ਕਹਾਣੀ। ਉਹ ਸੁਨੇਹਾ ਦਿੰਦੀ ਹੈ, ਡੇਰਿਆਂ ਦੇ ਵਿੱਚ ਕੁਝ ਨਹੀਂ ਰੱਖਿਆ, ਇਹਨਾਂ ਸਾਧਾ ਸੰਤਾਂ ਦੇ ਵਿੱਚ ਕੁਝ ਨਹੀਂ ਹੈ। ਤੁਹਾਡੇ ਹੱਥਾਂ ਦੇ ਵਿੱਚ ਹੁਨਰ ਹੈ, ਹੱਕ ਸੱਚ ਦੀ ਰੋਟੀ ਕਮਾਈ ਕਰਨੀ, ਉਹੀ ਸਾਡਾ ਪਰਿਵਾਰ ਦੇ ਲਈ ਆਪਣੇ ਲਈ ਫਰਜ਼ ਹੈ। ਜਿੰਨੀ ਮਿਹਨਤ ਕਰੋਗੇ, ਮੁਸ਼ਕਤ ਕਰੋਗੇ, ਓਨਾ ਹੀ ਫਲ ਪਾਓਗੇ। ਤੇ ਜੇ ਇਹਨਾਂ ਦੇ ਵੱਲ ਜਾਓਗੇ ਤਾਂ ਇਸ ਤੋਂ ਵੱਡੀ ਤਪਸਵੀ ਜਾਂ ਇਸ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ ਜਿਹੜਾ ਆਪਣੇ ਟੱਬਰ ਦੀ ਸੇਵਾ, ਆਪਣੇ ਟੱਬਰ ਨੂੰ ਦੇਖਦਾ ਹੈ, ਉਹਦੀਆਂ ਜ਼ਿੰਮੇਵਾਰੀਆਂ ਸਮਝਦਾ ਹੈ, ਉਹ ਮਸਲਿਆਂ ਨੂੰ ਹੱਲ ਕਰਦਾ ਹੈ, ਦੌੜਦਾ ਫਿਰਦਾ ਹੈ, ਪਸੀਨਾ ਆਪਣਾ ਵਹਾਉਂਦਾ ਹੈ, ਲਹੂ ਵਹਾਉਂਦਾ ਹੈ ਖੇਤਾਂ ਦੇ ਵਿੱਚ, ਤੇ ਉਹਨਾਂ ਤੋਂ ਵੱਡਾ ਤਪਸਵੀ ਕੌਣ ਹੋ ਸਕਦਾ ਹੈ? ਇਹ ਸੀ ਜੀ ਕਹਾਣੀ ਦੋਸਤੋ, ਵੱਡਾ ਤਪਸਵੀ, ਅੰਮ੍ਰਿਤ ਕੌਰ ਬਡਰੁੱਖਾ ਹੋਣਾ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ। ਉਮੀਦ ਕਰਦੇ ਹਾਂ ਪਸੰਦ ਆਈ ਹੋਏਗੀ। ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ। ਲੋ ਜੀ ਦੋਸਤੋ, ਤੇ ਗੱਲਬਾਤ ਕਰ ਸਕਦੇ ਹੋ ਤੁਸੀਂ ਇਸ ਕਹਾਣੀ ਦੇ ਉੱਤੇ ਵਿੱਚ, ਕੋਈ ਕਹਿਣਾ ਚਾਹੁੰਦੇ ਹੋ ਤਾਂ। ਤੇ ਨਾਲ ਦੀ ਨਾਲ ਆਖਰ ਦੇ ਵਿੱਚ ਸਮੇਂ ਵੱਲ ਨੂੰ ਆਪਾਂ ਵੱਧ ਰਹੇ ਹਾਂ। ਸਟੂਡੀਓ ਦਾ ਨੰਬਰ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਕਾਲ ਕਰ ਸਕਦੇ ਹੋ। ਤੇ ਜਾਂਦੇ ਜਾਂਦੇ ਤਦ ਤੱਕ ਮੈਂ ਤੁਹਾਡੇ ਸੁਨੇਹਿਆਂ ਦੇ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦਾ ਹੈ ਤੇ ਉਹਨਾਂ ਦੀ ਸਾਰ ਲੈਂਦੇ ਹਾਂ ਤੇ ਗੱਲਬਾਤ ਅੱਗੇ ਵਧਾਉਂਦੇ ਹਾਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਤੇ ਬਾਤ ਪਾਉਂਦੇ ਹਾਂ ਤੁਹਾਡੇ ਸੁਨੇਹਾਂ ਦੀ ਦੋਸਤੋ, ਉਹਨਾਂ ਨੂੰ ਮੈਂ ਕੱਢ ਲਵਾਂ ਪਹਿਲਾਂ ਜੀ, ਤੇ ਫਿਰ ਆਪਾਂ ਗੱਲਬਾਤ ਕਰਦੇ ਹਾਂ ਨਾਲ ਦੀ ਨਾਲ। ਤੇ ਸਭ ਤੋਂ ਪਹਿਲਾਂ ਸੁਨੇਹਾ ਪੁੱਜਿਆ ਜੀ ਮੇਰੇ ਕੋਲ। ਸੁਰਿੰਦਰ ਕੌਰ ਮਾਲ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ US ਤੋਂ, ਤੇ ਰਾਜਨ ਸੈਣੀ ਸਾਹਿਬ ਨੇ ਲਾਈਕ ਨੰਬਰ 2 ਭੇਜੇ ਨੇ ਜੀ, ਤੇ ਕਹਿੰਦੇ ਤੇ ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ ਜੀ। ਦਵਿੰਦਰ ਭਾਰਤ ਜੀ ਇੰਡੀਆ ਤੋਂ ਯੂਏਈ ਤੋਂ ਸਤਿ ਸ੍ਰੀ ਅਕਾਲ ਭੇਜਦੇ ਨੇ। ਹਰਵਿੰਦਰ ਜੋਲ ਭੈਣ ਜੀ ਯੂਐਸ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਤੇ ਇਸੇ ਤਰ੍ਹਾਂ ਹੀ ਸਤੰਦਰ ਸਿੰਘ ਔਜਲਾ ਸਾਹਿਬ ਜੁੜੇ ਨੇ, ਸਤਿ ਸ੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ। ਤੇ ਇਸੇ ਤਰ੍ਹਾਂ ਆਪਣੇ ਨਾਲ ਲਾਈਨ ਦੇ ਉੱਤੇ ਜੁੜ ਚੁੱਕੇ ਨੇ ਸਿਕੰਦਰ ਸਿੰਘ ਔਜਲਾ ਸਾਹਿਬ, ਉਹਨਾਂ ਦੀ ਗੱਲਬਾਤ ਸੁਣਦੇ ਹਾਂ, ਫਿਰ ਆਪਾਂ ਤੁਹਾਡੇ ਸੁਨੇਹੇ ਲੈ ਕੇ ਸਮਾਪਤੀ ਕਰਦੇ ਹਾਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ, ਨੂੰ ਜੀ ਨਿੱਕਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਭਾਰਵੀ ਸਰੋਤਿਆਂ ਨੂੰ। ਇਹ ਕਹਾਣੀ ਟੋਰਾਂਟੋ ਦੀ ਕਾਂਡ ਪਹਿਲਾਂ ਵਾਪਰਿਆ ਕਿ ਕਹਾਣੀ ਪਹਿਲਾਂ ਲਿਖੀ ਗਈ ਸੀ ਜੀ?
0: ਇਹ ਕਹਾਣੀ ਤਾਂ ਪਹਿਲਾਂ ਦੀ ਲਿਖੀ ਆ, ਪਰ ਟੋਰਾਂਟੋ ਦਾ ਕਾਂਡ ਅੱਜ ਕੱਲ ਦੇ ਵਿੱਚ ਵਾਪਰਿਆ ਜੀ।
1: ਜਿਹੜੇ ਕਹਾਣੀ ਤੋਂ ਪ੍ਰੇਰਿਤ ਹੋ ਕੇ ਕੰਮ ਕਰਿਆ ਹੁਣ ਉਹਨਾਂ ਨੇ
0: ਪਤਾ ਨੀ ਜੀ, ਪਰ ਇਹ ਤਾਂ ਮੇਰੇ ਖਿਆਲ ਨਾਲ ਇੰਡੀਆ ਰਹਿੰਦੇ ਆ, ਅਮਰਤ ਕੌਰ
1: ਬਟਰੁੱਖਾਂ।
0: ਹਾਂਜੀ ਹਾਂਜੀ ਹਾਂਜੀ ਹਾਂਜੀ,
1: ਮੈਂ ਤਾਂ ਹੱਸਦਾ ਵੀ ਉਹ ਚਲੋ ਵੈਸੇ ਤਾਂ ਜਿਹੜੇ ਜਿਨ੍ਹਾਂ ਦੇ ਘਰੇ ਇਹ ਪਾਂਡਾ ਆਇਆ ਸੀ ਨਾ, ਉਹ ਘਰ ਵਾਲੀ ਵੀ ਅੰਦਰ ਕਰ ਦੇਣੀ ਚਾਹੀਦੀ ਆ, ਰੂਹਾਂ ਅੰਦਰ ਰੱਖਣੀ ਚਾਹੀਦੀ ਨੇ।
0: ਕਸੂਰ ਉਹਨਾਂ ਦਾ ਵੀ ਹੈ,
1: ਉਹਨਾਂ ਦਾ ਵੀ ਕਸੂਰ ਹੈ ਜੀ। ਚਲੋ ਉਹਨਾਂ ਦਾ ਜਿਹੜਾ ਕੋਈ ਕਰਨਾ ਸੀ ਕਰਨਾ ਸੀ, ਤੇ ਉਹਨਾਂ ਦਾ ਵੀ ਖਬਰਾਂ ਕਦਕ ਤੋਂ ਲੱਗੇ ਹੋਏ ਆ ਪੂਜਾ ਪਾਠ ਕਰਾਉਣ।
0: ਜੀ ਬਿਲਕੁਲ ਹੈ ਜੀ, ਨਾਲੇ ਉਹਨੂੰ ਵੀ 10 ਪਾਈ ਸੀ ਭਜਨ ਵਾਂਗੂ ਹਨਾ।
1: ਹਾਂ, ਨਿਊਯਾਰਕ ਦਾ ਬਹੁਤ ਨੇ ਇਹ ਬਾਹਲੇ ਨੇ, ਉੱਥੇ ਦਾ ਵਾਧੂ ਕੰਮ ਹੈ ਜੀ, ਆਉਂਦੀ ਹੈ ਸਪੈਸ਼ਲ।
0: ਜੋਸ਼ੀ ਵਗੈਰਾ ਬਹੁਤ ਘੁੰਮਦੇ ਆ ਜੀ ਉੱਥੇ, ਮਤਲਬ ਕਿ ਟਰੈਵਲਿੰਗ ਦੇ ਉੱਤੇ ਚੱਲ ਜਾਂਦੇ ਆ ਤੇ ਉੱਥੇ ਆਪਣਾ ਕਾਰੋਬਾਰ ਕਰੀ ਜਾਂਦੇ ਆ।
1: ਟੋਰਾਂਟੋ ਇੱਕ ਹੀ ਐਡਾ ਬੜਾ, ਉੱਥੇ ਮਤਲਬ ਸੈਚਰਡੇ ਸੀ ਇੱਕ ਵਾਰੀ ਮੈਂ ਲੰਘਿਆ ਤੇ ਮਤਲਬ ਮੈਂ ਕਿਹਾ ਕਿਤੇ ਕੋਈ ਹਾਲ ਹੂਲ ਹੋਣਾ, ਉਹ ਕਹਿੰਦੇ ਨਹੀਂ ਇੱਥੇ ਬਾਬਾ ਪੁੱਛਿਆ ਦਿੰਦਾ ਵੀ।
0: ਅੱਛਾ ਜੀ,
1: ਗੱਡੀ ਕਢਾਉਣ ਨੂੰ ਜਗ੍ਹਾ ਨਹੀਂ ਸੀ ਉੱਥੇ
0: ਜੀ,
1: ਨਾਲੇ ਲਾਇਆ ਸਾਰਾ ਕੋਈ ਪੰਜਾਬੀ ਕੋਈ ਛੱਡ ਕੇ ਨੀ ਆਏ ਉੱਥੇ।
0: ਕੀ ਬਾਤ ਹੈ ਜੀ,
1: ਸਭ ਕੁਛ ਚੱਲਦਾ ਟੂਣੇ ਆ ਪਿੱਛੇ ਟੋਰਾਂਟੋ ਦੀ ਖਨੀ ਵੈਨਕੂਵਰ ਦੀ ਉਹ ਪੁਲਿਸ ਵਾਲੀ ਲੜ ਰਹੀ ਸੀ, ਉਹਦੇ ਨਾਲ ਟੂਣਾ ਕਰਨ ਲੱਗੀ ਸੀ ਚੌਂਕ ਦੇ ਵਿੱਚ।
0: ਅੱਛਾ ਜੀ, ਹਾਂਜੀ, ਉਹ ਜਦੋਂ ਪਤਾ ਨੀ ਕਿਹੜਾ ਦਰਖਤ ਦੀ ਪੂਜਾ ਕਰਦੇ, ਪਤਾ ਨੀ ਕੀ, ਨਹੀਂ
1: ਉਹ
0: ਸੜਕ ਸੀ ਕੁਝ ਕਰਕੇ,
1: ਇਹ ਉਹ ਤਾਂ ਉਹ ਸੀਗਾ ਮੈਂ ਭੁੱਲ ਗਿਆ, ਮਤਲਬ ਇੱਕ ਹੈਗਾ
0: ਜੀ
1: ਖੇਤਾਂ ਚ ਪੂਜਦੇ ਜਾਂਦੇ ਨੇ ਉਹਨੂੰ,
0: ਖੇਤਰਫਲ
1: ਨਹੀਂ ਉਹ ਖੇਤਰਫਲ ਨੀ ਸੀਗਾ ਜੀ, ਇਹ ਤਾਂ ਚੁਰਾਹੇ ਸੀਗਾ ਸੜਕ ਦੇ
0: ਕਰਨ ਲੱਗੇ। ਪਰ ਇਹਨਾਂ ਮੁਲਕਾਂ ਦੇ ਵਿੱਚ ਵੀ ਆ ਕੇ ਔਜਲਾ ਸਾਹਿਬ ਸਾਡੀ ਸੋਚ ਕਦੋਂ ਤਬਦੀਲ ਹੋਏਗੀ ਜੇ ਇੰਨਾ ਚਿਰ ਹੋ ਗਿਆ ਇਹਨਾਂ ਮੁਲਕਾਂ ਦੇ ਵਿੱਚ ਵਸਦੇ ਨੂੰ ਵੀ?
1: ਉਹ ਬਥੇਰੇ ਆ ਜੀ, ਇੱਕ ਨੂੰ ਪਿੱਛੇ ਚੰਗੇ ਭਲੇ ਉਹ ਟਰੱਕ ਚਲਾਉਂਦੇ ਨੇ, ਦੋਏ ਭਾਈ ਵਧੀਆ ਕੰਮ ਕਾਰ ਠੀਕ ਆ, ਪੈਸਾ ਨੀ ਖੜਦਾ, ਉਹ ਪੈਸਾ ਕਦੇ ਘਰ ਲੈ ਲਿਆ ਉਥੋਂ ਘਾਟਾ ਪੈ ਗਿਆ, ਫਲਾਨਾ ਕਰ ਲਿਆ ਉਥੋਂ ਘਾਟਾ ਪੈ ਗਿਆ, ਖੰਨੇ ਦੇ ਬਾਬੇ ਨੇ ਚੱਕਦਾ ਕੰਮ।
0: ਨੀ ਤੁਸੀਂ ਕਹਿਣਾ ਲਿਆ ਮੈਨੂੰ ਦਿਓ ਮੈਂ ਖੜਾਉਣਾ,
1: ਕਢਾਏ ਕਢਵਾਏ ਜੀ ਉਹਨਾਂ ਦੇ ਪੈਸੇ।

0: ਉਹ ਮਾੜਾ ਜਿਹਾ ਦੱਸਿਆ ਦੁਸਿਆ ਆਲਾ ਦੁਆਲਾ ਵੀ ਭਾਈ ਇੱਥੇ ਕਿ ਇੰਨੀ ਬਾਹਲੀ ਦੂਰ ਨੀ ਹੈਗੇ ਇੱਥੋਂ
1: ਜੀ
0: ਪੈਸਾ ਖੜਨਾ ਹੀ ਨੀ ਜਦੋਂ ਤੁਸੀਂ ਕਿਸੇ ਤਰੀਕੇ ਨਾਲ ਇਨਵੈਸਟਮੈਂਟ ਨੀ ਕਰਨੀ, ਕੋਈ ਘਰੇ ਹਿਸਾਬ ਕਿਤਾਬ ਨੀ ਦੇਖਣਾ ਵੀ ਅੱਜ ਡਾਇਨਿੰਗ ਟੇਬਲ ਦੀ ਸੋਫੇ ਨੇ, ਸੋਫੇ ਆ ਬਾਅਦ ਚ ਲੈ ਆਵਾਂਗੇ, ਪਹਿਲਾਂ ਆਪਦਾ ਪੈਰਾਂ ਤੇ ਹੋ ਲਈਏ।
1: ਬਿਲਕੁਲ
0: ਉਧਰੋਂ ਤਾਂ ਅਸੀਂ ਜਾਂਦੇ ਹੀ ਨੀ
1: ਜੀ ਜੀ ਜੀ ਜੀ,
0: ਫਿਰ ਇਹ ਬਾਬਿਆਂ ਦੇ ਕੋਲ ਜਾਂਦੇ ਆ, ਫਿਰ ਬਾਬੇ ਸਹੀ ਸੈੱਟ ਕਰ ਦਿੰਦੇ ਨੇ।
1: ਬਿਲਕੁਲ ਹੈ ਜੀ,
0: ਮੈਂ ਤਾਂ ਆਹੀ ਤਾਂ ਕਹਿਣਾ ਵੀ ਇਹ ਅੰਦਰ ਦਾ ਟੱਬਰ ਹੋਣਾ ਚਾਹੀਦਾ ਸੀ ਨਾਲ।
1: ਬਿਲਕੁਲ,
0: ਬਾਕੀ ਤੁਸੀਂ ਪਹਿਲਾਂ ਜਿਹੜੀ ਕਹਾਣੀ ਸੁਣਾਈ ਆ, ਦੇਖੋ ਇਹ ਮੁਲਕ ਜੀ ਸਾਰੇ ਹੀ ਆਏ ਆ ਜੀ ਅੱਜ ਕੱਲ, ਜੇ ਦੋ ਪਤੀ ਪਤਨੀ ਕਮਾਉਂਦੇ ਆ ਤੇ ਪਤੀ ਨਾਲ ਹੱਥ ਵਟਾਉਂਦਾ ਘਰ ਦੇ ਕੰਮ ਦੇ ਵਿੱਚ ਵੀ, ਤਾਂ ਹੀ ਪਤਨੀ ਵੀ ਤਾਂ ਹੀ ਕੰਮ ਤੇ ਕਮਾ ਕੇ, ਚਾਹੇ ਆਪਾਂ ਕਮਾ ਕੇ ਲਿਆਉਂਦੇ ਹੋ ਜੋ ਕਮਾ ਕੇ ਲਿਆਉਂਦੇ ਨੇ
1: ਜੀ,
0: ਇਹ ਘਰ ਬੰਨੇ ਤਾਂ ਇਸੇ ਤਰੀਕੇ ਨਾਲ ਜਾਂਦੇ ਹੁੰਦੇ ਨੇ।
1: ਬਿਲਕੁਲ,
0: ਚਲੋ ਬਾਕੀ ਹਾਸਾ ਮਜ਼ਾਕ ਦਾ ਵੱਖਰਾ, ਅੱਜ ਕੱਲ ਤਾਂ ਬਰਾਬਰ ਆ, ਸਾਰਾ ਕੁਝ ਪੜ੍ਹੇ
1: ਬਰਾਬਰ ਆ ਜੀ,
0: ਤੇ ਸਾਨੂੰ ਇਹ ਸਮਝਣਾ ਚਾਹੀਦਾ।
1: ਨਾਲੇ ਦੇਖੋ ਆਪਾਂ ਬੀਬੀਆਂ ਵਾਲੇ, ਹੁਣ ਤਾਂ ਚਲੋ ਗੈਸ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ, ਟੈਕਨੀਕ ਆ ਗਈ।
0: ਬਿਲਕੁਲ, ਪਹਿਲਾਂ ਦੇਖੋ
1: ਅੱਗੇ ਚੁੱਲ੍ਹੇ ਮੂਹਰੇ ਦੇਖ ਲੋ, 40 ਡਿਗਰੀ ਚ 45 ਡਿਗਰੀ ਚ ਬਹਿ ਕੇ ਰੋਜ਼ 3 ਟਾਈਮ ਰੋਟੀਆਂ ਲਾਉਣੀਆਂ, ਸਬਜ਼ੀ ਬਣਾਉਣੀ, ਸਾਰਾ ਕੁਝ।
0: ਦੇਖੋ ਜੀ, ਮਾਲ ਭੈਣ ਜੀ ਉਦੋਂ ਪੜ੍ਹਾਉਂਦੇ ਸੀ, ਪੜ੍ਹੇ ਹੋਏ ਸੀ ਤੇ ਇਹਨਾਂ ਦੇ ਘਰ ਦੇ ਪੜ੍ਹੇ ਹੋਣੇ, ਪੜ੍ਹੇ ਸੀ ਤੇ ਇਹਨਾਂ ਨੇ ਆਖਰੀ ਟਾਈਮ ਤੱਕ ਕੰਮ ਕਰਿਆ, ਕਿਵੇਂ ਦੱਸਦੇ ਵੀ ਹਸਬੈਂਡ ਜੀ ਹੈਲਪ ਕਰਾਈ, ਤਾਂ ਹੀ ਇਹ ਪੜ੍ਹਾਉਂਦੇ ਰਹੇ।
1: ਬਿਲਕੁਲ ਹੈ ਜੀ,
0: ਆਪ ਦੀ ਪੜ੍ਹਾਈ ਛੱਡ ਕੇ ਬਹਿ ਜਾਂਦੇ ਜਾਂ ਪੜ੍ਹਾਉਣਾ ਛੱਡ ਦਿੰਦੇ ਜੀ
1: ਜੀ,
0: ਉਹ ਇਸ ਕਰਕੇ ਬਰਾਬਰ ਕਰਾਂਗੇ ਤਾਂ ਹੀ ਤਰੱਕੀ ਹੁੰਦੀ ਹੈ, ਤੇ ਅਸੀਂ ਜੇ ਐਂ ਸਮਝਾਂਗੇ ਬਸ, ਤਾਂ ਹੀ ਤਾਂ ਬਿਮਾਰੀਆਂ ਲੱਗੀਆਂ ਸਾਡੀਆਂ ਬੁੜੀਆਂ ਨੂੰ, ਮਾਵਾਂ ਨੂੰ ਸਾਡੀਆਂ ਨੂੰ ਬਿਮਾਰੀਆਂ ਇਸੇ ਕਰਕੇ ਲੱਗੀਆਂ ਵੀ ਨੋ ਆ ਗਈ ਕੰਮ ਛੱਡਤਾ ਬਸ ਭਾਈ
1: ਜੀ,
0: ਹੈਂ ਛੱਡਤਾ ਤੇ ਗੋਡੇ ਖੜ ਕੇ ਪਾਰ ਵੱਧ ਗਿਆ।
1: ਇੱਕ ਪਾਸੇ ਕਹਿੰਦੇ ਇਨਕਮ ਹੈ ਨਹੀਂ ਕੀ ਜਾਂ ਗੁਜ਼ਾਰਾ ਨਹੀਂ ਹੁੰਦਾ, ਦੂਜੇ ਪਾਸੇ ਕੰਮਾਂ ਵਾਲੀਆਂ, ਪੋਚਾ ਲਾਉਣ ਵਾਲੀ ਵੱਖਰੀ ਹੈ, ਰੋਟੀ ਪਕਾਉਣ ਵਾਲੀ ਵੱਖਰੀ
0: ਵੱਖਰੀ, ਬਸ ਜੀ ਬਸ,
1: ਹਨਾ ਜੀ, ਤੇ ਉਹ ਕਿੱਥੋਂ ਹੋਈ ਜਾਂਦਾ ਸਾਰਾ ਕੁਝ, ਹਨਾ ਜੀ।
0: ਲਓ ਮਾਲ ਭੈਣ ਜੀ ਨੂੰ ਲਓ ਜੀ, ਇਹਨਾਂ ਨੂੰ ਮੈਂ ਕਿਹਾ ਸੀ ਤੁਸੀਂ ਦੋ ਵਿਚਾਰ ਆ ਕੇ,
1: ਜਰੂਰ ਜੀ,
0: ਠੀਕ ਹੈ ਜੀ,
1: ਓਕੇ, ਥੈਂਕ ਯੂ ਅਜਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਇਨਪੁਟ ਲਈ, ਵਿਚਾਰਾਂ ਲਈ ਜੀ। ਤੇ ਦੋਸਤੋ ਹਾਂਜੀ, ਲਾਈਨਾਂ ਖੁੱਲੀਆਂ ਨੇ, ਗੱਲਬਾਤ ਕਰਨੀ ਚਾਹੁੰਦਾ ਤਾਂ ਨਿੱਘਾ ਸਵਾਗਤ ਹੈ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ, ਸ਼ਾਇਦ ਬਿਜੀ ਹੋ ਸਕਦੇ ਆ ਮਾਲ ਜੀ, ਤੇ ਚਲੋ ਕੋਸ਼ਿਸ਼ ਕਰ ਲੈਂਦੇ ਆ, ਜੇ ਗੱਲਬਾਤ ਕਰਨੀ ਚਾਹੁੰਦੇ ਤਾਂ ਜਾਂਦੇ ਜਾਂਦੇ ਉਹਨਾਂ ਦੀ ਗੱਲਬਾਤ ਸੁਣ ਲੈਂਦੇ ਆ, ਤੇ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ। ਤੇ ਪ੍ਰੋਗਰਾਮਾਂ ਦੇ ਵਿੱਚ ਜਿਹੜੇ ਸੁਨੇਹੇ ਆ ਉਹ ਆਪਣੇ ਐਪਰੀਸ਼ੀਏਟ ਕਰਦੇ ਨੇ, ਰਾਜਨ ਸੈਣੀ ਸਾਹਿਬ ਵੀ ਕਹਾਣੀ ਕਹਿੰਦੇ ਬਹੁਤ ਸੋਹਣੀ ਆ, ਸ਼ਾਇਦ ਹੋ ਸਕਦਾ ਬੀਜੀ ਨੇ ਜੀ, ਤੇ ਨਹੀਂ ਤਾਂ ਉਹਨਾਂ ਦੀ ਕਾਲ ਆ ਜਾਣੀ ਸੀ, ਚਲੋ ਕੱਲ ਨੂੰ ਕਰ ਲੈਣਗੇ ਗੱਲ। ਤੇ ਐਪਰੀਸ਼ੀਏਟ ਕਰਦੇ ਨੇ ਰਾਜਨ ਸੈਣੀ ਜੀ ਵੀ ਕਹਾਣੀ ਕਹਿੰਦੇ ਬਹੁਤ ਸੋਹਣੀ ਹੈ ਤੇ ਬਹੁਤ ਖੂਬਸੂਰਤ ਹੈ ਤੇ ਕੁਝ ਸੰਦੇਸ਼ ਦੇ ਕੇ ਗਈ ਹੈ। ਹਾਂਜੀ, ਖੇਤਰਪਾਲ, ਖੇਤਰਫਲ ਕਹਿ ਦਿੱਤਾ ਮੈਂ, ਖੇਤਰਪਾਲ ਰਾਜਨ ਸੈਣੀ ਸਾਹਿਬ ਨੇ ਕਿਹਾ ਖੇਤਰਪਾਲ ਜੀ। ਤੇ ਸੁਨੇਹਾ ਦੀ ਸਾਂਝ ਪਾ ਰਿਹਾ ਸੀ ਦੋਸਤੋ ਸੁਰਿੰਦਰ ਕੌਰ ਮਾਲ ਜੀ ਤੇ ਰਾਜਾ ਸੈਣੀ ਸਾਹਿਬ, ਦਵਿੰਦਰ ਭਾਰਤ ਜੀ, ਹਰਵਿੰਦਰ ਜੋਲ ਭੈਣ ਜੀ, ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਤੇ ਉਹ ਹੋ ਰਿਹਾ ਅਕਲਾਂ ਬਿਨਾਂ ਖੂਹ ਖਾਲੇ ਜੀ। ਤੇ ਔਜਲਾ ਸਾਹਿਬ ਕਹਿੰਦੇ ਬਾਦਲ ਦਲ ਕਹੋ ਜੀ, ਤੇ ਸ਼੍ਰੋਮਣੀ ਅਕਾਲੀ ਦਲ ਕੋਈ ਨਹੀਂ ਇਸ ਵੇਲੇ ਪੰਜਾਬ ਕਹਿੰਦੇ ਜੀ, ਸਭ ਦੀਆਂ ਆਪਣੀਆਂ ਹੱਟੀਆਂ ਨੇ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਲਿਖਦੇ ਆ, ਤੇ ਰਾਜਨ ਜੀ ਕਹਿੰਦੇ ਆ ਸਿਰ ਮੁੰਨੀ ਅਕਾਲੀ ਦਲ ਤਾਂ ਹੈ ਜੀ ਕਹਿੰਦੇ ਜੀ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਇਆ, ਔਜਲਾ ਸਾਹਿਬ ਲਿਖਦੇ ਆ ਤੁਸੀਂ ਭਾਰਜ ਵੀਰ ਦੇ ਵੀਰ ਹਮੇਸ਼ਾ ਹੀ ਕਹਿੰਦੇ ਹੋ ਕਿ ਪਤਨੀ ਨੌਕਰ ਨਹੀਂ ਹੁੰਦੀ ਜੀ, ਔਜਲਾ ਸਾਹਿਬ ਦੇਖ ਲੋ, ਸਮਝ ਜਾਓ ਜੀ, ਸਮਝਣ ਵਾਲੇ ਹੁਣ ਕਿੱਥੇ ਗੱਲ ਮਾਰਦੇ ਨੇ। ਰਾਜਨ ਸੈਣੀ ਸਾਹਿਬ ਕਹਿੰਦੇ ਪਰ ਪਤੀ ਜੀ, ਪਤੀ ਵੀ ਤਾਂ ਨੌਕਰ ਨਹੀਂ ਆ ਜੀ, ਤੇ ਇੱਕ ਦੂਜੇ ਨੂੰ ਸਮਝਣ ਦੀ ਜ਼ਰੂਰਤ ਹੀ ਨਹੀਂ ਹੈ ਜੀ, ਪਤੀ ਪਤਨੀ ਹੈ, ਉਹਨੂੰ ਉਹ ਸਮਝੋ, ਨੌਕਰ ਚ ਨੌਕਰ ਕਾਹਤੋਂ ਸਮਝਣਾ ਆਪਾਂ ਇੱਕ ਦੂਜੇ ਨੂੰ। ਔਜਲਾ ਸਾਹਿਬ ਕਹਿੰਦੇ ਪਤੀ ਅੰਡਰਸਟੈਂਡ ਬਣ ਗਿਆ ਸੀ, ਕਹਿੰਦੇ ਸੀ ਅੰਡਰਸਟੈਂਡ ਹੀ ਗਿਆ ਜੀ, ਇਹ ਅੰਡਰਸਟੈਂਡ ਹੀ ਗਿਆ। ਔਜਲਾ ਸਾਹਿਬ ਕਹਿੰਦੇ ਵੀਰ ਜੀ ਨੂੰ ਧਿਆਨ ਦੇ ਨਾਲ ਸੁਣੋ। ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਕਹਿੰਦੇ ਆ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਤੋਂ ਲਿਖਦੇ ਆ, ਫਿਨਲੈਂਡ ਤੋਂ। ਔਜਲਾ ਸਾਹਿਬ ਕਹਿੰਦੇ ਦਿਲ ਦੀਆਂ ਗੱਲਾਂ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਵਧੀਆ ਕਰਿਆ, ਇਹ ਸਾਰੇ ਹੀ ਅੰਦਰ ਕਰਨੇ ਚਾਹੀਦੇ ਨੇ, ਰੂਹਾਂ ਠੀਕ ਰਹਿਣਗੀਆਂ ਇਹਨਾਂ ਦੀਆਂ ਜੀ, ਭਟਕਣਗੀਆਂ ਨਹੀਂ। ਫਿਰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਜੀ। ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਜੁੜੇ ਹੋਏ ਨੇ, ਬਾਈ ਜੀ ਸਤਿ ਸ਼੍ਰੀ ਅਕਾਲ ਜੀ, ਸਾਰੇ ਵੀਰਾਂ ਭੈਣਾਂ ਨੂੰ ਕਹਿੰਦੇ ਆ, ਤੇ ਲਾਈਕ ਨੰਬਰ 7 ਔਜਲਾ ਸਾਹਿਬ ਨੂੰ ਸਤਿ ਸ਼੍ਰੀ ਅਕਾਲ।

0: ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਆ ਜੀ ਕੈਲੀਫੋਰਨੀਆ ਤੋਂ ਯੂ ਐਸ ਤੋਂ ਤੇ ਰਾਜਵੀਰ ਰਾਜੀਵ ਕੁਮਾਰ ਬਾਈ ਜੀ ਜੁੜੇ ਆ ਸਤਿ ਸ੍ਰੀ ਅਕਾਲ ਭੇਜਦੇ ਆ ਬੇਅੰਤ ਸੰਧੂ ਜੀ ਕਹਿੰਦੇ ਨੇ ਰਾਜੀਵ ਕੁਮਾਰ ਬਾਈ ਜੀ ਨੂੰ ਸਤਿ ਸ੍ਰੀ ਅਕਾਲ ਔਜਲਾ ਸਾਹਿਬ ਕਹਿੰਦੇ 97 ਵਿੱਚ ਜਿਹੜਾ ਸੀ 43,000 ਕਰੋੜ ਲਿਖਣਾ ਸੀ ਸ਼ਾਇਦ ਕਰੋੜ ਬਾਅਦ ਦੇ ਵਿੱਚ ਲਿਖਿਆ ਉਹਨਾਂ ਨੇ ਕਰਜ਼ਾ ਸੀਗਾ ਜੀ ਉਸ ਸਮੇਂ ਦੇ ਵਿੱਚ ਤੇ ਇਸੇ ਤਰ੍ਹਾਂ ਬੇਅੰਤ ਸੰਧੂ ਜੀ ਕਹਿੰਦੇ ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ ਤੇ ਬਲਵੀਰ ਸਿੰਘ ਸੈਣੀ ਸਾਹਿਬ ਆਪਣੇ ਕੈਲਗਰੀ ਤੋਂ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜਦੇ ਆ ਤੇ ਲਾਈਕ ਨੰਬਰ 9 ਕਹਿੰਦੇ ਨੇ ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਸਾਡੇ ਮਦਰ ਆਸ਼ੀਰਵਾਦ ਦਿੰਦੇ ਆ ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਹੈ ਜੀ ਤੇ ਔਜਲਾ ਸਾਹਿਬ ਕਹਿੰਦੇ ਰਾਜਨ ਜੀ ਤੁਹਾਡੇ ਮੁਤਾਬਕ ਪਤੀ ਪਤਨੀ ਵਾਂਗ ਜੀ ਤੇ ਭਾਰਤ ਦਾ ਹੱਸਣਾ ਵੀ ਕਹਿੰਦੇ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਤੇ ਖਾਣਾ ਬਣਾਉਣਾ ਵੀ ਕਹਿੰਦੇ ਸਿੱਖੋ ਜੀ ਨਾਲ ਚਾਹ ਤੇ ਨਹੀਂ ਰਹਿਣਾ ਜੀ ਤੇ ਵਧੀਆ ਸਲਾਹ ਰਾਜਨ ਸੈਣੀ ਜੀ ਕਹਿੰਦੇ ਨੇ ਆਪਣੇ ਸੁਰਿੰਦਰ ਮਾਲ ਜੀ ਨੇ ਲਿਖਿਆ ਕਿ ਵਧੀਆ ਸਲਾਹ ਰਾਜਨ ਸੈਣੀ ਜੀ ਨੇ ਦਿੱਤੀ ਹੈ ਤੇ ਔਜਲਾ ਸਾਹਿਬ ਕਹਿੰਦੇ ਆ ਕੱਲੇ ਭਾਂਡੇ ਧੋਣੇ ਸਭ ਕੁਝ ਨਹੀਂ ਤੇ ਰਾਜਨ ਸੈਣੀ ਸਾਹਿਬ ਬੇਅੰਤ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸ਼ੁਕਰੀਆ ਮਾਲ ਭੈਣ ਜੀ ਆਪਣੇ ਰਾਜਨ ਸੈਣੀ ਸਾਹਿਬ ਕਰਦੇ ਨੇ ਉਹਨਾਂ ਦਾ ਤੇ ਮਾਲ ਜੀ ਆਪਣੇ ਜੋੜੇ ਗਏ ਨੇ ਨਾਲ ਤੋਂ ਉਹਨਾਂ ਦੀ ਜਵਾਨੀ ਹੀ ਆਪਾਂ ਗੱਲਬਾਤ ਸੁਣਦੇ ਅੱਗੇ ਸਤਿ ਸ੍ਰੀ ਅਕਾਲ ਭੈਣ ਜੀ ਜੀ ਨੂੰ ਜੀ ਸਵਾਗਤ ਹੈ ਜੀ
1: ਹਾਂਜੀ ਰਵਿੰਦਰ ਜੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਤੁਸੀਂ ਵੀ ਹੱਸੀ ਜਾਂਦੇ ਹੋ ਜੀ
1: ਉਹ ਪਤਾ ਕੀ ਆ ਮੈਂ ਤਾਂ ਹੱਸਦੀ ਤਾਂ ਹੁਣ ਮੈਂ ਹੈਗੀ ਆ ਤਾਂ ਪਹਿਲਾਂ ਹੱਸਦੀ ਸੀ ਤੁਹਾਨੂੰ ਦੇਖ ਕੇ
0: ਜੀ
1: ਟੀਵੀ ਤੇ ਤੁਹਾਨੂੰ ਲਾਇਆ ਸੀ ਤੇ ਹੁਣ ਪਤਾ ਕੀ ਅੱਜ ਮੈਂ ਬਾਹਰ ਗਈ ਸੀ ਮੀਂਹ ਬਹੁਤ ਵਰਦਾ ਸੀ ਜਦੋਂ ਮੀਂਹ ਸਿਰ ਤੇ ਪੈ ਗਿਆ ਮੇਰਾ ਸਿਰ ਜਿਹਾ ਦੁਖਦਾ ਸੀ ਹੁਣ ਮੈਂ ਇਕਬਾਲ ਤੋਂ ਮੈਸੇਜ ਲਿਖ ਕੇ ਹਟੀ ਸੀ ਤੇ ਮੈਂ ਲੱਗੀ ਆ ਸੌਣ ਨੈਪ ਲੈਣਾ ਜੇ ਤੂੰ ਮੈਨੂੰ ਕਾਲ ਕਰਨੀ ਹੋਏ ਇੱਕ ਘੰਟੇ ਬਾਅਦ ਕਰੀ ਪਰ ਸਾਡੀ ਮੈਨੂੰ ਉਹ ਬੰਦ ਤਾਂ ਕੀਤਾ ਸੀ ਮੈਂ ਫੋਨ ਪਰ ਫਿਰ ਵੀ ਸੁਣ ਗਿਆ
0: ਨਹੀਂ ਮੈਂ ਡਿਸਟਰਬ ਕਰ ਦਿੱਤਾ ਜੀ
1: ਨਹੀਂ ਫਿਰ ਉੱਠ ਖੜੀ ਮੈਂ ਕਿਹਾ ਚੱਲ ਠੀਕ ਆ ਅੱਛਾ ਰਾਜਨ ਜੀ ਨੇ ਵੈਸੇ ਸੋਹਣੀ ਸਲਾਹ ਦਿੱਤੀ ਸੀ ਦੂਜਿਆਂ ਬਾਰੇ ਜਿਹੜਾ ਹੁਣ ਚੱਲ ਰਿਹਾ ਸੀਗਾ ਫਿਰ ਤੁਸੀਂ ਜੱਜ ਦੇ ਫੈਸਲੇ ਬਾਰੇ ਕਹਿੰਦੇ ਆ ਗੱਲ ਤਾਂ ਇਹ ਆਪਸੀ ਅੱਗੇ ਹੋਰ ਤਰ੍ਹਾਂ ਹੁੰਦਾ ਸੀ ਕੁੜੀਆਂ ਨੂੰ ਏਦਾਂ ਕਹਿੰਦੇ ਸੀ ਤੂੰ ਜਿਦਾਂ ਕੱਲ ਇਕਬਾਲ ਵੀ ਦੱਸਦੀ ਸੀ ਬਸ ਤੂੰ ਉਸ ਘਰ ਗਈ ਆ ਤਾਂ ਏਦਾਂ ਕਰਨਾ ਏਦਾਂ ਕਰਨਾ ਅੱਗੇ ਸ਼ਿਕਸ਼ਾ ਹੀ ਇਹ ਦਿੰਦੇ ਸੀ ਤੁਸੀਂ ਸਾਰਿਆਂ ਨਾਲ ਮਿਲ ਕੇ ਚਲਾਣਾ ਪਰ ਮੇਰੇ ਖਿਆਲ ਹੁਣ ਕੋਈ ਕੋਈ ਪੇਰੈਂਟਸ ਦਿੰਦਾ ਸ਼ਿਕਸ਼ਾ ਏਦਾਂ ਤੇ ਮਤਲਬ ਸਾਰੇ ਨੀ ਦਿੰਦੇ ਕੋਈ ਕੋਈ ਦਿੰਦਾ ਸ਼ਿਕਸ਼ਾ ਤੇ ਤੁਸੀਂ ਮਿਲ ਕੇ ਚੱਲਣਾ ਉਹ ਤੇਰੇ ਮਾਂ ਬਾਪ ਆ ਸੱਸ ਸਹੁਰਾ ਤੇਰੇ ਮਾਂ ਬਾਪ ਆ ਸਾਰੇ ਤੁਸੀਂ ਆਪਸ ਵਿੱਚ ਮਿਲ ਕੇ ਚੱਲਣਾ ਇਹਦੇ ਨਾਲ ਸਾਡੀ ਇੱਜ਼ਤ ਵੀ ਬਹੁਤ ਆ ਤੇ ਸਾਨੂੰ ਜੇ ਤੇਰੇ ਘਰੋਂ ਸੋਹਣਾ ਸੁਨੇਹਾ ਆਊਗਾ ਤਾਂ ਸਾਨੂੰ ਵਧੀਆ ਵੀ ਲੱਗੂਗਾ ਪਰ ਹੁਣ ਮਾਂ ਬਾਪ ਏਦਾਂ ਦੀ ਸ਼ਿਕਸ਼ਾ ਨਹੀਂ ਦਿੰਦੇ ਹੈ ਕੋਈ ਕੋਈ ਏਦਾਂ ਨੀ ਆਪਾਂ ਕਹਿੰਦੇ ਖਤਮ ਹੋ ਗਏ ਹੈਗੇ ਆ ਬਹੁਤ ਜਿਹੜੇ ਦਿੰਦੇ ਵੀ ਹੈਗੇ ਆ ਪਰ ਮਤਲਬ ਏਦਾਂ ਦੀ ਮਤਲਬ ਹੋ ਗਈ ਆ ਭੀ ਨਹੀਂ ਦੇ ਰਹੇ ਉਹ ਤਾਂ ਏਦਾਂ ਹੈ ਭੀ ਕੁੜੀਆਂ ਦਾ ਸਾਥ ਬਹੁਤ ਦਿੰਦੇ ਆ ਜੇ ਪੜ੍ਹੀਆਂ ਲਿਖੀਆਂ ਕੁੜੀਆਂ ਤਾਂ ਉਹ ਪਹਿਲਾਂ ਤਾਂ ਆਪੇ ਨੀ ਉਹਨੇ ਘਰ ਕੰਮ ਕਰਨ ਭੁਪਿੰਦਰ ਜੀ ਲਾਉਣਾ ਹੀ ਨੀ ਹੈਗਾ ਕਦੀ ਲਾਉਂਦੇ ਨੀ ਹੈਗੇ ਹਨਾ ਪਰ ਰੋਟੀ ਖਾਣੀ ਤਾਂ ਬਹੁਤ ਜ਼ਰੂਰੀ ਹੁੰਦੀ ਜ਼ਿੰਦਗੀ ਵਿੱਚ ਤੁਸੀਂ ਦੇਖੋ ਹਸਬੈਂਡ ਜਦੋਂ ਆਪਣੇ ਵਾਈਫ ਦੇ ਹੱਥਾਂ ਦੀ ਰੋਟੀ ਲੈਂਦਾ ਤਾਂ ਵਾਕਈ ਬਹੁਤ ਖੁਸ਼ੀ ਹੁੰਦੀ ਰੋਟੀ ਦਾ ਮਤਲਬ ਰੋਟੀ ਨਹੀਂ ਹੈ ਭੀ ਜਿਹੜਾ ਖਾਣਾ ਹੁਣ ਤੁਹਾਨੂੰ ਜਿਸ ਤਰੀਕੇ ਦਾ ਵੀ ਬਣਾ ਕੇ ਤੁਹਾਡੀ ਵਾਈਫ ਦਿੰਦੀ ਤੁਹਾਨੂੰ ਉਹ ਪਸੰਦ ਆ ਠੀਕ ਹੈ ਜੇ ਕਿਸੇ ਵੇਲੇ ਤੁਸੀਂ ਉਹਨੂੰ ਕਹਿੰਦੇ ਹੋਣੇ ਚੱਲ ਮੈਂ ਤੈਨੂੰ ਸਿਖਾਉਂਦਾ
0: ਜਦੋਂ ਮੈਂ ਇੰਡੀਅਨ ਫੂਡ ਬਣਾਉਂਦਾ ਨਾ ਜਦੋਂ ਮੈਂ ਰੋਟੀ ਲਾਉਂਦਾ ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਮੈਨੂੰ ਅੱਜ ਰੋਟੀ
1: ਏਸੀ ਦਾ ਔਰ ਇੱਕ ਤੀਵੀਂ ਨੂੰ ਨਾ ਮਤਲਬ ਖੁਸ਼ੀ ਬਹੁਤ ਹੁੰਦੀ ਜਦੋਂ ਆਪਣੇ ਹਸਬੈਂਡ ਦਾ ਢਿੱਡ ਭਰਦੀ ਅੱਛਾ ਹਸਬੈਂਡ ਦਾ ਢਿੱਡ ਭਰਨਾ ਫਿਰ ਉਹਦੇ ਬੱਚੇ ਹੋਣੇ ਜਿਹੜੀ ਚੀਜ਼ ਬੱਚਿਆਂ ਨੂੰ ਆਪ ਬਣਾ ਕੇ ਖਿਲਾਉਣੀ ਆ ਉਹਦਾ ਕੋਈ ਸਵਾਦ ਅਲੱਗ ਹੋਣਾ ਜੇ ਤੁਸੀਂ ਨੌਕਰ ਨੂੰ ਕਹਿੰਦੇ ਆ ਮੇਰੇ ਬੱਚੇ ਲਈ ਬਣਾ ਦੇ ਆਹ ਕਰ ਦੋ ਤਾਂ ਫਿਰ ਉਹ ਗੱਲ ਨੀ ਹੁੰਦੀ ਤੁਹਾਨੂੰ ਮੈਂ ਦੱਸਦੀ ਹਾਂ ਮੈਂ ਆਹ ਟਰੰਪ ਦੀ ਵਾਈਫ ਬਾਰੇ ਪੜ੍ਹਦੀ ਆ ਜਿਹੜੀ ਉਹ ਮਗਰ ਲਈ ਆ ਤੇ ਉਹਨੇ ਆਪਣੇ ਬੱਚੇ ਨੂੰ ਆਪ ਰੇਜ਼ ਕੀਤਾ ਆਪ ਖਾਣਾ ਖਿਲਾਇਆ ਆਪ ਕਾਲਜ ਤੱਕ ਸਕੂਲ ਤੱਕ ਪਹਿਲਾਂ ਤੇ ਕਾਲਜ ਤੱਕ ਆਪ ਛੱਡਣ ਜਾਂਦੀ ਰਹੀ ਉਹਨੇ ਨੌਕਰਾਂ ਰਾਹੀਂ ਨਹੀਂ ਕੀਤਾ ਨਹੀਂ ਤਾਂ ਤੁਸੀਂ ਦੇਖੋ ਭੀ ਕਿੰਨੀ ਕੁ ਅਮੀਰ ਆ ਦੁਨੀਆਂ ਦੀ ਅਮੀਰ ਔਰਤ ਹੋਣੀ ਆ ਉਹ ਤੇ ਉਹਨੇ ਨਹੀਂ ਤਾਂ ਕੀਤਾ ਉਹ ਆਪ ਕਰ ਰਹੀ ਆ
0: ਭੈਣ ਜੀ ਜਦੋਂ ਮੈਂ ਇੱਥੇ ਨਾ ਇੱਕ ਪਰਿਵਾਰ ਦੇ ਵਿੱਚ ਤੁਹਾਡੀ ਗੱਲ ਤੋਂ ਚੇਤਾ ਆਇਆ ਜਦੋਂ ਮੈਂ ਇੱਥੇ ਡੇ ਕੇਅਰ ਦਾ ਕੰਮ ਕਰਦਾ ਸੀ ਉਸ ਸਮੇਂ ਦੇ ਵਿੱਚ ਮੈਂ ਇੱਕ ਪਰਿਵਾਰ ਜਾਂ ਉਹਦੇ ਵਿੱਚ ਬੱਚੇ ਦੀ ਕੇਅਰ ਕਰਦਾ ਸੀ, ਉਹ 2.5-3 ਸਾਲ ਦਾ ਸੀ ਉਸ ਸਮੇਂ ਦੇ ਵਿੱਚ।
1: ਹਾਂਜੀ।
0: ਤੇ ਉਹ ਘਰ ਮੇਰੇ ਨਾਲ ਕੱਲਾ ਹੀ ਹੁੰਦਾ ਸੀਗਾ ਉਸ ਸਮੇਂ ਦੇ ਵਿੱਚ, ਤੇ ਉਹ ਮੈਨੂੰ ਫਾਦਰ ਕਹਿਣ ਲੱਗ ਗਿਆ ਸੀ ਜੀ ਇੱਥੇ ਦੀ ਭਾਸ਼ਾ ਦੇ ਵਿੱਚ। ਮੈਂ ਕਿਹਾ ਮੈਂ ਤੇਰਾ ਫਾਦਰ ਨਹੀਂ ਗਾ,
1: ਮਤਲਬ
0: ਕਿਉਂਕਿ ਉਹ ਜਿਹੜੇ ਉਹਦੇ ਲਾਗਲੇ ਰਿਸ਼ਤੇ ਆ ਜਾਂ ਜਿਨ੍ਹਾਂ ਦੀ ਜ਼ਿੰਮੇਵਾਰੀ ਆ ਉਹ ਉਹ ਤੋਂ ਦੂਰ ਨੇ ਨਾ, ਉਹ ਫਿਰ ਬੱਚੇ ਨੂੰ ਕੀ ਪਤਾ ਜੀ ਉਹਦੇ
1: ਬਾਰੇ। ਤੁਸੀਂ ਉਹੀ ਕੇਅਰ ਕਰ ਰਹੇ ਆ ਨਾ, ਗੱਲ ਤਾਂ ਇਦਾਂ ਕਿ ਉਹਨੂੰ ਤੁਹਾਡੇ ਨਾਲ ਅਟੈਚਮੈਂਟ
0: ਹੋ ਗਈ। ਬਿਲਕੁਲ ਜੀ।
1: ਹਾਂਜੀ, ਤੁਹਾਨੂੰ ਮੈਂ ਦੱਸਦੀ ਆ, ਜਿੱਦਾਂ ਦੂਜਾ ਆਉਂਦਾ ਹੁੰਦਾ ਟੀਚਰ ਡੇ ਤੇ ਵੀ ਕੋਈ ਆਉਂਦਾ, ਜਿਸਲੇ ਆਪਾਂ ਐਪਰੀਸੀਏਸ਼ਨ ਕਰੀਦੀ ਤਾਂ ਆਪਾਂ ਇਹੀ ਕਹੀਦਾ
0: ਕਿ
1: ਹਰ ਇੱਕ ਬੰਦਾ ਜਿਹੜਾ ਵੀ ਕੇਅਰ ਕਰਦਾ, ਜਾਂ ਫਾਦਰ ਡੇ ਤੇ ਮੈਂ ਮੇਰੇ ਖਿਆਲ ਕਿਤੇ ਤੁਸੀਂ ਮੇਰਾ ਮੈਸੇਜ ਕਿਤੇ ਪੜਿਆ ਹੋਣਾ ਫਾਦਰ ਡੇ ਤੇ, ਮੈਂ ਇਹੀ ਕਹਿੰਦੀ ਹੁੰਦੀ ਆ ਕਿ ਜਿੱਦਾਂ ਫਾਦਰ ਆ, ਅੰਕਲ ਆ, ਕੋਈ ਵੀ ਤੁਹਾਡਾ ਟੀਚਰ ਆ, ਉਹ ਸਾਰੇ ਜਾਂ ਮਦਰ ਆ, ਜ਼ਰੂਰ ਨਹੀਂ ਵੀ ਫਾਦਰ ਡੇ ਤੇ ਫਾਦਰ ਹੀ ਹੋਵੇ, ਜਿਹੜਾ ਵੀ ਤੁਹਾਡੇ ਟੇਕ ਕੇਅਰ ਕਰਦਾ, ਤੁਹਾਨੂੰ ਚੰਗਾ ਇਨਸਾਨ ਬਣਾਉਣ ਦੀ ਲਈ ਪੂਰੀ ਕੋਸ਼ਿਸ਼ ਕਰਦਾ, ਬਾਹਰ ਲਾਉਂਦਾ ਹੈਗਾ ਆ, ਉਹੀ ਉਹੀ ਫਾਦਰ ਡੇ ਹੈਗਾ। ਇਹ ਨੀ ਫਾਦਰ ਤੁਸੀਂ ਓਦਾਂ ਤਾਂ ਹੋ ਗਿਆ ਤੁਹਾਡਾ ਇਹ ਫਾਦਰ ਆ, ਉਹ ਫਾਦਰ ਨੇ ਕਦੀ ਉਹ ਜ਼ਿੰਦਗੀ ਚ ਆਪਣੇ ਬੱਚਿਆਂ ਨੂੰ ਦੇਖਿਆ ਹੀ ਨੀ, ਬੱਚਿਆਂ ਨੂੰ ਨਾ ਖਾਣ ਨੂੰ ਦਿੱਤਾ ਨਾ ਪੀਣ ਨੂੰ ਦਿੱਤਾ, ਬਸ ਜੰਮ ਕੇ ਸਿੱਟ ਦਿੱਤੇ, ਤਾਂ ਫੇਰ ਉਹ ਕੋਈ ਫਾਦਰ ਡੇ ਥੋੜਾ ਹੁੰਦਾ ਉਹਨਾਂ ਦਾ ਲਈ, ਉਹ ਕਿੱਥੋਂ ਫਾਦਰ ਉਹਨਾਂ ਨੂੰ ਚੇਤੇ ਆਊਗਾ, ਦਰਜੀ ਨਹੀਂ ਕਦੇ ਵੀ ਆਊਗਾ ਹਨਾ। ਹੁਣ ਜੇ ਤੁਸੀਂ ਬੱਚੇ ਦੀ ਛੋਟੇ ਜਿਹੇ ਟੇਕ ਕੇਅਰ ਕਰਦੇ ਸੀ ਤਾਂ ਆਪੇ ਉਹਦੇ ਵਿੱਚ ਉਹਨੂੰ ਤੁਹਾਡੇ ਵਿੱਚ ਸਾਰਾ ਕੁਛ ਵਧੀਆ ਲੱਗਦਾ ਸੀ, ਤੋਂ ਦੂਰ ਹੁੰਦਾ ਹੈ, ਜਦੋਂ ਦੂਰ ਹੋਣ ਲੱਗਿਆ ਹੋਣਾ ਤਾਂ ਉਹ ਕਿੱਦਾਂ ਤੜਫਦਾ ਹੋਣਾ, ਆਪਣੇ ਘਰ ਵੀ ਰਹਿੰਦਾ ਹੋਣਾ, ਉਹਨੂੰ ਬੜੀ ਸੈਪਰੇਸ਼ਨ ਬੜੀ ਔਖੀ ਲੱਗੀ ਹੋਣੀ।
0: ਬਿਲਕੁਲ।
1: ਹਾਂਜੀ, ਤਾਂ ਬਾਕੀ ਰਾਜਨ ਜੀ ਦੀ ਗੱਲ ਠੀਕ ਸੀ, ਗੱਲ ਇਹ ਵੀ ਆਪਸ ਵਿੱਚ ਮਿਲ ਜੁਲ ਕੇ ਪਰਿਵਾਰ ਚੱਲਦੇ ਹੋਣ, ਤਾਂ ਜਾਨੀ ਕਿ ਇਹੀ ਆ, ਕੁੜੀਆਂ ਪੜ੍ਹ ਲਿਖ ਗਈਆਂ, ਉਹ ਨਹੀਂ ਕੰਮ ਕਰਦੀਆਂ, ਨਹੀਂ ਚਾਹੁੰਦੀਆਂ, ਜਿੱਦਾਂ ਸਾਡੇ ਸਾਡੇ ਸਾਡਾ ਟਾਈਮ ਸੀ, ਸਾਡੇ ਟਾਈਮ ਹੋਰ ਸੀ ਭੁਪਿੰਦਰ ਜੀ, ਤੁਹਾਡੇ ਮੰਮੀ ਹੋਣੀ ਆ ਜਾਂ ਅਸੀਂ ਸੀਗੇ, ਅਸੀਂ ਆ, ਸਾਡੇ ਟਾਈਮ ਹੋਰ ਸੀ, ਅਸੀਂ ਜੇ ਕੰਮ ਸਮਝੋ, ਅਸੀਂ ਜੋਬ ਵੀ ਸਮਝੋ ਮੈਂ ਕਰਕੇ ਆਈ ਆ, ਜੋਬ ਮੈਂ ਕਰਦੀ ਆ, ਜਾਂ ਇਕਬਾਲ ਦੀ ਮਦਰ ਨੇ ਲਾਓ ਜੋਬ ਕਰਦੇ, ਜੋਬ ਕਰਕੇ ਆ ਕੇ ਅਸੀਂ ਘਰ ਆ ਕੇ ਰੋਟੀ ਪਾਣੀ ਆਪ ਬਣਾਉਂਦੇ ਸੀ, ਆਪ ਕਰਦੇ ਸੀ ਸਾਰੇ ਕੰਮ, ਕੱਪੜੇ ਧੋਣੇ, ਪ੍ਰੈਸ ਕਰਨੇ, ਹਰ ਚੀਜ਼, ਹਰ ਸਭ ਕੁਛ ਆਪ ਕਰੀਦਾ ਸੀ ਹਨਾ। ਹੁਣ ਪਤਾ ਨੀ ਨਾ, ਜਿਹੜੀ ਅੱਗੇ ਅੱਗੇ ਬੱਚੇ ਇੱਥੇ ਆ ਗਏ ਨਾ ਬਾਹਰਲੇ ਮੁਲਕਾਂ ਚ, ਜਾਂ ਉੱਥੇ ਵੀ ਹੈਗੇ ਆ, ਇੱਕ ਤਾਂ ਫੂਡ ਬਾਹਰਲਾ ਖਾਂਦੇ ਆ, ਫਾਸਟ ਫੂਡ ਖਾਂਦੇ ਆ, ਤਾਂ ਉਹਦਾ ਵੀ ਮੇਰੇ ਖਿਆਲ ਅਸਰ ਹੋਊਗਾ, ਬਾਕੀ ਦੂਜੀ
0: ਫਲੇਵਰ ਵਗੈਰਾ ਪਾਉਂਦੇ ਆ,
1: ਹਾਂਜੀ
0: ਹਾਂਜੀ,
1: ਤੇ ਉਹ ਥਕਾਵਟ ਵੀ ਇੰਨੀ ਮਹਿਸੂਸ ਕਰਦੇ, ਤੁਸੀਂ ਦੇਖੋ ਉਹਨੇ ਆਉਂਦਿਆਂ ਨੇ ਬਾਹਰੋਂ ਜੇ ਥੱਕੇ ਹਾਰੇ ਆ, ਉਹਨੇ ਘਰ ਫੂਡ ਹੀ ਨੀ ਬਣਾਉਣਾ, ਪੀਜ਼ਾ ਬਣਾ ਲੈਣਾ, ਪੀਜ਼ਾ ਲੈ ਕੇ ਆ ਜਾਣਾ, ਜਾਂ ਫੂਡ ਬਾਹਰੋਂ ਚੁੱਕ ਕੇ ਲੈ ਕੇ ਆ ਜਾਣਾ, ਬਣਾਉਣ ਦੀ ਲੋੜ ਹੀ ਨੀ ਪੈਂਦੀ, ਤਾਂ ਤੁਸੀਂ ਦੇਖੋ ਤਾਂ ਫਿਰ ਉਹ ਜਿਹੜਾ ਬਾਹਰੋਂ ਫੂਡ ਆਉਣਾ, ਤਾਂ ਜਿਹੜਾ ਘਰ ਮਾਂ ਨੇ ਮਿਹਨਤ ਕਰਕੇ ਬਣਾਇਆ, ਚਾਹੇ ਔਖੀ ਸੌਖੀ ਹੋ ਕੇ ਉਹਨੇ ਜੇ ਘੰਟਾ ਲਾ ਕੇ ਬਣਾਇਆ, ਤਾਂ ਉਹਦੇ ਇੰਨਾ ਫਰਕ ਤਾਂ ਪੈਂਦਾ ਭੁਪਿੰਦਰ ਜੀ, ਸਾਰੇ ਫੈਮਿਲੀ ਜਦੋਂ ਇਕੱਠੇ ਹੋ ਕੇ ਖਾਂਦੀ ਤਾਂ ਵੱਖਰੀ ਗੱਲ ਆ।
0: ਬਿਲਕੁਲ।
1: ਤੇ ਬਾਕੀ ਰਹੀ ਗੱਲ ਟੇਕ ਕੇਅਰ ਕਰਨ ਦੀ ਵੱਡਿਆਂ ਦੀ,
0: ਜੀ
1: ਮੰਨ ਲੈਂਦੇ ਆ ਪੇ ਠੀਕ ਆ ਪੇ, ਉਹ ਜਾਂ ਮੁੰਡੇ ਦੇ ਜੇ ਮਾਂ ਬਾਪ ਆ ਤਾਂ ਮੁੰਡਾ ਕਰੀ ਜਾਵੇ, ਜੇ ਕੁੜੀ ਦੇ ਤਾਂ ਕੁੜੀ ਆਪਣੇ ਦਾ ਕਰੀ ਜਾਵੇ, ਇਹਦਾ ਮਤਲਬ ਤੁਸੀਂ ਇਸ ਨਤੀਜੇ ਤੋਂ ਉਦਾਂ ਸੋਚ ਕੇ ਦੇਖਦੇ ਆ ਆਪਾਂ, ਬੜੀ ਗੁੰਝਲਦਾਰ ਗੱਲ ਆ। ਜੇ ਹੁਣ ਤੁਸੀਂ ਦੇਖੋ
0: ਜਿਹੜੀ
1: ਕੁੜੀ ਆ, ਸਮਝ ਲਾ ਮੇਰੇ ਘਰ ਆ, ਮੇਰਾ ਮੁੰਡਾ ਮੇਰੀ ਟੇਕ ਕੇਅਰ ਕਰੇ, ਮੇਰੀ ਨੂੰਹ ਆਪਣੇ ਮਾਂ ਬਾਪ ਦੀ ਟੇਕ ਕੇਅਰ ਕਰੇ, ਤੁਸੀਂ ਦੇਖੋ ਫਿਰ ਰਿਸ਼ਤੇ ਤੇ ਫਿਰ ਕਿੰਨੇ ਕੁ ਵਧੀਆ ਹੋ ਸਕਦੇ।
0: ਬਿਲਕੁਲ ਹੈ ਜੀ, ਬਿਲਕੁਲ ਹੈ, ਕੜਕਣ ਆ ਰਹੀ ਹੈ,
1: ਕਿਸੇ ਵੀ ਕਰਦੇ ਆ, ਕਿਸੇ ਵੀ ਕਰਦੇ, ਜੇ ਇਹ ਜੱਜ ਦਾ ਇਹ ਫੈਸਲਾ ਹੈ, ਠੀਕ ਆ, ਚੱਲ ਠੀਕ ਆ, ਇਹ ਤਾਂ ਉਦੋਂ ਆਪਣੀ ਮਰਜ਼ੀ ਹੁੰਦੀ, ਕੁੜੀਆਂ ਤੇ ਡਿਪੈਂਡ ਕਰਦਾ, ਜਿੱਦਾਂ ਦਾ ਪੇਰੈਂਟਸ ਨੇ ਸਿਖਾਲਣਾ ਨਾ, ਤੇ ਤੁਸੀਂ ਆਪਣੇ ਮਾਂ ਬਾਪ ਦੇ ਨਾਲ ਚੰਗੀ ਤਰ੍ਹਾਂ ਰਹਿਣਾ ਆ, ਜਾਂ ਕਿੱਦਾਂ ਵੀ ਆ, ਸੱਸ ਸਹੁਰਾ ਆ, ਠੀਕ ਆ, ਜਦੋਂ ਵੀ ਠੀਕ ਆ, ਜਿਵੇਂ ਕੁੜੀਆਂ ਨੌਕਰੀ ਕਰਦੀਆਂ ਉਹਨਾਂ ਦੀ ਬਸ ਦੀ ਗੱਲ ਨੀ, ਉਸ ਵੇਲੇ ਤਾਂ ਉਹਨੇ ਨਹੀਂ ਕਰਨਾ, ਪਰ ਜਿੱਦਣ ਸਮਝੋ ਸੈਟਰਡੇ ਸੰਡੇ ਆ, ਜੇ ਉਹ ਇੱਕ ਦੋ ਦਿਨ ਵੀ ਉਹਨਾਂ ਨੂੰ ਰੋਟੀ ਬਣਾ ਕੇ ਨਾ ਖਿਲਾ ਦੇਣ ਜਾਂ ਇਕੱਠੇ ਬਹਿ ਕੇ ਖਾ ਲੈਣ, ਤਾਂ ਉਹ ਭੁਪਿੰਦਰ ਜੀ ਬਹੁਤ ਜਾਣੀ ਤੇ ਦੁਆਵਾਂ ਲੈਂਦੇ ਆ, ਇਹੋ ਜਿਹੀ ਗੱਲ ਨੀ। ਬੱਚੇ ਜਿਹੜੇ ਜਿਹੜੇ ਪੇਰੈਂਟਸ ਆ ਉਹ ਇਸ ਗੱਲ ਨੂੰ ਸਮਝਦੇ ਆ, ਉਹਨਾਂ ਨੂੰ ਵੀ ਇਹ ਪਤਾ ਪਈ ਜੇ ਵੋਟੀ ਗਈ ਕੰਮ ਤੇ, ਮੁੰਡਾ ਗਿਆ ਸਾਡਾ ਕੰਮ ਤੇ, ਤਾਂ ਉਹਨੇ ਪੈਸੇ ਕਿਹਦੇ ਲਈ ਲੈਣੇ, ਸਾਡੇ ਪਰਿਵਾਰ ਲਈ ਲੈਣੇ, ਸਾਡੇ ਘਰ ਦੀ ਇੱਜ਼ਤ ਆ, ਪੈਸੇ ਬਣਨੇ, ਉਹਨੇ ਘਰ ਇਕੱਠੇ ਹੋ ਕੇ ਬਣਾਉਣਾ, ਬੱਚਿਆਂ ਨੂੰ ਪਾਲਣਾ, ਉਹ ਇਸ ਗੱਲ ਚ ਖੁਸ਼ ਹੁੰਦੇ ਆ। ਪਰ ਜੇ ਸੱਸ ਮਾਂ ਨੂੰ ਚੰਗੀ ਤਰ੍ਹਾਂ ਬੁਲਾ ਲੈਣ ਨਾ ਨੋਹਾਂ, ਭੁਪਿੰਦਰ ਜੀ ਉਹ ਤਾਂ ਆਉਂਦਿਆਂ ਨੂੰ ਕਿੰਨੇ ਕੰਮ ਉਹਨਾਂ ਦੇ ਕਰਦੇ ਨੇ।
0: ਬਿਲਕੁਲ ਹੈ ਜੀ, ਬਿਲਕੁਲ।
1: ਜੇ ਉਹਨੇ ਮਾੜੇ ਜੇ ਫੋਨ ਕਰਕੇ ਕਹਿਤਾ, ਅੱਛਾ ਮੰਮੀ ਕਿੱਦਾਂ ਤੂੰ ਠੀਕ ਆ, ਅੱਜ ਆ ਬੱਚੇ ਨੇ ਤੰਗ ਤਾਂ ਨੀ ਕੀਤਾ, ਏਦਾਂ ਤਾਂ ਨੀ, ਤੁਹਾਡੀ ਸਿਹਤ ਕਿੱਦਾਂ ਠੀਕ ਆ, ਉਹਨੇ ਇੱਕ ਦੋ ਵਾਰ ਫੋਨ ਕਰਕੇ ਪੁੱਛ ਲਿਆ, ਉਹ ਤਾਂ ਬਸ ਉਦਾਂ ਹੀ ਤੰਦਰੁਸਤ ਹੋ ਜਾਂਦੇ ਆ, ਬਿਮਾਰ ਬਿਮਾਰ ਵੀ।
0: ਬਿਲਕੁਲ ਹੈ ਜੀ,
1: ਤੇ ਬਾਕੀ ਇਹ ਫੇਰ ਡਿਪੈਂਡ ਕਰਦਾ ਹੁਣ ਕੁੜੀਆਂ ਤੇ ਵੀ ਉਹਨੇ ਕਿੱਦਾਂ ਰਹਿਣਾ, ਵੀ ਜਾਣੀ ਕਿ ਚਾਹੁੰਦੇ ਹੁੰਦੇ ਤਾਂ ਅੱਜ ਕੱਲ ਏਦਾਂ ਫਿਰ ਨਹੀਂ ਉਹ ਰਹਿਣਾ ਚਾਹੁੰਦੀਆਂ ਵਿੱਚ ਨਾ ਇਕੱਠੇ ਰਹਿਣਾ ਚਾਹੁੰਦੇ, ਪਰ ਇਹ ਚ ਕੱਲੇ ਵੱਡਿਆਂ ਦਾ ਨੁਕਸਾਨ ਨਹੀਂ ਹੈ, ਵੱਡੇ ਵੀ ਹੌਲੀ ਹੌਲੀ ਥੋੜੀ ਕੁ ਦੇਰ ਬੱਚੇ ਵੱਲ ਦੇਖ ਕੇ ਉਹ ਸੰਭਲ ਜਾਂਦੇ, ਉਹਨਾਂ ਨੂੰ ਹੋ ਜਾਂਦਾ ਵੀ ਅਸੀਂ ਮਤਲਬ ਡਿਪੈਂਡ ਨਹੀਂ ਹੋਣਾ। ਹੁਣ ਤਾਂ ਕਹਾਂ ਕਹਾਂ ਜਿੱਦਾਂ ਸਮਝੋ ਜਿੱਦਾਂ ਆਪਾਂ ਹੀ ਨੌਕਰੀ ਕੀਤੀ ਤਾਂ ਆਪਾਂ ਵੀ ਆਪਣੇ ਪੈਸੇ ਸੰਭਾਲ ਕੇ ਰੱਖੇ, ਅੱਜ ਕੋਈ ਸ਼ੱਕ ਨਹੀਂ ਹੈ ਨਾ।
0: ਬਿਲਕੁਲ
1: ਹੁਣ ਜਿਹੜੇ ਗਾਹਾਂ ਆ ਸਮਝੋ ਇਕਬਾਲ ਆ ਜਾਂ ਮੇਰੀ ਨੂੰਹ ਆ ਜਾਂ ਹੋਰ ਗਾਹਾਂ ਬੱਚੇ ਹੈਗੇ, ਤੁਸੀਂ ਵੀ ਆ, ਤੁਸੀਂ ਵੀ ਤਾਂ ਇਹੀ ਦੇਖਣਾ ਪਏ ਨੀ ਬੱਚਿਆਂ ਨੇ ਵੱਡੇ ਹੋਣਾ ਕਰਨਾ ਸਾਨੂੰ, ਜਾਣੀ ਕਿ ਆਪਣੇ ਜਾਣੀ ਕਿ ਓਲਡ ਏਜ ਲਈ ਥੋੜਾ ਸੰਭਾਲ ਕੇ ਰੱਖਣਾ ਪਊਗਾ, ਤੁਹਾਨੂੰ ਥੋੜਾ ਥੋੜਾ ਸੰਭਾਲਣਾ ਚਾਹੀਦਾ ਹੈ, ਜ਼ਰੂਰੀ ਹੈ ਹਨਾ। ਤੇ ਇੱਦਾਂ ਹੀ ਪੇਰੈਂਟਸ ਨੇ ਵੀ ਸਮਝ ਜਾਣਾ, ਪਰ ਇਹਦੇ ਵਿੱਚ ਜੇ ਪੇਰੈਂਟਸ ਅਲੱਗ ਵੀ ਰਹਿਣ, ਬੱਚੇ ਅਲੱਗ ਰਹਿਣਾ ਚਾਹੁੰਦੇ ਆ, ਨਹੀਂ ਉਹ ਕਰਨਾ ਚਾਹੁੰਦੇ ਇੱਕ ਦੂਜੇ ਨਾਲ, ਹੈਲਪ ਨਹੀਂ ਕਰਨਾ ਚਾਹੁੰਦੇ ਪੇਰੈਂਟਸ ਵੀ, ਪਰ ਸਿਆਣੇ ਹੋ ਕੇ ਜੇ ਉਹਦਾ ਸਿਆਣੇ ਦੀ ਮਦਦ ਕਰ ਵੀ ਦਿੱਤੀ ਜਾਵੇ ਤਾਂ ਮੇਰੇ ਖਿਆਲ ਤੋਂ ਬਹੁਤ ਖਰੀ ਗੱਲ ਆ। ਬੱਚਾ ਉਹ ਜਾਣੀ ਕਿ ਜਿਹੜੇ ਆ ਦੂਜੇ ਹੈਗੇ ਆ ਘਰ ਜਿਹੇ ਕਿੱਥੇ ਸੀਨੀਅਰ ਸੈਂਟਰ ਆ, ਉੱਥੇ ਭੇਜਣ ਨਾਲ ਜੇ ਪੇਰੈਂਟਸ ਘਰੇ ਰਹੂਗੇ ਤਾਂ ਉਹਨਾਂ ਨੂੰ ਖੁਸ਼ੀ ਹੁੰਦੀ ਆ ਆਪਣੇ ਬੱਚਿਆਂ ਨੂੰ ਦੇਖਦੇ, ਚਾਹੇ ਉਹ ਬੈਠੇ ਆ ਉਹਨਾਂ ਨੂੰ ਆਵਾਜ਼ ਸੁਣਦੀ ਆ, ਤੁਰੇ ਫਿਰਦਿਆਂ ਦੀ ਆਵਾਜ਼ ਸੁਣਦੀ ਆ, ਕਿਸੇ ਨੂੰ ਹਾਕ ਮਾਰਦੇ ਹੋ ਦੌੜਦੇ ਕੋਲ, ਤਾਂ ਉਹ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਆਖਰੀ ਉਮਰ ਆ ਨਾ ਉਹ ਕੁਛ ਜ਼ਿਆਦਾ ਵਧੀਆ ਢੰਗ ਨਾਲ ਕੁਦਰਤ ਜੀ ਫਿਰ ਬੀਤਦੀ ਆ। ਬਾਕੀ ਜੇ ਨਹੀਂ ਕਰਦੇ ਨੁਕਸਾਨ ਤਾਂ ਕੱਲੇ ਵੱਡਿਆਂ ਦਾ ਨਹੀਂ ਹੁੰਦਾ, ਮੇਰੇ ਖਿਆਲ ਜਿਹੜੇ ਜੰਗ ਬੱਚੇ ਆ ਉਹਨਾਂ ਦਾ ਵੀ ਬਹੁਤ ਹੁੰਦਾ। ਪਤਾ ਕਿੱਦਾਂ ਉਹਨੇ ਕਪਲ ਨੀ ਜਦੋਂ ਆਪਣੇ ਬੱਚੇ ਪਾਲਣੇ ਆ ਨਾ, ਦੇਖੋ ਜਾਂ ਤਾਂ ਕੁੜੀ ਨੂੰ ਉਹਨੂੰ ਛੁੱਟੀ ਲੈਣੀ ਪਊਗੀ, ਜਾਂ ਫਿਰ ਜੇ ਜੋ ਮਾਂ ਸੱਸ ਸਹੁਰੇ ਨਾਲ ਰਹਿੰਦੇ ਨੇ ਤਾਂ ਉਹਨੇ ਕਿਸ ਬੇਬੀ ਸਿਟਰ ਤੇ ਛੱਡਣਾ ਪਊਗਾ ਭਵਿੰਦਰ ਜੀ, ਹੈਨਾ।
0: ਬਿਲਕੁਲ
1: ਬੇਬੀ ਸਿਟਰ ਨੇ ਸਮਝੋ, ਜੇ ਘਰ ਨਾਨੀ ਆ ਜਾਂ ਦਾਦੀ ਆ ਉਹਨੇ ਬੱਚੇ ਪਾਲੇ ਆ ਤਾਂ ਉਹਨੂੰ ਤਾਂ ਉਹਨਾਂ ਨੂੰ ਪਿਆਰ ਨਾਲ ਪਾਲਣਾ, ਜਿਹੜੀ ਬੇਬੀ ਸਿਟਰ ਜੇ ਉੱਥੇ ਰਹਿੰਦਾ ਤਾਂ ਕਈ ਆਪਾਂ ਸੋਚਦੇ ਆ ਵੀ ਬੱਚਿਆਂ ਨੂੰ ਦਵਾਈ ਦੇਣ ਲੱਗ ਪਏ, ਸਭ ਤੋਂ ਮਰਜ਼ੀ ਟੈਲਰ ਨਾਲ ਦੇਤੀ, ਉਹਦੇ ਨਾਲ ਕੀ ਆ ਬੱਚੇ ਤਾਂ ਅਡਿਕਟਡ ਹੋ ਜਾਂਦੇ ਆ ਛੋਟੀ ਉਮਰ ਚ, ਜਦਕਿ ਪੇਰੈਂਟਸ ਨੂੰ ਪਤਾ ਵੀ ਨੀ ਹੁੰਦਾ ਵੀ ਕਿੱਦਾਂ ਹੋ ਗਏ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਇਹ ਨੁਕਸਾਨ ਤਾਂ ਉਹਨਾਂ ਦਾ ਵੀ ਹੈਗਾ ਹੀ ਆ, ਇੱਕ ਦਾ ਤਾਂ ਨਹੀਂ ਹੈਗਾ।
0: ਬਿਲਕੁਲ ਹੈ,
1: ਬਾਕੀ ਆਪਾਂ ਆਪਣੀ ਸਮਝ ਆ। ਜਿੱਦਾਂ ਅਖੀਰ ਦੀ ਗੱਲ ਫਿਰ ਮੈਂ ਸੈਣੀ ਸਾਹਿਬ ਦੀ, ਉਹਨਾਂ ਦੀ ਮੈਨੂੰ ਬਹੁਤ ਖਰੀ ਗੱਲ ਲੱਗੀ ਸੀ, ਇਹ ਤਾਂ ਦੋਨਾਂ ਜਾਣਿਆਂ ਨੇ ਸੋਚਣਾ ਪਿਆ ਕਿੱਦਾਂ ਆ ਸੰਸ ਸਾਰੀ ਮੁੱਖ ਦੀ ਗੱਲ ਇਹ ਸੰਸਕਾਰ ਪੇਰੈਂਟਸ ਕਿੱਦਾਂ ਦੇ ਉਹਨਾਂ ਨੂੰ ਮਿਲਦੇ, ਚੰਗੇ ਮਿਲੇ ਆ ਤਾਂ ਆਪਣੇ ਵੱਡਿਆਂ ਦਾ ਸਤਿਕਾਰ ਵੀ ਕਰੂਗੇ, ਇਕੱਠੇ ਵੀ ਰਹੋਗੇ, ਜੇ ਨਹੀਂ ਹੈਗੇ ਸੰਸਕਾਰ ਤਾਂ ਫੇਰ ਤਾਂ ਭਵਿੰਦਰ ਜੀ ਉਹਨੇ ਤੇ ਜਿੱਦਾਂ ਅੱਜ ਕੱਲ ਆਪਾਂ ਦੇਖਦੇ ਆ ਉਹ ਕਹਿ ਦਿੰਦੇ ਆ ਕੁੜੀਆਂ ਨੂੰ ਕਿ ਜੇ ਕੋਈ ਨੀ ਤੇ ਤੂੰ ਕਿਹੜਾ ਉਹਦੇ ਨਾਲ ਘੱਟ ਕਮਾਉਣੀ ਆ, ਜੇ ਤੈਨੂੰ ਕੁਛ ਕਹਿੰਦਾ ਸਾਨੂੰ ਦੱਸੀ ਆਈ ਅਤੇ ਅਸੀਂ ਤੇਰੇ ਨਾਲ ਹੀ ਆ, ਤਾਂ ਫੇਰ ਤਾਂ ਤੁਸੀਂ ਦੇਖ ਲਓ ਭਾਈ ਜੇ ਫਿਰ ਉੱਥੇ ਆਦਮੀ ਧੀਮੀ ਦਾ ਵੀ ਕੀ ਪਿਆਰ ਰਹੂ, ਜੇ ਆਦਮੀ ਮੁੰਡਾ ਦੇਖੂਗਾ ਵੀ ਮੇਰੀ ਵਾਈਫ ਬਿਲਕੁਲ ਮੇਰੇ ਪੇਰੈਂਟਸ ਨੂੰ ਪਿਆਰ ਨੀ ਕਰਦੀ ਹੈਨਾ, ਤਾਂ ਫਿਰ ਉਹਨੂੰ ਵੀ ਬਹੁਤ ਚੰਗਾ ਨੀ ਲੱਗੋ, ਖੁਸ਼ਹਾਲ ਜੀ ਲਾਈਫ ਨੀ ਦੋਨਾਂ ਦੀ ਹੁੰਦੀ, ਮੈਂ ਤਾਂ ਇਹ ਸਮਝਦੀ।
0: ਬਿਲਕੁਲ ਦੋਸਤ ਹੈ ਜੀ, ਬਿਲਕੁਲ,
1: ਜੇ ਇੱਕ ਘਰ ਵਿੱਚ ਤੁਸੀਂ ਦੇਖੋ ਸਾਰੇ ਉਹ ਵੱਡਿਆਂ ਦਾ ਸਤਿਕਾਰ ਵੀ ਹੁੰਦਾ, ਵੱਡੇ ਛੋਟਿਆਂ ਨੂੰ ਪਿਆਰ ਕਰਦੇ ਆ, ਤਾਂ ਉਹ ਲਾਈਫ ਜਿਹੜੀ ਹੈ ਡਿਫਰੈਂਟ
0: ਈਜ਼ੀ ਹੈ ਜੀ। ਬਿਲਕੁਲ ਬਿਲਕੁਲ ਹੈ ਜੀ,
1: ਹਾਂਜੀ ਹਾਂਜੀ
0: ਬਿਲਕੁਲ ਜੀ।
1: ਬਾਕੀ ਦੇਖੋ ਜਿੱਦਾਂ ਜਿੱਦਾਂ ਹੋਈ ਜਾਂਦਾ ਤਾਂ ਹੈ ਆ, ਪਰ ਮੋਰਲੀ ਜਨਰੇਸ਼ਨ ਆ ਜਿਹੜੀਆਂ ਆ ਰਹੀਆਂ ਨਾ ਇਹ ਸਾਡੇ ਨਾਲੋਂ ਜ਼ਿਆਦੇ ਸਟ੍ਰੈਸ ਵਿੱਚ ਹੈਗੇ ਭਵਿੰਦਰ ਜੀ, ਇਹਨਾਂ ਨੂੰ ਇੱਕ ਤਾਂ ਇੱਕ ਦੂਜੇ ਨਾਲ ਦੌੜ ਬਹੁਤ ਲੱਗੀ ਆ, ਉਹਦੇ ਕੋਲ ਉਹ ਉਹਦੇ ਕੋਲ
0: ਕੰਪੀਟੀਸ਼ਨ ਬਹੁਤ ਆ ਗਿਆ ਹੋ ਗਿਆ ਜੀ। ਬਿਲਕੁਲ,
1: ਅਸੀਂ ਜਿਹੜੇ ਟੱਬਰ ਸੀਗੇ ਅਸੀਂ ਰੋਟ ਜਦੋਂ ਆ ਜਾਂਦੇ ਸੀ ਕੰਮ ਕਰ ਤੋਂ ਸਾਰਾ ਟੱਬਰ ਅਸੀਂ ਘਰ ਇਕੱਠੇ ਰੋਟੀ ਖਾਂਦੇ ਹੁੰਦੇ ਸੀ।
0: ਬਿਲਕੁਲ ਹੈ ਜੀ,
1: ਹੁਣ ਇਹ ਆ ਤੁਸੀਂ ਦੇਖੋ ਇਹਨਾਂ ਦਾ ਹੁਣ ਵੱਖਰੀ ਵੱਖਰੀ ਆ ਭਵਿੰਦਰ ਜੀ, ਕੋਈ ਰਾਤ ਨੂੰ ਕੰਮ ਤੇ ਜਾਂਦਾ ਕੋਈ ਦਿਨ ਨੂੰ ਜਾਂਦਾ, ਤਾਂ ਰਾਤ ਨੂੰ ਅੱਧੀ ਰਾਤ ਨੂੰ ਆਉਂਦਾ ਕਿੱਥੋਂ ਰੋਟੀ ਕਿੱਥੋਂ ਇਕੱਠੀ ਖਾ ਲੈਣੀ।
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਤੁਹਾਨੂੰ ਮੈਂ ਦੱਸਦੀ ਆ ਫਿਰ ਮੇਰੀ ਮੇਰੀ ਡਾਟਰ ਲਾਇਆ ਉਹਨੇ ਹੁਣ ਜਿੱਦਾਂ ਹੁਣ ਉਹ ਗਈ ਆ ਕੰਮ ਤੇ ਹੈਨਾ, ਉਹ ਤੁਸੀਂ ਦੇਖੋ 1:30 ਵਜੇ ਕੰਮ ਤੇ ਜਾਣਾ, ਤਾਂ 2 ਵਜੇ ਕੰਮ ਸ਼ੁਰੂ ਕਰਨਾ, ਰਾਤ ਨੂੰ 2 ਵਜੇ ਖਤਮ ਕਰਨਾ, 2 ਤੋਂ ਵੀ 2:15 ਵੀ ਹੋ ਸਕਦੇ ਆ ਕਿਉਂਕਿ ਮੈਨੇਜਰ ਐਮਾਜ਼ਨ ਵਿੱਚ ਹੈ।
0: ਬਿਲਕੁਲ,
1: ਤੁਸੀਂ ਦੇਖੋ ਹੁਣ ਤੜਕੇ ਨੂੰ 3 ਵਜੇ ਆਉਣਾ ਕੰਮ ਤੋਂ, 2:30 ਵਜੇ ਜਾਂ 3 ਵਜੇ ਆਉਣਾ, ਫਿਰ ਕੀ ਉਹਦਾ ਤਾਂ ਰੋਟੀ ਪਾਣੀ ਦਾ ਹੋਊਗਾ ਖਾਣਾ, ਜਾਂ ਕੀ ਉਹਦਾ ਜਾਣੀ ਕਿ ਬੱਚਿਆਂ ਨਾਲ ਖਾਣਾ ਪੀਣਾ ਹੋਊਗਾ, ਤੇ ਕਈ ਵਾਰ ਤਾਂ ਫਿਰ ਉਹ ਇੱਕ ਦੂਜੇ ਨੂੰ ਸਮਝੋ ਉਹਨਾਂ ਦਾ ਆਪਸ ਵਿੱਚ ਹੀ ਮੇਲ ਭਵਿੰਦਰ ਜੀ ਹਫਤੇ ਬਾਅਦ ਹੁੰਦਾ।
0: ਬਿਲਕੁਲ ਹੈ ਜੀ, ਬਿਲਕੁਲ ਹੈ,
1: ਸਹੀ ਗੱਲ ਆ। ਦੂਜੇ ਐਤਕੀ ਉਹ ਕਹਿ ਰਹੀ ਸੀ ਕਹਿੰਦੀ ਭਈ ਮੰਮੀ ਮੈਨੂੰ ਉਹਨੇ ਐਤਕੀ ਮੇਰਾ ਵੀਕਐਂਡ ਖਰਾਬ ਕਰ ਦਿੱਤਾ, ਮੈਨੂੰ ਵੀਕਐਂਡ ਰਹਿਣ ਨੀ ਦੇ ਰਹੇ, ਮਤਲਬ ਛੁੱਟੀ ਤੇ ਹੈ ਨਾ, ਤੇ ਦੇਖੋ ਦੇਖੋ ਉਹਨਾਂ ਸਨਿਚਰਵਾਰ ਰਾਤ ਨੂੰ ਉਹਨਾਂ ਕੰਮ ਦਿਨ ਨੂੰ ਕੰਮ ਤੇ ਗਈ ਹੋਣਾ, ਤਾਂ ਐਤਵਾਰ ਨੂੰ ਤੜਕੇ ਨੂੰ 3 ਵਜੇ ਆਉਣਾ, ਬੰਦਾ ਗੁਰਦੁਆਰੇ ਜਾਣ ਜਗਾ ਨੀ ਰਹਿੰਦਾ, ਕਿੱਦਾਂ ਆਪਣੇ ਬੱਚਿਆਂ ਕੋਲ ਉਹ ਰਾਤ ਫੇਰ ਉਹੀ ਦਿਨ ਐਤਵਾਰ ਦਾ ਹੁੰਦਾ ਜਿਹੜਾ ਉਹਨੇ ਬੱਚਿਆਂ ਨੂੰ ਮਿਲਣਾ, ਸੋਮਵਾਰ ਨੂੰ ਫੇਰ ਉਹਨੇ ਕੰਮਾਂ ਤੇ ਕਾਲਜਾਂ ਤੇ ਜਾਣਾ, ਤਾਂ ਉਹਨਾਂ ਘਰ ਹੁਣ ਵੱਖਰਾ ਵੱਖਰਾ ਹੋ ਜਾਂਦਾ,
0: ਬਿਲਕੁਲ ਹੋ ਜਾਂਦਾ ਜੀ।
1: ਇਹਨਾਂ ਕੰਮਾਂ ਕਾਰਾਂ ਕਰਕੇ ਵੀ ਬਹੁਤ ਹੈਗੇ ਆ, ਫਿਰ ਬਹੁਤ ਔਖੀ ਗੱਲ ਹੈ। ਹੁਣ ਇੰਡੀਆ ਸਾਡਾ ਏਦਾਂ ਤਾਂ ਮਹਾਨ ਹੈ, ਇਸ ਵੱਲੋਂ ਤਾਂ ਮਹਾਨ ਹੈ ਸੀ, ਮੈਂ ਕਹਿੰਦੇ ਫਿਰ ਘੱਟੋ ਘੱਟ ਅਸੀਂ ਸਾਰਾ ਟੱਬਰ ਰੋਟੀ ਦਾ ਇਕੱਠੀ ਕਰ ਖਾਈਦੀ ਸੀ। ਫਿਰ ਇਹ ਨੀ ਵੀ ਉੱਥੇ ਏਦਾਂ ਇੱਕ ਚੀਜ਼ ਬਣਾਈ ਵੀ ਜੀ ਹੁਣ ਦਾਲ ਸਬਜ਼ੀ ਜੇ ਆਉਂਦਿਆਂ ਨੂੰ ਬਣਾਈ ਉਹੀ ਖਾਣੀ, ਸਾਰੇ ਟੱਬਰ ਨੇ ਉਹੀ ਖਾਣੀ ਮਿਲ ਗਿਆ। ਹੁਣ ਤਾਂ ਫਿਰ ਇੱਥੇ ਵੀ ਇੱਥੇ
0: ਹਰ ਕਿਸੇ ਨੇ ਆਪਣੀ ਆਪਣੀ
1: ਬਹੁਤ ਹੋ ਗਈਆਂ, ਕਿਸੇ ਨੇ ਕੁਛ ਖਾਣਾ, ਕਿਸੇ ਨੇ ਕਹਿਣਾ ਹੁਣ ਤੁਹਾਡੇ ਦੋ ਬੱਚੇ ਆ ਸ਼ਾਇਦ ਉਹ ਵੀ ਇੱਕ ਕਹਿੰਦਾ ਹੁਣ ਮੈਂ ਵੀ ਆ ਨਹੀਂ ਖਾਣਾ ਤੇ ਦੂਆ ਕਹਿੰਦਾ
0: ਬਿਲਕੁਲ
1: ਹਾਂਜੀ ਹਾਂਜੀ। ਫਿਰ ਇੱਥੇ ਵੀ ਮੈਂ ਇੱਥੇ ਵੀ ਕਿਸੇ ਨੇ ਹੁਣ ਸਾਡੇ ਘਰ ਵੈਜੀਟੇਰੀਅਨ ਖਾਣਾ ਹੁੰਦਾ, ਕਿਸੇ ਨੇ ਨੋਨ ਵੈਜ ਖਾਣਾ ਹੁੰਦਾ, ਮੇਰੇ ਹਸਬੈਂਡ ਨੇ ਸ਼ਾਮ ਨੂੰ ਟਰਕੀ ਸੈਂਡਵਿਚ ਖਾਣਾ ਹੁੰਦਾ, ਮੈਂ ਨਹੀਂ ਖਾਣਾ ਹੁੰਦਾ, ਮੈਂ ਹੋਰ ਤਾਂ ਦੁਪਹਿਰ ਨੂੰ ਇੱਕ ਵਾਰੀ ਰੋਟੀਆਂ ਬਣਾਉਣੀਆਂ ਹੁੰਦੀਆਂ ਦੋ ਭੁਪਿੰਦਰ ਜੀ, ਹੁਣ ਕਿਉਂਕਿ ਸਾਰੇ ਕੋਈ ਨੀ ਘਰ ਇਸ ਵੇਲੇ, ਮੈਂ ਤਿੰਨ ਰੋਟੀਆਂ ਬਣਾਈਆਂ, ਦੋ ਰੋਟੀਆਂ ਜਾਣੀ ਕਿ ਅਸੀਂ ਦੋਨਾਂ ਜਾਣੀਆਂ ਨੇ ਖਾ ਲਈ, ਇੱਕ ਇੱਕ ਰੋਟੀ, ਤੁਸੀਂ ਦੇਖੋ ਇੱਕ ਰੋਟੀ ਪਈ ਆ।
0: ਬਿਲਕੁਲ ਹੈ ਬਿਲਕੁਲ ਹੈ,
1: ਤੇ ਵੱਖਰਾ ਵੱਖਰਾ ਅਸੀਂ 6 ਮੈਂਬਰ ਹੈ ਸਾਡੇ, 6ਾਂ ਦਾ ਦੂਜਾ ਵੱਖਰੀ ਵੱਖਰੀ ਗੱਲ
0: ਹੈ।
1: ਸਵੇਰੇ ਉੱਠੀ ਤਾਂ ਮੈਂ ਮੈਨੂੰ ਮੇਰੇ ਹਸਬੈਂਡ ਆ ਕੇ ਦੇਖਦੇ, ਮੈਂ ਪੁੱਛਦੇ ਪਏ ਨੀ ਦੇਖਿਆ ਬੇਟੇ ਨੂੰ, ਜਾਣੀ ਕਿ ਬੇਟੇ ਨੂੰ ਕਿਹਾ ਸੀ ਤੂੰ ਅੱਜ ਮਰਸਡੀ ਆਪਣੀ ਛੱਡ ਜਾਏ, ਦੂਜੀ ਗੱਡੀ ਵੱਡੀ ਲੈ ਜਾਏ, ਫਿਰ ਅਸੀਂ ਸਾਡੀ ਡਾਕਟਰ ਦੀ ਅਪੁਆਇੰਟਮੈਂਟ ਆ, ENT ਦੀ ਇਹਨਾਂ ਦੀ ਅਪੁਆਇੰਟਮੈਂਟ ਸੀ। ਜਦ ਦੇਖੇ ਉਹਨੂੰ ਕਹਿੰਦੇ ਤੇਰਾ ਪਰਸ ਤਾਂ ਵਿੱਚੇ ਚਲੇ ਗਿਆ, ਤੂੰ ਗੱਡੀ ਤਾਂ ਛੱਡ ਗਿਆ ਬਦਲ ਕੇ ਲੈ ਗਿਆ, ਤਾਂ ਪਰਸ ਤੇਰਾ ਵਿੱਚੇ, ਉਹ ਕਹਿੰਦਾ ਮੈਂ ਤਾਂ ਅਲਬਾਮਾ ਪਹੁੰਚ ਗਿਆ। ਸਾਨੂੰ ਇਹ ਨੀ ਪਤਾ ਮੈਂ ਅਸੀਂ ਦੋਨੋਂ ਜਾਣੇ ਸੁੱਤੇ ਪਏ ਆ, ਉਹ ਫੋਨ ਕਰਕੇ ਤਾਂ ਪਤਾ ਲੱਗਾ ਕਿ ਉਹ ਚਲੋ ਮੇਰੇ ਕਮਰੇ ਦੇ ਉੱਪਰ ਆ, ਸਾਂਦੇ ਪਏ ਮੈਨੂੰ ਕੋਈ ਫਰਕ ਨਹੀਂ, ਸੁੱਤੇ ਪਏ ਤਾਂ ਉਹ ਅਲਬਾਮਾ ਵੀ ਪਹੁੰਚ ਗਿਆ 4 ਘੰਟੇ ਦੇ ਰਸਤੇ।
0: ਜੀ ਬਿਲਕੁਲ
1: ਕਿੰਨੀ ਕਨੇਡਾ ਹੋ ਗਏ ਇੱਕ ਦੂਜੇ ਦੀ, ਭੁਪਿੰਦਰ ਜੀ ਫੋਨ ਤੇ ਪਤਾ ਲੱਗਦਾ
0: ਬਿਲਕੁਲ
1: ਪਹੁੰਚ ਗਿਆ। ਇਹ ਫਿਰ ਮੈਂ ਜਦੋਂ ਆਪਣੀ ਡਾਟਰ ਨਾਲ ਗੱਲ ਕੀਤੀ, ਉਹ ਕਹਿੰਦੀ ਦੂਜਾ ਤਾਜ ਵੀ ਨਾਲੇ ਗਿਆ, ਗ੍ਰੈਂਡਸਨ ਵੀ ਨਾਲੇ ਗਿਆ, ਕਹਿੰਦੇ ਚਲੋ ਉਹਦੇ ਕੋਲ ਤਾਂ ਬਾਲਟ ਹੋਣਾ ਪਈ, ਤਾਂ ਸਾਨੂੰ ਫਿਕਰ ਪਿਆ ਤੇਲ ਕਿੱਥੋਂ ਪਾਉਣਾ, ਆਹ ਕਿੱਥੋਂ ਪਾਉਣਾ, ਸਾਰਾ ਕਿਤੇ ਕੋਈ ਆਈ ਡੀ ਦੇਖਦਾ ਕੁਛ ਹੁੰਦਾ ਹਨਾ,
0: ਉਹ ਫੋਨ ਤੋਂ ਸਾਰਾ ਕੁਝ ਹੋ
1: ਜਾਂਦਾ। ਮੈਂ ਆਪਣੀ ਗੱਲ ਸੁਣਾਤੀ ਕਿੱਥੋਂ ਦੀ ਕਿੱਥੇ ਪਹੁੰਚ ਗਈ ਹੈ।
0: ਬਿਲਕੁਲ ਹੈ ਜੀ ਬਿਲਕੁਲ ਹੈ,
1: ਚਲੋ ਠੀਕ ਹੈ ਭੁਪਿੰਦਰ ਜੀ, ਮੈਂ ਸੁਣਦੀ ਜੇ ਕਿਸੇ ਨੇ ਹੋਰ ਨੇ ਇੱਕ ਦਿਨ ਆਉਣਾ ਹੋਵੇ।
0: ਹਾਂਜੀ ਜ਼ਰੂਰ, ਸ਼ੁਕਰੀਆ ਜੀ ਸ਼ੁਕਰੀਆ,
1: ਹਾਂਜੀ ਓਕੇ ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸੋਹਣੇ ਵਿਚਾਰਾਂ ਦੇ ਜੀ। ਲੋ ਦੋਸਤੋ, ਇਹ ਸਨ ਜੀ ਆਪਣੇ ਨਾਲ ਸੁਰਿੰਦਰ ਕੌਰ ਮਾਲ ਜੀ ਜੁੜੇ ਸਨ, ਰਾਜਨ ਸੈਣੀ ਸਾਹਿਬ ਦੁਬਾਰਾ ਜੁੜੇ ਸੀ, ਕੋਸ਼ਿਸ਼ ਕਰ ਲੈਂਦੇ ਉਹਨਾਂ ਦੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਪ੍ਰੋਗਰਾਮ ਦੀ, ਤੇ ਸਮਾਂ ਵੀ ਆਪਣਾ ਹੋ ਚੱਲਿਆ ਸਮਾਪਤੀ ਵਾਲਾ, ਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤੇ ਕਾਲ ਕਰ ਸਕਦੇ ਨੇ, ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਸਟੂਡੀਓ ਦਾ ਨੰਬਰ +358 44 976 1962, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਦੋਸਤੋ, ਤੇ ਮੈਂ ਸੁਨੇਹੇ ਸਾਂਝੇ ਕਰ ਰਿਹਾ ਸੀ, ਤੇ ਹਾਂਜੀ ਸੈਣੀ ਸਾਹਿਬ ਜੁੜੇ ਗਏ ਨੇ, ਉਹਨਾਂ ਦੀ ਗੱਲ ਸੁਣਦੇ। ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਸਵਾਗਤ ਹੈ ਜੀ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਆਨੂੰ ਸੀ,
2: ਵੈਸੇ ਤਾਂ ਜਿਹੜਾ ਹੈਗਾ ਆ ਭਈ, ਜੋ ਮੈਂ ਕਹਿਣਾ ਸੀ ਮਾਲ ਭੈਣ ਜੀ ਹੁਣੀ ਕਹਿ ਹੀ ਚੁੱਕੇ ਆ ਜੀ ਸਾਰੀ ਗੱਲਬਾਤ
0: ਜੀ,
2: ਕਹਾਣੀ ਬਹੁਤ ਵਧੀਆ ਸੀ ਜੀ,
0: ਥੈਂਕ ਯੂ ਜੀ।
2: ਭਾਰਤ ਸਾਹਿਬ ਦਰਅਸਲ ਵਹਿਮਾਂ ਭਰਮਾਂ ਤੋਂ ਉੱਠਣਾ ਹੀ ਪੈਣਾ ਆ ਜੇ ਤਰੱਕੀ ਕਰਨੀ ਆ ਤੇ।
0: ਬਿਲਕੁਲ ਹੈ ਬਿਲਕੁਲ ਹੈ ਜੀ,
2: ਹੁਣ ਸਮਾਂ ਬਦਲ ਗਿਆ ਆ ਜੀ
0: ਜੀ,
2: ਤੇ ਪਰ ਲੋਕ ਜਿਹੜੇ ਹੈਗੇ ਆ ਉਹ ਜਿੱਥੇ ਮਰਜ਼ੀ ਚੱਲ ਜਾਣ, ਤੁਸੀਂ ਆ ਕੈਨੇਡਾ ਦੀ ਖਬਰ ਸੁਣ ਲਈ ਹੈਗੀ ਆ ਜੀ ਅੱਜ।
0: ਬਿਲਕੁਲ
2: ਹਾਂਜੀ, ਇਸ ਤੇ ਨਿਊਯਾਰਕ ਤੋਂ ਜਿਹੜਾ ਆ ਉਹ
0: ਪੰਡਿਤ ਸਦਿਆ
2: ਜੀ ਭੂਤ ਕੱਢਣੇ ਆ ਜੀ, ਨੈਗੇਟਿਵ ਨੈਗੇਟਿਵ ਐਨਰਜੀ ਦੂਰ ਕਰਨੀ,
0: ਭੂਤ ਕੱਢਦਾ ਕੱਢਦਾ ਆਪਣੇ ਤੇ ਭੂਆ ਹਟਿਆ।
2: ਬਿਲਕੁਲ ਜੀ, ਉਹ ਨੈਗੇਟਿਵ ਐਨਰਜੀ ਨਿਕਲ ਗਈ ਬਸ ਗਾਂ ਵਾਸਤੇ, ਲੋਕੀ ਜਾਗਰੂਕ ਨਹੀਂ ਹੁੰਦੇ ਸਰ।
0: ਬਿਲਕੁਲ,
2: ਪਰ ਸਭ ਹੈ ਨੀ ਦੁਨੀਆਂ ਦੇ ਵਿੱਚ ਜਿਹੜਾ ਹੈਗਾ ਨਾ, ਜਿਹੜੀ ਗੱਲ ਸੱਚੀ ਗੱਲ ਹੈਗੀ ਆ ਵੀ ਤੇ ਹੈ ਨੀ ਬੰਦੇ ਚੰਗੇ ਬੰਦੇ, ਬਹੁਤ ਔਖੇ ਮਿਲਦੇ
0: ਔਖੇ ਮਿਲਦੇ ਆ।
2: ਹਾਂਜੀ, ਸੋ ਇਸ ਕਰਕੇ ਨਾਲੇ ਕੌਣ, ਜੇ ਤੁਸੀਂ ਆਪਣਾ ਭਲਾ ਆਪ ਨੀ ਕਰ ਸਕਦੇ ਦੂਜਾ ਨੀ ਕਰ ਸਕਦਾ,
0: ਨਹੀਂ ਕਰ ਸਕਦਾ ਜੀ। ਨਾਲੇ ਸੈਣੀ ਸਾਹਿਬ ਆਪਣੀ ਕਿਰਤ ਜੋ ਵੀ ਕਰਦੇ ਆ, ਥੋੜਾ ਕਰਦੇ ਹੋ ਬਹੁਤਾ ਕਰਦੇ ਹੋ, ਉਹਦੇ ਵਿੱਚ ਵਿਸ਼ਵਾਸ ਰੱਖੋ, ਤਾਂ ਇਹਨਾਂ ਚੀਜ਼ਾਂ ਵੱਲ ਭਟਕਣਾ ਹੀ ਨੀ ਪੈਂਦਾ ਜੀ। ਲੋਕ ਜ਼ਿਆਦਾਤਰ ਡਬਲ ਮਾਈਂਡਡ ਵੀ ਬਹੁਤ ਨੇ ਨਾ ਜੀ, ਉਹ ਇੱਕ ਦੂਜੇ ਨੂੰ ਦੇਖ ਕੇ ਭਈ ਇਹ ਕਿੱਦਾਂ ਰੱਜੀ ਜਾਂਦੇ ਨੇ ਜਾਂ ਦੂਸਰਾ ਭੁੱਖਾ ਮਰੀ ਜਾਂਦਾ, ਉਹਨਾਂ ਵੱਲ ਦੇਖੇ ਆ, ਤੁਸੀਂ ਆਪਣਾ ਦੇਖੋ ਨਾ ਕਿ ਤੁਹਾਡਾ ਕਿੱਦਾਂ ਗੁਜ਼ਾਰਾ ਹੁੰਦਾ ਜਾਂ ਤੁਸੀਂ ਕਿੱਦਾਂ ਮੈਨੇਜ ਕਰ ਸਕਦੇ ਹੋ।
2: ਪਰ ਅੱਛਾ ਉਹਦੇ ਵਿੱਚ ਪਤਾ ਕੀ ਆ, ਪਤਾ ਨੀ ਬੰਦਾ ਜਿਹੜਾ ਹੈਗਾ ਨਾ ਕਦੀ ਕੱਲਾ ਬੈਠਾ ਰਹੀ
0: ਜੀ,
2: ਕੱਲੇ ਬੈਠੋ ਤੁਸੀਂ ਜਿਹੜਾ ਹੈਗਾ ਆ ਇਕਾਂਤ ਵਿੱਚ ਜਦੋਂ ਬੈਠੋਗੇ, ਆਪਣੇ ਆਪ ਨਾਲ ਬੈਠੋਗੇ, ਆਪਣੇ ਆਪ ਨਾਲ ਗੱਲ ਕਰੋਗੇ, ਤੁਹਾਨੂੰ ਬਹੁਤੇ ਸਵਾਲਾਂ ਦੇ ਜਵਾਬ ਤੁਹਾਡਾ ਜਿਹੜਾ ਹੈਗਾ ਆ ਮਨ ਹੀ ਦੇ ਦੇਗਾ।
0: ਬਿਲਕੁਲ ਹੈ ਜੀ।
2: ਦੂਜੀ ਗੱਲ ਇਹ ਹੈਗੀ ਆ ਵੀ ਹਰ ਇੱਕ ਚੀਜ਼ ਜਿਹੜੀ ਆ ਨਾ ਜੀ, ਐਕਸ਼ਨ ਦਾ ਰਿਐਕਸ਼ਨ ਮਤਲਬ ਜਿਹੜਾ ਹੁੰਦਾ ਆ, ਜੇ ਐਕਸ਼ਨ ਹੋਊਗਾ ਤੇ ਰਿਐਕਸ਼ਨ ਹੋਣਾ
0: ਹੋਣਾ ਹੈ ਜੀ,
2: ਕਰਮ ਕਰਾਂਗੇ ਤੇ ਫਲ ਮਿਲਣਾ
0: ਮਿਲਣਾ ਜੀ।
2: ਠੀਕ, ਬਸ ਉਹਦੇ ਵਿੱਚ ਹੈਗਾ ਆ ਜੀ, ਕਿਤੇ ਅੱਜ ਮਿਲ ਜਾਊਗਾ, ਕਿਤੇ ਕੱਲ ਮਿਲ ਜਾਊਗਾ, ਮਿਲੂਗਾ ਜਰੂਰ।
0: ਬਿਲਕੁਲ ਹੈ ਜੀ।
2: ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਨੀਆਂ ਚਾਹੀਦੀਆਂ। ਬਾਕੀ ਤਾਂ ਮੈਂ ਤੁਹਾਡੇ ਨਾਲ ਹੋਰ ਜਾਂਦਾ ਇੱਕ ਗੱਲ ਸਾਂਝੀ ਕਰਦੇ ਆ, ਸਮਾਂ ਇੰਨਾ ਬਦਲ ਗਿਆ
0: ਜੀ।
2: ਉਹ ਮੈਂ ਅੱਜ ਨਾ ਕਿਤੇ ਫੇਸਬੁੱਕ ਤੇ ਦੇਖਦਾ ਪਿਆ ਸੀ ਵੀ ਕੋਈ ਬੱਚਾ ਇੱਥੋਂ ਕੈਨੇਡਾ ਨੂੰ ਗਿਆ।
0: ਹਾਂਜੀ
2: ਹਾਂਜੀ, ਉਹ ਮੁੰਡਾ ਗਿਆ ਸੀਗਾ ਤੇ ਉੱਥੇ ਕਹਿੰਦੇ ਜਾ ਕੇ ਕੁੜੀ ਬਣ ਗਿਆ
0: ਜੀ।
2: ਹਾਂਜੀ, ਤੇ
0: ਅੱਛਾ ਜੀ, ਅੱਛਾ ਜੀ,
2: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ ਸਰ।
0: ਹਾਂ ਬਿਲਕੁਲ ਹੈਗਾ, ਜੈਂਡਰ
2: ਉਹਨੇ ਘਰਦਿਆਂ ਦੇ ਨੰਬਰ ਬਲੌਕ ਕਰਤੇ, ਜੈਂਡਰ ਚੇਂਜ ਕਰ ਲਿਆ
0: ਜੀ।
2: ਤੇ ਹੁਣ ਏਦਾਂ ਹੈਗਾ ਆ ਵੀ ਕੱਲ ਨੂੰ ਜਿਹੜਾ ਆ ਬੰਦਾ ਜਿਹੜਾ ਆ ਬੱਚੇ ਵਾਸਤੇ ਜਿਹੜਾ ਆ ਵੀ ਕੁੜੀ ਦੇਖਣ ਚੱਲੇ ਤੇ ਜਾ ਕੇ ਪੁੱਛਣਾ ਪੈਂਦਾ, ਬੇਟਾ ਜੀ ਤੁਸੀਂ ਬਾਈ ਬਰਥੀ ਲੜਕੀ ਸੀਗੇ ਜਾਂ ਬਾਅਦ ਚ ਬਣੇ ਹੈਗੇ ਆ ਜੀ, ਇਹ ਵੀ ਪੁੱਛਿਆ, ਇਹ ਵੀ ਸਵਾਲ ਬਣਿਆ ਕਰਨਾ। ਹਾਂਜੀ, ਇਹਦਾ ਪਤਾ ਨੀ ਹੈਗਾ ਮੁੰਡਾ ਤੂੰ ਪਹਿਲਾਂ ਤੋਂ ਹੀ ਮੁੰਡਾ ਸੀਗਾ ਕਿ ਬਾਅਦ ਚ ਮੁੰਡਾ ਬਣਿਆ ਜੀ।
0: ਜੀ ਕੱਲ ਵੀ ਖਬਰ ਕੀਤੀ ਸੀ, ਦੋ ਪੁਲਿਸ ਵਾਲੀਆਂ ਸੀਗੀਆਂ ਜੀ, ਉਹਨਾਂ ਨੇ ਇਕੱਠੀਆਂ ਨੇ ਟ੍ਰੇਨਿੰਗ ਕੀਤੀ ਆ, ਫਿਰ ਉਹਨਾਂ ਦੀ ਮਤਲਬ ਕਿ ਇੱਕੋ ਜਗ੍ਹਾ ਜੋਬ ਦੇ ਉੱਤੇ ਵੀ ਲੱਗ ਗਈਆਂ, ਤੇ ਉੱਥੇ ਉਹ ਇੱਕ ਦੂਸਰੇ ਦੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਗਈਆਂ, ਤੇ ਮੁੜ ਕੇ ਇੱਥੇ ਤੱਕ ਵੀ ਆ ਗਈ ਸੀ ਗੱਲ ਕਿ ਚਲੋ ਉਹ ਇੱਕ ਮੰਨ ਗਈ ਸੀ ਕਿ ਮੈਂ ਆਪਣਾ ਜੈਂਡਰ ਚੇਂਜ ਕਰ ਲੈਂਦੀ ਹਾਂ, ਤੇ ਉਹ ਸਾਰਾ ਕੁਝ ਨਿਰਧਾਰਿਤ ਹੋ ਚੁੱਕਿਆ ਸੀ, ਵਿਆਹ ਦੀ ਤਰੀਕ ਵੀ ਹੋ ਗਈ, ਲਿਖਤੀ ਐਪਲੀਕੇਸ਼ਨ ਦੇ ਕੇ ਵਿਆਹ ਦਾ ਕਾਰਡ ਕੂਡ ਸਾਰਾ ਕੁਝ ਕਰਕੇ ਜਿਹੜਾ ਆਗਿਆ ਵੀ ਮਿਲ ਗਈ, ਤੇ ਬਾਅਦ ਦੇ ਵਿੱਚ ਪਰਿਵਾਰ ਕਹਿੰਦਾ ਭਾਈ ਏਦਾਂ ਨਹੀਂ ਕਰ ਸਕਦੇ ਤੁਸੀਂ, ਏਦਾਂ ਨਹੀਂ ਹੋਣਾ, ਤਾਂ ਉਹ ਰੋਲਾ ਪੈ ਗਿਆ, ਮੁੜ ਕੇ ਉਹਨਾਂ ਦਾ ਵਿਆਹ ਰੁਕ ਗਿਆ ਜੀ। ਹੁਣ
2: ਐਨੀਵੇ ਬਾਰੇ ਸਭ ਗੱਲ ਏਦਾਂ ਹੈਗੀ ਆ ਵੀ ਸਮਝ ਨਹੀਂ ਆਉਂਦੀ ਲੋਕਾਂ ਨੂੰ ਵੀ ਅੰਡਰਸਟੈਂਡਿੰਗ ਜਿਹੜੀ ਹੈਗੀ ਆ ਉਹ ਕਿੱਥੇ ਤੱਕ ਹੋ ਸਕਦੀ, ਕਿੱਥੇ ਤੱਕ ਹੈਗਾ ਆ, ਲਿਮਿਟੇਸ਼ਨ ਕੀ ਹੈਗੀਆਂ ਆ, ਤੇ ਜਾਂ ਮਾਨਸਿਕ ਰੋਗ ਹੈਗੇ ਆ ਜੀ, ਬੜੇ ਬੜੇ ਮਾਨਸਿਕ ਰੋਗ ਹੈਗੇ ਆ।
0: ਨਹੀਂ ਉਹ ਵੈਸੇ ਵੀ ਓਦਾਂ ਚਲੋ ਅੱਜ ਜੇ ਸਮਾਂ ਦੇਖੀਏ ਤਾਂ ਇੱਕ ਅੰਡਰਸਟੈਂਡਿੰਗ ਵੀ ਇਹਨਾਂ ਮੁਲਕਾਂ ਦੇ ਵਿੱਚ ਵੀ ਹੈਗਾ ਸੈਣੀ ਸਾਹਿਬ, ਚਲੋ ਕਹਿ ਸਕਦੇ ਆ ਮੇਲ ਮੇਲ ਜਾਂ ਫੀਮੇਲ ਫੀਮੇਲ ਉਹ ਇੱਕ ਦੂਸਰੇ ਦਾ, ਜਾਂ ਇੱਦਾਂ ਹੁਣ ਦੇਖੋ ਆਪਣੇ ਵੀ ਜਿਹੜੇ ਥਰਡ ਜੈਂਡਰ ਹੈਗੇ ਆ ਉਹਨਾਂ ਨੂੰ ਵੀ ਤੰਗੀਆਂ ਪਰੇਸ਼ਾਨੀਆਂ ਨੇ, ਉਹਨਾਂ ਨੂੰ ਕੰਮ ਕਾਜਾਂ ਦੀ ਪ੍ਰੋਬਲਮ ਆਉਂਦੀ ਹੈ, ਪਰ ਇਹ ਇੱਥੇ ਵੀ ਬਹੁਤ ਸਾਰੇ ਸਾਡੇ ਆਲੇ ਦੁਆਲੇ ਵੀ ਕੁਝ ਲੋਕ ਹੈਗੇ ਨੇ ਇੱਦਾਂ ਦੇ, ਪਰ ਉਹਨਾਂ ਨੇ ਉਹ ਆਪਣੇ ਖੁੱਲ੍ਹੇਆਮ ਦੱਸਦੇ ਆ ਕਿ ਹਾਂ ਭਾਈ ਅਸੀਂ ਇੱਦਾਂ ਦੇ ਆ, ਤੁਹਾਨੂੰ ਕੋਈ ਮਾਇੰਡ ਤਾਂ ਨਹੀਂ ਗਾ, ਜਾਂ ਉਹ ਸਾਡੀ ਸੋਚ ਵੀ ਤਾਂ ਉੱਦਾਂ ਦੀ ਉਸ ਲੈਵਲ ਦੇ ਉੱਤੇ ਜਾਣੀ ਚਾਹੀਦੀ ਹੋਣੀ ਚਾਹੀਦੀ ਨਾ ਜਿਹਨੂੰ ਆਪਾਂ ਗੱਲ ਵੀ ਕਰ ਰਹੇ ਹਾਂ।
2: ਬਿਲਕੁਲ ਸਰ,
0: ਸਮਾਜ ਸਾਡਾ ਉੱਥੇ ਹਜੇ ਉਸ ਸੋਚ ਦੇ ਬਰਾਬਰ ਹੋਇਆ ਨਹੀਂ ਗਾ ਚੀਜ਼ਾਂ ਦੇ ਹਜੇ।
2: ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ, ਠੀਕ ਹੈ ਭਰਾ ਸਾਹਿਬ,
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ,
2: ਮਿਹਰਬਾਨੀ ਸਰ, ਸਮਾਂ ਦੇਣ ਲਈ ਧੰਨਵਾਦ,
0: ਸ਼ੁਕਰੀਆ,
2: ਸਤਿ ਸ਼੍ਰੀ ਅਕਾਲ
0: ਜੀ। ਦੋਸਤੋ ਇਹ ਸੀ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਦੁਆਰਾ ਜੁੜ ਕੇ ਗਏ ਨੇ ਜੀ, ਤੇ ਔਜਲਾ ਸਾਹਿਬ ਲਿਖਦੇ ਨੇ ਬਿਲਕੁਲ ਸਹੀ ਕਿਹਾ ਭੈਣ ਜੀ, ਸਾਰਿਆਂ ਨੂੰ ਆਉਣ ਵਾਲੇ ਸਮੇਂ ਦੇ ਲਈ ਤਿਆਰ ਰਹਿਣਾ ਤੇ ਕਰਨਾ ਚਾਹੀਦਾ ਜੋ ਅਜੋਕਾ ਸਮਾਂ ਚੱਲ ਰਿਹਾ, ਤੇ ਬਹੁਤ ਵਧੀਆ ਅਨਮੋਲ ਵਿਚਾਰ ਮਾਲ ਭੈਣ ਜੀ, ਤੇ ਮਾਲ ਜੀ ਕਹਿੰਦੇ ਨੇ ਤਹਿ ਦਿਲੋਂ ਸ਼ੁਕਰਾਨੇ ਸਿਕੰਦਰ ਵੀਰ ਜੀ। ਜਗਤਾਰ ਭਾਰਤ ਜੀ ਨੇ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਭੇਜੀ ਆ, ਔਜਲਾ ਸਾਹਿਬ ਕਹਿੰਦੇ ਬਹੁਤ ਆਤ ਤਾਂ, ਕਹਿੰਦੇ ਭਾਰਤ ਜੀ ਰੋਟੀ ਪਾਣੀ ਦੱਸੋ, ਅੱਗੇ ਲਿਖਿਆ ਨੀ ਪਰ ਨਿਸ਼ਾਨ ਪਾ ਦਿੱਤੇ ਆ ਪਲੇਟਾਂ ਦੇ, ਤੇ ਇਸ ਤਰ੍ਹਾਂ ਸ਼ੋਪਿੰਗ ਕਰਨ ਵਾਲੀ ਜੰਡ ਦੀ ਪੂਜਾ ਲਿਖੀ ਹੈ ਆਪਣੀ, ਝੰਡ ਦੀ ਪੂਜਾ ਖੇਤਰਪਾਲ ਸੈਣੀ ਸਾਹਿਬ ਨੇ ਲਿਖ ਕੇ ਭੇਜੀਆਂ ਨੇ, ਕਹਾਣੀ ਪੜ੍ਹ ਕੇ ਕਹਿੰਦੇ ਕਾਂਡ ਵਾਪਰਿਆ ਜੀ। ਤੇ ਇਸੇ ਤਰ੍ਹਾਂ ਲਓ ਦੋਸਤੋ, ਬਿਲਕੁਲ ਠੀਕ ਭਾਰਤ ਸਾਹਿਬ ਕਹਿੰਦੇ ਬਹੁਤ ਵਧੀਆ ਕਹਾਣੀ ਜੀ, ਰਾਜਨ ਸੈਣੀ ਸਾਹਿਬ ਵੀ ਐਪਰੀਸ਼ੀਏਟ ਕਰਕੇ ਗਏ ਨੇ, ਤੇ ਸੁਨੇਹਾ ਵੀ ਭੇਜਿਆ। ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਲਓ ਫਿਰ ਆਪਾਂ ਸਮਾਪਤੀ ਕਰਦੇ ਹਾਂ, ਕੱਲ੍ਹ ਨੂੰ ਮਿਲਣ ਦੇ ਬਾਅਦ ਜਿਹੜਾ ਮੁਲਾਕਾਤ ਹੋਏਗੀ ਸਾਰਿਆਂ ਨੂੰ ਭੁਪਿੰਦਰ ਭਾਰਜ ਵੱਲੋਂ ਫਤਿਹ ਸਾਂਝੀ ਕਰਨ ਲੱਗੇ ਹਾਂ ਆਪਾਂ, ਤੇ ਉਹਨਾਂ ਦੋਸਤਾਂ ਦਾ ਜਾਂਦੇ ਜਾਂਦੇ ਜ਼ਰੂਰ ਨਾਮ ਜ਼ਿਕਰ ਕਰ ਜਾਈਏ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤੇ ਹੈ, ਜਿਸ ਦੇ ਵਿੱਚ ਜਗਤਾਰ ਆਪਣੇ ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਬਾਈ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਲੋ ਫਿਰ ਇਸ ਦੇ ਨਾਲ ਹੀ ਮੈਨੂੰ ਦਿਓ ਆ ਗਿਆ। ਕੱਲੀਆਂ ਪਲੇਟਾਂ ਹੀ ਨਹੀਂ ਵੇਲਣਾ ਵੀ ਕਹਿੰਦੇ, ਸਲਾਦ ਵੀ ਹੈ ਜੀ ਕਹਿੰਦੇ, ਤੇ ਔਜਲਾ ਸਾਹਿਬ ਲਿਖਦੇ ਆ ਸਾਰਿਆਂ ਨੂੰ ਭੁਪਿੰਦਰ ਭਾਰਤ ਜਿਲੋ ਪਿਆਰ ਭਾਈ ਨਿੱਘੀ ਸਤਿ ਸ੍ਰੀ ਅਕਾਲ ਹੈ ਦੋਸਤੋ। ਹਾਸਾ ਠੱਠਾ ਵੀ ਹੋਣਾ ਚਾਹੀਦਾ ਨਾਲ ਨਾਲ, ਜ਼ਿੰਦਗੀ ਇਸੇ ਤਰ੍ਹਾਂ ਖੂਬਸੂਰਤ ਬਣਦੀ ਹੈ, ਹਰ ਗੱਲ ਨੂੰ ਹਰ ਚੀਜ਼ ਨੂੰ ਸੀਰੀਅਸ ਨਹੀਂ ਲੈਣਾ ਚਾਹੀਦਾ। ਤੇ ਸਤਿ ਸ੍ਰੀ ਅਕਾਲ ਹੈ ਦੋਸਤੋ, ਇਸ ਦੇ ਨਾਲ ਹੀ ਕੱਲ ਨੂੰ ਮਿਲਦੇ ਹਾਂ ਫਿਰ ਨਵੇਂ ਨਵੇਲੇ ਪ੍ਰੋਗਰਾਮ ਦੇ ਨਾਲ। ਸਤਿ ਸ੍ਰੀ ਅਕਾਲ।

0: ద్వాపర రేడియో.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਆ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ। ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਕਮੈਂਟ ਕਰਕੇ ਚੈਟ ਬੋਕਸ ਦੇ ਵਿੱਚ ਜ਼ਰੂਰ ਸਾਂਝਾ ਕਰ ਸਕਦੇ ਹੋ। ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਬਣਿਆ ਰਹੇਗਾ, ਬਰਕਰਾਰ ਰਹੇਗਾ। ਤੇ ਗੱਲਾਂ ਬਾਤਾਂ ਅੱਜ ਕਰਨ ਦੇ ਲਈ ਸਾਡੇ ਨਾਲ ਸਾਡੇ ਸਹਿਯੋਗੀ ਸਮਾਜੀ ਸਿੰਘ ਸ਼ੰਮੀ ਜੀ ਜੁੜਨਗੇ ਤੇ ਕੁਝ ਹੀ ਪਲਾਂ ਦੇ ਵਿੱਚ, ਤੇ ਨਾਲ ਦੀ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਹਾਂ। ਤੇ ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਵਿਸ਼ਾ ਰਹੇਗਾ ਜੀਵਨ ਸਾਥੀ ਲਾਈਫ ਪਾਰਟਨਰ ਦੀ ਅਹਿਮੀਅਤ ਦੇ ਬਾਰੇ ਗੱਲਬਾਤ ਕਰਾਂਗੇ। ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਦੋਵਾਂ ਲਈ ਕਿੰਨਾ ਜ਼ਰੂਰੀ ਹੈ। ਤੇ ਇਸੇ ਤਰ੍ਹਾਂ ਨੌਜਵਾਨ ਵਿਆਹ ਤੋਂ ਦੂਰ ਕਿਉਂ ਹੋ ਰਹੇ ਨੇ, ਇਹ ਸਾਰਾ ਸਿਲਸਿਲਾ ਚਲਾਵਾਂਗੇ, ਅੱਗੇ ਜਾ ਕੇ ਗੱਲ ਵਧਾਵਾਂਗੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, 15-20 ਮਿੰਟ ਗੱਲਬਾਤ ਨੂੰ ਅੱਗੇ ਤੋਰਾਂਗੇ, ਸ਼ਮੀ ਜੀ ਦੇ ਨਾਲ ਗੱਲਬਾਤ ਕਰਾਂਗੇ, ਇਸ ਵਿਸ਼ੇ ਨੂੰ ਹੋਰ ਵਿਸ਼ਾਲ ਬਣਾਉਣ ਦੀ ਕੋਸ਼ਿਸ਼ ਰਹੇਗੀ ਤੁਹਾਡੇ ਸਹਿਯੋਗ ਦੇ ਨਾਲ। ਤੇ ਤੁਹਾਡੇ ਨਿੱਜੀ ਤਜਰਬੇ ਜਾਂ ਤੁਹਾਡੇ ਆਲੇ ਦੁਆਲੇ ਦੇ ਵਿੱਚ ਜਿਹੜੇ ਜੋ ਕੁਝ ਵੀ ਵਾਪਰਦਾ ਉਹਨੂੰ ਜਦੋਂ ਆਪਾਂ ਦੇਖਦੇ ਹਾਂ ਸਮਾਜ ਦੇ ਨਾਲ ਜੁੜ ਕੇ, ਤਾਂ ਤੁਹਾਡਾ ਇਹਦੇ ਵਿੱਚ ਕਿਹੋ ਜਿਹਾ ਐਕਸਪੀਰੀਅੰਸ ਹੈ, ਇਸ ਦੇ ਬਾਰੇ ਤੁਸੀਂ ਜ਼ਰੂਰ ਗੱਲਬਾਤ ਕਰ ਸਕਦੇ ਹੋ। ਲਾਈਨਾਂ +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ, ਉਹੀ ਫਿਲਨਾ ਸਟੂਡੀਓ ਦਾ ਪਹਿਲੇ ਵਾਲਾ ਹੀ, ਕੋਈ ਚੇਂਜਸ ਨਹੀਂ ਹੈ। ਤੇ ਉਹ ਤੁਹਾਡੇ ਲਈ ਫਲੈਸ਼ ਕਰਦਾ ਰਹਿੰਦਾ, ਉੱਪਰਲੇ ਪਾਸੇ ਜਦੋਂ ਝਾਤ ਮਾਰਦੇ ਹੋ ਤੁਸੀਂ ਸੱਜੇ ਪਾਸੇ ਜਾਂ ਮੇਰੇ ਖੱਬੇ ਪਾਸੇ, ਤਾਂ ਉਹਨੂੰ ਜਿਹੜਾ ਉੱਥੋਂ ਨੰਬਰ ਲੈ ਕੇ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਦੇ ਵਿੱਚੋਂ, ਚਾਹੇ ਚੰਦ ਦੇ ਉੱਤੇ ਬੈਠ ਕੇ ਵੀ ਸੁਣ ਰਹੇ ਹੋ, ਤਾਂ ਪ੍ਰੋਗਰਾਮ ਦਾ ਵਿੱਚ ਜਿਹੜਾ ਆਪਣੀ ਹਾਜ਼ਰੀ, ਆਪਣੀ ਸ਼ਮੂਲੀਅਤ ਜਿਹੜੀ ਆ ਕਰ ਸਕਦੇ ਹੋ। ਤੇ ਲਓ ਦੋਸਤੋ, ਸ਼ੁਰੂਆਤ ਕਰਦੇ ਹਾਂ ਸਮਾਂ ਸਥਿਤੀ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਹੈ ਤੇ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਹੋ ਗਏ ਨੇ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:05 ਤੇ ਇਸੇ ਤਰ੍ਹਾਂ UK ਦੇ ਵਿੱਚ ਸ਼ਾਮ ਦੇ 5:05, ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:05 ਤੇ ਭਾਰਤ ਦੇ ਵਿੱਚ ਰਾਤ ਦੇ ਐਗਜੈਕਟਲੀ ਜਿਹੜੇ ਨੇ 9:35 ਦਾ ਸਮਾਂ ਹੈ। ਅੱਜ ਵੇਲੇ ਸਿਰ ਹੀ ਆ ਗਿਆ ਆਪਾਂ, ਹਨਾ ਵੈਸੇ। ਤੇ ਵੈਸੇ 10-12 ਮਿੰਟ ਜਿਹੜਾ ਹਮੇਸ਼ਾ ਹੀ ਹੁੰਦਾ ਹੈ, ਲੱਗ ਜਾਂਦੇ ਆ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ। ਤੇ ਲੋ ਫਿਰ, ਰਾਬਤਾ ਤੁਹਾਡਾ ਮੇਰਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੇ ਮੁੱਦੇ ਦੇ ਨਾਲ ਵੀ, ਤੇ ਉਸ ਤੋਂ ਪਹਿਲਾਂ ਅੱਜ ਦੇ ਵਿਚਾਰ ਦੀ ਜਿਹੜੀ ਹੈ ਬਾਤ ਪਾਉਂਦੇ ਹਾਂ। ਅੱਜ ਜਿਹੜਾ ਤਵਾਰੀਖ ਦੀ ਗੱਲ ਕਰੀਏ, ਤਾਂ ਤਵਾਰੀਖ ਦੇ ਵਿੱਚ ਜਦੋਂ ਝਾਤ ਮਾਰਦੇ ਹਾਂ ਤੇ 26 ਅਗਸਤ ਦਾ ਦਿਹਾੜਾ ਹੈ ਤੇ ਬੁੱਧਵਾਰ ਵਾਲਾ ਦਿਨ ਹੈ ਤੇ ਬੁੱਧ ਕੰਮ ਸ਼ੁੱਧ, ਕਿਸੇ ਵੀ ਵਿਅਕਤੀ ਨੂੰ 2 ਤੋਂ ਵੱਧ ਵਾਰ ਕਹਿੰਦੇ ਨੇ ਪਰਖਣਾ ਸਰਾਸਰ ਮੂਰਖਤਾ ਹੁੰਦੀ ਹੈ। ਇੱਕ ਵਾਰੀ ਵਰਜ ਦਿੱਤਾ ਜਾਵੇ ਜਾਂ ਇੱਕ ਵਾਰੀ ਉਹਦੇ ਤੋਂ ਗਲਤੀ ਜਿਹੜੀ ਹੋਈ ਹੋਵੇ ਤੇ ਜੋ ਬਾਰ ਬਾਰ ਉਹੀ ਗਲਤੀ ਕਰਦਾ ਤੇ ਉਹਨੂੰ ਕਹਿਣ ਦੇ ਉੱਤੇ ਕੋਈ ਅਸਰ ਜਿਹੜਾ ਨਹੀਂ ਹੁੰਦਾ, ਉਹਦੇ ਨਾਲ ਉਹ ਚੰਗਾ ਭਾਈ ਪਾਸਾ ਹੀ ਵੱਟ ਲਓ। ਉਹਨੇ ਤਾਂ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਅ ਨਹੀਂ ਲਿਆਉਣਾ, ਪਰ ਤੁਹਾਡੀ ਦੇ ਵਿੱਚ ਜ਼ਰੂਰ ਲਿਆ ਦਿਓ, ਜਿੱਦਾਂ ਦਾ ਉਹ ਆਪ ਹੈ ਤੁਹਾਨੂੰ ਉੱਦਾਂ ਦਾ ਬਣਾ ਦਿਓ। ਦੂਸਰੇ ਪਾਸੇ 26 ਅਗਸਤ 1303 ਦਾ ਜਦੋਂ ਜ਼ਿਕਰ ਕਰਦੇ ਹਾਂ, ਅਲਾਉਦੀਨ ਖਿਲਜੀ ਹੁਣਾਂ ਨੇ ਰਾਣਾ ਭੀਮ ਸਿੰਘ ਨੂੰ ਹਰਾ ਕੇ ਚਿਤੌੜਗੜ੍ਹ ਦੇ ਉੱਤੇ ਕਬਜ਼ਾ ਕਰ ਲਿਆ ਸੀ 1303 ਦੇ ਵਿੱਚ। ਤੇ 1743 ਦੇ ਵਿੱਚ FC ਪਾਣੀ ਤੇ ਹਵਾ ਦੀ ਰਚਨਾ ਜਿਹੜੀ ਸੀ ਉਹਦੇ ਖੋਜੀ ਲੈਵ ਈਜ਼ੀਅਰ ਦਾ ਜਿਹੜਾ ਸੀ ਜਨਮ ਹੁੰਦਾ ਹੈ। 1883 ਦੇ ਵਿੱਚ ਕਰਾਕਟਸ ਜਵਾਲਾਮੁਖੀ ਫਟਣ ਦੇ ਨਾਲ 36,000 ਲੋਕਾਂ ਦੀ ਜਿਹੜੀ ਮੌਤ ਹੋਈ ਹੈ। ਤੇ 1910 ਦੇ ਵਿੱਚ ਸ਼ਾਂਤੀ ਨੋਬਲ ਇਨਾਮ ਜੇਤੂ ਮਦਰ ਟਰੇਸਾ ਦਾ ਕੋਸੋਵੋ ਦੇ ਵਿੱਚ ਜਨਮ ਹੁੰਦਾ ਹੈ। ਯੂਰਪੀਅਨ ਕੰਟਰੀ ਦੇ ਨਾਲ ਬਲਕਾਨ ਏਰੀਏ ਦੇ ਨਾਲ ਵਾਹ ਵਾਸਤਾ ਰੱਖਦੇ ਸੀ ਇੱਥੋਂ ਮੋਬੋ ਇੰਡੀਆ ਦੇ ਵਿੱਚ। ਤੇ ਇਸੇ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਥੋੜੀ ਜਿਹੀ ਡੋਪ ਟੈਸਟ ਦੀ ਤੇ ਅੱਜ ਦੇ ਓਲੰਪਿਕ ਦੇ ਸਮੇਂ ਦੀ, ਤੇ ਇੱਕ ਗੱਲ ਕਰਾਂਗੇ ਇਤਿਹਾਸਕ ਕਹਾਣੀ ਦੀ, ਤੇ ਉਸ ਤੋਂ ਬਾਅਦ ਫਿਰ ਆਪਾਂ ਅੱਜ ਦੇ ਵਿਸ਼ੇ ਦੇ ਵੱਲ ਨੂੰ ਚੱਲਦੇ ਹਾਂ। ਡੋਪ ਟੈਸਟ ਜਿਹੜਾ ਹੈ ਅਸਲ ਦੇ ਵਿੱਚ 1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਦੌਰਾਨ ਡੈਨਮਾਰਕ ਦੇ ਸਾਈਕਲ ਸਵਾਰ 100 ਕਿਲੋਮੀਟਰ ਦੀ ਦੌੜ ਲਾਉਂਦਿਆਂ ਦੀ ਮੌਤ ਹੋ ਗਈ ਸੀ ਤੇ ਪੜਤਾਲ ਤੋਂ ਬਾਅਦ ਦੇ ਵਿੱਚ ਪਤਾ ਲੱਗਦਾ ਉਹਦੇ ਮੌਤ ਦੇ ਕਾਰਨ ਕੀ ਸਨ। ਪੜਤਾਲ ਤੋਂ ਪਤਾ ਲੱਗਿਆ ਕਿ ਉਹਨੇ ਥਕੇਵੇਂ ਤੋਂ ਬਚਣ ਦੇ ਲਈ ਨਸ਼ਾ ਕੀਤਾ ਹੋਇਆ ਸੀ। ਉਸ ਤੋਂ ਬਾਅਦ ਡਿਕ ਹਾਰਵਰਡ ਤੇ ਟੌਮੀ ਸਪੇਸਨ ਵੀ ਜਿਹੜਾ ਨਸ਼ੇ ਦੇ ਕਾਰਨ ਚੱਲ ਵਸੇ ਸੀ ਤੇ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਨੇ 1965 ਦੇ ਵਿੱਚ ਮੈਡੀਕਲ ਕਮਿਸ਼ਨ ਬਣਾਇਆ ਜਿਸ ਨੇ ਰਸਾਇਣਿਕ ਤੱਤਾਂ ਦੀ ਸੂਚੀ ਤਿਆਰ ਕੀਤੀ ਸੀ ਜੋ ਖਿਡਾਰੀਆਂ ਦੇ ਲਈ ਘਾਤਕ ਹੋ ਸਕਦੀਆਂ ਨੇ। ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦੇ ਐ ਤੇ ਜੇ ਇਹਦੇ ਵਿਚ ਕੁਝ ਚੀਜ਼ਾਂ ਇਨ੍ਹਾਂ ਮੁਲਕਾਂ ਦੇ ਵਿਚ ਵੀ ਦੇਖਣ ਨੂੰ ਮਿਲੀਆਂ ਕੁਝ ਸੀਰੀਜ਼ ਬਣੀਆਂ ਇਨ੍ਹਾਂ ਚੀਜ਼ਾਂ ਦੇ ਉੱਤੇ ਖਾਸ ਕਰ ਔਰਤਾਂ ਦੇ ਲਈ ਜਿਹੜੀਆਂ ਨੇ ਕਈ ਵਾਰੀ ਉਹ ਪ੍ਰੈਗਨੈਂਸੀ ਟਾਈਮ ਜਦੋਂ ਹਾਰਮੋਨ ਚੇਂਜ ਆਉਂਦੀ ਆ ਉਹ ਕਾਫੀ ਜਿਹੜਾ ਉਹਨਾਂ ਦੇ ਚੀਜ਼ਾਂ ਦੇ ਵਿਚ ਦੇਖਿਆ ਜਾਂਦਾ ਤੇ ਉਸ ਵੇਲੇ ਸਮੇਂ ਜਿਹੜਾ ਉਹ ਗੇਮ ਦੇ ਵਿਚ ਆਪਣੀ ਜਿਹੜੀ ਆ ਕਾਬਲੀਅਤ ਪੇਸ਼ ਕਰਨ ਦੇ ਵਿਚ ਹੋਰ ਵੀ ਜਿਹੜੀਆਂ ਨੇ ਸਟਰੋਂਗ ਹੋ ਜਾਂਦੀਆਂ ਨੇ। ਇਸ ਤਰ੍ਹਾਂ ਦੇ ਦੀਆਂ ਚੀਜ਼ਾਂ ਵੀ ਜਿਹੜੀਆਂ ਨੇ ਇਸਤੇਮਾਲ ਕੀਤੀਆਂ ਜਾਂਦੀਆਂ ਰਹੀਆਂ ਨੇ, ਜ਼ਰੂਰੀ ਨਸ਼ਾ ਹੀ ਨਹੀਂ। ਇਸੇ ਤਰ੍ਹਾਂ ਹੀ ਡਾਕਟਰਾਂ ਦੇ ਅਨੁਸਾਰ ਨਸ਼ੇ ਵਾਲੀ ਦਵਾਈ ਲੈ ਕੇ ਮਨੋਵਿਗਿਆਨਕ ਤੌਰ ਦੇ ਉੱਤੇ ਖਿਡਾਰੀ ਉਤੇਜਨਾ ਦੇ ਨਾਲ ਭਰ ਜਾਂਦਾ ਹੈ ਤੇ ਜੋਸ਼ ਦੇ ਵਿਚ ਵੱਧ ਜ਼ੋਰ ਲਾਉਂਦਾ ਹੈ। ਕਮੇਟੀ ਨੇ 1966 ਤੋਂ ਹੀ ਡੋਪ ਟੈਸਟ ਲਾਜ਼ਮੀ ਕਰ ਦਿੱਤਾ। ਇਸ ਦੇ ਨਾਲ ਵਰਜਿਤ ਰਸਾਇਣ ਲੈਣ ਵਾਲੇ ਖਿਡਾਰੀ ਪਛਾਣੇ ਜਾਂਦੇ ਨੇ ਵੀ ਕਿਹਨੇ ਇਹ ਚੀਜ਼ ਵਰਤੀ ਹੈ ਤੇ ਖਿਡਾਰੀ ਸਰੀਰ ਤਕੜੇ ਕਰਨ ਦੇ ਲਾਲਚ ਦੇ ਵਿਚ ਵੀ ਟੀਕੇ ਲਗਾਈ ਤੇ ਕੈਪਸੂਲ ਖਾਈ ਜਾਂਦੇ ਨੇ। ਦਵਾਈ ਦੇ ਵਿਚ ਮੁੱਖ ਤੌਰ ਦੇ ਉੱਤੇ ਟੈਸਟੋ ਸਟੈਰੋਨ ਨਾਮੀ ਜਿਹੜਾ ਹਾਰਮੋਨ ਹੁੰਦਾ ਹੈ ਸਰੀਰ ਦੇ ਵਿਚ ਦਾਖਲ ਹੋ ਕੇ ਵਿਅਕਤੀ ਨੂੰ ਨਪੁੰਸਕ ਤੱਕ ਬਣਾਉਂਦਾ ਹੈ। ਜਿਗਰ ਦਾ ਕੈਂਸਰ ਤੇ ਮੂੰਹ ਦੇ ਉੱਤੇ ਫਿੰਸੀਆਂ ਨਿਕਲ ਆਉਂਦੀਆਂ ਨੇ ਤੇ ਪੰਜਾਬ ਦੀਆਂ ਕੁਝ ਅਕੈਡਮੀਆਂ ਦੇ ਵਿਚ ਟੀਕੇ ਲਾਉਣ ਦੀ ਕੋਚਿੰਗ ਵੀ ਜਿਹੜੀ ਹੈ ਮਿਲਦੀ ਰਹੀ ਹੈ। ਡੋਪ ਟੈਸਟ ਅਸਲ ਚ ਹੁੰਦਾ ਕੀ ਹੈ, ਦੱਖਣੀ ਅਫਰੀਕਾ ਦੇ ਇਕ ਕਬੀਲੇ ਦੇ ਰੂੜੀ ਮਾਰਕਾ ਸ਼ਰਾਬ ਦਾ ਨਾਂ ਹੈ ਡੋਪ ਉਹਨਾਂ ਦਾ ਸੀਗਾ ਤੇ ਜਿਸ ਨੂੰ ਡੂਪ ਜਿਹੜਾ ਵੀ ਕਿਹਾ ਜਾਂਦਾ ਸੀ। ਸਰੀਰ ਦੇ ਵਿਚ ਨਸ਼ੇ ਵਾਲੇ ਕੋਈ ਤੱਤ ਦਾਖਲ ਕਰਨ ਨੂੰ ਡੋਪਿੰਗ ਕਿਹਾ ਜਾਂਦਾ ਹੈ। ਕਈ ਨੌਜਵਾਨ ਪੰਜਾਬ ਪੁਲਿਸ ਦੀ ਭਰਤੀ ਸਮੇਂ ਵੀ ਡੋਪ ਟੈਸਟ ਦੇਣ ਤੋਂ ਜਿਹੜਾ ਭੱਜ ਜਾਂਦੇ ਹੈ। ਪੰਜਾਬ ਸਰਕਾਰ ਵੱਲੋਂ ਪਿਛਲੇ ਕੁਝ ਸਮੇਂ ਤੋਂ ਅਸਲਾ ਧਾਰਕਾਂ ਦੇ ਜਿਹੜੇ ਨੇ ਲਾਇਸੈਂਸ ਜਿਹੜੇ ਨੇ ਅਸਲਾ ਲਾਇਸੈਂਸ ਰੈਨਵਿਊ ਹੋਣ ਸਮੇਂ ਜਾਂ ਨਵਾਂ ਲਾਇਸੈਂਸ ਬਣਨ ਸਮੇਂ ਡੋਪ ਟੈਸਟ ਜਿਹੜਾ ਕੀਤਾ ਜਾਂਦਾ ਉਹਦਾ ਜਿਹੜਾ ਕਹਿ ਸਕਦੇ ਆ ਪਿਸ਼ਾਬ ਦਾ ਜਿਹੜਾ ਉਹ ਟੈਸਟ ਲੈਂਦੇ ਆ ਤੇ ਡੋਪ ਟੈਸਟ ਕੀਤਾ ਜਾਂਦਾ। ਜ਼ਿਲ੍ਹਾ ਹਸਪਤਾਲਾਂ ਦੇ ਵਿੱਚ 10 ਰੁਪਏ ਦੀ ਪਰਚੀ ਫੀਸ ਤੇ 1500 ਰੁਪਏ ਸਰਕਾਰੀ ਫੀਸ ਹੈ। ਡਿਪਟੀ ਕਮਿਸ਼ਨਰ ਦਫ਼ਤਰ ਦੇ ਵੱਲੋਂ ਵੀ ਕਾਫੀ ਵੱਡੀ ਫੀਸ ਇਹਦੇ ਵਿੱਚ ਲਈ ਜਾਂਦੀ ਹੈ ਤੇ ਨਸ਼ੇ ਦੀਆਂ ਗੋਲੀਆਂ ਕੈਪਸੂਲ ਅਫੀਮ ਪੋਸਟ ਭੁੱਕੀ ਆਦਿ ਡੋਪ ਟੈਸਟ ਦੇ ਘੇਰੇ ਦੇ ਵਿੱਚ ਆਉਂਦੇ ਨੇ। ਪੰਜਾਬ ਸਰਕਾਰ ਵੱਲੋਂ ਸ਼ਰਾਬ ਦੇ ਮਾਨਤਾ ਪ੍ਰਾਪਤ ਠੇਕਿਆਂ ਕਰਕੇ ਸਰਕਾਰ ਨੂੰ ਇਸ ਤੋਂ ਆਮਦਨ ਦਾ ਵੱਡਾ ਹਿੱਸਾ ਮਿਲਦਾ ਜਿਸਦੇ ਕਰਕੇ ਡੋਪ ਟੈਸਟ ਦੇ ਵਿੱਚ ਸ਼ਰਾਬ ਨੂੰ ਸ਼ਾਮਲ ਨਹੀਂ ਕੀਤਾ ਗਿਆ। ਦੂਸਰੀ ਗੱਲ ਕਰਦਿਆਂ ਮਿਥਿਹਾਸਕ ਕਹਾਣੀ ਦੀ, ਕਹਿੰਦੇ ਨੇ ਕਿ ਸਿਰਫ ਜਾਣਕਾਰੀ ਵਜੋਂ ਹੀ ਦਿੱਤਾ ਜਾ ਰਿਹਾ ਜਿਹੜਾ ਗੁੱਗਾ ਪੀਰ ਜਿਹਨੂੰ ਗੁੱਗਾ ਜ਼ਹਰ ਵੀਰ ਵੀ ਕਿਹਾ ਜਾਂਦਾ ਹੈ ਉਹਦਾ ਜਨਮ ਅਸ਼ਟਮੀ ਤੋਂ ਅਗਲੇ ਦਿਨ ਨਾਗ ਪੂਜਾ ਦੇ ਨਾਲ ਸੰਬੰਧਿਤ ਰੱਖਦਾ ਹੈ। ਇਹ ਤਿਉਹਾਰ ਮਨਾਇਆ ਜਾਂਦਾ ਹੈ। ਪ੍ਰਚਲਿਤ ਕਥਾ ਇਹ ਵੀ ਹੈ ਕਿ ਕਾਸ਼ਲ ਤੇ ਬਾਸ਼ਲ ਦੋ ਭੈਣਾਂ ਸਨ ਜਿਨ੍ਹਾਂ ਦੀ ਕੋਈ ਔਲਾਦ ਨਹੀਂ ਸੀ। ਬਾਸ਼ਲ ਗੁਰੂ ਗੋਰਖਨਾਥ ਦੀ ਭਗਤਣੀ ਸੀਗੀ ਤੇ ਉਹਦੀ ਸੇਵਾ ਤੋਂ ਖੁਸ਼ ਹੋ ਕੇ ਗੋਰਖਨਾਥ ਨੇ ਅਗਲੇ ਦਿਨ ਪੁੱਤਰ ਦੇ ਲਈ ਫਲ ਪ੍ਰਾਪਤ ਕਰਨ ਲਈ ਕਿਹਾ ਸੀ। ਇਹ ਖ਼ਬਰ ਜਦੋਂ ਉਹਦੀ ਭੈਣ ਨੂੰ ਜਿਹੜੀ ਹੈ ਕਾਸ਼ਲ ਜੋ ਕਿ ਸ਼ਕਲੋਂ ਉਸਦੇ ਨਾਲੋਂ ਰਲਦੀ ਨੂੰ ਪਤਾ ਲੱਗ ਜਾਂਦਾ ਹੈ ਤਾਂ ਉਹ ਚਾਲ ਦੇ ਨਾਲ ਆਪਣੀ ਖੇਡ ਖੇਡਦੀ ਹੈ ਤੇ ਪਹਿਲਾਂ ਹੀ ਜਾ ਕੇ ਫਲ ਲੈ ਆਉਂਦੀ ਹੈ। ਬਾਸ਼ਲ ਨੂੰ ਬਹੁਤ ਦੁੱਖ ਹੁੰਦਾ ਇਸ ਦੇ ਕਰਕੇ। ਉਸਨੇ ਗੋਰਖਨਾਥ ਨੂੰ ਜਾ ਕੇ ਦੱਸਿਆ ਕਿ ਤਾਂ ਗੋਰਖਨਾਥ ਨੇ ਨਾਗ ਲੋਕ ਜਾ ਕੇ ਯਾਨੀ ਕਿ ਸੱਪਾਂ ਦੇ ਸ਼ਹਿਰ ਦੇਸ਼ ਚ ਜਾ ਕੇ ਉਹਨਾਂ ਦੀ ਦੁਨੀਆਂ ਚ ਜਾ ਕੇ ਨਾਗ ਲੋਕ ਜਾ ਕੇ ਭਗਵਾਨ ਸ਼ੇਸ਼ ਨਾਗ ਨੂੰ ਬੇਨਤੀ ਕੀਤੀ ਕਿ ਉਹ ਬਾਸ਼ਲ ਦੇ ਘਰ ਪੁੱਤਰ ਦੇ ਰੂਪ ਦੇ ਵਿੱਚ ਜਨਮ ਲੈਣ। ਬੇਨਤੀ ਪ੍ਰਵਾਨ ਕਰਕੇ ਉਹਨਾਂ ਨੇ ਕੁਝ ਜਿਹੜੀ ਸੀ ਭਭੂਤੀ ਦਿੱਤੀ ਤੇ ਕਹਿ ਦਿੱਤਾ ਕਿ ਇਹ ਬਾਂਝ ਔਰਤ ਨੂੰ ਖਵਾਵੇ ਤੇ ਇਸ ਤਰ੍ਹਾਂ ਜਿਹੜਾ ਬਾਸ਼ਲ ਨੂੰ ਭਗਵਾਨ ਸ਼ੇਸ਼ਨਾਗ ਦੇ ਰੂਪ ਦੇ ਵਿੱਚ ਪੁੱਤਰ ਦੀ ਪ੍ਰਾਪਤੀ ਹੋਏਗੀ। ਇਹ ਪੁੱਤਰ ਗੁੱਗਾ ਪੀਰ ਦੇ ਨਾਂ ਦੇ ਉੱਤੇ ਪ੍ਰਸਿੱਧ ਹੋ ਗਿਆ। ਕੁਝ ਭਭੂਤੀ ਇੱਕ ਘੋੜੀ ਨੂੰ ਦਿੱਤੀ ਗਈ ਜਿਸ ਨੇ ਨੀਲਾ ਘੋੜਾ ਵੀਰ ਨੂੰ ਜਨਮ ਦਿੱਤਾ ਤੇ ਇਸੇ ਨੀਲੇ ਘੋੜੇ ਤੇ ਗੁੱਗਾ ਪੀਰ ਨੇ ਜਿਹੜਾ ਸੀ ਸਵਾਰੀ ਕੀਤੀ। ਇਸ ਦਿਨ ਨਾਗ ਦੀ ਪੂਜਾ ਕੀਤੀ ਜਾਂਦੀ ਹੈ ਤੇ ਅੰਧ ਵਿਸ਼ਵਾਸੀ ਲੋਕ ਪਿੱਪਲ ਜਾਂ ਜਿੱਥੇ ਵੀ ਸੱਪ ਦੀਆਂ ਵਰਮੀਆਂ ਹੋਣ ਆਟੇ ਦੀਆਂ ਸੇਵੀਆਂ ਬਣਾ ਕੇ ਜਾਂ ਦੁੱਧ ਰੱਖ ਆਉਂਦੇ ਨੇ। ਮੈਂ ਪਿਛਲੇ ਦਿਨਾਂ ਚ ਗੱਲ ਕੀਤੀ ਸੀ ਭਾਈ ਦੁੱਧ ਸੱਪ ਓਨਾ ਚਿਰ ਕੋਈ ਵੀ ਲਿਕੁਇਡ ਨਹੀਂ ਲੈਂਦਾ ਜਿੰਨਾ ਚਿਰ ਉਹ ਹਾਈਡਰੇਟ ਨਹੀਂ ਹੋ ਜਾਂਦਾ ਤੇ ਦੁੱਧ ਤਾਂ ਖਾਸ ਕਰਕੇ ਕਿਉਂਕਿ ਉਹ ਮੋਟੇਪਨ ਚ ਹੁੰਦਾ ਹੈ ਤੇ ਜੇ ਉਹ ਦੁੱਧ ਲੈਂਦਾ ਤੇ ਉਹਦੀ ਸਾਹ ਨਾਲੀ ਦੇ ਵਿੱਚ ਜਿਹੜੀ ਹੈ ਉਹ ਕਿਤੇ ਅਟਕ ਜਾਂਦਾ ਹੈ ਜਾਂ ਸੁੜਕਾ ਵੱਜਦਾ ਜਾਂ ਕਿੱਦਾਂ ਵੀ ਹੈ ਤਾਂ ਉਹਦਾ ਸਾਹ ਰੁਕ ਜਾਂਦਾ ਤੇ ਬਹੁਤ ਸਾਰੇ ਜਿਹੜੇ ਨੇ ਕੋਬਰਾ ਇਸੇ ਕਰਕੇ ਭਾਰਤ ਦੇ ਵਿੱਚ ਉਹ ਬਲੀ ਦੇ ਬੱਕਰੇ ਬਣ ਗਏ ਨੇ ਸੱਪਾਂ ਤੋਂ। ਪਰ ਸਾਡੇ ਲੋਕ ਨਹੀਂ ਹਟਦੇ ਜੀ ਇਹਨਾਂ ਵਿਸ਼ਵਾਸਾਂ ਦੇ ਵਿੱਚੋਂ ਨਹੀਂ ਨਿਕਲਦੇ, ਵਿਚਾਰਿਆਂ ਨੂੰ ਉਹਨਾਂ ਨੂੰ ਸੱਪ ਦੀ ਜੂਨ ਵੀ ਨਹੀਂ ਹੰਢਾਉਣ ਦਿੰਦੇ ਤੇ ਜਦੋਂ ਸੱਪ ਨੂੰ ਜ਼ਰੂਰਤ ਪਵੇਗੀ ਉਹਨੂੰ ਪਾਣੀ ਦੀ ਜਾਂ ਕਿਸੇ ਵੀ ਚੀਜ਼ ਦੀ ਤਾਂ ਅਸਲ ਦੇ ਵਿੱਚ ਤਾਂ ਉਹ ਹਾਈਡਰੇਟ ਹੁੰਦਾ ਤਾਂ ਪਾਣੀ ਦੀ ਭਾਲ ਕਰਦਾ, ਉਹਨਾਂ ਚਿਰ ਪਾਣੀ ਨਹੀਂ ਉਹ ਪੀਂਦਾ ਤੇ ਜੇ ਪਾਣੀ ਨਹੀਂ ਮਿਲਦਾ ਤਾਂ ਫਿਰ ਹੀ ਉਹ ਐਸਾ ਚੀਜ਼ ਕੋਈ ਆਪਣੀ ਜਾਨ ਦਾ ਰਿਸਕ ਲੈਂਦਾ ਹੈ, ਨਹੀਂ ਤਾਂ ਉਹ ਇਹਨਾਂ ਚੀਜ਼ਾਂ ਦੇ ਵਿੱਚ ਨਹੀਂ ਪੈਂਦਾ। ਸੱਪ ਦੁੱਧ ਨਹੀਂ ਪੀਂਦਾ। ਦੁੱਧ ਰੱਖ ਆਉਂਦੇ ਨੇ ਤੇ ਪਿੱਪਲ ਦੁਆਲੇ ਧਾਗਾ ਜਿਹਾ ਬੰਨ ਦਿੰਦੇ ਨੇ ਤੇ ਉਹ ਨਹੀਂ ਜਾਣਦੇ ਕਿ ਸੱਪ ਦੁੱਧ ਨਹੀਂ ਪੀਂਦੇ। ਹੁਣ ਕਈ ਪਿੰਡਾਂ ਦੇ ਵਿੱਚ ਕੁਝ ਖਾਸ ਜਾਤੀ ਦੇ ਲੋਕ ਮਿੱਟੀ ਜਾਂ ਇੱਟਾਂ ਦੀ ਵਰਮੀ ਬਣਾ ਕੇ ਲਾਗੇ ਬੈਠ ਜਾਂਦੇ ਹੈ ਤੇ ਲੋਕ ਇਹਨਾਂ ਨੂੰ ਸੇਵੀਆਂ ਆਟਾ ਗੁੜ ਜਾਂ ਨਗਦ ਪੈਸੇ ਦਿੰਦੇ ਨੇ, ਭਾਈ ਉਹਨਾਂ ਨੇ ਕਿਹੜਾ ਭਾਈ ਸ਼ੋਪਿੰਗ ਤੇ ਜਾਣਾ। ਗੁੱਗਾ ਪੀਰ ਨੂੰ ਸੱਪਾਂ ਦਾ ਦੇਵਤਾ ਮੰਨਿਆ ਜਾਂਦਾ ਤੇ ਗੁੱਗੇ ਨੌਵੀਂ ਦਿਨ ਜਿਹੜਾ ਸੀ ਉਹ ਗੁੱਗੇ ਦੇ ਝੰਡੇ ਨੂੰ ਜੋ ਰੰਗ ਬਰੰਗੀਆਂ ਟਾਕੀਆਂ ਮੋਰ ਪੰਖਾਂ ਨਾਰੀਅਲਾਂ ਤੇ ਕੌਡੀਆਂ ਦੇ ਨਾਲ ਸ਼ਿੰਗਾਰਿਆ ਹੁੰਦਾ ਹੈ ਤੇ ਛਪਾਰ ਦੇ ਵਿੱਚ ਇਸ ਦਿਨ ਵੱਡਾ ਮੇਲਾ ਲੱਗਦਾ, ਛਪਾਰ ਦਾ ਮੇਲਾ ਬਹੁਤ ਵੱਡਾ ਮੰਨਿਆ ਜਾਂਦਾ। ਇਸ ਦਿਨ ਔਰਤਾਂ ਸੇਵੀਆਂ ਰਿਣਦੀਆਂ ਨੇ ਤੇ ਸੱਪਾਂ ਦੀਆਂ ਬਰਮੀਆਂ ਦੇ ਵਿੱਚ ਦੁੱਧ ਪਾਉਂਦੀਆਂ ਨੇ ਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਸੱਪਾਂ ਦੀ ਪੂਜਾ ਕਰਨ ਦੇ ਨਾਲ, ਭਾਈ ਉਹਨਾਂ ਦੀ ਪੂਜਾ ਕਾਹਦੀ ਹੈ, ਤੁਸੀਂ ਉਹਨਾਂ ਨੂੰ ਭਾਜੜਾ ਪਾ ਦਿੰਦੇ ਹੋ ਤੇ ਸੱਪ ਦੇਵਤਾ ਉਹਨਾਂ ਦੇ ਪਰਿਵਾਰ ਦੇ ਜੀਆਂ ਦੇ ਉੱਤੇ ਕਹਿੰਦੇ ਮਿਹਰ ਕਰੇਗਾ। ਤੇ ਹੁਣ ਇਹਨਾਂ ਦੀ ਦੋਗਲਾਪਨ ਵੇਖ ਲਵੋ, ਜਦ ਗੁੱਗਾ ਦਰਸ਼ਨ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਇਹ ਬੀਬੀਆਂ ਡਾਂਗ ਚੁੱਕਦੀਆਂ ਨੇ ਤੇ ਗੁੱਗੇ ਬਾਬੇ ਨੂੰ ਜਿਹੜਾ ਕੁੱਟਣ ਪੈਂਦੀਆਂ, ਮਾਰਨ ਦੇ ਲਈ ਭੱਜਦੀਆਂ ਨੇ। ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ, ਪਰ ਕਿੱਥੇ ਭਾਈ, ਕਹਿੰਦੇ ਅਸੀਂ ਤਾਂ ਇਹਨੂੰ ਕੁੱਟ ਕੇ ਤੇ ਮਕਾ ਕੇ ਹੀ ਹਟਾਂਗੇ। ਤੇ ਇਸੇ ਤਰ੍ਹਾਂ ਜਦੋਂ ਗੁੱਗਾ ਦਰਸ਼ਨ ਦਿੰਦਾ ਹੈ ਤਾਂ ਸਭ ਤੋਂ ਪਹਿਲਾਂ ਬੀਬੀਆਂ ਡਾਂਗ ਚੁੱਕਦੀਆਂ ਗੁੱਗੇ ਬਾਬੇ ਨੂੰ ਮਾਰਨ ਲਈ, ਤੇ ਉਸ ਵੇਲੇ ਵੀ ਬਾਬੇ ਦੀ ਪੂਜਾ ਕਰ ਲਿਆ ਕਰਨ। ਇੱਕ ਹੋਰ ਗੱਲ, ਜਦ ਭੁੱਲ ਭੁਲੇਖੇ ਕਹਿੰਦੇ ਨੇ ਕਿ ਕਿਸੇ ਨੂੰ ਸੱਪ ਦਿਖ ਜਾਵੇ ਤਾਂ ਉਹਨੂੰ ਛਪਾਰ ਜਾ ਕੇ ਮਿੱਟੀ ਕੱਢਣੀ ਪੈਂਦੀ ਹੈ ਤੇ ਕਹਿਣਾ ਪੈਂਦਾ ਕਿ ਬਾਬਾ ਲੁਕਿਆ ਛੁਪਿਆ ਰਹੀ ਚੀਨ ਦੇ ਵਿੱਚ ਤੇ ਇਹਨਾਂ ਦੇ ਬਾਬੇ ਨੂੰ ਲੋਕ ਬੜੇ ਹੀ ਸਵਾਦ ਦੇ ਨਾਲ ਖਾਂਦੇ ਨੇ, ਜਾਣੀ ਕਿ ਚੀਨੀ ਲੋਕ ਜਿਹੜੇ ਨੇ ਸੱਪ ਸੁੱਪ ਸਭ ਖਿੱਚ ਜਾਂਦੇ ਆ। ਸੇਲ ਲੱਗੀ ਪਈ ਹੈ ਤੇ ਸਾਡੇ ਬੁੜੇ ਸਾਡੀਆਂ ਬੁੜੀਆਂ ਜਿਹੜੀਆਂ ਨੇ ਟੇਕ ਟੇਕ ਮੱਥੇ ਕਮਲੀਆਂ ਹੋਈਆਂ ਫਿਰਦੀਆਂ ਨੇ। ਡਿਸਕਵਰੀ ਵਾਲੇ ਤਾਂ ਰੋਜ਼ ਸੱਪਾਂ ਦੇ ਦਰਸ਼ਨ ਕਰਦੇ ਆ ਤੇ ਉਹ ਤੇ ਵਿਚਾਰੇ ਛਪਾਰ ਆ ਕੇ ਮਿੱਟੀ ਕੱਢਦੇ ਹੀ ਨਹੀਂ, ਕੱਢਦੇ ਹੀ ਮਰ ਜਾਣਗੇ ਜੇ ਲੱਗੇ ਤਾਂ। ਸੋ ਭਾਈ ਇਹੋ ਜਿਹੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਾਧੂ ਦਾ ਬੋਝ ਲਾਵੋ ਤੇ ਸੁੱਟ ਦਿਓ ਆਪਣੇ ਮੋਢਿਆਂ ਤੋਂ। ਜੋ ਤੁਹਾਡਾ ਦਿਮਾਗ ਵਿਕਾਸ ਕਰ ਸਕੇ ਤੇ ਤੁਸੀਂ ਖੁੱਲ੍ਹ ਕੇ ਜੀਵੋ ਤੇ ਜਿਉਣ ਦਿਓ ਅਗਲਿਆਂ ਨੂੰ ਵੀ, ਜਿਹੜੀ ਜੂਨੇ ਵੀ ਪਏ ਹੋਏ ਨੇ। ਸਦੀਆਂ ਪੁਰਾਣੇ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲੋ ਤੇ ਵਿਗਿਆਨਕ ਸੋਚ ਜਿਹੜੀ ਅਪਣਾਓ। ਲਓ ਦੋਸਤੋ, ਇਹ ਸੀ ਜੀ ਗੱਲਬਾਤ ਗੁੱਗੇ ਪੀਰ ਦੀ, ਗੁੱਗੇ ਦੀ, ਗੁੱਗਾ ਪੀਰ ਤੇ ਗੱਲਬਾਤ ਹੋਈ ਹੈ ਜੀ। ਤੇ ਅੱਗੇ ਚੱਲਦੇ ਅੱਜ ਦੇ ਵਿਸ਼ੇ ਦੇ ਵੱਲ ਨੂੰ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਕੁਝ ਪਲਾਂ ਤੱਕ ਤੇ ਸ਼ੰਮੀ ਜੀ ਨੂੰ ਵੀ ਆਪਾਂ ਲਾਈਨਾਂ ਦੇ ਨਾਲ ਜੋੜਦੇ ਹਾਂ ਤੇ ਗੱਲਬਾਤ ਚਲਾਉਂਦੇ ਹਾਂ। +358449761962 ਸਟੂਡੀਓ ਦਾ ਨੰਬਰ ਹੈ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ, ਗੱਲਾਂ ਬਾਤਾਂ ਕਰਦੇ ਹਾਂ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਸ਼ੰਮੀ ਜੀ ਦੇ ਨਾਲ ਅੱਜ ਦੇ ਮੁੱਦੇ ਦੀ। ਜੀਵਨ ਸਾਥੀ ਲਾਈਫ ਪਾਰਟਨਰ ਕਿਉਂ ਜ਼ਰੂਰੀ ਹੈ ਭਾਈ? ਜਦੋਂ ਇਹਨਾਂ ਮੁੱਦਿਆਂ ਦੇ ਉੱਤੇ ਝਾਤ ਮਾਰਦੇ ਹਾਂ ਤੇ ਚਲੋ ਮਨ ਦੇ ਵਿੱਚ ਵਿਚਾਰ ਆਉਂਦਾ, ਦੋਸਤ ਮਿੱਤਰ ਵੀ ਜਿਹੜਾ ਇਹਦੇ ਬਾਰੇ ਸੁਝਾਅ ਦਿੰਦੇ ਆ ਤੇ ਕੁਝ ਨਾ ਕੁਝ ਵਿਸ਼ੇ ਤੁਸੀਂ ਵੀ ਸੁਝਾ ਸਕਦੇ ਹੋ। ਇਹੀ ਨਹੀਂ ਕਿ ਇਕੱਲੇ ਅਸੀਂ ਹੀ ਵਿਸ਼ੇ ਜਿਹੜੇ ਰੱਖਣੇ ਉਹਦੇ ਉੱਤੇ ਗੱਲ ਹੋ ਸਕਦੀ ਹੈ। ਜੇ ਤੁਹਾਡੇ ਮਨ ਦੇ ਵਿੱਚ ਵੀ ਦੋਸਤੋ ਕੋਈ ਵਿਸ਼ਾ ਆਉਂਦਾ ਹੈ ਤਾਂ ਦਿਲ ਖੋਲ ਕੇ ਤੁਸੀਂ ਸਾਨੂੰ ਮੈਸੇਜ ਕਰ ਸਕਦੇ ਹੋ। +358449761962 ਸਟੂਡੀਓ ਦਾ ਨੰਬਰ ਹੈ ਤੇ ਇਹਦੇ ਉੱਤੇ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ ਜੇ ਮਨ ਦੇ ਵਿੱਚ ਕਿਸੇ ਵਿਸ਼ੇ ਦੇ ਉੱਤੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ। ਤੇ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਸ਼ੇ ਦੀ, ਜੀਵਨ ਸਾਥੀ ਦੇ ਉੱਤੇ ਲਾਈਫ ਪਾਰਟਨਰ। ਸ਼ੰਮੀ ਜੀ ਨਾਲ ਜੁੜ ਚੁੱਕੇ ਨੇ ਤੇ ਅੱਜ ਜਿਹੜਾ ਇੱਕ ਜਿਹੜਾ ਸਮਾਜਿਕ ਵਿਸ਼ਾ ਛੂਹਣ ਜਾ ਰਹੇ ਹਾਂ ਜਿਸਦੇ ਵਿੱਚ ਖਾਸ ਕਰਕੇ ਚਰਚਾ ਜਿਹੜੀ ਕੋਸ਼ਿਸ਼ ਕਰਾਂਗੇ ਕਰਨ ਦੀ ਕਿ ਜੀਵਨ ਸਾਥੀ ਦੀ ਜ਼ਰੂਰਤ ਕਿਉਂ ਹੈ, ਕਿ ਇੱਕ ਸੰਸਾਰਕ ਸਮਾਜਿਕ ਪਰਿਵਾਰਕ ਤੇ ਆਪਣੀ ਪੀੜ੍ਹੀ ਨੂੰ ਸਥਾਪਿਤ ਰੱਖਣ ਲਈ ਇੱਕ ਚੰਗੇ ਜੀਵਨ ਸਾਥੀ ਦੀ ਚੋਣ ਕਿਵੇਂ ਹੋਵੇ ਤੇ ਕਿਵੇਂ ਕਰੀਏ। 21ਵੀਂ ਸਦੀ ਦੇ ਦੌਰਾਨ ਵੀ ਨੌਜਵਾਨ ਜਿਹੜੇ ਨੇ ਉਹਨਾਂ ਦਾ ਵਿਆਹ ਦੇ ਪ੍ਰਤੀ ਘਟਦਾ ਰੁਝਾਨ ਕਿਵੇਂ ਉਹਨਾਂ ਦੇ ਲਈ ਤੇ ਆਉਣ ਵਾਲੀਆਂ ਇਨਸਾਨੀ ਨਸਲਾਂ ਦੇ ਲਈ ਘਾਤਕ ਸਾਬਤ ਹੋ ਸਕਦਾ ਹੈ, ਅੱਜ ਦੇ ਸਮੇਂ ਦੇ ਦੌਰਾਨ ਜਾਂ ਪਹਿਲੇ ਸਮਿਆਂ ਦੇ ਦੌਰਾਨ ਇਹ ਤਾਂ ਆਪਾਂ ਸੁਣਦੇ ਸੀ ਕਿ ਮਹਿੰਗਾਈ ਹੈ, ਮਤਲਬ ਕਿ ਰੋਜ਼ਗਾਰ ਹੈ ਨਹੀਂ, ਐਜੂਕੇਸ਼ਨ ਨਹੀਂ ਹੈ, ਪ੍ਰੋਫੈਸ਼ਨ ਨਹੀਂ ਹੈ, ਪਰ ਅੱਜ ਸਾਰਾ ਕੁਝ ਹੁੰਦੇ ਸੁਣਦੇ ਵੀ ਫਿਰ ਵੀ ਬਾਅਦ ਉਸ ਤੋਂ ਬਾਅਦ ਵੀ ਜਿਹੜਾ ਨੌਜਵਾਨ ਨੇ ਉਹ ਵਿਆਹ ਦੇ ਪ੍ਰਤੀ ਖਿੱਚ ਦਾ ਕਾਰਨ ਕਿਉਂ ਨਹੀਂ ਜਿਹੜਾ ਇਹਨਾਂ ਦੇ ਬਣ ਰਹੇ? ਪਹਿਲੇ ਸਮਿਆਂ ਦੇ ਵਿੱਚ ਪੈਸੇ, ਕਾਮਯਾਬੀ, ਰੋਜ਼ਗਾਰ ਦੀ ਕਮੀ ਦੇ ਕਾਰਨ ਬਣਦੇ ਸਨ ਇਹ ਮਸਲੇ ਕਿ ਭਾਈ ਇੱਕ ਇੱਕ ਵਿਆਹ ਵੀ ਹੁੰਦਾ ਸੀ ਪਰਿਵਾਰ ਦੇ ਵਿੱਚ। ਪਰ ਅੱਜ ਡਿਜੀਟਲ ਦੁਨੀਆ ਦੇ ਵਿੱਚ ਹਰ ਕਿਸੇ ਦੇ ਕੋਲ ਕੋਈ ਨਾ ਕੋਈ ਮੁਹਾਰਤ ਜਿਹੜੀ ਮੌਜੂਦ ਹੈ, ਉਹ ਮੁਹਾਰਤ ਹੋਣ ਦੇ ਬਾਵਜੂਦ ਵੀ ਵਿਆਹ ਦੇ ਵਿੱਚ ਇੰਟਰਸਟ ਦੀ ਕਮੀ ਕਿਉਂ ਹੈ? ਅੱਜ ਤਾਂ ਲਵ ਮੈਰਿਜ, ਅਰੇਂਜ ਮੈਰਿਜ, ਲਿਵਿੰਗ ਰਿਲੇਸ਼ਨ, ਹੋਰ ਬਹੁਤ ਸਾਰੇ ਨਾਮ ਦਿੱਤੇ ਜਾ ਸਕਦੇ ਆ ਇਸ ਤਰ੍ਹਾਂ ਦੇ ਰਿਸ਼ਤੇ ਬਣਦੇ ਆ, ਇਸ ਤਰ੍ਹਾਂ ਦੇ ਸੰਦਰਭ ਜਿਹੜੇ ਨੇ ਸਾਡੇ ਆਵਾਮ ਦੇ ਵਿੱਚ, ਸਾਡੇ ਸਮਾਜ ਦੇ ਵਿੱਚ, ਸਾਡੇ ਆਲੇ ਦੁਆਲੇ ਦੇ ਵਿੱਚ, ਪੂਰੀ ਧਰਤੀ ਦੇ ਉੱਤੇ ਮੌਜੂਦ ਨੇ ਹੁਣ ਤਾਂ। ਤੇ ਨੌਜਵਾਨਾਂ ਧਿਆਨ ਜਿਹੜਾ ਫਿਰ ਵੀ ਵਿਆਹ ਦੇ ਵੱਲ ਆਕਰਸ਼ਿਤ ਕਿਉਂ ਨਹੀਂ ਕਰ ਪਾ ਰਹੇ ਨੇ? ਜੀਵਨ ਸਾਥੀ ਇੱਕ ਐਸਾ ਫੈਸਲਾ ਜੋ ਦੋ ਲੋਕਾਂ ਦੀ ਜ਼ਿੰਦਗੀ ਨਹੀਂ ਸਗੋਂ ਪੂਰੇ ਪਰਿਵਾਰ ਜਾਂ ਦੋ ਪਰਿਵਾਰ ਨਾਲ ਜੁੜਦੇ ਆ, ਆਉਣ ਵਾਲੀ ਪੀੜ੍ਹੀ ਨੂੰ ਪ੍ਰਭਾਵਿਤ ਕਰਦਾ ਹੈ। ਇਹਦੇ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ੰਮੀ ਜੀ, ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਉਹਨਾਂ ਦੇ ਨਾਲ, ਤੇ ਤੁਹਾਡਾ ਵੀ ਦੋਸਤੋ ਨਾਲ ਰਹੇਗਾ। ਸਵਾਗਤ, ਸਤਿ ਸ੍ਰੀ ਅਕਾਲ ਸ਼ੰਮੀ ਜੀ, ਜੀ ਆਨੂ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ ਸ਼ੰਮੀ ਜੀ, ਕੀ ਹਾਲ ਚਾਲ ਨੇ?
2: ਅੱਜ ਤਾਂ ਜੀਵਨ ਸਾਥੀ ਦੇ ਉੱਤੇ ਜਿਹੜੀ ਚਰਚਾ ਸ਼ੁਰੂ ਕੀਤੀ ਗਈ ਹੈ, ਕਮਾਲ ਕਰ ਦਿੱਤਾ ਹੈ, ਐਂਡ ਕਰਤਾ ਜੀ। ਇਹ ਮੈਨੂੰ ਲੱਗਦਾ ਭਾਰਤ ਸਾਹਿਬ ਇਹ ਇਹੋ ਜਿਹਾ ਵਿਸ਼ਾ ਹੈ ਜਿਹਦੇ ਵਿੱਚ ਤੁਸੀਂ ਦੇਖ ਲਓ ਕਿ ਪਿਆਰ, ਵਿਆਹ, ਪਰਿਵਾਰ, ਸਮਾਜ, ਆਜ਼ਾਦੀ, ਜ਼ਿੰਮੇਵਾਰੀ, ਹੋਰ ਵੀ ਜਿਹੜੀ ਮਾਡਰਨ ਰਿਸ਼ਤਿਆਂ ਦੀ ਤੁਸੀਂ ਗੱਲ ਕਰ ਰਹੇ ਸੀ ਉਹ ਸਾਰਾ ਕੁਝ ਆ ਜਾਂਦਾ। ਕਾਫੀ ਬ੍ਰੌਡ ਟੌਪਿਕ ਆ, ਮੈਨੂੰ ਲੱਗਦਾ ਇੱਕ ਰਾਤ ਚ ਤਾਂ ਮੁੱਕਣ ਵਾਲਾ ਨਹੀਂ, ਪਰ
1: ਆਪਾਂ ਕਿਹੜਾ ਕਿਤੇ ਹੋਰ ਜਾਣਾ ਜੀ, ਆਪਣੇ ਕੋਲ ਹੀ ਆ ਟੌਪਿਕ, ਇੱਥੇ ਰੱਖ ਲੈਣਾ।
2: ਹਾਂਜੀ ਹਾਂਜੀ ਜੀ, ਇਹ ਕਹਿ ਲੋ ਭਾਗਾਂ ਵਾਲਾ ਵਿਸ਼ਾ, ਤੇ ਕਈ ਭਾਗਾਂ ਦੀ ਕਰਨਾ ਪਊ, ਮੈਨੂੰ ਐ ਲੱਗਦਾ।
1: ਕਈਆਂ ਦੇ ਤਾਂ ਭਾਗ ਵੀ ਵਿਗਾੜੂਗਾ ਇਹ ਹੁਣ ਵਿਸ਼ਾ, ਕਈਆਂ ਦੇ ਭਾਗ ਸੁਧਾਰੂਗਾ।
2: ਬਿਲਕੁਲ ਬਿਲਕੁਲ ਜੀ, ਬੜਾ ਦਿਲਚਸਪ ਜਿਹੜਾ ਜੀਵਨ ਸਾਥੀ ਸ਼ਬਦ ਹੈ। ਇੱਕ ਤਾਂ ਜੀਵਨ ਆਪਣੇ ਆਪ ਦੇ ਵਿੱਚ ਹੀ ਵੱਡਾ ਸ਼ਬਦ ਹੈ, ਉੱਤੋਂ ਜਿਹੜਾ ਜੀਵਨ ਭਰ ਲਈ ਸਾਥੀ ਹੈ
1: ਜੀ,
2: ਉਹ ਉਹਦੇ ਨਾਲ ਜਦੋਂ ਜੁੜਦਾ ਤੇ ਇਹ ਹੋਰ ਵੀ ਜਿਹੜਾ ਦਿਲਚਸਪ ਹੋ ਜਾਂਦਾ ਹੈ ਸਾਰਾ ਮਾਮਲਾ। ਤੋ ਇਹ ਜਦੋਂ ਆਪਾਂ ਸ਼ਬਦ ਦੀ ਗੱਲ ਕਰਦੇ ਹਾਂ ਤੇ ਮਿਲਾ ਕੇ ਕਹਿ ਲੋ ਵੀ ਵਿਆਹ ਤੇ ਗੱਲ ਜਿਹੜੀ ਕੇਂਦਰਿਤ ਹੁੰਦੀ ਆ
1: ਜੀ,
2: ਤੇ ਵਿਆਹ ਸ਼ਬਦ, ਵਿਆਹ, ਸ਼ਾਦੀ, ਮੈਰਿਜ ਦੇ ਅਨੇਕਾਂ ਨਾਂ ਹੋਣਗੇ ਵੱਖ ਵੱਖ ਖਿੱਤੇ ਸਭਿਆਚਾਰਾਂ ਦੇ ਵਿੱਚ, ਪਰ ਆਪਾਂ ਨੂੰ ਕਿਉਂਕਿ ਪੰਜਾਬ ਦੇ ਵਿੱਚ ਬੈਠੇ ਆਪਾਂ ਵਿਆਹ ਕਿਉਂਕਿ ਸਮਝ ਜਾਂਦੇ ਆਪਾਂ ਕਿ ਕਿਹਦੀ ਗੱਲ ਹੋ ਰਹੀ ਹੈ ਤੇ ਕਿਹੜੀ ਰਸਮ ਦੀ ਗੱਲ ਹੋ ਰਹੀ ਹੈ।
1: ਬਿਲਕੁਲ,
2: ਇਹ ਬੜਾ ਪਵਿੱਤਰ ਕਹਿ ਲੋ ਇੱਕ ਰਸਮ ਹੋ ਗਈ ਆ
1: ਜੀ।
2: ਤੇ ਇਹ ਕਦੋਂ ਸ਼ੁਰੂ ਹੋਈ? ਮਨੁੱਖ ਦੇ ਜਿਹੜੇ ਇਤਿਹਾਸ ਦੀ ਲੋੜ ਕਿਉਂ ਪਈ ਵਿਆਹ ਦੀ? ਪੁਰਾਣੇ ਸਮਿਆਂ ਦੇ ਵਿੱਚ ਤੇ ਹੁਣ ਕੀ ਮਾਹੌਲ ਆ? ਪਹਿਲਾਂ ਆਪਾਂ ਦੇਖਦੇ ਕਿ ਉਹ ਪਰਿਵਾਰ ਦੇ ਵੰਸ਼ ਵਾਸਤੇ ਜਾਂ ਜਾਇਦਾਦਾਂ ਲਈ ਕੀਤੇ ਜਾਂਦੇ ਆ। ਪੁਰਾਣੇ ਭਾਰਤ ਵਿੱਚ ਵੀ, ਪੁਰਾਣੀ ਦੁਨੀਆਂ ਦੇ ਵਿੱਚ ਵੀ, ਦੁਨੀਆਂ ਭਰ ਚ
1: ਵਿਆਹ ਦੇ ਬੜੇ ਰੂਪ
2: ਹਾਂਜੀ ਉਹ ਵੇਖਣ ਨੂੰ ਮਿਲਦੇ ਰਹੇ ਆ। ਤੋ ਸਾਥੀ ਤੋਂ ਜੀਵਨ ਸਾਥੀ ਦਾ ਜਿਹੜਾ ਸਫ਼ਰ ਆ ਇਹ ਬੜਾ ਕਮਾਲ ਦਾ ਏ, ਔਰ ਬਦਲਦੀ ਦੁਨੀਆਂ ਦੇ ਨਾਲ ਨਾਲ ਇਹਦੇ ਰੂਪ ਰੰਗ ਜਿਹੜੇ ਢੰਗ ਆ ਉਹ ਵੀ ਬਦਲਦੇ ਰਹੇ ਆ
1: ਜੀ।
2: ਇਸ ਕਰਕੇ ਅੱਜ ਇੱਕ ਨਾਲ ਤੁਸੀਂ ਜਿਹੜੀ ਗੱਲ ਜੋੜੀ ਆ, ਮੈਂ ਪੋਸਟਰ ਦੇ ਵਿੱਚ ਵੀ ਦੇਖ ਰਿਹਾ ਸੀ, ਤੁਸੀਂ ਜ਼ਿਕਰ ਵੀ ਕਰ ਰਹੇ ਸੀ, ਇਹ ਜੋ ਅੱਜ ਦਾ ਜ਼ਮਾਨਾ ਹੈ, ਅੱਜ ਦੇ ਟਾਈਮ ਦੇ ਵਿੱਚ ਨੌਜਵਾਨਾਂ ਦੇ ਵਿੱਚ ਇਹਦੇ ਪ੍ਰਤੀ ਉਪਰਾਮਤਾ ਜਾਂ ਇਨਡਿਫਰੈਂਸ ਆਪਾਂ ਦੇਖਣ ਨੂੰ ਮਿਲਦਾ ਹੈ
1: ਜੀ,
2: ਕਿ ਉਹ ਇਹ ਚ ਇੰਟਰਸਟ ਨਹੀਂ ਲੈ ਰਹੇ। ਉਹ ਕਹਿੰਦੇ ਵੀ ਆਜ਼ਾਦੀ ਠੀਕ ਹੈ, ਅਸੀਂ ਆਜ਼ਾਦ ਹੀ ਠੀਕ ਹੈ ਭਾਈ
1: ਜੀ,
2: ਉੱਡਦੇ ਪਰਿੰਦੇ ਬਣ ਕੇ ਰਹਿਣਾ ਹੈ
1: ਜੀ।
2: ਤੋ ਪਰਿੰਦੇ ਖਾਸੇ ਉੱਡੀ ਜਾਂਦੇ ਆ ਤੇ ਖਾਸੇ ਮਤਲਬ ਉਹਨਾਂ ਨੇ ਜਿਹੜੀ ਆਜ਼ਾਦੀ ਦੇ ਵੱਲ ਨੂੰ ਧਿਆਨ ਲੱਗਿਆ
1: ਜੀ,
2: ਤੋ ਉਹ ਰੂਪ ਰੰਗ ਜਿਹੜੇ ਬਦਲੇ ਆ
1: ਜੀ।
2: ਕੁਝ ਮੈਂ ਜਦੋਂ ਤੁਸੀਂ ਗੱਲਬਾਤ ਕਰ ਰਹੇ ਸੀ, ਮੈਂ ਯੂਟਿਊਬ ਦੇ ਰਾਹੀਂ ਕਿਉਂਕਿ ਲਾਈਵ
1: ਆਪਾਂ
2: ਉਹਦੇ ਵਿੱਚ ਮੈਂ ਦੋਸਤਾਂ ਦੇ ਸੁਨੇਹੇ ਵੀ ਪੜ੍ਹ ਰਿਹਾ ਸੀ, ਬੜੇ ਮੁਹੱਬਤ ਉਹਨਾਂ ਨੇ ਭੇਜੀ ਹੋਈ ਆ।
1: ਬਿਲਕੁਲ,
2: ਅਭਿਮਾਨ ਜੀ ਉਹਨਾਂ ਨੇ ਲਿਖਿਆ ਸੀ ਵਿੱਚ ਕਿ ਇੱਕ ਤਾਂ ਨੌਜਵਾਨ ਵਿਆਹ ਤੋਂ ਭਾਈ ਨੀਲੇ ਡਰਾਮ ਵਾਲੀਆਂ ਖ਼ਬਰਾਂ ਦੇਖ ਦੇਖ ਕੇ ਦੂਰ ਹੋ ਰਹੇ ਵਿਆਹਾਂ ਤੋਂ, ਉਹਨਾਂ ਨੂੰ ਡਰ ਲੱਗਣ ਲੱਗ ਗਿਆ ਵੀ ਇਹ ਔਖਾ ਭਾਈ, ਔਖੀ ਹੋ ਜੂ ਕੈਦ ਕੱਟਣੀ
1: ਜੀ। ਬਿਲਕੁਲ ਹੈ ਜੀ,
2: ਤੇ ਦੋਸਤਾਂ ਵੱਲੋਂ ਇਨਪੁਟ ਬੜੀ ਕਮਾਲ ਦੀ ਆ ਰਹੀ ਆ, ਤੇ ਭਾਈ ਮੁਕੱਦਰ ਸਿੰਘ ਜੀ, ਬਲਜੀਤ ਸਿੰਘ ਜੀ, ਤੇ ਨਾਲ ਦੀ ਨਾਲ ਆਪਣੇ ਸੁਰਿੰਦਰ ਕੌਰ ਮਾਹਿਲ ਜੀ ਤੇ ਗੁਰੀਮਾਨ ਜੀ, ਸਤਨਾਮ ਸਿੰਘ ਜਾਣੀਆ ਚਾਲ ਜੀ, ਸਾਰੇ ਦੋਸਤ ਜੁੜੇ ਹੋਏ ਨੇ ਅਤੇ ਮੁਹੱਬਤ ਭੇਜ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ। ਹਰਵਿੰਦਰ ਕੌਰ ਚੌਲ ਜੀ ਸੁਣ ਰਹੇ ਨੇ, ਇਕਬਾਲ ਮਾਂਗਟ ਜੀ,
1: ਬਿਲਕੁਲ
2: ਸਾਰੇ ਦੋਸਤਾਂ ਦਾ ਸਵਾਗਤ, ਧੰਨਵਾਦ। ਮੇਰਾ ਧਿਆਨ ਉਧਰ ਚਲਾ ਗਿਆ ਸੀ ਡਰਾਮ ਦੇ ਉੱਤੇ ਜਦੋਂ ਮਾਨ ਸਾਹਿਬ ਨੇ ਗੱਲ ਕੀਤੀ
1: ਜੀ।
2: ਸੋ ਭਾਰਤ ਸਾਹਿਬ, ਇਹ ਡਰਾਮ ਵੀ ਕੋਈ ਨਵੇਂ ਨਹੀਂ ਹੈਗੇ, ਇਹ ਵੀ ਜਦੋਂ ਤੋਂ ਸਭਿਅਤਾ ਬਣੀ ਆ ਤੇ ਉਦੋਂ ਤੋਂ ਵੀ ਤੁਰੇ ਆ ਰਹੇ ਨਾਲ ਦੀ ਨਾਲ ਹੀ
1: ਜੀ,
2: ਕਿਉਂਕਿ ਬੰਦੇ ਦੇ ਮਨ ਦਾ, ਮਨ ਦੀ ਅਵਸਥਾ ਦਾ ਇਹ ਕੁਝ ਪਲਾਂ ਦੀ ਗੱਲ ਹੁੰਦੀ ਹੈ, ਕੁਝ ਸੈਕਿੰਡਸ ਦੀ ਗੱਲ ਹੁੰਦੀ ਹੈ ਕਿ ਪਤਾ ਨੀ ਕਿਹਦੇ ਮਨ ਚ ਕਿਹੜੀ ਬਦੀ ਕਦੋਂ ਆ ਜਾਣੀ, ਕੀ ਕਰ ਦੇਗਾ
1: ਜੀ,
2: ਔਰ ਕਿਹਨੇ ਕੀ ਕਾਰਨ, ਕੋਈ ਬੰਦਾ ਸੋਚ ਵੀ ਨੀ ਸਕਦਾ ਇਹਦੇ ਬਾਰੇ।
1: ਬਿਲਕੁਲ।
2: ਇੱਕ ਮੈਂ ਇਸ ਮੈਨੂੰ ਯਾਦ ਆ ਰਹੀ ਸੀ ਕਿ ਰਾਹੁਲ ਸ਼ੰਕਰ ਧਿਆਨ ਨੇ ਨਾ ਇੱਕ ਬਹੁਤ ਹੀ ਪਿਆਰੀ ਕਿਤਾਬ ਲਿਖੀ
1: ਜੀ,
2: ਵੋਲਗਾ ਤੋਂ ਵੋਲਗਾ ਸੇ ਗੰਗਾ
1: ਜੀ।
2: ਉਹਨਾਂ ਨੇ ਆਪਣਾ ਜਿਹੜਾ ਧਰਤੀ ਦੇ ਇਸ ਖਿੱਤੇ ਦਾ ਇੱਕ ਤਰ੍ਹਾਂ ਨਾਲ ਆਪਣੀਆਂ 20 ਦੇ ਕਰੀਬ ਉਹ ਚ ਸ਼ਾਇਦ ਕਹਾਣੀਆਂ ਹੋਣਗੀਆਂ
1: ਜੀ।
2: ਉਹ ਚ 6000 ਈਸਾ ਪੂਰਵ ਤੋਂ ਲੈ ਕੇ ਮੌਜੂਦਾ ਟਾਈਮ ਤੱਕ ਉਹਨਾਂ ਨੇ ਕਹਾਣੀਆਂ ਜਾਂ ਜਿਹੜੇ ਰੀਤੀ ਰਿਵਾਜ ਆ
1: ਜੀ,
2: ਆਪਣੀ ਕਹਾਣੀਆਂ ਦੇ ਵਿੱਚ ਰਾਹੀਂ ਇੱਕ ਸ਼ੀਸ਼ਾ ਦਿਖਾਉਣ ਦੀ ਇੱਕ ਫਿਲਮ ਦੀ ਤਰ੍ਹਾਂ ਉਹਨਾਂ ਨੇ ਪੇਸ਼ ਕੀਤਾ, ਬੜੀ ਸੋਹਣੀ ਲੱਗਦੀ ਹੈ ਜਦੋਂ ਆਪਾਂ ਪੜ੍ਹਦੇ ਕਿਤਾਬ। ਉਹ ਸ਼ੁਰੂਆਤੀ ਦੌਰ ਚ ਇਹਦੇ ਜਿਹੜੇ ਆ ਰੰਗ ਢੰਗ ਵੱਖਰੇ ਰਹੇ ਹੋਣਗੇ, ਤੁਸੀਂ ਰਾਜਾ ਸ਼ਾਹੀ ਦੀ ਜਿਵੇਂ ਗੱਲ ਕਰ ਰਹੇ ਸੀ, ਉਹ ਉੱਥੇ ਵੱਖਰੀ ਤਰ੍ਹਾਂ ਦਾ ਇੱਕ ਮਾਹੌਲ ਆ
1: ਜੀ।
2: ਆਪਾਂ ਸ਼ੇਰੇ ਪੰਜਾਬ ਦੀ ਜਦੋਂ ਗੱਲ ਕਰਦੇ ਹਾਂ, ਉਹ ਸੂਰਜ ਦੀ ਅੱਖ ਦੇ ਵਿੱਚ ਵੀ ਉਹਦਾ ਜ਼ਿਕਰ ਹੁੰਦਾ ਤੇ ਉਹਦਾ ਵੀ ਆਪਾਂ ਔਨ ਰਿਕਾਰਡ ਆਪਾਂ ਦੇਖਦੇ ਹਾਂ ਕਿ ਲਗਭਗ 20 ਜਾਂ 30 ਰਾਣੀਆਂ ਓਫੀਸ਼ੀਅਲੀ ਉਹਨਾਂ ਦੀਆਂ ਪਤਨੀਆਂ ਸੀਗੀਆਂ
1: ਜੀ।
2: ਪਰ ਇਹ ਜਿਹੜੇ ਰਿਸ਼ਤੇ, ਉਹਨਾਂ ਦੇ ਜਿਹੜੇ ਵਿਆਹ ਸੀ
1: ਜੀ,
2: ਇਹ ਕੁੱਲ ਮਿਲਾ ਕੇ ਪੋਲੀਟੀਕਲ ਜਿਹੜੇ ਆ ਗਠਜੋੜ ਆ ਉਹਦੇ ਕਰਕੇ ਹੋ ਜਾਂਦੇ ਆ, ਜਾਂ ਫਿਰ ਜਿਹੜੀ ਰਾਜ ਸੱਤਾ ਉਹਨੂੰ ਕੰਸੋਲੀਡੇਟ ਕਰਨ ਵਾਸਤੇ ਕਿ ਆਪਾਂ ਹੋਰ ਤਕੜੇ ਹੋ ਜਾਂਗੇ, ਫਲਾਣਾ ਰਾਜਾ ਆਪਣੇ ਨਾਲ ਭਈ ਰਿਸ਼ਤਾ ਹੀ
1: ਹੜੱਪਣ ਦੀ ਜਾਂ ਹੋਰ ਪਿੱਛੇ ਚਾਹਤ ਹੁੰਦੀ ਸੀ ਜੀ,
2: ਉਹ ਚੱਲਦਾ ਸੀ। ਹਾਂਜੀ, ਇਹ ਵੇਖੋ ਇਹੀ ਸਿਲਸਿਲਾ ਬਾਕੀ ਘਰਾਣਿਆਂ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਰਿਹਾ, ਉਹਨਾਂ ਦੇ ਆਪਣੇ ਜਿਹੜੇ ਕਾਰਨ ਹੋਣਗੇ
1: ਜੀ।
2: ਪਰ ਕੁੱਲ ਮਿਲਾ ਕੇ ਜੇ ਆਪਾਂ ਆਮ ਲੋਕਾਂ ਦੀ ਗੱਲ ਕਰੀਏ, ਜਨਰਲਾਈਜ਼ ਕਰੀਏ ਜਾਂ ਐਵਰੇਜ ਕੱਢੀਏ ਕਿ ਉਹ ਠੀਕ ਹੈ, ਸਿੰਗਲ ਮੈਰਿਜ ਜਿਹੜੀ ਆ ਉਹ ਜਿਹੜੀ ਉਹਨੂੰ ਵੈਲਿਡ ਮੰਨਿਆ ਗਿਆ, ਉਹਨੂੰ ਬਹੁਤ ਹੀ ਮਾਣ ਇੱਜ਼ਤ ਵੀ ਮਿਲਦੀ ਆ
1: ਜੀ।
2: ਤੋ ਇਹ ਇੱਕ ਪ੍ਰਵਾਨਿਤ ਮਾਹੌਲ ਹੋ ਗਿਆ ਜਿਹੜਾ ਹੁਣ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖਦੇ ਹਾਂ
1: ਜੀ।
2: ਤੋ ਇਸ ਦੇ ਕਰਕੇ ਜਿਹੜਾ ਇਹ ਇੱਕ ਤਰ੍ਹਾਂ ਦਾ ਮਾਨਤਾ ਪ੍ਰਾਪਤ ਹੋ ਗਿਆ, ਐਕਟ ਬਣੇ ਵੱਖਰੇ ਵੱਖਰੇ ਧਰਮਾਂ ਦੇ ਮੁਤਾਬਕ ਐਕਟ ਬਣੇ ਹੋਏ ਆ, ਕਿਸੇ ਧਰਮ ਦੇ ਵਿੱਚ ਉਹ ਜਿਹੜੀ ਆ ਪੋਲੀਗੇਮੀ ਹੋ ਸਕਦੀ ਆ, ਇੱਕ ਤੋਂ ਜ਼ਿਆਦਾ ਵਿਆਹ ਹੋ ਸਕਦੇ ਆ। ਤੋ ਪਰ ਜ਼ਿਆਦਾਤਰ ਜਿਹੜੇ ਆ ਉਹਨਾਂ ਨੇ ਇਸ ਗੱਲ ਦੇ ਉੱਤੇ ਕਹਿ ਲਓ ਵੀ ਇੱਕ ਮਤ ਜਾਂ ਇੱਕ ਸੁਰਤਾ ਜਿਹੜੀ ਆ ਰੱਖ ਲਈ ਆ ਕਿ ਸਿੰਗਲ ਮੈਰਿਜ ਹੀ ਜਿਹੜੀ ਆ ਉਹ ਜਾਇਜ਼ ਆ,
1: ਪ੍ਰਵਾਨਿਤ ਆ।
2: ਤੋ ਉਹ ਪ੍ਰਵਾਨਿਤ ਆ, ਉਹਨੂੰ ਇੱਕ ਆਪਾਂ ਕਹਿ ਲਓ ਵੀ। ਹੁਣ ਇਹ ਤਾਂ ਹੋ ਗਈ ਜਿਹੜੀ ਵਿਆਹ ਦੀ ਜਿਹੜੀ ਗੱਲਬਾਤ ਆ
1: ਜੀ,
2: ਇਹਦੇ ਨਾਲ ਜਦੋਂ ਆਪਾਂ ਅੱਜ ਦੀ ਪੀੜ੍ਹੀ ਨੂੰ ਜੋੜ ਕੇ ਵੇਖਦੇ ਹਾਂ, ਉਹਦੇ ਤੇ ਆਪਾਂ ਅੱਗੇ ਗੱਲ ਕਰਾਂਗੇ
1: ਜ਼ਰੂਰ।
2: ਪਰ ਇੱਕ ਹੋਰ ਕਨਸੈਪਟ ਆ
1: ਜੀ,
2: ਉਹਦੀ ਗੱਲ ਵੀ ਜਿਹੜੀ ਮੈਨੂੰ ਲੱਗਦਾ ਬਣਦੀ ਹੈ, ਜ਼ਰੂਰ ਕਰਨੀ ਹੈ।
1: ਬਿਲਕੁਲ,
2: ਕਿਉਂਕਿ ਹੋ ਸਕਦਾ ਕਿ ਪਹਿਲੀ ਵਾਰੀ ਜਦੋਂ ਕਿਸੇ ਦਾ ਕਿਤੇ ਵਿਆਹ ਹੋਇਆ ਹੋਊਗਾ
1: ਜੀ,
2: ਹੁਣ ਰਾਹੁਲ ਨੇ ਆਪਣੀ ਕਿਤਾਬ ਦੀ ਤੀਜੀ ਕਹਾਣੀ ਦੇ ਵਿੱਚ ਵਿਆਹ ਦੀ ਪਰੰਪਰਾ ਦਾ ਸ਼ੁਰੂ ਕੀਤਾ ਜ਼ਿਕਰ ਕਿ ਉੱਥੇ ਹੁੰਦਾ ਹੈ ਵਿਆਹ
1: ਜੀ।
2: ਤੋ ਉਹ ਵੀ ਉਹਦੇ ਵਿੱਚ ਵੀ ਗੰਧਰਵ ਵਿਆਹ ਵੀ ਕਰਦੇ ਆ, ਗੰਧਰਵ ਵਿਆਹ ਜਿਹੜਾ ਉਹ ਲਵ ਮੈਰਿਜ ਨੂੰ ਕਹਿੰਦੇ ਆ
1: ਜੀ,
2: ਕਿ ਆਪਣੀ ਮਰਜ਼ੀ ਦਾ ਰਿਸ਼ਤਾ ਜਿਹੜਾ ਕਰ ਲਿਆ। ਸਾਡੇ ਇਹ ਵੀ ਆਪਾਂ ਇਹ ਵੀ ਦੇਖਦੇ ਹਾਂ ਇਤਿਹਾਸ ਦੇ ਪੰਨਿਆਂ ਚ ਕਿ ਉਹ ਵੀ ਹੁੰਦਾ ਰਿਹਾ, ਸਵੰਬਰ ਵੀ ਹੁੰਦਾ ਰਿਹਾ ਕਿ ਸਵੈਮ ਉਹਨੇ ਵਰ ਆਪਣਾ ਜਿਹੜਾ ਹਾਸਲ ਕਰਨਾ ਹੈ, ਸਵੈਮਵਰ ਉਹਨੇ ਆਪ ਹੀ ਕੀਤਾ ਜਾਂਦੀ, ਵਰ ਆਪਣਾ ਉਹਦੀ ਚੋਣ ਕੀਤੀ ਆ। ਤੋ ਉਹ ਖੁੱਲ ਦਿੱਤੀ ਜਾ ਰਹੀ ਹੈ ਕਿ ਆ ਠੀਕ ਹੈ ਆਪਾਂ ਸਿਲੈਕਟ ਕਰ ਲਓ ਭਾਈ, ਤੁਸੀਂ ਆਪਣੀ ਜੀਵਨ ਸਾਥੀ ਦੀ ਚੋਣ ਕਰ ਲਓ
1: ਜੀ,
2: ਕਿਉਂਕਿ ਰਹਿਣਾ ਤੁਸੀਂ ਹੈ ਭਾਈ।
1: ਬਿਲਕੁਲ ਹੈ ਜੀ।
2: ਪਰ ਫਿਰ ਵੀ ਇਹਨਾਂ ਸਾਰੇ ਸਮਿਆਂ ਦੇ ਵਿੱਚ ਪੈਰਲਲ ਕਈ ਤਰ੍ਹਾਂ ਦੀਆਂ ਲਹਿਰਾਂ ਜਿਹੜੀਆਂ ਨੇ ਉਹ ਚੱਲਦੀਆਂ ਨੇ
1: ਜੀ।
2: ਇੱਕ ਪਾਸੇ ਆਪਾਂ ਦੇਖਦੇ ਹਾਂ ਕਿ ਬੜਾ ਸਾਨੂੰ ਬੜਾ ਅੱਜ ਵੀ ਜਦੋਂ ਆਪਾਂ ਗੱਲ ਕਰਾਂਗੇ ਕਿ ਬੜੀ ਮਰਿਆਦਾ ਦੇ ਵਿੱਚ ਉਹਨਾਂ ਨੇ ਕੰਮ ਜਿਹੜਾ ਇਸ ਨੂੰ ਨਿਭਾਇਆ, ਰਿਸ਼ਤੇ ਨੂੰ ਨਿਭਾਇਆ, ਔਰ ਇਹ ਕਾਰਜ ਜਿਹੜੇ ਸਾਰੇ ਉਹਨਾਂ ਨੇ ਪੂਰੀ ਲਾਈਫ ਇੱਕ ਮਿਸਾਲ ਬਣੇ, ਇੱਦਾਂ ਦੀ ਬਹੁਤ ਸਾਰੀ ਐਗਜ਼ਾਮਪਲਸ ਨੇ, ਸੈੱਟ ਕੀਤੀਆਂ ਐਗਜ਼ਾਮਪਲ, ਭੈੜੀਆਂ ਉਦਾਹਰਨਾਂ ਵੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਥੇਰੀਆਂ।
1: ਬਾਲ ਵਿਆਹ ਹੋ ਗਏ ਜੀ
2: ਤੇ ਹਾਂਜੀ, ਉਹ ਬਾਲ ਵਿਆਹ ਦੇ ਪਿੱਛੇ ਚਲੋ ਉਹ ਵੀ ਸਮੇਂ ਦੀ ਜਿਹੜੀ ਆ ਨਜ਼ਾਕਤ ਨੂੰ ਦੇਖ ਕੇ ਉਹ ਕਰ ਦਿੰਦੇ ਰਹੇ ਆ ਕਿ ਅਸਥਿਰਤਾ ਹੈ, ਕੋਈ ਸਟੇਬਲ ਸਟੇਟ ਨਹੀਂ ਹੈਗੀ, ਪਤਾ ਨੀ ਕੱਲ ਨੂੰ ਕਿਹਨੇ ਕਿੱਥੇ ਹੋਣਾ ਕਿੱਥੇ ਨਹੀਂ ਹੋਣਾ, ਤੇ ਹੁਣੇ ਹੀ ਇਹ ਨਿਬੇੜ ਦੋ ਕੰਮ ਕਿ ਵਿਆਹ ਕਰ ਦਿੱਤਾ ਭਾਈ, ਆਪਣੀ ਜ਼ਿੰਮੇਵਾਰੀ ਜਿਹੜੀ ਆ ਹੁਣ ਆਪਣੀ ਪੂਰੀ ਹੋ ਗਈ ਆ, ਤੇ ਕੱਲ ਨੂੰ ਜਦੋਂ ਵਕਤ ਆਏਗਾ ਫਿਰ ਇਹਨਾਂ ਦਾ ਆਪਾਂ ਵਿਆਹ ਹੁਣ ਹੋ ਗਿਆ, ਮੁਕਲਾਵਾ ਬਾਅਦ ਚ ਭੇਜ ਦਾਂਗੇ, ਉਹਦੇ ਕੋਈ ਏਡਾ ਚੱਕਰ ਨਹੀਂ
1: ਜੀ।
2: ਉਹ ਹੁਣ ਤੁਸੀਂ ਦੇਖੋ ਇਹ ਬਦਲਦਾ ਬਦਲਦਾ ਬਦਲਦਾ, ਇੱਕ ਵਿਆਹ ਦੇ ਟਾਈਮ ਚ ਬੇਟੀ ਨੂੰ ਗਿਫਟ ਦੇਣ ਦਾ ਇੱਕ ਸਿਸਟਮ ਸੀਗਾ, ਤਾਂ ਕਿ ਨਵਾਂ ਇੱਕ ਘਰ ਬਣ ਰਿਹਾ ਹੈ, ਦਹੇਜ ਜਿਹੜਾ ਸ਼ੁਰੂ ਹੈ ਉਹਦੇ ਵਿੱਚ ਵੱਡੇ ਰਾਜੇ ਜਿਹੜੇ ਹੈ, ਕਿਉਂਕਿ ਉਹਨਾਂ ਨੇ ਵੱਡੇ ਰਾਜੇ ਆ ਉਹਨਾਂ ਨੇ ਆਪਣੇ ਆਪਣੇ ਹਿਸਾਬ ਨਾਲ ਬਹੁਤ ਚੱਕਮਾ ਕੰਮ ਕਰ ਦਿੰਦੇ ਆ, ਉਹ ਆਹ ਵੀ ਦੇ ਦਿਓ ਉਹ ਵੀ ਦੇ ਦਿਓ, ਪਿੰਡਾਂ ਦੇ ਪਿੰਡੀ ਦੇ ਉਹਦੇ ਵਿੱਚ ਕੋਈ ਰੌਲਾ ਹੀ ਨੀ, ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਉਹਨੂੰ ਪੁੱਛਦਾ ਕੋਈ ਨੀ, ਇਹਦਾ ਉਹਨਾਂ ਲਈ ਤੇ ਉਹ ਇੱਕ ਤਰ੍ਹਾਂ ਦਾ ਸਰਮਾਇਆ ਹੀ ਆ ਜਿਹੜਾ ਉੱਪਰ ਬੈਠਾ ਬੰਦਾ, ਤੇ ਉਹ ਕਰ ਸਕਦੇ ਆ। ਫਿਰ ਵੀ ਜਿਹੜਾ ਮਾੜੇ ਤੋਂ ਮਾੜਾ ਬੰਦਾ ਵੀ ਆਪਣੀ ਪਹੁੰਚ ਮੁਤਾਬਕ ਕੁਛ ਨਾ ਕੁਛ ਜ਼ਰੂਰ ਭੇਟ ਕਰਦਾ, ਭਾਂਡੇ ਦੇ ਦਿਓ, ਕੱਪੜੇ ਦੇ ਦਿਓ, ਹੋਰ ਇਹੋ ਜਿਹਾ ਜਿਹੜਾ ਜ਼ਰੂਰੀ ਸਮਾਨ ਹੈ ਘਰ ਦੀ ਸ਼ੁਰੂਆਤ ਕਰਨ ਵਾਸਤੇ ਉਹ ਉਹਨਾਂ ਦੀ ਹੈਲਪ ਵਾਸਤੇ ਹੁੰਦਾ। ਹੋਰ ਰਿਸ਼ਤੇਦਾਰ ਵੀ ਆ ਕੇ ਆਪਣੇ ਇਨਪੁੱਟ ਕਰਦੇ ਕਿ ਅਸੀਂ ਵੀ ਆਪਣੇ ਵੱਲੋਂ ਗਿਫਟ ਦੇ ਰਹੇ ਹਾਂ, ਇਹੋ ਜਿਹੇ ਗਿਫਟ ਹੀ ਆ। ਪਹਿਲਾਂ ਤੁਸੀਂ ਦੇਖੇ ਹੋਣਗੇ ਕੱਪੜੇ ਵਗੈਰਾ ਹੀ ਆਉਂਦੇ ਸੀਗੇ ਜਾਂ ਬਰਤਨ ਵਗੈਰਾ ਇਹੋ ਜਿਹੀ ਚੀਜ਼ਾਂ ਜਿਹੜੀਆਂ ਨੇ ਇਹਦੇ ਵਿੱਚ।
1: ਸਾਡੇ ਤਾਂ ਅੱਜ ਵੀ ਏਦਾਂ ਹੀ ਚੱਲਦਾ ਜੀ, ਤਕਰੀਬਨ ਜਿਹੜੇ ਕਪਲ ਵਿਆਹ ਕਰਾਉਂਦੇ ਨਾ ਸ਼ਮੀ ਜੀ, ਅੱਜ ਵੀ ਉਹ ਆਪਣੀ ਲਿਸਟ ਡਿਜੀਟਲ ਹੋ ਗਿਆ ਜਮਾਨਾ। ਚਲੋ ਮੈਂ ਪਿਛਲੇ ਦਿਨਾਂ ਚ ਮੈਂ ਗੱਲ ਕਰ ਰਿਹਾ ਸੀ ਵਾਈਫ ਦੇ ਨਾਲ, ਪਤਾ ਨੀ ਉਹਨੇ ਨਾਨੀ ਦਾ ਕਿ ਦਾਦੀ ਦਾ ਕੁਝ ਮਤਲਬ ਕਿ ਸੀਗਾ ਜਿੱਦਾਂ ਕਰੋਸ਼ੀਏ ਦੇ ਨਾਲ ਬਣਿਆ ਹੁੰਦਾ ਨਾ ਏਦਾਂ, ਤੇ ਉੱਥੋਂ ਗੱਲ ਕਿਤੇ ਤੁਰ ਪਈ ਆ ਨਾ ਜੀ, ਤੇ ਮੈਂ ਸੁਣ ਕੇ ਹੈਰਾਨ ਮੈਂ ਕਿਹਾ ਅੱਛਾ ਤੁਹਾਡੇ ਵੀ ਮਤਲਬ ਕਿ ਕਢਾਈ ਵਗੈਰਾ ਕਰਦੇ ਹੁੰਦੇ ਸੀ ਉਸ ਸਮਿਆਂ ਦੇ ਵਿੱਚ? ਕਹਿੰਦੇ ਭਈ ਟੀਵੀ ਨਹੀਂ ਹੁੰਦੇ ਸੀਗੇ ਜਾਂ ਇਦਾਂ ਦਾ ਇੰਟਰਟੇਨਮੈਂਟ ਨਹੀਂ ਹੁੰਦਾ ਸੀ ਜਿੱਦਾਂ ਆਪਣੇ ਕੁੜੀਆਂ ਜਿਹੜੀਆਂ ਸੀਗੀਆਂ ਆਪਣੇ ਲਈ ਦਹੇਜ ਜਾਂ ਆਪਣੇ ਲਈ ਚਾਦਰਾਂ ਕੱਢਣੀਆਂ ਜਾਂ ਸਮਾਨ ਤਿਆਰ ਕਰਨ ਲੱਗ ਜਾਂਦੀਆਂ ਸੀ। ਹਾਂਜੀ ਚੇਤਾ ਆ ਗਿਆ ਕੀ ਚੀਜ਼ ਸੀਗੀ, ਉਹ ਗਲਾਫ ਸੀਗਾ ਜੀ ਸਰਾਣੇ ਦਾ ਕਵਰ,
2: ਠੀਕ ਹੈ ਜੀ,
1: ਤੇ ਉਹ ਉਹਦੇ ਉੱਤੇ ਫੁੱਲ ਪਾਇਆ ਹੋਇਆ ਸੀਗਾ, ਤੇ ਮੈਂ ਕਿਹਾ ਇੰਨਾ ਪੁਰਾਣਾ ਕਿੱਥੋਂ ਕੱਢ ਕੇ ਲਿਆਈ ਤੂੰ ਹਨਾ, ਤੇ ਉਹ ਕਹਿੰਦੀ ਇਹ ਪੜਦਾਦੀ ਦਾ ਕਿ ਨਾਨੀ ਦਾ, ਕਹਿੰਦੀ ਮੈਂ ਉਦੋਂ

0: ਨਹੀਂ ਕਰਨਾ ਜਾਂ ਵੱਡੇ ਪੱਧਰ ਦੇ ਉੱਤੇ ਲੋਕਾਂ ਨੂੰ ਸੱਦਾ ਪੱਤਰ ਨਹੀਂ ਦੇਣਾ, ਉਹ ਸਾਰੀਆਂ ਚੀਜ਼ਾਂ ਤੋਂ ਇਹ ਥੋੜਾ ਜਿਹਾ ਗਰੇਜ਼ ਕਰਦੇ ਆ ਜੀ।
1: ਉਹੀ ਹੈ ਨਾ ਜੀ ਕਿ ਅਸੀਂ ਪਰੰਪਰਾਵਾਂ ਨੂੰ ਇੰਨਾ ਕੁ ਬੋਝਲ ਬਣਾ ਦਿੱਤਾ
0: ਜੀ
1: ਕਿ ਮਾੜਾ ਬੰਦਾ ਸੋਚਦਾ ਕਿ ਯਾਰ ਇਹ ਤਾਂ ਆਪਾਂ ਕਰਜਾਈ ਹੋ ਗਏ
0: ਜੀ,
1: ਔਰ ਉਹ ਰਸਮਾਂ ਜਿਹੜੀਆਂ ਨੇ ਬੋਝ, ਜਦੋਂ ਕੋਈ ਰਸਮ ਬੋਝ ਬਣ ਜਾਏ ਉਹਨੂੰ ਛੱਡ ਦੇਣਾ ਚਾਹੀਦਾ ਕਿ ਕੀ ਲੋੜ ਹੈ, ਉਹਦੀ ਜ਼ਰੂਰਤ ਨੀ ਹੈਗੀ।
0: ਜੀ
1: ਤੋ ਹੁਣ ਦੇਖਾ ਦੇਖੀ ਪਹਿਲਾਂ ਘਰਾਂ ਚ ਜਿਹੜੇ ਦੇਖੋ ਹੁੰਦਾ ਸੀ ਬੜਾ ਵਧੀਆ ਵਿਆਹ ਸ਼ਾਦੀਆਂ ਉੱਥੇ ਹੋ ਜਾਂਦੇ ਸੀ, ਕਾਰਜ ਕਾਮਨ ਜਿਹੜੀਆਂ ਥਾਵਾਂ ਸਰਾਵਾਂ ਵਗੈਰਾ ਜੰਝ ਘਰ ਵਗੈਰਾ ਹੁੰਦੇ ਸੀਗੇ ਤੇ ਖੁੱਲੇ ਉੱਤੇ ਮਾਹੌਲ ਦੇ ਵਿੱਚ ਵਿਆਹ ਹੋ ਜਾਂਦੇ ਰਹੇ ਔਰ ਸਾਰਾ ਇਲਾਕਾ ਉਹਦੇ ਵਿੱਚ ਪਿੰਡ ਵਾਲੇ ਉਹ ਸਾਰੇ ਸ਼ਿਰਕਤ ਵੀ ਕਰਦੇ ਰਹੇ, ਆਪਣਾ ਯੋਗਦਾਨ ਪਾਉਂਦੇ ਸੀ। ਤੇ ਹੁਣ ਜਿਹੜਾ ਮੁਹੱਲੇ ਵਿੱਚ ਵੀ ਨੀ ਪਤਾ ਹੁੰਦਾ ਕਿ ਸਾਹਮਣੇ ਵਾਲਿਆਂ ਦੇ ਵਿਆਹ ਹੋ ਰਿਹਾ ਕਿਉਂਕਿ ਪੈਲਸ ਦੇ ਵਿੱਚ ਹੋ ਰਿਹਾ ਦੂਰ ਕਿਤੇ, ਔਰ ਉੱਥੇ ਪੈਲਸ ਵਾਲਾ ਕਲਚਰ ਜਿਹੜਾ ਆਪਣੇ ਆਪ ਦੇ ਵਿੱਚ ਇਹਦੇ ਪਲੱਸ ਮਾਈਨਸ ਹੋ ਸਕਦੇ ਆ
0: ਜੀ,
1: ਕਿਉਂਕਿ ਕਿਸੇ ਨੂੰ ਮਾਹਵਾਦੀ ਕਿਸੇ ਨੂੰ ਸਵਾਦੀ ਉਹ ਕੰਮ,
0: ਬਿਲਕੁਲ,
1: ਪਰ ਉਹਨੇ ਖਰਚੇ ਜ਼ਰੂਰ ਵਧਾਏ ਆ
0: ਜੀ
1: ਉਹਦੇ ਵਿੱਚ, ਜਿਹੜਾ ਕਹਿ ਲਓ ਵੀ ਸਿਸਟਮ ਨੂੰ ਜਿਵੇਂ ਦਾਜ ਵਾਲੇ ਲਾ ਲਓ ਉਹਦੇ ਨਾਲ ਆਪਾਂ ਕਿੰਨਾ ਦੇਖਦੇ ਰਹੇ ਕਿ ਨਿਘਾ ਰਹੇ ਆ
0: ਜੀ,
1: ਔਰ ਕਿੰਨੇ ਦਾਜ ਦੀ ਬਲੀ ਚੜ ਗਈਆਂ ਜਿਹੜੀਆਂ ਨੇ ਲੜਕੀਆਂ ਉਹਨਾਂ ਦਾ ਦੁਸ਼ਵਾਰ ਹੋ ਗਿਆ ਜੋੜਾ
0: ਜੀ,
1: ਪਰ ਹੁਣ ਇਹਦੇ ਵਿੱਚ ਤਬਦੀਲੀ ਆਉਂਦੀ ਆਉਂਦੀ ਆਉਂਦੀ ਆ ਸਾਰੀਆਂ ਘਟਨਾਵਾਂ ਦੇਖਦੇ ਦਿਖਾਉਂਦੇ, ਜਿਵੇਂ ਗੁਰੀ ਹੋਰਾਂ ਨੇ ਕਿਹਾ ਮਾਨ ਜੀ ਨੇ ਕਿ ਬਈ ਉਹ ਡਰਾਮਾ ਵਾਲਾ ਕੇਸ ਆ ਜਾਂ ਹੋਰ ਇਹੋ ਜਿਹੇ ਕੇਸ ਆ ਜਿਹੜੇ ਬੜੇ ਭਿਅੰਕਰ ਮੰਨੇ ਗਏ ਆ, ਇਨਸਾਨੀਅਤ ਦੇ ਨਜ਼ਰੀਏ ਤੋਂ ਦੇਖਿਆ ਜਾਵੇ ਤਾਂ ਬਹੁਤ ਜ਼ਿਆਦਾ ਉਹਨਾਂ ਦਾ ਇੱਕ ਅਲੱਗ ਤਰ੍ਹਾਂ ਦਾ ਭਿਅੰਕਰ ਰੂਪ ਆ,
0: ਬਿਲਕੁਲ,
1: ਉਹ ਇੱਕ ਪਹਿਲੂ ਹੈਗਾ। ਪਰ ਇਹਦੇ ਨਾਲ ਨਾਲ ਇੱਕ ਹੋਰ ਵੀ ਜਿਹੜੀ ਚੀਜ਼ ਜੁੜਦੀ ਹੈ ਕਿ ਜਿਹੜਾ ਇੱਕ ਆਪਾਂ ਕਹਿੰਦੇ ਨਾ ਬੰਦਾ ਪਹਿਲਾਂ ਆਪਣੇ ਪੈਰਾਂ ਤੇ ਖੜਾ ਹੋਵੇ ਫਿਰ ਆਪਾਂ ਜਿਹੜਾ ਅੱਗੇ ਪਰਿਵਾਰ ਦੀ ਜਾਂ ਹੋਰ ਗੱਲ ਕਰਾਂਗੇ
0: ਜੀ,
1: ਉਹ ਇੱਕ ਬੇਰੁਜ਼ਗਾਰੀ ਦਾ ਇੱਕ ਜਿਹੜੀ ਫਾਈਨੈਂਸ਼ੀਅਲ ਇੰਡੀਪੈਂਡੈਂਸ ਹੈ
0: ਜੀ,
1: ਉਹ ਜਿਹੜਾ ਕਨਸੈਪਟ ਬਣਦੇ ਬਣਾਉਂਦੇ ਆ ਵੀ ਦੇਰ ਹੋ ਜਾਂਦੀ ਹੈ ਬਹੁਤ ਜ਼ਿਆਦਾ
0: ਜੀ।
1: ਜੇ ਤੁਸੀਂ ਇੱਕ ਡਾਕਟਰ ਬਣਨਾ ਜੇ ਬੰਦੇ ਦੇ
0: ਜੀ,
1: ਤੁਸੀਂ ਦੇਖੋ ਵੀ ਉਹ ਕਿੰਨੀ ਲੰਬੀ ਜਿਹੜੀ ਉਹਨੂੰ ਐਜੂਕੇਸ਼ਨ ਹਾਸਿਲ ਕਰਨੀ ਪੈਂਦੀ ਹੈ, ਬਹੁਤ ਉਹਦਾ ਇੱਕ ਲੰਬਾ ਜਿਹੜਾ ਉਹ ਕਰਵ ਆ ਲਰਨਿੰਗ ਦੀ, ਔਰ ਕਈ ਸਾਲ ਜਿਹੜੇ ਫਿਰ ਪਹਿਲਾਂ MBBS ਕਰੋ ਫਿਰ MD ਕਰੋ ਫਿਰ ਐਂ ਕਰ ਕੁਰਕੇ ਉਹ ਏਦਾਂ ਹੀ ਵਕਾਲਤ ਦੇ ਵਿੱਚ ਵੀ ਇਹੋ ਜਿਹੜਾ ਸੀਨ ਆਪਾਂ ਦੇਖਦੇ ਹਾਂ।
0: ਬਿਲਕੁਲ,
1: ਇਹ ਜਿਹੜੇ ਕਰੀਅਰ ਨੂੰ ਲੈ ਕੇ ਜ਼ਿਆਦਾ ਚੇਤਨ ਹੈ ਜਿਹੜਾ ਨੌਜਵਾਨ ਵਰਗ ਆ, ਉਹਨਾਂ ਨੂੰ ਲੱਗਦਾ ਕਿ ਪਹਿਲਾਂ ਇਹ ਬਾਕੀ ਕੰਮ ਬਾਅਦ ਚ, ਕਿਉਂ ਜੇ ਪੱਲੇ ਦੀ ਧੇਲਾ ਫਿਰ ਕਰਦੀ ਮੇਲਾ ਮੇਲਾ ਜੇ ਨਹੀਂ ਤਾਂ ਫਿਰ ਉਹ ਗੱਲ ਹੋਜੂ
0: ਜੀ,
1: ਫਿਰ ਉਹ ਸਹੀ ਨੀ ਹੋਏਗਾ ਤੇ ਇਸ ਚੀਜ਼ ਨੂੰ ਪ੍ਰੈਫਰ ਕਰਦੇ ਆ
0: ਜੀ।
1: ਤੇ ਇੱਕ ਤਾਂ ਇਹ ਵੀ ਪਹਿਲੂ ਹੋ ਸਕਦਾ ਹੈ ਕਿ ਜਿਹੜਾ ਆਪਾਂ ਗੱਲ ਕਰ ਰਹੇ ਸੀ ਕਿ ਨੌਜਵਾਨਾਂ ਦੇ ਵਿੱਚ ਇਹਦੇ ਰੁਝਾਨ ਕਿਵੇਂ ਬਦਲ ਰਹੇ, ਉਹ ਇਸ ਆਯਾਮ ਨੂੰ ਇਸ ਸਿਸਟਮ ਨੂੰ ਕਿਵੇਂ ਦੇਖਦੇ ਆ
0: ਜੀ।
1: ਦੂਸਰਾ ਜਿਹੜਾ ਕਿ ਆਪਾਂ ਦੇਖਦੇ ਹਾਂ ਕਿ ਕਲਚਰਲ ਪ੍ਰਭਾਵ ਵੀ ਪੈਂਦਾ ਚਾਹੇ ਉਹ ਮੀਡੀਆ, ਬਿਲਕੁਲ ਜੀ, ਤੁਸੀਂ ਮੀਡੀਆ ਦਾ ਲਾ ਲਓ ਕਿਸੇ ਦਾ, ਤੁਸੀਂ ਫਿਲਮਾਂ ਦੇਖ ਲਓ ਨੈਟ ਦੇਖ ਲਓ ਉਹਦਾ ਅਸਰ ਕਿਸੇ ਦੇ ਉੱਤੇ ਹੋ ਸਕਦਾ, ਕਿਸੇ ਨੇ ਇਹੋ ਜਿਹੀ ਫਿਲਮ ਦੇਖੀ ਹੈ ਕਿ ਬਾਈ ਉਹਦੇ ਵਿੱਚ ਤਾਂ ਐਂ ਦੱਸਿਆ ਵੀ ਐਂ ਵੀ ਰਹਿ ਸਕਦੇ ਐਂ ਵੀ ਕਰ ਐਂ ਵੀ ਹੋ ਜੂ, ਹਾਂਜੀ ਉਹ ਫਿਰ ਉਹ ਬੰਦਾ ਸੋਚਦਾ ਕਿ ਠੀਕ ਹੈ ਆ ਵੀ ਇੱਕ ਆਪਸ਼ਨ ਹੈਗੀ ਹੈ ਵੀ ਐਂ ਰਹੋ, ਲਿਵ ਇਨ ਰਿਲੇਸ਼ਨਸ਼ਿਪ ਦੀ ਗੱਲ ਕਰ ਰਹੇ ਸੀ ਕਿ ਉੱਥੇ ਰਹਿ ਰਹੇ ਆ, ਔਰ ਉਹਨਾਂ ਸਾਰਿਆਂ ਦਾ ਲਗਭਗ ਇੱਕੋ ਹੀ ਮੋਟਿਵ ਹੋ ਸਕਦਾ ਕਿ ਬਈ ਪਹਿਲਾਂ ਆਪਾਂ ਲਾਈਫ ਨੂੰ ਸਟੇਬਲ ਕਰਨਾ
0: ਜੀ,
1: ਬਟ ਇਦਾ ਮੀਨ ਟਾਈਮ ਆਪਾਂ ਇਹ ਰਹਿ ਵੀ ਸਕਦੇ ਹਾਂ।
0: ਇੱਕ ਚੀਜ਼ ਹੋਰ ਮੈਂ ਸੋਚਦਾ ਸੀਗਾ ਸ਼ਮੀ ਜੀ, ਇਹਦੇ ਵਿੱਚ
1: ਮਨਫੀ ਹੋ ਜਾਂਦਾ
0: ਇਹ ਵੀ ਹੈ ਕਿ ਜੋ ਪਰਿਵਾਰਾਂ ਦੇ ਪਹਿਲਾਂ ਚਲੋ ਜਿੰਨੇ ਵੀ ਸੀ ਰਲ ਮਿਲ ਕੇ ਸਾਂਝੇ ਪਰਿਵਾਰ ਸੀਗੇ, ਰਲ ਮਿਲ ਕੇ ਖਾ ਪੀ ਲੈਂਦੇ ਸੀ, ਮਸਲ ਪਾਵਰ ਦੀ ਜ਼ਰੂਰਤ ਸੀ, ਤੇ ਅੱਜ ਜਿਹੜੇ ਨੇ ਚਲੋ ਪਹਿਲਾਂ ਇੰਨਾ ਨਹੀਂ ਸੀਗਾ, ਝਿੜਕਾ ਵੀ ਸਾਰਾ ਕੁਝ ਚੱਲ ਜਾਂਦਾ ਹੁੰਦਾ ਸੀਗਾ ਸਾਰਾ ਕੁਝ, ਤੇ ਸਹਾਰ ਵੀ ਲੈਂਦੇ ਸੀ, ਰਹਿ ਵੀ ਲੈਂਦੇ ਸੀ, ਕੋਈ ਹੋਰ ਮਤਲਬ ਕਿ ਰਾਹ ਨਹੀਂ ਹੁੰਦਾ ਸੀ ਕਿ ਭਾਈ ਮੈਂ ਘਰ ਛੱਡ ਕੇ ਚੱਲਾਂ ਜਾਂ ਮੈਂ ਇੱਦਾਂ ਕਰ ਦੂੰ ਉਦਾਂ ਕਰ ਦੂੰ, ਮੈਂ ਕੁਝ ਖਾ ਕੇ ਮਰ ਜੂੰ, ਗੱਡੀ ਥੱਲੇ ਆ ਕੇ ਮਰ ਜੂੰ, ਸਿਰ ਦੇ ਕੇ ਮਰ ਜੂੰ, ਹੈ ਨਾ ਇੱਦਾਂ ਗੀਤ ਚੱਲੇ, ਤੇ ਉਹ ਸਾਰਾ ਸਿਲਸਿਲਾ ਚੱਲਿਆ ਹੈ ਨਾ। ਤੇ ਚਲੋ ਕਿਤੇ ਨਾ ਕਿਤੇ ਅੰਦਰ ਖਾਤੇ ਤਾਂ ਉਸ ਸਮੇਂ ਵੀ ਸ਼ਾਇਦ ਉਹ ਲੋਕ ਫੀਲ ਕਰਦੇ ਹੋਣਗੇ ਵੀ ਕਿੱਥੇ ਅਸੀਂ ਫਸੇ ਹਾਂ ਜਾਂ ਕਿੱਦਾਂ ਆ, ਇੱਕ ਆਜ਼ਾਦੀ ਦੀ ਗੱਲ ਆਉਂਦੀ ਹੈ, ਇੱਕ ਉਹਨਾਂ ਨੂੰ ਡਿਕਟੇਟ ਕਰਨ ਦੀ ਗੱਲ ਆਉਂਦੀ ਹੈ, ਜਾਂ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਰਾਜੇ ਮਹਾਰਾਜਿਆਂ ਤੋਂ ਲੈ ਕੇ ਪਹਿਲਾਂ ਜਿਹੜੇ ਸਨ, ਮਹਾਭਾਰਤ ਦੀ ਵੀ ਗੱਲ ਕਰ ਲਈ, ਉਹਨਾਂ ਦੇ ਵਿੱਚ ਵੀ ਵਿਆਹ ਦਾ ਜਿਹੜਾ ਦੌਰ ਕਿੱਦਾਂ ਦਾ ਚੱਲਦਾ, ਕਿਸ ਤਰ੍ਹਾਂ ਚੱਲਦਾ, ਤੇ ਅੱਜ ਦੇ ਸਮੇਂ ਦੇ ਵਿੱਚ ਜਦੋਂ ਦੇਖਦੇ ਹਾਂ ਪਰਿਵਾਰਕ ਜਿਹੜੀ ਹੈ ਰਹਿਣ ਬਸੇਰਾ ਨਾ ਜਿਹੜਾ, ਉਹਦੇ ਵਿੱਚ ਜਦੋਂ ਖਾਸ ਕਰਕੇ ਮੈਨੂੰ ਲੱਗਦਾ ਜਿਹੜੀ ਸਾਈਕੋਲੋਜੀ ਪੱਖ ਤੋਂ ਜਦੋਂ ਝਾਤ ਮਾਰਦੇ ਆ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਬਾਕੀ ਦੋਸਤ ਦੱਸ ਸਕਦੇ ਨੇ, ਕਿ ਜਦੋਂ ਬੱਚੇ ਦੇਖਦੇ ਆ ਨਾ ਕਿ ਪੇਰੈਂਟਸ ਜਿਹੜੇ ਨੇ ਉਹ ਲੜੀ ਜਾਂਦੇ ਆ ਜਾਂ ਉਹਨਾਂ ਦੇ ਉੱਤੇ ਬੋਝ ਹੀ

0: ਪਿਆ ਹੋਇਆ ਇੰਨਾ ਕਿ ਇਹਨਾਂ ਨੂੰ ਰੋਟੀ ਪਾਣੀ ਕਿੱਦਾਂ ਖਿਲਾਈਏ, ਇਹਨਾਂ ਨੂੰ ਪੜ੍ਹਾਈਏ ਕਿੱਦਾਂ, ਇੰਨਾ ਪੈਸਾ ਖਰਚ ਹੁੰਦਾ ਹੈ।
1: ਬਿਲਕੁਲ,
0: ਤੇ ਉਹ ਜਦੋਂ ਇਹ ਚੀਜ਼ਾਂ ਦੇਖਦੇ ਆ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਉਹਨਾਂ ਦੇ ਅਸਰ ਦਾ ਉੱਤੇ ਛੱਡਦਾ ਕਿ ਯਾਰ ਵਿਆਹ ਹੀ ਕਰਾਉਣਾ ਹੈ ਜਾਂ ਦੁਨੀਆ ਦੇ ਉੱਤੇ ਆ ਕੇ ਵਿਆਹ ਕਰਾਉਣੇ ਆਏ ਆ, ਜੇ ਆਹ ਹੀ ਹਾਲਾਤ ਸਾਨੂੰ ਵੀ ਦੇਖਣੇ ਪੈਣੇ ਆ ਤਾਂ ਫਿਰ ਆਪਾਂ ਕਾਹਦੇ ਲਈ ਕਰਾਈਏ ਵਿਆਹ, ਛੱਡੋ ਪਰਾਂ ਇਹਨਾਂ ਕੰਮਾਂ ਚੋਂ।
1: ਬਿਲਕੁਲ ਜੀ, ਇਹਨਾਂ ਚੀਜ਼ਾਂ ਦਾ ਅਸਰ ਹੁੰਦਾ ਕਿਉਂਕਿ ਆਖਿਰਕਾਰ ਜਿਹੜਾ ਜਿਹੜੇ ਬਾਲ ਮਨ ਹੈ ਜਿਹੜੇ ਬੱਚੇ ਆ
0: ਜੀ
1: ਉਹ ਜਦੋਂ ਦੇਖਦੇ ਆ ਉਹਨਾਂ ਦੀ ਪੂਰੇ ਲਾਈਫ ਸਪੈਨ ਦੇ ਵਿੱਚ ਦੇਖਦੇ ਵੀ ਇਹਦਾ ਲੜੀ ਹੋ ਜਾਂਦੇ ਆ, ਕੋਈ ਪਾਈ ਰੱਖਦੇ ਰੋਜ਼ ਹੀ ਕੋਈ ਨਾ ਕੋਈ ਇਹਨਾਂ ਦੇ ਕੁੰਡੀਆਂ ਦੇ ਸਿੰਘ ਫਸੇ ਰਹਿੰਦੇ ਆ, ਤੇ ਐ ਜੇ ਹੋ ਗਿਆ ਕਿ ਕਿਸੇ ਨੇ ਚੱਕਲਾ ਮਾਰਿਆ, ਕਿਸੇ ਨੇ ਬੇਲਣਾ ਮਾਰਿਆ, ਕੋਈ ਭੂਕ ਨੇ ਸਿੱਟ ਰਿਹਾ, ਫਿਰ ਉਹ ਇਹੋ ਜਿਹੇ ਤਾਨੇ ਮਾਰੇ ਕਿ ਮੈਨੂੰ ਤਾਂ ਬੜੇ ਰਿਸ਼ਤੇ ਆਉਂਦੇ ਸੀ, ਆਹ ਤਾਂ ਮੈਂ ਨਿਆਣਿਆਂ ਖੜਕੇ ਬੈਠੀ ਆ, ਨਹੀਂ ਤਾਂ ਮੈਂ ਕਦੀ ਐਂ ਕਰ ਦਿੰਦੀ ਉਹ ਕਰ ਦਿੰਦੀ ਉਹ ਵੀ, ਉਹ ਹੁਣ ਐਹੀ ਸੁਣੀ ਜਾਂਦੇ ਆ ਨਿਆਣੇ ਕਹਿੰਦੇ ਭਾਈ ਅਸੀਂ ਮਾੜੇ ਜਿਹੇ ਉਰੇ ਪਰੇ ਹੋਏ ਨੇ, ਤੁਸੀਂ ਜੋ ਕਰਨਾ ਕਰ ਲਓ, ਫਿਰ ਇੱਕ ਸਿਰ ਤਾਂ ਫਾੜ ਹੀ ਰਹੇ ਹੋ ਦੂਜੇ ਦੇ, ਨਿਕਲ ਕੁਛ ਨੀ ਰਿਹਾ।
0: ਬਿਲਕੁਲ,
1: ਉਹ ਇੱਕ ਬਹੁਤ ਹੀ ਵੈਲਿਡ ਇੱਕ ਕਾਰਨ ਜਿਹੜਾ ਤੁਸੀਂ ਜਿਹਦੇ ਪੁਆਇੰਟ ਆਊਟ ਕਰ ਰਹੇ ਹੋ ਕਿ ਠੀਕ ਹੈ ਵੀ ਇਹ ਪੋਸੀਬਲ ਹੈ ਕਿ ਇਹਦਾ ਅਸਰ ਵੀ ਉਹ ਕਬੂਲ ਦੇ ਹੋਣਗੇ, ਤੇ ਅੱਗੇ ਜਾ ਕੇ ਉਹ ਕਹਿਣਗੇ ਨਹੀਂ ਭਾਈ ਇਹਦੇ ਨਾਲ ਭਾਈ ਠੀਕ ਹੈ
0: ਜੀ,
1: ਆਪਾਂ ਨੂੰ ਲੋੜ ਨਹੀਂ, ਕੋਈ ਬਿਪਤਾ ਨੀ, ਕੋਈ ਟੈਨਸ਼ਨ ਨਹੀਂ
0: ਜੀ
1: ਜੀ।
0: ਤੇ ਇਹ ਬਹੁਤ ਸਾਰੇ ਦੋਸਤ ਜਿੱਦਾਂ ਆਪਾਂ ਗੱਲ ਵੀ ਸ਼ੁਰੂ ਕੀਤੀ ਸੀਗੀ ਭਈ ਮਤਲਬ ਕਿ ਭਾਗਾਂ ਵਾਲੀ ਦੀ, ਤੇ ਉਹਦੇ ਵਿੱਚ ਜਿੱਦਾਂ ਆਪਣੇ ਇੱਕ ਦੋ ਸੁਨੇਹੇ ਲੈ ਲਵਾਂ, ਆਪਣੇ ਮੁਕੱਦਰ ਜੀ ਵੀ ਜੁੜੇ ਹੋਏ ਨੇ ਉਹਨਾਂ ਦੀ ਵੀ ਗੱਲ ਸੁਣਦਾ। ਜਿਵੇਂ ਮਾਲ ਭੈਣ ਜੀ ਨੇ ਲਿਖਿਆ ਕਿ ਅੱਜ ਕੱਲ੍ਹ ਕੁੜੀਆਂ ਖਰਚੀਲੀਆਂ ਬਹੁਤ ਹੋ ਗਈਆਂ, ਮੈਨੂੰ ਲੱਗਦਾ ਕਿ ਮੁੰਡੇ ਕਿਹੜਾ ਘੱਟ ਖਰਚੀਲੇ ਨੇ, ਉਹ ਗੱਡੀਆਂ ਕਹਿ ਲਓ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਉਹਨਾਂ ਦੇ ਉੱਤੇ ਸਾਰਾ ਕੁਝ ਸਪੈਂਡ ਕਰਦੇ ਆ, ਤੇ ਜੇ ਹੁਣ ਕਿਵੇਂ ਦੇਖਦੇ ਹੋ ਇਹਦੇ ਬਾਰੇ, ਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਆ। ਤੇ ਔਜਲਾ ਸਾਹਿਬ ਲਿਖਦੇ ਨੇ ਕਿ ਵਿਆਹ ਬਾਰੇ ਵੀ ਪਤਾ ਕਰਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ, ਕਹਿੰਦੇ ਜੀ, ਤੇ ਜੇ ਝਿੜਕਾਂ ਖਾਣ ਗਿੱਜੇ ਹੋਏ ਆ ਤਾਂ ਹੀ ਕਹਿੰਦੇ ਹੁਣ ਵੀ ਖਾ ਰਹੇ ਆ ਜੀ। ਵੈਸੇ ਸ਼ਮੀ ਜੀ ਕਿੰਨਾ ਕੁ ਮਤਲਬ ਕਿ ਮਹਿਸੂਸ ਕਰਦੇ ਆ ਤੁਹਾਡੇ ਤੇ ਨਿੱਜੀ ਦਿਵੇ ਲੈਂਦੇ ਆ ਇਹ ਸਭ, ਆਪਾਂ ਮਰਦ ਜਿੱਦਾਂ ਮਰਦ ਪ੍ਰਧਾਨ ਸਮਾਜ ਹੈਗਾ ਉਹਦੀ ਗੱਲ ਕਰੀਏ, ਜਾਂ ਔਰਤ ਉਹਨੂੰ ਮੈਨੂੰ ਪਤਾ ਨੀ ਕਿੱਦਾਂ ਐਕਸਪਲੇਨ ਕਰਾਂ, ਔਰਤ ਪ੍ਰਧਾਨ ਕਹਿ ਦਈਏ ਜਾਂ ਪ੍ਰਧਾਨਗੀ ਕਹਿ ਦਈਏ ਜਾਂ ਕੀ ਕਹਿ ਲਈਏ ਜੀ, ਤੇ ਦੋਵੇਂ ਹੀ ਪੱਖ ਨੇ ਉਹਦੇ ਵਿੱਚ ਨਾ। ਹੁਣ ਇੱਕ ਅੰਡਰਸਟੈਂਡਿੰਗ ਲੱਗਦੀ ਆ, ਮੈਨੂੰ ਤਾਂ ਲੱਗਦੀ ਆ ਕਿ ਅੰਡਰਸਟੈਂਡਿੰਗ ਆ, ਪਰ ਆਪਾਂ ਜ਼ਰੂਰ ਇਹ ਕਹਿ ਦਿੰਦੇ ਆ ਕਿ ਭਾਈ ਦੱਬ ਕੇ ਰਹਿਣਾ ਪੈਂਦਾ ਹੈ, ਫਿਰ ਇਹ ਵੀ ਕਹਿ ਦਿੰਦੇ ਆ ਕਿ ਜਿਹੜਾ ਇਸ ਲੱਡੂ ਨੂੰ ਖਾਂਦਾ ਉਹ ਵੀ ਪਛਤਾਉਂਦਾ, ਜਿਹੜਾ ਨਹੀਂ ਖਾਂਦਾ ਉਹ ਵੀ ਪਛਤਾਉਂਦਾ ਹੈ, ਪਰ ਅਸਲ ਮਤਲਬ ਕਿ ਇੱਕ ਦੂਸਰੇ ਦੀ ਮੈਨੂੰ ਲੱਗਦਾ ਰਿਸਪੈਕਟ ਹੈ ਇਹਦੇ ਵਿੱਚ, ਪਰ ਕਿਵੇਂ ਦੇਖਦੇ ਹੋ ਤੁਸੀਂ, ਕਿਵੇਂ ਦੇਖਦੇ ਹੋ ਕਿ ਸੱਚੀ ਦੱਬ ਕੇ ਰਹਿਣਾ ਪੈਂਦਾ ਹੈ ਜੀ?
1: ਨਹੀਂ, ਇਹੀ ਜਿਹੜਾ ਨਿਚੋੜ ਇਹੀ ਆ, ਰਿਸਪੈਕਟ ਹੈ, ਅੰਡਰਸਟੈਂਡਿੰਗ ਹੈ, ਔਰ ਕੇਅਰਿੰਗ ਜਿਹੜੀ ਆ ਉਹ
0: ਜੀ,
1: ਔਰ ਜਿਹੜੀ ਅੰਡਰਸਟੈਂਡਿੰਗ ਜਿਹੜਾ ਸ਼ਬਦ ਤੁਸੀਂ ਲਿਆਂਦਾ ਨਾ, ਇਹ ਮੈਨੂੰ ਲੱਗਦਾ ਇਹ ਨਿਚੋੜ ਹੈ ਇਸ ਗੱਲ ਦਾ। ਜੀਵਨ ਭਰ ਸਾਥ ਤਾਂ ਹੀ ਨਿਭੇਗਾ ਜੇ ਅੰਡਰਸਟੈਂਡਿੰਗ ਹੋਏਗੀ
0: ਜੀ,
1: ਜੇ ਉਹ ਰਿਸਪੈਕਟ ਹੋਏਗੀ। ਇੱਕ ਬੰਦਾ ਛਤਰੀ ਫੇਰੀ ਜਾਂਦਾ, ਦੂਜਾ ਕਹਿੰਦਾ ਮੈਂ ਹੁਣ ਕਿੰਨੀ ਚਿਰ ਖਾਵਾਂ, ਉਹ ਵੀ ਕਿਸੇ ਨਾ ਕਿਸੇ ਦਿਨ ਆਉਂਦਾ,
0: ਕਿਉਂਕਿ
1: ਹਰ ਬੰਦੇ ਦਾ ਦਿਨ ਹੁੰਦਾ ਇੱਕ, ਤੇ ਉਹ ਕਹਿੰਦਾ ਕੋਈ ਨੀ ਅੱਜ ਮੇਰਾ ਦਿਨ, ਅੱਜ ਦੱਸਦੇ ਤੈਨੂੰ
0: ਜੀ,
1: ਉਹ ਚੱਲਦਾ ਉਸ ਸਿਸਟਮ ਨੂੰ ਆਪਾਂ ਦੇਖਦੇ ਆ
0: ਜੀ।
1: ਇਹ ਚੀਜ਼ਾਂ ਭਾਰਤ ਸਾਹਿਬ ਜਿਹੜੀਆਂ ਨਾ, ਵਿਆਹ ਜਿਹੜਾ ਇੱਕ ਮਿਊਚੁਅਲ ਅੰਡਰਸਟੈਂਡਿੰਗ ਹੋਣ ਦੇ ਨਾਲ ਨਾਲ, ਜੇ ਕਈ ਲੋਕੀ ਨਾ ਇਸ ਗੱਲੋਂ ਵੀ ਚੁੱਪ ਕਰਕੇ ਬੈਠੇ ਰਹਿੰਦੇ, ਜੇ ਮੈਂ ਐਂ ਕਰਤਾ ਵਾਹ ਕਰਤਾ, ਲੋਕ ਕੀ ਕਹਿਣਗੇ
0: ਜੀ,
1: ਲੋਕਾਂ ਦਾ ਜਿਹੜਾ ਹੋਊਗਾ ਇਹ ਬੜਾ ਵੱਡਾ, ਔਰ ਇਹਨੂੰ ਆਪਾਂ ਕਹਿ ਲੋ ਵੀ ਸੋਸ਼ਲ ਪ੍ਰੈਸ਼ਰ ਆ ਜਾਂ ਕੀ ਆ, ਉਹਦੇ ਕਰਕੇ ਵੀ ਟਿਕਟਕਾ ਹੋਇਆ ਰਹਿੰਦਾ ਕਈ ਵਾਰੀ। ਪਰ ਕਈ ਵਾਰੀ ਹੁਣ ਅੱਜ ਕੱਲ ਰੀਲ ਅਤੇ ਹੋਰ ਇਹੋ ਜਿਹਾ ਜ਼ਮਾਨਾ ਜਿਹੜਾ ਮਾਨਸਿਕ ਸਟੇਬਿਲਿਟੀ ਜਿਹੜੀ ਜ਼ਿਆਦਾ ਨਹੀਂ ਰਹੀ
0: ਜੀ,
1: ਔਰ ਲੋਕੀ ਝਾਟ ਹੀ ਡਾਂਗ ਕੱਢ ਲੈਂਦੇ ਆ।
0: ਬਿਲਕੁਲ,
1: ਤੇ ਕੈਮਰਾ ਮੈਨ ਹਰੇਕ ਹੀ ਬਣਿਆ ਹੋਇਆ, ਤੇ ਲੜਦਿਆਂ ਦੀਆਂ ਚੱਲਦੇ ਭੂਕਨੇ ਪਤੀਲਿਆਂ ਦੀਆਂ ਵੀ ਉਹ ਵੀਡੀਓ ਬਣਾ ਬਣਾ ਪਾਉਂਦੇ ਆ, ਦੇਖ ਲੋ ਕਿਵੇਂ ਪੈਰੀਆਂ ਨੇ ਮੇਰੇ, ਦੇਖ ਲੋ ਜੀ। ਮੈਨੂੰ ਲੱਗਦਾ ਅੱਜ ਆਪਾਂ ਇੱਕ ਬੰਦੇ ਨੂੰ ਮਿਸ ਕਰ ਰਹੇ ਹਾਂ, ਮੇਰੇ ਇੱਕ ਜਾਣਕਾਰ ਨੇ ਦੋਸਤ ਜਲੰਧਰ ਤੋਂ, ਉਹਨਾਂ ਨੇ ਨਾ ਇੰਡੀਆ ਦੀ ਲੈਵਲ ਦੀ ਇੱਕ ਯੂਨੀਅਨ ਬਣਾਈ ਆਪਣੀ, ਉਹਦਾ ਨਾਂ ਹੀ ਸ਼ਾਇਦ ਰੱਖਿਆ ਪਤਨੀ ਪੀੜਿਤ ਫਰੰਟ
0: ਸੰਸਥਾ ਜੀ। ਅੱਛਾ ਜੀ, ਕਿਆ ਬਾਤ,
1: ਉਹ ਕੋਈ ਧਾਰਾ ਹੈ ਕਹਿੰਦੇ ਜੀ, ਅਸੀਂ ਉਹ ਧਾਰਾ ਦੀ ਦੁਰਵਰਤੋਂ ਬਹੁਤ ਕਰਦੀਆਂ ਰਹੇ ਜਿਹੜੀਆਂ ਔਰਤਾਂ ਨੇ, ਤੇ ਜਿਹੜੇ ਮੁੰਡਿਆਂ ਦਾ ਜਿਹੜਾ ਜੀਵਨ ਉਹ ਨਰਕ ਹੋ ਜਾਂਦਾ, ਉਹ ਉਸ ਧਾਰਾ ਦੇ ਵਿਰੁੱਧ ਕੋਈ ਉਹਨਾਂ ਨਾਲ ਐਜੀਟੇਸ਼ਨ ਚਲਾਉਂਦੇ ਆ
0: ਜੀ,
1: ਤੇ ਬੜਾ ਵੱਡਾ ਨੈਟਵਰਕ ਆ ਉਹਨਾਂ ਕੋਲ, ਤੇ ਪੂਰੇ ਉਹਨਾਂ ਨੇ ਸੋਚਿਆ ਕਿ ਪਹਿਲਾਂ ਵੀ ਸ਼ਾਇਦ ਜਲੰਧਰ ਦੇ ਵਿੱਚ ਹੀ ਇਹੋ ਜਿਹੇ ਕਿਸੇ ਜਾਂ ਕੇਸ ਹੋਣਗੇ
0: ਜੀ,
1: ਪਰ ਉਹ ਜਦੋਂ ਜੋਗਿੰਦਰ ਸਿੰਘ ਜੋਗੀ ਆ ਉਹਨਾਂ ਦਾ ਨਾਂ ਹੈ
0: ਜੋਗੀ,
1: ਤੇ ਉਹ ਜੋਗੀ ਬਾਈ ਨੇ ਨੇਰੀ ਲਿਆਂਦੀ ਪਈ ਆ, ਤੇ ਹੁਣ ਉਹ ਪੂਰਾ ਕਹਿ ਲੋ ਵੀ ਭਾਰਤ ਵਿਚੋਂ ਓਹਨਾ ਨੂੰ ਜਦੋਂ ਦੇਖਿਆ ਮਾੜਾ ਜਿਹਾ, ਕਿਉਂਕਿ ਕੋਠੇ ਚੜ ਚੜ ਦੇਖਿਆ ਘਰ ਘਰੇ ਉਹ ਅੱਗ ਉਹ ਕੰਮ ਦੇਖਿਆ ਉਹਨਾਂ ਨੂੰ,
0: ਬਿਲਕੁਲ
1: ਬਾਹਰ ਵੀ ਇਹੀ ਹਾਲ ਹੈ ਦੂਜੀਆਂ ਸਟੇਟ ਦੇ ਵਿੱਚ ਵੀ,
0: ਬਿਲਕੁਲ ਜੀ ਬਿਲਕੁਲ
1: ਕਾਨੂੰਨ ਬਣੇ ਹੋਏ ਆ ਸਹਾਇਤਾ ਵਾਸਤੇ, ਪਰ ਉਹਦੀ ਜਦੋਂ ਵਰਤੋਂ ਹੋਜੂ ਗਲਤ ਤਰੀਕੇ ਨਾਲ ਤੇ ਫਿਰ ਉਹ ਜਿਹੜੀ ਆ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ, ਕਈ ਵਾਰੀ ਜਿਹੜੇ ਮਾਸੂਮ ਲੋਕ ਆ ਉਹ ਉਹਦੀ ਭੇਟ ਚੜ ਜਾਂਦੇ ਆ।
0: ਬਿਲਕੁਲ, ਉਹ ਸੈਣੀ ਸਾਹਿਬ ਨੂੰ ਪੁੱਛਾਂਗੇ ਆਪਾਂ ਪਤਨੀ ਪੀੜਤ ਕਿੰਨੇ ਕਿੰਨੇ, ਸੈਣੀ ਸਾਹਿਬ ਨੇ ਕਹਿਣਾ ਇਹ ਕਿਹੜੀ ਮੇਰੀ ਡਿਊਟੀ ਲਾਈ ਤੁਸੀਂ। ਅਗਲੀ ਗੱਲਬਾਤ
1: ਜੋਗੀ ਜੀ ਨੂੰ ਪੁੱਛਾਂਗੇ ਜੀ, ਹਾਂਜੀ ਉਹਨਾਂ ਨੂੰ ਲਿਆਵਾਂਗੇ ਕਿਸੇ ਦਿਨ,
0: ਕਿਸੇ ਦਿਨ ਲਿਆਉਂਦੇ ਆ ਜੀ। ਤੇ ਸ਼ਮੀ ਜੀ ਵੈਸੇ ਇੱਕ ਚੀਜ਼ ਹੋਰ ਅੱਗੇ ਵੱਧਦੇ ਆ, ਮੈਂ ਫਿਰ ਕਾਲ ਲੈਣਾ ਖੋਲਦਾ, ਇਹ ਵੀ ਆਪਾਂ ਨਾਲ ਦੀ ਨਾਲ ਤੋਰ ਲਈਏ। ਜਿਵੇਂ ਕਿ ਅੱਜ ਸਮਾਂ ਬਦਲ ਗਿਆ, ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀਗਾ ਕਿ ਮਤਲਬ ਕਿ ਇੱਕ ਦੂਸਰੇ ਦੀ ਸ਼ਕਲ ਤਾਂ ਦੂਰ ਦੀ ਗੱਲ, ਫੋਟੋ ਵੀ ਨਹੀਂ ਦੇਖੀ ਹੁੰਦੀ ਸੀ ਕਿ ਵਿਆਹ ਕਰਦ ਅਰੇਂਜ ਮੈਰਿਜ ਕਹਿ ਲਓ ਕਿ ਬਜ਼ੁਰਗਾਂ ਨੇ ਜੋ ਕਹਿ ਦਿੱਤਾ ਹੋ ਗਿਆ, ਪੱਥਰ ਤੇ ਲਕੀਰ ਹੋ ਜਾਂਦੀ ਸੀ, ਉਹ ਸਮਾਂ ਵੀ ਸੀਗਾ। ਪਰ ਅੱਜ ਸਮਾਂ ਬਦਲ ਗਿਆ ਜਾਂ ਉਹਦੇ ਵਿੱਚ ਬਦਲਦਾ ਜਾ ਰਿਹਾ, ਨੌਜਵਾਨ ਜਿਹੜੇ ਨੇ ਉਹ ਚਾਹੇ ਔਰਤ ਹੈ ਤੇ ਚਾਹੇ ਮਰਦ ਹੈ, ਚਾਹੇ ਉਹ ਲਵ ਮੈਰਿਜ ਦੀ ਗੱਲ ਆਉਂਦੀ ਹੈ ਤੇ ਅਰੇਂਜ ਮੈਰਿਜ ਦੀ ਗੱਲ ਆ, ਮੈਨੂੰ ਲੱਗਦਾ ਇਹ ਵੀ ਇੱਕ ਸਾਡਾ ਬ੍ਰਿਜ ਹੀ ਹੈਗਾ ਜਿਹੜਾ ਆਪਾਂ ਪਹਿਲਾਂ ਵੀ ਗੱਲ ਅੰਡਰਸਟੈਂਡਿੰਗ ਦੀ ਗੱਲ ਕਰਕੇ ਹਟੇ ਆ, ਇੱਕ ਦੂਸਰੇ ਦੀ ਅਹਿਮਤ ਤੋਂ ਪਛਾਣਦੇ ਆ, ਉਹਨਾਂ ਦੀ ਸੈਲਫ ਰਿਸਪੈਕਟ ਦੀ ਗੱਲ ਆਉਂਦੀ ਹੈ, ਇਹ ਚੀਜ਼ਾਂ ਆਪਾਂ ਪਹਿਚਾਣਦੇ ਆ, ਤਾਂ ਉਹ ਚਾਹੇ ਲਵ ਮੈਰਿਜ ਹੋਵੇ ਤਾਂ ਚਾਹੇ ਅਰੇਂਜ ਮੈਰਿਜ ਹੋਵੇ, ਉਹਦੇ ਵਿੱਚ ਮੈਨੂੰ ਲੱਗਦਾ ਨਹੀਂ ਕੋਈ ਵੱਡਾ ਫਰਕ ਹੋਏਗਾ। ਤੇ ਤੀਸਰੀ ਗੱਲ ਆ ਜਾਂਦੀ ਹੈ ਜਿਵੇਂ ਕਿ ਕੁਝ ਸਮੇਂ ਤੋਂ ਨੀ ਬਹੁਤ ਸਾਰੇ ਚਲੋ ਇਹਨਾਂ ਜਿਹੜਾ ਯੂਰੋਪੀਅਨ ਮੁਲਕ ਨੇ ਇਹਨਾਂ ਦੇ ਵਿੱਚ, ਹੁਣ ਤਾਂ ਸ਼ਾਇਦ ਇੰਡੀਆ ਦੇ ਵਿੱਚ ਵੀ ਇਹ ਚੀਜ਼ ਸ਼ੁਰੂ ਹੋ ਚੁੱਕੀ ਹੈ, ਜਿਵੇਂ ਕਿ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਰਹਿੰਦੇ ਆ, ਤੇ ਮੈਨੂੰ ਨੀ ਲੱਗਦਾ ਕਿ ਉਹਦੇ ਵਿੱਚ ਕੋਈ ਹਰਜ ਹੈ ਇੱਕ ਦੂਸਰੇ ਦੇ ਪ੍ਰਤੀ ਤੁਸੀਂ ਆਕਰਸ਼ਿਤ ਹੋ, ਤੁਸੀਂ ਉਹਨਾਂ ਦੇ ਬਾਰੇ ਜਾਣਨਾ ਪਹਿਚਾਨਣਾ ਇੱਕ ਦੂਜੇ ਦੇ ਬਾਰੇ, ਉਹ ਸਾਰੀਆਂ ਚੱਲਦੀਆਂ ਨੇ ਚੀਜ਼ਾਂ, ਤਾਂ ਉਹਨੂੰ ਵੀ ਕਿਤੇ ਨਾ ਕਿਤੇ ਬੁਰਾ ਮੰਨਿਆ ਜਾਂਦਾ, ਜਾਂ ਫਿਰ ਵੱਖਰੇ ਵੱਖਰੇ ਜੈਂਡਰਾਂ ਦੀ ਗੱਲ ਆ ਜਾਂਦੀ ਹੈ। ਅੱਜ ਵੀ ਦੋ ਤਿੰਨ ਖਬਰਾਂ ਸੀਗੀਆਂ, ਇੱਕ ਪੁਲਿਸ ਵਾਲੀਆਂ ਨੇ ਇੱਕ ਦੂਸਰੇ ਨੂੰ ਪਸੰਦ ਕਰਦੀਆਂ ਨੇ, ਉਹਨਾਂ ਨੇ ਮੈਰਿਜ ਦੀ ਗੱਲ ਤੋਰੀ, ਤਾਂ ਮੁੜ ਕੇ ਘਰ ਵਾਲੇ ਪਰਿਵਾਰ ਵਾਲੇ ਇਸ ਚੀਜ਼ ਤੋਂ ਖਫਾ ਹੋ ਗਏ, ਕਹਿੰਦੇ ਭਾਈ ਤੁਸੀਂ ਨਹੀਂ ਕਰਾ ਸਕਦੇ ਵਿਆਹ, ਤੇ ਏਦਾਂ ਨਹੀਂ ਹੋ ਸਕਦੀ, ਇਹ ਮਤਲਬ ਕਿ ਕਾਨੂੰਨ ਦੇ ਵਿੱਚ ਨਹੀਂ ਆਉਂਦਾ, ਦਾਇਰੇ ਦੇ ਵਿੱਚ ਨਹੀਂ ਆਉਂਦਾ, ਇਸ ਤਰ੍ਹਾਂ ਦੀਆਂ ਚੀਜ਼ਾਂ। ਤੇ ਦੂਸਰੇ ਪਾਸੇ ਇੱਕ ਖਬਰ ਸੀਗੀ ਅੱਜ, ਕਹਿਣਾ ਦੇਖੋ ਖਬਰਾਂ ਵੀ ਕਿੱਥੋਂ ਕੱਢ ਕੱਢ ਕੇ ਲਿਆਉਂਦਾ ਹੈ ਜੀ, ਰਿਸ਼ਤਿਆਂ ਦੇ ਲਈ ਇੱਕ ਨਾ ਇਸ਼ਤਿਹਾਰ ਲੱਗਿਆ ਜੀ, ਇੱਕ ਵੱਖਰਾ ਹੀ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ ਕਿ ਵਿਆਹ ਦਾ ਅਨੋਖਾ ਇਸ਼ਤਿਹਾਰ, ਰੀਆ ਨੂੰ ਰੀਲਾ ਬਣਾਉਣ ਦੇ ਲਈ ਚਾਹੀਦਾ ਹੈ ਪਰਫੈਕਟ ਪਤੀ। ਪਹਿਲਾਂ ਹੁੰਦਾ ਸੀ ਜੀ ਕੈਨੇਡਾ ਦਾ ਵਰ ਚਾਹੀਦਾ, ਨਾਲ ਫੈਮਿਲੀ ਹੋਵੇ, ਸਾਡਾ ਮੁੰਡਾ ਕੱਢ ਲਵੇ ਜੀ, ਏਦਾਂ ਕਰਕੇ ਇਹ ਕਹਿੰਦੀ ਆ ਭਾਈ ਪਰਫੈਕਟ ਪਤੀ ਚਾਹੀਦਾ, ਰੀਲਾ ਬਣਾਉਣ ਵਾਲਾ ਉਹਨੂੰ ਹੀ ਪਹਿਲ ਦਿੱਤੀ ਜਾਊਗੀ ਜੀ।
1: ਕਿਆ ਪਤਾ, ਚਲੋ ਇਹ ਤਾਂ ਰਿਕੁਆਇਰਮੈਂਟ ਹੀ ਹੋ ਗਈ ਨਾ, ਚਲੋ ਵੀ ਐਂ ਹੁਣ ਆਪਾਂ
0: ਜੀ।
1: ਆ ਜਿਹੜੀ ਤੁਸੀਂ ਗੱਲ ਕਰ ਰਹੇ ਸੀਗੇ ਕਿ ਲਿਵਿੰਗ ਰਿਲੇਸ਼ਨਸ਼ਿਪ ਦੀ ਨਾ
0: ਜੀ,
1: ਜਦੋਂ ਆਪਾਂ ਇਹ ਵਕਤ ਦਾ ਗੇੜਾ ਹੀ ਕਹਿ ਲਓ ਬਈ, ਜਿਵੇਂ ਜੇ ਆਪਾਂ ਇਹਨੂੰ ਕਨਸੈਪਟ ਨੂੰ ਮੰਨ ਕੇ ਚੱਲੀਏ ਜਾਂ ਰਿਲੇਟਿਵਿਟੀ ਦਾ ਜਿਹੜਾ ਸਿਧਾਂਤ ਦੀਗੇ ਆਪਣੇ ਵਿਗਿਆਨਕਾਂ ਨੇ ਦਿੱਤਾ, ਚਲੋ
0: ਜੀ
1: ਬਈ ਸਮੇਂ ਦਾ ਚੱਕਰ ਜਿਹੜਾ ਉਹ ਚੱਲਦਾ ਹੈ, ਉੱਪਰ ਵੀ ਪਹੁੰਚ ਜਾਂਦਾ ਤੇ ਘੁੰਮ ਘੁਮਾ ਕੇ ਫਿਰ ਜ਼ੀਰੋ ਤੇ ਆ ਜਾਂਦਾ, ਔਰ ਫਿਰ ਇਹ ਚੱਲਦਾ ਹੀ ਰਹਿੰਦਾ, ਨੋਨ ਸਟੋਪ ਹੈ, ਪਰ ਜ਼ੀਰੋ ਤੋਂ ਜ਼ੀਰੋ ਤੱਕ ਦਾ ਜਿਹੜਾ ਸਫ਼ਰ ਹੈ 360 degree ਦਾ
0: ਜੀ,
1: ਇਹ ਉਹੀ ਉਹਨੂੰ ਉਹਦੇ ਨਾਲ ਜੋੜ ਕੇ ਦੇਖਿਆ ਜਾ ਸਕਦਾ, ਜਿਹੜੀ ਮੈਂ ਗੱਲ ਕਰ ਰਿਹਾ ਸੀਗਾ ਕਿ ਵੋਲਗਾ ਤੋਂ ਗੰਗਾ ਵਾਲੀ ਗੱਲ ਹੈ, ਉਹਦੀਆਂ ਕਹਾਣੀਆਂ ਦੀ ਸ਼ੁਰੂ ਦੇ ਵਿੱਚ ਇੱਕ ਨਿਸ਼ਾ ਕਹਾਣੀ ਹੈ, ਇੱਕ ਦੀਵਾ ਕਹਾਣੀ ਹੈ, ਇੱਕ ਅਮ੍ਰਿਤਾ ਆਸ਼ਵ ਕਰਕੇ ਆ
0: ਜੀ,
1: ਉਹ 6000 ਸਾਲ ਤੇ 4500 ਸਾਲ 3000 ਸਾਲ ਏਦਾਂ ਉਹ ਕੈਲੰਡਰ ਨੂੰ ਇੱਧਰ ਨੂੰ ਲਿਆ ਰਹੇ ਆ
0: ਜੀ,
1: ਪਰ ਹੁਣ ਇਹਨਾਂ ਚੀਜ਼ ਉਦੋਂ ਇਹ ਚੀਜ਼ ਜਿਹੜੀ ਹੈ ਕਾਮਨ ਆ
0: ਜੀ,
1: ਮਤਲਬ ਪਿੰਡ ਹੈ, ਪਿੰਡ ਆ ਗੁਰੂ ਵੰਸ਼ ਜੀ ਸਾਡਾ ਜੀ ਉਹ ਜਾਂ ਕੋਈ ਇਹੋ ਜਿਹੇ ਉਹਨਾਂ ਨੇ ਆਪਣੇ ਰੱਖੇ ਹੋਏ ਆ, ਔਰ ਉਹਦੇ ਚ ਔਰਤ ਪ੍ਰਧਾਨ ਜਿਹੜੀ ਆ ਸਮਾਜ ਉਹਨਾਂ ਦਾ ਹੈਗਾ ਜਿਹੜਾ ਜਿੱਥੋਂ ਰਹਿੰਦੇ ਸਾਰੇ, ਤੇ ਜਿਹੜਾ ਵਿਆਹ ਵਾਲਾ ਕੋਈ ਇਹੋ ਜਿਹਾ ਸੀਨ ਨਹੀਂ ਹੈ, ਜਸਟ ਐਨੀਮਲ ਇੰਸਟਿੰਕਟ ਹੈ, ਉਹ ਜਿਵੇਂ ਜਾਨਵਰ ਐਂ ਰਹਿ ਰਹੇ ਉਹ ਵੀ ਰਹਿ ਰਹੇ ਆ, ਬਸ ਇੱਕ ਸਮਾਜਿਕ ਉਹਨਾਂ ਦਾ ਇੱਕ ਤਾਂ ਹੈਗੀ ਹੈ ਲੈਂਗੁਏਜ ਆ ਉਹਨਾਂ ਕੋਲ ਤੇ ਸ਼ਿਕਾਰ ਇਕੱਠਾ ਹੀ ਕਰਦੇ ਆ, ਤੇ ਦੂਸਰਾ ਇਹ ਜਿਹੜਾ ਕਿ ਭਾਈ ਵਿਆਹ ਵਾਲਾ ਕੋਈ ਇਹੋ ਜਿਹਾ ਚੱਕਰ ਨੀ ਕਿ ਇਹਦੇ ਨਾਲ ਵਿਆਹ ਹੋ ਗਿਆ ਤੇ ਹੁਣ ਭਾਈ ਪੱਕਾ ਇੱਕ ਕਬਜ਼ਾ ਹੋ ਗਿਆ
0: ਜੀ,
1: ਉਹ ਕਹਿੰਦੇ ਹੁੰਦੇ ਸੀ ਨਾ ਗੁਰਬਖਸ਼ ਸਿੰਘ ਪ੍ਰੀਤ ਲੜੀ ਕਿ ਗੁਰਬਖਸ਼ ਸਿੰਘ ਪ੍ਰੀਤ ਲੜੀ ਨੇ ਲਿਖਿਆ ਕਿ ਪਿਆਰ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ
0: ਜੀ,
1: ਇਹੋ ਜਿਹਾ ਡਾਇਲੋਗ ਉਹਨਾਂ ਦਾ ਆਉਂਦਾ ਹੁੰਦਾ ਸੀ ਪ੍ਰੀਤ ਲੜੀ ਦੇ ਵਿੱਚ, ਕਿ ਭਾਈ ਇਹ ਕਬਜ਼ਾ ਨੀ ਹੈਗਾ, ਕੋਈ ਐਵੇਂ ਡੀਲ ਨੀ ਕਰ ਲਈ, ਕੋਈ ਗਊ ਮੱਝ ਦਾ ਰਿਸ਼ਤਾ ਨੀ ਹੋ ਗਿਆ, ਇਹੋ ਜਿਹਾ ਕੋਈ ਗੱਠ ਜੋੜ ਇਹੋ ਜਿਹਾ ਚੱਕਰ ਨਹੀਂ ਹੈ। ਇਹ ਤਾਂ ਇਨਸਾਨੀ ਰਿਸ਼ਤਿਆਂ ਦੀ ਇੱਕ ਕਹਿ ਲੋ ਵੀ ਉਹ ਗਠਬੰਧਨ ਹੋ ਗਿਆ
0: ਜੀ,
1: ਤੇ ਜਿਹੜਾ ਬੈਨੀਫਿਸ਼ਲ ਹੋਏਗਾ ਸਮਾਜ ਲਈ ਵੀ ਉਹ ਸਾਰਾ।
0: ਤੇ
1: ਹੁਣ ਇਹ ਲਿਵਿੰਗ ਰਿਲੇਸ਼ਨਸ਼ਿਪ ਨੂੰ ਤੁਸੀਂ ਉਹਦੇ ਨਾਲ ਜੋੜ ਕੇ ਦੇਖ ਲੋ, ਜਿਹੜਾ ਅੱਜ ਤੋਂ 8,000 ਸਾਲ ਪਹਿਲਾਂ, 4,000 ਸਾਲ ਪਹਿਲਾਂ ਤੇ ਹੁਣ ਫੇਰ ਉਹੀ ਸਮੇਂ ਦਾ ਚੱਕਰ ਘੁੰਮ ਕੇ ਉੱਥੇ ਆ ਗਿਆ। ਆਪਾਂ ਫੇਰ ਦੇਖਦੇ ਆ ਵੀ ਇਹ ਵਿਆਹ ਦੀ ਕੋਈ ਲੋੜ ਹੀ ਨੀ, ਐਂ ਰਹੀ ਜਾ ਰਹੇ
0: ਜੀ।
1: ਉਹ ਜਦੋਂ ਆਪਾਂ ਉਹ ਕਹਾਣੀਆਂ ਪੜ੍ਹਦੇ ਪੁਰਾਣੀਆਂ ਤੇ ਉਦੋਂ ਲੱਗਦਾ ਸੀ ਯਾਰ ਆਹ ਕਿਹੋ ਜਿਹਾ ਮਾਹੌਲ ਆ, ਪਰ ਹੁਣ ਦੁਬਾਰਾ ਸਾਡੇ ਆਲੇ ਦੁਆਲੇ ਇਹ ਕੁਛ ਹੋ ਰਿਹਾ ਆਪਾਂ ਨੂੰ ਲੱਗਦਾ ਕਿ ਯਾਰ ਠੀਕ ਹੈ ਉਦੋਂ ਵੀ ਇਹੋ ਜਿਹਾ ਹੋਊਗਾ ਮਾਹੌਲ।
0: ਏਦਾਂ
1: ਵਕਤ ਦਾ ਗੇੜਾ ਚੱਲਦਾ ਹੈ ਭਾਰਤ ਸਾਹਿਬ,
0: ਇਹਦੇ ਵਿੱਚ ਨਾ
1: ਅਲੱਗ ਅਲੱਗ ਰੀਜਨ ਹੋ ਸਕਦੇ।
0: ਬਚਪਨ ਦੇ ਵਿੱਚ ਅਸੀਂ ਵੀ ਸੁਣਦੇ ਹੁੰਦੇ ਸੀ ਕਿ ਮਤਲਬ ਕਿ ਪਿਓ ਦੇ ਮਤਲਬ ਕਿ ਨਿਆਣੇ ਜਿਹੜੇ ਮੈਰਿਜ ਦੇ ਵਿੱਚ ਜਾਣਗੇ, ਹੱਸਦੇ ਹੁੰਦੇ ਸੀ ਲੋਕ ਮਤਲਬ ਕਿ ਏਦਾਂ ਦੀਆਂ ਗੱਲਾਂ ਸੁਣ ਕੇ। ਪਰ ਇੱਥੇ ਆ ਕੇ ਅੱਖੀ ਵੀ ਦੇਖਿਆ, ਇਹਨਾਂ ਮੁਲਕਾਂ ਦੇ ਵਿੱਚ ਲੋਕਾਂ ਦੇ ਚਾਰ ਚਾਰ ਨਿਆਣੇ ਨੇ, ਕਿਸੇ ਨੂੰ ਇਹ ਵੀ ਨੀ ਪਤਾ ਆਲੇ ਦੁਆਲੇ ਦੇ ਵਿੱਚ ਕਿ ਇਹ ਵਿਆਹੇ ਹੋਏ ਨੇ ਕਿ ਨਹੀਂ ਵਿਆਹ ਹੋਏ ਨੇ। ਤੇ ਬਾਅਦ ਚੋਂ ਜਦੋਂ ਉਹਨਾਂ ਦਾ ਮਨ ਕਰਦਾ ਚਾਹੇ ਉਹ 50 ਸਾਲ ਦੇ ਹੋ ਕੇ ਵਿਆਹ ਕਰਾ ਲੈਣ, ਤੇ ਨਿਆਣੇ ਉਹਨਾਂ ਦੀ ਜਨੇਤ ਜਾਂਦੇ ਨੇ ਜੀ, ਆਪਸ ਦੇ ਵਿੱਚ ਰਲ ਕੇ ਖੁਸ਼ੀ ਮਨਾਉਂਦੇ ਆ, ਸਾਰਾ ਕੁਝ ਕਰਦੇ ਆ। ਤੇ
1: ਉਹ ਚੁਟਕਲੇ ਤਾਂ ਹੀ ਬਣੇ ਨੇ ਇਦਾਂ ਦੇ ਕਿ ਉਹ ਇੱਕ ਬੰਦਾ ਸੀ, ਉਹਦੇ ਦੋ ਬੱਚੇ ਆ, ਇੱਕ ਔਰਤ, ਉਹਦੇ ਵੀ ਦੋ ਬੱਚੇ ਆ, ਦੋਹਾਂ ਨੇ ਵਿਆਹ ਹੋ ਗਿਆ, ਅੱਗੇ ਦੋ ਹੋਰ ਹੋ ਗਏ। ਇੱਕ ਦਿਨ ਉਹ ਕਹਿੰਦੇ ਵੀ ਸੁਣੋ ਜੀ, ਆ ਤੁਹਾਡੇ ਬੱਚੇ ਤੇ ਮੇਰੇ ਬੱਚੇ ਮਿਲ ਕੇ ਸਾਡੇ ਬੱਚਿਆਂ ਨੂੰ ਕੁੱਟ ਰਹੇ ਨੇ।
0: ਤੇ ਸ਼ਮੀ ਜੀ ਆਪਣੇ ਨਾਲ ਦੋਵੇਂ ਲਾਈਨਾਂ ਬਿਜ਼ੀ ਨੇ ਜੀ, ਤੇ ਮੁਕੱਦਰ ਜੀ ਵੀ ਜੁੜੇ ਆ, ਇਹਨਾਂ ਦੇ ਰਾਜਾ ਸੈਣੀ ਸਾਹਿਬ ਵੀ ਉਹਨਾਂ ਨੂੰ ਜੋੜਦੇ ਆ ਨਾਲ। ਸੈਣੀ ਸਾਹਿਬ ਜੀ ਨੂੰ ਜੀ ਸਵਾਗਤ। ਮੁਕੱਦਰ ਜੀ ਹੋਲਡ ਰੱਖਣਾ 2 ਮਿੰਟ ਜੀ। ਜੀ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ।
2: ਹਾਂਜੀ ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਸ਼ੁਕਰੀਆ ਜੀ। ਜੀ ਆਨੂ ਜੀ
1: ਸਤਿ ਸ੍ਰੀ ਅਕਾਲ ਜੀ।
2: ਨਹੀਂ ਮਤਲਬ ਤੁਸੀਂ ਜੀਵਨ ਸਾਥੀ ਰੱਖਿਆ ਅੱਜ ਦਾ ਟੋਪਿਕ
0: ਨਹੀਂ ਰੱਖਿਆ? ਅੱਛਾ ਜੀ, ਮੈਂ ਕਹ ਰਿਹਾ ਜੀਵਨ ਸਾਥੀ ਰੱਖਿਆ ਨੀ ਜੀ, ਉਹਨਾਂ ਨੇ ਮੈਨੂੰ ਰੱਖਿਆ
1: ਜੀ। ਟੋਪਿਕ ਥੋੜਾ ਜਿਹਾ ਲੇਟ ਬੋਲੇ ਜਾਣੀ ਜੀ,
0: ਜੀ ਥੋੜਾ ਜਿਹਾ ਵਿੱਚ ਗੈਪ ਪੈ ਗਿਆ ਨਾ ਜੀ, ਮੈਨੂੰ ਫਿਕਰ ਪੈ ਗਈ ਜੀ,
1: ਪਾਊ ਲੈ ਲਿਆ ਵਿੱਚ
2: ਬਸ ਜੀ, ਆਹੀ ਸੱਚਾਈ ਕਢਾਉਣੀ ਸੀ ਮੂੰਹ ਤੋਂ, ਹੋਰ ਕੀ ਆ ਜੀ। ਤੁਸੀਂ ਨਾ ਗੱਲ ਸਮਝ ਆਇਆ ਕਰੋ ਭਾਈ, ਬੁੱਧਵਾਰ ਦਾ ਪ੍ਰੋਗਰਾਮ ਸ਼ਮੀ ਜੀ ਘਰ ਤੋਂ ਕਰਦੇ ਆ
0: ਜੀ ਜੀ,
2: ਹਾਂਜੀ
0: ਬਿਲਕੁਲ ਆ ਜੀ। ਸੈਣੀ ਸਾਹਿਬ ਅਸੀਂ ਕਿਹੜਾ ਇੱਥੇ ਕੱਪੜੇ ਲਾ ਕੇ ਦੱਸੋ
2: ਇਹ ਸਿਆਣੀਆਂ ਸਿਆਣੀਆਂ ਗੱਲਾਂ ਘਰ ਬਹਿ ਕੇ ਕਰਨੀਆਂ ਹੁੰਦੀਆਂ ਹੈਗੀਆਂ ਵੀ ਬੰਦੇ ਬਹੁਤ ਸਿਆਣੇ ਜੀ ਸਾਡੀ,
0: ਨਹੀਂ ਪਤਾ ਤਾਂ ਲੱਗੇ।
2: ਐਤਵਾਰ ਜਿਹੜਾ ਹੈਗਾ ਨਾ ਸੜਕ ਤੇ ਬਹਿ ਕੇ ਕਰਦੇ ਆ, ਉੱਥੇ ਅਸਲੀ ਰੂਪ ਸਾਹਮਣੇ ਆਉਂਦੇ ਆ ਜੀ।
0: ਨਹੀਂ ਸੈਣੀ ਸਾਹਿਬ ਪਤਾ ਤਾਂ ਲੱਗੇ, ਅੰਡਰਸਟੈਂਡਿੰਗ ਹੈ, ਇਹੀ ਤਾਂ ਅੰਡਰਸਟੈਂਡਿੰਗ ਹੈ ਜੀ, ਇਹੀ ਤਾਂ ਜ਼ਿੰਦਗੀ ਦਾ ਸਫ਼ਰ ਹੈ ਜੀ ਜੀ।
2: ਸਾਡੇ ਕੋਲ ਗੱਲਾਂ ਜਿੰਨੀਆਂ ਮਰਜ਼ੀ ਸੁਣ ਲਓ, ਪਰ ਟਾਈਟਲ ਤਾਂ ਸਹੀ ਰੱਖੋ ਤੁਸੀਂ। ਆ ਜਿਹੜਾ ਤੁਸੀਂ ਟਾਈਟਲ ਰੱਖਿਆ, ਇੱਥੇ ਬੰਦਾ ਕੀ ਬੋਲੂਗਾ ਜੀ, ਜੇ ਬੋਲੂਗਾ ਤੇ ਉਰੇ ਪਏ ਹੋ ਕੇ ਬੋਲੂਗਾ ਜੀ।
0: ਸੈਣੀ ਸਾਹਿਬ ਸਾਨੂੰ 40 ਮਿੰਟ 45 ਮਿੰਟ 50 ਮਿੰਟ ਹੋ ਗਏ ਬੋਲਦਿਆਂ ਨੂੰ ਜੀ। ਜੀਵਨ ਸਾਥੀ ਜੀ ਸਮਾਂ ਕੇ ਸਾਹਮਣੇ ਬਿਠਾਓ ਤੇ ਜੀਵਨ ਸਾਥੀ ਦੇ ਨਾਲ ਗੱਲਾਂ ਕਰੋ, ਨਾਲੇ ਪਤਾ ਲੱਗੇ ਜੀ।
2: ਮੈਨੂੰ ਲੱਗਦਾ ਹੈਗਾ ਜੀ ਮੈਨੂੰ ਜੀਵਨ ਸਾਥੀ ਤੋਂ ਦੂਰ ਹੋ ਕੇ ਜੀ ਗੱਲ ਕਰਨੀ ਚਾਹੀਦੀ ਆ ਜੀ, ਮੈਂ ਨੀ ਚਾਹੁੰਦਾ ਭਈ ਲੋਕਾਂ ਦਾ ਕਲੇਸ਼ ਮੇਰੇ ਘਰ ਆਵੇ
0: ਜੀ।
1: ਮੈਂ ਪੜ੍ਹ ਕੇ ਮੈਨੂੰ ਹਾਸਾ ਆ ਰਿਹਾ ਸੀ, ਕੋਈ ਇਹੋ ਜਿਹੀ ਗੱਲ ਨੀ ਕਿ ਹੁਣੇ ਕੋਈ ਨਵੇਂ ਵਿਆਹ ਹੋਣ ਲੱਗਿਆ, ਕਹਿੰਦੇ ਸਭ ਤੋਂ ਪ੍ਰਾਚੀਨ ਦਾ ਮੈਸੋਪੋਟਾਮੀਆ ਚ ਹੋ ਚੁੱਕਾ ਸੀ ਵਿਆਹ
0: ਜੀ,
1: ਖੜਕੀ ਉਦੋਂ ਵੀ ਬਹੁਤ ਸੀ, ਲੜਾਈ ਝਗੜੇ ਉਦੋਂ ਵੀ ਏਦਾਂ ਹੀ ਚੱਲਣ ਦੇ,
0: ਵਿਆਹ ਕਰਕੇ ਤਾਂ ਸੈਣੀ ਸਾਹਿਬ ਤਖਤ ਤੇ ਪਲਟ ਗਏ ਜੀ।
1: ਉਦੋਂ ਦੇ ਕਾਨੂੰਨੀ ਦਸਤਾਵੇਜ਼ਾਂ ਚ ਨਾ ਸੈਣੀ ਸਾਹਿਬ ਸਾਰੇ ਤਲਾਕ ਦੇ ਇਹੋ ਜਿਹੇ ਉਦੋਂ ਵੀ ਕਾਗਜ਼ ਮਿਲਣ ਦੇ
0: ਜੀ,
1: ਸ਼ੁਰੂ ਨਾਲ ਹੀ ਕੰਮ ਹੋ ਗਿਆ ਸ਼ੁਰੂ।
2: ਬਿਲਕੁਲ ਜੀ ਬਿਲਕੁਲ ਬਿਲਕੁਲ, ਗੱਲ ਏਦਾਂ ਨਾ ਜੀ, ਹਰ ਇੱਕ ਬੰਦੇ ਨੇ ਆਪਣੇ ਆਪਣੇ ਤਰੀਕੇ ਦੀ ਡੈਫੀਨੇਸ਼ਨ ਦਿੱਤੀ ਆ ਜੀ, ਕੋਈ ਕਹਿੰਦਾ ਇਹ ਉਹ ਇਹ ਉਹ ਯੁੱਧ ਆ ਜਿਹਦੇ ਵਿਚ ਤੁਸੀਂ ਦੁਸ਼ਮਣ ਦੇ ਨਾਲ ਰਾਤ ਵੀ ਰਹਿ ਲੈਂਦੇ ਹੈ ਜੀ।
0: ਨਹੀਂ ਜੀ,
1: ਦੁਸ਼ਮਣ ਵੀ ਨਹੀਂ ਕਹਿ ਸਕਦੇ
0: ਜੀ।
2: ਤੇ ਪਰ ਗੱਲ ਏਦਾਂ ਹੈਗੀ ਆ ਜੀ, ਇੰਨੇ ਸੀਰੀਅਸ ਨੋਟ ਪਰ ਸਾਹਿਬ ਸਾਡੀ ਪਰਵਰਿਸ਼ ਦੇ ਵਿਚ ਸਾਨੂੰ ਸਮਝਾਇਆ ਹੀ ਨੀ ਜਾਂਦਾ ਕਿ ਇਹ ਜਿਹੜੀ ਇੰਸਟੀਟਿਊਸ਼ਨ ਆ ਇਹ ਕਿੰਨੀ ਸਿਗਨੀਫਿਕੈਂਟ ਆ।
0: ਬਿਲਕੁਲ ਜੀ,
2: ਕਿਉਂਕਿ ਮਤਲਬ ਜਿਹੜਾ ਆ ਹਸਬੈਂਡ ਐਂਡ ਵਾਈਫ ਜਿਹੜਾ ਹੈਗਾ ਆ ਪੀ ਦੋ ਜਿੰਦਗੀ ਦੇ ਜਿਹੜੇ ਟਾਇਰ ਆ ਜਿਹੜੇ ਹੈਗੇ ਆ ਪੀ ਉਹ ਗੱਡੀ ਦੇ ਦੋ ਟਾਇਰ ਹੈਗੇ ਆ, ਉਹਨਾਂ ਦੇ ਉੱਤੇ ਗੱਡੀ ਚੱਲਣੀ ਆ। ਜੇ ਇੱਕ ਟਾਇਰ ਵੀ ਡੈਮੇਜ ਹੋ ਜਾਂਦਾ ਹੈਗਾ ਆ ਤੇ ਗੱਡੀ ਜਿਹੜੀ ਆ ਉਹ ਸਹੀ ਨੀ ਚੱਲਦੀ।
0: ਬਿਲਕੁਲ ਹੈ ਜੀ,
2: ਜਿੰਦਗੀ ਸਵਰਗ ਵੀ ਬਣ ਸਕਦੀ ਹੈਗੀ ਆ ਜੇ ਤੁਹਾਡੀ ਆਪਣੀ ਜਿਹੜੀ ਹੈਗੀ ਜੀਵਨ ਸਾਥੀ ਨਾਲ ਅੰਡਰਸਟੈਂਡਿੰਗ ਹੋਵੇ
0: ਜੀ।
2: ਐਕਚੁਅਲੀ ਸਾਨੂੰ ਸਮਝਾਇਆ ਨੀ ਜਾਂਦਾ ਹੈਗਾ ਜੀ ਵੀ ਵਿਆਹ ਜਾਂ ਜੀਵਨ ਸਾਥੀ ਦੇ ਨਾਲ ਮਤਲਬ ਕੀ ਆ, ਇਹਦੀ ਡੈਫੀਨੇਸ਼ਨ ਕੀ ਆ
0: ਜੀ।
2: ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਸਿਰਫ ਇਹ ਆ ਕਿ ਦੂਜੇ ਦੇ ਸੁੱਖਾਂ ਦਾ ਧਿਆਨ ਰੱਖਣਾ।
0: ਬਿਲਕੁਲ ਹੈ ਜੀ, ਦੋਵਾਂ ਨੂੰ ਹੀ ਸੈਕਰੀਫਾਈਸ ਕਰਨੇ ਪੈਣੇ ਆ ਜੀ।
2: ਇਹ ਸਮਝਾਉਣ ਦੀ ਲੋੜ ਹੀ ਨੀ, ਜਦੋਂ ਤੁਸੀਂ ਆਪੂ ਸਮਝ ਗਏ ਤੇ ਆਪਣੇ ਆਪ ਹੀ ਦੂਜੇ ਨੇ ਵੀ ਸਮਝ ਜਾਣਾ ਹੈਗਾ ਵੀ ਭਾਈ ਇੱਕ ਬੰਦੇ ਨੇ ਤਾਂ ਆਪ ਰਿਸਪੋਂਸੀਬਲ ਹੋਣਾ ਆ, ਦੂਜੇ ਨੇ ਉਹਦੇ ਵੱਲ ਦੇਖ ਕੇ ਆਪਣੇ ਆਪ ਹੀ ਰਿਸਪੋਂਸੀਬਲ ਹੋ ਜਾਣਾ।
0: ਬਿਲਕੁਲ ਹੋ ਜਾਣਾ ਜੀ।
2: ਇੱਕ ਇਹ ਆ ਕਿ ਇੱਕ ਦੂਜੇ ਦਾ ਪਰਦਾ ਢੱਕਣਾ
0: ਜੀ,
2: ਜਾਰ ਨੀ ਕਰਨਾ, ਇੱਕ ਦੂਜੇ ਦਾ ਪਰਦਾ ਢੱਕਣਾ, ਕਿਉਂਕਿ ਨੋ ਮੈਨ ਇਜ਼ ਪਰਫੈਕਟ, ਨੋ ਵੂਮੈਨ ਇਜ਼ ਪਰਫੈਕਟ।
0: ਬਿਲਕੁਲ ਹੈ ਜੀ,
2: ਕੋਈ ਵੀ ਪਰਫੈਕਟ ਨਹੀਂ ਹੁੰਦਾ ਇਨਸਾਨ
0: ਜੀ,
2: ਕਮੀਆਂ ਸਭ ਚ ਹੁੰਦੀਆਂ ਹੈਗੀਆਂ। ਅੱਛੇ ਜੀਵਨ ਸਾਥੀ ਦੀ ਨਿਸ਼ਾਨੀ ਇਹ ਹੁੰਦੀ ਹੈਗੀ ਆ ਕਿ ਉਹ ਆਪਣੇ ਆਦਮੀ ਦੀ ਜਾਂ ਜਨਾਨੀ ਦਾ ਪਰਦਾ ਢੱਕਦਾ
0: ਜੀ। ਬਿਲਕੁਲ ਹੈ ਜੀ,
2: ਉਹ ਇੱਕ ਦੂਜੇ ਨੂੰ ਸਨਮਾਨ ਦਿੰਦੇ ਆ, ਇੰਪੋਰਟੈਂਸ ਦਿੰਦੇ ਹੈਗੇ ਆ
0: ਜੀ,
2: ਇਸ ਰਿਲੇਸ਼ਨਸ਼ਿਪ ਨੂੰ ਇੰਨੀ ਕੁ ਵੇਟੇਜ ਦਿੰਦੇ ਹੈਗੇ ਆ ਕਿ ਅਗਲੇ ਕਹਿੰਦੇ ਬਾਕੀ ਸਾਰੀਆਂ ਚੀਜ਼ਾਂ ਬਾਅਦ ਦੇ ਵਿੱਚ ਜੀ
0: ਜੀ।
2: ਜੇ ਸਾਡੇ ਧਾਰਮਿਕ ਗ੍ਰੰਥਾਂ ਨੇ ਇਹਨੂੰ ਰੂਹਾਨੀਅਤ ਸੰਬੰਧ ਕਿਹਾ ਹੈਗਾ ਆ ਜਾਂ ਕਿਹਾ ਜੀ ਪੀ ਸਵਰਗ ਤੋਂ ਤੈਅ ਹੁੰਦੇ ਹੈਗੇ ਆ ਜੀ
0: ਜੀ,
2: ਤੇ ਮੀਨਿੰਗ ਦੇਅਰ ਬਾਈ ਪੀ ਇਹ ਜਿਹੜਾ ਹੈਗਾ ਆ ਰਿਲੇਸ਼ਨ ਜਿਹੜਾ ਹੈਗਾ ਆ ਉਹ ਇੰਨਾ ਸੁਪਰੀਮ ਆ ਔਰ ਇੰਨਾ ਪਵਿੱਤਰ ਹੈਗਾ ਆ ਕਿ ਇਹਦੇ ਵਿੱਚ ਜਿਹੜਾ ਆ ਕੋਈ ਸ਼ੰਕਾ ਕਰਨ ਦੀ ਗੁੰਜਾਇਸ਼ ਨੀ ਹੁੰਦੀ
0: ਜੀ। ਬਿਲਕੁਲ ਹੈ ਜੀ,
2: ਇਹ ਤਾਂ ਉਹ ਸਬਕ ਸੀਗਾ ਜਿਹੜਾ ਮੈਨੂੰ ਮਾਸਟਰ ਜੀ ਨੇ ਪੜਾਇਆ ਤੇ ਹੁਣ ਮੈਂ ਆਇਆ ਆਪਣੀ ਗੱਲ ਤੇ
0: ਹਾਂਜੀ
2: ਜੀ। ਉਹ ਇਹ ਜੀ ਬਈ ਹਸਬੈਂਡ ਵਾਈਫ ਜੋ ਅੱਜ ਕੱਲ ਦੇ ਹਾਲਾਤ ਬਣੇ ਹੈਗੇ ਤੇ ਕੋਰਟ ਕਚਹਿਰੀਆਂ ਚ ਦੇਖਦੇ ਆ ਜੀ
0: ਜੀ,
2: ਬੱਚਿਆਂ ਦੀ ਲਾਈਫ ਦੇ ਵਿਚ ਜਿਹੜਾ ਹੈਗਾ ਆ ਕਿ ਇੰਟਰਫੇਰੈਂਸ ਜਿਹੜੀ ਆ ਬਹੁਤ ਜ਼ਿਆਦਾ ਹੋ ਗਈ ਆ ਬਾਹਰਲੀ ਸ਼ਕਤੀਆਂ ਦੀ। ਬਾਹਰਲੀਆਂ ਸ਼ਕਤੀਆਂ ਕੀ ਆ ਕਿ ਲੜਕੀ ਦੇ ਪੇਰੈਂਟਸ ਉਹਦੀ ਲਾਈਫ ਦੇ ਵਿਚ ਬਹੁਤ ਇੰਟਰਫੇਰੈਂਸ ਕਰਦੇ ਹੈਗੇ, ਲੜਕੇ ਦੇ ਪੇਰੈਂਟਸ ਵੀ ਘੱਟ ਨਹੀਂ ਕਰਦੇ
0: ਜੀ।
2: ਬੱਚਿਆਂ ਨੂੰ ਆਪਣੇ ਇੰਡੀਪੈਂਡੈਂਟ ਡਿਸੀਜਨ ਲੈਣ ਹੀ ਨਹੀਂ ਦਿੰਦੇ, ਉਹਨਾਂ ਦੀ ਸੋਚ ਤੇ ਕਦੀ ਨਾ ਕਦੀ ਕੋਈ ਨਾ ਕੋਈ ਹਾਵੀ ਰਹਿੰਦਾ ਹੀ ਆ
0: ਜੀ।
2: ਸੋ ਇਸ ਕਰਕੇ ਜਿਹੜਾ ਹੈਗਾ ਆ ਫਿਰ ਉਹ ਬੱਚੇ ਜਿਹੜੇ ਆ ਉਹ ਹੁੰਦਾ ਕੀ ਆ ਕਿ ਜਦੋਂ ਇੱਕ ਨੈਗਿੰਗ ਹਸਬੈਂਡ ਨੈਗਿੰਗ ਵਾਈਫ ਜਿਹੜੀ ਆ ਨੁਕਤਾਚੀਨੀ ਕਰਨ ਵਾਲਾ ਹਸਬੈਂਡ ਜਾਂ ਨੁਕਤਾਚੀਨੀ ਕਰਨ ਵਾਲਾ ਵਾਈਫ ਉਹ ਜਦੋਂ ਉਸ ਚਿੰਗਿਆਲੀ ਨੂੰ ਜਿਹੜਾ ਹੈਗਾ ਆ ਹਵਾ ਮਿਲ ਜਾਂਦੀ ਹੈਗੀ ਆ ਤੇ ਉਹ ਅੱਗ ਦਾ ਰੂਪ ਧਾਰਨ ਕਰ ਲੈਂਦੀ ਆ,
0: ਸ਼ਿਕਾਇਤਬਾਜੀ ਸ਼ੁਰੂ ਹੋ ਜਾਂਦੀ ਹੈ।
2: ਬਿਲਕੁਲ ਜੀ, ਅੱਜ ਕੱਲ ਜਿਹੜਾ ਹੈਗਾ ਆ ਜਿੱਦਾਂ ਮੋਬਾਈਲ ਆ ਗਏ ਆ ਜੀ, ਮੋਬਾਈਲ ਦੇ ਵਿੱਚ ਕੀ ਆ ਮਿੰਟ ਮਿੰਟ ਦੀ ਜਿਹੜੀ ਆ ਖਬਰ ਜਿਹੜੀ ਹੈਗੀ ਆ ਲੜਕੀਆਂ ਆਪਣੇ ਪੇਰੈਂਟਸ ਨੂੰ ਦਿੰਦੀਆਂ ਜੀ
0: ਜੀ।
2: ਹੁੰਦਾ ਕੀ ਹੈਗਾ ਆ ਕਿ ਜਦੋਂ ਇਹ ਪਤਾ ਨੀ ਕਿੱਦਾਂ ਦਾ ਪਵਿੱਤਰ ਰਿਸ਼ਤਾ ਹੈਗਾ ਇਹ ਆ ਵੀ ਜਦੋਂ ਪਿਆਰ ਹੁੰਦਾ ਹੈਗਾ ਆ ਦਰਵਾਜੇ ਬੰਦ ਹੁੰਦੇ ਆ, ਜਦੋਂ ਲੜਾਈ ਹੁੰਦੀ ਆ ਮੁਹੱਲੇ ਦੇ ਵਿੱਚ ਸੁਣਵਾਈ ਹੁੰਦੀ ਆ।
0: ਬਿਲਕੁਲ ਜੀ,
2: ਜੇ ਇਹ ਪਿਆਰ ਚਾਰ ਦੁਆਰੀ ਦੇ ਅੰਦਰ ਆ ਤੇ ਲੜਾਈ ਵੀ ਚਾਰ ਦੁਆਰੀ ਦੇ ਅੰਦਰ ਹੀ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ,
2: ਸੋ ਇਸ ਜੇ ਇਸ ਚੀਜ਼ ਨੂੰ ਰਿਲੇਸ਼ਨ ਨੂੰ ਜਿਹੜਾ ਹੈਗਾ ਹੁਣ ਦੇਖੋ ਜਿਸ ਭਾਰਤ ਸਾਹਿਬ ਜਿਸ ਏਜ ਦੇ ਗਰੁੱਪ ਦੇ ਵਿੱਚ ਅਸੀਂ ਬੈਠੇ ਹੈਗੇ ਹਾਂ, ਸਾਡੇ ਜਿਹੜੇ ਮੈਰੀਜੇਬਲ ਚਿਲਡਰਨ ਹੈਗੇ ਆ ਹਨਾ ਜੀ, ਉਸ ਚੀਜ਼ ਦੇ ਉੱਤੇ ਅਸੀਂ ਵਿਚਾਰ ਕਰਦੇ ਹੈਗੇ ਆ ਕਿ ਅੱਜ ਦਾ ਮਾਹੌਲ ਤੇ ਜਿਸ ਮਾਹੌਲ ਚੋਂ ਅਸੀਂ ਨਿਕਲ ਕੇ ਆਏ ਸੀ ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ
0: ਜੀ।
2: ਇਹ ਕਦੀ ਨੀ ਹੈਗਾ ਸੀਗਾ ਕਿ ਹਾਂ ਭਈ ਜਿਹੜੇ ਸਾਡੇ ਬਜ਼ੁਰਗ ਹੈਗੇ ਸੀ ਜਾਂ ਅਸੀਂ ਸੀਗਾ ਕਿ ਅਸੀਂ ਆਪਣੀ ਔਰਤ ਨੂੰ ਸਨਮਾਨ ਨਹੀਂ ਦਿੱਤਾ ਹੋਊਗਾ।
0: ਬਿਲਕੁਲ
2: ਓਹਦਾ ਢੰਗ ਹੋਰ ਸੀਗਾ ਜੀ।
0: ਜੀ
2: ਓਦੋ ਜਿਹੜਾ ਸਮਾਂ ਏਦਾਂ ਦਾ ਸੀ ਕਿ ਔਰਤ ਦੀ ਸਿਕਿਉਰਿਟੀ ਦੀ ਓਹਦੀ ਲਾਇਬਿਲਟੀ ਜਿਹੜੀ ਹੈਗੀ ਉਹ ਬੰਦਾ ਓਨ ਕਰਦਾ ਸੀ।
0: ਜੀ
2: ਅੱਜ ਕੱਲ ਬੱਚੇ ਪੜ੍ਹੇ ਲਿਖੇ ਹੈਗੇ ਆ ਤੇ ਆਪਣੇ ਪੈਰਾਂ ਤੇ ਹੋਣ ਕਰਕੇ ਉਹਨਾਂ ਦੇ ਵਿੱਚ ਨਾ ਇੱਕ ਫੀਲਿੰਗ ਆ ਜਾਂਦੀ ਹੈਗੀ ਮੈਂ ਕਿਹੜਾ ਕਿਸੇ ਤੇ ਡਿਪੈਂਡ ਆ।
0: ਜੀ
2: ਜਦੋਂ ਇਹ ਚੀਜ਼ ਆ ਜਾਂਦੀ ਹੈਗੀ ਨਾ ਕਿ ਮੈਂ ਕਿਹੜਾ ਕਿਸੇ ਤੇ ਡਿਪੈਂਡ ਹੈਗੀ ਆ ਉਹ ਇੱਕ ਈਗੋ ਨੂੰ ਜਨਮ ਦਿੰਦੀ ਆ। ਉਹ ਈਗੋ ਜਿਹੜੀ ਹੈਗੀ ਆ ਫਿਰ ਉਹ ਤੁਹਾਡੀਆਂ ਜਿਹੜੀ ਹੈਗਾ ਆ ਰਿਲੇਸ਼ਨਸ਼ਿਪ ਨੂੰ ਖਰਾਬ ਕਰਦੀ ਆ।
0: ਬਿਲਕੁਲ ਆ ਜੀ।
2: ਡਿਪੈਂਡ ਕਿਉਂ ਨੀ ਜਦੋਂ ਅਸੀਂ ਇੱਕ ਦੂਜੇ ਦੇ ਨਾਲ ਰਹਿਣਾ ਹੈਗਾ ਆ ਇੱਕ ਫਾਰ ਦਾ ਪ੍ਰਯੋਗ ਕ੍ਰੀਏਸ਼ਨ ਆਫ ਦਾ ਚਿਲਡਰਨ।
0: ਜੀ
2: ਹਾਂਜੀ ਅਸੀਂ ਕਿਉਂ ਨੀ ਇੱਕ ਦੂਜੇ ਤੇ ਡਿਪੈਂਡ ਹੈਗੇ ਅਸੀਂ ਬਿਲਕੁਲ ਡਿਪੈਂਡ ਹੈਗੇ ਆ
0: ਜੀ।
2: ਫੇਰ ਪਤਾ ਨੀ ਜਿਹੜਾ ਹੈਗਾ ਆ ਇੱਕ ਚੀਜ਼ ਜਿਹੜੀ ਹੈਗੀ ਸੀ ਨਾ ਭਾਰੇ ਸਾਹਿਬ ਫੀਲਿੰਗ ਹੁੰਦੀ ਸੀਗੀ ਕਿਸੇ ਟਾਈਮ ਤੇ ਸਾਡੇ ਬਜ਼ੁਰਗਾਂ ਚ ਵੀ ਹੈਗੀ ਸੀ ਜਾਂ ਸਾਡੇ ਚ ਵੀ ਹੈਗੀ ਸੀ ਅਗਲੀ ਪੀੜੀ ਚ ਮਿਸਿੰਗ ਦੇਖ ਰਹੇ ਆ ਜੀ।
0: ਜੀ
2: ਉਹ ਹੈਗੀ ਸੀ ਟੂਗੈਦਰਨੈਸ ਜਿਹੜਾ ਹੈਗਾ ਆ ਜੇ
0: ਜੀ ਸੈਣੀ ਸਾਹਿਬ ਨੈਟ ਦੀ ਪ੍ਰੋਬਲਮ ਆ ਗਈ ਥੋੜੀ ਜਿਹੀ ਉਧਰ ਜੀ ਤੇ
1: ਹਾਂਜੀ
0: ਥੋੜਾ ਜਿਹਾ ਇੰਡੀਆ ਚ ਲਾਈਟ ਦੀ ਵੀ ਪ੍ਰੋਬਲਮ ਹੈ ਤੇ ਨੈਟ ਦੀ ਵੀ ਪ੍ਰੋਬਲਮ ਚੱਲ ਰਹੀ ਹੈ ਜੀ ਤੇ ਦੁਬਾਰਾ ਕੋਸ਼ਿਸ਼ ਕਰ ਲੈਂਦੇ ਉਹਨਾਂ ਨੂੰ ਨਾਲ ਜੋੜਨ ਦੀ ਚੰਬੀ ਜੀ ਤੇ ਮੁਕੱਦਰ ਜੀ ਵੀ ਨਾਲ ਜੁੜੇ ਹੋਏ ਸੀ ਉਹ ਵੀ ਡ੍ਰੌਪ ਕਰਕੇ ਉਹਨਾਂ ਦੀ ਵੀ ਗੱਲ ਸੁਣਦੇ ਆ ਤੇ
1: ਅੱਛਾ ਜੀ
0: ਹਾਂਜੀ ਹਾਂਜੀ
1: ਬਿਲਕੁਲ ਬਿਲਕੁਲ ਜੀ ਬਿਲਕੁਲ
0: ਕੰਟੀਨਿਊ ਸ਼ਮੀ ਜੀ ਤੁਸੀਂ ਕਰੋ ਕੰਟੀਨਿਊ।
1: ਪਰ ਸਾਹਿਬ ਇਹੀ ਤਾਂ ਜਿਹੜੀ ਗੱਲ ਕਰਕੇ ਗਏ ਆ ਹੁਣ ਆਪਣੇ ਸੈਣੀ ਸਾਹਿਬ
0: ਜੀ
1: ਅਜੇ ਚੱਲ ਰਹੀ ਚਲੋ ਗੱਲਬਾਤ ਹੁਣ ਆਪਣੇ ਸਿਕੰਦਰ ਸਿੰਘ ਔਜਲਾ ਜੀ ਵੀ ਲਿਖ ਰਹੇ ਆ ਕਿ ਮੈਥੋਂ ਘਰ ਦੇ ਭਾਂਡੇ ਧੋਆ ਲੈਂਦੇ ਆ ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਤਾਂ ਮਨ ਨੂੰ ਸਕੂਨ ਮਿਲਦਾ।
0: ਜੀ ਜੀ ਕੀ ਬਾਤ ਹੈ ਜੀ
1: ਹਾਂਜੀ ਬਿਲਕੁਲ ਨਹੀਂ ਜੇ ਬੰਦਾ ਭਾਂਡੇ ਨੀ ਮਾਂਜੇਗਾ ਓਦਾਂ ਮਾਂਜਿਆ ਜਾਏਗਾ
0: ਉਹ
1: ਕਹਿਣਾ ਵੀ ਕੋਈ ਗੱਲ ਨਹੀਂ
0: ਕੀ ਬਾਤ ਹੈ ਜੀ ਤੇ ਲੋਕ ਕੋਸ਼ਿਸ਼ ਹਾਂਜੀ ਬਿਲਕੁਲ ਬਿਲਕੁਲ ਹੈ ਜੀ ਮਾਂਜਿਆ ਤਾਂ ਜਾਣਾ ਹੀ ਹੈ ਜੀ ਜਾਂ ਮਾਂਜ ਲੋ ਜਾਂ ਮਾਂਜੇ ਜਾਓ ਦੋਵੇਂ ਦੋਵੇਂ ਕੰਮ
1: ਬਿਲਕੁਲ ਬਿਲਕੁਲ
0: ਜੀ ਦੱਸੋ ਜੀ ਡ੍ਰੌਪ ਹੀ ਕਰੀ ਜਾਂਦੇ ਆ ਦੋਸਤ ਕੀ ਗੱਲ ਹੋ ਗਈ ਜਦੋਂ ਆਵਾਜ਼ ਦਿੰਨੇ ਆ ਜੀ ਉਦੋਂ ਡ੍ਰੌਪ ਕਰ ਜਾਂਦੇ ਦੱਸੋ ਹੈ ਤੇ
1: ਉਹ ਅਸਲ ਚ ਕਾਫੀ ਸੰਵੇਦਨਸ਼ੀਲ ਮਾਮਲਾ ਹੈ ਤੇ ਬਚਾਓ ਜੀ ਬਚਾਓ ਲੱਗਣ ਦਿਆ
0: ਹਾਂਜੀ ਆ ਗਿਆ ਜੀ ਸਤਿ ਸ੍ਰੀ ਅਕਾਲ ਜੀ ਮੁਕੱਦਰ ਜੀ ਜੀਆਂ ਨੂੰ ਜੀ ਸਵਾਗਤ ਹੈ ਜੀ
3: ਹਾਂਜੀ ਸਤਿ ਸ੍ਰੀ ਅਕਾਲ ਭਾਰਦਵਾਜ ਜੀ
0: ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਜੀ ਜੀਆਂ ਨੂੰ ਜੀ ਕੀ ਹਾਲ ਚਾਲ ਨੇ ਜੀ
1: ਜੀ ਸਤਿ ਸ੍ਰੀ ਅਕਾਲ
3: ਸਾਰੇ ਸਦਰਾਂ ਨੂੰ ਸਤਿ ਸ੍ਰੀ
0: ਅਕਾਲ ਸਤਿ ਸ੍ਰੀ ਅਕਾਲ
3: ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ
0: ਜਿੰਦਾਬਾਦ ਜੀ
1: ਜਿੰਦਾਬਾਦ ਜੀ ਖੜਕਾ ਦੜਕਾ ਤੇ ਹੋ ਜਾਂਦਾ ਹੈ ਬਾਈ ਜੀ ਔਲਖ ਸਾਹਿਬ ਵੀ
0: ਭਾਂਡੇ ਮਾਜ ਰਹੇ ਨੇ ਜੀ ਤੁਸੀਂ ਗਿਆ ਨਾ ਮਾਰ ਲੋ ਜਾਂ
3: ਖੜਕਾ ਦੜਕਾ ਨਹੀਂ ਖੜਕਾ ਦੜਕਾ ਵੀ ਜੇ ਹੁਣ ਉਹੀ ਗੱਲ ਵਸਦੇ ਘਰਾਂ ਦੀ ਖੜਕਾ ਦੜਕਾ ਹੁੰਦਾ ਜੇ ਹੁਣ ਮੇਰੇ ਵਰਗੇ ਕੱਲਾ ਹੀ ਹੋਵੇ ਬਾਬੇ ਖੜਕਾ ਦੜਕਾ ਕਿੱਥੇ
0: ਇਹ ਤਾਂ ਬਹਾਨਾ ਉਦਾਂ ਕਹਿ ਲੋ ਭਾਂਡੇ ਮਾਜਦੇ ਆ ਗੱਲ ਨਹੀਂ ਪੜੀ
3: ਨਹੀਂ ਨਹੀਂ ਕੋਈ ਕਿਵੇਂ ਕਿਵੇਂ ਵੀ ਰਲੋ ਕਿਵੇਂ ਕਿਵੇਂ ਵੀ ਰਲੋ ਕਿਵੇਂ ਵੀ ਰਲੋ ਵਿਸ਼ਾ ਤੁਹਾਡਾ ਬੜਾ ਵਧੀਆ ਵੀ ਹੈਗਾ ਸੈਂਸਿਟਿਵ ਵੀ ਹੈਗਾ ਤੇ ਮਜ਼ਾਕ ਵਾਲਾ ਵੀ ਹੈਗਾ
0: ਵਿਚਾਰ ਕੇ ਵੀ ਬੋਲਣਾ ਪੈਣਾ
3: ਵਿਚਾਰ ਕੇ ਵੀ ਬੋਲਣ ਵਾਲਾ ਹੈਗਾ ਇਹਨੂੰ ਕੱਲਾ ਮਜ਼ਾਕ ਚ ਨਾ ਲਈਏ ਕਿਉਂਕਿ ਬੜਾ ਸੈਂਸਿਟਿਵ ਵਿਸ਼ਾ ਹੈਗਾ ਜੋ ਕੁਛ ਅੱਜ ਕੱਲ ਦਾ ਮਾਹੌਲ ਬਣਿਆ ਹੋਇਆ ਨਾ
0: ਜੀ
3: ਆਪਾਂ ਕੱਲਾ ਇਹ ਤੁਸੀਂ ਦੇਖੋ ਵੀ ਜਿਵੇਂ ਦਾ ਸਾਰਾ ਸਿਸਟਮ ਬਣਿਆ ਹੋਇਆ ਕੱਲਾ ਇਹ ਨੀ ਕਹਿ ਸਕਦੇ ਵੀ ਜੇ ਅਰੇਂਜ ਮੈਰਿਜ ਹੋ ਗਈ ਉਹੀ ਸਹੀ ਹੈ ਜਾਂ ਲਵ ਮੈਰਿਜ ਹੋ ਗਈ ਤਾਂ ਉਹੀ ਸਹੀ ਹੈ
0: ਜਿਵੇਂ ਦਾ
3: ਮੈਂ ਉਹੀ ਉਹੀ ਉਹੀ ਕਹਿਣ ਦੇ ਭਾਰਤ ਬਾਈ ਜੀ ਵੀ ਜਿਵੇਂ ਦੇ ਕੇਸ ਆਉਂਦੇ ਪਏ ਨੇ ਨਾ ਉਹਦੇ ਚ ਸਾਰਾ ਕੁਛ ਹੀ ਰਿਸਕੀ ਆ। ਮੈਂ ਕਹਿੰਦਾ ਵੀ ਮੈਂ ਕਿਸੇ ਨੂੰ ਵੀ ਵੱਧ ਪੁਆਇੰਟ ਨੀ ਦਿੰਦਾ, ਨਾ ਲਵ ਮੈਰਿਜ ਨੂੰ ਪਰਫੈਕਟ ਕਹਿਣਾ ਵੀ ਨਾ ਅਰੇਂਜ ਮੈਰਿਜ ਨੂੰ ਕਹਿਣਾ ਹੈਗਾ।
0: ਬਿਲਕੁਲ
3: ਜਿਵੇਂ ਜਿਵੇਂ ਦੇ ਕੇਸ ਆਉਂਦੇ ਪਏ, ਅਸਲ ਚ ਨਾ ਅਸੀਂ ਬਾਈ ਜੀ ਚੱਕਰ ਇਹ ਹੈਗਾ ਵੀ ਅਸੀਂ ਨਾ ਜਿਹੜਾ ਇੱਕ ਰਿਸ਼ਤਿਆਂ ਦਾ ਸਤਿਕਾਰ ਸੀ ਅਸੀਂ ਉਹ ਸਾਰਾ ਭੁੱਲ ਗਏ ਨਾ। ਅਸੀਂ ਇੱਕ ਸ਼ੋਅ ਪਿੱਛੇ, ਇੱਕ ਮੈਨੂੰ ਲੱਗਦਾ ਵੀ ਇੱਕ ਪੈਸੇ ਪਿੱਛੇ, ਪੈਸਾ ਵੀ ਤਾਂ ਹੀ ਹੈ ਵੀ ਜੇ ਪੈਸਾ ਹੋਊਗਾ ਸ਼ੋਅ ਆਫ ਕਰਾਂਗੇ ਅਸੀਂ, ਜਾਂ ਹੋ ਸਕਦਾ ਘੱਟ ਵੀ ਹੋਵੇ ਸ਼ੋਅ ਆਫ ਅਸੀਂ ਉਦੋਂ ਵੱਧ ਵੀ ਕਰਦੇ ਹਾਂ, ਉਹ ਵੀ ਗੱਲ ਹੈਗੀ ਹੈ
0: ਜੀ।
3: ਮੈਂ ਨਾ ਤੁਹਾਡੇ ਤੁਹਾਡੇ ਇਸੇ ਗੱਲ ਤੇ ਨਾ ਤਾਜ਼ੀ ਉਦਾਹਰਣ ਮੈਂ ਕੱਲ ਪਰਸੋਂ ਦੀ ਕਈ ਗਰੁੱਪਾਂ ਚ ਪਾਈ, ਤੁਸੀਂ ਜੇ ਤੁਸੀਂ ਖਬਰ ਸੁਣੀ ਹੋਊਗੀ ਮਹਾਰਾਸ਼ਟਰ ਦੀ
0: ਜੀ।
3: ਤੇ ਉਹ ਅਸਲ ਚ ਅੱਜ ਕੱਲ ਸੋਸ਼ਲ ਮੀਡੀਆ ਦਾ ਦੌਰ ਹੈ ਬਾਈ ਜੀ, ਇਹ ਪਤਾ ਨੀ ਵੀ ਖਬਰ ਕਿੱਧਰ ਨੂੰ ਕਿਵੇਂ ਚਲਾ ਦਿੰਦੇ ਨੇ ਤੇ ਕਿਵੇਂ ਉਹੀ ਗੱਲ ਫਿਰ ਮੁੜ ਕੇ ਲੋਕਾਂ ਦੇ ਸਮਝ ਆਉਂਦੀ ਹੈ
0: ਜੀ।
3: ਤੇ ਮਹਾਰਾਸ਼ਟਰ ਦੇ ਸ਼ਿਵਾਜੀ ਨਗਰ ਦੀ ਤੁਸੀਂ ਖਬਰ ਸੁਣੀ ਹੋਊਗੀ ਜੇ ਤੁਹਾਡੇ ਧਿਆਨ ਹੋਵੇ ਤਾਂ, ਉਹ ਇੱਕ ਬੱਚਾ ਉਹਨਾਂ ਦੇ ਮਾਂ ਪਿਓ ਦੀ ਲਵ ਮੈਰਿਜ ਹੋਈ ਸੀ ਮੰਨ ਲਓ ਕਈ ਸਾਲ ਪਹਿਲਾਂ
0: ਜੀ।
3: ਉਹ ਬੱਚਾ ਤੁਸੀਂ ਦੇਖੋ ਉਹ ਕਿਉਂਕਿ ਉਹਨਾਂ ਦੇ ਜਿਹੜਾ ਮੰਨ ਲਓ ਕੁੜੀ ਦੇ ਪਰਿਵਾਰ ਵਾਲੇ ਸੀ ਉਹ ਰਾਜੀ ਹੋ ਗਏ, ਮੁੰਡੇ ਦੇ ਪਰਿਵਾਰ ਵਾਲੇ ਉਹ ਰਾਜੀ ਨਹੀਂ ਹੋਏ, ਉਹ ਵੱਖਰੇ ਰਹਿਣ ਲੱਗ ਗਏ। ਤੁਸੀਂ ਦੇਖੋ ਉਹ ਮੁੰਡਾ ਪਤਾ ਨੀ ਹੁਣ ਤੁਸੀਂ ਇਹ ਖਬਰ ਜੇ ਸੁਣਦੇ ਹੋ ਤੇ ਤੁਹਾਨੂੰ ਸਮਝ ਆਈ, ਉਹ ਨਾ ਉਹ ਪਿਛਲੇ 3-4 ਮਹੀਨਿਆਂ ਤੋਂ ਮੰਨ ਲਓ ਉਹਦੇ ਮਾਂ ਪਿਓ ਉਹਨਾਂ ਦੇ ਵੀ ਉਹ ਵੱਖਰੇ ਰਹਿਣ ਦੇ ਸੀ। ਤੁਸੀਂ ਦੇਖੋ ਉਹ ਬੱਚਾ ਜਾ ਕੇ ਉੱਥੇ ਮਹਾਰਾਸ਼ਟਰ ਦੀ ਪਹਾੜੀ ਦੀ ਚੋਟੀ ਤੇ ਖੜਾ ਹੋ ਗਿਆ
0: ਜੀ,
3: ਤੇ ਵੀ ਆਪਣੇ ਮਾਂ ਪਿਓ ਨੂੰ ਮਿਲਾਉਣ ਵਾਸਤੇ ਸਿਰਫ ਇਸੇ ਗੱਲ ਉਹ ਜਿਹੜੇ ਉੱਥੇ ਬਣਾਉਣ ਵਾਲੇ ਸੀ ਵੀਡੀਓ ਜਾਂ ਕਿਸੇ ਨੇ ਉਹ ਗੁਮਰਾਹ ਕਰਕੇ ਵੀਡੀਓ ਪਾਤੀ ਵੀ ਆਈਫੋਨ ਕਰਕੇ ਖੜਾ ਸੀ, ਅਸਲ ਚ ਆਪਣੇ ਮਾਂ ਪਿਓ ਨੂੰ ਮਿਲਾਉਣਾ ਚਾਹੁੰਦਾ ਸੀ
0: ਜੀ।
3: ਉਹ ਤੁਸੀਂ ਦੇਖੋ ਵੀ ਉਹ ਪਹਾੜੀ ਤੋਂ ਬਚਾਉਂਦਿਆਂ ਨੂੰ ਮਾਂ ਉਹ ਪਿਓ ਉਹਦਾ ਖਿੱਚਦਿਆਂ ਨੂੰ 300 ਫੁੱਟ ਡੂੰਘੀ ਪਹਾੜੀ ਸੀ, ਉਹ ਪਿਓ ਵੀ ਡਿੱਗ ਪਿਆ ਤੇ ਮੁੜ ਕੇ ਉਹਦੀ ਮਾਂ ਨੇ ਵੀ ਛਾਲ ਮਾਰਤੀ, ਤਿੰਨੇ ਹੀ ਮਾਰੇ ਗਏ ਜੀ
0: ਜੀ।
3: ਸਿਰਫ ਉਹ ਬੱਚਾ ਹੋਣਹਾਰ ਬੱਚਾ ਬੜਾ ਵਧੀਆ, ਉਹੀ ਗੱਲ ਬੜਾ ਵਧੀਆ ਪੜ੍ਹਨ ਵਾਲਾ, ਸਿਰਫ ਇੱਕ ਪਰਿਵਾਰਕ ਕਲੇਸ਼ ਕਰਕੇ ਪਰੇਸ਼ਾਨ ਸੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੇ ਤੁਸੀਂ ਦੇਖੋ ਉਹ ਮਾਰੇ ਗਏ, ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਵੀ ਉਹ ਤਾਂ ਮਾਰੇ ਗਏ, ਉਹ ਬੱਚਾ ਉਹਨਾਂ ਨੂੰ ਇਕੱਠੇ ਕਰਨ ਵਾਸਤੇ ਮੰਨ ਲਓ ਪਹਾੜੀ ਦੀ ਚੋਟੀ ਤੇ ਖੜਾ ਸੀ ਜਾ ਕੇ
0: ਜੀ,
3: ਉਦੋਂ ਬਾਅਦ ਵੀ ਜਿਹੜਾ ਸਹੁਰਾ ਪਰਿਵਾਰ ਤੇ ਪੇਕਾ ਪਰਿਵਾਰ ਹੈ ਉਹ ਫਿਰ ਵੀ ਆਪਣੇ ਮਾਂ ਪਿਓ ਨੂੰ ਇਕੱਠਾ ਨਹੀਂ ਕਰ ਸਕਿਆ। ਤੁਸੀਂ ਦੇਖੋ ਉਹ ਲਾਸ਼ਾਂ ਫਿਰ ਵੱਖਰੀਆਂ ਵੱਖਰੀਆਂ ਲੈ ਗਏ ਉਹਨਾਂ ਨੂੰ
0: ਜੀ,
3: ਮਰਿਆਂ ਨੂੰ ਵੀ ਇਕੱਠਿਆਂ ਨੂੰ ਨਹੀਂ ਸਾੜ ਸਕੇ। ਤੁਸੀਂ ਇਹ ਤੁਸੀਂ ਦੇਖੋ ਨਾ ਵੀ ਸਾਡਾ ਸਮਾਜ ਜਾਣ ਕਿੱਧਰ ਨੂੰ ਦਿਆ ਵੀ ਇੱਕ ਚਲੋ ਜਿਹੜੀ ਆਪਾਂ ਕਈ ਵਾਰੀ ਆਪਾਂ ਇਮੋਸ਼ਨਲ ਹੁੰਦੇ ਹਾਂ ਵੀ ਆਪਾਂ ਮੰਨ ਲਓ ਵੀ ਆਪਣਾ ਬੱਚਾ ਇਸ ਕਰਕੇ ਮੰਨ ਲਓ ਉਹਨੇ ਆਹ ਕੁਛ ਕੀਤਾ ਵੀ ਘੱਟੋ ਘੱਟ ਇਹਨਾਂ ਨੂੰ ਜੇ ਇਹ ਮਰ ਹੀ ਗਏ ਵੀ ਇਹਨਾਂ ਨੂੰ ਇੱਕ ਸੰਸਕਾਰ ਤੇ ਇਹਨਾਂ ਦਾ ਇਕੱਠਾ ਕਰ ਦਈਏ
0: ਜੀ।
3: ਸਾਡੀ ਨਫ਼ਰਤ ਜਾਂ ਸਾਡੇ ਸਮਾਜ ਦੇ ਵਿੱਚ ਇੱਥੋਂ ਤੱਕ ਹੋਇਆ ਪਿਆ ਵੀ ਅਸੀਂ ਲਾਸ਼ਾਂ ਵੀ ਅਸੀਂ ਇਕੱਠਾ ਨਹੀਂ ਸੰਸਕਾਰ ਕਰ ਸਕਦੇ।
0: ਬਿਲਕੁਲ ਹੈ,
3: ਮੈਂ ਇਹ ਨਾ 3-4 ਦਿਨ ਪਹਿਲਾਂ ਦੀ ਖਬਰ ਹੈ, ਪਤਾ ਨੀ ਤੁਸੀਂ ਪੜ੍ਹੀ ਹੈ ਕਿ ਨਹੀਂ ਪੜ੍ਹੀ।
0: ਸੁਣੀ ਹੈ ਕਾ ਮੈਂ ਜੀ, ਉਹ ਫੋਟੋ ਵੀ ਬਕਾਇਦਾ ਲੱਗੀ ਸੀ ਸ਼ਾਇਦ ਕਿਤੇ, ਮੈਂ ਦੇਖੀ ਹੈ ਜੀ
3: ਇਹਦੀ ਖਬਰ ਚਾਹ। ਹਾਂ ਹਾਂ ਜੀ, ਵੀ ਅਸੀਂ ਨਾ ਅਸੀਂ ਨਾ ਘੱਟੋ ਘੱਟ ਕਈ ਵਾਰੀ ਆਪਾਂ ਚਲੋ ਇਹ ਸੋਚਦੇ ਹੈਗੇ ਆ ਵੀ ਮੰਨ ਲਓ ਪਹਿਲੀ ਗੱਲ ਤਾਂ ਜਦੋਂ ਨਾ ਮੈਂ ਤਾਂ ਇੱਕ ਗੱਲ ਕਹਿਣਾ ਵੀ ਕਈ ਜਦੋਂ ਵੀ ਆਪਾਂ ਮੰਨ ਲਓ ਪਰਿਵਾਰਕ ਹੁਣ ਗੱਲ ਤੁਹਾਡੀ ਜੀਵਨ ਸਾਥੀ ਦੀ ਚੱਲੀ ਹੈ
0: ਜੀ,
3: ਰਿਸ਼ਤਾ ਕਰਦੇ ਹਾਂ ਜੀ ਆਪਾਂ
0: ਜੀ,
3: ਪਹਿਲੀ ਗੱਲ ਤਾਂ ਵੀ ਮੈਨੂੰ ਅੱਜ ਦੇ ਟਾਈਮ ਚ ਇਹ ਲੱਗਦਾ ਵੀ ਜੇ ਬੱਚੇ ਦੀ ਆਪਾਂ ਘੱਟੋ ਘੱਟ ਵੀ ਉਹਦੀ ਮਰਜ਼ੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ
0: ਜੀ।
3: ਜੇ ਅਸੀਂ ਮੰਨ ਲਓ ਧੱਕੇ ਨਾਲ ਕਿਸੇ ਗੱਲ ਨੂੰ ਰੇਪ ਕਹਿੰਦੇ ਹਾਂ, ਜੇ ਅਸੀਂ ਆਪਣੇ ਬੱਚੇ ਦੀ ਮਰਜ਼ੀ ਦੇ ਖਿਲਾਫ ਮੰਨ ਲਓ ਉਹਦਾ ਵਿਆਹ ਕਰ ਦਿੰਦੇ ਹਾਂ, ਫਿਰ ਉਹ ਕੀ ਹੈ
0: ਜੀ? ਬਿਲਕੁਲ,
3: ਉਹਦਾ ਗੱਲ ਉਹੀ ਹੈ ਨਾ ਭਾਰਤ ਬਾਈ ਜੀ, ਮੇਰੀਆਂ ਗੱਲਾਂ ਨੂੰ ਕਈ ਵਾਰੀ ਐਂ ਲੱਗੂਗਾ ਵੀ ਇਹ ਗੱਲ ਪਤਾ ਨੀ ਕਿਵੇਂ ਕਹਿਣ ਦੇ। ਅਸੀਂ ਨਾ ਇਹ ਜ਼ਰੂਰੀ ਨੀ ਹੈਗਾ ਇਹ ਕਿਸੇ ਵੀ, ਹੁਣ ਪਿਛਲੇ ਦਿਨ ਜਲੰਧਰ ਦੀ ਘਟਨਾ ਸੀ ਅੱਜ ਜਿੱਥੇ ਆ ਹੋਇਆ ਵੀ ਉਹਨੇ ਆਪਣੀ ਵਾਈਫ ਨੂੰ ਮਾਰਤਾ, ਇਹ ਤਾਂ ਹੁਣ ਤਾਂ ਰੋਜ਼ ਦੀਆਂ ਘਟਨਾਵਾਂ ਹੋਈਆਂ ਪਈਆਂ ਨੇ। ਚਲੋ ਕਈ ਵਾਰੀ ਉਹੀ ਗੱਲ ਹੈ ਵੀ ਕਈਆਂ ਦੇ ਪਰਿਵਾਰਾਂ ਦੇ ਕਈ ਸਿਸਟਮ ਨੇ ਜਾਂ ਕਿਵੇਂ ਵੀ ਚੱਲਦੇ
0: ਜੀ,
3: ਪਰ ਘੱਟੋ ਘੱਟ ਅਸੀਂ ਵੀ ਤਾਂ ਜ਼ਿੰਮੇਵਾਰ ਹੋਈ, ਅਸੀਂ ਆਪਣੀ ਅੱਜ ਵੀ ਉਸੀ ਫੋਕੀ ਹੈਂਕੜ ਦੇ ਪਿੱਛੇ ਜਾਂ ਫੋਕੀ ਇੱਜ਼ਤ ਦੇ ਪਿੱਛੇ ਅਸੀਂ ਮੰਨ ਲਓ ਵੀ ਨਹੀਂ ਜੀ ਸਾਡੀ ਤਾਂ ਇੱਜ਼ਤ ਇੱਥੇ ਹੈ ਵੀ ਤੂੰ ਇੱਥੇ ਕਰਾ ਲਿਆ। ਉੱਥੇ ਜਾ ਕੇ ਤੁਸੀਂ ਦੇਖੋ ਅਰੇਂਜ ਮੈਰਿਜ ਦੇ ਵਿੱਚ
0: ਜੀ,
3: ਤੁਸੀਂ ਵੀ ਉੱਥੇ ਸਾਰੇ ਪਰਫੈਕਟ ਹੁੰਦੇ ਨੇ, ਜਿੱਥੇ ਮੰਨ ਲਓ ਮਾਂ ਪਿਓ ਵਿਆਹ ਕਰ ਦਿੰਦਾ ਉੱਥੇ ਮੰਨ ਲਓ ਹੋ ਸਕਦਾ ਜਾਇਦਾਦ ਕਿਤੇ ਵੱਧ ਵੀ ਹੋ ਸਕਦੀ ਹੈ, ਉੱਥੇ ਜਾ ਕੇ ਆਪਣੀ ਮੰਨ ਲਓ ਆਪਾਂ ਕੁੜੀ ਦਾ ਵਿਆਹ ਕਰਦੇ ਹਾਂ ਜਾਂ ਮੁੰਡੇ ਦਾ ਕਰਦੇ ਹਾਂ ਉੱਥੇ ਸਾਰਾ ਕੁਛ ਪਰਫੈਕਟ ਹੋ ਜਾਂਦਾ?
0: ਬਿਲਕੁਲ ਨਹੀਂ ਹੁੰਦਾ,
3: ਪੈਸੇ ਨਾਲ ਹੀ ਸਾਰਾ ਥੋੜੀ ਹੋ ਸਕਦਾ,
0: ਮੈਂ ਹੀ ਤੇਰੇ ਨਾਲ ਕੱਟਿਆ ਹੋਰ ਕੋਈ ਕੱਟੇ ਵੀ ਨਾ।
3: ਗੱਲ ਉਹੀ ਹੈ ਨਾ ਭਾਰਤ ਭਾਈ ਜੀ, ਅੰਡਰਸਟੈਂਡਿੰਗ ਜਿਹੜੀ ਤੁਸੀਂ ਆ ਤੁਸੀਂ ਤੁਸੀਂ ਜਾਂਦਿਆਂ ਜਾਂਦੇ ਜਿਹੜੀ ਗੱਲ ਕਹੀ ਸੀ ਨਾ, ਜਿਹੜੀ ਸ਼ਮੀ ਬਾਈ ਜੀ ਨੇ ਗੱਲ ਕਹੀ ਵੀ ਗੱਲ ਅੰਡਰਸਟੈਂਡਿੰਗ ਦੀ ਵੀ ਆਪਣੀ ਕਿੱਥੇ ਬਣਦੀ
0: ਜੀ,
3: ਜੇ ਨਹੀਂ ਬਣਦੀ ਤੇ ਫਿਰ ਸਾਰੀ ਉਮਰ ਜਾਂ ਤਾਂ ਇਹ ਹੋ ਸਕਦਾ ਵੀ ਕਲੇਸ਼ ਚ ਕੱਟ ਜੂ ਕੋਈ ਬੰਦਾ
0: ਜੀ,
3: ਜਾਂ ਮਨ ਸਮਝਾ ਕੇ ਕੱਟ ਜੂ ਕਿਸੇ ਵੀ ਤਰੀਕੇ ਕੱਟ ਜੂ
0: ਜੀ,
3: ਪਰ ਉਹ ਕਿਤੇ ਇਹ ਤਾਂ ਹੈ ਨੀ ਨਾ ਵੀ ਉਹੀ ਗੱਲ ਵੀ ਉਹ ਵੀ ਕਿਤੇ ਮੰਨ ਲਓ ਇੱਕ ਵੀ ਵਧੀਆ ਤਰੀਕੇ ਨਾਲ ਕੱਟ ਸਕਦਾ
0: ਜੀ।
3: ਇਸ ਕਰਕੇ ਗੱਲ ਉਹ ਵੀ ਹੈਗੀ ਆ। ਬਾਕੀ ਦੂਜੀ ਗੱਲ ਭਾਰਤ ਬਾਈ ਜੀ, ਅੱਜ ਕੱਲ ਦੇ ਸਿਸਟਮ ਦੇ ਨਾਲ ਜਿਹੜੀ ਤੁਸੀਂ ਆ ਗੱਲ ਕਹਿੰਦੇ ਬਾਈ ਜੀ ਨਾ, ਚਲੋ ਕਿਉਂਕਿ ਜਿਹੜੇ ਅੱਜ ਕੱਲ ਦੇ ਪਿਆਰ ਕਰਨ ਵਾਲੇ ਵੀ ਹੈ ਨਾ, ਉਹ ਵੀ ਪਿਆਰ ਕਰਨ ਵਾਲੇ ਉਸ ਤਰੀਕੇ ਵਾਲੇ ਹੈ ਨੀ, ਇਹ ਵੀ ਅਟ੍ਰੈਕਸ਼ਨ ਵਾਲੇ ਹੈਗੇ ਨੇ
0: ਜੀ।
3: ਹੈਂ, ਉਹ ਜਿਵੇਂ ਬੱਬੂ ਮਾਨ ਕਹਿੰਦਾ ਸੀ ਨਾ, ਉਹਨੇ ਉਹ ਇੱਕ ਛੋਟੀਆਂ ਜਿਹੀਆਂ ਦੋ ਕੁ ਲਾਈਨਾਂ ਸੀ ਉਹਦੀਆਂ, ਉਹ ਕਹਿੰਦਾ ਸੀ ਦਿਲ ਨਾਲ ਦਿਲ ਕਦੇ ਮਿਲਿਆ ਹੀ ਨਹੀਂ, ਪਿਆਰ ਤਾਂ ਸੀ ਜਿਸਮਾਨੀ, ਤੱਤੀਆਂ ਠੰਡੀਆਂ ਸਾਹਾਂ ਲੈ ਕੇ ਤੁਰ ਗਏ ਦਿਲ ਦੇ ਜਾਨੀ, ਕੋਈ ਰੂਹ ਦਾ ਸਾਥੀ ਨਹੀਂ, ਇਹ ਨਬਜ਼ ਵੀ ਇੱਕ ਦਿਨ ਰੁਕ ਜਾਊ, ਜਿੱਥੇ ਸਾਰੀ ਦੁਨੀਆ ਛੱਡੀ ਤੇਰੇ ਬਿਨ ਵੀ ਸਰ ਜਾਊ, ਦਿਲ ਤਾਂ ਪਾਗਲ ਹੈ ਦੋ ਕੜੀਆਂ ਰੋਕੇ ਚੁੱਪ ਕਰ ਜਾਊ। ਉਹ ਅਸਲ ਚ ਨਾ ਅੱਜ ਕੱਲ ਪਿਆਰ ਵੀ ਅਟ੍ਰੈਕਸ਼ਨ ਦਾ ਹੋ ਗਿਆ, ਉਹ ਬਸ ਜਿਹੜਾ ਹੁੰਦਾ ਵੀ ਬਸ ਹੋਇਆ ਪਿਆਰ ਤੇ ਪਤਾ ਹੀ ਨੀ ਲੱਗਦਾ ਵੀ ਕਦੋਂ ਉਹੀ ਗੱਲ ਉਹ ਖਤਮ ਵੀ ਹੋ ਗਿਆ, ਉਹਦਾ ਵੀ ਨੀ ਪਤਾ ਲੱਗਦਾ ਰਿਲੇਸ਼ਨਸ਼ਿਪ ਦਾ। ਇੱਕ ਹੋਰ ਵੀ ਹੋ ਗਿਆ ਵੀ ਉਹਦੇ ਚ ਕਈ ਕਈ ਕੁਛ ਆ ਗਿਆ ਵੀ ਆਹ ਹਾਲੀ ਬਿਨ ਹੈ ਜੀ, ਆ ਫਲਾਣਾ ਹੈ ਜੀ, ਆ ਢਮਕਾਣਾ ਹੈ
0: ਜੀ।
3: ਇਸ ਕਰਕੇ ਬਾਈ ਜੀ ਰਿਸ਼ਤੇ ਪਹਿਲਾਂ ਵਾਲੇ ਰਹੀ ਨੀ ਹੈਗੇ, ਅੱਗੇ ਆਉਣ ਵਾਲਾ ਸਮਾਂ ਨਾ ਮੈਨੂੰ ਲੱਗਦਾ ਚਲੋ ਠੀਕ ਹੈ ਚੰਗਾ ਹੋਵੇ, ਪਰ ਇਹ ਲੱਗਦਾ ਨੀ ਮੈਨੂੰ ਵੀ ਇਸ ਹਿਸਾਬ ਨਾਲ ਜਿਵੇਂ ਆਪਾਂ ਸੋਚਦੇ ਹਾਂ ਉਸ ਹਿਸਾਬ ਨਾਲ ਇਹ ਚੱਲੂਗਾ।
0: ਬਿਲਕੁਲ ਹੈ,
3: ਤੇ ਮੈਨੂੰ ਅੱਧਾ ਕੋਈ ਦੋ ਮਿੰਟ ਹੋਰ ਦੇ ਦਿਓ, ਕਿਉਂਕਿ ਮੈਨੂੰ ਨਾ ਇੱਕ ਗੱਲ
0: ਹਾਂਜੀ
3: ਉਹ ਮੇਰੇ ਦਿਮਾਗ ਇਸੇ ਗੱਲ ਤੇ ਢੁਕਦੀ ਹੋਈ ਹੈ ਤੁਹਾਡੀ ਗੱਲ ਤੇ
0: ਜੀ।
3: ਤੇ ਉਹ ਨਾ ਪਿਛਲੇ ਦਿਨੀ ਤੁਸੀਂ ਅੱਜ ਗੱਲ ਕੀਤੀ ਕੀ ਰੱਖਿਆ ਸੀ ਇਹਦਾ ਟੋਪਿਕ,
0: ਜੀਵਨ ਸਾਥੀ,
3: ਜੀਵਨ ਸਾਥੀ, ਜੀਵਨ ਸਾਥੀ, ਲਾਈਫ ਪਾਰਟਨਰ, ਵਾਈਫ ਲਾ ਲੋ
0: ਜੀ,
3: ਹਾਂ ਕੁਛ ਲਾ ਲੋ ਇਹਨੂੰ। ਤੇ ਉਹਦੇ ਤੇ ਇੱਕ ਗੱਲ ਢੁਕਦੀ ਹੋਈ ਸੀ, ਉਹ ਪਿਛਲੇ ਦਿਨੀ ਨਾ ਮੈਂ ਉਹਦੇ ਸ਼ਮੀ ਬਾਈ ਜੀ ਦੋ ਗੈਪ ਮਾਰ ਕੇ ਸਿੱਧੇ ਹੀ
0: ਜੀ,
3: ਦੋ ਛੁੱਟੀਆਂ ਸਿੱਧੀਆਂ,
0: ਹਾਂਜੀ ਹਾਂਜੀ,
3: ਤੇ ਉਹਦੇ ਚ ਮੈਂ ਸੁਣਾਣੀਆਂ ਸੀ ਦੋ ਕੁ ਗੱਲਾਂ, ਤੇ ਮੈਂ ਤੁਹਾਨੂੰ ਆਪਣੇ ਜੀਵਨ ਸਾਥੀ ਦੇ ਦੋ ਕੁ ਗੱਲਾਂ ਸੁਣਾ ਦਿੰਦਾ ਬਸ
0: ਜਰੂਰ,
3: ਮੈਨੂੰ ਕਿਵੇਂ ਦਾ ਲਾਈਫ ਪਾਰਟਨਰ ਮਿਲਿਆ, ਮੈਂ ਉਹਦੀਆਂ ਦੋ ਕੁ ਗੱਲਾਂ ਤੁਹਾਨੂੰ ਮੈਂ ਸੁਣਾ ਕੇ ਤੇ ਫਿਰ ਮੈਂ ਬੰਦ ਕਰ ਦੇਣਾ, ਉਸ ਤੋਂ ਬਾਅਦ ਤੁਸੀਂ ਸੁਣ ਲਓ ਜੀ। ਮੈਂ ਕਹਿੰਦਾ ਮਨ ਜਾਣਾ ਮਨ ਨੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ, ਮਨ ਜਾਣਾ ਮਨ ਨੀ ਏ ਤੇਰੀ ਮਿਹਰਬਾਨੀ ਏ, ਮੇਰੇ ਜਹੇ ਨਾਲ ਜੋ ਨਿਭਾਈ ਜਾਨੀ ਏ।

0: ਇੱਕ ਇੱਕ ਪਲ ਕੱਲਿਆਂ ਨੂੰ ਸੌ ਰੱਬ ਦੀ ਖਾਣ ਨੂੰ ਆਵੇ। ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ। ਮੇਰੀ ਏ ਸਰਦਾਰਨੀ ਏ ਤੈਨੂੰ ਉਮਰ ਮੇਰੀ ਲੱਗ ਜਾਵੇ।
1: ਵਾਹ ਜੀ।

0: ਆ ਦੋ ਲਾਈਨਾਂ ਹੋਰ ਹੈਗੀਆਂ,
1: ਜੀ
0: ਇੰਨੀ ਕੋ ਗੁਸਤਾਖੀ ਮਾਫ ਕਰਿਓ।
1: ਜੀ
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ।
1: ਵਾਹ,
0: ਤੇਰੀ ਥਾਂ ਤੇ ਹੋਰ ਹੁੰਦੀ ਛੱਡ ਦਿੰਦੀ ਫਤਿਹ ਨੂੰ, ਹੁਣ ਤੱਕ ਦਿਲ ਵਿੱਚੋਂ ਕੱਢ ਦਿੰਦੀ ਫਤਿਹ ਨੂੰ।

0: ਨੀ ਤੇਰੀ ਨੀ ਮੇਰੀ ਉਮਰ ਤੈਨੂੰ ਲੱਗ ਜਾਵੇ। ਉਹ ਗੱਲ ਇੱਕੋ ਹੀ ਆ, ਉਹਦੀ ਲੱਗ ਜੇ ਜਾਂ ਮੇਰੀ ਲੱਗ ਜੇ, ਗੱਲ ਤਾਂ ਇੱਕੋ ਹੀ
1: ਜੀ।
0: ਹੈ। ਇਸ ਕਰਕੇ ਬਾਈ ਜੀ ਇਹ ਅੰਡਰਸਟੈਂਡਿੰਗ ਨਾਲ ਜਿਹੜੀ ਤੁਸੀਂ ਗੱਲ ਕਹੀ ਨਾ ਸ਼ਮੀ ਬਾਈ ਜੀ, ਤੇ
1: ਜੀ
0: ਆਪਣਾ ਅੰਡਰਸਟੈਂਡਿੰਗ ਨਾਲ ਹੀ ਬਾਈ ਜੀ ਰਿਸ਼ਤੇ ਨਿਭਦੇ ਹੈਗੇ ਨੇ।
1: ਬਿਲਕੁਲ ਹੈ ਜੀ, ਬਿਲਕੁਲ ਹੈ।
0: ਤੇ ਜੇ ਸ਼ੁਰੂ ਤੋਂ ਲੈ ਕੇ ਜੇ ਅੰਡਰਸਟੈਂਡਿੰਗ ਬਣੀ ਰਹੇ ਬੱਚਿਆਂ ਨੂੰ।
1: ਜੀ
0: ਮੈਂ ਖੁਦ ਨਾ ਸਾਡੇ ਆਪਣਾ ਭਾਰਜ ਬਾਈ ਜੀ, ਸਾਡੇ ਚਾਰ ਕੁੜੀਆਂ, ਮੇਰੇ ਤਾਇਆ ਜੀ ਦੀ ਬੇਟੀ, ਭੂਆ ਜੀ ਦੀ, ਤਿੰਨ ਸਾਡੀਆਂ ਤੇ ਸਾਡੇ ਤਾਇਆ, ਸਾਰਿਆਂ ਨੇ ਚਲੋ ਵੈਸੇ ਕੁਦਰਤੀ ਲਾ ਲੋ ਪੜ੍ਹੀਆਂ ਵੀ ਬਾਹਰ ਹੀ ਨੇ ਸਾਰੀਆਂ। ਮੰਨ ਲੋ
1: ਜੀ
0: ਆਪਣਾ ਕੁਰੂਕਸ਼ੇਤਰ ਯੂਨੀਵਰਸਿਟੀ ਚ ਪੜ੍ਹੀ ਹੈ ਸਾਡੀ ਭੂਆ ਜੀ ਦੀ ਬੇਟੀ,
1: ਜੀ
0: ਬਾਕੀਆਂ ਸਾਰੀਆਂ ਬਾਹਰ ਪੜ੍ਹੀਆਂ ਨੇ। ਪਰ
1: ਬਿਲਕੁਲ ਹੈ ਜੀ।
0: ਉਹਨਾਂ ਦਾ ਰਿਸ਼ਤਾ ਕਰਨ ਤੋਂ ਪਹਿਲਾਂ ਖੁਦ ਇੱਕ ਮਾਂ ਨੀ, ਤਾਇਆ ਜੀ ਹਰਾਂ ਨੇ ਖੁਦ ਲਾ ਲੋ ਸਾਡੇ ਪਰਿਵਾਰ ਦੇ ਜਿਹੜੇ ਵੱਡੇ ਮੈਂਬਰ ਸੀ,
1: ਜੀ
0: ਸਾਰਿਆਂ ਨੇ ਉਹਨਾਂ ਨੂੰ ਇਹ ਗੱਲ ਪੁੱਛੀ ਵੀ ਤੁਸੀਂ ਅੱਜ ਦੱਸ ਦੋ ਜੇ ਕੋਈ ਗੱਲ ਹੈਗੀ ਹੈ, ਵੀ ਕੱਲ ਨੂੰ ਜੇ ਕੋਈ ਮੰਨ ਲੋ ਵੀ ਫਿਰ ਔਖਾ ਹੋ ਜਾਂਦਾ।
1: ਬਿਲਕੁਲ ਬਿਲਕੁਲ ਨਹੀਂ, ਚੰਗੀ ਗੱਲ
0: ਇਸ ਕਰਕੇ ਬੱਚਿਆਂ ਦੀ ਮਰਜ਼ੀ
1: ਪਰਿਵਾਰ
0: ਜਿਹੜੀ ਹੈ ਨਾ ਉਹ ਜ਼ਰੂਰੀ ਹੈ।
1: ਪਰਿਵਾਰ ਦੇ ਵਿੱਚ ਵੀ ਸਹਿਮਤੀ ਜਾਂ ਅੰਡਰਸਟੈਂਡਿੰਗ ਹੋਣੀ ਜ਼ਰੂਰੀ ਹੈ। ਬਿਲਕੁਲ
0: ਬਿਲਕੁਲ ਵੀ ਆਪਾਂ ਕਿਸੇ ਤੇ ਨਾ, ਉਹੀ ਗੱਲ ਹੈ ਵੀ ਜਦੋਂ ਥੋਪਦੇ ਨੇ ਨਾ ਉਹ ਬਹੁਤ ਔਖਾ ਹੋ ਜਾਂਦਾ। ਭਾਰਤ ਬਾਈ ਜੀ ਜਿਹੜਾ ਤੁਹਾਡਾ ਵਿਸ਼ਾ ਨਾ, ਬੜਾ ਬੜਾ ਸੈਂਸਿਟਿਵ ਵਿਸ਼ਾ ਤੇ ਬੜਾ ਓਨਾ ਮਜ਼ਾਕ ਵਾਲਾ ਹੈ ਨੀ ਜਿੰਨਾ ਆਪਾਂ ਇਹਨੂੰ ਲੈਣੇ, ਕਿਉਂਕਿ ਅੱਜ ਕੱਲ ਇਹ ਬੜਾ ਸੈਂਸਿਟਿਵ ਵਿਸ਼ਾ, ਜਿਵੇਂ ਆ ਡਰਾਮਾ ਵਾਲੇ ਕੇਸ ਕੋਈ ਫਲਾਣੇ ਢਮਕਾਣੇ ਆ ਹੀ ਜਾਂਦੇ ਨੇ, ਚਲੋ ਉਹਦੇ ਚ ਕਈ ਉਸ ਤਰ੍ਹਾਂ ਵੀ ਹੋਣਗੇ
1: ਜੀ।
0: ਤੇ ਇਸ ਕਰਕੇ ਬੜਾ ਸੋਚਣ ਵਾਲਾ ਵਿਸ਼ਾ। ਤੇ
1: ਸੈਣੀ ਸਾਹਿਬ ਨਾਲ ਜੁੜ ਗਏ ਨੇ ਦੁਬਾਰਾ ਤੋਂ।
2: ਬਿਲਕੁਲ ਜੀ, ਗੀਤ ਉਹਨਾਂ ਦਾ ਇੰਨਾ
1: ਪਿਆਰਾ। ਜਨਾਬ ਕਿੱਥੇ ਰਹਿ ਗਏ ਤੁਸੀਂ, ਤੁਹਾਡੀ ਆਵਾਜ਼ ਹੀ ਡਾਊਨ ਹੋ ਗਈ ਇੰਨੀ, ਕੀ ਗੱਲ ਹੋ ਗਈ? ਹਾਂਜੀ ਇੱਕ ਮਿੰਟ ਜੀ, ਇੱਕ ਮਿੰਟ ਜੀ,
2: ਪਰ ਸਾਹਿਬ ਕੀ ਆਵਾਜ਼ ਆ ਰਹੀ ਹੈ ਜੀ?
1: ਹਾਂਜੀ ਹਾਂਜੀ ਆ ਗਈ ਜੀ, ਆ ਗਈ, ਚੱਕ ਦਿਓ ਗਾ ਮੁੜੋ। ਹਾਂਜੀ
2: ਠੀਕ ਠੀਕ ਹੈ ਜੀ
1: ਜੀ,
2: ਮੈਂ ਕਿਹਾ ਮੈਂ ਕੱਲਾ ਨਾ ਬਰੀ ਜਾਵਾਂਗੇ
1: ਜੀ।
2: ਬਹੁਤ ਬਹੁਤ ਹੀ ਪਿਆਰੀ ਗੱਲਬਾਤ ਹਮੇਸ਼ਾ ਦੀ ਤਰ੍ਹਾਂ ਬਾਈ ਮੁਕੱਦਰ ਬਾਈ ਜੀ ਦੀ
1: ਜੀ।
2: ਔਰ ਜਿਹੜਾ ਸੰਗੀਤਕ ਉਹਨਾਂ ਦਾ ਰੰਗ ਹੁੰਦਾ ਵਿੱਚ, ਤੇ ਬਹੁਤ ਹੀ ਢੁਕਵਾਂ ਗੀਤ ਸੀ, ਤੇ ਉਦੋਂ ਪਹਿਲਾਂ ਵੀ ਜਿਹੜਾ ਉਹਨਾਂ ਨੇ ਬੱਬੂ ਮਾਨ ਦੇ ਗੀਤਾਂ ਵਿੱਚ ਕੋਟ ਕੀਤੀ ਗੱਲ, ਉਹ ਵੀ ਬੜੀ ਕਮਾਲ ਦੀ ਸੀ
1: ਜੀ,
2: ਕਿ ਅਹਿਸਾਸ ਤੋਂ ਬਿਨਾਂ ਰਿਸ਼ਤਿਆਂ ਦਾ ਵਜੂਦ ਇਹ ਸੋਚਿਆ ਵੀ ਨਹੀਂ ਜਾ ਸਕਦਾ। ਉਹ ਕਹਿ ਲੋ ਵੀ ਅੱਜ ਵੀ ਹੈ ਨੀ, ਕੱਲ ਵੀ ਹੈ ਨੀ, ਉਹ ਉਸ ਤਰ੍ਹਾਂ ਦਾ ਮਾਹੌਲ ਬਣਦਾ
1: ਜੀ।
2: ਇਹ ਗਹਿਰ ਗੰਭੀਰ ਵਿਸ਼ਾ ਹੈ, ਇਹ ਚ ਵੀ ਕੋਈ ਸ਼ੱਕ ਨਹੀਂ, ਤੇ ਇਹ ਚ ਗੱਲਾਂ ਬਾਤਾਂ ਤੇ ਸਾਰੇ ਜਿਹੜੇ ਕਮੈਂਟਸ ਉਹ ਵੀ ਮੈਂ ਦੇਖ ਰਿਹਾ ਕਿ ਯੂਟਿਊਬ ਦੇ ਰਾਹੀਂ ਵੀ ਆ ਰਹੇ ਨੇ, ਔਰ ਬਹੁਤ ਹੀ ਕਮਾਲ ਧਮਾਲ ਦੀਆਂ ਗੱਲਾਂ ਚੱਲ ਰਹੀਆਂ ਨੇ। ਨਰਿੰਦਰ ਕੁਮਾਰ ਜੀ ਕਹਿੰਦੇ ਜੀ ਦੱਸੋ ਵਿਆਹ ਕਰਾਉਣਾ
1: ਕਿਉਂ ਚਾਹੀਦਾ ਜੀ, ਨਾਲ ਉਹਨਾਂ ਦਾ ਦੂਸਰਾ ਕਮੈਂਟ ਹੈ ਕਿ ਬੱਚੇ ਵੀ ਪੈਦਾ ਨਹੀਂ ਕਰਨੇ ਚਾਹੀਦੇ ਜੀ।
2: ਜੀ ਜੀ ਜੀ ਹਾਂਜੀ
1: ਜੀ
2: ਜੀ, ਰਾਜੀਵ ਕੁਮਾਰ ਜੀ ਸੁਣ ਰਹੇ ਨੇ ਪ੍ਰੋਗਰਾਮ, ਕਹਿੰਦੇ ਸਾਰੇ ਭਾਈ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਜੀ, ਜਨਾਬ ਰਜਿੰਦਰ ਕੁਮਾਰ ਜੀ ਦਾ ਜੀ ਸਵਾਗਤ
1: ਜੀ। ਬਿਲਕੁਲ
2: ਬਿਲਕੁਲ ਜੀ, ਇਹ ਜਿਹੜੀ ਗੱਲਬਾਤ ਦਾ ਸਿਲਸਿਲਾ ਚੱਲਦਾ ਚੱਲਦਾ
1: ਜੀ,
2: ਉਹ ਜਦੋਂ ਪਹੁੰਚਿਆ ਇਸ ਕਹਿ ਲੋ ਮੋੜ ਦੇ ਉੱਤੇ ਆ ਕੇ
1: ਜੀ,
2: ਕਿ ਭਾਈ ਇਹ ਕੁੱਲ ਮਿਲਾ ਕੇ ਆਪਸੀ ਜਿਹੜੀ ਆ ਸਮਝ ਆ, ਸੂਝ ਬੂਝ ਆ
1: ਜੀ,
2: ਅੰਡਰਸਟੈਂਡਿੰਗ ਆ, ਮੈਂ ਨਹੀਂ ਤੂੰ ਵਾਲੀ ਜਿਹੜੀ ਗੱਲ ਹੁੰਦੀ ਹੈ ਕਿ ਭਾਈ ਨਹੀਂ
1: ਜੀ,
2: ਨਿੱਜ ਦੇ ਤਿਆਗ ਦੀ ਗੱਲ ਹੁੰਦੀ ਆ, ਔਰ ਪਰਿਵਾਰਕ ਜਿੰਮੇਵਾਰੀਆਂ ਨੂੰ ਸਮਝਣ ਦੀ ਗੱਲ ਜਿਹੜੀ ਆ ਉਹ ਹੁੰਦੀ ਆ।
1: ਬਿਲਕੁਲ
2: ਇਹ ਕੋਈ ਸ਼ੱਕ ਨਹੀਂ ਇਹਦੇ ਵਿੱਚ ਵੀ ਕਿ ਇਸ ਇਹ ਹਰੇਕ ਦੇ ਬਸ ਦੀ ਗੱਲ ਨਹੀਂ, ਕਿਉਂਕਿ ਇਹੋ ਜਿਹਾ ਧਰਤੀ ਤੇ ਮੈਨੂੰ ਲੱਗਦਾ ਕੋਈ ਸਕੂਲ ਖੁੱਲਿਆ ਨੀ ਜਿਹੜਾ ਇਸ ਗੱਲ ਦੀ ਜਿਹੜੀ ਆ ਉਹ ਟ੍ਰੇਨਿੰਗ ਦਿੰਦਾ ਹੋਵੇ ਜਾਂ ਸਿਲੇਬਸ ਚ ਕਿਤੇ ਲੱਗਿਆ ਹੋਵੇ ਕਿ ਅਗਰ ਵਿਆਹ ਹੋ ਜਾਂਦਾ ਤੁਸੀਂ ਕਿਵੇਂ ਨਿਭਾਉਣਾ, ਕਿਵੇਂ ਅੰਡਰਸਟੈਂਡਿੰਗ ਕਰਨੀ ਹੈ, ਉਸ ਤਰ੍ਹਾਂ ਦੀ ਗਰੂਮਿੰਗ ਵਾਲਾ ਮਾਹੌਲ ਤਾਂ ਕਿਤੇ ਹੈ ਹੀ ਨੀ।
1: ਬਿਲਕੁਲ
2: ਉਸਦੇ ਜਿਹੜੇ ਗਣਿਤ ਪੜ੍ਹ ਲਓ ਤੇ ਆਹ ਪੜ੍ਹ ਲਓ, ਕੈਮਿਸਟਰੀ ਆ ਗਈ, ਫਿਜਿਕਸ ਆ ਗਈ, ਹੋਰ ਵਿਸ਼ੇ ਆ ਗਏ ਸਾਰੇ, ਹਜ਼ਾਰ ਵਿਸ਼ੇ ਕਈ, ਪਰ ਇਹੋ ਜਿਹੇ ਦੋ ਵਿਸ਼ੇ ਮੈਨੂੰ ਤਾਂ ਲੱਗਦਾ ਕਿ ਜ਼ਰੂਰ ਹੋਣੇ ਚਾਹੀਦੇ। ਇੱਕ ਤਾਂ ਇਹ ਜਿਹੜੇ ਸਮਾਜਿਕ ਤਾਣਾ ਬਾਣਾ ਜੇ ਆਪਾਂ ਕਾਇਮ ਰੱਖਣਾ ਤਾਂ ਉਹਦੀ ਅਹਿਮੀਅਤ ਬਾਰੇ ਜਾਣਕਾਰੀ ਹੋਣੀ ਚਾਹੀਦੀ ਆ, ਉਹ ਵੀ ਇੱਕ ਕਹਿ ਲੋ ਵੀ ਨਾਲ ਸ਼ਾਮਿਲ ਹੋਵੇ ਵਿੱਚ। ਦੂਸਰਾ ਖਾਸ ਤੌਰ ਤੇ ਜਿੰਮੇਵਾਰੀ ਵਾਲਾ ਪਾਰਟ, ਆਮ ਤੌਰ ਤੇ ਜਿਹੜੀ ਚੀਜ਼ ਸਾਨੂੰ ਆਮ ਪਸੰਦ ਹੁੰਦੀ ਹੈ ਨਾ ਉਹ ਰੱਖ ਲੈਂਦੇ ਹਾਂ ਤੇ ਬਾਕੀ ਕਹਿੰਦੇ ਛੱਡੋ ਪਰੇ, ਜਿਵੇਂ ਸਾਨੂੰ ਸੰਵਿਧਾਨ ਚ ਆਪਣੇ ਹੱਕ ਤਾਂ ਬਹੁਤ ਪਸੰਦ ਆ ਗਏ ਵੀ ਹੱਕ ਸਾਨੂੰ ਆਹ ਵੀ ਹੈਗਾ, ਹੱਕ ਉਹ ਵੀ ਹੈਗਾ, ਹੱਕ ਹੈ ਵੀ ਆਹ ਵੀ ਕਰ ਲੋ, ਜਿਹੜੀ ਜਿੰਮੇਵਾਰੀ ਹੈ ਜੇ ਪੰਜ ਛੇ ਹੱਕ ਹੈਗੇ ਆ ਤਾਂ ਉਹ 20 ਕੁ ਲਗਭਗ ਜਿੰਮੇਵਾਰੀ ਵੀ ਹੈਗੀ ਆ, ਉਹ ਉਹ ਕਹਿ ਰਿਹਾ ਵੀ ਛੱਡੋ ਪਰੇ ਯਾਰ, ਇਹ ਤਾਂ ਕਹਿੰਦੇ ਚਲੋ ਲਿਖਣਾ ਹੀ ਹੁੰਦਾ, ਜਿੰਮੇਵਾਰੀ ਸਾਨੂੰ ਨਾ ਕਹੀ ਜਾਏ, ਹੱਕ ਜਿਹੜੇ ਹੈਗੇ ਉਹ ਅਸੀਂ ਆਪੇ ਚੱਕ ਲਾਂਗੇ
1: ਚੱਕ ਲਾਂਗੇ ਜੀ ਬਿਲਕੁਲ।
2: ਇਹੀ ਜਿਹੜੀ ਹੈ ਕਾਟੋ ਕਲੇਸ਼ ਦਾ ਕੰਮ ਬਣਦਾ, ਜੜ ਬਣਦੀ ਹੈ
1: ਜੀ।
2: ਤੇ ਰਿਸ਼ਤੇ ਵੀ ਇਸੇ ਕਰਕੇ ਜਿਹੜੇ ਆ ਉਹਨਾਂ ਨੂੰ ਜਿਉਣਾ ਮੁਸ਼ਕਿਲ ਹੋ ਜਾਂਦਾ
1: ਜੀ।
2: ਝਗੜੇ ਫਸਾਦ ਸਭ ਕੁਛ ਉਹਦੀ ਜੜ ਦੇ ਵਿੱਚ ਇਹੀ ਚੀਜ਼ਾਂ ਬੈਠਦੀਆਂ ਨੇ, ਕਿਉਂਕਿ ਰੱਬ ਜਦੋਂ ਬੰਦੇ ਨੂੰ ਧਰਤੀ ਤੇ ਭੇਜਦਾ ਉਹਨੂੰ ਕੰਨ ਚ ਫੂਕ ਮਾਰਦਾ ਹੀ ਹੈ ਕਿ ਤੇਰੇ ਤੋਂ ਵੱਡਾ ਕੋਈ ਨੀ ਅਕਲਮੰਦ, ਤੋ ਉਹ ਫਿਰ ਦੂਜੇ ਨੂੰ ਸਮਝਦਾ ਵੀ ਕੁਛ ਨੀ, ਕਹਿੰਦਾ ਤੈਨੂੰ ਜ਼ਿਆਦਾ ਪਤਾ ਮੈਂ ਦੱਸਦਾ ਮੈਂ ਲਿਆਉਣਾ ਹਨੇਰੀ
1: ਬਿਲਕੁਲ।
2: ਤੋ ਉਹ ਕਿਵੇਂ ਫਿਰ ਉੱਥੇ ਗੱਲਬਾਤ ਬਣੇਗੀ ਜੀ, ਜੇ ਦੋਨੋਂ ਇੱਕ ਦੂਜੇ ਨੂੰ ਕਹਿੰਦੇ ਉਹ ਕਹਿੰਦੇ ਸੱਪ ਨੂੰ ਸੱਪ ਲੜੇ ਤੇ ਜ਼ਹਿਰ ਕਿਹਨੂੰ ਚੜੇ, ਉਹ ਕੰਮ ਹੋ ਜਾਂਦਾ
1: ਬਿਲਕੁਲ ਜੀ ਬਿਲਕੁਲ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਫਿਰ ਤੋਂ ਜੀ।
3: ਮੈਨੂੰ
1: ਲੱਗਦਾ ਨਹੀਂ
3: ਆਪਾਂ ਹੈਗੀ ਆ ਨਾ ਜੀ, ਕਿ ਮੈਂ ਕਿੱਥੇ ਤੱਕ ਸੋਚ ਰਿਹਾ ਕਿ ਮੈਂ ਨਾ ਕਾਫੀ ਕੇਸ ਸਾਡੇ ਕੋਲ ਆਏ ਇਸ ਮਤਲਬ ਆਪਣੇ ਲਾਈਫ ਟਾਈਮ ਦੇ ਵਿੱਚ ਜਿਹੜਾ ਹੈਗਾ ਆ ਆਪਣੇ ਕੋਰਟ ਦੇ ਕੈਰੀਅਰ ਦੇ ਵਿੱਚ
1: ਜੀ,
3: ਉਹਦੇ ਵਿੱਚ ਮੈਂ ਅਬਜ਼ਰਵ ਕਰਦਾ ਰਿਹਾ ਭਾਰੇ ਸਾਹਿਬ
1: ਜੀ।
3: ਜੇ ਅਸੀਂ ਚਾਹੁੰਦੇ ਹੈਗੇ ਨਾ ਜੀ ਕਿ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਅੱਛੀ ਜ਼ਿੰਦਗੀ ਜਿਹੜੀ ਹੈਗੀ ਅੱਛਾ ਗ੍ਰਿਸ
1: ਜੀ
3: ਨਿਭਾਉਣ, ਤੇ ਸਾਨੂੰ ਉਹਦੇ ਵਾਸਤੇ ਜਿਹੜਾ ਹੈਗਾ ਖੁਦ ਐਗਜ਼ਾਮਪਲ ਸੈੱਟ ਕਰਨੀ ਪਊਗੀ।
1: ਬਿਲਕੁਲ ਹੈ ਜੀ,
3: ਸਾਨੂੰ ਰਿਸ਼ਤਿਆਂ ਦੇ ਵਿੱਚ ਰਿਸਪੈਕਟ ਜਿਹੜੀ ਹੈਗੀ ਆ ਉਹਨੂੰ ਸੁਪਰੀਮ ਰੱਖਣਾ ਪਊਗਾ।
1: ਬਿਲਕੁਲ ਹੈ ਜੀ,
3: ਮੈਂ ਮਤਲਬ ਬਹੁਤ ਸਾਰੇ ਕੇਸ ਹੈਗੇ ਆ, ਮੈਂ ਨਾ ਜਦੋਂ ਕਿਸੇ ਹਸਬੈਂਡ ਵਾਈਫ ਦਾ ਕੇਸ ਹੁੰਦਾ ਸੀਗਾ ਜਿੱਥੇ ਕਿਤੇ ਮੈਨੂੰ ਲੱਗਦਾ ਸੀ ਵੀ ਲੜਕੀ ਦੀ ਗਲਤੀ ਹੈਗੀ ਹੈ ਨਾ ਜੀ,
1: ਜੀ
3: ਤੇ ਕੋਸ਼ਿਸ਼ ਜ਼ਰੂਰ ਕੀਤੀ ਹੈਗੀ ਤੇ ਨਾਲ ਮੈਂ ਉਹਨੂੰ ਕਹਿਣਾ ਹੈਗਾ ਆ ਵੀ ਇਹਦੀ ਮਾਂ ਦਾ ਪਤਾ ਕਰ ਉਹ ਕਿਹੜੇ ਪਿੰਡੋਂ ਸੀ
1: ਜੀ।
3: ਹਾਂਜੀ, ਮੈਂ ਬੰਦੇ ਨੂੰ ਇੱਕ ਦੋ ਤਿੰਨ ਕੁ ਚਾਰ ਕੇਸ ਏਦਾਂ ਦੇ ਸੀਗੇ ਜਿਹਦੇ ਵਿੱਚ ਮੈਂ ਬੰਦੇ ਨੂੰ ਕਿਹਾ ਵੀ ਇਹਦੀ ਨਾ ਸੱਸ ਦੇ ਜਿਹੜੇ ਹੈਗੇ ਆ ਪੇਕੇ ਉੱਥੇ ਜਾ ਕੇ ਤੇ ਕਿਸੇ ਬਜ਼ੁਰਗ ਨੂੰ ਮਿਲ ਕੇ ਆ
1: ਜੀ,
3: ਉਹਨੂੰ ਪੁੱਛ ਕੇ ਆ ਵੀ ਇਹਦੀ ਮਾਂ ਦੀਆਂ ਕਿੰਨੀਆਂ ਪੰਚਾਇਤਾਂ ਹੋਈਆਂ ਸੀ ਤੇ ਕਿੰਨੀ ਕੁ ਵਾਰੀ ਜਾ ਕੇ ਬੱਸ ਗਈ ਸੀ। ਹਾਂਜੀ, ਜੋ ਉਹਨੇ ਕੀਤਾ ਸੀ ਉਹੀ ਜਿਹੜੇ ਰਸਤੇ ਆ ਇਹਨੇ ਅਡੋਪਟ ਕਰਨੇ ਆ
1: ਜੀ।
3: ਇਸ ਕਰਕੇ ਜਿਹੜਾ ਹੈਗਾ ਜੇ ਨਾ ਅਸੀਂ ਇਹਦੇ ਲੜਕਿਆਂ ਦਾ ਹੈਗਾ ਆ ਜੀ, ਜੇ ਬੰਦਾ ਰਿਸਪੋਂਸੀਬਲ ਹੋਊਗਾ ਤੇ ਬੱਚਾ ਵੀ ਉਹਦਾ ਰਿਸਪੋਂਸੀਬਲ ਹੋਊਗਾ।
1: ਬਿਲਕੁਲ ਹੈ ਜੀ,
3: ਇਦਾਂ ਹੀ ਜੇ ਲੇਡੀ ਰਿਸਪੋਂਸੀਬਲ ਹੈਗੀ ਆ ਤੇ ਲੜਕੀ ਵੀ ਰਿਸਪੋਂਸੀਬਲ ਹੋਣੀ ਹੋਣੀ ਹੈ ਜੀ, ਗੱਲ ਪੱਕੀ ਆ
1: ਜੀ।
3: ਦੂਜਾ ਮਾਂ ਬਾਪ ਦੀ ਥੋੜੀ ਜੀ ਜਿਹੜਾ ਹੈਗਾ ਜਦੋਂ ਬੱਚਿਆਂ ਦੇ ਹੈਗਾ ਨਾ ਜੀ ਨਵਾਂ ਨਵਾਂ ਵਿਆਹ ਹੁੰਦਾ ਹੈਗਾ ਨਾ ਜੀ, ਉਹਦੇ ਵਿੱਚ ਜਿਹੜਾ ਆ ਇੰਟਰਫੇਰੈਂਸ ਘਟਾਉਣੀ ਚਾਹੀਦੀ ਹੈਗੀ ਆ, ਬੱਚਿਆਂ ਨੂੰ ਉਹਨਾਂ ਦੇ ਤੇ ਫੜ ਦੇਣਾ ਚਾਹੀਦਾ
1: ਜਿੰਮੇਵਾਰੀ ਉਹਨਾਂ ਨੂੰ। ਕਈ ਕਹਿੰਦੇ ਪ੍ਰੋਬਲਮ ਆ ਕਿ ਉਹਨਾਂ ਨੂੰ ਜਿੰਮੇਵਾਰੀ ਤਿਆਰ ਦੇਣ ਨੂੰ ਹੈ ਹੀ ਨਹੀਂ ਗਿਆ ਜੀ। ਬਿਲਕੁਲ,
3: ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਬੱਚਿਆਂ ਦੀ ਕੌਂਸਲਿੰਗ ਇਸ ਤਰ੍ਹਾਂ ਦਾ ਹੋਵੇ ਭਾਈ ਵੀ ਜਿੰਨੀ ਮਰਜ਼ੀ ਤੁਹਾਡੇ ਆ ਫਿਰ ਚ ਲੜਾਈ ਝਗੜਾ ਹੋਇਆ ਹੋਵੇ, ਤੀਜੇ ਬੰਦੇ ਦੇ ਵੀ ਨਾ ਤਾਂ ਜੱਜ ਬਣਾਓ ਤੇ ਨਾ ਹੀ ਤੀਜੇ ਬੰਦੇ ਨੂੰ ਵਿੱਚ ਪਾਓ
1: ਜੀ,
3: ਤੁਸੀਂ ਆਪ ਚ ਹੀ ਸੈਟਲ ਕਰੋ
1: ਜੀ।
3: ਜਦੋਂ ਤੀਜਾ ਬੰਦਾ ਜਿਹੜਾ ਹੈਗਾ ਹੈ ਨਾ ਤੁਹਾਡੀ ਲਾਈਫ ਦੇ ਵਿੱਚ ਆ ਜਾਂਦਾ ਹੈਗਾ ਸਰ, ਉਹ ਫਿਰ ਉਹਦੀ ਤੀਜੇ ਬੰਦੇ ਦੀ ਅਕਲ ਤੇ ਨਿਰਭਰ ਕਰਦਾ ਹੈਗਾ ਆ ਕਿ ਉਹ ਲਾਈਫ ਨੂੰ ਉਹਨੂੰ ਜਿਹੜਾ ਆ ਸਵਰਗ ਬਣਾਉਂਦਾ ਕਿ ਨਰਕ
1: ਨਰਕ ਬਣਾਉਂਦਾ ਜੀ।
3: ਉਹਨੂੰ ਬਿਹਤਰ ਇਹ ਹੋਊਗਾ ਕਿ ਦੋਨੇ ਆਪਸ ਦੇ ਵਿੱਚ ਹੈਗਾ ਜੀ ਦੋ ਭਾਂਡੇ ਹੈਗੇ, ਜਿੱਦਾਂ ਮਰਜ਼ੀ ਸੁਭਾਅ ਇੱਕ ਦੂਜੇ ਦਾ ਜਾਣਨਾ ਚਾਹੀਦਾ ਹੈ
1: ਜੀ।
3: ਸੋ ਇਸ ਕਰਕੇ ਜੇ ਇੱਕ ਗਰਮ ਹੈ ਦੂਜਾ ਠੰਡਾ ਹੋ ਜਾਏ, ਜੇ ਦੂਜਾ ਗਰਮ ਹੈ, ਦੇਖੋ ਮੈਂ ਉਸ ਬੰਦੇ ਨੂੰ ਹੀ ਕਾਮਯਾਬ ਸਮਝਦਾ ਹੈਗਾ ਆ ਜਿਹੜਾ ਗ੍ਰਸਤ ਲਾਈਫ ਦੇ ਵਿੱਚ ਆਪਣਾ ਜਿਹੜਾ ਆ ਨਿਰਵਾਹ ਕਰ ਜਾਂਦਾ।
1: ਉਹ ਵੱਖਰੀ ਗੱਲ ਹੈ ਸੈਣੀ ਸਾਹਿਬ ਕਿ ਰੋਜ਼ ਦਾ ਕਲਾ ਕਲੇਸ਼ ਆ ਤਾਂ ਉਹਦੇ ਵਿੱਚ ਇਹ ਦੋ ਚਿੱਤੀ ਵੀ ਨਹੀਂ ਗਈ ਕਿ ਆਪਣਾ ਵੱਖ ਹੋ ਜਾਓ ਭਾਈ ਮਰਨ ਦੇ ਨਾਲੋਂ ਜਾਂ ਮਾਰਨ ਦੇ ਨਾਲੋਂ, ਉਹ ਵੀ ਇੱਕ ਵਧੀਆ ਰਾਹ ਹੈਗਾ ਆ ਜੀ, ਜੇ ਜ਼ਿਆਦਾ ਹੀ ਕੱਲ ਨਹੀਂ ਸਿਰੇ ਚੜ੍ਹਦੇ ਆ ਦੋਵਾਂ ਪਾਸਿਆਂ ਤੋਂ। ਬਿਲਕੁਲ ਹੈ
3: ਭਾਰਤ ਸਾਹਿਬ, ਜੇ ਆਪਾਂ ਜਿਹੜੀਆਂ ਗੱਲਾਂ ਕਰਦੇ ਪਏ ਜੇ ਇੱਕ ਦੂਜੇ ਪ੍ਰਤੀ ਰਿਸਪੈਕਟ ਹੋਊਗੀ, ਇੱਕ ਦੂਜੇ ਪ੍ਰਤੀ ਅਟੈਚਮੈਂਟ ਹੋਊਗੀ, ਇੱਥੇ ਭਾਰਤ ਸਾਹਿਬ ਬੜਾ ਪਵਿੱਤਰ ਰਿਸ਼ਤਾ ਹੈਗਾ, ਮਜ਼ਾਕ ਦੇ ਵਿੱਚ ਤਾਂ ਲੈਣਾ ਹੀ ਨੀ ਚਾਹੀਦਾ
1: ਜੀ।
3: ਇਹ ਤਾਂ ਇਹ ਆ ਇੱਕ ਜਾਣਾ ਜਿਹੜਾ ਹੈਗਾ ਨਾ ਢਿੱਡ ਪੀੜ ਇੱਕ ਜਿਹੇ ਹੁੰਦੀ ਆ ਤੇ ਦੂਜਾ ਤੜਫਦਾ ਹੁੰਦਾ ਪਿਆ
1: ਜੀ,
3: ਇਸ ਕਰਕੇ ਜਿਹੜਾ ਹੈਗਾ ਜੇ ਏਦਾਂ ਦੀ ਇਕੁਏਸ਼ਨ ਤੁਹਾਡੀ ਹੈਗੀ ਆ ਫਿਰ ਤਾਂ ਜ਼ਿੰਦਗੀ ਸਵਰਗ ਆ।
1: ਬਿਲਕੁਲ ਹੈ ਜੀ,
3: ਹਾਂਜੀ। ਤੇ ਬਾਕੀ ਜਿਹੜਾ ਹੈਗਾ ਆ ਭਈ ਲਾਈਫ ਲਿਭਦੀ ਤਾਂ ਹੈਗੀ ਆ ਸਰ ਕਿ ਇਹਦੇ ਵਿੱਚ ਜਿਹੜਾ ਆ ਥੋੜੀ ਤਿਆਗ ਦੀ ਭਾਵਨਾ ਰੱਖਣੀ ਪੈਂਦੀ
1: ਜੀ।
3: ਬਾਕੀ ਜੋ ਅਸੀਂ ਕਰਦੇ ਹੈਗੇ ਆ ਸਾਡੇ ਬੱਚਿਆਂ ਨੇ ਵੀ ਉਹ ਕੁਛ ਹੀ ਕਰਨਾ ਹੈਗਾ, ਇਹ ਚੀਜ਼ ਤਾਂ ਇੱਕ ਮਤਲਬ ਜਿਹੜਾ ਹੈਗਾ ਆ ਭਈ ਗਰਾਊਂਡ ਹੈਗੀ ਆ ਇਸ ਚੀਜ਼ ਦੀ ਕਿ ਮੋਰਲ ਆਫ ਦਾ ਸਟੋਰੀ ਜਿਹਨੂੰ ਕਹਿ ਦਿੰਦੇ ਆ ਉਹ ਇਹ ਹੈਗਾ ਆ
1: ਕਿ
3: ਜੋ ਅਸੀਂ ਕੀਤਾ ਉਹ ਹੀ ਗਾਂ ਸਾਡੇ ਬੱਚਿਆਂ ਨੇ ਫੋਲੋ ਕਰਨਾ
1: ਕਰਨਾ ਜੀ।
3: ਅਸੀਂ ਕਿਉਂ ਦੇ ਅਸੀਂ ਕਿਉਂ ਦੇਖਦੇ ਹੈਗੇ ਆ ਕਿ ਹਾਂ ਯਾਰ ਵੀ ਸਾਡੇ ਬੱਚੇ ਜਿਹੜੇ ਹੈਗੇ ਆ ਵੀ ਅਸੀਂ ਜੇ ਕਿਥੋਂ ਕਿ ਲੜਕਾ ਹੀ ਲੜਕੀ ਹੈਗੀ ਆ ਤੇ ਅਸੀਂ ਲੜਕਾ ਤਲਾਸ਼ ਕਰਦੇ ਹੈਗੇ ਆ,
1: ਜੀ
3: ਅਸੀਂ ਇਹ ਸੋਚਦੇ ਕਿ ਤਲਾਸ਼ ਕਰਦੇ ਹੈਗੇ ਜੇ ਅਰੇਂਜ ਮੈਰਿਜ ਦੇ ਵਿੱਚ ਵੀ ਜਾਂਦੇ ਹਾਂ ਕਿ
1: ਜੀ
3: ਭਾਈ ਕਿੱਦਾਂ ਦਾ ਮਾਹੌਲ ਸਾਡੇ ਘਰ ਦਾ ਹੈਗਾ ਆ, ਕਿਸ ਮਾਹੌਲ ਦੇ ਵਿੱਚ ਸਾਡਾ ਬੱਚਾ ਪਲਿਆ ਆ ਹੈਗਾ, ਉਸੇ ਮਾਹੌਲ ਦਾ ਜੇ ਘਰੋਂ ਘਰ ਤੋਂ ਬੱਚਾ ਜੇ ਮਿਲ ਜਾਏ
1: ਜੀ
3: ਤੇ ਇਹਨਾਂ ਦੀ ਜ਼ਿੰਦਗੀ ਵਧੀਆ ਨਿਕਲ ਜਾਏਗੀ।
1: ਬਿਲਕੁਲ ਹੈ ਜੀ।
3: ਕਈਆਂ ਦੀ ਬਰੋਟਅਪ ਬੜੀ ਲੈਵਿਸ਼ਲੀ ਹੋਈ ਹੁੰਦੀ ਹੈਗੀ ਆ ਜੀ,
1: ਜੀ
3: ਉਹ ਤੇ ਇੱਥੇ ਜਿਹੜਾ ਦੂਜੇ ਪਾਸੇ ਜੇ ਘਰ ਆ ਕੇ ਜੇ ਲੜਕੀ ਉਹ ਵੱਸਦੀ ਹੈਗੀ ਆ ਤੇ ਉੱਥੇ ਜਿਹੜੀਆਂ ਆਰਥਿਕ ਤੰਗੀਆਂ ਜਾਂ ਪਾਬੰਦੀਆਂ ਜਾਂ ਕਿਤੇ ਲਿਮੀਟੇਸ਼ਨ ਹੈਗੀਆਂ ਉਹ ਹੋ
1: ਸਕਦਾ
3: ਹੈ ਉੱਥੇ ਐਡਜਸਟਮੈਂਟ ਕਰਨ ਚ ਉਹਨੂੰ ਔਖਿਆਈ ਹੋਵੇ
1: ਜੀ।
3: ਸੋ ਇਸ ਕਰਕੇ ਜਿਹੜਾ ਹੈਗਾ ਇਹ ਸਾਰੀਆਂ ਚੀਜ਼ਾਂ ਵਿਚਾਰ ਕੇ, ਬਾਕੀ ਇਹ ਹੈਗਾ ਕਿ ਸਾਨੂੰ ਨਾ ਮਤਲਬ ਜਿਹੜਾ ਹੈਗਾ ਕਾਉਂਸਲਿੰਗ ਬੱਚਿਆਂ ਦੀ ਕਰਨੀ ਬਹੁਤ ਜ਼ਰੂਰੀ ਹੈਗੀ ਆ। ਚਾਨੀ ਜੀ ਨੇ ਕਿਹਾ ਨਾ ਵੀ ਸਬਜੈਕਟ ਜਿਹੜਾ ਹੈਗਾ ਆ ਜੀ ਕਿ ਹੋਣਾ ਚਾਹੀਦਾ, ਇੰਟਰੋਡਿਊਸ ਹੋਣਾ ਚਾਹੀਦਾ ਆ ਅੰਡਰਸਟੈਂਡਿੰਗ ਦਾ ਜਾਂ ਕੋਈ ਕੋਈ ਇਸ ਤਰੀਕੇ ਦਾ ਸਬਜੈਕਟ
1: ਜੀ।
3: ਸਰ ਹੁਣ ਤਾਂ ਇਹ ਆ ਕਿ ਬੱਚੇ ਪੜ੍ਹੇ ਲਿਖੇ ਇੰਨੇ ਬੱਚੇ ਪੜ੍ਹੇ ਲਿਖੇ ਉਹਨਾਂ ਦੇ ਵਿੱਚ ਜਿਹੜੇ ਕਿਹੜੇ ਲੋਕਾਂ ਦੇ ਫੈਸਲੇ ਕਰਾਉਂਦੇ ਉਹਨਾਂ ਦੇ ਆਪਣੇ ਤਲਾਕ
1: ਹੁੰਦੇ ਨੇ। ਬਿਲਕੁਲ ਹੈ।
3: ਜਿਹੜੇ ਲੋਕਾਂ ਨੂੰ ਵਸਣ ਦੀ ਨਸੀਹਤ ਦਿੰਦੇ ਆ ਜਾਂ ਤਲਾਕ ਕਰਦੇ ਹੈਗੇ ਆ ਉਹਨਾਂ ਦੇ ਆਪਣੇ ਤਲਾਕ ਹੋ ਰਹੇ, ਤੁਸੀਂ ਕੀ ਕਰੋਗੇ?
1: ਨਾਲੇ ਅੱਜ ਦੇ ਸਮੇਂ ਦੇ ਵਿੱਚ ਸੈਣੀ ਸਾਹਿਬ ਇੱਕ ਚੀਜ਼ ਹੋਰ ਆ ਨਾ ਕਿ ਪਹਿਲਾਂ ਚਲੋ ਸੀਗਾ ਵੀ ਅੱਜ ਦੀ ਜਿਹੜੀ ਹੈ ਪੀੜ੍ਹੀ ਹੈ ਨੌਜਵਾਨੀ ਹੈ ਜਾਂ ਜਿੱਦਾਂ ਵੀ ਲੈ ਲਓ, ਪਹਿਲਾਂ ਸੀਗਾ ਕਿ ਚਲੋ ਵਾਈਫ ਜਿਹੜੀਆਂ ਸੀਗੀਆਂ ਜਾਂ ਵੋਮੈਨਸ ਜਿਹੜੀਆਂ ਸੀਗੀਆਂ ਉਹ ਘਰ ਦੇ ਵਿੱਚ ਆਪਣਾ ਕੰਮ ਕਰ ਦੇ ਵਿੱਚ ਵਿਅਸਤ ਰਹਿੰਦੀਆਂ ਸੀ। ਜਿਹੜਾ ਬੰਦੇ ਦਾ ਕੰਮ ਹੁੰਦਾ ਸੀਗਾ ਉਹ ਕਮਾ ਕੇ ਲਿਆਉਣਾ ਤੇ ਉਹਦੀ ਜ਼ਿੰਮੇਵਾਰੀ ਹੁੰਦੀ ਸੀ ਆਪਣੇ ਪਰਿਵਾਰ ਨੂੰ ਚੰਗਾ ਮਤਲਬ ਕਿ ਫਿਊਚਰ ਦੇਣਾ। ਪਰ ਹੁਣ ਜਿਹੜਾ ਇਹਦੇ ਵਿੱਚ ਇੱਕ ਚੀਜ਼ ਹੋਰ ਦੇਖੀ ਜਾਂਦੀ ਹੈ ਕਿ ਦੋਵੇਂ ਚਲੋ ਜੋਬਾਂ ਦੀ ਵੀ ਕਰਦੇ ਆ ਸਾਰਾ ਕੁਝ, ਘਰ ਦਾ ਕੰਮ ਕਾਰ ਵੀ ਕਰਦੇ ਆ, ਉਹ ਵੀ ਜ਼ਿੰਮੇਵਾਰੀਆਂ ਨੇ ਬਰਾਬਰ ਦੀਆਂ ਨਿਭਾਉਣੀਆਂ ਪੈਂਦੀਆਂ ਨੇ। ਇੱਕ ਕਾਰਨ ਹੋਰ ਵੱਡਾ ਸਮਝਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਦੂਸਰੇ ਦੇ ਨਾਲ ਜਿਹੜਾ ਸਮਾਂ ਹੈ ਸਪੈਂਡ ਕਰਨ ਦੀ ਜਾਂ ਇੱਕ ਦੂਸਰੇ ਦੇ ਨਾਲ ਉਹ ਸਮਾਂ ਮੰਗਦੇ ਨੇ ਇੱਕ ਦੂਸਰੇ ਦੇ ਪ੍ਰਤੀ, ਕਿਤੇ ਨਾ ਕਿਤੇ ਇਹ ਵੀ ਕਾਰਨ ਸਮਝਦੇ ਹੋ ਜੀ?
3: ਪਰ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹੁਣ ਅਰੇਂਜ ਮੈਰਿਜ ਦੇ ਵਿੱਚ ਜਿਹੜਾ ਹੈਗਾ ਸਾਡੇ ਪਹਿਲਾਂ ਬਜ਼ੁਰਗਾਂ ਨੇ ਜਿਹੜਾ ਹੈਗਾ ਆ ਉਹਨਾਂ ਨੇ ਕੋਈ ਕੁੜੀ ਨੇ ਕੋਈ ਮੁੰਡਾ ਨਹੀਂ ਸੀ ਦੇਖਿਆ ਹੁੰਦਾ, ਮੁੰਡੇ ਨੇ ਕੁੜੀ ਨਹੀਂ ਸੀ
1: ਦੇਖੀ ਹੁੰਦੀ ਸੀ
3: ਹਾਂਜੀ। ਜਦ ਤੱਕ ਜਿਹੜਾ ਹੈਗਾ ਆ ਉਹ ਮਤਲਬ ਇੱਕ ਦੂਜੇ ਨੂੰ ਅੰਡਰਸਟੈਂਡ ਕਰਦੇ ਸੀ, ਨਾਲ ਬੱਚਾ ਆ ਜਾਂਦਾ ਸੀ ਉਹਦੇ ਵਿੱਚ ਜਿਹੜਾ ਹੈਗਾ
1: ਲਾਈਫ
3: ਦੇ ਵਿੱਚ ਜਿਹੜਾ ਆ ਟਾਈਮ ਗੁਜ਼ਰ ਜਾਂਦਾ ਸੀ
1: ਜੀ।
3: ਹੁਣ ਦਾ ਸਮੇਂ ਦੇ ਵਿੱਚ ਤਾਂ ਇਹ ਹੈਗੀ ਬੱਚਿਆਂ ਨੂੰ ਇੱਕੋ ਹੀ ਨਸੀਹਤ ਆ ਤੇ ਵੀ ਭਾਈ ਜੇ ਤੁਹਾਡਾ ਜਿਹੜਾ ਹੈਗਾ ਨਿਭ ਵੀ ਆ ਪਹਿਲਾਂ ਤਾਂ 99% ਨਿਭਾਉਣ ਦੀ ਕੋਸ਼ਿਸ਼ ਕਰੋ, ਜੇ ਤੁਹਾਡੇ ਵਿੱਚ ਡਿਫਰੈਂਸਿਸ ਏਦਾਂ ਦੇ ਹੈਗੇ ਆ ਤੇ ਨੈਗੇਟਿਵਿਟੀ ਨੂੰ ਏਦਾਂ ਨਾ ਹਾਵੀ ਹੋਣ ਦਿਓ ਵੀ ਇੱਕ ਦੂਜੇ ਦਾ ਜਿਹੜਾ ਹੈਗਾ ਮਰਨ ਮਰਾਉਣ ਜਾਂ ਸੁਸਾਈਡ ਤੱਕ ਤਾਂ ਗੱਲ ਜਾਵੇ, ਉਸ ਵੇਲੇ ਡਿਸਾਈਡ ਕਰੋ, ਡਿਸਾਈਡ ਆਈਦਰ ਦਿਸ ਵੇ ਔਰ ਦੈਟ।
1: ਬਿਲਕੁਲ ਹੈ ਜੀ।
3: ਉਹਦੇ ਵਿੱਚ ਮਨੀ ਕੰਸੀਡਰੇਸ਼ਨ ਨੂੰ ਬਹੁਤਾ ਸੁਪਰੀਮ ਨਾ ਦਿਓ, ਉਹਨੂੰ ਨਾ ਦਿਓ ਚੁੱਪ ਕਰਕੇ ਕਿਉਂਕਿ ਜ਼ਿੰਦਗੀ ਜਿਹੜੀ ਹੈਗੀ ਬੜੀ ਕੀਮਤੀ ਆ, ਸਮਾਂ ਬੜਾ ਕੀਮਤੀ ਆ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
3: ਤੁਸੀਂ ਇੱਕ ਪਾਸੇ ਛੱਡੋਗੇ ਦੂਜੇ ਪਾਸੇ ਤੁਹਾਨੂੰ ਓਪਰਚੁਨਿਟੀ ਹੋਏਗੀ ਤੇ ਤੁਸੀਂ ਅਵੇਲ ਕਰੋ ਆਰਾਮ ਨਾਲ ਚੁੱਪ ਕਰਕੇ, ਹੋ ਸਕਦਾ ਉੱਥੇ ਨਿਭ ਜਾਏ ਤੁਹਾਡੀ
1: ਜੀ।
3: ਪਰ ਹਾਂਜੀ ਇਹ ਆ ਵੀ ਕਦੀ ਵੀ ਕੋਰਟਾਂ ਦੇ ਵਿੱਚ ਜਾ ਕੇ ਤੇ ਲੰਬੇ ਕੇਸ ਪਾ ਕੇ ਤੇ ਉਹ ਜ਼ਿੰਦਗੀ ਨੂੰ ਤਮਾਸ਼ਾ ਨਹੀਂ ਬਣਾਉਣਾ ਚਾਹੀਦਾ, ਮੇਰੀ ਇੰਨੀ ਬੇਨਤੀ ਹੈ।
1: ਬਿਲਕੁਲ ਹੈ ਜੀ। ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ ਤੁਹਾਡੇ ਵਿਚਾਰ ਸੁਣ ਕੇ।
3: ਸ਼ੁਕਰੀਆ ਜੀ।
1: ਥੈਂਕ ਯੂ ਸਤਿ ਸ਼੍ਰੀ ਅਕਾਲ ਜੀ। ਤੇ ਸ਼ਮੀ ਜੀ ਆਗਿਆ ਲੈਣ ਤੋਂ ਪਹਿਲਾਂ ਆਪਣੇ ਨਾਲ ਆਖਰੀ ਕਰ ਲੈਣਾ ਮੈਂ ਔਜਲਾ ਸਾਹਿਬ ਦੀ, ਫਿਰ ਤੁਹਾਡੇ ਤੋਂ ਆਗਿਆ ਲੈਣੇ ਆ ਤੇ ਵਿਸ਼ਾ ਇਸੇ ਤਰ੍ਹਾਂ ਚੱਲਦਾ ਰਹੇਗਾ ਜੇ ਦੋਸਤ ਗੱਲਬਾਤ ਕਰਨੀ ਚਾਹਣਗੇ ਅੱਗੇ। ਤੇ ਔਜਲਾ ਸਾਹਿਬ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਾਰੇ ਸਰੋਤਿਆਂ ਨੂੰ ਜੀ।
1: ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਜੀ।
4: ਮੈਂ ਤਾਂ ਕਹਿੰਦਾ
2: ਜੀ ਸਤਿ ਸ਼੍ਰੀ ਅਕਾਲ ਜੀ,
4: ਕੋਈ ਆਪਣੇ ਮਾਰ ਭੈਣ ਜੀ ਜਾਂ ਉਹ ਆਪਣੇ ਵਿਚਾਰ
1: ਨਹੀਂ ਸੁਣ ਰਹੇ ਨੇ ਜੀ। ਹਾਂਜੀ
4: ਵਧੀਆ। ਹਾਂਜੀ ਦੇਖੋ ਜੀ, ਰਾਜਨ ਜੀ ਵੈਸੇ ਸਾਰਾ ਕੁਛ ਦੱਸ ਗਏ
1: ਜੀ।
4: ਅਸਲ ਚ ਮੰਨ ਲਓ ਕਿ ਕੁੜੀ ਜੋਬ ਵਾਲੀ ਵਿਆਹ ਕੇ ਲਿਆਉਂਦੇ ਆ
1: ਜੀ,
4: ਮੈਂ ਵੈਸੇ ਇੱਕ ਐਗਜ਼ਾਮਪਲ ਦਿੰਦਾ, ਉਦੋਂ ਪਹਿਲਾਂ ਕਿਹੜਾ ਉਹਦੀ ਤਨਖਾਹ ਆਪਣੇ ਘਰੇ ਆਉਂਦੀ ਸੀ, ਜੇ ਉਹ ਆਪਦੀ ਤਨਖਾਹ ਆਪਦੇ ਕੋਲ ਰੱਖਦੀ ਵੀ ਹੈ
1: ਜੀ
4: ਤੇ ਉਹਨੂੰ ਰੱਖਣ ਦੋ। ਇਹ ਜਿਹੜੀ ਛੋਟੀ ਛੋਟੀਆਂ ਗੱਲਾਂ ਮੈਂ ਧਾਰਨਾ ਕਰਦਾ, ਸਾਡੇ ਐਂ ਹੁੰਦਾ ਵੀ ਭਾਈ ਇਹ ਲਾਣੇਦਾਰ ਨਹੀਂ ਬਣ ਗਈ
1: ਜੀ,
4: ਤਾਂ ਕਹਤੇ ਜੇ ਉਹਨੂੰ ਉਹ ਹੋਰ ਖੁਸ਼ ਹੋਊਗੀ, ਜੇ ਉਹਨੂੰ ਇਹ ਪਿਆਰ ਮਿਲੇ ਸਹੁਰੇ ਘਰ ਵੀ ਭਾਈ ਇਹ ਨੂੰਹ ਨੀ ਧੀ ਹੈ, ਤੇ ਮਾਂ ਆਪੇ ਕੁੜੀ ਦੀ ਦਖਲ ਅੰਦਾਜ਼ੀ ਕਰਨ ਨੂੰ ਹਟ ਜੂ, ਕੁੜੀ ਆਪੇ ਮਾਂ ਨੂੰ ਕਹੋ ਵੀ ਤੂੰ ਸਾਡੇ ਘਰ ਚ ਦਖਲ ਅੰਦਾਜ਼ੀ ਕਰਨ ਵਾਲੀ ਕੌਣ ਹੋ?
1: ਬਿਲਕੁਲ ਮੈਂ ਮੈਨੇਜ ਕਰੂੰਗੀ ਆਪੇ।
4: ਪਹਿਲਾਂ ਪਹਿਲਾਂ ਤਾਂ ਇਨਲਾ ਜਿਹੜੀ ਸੱਸ ਆ ਉਹਦਾ ਫਰਜ਼ ਬਣਦਾ ਇਹ ਕਹਿਣਾ
1: ਜੀ,
4: ਪਹਿਲਾਂ ਉਹਨੂੰ ਉਨੀ ਇੱਜ਼ਤ ਤੇ ਉਨੀ ਅਹਿਮੀਅਤ ਦੇਵੇ ਘਰ ਦੇ ਵਿੱਚ। ਫਿਰ ਨੰਬਰ ਦੋ, ਇਹ ਸਾਨੂੰ ਕੰਧ ਤੇ ਲਿਖਿਆ ਸੱਚ ਹੈ ਜੀ, ਇਹ ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ
1: ਜੀ
4: ਕਿ ਕੱਲ ਸਾਡੀ ਮਾਂ ਜਦੋਂ ਵਿਆਹ ਕੇ ਆਈ ਸੀ ਤੇ ਉਹ ਅੱਜ ਘਰ ਦੀ ਮਾਲਕਣ ਹੈ ਤੇ ਕੱਲ ਨੂੰ ਉਹਨੇ ਵੀ ਬਣਨਾ ਹੀ ਹੈ।
1: ਬਿਲਕੁਲ ਹੈ ਜੀ,
4: ਮੈਂ ਤਾਂ ਕਹਿੰਦਾ ਜਿਹੜੀਆਂ ਸਿਰਦਰਦੀਆਂ ਛੇਤੀ ਸੰਭਾਲੋ ਅਗਲੇ ਨੇ ਚੱਕ ਭਾਈ, ਜਿਹੜੀ ਸਿਰਦਰਦੀ ਚੱਕਣੀ ਚੱਕ।
1: ਬਿਲਕੁਲ ਹੈ ਜੀ ਜੀ,
4: ਹੈ ਨਾਲੇ ਚਲੋ ਹੁਣ ਤੱਕ ਸਾਰਾ ਪਿੱਛੇ ਤਾਂ ਚਲੋ ਬੱਚੇ ਹੀ ਵੱਡੇ ਹੋ ਗਏ, ਸਮਝਦਾਰ ਹੋ ਗਏ, ਅੱਗੇ ਹੁੰਦਾ ਕੀ ਸੀ
1: ਜੀ?
4: ਟੁੱਟੇ ਹੋਏ ਚਾਰ ਬਿਸਕੁਟ ਹੁੰਦੇ ਸੀ, ਉਹਨੂੰ ਕਹੀ ਜਾਂਦੀ ਹੈ ਲੜਦਰੀ ਭਾਲਦੀ ਹੈ।
1: ਬਿਲਕੁਲ ਬਿਲਕੁਲ।
4: ਬਾਕੀ ਜੀ ਚਾਹੇ ਉਹ ਘਰ ਵਾਲੀ ਹੈ ਚਾਹੇ ਘਰ ਵਾਲਾ, ਅੱਗੇ ਕਹਿੰਦੇ ਤੂੰ ਥੱਲੇ ਲੱਗਿਆ ਉਹ ਥੱਲੇ ਲੱਗਿਆ, ਅੱਜ ਉਹਦੇ ਮਹਿਨੇ ਬਦਲ ਗਏ, ਉਹ ਅੰਡਰਸਟੈਂਡ ਕਹਿਣ ਲੱਗ ਗਏ।
1: ਬਿਲਕੁਲ,
4: ਕੰਮ ਉਹੀ ਹੈ, ਫਰਕ ਕੋਈ ਬਾਹਲਾ ਨੀ ਪਿਆ ਹੈਗਾ
1: ਜੀ।
4: ਹਜੇ ਮੈਂ ਤੁਸੀਂ ਕਿਹਾ ਇਹਦਾ ਰੂਪ ਏ ਸੋਧਤਾ ਤੁਸੀਂ ਅੰਡਰਸਟੈਂਡ
1: ਜੀ,
4: ਲੱਗਿਆ ਥੱਲੇ ਹੀ ਹੁੰਦਾ ਨਾ ਅਗਲਾ।
1: ਨਹੀਂ ਭਾਜੀ ਵੈਸੇ ਦੇਖਿਆ ਜਾਵੇ ਚਲੋ ਇਹਨਾਂ ਮੁਲਕਾਂ ਦੇ ਵਿੱਚ ਜਦੋਂ ਦੇਖੀਏ ਬਾਰੇ, ਚਲੋ ਮੈਂ ਤੁਸੀਂ ਵੀ ਆਪਣੇ ਅਮਰੀਕਾ ਦੇ ਵਿੱਚ ਵੱਸਦੇ ਹੋ ਤੇ ਇਹਨਾਂ ਮੁਲਕਾਂ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਜਦੋਂ ਇੱਥੇ ਕਿਹੜਾ ਮਾਂ ਵੀ ਹੈ ਨੀ ਗੀ ਜਾਂ ਸੱਸ ਵੀ ਹੈ ਨੀ ਗੀ ਕੋਲ, ਤੁਸੀਂ ਜੋਬ ਦੇ ਉੱਤੇ ਵੀ ਜਾਣਾ, ਬੱਚੇ ਵੀ ਹੋ ਗਏ ਆ ਪਰਿਵਾਰ ਦੇ ਵਿੱਚ, ਦੋਵਾਂ ਨੇ ਆਪਣੀਆਂ ਜੋਬਾਂ ਵੀ ਦੇਖਣੀਆਂ ਤੇ ਬੱਚਿਆਂ ਨੂੰ ਵੀ ਦੇਖਣਾ, ਤੇ ਉਹ ਸਾਰੀਆਂ ਚੀਜ਼ਾਂ ਨੂੰ ਜਦੋਂ ਦੇਖਦੇ ਆ ਤਾਂ ਫਿਰ ਉਹ ਇੱਕ ਬਰਾਬਰ ਮਤਲਬ ਕਿ ਪਿਓ ਤੇ ਮਾਂ ਜਦੋਂ ਇਕੱਠੇ ਹੋ ਕੇ ਪਾਲਦੇ ਆ ਬੱਚਿਆਂ ਨੂੰ, ਤੇ ਉੱਥੇ ਮੈਨੂੰ ਲੱਗਦਾ ਕਿ ਉਹ ਚੀਜ਼ ਦੇ ਵਿੱਚ ਆਪਾਂ ਗਲਤ ਹੋ ਜਾਂਦੇ ਕਈ ਵਾਰੀ। ਇਹ ਤਾਂ ਚਲੋ ਸਮਾਜ ਦੀ ਇੱਕ ਦੇਣ ਹੈਗੀ ਆ ਵੀ ਥੱਲੇ ਲੱਗਿਆ ਭਈ ਉਹਦੇ ਉੱਤੇ ਰੋਬ ਨੀ ਰੱਖਦਾ, ਜਾਂ ਫਿਰ ਉਹ ਬੰਦੇ ਨੂੰ ਵੀ ਕਹਿ ਦਿੱਤਾ ਜਾਂਦਾ ਜਾਂ ਔਰਤ ਨੂੰ ਵੀ ਕਹਿ ਦਿੱਤਾ ਜਾਂਦਾ। ਜੀ ਔਜਲਾ ਸਾਹਿਬ ਮਿਊਟ ਕਰ ਗਿਆ ਜੀ, ਤੇ ਸ਼ਾਇਦ ਲੱਗਦਾ ਕਿ ਕੋਈ ਆ ਗਿਆ ਜੀ। ਜੀਰਾ ਸਾਹਿਬ ਕਾਲ ਕਰ ਰਹੇ ਨੇ ਜੀ, ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਜਿਹੜਾ ਸਟੂਡੀਓ ਦਾ ਨੰਬਰ ਹੈ ਉਹਦੇ ਉੱਤੇ ਜ਼ਰੂਰ ਕਾਲ ਲਾ ਲੈਣ ਜੀ, ਤੇ ਇੱਧਰ ਕਿਉਂਕਿ ਲਾਈਨ ਬਿਜ਼ੀ ਹੈ ਥੋੜੀ ਜੀ। ਤੇ ਹਾਂਜੀ ਸ਼ਮੀ ਜੀ ਪਲੀਜ਼ ਕੰਟੀਨਿਊ ਜੀ।
2: ਹਾਂਜੀ ਬਿਲਕੁਲ ਜੀ, ਮੈਂ ਇੱਥੇ ਇਜਾਜ਼ਤ ਵੀ ਲੈਣੀ ਚਾਹੂੰਗਾ ਇੱਕ ਗੋਪਾਲ ਦਾਸ ਨੀਰਜ ਹੋਰਾਂ ਦੇ ਦੋ ਸ਼ੇਅਰ ਕਹਿ ਕੇ
1: ਜੀ,
2: ਜੋ ਸ਼ਾਇਦ ਸਾਡੀ ਗੱਲਬਾਤ ਨੂੰ ਜਿਹੜਾ ਉਹ ਹੋ ਸਕਦਾ ਕਿਸੇ ਖੂਬਸੂਰਤ ਮੋੜ ਤੇ ਲੈ ਆਉਣ
1: ਜੀ।
2: ਨੀਰਜ ਹੋਰਾਂ ਦਾ ਇੱਕ ਸ਼ੇਅਰ ਸੀ ਕਿ ਦੇਖੋ ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ
1: ਜੀ,
2: ਮੇਰੇ ਦੁੱਖ ਦਰਦ ਕਾ ਤੁਝ ਪਰ ਹੋ ਅਸਰ ਕੁਛ ਐਸਾ, ਮੈਂ ਰਹੂੰ ਭੂਖਾ ਤੋ ਤੁਝਸੇ ਵੀ ਨਾ ਖਾਇਆ ਜਾਏ,
1: ਕਿਆ ਬਾਤ ਹੈ,
2: ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ, ਜਿਸਮ ਦੋ ਹੋ ਕੇ ਵੀ ਦਿਲ ਏਕ ਹੋ ਆਪਣੇ ਐਸੇ, ਮੇਰਾ ਆਂਸੂ ਤੇਰੀ ਪਲਕੋਂ ਸੇ ਉਠਾਇਆ ਜਾਏ। ਇਹੀ ਚੀਜ਼ ਹੈ ਕਿ ਜਿਹੜੀ ਆਪਾਂ ਕੁੱਲ ਮਿਲਾ ਕੇ ਮੈਨੂੰ ਲੱਗਦਾ ਉੱਥੇ ਕੀ ਸਹਿਮਤੀ ਹੋ ਰਹੀ ਆ, ਇਹਦੇ ਚ ਜਿਹੜੀ ਆਪਸੀ ਸਮਝ ਆ ਉਹਦੇ ਉੱਤੇ ਗੱਲ ਜਿਹੜੀ ਮੁੱਕ ਜਾਂਦੀ ਆ ਕਿ ਸਾਰੇ ਰਿਸ਼ਤਿਆਂ ਦੀ ਬੁਨਿਆਦ ਉਹ ਇਹਦੇ ਵਿੱਚ ਹੀ ਆ, ਵਿਸ਼ਵਾਸ ਦੇ ਵਿੱਚ ਆ ਤੇ ਸੈਲਫ ਰਿਸਪੈਕਟ ਦੇ ਵਿੱਚ ਆ ਤੇ ਮਿਊਚੁਅਲ ਅੰਡਰਸਟੈਂਡਿੰਗ ਤੇ ਰਿਸਪੈਕਟ ਦੀ ਆ।
1: ਬਿਲਕੁਲ,
2: ਬਹੁਤ ਖੂਬਸੂਰਤ ਗੱਲਬਾਤ ਚੱਲ ਰਹੀ ਹੈ ਜੀ, ਮੈਂ ਇੱਥੇ ਇਜਾਜ਼ਤ ਲਵਾਂਗਾ ਪਰ ਸਰ
4: ਬਰਾਬਰ ਦੀ ਬਰਾਬਰ ਦੀ ਅਹਿਮੀਅਤ ਦੇਈਏ ਨਾਲ ਦੇ ਜੀਵਨ ਸਾਥੀ ਨੂੰ, ਅੱਜ ਕੱਲ ਤਾਂ ਬਰਾਬਰ ਕਮਾਉਂਦੇ ਨੇ ਬਰਾਬਰ ਕੰਮ ਕਰਦੇ ਨੇ ਜੀ। ਮੈਂ ਤਾਂ ਇੱਥੇ ਦੇਖ ਲੋ ਆ ਸੁਣਦੇ ਹੋਣਗੇ ਮਾਲ ਭੈਣ ਜੀ, ਮੈਂ ਕਹਿੰਦਾ ਲੇਡੀ ਇੱਥੇ ਬੰਦੇ ਨੂੰ ਵੱਧ ਕੰਮ ਕਰਦੀ।
1: ਬਿਲਕੁਲ ਹੈ ਜੀ,
4: ਮੇਰੀ ਵਾਈਫ ਸੀ ਬੱਚੇ ਛੋਟੇ ਜੀ, ਉਹਨਾਂ ਨੂੰ ਸਵੇਰੇ 6 ਵਜੇ ਉੱਠ ਕੇ ਤਿਆਰ ਕਰਕੇ ਸਕੂਲ ਛੱਡ ਕੇ 8 ਵਜੇ ਸਟੋਰ ਖੋਲਦੀ ਸੀ, 2 ਵਜੇ ਇੱਥੋਂ ਜਾਂਦੀ ਫਿਰ ਲੰਚ ਤਿਆਰ ਕਰਦੀ ਸੀ, ਫਿਰ ਮੈਨੂੰ ਦਿੰਦੀ ਸੀ
1: ਜੀ,
4: ਫਿਰ ਉਹਨਾਂ ਨੂੰ ਦਿੰਦੀ ਸੀ, ਫਿਰ ਟਿਊਸ਼ਨ ਪੜ੍ਹਾਉਂਦੀ ਸੀ, ਤੇ ਮੈਂ ਇੱਥੇ 8 ਘੰਟੇ ਲਾ ਕੇ ਕਹਿੰਦਾ ਵੀ ਘਰ ਮੇਰੇ ਸਿਰ ਤੇ ਚੱਲਦਾ
1: ਜੀ। ਬਿਲਕੁਲ ਹੈ ਜੀ,
4: ਹਾਂਜੀ, ਸੋ ਅਸੀਂ ਇੱਕ ਦੂਜੇ ਨੂੰ ਐਵੇਂ ਤਾਂ ਬਰਾਬਰ ਦੀ ਦਈਏ ਜੀ, ਮੋਢੇ ਨਾਲ ਮੋਢਾ ਜੁੜ ਕੇ ਉਹੀ ਗੱਲ ਹੈ ਕਿ ਭਾਈ ਤੁਹਾਡਾ ਪੈਸਾ ਤੁਸੀਂ ਵਰਤਣਾ, ਇਹਨੂੰ ਕਿਵੇਂ ਵਰਤਣਾ ਹੈ ਤੁਸੀਂ ਦੇਖੋ।
1: ਬਿਲਕੁਲ,
4: ਅਸੀਂ ਉਸ ਚੀਜ਼ ਨੂੰ ਦੂਏ ਪਾਸੇ ਲੈ ਜਾਂਦੇ ਹਾਂ, ਨਹੀਂ ਇਹ ਤਾਂ ਸਾਨੂੰ ਹਿਸਾਬ ਨਹੀਂ ਦਿੰਦੀ ਜੀ, ਪਹਿਲਾਂ ਕਿਹੜਾ ਆਪਣੇ ਘਰੇ ਪੰਜੀ ਆਉਂਦੀ ਸੀਗੀ ਵੀ ਅੱਜ ਆਉਣ ਲੱਗ ਗਈ
1: ਜੀ।
4: ਹਾਂਜੀ,
1: ਅਸੀਂ ਚਾਹੁੰਦੇ ਹਾਂ ਨਾ ਕਿ ਅਸੀਂ ਇਹਨਾਂ ਨੂੰ 18-20 ਸਾਲ ਜਾਂ 25 ਸਾਲ ਜਿੰਨਾ ਚਿਰ ਵੀ ਪਾਲਿਆ, ਹੁਣ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਾਨੂੰ ਪਾਲਣ, ਉਹ ਕਿਤੇ ਨਾ ਕਿਤੇ ਨਿੱਜ ਹੋ ਗਿਆ ਨਾ ਉਸ ਚੀਜ਼ ਦੇ ਵਿੱਚ,
4: ਉਹ ਮਤਲਬ ਚਲੋ

0: ਬਸ ਮੁੰਡਾ ਪਹੁੰਚੇ ਕੈਨੇਡੇ, ਇਦੂ ਬਾਅਦ ਸੋਚ ਨੂੰ ਬੁਲਾਇਆ ਨਾ,
1: ਵਾਹ
0: ਫਿਰ ਬਾਅਦ ਚ ਦੋਸ਼
1: ਕਿਆ ਬਾਤ
0: ਮੁਕੱਦਰਾਂ ਨੂੰ
1: ਹੈ
0: ਦਈ ਜਾਂਦੇ ਨੇ, ਹੈਂਜੀ ਹੁਣ ਦੱਸ
1: ਜੀ,
0: ਸਿਕੰਦਰ ਸਿੰਘ ਦੋਸ਼ ਮੁਕੱਦਰਾਂ ਨੂੰ ਦਈਏ, ਜੋ ਸਿਖਾਉਣਾ ਸੀ ਜਵਾਕਾਂ ਨੂੰ ਤਾਂ ਕਿਸੇ ਨੇ ਮੁਫ਼ਤ ਚ ਪੱਲਿਓਂ ਸਿਖਾਇਆ ਨਾ।
1: ਵਾਹ ਜੀ ਕਿਆ ਬਾਤ ਹੈ ਜੀ,
2: ਬਹੁਤ
0: ਇਸ ਕਰਕੇ
2: ਖੂਬ,
0: ਧੰਨਵਾਦ ਜੀ, ਥੈਂਕ
1: ਥੈਂਕ
0: ਯੂ
1: ਯੂ
0: ਜੀ,
1: ਜੀ ਥੈਂਕ ਯੂ ਔਜਲਾ ਸਾਹਿਬ, ਬਹੁਤ
2: ਜੀ
1: ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਔਜਲਾ ਸਾਹਿਬ ਤੇ ਛੰਮੀ ਜੀ, ਜਾਂਦੇ ਜਾਂਦੇ ਦੋ ਬੋਲ, ਫਿਰ ਮੈਂ ਜੀਰਾ ਸਾਹਿਬ ਦੀ ਵੀ ਗੱਲ ਸੁਣਦਾ ਹਾਂ ਜੀ।
2: ਹਾਂ ਜੀ ਬਿਲਕੁਲ ਜੀ, ਔਜਲਾ ਸਾਹਿਬ ਨੇ ਮੈਨੂੰ ਲੱਗਦਾ ਸਮ ਅਪ ਬਹੁਤ ਹੀ ਖੂਬਸੂਰਤ ਅੰਦਾਜ਼ ਦੇ ਵਿੱਚ ਕਰ ਦਿੱਤਾ ਹੈ
1: ਜੀ,
2: ਤੇ ਇਹ ਜਿੰਨੀ ਪੁਰਾਣੀ ਪਰੰਪਰਾ ਹੈ ਔਰ ਇਹਨੂੰ ਮਿਟਾਉਣਾ ਇਹਨੂੰ ਹਟਾਉਣਾ ਇਹਦੇ ਬਾਰੇ ਜੇ ਕਹਿ ਲਓ ਵੀ ਆਂਦੀ ਆਏ ਜਾਂ ਤੂਫਾਨ ਯਾਰ ਗੜੇ ਅਸੀਂ ਨਾ ਤਾਂ ਉਹ ਕੰਮ ਹੈ, ਮਜ਼ਬੂਤ ਇੱਕ ਬੁਨਿਆਦ ਹੈ ਤੇ ਸਮਾਜ ਜੋ ਸਾਡਾ ਸਮਾਜ ਹੈ ਉਹਦਾ ਆਧਾਰ ਹੈ
1: ਜੀ।
2: ਤੋ ਇਹਦੇ ਚ ਵਿਗਾੜ ਹੋ ਸਕਦੇ ਆ, ਇਹਦੇ ਵਿੱਚ ਜਿਹੜੀ ਆ ਪਰੰਪਰਾ ਜਿਹੜੀ ਉਹਦੇ ਚਿਹਰਾ ਮੋਹਰਾ ਇਹਦਾ ਬਦਲ ਸਕਦਾ ਹੈ
1: ਜੀ,
2: ਪਰ ਇਹਨੂੰ ਜਿਹੜਾ ਹਟਾਉਣਾ ਇਹਨੂੰ ਮਨਫੀ ਕਰਨਾ ਸ਼ਾਇਦ ਨਾ ਸਮਾਜ ਦੇ ਹਿੱਤ ਚ ਆ ਨਾ ਪਰਿਵਾਰਾਂ ਦੇ ਹਿੱਤ ਚ ਆ, ਤੋ ਇਹਦੀ ਸਿਹਤਮੰਦ ਰਿਸ਼ਤਿਆਂ ਦੀ ਜਿਹੜੀ ਪਰਵਰਿਸ਼ ਆ ਇਹ ਜ਼ਰੂਰ ਹੋਣੀ ਚਾਹੀਦੀ ਹੈ ਤੇ ਇਹਦੇ ਨਾਲ ਹੀ ਜਿਹੜੀ ਆ ਸਾਡਾ ਸਮਾਜ ਮਨੁੱਖੀ ਸਮਾਜ ਹੋਰ ਤਰੱਕੀ ਕਰ ਸਕਦਾ ਹੈ।
1: ਬਿਲਕੁਲ,
2: ਤੁਹਾਡਾ ਸ਼ੁਕਰੀਆ ਭਰਤ ਸਾਹਿਬ ਬਹੁਤ ਬਹੁਤ ਇਸ ਬਹੁਤ ਹੀ ਪਿਆਰੀ ਚਰਚਾ ਵਿੱਚ ਸ਼ਾਮਿਲ ਕਰਨ ਲਈ,
1: ਜੁੜੇ ਜੀ ਨਾਲ ਤੇ ਵਿਚਾਰ ਸਾਂਝੇ ਕੀਤੇ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਫਿਰ ਜੁੜਦੇ ਹਾਂ ਜੀ ਅਗਲੇ ਦਿਨਾਂ ਦੇ ਵਿੱਚ। ਸਤਿ ਸ਼੍ਰੀ ਅਕਾਲ,
2: ਜ਼ਿੰਦਗੀ ਜਿੰਦਾਬਾਦ,
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਲੋ ਦੋਸਤੋ, ਇਸਾਂ ਜੀ ਸਮਰਜੀਤ ਸਿੰਘ ਸ਼ੰਮੀ ਜੀ ਗੱਲਾਂ ਬਾਤਾਂ ਕਰਕੇ ਗਏ ਨੇ ਤੇ ਅਗਲੀ ਲਾਈਨ ਦੇ ਉੱਤੇ ਆਪਾਂ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਜੀਰਾ ਸਾਹਿਬ ਨੂੰ, ਕਾਫੀ ਉਹਨਾਂ ਦੀਆਂ ਮਿਸ ਕਾਲਾਂ ਆਈਆਂ ਨੇ ਘੱਟੋ ਘੱਟ 5 ਤੇ ਉਹਨਾਂ ਦੀ ਗੱਲਬਾਤ ਸੁਣਦੇ ਹਾਂ ਕਿਉਂਕਿ ਬਿਜ਼ੀ ਹੁੰਦੀ ਹੈ ਲਾਈਨ ਇੱਕੋ ਹੀ ਤੇ ਛੰਮੀ ਜੀ ਇਸ ਲਾਈਨ ਦੇ ਉੱਤੇ ਹੁੰਦੇ ਆ। ਸਤਿ ਸ਼੍ਰੀ ਅਕਾਲ ਜੀਰਾ ਸਾਹਿਬ ਜੀ, ਨੂੰ ਜੀ ਸਵਾਗਤ ਹੈ ਜੀ।
3: ਸਤਿ ਸ਼੍ਰੀ ਅਕਾਲ ਜੀ, ਦੁਆਬਾ ਰੇਡੀਓ ਸਾਰੇ ਸਰੋਤਿਆਂ ਨੂੰ ਜੀ, ਜ਼ਿੰਦਗੀ ਜਿੰਦਾਬਾਦ,
1: ਜ਼ਿੰਦਗੀ ਜਿੰਦਾਬਾਦ ਜੀ, ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ?
3: ਹਾਲ ਚਾਲ ਬਹੁਤ ਵਧੀਆ ਜੀ, ਜਿੰਨਾ ਤੁਹਾਡਾ ਟੌਪਿਕ ਵਧੀਆ ਵਾ ਓਨਾ ਹੀ ਹਾਲ ਚਾਲ ਵਧੀਆ
1: ਜੀ। ਜੀਰਾ ਸਾਹਿਬ, ਤੁਹਾਡੀ ਗੱਲ ਸੁਣਨ ਤੋਂ ਪਹਿਲਾਂ ਇੱਕ ਸੱਜਣ ਦਾ ਸਵਾਲ ਆਇਆ ਸੀ, ਮੈਂ ਇਸ ਕਰਕੇ ਉਹਦਾ ਉੱਤਰ ਨਹੀਂ ਦਿੱਤਾ ਕਿਉਂਕਿ ਮੈਂ ਉਸ ਦੇ ਕਾਬਲ ਨਹੀਂ। ਮੈਨੂੰ ਲੱਗਦਾ ਕਿ ਤੁਹਾਡਾ ਜ਼ਿੰਦਗੀ ਦਾ ਐਕਸਪੀਰੀਅੰਸ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਨੂੰ ਦੇਖਦੇ ਆ, ਪਰਿਵਾਰਕ ਸਾਂਝ ਨੂੰ ਦੇਖਦੇ ਆ, ਇਹਦਾ ਉੱਤਰ ਤੁਸੀਂ ਵਧੀਆ ਤਰੀਕੇ ਦੇ ਨਾਲ ਦੇ ਸਕਦੇ ਹੋ। ਆਪਣੇ ਬਾਈ ਜੀ ਦਾ ਸੁਨੇਹਾ ਸੀਗਾ ਕਿ ਵਿਆਹ ਕਿਉਂ ਕਰਵਾਉਣਾ ਚਾਹੀਦਾ, ਤੇ ਮੈਨੂੰ ਲੱਗਦਾ ਕਿ ਤੁਸੀਂ ਉਹਦਾ ਵਧੀਆ ਉੱਤਰ ਦੇ ਸਕਦੇ ਹੋ ਜੀ।
3: ਵਿਆਹ ਭਾਜੀ, ਚੱਕਰ ਇਹ ਆ ਵੀ ਵਿਆਹ ਕਿਉਂ ਕਰਵਾਉਣਾ ਚਾਹੀਦਾ ਵਾ। ਇੱਕ ਤਾਂ ਸਾਡੇ ਪੁਰਾਣੇ ਬਜ਼ੁਰਗਾਂ ਦਾ ਜਿਵੇਂ ਇੱਕ ਹੁੰਦਾ ਨਾ, ਅਗਲਾ ਕਹਿੰਦਾ ਵੀ ਪੀੜ੍ਹੀ ਦਰ ਪੀੜ੍ਹੀ ਵਧਣੀ ਚਾਹੀਦੀ ਆ ਤੇ ਪਰਿਵਾਰ
1: ਜੀ,
3: ਉਸ ਕਰਕੇ ਵੀ ਇਹ ਬਹੁਤ ਜ਼ਰੂਰੀ ਆ ਜੀ, ਸਮਝਿਆ ਗਿਆ
1: ਜੀ।
3: ਨਹੀਂ ਤੇ ਕਹਿਣ ਦਾ ਮਤਲਬ ਇਸ ਚੀਜ਼ ਦੇ ਨਾਲ ਪਰਿਵਾਰ ਗਾਹ ਨਹੀਂ ਵੱਧਦਾ, ਪੀੜ੍ਹੀ ਗਾਹ ਨਹੀਂ ਵੱਧਦੀ, ਇਹ ਵੀ ਜ਼ਰੂਰੀ ਆ ਇੱਕ ਤਾਂ
1: ਜੀ।
3: ਤੇ ਬਾਕੀ ਵਿਆਹ ਜਿੰਨਾ ਚਿਕਰ ਬੰਦਾ ਨਹੀਂ ਕਰਾਉਂਦਾ ਉਹਨਾਂ ਚਿਕਰ ਨਾ ਬੰਦਾ ਦੁਨੀਆਦਾਰੀ ਦਾ ਉਹਨਾਂ ਚਿਕਰ ਨਹੀਂ ਲੱਗਦਾ ਜੀ, ਸਹੀ ਮਾਣੇ ਦੇ
1: ਜੀ। ਤੇ ਮੈਨੂੰ ਲੱਗਦਾ ਜੇ ਮਨੁੱਖੀ ਤੌਰ ਦੇ ਸੋਰੀ ਮਨੋਵਿਗਿਆਨਿਕ ਤੌਰ ਦੇ ਉੱਤੇ ਵੀ ਦੇਖਿਆ ਜਾਵੇ ਤਾਂ ਜਿਹੜਾ ਇੱਕ ਦੂਸਰੇ ਦਾ ਦਰਦ ਗੱਲਬਾਤ ਕਰਨੀ, ਇੱਕ ਸਮਾਜਿਕ ਰਿਸ਼ਤਾ ਜਿਹੜਾ ਆ, ਮੈਨੂੰ ਲੱਗਦਾ ਕਿ ਜਿਹੜੀ ਗੱਲਬਾਤ ਆਪਾਂ ਕਿਸੇ ਦੇ ਨਾਲ ਨਹੀਂ ਕਰ ਸਕਦੇ, ਇੱਕ ਦੋਸਤ ਜਿਹੜਾ ਹੈ, ਜਾਂ ਕਈ ਵਾਰੀ ਚਲੋ ਆਪਣੇ ਖਾਣਾ ਦੇ ਵਿੱਚ ਵੀ ਆਉਂਦਾ ਹੈ ਕਿ ਬੰਦੇ ਨੂੰ ਬੁਢਾਪਾ ਨਹੀਂ ਇਕਲਾਪਾ ਮਾਰ ਜਾਂਦਾ ਹੈ, ਇਸ ਤਰ੍ਹਾਂ ਦੀਆਂ ਚੀਜ਼ਾਂ ਵੀ ਕਿਤੇ ਨਾ ਕਿਤੇ ਮਨੋਵਿਗਿਆਨੀ ਤੌਰ ਦੇ ਉੱਤੇ ਵੀ ਸੋਚਿਆ ਜਾਵੇ ਤਾਂ ਬੰਦਾ ਇਕੱਲਾ ਵੀ ਆਪਣੇ ਆਪ ਨੂੰ ਕਿਸੇ ਟਾਈਮ ਇਹ ਵੀ ਆਉਂਦਾ ਹੈ ਕਿ ਮਹਿਸੂਸ ਕਰਦਾ ਹੈ।
3: ਬਾਈ ਜੀ, ਮੈਂ ਉਹਨਾਂ ਚੋਂ ਇੱਕ ਹਾਂ ਜੀ, ਆਈ ਐਮ ਆਲਸੋ ਵਨ ਆਫ ਦੈਮ
1: ਜੀ,
3: ਕਿਉਂਕਿ ਮੈਂ ਜਿਹੜੀ ਤੁਸੀਂ ਗੱਲ ਕਹੀ ਆ ਉਹ ਜਮਾਂ ਮੇਰੇ ਤੇ ਢੁਕਦੀ ਆ ਜੀ
1: ਜੀ।
3: ਮੈਂ ਇਸ ਵੇਲੇ ਉਸੇ ਜ਼ਿੰਦਗੀ ਦੇ ਪੌਦੇ ਤੇ ਖੜਾ ਜੀ
1: ਜੀ ਜੀ,
3: ਕਿਉਂਕਿ ਠੀਕ ਆ ਵੀ ਜਿਹੜੇ ਬੰਦੇ ਦਾ ਹਮ ਸਫ਼ਰ ਹੁੰਦਾ ਜਿੰਨਾ ਚਿਕਰ,
1: ਬਿਲਕੁਲ ਹੈ ਜੀ,
3: ਜਦੋਂ ਹਮ ਸਫ਼ਰ ਉਹਦੇ ਕੋਲ ਚਲੇ ਜਾਂਦਾ ਵਾ, ਜਿਹੜੀਆਂ ਮੁਸ਼ਕਿਲਾਂ ਬਾਅਦ ਚ ਆਉਂਦੀਆਂ ਵਾ
1: ਜੀ,
3: ਉਹ ਮੈਨੂੰ ਲੱਗਦਾ ਸ਼ਾਇਦ ਮੈਂ ਜਾਣਦਾ
1: ਬਾਲਿਆਂ
3: ਨੂੰ ਮੈਂ ਇਹੀ ਗੱਲ ਕਹੂੰਗਾ ਕਿ ਕਿਸੇ ਦਾ ਵੀ ਹਮ ਸਫ਼ਰ
1: ਜੀ
3: ਆਪਦੇ ਕੋਲੋਂ ਜੁਦਾ ਨਾ ਹੋਵੇ, ਮੈਂ ਤਾਂ ਇਹੀ ਗੱਲ ਕਹੂੰਗਾ
1: ਬਿਲਕੁਲ।
3: ਤੇ ਜਿਹੜੀ ਗੱਲ ਹੁਣ ਚਲੋ ਠੀਕ ਆ ਵੀ ਵਾਕਿਆ ਜ਼ਿੰਦਗੀ ਦੇ ਬਹੁਤ ਵਧੀਆ ਸੈਨੀ ਸਾਹਿਬ ਗੱਲਾਂ ਕਰਕੇ ਗਏ ਨੇ, ਤੇ ਮੈਂ ਹੁਣ ਉਹ ਗੱਲਾਂ ਦੇ ਨਾਲ ਵਿੱਚ ਥੋੜਾ ਥੋੜਾ ਜਿਵੇਂ ਕਹਿੰਦੇ ਨਾ ਆਪਾਂ ਮਸਾਲਾ ਵੀ ਲਾ ਲਈਏ,
1: ਜ਼ਰੂਰ ਜ਼ਰੂਰ ਜ਼ਰੂਰ ਜੀ।
3: ਪਹਿਲਾਂ ਤਾਂ ਸੈਣੀ ਸਾਹਿਬ ਕਹਿੰਦੇ ਵੀ ਮੈਨੂੰ

0: ਪਾਸਿਓਂ ਲੈਂਦੇ ਹੋ ਪਹਿਲਾਂ ਮਾੜਾ ਜਿਹਾ ਜੇ ਗੱਲ ਕਰਨੀ ਆ
1: ਜੀ,
0: ਉਹ ਪਾਸਿਓਂ ਤੋਂ ਬਾਅਦ ਉਹਨਾਂ ਦਾ ਕਨੈਕਸ਼ਨ ਟੁੱਟ ਗਿਆ
1: ਜੀ,
0: ਮੈਨੂੰ ਲੱਗਦਾ ਮਗਰੋਂ ਕਨੈਕਸ਼ਨ ਟੁੱਟ ਗਿਆ। ਵੈਸੇ ਮੈਂ ਚਲੋ ਹੱਸਦਾ,
1: ਟੁੱਟ ਗਿਆ ਜਾਂ ਤੋੜ ਦਿੱਤਾ
0: ਗੱਲਾਂ ਮੇਰੇ ਸਾਹਮਣੇ ਕਰੋ ਜਿਹੜੀ ਕਰਨੀ ਆ, ਫਿਰ ਏਦਾਂ ਨੀ ਹੋਣਾ। ਨੈਟਵਰਕ ਹੋ ਗਿਆ ਸੈਣੀ ਸਾਹਿਬ ਦਾ ਗੈਪ
1: ਜੀ।
0: ਤੇ ਦੂਜੀ ਗੱਲ ਜਿਹੜੀ ਆਪਣੇ ਔਜਵਾਲਾ ਸਾਹਿਬ, ਜਦੋਂ ਤੁਸੀਂ ਕਹਿ ਰਹੇ ਸੀਗੇ ਵੀ ਭਾਂਡੇ ਧੋਣ ਦੀ ਗੱਲ ਚੱਲੀ ਸੀਗੀ,
1: ਹਾਂਜੀ
0: ਭਾਜੀ, ਇਹ 100% ਸੱਚ ਆ ਜੀ। ਮੇਰਾ ਉਦੋਂ ਜੀ ਕਰਦਾ ਸੀ ਹੁਣੇ ਨਾ ਸਾਬਣ ਵਾਲੇ ਹੱਥ ਧੋ ਕੇ ਜਾਂ ਤਾਂ ਹੁਣੇ ਹੀ ਕਾਲ ਕਰਾਂ, ਪਰ ਫਿਰ ਵੀ ਮੈਂ ਆਪਦੇ ਆਪ ਨੂੰ ਕੰਟਰੋਲ ਰੱਖਿਆ। ਮੈਂ ਕੋਈ ਨੀ ਕੁੱਕੀ ਸ਼ਾਹ, ਭਾਂਡੇ ਨਾ ਸਾਰੇ ਤੂੰ ਹੁਣ ਧੋ ਹੀ ਲੈ ਤੇ ਬਾਅਦ ਚ ਹੀ ਗੱਲ ਕਰ ਦਾਂਗੇ, ਕੋਈ ਚੱਕਰ ਨੀ ਹੈਗਾ। ਮੈਂ ਸੱਚ ਦੇ ਵਿੱਚ ਜੀ ਭਾਂਡੇ ਉਦੋਂ ਵੇਲੇ ਧੋ ਰਿਹਾ ਸੀਗਾ, ਮੈਨੂੰ ਵਿੱਚ ਕੋਈ ਸ਼ਰਮ ਨੀ ਕਹਿਣ ਦੀ।
1: ਨਹੀਂ ਇੱਥੇ ਅਸੀਂ ਵੀ ਕਰਦੇ ਹਾਂ ਜੀ ਸਾਰਾ ਕੁਝ। ਹੁਣ ਦੇਖੋ ਜਿਹਦੇ ਕੋਲ ਟਾਈਮ ਹੈਗਾ, ਜਰੂਰੀ ਨੀ ਕਿ ਵਾਈਫ ਦੇ ਕੋਲ ਹੀ ਹੈ, ਜੇ 4 ਭਾਂਡੇ ਪਏ ਆ ਉਹ ਮਤਲਬ ਕਿ ਕਰਕੇ ਮਾੜਾ ਜਿਹਾ ਬਰੱਸ਼ ਮਾਰ ਕੇ ਮਸ਼ੀਨ ਚ ਪਾ ਦੇਈਦੇ ਆ, ਜੇ ਥੋੜੇ ਆ ਤਾਂ ਹੱਥ ਨਾਲ ਧੋ ਲਈਦੇ ਆ ਜੀ। ਜਿਸ ਹਿਸਾਬ ਦੇ ਨਾਲ ਟਾਈਮ ਬੱਚੇ ਹੈਗੇ ਆ ਉਹ ਬੱਚੇ ਕਰ ਲੈਂਦੇ ਆ ਜੀ, ਉਹਨਾਂ ਨੂੰ ਪਤਾ ਆ ਉਹਨਾਂ ਦੀਆਂ ਡਿਊਟੀਆਂ ਲੱਗੀਆਂ ਨੇ, ਖਾਣਾ ਵਗੈਰਾ ਉਹ ਨਹੀਂ ਬਣਾਉਂਦੇ, ਚਲੋ ਆਪ ਬਣਾ ਲਈਦਾ ਅਸੀਂ ਸਾਰੇ ਰਲ ਮਿਲ ਕੇ। ਤਾਂ ਬਾਕੀ ਜਿਹੜੀਆਂ ਉਹਨਾਂ ਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਸਾਰੀਆਂ ਉਹਨਾਂ ਨੂੰ ਪਤਾ ਹੈ ਜੀ, ਕਿਹਨੇ ਕੀ ਕਰਨਾ ਕਿਹਨੇ ਕੀ ਕਰਨਾ ਜੀ।
0: ਮੈਂ ਤੁਹਾਨੂੰ ਇਹੀ ਗੱਲ ਦੱਸ ਰਿਹਾ ਸੀਗਾ ਵੀ ਜਦੋਂ ਦੇ ਘਰ ਦੇ ਚਲੇ ਗਏ ਆ
1: ਜੀ,
0: ਵੀ ਮੈਂ ਕੋਸ਼ਿਸ਼ ਕਰਦਾ ਵੱਧ ਤੋਂ ਵੱਧ ਆਪਦੇ ਤੌਰ ਤੇ
1: ਬਿਲਕੁਲ ਹੈ ਜੀ,
0: ਵੀ ਜਿੰਨੀ ਵੀ ਉਹਦੀ ਡਿਊਟੀ ਸੀਗੀ
1: ਜੀ,
0: ਉਹ ਮੈਂ ਰਹਿੰਦੇ ਦਮ ਤੱਕ ਆਪਣੇ ਬੱਚਿਆਂ ਦੇ ਨਾਲ ਨਿਭਾ ਕੇ ਜਾਵਾਂ
1: ਜੀ। ਬਿਲਕੁਲ ਹੈ ਜੀ,
0: ਇਹ ਵੀ ਗੱਲ ਨਾਲ
1: ਬਿਲਕੁਲ ਹੈ ਜੀ।
0: ਮੈਨੂੰ ਕਦੀ ਮੇਰੇ ਬੱਚੇ ਨੀ ਕਹਿੰਦੇ ਵੀ ਪਾਪਾ ਤੁਸੀਂ ਆਹ ਕਰੋ ਜਾਂ ਕਿੱਦਾਂ
1: ਜੀ,
0: ਮੇਰੀ ਆਪਣੀ ਮਨ ਦੀ ਖੁਸ਼ੀ ਆ ਵੀ ਮੈਂ ਬੱਚਿਆਂ ਨੂੰ ਤੰਗ ਨੀ ਆਉਣ ਦੇਣਾ
1: ਜੀ,
0: ਕੋਈ ਗੱਲ ਨੀ ਹੈਗੀ
1: ਜੀ।
0: ਕਿਉਂਕਿ ਅਸੀਂ ਸਾਡੀ ਜ਼ਿੰਦਗੀ ਢਾਈ ਆ, ਇੱਕ ਜਮਾ ਹੀ ਜਿਹਨੂੰ ਆਪਾਂ ਕਹਿ ਦਈਏ ਇੱਕ ਲੇਡੀ, ਤੁਹਾਨੂੰ ਪਤਾ ਪਹਿਲਾਂ ਕਿੰਨੀਆਂ ਕੁ ਨੌਕਰੀ ਘਰਾਂ ਦੀਆਂ ਕਰਦੇ ਆ,
1: ਬਿਲਕੁਲ ਹੈ ਜੀ, ਬਿਲਕੁਲ ਹੈ,
0: ਬਿਲਕੁਲ ਨੀ ਕਰਦੀਆਂ ਹੁੰਦੀਆਂ ਲਗਭਗ ਜੀ
1: ਜੀ।
0: ਤੇ ਹੁਣ ਮੌਸਮ ਗਿਆ ਜੀ ਬਦਲ ਸਹੀ ਮੈਨੇ ਵਿੱਚ,
1: ਨਾਲੇ ਉਦੋਂ ਜੀਰਾ ਸਾਹਿਬ ਪਰਿਵਾਰਾਂ ਦਾ ਹੀ ਕੰਮ ਇੰਨਾ ਹੁੰਦਾ ਸੀ, ਟੱਬਰ ਵੱਡੇ ਸੀਗੇ ਜੀ, ਉਹਨਾਂ ਦੇ ਵਿੱਚੋਂ ਨਹੀਂ ਉਹਨਾਂ ਦਾ ਕੰਮ ਨਿਬੜਦਾ ਸੀ ਜੀ, ਉਹ ਵੀ ਆ ਨਾ
0: ਭਾਜੀ, ਨਹੀਂ ਨਿਬੜਦਾ ਸੀ ਆ, ਇਹੀ ਗੱਲ ਹੈਗਾ ਵਾ ਪਰਿਵਾਰ ਉਦੋਂ ਸੋਚੇ ਸੀਗੇ, ਜਿਹੜਾ ਹੁਣ ਸਿਸਟਮ ਬਦਲ ਗਿਆ ਵਾ, ਹੁਣ ਅੱਗੋ ਆ ਗਈਆਂ ਲੇਡੀ ਦੇ ਬੱਚੇ ਵੀ ਕਈ ਪੜ੍ਹੇ ਲਿਖੇ ਆ ਗਏ ਆ
1: ਜੀ,
0: ਉਦਾਂ ਦਾ ਬੱਚਾ ਪੜ੍ਹਿਆ ਲਿਖਿਆ, ਮੇਰੀਆਂ ਦੋ ਬੇਟੀਆਂ ਵਿਆਹੀਆਂ ਗਈਆਂ, ਮੇਰੇ ਕੋਲ ਇੱਕ ਬੇਟੀ ਆ ਗਈ
1: ਬਿਲਕੁਲ,
0: ਤੀਜੀ ਬੇਟੀ ਮੇਰੇ ਕੋਲ ਆ ਗਈ ਇੱਕ ਨੂੰਹ ਦੇ ਰੂਪ ਚ
1: ਜੀ,
0: ਮੈਂ ਬੇਟੀਆਂ ਨਾਲੋਂ ਵੱਧ ਪਿਆਰ ਕਰਦਾ ਜੀ ਹੁਣ,
1: ਬਿਲਕੁਲ
0: ਇਹ ਵੀ ਗੱਲ
1: ਬਿਲਕੁਲ ਹੈ ਜੀ।
0: ਤੇ ਮੈਂ ਕਦੀ ਨੀ ਸਮਝਿਆ ਜਾਂ ਕਿਵੇਂ ਆ, ਜੀ ਨੇ ਗੱਲ ਕੀਤੀ ਸੀ ਵੀ ਬੇਟੀਆਂ ਪੜ੍ਹ ਲਿਖ ਕੇ ਨੌਕਰੀ ਲੱਗ ਜਾਂਦੀਆਂ, ਵੀ ਖਾਦ ਇੱਕ ਜ਼ਰੂਰ ਹੁੰਦਾ ਵਾ
1: ਜੀ,
0: ਕੀ ਲੋੜ ਆ, ਅਸੀਂ ਅੱਜ ਤੱਕ ਨੀ ਪੁੱਛਿਆ ਕਦੀ ਵੀ
1: ਜੀ।
0: ਚੱਕਰ ਤੇ ਇਹ ਆ ਜਦੋਂ ਆਪਾਂ ਬੱਚੇ ਨੂੰ ਪੂਰੇ ਹੱਕ ਦੇਵਾਂਗੇ
1: ਜੀ,
0: ਵੀ ਉਹਨੂੰ ਪੂਰੀ ਆਜ਼ਾਦੀ ਦੇਵਾਂਗੇ ਇਹਨਾਂ ਗੱਲਾਂ ਦੀ
1: ਜੀ,
0: ਤੇ ਤੁਹਾਡੇ ਘਰ ਦੇ ਆਪੇ ਸੁੱਖ ਸ਼ਾਂਤ ਰਹੂਗੀ।
1: ਨਾਲੇ ਇਹ ਵੀ ਹੈ ਨਾ ਜੀ, ਜੀਰਾ ਸਾਹਿਬ ਬੱਚਿਆਂ ਦੇ ਉੱਤੇ ਜਿਹੜਾ ਹਰ ਵੇਲੇ ਸ਼ੱਕ ਕਰੀ ਜਾਣਾ, ਉਹ ਵੀ ਕਿਤੇ ਨਾ ਕਿਤੇ ਵਿਗਾੜ ਦਾ ਕਾਰਨ ਬਣਦਾ ਨਾ, ਉਹਨਾਂ ਨੂੰ ਲੱਗਦਾ ਕਿ ਸਾਡੇ ਉੱਤੇ ਪਰਿਵਾਰ ਨੂੰ ਸਾਡੇ ਤੇ ਵਿਸ਼ਵਾਸ ਹੀ ਨਹੀਂਗਾ ਜੀ।
0: ਉਹ ਭਾਜੀ ਕੱਲ ਵੀ ਆਪਣੇ ਗਰੁੱਪ ਦੇ ਵਿੱਚ ਇੱਕ ਕੇਸ ਏਦਾਂ ਦਾ ਆਇਆ ਸੀਗਾ, ਸਵਰਨ ਸਿੰਘ ਤੇ ਆਪਣੇ ਦਰਸ਼ਨ ਸਿੰਘ ਜੀ ਆਪਸ ਚ ਗੱਲ ਕਰ ਰਹੇ ਸੀਗੇ, ਵੀ ਵਿਆਹ ਹੋਇਆ ਸੀਗਾ ਲੜਕੀ ਦੀਆਂ ਦੋ ਸੀਗੇ ਨਨਾਨਾ, ਨਨਾਨਾ ਨੂੰ ਘਰੇ ਨੀ ਵੜਨ ਦਿੰਦੇ ਸੀਗੇ
1: ਜੀ,
0: ਤੇ ਉਹ ਕਹਿੰਦੀ ਸੀ ਮੈਂ ਇੱਥੇ ਰਹਿਣਾ ਹੀ ਨੀਗਾ
1: ਜੀ,
0: ਉਹ 50 ਲੱਖ ਦਿੰਦੇ ਸੀਗੇ ਤੇ 25 ਲੱਖ ਕੁੜੀ ਮੁੰਡੇ ਵਾਲੇ ਦਿੰਦੇ ਸੀਗੇ
1: ਜੀ,
0: ਉਹ 50 ਮੰਗਦੇ ਸੀਗੇ, ਵੀ ਏਦਾਂ ਦੀਆਂ ਜਦੋਂ ਗੱਲਾਂ ਆ ਜਾਂਦੀਆਂ ਨਾ ਉਦੋਂ ਜ਼ਿੰਦਗੀ ਬੜੀ ਹੋਰ ਦੂਜੇ ਢਰੇ ਤੇ ਪਹੁੰਚ ਜਾਂਦੀਆਂ
1: ਨੇ ਸਹੀ ਮਾਇਨੇ ਦੇ। ਬਿਲਕੁਲ ਹੈ ਜੀ ਬਿਲਕੁਲ, ਫਿਰ ਉਹ ਕੁੜੀ ਦਾ ਵੀ ਜਿਹੜਾ ਚਲੋ ਬੰਦਾ ਤਾਂ ਕਿਤੇ ਨਾ ਕਿਤੇ ਖੜ ਉੱਠਦਾ ਹੈ, ਪਰ ਔਰਤ ਦੀ ਜਗ੍ਹਾ ਦੇ ਉੱਤੇ ਜਾ ਕੇ ਸੋਚਿਆ ਜਾਵੇ ਨਾ, ਪਤਾ ਨਹੀਂ ਚਲੋ ਕੇਸ ਕੀ ਆ, ਪਰ ਜੇ ਇਦਾਂ ਦੇ ਕੇਸ ਹੁੰਦੇ ਨੇ ਚਾਹੇ ਉਹ ਡਿਵੋਰਸ ਆ ਜਾਂ ਕਿੱਦਾਂ ਹੈ, ਤਾਂ ਉਹਦੇ ਵਿੱਚ ਔਰਤ ਦਾ ਦੁਬਾਰਾ ਵਿਸ਼ਵਾਸ ਕਰਨਾ, ਉਸ ਰਿਸ਼ਤੇ ਨੂੰ ਦੁਬਾਰਾ ਤਿਆਰ ਕਰਨਾ ਬਣਾਉਣਾ, ਉਹਦੇ ਵਿੱਚ ਬਹੁਤ ਸਮਾਂ ਉਹਦਾ ਲੰਘ ਜਾਂਦਾ ਜੀ, ਉਹ ਮਤਲਬ ਕਿ ਬਹੁਤ ਪੈਰ ਧਰ ਧਰ ਕੇ ਫਿਰ ਰੱਖਦੀ ਹੈ ਜਦੋਂ ਉਹਦਾ ਵਿਸ਼ਵਾਸ ਟੁੱਟਦਾ ਹੈ।
0: ਟੁੱਟਦਾ ਹੀ ਟੁੱਟਦਾ, ਕੋਈ ਇਹ ਚ ਸ਼ੱਕ ਨੀ ਗਾ ਜੀ। ਬਾਕੀ ਮੈਂ ਗੱਲ ਹੋਰ ਵੀ ਕਵਾਂਗਾ, ਇਸ ਤੁਹਾਡੇ ਮਸਲੇ ਦੇ ਵਿੱਚ
1: ਜੀ
0: ਬਈ ਆਪਣਾ ਜਿਹੜੇ ਰਿਸ਼ਤਾ ਆਪਾਂ ਨਿਭਾਉਂਦੇ ਆ ਨਾ
1: ਜੀ,
0: ਇਹਦੇ ਵਿੱਚ ਜਿਹੜੀਆਂ ਆਮ ਕੰਪਲੇਂਟਸ ਹੈਗੀਆਂ ਨੇ
1: ਜੀ,
0: ਉਹਨਾਂ ਨੂੰ ਮੈਂ 100 ਨੰਬਰ ਦਊਂਗਾ, ਪਰ ਜਿਹੜੇ ਬੰਦੇ ਫੇਰ ਵੀ ਵਿੱਚ ਆਪਾਂ ਜਿਹਨੂੰ ਆਪਾਂ ਕਹਿ ਦਿੰਦੇ ਆ ਬਈ ਕੁਛ ਨਾ ਕੁਛ ਜ਼ਿੰਦਗੀ ਗਲਤੀਆਂ ਕਰ ਜਾਂਦੇ ਆ,
1: ਬਿਲਕੁਲ ਹੈ ਜੀ,
0: ਕਿਉਂਕਿ ਮੇਰਾ ਜਿੱਥੋਂ ਤੱਕ ਜ਼ਿੰਦਗੀ ਦਾ ਤਜਰਬਾ ਵਾ
1: ਜੀ, ਬਿਲਕੁਲ
0: ਸਾਰੇ ਨੀ ਮੈਂ ਕਹਿੰਦਾ
1: ਜੀ
0: ਇਹ ਨਹੀਂ ਗੱਲ ਹੈਗੀ।
1: ਬਿਲਕੁਲ
0: ਕੁਛ ਬੰਦੇ ਬਹੁਤ ਜ਼ਿਆਦਾ ਹੈਗੇ ਆ,
1: ਹੈਗੇ ਬਿਲਕੁਲ
0: ਉਹ
1: ਹੈ
0: ਗਲਤੀਆਂ
1: ਬਿਲਕੁਲ
0: ਕਰ ਵੀ ਜਾਂਦੇ ਆ,
1: ਜੀ
0: ਤੇ ਪਰ ਫੇਰ ਵੀ ਕਹਿਣ ਦਾ ਮਤਲਬ ਸਾਨੂੰ ਅਸੀਂ ਆਪਦੇ ਪਰਿਵਾਰਾਂ ਦੇ ਵਿੱਚ ਇੰਨਾ ਕੁ ਸੰਯਮ ਵਰਤਦੇ ਆ
1: ਜੀ
0: ਕਿ ਅਸੀਂ ਵੀ ਗੱਡੀ ਆਪਦੀ ਕਦੀ ਵੀ ਉਹ ਲੈ ਨਹੀਂ ਦਿੰਦੇ। ਹੁਣ
1: ਬਿਲਕੁਲ
0: ਜਿਵੇਂ ਮੁਕੰਦਰ ਜੀ ਕਹਿੰਦੇ ਸੀਗੇ ਬਈ ਜੇ ਤਾਂ ਆਪਾਂ ਹਾਂ ਚ ਹਾਂ ਮਿਲਾਈ ਜਾਵਾਂਗੇ ਤੇ ਠੀਕ ਆ, ਉਹ
1: ਜੀ
0: ਭਰਾਵਾ ਨਾ ਮਿਲਾਉਂਗਾ ਤੇ ਫਿਰ ਇੱਛਾ ਨਹੀਂ ਬਣਨੀ, ਆਪੇ ਧਰਨੀ
1: ਜੀ
0: ਪਊਗੀ, ਸਿੱਧੀ ਗੱਲ ਨਹੀਂ ਆ।
1: ਬਿਲਕੁਲ ਹੈ ਜੀ ਜੀ
0: ਇਸ
1: ਬਿਲਕੁਲ
0: ਕਰਕੇ ਇਹ ਤਾਂ ਜੇ ਗੱਡੀ ਚਲਾਉਣੀ ਹੈ ਨਾ ਭਾਜੀ, ਮੈਂ ਨਿੱਕੀ ਤੁਹਾਨੂੰ ਗੱਲ ਦੱਸ ਕੇ ਖਤਮ ਕਰੂੰਗਾ।
1: ਜੀ
0: ਵੈਸੇ ਨਾ ਸਾਡਾ ਵੀ ਜਿਹੜਾ ਰਿਸ਼ਤਾ ਸੀ ਨਾ ਪਵਿੱਤਰ ਰਿਸ਼ਤਾ,
1: ਜੀ
0: ਮੈਂ ਵੀ ਜਦੋਂ ਦਾਦੀ ਮੇਰੀ ਹੋਈ ਆ,
1: ਹਾਂ ਜੀ
0: ਸ਼ਾਇਦ ਮੈਂ ਕਿਤੇ ਕਿਤੇ ਗੱਲ ਕੀਤੀ ਹੋਵੇ,
1: ਜੀ
0: ਮੇਰੇ ਨਾਲ ਮੈਂ ਤਿੰਨਾਂ ਭਰਾਵਾਂ ਚ ਛੋਟਾ ਸੀਗਾ
1: ਜੀ
0: ਤੇ ਮੇਰੇ ਮਾਤਾ ਜੀ ਕਹਿੰਦੇ ਐਤਕੀ ਨਾ ਵੀ ਤੂੰ ਨਾ ਬੋਲਣਾ ਨੀ ਜਮਾਈ, ਐਤਕੀ ਮੈਂ ਆਪਦੀ ਮਰਜ਼ੀ ਕਰਨੀ ਆ।
1: ਅੱਛਾ
0: ਉਹ
1: ਜੀ
0: ਕਹਿੰਦੇ ਮੈਂ ਗੋਰੇ ਰੰਗ ਲਿਆ ਕੇ ਦੇਖ ਲੇ ਦੋ,
1: ਜੀ
0: ਚਲੋ ਉਹ ਗੱਲ ਵੀ ਰੱਬ ਲੋ ਕੁਦਰਤੀ ਓਦਾਂ ਦੀ ਹੋਈ ਜੀ।
1: ਜੀ
0: ਅਸੀਂ ਚਲੇ ਗਏ ਦੇਖਣ
1: ਜੀ
0: ਤੇ ਘਰਦਿਆਂ ਨੇ ਤੁਹਾਨੂੰ ਪਤਾ ਪਹਿਲੇ ਦਾ ਜਿਹੜੇ ਰਿਸ਼ਤੇ ਤੁਹਾਨੂੰ ਪਤਾ ਉਹ ਵੀ ਰਿਸ਼ਤੇ ਸੀਗੇ
1: ਜੀ
0: ਜਿਹੜਾ ਕਿ ਇੱਕ ਰਾਜਾ ਦੇਖ ਕੇ ਹੁੰਦਾ ਹੁੰਦਾ ਸੀਗਾ, ਹੁਣੇ ਆ ਕੇ ਜੋ ਵੀ ਕਰਿਆ ਕੇ ਕਹਿਦਾ ਤੇ ਕਬੂਲ ਆ ਤੇ ਕਬੂਲ ਆ ਜੀ।
1: ਜੀ
0: ਹੁਣ ਤਾਂ ਸਿਸਟਮ ਬਹੁਤ ਬਦਲ ਗਿਆ ਜੀ ਦੁਨੀਆਦਾਰੀ ਦਾ।
1: ਬਿਲਕੁਲ ਹੈ ਜੀ
0: ਜਦੋਂ ਅਸੀਂ ਗਏ ਜੀ ਭਾਜੀ ਤੇ ਜਦੋਂ ਅਸੀਂ ਵਾਪਸ ਆਏ ਨਾ
1: ਜੀ
0: ਤੇ ਮੈਂ ਤੇ ਉਹ ਕਹਿੰਦੇ ਵੀ ਨਾ ਜੀ ਨਾ ਇੱਥੇ ਆਪਣਾ ਨਹੀਂ ਸੂਤ ਬਹਿਣਾ, ਮੁੰਡਾ ਤਾਂ ਬਹੁਤ ਸੋਹਣਾ ਵਾ
1: ਜੀ
0: ਤੇ ਆਪਣੀ ਕੁੜੀ ਦਾ ਰੰਗ ਵੀ ਜਾਂ ਗਿੱਧਾ ਵਾ।
1: ਜੀ
0: ਉਹ ਜਦੋਂ ਤਿੰਨਾਂ ਚਾਰਾਂ ਦਿਨਾਂ ਬਾਅਦ ਜਦੋਂ ਮੈਸੇਜ ਆਇਆ ਉਹਨਾਂ ਨੂੰ ਬਈ ਉਹ ਕਹਿੰਦੇ ਚਲੋ ਠੀਕ ਸਾਨੂੰ ਅਸੀਂ
1: ਜੀ
0: ਸਾਨੂੰ ਮੁੰਡਾ ਸਾਨੂੰ ਕੁੜੀ ਪਸੰਦ ਆ,
1: ਜੀ
0: ਉਹਦਾ ਹੱਕੇ ਪੱਕੇ ਰਹਿ ਗਏ ਜੀ।
1: ਜੀ
0: ਚਲੋ ਵਧੀਆ ਰਿਹਾ, ਘਰਦਿਆਂ ਨੇ ਸੀਗਾ ਮਾਤਾ ਜੀ ਸਾਡੀ ਖੁਆਇਸ਼
1: ਜੀ
0: ਅਸੀਂ ਫੁੱਲ ਚੜਾ ਦੇ
1: ਜੀ
0: ਤੇ ਸਾਡੀ ਜ਼ਿੰਦਗੀ ਵੀ ਇੰਨੀ ਕੁ ਵਧੀਆ ਰਹੀ ਹੈ, ਮੈਂ ਬਿਆਨ ਨਹੀਂ ਕਰ ਸਕਦਾ
1: ਨਹੀਂ ਉਹ
0: ਦੋ
1: ਬਹੁਤ
0: ਜੀ।
1: ਵਧੀਆ, ਕੁਝ ਡਿਸੀਜਨ ਬਜ਼ੁਰਗਾਂ ਦੇ ਚੰਗੇ ਵੀ ਨੇ। ਦੇਖੋ ਹੁਣ ਅੱਜ ਦੇ ਸਮੇਂ ਦੇ ਵਿੱਚ ਕਈ ਹੈਗੇ ਨੇ ਪਰਿਵਾਰ, ਉਹ ਕੱਦ ਕਾਠ ਦੇਖਦੇ ਆ, ਰੰਗ ਦੇਖਦੇ ਆ, ਪਰ ਅਕਲ ਤਾਂ ਦੇਖਦੇ ਨਹੀਂ ਭਾਈ ਉਹ ਸਾਡੇ ਨਾਲ ਮਿਲਦੀ ਵੀ ਆ ਉਹਦੀ ਕਿ ਨਹੀਂ ਮਿਲਦੀ, ਹੈ ਨਾ। ਉਹ ਵੀ ਬਹੁਤ ਵੱਡਾ ਪੁਆਇੰਟ ਉਹਦੇ ਵਿੱਚ ਹੈਗਾ। ਬਿਲਕੁਲ ਹੈ ਜੀ
0: ਭਾਜੀ ਭਾਜੀ ਜਦੋਂ ਤਾਰਾਂ ਪੁੱਠੀਆਂ ਜੁੜ ਜਾਂਦੀਆਂ ਨਾ ਫੇਰ ਪਤਾ ਪਟਾਕੇ ਕਿਵੇਂ ਪੈਂਦੇ
1: ਸ਼ੋਰਟ ਸਰਕਟ ਹੋ ਜਾਂਦਾ ਜੀ,
0: ਸਰਕਟ ਹੋ ਜਾਂਦਾ ਵਾ
1: ਜੀ।
0: ਹੁਣ ਜਿਹੜੇ ਇੱਕ ਤਰੀਕ ਗਿਆ ਵਾ ਵੀ ਅੱਜ ਕੱਲ ਵਿਆਹ ਨੀ ਅਜੀ ਪਤਾ ਨੀ ਵਿਆਹ ਨੀ ਅੱਜ ਕੱਲ ਮੁੰਡਿਆਂ ਦੇ ਹੋ ਰਹੇ
1: ਜੀ,
0: ਇੰਨੇ ਕੁ ਮੁੰਡੇ ਮੈਂ ਕਹਿੰਦਾ ਪਏ ਆ ਨਾ ਜੀ, ਮੈਂ
1: ਤੁਹਾਨੂੰ
0: ਦੱਸ ਨੀ ਸਕਦਾ।
1: ਬਿਲਕੁਲ ਹੈ ਜੀ,
0: ਹੁਣ ਪਤਾ ਨੀ ਉਹਨਾਂ ਵਿੱਚ ਕੀ ਚੱਕਰ ਆ ਵੀ ਅੱਜ ਕੱਲ ਬੱਚੇ ਨੀ ਉਹਨਾਂ ਨੂੰ ਪਸੰਦ ਉਦਾਂ ਦੇ
1: ਉਹਦੇ
0: ਆਉਂਦੇ,
1: ਵਿੱਚ ਇੱਕ ਕਾਰਨ
0: ਪਹਿਲੀ ਗੱਲ
1: ਜੀਰਾ ਸਾਹਿਬ
0: ਅਗਲਾ
1: ਮੂਡ ਦੇਖਦਾ ਮੈਂ। ਦੇਖੋ ਅੱਜ ਤੱਕ ਕੱਲ ਪਹਿਲਾਂ ਕੁੜੀਆਂ ਨੂੰ ਉਹਨਾਂ ਕਹਿੰਦੇ ਹੁੰਦੇ ਸੀ ਜਾਂ ਮੁੰਡੇ ਨੂੰ ਵੀ ਕਹਿ ਦਿੰਦੇ ਹੁੰਦੇ ਸੀ, ਇਹ ਵੀ ਸਮਾਂ ਦੇਖਿਆ ਕਿ ਤੂੰ ਕਿਹੜਾ ਪੜ੍ਹ ਕੇ ਡੀਸੀ ਲੱਗਣਾ, ਹਨਾ ਜੀ। ਤੇ ਅੱਜ ਕੁੜੀਆਂ ਮੈਨੂੰ ਲੱਗਦਾ ਮੁੰਡਿਆਂ ਦੇ ਨਾਲੋਂ ਵੱਧ ਜਿਹੜੀਆਂ ਨੇ ਪੜ੍ਹ ਲਿਖ ਗਈਆਂ ਨੇ, ਜਾਂ ਉਹਨਾਂ ਦੇ ਮਿਆਰ ਦੇ ਜਿਹੜੇ ਉਹ ਰਿਸ਼ਤੇ ਉਹ ਚਾਹੁੰਦੀਆਂ ਨੇ ਜਾਂ ਪਰਿਵਾਰ ਚਾਹੁੰਦੇ ਨੇ, ਉਹ ਲੱਭ ਨਹੀਂ ਰਹੇ, ਕਾਰਨ ਤਾਂ ਇਹ ਵੀ ਹੋ ਸਕਦਾ।
0: ਕਾਰਨ ਏਦਾਂ ਦਾ ਵੀ ਹੈਗਾ, ਬਾਕੀ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਨਾ ਜੀ,
1: ਜੀ
0: ਤੇ ਬੱਚੇ ਤੁਹਾਨੂੰ ਪਤਾ ਉਹਦੇ ਵਿੱਚ 1 ਮਿੰਟ ਲਾਉਂਦੇ ਆ ਚੈੱਕ ਕਰਨ ਲਈ ਇੱਕ ਦੂਜੇ ਨੂੰ,
1: ਹਾਂ ਬਿਲਕੁਲ
0: ਉਹਦਾ ਇਹ ਵੀ ਕਾਰਨ ਆ ਜੀ।
1: ਬਿਲਕੁਲ ਹੈ ਜੀ,
0: ਗੱਲ ਇਹ
1: ਚੋਕੜ ਫਰੋਲ ਲੈਂਦੇ ਨੇ। ਬਿਲਕੁਲ
0: ਮੇਰੇ ਇੱਥੇ ਚੋਕੜ ਫਰੋਲ, ਮੇਰੇ ਇੱਥੇ ਇੱਕ ਸੱਜਣ ਉਹਨਾਂ ਦਾ ਬੇਟਾ ਆਸਟ੍ਰੇਲੀਆ ਦੇ ਵਿੱਚ ਆ
1: ਜੀ,
0: ਤੇ ਉਹਨਾਂ ਨੇ ਇੱਥੇ 2-4 ਏਦਾਂ 5 ਰਿਸ਼ਤੇ ਵੇਖੇ
1: ਜੀ,
0: ਤੇ ਉਹ ਕਹਿੰਦਾ ਯਾਰ ਮੈਂ ਬੜਾ ਦੁਖੀ ਆ ਯਾਰ, ਉਹਨਾਂ ਨਾਲ ਕਾਕਾ ਤੇ ਮੇਰਾ ਨਾਲ ਕੁੱਕੀ ਛੋਟਾ ਨਿਕਲਿਆ
1: ਜੀ।
0: ਕਹਿੰਦਾ ਯਾਰ ਛੋਟਾ ਦਾ ਉਹਦੇ ਮੁੰਡਾ ਛੋਟਾ ਵੱਡਾ ਮੁੰਡਾ ਵਿਆਹਿਆ ਤੇ ਕਹਿੰਦਾ ਛੋਟਾ ਦਾ ਪਾਪੜੀ ਲੱਗਦਾ ਯਾਰ, 3-4 ਉਹਨੂੰ ਕੁੜੀਆਂ ਦੇ ਰਿਸ਼ਤੇ ਭੇਜੇ ਵੀ ਦੱਸੇ ਵੀ, ਉਹ ਕਹਿੰਦਾ ਜਾ ਕੇ ਆਪਦਾ ਫੇਸਬੁੱਕ ਵੇਖ ਲੈਂਦਾ ਵਾ, ਉਹ ਅੱਗੋ 4 ਗੱਲਾਂ ਕਰ ਦਿੰਦਾ ਲੈ ਇਹ ਬਲਾਨਾ ਇਹ ਟਿਮਗੜਾ
1: ਜੀ।
0: ਕੀ ਕਾਰਨ ਹੈਗਾ ਜੀ, ਚੱਕਰ ਇਹ ਆ।
1: ਬਿਲਕੁਲ ਹੈ ਜੀ,
0: ਦੱਸੋ ਪਹਿਲਾਂ ਕਿਹੜੇ ਸੋਸ਼ਲ ਮੀਡੀਆ ਸੀਗਾ
1: ਜੀ, ਬਿਲਕੁਲ
0: ਪਹਿਲਾਂ ਤਾਂ ਜੋ ਵੀ ਅਗਲੇ ਦੇਖ ਲਿਆ
1: ਜੀ,
0: ਵੱਡਿਆਂ ਨੇ ਕਹਿਤਾ ਕਬੂਲ ਆ ਕਬੂਲ ਆ, ਗੱਲ ਸੱਚੀ ਆ ਜੀ।
1: ਜਾਂ ਭਾਨੀ ਮਾਰ ਹੁੰਦੇ ਸੀ,
0: ਬਾਕੀ
1: ਭਾਨੀ ਮਾਰਤੀ ਪਤੰਦਰਾਂ ਨੇ ਕੋਠੇ ਤੇ ਚੜ ਕੇ,
0: ਭਾਨੀ ਭਾਨੀ ਨਹੀਂ ਮਾਰਦੇ ਹੁੰਦੇ ਆ। ਇੱਕ ਨਾ ਬੰਦੇ ਦਾ ਨਾ ਇੱਕ ਬੰਦਾ ਸਵਰਗਵਾਸ ਹੋ ਗਿਆ
1: ਜੀ,
0: ਮੈਂ ਭਾਜੀ ਕੱਲ ਗਿਆ ਸੀ ਨਕੋਦਰ ਨਾ, ਉੱਥੇ ਮੈਂ ਬੱਸ ਚ ਬੈਠਾ ਸੀਗਾ
1: ਜੀ,
0: ਉਹ ਬੱਸ ਦੇ ਵਿੱਚ ਨਾ ਅਗਲੇ ਬੰਦੇ ਬੈਠਿਆ ਦੇਖਿਆ ਨਾ ਖੇਰ ਲਿਖਿਆ ਸੀਗਾ
1: ਜੀ,
0: ਕਹਿੰਦਾ ਜੱਟ ਦੀਆਂ 2 ਰਾਣੀਆਂ
1: ਜੀ,
0: ਇੱਕ ਤੇਲ ਪੀ ਨੀ ਤੇ ਦੂਜੀ ਲਹੂ ਵੀ ਨੀ,
1: ਲਹੂ ਵੀ ਨੀ ਜੀ। ਜੀ ਬਿਲਕੁਲ ਹੈ ਜੀ, ਤੂੰ ਕਿਹੜੀ ਵੱਲ ਜਾਣਾ ਦੱਸ ਹੈ।
0: ਤੇ ਉਹ ਮੈਂ ਗੱਲ ਸੁਣਾਉਣ ਲੱਗਾ ਸੀਗਾ, ਇੱਕ ਬੰਦਾ ਸਵਰਗਵਾਸ ਹੋ ਗਿਆ
1: ਜੀ,
0: ਉਹ ਉੱਪਰ ਚਲਾ ਗਿਆ ਧਰਮਰਾਜ ਕੋਲੇ।
1: ਅੱਛਾ ਜੀ,
0: ਧਰਮਰਾਜ ਕੋਲ ਪਹੁੰਚ ਗਿਆ ਜਦੋਂ ਤੇ ਉੱਤੇ ਜਾ ਕੇ ਧਰਮਰਾਜ ਕਹਿੰਦਾ ਆ ਜਾਓ ਜੀ ਲੰਘਿਓ ਲੰਘਿਓ ਜੀ
1: ਜੀ,
0: ਉਹ ਕਹਿੰਦਾ ਜੀ ਹਾਂਜੀ ਦੱਸੋ ਤੁਸੀਂ ਕਿਹੜੇ ਪਾਸੇ ਜਾਣਾ ਵਾ,
1: ਜੀ
0: ਕਹਿੰਦਾ ਮੈਨੂੰ ਤਾਂ ਸਵਰਗ ਚ ਹੀ ਭੇਜ ਦੇ ਜਾਂ ਕਿਹੜੀ ਵਾਲਾ,
1: ਜੀ
0: ਕਹਿੰਦਾ ਕੋਈ ਗੱਲ ਨੀ ਹੈਗੀ,
1: ਜੀ
0: ਕਹਿੰਦਾ ਕੋਈ ਗੱਲ ਨੀ ਆਪਾਂ ਤੈਨੂੰ ਸਵਰਗ ਚ ਭੇਜ ਦਿੰਦੇ ਆ।
1: ਜੀ
0: ਉਹਨੇ ਜਦੋਂ ਉਹਨੂੰ ਸਵਰਗ ਚ ਭੇਜਿਆ ਨਾ ਵੀ ਲੈ ਤੂੰ ਆ ਅੰਦਰ ਚੱਲ ਜਾ, ਉਹਨੂੰ
1: ਜੀ
0: ਮਾਰਦਾ ਅੰਦਰ ਸਵਰਗ ਵਾਲੇ ਚ।
1: ਹਾਂਜੀ
0: ਤੂੰ ਜਦੋਂ ਅੰਦਰ ਗਿਆ ਉਹ ਅੱਗੋਂ ਜਾ ਕੇ ਉਹਦੀ ਘਰਵਾਲੀ ਉੱਥੇ ਖੜੀ, ਉਹਨਾਂ ਪੈਰਾਂ ਨਾਲ ਹੀ ਪਿੱਛੇ ਮੁੜਿਆ ਹੈ ਬਾਈ ਜੀ,
1: ਮੈਂ ਨੀ ਜਾਣਾ,
0: ਉਹ ਪੈਰਾਂ ਨਾਲ ਹੀ ਪਿੱਛੇ ਮੁੜਿਆ ਤੇ ਧਰਮ ਨਾਲ ਕਹਿੰਦਾ ਤੈਨੂੰ ਕੀ ਗੱਲ ਹੋ ਗਈ
1: ਜੀ।
0: ਉਹ ਭਰਾ ਉਹ ਕਹਿੰਦਾ ਜਿਹੜੀ ਸਾਰੀ ਉਮਰ ਮੈਂ ਉਹਦੇ ਕੱਟੀ, ਕਹਿੰਦਾ ਇੱਥੇ ਆ ਕੇ ਫਿਰ ਉਹੀ ਕਹਾਣੀ ਵਾੜੀ, ਕਹਿੰਦਾ ਮੈਨੂੰ ਤਾਂ ਜੀ ਨਰਕ ਭੇਜ ਦਿਓ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਮੈਨੂੰ ਤਾਂ ਜੀ ਦਿਓ, ਕਹਿੰਦਾ
1: ਜੀ ਜੀ,
0: ਕਹਿੰਦਾ ਦੇਖ ਲਾ ਤੂੰ ਆਪਦਾ ਸੋਚ ਲਾ ਨਰਕ ਚ ਜਾਣਾ ਤੇ,
1: ਜੀ
0: ਕਹਿੰਦਾ ਜੀ ਮੈਂ ਤਾਂ ਨਰਕ ਕੱਟ ਕੇ ਆਇਆ ਜੀ ਸਾਰੀ ਉਮਰ, ਮੈਨੂੰ ਤੂੰ ਤੁਸੀਂ ਨਾ ਨਰਕ ਚ ਭੇਜ ਦਿਓ ਜੀ,
1: ਸਿੱਧੀ
0: ਕਹਾਣੀ ਆ।
1: ਬਿਲਕੁਲ,
0: ਕਹਿੰਦਾ ਚਲੋ ਕੋਈ ਗੱਲ ਨੀ ਹੈਗੀ ਆਪਾਂ ਜੇ ਤੂੰ ਕਹਿੰਦਾ ਤੇ ਤੈਨੂੰ ਨਰਕ ਚ ਭੇਜ ਦਿੰਦੇ ਆ
1: ਜੀ,
0: ਤੇ ਉਹ ਕਹਿੰਦਾ ਚੰਗਾ ਫਿਰ ਤੂੰ ਆ ਬੂਹੇ ਚੱਲ ਜਾ, ਤੂੰ ਇੱਧਰ ਹੋ ਜਾ
1: ਜੀ।
0: ਉਹ ਜਦੋਂ ਉੱਧਰ ਗਿਆ ਉਹ ਅੱਗੇ ਜਾ ਕੇ ਵੇਖਦਾ ਉੱਥੇ ਉਹਦੀ ਸੱਸ,
1: ਪੂਰਾ ਪਰਿਵਾਰ ਪੂਰਾ ਪਰਿਵਾਰ ਹੀ ਵੰਡਿਆ ਹੋਇਆ ਜੀ ਉੱਥੇ ਜੀ,
0: ਕਹਿੰਦਾ ਯਾਰ ਕੰਮ ਪੂਰਾ ਹੀ ਫਸ ਗਿਆ।
1: ਬਿਲਕੁਲ ਹੈ ਜੀ,
0: ਉਹ ਦੁਬਾਰਾ ਫੇਰ ਪਿੱਛੇ ਮੁੜਿਆ
1: ਜੀ,
0: ਧਰਮ ਰਾਏ ਕਹਿੰਦਾ ਇੱਥੇ ਤਾਂ ਦੋ ਹੀ ਹੈਗੇ ਆ
1: ਜੀ,
0: ਵਹੀ ਖਾਤੇ
1: ਜੀ,
0: ਦੱਸ ਤੂੰ ਕਿਹੜੇ ਖਾਤੇ ਪੈਣਾ ਵਾ
1: ਜੀ।
0: ਉਹ ਕਹਿੰਦਾ ਭਾਜੀ ਜੀ ਮੈਂ ਤਾਂ ਸਵਰਗ ਚ ਗਿਆ ਉੱਥੇ ਫਸ ਗਿਆ, ਨਰਕ ਚ ਗਿਆ ਤੇ ਇੱਧਰ ਫੇਰ ਨਰਕ ਫਸ ਗਿਆ
1: ਜੀ,
0: ਤੇ ਤੁਸੀਂ ਏਦਾਂ ਕਰੋ ਨਾ ਕੋਈ ਟੀਚਾ ਸਲੂਸ਼ਨ ਲੱਭੋ ਮੇਰੇ ਲਈ
1: ਜੀ,
0: ਤੇ ਮੇਰਾ ਤਾਂ ਕਹਿੰਦਾ ਬਹੁਤ ਮੁਸ਼ਕਲ ਦੋਵੇਂ ਬੰਦੇ ਹੀ, ਇਸ ਕਰਕੇ ਇਹ ਜ਼ਿੰਦਗੀ ਹੈਗੀ ਨਾ ਜਿਹੜੀ,
1: ਬਿਲਕੁਲ
0: ਇਹ ਬੰਦੇ ਨਾ ਕਈਆਂ ਨਾਲ ਏਦਾਂ ਦੀ ਤਾਰਾ ਅੜ ਜਾਂਦੀ ਹੈ ਕਨੈਕਸ਼ਨ ਉੱਥੇ। ਤੇ ਹੁਣ ਜਾਂਦੇ ਜਾਂਦੇ ਇੱਕ ਮੈਂ ਇਹ ਗੱਲ ਕਰੂੰਗਾ, ਆਪਣੇ ਸ਼ਮੀ ਜੀ ਨੇ ਗੱਲ ਕਹੀ ਸੀ ਨਾ,
1: ਹਾਂਜੀ,
0: ਦੋ ਜਿਸਮ ਮਗਰ ਇੱਕ ਜਾਨ ਹੈ,
1: ਬਿਲਕੁਲ ਹੈ ਜੀ,
0: ਉਹਦੇ ਚ ਇਹ ਸੀਗਾ, ਉਹ ਕਹਿੰਦਾ ਮੁਕੇਸ਼ ਦਾ ਗਾਣਾ ਸੀਗਾ, ਓ ਮੇਰੇ ਸਨਮ ਓ ਮੇਰੇ ਸਨਮ ਦੋ ਜਿਸਮ ਮਗਰ ਇੱਕ ਜਾਨ ਹੈ ਹਮ, ਇੱਕ ਦਿਲ ਤੇ ਦੋ ਅਰਮਾਨ ਹੈ ਹਮ, ਓ ਮੇਰੇ ਸਨਮ ਓ ਮੇਰੇ ਸਨਮ। ਧੰਨਵਾਦ ਜੀ, ਬਹੁਤ ਬਹੁਤ ਸ਼ੁਕਰੀਆ,
1: ਕੀ ਬਾਤ ਹੈ ਜੀ, ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਂਝ ਦੇ ਲਈ, ਕੀ ਬਾਤ ਹੈ ਜੀ, ਥੈਂਕ ਯੂ, ਸ਼ੁਕਰੀਆ, ਜਿਉਂਦੇ ਵਸਦੇ ਰਹੋ ਜੀ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਰਜਿੰਦਰ ਜੀਰਾ ਜੀ ਗੱਲਬਾਤ ਕਰਕੇ ਗਏ ਨੇ ਜ਼ਿੰਦਗੀ ਦੇ ਬਾਰੇ ਤੇ ਜੀਵਨ ਸਾਥੀ ਦੇ ਉੱਤੇ। ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਹੋਏ ਨੇ ਬਾਜੀ, ਸਤਿ ਸ੍ਰੀ ਅਕਾਲ ਜੀ ਆਨੂੰ ਜੀ।
2: ਸਤਿ ਸ੍ਰੀ ਅਕਾਲ ਜੀ ਭਿੰਦਰ ਜੀ,
1: ਸਤਿ ਸ੍ਰੀ ਅਕਾਲ
2: ਸਾਰੇ ਦੁਆਬਾ ਪਰਿਵਾਰ ਨੂੰ ਸੁਣਨ ਵਾਲਿਆਂ ਨੂੰ
1: ਜੀ,
2: ਤੇ ਪ੍ਰੋਗਰਾਮ ਤਾਂ ਮੈਂ ਲਾਈਵ ਖੈਰ ਨਹੀਂ ਸੁਣਿਆ, ਥੋੜਾ ਜਿਹਾ ਤੁਹਾਡਾ ਟੌਪਿਕ ਦੇਖਿਆ
1: ਜੀ,
2: ਤੇ ਮੈਂ ਵੀ ਆਖਿਆ ਚਲੋ ਮੈਂ ਵੀ ਆਪਣੀ ਸਾਂਝ ਪਾ ਲਾਂ।
1: ਵਧੀਆ ਕੀਤਾ ਜੀ, ਵਧੀਆ ਕੀਤਾ,
2: ਜੀਵਨ ਸਾਥੀ ਲਾਈਫ ਪਾਰਟਨਰ
1: ਜੀ।
2: ਮੈਂ ਨਾ ਜਿਵੇਂ ਕਹਿ ਲੋ ਵੀ ਸ਼ੁਰੂਆਤ ਕਰੂੰਗਾ, ਜਦੋਂ ਮੈਂ ਨਾ ਕਾਲਜ ਟਾਈਮ ਦੇ ਵਿੱਚ ਦੈਨਿਕ ਟ੍ਰਿਬਿਊਨ ਦੇ ਵਿੱਚ ਨਾ ਇੱਕ ਕਾਲਮ ਆਉਂਦਾ ਹੁੰਦਾ ਸੀ ਸੈਚਰਡੇ ਨੂੰ
1: ਜੀ,
2: ਹਾਜ਼ਰ ਜਵਾਬ,
1: ਹਾਜ਼ਰ ਜਵਾਬ, ਹਾਂਜੀ।
2: ਤੇ ਮੇਰਾ ਕਾਫੀ ਰਿਹਾ ਰੁਝਾਨ ਪਹਿਲਾਂ, ਮੈਂ ਰੇਡੀਓ ਵਗੈਰਾ ਨੂੰ ਚਿੱਠੀਆਂ, ਮੈਂ ਨਾ ਉਹਨੂੰ ਇੱਕ ਉਦੋਂ ਪੀਲੇ ਪੋਸਟ ਕਾਰਡ ਤੇ, ਮੈਂ ਉਹ ਹਾਜ਼ਰ ਜਵਾਬ ਵਾਲੇ ਨੂੰ ਸਵਾਲ ਭੇਜਿਆ
1: ਜੀ,
2: ਮੈਂ ਕਿਹਾ ਵੀ ਦੁਨੀਆਂ ਦਾ ਪਵਿੱਤਰ ਰਿਸ਼ਤਾ ਕਿਹੜਾ
1: ਜੀ,
2: ਤੇ ਉਹਦਾ ਉਹਨੇ ਜੀ ਹਾਜ਼ਰ ਜਵਾਬ ਵਾਲੇ ਨੇ ਉਹ ਟ੍ਰਿਬਿਊਨ ਦੇ ਹਾਜ਼ਰ ਜਵਾਬ ਦੇ ਵਿੱਚ ਉਹ ਮੇਰਾ ਛਾਪਿਆ ਉਹਦਾ ਜਵਾਬ
1: ਜੀ,
2: ਤੇ ਉਹ ਕਹਿੰਦਾ ਵੀ ਦੁਨੀਆਂ ਦੇ ਵਿੱਚ ਜਿਹੜੇ ਰਿਸ਼ਤੇ ਦਾ ਕੋਈ ਨਾਮ ਨੀ ਨਾ, ਕਹਿੰਦਾ ਉਹ ਪਵਿੱਤਰ ਆ
1: ਜੀ,
2: ਕਹਿੰਦਾ ਜਿੰਨੇ ਵੀ ਨਾਮ ਵਾਲੇ ਰਿਸ਼ਤੇ ਆ, ਜਿਨ੍ਹਾਂ ਨੂੰ ਤੁਸੀਂ ਕੋਈ ਨਾਮ ਦੇਤਾ ਰਿਸ਼ਤੇ ਦਾ
1: ਜੀ,
2: ਤੇ ਉਹ ਰਿਸ਼ਤੇ ਕਹਿੰਦਾ ਪਵਿੱਤਰ ਨੀ ਰਹੇ, ਕਹਿੰਦਾ ਤੇ ਜਿਹਦਾ ਕਹਿੰਦਾ ਕੋਈ ਨਾਮ ਨੀ ਰਿਸ਼ਤੇ ਦਾ, ਪਰ ਉਹ ਹੈ ਤੁਹਾਡਾ ਰਿਸ਼ਤਾ
1: ਜੀ,
2: ਕਹਿੰਦੇ ਬੜੇ ਪਵਿੱਤਰ ਨੇ
1: ਜੀ।
2: ਤੇ ਮੈਂ ਉਸੇ ਤੋਂ ਗੱਲ ਤਾਂ ਸ਼ੁਰੂ ਕਰੀ ਹੈ ਜੀ, ਮੈਂ ਨਾ ਕਾਫੀ ਜਿਵੇਂ ਲੋਕਾਂ ਦੇ ਨਾਲ
1: ਜੀ
2: ਮੇਰੀ ਰਹੀ ਆ ਵੀ ਇਸ ਬਾਰੇ, ਜਿਹੜਾ ਤੁਸੀਂ ਲਾਈਫ ਪਾਰਟਨਰ ਜਾਂ ਇਹ ਚੁਣਿਆ, ਮੈਂ ਕਿਹਾ ਵੀ ਮੈਕਸੀਮਮ ਜੇ ਮੈਂ ਕਵਾਂ ਤੇ ਜੇ ਆਪਾਂ ਸੌ ਚੋਂ, ਮੈਂ ਸਭ ਨੂੰ ਪੁੱਛਿਆ ਜੀ, ਬਹੁਤ ਨੂੰ, ਆਪਣਿਆਂ ਨੂੰ ਵੀ, ਹੋਰ ਨੂੰ ਵੀ, ਵਿਆਹ ਜਿਹੜੇ ਜਿਨ੍ਹਾਂ ਦਾ ਵਿਆਹ ਹੋ ਗਿਆ ਜਿਵੇਂ,
1: ਹਾਂਜੀ ਹਾਂਜੀ,
2: ਕਹਿੰਦੇ ਵੀ ਮੈਂ ਕਿਹਾ ਮੈਂ ਪੁੱਛਿਆ ਵੀ ਵਿਆਹ ਕਰਾਉਣਾ ਚਾਹੀਦਾ, ਤੇ ਜ਼ਿਆਦਾ ਦੇ ਆਂਸਰ ਇਹ ਸੀ ਵੀ ਨਹੀਂ ਕਰਾਉਣਾ ਚਾਹੀਦਾ
1: ਜੀ।
2: ਤੇ ਜੇ ਹੁਣ ਮੈਂ ਪਰਸਨਲੀ ਆਪਦੀ ਗੱਲ ਦੱਸਾਂ, ਤੇ ਮੈਨੂੰ ਵੀ ਚਲੋ 23-24 ਸਾਲ ਹੋ ਗਏ ਮੇਰੇ ਵਿਆਹ ਹੋਏ ਨੂੰ
1: ਜੀ,
2: ਤੇ ਸਾਰਾ ਕੁਛ ਪੜ੍ਹਨ ਦਾ ਵੀ ਸ਼ੌਂਕ ਆ, ਹੋਰ ਵੀ ਕਾਫੀ ਸੁਣਦੇ ਆ,
1: ਬਿਲਕੁਲ,
2: ਇੱਕ ਮੈਂ ਆਪਦੇ ਸੁਣੂ, ਮੈਂ ਆਪਦੇ ਜਿਵੇਂ ਕਹਿ ਲਓ ਵੀ ਪ੍ਰੈਕਟੀਕਲ, ਮੈਂ ਇੱਕ ਕਸਟਮਰ ਥੋੜੇ ਚਿਰ ਦੀ ਗੱਲ ਆ, ਇੱਕ ਲੇਡੀ ਸੀਗੀ ਤੇ ਜਿਆਦਾ ਨੀ ਸੀ ਜਿਵੇਂ ਆਪਣੀ ਉਮਰ ਦੀ ਹੋਣੀ ਆ
1: ਜੀ,
2: ਤੇ ਮੈਂ ਉਹਨੂੰ ਪੁੱਛਿਆ ਵੀ ਤੇਰਾ ਕੀ ਕਿਵੇਂ, ਉਹ ਕਹਿੰਦੀ ਹਾਂ, ਮੈਂ ਕਿਹਾ ਵੀ ਤੇਰੇ ਬੱਚੇ ਆ, ਉਹਨੇ ਜੀ ਕੰਨਾਂ ਨੂੰ ਹੱਥ, ਉਹਨੇ ਕੰਨਾਂ, ਮੈਂ ਕਿਹਾ ਵੀ ਤੇਰੇ ਬੱਚੇ ਹੈਗੇ, ਉਹਨੇ ਪਹਿਲਾਂ ਕੰਨਾਂ ਨੂੰ ਹੱਥ ਲਾਏ
1: ਜੀ,
2: ਕਹਿੰਦੀ ਕਹਿੰਦੀ ਮੈਂ ਕਹਿੰਦੀ ਮੈਂ ਨੀ ਚਾਹੁੰਦੀ ਇਹੋ ਜਿਹੀ ਦੁਨੀਆਂ ਦੇ ਵਿੱਚ ਵੀ ਮੈਂ ਕਿਸੇ ਬੱਚੇ ਨੂੰ ਲੈ ਕੇ ਆਵਾਂ
1: ਜੀ।
2: ਮਤਲਬ ਉਹ ਕਹਿੰਦੀ ਮੈਂ ਨੀ, ਮੈਂ ਚਾਹੁੰਦੀ ਨੀ ਵੀ ਮੈਂ,
1: ਬਿਲਕੁਲ ਬਿਲਕੁਲ ਜਿਹੜੀ ਪਹਿਲਾਂ ਗੱਲ ਕਰਕੇ ਆਏ ਸੀ ਸ਼ਮੀ ਨੇ ਉਹਨਾਂ ਨਾਲ ਕੀਤੀ ਸੀਗੀ।
2: ਹਾਂਜੀ
1: ਪਰਿਵਾਰਕ ਚਾਹੇ ਝਗੜੇ ਨੇ, ਕਲੇਸ਼ ਨੇ, ਜਾਂ ਬਹੁਤ ਸਾਰੇ ਐਸੇ ਕੁਝ ਤਸ਼ੱਦਦ ਕੁਝ ਔਰਤਾਂ ਨੇ ਐਸੇ ਝੱਲੇ ਹੁੰਦੇ ਆ, ਤਾਂ ਉਹ ਸਾਰੀਆਂ ਚੀਜ਼ਾਂ ਤੋਂ ਉਹ ਸੋਚ ਸਕਦੇ ਆ ਵੀ ਉਹ ਕਾਹਤੋਂ ਕਹਿ ਰਹੀਆਂ ਨੇ। ਬਿਲਕੁਲ
2: ਹਾਂਜੀ, ਉਹ ਕਹਿੰਦੀ ਵੀ ਇਹੋ ਜਿਹੀ ਦੁਨੀਆਂ ਦੇ ਵਿੱਚ ਮੈਂ ਕਿਸੇ ਬੱਚੇ ਨੂੰ ਨੀ ਲੈ ਕੇ ਆਉਣਾ ਚਾਹੁੰਦੀ, ਵੀ ਮੈਂ ਉਹਦਾ ਉਹਦਾ ਕਾਰਨ ਨੀ ਬਣਨਾ ਚਾਹੁੰਦੀ ਵੀ ਮੈਂ ਉਹ ਬੱਚੇ ਨੂੰ ਇਸ ਦੁਨੀਆਂ ਚ ਲੈ ਕੇ ਆਵਾਂ।
1: ਬਿਲਕੁਲ ਹੈ ਜੀ।
2: ਤੇ ਰਹੀ ਗੱਲ ਜਿਵੇਂ ਅੱਜ ਕੱਲ ਵਿਆਹ ਦੀ ਗੱਲ, ਮੋਸਟਲੀ ਅੱਜ ਕੱਲ ਦੀ ਜਨਰੇਸ਼ਨ ਦੇ ਵਿੱਚ ਤੁਸੀਂ ਲਾ ਲਓ
1: ਜੀ,
2: ਤੇ ਇੱਕ ਤਾਂ ਜੇ ਆਪਾਂ ਹੁਣ ਪੰਜਾਬ ਦੀ ਗੱਲੇ ਦੀ ਗੱਲ ਤੁਸੀਂ ਲੈ ਲਓ ਜੀ,
1: ਜੀ
2: ਤੇ ਪੰਜਾਬ ਦੇ ਵਿੱਚ ਤਾਂ ਜੀ ਜਿਹੜਾ ਨਸ਼ਾ ਲੈ ਲਓ ਵੀ, ਜਿਹਨੂੰ ਮੈਂ ਕਹੂੰਗਾ ਵੀ ਘਾਤਕ ਨਸ਼ਾ, ਜਿਹੜਾ ਪਹਿਲਾਂ ਜਿਹੜੇ ਕੁਦਰਤੀ ਨਸ਼ੇ ਸੀਗੇ, ਚਲੋ ਬਜ਼ੁਰਗ ਜਾਂ ਹੋਰ ਉਹ ਕਰਦੇ ਰਹੇ ਆ, ਜੋ ਵੀ ਹੈ ਉਹਨਾਂ ਤੇ ਆਪਾਂ ਨਹੀਂ ਨਸ਼ਾ ਆਪਣਾ, ਤੇ ਇਹਨਾਂ ਨੇ ਵੀ ਕਾਫੀ ਨੌਜਵਾਨੀ ਨੂੰ ਨਾ ਜਿਹੜੀ ਬਰਥ ਰੇਟ ਆ ਤੇ ਉਹ ਜਿਹੜੀ ਅਸਲੀ ਜਿਵੇਂ ਕਹਿ ਲਓ ਆਪਾਂ ਜਿਵੇਂ ਇੱਕ ਜਿਵੇਂ ਆਪਾਂ ਪੰਜਾਬੀ ਸ਼ਬਦ
1: ਵਰਤੀਏ ਤਾਂ ਮਾਰ ਕਰ ਦਿੱਤਾ ਨਾ ਵੀ ਕਿੱਦਾਂ ਦਾ ਅੱਗੇ ਹੋਏਗਾ ਨਿਕਲੇਗਾ।
2: ਹਾਂਜੀ ਹਾਂਜੀ, ਤੇ ਰਹੀ ਗੱਲ ਜੀ ਟਰਸਟ ਵਾਲੀ, ਤਾਂ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਗੱਲ ਸੁਣਾਉਣੀ। ਸਾਡੇ ਨਾ ਇੱਕ ਇੱਥੇ ਮੇਰਾ ਸਾਡੇ ਕਸਟਮਰ ਸੀਗਾ, ਉਹ ਜਿਵੇਂ ਅਫਰੀਕਾ ਤੋਂ ਸੀਗਾ, ਤੇ ਉਹ ਇੱਕ ਦਿਨ ਗੱਲ ਸੁਣਾਉਣ ਲੱਗ ਗਿਆ। ਉਹ ਕਹਿੰਦਾ ਮੈਂ ਨਾ ਮੇਰੀ ਮੈਂ ਅਸੀਂ ਕਹਿੰਦਾ ਗਰਲਫ੍ਰੈਂਡ ਉਹਦੇ ਕਾਫੀ ਟਾਈਮ ਤੋਂ ਰਹਿ ਰਿਹਾ ਸੀ, ਉਹ 10-12 ਸਾਲ ਤੋਂ ਇਕੱਠੇ ਰਹਿ ਰਹੇ ਸੀ, ਤੇ ਉਹ ਕਹਿੰਦਾ ਅਸੀਂ ਹੁਣ ਵਿਆਹ ਕਰਾ ਲਿਆ, ਕਹਿੰਦਾ ਅਸੀਂ ਰਜਿਸਟਰਡ ਮੈਰਿਜ ਹੋ ਗਈ ਸਾਡੀ
1: ਜੀ।
2: ਕਹਿੰਦਾ ਗੱਲ ਕੀ ਹੋਈ? ਕਹਿੰਦਾ ਪਹਿਲਾਂ ਕਹਿੰਦਾ ਜਦੋਂ ਅਸੀਂ ਵਿਆਹੇ ਨਹੀਂ ਸੀ ਉਦਾਂ ਰਹਿੰਦੇ ਸੀ, ਤਾਂ ਕਹਿੰਦਾ ਸਾਨੂੰ ਕੋਈ ਸਾਡੇ ਚ ਇਸ਼ੂ ਨਹੀਂ ਆਇਆ ਵੀ ਕੋਈ ਭਾਂਡੇ ਪੈ ਧੋ ਦਿੰਦਾ ਸੀ ਉਹ ਧੋ ਦਿੰਦੀ। ਹੁਣ ਕਹਿੰਦਾ ਜੇ ਮੈਂ ਭਾਂਡੇ ਛੱਡ ਦਿਆਂ, ਕਹਿੰਦਾ ਮੈਨੂੰ ਉਹ ਕਹਿੰਦੇ ਤੇ ਭਾਂਡੇ ਧੋ, ਕਹਿੰਦਾ ਵੀ ਉਹ ਸਾਡੇ ਚ ਆਪਸ ਮੇਂ ਹੁਣ, ਕਹਿੰਦਾ ਮੈਨੂੰ ਲੱਗਦਾ ਵੀ ਇਹ ਸਾਡਾ ਡਿਵੋਰਸ ਹੋਊਗਾ, ਕਹਿੰਦਾ
1: ਜੀ।
2: ਤੇ ਉਹ ਕਹਿਣ ਤੋਂ ਮਤਲਬ ਕਹਿੰਦਾ ਜਦੋਂ ਪਹਿਲਾਂ ਅਸੀਂ ਯਾਰ ਸਾਈਨ ਨਹੀਂ ਕਰੇ ਸੀ ਨਾ ਪੇਪਰ ਤੇ, ਇਹ ਪੇਪਰ ਤੇ ਸਾਈਨ ਕਰਨ ਤੋਂ ਪਹਿਲਾਂ ਸਾਡੀ ਲਾਈਫ ਵਧੀਆ ਸੀਗੀ।
1: ਉਹ ਡਰ ਨਿਕਲ ਗਿਆ ਨਾ ਕਿਹੜਾ ਚੱਲਦੀ ਆ ਕਿਤੇ ਜਾਂ ਚੱਲਦਾ ਆ
2: ਜੀ। ਹਾਂਜੀ
1: ਜੀ,
2: ਤੇ ਉਹ ਨਾ ਥੋੜਾ ਜਿਹਾ ਜਿਵੇਂ ਕੰਪਲੀਕੇਟਡ ਜੇ ਹੋਈ ਪਈ ਆ ਲਾਈਫ, ਜਿਵੇਂ ਆਪਣੇ ਪੁਰਾਣੀ ਲਾਈਫ ਨੂੰ ਜੇ ਆਪਾਂ ਪੁਰਾਣੇ ਬਜ਼ੁਰਗਾਂ ਨੂੰ ਜਾਂ ਉਹਨੂੰ ਲੈ ਕੇ, ਤੇ ਉਹਦੇ ਚ ਕੰਪਰੋਮਾਈਜ਼ ਬਹੁਤ ਸੀਗਾ। ਜਿਵੇਂ ਜੇ ਕੋਈ ਮਾੜਾ ਮੋਟਾ ਮਨ ਮੁਟਾਵ ਹੋ ਗਿਆ ਫੈਮਿਲੀ ਚ, ਆਮ ਹੁੰਦੇ ਹੀ ਸੀਗੇ ਸਾਰਿਆਂ ਦੇ, ਚਲੋ ਹੁੰਦੇ ਆਏ ਆ ਉਹ ਹੁੰਦੇ ਸੀ ਤਾਂ ਚਾਰ ਪਿੰਡ ਘਰ ਦੇ ਬਜ਼ੁਰਗ ਬਹਿ ਗਏ
1: ਜੀ,
2: ਰਾਈਟ, ਉਧਰੋਂ ਉਹ ਮਾੜਾ ਮੋਟਾ ਹੋਇਆ, ਇਧਰ ਉਧਰੋਂ ਕਹਿ ਵੀ ਪੇਕੇ ਰੁਸ ਕੇ ਬਾਗੀ, ਐਂ ਕਹਿੰਦੇ ਹੁੰਦੇ ਕਿਤੇ ਪੇਕੇ ਰੁਸ ਕੇ ਬਾਗੀ, ਸੀਗਾ ਉਹ ਗਾਂ ਜਾ ਵੜਦੇ ਸੀਗੇ, ਤੇ ਉਹ ਸੱਸ ਉਹ ਲਿਆਉਂਦੇ ਹੁੰਦੇ ਸੀਗੇ
1: ਜੀ।
2: ਤੇ ਪਰ ਅੱਜ ਨਾ ਜਿਵੇਂ ਹੁਣ ਸੋਸ਼ਲ ਮੀਡੀਆ ਵੀ ਇਹਦਾ ਜ਼ਿੰਮੇਵਾਰ ਹੈਗਾ ਜੀ, ਆਪਾਂ ਨੋ ਡਾਊਟ
1: ਜੀ।
2: ਤੇ ਇੱਕ ਚੀਜ਼ ਹੋਰ ਆ ਜੀ, ਜਿਹੜੀ ਅਨਐਜੂਕੇਸ਼ਨ ਆ, ਜਿਵੇਂ ਕਹਿ ਲਓ ਪੜ੍ਹਾਈ, ਇਹ ਨੀ ਵੀ ਕਿਤਾਬਾਂ ਪੜ੍ਹਨੀਆਂ ਡਿਗਰੀਆਂ ਲੈਣੀਆਂ ਪੜ੍ਹਾਈ ਆ, ਮੈਂ ਇਹਨੂੰ ਪੜ੍ਹਾਈ ਨੀ ਮੰਨਦਾ, ਉਹ ਤੁਸੀਂ ਲੈ ਸਕਦੇ ਆ ਪੜ੍ਹਾਈ, ਡਿਗਰੀਆਂ PhD ਕੋਈ ਮਰਜ਼ੀ ਕਰ ਲਓ, ਉਹ ਵੱਖਰੀ ਪੜ੍ਹਾਈ ਆ
1: ਜੀ।
2: ਪਰ ਜਿਹੜੀ ਅਸਲੀ ਪੜ੍ਹਾਈ, ਜਿਹੜਾ ਗਿਆਨ ਜਿਹਨੂੰ ਆਪਾਂ ਕਹਿੰਦੇ ਆ ਨੌਲੇਜ
1: ਜੀ,
2: ਤੇ ਉਹ ਸਾਨੂੰ ਨਹੀਂ ਹੈਗੀ। ਸਾਡੇ ਕੋਲ ਅੱਜ ਕੱਲ ਨੌਲੇਜ ਆ ਜਿਹੜੀ, ਉਹ ਦੂਜੀ ਛੋਟੀਆਂ ਰੀਲਾਂ ਵਾਲੀ ਜਾਂ ਹੋਰ, ਉਹ ਨੌਲੇਜ ਆ
1: ਜੀ,
2: ਤੇ ਉਹ ਹਰ ਕੋਈ ਬਣਿਆ ਬੈਠਾ,
1: ਨਾਲੇ
2: ਉਹ ਜ਼ਰੂਰੀ ਆ।
1: ਉਸ ਸਮੇਂ ਦੇ ਵਿੱਚ ਇੱਕ ਡਰ ਇਹ ਵੀ ਦੇਖਿਆ ਜਾਂਦਾ ਸੀ, ਜਾਂ ਹੋ ਸਕਦਾ ਮੈਂ ਗਲਤ ਹੋਵਾਂ ਜਿਹੜੀ ਗੱਲ ਕਰਨ ਲੱਗਿਆ, ਜਿਵੇਂ ਕਿ ਜਵਾਈ ਭਾਈ ਹੁੰਦਾ ਸੀ ਜਾਂ ਪ੍ਰੋਹਣਾ ਹੁੰਦਾ ਸੀਗਾ ਨਾ, ਸਾਰੇ ਪਿੰਡ ਨੂੰ ਵਕਤ ਪੈ ਜਾਂਦਾ ਹੁੰਦਾ ਸੀਗਾ ਭਾਈ ਪ੍ਰੋਹਣਾ ਆ ਗਿਆ ਹਨਾ, ਤੇ ਉਹਨਾਂ ਨੂੰ ਇਹ ਲੱਗਦਾ ਹੁੰਦਾ ਸੀ ਕਿ ਜੇ ਸਾਡੇ ਕੋਲ ਗਲਤੀ ਹੋ ਗਈ ਨਾ, ਕਿਤੇ ਕੁੜੀ ਨਾ ਛੱਡ ਜਾਵੇ ਇਹ, ਮਤਲਬ ਕਿ ਉਹ ਕਿਤੇ ਨਾ ਕਿਤੇ ਉਹ ਡਰ ਜਿਹੜਾ ਸੀਗਾ ਉਹਦਾ ਮਿਸਯੂਜ਼ ਵੀ ਕਰਦੇ ਸੀਗੇ, ਉਹ ਧੌਂਸ ਵੀ ਜਮਾਉਂਦੇ ਸੀਗੇ, ਤੇ ਫਿਰ ਹੌਲੀ ਹੌਲੀ ਜਿਹੜਾ ਐਜੂਕੇਸ਼ਨ ਹੋਣ ਦੇ ਨਾਲ ਹੱਕਾਂ ਦੇ ਕਹਿ ਸਕਦੇ ਆ ਜਾਂ ਉਹ ਸਾਰੀਆਂ ਚੀਜ਼ਾਂ ਜਦੋਂ ਸਾਹਮਣੇ ਆਈਆਂ ਵੀ ਇਹ ਵੀ ਤਾਂ ਬੰਦਿਆਂ ਵਰਗਾ ਬੰਦਾ ਹੀ ਹੈ ਭਾਈ, ਜਿੰਨੀ ਇਹ ਆਉਂਦਾ ਚੱਲ ਅਸੀਂ ਸੇਵਾ ਪਾਣੀ ਕਰਦੇ ਹਾਂ, ਰੋਟੀ ਪਾਣੀ ਖਿਲਾਉਂਦੇ ਹਾਂ, ਹੋਰ ਇਹਨੂੰ ਕੀ ਕਰ ਲਈ ਹੁਣ, ਹਨਾ। ਤੇ ਉਹ ਕਿਤੇ ਨਾ ਕਿਤੇ ਗਲਤ, ਜੇ ਔਰਤ ਕਿਸੇ ਪਾਸੇ ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ ਹੈ ਕਿ ਮਿਸਯੂਜ਼ ਕਾਨੂੰਨ ਦਾ ਕੀਤਾ ਇਸ ਸਮੇਂ ਦੇ ਵਿੱਚ ਹੋ ਰਿਹਾ, ਦੂਸ਼ਣਬਾਜ਼ੀਆਂ ਜਾਂ ਹੋਰ ਸਾਰੀਆਂ ਮੀ ਟੂ ਹੋਰ ਸਾਰੇ ਏਦਾਂ ਵੱਡੇ ਵੱਡੇ ਚੱਲੇ ਆ,
2: ਬਹੁਤ ਕੁਛ ਹੋ ਰਿਹਾ। ਹਾਂਜੀ
1: ਹਾਂ, ਤੇ ਇੱਦਾਂ ਮਤਲਬ ਕਿ ਮਰਦ ਨੇ ਵੀ ਤਾਂ ਬਥੇਰਾ ਕੁਝ ਕੀਤਾ ਨਾ ਉਸ ਚੀਜ਼ ਦੇ ਵਿੱਚ, ਸਮੇਂ ਦੇ ਵਿੱਚ ਜਦੋਂ ਉਹਨਾਂ ਦਾ ਸਮਾਂ ਸੀ।
2: ਅਸਲ ਚ ਨਾ ਜੀ, ਮੈਂ ਕੱਲ ਪਰਸੋਂ ਦੀ ਗੱਲ ਆ, ਬੇਟੀ ਨਾਲ ਗੱਲ ਕਰ, ਕਹਿੰਦੀ ਡੈਡ ਯੂਨੀਵਰਸਿਟੀ ਦੇ ਵਿੱਚ ਸਾਡਾ ਉਹਦਾ ਕੋਈ ਸੀਗੀ ਕਲਾਸ ਤੇ
1: ਜੀ,
2: ਕਹਿੰਦੀ ਮੁੰਡਾ ਉੱਥੇ ਇੱਕ ਨਾ ਮਤਲਬ ਹਿਊਮਨ ਬ੍ਰੇਨ ਤੇ ਉਹ ਕਰ ਰਿਹਾ PhD ਹਿਊਮਨ ਬ੍ਰੇਨ ਤੇ, ਕਹਿੰਦੀ ਹਿਊਮਨ ਬ੍ਰੇਨ ਤੇ ਕੰਮ ਹੀ ਨਹੀਂ ਹੋਇਆ, ਜ਼ਿਆਦਾਤਰ ਲੇਡੀਜ਼ ਬ੍ਰੇਨ ਤੇ, ਲੇਡੀ ਦੀ ਸਾਈਕੋਲੋਜੀ ਤੇ ਲੇਡੀਜ਼ ਨੂੰ ਪ੍ਰੋਬਲਮ ਆ, ਕਹਿੰਦੀ ਵੀ ਉਹਦੇ ਬੰਦੇ ਦੀ ਦਿਮਾਗ ਬੰਦੇ ਦਾ ਕੀ ਹੋ ਰਿਹਾ, ਬੰਦਾ ਕਿੰਨਾ ਮੁਸ਼ਕਲ, ਕਹਿੰਦੀ ਉੱਥੇ ਕੰਮ ਹੀ ਨਹੀਂ ਹੋਇਆ। ਹਾਂ, ਮੈਂ ਕਹਿੰਦੀ ਉਹ ਕਹਿੰਦੇ ਮੈਂ ਕਿਹਾ ਵੀ ਉੱਥੇ ਹੋਣਾ ਚਾਹੀਦਾ ਕੰਮ।
1: ਹੁਣ
2: ਜਿਵੇਂ ਮੈਂ ਆਮ ਤੌਰ ਤੇ ਕਹਿੰਦਾ ਵੀ ਲੇਡੀਜ਼ ਆ ਜਿਹੜੀ ਜੀ, ਉਹ ਜਦੋਂ ਰੋਂਦੀ ਆ ਉਹ ਸਾਹਮਣੇ ਰੋ ਪੈਂਦੀ ਆ
1: ਜੀ,
2: ਪਰ
1: ਇੱਕ ਉਹ ਇੱਕ ਆ ਵੀ ਬੱਚੇ ਦੇ ਨਾਲ ਹੋਵੇ ਨਾ, ਤਾਂ ਬੱਚੇ ਦੇ ਸਾਹਮਣੇ ਨਹੀਂ ਰੋਂਦੀ, ਜੋ ਮਰਜ਼ੀ ਹੋ ਜਾਵੇ।
2: ਉਹ ਤਾਂ ਠੀਕ ਹੈ, ਪਰ ਜੇ ਦੇਖਿਆ ਜਾਵੇ ਨਾ ਆਪਣੇ ਭਾਰਤ ਸਾਹਿਬ ਦੁਨੀਆਂ ਦੇ ਵਿੱਚ ਨਾ, ਆਪਾਂ ਦੋਨੇ ਪਾਸੇ ਆ
1: ਜੀ,
2: ਇਹ ਨਾ ਜੇ ਆਪਾਂ ਕਹੀਏ ਵੀ ਹਮੇਸ਼ਾ ਹੀ ਲੇਡੀਜ਼ ਨੂੰ ਹਮੇਸ਼ਾ ਹੀ ਔਰਤ ਨੂੰ ਵਿਚਾਰੀ ਜਾ ਬਣਾਇਆ ਗਿਆ,
1: ਵਿਚਾਰੀ ਬਣਾਇਆ
2: ਤੇ
1: ਮਰਦ ਦੇਖੋ ਹੁਣ ਦੁੱਖ ਸੁੱਖ ਜਿਹੜੇ ਨੇ ਉੱਥੇ ਬੰਦਾ ਮਤਲਬ ਕਿ ਮੈਨ ਵੀ ਤਾਂ ਇਮੋਸ਼ਨਲ ਹੋ ਸਕਦਾ, ਉੱਥੇ ਮਤਲਬ ਕਿ ਉਹਨੂੰ ਬੁਝਦਿਲ ਸਮਝਿਆ ਜਾਂਦਾ ਮਰਦ ਨੂੰ, ਜੇ ਰੋਜ਼ ਹੰਝੂ ਕਿੱਦਾਂ ਲੈ ਮਰਦ ਬਣ ਲੈ ਯਾਰ, ਇਮੋਸ਼ਨ ਨੇ ਉਹਦੇ ਜਜ਼ਬਾਤ ਨੇ ਉਹ ਮਤਲਬ ਕਿ ਕਿਸੇ ਤਰ੍ਹਾਂ ਵੀ ਪੇਸ਼ ਕਰ ਸਕਦਾ, ਉਹਦੇ ਵਿੱਚ ਇੱਕ ਇਹ ਸਟੈਂਪ ਲਾ ਦਿੱਤੀ ਨਾ ਆਹ ਔਰਤ ਆ ਤਾਂ ਔਰਤ ਰੋ ਸਕਦੀ ਆ ਭਾਈ ਤੇ ਮਰਦ ਨੀ ਰੋਕ ਸਕਦਾ ਜੀ।
2: ਹਾਂਜੀ ਉਹ ਉਹੀ ਚੀਜ਼ ਆਈ ਉਹ ਚੀਜ਼ ਨਾ ਇਸ ਤੇ ਜਿਵੇਂ ਕਹਿ ਲੋ ਵੀ ਬੰਦੇ ਤੇ ਜਿਵੇਂ ਮਰਦ ਤੇ ਕਹਿ ਲੋ ਵੀ ਇੰਨਾ ਨਾ ਇਹਦੇ ਤੇ ਇਹਦੀ ਸਾਈਕੋਲੋਜੀ ਤੇ ਇਹਦੇ ਤੇ ਇੰਨਾ ਜਿਵੇਂ ਨਾ ਹੀ ਕਿਸੇ ਨੇ ਜਿਆਦਾ ਲਿਖਿਆ ਤੇ ਨਾ ਹੀ ਇਹਦੇ ਤੇ ਜਿਆਦਾ ਕੰਮ ਹੋਇਆ, ਔਰਤ ਨੂੰ ਹਰ ਕਿਤੇ ਜਿਵੇਂ ਕਹਿ ਲੋ ਵਿਚਾਰੀ ਜੀ ਬਣਾ ਕੇ ਪੇਸ਼ ਕਰ ਦਿੱਤਾ ਗਿਆ ਤੇ ਪਰ ਉਹ ਦੇਖਿਆ ਜਾਵੇ ਤਾਂ ਅੱਜ ਦੇ ਟਾਈਮ ਦੇ ਵਿੱਚ ਔਰਤ ਖੈਰ ਨਹੀਂ ਮੈਂ ਨੀ ਇਸ ਨੂੰ ਵਿਚਾਰੀ ਮੰਨਦਾ। ਹੁਣ ਜਿਵੇਂ ਆਪਾਂ ਗੱਲ ਅਸੀਂ ਮੈਂ ਸਾਡੇ ਆਪਸ ਮੈਂ ਬੈਠੇ ਹੁੰਦੇ ਜਦੋਂ ਵਾਈਫ ਅਸੀਂ ਖਾਣਾ ਖਾਣਾ ਗੱਲ ਕਰਨ ਲੱਗੇ ਜਿਵੇਂ ਸੱਸ ਦੀ ਉਹ ਬੇਟ ਗਿਆ ਵੀ ਮੇਰੀ ਵਾਈਫ ਨੂੰ ਕਹਿੰਦੀ ਕਹਿੰਦੀ ਮੰਮਾ ਤੁਸੀਂ ਵੀ ਫਿਰ ਸੱਸ ਬਣੋਗੇ, ਤੁਸੀਂ ਸੋਚਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
1: ਜੀ ਜੀ
2: ਹਾਂ ਉਹ ਕਹਿੰਦੀ ਵੀ ਤੁਸੀਂ ਹੁਣ ਸੋਚੋ ਵੀ ਤੁਸੀਂ ਕਹਿੰਦੇ ਹੋ ਵੀ ਮੇਰੀ ਸੱਸ ਆ ਜਾਂ ਹੋਰ ਭੈਣਾਂ ਸਾਡੀਆਂ ਉਸ, ਕਹਿੰਦੀ ਮੰਮਾ ਤੁਸੀਂ ਸੋਚਿਆ ਕਦੇ ਵੀ ਆਉਣ ਵਾਲੇ ਟਾਈਮ ਚ ਤੁਸੀਂ ਵੀ ਸੱਸ ਬਣਨਾ, ਤੁਸੀਂ ਕੋਈ ਪਲਾਨ ਕਰਿਆ ਵੀ ਤੁਸੀਂ ਕਿਹੋ ਜਿਹੀ ਸੱਸ ਬਣੋਗੇ?
1: ਬਿਲਕੁਲ ਹਾਂ ਜੀ
2: ਉਹ ਮਤਲਬ ਅੱਜ ਕੱਲ ਜਿਵੇਂ ਅੱਜ ਕੱਲ ਥੋੜਾ ਜਿਹਾ ਚਲੋ ਇਹ ਗੱਲਾਂ ਤਾਂ ਹੈਗੀਆਂ ਵੀ ਬੱਚੇ ਆ ਜਿਹੜੇ ਬੱਚੇ ਹਰੇਕ ਕੁਐਸਚਨ ਵੀ ਕਰਦੇ ਆ ਉਹ ਕਈ ਵਾਰੀ, ਹੁਣ ਮੈਨੂੰ ਜਿਵੇਂ ਕਈ ਕਾਫੀ ਚਲੋ ਮੈਂ ਹੈਗਾ ਚਲੋ ਪੰਜਾਬੀ ਬਾਰੇ
1: ਰੁਤਬੇ ਦੀ ਰਿਸਪੈਕਟ ਕਰਨਾ ਇੱਕ ਵੱਖਰੀ ਚੀਜ਼ ਆ ਨਾ, ਚਲੋ ਰਿਸਪੈਕਟ ਆ ਸਾਡਾ ਵਿਰਸਾ ਵਿਰਾਸਤ ਆ, ਪਰ ਉਹ ਰੁਤਬੇ ਦਾ ਰੋਬ ਰੱਖਣਾ ਮੈਨੂੰ ਚੀਜ਼ ਉਹ ਮਾੜੀ ਲੱਗਦੀ ਆ।
2: ਨਹੀਂ ਬਿਲਕੁਲ ਜੀ, ਹੁਣ ਜਿਵੇਂ ਕਹਿ ਲੋ ਵੀ ਜਿਵੇਂ ਆਪਾਂ ਆਪਣੇ ਪਹਿਲਾਂ ਜੀਰਾ ਸਾਹਿਬ ਗੱਲ ਕਰਕੇ ਆ ਭਾਂਡੇ ਤੋਂ, ਮੈਨੂੰ ਪਰਸਨਲੀ ਮੈਂ ਆਪਦੀ ਗੱਲ ਕਰਾਂ ਮੈਨੂੰ ਕਿਸੇ ਚੀਜ਼ ਦਾ ਮੈਂ ਸਾਰੇ ਕੰਮ ਕਰਨ ਜਾਣਦਾ ਜੀ, ਮੈਂ ਇਵਨ ਰੋਟੀ ਮੈਂ ਪਕਾ ਲੈਣਾ
1: ਬਿਲਕੁਲ ਕਰ ਲੈਣਾ
2: ਸਾਰਾ ਕੁਝ ਸਭ ਕੁਝ ਕਰ ਲੈਣਾ ਜੀ ਤੇ ਹਾਂ ਜਦੋਂ ਮੇਰਾ ਜੀ ਕਰਦਾ ਮੈਂ ਕਰ ਦਿੰਦਾ, ਕੋਈ ਮੈਨੂੰ ਉਹ ਨਹੀਂ ਹੈਗਾ ਵੀ ਮੈਂ ਨਹੀਂ, ਮੈਨੂੰ ਕੋਈ ਮਾਇੰਡ ਨਹੀਂ ਮੈਂ ਨਹੀਂ ਵੀ ਕਰਦਾ, ਮੈਨੂੰ ਜ਼ਿਆਦਾ ਤਾਂ ਨਹੀਂ ਕਰਦਾ, ਪਰ ਮੈਨੂੰ ਐ ਨਹੀਂ ਹੈਗਾ ਕੋਈ ਸ਼ਰਮ ਨਹੀਂ ਹੈਗੀ ਕੋਈ ਇਸ ਦੇ ਵਿੱਚ
1: ਬਿਲਕੁਲ
2: ਵੀ ਜੇ ਕੋਈ ਉਹ ਹੋਵੇ ਤਾਂ ਕਰਨ ਚ ਤੇ
1: ਸਾਰਾ ਕੁਝ ਭਾਂਡੇ ਵੀ ਧੋ ਲਈਦੇ ਆ, ਖਾਣਾ ਵੀ ਬਣਾ ਲਈਦਾ, ਇਹ ਥੋੜੀ ਆ ਪਈ ਹੁਣ ਜੇ ਵਾਈਫ ਹੈਗੀ ਆ ਤਾਂ ਉਹ ਸਾਰੀ ਉਮਰ ਉਹਨੇ ਹੀ ਕਰਕੇ ਖਲਾਉਣਾ ਜਾਂ ਉਹਨੇ ਹੀ ਬਣਾ ਕੇ ਖਲਾਉਣਾ। ਹੁਣ ਕਈ ਵਾਰੀ ਦੇਖੋ ਹੁਣ ਕਈ ਜਿੱਦਾਂ ਹੁਣ ਜੀਰਾ ਸਾਹਿਬ ਗੱਲ ਕਰਕੇ ਗਏ ਨੇ ਹਨਾ ਲਾਈਫ ਪਾਰਟਨਰ ਆ, ਹੁਣ ਇਹ ਥੋੜੀ ਪਤਾ ਕੱਲ ਨੂੰ ਮੇਰਾ ਨੀ ਪਤਾ ਕਿ ਮੈਂ ਰਹਿਣਾ ਕਿ ਰਹਿਣਾ ਕੱਲ ਨੂੰ ਸਵੇਰ ਨੂੰ ਉੱਠਣਾ, ਤਾਂ ਉਹ ਮੇਰੇ ਬਗੈਰ ਮਤਲਬ ਕਿ ਇੰਨਾ ਕਿ ਇੱਕ ਦੂਸਰੇ ਉੱਤੇ ਨਿਰਭਰ ਨਾ ਹੋਵੋ ਇੰਨਾ ਵੀ ਕਿ ਉਹਦੇ ਤੋਂ ਬਗੈਰ ਤੁਹਾਡਾ ਨਾ ਸਰੇ ਤੇ ਤੁਹਾਡੇ ਤੋਂ ਬਗੈਰ ਉਹਦਾ ਨਾ ਸਰੇ। ਘੱਟੋ ਘੱਟ ਮੁਸ਼ਕਲਾਂ ਆ ਸਕਦੀਆਂ ਨੇ ਜ਼ਿੰਦਗੀ ਦੇ ਵਿੱਚ, ਕੋਈ ਇੰਸੀਡੈਂਟ ਐਸਾ ਵਾਪਰ ਸਕਦਾ ਹੈ ਕਿ ਸਾਰੀ ਉਮਰ ਲਈ ਮੈਂ ਵੀਲ ਚੇਅਰ ਦੇ ਉੱਤੇ ਬੈਠ ਜਾਵਾਂ ਜਾਂ ਕੁਝ ਹੈ, ਇੱਦਾਂ ਦੀ ਚੀਜ਼ਾਂ ਵਾਪਰ ਸਕਦੀਆਂ ਨੇ, ਪਰ ਅਸੀਂ ਕਹਿੰਦੇ ਹਾਂ ਭਾਈ ਇੱਦਾਂ ਦੀ ਗੱਲ ਮੂੰਹ ਚੋਂ ਨਾ ਕੱਢੋ ਵੀ ਉਹ ਇੱਕ ਦੂਸਰੇ ਦੇ ਉੱਤੇ ਡਿਪੈਂਡ ਰਹਿਣਾ ਚਾਹੁੰਦੇ ਆ, ਮਤਲਬ ਘੱਟੋ ਘੱਟ ਥੋੜਾ ਬਹੁਤਾ ਇੰਡੀਪੈਂਡੈਂਟ ਜਾਂ ਕੱਲ ਨੂੰ ਇੱਕ ਦੂਸਰੇ ਦਾ ਸਾਥ ਵੀ ਟੁੱਟਦਾ ਤਾਂ ਮਤਲਬ ਕਿ ਆਪਣੇ ਗੁਜ਼ਾਰਾ ਜੋਗਾ ਕਰਨ ਦਾ ਤਾਂ ਓਨਾ ਕੁ ਤਾਂ ਕਰੋ ਹਨਾ ਵੀ ਮੈਂ ਕਰ ਸਕਦਾ ਹਾਂ।
2: ਹਾਂਜੀ ਬਿਲਕੁਲ, ਸਹੀ ਤੁਹਾਡੀ ਗੱਲ, ਪਰ ਅਸਲ ਚ ਨਾ ਜਿਹੜੀ ਲਾਈਫ ਪਾਰਟਨਰ ਦੀ ਕਹਾਣੀ ਆ ਪਤਾ ਉਹ ਜਦੋਂ ਆਪਾਂ ਨਾ ਰਿਟਾਇਰ ਹੁੰਦੇ ਆ ਐਂਡ ਆਫ ਦਾ ਲਾਈਫ, ਜਿਹੜੀ ਅਸਲ ਚ ਤੁਹਾਡਾ ਪਤਾ ਹੀ ਉਦੋਂ ਲੱਗਦਾ। ਮੈਂ ਨਾ ਇਹ ਚੀਜ਼ ਆਪਦੇ ਅੱਖੀ ਕਈ ਦੇਖੀ ਆ, ਇੱਕ ਵਾਰੀ ਮੈਂ ਇੱਕ ਹੋਸਪਿਟਲ ਸੀ ਤੇ ਉੱਥੇ ਮਤਲਬ ਨਾ ਇੱਕ ਬਜੁਰਗ ਬਿਮਾਰ ਕੋਈ ਉਹਨੂੰ ਪ੍ਰੋਬਲਮ ਵਾਸ਼ਰੂਮ ਵਗੈਰਾ ਦੀ ਤੇ ਨਾਲ ਉਹਦੀ ਵਾਈਫ ਤੇ ਮੁੰਡੇ ਉਹਦੇ ਦੋ
1: ਜੀ,
2: ਉਹਨੂੰ ਜਦੋਂ ਵਾਸ਼ਰੂਮ ਦੀ ਪ੍ਰੋਬਲਮ ਹੋਇਆ ਕਰੇ ਉਹ ਵਾਈਫ ਜਿਵੇਂ ਉਹ ਉੱਥੇ ਹੁੰਦਾ ਹੋਸਪਿਟਲ ਚੋਂ ਉਹ ਮੁੰਡੇ ਬਾਹਰ ਚਲੇ ਜਾਇਆ ਕਰ
1: ਜੀ ਜੀ,
2: ਤੇ ਉਹ ਬਾਹਰ ਚਲੇ ਜਾਇਆ ਤੇ ਉਹ ਉਹਦੀ ਹੈਲਪ ਕਰਿਆ ਕਰੇ ਤੇ ਉਹਨੂੰ ਉਹ ਕਰਾਇਆ ਕਰੇ ਮੰਜੇ ਉਹਦੇ ਉੱਤੇ ਜਿਵੇਂ ਉਹ ਭਾਂਡਾ ਜੋ ਵੀ ਹੋਸਪਿਟਲ ਦਾ ਸਿਸਟਮ, ਤੇ ਮੈਨੂੰ ਉਹ ਬੜੀ ਚੀਜ਼ ਉਹ ਮੈਂ ਨਾ ਭੁੱਲਿਆ ਨੀ ਅੱਜ ਤੱਕ, ਕਾਫੀ ਪੁਰਾਣੀ ਗੱਲ ਆ ਨਾਲੇ, ਤੇ ਮੈਨੂੰ ਮੈਂ ਇੱਥੇ ਵੀ ਸ਼ਾਇਦ ਪਹਿਲਾਂ ਵੀ ਸ਼ੇਅਰ ਕੀਤਾ, ਮੈਨੂੰ ਬੜੀ ਉਹ ਕੀਤੀ, ਮੈਂ ਯਾਰ ਅਸਲ ਲਾਈਫ ਪਾਰਟਨਰ ਦਾ ਤਾਂ ਪਤਾ ਹੀ ਇੱਥੇ ਆ ਕੇ ਲੱਗਦਾ
1: ਲੱਗਦਾ
2: ਵੀ ਵੀ ਤੁਸੀਂ ਹੋ ਸਕਦਾ ਜੇ ਉਹ ਬੰਦਾ ਸੀ ਮੰਜੇ ਤੇ ਤੇ ਲੇਡੀਜ਼ ਵੀ ਹੋ ਸਕਦੀ ਆ, ਉਹ ਕੋਈ ਚੱਕਰ ਨੀ, ਤੇ ਵੀ ਦੋਨਾਂ ਦੇ ਵਿੱਚ ਅਸਲ ਚ ਤਾਂ ਮੈਂ ਕਿਹਾ ਇਹਨਾਂ ਦੋਨਾਂ ਦੀ ਜਿਹੜੀ ਅੰਡਰਸਟੈਂਡਿੰਗ ਆ ਤੇ ਦੋਨਾਂ ਦਾ ਜਿਹੜਾ ਹੈਗਾ ਇਹ ਹੁਣ ਹੁਣ ਇੱਥੇ ਹੁਣ ਆ ਕੇ ਨਿਕਲਿਆ ਰਿਜ਼ਲਟ ਦਾ।
1: ਮੈਨੂੰ ਸਭ ਤੋਂ ਆਪਣੇ ਗੁਰਮੇਲ ਜੀ ਗੱਲ ਲੱਗਦੀ ਆ ਕਈ ਵਾਰੀ ਜਦੋਂ ਨਾ ਪਰਿਵਾਰ ਕਿਸੇ ਦੇ ਵਿੱਚ ਵੀ ਮਤਲਬ ਕਿ ਟ੍ਰੈਜਡੀ ਵਾਪਰ ਜਾਂਦੀ ਹੈ ਕੋਈ, ਚਲੋ ਪਹਿਲਾ ਸਮਾਂ ਸੀਗਾ ਜਿਹੜਾ ਉਸ ਹਿਸਾਬ ਦੇ ਨਾਲ ਜਿਸ ਤਰ੍ਹਾਂ ਵੀ ਉਹਨਾਂ ਨੇ ਕੱਢ ਲਿਆ ਬੀਤ ਗਿਆ, ਪਰ ਅੱਜ ਜਿਹੜਾ ਸਮਾਂ ਜੇ ਉਹਦੇ ਨਾਲ ਅਸੀਂ ਔਰਤ ਹੈ ਚਾਹੇ ਮਰਦ ਹੈ ਨਾਲ ਨਹੀਂ ਤੋਰਾਂਗੇ ਨਾ ਜਾਂ ਨਾਲ ਨਹੀਂ ਚੱਲਾਂਗੇ ਤਾਂ ਅਸੀਂ ਪਿੱਛੇ ਰਹਿ ਜਾਂਗੇ। ਉਹ ਦੁਖਾਂਤ ਮੈਂ ਕਈ ਵਾਰੀ ਦੇਖਦਾ, ਬਹੁਤ ਸਾਰੇ ਐਸੇ ਪਰਿਵਾਰ ਨੇ ਜਿਵੇਂ ਕਿ ਇੱਕ ਬੰਦਾ ਕਮਾ ਰਿਹਾ ਘਰ ਦੇ ਵਿੱਚ ਜਾਂ ਦੋ ਬੰਦੇ ਕਮਾ ਰਹੇ ਨੇ, ਬਾਕੀ ਸਾਰੇ ਮਤਲਬ ਕਿ ਘਰ ਦੇ ਵਿੱਚ ਹੈ, ਉਹਨਾਂ ਦੇ ਉੱਤੇ ਜ਼ਿੰਮੇਵਾਰੀ ਹੈ ਸਾਰੀ। ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬੁਢਾਪੇ ਦੇ ਵਿੱਚ ਹੋ ਰਿਹਾ ਟੈਨਸ਼ਨਾਂ ਹੋਰ ਸਾਰੀਆਂ, ਜੇ ਉਹਨਾਂ ਚੀਜ਼ਾਂ ਨੂੰ ਵੰਡ ਲਿਆ ਜਾਵੇ ਘੱਟੋ ਘੱਟ, ਚਲੋ ਇਹ ਥੋੜੇ, ਜੇ ਉਹ ਕੱਲ ਨੂੰ ਕਿਤੇ ਨਾ ਕਿਤੇ ਕੋਈ ਟ੍ਰੈਜਡੀ ਵਾਪਰ ਜਾਂਦੀ ਹੈ ਤੇ ਪਰਿਵਾਰਕ ਮੈਂਬਰ ਕਿਤੇ ਐਕਸਪਾਇਰ ਹੋ ਜਾਂਦਾ ਜਿਹੜਾ ਕਮਾਉਣ ਵਾਲਾ ਹੈ, ਤੇ ਉਹ ਫਿਰ ਹਾਲਾਤ ਜੋ ਪਰਿਵਾਰ ਦੇ ਬਣਦੇ ਆ ਨਾ, ਉਹ ਕਈ ਵਾਰੀ ਮੈਂ ਇਸੇ ਕਰਕੇ ਪਹਿਲਾਂ ਤਾਂ ਉਹਦੀ ਕਦਰ ਨਹੀਂ ਕਰਦੇ, ਫਿਰ ਕਹਿਣਗੇ ਭਈ ਅਸੀਂ ਲੁੱਟੇ ਗਏ ਪੱਟੇ ਗਏ, ਭਈ ਅਸੀਂ ਤਾਂ ਪੱਟੇ ਤਾਂ ਆਪੇ ਜਾਣਾ ਜਦੋਂ ਤੁਸੀਂ ਹੱਥੀ ਪਹਿਲਾਂ ਕੰਮ ਜਾ ਉਹਦੀ ਹੈਲਪ ਹੀ ਨਹੀਂ ਕੀਤੀ, ਹੁਣ ਪਤਾ ਜਾ ਭਈ ਉਹਦੇ ਉੱਤੇ ਤਾਂ ਸੀਗੇ ਸਾਰਾ ਕੁਝ, ਅਸੀਂ ਉਹੀ ਕਮਾ ਕੇ ਲਿਆਉਂਦਾ ਸੀ, ਉਹੀ ਖਲੋਂਦਾ ਸੀ, ਤੇ ਹੁਣ ਜਦੋਂ ਆਪਣੇ ਉੱਤੇ ਪੈਣੀ ਆ ਫਿਰ ਉਹਦੇ ਨਾਲ, ਉਹ ਇਹ ਨੀ ਕਿ ਪਹਿਲਾਂ ਹੀ ਥੋੜਾ ਥੋੜਾ ਆਪਣਾ ਨਾਲ ਹੀ ਸਭ ਵਟਾਈਏ ਕਰੀਏ, ਉਹ ਵੀ ਸੁਖੀ ਤੇ ਤੁਸੀਂ ਵੀ ਥੋੜਾ ਜਿਹਾ ਸੁੱਖ ਮਤਲਬ ਕਿ ਸਾਂਝਾ ਕਰ ਸਕਦੇ ਹੋ ਦੁੱਖ ਸੁੱਖ ਜੋ ਵੀ ਹੈ।
2: ਪੁਰਾਣੇ ਟਾਈਮਾਂ 'ਚ ਮੈਂ ਦੇਖਿਆ ਜੀ ਸਾਡੇ ਜਿਹੜੇ ਬਜ਼ੁਰਗ ਹੁੰਦੇ ਸੀ ਨਾ, ਉਹ ਬੱਚਿਆਂ ਨੂੰ ਮੁੰਡਿਆਂ ਨੂੰ ਜਾਂ ਕਿਤੇ ਭੇਜਦੇ ਨਹੀਂ ਹੁੰਦੇ ਸੀ, ਦੁਕਾਨ ਤੇ ਹੱਟੀ ਤੇ ਨਹੀਂ ਭੇਜਦੇ ਸੀਗੇ,
1: ਬਿਲਕੁਲ
2: ਉਹਨਾਂ ਨੂੰ ਜਦੋਂ ਫਿਰ ਜਦੋਂ ਵੱਡੇ ਹੋ ਜਾਂਦੇ ਸੀ ਉਹਨਾਂ ਨੂੰ ਪਤਾ ਹੀ ਕੁਛ ਨਹੀਂ ਹੁੰਦਾ ਸੀ ਤੇ ਉਹ ਕਿੰਨੀ ਪ੍ਰੋਬਲਮ ਆਉਂਦੀ ਸੀ। ਹੁਣ ਤਾਂ ਜਿਹੜੀ ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਉੱਥੇ ਹੁਣ ਤਾਂ ਇਹ ਹੋਣਾ ਚਾਹੀਦਾ ਜਦੋਂ ਤੁਹਾਡੇ ਜਵਾਕ ਥੋੜੇ ਜਿਹੇ ਸਿਆਣੇ ਹੋ ਜਾਣ ਨਾ, ਉਦੋਂ ਤੁਹਾਡੇ ਘਰ ਦੀ ਸਾਰੀ ਗੱਲਬਾਤ ਜੋ ਵੀ ਤੁਹਾਡਾ ਦੇਣਾ ਲੈਣਾ ਕੁਛ ਵੀ ਆ ਜਿਵੇਂ, ਉਹਨਾਂ ਨੂੰ ਐਟਲੀਸਟ ਜਾਣਕਾਰੀ ਹੋਣੀ ਚਾਹੀਦੀ ਉਹਦੇ ਬਾਰੇ।
1: ਬਿਲਕੁਲ ਹੈ ਜੀ,
2: ਉਹ ਆਪਾਂ ਇਹ ਨਹੀਂ ਕਹਿੰਦੇ ਵੀ ਉਹਨਾਂ ਨੂੰ ਤੁਸੀਂ ਵੀ ਉਹਦੇ ਉਹ ਕਰ ਰਹੇ ਹੋ, ਉਹਨਾਂ ਨੂੰ ਨੌਲੇਜ ਤੁਹਾਡੇ ਜਦੋਂ ਸਿਆਣੇ ਹੋ ਜਾਣ ਜਵਾਕ ਕਹਿ ਲਓ ਵੀ, ਤੇ ਉਹਨਾਂ ਨੂੰ ਦੱਸਣਾ ਚਾਹੀਦਾ ਤੁਹਾਡਾ ਮਾੜਾ ਮੋਟਾ ਤੁਹਾਡਾ ਜੋ ਵੀ ਹੈ ਨਾ ਕਾਰੋਬਾਰ, ਜੋ ਵੀ ਤੁਹਾਡਾ ਲੈਣ ਦੇਣ, ਜੋ ਵੀ ਜਿਵੇਂ ਵੀ ਕਹਿ ਲਓ ਤੁਹਾਡੀ ਫੈਮਿਲੀ ਦਾ ਸਿਸਟਮ ਆ, ਤਾਂ ਉਹ ਬੱਚਿਆਂ ਨੂੰ ਵੀ ਉਹਦੇ ਵਿੱਚ ਜਿਹੜੀ ਜਿੰਨੇ ਕੁ ਤੁਸੀਂ ਉਹਨਾਂ ਨੂੰ ਭਾਗੀਦਾਰ ਬਣਾ ਸਕਦੇ ਹੋ ਤਾਂ ਉਹਨਾਂ ਨੂੰ ਜ਼ਰੂਰ ਉਹਨਾਂ ਨਾਲ ਸ਼ੇਅਰ ਕਰਨਾ ਚਾਹੀਦਾ। ਹੁਣ ਜਿਵੇਂ ਲੈ ਲਓ ਜੀ, ਮੈਂ ਹੁਣ ਜਿਵੇਂ ਅਸੀਂ ਹੁਣ ਘਰ ਬਣਾ ਰਹੇ ਹਾਂ ਨਵਾਂ, ਉਹ ਮੈਂ ਹੁਣ ਅਗਲੇ ਮੈਂ ਬੱਚਿਆਂ ਨੂੰ ਸਾਰਾ ਫੈਮਿਲੀ ਉਹ ਜਦੋਂ ਲੈ ਕੇ ਜਾਂਦਾ ਤਾਂ ਮੈਨੂੰ ਕਹਿੰਦੇ, ਮੈਂ ਕਿਹਾ ਵੀ ਨਹੀਂ ਤੁਸੀਂ ਵੀ ਕਸ਼ਟ ਰਹਿਣਾ, ਤੁਸੀਂ ਥੋੜੀ ਫੁੱਲ ਹੋ
1: ਜੀ
2: ਤੁਸੀਂ, ਉਹ ਮੈਨੂੰ ਕਈ ਵਾਰੀ ਉਹ ਕਹੇ ਤਾਂ ਕਹਿੰਦੇ ਯਸ ਤੁਸੀਂ ਬੜੇ ਵੀ ਫੈਮਿਲੀ ਫਣੀ ਫੈਮਿਲੀ ਵੀ ਸਾਰੇ, ਮੇਰਾ ਜਵਾਕ ਆ ਮੈਂ ਕਿਹਾ ਵੀ ਆਪਦਾ ਦੇਖੋ, ਮੈਂ ਕਿਹਾ ਏਦਾਂ ਨੀ ਹੈਗਾ, ਹੁਣ ਮੈਂ ਕਿਹੜਾ ਉੱਥੇ ਇਕੱਲੇ ਨੇ ਰਹਿਣਾ
1: ਜੀ,
2: ਤੇ ਉਹ ਸਾਰਾ ਕੁਛ ਵੀ ਮੈਂ ਇਕੱਲੇ ਇਕੱਲੇ ਉਹਦੇ ਵਿੱਚ ਸਾਰਿਆਂ ਨੂੰ ਬਿਠਾ ਕੇ ਲੈ ਜਾਣਾ ਵੀ ਚਲੋ ਭਾਈ ਦੱਸੋ ਮੈਨੂੰ ਨੀ ਹੈਗਾ ਥੋੜਾ ਰੂਮ ਆ, ਤੁਸੀਂ ਵਿੱਚ ਰਹਿਣਾ ਜਿਵੇਂ ਜੋ ਵੀ ਹੈ ਤੁਸੀਂ ਤੁਹਾਡਾ ਪੂਰਾ ਹੋ।
1: ਪਰ
2: ਇਹ ਨਾ ਥੋੜਾ ਜਿਹਾ ਜਿਹੜਾ ਅੱਜ ਤੁਸੀਂ ਟੋਪਿਕ ਰੱਖਿਆ ਨਾ, ਬੜਾ ਇਹ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਇਹ ਟੋਪਿਕ ਵੀ ਵਧੀਆ ਖੈਰ ਜਰੂਰੀ ਆ, ਤੇ ਪਰ ਔਖਾ ਕਈ ਥਾਵਾਂ ਤੇ ਕੰਪਰੋਮਾਈਜ਼ ਕਰਨਾ ਵੀ ਪੈਂਦਾ, ਕਈ ਥਾਵਾਂ ਤੇ ਤੁਹਾਨੂੰ ਚੁੱਪ ਵੀ ਰਹਿਣਾ ਪੈਂਦਾ, ਸਾਰਾ ਕੁਛ ਕਰਨਾ ਪੈਂਦਾ, ਤੇ ਪਰ ਅੱਜ ਦੀ ਜਨਰੇਸ਼ਨ ਆ ਜਿਹੜੀ ਜੀ, ਉਹ ਅੱਜ ਦੀ ਜਨਰੇਸ਼ਨ ਤਾਂ ਉਹ ਠੂ ਔਖਾ ਜੀ, ਤੇ ਉਹ ਇਹ ਦਿਨੋ ਦਿਨ ਇਹ ਨੇ, ਮੈਂ ਕਹੂੰਗਾ ਵੀ ਇਹਦਾ ਹੱਲ ਤਾਂ ਆਈ ਡੋਂਟ ਨੋ, ਪਰ ਵੀ ਇਹ ਚਲੋ ਵਿੱਚ ਖੈਰ ਜਿਵੇਂ ਕਹਿੰਦੇ ਵੀ ਸਾਰੇ ਤਾਂ ਨਹੀਂ ਹੈਗੇ ਖੜ ਸੁੱਕ, ਵਿੱਚ ਕੋਈ ਹਰੇ ਬੂਟੇ ਹੈਗੇ ਆ, ਤੇ ਚਲੋ ਸ਼ਾਇਦ ਉਹ ਹਰੇ ਬੂਟੇ ਨਾਲ ਹੋਰ ਹਰੇ ਬੂਟੇ ਬਣਨਗੇ
1: ਬਣਨਗੇ,
2: ਤੇ ਹਾਂਜੀ ਆਪਾਂ ਨੂੰ ਆਪਦੀ ਕੋਸ਼ਿਸ਼ ਕਹਿੰਦੇ ਵੀ ਜਾਰੀ ਰੱਖਣੀ ਚਾਹੀਦੀ ਆ।
1: ਬਿਲਕੁਲ
2: ਨਹੀਂ, ਬਿਲਕੁਲ ਜੀ, ਜਿਵੇਂ ਆਸਾ ਮਰੇ ਨਿਰਾਸਾ
1: ਜੀ,
2: ਤੇ ਆਪਾਂ ਨੂੰ ਜਰੂਰ ਇਹ ਗੱਲਬਾਤ ਕਹਿੰਦੇ ਆ ਕਰਦੇ ਰਹਿਣਾ ਚਾਹੀਦਾ ਜੀ।
1: ਬਿਲਕੁਲ ਹੈ ਜੀ,
2: ਤੇ ਬਹੁਤ ਸੋਹਣਾ ਜੀ ਪ੍ਰੋਗਰਾਮ ਰੋਜ਼,
1: ਥੈਂਕ ਯੂ
2: ਸੁਣੀ ਦਾ, ਧੰਨਵਾਦ ਬਹੁਤ ਬਹੁਤ, ਜਿਉਂਦੇ ਵਸਦੇ ਰਹੋ ਜੀ, ਮੁਹੱਬਤ ਜ਼ਿੰਦਾਬਾਦ,
1: ਜ਼ਿੰਦਗੀ ਜ਼ਿੰਦਾਬਾਦ ਜੀ। ਲੋ ਦੋਸਤੋ, ਇਸ ਤਰ੍ਹਾਂ ਜੀ ਆਪਣੇ ਨਾਲ ਗੁਰਮੇਲ ਦਾਦੂ ਜੀ ਕੈਨੇਡਾ ਤੋਂ ਜੁੜੇ ਸੀ, ਵਿਚਾਰ ਦੇ ਕੇ ਗਏ ਨੇ, ਤੇ ਆਖਰ ਦੇ ਵਿੱਚ ਜੇ ਕਾਲ ਕਰਨੀ ਚਾਹੁੰਦੇ ਹੋ ਨਿੱਘਾ ਸਵਾਗਤ ਹੈ, 5-7 ਮਿੰਟ ਹੋਰ ਲਾ ਲਾਂਗੇ, ਤਦ ਤੱਕ ਮੈਂ ਕੁਝ ਸੁਨੇਹਾਂ ਦੇ ਵੱਲ ਨੂੰ ਝਾਤ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਤੇ ਜਿਵੇਂ ਔਜਲਾ ਸਾਹਿਬ ਵੀ ਬੇਨਤੀ ਕਰਕੇ ਗਏ ਸੀ, ਬੀਬੀਆਂ ਭੈਣਾਂ ਵੀ ਭਾਈ, ਇਕੱਲਾ ਮਰਦਾਂ ਦਾ ਹੀ ਵਿਸ਼ਾ ਨਹੀਂ ਹੈ, ਜੀਵਨ ਸਾਥੀ ਦੇ ਬਾਰੇ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ, ਕੁਝ ਆਪਣੇ ਤਜਰਬਿਆਂ ਦੀ ਸਾਂਝ ਪਾਉਣਾ ਚਾਹੁੰਦੇ ਹੋ ਕਿ ਇੱਕ ਦੂਸਰੇ ਤੋਂ ਹੀ ਆਪਾਂ ਸਿੱਖ ਸਕਦੇ ਹਾਂ ਤੇ ਅੱਗੇ ਵੱਧ ਸਕਦੇ ਹਾਂ। ਮੁਕੱਦਰ ਜੀ ਦੁਆਰਾ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਜੀਆਂ ਨੂੰ ਜੀ, ਹਾਂਜੀ ਲੰਘੇ ਆਓ ਜੀ।
3: ਮੈਂ ਤਾਂ ਬਾਈ ਜੀ ਦੀ ਗੱਲ ਸੁਣਦਾ ਪਿਆ ਸੀ, ਮੈਂ ਤਾਂ ਲਾਲੀ ਗਾਲ
1: ਜਰੂਰ ਜੀ।
3: ਅਸਲ ਚ ਨਾ ਬਾਈ ਜੀ ਤੁਸੀਂ ਦੇਖੋ, ਪਹਿਲਾਂ ਆਪਣੀ ਜੁਆਇੰਟ ਫੈਮਿਲੀਆਂ ਹੁੰਦੀਆਂ
1: ਜੀ,
3: ਹੌਲੀ ਹੌਲੀ ਤੋੜ ਕੇ ਨਿਊਕਲੀਅਰ ਫੈਮਿਲੀ ਦਾ ਲਏ, ਹੁਣ ਹੁਣ ਜਿਹੜਾ ਸਿਸਟਮ ਹੈ ਨਾ ਇਹ ਹੌਲੀ ਹੌਲੀ ਸਾਨੂੰ ਮੰਨ ਲਓ ਇਹ ਇਸ ਪਾਸੇ ਨੂੰ ਲੈ ਕੇ ਤੁਰਿਆ ਹੋਇਆ ਵੀ ਸਾਨੂੰ ਵਿਆਹ ਕਰਾਉਣ ਦੀ ਵੀ ਲੋੜ ਨਹੀਂ ਹੈ
1: ਜੀ।
3: ਇਸ ਹੈਗੀ ਸਾਰੀ, ਤੁਸੀਂ ਮੈਨੂੰ ਇਹ ਦੱਸੋ ਵੀ ਐਵੇਂ ਕਿਵੇਂ ਫਰਕ ਪੈ ਸਕਦਾ, ਮੰਨ ਲਓ ਬਾਈ ਜੀ ਮੰਨ ਲਓ ਇੱਕ ਜੁਆਇੰਟ ਫੈਮਿਲੀ ਤੋਂ ਇੱਕ ਨਿਊਕਲੀਅਰ ਫੈਮਿਲੀ ਚ ਆ ਗਿਆ ਤੇ ਫਿਰ
1: ਮੁਕੱਦਰ ਜੀ। ਇਸ ਚੀਜ਼ ਦੇ ਨਾਲ ਮੈਂ ਥੋੜਾ ਜਿਹਾ ਕਰਾਂਗਾ, ਕਿਉਂਕਿ ਹੁਣ ਦੇਖੋ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਅਸੀਂ ਵਸੇ ਹਾਂ, ਮੈਨੂੰ ਲੱਗਦਾ ਕਿ ਜਦੋਂ ਆਪਾਂ ਆਪਣੀ ਜ਼ਿੰਮੇਵਾਰੀ ਆਪ ਚੱਕਣ ਲੱਗ ਜਾਂਗੇ ਜਾਂ ਨਾ, ਚਲੋ ਸਮਾਜ ਸਮੇਂ ਦੇ ਨਾਲ ਨਾਲ ਬਦਲਦਾ ਆਇਆ, ਬਦਲਦਾ ਰਹਿਣਾ, ਅੱਗੇ ਵੀ ਬਦਲੀ ਜਾਣਾ ਆ, ਤੇ ਉੱਥੇ ਨੀ ਇੱਕੋ ਚੀਜ਼ ਰਹਿਣੀ ਆ, ਸਥਿਰ ਰਹਿਣੀ ਆ, ਕਿਉਂਕਿ ਇਹ ਕੁਦਰਤ ਦਾ ਵੀ ਨਿਯਮ ਜੋ ਵੀ ਹੈਗਾ ਸਿਸਟਮ ਹੈ। ਤਾਂ ਜਦੋਂ ਇਹਦੇ ਵਿੱਚ ਦੇਖਦੇ ਆ ਨਾ, ਜਦੋਂ ਹੁਣ ਦੇਖੋ ਕਿ ਆਪਣੇ ਥੋੜਾ ਜਿਹਾ ਕਲਚਰ ਜਿਹੜਾ ਚੇਂਜ ਹੋਇਆ, ਪਰ ਸਾਡੇ ਲੋਕ ਉਹ ਜਿਹੜੀ ਚੇਂਜ ਹੈਗੀ ਆ ਉਹ ਨਹੀਂ ਚਾਹੁੰਦੇ ਆ। ਹੁਣ ਇਹਨਾਂ ਮੁਲਕਾਂ ਦੇ ਵਿੱਚ ਆ ਕੇ ਜਿੱਦਾਂ ਪਹਿਲਾਂ ਔਜਲਾ ਸਾਹਿਬ ਨਾਲ ਗੱਲ ਕੀਤੀ ਆ, ਜਾਂ ਮੈਂ ਜਾਂ ਆਪਣੇ ਆਪਣੇ ਗੁਰਮੇਲ ਦਾਦੂ ਜੀ ਜੁੜੇ ਸੀ ਜਾਂ ਹੋਰ ਸੱਜਣ ਸੁਣ ਰਹੇ ਨੇ, ਹੁਣ ਜਿਹਨਾਂ ਨੇ ਇੱਥੇ ਆ ਕੇ ਜਾਂ ਬਾਅਦ ਦੇ ਵਿੱਚ ਇੱਥੋਂ ਜਾ ਕੇ ਵੀ ਮੈਰਿਜਾਂ ਕਰਾਈਆਂ ਨੇ, ਤਾਂ ਉਹ ਵਾਪਸ ਆਏ ਨੇ, ਇੱਥੇ ਵਸੇ ਨੇ, ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ, ਨਾਲ ਪਿੱਛੇ ਟੱਬਰ ਵੀ ਪਾਲੇ, ਹੋਰ ਸਾਰਾ ਕੁਝ ਕੀਤਾ, ਤੇ ਉਹ ਆਪਣੇ ਆਪ ਦੇ ਉੱਤੇ ਨਿਰਭਰ ਹੋ ਗਏ, ਆਪਣੀਆਂ ਜ਼ਿੰਮੇਵਾਰੀਆਂ ਸਮਝ ਲਈਆਂ ਜਾਂ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨੂੰ ਚੁੱਕਣ ਜੋਗੇ ਹੋ ਗਏ। ਤਾਂ ਹੁਣ ਪੰਜਾਬ ਦੇ ਵਿੱਚ ਇੱਕ ਮੁੱਦਾ ਇਹ ਜਿਹੜਾ ਨਾਲ ਮੈਂ ਜੋੜਾਂਗਾ, ਕਿਉਂਕਿ ਉੱਥੇ ਜਿਹੜਾ ਜ਼ਮੀਨਾਂ ਜਾਇਦਾਦਾਂ ਦਾ ਜਾਂ ਹੋਰ ਸਾਰਾ ਸਿਲਸਿਲਾ ਨਾ, ਉਹ ਸਾਡਾ ਖਹਿੜਾ ਨਹੀਂ ਛੱਡ ਰਿਹਾ, ਕਿਉਂਕਿ ਉਹ ਭਰਾਵਾਂ ਦੇ ਵਿੱਚ ਵੰਡੀਆਂ ਜਾਂ ਤਾਂ ਪਹਿਲਾਂ ਹੀ ਪਾ ਕੇ ਉਹਨਾਂ ਨੂੰ ਬਰਾਬਰ ਦਾ ਵੱਖਰਾ ਵੱਖਰਾ ਕਰ ਦੇਣਾ ਚਾਹੀਦਾ। ਉਹ ਆਪੇ ਚਾਹੇ ਕਮਾਵੇ ਚਾਹੇ ਉਹਨੂੰ ਖੱਜਲ ਖੁਆਰ ਕਰੇ, ਜੋ ਮਰਜ਼ੀ ਵੇਚੇ ਰੱਖੇ, ਉਹਦੀ ਸਿਰਦਰਦੀ ਹੋਏਗੀ। ਵੈਸੇ ਤਾਂ ਇਹ ਹੱਕ ਬਣਦਾ ਵੀ ਨਹੀਂ ਗਾ ਮੇਰੇ ਪੱਧਰ ਦੇ ਉੱਤੇ ਜੋ ਮੈਂ ਸੋਚਦਾ, ਕਿਉਂਕਿ ਉਹ ਪੇਰੈਂਟਸ ਦਾ ਹੱਕ ਹੈਗਾ, ਜਿੰਨਾ ਚਿਰ ਉਹ ਜਿਉਂਦੇ ਜਾਗਦੇ ਆ ਉਹ ਆਪਣਾ ਜੋ ਉਹਨਾਂ ਨੇ ਸਾਰੀ ਜ਼ਿੰਦਗੀ ਦੇ ਵਿੱਚ ਕਮਾਇਆ ਆ, ਜੋੜਿਆ ਆ, ਉਹ ਪਹਿਲ ਉਹਨਾਂ ਦੀ ਆ, ਉਹ ਕਿੰਨਾ ਸਪੈਂਡ ਕਰਦੇ ਆ, ਇੰਜੋਏ ਕਰਦੇ ਆ ਜ਼ਿੰਦਗੀ ਨੂੰ, ਤੇ ਉਸ ਤੋਂ ਬਾਅਦ ਅੱਖ ਤਾਂ ਉਹਨਾਂ ਦੀ ਹੋਣੀ ਨਹੀਂ ਚਾਹੀਦੀ ਨਾ, ਕਿਉਂਕਿ ਹੁਣ ਤਾਂ ਦੇਖਿਆ ਜਾਵੇ ਤਾਂ ਜਿਹੜੇ ਅੱਗੇ ਟੱਬਰ ਹੈਗੇ ਆ, ਟੱਬਰਾਂ ਦੇ ਵਿੱਚ ਅੱਗੇ ਜਿਹੜੀ ਨੌਜਵਾਨੀ ਆ ਗਈ ਹੈ, ਉਹ ਐਸ਼ ਪ੍ਰਸਤੀ ਜਾਂ ਹੋਰ ਸਾਰੀਆਂ ਚੀਜ਼ਾਂ ਇਸੇ ਕਰਕੇ ਹੀ ਜਿਹੜਾ ਤੁਰੇ ਫਿਰਦੇ ਆ ਨਾ ਬਾਹਰ, ਕਿਉਂਕਿ ਜੇ ਜ਼ਿੰਮੇਵਾਰੀਆਂ ਹੋਣਗੀਆਂ, ਪੈਣਗੀਆਂ, ਕੰਮ ਕਰਨਾ ਪਏਗਾ ਸਾਰਾ ਕੁਝ, ਤਾਂ ਫਿਰ ਉਹ ਇੰਡੀਪੈਂਡੈਂਟ ਆਪਣੇ ਆਪ ਉੱਤੇ ਹੋਣਗੇ, ਨਿਰਭਰ ਹੋਣਗੇ ਜੀ। ਪਰ ਪਤਾ ਕਿ ਪਿੱਛੇ ਜ਼ਮੀਨ ਜਾਇਦਾਦ ਹੈਗੀ ਹੈ ਤੇ ਸਾਰਾ ਕੁਝ ਹੈਗਾ ਆ, ਫਿਕਰ ਕਾਹਦੀ ਹੈ ਆਪਾਂ ਨੂੰ?
3: ਨਹੀਂ ਨਹੀਂ ਗੱਲ ਗੱਲ ਤੁਹਾਡੀ ਦਰੁਸਤ ਹੈਗੀ, ਜ਼ਮੀਨ ਜਾਇਦਾਦ ਵੀ ਇੰਨੀਆਂ ਕਿੰਨੀਆਂ ਕੁ ਜ਼ਮੀਨ ਜਾਇਦਾਦਾਂ ਹੈਗੀਆਂ ਰਹਿ ਗਈਆਂ ਪਿੱਛੇ, ਹੁਣ ਓਨੀਆਂ ਹੈ ਵੀ ਨੀ ਹੈਗੀਆਂ
1: ਜੀ।
3: ਪਰ ਗੱਲ ਤੁਹਾਡੇ ਵਾਲੀ ਵੀ ਸਹੀ ਹੈ ਭਾਰਦਵਾਜ ਜੀ, ਪਰ ਗੱਲ ਇਹ ਹੈ ਨਾ ਜ਼ਿੰਮੇਵਾਰੀ ਕੋਈ ਵੀ ਸਮਝਦਾ ਨੀ ਨਾ ਹੈਗਾ,
1: ਕਿਉਂਕਿ ਬਾਜੀ ਪਹਿਲਾਂ ਜਿਹੜੀ ਪ੍ਰੋਬਲਮ ਸੀ ਨਾ, ਪਹਿਲਾਂ ਪੈਸਾ ਧੇਲਾ ਨਹੀਂ ਹੁੰਦਾ ਸੀਗਾ, ਇੰਨੀ ਗੁੰਜਾਇਸ਼ ਨਹੀਂ ਸੀਗੀ ਕਿ ਵੱਖਰੇ ਵੱਖਰੇ ਘਰ ਪਾਏ ਜਾਣ, ਤੇ ਹੁਣ ਤਾਂ ਚਲੋ ਇਹ ਚੀਜ਼ਾਂ ਲੋਨ ਵਗੈਰਾ ਆ ਗਏ, ਹੋਰ ਸਾਰੀਆਂ ਚੀਜ਼ਾਂ ਆ ਗਈਆਂ, ਉਹ ਚਲੋ ਕਾਰਪੋਰੇਟ ਢਾਂਚੇ ਦੀ ਵੱਖਰੀ ਗੱਲ ਹੈ, ਪਰ ਉਹਨਾਂ ਨੇ ਜੇ ਉਹਨਾਂ ਤੋਂ ਲੈ ਕੇ ਅਸੀਂ ਸਹੂਲਤਾਂ ਮੰਨਦੀਆਂ ਨੇ ਤਾਂ ਉਹਨਾਂ ਨੂੰ ਵੀ ਦੋਸ਼ੀ ਨਹੀਂ ਠਹਿਰਾ ਸਕਦੇ, ਚਲੋ ਉਹਨਾਂ ਦਾ ਕਾਰੋਬਾਰ ਹੈ, ਉਹ ਸਾਰੀਆਂ ਚੀਜ਼ਾਂ ਨੇ, ਬਿਜ਼ਨਸ ਨੇ, ਤੇ ਉਹਦੇ ਨਾਲ ਹੀ ਸਾਰੀ ਆਈ ਚਲਾਈ ਵੀ ਚੱਲਦੀ ਹੈ। ਤੇ ਮੈਨੂੰ ਲੱਗਦਾ ਕਿ ਪਹਿਲਾਂ ਸਾਡੀਆਂ ਮਜਬੂਰੀਆਂ ਸੀਗੀਆਂ, ਦੇਖੋ ਕਦੇ ਸਾਈਕਲ ਲੈਣ ਦਾ ਵੀ ਸੋਚ ਨਹੀਂ ਸਕਦੇ ਸੀਗੇ, ਹੁਣ ਗੱਡੀਆਂ ਦੋ ਦੋ ਪੰਜ ਪੰਜ ਗੱਡੀਆਂ ਖੜੀਆਂ ਨੇ ਘਰਾਂ ਦੇ ਵਿੱਚ, ਹੁਣ ਤਾਂ ਬਹੁਤ ਸਾਰੀਆਂ ਚੀਜ਼ਾਂ ਬਦਲ ਗਈਆਂ, ਉਹਦੇ ਨਾਲ ਸਾਨੂੰ ਵੀ ਤਾਂ ਬਦਲਣਾ ਪਏਗਾ ਨਾ ਨਾਲ ਨਾਲ।
3: ਭਾਰਤ ਜੀ ਤੁਸੀਂ ਇੱਕ ਗੱਲ ਦੇਖੋ, ਅੱਜ ਸਵੇਰੇ ਨਾ ਇੱਕ ਟੋਆਣਾ ਰੈਲੀ ਤੇ ਕਸਵਾਲ ਬਾਈ ਜੀ ਨੇ ਕੀਤਾ ਸੀ, ਉਹ ਬਾਲਿਆਂ ਨੇ ਸੋਚਿਆ ਨੀ ਉਹਦਾ।
1: ਹਾਂਜੀ,
3: ਜਦੋਂ ਗੱਲ ਚੱਲਦੀ ਪਈ ਸੀ ਨਾ ਵੀ ਜਦੋਂ ਟੋਆਣਾ ਸਾਹਿਬ ਕਹਿਣ ਦੇ ਸੀ ਵੀ ਮੰਨ ਲਓ ਝੋਨਾ ਆਇਆ ਤਾਂ ਉਦੋਂ ਤਰੱਕੀ ਆਈ
1: ਜੀ,
3: ਉਹਦੇ ਤੇ ਇੱਕ ਬਾਈ ਨੇ ਸਵਾਲ ਕੀਤਾ ਸੀ, ਮੈਨੂੰ ਸ਼ਾਇਦ ਉਹਨਾਂ ਦਾ ਨਾਂ ਰਘਵੀਰ ਸਿੰਘ ਸ਼ਾਇਦ ਉਹਨਾਂ ਨੇ ਕੋਈ ਕੋਈ ਉਹਨਾਂ ਨੇ ਕਿਹਾ ਸੀ, ਕਹਿੰਦੇ ਵੀ ਜੇ ਤਰੱਕੀ ਆਈ ਹੈ
1: ਜੀ
3: ਤੇ ਫਿਰ ਖੁਦਕੁਸ਼ੀ ਦਰ ਕਾਹਤੋਂ ਵੱਧ ਗਈ ਬਾਈ ਜੀ?
1: ਜੀ
3: ਜੇ ਮੰਨ ਲਓ ਆਪਾਂ ਕਹਿੰਦੇ ਵੀ ਆਪਣੇ ਕੋਲ ਪੈਸਾ ਆ ਗਿਆ, ਤਰੱਕੀ ਆ ਗਈ
1: ਜੀ,
3: ਤੇ ਜਿਹੜੀ ਆ ਖੁਦਕੁਸ਼ੀ ਦਰ ਹੈ ਵੀ ਉਹ, ਮੈਂ ਬਾਈ ਜੀ ਮੈਂ ਉਹਨਾਂ ਨੂੰ ਉਹਨਾਂ ਦੇ ਸਵਾਲ ਤੇ ਮੈਂ ਕਮੈਂਟ ਕੀਤਾ ਸੀ ਤੁਹਾਡੀ ਗੱਲ ਜਾਇਜ਼ ਹੈਗੀ ਹੈ
1: ਜੀ,
3: ਤੇ ਫਿਰ ਜੇ ਇੰਨਾ ਹੀ ਪੈਸਾ ਆ ਗਿਆ ਇੰਨਾ ਹੀ ਸਾਰਾ ਕੁਝ ਖੁਸ਼ਹਾਲ ਹੋਊਗੀ ਜ਼ਿੰਦਗੀ
1: ਜੀ,
3: ਤੇ ਫਿਰ ਖੁਦਕੁਸ਼ੀ ਦਰ ਕਿਉਂ ਵਧ ਜਾਂਦੀ ਹੈ ਜੀ ਨਾਲ ਨਾਲ ਬਾਈ?
1: ਉਹ ਬਾਈ ਜੀ ਉਹਦਾ ਕਾਰਨ ਮੈਂ ਚਲੋ ਕੋਸ਼ਿਸ਼ ਕਰਦਾ ਤੁਹਾਨੂੰ ਐਕਸਪਲੇਨ ਕਰਨ ਦੀ, ਉਹਦਾ ਹੁਣ ਦੇਖੋ ਪਹਿਲਾਂ ਜ਼ਮੀਨਾਂ ਹੁੰਦੀਆਂ ਸੀ, ਚਲੋ ਦੁਆਬੇ ਦੇ ਵਿੱਚ ਤਾਂ ਪਹਿਲਾਂ ਹੀ ਜ਼ਮੀਨਾਂ ਘੱਟ ਨੇ, ਤੇ ਦੁਆਬੇ ਦੇ ਵਿੱਚੋਂ ਹਰ ਪਰਿਵਾਰ ਦੇ ਵਿੱਚੋਂ ਤਕਰੀਬਨ ਦੂਜੇ ਤੀਜੇ ਪਰਿਵਾਰ ਦੇ ਵਿੱਚੋਂ ਹਰ ਕੋਈ ਬਾਹਰ ਸੀਗਾ, ਉਹਨਾਂ ਨੇ ਪਹਿਲਕਦਮੀ ਵੀ ਕੀਤੀ ਇਸੇ ਕਰਕੇ ਬਾਹਰਲੇ ਮੁਲਕਾਂ ਦੇ ਵਿੱਚ ਆਏ, ਵਿਦੇਸ਼ਾਂ ਦੇ ਵਿੱਚ ਵਸੇ, ਤੇ ਉਹ ਆਪਣਾ ਚਲੋ ਨਿਰਭਰ ਹੋ ਗਏ ਆਪਣੇ ਆਪ ਦੇ ਉੱਤੇ ਜਾਂ ਪਿੱਛੇ ਵੀ ਨਿਰਭਰ ਕਰ ਲਿਆ। ਪਰ ਜਿਹੜਾ ਮਾਝਾ ਜਾਂ ਮਾਲਵੇ ਦੀ ਗੱਲ ਹੈ, ਉੱਥੇ ਖੁੱਲੀਆਂ ਜ਼ਮੀਨਾਂ ਹਨਾ, ਤੇ 100-100 ਕਿੱਲਾ ਐਗਜ਼ਾਮਪਲ ਦਵਾਂ ਤੁਹਾਨੂੰ, ਤੇ ਅੱਗੇ ਟੱਬਰ ਸੀਗੇ, ਮਤਲਬ ਕਿ ਉਹਦੇ ਦੋ ਜਵਾਕ ਹੋ ਗਏ, ਉਹ ਜਿਹੜਾ 100 ਕਿੱਲਾ ਸੀ 50 ਦੇ ਵਿੱਚ ਵੰਡ ਹੋ ਗਿਆ, 50 ਦੇ ਵਿੱਚੋਂ ਅਗਲਿਆਂ ਦੇ ਦੋ ਦੋ ਜਵਾਕ ਹੋ ਗਏ, ਉਹ ਫਿਰ 25-25 ਰਹਿ ਗਏ, ਤੇ ਉਹ ਹਾਲਤ ਏਦਾਂ ਕਿ 5-7 ਪੀੜੀਆਂ ਤੱਕ ਜ਼ਮੀਨਾਂ ਦਾ ਅਸੀਂ ਆਪ ਹੀ ਖਪਾ ਲਈਆਂ ਜੀ ਇਸ ਚੀਜ਼ ਨੂੰ। ਪਰ ਅਸੀਂ ਝੋਨਾ ਕੀ ਹੁਣ ਸਾਰੀ ਉਮਰ ਲੋਕਾਂ ਨੇ ਜਾਂ ਦੁਨੀਆਂ ਨੇ ਝੋਨਾ ਹੀ ਥੋੜੀ ਖਾਈ ਜਾਣਾ, ਤੇ ਉਹਦੇ ਵਿੱਚ ਵੀ ਤਾਂ ਸਾਨੂੰ ਫਸਲਾਂ ਦੇ ਵਿੱਚ ਵਿਭਿੰਨਤਾ ਜਾਂ ਉਹਦੇ ਵਿੱਚ ਚੇਂਜ ਜਾਂ ਮਤਲਬ ਕਿ ਦੁਨੀਆਂ ਦੀ ਕੀ ਮੰਗ ਹੈ ਉਹਦੇ ਉੱਤੇ ਨਾਲ ਵੀ ਤਾਂ ਚੱਲਣਾ ਪਏਗਾ ਨਾ।
3: ਨਹੀਂ ਨਹੀਂ ਉਹ ਬਾਈ ਦਾ ਇਹੀ ਕਹਿਣ ਦਾ ਮਤਲਬ ਉਹਨਾਂ ਦਾ ਇਹੀ ਸੀ ਵੀ ਜੇ ਆਪਾਂ ਝੋਨੇ ਨੂੰ ਆਪਾਂ ਇਹ ਮੰਨ ਲੈਂਦੇ ਹਾਂ ਵੀ ਇਹ ਸਾਡੀ ਖੁਸ਼ਹਾਲੀ ਦਾ ਇਹ ਸਰੋਤ ਹੈਗਾ, ਜਿਹੜਾ ਪਾਣੀਆਂ ਦਾ ਹੋ ਗਿਆ ਬੁਰੇ ਹਾਲ ਜਾਂ ਸਾਰਾ ਕੁਛ ਹੈ ਵੀ ਉਹਨਾਂ ਦੇ ਉਹ ਸਵਾਲ ਉਸੇ ਕਰਕੇ ਸੀ
1: ਕਿਉਂਕਿ ਬਾਈ ਜੀ ਦੇਖੋ ਅੱਜ ਅੱਜ ਵੀ ਆਪਾਂ ਬਦਲਣਾ ਥੋੜੀ ਚਾਹੁੰਦੇ ਆ ਭਾਈ ਸਾਨੂੰ ਇਹ ਆ ਕਿ ਉਹਦੇ ਉੱਤੇ MSP ਮਿਲਦੀ ਹੈ ਪਾਣੀ ਚਾਹੇ ਰਵੇ ਨਾ ਰਵੇ ਉਹਦੇ ਉਹ ਸਾਡੀ ਸਰਕਾਰ ਦੀ ਨਹੀਂ ਜੀ
3: ਬਿਲਕੁਲ ਉਹੀ ਚੱਕਰ ਹੈ ਨਾ ਸਰਦਾਰ ਸਿੰਘ ਜੋਹਲ ਨੇ ਉਹ ਲਾਲੀ ਬਾਈ ਨੇ ਸਿਰੇ ਲਿਖਿਆ ਉਹਨਾਂ ਨੂੰ ਪੁੱਛਿਆ ਸੀ ਉਹਨਾਂ ਨੇ ਉਹ ਵਾਹਵਾ ਟਾਈਮ ਪਹਿਲਾਂ ਅਸੀਂ ਕਿਹੜਾ ਲਾਈਏ ਉਹ ਕਹਿੰਦੇ ਵੀ ਜਦੋਂ ਪਾਣੀ ਖਤਮ ਹੋਊਗਾ ਜਿਹੜਾ ਤੁਸੀਂ ਉਹ ਲਾਣਾ ਵੀ ਉਹ ਹੁਣ ਲਾ ਲਓ
1: ਜੀ ਬਿਲਕੁਲ
3: ਪਰ ਅਸੀਂ ਅਸੀਂ ਜਦੋਂ ਵੇਲਾ ਵਿਹਾ ਕੇ ਫੇਰ ਅਸੀਂ ਫਿਰ ਸੋਚਦੇ ਹਾਂ
1: ਜੀ ਦੇਖੋ ਨਾਲੇ ਬਾਈ ਜੀ ਇਹ ਵੀ ਆ ਨਾ ਜਿਹੜੀ ਚੀਜ਼ ਦੀ ਬਹੁਤਾਤ ਹੋਏਗੀ ਉਹ ਫਿਰ ਰੋਲਣੀ ਆ ਉਹ ਫਿਰ ਤੁਹਾਨੂੰ ਮਤਲਬ ਕਿ ਆਪ ਮੁਸ਼ਕਲਾਂ ਸਾਹਮਣੇ ਆਉਣੀਆਂ ਜਿਹੜੀ ਚੀਜ਼ ਦੀ ਹੁਣ ਦੇਖੋ ਪਿਆਜ਼ ਦਾ ਰੋਲਾ ਪਿਆ ਜਾਂ ਖੰਡ ਦਾ ਰੋਲਾ ਪਿਆ ਹੁਣ ਕਿਸੇ ਨੇ ਜੇ ਖੰਡ ਪੈਦਾ ਕਰਨ ਲੱਗ ਗਿਆ ਜਾਂ ਸ਼ਕਰਕੰਦੀ ਲਾਉਣ ਲੱਗ ਗਿਆ ਜਾਂ ਕੁਝ ਜੜਾਂ ਆਉਂਦੀਆਂ ਨੇ ਜਾਂ ਗੰਨੇ ਦੀ ਗੱਲ ਆਉਂਦੀ ਹੈ ਉਹਦੇ ਵਿੱਚ ਬਹੁਤਾਤ ਕਰ ਲਈ ਉਹਦੇ ਆਉਣ ਵਾਲੇ ਸਮੇਂ ਦੇ ਵਿੱਚ ਪੌਂ ਬਾਰਾਂ ਨੇ ਜੀ ਉਹਦੀਆਂ ਤੇ ਜਿਹੜਾ ਨੇ ਨਹੀਂ ਉਹ ਰਾਸਤਾ ਅਪਣਾਇਆ ਤਾਂ ਉਹ ਫਿਰ ਉੱਥੇ ਦੇ ਉੱਥੇ ਰੋਈ ਜਾਣਗੇ ਜੀ ਉਹ
3: ਬਿਲਕੁਲ ਗੱਲ ਉਹੀ ਹੈ ਭਰਜ ਬਾਈ ਜੀ ਵੀ ਜਦੋਂ ਸਮਾਂ ਲੰਘਦੇ ਵਾ ਨਾ ਅਸੀਂ ਉਦੋਂ ਵੇਲਾ ਵਿਹਾ ਕੇ ਫਿਰ ਸੋਚਦੇ ਹਾਂ
1: ਸਾਡੇ
3: ਨਾਲ ਆ ਕੀ ਉਦੋਂ ਫਿਰ ਜਦੋਂ ਵੇਲਾ ਲੰਘ ਜਾਂਦਾ ਫਿਰ ਹੱਥ ਕੁਛ ਨੀ ਆਉਂਦਾ ਹੈਗਾ
1: ਜੀ
3: ਚੱਕਰ ਉਹੀ ਹੈ ਪਰ ਜਿਹੜਾ ਅੱਜ ਤੁਹਾਡੇ ਮਸਲਾ ਵਧੀਆ ਸੀ ਸਾਨੂੰ ਰਿਸ਼ਤੇ ਨਾਤਿਆਂ ਵਾਲਾ
1: ਹਾਂਜੀ
3: ਪਰ ਇਹ ਸਾਨੂੰ ਨਾ ਪਹਿਲੇ ਪਹਿਲੇ ਸਟੈਪ ਤੋਂ ਹੀ ਜੇ ਅਸੀਂ ਸੋਚ ਕੇ ਚੱਲੀਏ ਨਾ ਹਰ ਇੱਕ ਚੀਜ਼ ਨੂੰ
1: ਜੀ
3: ਤੇ ਫੇਰ ਮੈਨੂੰ ਲੱਗਦਾ ਚਲੋ ਹੋ ਸਕਦਾ ਵੀ ਕਿਸੇ ਨੂੰ ਗਲਤ ਲੱਗਦਾ ਹੋ ਕਿਸੇ ਨੂੰ ਠੀਕ ਲੱਗਦਾ ਹੋ ਆਪੋ ਆਪਣੇ ਵਿਚਾਰ ਹੁੰਦੇ ਨੇ ਸਾਰਿਆਂ ਦੇ ਪਰ ਉਹ ਜ਼ਿੰਮੇਵਾਰੀ ਜਿਹੜੀ ਹੈ ਨਾ ਆਪਾਂ ਨੂੰ ਧੀ ਤੋਂ ਪਹਿਲਾਂ ਆਪਾਂ ਸਾਰੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਾਰੇ ਸੋਚੀਏ ਨਾ
1: ਜੀ
3: ਫੇਰ ਉਹੀ ਗੱਲ ਵੀ ਉਸ ਗੱਲ ਦਾ ਹੁੰਦਾ ਪਰ ਸੋਚਦਾ ਹੀ ਨਹੀਂ ਹੈਗਾ ਬਾਈ ਜੀ ਅਸਲ ਨਾ ਇਹ ਮਸਲਾ ਬਹੁਤ ਵਿਗੜਿਆ ਹੋਇਆ ਹੈ
1: ਜੀ
3: ਕਿਉਂਕਿ ਅੱਜ ਕੱਲ੍ਹ ਰਿਸ਼ਤੇ ਨਾਤੇ ਵਿਗੜੇ ਹੋਏ ਨੇ ਤੁਸੀਂ ਸਮਝ ਸੋਚ
1: ਸਰਕਾਰਾਂ ਦੀ ਤਾਂ ਗੱਲ ਕਰਦੇ ਦੇਖੋ ਪਰਿਵਾਰਾਂ ਦੇ ਵਿੱਚ ਨਿੱਜ ਭਰੂ ਹੋ ਗਿਆ ਨਾ ਉਸ ਚੀਜ਼ ਦਾ ਹਰ ਚੀਜ਼ ਹਰ ਉਹਨੂੰ ਹੈਗਾ ਕਿ ਮੈਂ ਕਿਤੇ ਵੱਡੇ ਭਰਾ ਨੂੰ ਨਾ ਮਿਲ ਜਾਵੇ ਜਾਂ ਵੱਡਾ ਕਹਿੰਦਾ ਕਿ ਇਹ ਛੋਟਾ ਨਾ ਲੈ ਜਾਵੇ ਹਨਾ
3: ਮੈਂ ਤਾਂ ਇਸੇ ਕਰਕੇ ਭਰਜ ਬਾਈ ਕਈ ਵਾਰੀ ਕਹਿੰਦਾ ਵੀ ਅਸੀਂ ਸਰਕਾਰ ਨੂੰ ਤਾਂ ਕਹਿ ਨਹੀਂ ਆਪਾਂ ਸਰਕਾਰ ਨੂੰ ਤਾਂ ਕਹਿ ਦਿੰਦੇ ਹਾਂ ਵੀ ਸਾਰਾ ਪੰਜਾਬ ਸੰਭਾਲੇ ਦੇਸ਼ ਦੀ ਸਰਕਾਰ ਨੂੰ ਕਹਿੰਦੇ ਸਾਰਾ ਦੇਸ਼ ਸੰਭਾਲੇ ਸਾਡੇ ਤੋਂ ਪਰਿਵਾਰ ਜਿਹੜਾ ਉਹ ਸੰਭਾਲਿਆ ਨੀ ਜਾਂਦਾ
1: ਬਿਲਕੁਲ ਬਿਲਕੁਲ
3: ਉਹਦੇ ਚ ਵੀ ਉਹ ਤੁਹਾਡੀ ਵਾਲੀ ਗੱਲ ਈਗੋ ਭਾਰੂ
1: ਈਗੋ ਭਾਰੂ ਹੋ ਗਈ ਨਾ
3: ਅਸੀਂ ਗੱਲ ਸੁਣਨੀ ਨੀ ਕਿਸੇ ਦੀ ਜਾਂ ਵੀ ਅਸੀਂ ਸਮਝਣੀ ਨੀ ਜਾਂ ਫਿਰ ਭਾਵੇਂ ਕੋਈ ਵੀ ਰਿਸ਼ਤਾ ਵੀ ਉੱਥੇ ਆਪਾਂ ਆਪਣਾ ਵੀ ਜਿਹੜਾ ਉਹ ਭਾਰੂ ਕਰਨਾ ਵੀ ਆਪਣਾ ਫੈਸਲਾ ਵੀ ਮੇਰਾ ਲਾਗੂ ਹੋਵੇ
1: ਜੀ ਬਿਲਕੁਲ ਹੈ ਜੀ
3: ਬੜਾ ਵਧੀਆ ਵਿਸ਼ਾ ਸੀ ਵੈਸੇ ਤੁਹਾਡਾ ਇਹ ਬਹੁਤ
1: ਸ਼ੁਕਰੀਆ
3: ਇਹੋ ਜਿਹੇ ਜਿਹੜੇ ਸੈਂਸਿਟਿਵ ਵਿਸ਼ੇ ਨੇ ਤੇ ਗੱਲਬਾਤ ਚੱਲਦੀ ਰਹਿਣੀ ਚਾਹੀਦੀ
1: ਹੈ ਬਿਲਕੁਲ ਹੈ ਜੀ ਬਿਲਕੁਲ ਤੁਹਾਡਾ
3: ਅੱਗੇ ਆਉਣ ਵਾਲਾ
1: ਜੀ
3: ਹਾਂਜੀ ਹਾਂਜੀ ਆਉਣ ਵਾਲਾ ਸਮਾਂ ਜਿਹੜਾ ਨਾ ਕਿਉਂਕਿ ਰਿਸ਼ਤੇ ਨਾਤੇ ਜਿਵੇਂ ਦਾ ਚੱਲਦਾ ਪਿਆ ਕੰਮ ਬਾਈ ਜੀ ਕੋਈ ਗੱਲ ਸੁਣ ਕੇ ਰਾਜੀ ਨਹੀਂ ਹੈ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
3: ਇਹ ਹਨਾ ਓਜਲਾ ਬਾਈ ਦੀ ਗੱਲ ਠੀਕ ਹੈ ਉਹ ਚਲੋ ਆਪਾਂ ਵੀ ਗੱਲ ਕੀਤੀ ਸੀ ਅੰਡਰਸਟੈਂਡਿੰਗ ਦੀ
1: ਹਾਂਜੀ
3: ਪਰ ਉਹ ਅੰਡਰਸਟੈਂਡਿੰਗ ਦੇ ਵਿੱਚ ਵੀ ਕਿਸੇ ਨਾ ਕਿਸੇ ਨੂੰ ਨਾ ਥੋੜਾ ਬਹੁਤਾ 1-2% ਝੁਕਣਾ ਪੈਂਦਾ ਤਾਂ ਅੰਡਰਸਟੈਂਡਿੰਗ ਰਹਿੰਦੀ ਹੈ ਜੇ ਬਰਾਬਰ ਦੀ ਵੀ ਆਪਾਂ ਸਮਝੀਏ ਨਾ ਉੱਥੇ ਵੀ ਰਹਿੰਦੀ
1: ਬਾਈ ਅੰਡਰਸਟੈਂਡਿੰਗ ਉਦੋਂ ਰਹੂਗੀ ਮੁਕੱਦਰ ਜੀ ਜਦੋਂ ਹਨਾ ਤੁਹਾਡੇ ਮੀਆਂ ਬੀਬੀ ਦੇ ਵਿੱਚ ਜਾਂ ਪਰਿਵਾਰ ਦੇ ਵਿੱਚ ਹੈਗੀ ਆ ਇੱਕ ਦੂਸਰੇ ਨੂੰ ਸਮਝਣ ਦੀ ਸ਼ਕਤੀ ਜਾਂ ਇੱਕ ਜਿਹੜਾ ਦਿਮਾਗੀ ਸੰਤੁਲਨ ਉਹਨੂੰ ਬਰਾਬਰ ਰੱਖਣ ਦੀ ਜੇ ਤਾਂ ਹੁਣ ਬਾਹਰ ਲਿਆ ਆਪਾਂ ਅੰਡਰਸਟੈਂਡ ਕਰਨ ਲੱਗ ਗਏ ਜਾਂ ਉਹਨਾਂ ਦੀ ਅੰਡਰਸਟੈਂਡਿੰਗ ਲੈਣ ਲੱਗ ਗਏ ਫਿਰ ਫਰਕ ਪੈਣਾ ਹੀ ਪੈਣਾ ਜੀ ਸਾਨੂੰ ਉਹ ਤੋਂ ਪਹਿਲਾਂ ਪਰਿਵਾਰ ਦੀ ਅਹਿਮੀਅਤ ਜਾਂ ਪਹਿਲੀਅਤ ਜ਼ਰੂਰੀ ਹੈ ਨਾ ਕਿ ਸਮਾਜ ਦੀ
3: ਬਿਲਕੁਲ ਦੋਵੇਂ ਪਾਸੇ ਦੰਦੇ ਨੇ ਉਹਨਾਂ ਵੱਢੀ ਤੁਰੇ ਜਾਣਾ
1: ਜੀ
3: ਬਹੁਤ ਵਧੀਆ ਵਿਸ਼ਾ ਸੀ
1: ਥੈਂਕ ਯੂ ਬਾਈ
3: ਠੀਕ ਹੈ ਬਾਈ ਜੀ
1: ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਦੋਸਤੋ ਇਹ ਸਾਂਝੀ ਮੁਕੱਦਰ ਜੀ ਦੁਆਰਾ ਜੁੜੇ ਸੀ ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਲੈ ਕੇ ਫਿਰ ਆਪਾਂ ਅੱਗੇ ਲੈਨੇ ਆ ਦੋਸਤੋ ਲਾਈਨਾਂ ਖੁੱਲੀਆਂ ਨੇ +358 44 976 19 ਬਾਅਦ ਸਟੂਡੀਓ ਦਾ ਨੰਬਰ ਹੈ ਸੁਨੇਹੇ ਪੜਦੇ ਪੜਦੇ ਕਾਲ ਆ ਗਈ ਤਾਂ ਠੀਕ ਹੈ ਨਹੀਂ ਤਾਂ ਫਿਰ ਆਪਾਂ ਅੱਗੇ ਲੈਨੇ ਆ ਗੁਰੀਮਾਨ ਬਾਈ ਜੀ ਕਹਿੰਦੇ ਆ ਲਾਈਕ ਨੰਬਰ 1 ਜੀ ਤੇ ਸਾਰੇ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹਰਵਿੰਦਰ ਜੋਹਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਨੇ ਗੁਰੀਮਾਨ ਜੀ ਹਰਵਿੰਦਰ ਜੋਹਲ ਜੀ ਨੂੰ ਸਤਿ ਸ੍ਰੀ ਅਕਾਲ ਇਕਬਾਲ ਮਾਂਗੜ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਤੇ ਨਾਲ ਗੁਲਦਸਤਾ ਭੇਜਿਆ ਫੁੱਲਾਂ ਦਾ ਤੇ ਇਕਬਾਲ ਮਾਂਗੜ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ ਗੁਰੀ ਜੀ ਤੇ ਆਵਾਜ਼ ਠੀਕ ਆ ਰਹੀ ਹੈ ਬਾਈ ਜੀ ਕਹਿੰਦੇ ਜੀ ਤੇ ਸ਼ਮੀ ਬਾਈ ਜੀ ਨੂੰ ਜੀਆਂ ਨੂੰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ। ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਮਾਲ ਭੈਣ ਜੀ ਯੂ ਐਸ ਤੋਂ ਜੁੜੇ ਆ ਤੇ ਉਹਨਾਂ ਦੀ ਗੱਲਬਾਤ ਸੁਣਦੇ ਆ, ਫਿਰ ਆਪਾਂ ਅੱਗੇ ਵੱਲ ਨੂੰ ਚੱਲਦੇ ਆ। ਸਤਿ ਸ਼੍ਰੀ ਅਕਾਲ ਭੈਣ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
4: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਬੀਬੀਆਂ ਵਿਹਲੀਆਂ ਰਹਿੰਦੀਆਂ ਨੇ ਜੀ।
4: ਬੀਬੀਆਂ ਹੁਣ ਪਤਾ ਕੀ ਆ, ਹੁਣ ਮੇਰੀ ਨਨਾਣ ਦਾ ਫੋਨ ਆ ਗਿਆ, ਮੇਰੇ ਲਈ ਬਹੁਤ ਜਿਆਦਾ ਜਰੂਰੀ ਸੀ, ਫਿਰ ਹੋਰ ਕਿਸੇ ਦਾ ਇਗਨੋਰ ਵੀ ਤੁਸੀਂ ਕਰ ਸਕਦੇ, ਠਹਿਰ ਕੇ ਕਰ ਲਓਗੇ ਜੇ ਇੱਥੋਂ ਦਾ ਲੋਕਲ ਹੋਵੇ ਹਨਾ, ਤਾਂ ਫਿਰ ਉਹਦਾ ਵੀ ਫਿਰ ਸੌਣ ਦਾ ਟਾਈਮ ਸੀ, ਤਾਂ ਕਰਕੇ ਲੈ ਲਿਆ। ਬਾਕੀ ਵਿਸ਼ਾ ਵੀ ਸੋਹਣਾ ਸੀ, ਬਹੁਤ ਵਧੀਆ।
1: ਥੈਂਕ ਯੂ ਜੀ।
4: ਲਾਈਫ ਜਿਹੜੀ ਆ ਆਦਮੀ ਤੀਵੀਂ ਦੀ, ਤੇ ਹੁਣ ਮੁੰਡੇ ਉਹਦਾ ਅੱਜ ਕੱਲ ਡਰਦੇ ਆ, ਪਤਾ ਨੀ ਕਾਹਤੇ ਵਿਆਹ ਕਰਾਉਣ ਤੋਂ ਡਰੀ ਜਾਂਦੇ। ਵੈਸੇ ਐਡੀ ਵੀ ਕੋਈ ਡਰ ਵਾਲੀ ਗੱਲ ਨੀ, ਹਾਂ ਜਿੱਦਾਂ ਹੁਣ ਤੁਸੀਂ ਕਹਿੰਦੇ ਭਾਂਡੇ ਮਾਂਝ ਲਏ ਤੇ ਕਰ ਲਈ ਤੇ ਏਦਾਂ, ਫਿਰ ਉਹਨੇ ਕਲਿੱਪ ਵੀ ਤਾਂ ਵੀਡੀਓ ਕਲਿੱਪ ਏਦਾਂ ਬਣਾਏ ਹੁੰਦੇ ਵੀ ਵਿਆਹ ਕਾਹਦੀ ਔਖੀ ਗੱਲ ਆ, ਤੇ ਚੱਲ ਤਾਂ ਕੀ ਆ, ਉਹ ਜੇ ਸੁੱਤੀ ਪਈ ਆ ਤੁਸੀਂ ਭਾਂਡੇ ਮਾਂਝ ਲਿਆ ਤਾਂ ਕੋਈ ਗੱਲ ਨੀ, ਜਾਣੂ ਉੱਠਦੇ ਨੇ ਉਹਨੂੰ ਚਾਹ ਬਣਾ ਕੇ ਰੱਖ ਦਿੱਤੀ ਤਾਂ ਕੋਈ ਗੱਲ ਨੀ। ਵੈਸੇ ਤਾਂ ਸੱਚੀ ਕੋਈ ਗੱਲ ਨੀ,
1: ਬੱਚਿਆਂ ਨੂੰ ਸਾਂਭਦੀ ਹੈ, ਉਹਨਾਂ ਨੂੰ ਲਲਾਉਂਦੀ ਤਲਾਉਂਦੀ ਹੈ, ਸਾਰਾ ਕੁਝ ਕਰਦੀ ਹੈ, ਘਰ ਦੇ ਵਿੱਚ ਸਾਰਾ ਸੰਭਰਨਾ, ਸਾਰਾ ਕੁਝ ਕਰਨਾ, ਹੂਵਰ ਮਾਰਨਾ, ਫਿਰ ਆਪਣੀ ਜੌਬ ਦੇ ਉੱਤੇ ਵੀ ਜਾਣਾ, ਘੱਟੋ ਘੱਟ ਵੀਕਐਂਡ ਦੇ ਵਿੱਚ ਜਾਂ ਕਿਸੇ ਛੁੱਟੀ ਵਾਲੇ ਦਿਨ ਤੁਸੀਂ ਕਰਕੇ ਦੇਖੋ ਤਾਂ ਦੇਖੋ ਤਾਂ ਕਿੱਦਾਂ ਉਹਨੂੰ ਚਾਹ ਚੜਦਾ। ਉਹ ਕਹਿੰਦੀ ਤੇਰੀ ਤਬੀਅਤ ਠੀਕ ਆ ਅੱਜ?
4: ਵੈਸੇ ਤੁਹਾਨੂੰ ਮੈਂ ਦੱਸਦੀ ਹਾਂ, ਕਰਾਉਣਾ ਚਾਹੀਦਾ, ਆਦਮੀ ਦਾ ਫਰਜ਼ ਵੀ ਆ।
1: ਬਿਲਕੁਲ,
4: ਪਤਾ ਕੀ ਆ, ਐਵੇਂ ਪਿਛਲੀਆਂ ਤੀਵੀਆਂ ਬੁੜੀਆਂ ਹੀ ਕਹਿੰਦੀਆਂ ਰਹਿੰਦੀਆਂ ਸੀ, ਉਹ ਤੂੰ ਕੰਮ ਕਰਨ ਲੱਗਾ, ਤੂੰ ਤਾਂ ਏਦਾਂ ਲੋਕਾਂ ਨੇ ਕਹਿਣਾ ਇਹਦਾ ਥੱਲੇ ਲਗਾਇਆ ਤੀਵੀ ਦੇ, ਹਨਾ, ਤੇ ਏਦਾਂ ਨੀ, ਏਦਾਂ ਨੀ। ਹੁਣ ਜਿਹੜਾ ਇੱਥੇ ਆ, ਇੱਥੇ ਭੁਪਿੰਦਰ ਜੀ ਜ਼ਰੂਰਤ ਆ, ਸਮਝੋ, ਤੁਹਾਡੀ ਵਾਈਫ ਨੇ ਵੀ ਕੰਮ ਤੇ ਜਾਣਾ, ਤੁਸੀਂ ਵੀ ਜਾਣਾ, ਸਮਝੋ, ਤੁਸੀਂ ਜਾ ਉਹ ਬਣਾ ਰਹੀ ਤਾਂ ਤੁਸੀਂ ਦਬਦਾ ਪੈਕ ਕਰਨ ਲੱਗ ਪਏ ਬੱਚਿਆਂ ਲਈ ਜਾਂ ਆਪਣੇ ਲਈ, ਜੇ ਜੇ ਉਹ ਤੁਸੀਂ ਬਣਾ ਰਹੇ ਤਾਂ ਉਹ ਦਬਦਾ ਕਰ ਦੋ, ਤਾਂ ਕੰਮ ਰਲ ਕੇ ਛੇਤੀ ਖਤਮ ਹੋ ਜਾਓ।
1: ਇਹ ਵੀ ਆ ਨਾ ਕਿ ਉਹ ਵੀ ਤਾਂ ਹਿਊਮਨ ਹੀ ਆ ਨਾ, ਉਹ ਮਸ਼ੀਨ ਥੋੜੀ ਆ ਜੀ।
4: ਬਿਲਕੁਲ ਬਿਲਕੁਲ,
1: ਦੇਖੋ ਹੁਣ ਛੋਟੇ ਹੁੰਦੇ ਬੱਚੇ ਪਾਲਣੇ, ਜਦੋਂ ਛੋਟੇ ਹੁੰਦੇ ਆ ਕਈਆਂ ਦੇ, ਚਲੋ ਸਟਾਮਿਕ ਦੀ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ, ਉਹ ਤਿੰਨ ਤਿੰਨ ਮਹੀਨੇ ਮਤਲਬ ਕਿ ਉਹ ਇੱਕੋ ਹੀ ਟਾਈਮਿੰਗ ਹੁੰਦੀ ਹੈ ਉਹਨਾਂ ਦੀ, ਕਿ ਬੱਚੇ ਨੇ ਉਸੇ ਸਮੇਂ ਰੋਣਾ ਸ਼ੁਰੂ ਕਰਨਾ ਤੇ ਉਹ ਦੋ ਤਿੰਨ ਘੰਟੇ ਉਹਨੇ ਰੋਈ ਜਾਣਾ, ਉਹਨੂੰ ਟਿਕਾਣ ਹੀ ਹੋਣਾ ਜੀ, ਤੇ ਉਹ ਬੱਚੇ ਆਪ ਪਾਲੇ ਵੀ ਆ ਜੀ, ਤੇ ਉਹਨੂੰ ਵੀ ਸੌਣ ਦਾ ਸਮਾਂ ਦਿੱਤਾ, ਤੇ ਕਈ ਵਾਰੀ ਆਪ ਜਾਗਣਾ ਪਿਆ ਜੀ, ਸਾਰਾ ਕੁਝ ਕਰ
4: ਰਹੇ ਜ਼ਰੂਰੀ ਆ ਭਵਿੰਦਰ ਜੀ। ਹਾਂ, ਤੁਸੀਂ ਹੁਣ ਬੱਚੇ ਪਾਲਣ ਦੀ ਗੱਲ ਦੱਸਦੇ, ਮੈਂ ਤਾਂ ਬੱਚੇ ਪਾਲਣ ਹੋਣ ਤੋਂ ਪਹਿਲਾਂ ਦੀ ਗੱਲ ਦੱਸਦੀ, ਮੈਂ ਪ੍ਰੈਗਨੈਂਟ ਸੀ ਆਪਣੇ ਬੇਟੇ ਲਈ, ਤੁਸੀਂ ਦੇਖੋ ਤੇ ਮੇਰੇ ਹਸਬੈਂਡ ਨੇ ਦੇਖਣਾ ਪਈ, ਉਦੋਂ ਤਾਂ ਨਲਕਾ ਹੀ ਹੁੰਦਾ ਸੀ ਘਰ ਵਿੱਚ ਲੱਗਿਆ ਆ, ਉਹਨੇ ਮੈਨੂੰ ਨਲਕਾ ਗੇੜ ਕੇ ਪਾਣੀ ਦੀ ਬਾਲਟੀ ਭਰ ਦੇਣੀ, ਪਤਾ ਆ ਭਈ ਇਹਦੇ ਲਈ ਨਹੀਂ ਠੀਕ ਹੈਗਾ, ਇਹ ਇੰਨਾ ਨਹੀਂ ਕਰ ਸਕਦੀ। ਫਿਰ ਮੈਨੂੰ ਪਤਾ ਵੀ ਮੈਂ ਸਕੂਲ ਵੀ ਜਾਣਾ ਹੁੰਦਾ ਸੀਗਾ, ਮੈਂ ਸਿਰਫ ਅਖੀਰਲੇ ਦਿਨ ਹੀ ਮਤਲਬ ਮੈਂ ਛੁੱਟੀ ਲਈ ਸੀ, ਜਿੱਦਣ ਮੇਰੀ ਡਿਲੀਵਰੀ ਹੋਈ ਆ, ਹਨਾ, ਇੰਡੀਆ ਦੀ ਗੱਲ ਆ, ਹੁਣ ਤਾਂ ਭਈ ਏਦਾਂ, ਪਰ ਇੱਥੇ ਕਰਦੀਆਂ ਵੀ, ਇੱਥੇ ਵੀ ਮੈਂ ਦੇਖਿਆ ਮੇਰੇ ਨਾਲ ਜੋਬ ਕਰਦੀਆਂ ਨਿਊਯਾਰਕ ਸਕੂਲ ਵਿੱਚ ਸੀਗੀਆਂ, ਆਪਣੇ ਇੰਡੀਆ ਤਾਂ ਪਹਿਲਾਂ ਹੀ ਕਈ ਚਿਰ ਛੁੱਟੀਆਂ ਲੈ ਲੈਂਦੇ, ਪਰ ਇੱਥੇ ਦੇ ਲੋਕ ਬਹੁਤ ਸਿਆਣੀਆਂ ਕੁੜੀਆਂ ਆ, ਉਹ ਅਖੀਰਲੇ ਦਿਨ ਤੱਕ ਕੰਮ ਕਰਦੇ ਰਹਿੰਦੇ, ਪਤਾ ਵੀ ਜੇ ਡਿਲੀਵਰੀ ਹੋਣ ਵਾਲੀ ਹੋਈ ਤਾਂ ਝੱਟ ਇੱਥੋਂ ਸਕੂਲ ਤੋਂ ਵੀ ਤਾਂ ਹਸਪਤਾਲ ਪਹੁੰਚਾਈ ਦੇਣਾ, ਤਾਂ ਕਿਹੜੀ ਗੱਲ ਆ, ਉਹਨੇ ਜਿਹੜਾ ਉਹ ਵਾਧੂ ਦਾ ਟਾਈਮ ਆ ਨਾ, ਉਹਨਾਂ ਦੇ 6 ਮਹੀਨੇ ਉਹਨੇ ਆਪਣੇ ਬੱਚੇ ਨਾਲ ਗੁਜ਼ਾਰ,
1: ਬਿਲਕੁਲ ਬਿਲਕੁਲ,
4: ਤੇ ਪਹਿਲਾਂ ਨੀ ਬੈਠਣਾ ਤੁਰੀਆਂ ਫਿਰ ਉਹ ਵਿਹਲੀਆਂ ਰਹੋ, ਚੱਲ ਸੱਸ ਕੰਮ ਕਰੀ ਜਾਵੇ, ਨਾਨ ਕੰਮ ਕਰੀ ਜਾਵੇ, ਇਹ ਆਪ ਕੰਮ ਕਰਦੀਆਂ, ਔਰ ਮੈਂ ਤਾਂ ਇਹ ਤਾਂ ਐਵੇਂ ਸੱਸਾਂ ਨਿਆਣਾ ਤੋਂ ਫਾਇਦੇ ਲੈਂਦੀ ਹਾਂ, ਭਵਿੰਦਰ ਜੀ ਮੈਂ ਤਾਂ ਆਪ ਖੁਦ ਕੰਮ ਕਰਦੀ ਰਹੀ,
1: ਬਿਲਕੁਲ ਬਿਲਕੁਲ,
4: ਸਾਨੂੰ ਤਾਂ ਕੋਈ ਫਰਕ ਹੀ ਨੀ ਲੱਗਾ, ਤੁਹਾਨੂੰ ਦੱਸਦੀ ਵੀ ਅਖੀਰਲੇ ਦਿਨ ਤੱਕ ਮੈਂ ਕੰਮ ਕਰਦੀ ਸੀ, ਤਾਂ ਰਾਤ ਨੂੰ ਮੇਰਾ ਬੱਚਾ ਬੇਟਾ 9 ਵਜੇ ਹੋਇਆ, ਹਨਾ
1: ਜੀ,
4: ਤਾਂ ਫਿਰ ਤਾਂ ਏਦਾਂ ਹੁੰਦੀ ਆ, ਤਾਂ ਮੇਰੇ ਹਸਬੈਂਡ ਕੰਮ ਬੜਾ ਵਧੀਆ ਮੇਰੇ ਨਾਲ ਕੰਮ ਕਰਾ ਦਿੰਦੇ ਹੁੰਦੇ ਸੀ, ਉੱਥੇ ਫਿਰ ਪਾਣੀ ਨੀ, ਪਰ ਹੋਣਾ ਠੀਕ ਆ, ਬੀਬੀ ਰੋਟੀ ਪਾਣੀ ਬਣਾਉਣ ਲੱਗੀ, ਉਹ ਇਹਨਾਂ ਲਈ ਇਕਬਾਲ ਲਈ ਬਣਾ ਕੇ ਦੇਣੀ ਆ, ਤੇ ਹੁਣ ਸਕੂਲ ਨੂੰ ਜਾਣਾ, ਫਿਰ ਸੁਰਿੰਦਰ ਨੇ ਜਾਣਾ, ਤੇ ਉਹ ਬੀਜੀ ਨੇ ਰੋਟੀ ਪਾਣੀ ਬਣਾਉਣਾ, ਤੇ ਇਹਨੀ ਹੋਰ ਕੰਮ ਥੋੜੀ ਬਹੁਤ ਹੈਲਪ ਕਰਾ ਦੇਣੀ। ਹੁਣ ਵੀ ਤੁਹਾਨੂੰ ਮੈਂ ਦੱਸਦੀ, ਮੈਂ ਅੱਜ ਕੱਲ ਦੀ ਗੱਲ ਦੱਸਦੀ ਹਾਂ, ਮੈਂ ਦੱਸਦੀ, ਮੈਂ ਸਵੇਰ ਨੂੰ ਨੀ ਉੱਠਦੀ ਹੁੰਦੀ, ਨਾ ਮੈਨੂੰ ਝਟਕੇ ਪੈਂਦੇ, ਨਾ ਬਾਸ ਮੈਨੂੰ ਖੇਚਦੇ ਹੁੰਦੇ ਸੀ, ਤੂੰ ਅਜੇ ਤੱਕ ਸੁੱਤੀ ਪਈ ਆ, ਹੁਣ ਮੈਨੂੰ ਕਦੇ ਨੀ ਕਹਿੰਦੇ, ਉਹਨੇ ਉੱਠਣਾ, ਉਹਨਾਂ ਨੇ ਉੱਠਣਾ, ਆਪਣੀ ਚਾਹ ਪਾਣੀ ਬਣਾਇਆ, ਔਰ ਚਾਹ ਭੁਪਿੰਦਰ ਜੀ ਕੱਪ ਚ ਪਾ ਕੇ ਪਤੀਲੀ ਮਾਂਜ ਕੇ ਚਾਹ ਪੁਣਨੀ ਮਾਂਜ ਕੇ ਉਹ ਰੱਖ ਦੇਣੀ, ਫਿਰ ਚਾਹ ਲੈ ਕੇ ਆਪਣੇ ਉਹਨੇ ਉੱਥੇ ਬੈਠਣਾ ਪਈ ਸੋਫੇ ਤੇ ਵੀ ਪੀਣ ਲਈ। ਉਹ ਤੋਂ ਬਾਅਦ ਮੈਂ ਜੀ ਆਰਾਮ ਨਾਲ ਉੱਠਣਾ 6:30 ਜਾਂ 7:15 ਤੱਕ। ਮੈਂ ਤਾਂ ਦੇਖੋ ਨਾ ਮੈਂ ਉਸਲੇ ਉੱਠਣਾ, ਉਸਲੇ ਜਿਸ ਵੇਲੇ ਮੈਂ ਉੱਠੀ ਹਾਂ ਤਾਂ ਜਾਨੂ ਜੀ ਇਹ ਬਾਕਰਨ ਵੀ ਚਲ ਜਾਂਦੇ, ਇਹ ਬਾਕਰਨ ਚਲ ਜਾਂਦੇ, ਮੈਂ ਉੱਠ ਕੇ ਦਵਾਈ ਖਾਣੀ ਹੁੰਦੀ। ਮੈਂ ਏਦਾਂ ਡੋਗੀ ਨੀ ਉੱਤੋਂ ਆ ਜਾਣਾ ਹੁੰਦਾ, ਮੈਨੂੰ ਇਹ ਆਪਣੇ ਡੋਗੀ ਆ ਗਿਆ ਤਾਂ ਇਹਨੂੰ ਬਾਹਰ ਨੂੰ ਲਿਜਾਣ ਦਾ ਪਿਆ ਜਾਂ ਫਿਰ ਇਹਨੂੰ ਮੈਂ ਬਾਥਰੂਮ ਲੈ ਜਾਊਂ ਉਹਨੂੰ ਕਰਾ ਕੇ। ਉਹ ਤੋਂ ਬਾਅਦ ਫੇਰ ਮੈਂ ਭੁਪਿੰਦਰ ਜੀ ਮੈਂ ਵੀ ਬੋਕ ਕਰਨ ਚਲ ਜਾਣਾ, ਇਹਨੇ 3 ਮੀਲ ਤੁਰ ਲੈਣਾ, ਮੈਂ 2 ਮੀਲ ਤੁਰ ਕੇ ਆ ਕੇ ਫਿਰ ਮੈਂ ਆ ਕੇ ਖਾਣਾ ਆ
1: ਜੀ। ਬਿਲਕੁਲ
4: ਤਾਂ ਇਹਨਾਂ ਲਈ ਵੀ ਉਹ ਆਂਡੇ ਬੋਇਲ ਕਰਕੇ ਪਹਿਲਾਂ ਰੱਖਦੇ ਦਿੱਤੇ ਹੁੰਦੇ, ਮੈਂ ਰਾਤ ਨੂੰ ਹੀ ਰੱਖੇ ਹੁੰਦੇ, ਲੋੜ ਪਵੇ ਤਾਂ ਸਵੇਰ ਨੂੰ ਖਾ ਸਕਦੇ ਆ, ਜੇ ਜਰਾ ਮੇਰੇ ਨਾਲ ਹੀ ਖਾਣਾ ਹੋਊਗਾ ਤਾਂ ਉਸ ਵੇਲੇ ਖਾ ਲਵਾਂਗੇ ਮੁੜ ਬੋਕ ਕਰਕੇ ਆ ਕੇ। ਹੋਰ ਵੀ ਕੰਮ ਕਰਾਉਂਦੇ ਆ ਫਿਰ ਹੁਣ ਇੰਨੀ ਲੋਟ, ਹੁਣ ਮੈਂ ਰੋਟੀ ਪਾਣੀ ਬਣਾਤਾ ਖੜਾਤਾ ਭੁਪਿੰਦਰ ਜੀ, ਜਿਹੜੇ 3 ਵੱਜਣੇ ਨਾ ਇੰਨੀ ਮੈਨੂੰ ਆ ਕੇ ਪੁੱਛਣਾ ਤੂੰ ਚਾਹ ਪੀਣੀ, ਮੈਂ ਕਹਿਣਾ ਮੈਂ ਨੀ ਪੀਣੀ। ਇਹ ਕਹਿੰਦੇ ਤੂੰ ਕਿੰਨੀ ਦੇਖ ਲੈ ਜੀ ਬਣੀ ਆ,
1: ਪੁੱਛਣ ਦਾ ਇੱਕ ਦੇਖ ਲੋ ਤਰੀਕਾ ਨਾ, ਆਪਣੇ ਕਹਿਣਗੇ ਏਦਾਂ ਕਰ ਚਾਹ ਹੀ ਧਰ ਲਾ ਫਿਰ ਹਨਾ ਜੀ, ਸਮਾਂ ਕਿਉਂ ਪੁੱਛ ਰਹੇ ਨੇ ਚਾਹ ਪੀਣੀ ਆ ਬਣਾਈਏ। ਹਾਂਜੀ
4: ਹਾਂਜੀ ਹਾਂਜੀ ਹਾਂਜੀ ਤੇ ਹੁਣ ਏਦਾਂ ਕਹਿੰਦੇ ਹੁਣ ਇਹ ਨੀ ਮੈਨੂੰ ਪੁੱਛਣਾ ਕਿਉਂਕਿ ਇਹਨੀ 3 ਵਜੇ ਦੀ ਆਪੇ ਬਣਾਉਣੀ ਹੁੰਦੀ, ਮੈਂ ਰੋਜ਼ ਹੀ ਨੀ ਪੀਣੀ ਹੁੰਦੀ। ਫਿਰ ਕਹਿਣਾ ਨਹੀਂ ਨਹੀਂ, ਫਿਰ ਲਿਆ ਕੇ ਰੱਖ ਦੇਣੀ, ਕਹਿਣਾ ਚੱਲ ਤੂੰ ਹੁਣ ਪੀਏ ਲੈ ਮੈਂ ਬਣਾ ਲਈ ਸਰ ਲਈ
1: ਜੀ।
4: ਤਾਂ ਫਿਰ ਠੀਕ ਆ ਫਿਰ ਅੱਗੇ ਹੁਣ ਤਕਾਇਆ ਜਲੇ 6 ਵਜਣੇ ਉਸਲੇ ਤੈਨੂੰ ਸੈਂਡਵਿਚ ਖਾਣਾ ਹੁੰਦਾ, ਬੜਾ ਈਜ਼ੀ ਕੰਮ ਹੁੰਦਾ।
1: ਬਿਲਕੁਲ
4: ਮਤਲਬ ਕਰਾਉਂਦੇ ਆ ਹੈਲਪ ਭੁਪਿੰਦਰ ਜੀ, ਏਦਾਂ ਨੀ ਹੈਪੇ। ਫਿਰ ਜਿਸਲੇ ਗਰੋਸਰੀ ਲੈਣ ਜਾਣਾ ਮੈਂ ਨੀ ਜਾਣਾ, ਜੇ ਮੈਂ ਇਹਨਾਂ ਦੇ ਨਾਲ ਗਈ ਆ ਨਾ
1: ਜੀ
4: ਮੈਂ ਤਾਂ ਚੁੱਕਣੀਆਂ 2-3 ਚੀਜ਼ਾਂ, ਇਹਨੇ $150-$200 ਖਰਚ ਕੇ ਇਹਨੇ ਟਰਾਲੀ ਵੀ ਭਰ ਲੈਣੀ ਹੁੰਦੀ ਆ।
1: ਬਿਲਕੁਲ
4: ਕਿਉਂਕਿ ਜਿਹੜਾ ਬੰਦਾ ਜਾਂਦਾ ਉਹਨੂੰ ਪਤਾ ਕਿੱਥੇ ਕਿਹੜੀ ਚੀਜ਼ ਪਈ ਆ, ਕਿਹੜੀ ਆਇਲ ਵਿੱਚ ਪਈ ਆ, ਕਿੱਥੋਂ ਚੁੱਕਣੀ ਆ ਕਿੱਥੇ, ਮੇਰੇ ਵਰਗੇ ਨੂੰ ਪਤਾ ਨੀ।
1: ਬਿਲਕੁਲ
4: ਮੈਂ ਤਾਂ ਘਰੋਂ ਆਰਡਰ ਹੀ ਕਰਦੀ ਹੁੰਦੀ ਆ, ਜਿੱਦਾਂ ਕੋਈ ਆਪਣੀਆਂ ਚੀਜ਼ਾਂ ਦੇ ਕੋਈ ਕੱਪੜੇ ਜਾਂ ਕੋਈ ਚੀਜ਼ ਜਾਂ ਕੋਈ ਜੁੱਤੀ ਜਾਂ ਕਿਸੇ, ਜੇ ਮੋੜ ਨੀ ਹੋਵੇ ਤਾਂ ਮੈਂ ਇਹਨਾਂ ਨੂੰ ਭੇਜਣਾ ਪਿਆ ਹੁਣ ਤੁਸੀਂ ਮੋੜਿਆ।
1: ਬਿਲਕੁਲ
4: ਮਤਲਬ ਇੱਦਾਂ ਰਲ ਮਿਲ ਕੇ ਹੀ ਕੰਮ ਹੁੰਦੇ ਆ ਭੁਪਿੰਦਰ ਜੀ। ਹੁਣ ਗਰੋਸਰੀ ਨੀ ਲਿਆ ਦੇਣੀ ਫਿਰ ਚੱਲ ਇਹਨਾਂ ਦੇ ਨਾਲ ਚੁਕਾ ਦੇਣੀ ਆ, ਰਖਾ ਦੇਣੀ ਕਰ ਦੇਣੀ, ਪਰ ਮਤਲਬ ਇਹ ਤਾਂ ਮੇਰੇ ਬਹੁਤ ਕੰਮ ਕਰਾ ਦੇ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
4: ਫੇਰ ਕਹੂਗੇ ਇਹ ਜਿੰਨਾ ਵਧੀਆ ਬੀਬੀ ਦਾ ਪੁੱਤ ਹੈਗਾ, ਇੱਦਾਂ ਦਾ ਕੋਈ ਹੋਰ ਮਿਲਣਾ ਸੀ ਤੈਨੂੰ, ਮੈਂ ਕਿਹਾ
1: ਜੀ ਵਾਹ ਜੀ।
4: ਹਾਂਜੀ ਹਾਂਜੀ ਨਹੀਂ ਤਾਂ ਰਲ ਮਿਲ ਕੇ ਕੰਮ ਕਰਨਾ ਚਾਹੀਦਾ,
1: ਕਰਾਉਣਾ
4: ਚਾਹੀਦਾ। ਹਾਂਜੀ ਹਾਂਜੀ ਬਸ ਮੈਂ ਕਿਹਾ ਮੈਂ ਰੋਜ਼ ਸਾਂਝ ਫੋਨ ਨੂੰ ਕਰਦੀ ਰਹਿੰਦੀ ਮੈਂ ਕਈ ਵਾਰ ਉਸ ਵੇਲੇ ਰੋਟੀ ਬਣਾਉਂਦੀ ਹੁੰਦੀ ਖਾਂਦੀ ਹੁੰਦੀ ਫਿਰ ਮੈਂ ਸੁਣਦੀ ਰਹਿੰਦੀ ਆ, ਕਈ ਵਾਰ ਨਹੀਂ ਹੁੰਦਾ ਫਿਰ ਕਈ ਵਾਰ ਸੁਣਨਾ ਵੀ ਬਹੁਤ ਹੀ ਵਧੀਆ ਲੱਗਦਾ ਜਿਸਲੇ ਸੁਣਦੇ ਆ ਤੁਸੀਂ ਹਨਾ।
1: ਥੈਂਕ ਯੂ
4: ਹਾਂਜੀ ਚਲੋ ਠੀਕ ਹੈ ਭੁਪਿੰਦਰ ਜੀ ਓਕੇ ਫਿਰ ਸਤਿ ਸ੍ਰੀ ਅਕਾਲ ਫਿਰ ਸੁਣ ਕੇ ਸਤਿ ਸ੍ਰੀ ਅਕਾਲ ਓਕੇ ਸਤਿ ਸ੍ਰੀ ਅਕਾਲ
1: ਜੀ। ਦੋਸਤੋ ਇਹ ਸਾਂ ਜੀ ਸੁਰਿੰਦਰ ਕੌਰ ਮਾਲ ਜੀ ਤੇ ਅਗਲੀ ਲਾਈਨ ਦੇ ਉੱਤੇ ਇਕਬਾਲ ਮਾਂਗੜ ਜੀ ਵੀ ਜੁੜ ਰਹੇ ਸਨ ਤੇ ਉਹਨਾਂ ਦੀ ਵੀ ਗੱਲ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਆ ਤੇ ਲਾਈਨਾਂ ਆਖਰੀ ਕਾਲ ਲੈਂਦੇ ਆ ਫਿਰ ਤੇ ਦੇਖਦੇ ਆ ਲੱਗਦੀ ਹੈ ਤਾਂ ਕੱਲ ਉਹਨਾਂ ਦੀ ਜ਼ਰੂਰ ਸੁਣਦੇ ਆ। ਇਕਬਾਲ ਮਾਂਗੜ ਜੀ ਬਿਜ਼ੀ ਚੱਲ ਰਹੇ ਨੇ ਲੱਗਦਾ ਹੈ ਜੀ, ਪਹਿਲਾਂ ਕਾਲ ਆ ਰਹੀ ਸੀ ਉਹਨਾਂ ਦੀ। ਤੇ ਦੋਸਤੋ ਤਦ ਤੱਕ ਕੁਝ ਸੁਨੇਹੇ ਜਿਹੜੇ ਨੇ ਉਹਨਾਂ ਦੀ ਸਾਂਝ ਪਾਉਣਾ ਤੁਹਾਡੇ ਨਾਲ ਤੇ ਜੇ ਸਮੇਂ ਸਿਰ ਕਾਲ ਆ ਗਈ ਤਾਂ ਫਿਰ ਆਪਾਂ ਸੁਣ ਕੇ ਤਾਂ ਅੱਗੇ ਲੈਂਦੇ ਹਾਂ। ਬਲਜਿੰਦਰ ਸਿੰਘ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਕਹਿੰਦੇ, ਪਿਆਰੇ ਐਂਕਰ ਨੂੰ ਵੀ ਕਹਿੰਦੇ ਬਹੁਤ ਬਹੁਤ ਸ਼ੁਕਰੀਆ ਬਾਈ ਜੀ ਜੀਆਂ ਨੂੰ ਜੀ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਬਲਜੀਤ ਸਿੰਘ ਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਆ, ਸਿਕੰਦਰ ਸਿੰਘ ਔਜਲਾ ਸਾਹਿਬ ਤੇ ਇਕਬਾਲ ਮਾਂਗੜ ਜੀ ਨਾਲ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਇਕਬਾਲ ਮਾਂਗੜ ਜੀ, ਜੀਆਂ ਨੂੰ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ ਜੀਆਂ ਨੂੰ ਜੀ, ਜੀਆਂ ਨੂੰ ਜੀ
5: ਸਾਰੇ ਪਰਿਵਾਰ ਨੂੰ ਵੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ।
1: ਸਤਿ ਸ੍ਰੀ ਅਕਾਲ, ਤੁਹਾਡਾ
5: ਟੌਪਿਕ ਬਹੁਤ ਵਧੀਆ ਸੀ ਤੇ ਮੈਂ ਸੁਣ ਰਹੀ ਸੀ ਤੇ ਕਾਫੀ ਦੇਰ ਦੀ ਸੋਚ ਰਹੀ ਸੀ ਕਿ ਕਾਲ ਕਰਾਂ
1: ਜੀ,
5: ਤੇ ਫਿਰ ਮੈਂ ਕਿਹਾ ਹੁਣ ਜਾਣਦੇ ਜਾਂਦੇ ਤਾਂ ਕਰ ਹੀ ਦੇਵਾਂ ਸਾਂਝ ਆਪਣੀ
1: ਜੀ।
5: ਵੈਸੇ ਜਿੱਦਾਂ ਨਾ ਆਪਾਂ ਮਤਲਬ ਮੈਂ ਆਪਣੇ ਪੇਰੈਂਟਸ ਤੋਂ ਲੈ ਕੇ ਹੁਣ ਗਾਹਾਂ ਵੀ ਤੀਜੀ ਪੀੜੀ ਤੱਕ ਜਾਂਦੇ ਜਾਂਦੇ ਦੇਖ ਰਹੀ ਹਾਂ
1: ਜੀ,
5: ਇਹਨਾਂ ਰਿਸ਼ਤਿਆਂ ਚ ਕਾਫੀ ਬਦਲਾਵ ਤਾਂ ਆ ਰਿਹਾ
1: ਜੀ।
5: ਜਿੱਦਾਂ ਮੈਨੂੰ ਲੱਗਦਾ ਕਿ ਜੀਵਨ ਸਾਥੀ ਤਾਂ ਹੋਣਾ ਚਾਹੀਦਾ, ਜ਼ਿੰਦਗੀ ਜ਼ਰੂਰ ਵਿਆਹ ਹੋਣਾ ਚਾਹੀਦਾ, ਮਤਲਬ ਇਹ ਆ ਕਿ ਦੇਖ ਲਓ ਹੁਣ ਜਿਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ ਤੇ ਹੁਣ ਜਿੱਦਾਂ ਬੱਚਿਆਂ ਦੀ ਆਪਣੀ ਲਾਈਫ ਵੀ ਬਿਜ਼ੀ ਹੋ ਜਾਂਦੀ ਆ ਤੇ ਇੱਕ ਜੀਵਨ ਸਾਥੀ ਹੁੰਦੇ ਜਿਹੜੇ ਅਸੀਂ ਇੱਕ ਦੁੱਖ ਸੁੱਖ ਦੇ ਸਾਂਝੀ ਹੁੰਦੇ ਆ।
1: ਬਿਲਕੁਲ ਹੈ ਜੀ,
5: ਤੇ ਇਹ ਜਿੱਦਾਂ ਹੁਣ ਥੋੜਾ ਆਪਾਂ ਇਹ ਕਹਿ ਸਕਦੇ ਜਿਹੜੀ ਸਾਡੇ ਤੋਂ ਅਗਲੀ ਜਨਰੇਸ਼ਨ ਆ ਗਈ ਆ ਤੇ ਪੇਸ਼ੈਂਸ ਦਾ ਫਰਕ, ਪੇਸ਼ੈਂਸ ਲੈਵਲ ਦਾ ਫਰਕ ਪੈ ਲਿਆ
1: ਜੀ।
5: ਸਾਡੇ ਪੇਰੈਂਟਸ ਹਾਂਜੀ ਹਾਂਜੀ ਸਾਡੇ ਜਿਹੜੇ ਪੇਰੈਂਟਸ ਸੀ ਉਹਨਾਂ ਤੋਂ ਸਾਡੇ ਤੋਂ ਜਿਆਦਾ ਸੀ ਤੇ ਸਾਡਾ ਥੋੜਾ ਉਹਨਾਂ ਨਾਲ ਸੀ, ਪਰ ਇੱਕ ਗੱਲ ਮੈਨੂੰ ਆਪਣੇ ਡੈਡੀ ਦੀ ਯਾਦ ਆਉਂਦੀ ਹੁੰਦੀ ਹੈ, ਜਾਂ ਮੇਰੇ ਭੂਆ ਦਾ ਵਿਆਹ ਹੋਇਆ ਸੀ ਜਾਂ ਸਾਡਾ ਹੋਇਆ ਸੀ, ਇੱਕ ਸਿਕਸ਼ਾ ਮਿਲਦੀ ਹੁੰਦੀ ਸੀ ਕਿ ਜੇ ਤੁਹਾਡਾ ਵਿਆਹ ਹੋ ਦਿੱਤਾ ਤੇ ਖੁਸ਼ੀ ਨਾਵੇਂ ਜਦ ਮਰਜ਼ੀ ਆਓ ਪਰ ਲੜਕੇ ਨੀ ਕਰ
1: ਪਾਉਣਾ।
5: ਹਾਂਜੀ ਹੁਣ ਪੇਰੈਂਟਸ ਵੱਲੋਂ ਵੀ ਥੋੜੀ ਡਿਫਰੈਂਟ ਸ਼ੈ ਹੁੰਦੀ ਮਿਲਦੀ ਆ ਬੱਚਿਆਂ ਨੂੰ,
1: ਬਿਲਕੁਲ
5: ਤੇ ਜਾਂ ਬੱਚੇ ਵੀ ਸੋਚਦੇ ਆ ਕਿ ਜਿੱਦਾਂ ਹੁਣ ਮੇਰੇ ਮੰਮੀ ਵੀ ਟੀਚਰ ਸੀਗੇ ਹਨਾ ਤੇ ਅਸੀਂ ਵੀ ਕਮਾਉਣੇ ਆ
1: ਜੀ,
5: ਤੇ ਹੁਣ ਗਾਹਾਂ ਦੀ ਪੀੜੀ ਚ ਪਹੁੰਚਦੇ ਚ ਉਹਨਾਂ ਦੀ ਕਮਾਈ ਚ ਕੀ ਆਉਣ ਲੱਗਦਾ ਉਹਨਾਂ ਨੂੰ ਕਿ ਅਸੀਂ ਕਮਾਉਣੇ, ਸਾਨੂੰ ਕਿਸੇ ਦੀ ਜ਼ਰੂਰਤ ਨੀ
1: ਜੀ,
5: ਸਾਨੂੰ ਤਾਂ ਹਜੇ ਵੀ ਜ਼ਰੂਰਤ ਹੈਗੀ ਆ
1: ਜੀ,
5: ਤੇ ਮਤਲਬ ਜੇ ਅਸੀਂ ਸੋਚਣਾ ਵੀ ਹੋਵੇ ਉਹ ਵੀ ਸਾਨੂੰ ਮਤਲਬ ਸੋਚ ਕੇ ਵੀ ਭਾਵੁਕ ਹੋ ਜਾਂਦੇ ਵੀ ਇੱਕ ਦਿਨ ਕਈ ਵਾਰ ਇੱਕ ਦੂਸਰੇ ਦਾ ਸਾਥ ਛੁੱਟਣਾ ਪਹਿਲਾਂ,
1: ਬਿਲਕੁਲ
5: ਪਤਾ ਨੀ ਕਿਸੇ ਕਿਹਦਾ ਪਹਿਲਾਂ ਜਾਣਾ ਹਨਾ ਪਤਾ ਨੀ ਹੁੰਦਾ, ਉਹ ਸੋਚ ਕੇ ਅਸੀਂ ਭਾਵੁਕ ਹੋ ਜਾਂਦੇ। ਹਾਂਜੀ ਤੇ ਇਹ ਮਤਲਬ ਪੈਸਾ ਆਪਾਂ ਲਈ ਮੈਟਰ ਨੀ ਕਰਦਾ, ਮਤਲਬ ਰਿਸ਼ਤਿਆਂ ਤੋਂ ਉੱਪਰ ਹੁੰਦਾ ਹਨਾ ਪੈਸਾ,
1: ਨਾਲੇ ਇਹ ਆ ਨਾ ਇਕਬਾਲ ਜੀ ਕਿ ਜਿਹੜਾ ਹਿਊਮਨ ਆ ਨਾ ਉਹ ਜਿੱਦਾਂ ਕਹਿ ਲੋ ਕਿ ਇੱਕ ਜੰਗਲੀ ਹੈਗਾ ਜੀਵ ਹੈ ਵੀ ਇਨਸਾਨ ਬਣ ਗਿਆ, ਇਹ ਵੀ ਹਨਾ ਝੁੰਡਾਂ ਦੇ ਵਿੱਚ ਰਹਿ ਕੇ ਹੀ ਜਿਹੜਾ ਮਤਲਬ ਕਿ ਜ਼ਿਆਦਾ ਪਸੰਦ ਕਰਦਾ ਆਪਣੇ ਆਪ ਦੇ ਵਿੱਚ ਸੇਫ ਆਪਣੇ ਆਪ ਨੂੰ ਸਮਝਦਾ ਜੀ।
5: ਹਾਂਜੀ ਹਾਂਜੀ ਬਿਲਕੁਲ, ਇੱਕ ਪਤਾ ਕੀ ਹੁਣ ਜਿੱਦਾਂ ਆ ਜਿਹੜਾ ਹੁਣ ਅੱਜ ਕੱਲ ਦਾ ਮਾਹੌਲ ਹੋ ਗਿਆ, ਹੁਣ ਆਪਾਂ ਚਲੋ ਇਹ ਨਾ ਬਾਹਰਲੇ ਐਡਵਾਂਸ ਮੁਲਕਾਂ ਚ ਇਹ ਤਾਂ ਇੰਡੀਆ ਨਾਲ ਬਹੁਤ ਅੱਗੇ ਆ ਹਨਾ, ਪਰ ਆਪਣੇ ਹੁਣ ਇੰਡੀਆ ਦੇ ਵਿੱਚ ਵੀ ਇੱਕ ਲਿਵਿੰਗ ਰਿਲੇਸ਼ਨ ਨੂੰ, ਇੱਕ ਸਾਡਾ ਟਾਈਮ ਸੀ ਜੇ ਤੁਸੀਂ ਕਿਸੇ ਨਾਲ ਗੱਲ ਵੀ ਹੁੰਦੀ ਸੀ ਕਿਸੇ ਨਾਲ ਹੋਵੇ ਤਾਂ ਇੱਕ ਡਰ ਹੁੰਦਾ ਸੀਗਾ ਕਿ ਕਿਤੇ ਕੱਲ ਨੂੰ ਕਿਸੇ ਨੂੰ ਭਣਕ ਲੱਗ ਗਈ ਤਾਂ ਮਤਲਬ ਕੋਈ ਰਿਸ਼ਤਾ ਨਾ ਖਰਾਬ ਹੋ ਜਾਵੇ ਹਨਾ,
1: ਬਿਲਕੁਲ।
5: ਤੇ ਹੁਣ ਜਿਹੜੀ ਉਹਦੇ ਵਿੱਚ ਬੋਏਫ੍ਰੈਂਡ ਗਰਲਫ੍ਰੈਂਡ ਹੋਣਾ ਇੱਕ ਨੋਰਮਲ ਚੀਜ਼ ਆ, ਜੇ ਹੈਗੀ ਹੋਵੇ ਤਾਂ ਐਕਸੈਪਟੈਂਸ ਹੈਗੀ ਆ ਉਸ ਰਿਸ਼ਤੇ ਨੂੰ ਹਨਾ, ਤੇ ਉਸ ਟਾਈਮ ਜਿਹੜੀਆਂ ਕਿਸੇ ਦੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਸੋਚ ਕੇ ਇੱਕ ਪਾਸੇ ਦਾ ਪਿਆਰ ਹੁੰਦਾ ਸੀ, ਉਹ ਚੀਜ਼ ਲਈ ਵੀ ਬੰਦੇ ਨੂੰ ਡਰ ਹੁੰਦਾ ਸੀ ਕਿ ਮੈਂ ਕਿਸੇ ਪ੍ਰਤੀ ਸੱਚਾ ਨੀ ਹੈਗਾ, ਆਪਣਾ ਰਿਸ਼ਤਾ ਸੱਚਾਈ ਤੇ ਨੀ ਸ਼ੁਰੂ ਕਰ ਰਿਹਾ
1: ਜੀ।
5: ਤੇ ਹੁਣ ਜਿੱਦਾਂ ਇਹ ਚੀਜ਼ਾਂ ਇੱਕ ਦੂਸਰੇ ਨਾਲ ਰਹਿਣ ਦਾ ਇਕੱਠੇ ਹੋਣ ਦਾ ਮੌਕਾ ਮਿਲ ਰਿਹਾ ਤੇ ਲੋਕ ਕਮਿਟਮੈਂਟ ਕਮਿਟਮੈਂਟ ਕਰਦੇ ਲਊਗੇ,
1: ਨਾਲੇ ਉਹ ਵੀ ਹੈ ਨਾ ਜੀ ਉੱਥੇ ਦੀ ਇਹ ਜਿਹੜੀ ਹੈ ਰਿਲੇਸ਼ਨਸ਼ਿਪ ਲਿਵਿੰਗ ਦੀ ਗੱਲ ਤੁਸੀਂ ਕੀਤੀ ਹੈ, ਉੱਥੇ ਥੋੜਾ ਜਿਹਾ ਡਿਫਰੈਂਟ ਸੋਚ ਹੈ ਕਿਉਂਕਿ ਉਹਨਾਂ ਦੀ ਸਟੱਡੀ ਜਾਂ ਉਹਨਾਂ ਦਾ ਜਿਹੜਾ ਮਾਨਸਿਕਤਾ ਉਸ ਪੱਧਰ ਦੇ ਉੱਤੇ ਤਿਆਰ ਨਹੀਂ ਨਾ ਹੋਈ ਹੋਏਗੀ ਹੈ ਜੀ, ਕਿਉਂਕਿ ਸਮਾਜ ਵੀ ਆਲੇ ਦੁਆਲੇ, ਤੇ ਹੁਣ ਇੱਥੇ ਤਾਂ ਚਲੋ ਇੱਕ ਉਹ ਲੋਕ ਵੀ ਕੋਈ ਸ਼ਿਕਵਾ ਨਹੀਂ ਕਰਦੇ, ਉਹਨਾਂ ਦੀ ਆਪਣੀ ਲਾਈਫ ਹੈ ਜਿਹਦੇ ਨਾਲ ਰਹਿਣਾ ਪਸੰਦ ਕਰਦੇ ਆ, ਜੋ ਖਾਣਾ ਚਾਹੁੰਦੇ ਆ, ਜੋ ਪੀਣਾ ਚਾਹੁੰਦੇ ਆ, ਅਗਲੇ ਕਰੀ ਜਾਂਦੇ ਆ ਹਨਾ ਜੀ।
5: ਅੱਛਾ ਦੇਖ ਲੋ ਫਿਰ ਪ੍ਰੋਬਲਮ ਉਹਨਾਂ ਰਿਸ਼ਤਿਆਂ ਚ ਵੀ ਹੈਗੀ ਆ
1: ਜੀ,
5: ਜਾਂ ਤਾਂ ਏਦਾਂ ਹੈ ਨਾ ਕਿ ਉਹ ਲਿਵਿੰਗ ਚ ਰਹਿ ਰਹੇ ਆਪਣੀ ਮਰਜ਼ੀ ਨਾਲ ਰਹਿ ਰਹੇ ਆਪਣੀ ਮਰਜ਼ੀ ਨਾਲ ਲਾਈਫ ਪਾਰਟਨਰ ਚੂਜ਼ ਕੀਤਾ, ਪ੍ਰੋਬਲਮ ਤਾਂ ਉੱਥੇ ਵੀ ਹੈਗੀ ਆ, ਫਿਰ ਘੁੰਮ ਘੁਮਾ ਕੇ ਤਾਂ ਇੱਕ ਕਹਿ ਸਕਦੇ ਹੁੰਦੇ ਆ ਆਪਾਂ ਕੰਪਰੋਮਾਈਜ਼ ਜਾਂ ਅੰਡਰਸਟੈਂਡਿੰਗ ਚਾਹੀਦੀ ਰਿਲੇਸ਼ਨਸ਼ਿਪ ਦੇ ਵਿੱਚ
1: ਜੀ, ਉਹਦਾ ਕੋਈ ਵੀ ਚਾਹੇ ਕਹਿ ਲੋ ਕਿ ਅਰੇਂਜ ਮੈਰਿਜ ਹੈ, ਚਾਹੇ ਲਵ ਮੈਰਿਜ ਹੈ, ਚਾਹੇ ਉਹ ਆਪਣੀ ਲਿਵਿੰਗ ਰਿਲੇਸ਼ਨ ਦੇ ਵਿੱਚ ਨੇ, ਉਹ
5: ਬਿਲਕੁਲ
1: ਉਹ ਤਾਂ ਜਦੋਂ ਤੁਸੀਂ ਇੱਕ ਦੂਸਰੇ ਦੇ ਉੱਤੇ ਸ਼ੱਕ ਜਾਂ ਹੋਰ ਸਾਰੀਆਂ ਚੀਜ਼ਾਂ, ਹੁਣ ਇੱਥੇ ਦੇਖੋ ਆਪਣੇ ਬਹੁਤ ਸਾਰੇ ਇੰਡੀਆ ਤੋਂ ਹੀ ਐਸੇ ਬਹੁਤ ਕੁਝ ਪਰਿਵਾਰ ਹੋਣਗੇ ਭਈ ਉਹ ਵਾਈਫ ਕੰਮ ਦੇ ਉੱਤੇ ਜਾਂਦੀ ਆ, ਉਹ ਇੱਥੇ ਤੱਕ ਵੀ ਦੇਖਦੇ ਨੇ ਕਿ ਭਾਈ ਤੂੰ ਕਿਹਦੇ ਨਾਲ ਗੱਲ ਕਰਦੀ ਆ, ਕਿਹਨੂੰ ਮਿਲਦੀ ਆ, ਕਿਉਂ ਲੇਟ ਕਾਹਤੋਂ ਆਈਆਂ, ਏਦਾਂ ਉਹ ਇੱਕ ਦੂਸਰੇ ਦੇ ਉੱਤੇ ਸ਼ੱਕ ਦਾ ਜਿਹੜਾ ਇੱਕ ਮਾਪਦੰਡ ਰੱਖਦੇ ਨੇ ਜੀ ਉਹ, ਕਿਉਂਕਿ ਸਾਡੀ ਸੋਚ ਦੇ ਵਿੱਚ ਤਬਦੀਲੀ ਨਹੀਂ ਆਈ ਉਹਦੇ, ਤੁਹਾਨੂੰ ਆਪਣੇ ਲਾਈਫ ਪਾਰਟਨਰ ਦੇ ਉੱਤੇ ਘੱਟੋ ਘੱਟ ਇੰਨਾ ਤਾਂ ਇੰਟਰਸਟ ਹੋਣਾ ਚਾਹੀਦਾ ਜਾਂ ਉਹਦੇ ਉੱਤੇ ਵਿਸ਼ਵਾਸ ਹੋਣਾ ਚਾਹੀਦਾ ਜੀ,
5: ਜੇ ਵਿਸ਼ਵਾਸ ਨਹੀਂ ਤਾਂ ਫਿਰ ਇਸਤੇ ਤੁਹਾਨੂੰ ਪਤਾ ਕੋਈ ਵੀ
1: ਹੋਵੇ ਤਾਂ
5: ਮਤਲਬ ਉਹ ਕਾਮਯਾਬ ਨਹੀਂ ਹੁੰਦੇ, ਨਿਭ ਨਹੀਂ ਸਕਦੇ। ਤੇ ਬਾਕੀ ਮੈਨੂੰ ਲੱਗਦਾ ਹੁੰਦਾ ਕਿ ਜਿੱਦਾਂ ਹੁਣ ਆਪਾਂ ਇਹਨਾਂ ਦੇਸ਼ਾਂ ਚ ਆ ਨਾ, ਹੁਣ ਮੈਂ ਤਾਂ ਮੇਰੇ ਹਸਬੈਂਡ ਦਾ ਬਿਲਕੁਲ ਸੇਮ ਸਕੇਜੂਲ ਆ
1: ਜੀ,
5: ਕੰਮ ਤੇ ਜਾਣ ਦਾ, ਘਰ ਆਉਣ ਦਾ, ਛੁੱਟੀਆਂ ਦਾ
1: ਜੀ,
5: ਤੇ ਸਾਡੇ ਸਮਾਜ ਦੇ ਵਿੱਚ ਥੋੜਾ ਫਰਕ ਤਾਂ ਹੈਗਾ ਹੈ, ਮੈਂ ਜਾਂਦੀ ਸੀ ਕਿਚਨ ਚ ਜਾਂਦੀ ਤੇ ਜਾ ਕੇ ਸੋਫੇ ਦੇ ਕੁਰਸੀ ਤੇ ਬਹਿ ਜਾਊਂ, ਮੈਂ ਹੱਸਦੀ ਹੁੰਦੀ ਆ ਤੇ ਮੈਂ ਕਿਹਾ ਮੈਂ ਕਿਹਾ ਤੁਹਾਡੀ ਉੱਥੇ ਕੁਰਸੀ ਬੈਠੀ ਆ ਜੇ ਉਹ ਨੀ ਹੋਇਆ ਪਹਿਲਾਂ ਕਿ ਤੁਸੀਂ ਮਤਲਬ ਉੱਦਾਂ ਬੈਠੇ ਮੈਂ ਵੀ ਲੱਗ ਗਈ ਆ। ਚਲੋ ਏਦਾਂ ਕਿ ਇਹ ਜਿੱਦਾਂ ਹੁਣ ਅਸੀਂ ਪੁਰਾਣੇ ਥੋੜੇ ਪੁਰਾਣੇ ਸਟਾਈਲ ਦੇ ਆ, ਹੈਲਪ ਕਰਦੇ ਆ ਇੰਡੀਆ ਦੇ ਮੁਤਾਬਕ, ਥੋੜਾ ਵੱਖ ਆ
1: ਜੀ
5: ਜਿਹੜੀ ਹੁਣ ਗਾਹਾਂ ਦੀ ਜਨਰੇਸ਼ਨ ਆ, ਡਿਫਰੈਂਟ ਆ ਪੂਰੀ, ਲਾਈਕ ਪਾਰਟਿਸਿਪੇਸ਼ਨ ਹੁੰਦਾ ਉਹਨਾਂ ਦਾ।
1: ਹਾਂਜੀ
5: ਤੇ ਉਹਨਾਂ ਨੂੰ ਲੱਗਦਾ ਹੁੰਦਾ ਮੇਰੇ ਹਸਬੈਂਡ ਨੂੰ ਵੀ ਇਕਵਾਲ ਹੈਗੀ ਜੇ ਮੰਮੀ ਹੈਗੇ ਨੀ ਆਪੇ ਕਰ ਲੈਣਾ ਹਨਾ,
1: ਨਾਲੇ ਇਹ ਵੀ ਹੈ ਨਾ ਜੀ ਇਕਵਾਲ ਜੀ ਉਹਨਾਂ ਦੀ ਜਿਹੜੀ ਰਿਲੇਸ਼ਨਸ਼ਿਪ ਆ ਨਾ ਉਹਦੇ ਵਿੱਚ ਕੋਈ ਮਫਾਦ ਨੀ ਗਾ, ਮਤਲਬ ਕਿ ਉਹ ਜੇ ਰਿਲੇਸ਼ਨਸ਼ਿਪ ਦੇ ਵਿਚ ਨੇ ਤਾਂ ਰਿਲੇਸ਼ਨਸ਼ਿਪ ਦੇ ਵਿਚ ਨੇ, ਜੇ ਨਹੀਂ ਪਸੰਦ ਆ ਤਾਂ ਅਗਲਿਆਂ ਨੇ ਮੂੰਹ ਦੇ ਉੱਤੇ ਕਹਿ ਦੇਣਾ, ਤੇ ਇਹ ਨੀ ਕਿ ਮਤਲਬ ਕਿ ਕਿਸੇ ਲਾਲਚ ਦੇ ਪਿੱਛੇ ਮਤਲਬ ਕਿ ਹੈਗੇ ਨੇ, ਉਹ ਦੋ ਚਿਹਰੇ ਨੀ ਗੇ ਜੀ, ਬਿਲਕੁਲ।
5: ਹਾਂਜੀ ਹਾਂਜੀ, ਨਹੀਂ ਇਹ ਬਿਲਕੁਲ ਹੈਗਾ। ਮੈਂ ਵੈਸੇ ਸੋਚਦੀ ਪੀ ਜਿੱਦਾਂ ਜਿਹੜੇ ਪਹਿਲਾਂ ਸੀ ਉਦਾਂ ਨਹੀਂ ਕਰਦੇ ਸੀ, ਪਰ ਇਹਨਾਂ ਕੰਟਰੀਆਂ ਚ ਆ ਕੇ ਹੁਣ ਜੇ ਮੈਂ ਆਪਣੇ ਹਸਬੈਂਡ, ਉਹਨਾਂ ਚ ਕਾਫੀ ਚੇਂਜ ਹੋਣੀ ਆ ਕਿ ਪਹਿਲਾਂ ਜਿੱਦਾਂ ਸੀਗਾ ਕਿ ਮੁੰਡੇ, ਹੁਣ ਮੇਰੇ ਪੇਰੈਂਟਸ ਨੂੰ ਮੈਂ ਆਪਣੇ ਡੈਡੀ ਨੂੰ ਨਹੀਂ ਕਦੇ ਕੰਮ ਕਰਦੇ ਦੇਖਿਆ ਸੀ, ਬ੍ਰਦਰ ਨੂੰ ਹਨਾ, ਉਹਨਾਂ ਦੇ ਮੁਤਾਬਕ ਹੁਣ ਮੈਂ ਦੇਖਦੀ ਮੇਰੇ ਹਸਬੈਂਡ ਜ਼ਿਆਦਾ ਕਰ ਜਾਂਦੇ ਆ, ਹੁਣ ਡੈਡੀ ਵੀ ਕਰਦੇ ਹੁੰਦੇ ਆ, ਤੇ ਸਮੇਂ ਦੇ ਨਾਲ ਸਾਡੇ ਦੇ ਵਿੱਚ ਵੀ ਫਰਕ ਆ ਰਿਹਾ। ਤੇ ਜਿਹੜੀ ਜੇ ਏਦਾਂ ਹੁੰਦਾ ਕਿ ਜੇ ਆਪਾਂ ਦੋਨੇ ਜਣੇ ਇੱਕ ਦੂਸਰੇ ਦੀ ਮਦਦ ਕਰਦੇ ਆ, ਸਾਨੂੰ ਹੀ ਟਾਈਮ ਸਾਡਾ ਹੀ ਸੌਖਾ ਹੈ ਜ਼ਿੰਦਗੀ, ਹਨਾ,
1: ਬਿਲਕੁਲ।
5: ਕਿਉਂਕਿ ਇੱਕ ਤਾਂ ਇਹ ਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਸੀ ਕਿ ਕਿਸੇ ਨੂੰ ਆਉਂਦਾ ਹੋਊਗਾ ਕੱਲ ਨੂੰ ਕੋਈ ਬਿਮਾਰ ਠਮਾਰ ਹੁੰਦਾ, ਦੂਸਰਾ ਆਪਣੇ ਖਾਣ ਜੋਗਾ ਹੁੰਦਾ, ਹਨਾ,
1: ਬਿਲਕੁਲ।
5: ਤੇ ਦੂਸਰਾ ਇਹ ਹੁੰਦਾ ਕਿ ਜੇ ਮੈਂ ਕਿਤੇ ਸਾਰੀ ਦਿਹਾੜੀ ਲੱਗੀ ਰਵਾਂ ਤੇ

0: ਆ ਬਰਤਾ ਹੈ ਜੇ ਸਮਝ ਲਓ ਇੱਕ ਉੱਚਾ ਨੀਵਾਂ ਹੋ ਜਾਂਦਾ ਆਪੇ ਨਹੀਂ
1: ਜੀ
0: ਹੁੰਦਾ। ਤੇ ਇਹ ਮਤਲਬ ਜਿੱਦਾਂ ਗਾਹਾਂ ਦੇ ਬੱਚੇ, ਇੱਕ ਤਾਂ ਸਾਡੀ ਸੋਚ ਚ ਵੀ ਫਰਕ ਪੈ ਗਿਆ ਉਸ
1: ਬਿਲਕੁਲ
0: ਟਾਈਮ ਤੇ, ਹੁਣ 18 ਸਾਲ ਦੇ ਦਾ ਵਿਆਹ ਹੋਇਆ ਸੀ ਦੋਨਾਂ
1: ਜੀ
0: ਦਾ ਹਨਾ, ਤੇ ਉਸ ਟਾਈਮ ਕਿਹਦੀ ਸੋਚ ਸੀਗੀ ਭਈ ਪੜ੍ਹੀ ਨੀ, ਉਹ ਪੜ੍ਹਿਆ ਨੀ ਹਨਾ,
1: ਜੀ
0: ਤੇ ਹੁਣ ਅਸੀਂ ਆਪਣੇ ਬੱਚਿਆਂ ਨੂੰ ਸੋਚਦੇ ਹਾਂ ਪੜ੍ਹ ਜਾਣ ਆਪਣੇ ਪੈਰਾਂ ਤੇ ਖੜ
1: ਜੀ
0: ਜਾਣ।
1: ਬਿਲਕੁਲ ਹੈ ਜੀ
0: ਤੇ ਜਿੱਦਾਂ ਜਿੱਦਾਂ ਬੱਚਾ ਬੱਚੇ ਦੀ ਉਮਰ ਵਧੀ ਜਾਂਦੀ ਆ ਨਾ, ਉਹਨਾਂ ਦੀ ਜਿਹੜੀ ਸੋਚ ਫਰਕ ਪੈਂਦੀ ਆ।
1: ਚੇਂਜ ਹੋਈ
0: ਹੁਣ
1: ਜਾਂਦੀ
0: ਜੇ ਉਹਨਾਂ ਨੇ
1: ਹੈ
0: ਕੋਈ 18 ਸਾਲ ਦੇ ਨੂੰ ਪਿਆਰ ਦੀ ਸੋਚਣੀ ਹੋਰ ਹੋਣੀ ਆ,
1: ਜੀ,
0: 28 ਸਾਲ ਵਾਲੇ ਦੀ ਹੋਰ
1: ਹੋਰ
0: ਹੋਣੀ ਆ,
1: ਹੋਣੀ ਹੈ
0: ਉਹਨੇ
1: ਜੀ,
0: ਦੇਖਣਾ ਵੀ ਹੁਣ ਇਹਦੇ ਚ ਆਹ ਕਮੀ ਆ, ਇਹਦੇ ਚ
1: ਬਿਲਕੁਲ
0: ਆਹ
1: ਹੈ ਜੀ
0: ਕਮੀ ਆ, ਜਾਂ ਮੈਨੂੰ ਲਾਈਫ ਪਾਰਟਨਰ ਚ ਕੀ ਚਾਹੀਦਾ।
1: ਜੀ
0: 18 ਸਾਲ ਦੇ ਬੱਚੇ ਨੂੰ ਕੋਈ ਇੰਨਾ ਪਤਾ ਨਹੀਂ ਹੁੰਦਾ, ਤੁਸੀਂ ਕਰ ਦੋ ਐਡਜਸਟਮੈਂਟ ਹੋ ਜਾਂਦੀ
1: ਬਿਲਕੁਲ
0: ਹੈ, ਤੇ
1: ਹੈ
0: ਹੌਲੀ ਹੌਲੀ ਪਿਆਰ ਪੈ ਜਾਂਦਾ ਰਿਸ਼ਤਿਆਂ ਚ, ਸਾਰਾ
1: ਮੈਨੇਜ
0: ਕੁਝ
1: ਕਰ
0: ਹੋ
1: ਜਾਂਦਾ।
0: ਜਾਂਦਾ
1: ਬਿਲਕੁਲ ਹੈ ਜੀ,
0: ਮੈਨੇਜ। ਹਾਂਜੀ, ਹੁਣ ਜਿੱਦਾਂ ਜਿੱਦਾਂ ਆਪਾਂ ਉਮਰ ਨੂੰ ਜ਼ਿਆਦਾ ਬੜੀ ਕਰੀ ਜਾ ਰਹੇ ਹਾਂ,
1: ਜੀ
0: ਉਹਨਾਂ ਉਹਨਾਂ ਨੂੰ ਪਿਕ ਕਰਨਾ ਰਿਲੇਸ਼ਨਸ਼ਿਪ ਬੜੇ ਮੁਸ਼ਕਲ ਆ। ਤੇ
1: ਬਿਲਕੁਲ ਹੈ,
0: ਦੂਸਰੀ ਗੱਲ, ਹੁਣ ਇਹਨਾਂ ਦੇਸ਼ਾਂ ਦੇ ਵਿੱਚ ਸਾਰਾ ਕੁਝ ਖੁੱਲਾ ਮਿਲਦਾ,
1: ਹਾਂ ਬਿਲਕੁਲ ਹੈ, ਬਿਲਕੁਲ
0: ਦੂਸਰੀ ਇਹ ਵੀ ਚੀਜ਼ ਆ। ਹੁਣ
1: ਜੀ,
0: ਤੁਸੀਂ ਹਨਾ ਆਪਣੇ ਇੱਕ ਕਹਿੰਦੇ ਹੁੰਦੇ ਸੀ ਵਿਆਹ ਇੱਕ ਲਾਇਸੈਂਸ ਹੀ ਹੁੰਦਾ ਹਨਾ,
1: ਹਾਂ ਜੀ ਬਿਲਕੁਲ
0: ਵੀ
1: ਹੈ
0: ਜੇ
1: ਜੀ,
0: ਕੋਈ ਵੀ ਆਪਣੇ ਫਿਜ਼ੀਕਲ ਰਿਲੇਸ਼ਨਸ਼ਿਪ ਜਾਂ ਕਿਸੇ
1: ਜੀ
0: ਹੋਰ ਨਾਲ,
1: ਜੀ
0: ਹੁਣ ਇਹ ਚਾਹੇ ਇੰਡੀਆ ਚ ਵਰਲਡ ਵਾਈਡ ਜਾਂ ਸਾਰੇ ਪਾਸੇ, ਮਤਲਬ
1: ਨਾਲੇ ਇੱਕ ਬਾਲ ਜੀ,
0: ਲੋਕ
1: ਇਹਨਾਂ
0: ਮਤਲਬ
1: ਮੁਲਕਾਂ
0: ਇਹਨਾਂ
1: ਦੇ
0: ਦੀ
1: ਵਿੱਚ ਤਾਂ
0: ਸੋਚ
1: ਚਲੋ
0: ਮਿਲ
1: ਇਹ
0: ਰਹੀ
1: ਵੀ ਆ
0: ਹੈ।
1: ਨਾ, ਮਜਬੂਰੀ ਬਣਾ ਦਿੱਤੀ। ਹੁਣ ਜੇ ਤੁਸੀਂ ਪਰਿਵਾਰ ਹੈਗੇ ਆ, ਤੁਸੀਂ ਸ਼ੋ ਕਰਦੇ ਆ, ਰਜਿਸਟ੍ਰੇਸ਼ਨ ਮੈਰਿਜ ਹੈ ਜਾਂ ਤੁਸੀਂ
0: ਹਾਂਜੀ
1: ਚਰਚ ਦੇ ਵਿੱਚ ਕਰਾਈ ਹੈ ਜਾਂ ਗੁਰੂ ਘਰ ਚ ਜਿੱਥੇ ਵੀ ਕਰਾਈ ਹੈ, ਉਹ ਇੱਕ ਜਿਵੇਂ
0: ਹਾਂਜੀ
1: ਤੁਸੀਂ ਕਿਹਾ ਨਾ ਕਿ ਲਾਇਸੈਂਸ ਹੈ ਕਿ ਉਹ ਸੋਸ਼ਲ ਬੈਨੀਫਿਟ ਵੀ ਲੈਣੇ ਆ, ਤਾਂ ਉਹ ਚੀਜ਼ਾਂ ਦੇ ਵਿੱਚ ਵੀ ਅਕਾਊਂਟ ਕਰਦਾ ਹੈ ਨਾ ਜੀ, ਗੌਰਮੈਂਟ ਦੇ ਸਾਰਾ
0: ਹਾਂਜੀ
1: ਕੁਝ ਹੈ, ਤਾਂ ਉਹ ਜੇ ਨਹੀਂ ਹੈ ਤਾਂ
0: ਹਾਂਜੀ
1: ਤੁਹਾਨੂੰ ਉਹਦੇ ਵਿੱਚ ਲੋਸ ਹੁੰਦਾ ਹੈ। ਉਹ ਫਿਰ ਇੱਕ ਉਹਨਾਂ ਨੇ ਜ਼ਰੂਰ ਇਹ ਇਸ ਦਾ ਵੀ ਜ਼ਰੀਆ ਬਣਾਇਆ ਹੋਇਆ ਨਾ ਉਹ ਚੀਜ਼ ਦੇ ਵਿੱਚ।
0: ਹਾਂਜੀ ਹਾਂਜੀ ਮਤਲਬ ਫਰਕ ਆ ਚੀਜ਼ਾਂ ਦਾ, ਪਰ
1: ਜੀ
0: ਮੈਨੂੰ ਲੱਗਦਾ ਹੁੰਦਾ ਓਵਰਆਲ ਵਿਆਹ ਜ਼ਰੂਰੀ ਆ।
1: ਹਾਂ
0: ਤੇ
1: ਬਿਲਕੁਲ ਹੈ ਜੀ,
0: ਆਪਾਂ ਨੂੰ ਕਈ ਵਾਰ ਜਵਾਨੀ ਦੇ ਵਿੱਚ, ਯੰਗ ਉਮਰ ਦੇ ਵਿੱਚ, ਸ਼ਾਇਦ ਤੁਹਾਨੂੰ ਲੱਗਦਾ ਕਿਸੇ
1: ਜੀ
0: ਦੀ ਜ਼ਰੂਰਤ ਨਹੀਂ, ਤੁਸੀਂ ਇਕੱਲੇ ਵਧੀਆ ਆ, ਘੁੰਮ
1: ਜੀ
0: ਫਿਰ ਸਕਦੇ ਆ, ਕੰਮ ਕਰ ਸਕਦੇ ਆ,
1: ਜੀ
0: ਪਰ ਇੱਕ ਸਮਾਂ ਜ਼ਿੰਦਗੀ ਜ਼ਰੂਰ ਆਉਂਦਾ ਜਿੱਥੇ ਤੁਹਾਨੂੰ ਲੱਗਦਾ ਤੁਹਾਡੇ ਨਾਲ
1: ਬਿਲਕੁਲ ਹੈ
0: ਕੋਈ ਹੋਵੇ, ਜਿੰਨਾ ਦੁੱਖ ਸੁੱਖ, ਮਤਲਬ
1: ਜੀ,
0: ਕੋਈ ਖੁਸ਼ੀ ਕੋਈ ਗਮੀ ਸਾਰਾ ਕੁਝ ਸ਼ੇਅਰ ਕਰ ਸਕਾਂ ਨਾ,
1: ਬਿਲਕੁਲ
0: ਕੋਈ ਤੁਹਾਡਾ ਆਪਣਾ ਹੋਵੇ ਜਿੰਨਾ ਗੱਲ ਕਰ ਸਕਾਂ ਮੈਂ,
1: ਬਿਲਕੁਲ ਹੈ
0: ਤੇ ਮੇਰੇ ਹਿਸਾਬ ਨਾਲ ਤਾਂ ਜ਼ਰੂਰੀ ਆ। ਚਲੋ ਲੇਟ ਦੇਰ
1: ਜੀ
0: ਸਵੇਰ ਥੋੜਾ ਹੋ ਰਿਹਾ ਅੱਗੇ ਪਿੱਛੇ,
1: ਜੀ
0: ਪਰ ਕਰਨੇ ਜ਼ਰੂਰੀ ਆ ਇਹ। ਇੱਕ ਆਪਾਂ ਇੱਕ ਟਾਈਮ ਸੀ ਨਾ ਜਦ ਕਹਿੰਦੇ ਸੀ ਔਰਤ ਬਿਨਾ ਮਾਂ, ਜਿਹੜੀ ਮਾਂ ਨੀ ਬਣਦੀ ਸੰਪੂਰਨ ਨੀ,
1: ਜੀ ਜੀ
0: ਮੈਨੂੰ ਲੱਗਦਾ ਹੁੰਦਾ ਵੀ ਇਹ ਵੀ ਜ਼ਿੰਦਗੀ ਸੰਪੂਰਨ ਨੀ ਹੈਗੀ ਆ। ਜੇ ਤੁਸੀਂ
1: ਜੀ
0: ਹੈਗੇ ਆ ਇੱਕ ਦੁਨੀਆ ਜੋ ਬਾਕੀ ਦੁਨੀਆ ਵਾਂਗੂ ਸਮਝਦੇ ਆਪਣੇ ਆਪ ਨੂੰ, ਜੇ
1: ਬਿਲਕੁਲ
0: ਤੁਸੀਂ ਇਕੱਲੇ ਰਹਿ ਗਏ ਤੇ ਬਾਕੀ ਹੁੰਦਾ ਉਹ।
1: ਜੀ,
0: ਚਲੋ ਠੀਕ ਆ,
1: ਥੈਂਕ ਯੂ
0: ਸਾਡਾ
1: ਜੀ,
0: ਕੱਲ
1: ਇਕਬਾਲ ਜੀ,
0: ਪ੍ਰੋਗਰਾਮ
1: ਬਹੁਤ ਬਹੁਤ
0: ਲੰਬਾ ਹੋ
1: ਸ਼ੁਕਰੀਆ
0: ਗਿਆ, ਸੋਹਣੇ
1: ਸਤਿ ਸ਼੍ਰੀ ਅਕਾਲ,
0: ਵਿਚਾਰਾਂ ਦੇ
1: ਬਹੁਤ
0: ਲਈ ਜੀ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਥੈਂਕ ਯੂ ਥੈਂਕ ਯੂ
1: ਜੀ। ਦੋਸਤੋ, ਇਹ ਸਨ ਜੀ ਇਕਬਾਲ ਮਾਂਗੜੀ ਜੀ ਜੁੜੇ ਸਨ, ਤੇ ਆਖਰ ਦੇ ਵਿੱਚ ਤੁਹਾਡੇ ਸੁਨੇਹੇ ਬਲਜੀਤ ਸਿੰਘ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ, ਸੋਹਣੀ ਗੱਲਬਾਤ ਪਸੰਦ ਕਰਦੇ ਆ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਭੇਜਦੇ, ਵਿਸ਼ਾ ਬਹੁਤ ਵਧੀਆ ਰੱਖਿਆ ਹੋਇਆ ਕਹਿੰਦੇ ਜੀ। ਸੁਰਿੰਦਰ ਮਾਲ ਜੀ ਕਹਿੰਦੇ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਕੁੜੀਆਂ ਕੁੜੀਆਂ ਦੇ ਜਿੰਨੀ ਖਰਚੀਲੀ ਹੋ ਗਈਆਂ ਨੇ ਤੇ ਉਹ ਵਿਆਹ ਨੂੰ ਬਹੁਤ ਵੱਡਾ ਕਹਿੰਦੇ ਬੋਝ ਸਮਝਦੀਆਂ ਨੇ। ਤੇ ਦਵਿੰਦਰ ਭਾਰਤ ਜੀ ਇੰਡੀਆ UAE ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਮੂਹਿਕ ਰੂਪ ਦੇ ਵਿੱਚ। ਔਜਲਾ ਸਾਹਿਬ ਨੇ ਸਤਿ ਸ਼੍ਰੀ ਅਕਾਲ ਭੇਜੀ ਹੈ ਸਭ ਨੂੰ ਜੀ। ਤੇ ਆਪਣੇ ਜੁੜੇ ਹੋਏ ਨੇ ਮੁੱਲੂ ਉਮਾ ਕਮਲ ਜੀ ਜੁੜੇ ਹੋਏ ਨੇ ਜੀ ਆਪਣੇ। ਤੇ ਸਤਿ ਸ਼੍ਰੀ ਅਕਾਲ ਭਾਰਜਵੀਰ ਜੀ ਕਹਿੰਦੇ ਆ ਜੀ ਆਪਣੇ ਇੰਡੀਆ ਤੋਂ ਤਲਵਾੜੇ ਤੋਂ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਨੇ ਜੇ ਝਿੜਕਾਂ ਖਾਣ ਗਿੱਜੇ ਹੋਏ ਆ ਤਾਂ ਹੀ ਹੁਣ ਵੀ ਕਹਿੰਦੇ ਖਾ ਰਹੇ ਆ। ਤੇ ਵਿਆਹ ਬਾਰੇ ਕਹਿੰਦੇ ਵੀ ਪਤਾ ਕਰਵਾਉਣਾ ਵਿਆਹ ਬਾਰੇ ਵੀ ਪਤਾ ਕਰਵਾਉਣ ਤੋਂ ਬਾਅਦ ਪਤਾ ਲੱਗਿਆ ਜੇ ਕਿਤੇ ਕਹਿੰਦੇ ਜੀ। ਤੇ ਪੱਥਰ ਦਾ ਵੇਲਣਾ ਆ ਗਿਆ ਸਤਨਾਮ ਸਿੰਘ ਜਾਣੀਆ ਜਾਲ ਜੀ ਕਹਿੰਦੇ ਆ। ਸੱਚੀ ਕਈ ਵਿਚਾਰੇ ਬੋਲ ਹੀ ਨਹੀਂ ਕਹਿੰਦੇ ਸਕਦੇ, ਪਤਾ ਨਹੀਂ ਕਿਉਂ ਡਰਦੇ ਨੇ। ਸੁਰਿੰਦਰ ਮਾਲ ਜੀ ਲਿਖਦੇ ਆ ਤੇ ਛੰਮੀ ਵੀਰ ਉਹਨਾਂ ਦਾ ਨਿਸ਼ਾਨ ਵੀ ਕਾਂ ਹੈਗਾ ਜੀ ਕਹਿੰਦੇ ਸਤਨਾਮ ਸਿੰਘ ਜਾਣੀਆ ਜਾਲ ਜੀ ਕਹਿੰਦੇ ਆ। ਰਾਜਨ ਸੈਣੀ ਸਾਹਿਬ ਕਹਿੰਦੇ ਤੁਸੀਂ ਨਹੀਂ ਜੀ। ਤੇ ਅੱਗੇ ਲਿਖਦੇ ਨੇ ਸਾਂਝੇ ਦੁੱਖ ਸਾਂਝੇ ਕਰਕੇ ਸਾਂਝਾ ਸਕੂਨ ਆਇਆ, ਗੱਲਾਂ ਸੁਣ ਕੇ ਹੋਇਆ ਹੌਸਲਾ, ਲੱਗਦਾ ਹੁਣ ਨਿੱਤ ਨਵਾਂ ਕੇਸ ਹੈ ਆਇਆ। ਕਿਆ ਬਾਤ ਹੈ ਜੀ, ਜੁਗਤੋ ਜੁਗਤੀ ਵੀ ਹੋ ਰਹੇ ਨੇ। ਰਜਿੰਦਰ ਜੀਰਾ ਜੀ ਨੇ ਭਾਰਤ ਜੀ ਸਤਿ ਸ਼੍ਰੀ ਅਕਾਲ ਜੀ, ਸਮਰਜੀਤ ਸਿੰਘ ਸ਼ੰਮੀ ਜੀ ਤੇ ਦੁਆਬਾ ਰੇਡੀਓ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ। ਔਜਲਾ ਸਾਹਿਬ ਕਹਿੰਦੇ ਮੈਥੋਂ ਘਰ ਦੇ ਭਾਂਡੇ ਧਵਾ ਲੈਂਦੇ ਆ, ਪਰ ਜਦੋਂ ਕਿਸੇ ਹੋਰ ਨੂੰ ਧੋਂਦੇ ਦੇਖਦਾ ਜਾਂ ਸੁਣਦਾ ਮਨ ਨੂੰ ਕਹਿੰਦੇ ਬਹੁਤ ਸਕੂਨ ਜਿਹਾ ਮਿਲਦਾ ਜੀ। ਤੇ ਕਿਆ ਬਾਤ ਹੈ ਜੀ, ਜੀਰਾ ਸਾਹਿਬ ਲਿਖਦੇ ਨੇ ਕਿ ਅੱਜ ਦਾ ਵਿਸ਼ਾ ਵਾਕਿਆ ਹੀ ਕਹਿੰਦੇ ਲਾਜਵਾਬ ਹੈ ਜੀ। ਅੱਗੇ ਲਿਖਦੇ ਨੇ ਰਾਜੀਵ ਕੁਮਾਰ ਬਾਈ ਜੀ ਜੁੜੇ ਹੋਏ ਨੇ, ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ, ਪਰਿਵਾਰ ਨੂੰ।

ਤੇ ਮੇਰੇ ਕਮੈਂਟ ਸੁਣਾਓ ਰਾਜਨ ਜੀ ਨੂੰ, ਕਹਿੰਦੇ ਜੀ ਭਾਂਡਿਆਂ ਦੀ ਆਵਾਜ਼ ਆਉਂਦੀ, ਕਹਿੰਦੇ ਸਕੂਨ ਜਿਹਾ ਆਉਂਦਾ। ਤੇ ਬਿਲਕੁਲ ਸਹੀ ਰਾਜਨ ਜੀ ਦੇ ਵਿਚਾਰ, ਬਹੁਤ ਵਧੀਆ ਨੇ, ਔਜਲਾ ਸਾਹਿਬ ਨੇ ਐਪਰੀਸ਼ੀਏਟ ਕੀਤਾ ਹੈ। ਜਾਣੀਆਂ ਚਾਲ ਜੀ ਕਹਿੰਦੇ, ਸੈਣੀ ਸਾਹਿਬ ਯਾਰੀ ਲੱਗੀ ਤੋਂ ਲਵਾਂਦੇ ਸੀਗੇ ਤਖਤੇ, ਟੁੱਟੀ ਤੋਂ ਕਹਿੰਦੇ ਚੁਗਾਠ ਪੱਟ ਲਈ, ਤੇ ਨੈਟਵਰਕ ਉੱਡ ਗਿਆ ਜੀ, ਕਹਿੰਦੇ ਕੀ ਕਰੀਏ ਹੁਣ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਆਪਣੇ ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ ਕਿ ਵਿਆਹ ਕਰਵਾਉਣਾ ਕਿਉਂ ਚਾਹੀਦਾ ਹੈ। ਤੇ ਔਜਲਾ ਸਾਹਿਬ ਕਹਿੰਦੇ ਕਈ ਰੋਗ ਬੇਇਲਾਜ ਹੁੰਦੇ ਨੇ ਜਿਵੇਂ ਜੀ, ਤੇ ਇਸੇ ਤਰ੍ਹਾਂ ਹੀ ਬੱਚੇ ਵੀ ਕਹਿੰਦੇ ਪੈਦਾ ਨਹੀਂ ਕਰਨੇ ਚਾਹੀਦੇ ਆਪਣੇ, ਨਰਿੰਦਰਾ ਸਿੰਘ ਬਾਈ ਜੀ ਲਿਖਦੇ ਆ। ਤੇ ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਕੰਨ ਖੜੇ ਕਰ ਲਏ ਕਿ ਸ਼ਾਇਦ ਵੇਲਣੇ ਵਾਲੀ ਗੱਲ ਦੱਸਣਗੇ, ਮਤਲਬ ਕਿ ਔਜਲਾ ਸੋਰੀ ਆਪਣੇ ਮੁਕੱਦਰ ਜੀ, ਤਾਂ ਇਹ ਤਾਂ ਰੇਡੀਓ ਦੇ ਉੱਤੇ ਕਹਿੰਦੇ ਗੁਨਾਹ ਬਖਸ਼ਾਉਣ ਲੱਗ ਰਹੇ ਨੇ ਜੀ। ਤੇ ਗੁਰੀਮਾਨ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਸਤਿ ਸ਼੍ਰੀ ਅਕਾਲ ਹੈ ਸਭ ਦੋਸਤਾਂ ਨੂੰ ਕਹਿੰਦੇ ਐ। ਤੇ ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਸੈਣੀ ਬਾਈ ਜੀ ਗੁਨਾਹ ਬਖਸ਼ਾਉਣ ਬਖਸ਼ਾਉਣੇ ਨੇ ਜੀ, ਅਸੀਂ ਪਾਪੀ ਆ ਕਹਿੰਦੇ ਜੀ। ਗੁਰੀਮਾਨ ਜੀ ਕਹਿੰਦੇ ਗਾਇਕ ਤਾਂ ਤਕੜੇ ਬੜੇ ਐ, ਕਹਿੰਦੇ ਸਾਡੇ ਮੁਕੱਦਰ ਬਾਈ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਆ, ਸਤਿ ਸ਼੍ਰੀ ਅਕਾਲ ਭੇਜਦੇ ਐ। ਤੇ ਸਭ ਦੋਸਤਾਂ ਨੂੰ ਕਹਿੰਦੇ ਨੇ। ਰਜਿੰਦਰ ਜੀਰਾ ਜੀ ਕਹਿੰਦੇ ਬਾਈ ਜੀ ਮੁਕੱਦਰ ਜੀ ਕਹਿੰਦੇ ਆ ਕਿ ਅੰਡਰਸਟੈਂਡ ਦੀ ਜਿਹੜੀ ਹੈ ਗੱਲ ਹੁੰਦੀ ਹੈ ਤੇ ਸੌਖਾ ਜਿਹਾ ਕੰਮ ਹੈ ਜੀ, ਜੇ ਤਾਂ ਬੰਦਾ ਹਾਂ ਚ ਹਾਂ ਮਿਲਾਈ ਜਾਵੇ ਫਿਰ ਤਾਂ ਕਹਿੰਦੇ ਠੀਕ ਹੈ, ਜਿੱਥੇ ਟੋਕਤਾ ਉੱਥੇ ਕਹਿੰਦੇ ਅੰਡਰਸਟੈਂਡ ਹੀ ਖਤਮ ਜੀ, ਤੇ ਐਗਰੀਮੈਂਟ ਖਤਮ ਹੋ ਜਾਂਦਾ ਹੈ। ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਗੁਰੀ ਜੀ ਕਹਿੰਦੇ ਰਿਸ਼ਤਿਆਂ ਦੀ ਮਿਠਾਸ ਤਾਂ ਆਪਣੇ ਵੱਡਿਆਂ ਦੇ ਕੋਲੋਂ ਕਹਿੰਦੇ ਨੇ ਬਰੇ ਮਿਲਦੇ ਆ ਜੀ, ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ। ਮਸਲਾ ਇਹ ਹੈਗਾ ਤੁਸੀਂ ਸਿੱਖਦੇ ਆ ਜਾਂ ਨਹੀਂ ਸਿੱਖਦੇ ਉਹਨਾਂ ਤੋਂ। ਬਿਲਕੁਲ ਸੈਣੀ ਸਾਹਿਬ ਜੀ, ਸਭ ਤੋਂ ਪਹਿਲਾਂ ਬੱਚਾ ਜੋ ਸਿੱਖਦਾ ਹੈ ਉਹ ਆਪਣੇ ਘਰੋਂ ਹੀ ਕਹਿੰਦੇ ਸਿੱਖਦਾ ਹੈ। ਗੁਰੀਮਾਨ ਜੀ ਲਿਖਦੇ ਆ ਹੈਗੇ ਮੇਰੀ ਨਜ਼ਰ ਦੇ ਵਿੱਚ ਵੀ ਇਹੋ ਜਿਹੇ ਘਰ ਜਿੱਥੇ ਬੱਚਿਆਂ ਨੂੰ ਆਜ਼ਾਦ ਕੀਤਾ ਨਹੀਂ ਜਾਂਦਾ ਤੇ ਪੇਰੈਂਟਸ ਦੀ ਜਿਹੜੀ ਹੈ ਇੰਟਰਫਰੈਂਸ ਲਿਖਿਆ ਜੀ ਆਪਣਾ ਇੰਟਰਫੇਰੈਂਸ ਰਹਿੰਦੀ ਹੈ, ਕਲੇਸ਼ ਦਾ ਇੱਕ ਕਾਰਨ ਕਹਿੰਦੇ ਇਹੀ ਹੈ। ਸੁਣਨਾ ਵੀ ਚਾਹੀਦਾ ਹੈ ਇੱਕ ਦੂਜੇ ਨੂੰ, ਕਹਿੰਦੇ ਅੱਜ ਕੱਲ੍ਹ ਸੁਣ ਕੇ ਰਾਜੀ ਨਹੀਂ ਹੈ। ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਜੀ ਗੁਰੂ ਜੀ, ਤੇ ਗੁਰੂ ਜੀ ਦੇ ਬਹੁਤ ਸਾਰੇ ਹੋਰ ਵੀ ਸੁਨੇਹੇ ਨੇ। ਇਸੇ ਤਰ੍ਹਾਂ ਮੁਕੱਦਰ ਬਾਈ ਜੀ, ਰਾਜਨ ਸੈਣੀ ਸਾਹਿਬ ਕਹਿੰਦੇ ਆ ਥੱਲੇ ਲੱਗ ਕੇ ਵੀ ਬਾਹਰ ਇੱਜ਼ਤ ਹੀ ਹੁੰਦੀ ਹੈ ਵੀਰ ਜੀ, ਦੁਨੀਆਂ ਦਾ ਤਮਾਸ਼ਾ ਬਣਨ ਦੇ ਨਾਲੋਂ ਤਾਂ ਚੰਗਾ ਹੈ। ਤੇ ਇਕਬਾਲ ਮਾਂਗੜ ਜੀ ਰਾਜਨ ਜੀ ਨੂੰ ਐਪਰੀਸ਼ੀਏਟ ਕਰਦੇ ਆ, ਤੇ ਸੈਣੀ ਵੀਰ ਜੀ ਔਜਲਾ ਆਪਣੇ ਇਸੇ ਤਰ੍ਹਾਂ ਇਕਬਾਲ ਮਾਂਗੜ ਜੀ ਨੇ ਔਜਲਾ ਸਾਹਿਬ ਦੀ ਗੱਲ ਪਸੰਦ ਕੀਤੀ ਹੈ। ਸੈਣੀ ਵੀਰ ਜੀ ਤੁਸੀਂ ਤਾਂ ਜਮਾ ਹੀ ਕਹਿੰਦੇ ਹਕੀਕਤ ਪੇਸ਼ ਕਰ ਰਹੇ ਹੋ ਜੀ, ਤੇ ਹੱਸ ਰਹੇ ਨੇ ਰਜਿੰਦਰ ਜੀਰਾ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਨੇ ਵੀ ਹਕੀਕਤ ਬਿਆਨ ਕੀਤੀ ਹੈ, ਕਹਿੰਦੇ ਆਪਣੇ ਇਕਬਾਲ ਮਾਂਗੜ ਜੀ। ਤੇ ਆਪਸੀ ਇਤਫਾਕ ਗੱਲ ਤਾਂ ਉੱਥੇ ਹੀ ਮੁੱਕਦੀ ਹੈ, ਪਰ ਕਹਿੰਦੇ ਜੀ ਮੁਕੱਦਰ ਜੀ ਕਹਿੰਦੇ ਆ ਆਪਣੇ ਦੋਨੋਂ ਕਾ ਸਾਥ ਹੈ ਕੈਸਾ, ਮੇਰੇ ਕਰਮਾਂ ਦੇ ਵਿੱਚ ਜੁੱਤੀਆਂ ਤੇ ਤੇਰੇ ਕਰਮਾਂ ਦੇ ਵਿੱਚ ਪੈਸਾ। ਸ਼ੰਮੀ ਜੀ ਨੂੰ ਪੜ੍ਹ ਕੇ ਦੱਸ ਦਿਓ ਭਾਰਤ ਸਾਹਿਬ, ਕਹਿੰਦੇ ਜੀ ਰਾਜਨ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਹੀ ਮੁਕੱਦਰ ਜੀ ਕਹਿੰਦੇ ਭਾਰਤ ਬਾਈ ਜੀ ਜੀਰਾ ਸਾਹਿਬ ਨੂੰ ਪੁੱਛਿਓ ਇਹ ਤਾਰਾਂ ਪੁੱਠੀਆਂ ਜੋੜਦਾ ਕੌਣ ਹੈ ਜੀ, ਤੇ ਜੀਰਾ ਸਾਹਿਬ ਕਹਿੰਦੇ ਤਾਰਾਂ ਜਿਹੜੀਆਂ ਨੇ ਮੁਕੱਦਰ ਜੀ, ਜਿਹੜਾ ਤੁਹਾਡੇ ਆਲੇ ਦੁਆਲੇ ਮਾਹੌਲ ਹੁੰਦਾ ਹੈ ਨਾ ਘਰ ਦਾ ਸਿਸਟਮ, ਉਹ ਪੁੱਠੀਆਂ ਤਾਰਾਂ ਜੋੜ ਦਿੰਦਾ ਹੈ ਜੀ, ਤੇ ਕੋਈ ਗੱਲ ਨਹੀਂ ਹੋਰ ਨਹੀਂ ਕੋਈ ਜੋੜਦਾ ਹੈ ਜੀ। ਇਕਬਾਲ ਮਾਂਗੜ ਜੀ ਕਹਿੰਦੇ ਆ ਵਧੀਆ ਗੱਲਬਾਤ ਹੋਈ ਹੈ ਜੀ ਸਭ ਦੀ, ਤੇ ਜੀਰਾ ਸਾਹਿਬ ਨੂੰ ਐਪਰੀਸ਼ੀਏਟ ਕਰਦੇ ਆ, ਬਹੁਤ ਵਧੀਆ ਗੱਲਬਾਤ ਮੁਕੱਦਰ ਜੀ ਆਖਰ ਚ ਲਿਖਦੇ ਆ। ਦੋਸਤੋ ਕਿਸੇ ਦੋਸਤ ਦਾ ਸੁਨੇਹਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਨੇ ਦੋਸਤਾਂ ਨੇ ਸ਼ੁਰੂ ਤੋਂ ਲੈ ਕੇ ਆਖਰੀ ਸਮੇਂ ਤੱਕ ਜੁੜੇ ਰਹੇ ਨੇ। ਅੱਜ ਦਾ ਵਿਸ਼ਾ ਦੋਸਤੋ ਜਿਹੜਾ ਸੀਗਾ, ਇਹ ਚਰਚਾ ਕਿਸੇ ਇੱਕ ਪੱਖ ਦੀ ਨਹੀਂ ਸੀਗੀ, ਗਲਤ ਜਾਂ ਕਿਸੇ ਨੂੰ ਸਹੀ ਸਾਬਤ ਦੀ ਕਰਨ ਦੇ ਵਿੱਚ ਨਹੀਂ ਸੀਗੀ ਲੱਗੇ ਹੋਏ, ਸਗੋਂ ਨੌਜਵਾਨ ਪੀੜ੍ਹੀ ਜਾਂ ਆਪਣੇ ਆਪ ਦੇ ਉੱਤੇ ਇੱਕ ਝਲਕ ਮਾਰਨ ਦੀ, ਇੱਕ ਨਜ਼ਰ ਮਾਰਨ ਦੀ ਕੋਸ਼ਿਸ਼ ਸੀਗੀ। ਪਰਿਵਾਰ ਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਸਮਝਣ ਦੇ ਲਈ ਇੱਕ ਖੁੱਲ੍ਹੀ ਵਿਚਾਰ ਚਰਚਾ ਹੋਈ ਹੈ, ਜਿਸ ਦੇ ਵਿੱਚ ਵੱਧ ਚੜ੍ਹ ਕੇ ਤੁਸੀਂ ਹਿੱਸਾ ਲਿਆ ਹੈ, ਉਹਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਇਸ ਮੁਕਾਮ ਦੇ ਉੱਤੇ ਇਸ ਚਰਚਾ ਨੂੰ ਲੈ ਕੇ ਜਾਣ ਦਾ। ਹੋ ਸਕਦਾ ਹੈ ਕਿ ਬਹੁਤ ਸਾਰੇ ਦੋਸਤ ਇਸ ਚਰਚਾ ਦੇ ਨਾਲ ਸਹਿਮਤ ਵੀ ਹੋਣਗੇ, ਕੁਝ ਨਹੀਂ ਵੀ ਸਹਿਮਤ ਹੋਣਗੇ, ਸਭ ਦਾ ਇੱਕ ਆਪਣਾ ਹੱਕ ਹੈ, ਆਜ਼ਾਦੀ ਹੈ ਜੀ, ਜਿੱਦਾਂ ਜਿੱਦਾਂ ਵੀ ਕਰਨਾ ਮਾਨਣਾ ਹੈ, ਸਭ ਨੂੰ ਮੁਬਾਰਕਬਾਦ ਹੈ। ਤੇ ਇਸੇ ਤਰ੍ਹਾਂ ਹੀ ਫਿਰ ਲਓ ਫਿਰ
ਲੈਣੇ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤਿੰਨੇਗੀ ਸਤਿ ਸ਼੍ਰੀ ਅਕਾਲ ਕੱਲ ਨੂੰ ਮਿਲਣ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਭਾਰਤੀ ਸਮਾਂ 9:30 ਦੋਸਤੋ ਤੇ ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਿਆ ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ ਤੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਜਗਦੇਵ ਸੰਧੂ ਬਾਈ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਸਾਰਿਆਂ ਨੂੰ ਪਿਆਰ ਭਾਈ ਤਿੰਨੇਗੀ ਸਤਿ ਸ੍ਰੀ ਅਕਾਲ ਜੀ।

0: ದ್ವಾಪರ್ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਹਰ ਰੋਜ਼ ਦੀ ਤਰ੍ਹਾਂ ਪ੍ਰੋਗਰਾਮ ਫਿਰ ਤੋਂ ਇੱਕ ਵਾਰ ਜ਼ਿੰਦਗੀਨਾਮਾ ਹਾਲ ਏ ਦੁਨੀਆ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ ਤੇ ਗੱਲਾਂ ਬਾਤਾਂ ਸਿਲਸਿਲਾ ਲੈ ਕੇ ਹਾਜ਼ਰ ਹਾਂ। ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਾਂਗੇ ਤੇ ਅੱਜ ਹੋਰ ਵੀ ਨਾਲ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜ਼ਿੰਦਗੀ ਦੀ ਬਾਤ ਪਾਵਾਂਗੇ ਤੇ ਸਮਾਂ ਜੇ ਇਜਾਜ਼ਤ ਦੇਵੇਗਾ ਤਾਂ ਨਾਲ ਤੁਹਾਨੂੰ ਅੱਜ ਕਹਾਣੀ ਵੀ ਸੁਣਾਵਾਂਗੇ। ਕਹਿੰਦੇ ਆ ਕਿ ਵੱਡਾ ਤਪਸਵੀ, ਵੱਡੇ ਤਪਸਵੀ ਦੀ ਜਿਹੜੀ ਗੱਲ ਕਰਾਂਗੇ ਤੇ ਨਾਲ ਦੀ ਨਾਲ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਤੇ ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। 9:30 ਭਾਰਤੀ ਸਮੇਂ ਦੇ ਅਨੁਸਾਰ ਪ੍ਰੋਗਰਾਮ ਦੀ ਸ਼ੁਰੂਆਤ ਹੋ ਜਾਂਦੀ ਹੈ ਤੇ ਸਮਾਂ ਇਸ ਵਕਤ ਫਿਲਰ ਦੀਆਂ ਘੜੀਆਂ ਦੇ ਉੱਤੇ ਸ਼ਾਮ ਦੇ 7:06 ਦਾ ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:06 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:06 ਨੇ। ਯੂਕੇ ਦੇ ਵਿੱਚ ਸ਼ਾਮ ਦੇ 5:06 ਤੇ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ ਹੈ 6:06 ਦਾ ਤੇ ਭਾਰਤ ਦੇ ਵਿੱਚ ਰਾਤ ਦੇ 9:36 ਦਾ ਸਮਾਂ ਹੋ ਚੁੱਕਿਆ ਹੈ। ਤੇ ਲੋ ਦੋਸਤੋ, ਗੱਲਬਾਤ ਕਰਦੇ ਹਾਂ ਅੱਜ ਦੇ ਵਿਚਾਰ ਦੀ ਤੇ ਨਾਲ ਨਾਲ ਦੇਸ਼ ਦੀਆਂ ਖ਼ਬਰਾਂ ਤੇ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਸਾਊਂਡ ਕਹਿੰਦੇ ਗੁੱਡ ਹੈ ਤੇ ਕੈਰੀ ਔਨ ਖਿੱਚ ਦਿਓ ਕਹਿੰਦੇ ਕੰਮ ਨੂੰ ਜੀ। ਤੇ ਅੱਜ ਨਾਲ ਨਾਲ ਇੱਕ ਦੋ ਖੁਲਾਸੇ ਵੀ ਕਰਾਂਗੇ ਤੇ ਕੋਸ਼ਿਸ਼ ਰਹੇਗੀ। ਤੇ ਅੱਜ ਦੇ ਵਿਚਾਰ ਦੀ ਗੱਲ ਕਰੀਏ ਤਾਂ ਕਹਿੰਦੇ ਜਿੱਦਾਂ ਕਿ ਜਿਹੜਾ ਜੀਂਦਾ ਹੋਇਆ ਇਨਸਾਨ ਹੈ, ਜੀਂਦਾ ਇਨਸਾਨ ਨੂੰ ਸੁੱਟਣ ਦੇ ਉੱਤੇ ਮਰੇ ਹੋਏ ਇਨਸਾਨ ਨੂੰ ਚੁੱਕਣ ਦੇ ਲਈ ਗਜ਼ਬ ਦੀ ਏਕਤਾ ਦਿਖਾਉਂਦੇ ਆ ਲੋਕ। ਜਾਣੀ ਕਿ ਜਦੋਂ ਜਿਉਂਦਾ ਹੋਵੇ ਉਹਨੂੰ ਕੋਈ ਪੁੱਛਦਾ ਨਹੀਂ ਹੈ ਤੇ ਜਦੋਂ ਬੰਦਾ ਸਮਾਪਤੀ ਕਰ ਜਾਂਦਾ ਆਪਣੇ ਜੀਵਨ ਦੀ, ਜੀਵਨ ਲੀਲਾ ਖਤਮ ਹੋ ਜਾਂਦੀ ਹੈ ਤਾਂ ਹਜ਼ਾਰਾਂ ਦੀ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੁੰਦੇ ਆ, ਉਹਨੂੰ ਅਲਵਿਦਾ ਕਹਿੰਦੇ ਆ, ਚਾਹੇ ਉਹ ਮਾੜਾ ਹੋਵੇ ਤੇ ਚਾਹੇ ਚੰਗਾ ਹੋਵੇ। ਉਸ ਸਮੇਂ ਦੇ ਵਿੱਚ ਜਿਹੜੀਆਂ ਉਹਦੀਆਂ ਜ਼ਰੂਰਤਾਂ ਨੇ ਪਰ ਉਹਦੇ ਲਾਗੇ ਲੱਗਣ ਦੀ ਕੋਸ਼ਿਸ਼ ਨਹੀਂ ਕਰਦੇ ਹੈ। ਤੇ ਅੱਜ ਦੇ ਦਿਨ ਹੀ ਜਿਹੜਾ 25 ਅਗਸਤ 1819 ਦੇ ਵਿੱਚ ਭਾਫ ਦੇ ਇੰਜਨ ਦੀ ਕਾਢ ਕੱਢਣ ਵਾਲੇ ਜਿਹੜੇ ਖੋਜੀ ਜੇਮਜ਼ ਵਾਟ ਦਾ ਦੇਹਾਂਤ ਹੋਇਆ ਸੀ ਤੇ 1900 ਦੇ ਵਿੱਚ ਰੱਬ ਦੇ ਮਰਨ ਦਾ ਐਲਾਨ ਤੇ ਵਿਰੋਧ ਦਾ ਜਿਹੜਾ ਸਾਹਮਣਾ ਕਰਨ ਵਾਲੇ ਫਰੈਡਰਿਕ ਨਿਤਸ਼ੇ ਦਾ ਜਿਹੜਾ ਦੇਹਾਂਤ ਹੁੰਦਾ ਹੈ, ਜਿਹੜਾ ਕਹਿੰਦਾ ਸੀ ਰੱਬ ਮਰ ਗਿਆ। 1997 ਦੇ ਵਿੱਚ ਕੇ ਆਰ ਨਰਾਇਣ ਭਾਰਤ ਦੇ 10ਵੇਂ ਰਾਸ਼ਟਰਪਤੀ ਬਣ ਗਏ। ਤੇ ਫਿਲਾਸਫੀ ਦੀ ਜਦੋਂ ਗੱਲ ਆਉਂਦੀ ਹੈ ਤੇ ਫਿਲਾਸਫੀ ਦੀ ਨਾਲ ਨਾਲ ਫਰੈਡਰਿਕ ਨਿਤਸ਼ੇ ਦਾ ਨਾਮ ਆਉਂਦਾ ਹੈ ਤੇ ਉਹਦਾ ਸੰਖੇਪ ਦੇ ਵਿੱਚ ਜ਼ਿਕਰ ਕਰਦੇ ਆ ਉਹਨਾਂ ਦੀ ਜੀਵਨ ਲੀਲਾ ਕਿਹੋ ਜਿਹੀ ਰਹੀ ਹੈ। 15 ਅਕਤੂਬਰ 1844 ਨੂੰ ਜਰਮਨੀ ਦੇ ਸੈਕਸਨੀ ਸ਼ਹਿਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ ਉਹਨਾਂ ਦੇ ਪਿਤਾ ਜਿਹੜੇ ਸਨ ਈਸਾਈਆਂ ਦੀ ਸੁਧਾਰਵਾਦੀ ਲਹਿਰ ਦੇ ਨਾਲ ਜੁੜਿਆ ਹੋਇਆ ਸੀ ਤੇ ਮਾਂ ਵੀ ਜਿਹੜੀ ਸੀ ਪਾਦਰੀ ਸੀ। ਇਸ ਕਰਕੇ ਉਸ ਉੱਪਰ ਈਸਾਈ ਧਰਮ ਦਾ ਇੰਨਾ ਕੁ ਪ੍ਰਭਾਵ ਸੀ ਕਿ ਜਦੋਂ ਇਸਦੇ ਹਾਣੀ ਖੇਡਾਂ ਖੇਡਦੇ ਹੁੰਦੇ ਸੀ ਤਾਂ ਇਕਾਂਤ ਦੇ ਵਿੱਚ ਬੈਠ ਕੇ ਬਾਈਬਲ ਪੜ੍ਹ ਰਿਹਾ ਹੁੰਦਾ ਸੀ। ਬੋਨ ਦੇ ਵਿਸ਼ਵ ਵਿਦਿਆਲੇ ਦੇ ਵਿੱਚੋਂ ਪੱਛਮੀ ਦਰਸ਼ਨ ਦਾ ਅਧਿਐਨ ਕੀਤਾ। ਇਸ ਸਮੇਂ ਉਹਨੇ ਆਪਣੇ ਚਿੰਤਨ ਦੇ ਉੱਤੇ ਮੌਲਿਕ ਵਿਚਾਰਾਂ ਨੂੰ ਲਿਖਣਾ ਸ਼ੁਰੂ ਕਰ ਦਿੱਤਾ। ਇਸ ਚਿੰਤਨ ਦੇ ਵਿੱਚ ਗਿਆਨ ਦੇ ਅਨੁਸਾਰ ਉਹਨੇ ਉਸਨੂੰ ਧਰਮ ਦੇ ਜਿਹੜੇ ਸੀ ਸੰਸਥਾਗਤ ਰੂਪ ਦੇ ਵਿੱਚ ਆਲੋਚਕ ਬਣਾ ਦਿੱਤਾ। ਉਹ ਪਰੰਪਰਾਗਤ ਬਿੰਬ ਵਾਲੇ ਰੱਬ ਦੇ ਸੰਕਲਪ, ਵਿਹਾਰ ਤੇ ਸਰੂਪ ਤੋਂ ਇਨਕਾਰੀ ਹੋ ਗਿਆ। ਜਾਣੀ ਕਿ ਕਹਿੰਦਾ ਕਿ ਮੈਂ ਰੱਬ ਨੂੰ ਨਹੀਂ ਮੰਨਦਾ, ਨਾਸਤਕ ਬਣ ਗਿਆ। ਉਹ ਜਿਹੜਾ ਸੀਗਾ ਅਸਤਿਤਵਵਾਦੀ ਮਨੁੱਖ ਨੂੰ ਪ੍ਰਕਿਰਤੀ ਦੇ ਵੱਲੋਂ ਪ੍ਰਾਪਤ ਆਜ਼ਾਦੀ ਦਾ ਗੁਲਾਮ ਕਹਿੰਦਾ ਹੈ। ਨਿਤਸ਼ੇ ਨੇ ਜਿਹੜਾ ਸੀ ਰੱਬ ਦੀ ਮੌਤ ਦੇ ਉੱਤੇ ਮਹਾਮਾਨਵ ਦੇ ਜਨਮ ਦਾ ਜਿਹੜਾ ਸੰਦੇਸ਼ ਆਪਣੇ ਕਾਲਪਨਿਕ ਚਰਿੱਤਰ ਦੇ ਵਿੱਚ ਰਾਹੀਂ ਦਿੱਤਾ ਤੇ ਉਹ ਈਸਾਈਅਤ ਦੇ ਇਸ ਦੇ ਲਈ ਖਿਲਾਫ ਸੀਗਾ ਕਿਉਂਕਿ ਚਰਚ ਦੇ ਉੱਤੇ ਈਸਾਈ ਪ੍ਰਚਾਰਕਾਂ ਨੇ ਸਮਾਜ ਦੇ ਵਿੱਚ ਪਖੰਡ, ਭੇਖ, ਦਾਨ ਤੇ ਸੇਵਾ ਦੇ ਨਾਮ ਦੇ ਉੱਤੇ ਲੋਕਾਂ ਦੀ ਸੋਚ ਨੂੰ ਜਿਹੜਾ ਸੀ ਛਿੱਥਲ ਕਰ ਛੱਡਿਆ ਸੀ ਤੇ ਸੁੰਦਰਤਾ, ਸ਼ਕਤੀ, ਬੁੱਧੀ, ਕਲਾ, ਸੰਸਕ੍ਰਿਤੀ ਤੇ ਸਿਰਜਣਾ ਵਾਸਤੇ ਕੋਈ ਯੋਗ ਉਪਰਾਲਾ ਨਹੀਂ ਕੀਤਾ ਸੀ। ਇਹਦੇ ਲਈ ਹੀ ਉਹਨੇ ਜਿਹੜਾ ਕਿਤਾਬ ਸੀ ਜਿਹੜੀ ਐਂਟੀ ਕ੍ਰਾਈਸਟ ਦੇ ਵਿੱਚ ਕਿਹਾ ਕਿ ਰੱਬ ਦੀ ਮੌਤ ਹੋ ਚੁੱਕੀ ਹੈ। ਇੱਥੇ ਉਸਦਾ ਭਾਵ ਇਹ ਸੀਗਾ ਧਾਰਮਿਕ ਸ਼ਾਸਤਰੀਆਂ ਤੇ ਈਸਾਈਅਤ ਦੇ ਸੰਸਥੀਕ੍ਰਿਤ ਸੁਭਾਅ ਵਾਲੇ ਰੱਬ ਤੋਂ ਜਿਹੜਾ ਵਾਲੇ ਰੱਬ ਤੋਂ ਹੈਗਾ, ਨਾ ਕਿ ਈਸਾ ਤੋਂ ਸੀਗਾ। ਉਹਨੇ ਫਿਰ ਈਸਾਈਅਤ ਦਾ ਬਾਈਕਾਟ ਕਰ ਦਿੱਤਾ ਤੇ ਕਿਹਾ ਕਿ ਆਓ ਵਾਪਸ ਯੂਨਾਨੀ ਸੱਭਿਆਚਾਰ ਦੇ ਵਿੱਚ ਪਰਤ ਕੇ ਖੁਸ਼ੀ ਦੇ ਉੱਤੇ ਸੁੱਖ, ਕਰਮ ਕਾਂਡਾਂ ਤੋਂ ਉੱਪਰ ਉੱਠ ਕੇ ਪ੍ਰੇਰਨਾ ਤੇ ਜੋਖਮ ਜਿਹੜਾ ਸੀ, ਨਿਰਭਉ ਭਾਵ ਰੰਗਾਂ ਤੇ ਸੰਗੀਤ ਦੇ ਦੇਵਤੇ ਦੀ ਆਰਾਧਨਾ ਕਰ ਲਈਏ। ਉਹ ਮਹਾਨ ਪੱਛਮੀ ਸੰਗੀਤਕਾਰ ਰਿਚਰਡ ਵਾਰਨਰ ਦਾ ਬੜਾ ਹੀ ਕਰੀਬੀ ਰਿਹਾ ਤੇ ਉਹਨੇ ਫਿਰ ਉਸਨੂੰ ਸੰਗੀਤ ਦੀ ਜਿਹੜੀ ਸੀ ਲਗਨ ਵੀ ਉਸੇ ਦੇ ਕੋਲੋਂ ਲੱਗਦੀ ਹੈ। ਨਿਤਸ਼ੇ ਨੇ ਜ਼ਿੰਦਗੀ ਦਾ ਵੱਡਾ ਹਿੱਸਾ ਪੜ੍ਹਨ ਦੇ ਉੱਤੇ ਲਿਖਣ ਵੱਲ ਜਿਹੜਾ ਲਾਇਆ ਤੇ ਡੂੰਘੇ ਅਧਿਐਨ ਤੇ ਖੋਜ ਕਾਰਨ ਸਿਹਤ ਪੱਖੋਂ ਲਾਪਰਵਾਹ ਹੋਣ ਕਰਕੇ ਕਮਜ਼ੋਰ ਹੋ ਗਿਆ। ਉਹਨੂੰ ਲੱਗਿਆ ਕਿ ਉਸਦਾ ਅੰਤਮ ਸਮਾਂ ਨੇੜੇ ਆ ਚੁੱਕਿਆ ਹੈ। ਇਸ ਦੇ ਲਈ ਅੰਤਮ ਇੱਛਾ ਲਿਖੀ ਕਿ ਮੇਰੇ ਮਰਨ ਦੇ ਪਿੱਛੋਂ ਮੇਰੀ ਅਰਥੀ ਦੇ ਦੁਆਲੇ ਭੀੜ ਜਿਹੜੀ ਆ ਜਮ੍ਹਾਂ ਨਾ ਹੋਣ ਦਿੱਤੀ ਜਾਵੇ ਤੇ ਮੇਰੀ ਦੇਹ ਦੇ ਉੱਤੇ ਕੋਈ ਵੀ ਕਰਮ ਕਾਂਡ ਨਾ ਕੀਤੇ ਜਾਣ, ਮੈਨੂੰ ਇੱਕ ਸੰਪੂਰਨ ਨਾਸਤਿਕ ਦੇ ਵਜੋਂ ਦਫ਼ਨ ਕੀਤਾ ਜਾਵੇ। ਤੇ ਉਹਨੇ ਕਈ ਮਹਾਨ ਕਿਤਾਬਾਂ 10 ਸਪੇਕ ਜ਼ਰਥੂਸਤਰਾ ਜਿਹੜਾ ਸੀਗਾ ਉਹ ਲਿਖੀ, ਦਾ ਜਿਹੜਾ ਡਾਨ ਆਫ ਦਾ ਡੇ, ਦੀ ਵਿਲ ਟੂ ਪਾਵਰਸ ਆਦਿ ਕਿਤਾਬਾਂ ਲਿਖੀਆਂ ਤੇ ਉਸਦਾ ਦੇਹਾਂਤ 25 ਅਗਸਤ ਅੱਜ ਦੇ ਦਿਹਾੜੇ ਦੇ ਉੱਤੇ 1900 ਸਦੀ ਨੂੰ ਜਰਮਨੀ ਦੇ ਵਿੱਚ ਜਿਹੜਾ ਹੋ ਜਾਂਦਾ ਹੈ। ਇਸੇ ਤਰ੍ਹਾਂ ਯੂਰਪ ਦੀ ਇੱਕ ਛੋਟੀ ਜਿਹੀ ਕਹਾਣੀ ਦੇ ਨਾਲ ਆਗਾਜ਼ ਕਰਦੇ ਹਾਂ, ਦੇਸ਼ ਵਿਦੇਸ਼ ਦੀਆਂ ਖ਼ਬਰਾਂ ਵੱਲ ਨੂੰ ਚੱਲਦੇ ਹਾਂ। ਕਹਾਣੀ ਹੈ ਕਿ ਯੂਰਪ ਦੇ ਇੱਕ ਰਾਜੇ ਨੂੰ ਨਾ ਇੱਕ ਰਾਤ ਪਏ ਖਿਆਲ ਆ ਜਾਂਦਾ ਹੈ ਕਿ ਮੈਂ ਤੇ ਮੇਰੇ ਨਾਲ ਸੰਬੰਧਿਤ ਜਿਹੜੇ ਨੇ ਰਿਸ਼ਤੇਦਾਰ ਜਾਂ ਕੋੜਮਾਂ 200 ਜਾਂ 300 ਤੋਂ ਵੱਧ ਤਾਂ ਨਹੀਂ ਹੋਣਗੇ। ਦੂਜੇ ਪਾਸੇ ਲੱਖਾਂ ਕਰੋੜਾਂ ਲੋਕ ਨੇ ਰਾਜ ਦੇ ਵਿੱਚ ਭੁੱਖ ਤੇ ਬਿਮਾਰੀ ਦੇ ਨਾਲ ਮਰ ਰਿਹਾ। ਕਹਿੰਦਾ ਕਿ ਹੋ ਸਕਦਾ ਭਾਈ ਕਿ ਉਹ ਕਿਸੇ ਦਿਨ ਮੇਰਾ ਰਾਜ ਹੀ ਮੇਰੇ ਤੋਂ ਖੋਹ ਲੈਣ। ਇਸ ਬੇਚੈਨੀ ਦੇ ਵਿੱਚ ਸੋਚ ਕੇ ਅਗਲੇ ਦਿਨ ਉਹ ਸਵਾਲ ਆਪਣੇ ਮੰਤਰੀਆਂ ਸਾਹਮਣੇ ਰੱਖ ਦਿੰਦਾ ਹੈ। ਇੱਕ ਵਜ਼ੀਰ ਕਹਿਣ ਲੱਗਦਾ ਹੈ ਉਹਨੂੰ ਉੱਠ ਕੇ ਕਿ ਬਾਦਸ਼ਾਹ ਜੀ, ਬਾਦਸ਼ਾਹ ਸਲਾਮਤ, ਤੁਹਾਡੇ ਕੋਲ ਬਹੁਤ ਜਿਹੜੀ ਤਕੜੀ ਫੌਜ ਹੈ, ਕੋਈ ਫਿਕਰ ਨਾ ਕਰੋ। ਰਾਜ ਖੋਣ ਦੀ ਗੱਲ ਦੂਰ ਕੋਈ ਝਾਕ ਵੀ ਨਹੀਂ ਸਕਦਾ ਇਸ ਤੁਹਾਡੇ ਵੱਲ ਨੂੰ, ਕਹਿੰਦਾ ਕਿ ਖੋਣ ਦੀ ਤਾਂ ਦੂਰ ਦੀ ਗੱਲ ਰਹੀ। ਤੇ ਰਾਜੇ ਨੇ ਅੱਗੇ ਕਿਹਾ ਕਿ ਫੌਜ ਦੇ ਵਿੱਚ ਭਾਈ ਇਹ ਵੀ ਸੋਚ ਕਿ ਜਿਹੜੀ ਇਹ ਜਨਤਾ ਹੈ, ਇਹ ਆਵਾਮ ਹੈ, ਉਹਨਾਂ ਲੋਕਾਂ ਦੇ ਬੱਚੇ ਵੀ ਤਾਂ ਇਹਦੇ ਵਿੱਚ ਨੇ ਨਾ। ਮੇਰੇ ਰਿਸ਼ਤੇਦਾਰ ਤਾਂ ਕਹਿੰਦਾ ਕਿ 20-30 ਹੋਣਗੇ, ਉਤੋਂ ਵੱਧ ਥੋੜੇ ਹੋਣਗੇ, 100 ਲਾ ਲਓ। ਇਸ ਵਾਸਤੇ ਵਿਸ਼ਵਾਸ ਨਹੀਂ ਉਹਦਾ ਉਹਨਾਂ ਦੇ ਉੱਤੇ ਕੀਤਾ ਜਾ ਸਕਦਾ। ਦੂਜੇ ਵਜ਼ੀਰ ਨੇ ਫਿਰ ਕਿਹਾ ਉੱਠ ਕੇ, ਕਹਿੰਦਾ ਕਿ ਤੁਹਾਡੇ ਕੋਲ ਬੇਅੰਤ ਧਨ ਹੈ ਜੀ, ਧਨ ਦੌਲਤ ਹੈ, ਕਾਹਤੋਂ ਫਿਕਰ ਕਰਦੇ ਹੋ, ਜਿਹਦੇ ਨਾਲ ਤੁਸੀਂ ਉਹਨਾਂ ਦੀਆਂ ਸੇਵਾਵਾਂ ਖਰੀਦ ਸਕਦੇ ਹੋ। ਰਾਜੇ ਨੇ ਅੱਗਿਓਂ ਕਿਹਾ, ਉਹ ਪੈਸਾ ਵੀ ਟੈਕਸਾਂ ਦੇ ਰਾਹੀਂ ਭਾਈ ਲੈਂਦਾ ਮੈਂ, ਤੇ ਉਹ ਇਸ ਤੋਂ ਵੀ ਜਵਾਬ ਦੇ ਸਕਦੇ ਨੇ ਕਿ ਭਾਈ ਅਸੀਂ ਨਹੀਂ ਤੈਨੂੰ ਕਰ ਦਿੰਦੇ, ਨਾ ਨਹੀਂ ਦਿੰਦੇ ਟੈਕਸ, ਕਰ ਲਾ ਤੂੰ ਜੋ ਕਰਨਾ, ਫਿਰ ਕੀ ਕਰਾਂਗਾ। ਅਖੀਰ ਦੇ ਵਿੱਚ ਪਾਦਰੀ ਕਹਿਣ ਲੱਗਿਆ ਉੱਠ ਕੇ, ਕਹਿੰਦਾ ਕਿ ਤੁਹਾਡੇ ਰਾਜ ਨੂੰ ਅਸੀਂ ਧਾਰਮਿਕ ਲੋਕਾਂ ਨੇ ਕਾਇਮ ਰੱਖਿਆ ਹੋਇਆ ਹੈ। ਸਵੇਰ ਸ਼ਾਮ ਜਦ ਇਸ ਦੇ ਵਿੱਚ ਚਰਚ ਜਾਂਦੇ ਨੇ, ਇਹ ਸਭ ਜਦੋਂ ਚਰਚ ਜਾਂਦੇ ਹੈ, ਇੱਥੋਂ ਸਾਰਾ ਕੁਝ ਕਰ ਕਰਾ ਕੇ ਨਤਮਸਤਕ ਹੁੰਦੇ ਹੈ, ਤੇ ਉੱਥੇ ਕਹਿੰਦਾ ਅਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਹਰ ਰੋਜ਼ ਇਹੀ ਗੱਲ ਭਰ ਦਿੰਦੇ ਹਾਂ, ਹੇ ਧਰਮ ਨੂੰ ਮੰਨਣ ਵਾਲੇ ਬੰਦਿਓ, ਜੋ ਕੁਝ ਵੀ ਤੁਸੀਂ ਕਰਦੇ ਹੋ, ਚੰਗਾ ਜਾਂ ਮਾੜਾ, ਔਖਾ ਜਾਂ ਸੌਖਾ, ਇਹ ਸਭ ਕਰਨ ਦੇ ਲਈ ਤੁਹਾਨੂੰ ਰੱਬ ਨੇ ਭੇਜਿਆ। ਸੋ ਖਿੜੇ ਮੱਥੇ ਆਪਣਾ ਜਿਹੜਾ ਕੰਮ ਕਰੀ ਜਾਵੋ ਆਪਣਾ ਆਪਣਾ। ਰਾਜਾ ਜਿਹੜਾ ਹੈ, ਵਜ਼ੀਰ, ਅਹਿਲਕਾਰ ਤੇ ਹੋਰ ਸਾਰੇ ਰੱਬ ਦੇ ਹੀ ਕਹਿੰਦੇ ਭੇਜੇ ਹੋਏ ਨੇ, ਮਤਲਬ ਕਿ ਉਹ ਉੱਚੀ ਜਾਤੀ ਉੱਚੀ ਲੋਕ ਨੇ, ਉਹ ਰੱਬ ਦੇ ਮਤਲਬ ਕਿ ਉਹਨਾਂ ਨੂੰ ਇਹਨਾਂ ਦੀਆਂ ਹਕੂਮਤਾਂ ਦੇ ਵਿੱਚ ਲਾਇਆ ਹੋਇਆ ਤੇ ਉਹ ਦੇਖ ਰੇਖ ਕਰਦੇ ਆ ਤੁਹਾਡੀ, ਤੇ ਉਹ ਤੁਹਾਨੂੰ ਮੰਦਾ ਚੰਗਾ ਕਿੱਦਾਂ ਬੋਲ ਦੇਣਗੇ। ਵੇ, ਰੱਬ ਨੇ ਇਹਨਾਂ ਸਾਰਿਆਂ ਦਾ ਹੁਕਮ ਮੰਨਣ ਦੀ ਡਿਊਟੀ ਤੁਹਾਡੀ ਲਾਈ ਹੈ ਕਿ ਰਾਜਿਆਂ ਮਹਾਰਾਜਿਆਂ ਦਾ ਇਹਨਾਂ ਦਾ ਹੁਕਮ ਤੁਸੀਂ ਮੰਨਣਾ ਹੈ, ਤੇ ਜੇਕਰ ਇਹਨਾਂ ਦੀ ਗੱਲ ਨਹੀਂ ਮੰਨੋਗੇ ਤਾਂ ਖੁਦਾ ਨਾਰਾਜ਼ ਹੋ ਜਾਊ ਤੇ ਤੁਹਾਨੂੰ ਪਾਪ ਲੱਗੇਗਾ। ਫਿਰ ਵਾਰ ਵਾਰ ਕਹਿਣ ਵਾਲੀ ਗੱਲ ਲੋਕਾਂ ਦੇ ਮਨਾਂ ਦੇ ਵਿੱਚ ਪੱਕੀ ਥਾਂ ਬਣਾ ਲੈਂਦੀ ਹੈ, ਜਿਸ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਤੁਹਾਡਾ ਰਾਜ ਖੋਣ ਦਾ ਜਿਹੜਾ ਵਿਚਾਰ ਹੀ ਨਹੀਂ ਕਹਿੰਦਾ ਪੈਦਾ ਹੋ ਸਕਦਾ। ਇਹ ਗੱਲਬਾਤ ਹੈ ਜੀ, ਪਾਦਰੀ ਸਮਝਾਉਂਦਾ ਹੈ। ਤੇ ਲਓ ਦੋਸਤੋ, ਇਹ ਗੱਲਾਂ ਬਾਤਾਂ ਇਸ ਤਰ੍ਹਾਂ ਦੀਆਂ ਨੇ, ਤੇ ਜੇ ਆਪਾਂ ਨੂੰ ਇਹਨਾਂ ਚੀਜ਼ਾਂ ਦੀ ਸਮਝ ਆ ਗਈ ਤਾਂ ਦੁਨੀਆ ਬਦਲ ਸਕਦੀ ਹੈ, ਆਪਣੇ ਆਪ ਨੂੰ ਅਸੀਂ ਬਦਲ ਸਕਦੇ ਹਾਂ। ਤੇ ਦੇਸ਼ ਦੇ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ। ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ 15-20 ਮਿੰਟ ਤੱਕ, ਤੇ +358 44 976 19 ਬਟ ਸਟੂਡੀਓ ਦਾ ਨੰਬਰ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਤੁਹਾਡੇ ਨਾਲ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੀ, ਤੇ ਕੀ ਕਹਿੰਦੀਆਂ ਨੇ ਉਹਨਾਂ ਵੱਲ ਨੂੰ ਚੱਲਦੇ ਹਾਂ। ਜਿਵੇਂ ਕਿ ਦੁਨੀਆਦਾਰੀ ਦੇ ਵਿੱਚ ਹਾਲਾਤ ਬਣੇ ਹੋਏ ਹੈ, ਸੁਰਖੀਆਂ ਸਿਰਫ ਇਹ ਹੀ ਨਹੀਂ ਨੇ ਕਿ ਸਾਡੇ ਸਮਾਜ, ਸਿਆਸਤ, ਲੋਕਤੰਤਰ ਤੇ ਆਉਣ ਵਾਲੇ ਕੱਲ੍ਹ ਦੇ ਨਾਲ ਜੁੜੇ ਹੋਏ ਵੱਡੇ ਸਵਾਲ ਖੜੇ ਹੁੰਦੇ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਹਾਥੀ ਵਾਲੇ ਜਿਹੜੇ ਨੇ ਆਪਣਾ ਹਾਥੀ ਲੈ ਕੇ ਤੁਰ ਪਏ ਨੇ, ਜਾਣੀ ਕਿ ਬਸਪਾ ਦਾ ਇਕੱਲਿਆਂ ਚੋਣ ਲੜਨ ਦਾ ਐਲਾਨ ਹੋ ਗਿਆ। ਕਿਸਾਨ ਅੰਦੋਲਨ ਦੇ ਨਾਲ ਜੁੜਿਆ ਨਵਾਂ ਟਕਰਾਅ ਜਿਹੜਾ ਵੱਧ ਰਿਹਾ, ਕਹਿੰਦੇ ਟਰਾਲੀ ਚੋਰੋ ਸਮਾਨ ਮੋੜੋ। ਤੇ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਦਾ ਸਿਆਸੀ ਫੈਸਲਾ ਆ ਗਿਆ ਹੈ, ਕਹਿੰਦੇ ਵੀ ਭਾਈ ਇੱਕੋ ਹੀ ਮੈਂਬਰ ਨੂੰ ਅਸੀਂ ਪਰਿਵਾਰਕ ਨੂੰ ਜਿਹੜੀ ਹੈ ਚੋਣ ਲੜਾਵਾਂਗੇ। ਤੇ ਦੂਸਰੇ ਪਾਸੇ ਬਠਿੰਡੇ ਦੇ ਵਿੱਚ ਖਾਲਿਸਤਾਨ ਦੇ ਨਾਅਰੇ ਜਿਹੜੇ ਲਿਖ ਦਿੱਤੇ ਗਏ ਨੇ। ਬਹਿਬਲ ਕਲਾਂ ਮਾਮਲੇ ਦੇ ਵਿੱਚ ਵਿਜੇ ਸਾਂਪਲਾ ਨੂੰ ਸਿੱਟ ਦੇ ਫਿਰ ਸਮਨ ਕਰ ਦਿੱਤੇ ਹੈ, ਤੇ ਦੂਸਰੇ ਪਾਸੇ ਰਾਮ ਰਹੀਮ ਜੀ ਫਿਰ ਬਾਹਰ ਆ ਚੁੱਕੇ ਹੈ, ਈਵੀਐਮ ਦੀ ਭਰੋਸੇਯੋਗਤਾ ਜਿਤਾ ਰਹੇ ਨੇ ਮੁੱਖ ਚੋਣ ਕਮਿਸ਼ਨਰ ਜਿਹੜੇ ਨੇ ਭਾਰਤ ਦੇ, ਉਹਨਾਂ ਦੇ ਬਿਆਨ ਨੇ, ਯੂਨੀਵਰਸਿਟੀਆਂ 'ਚ ਜਾ ਕੇ ਲੈਕਚਰ ਕਰ ਰਹੇ ਨੇ ਤੇ ਬੱਚਿਆਂ ਨੂੰ ਪ੍ਰੇਰਿਤ ਕਰ ਰਿਹਾ ਕਿ ਵੋਟ ਬਣਵਾਓ। ਕਿ ਪੰਜਾਬ ਦੀ ਸਿਆਸਤ ਕਿਸੇ ਵੱਡੇ ਮੋੜ ਵੱਲ ਵੱਧ ਰਹੀ ਹੈ, ਬਹੁਤ ਵੱਡਾ ਸਵਾਲ ਹੈ। ਨਾਲ ਹੀ ਪੰਜਾਬ ਦੇ ਸਕੂਲਾਂ ਨੂੰ ਲੈ ਕੇ ਕੇਜਰੀਵਾਲ ਦੀ ਚੁਣੌਤੀ ਕੇਂਦਰ ਨੂੰ ਹੈ, ਕਹਿੰਦੇ ਆਓ ਭਾਈ ਦੇਖੋ ਕਿਸ ਕਾ ਸਕੂਲ ਬਿਹਤਰ ਹੈ, ਸਾਡਾ ਕਿ ਤੁਹਾਡਾ। ਦੇਸ਼ ਤੋਂ ਬਾਹਰ ਦੀਆਂ ਜੋ ਖ਼ਬਰਾਂ ਨੇ ਦੁਨੀਆਂ ਦੀ ਵਿੱਚ ਅੱਜ ਦੇ ਕਈ ਗੰਭੀਰ ਸਵਾਲ ਖੜੇ ਨੇ। ਦੂਸਰੇ ਪਾਸੇ ਟਰੰਪ ਸਾਹਿਬ ਜਿਹੜੇ ਨੇ ਤਾਨਾਸ਼ਾਹੀ ਜਿਤਾ ਰਹੇ ਨੇ, ਤੇ ਭਾਰਤ ਪਾਕਿਸਤਾਨ ਟਕਰਾਅ ਦੇ ਵਿੱਚ ਇਰਾਨ ਨੇ ਜਿਹੜਾ ਪਾਕਿਸਤਾਨ ਨੇ ਨਵਾਂ ਦਾਅਵਾ ਕਰ ਦਿੱਤਾ ਹੈ, ਤੇ ਉਹਦਾ ਜਿਹੜਾ ਸਾਥ ਨਿਭਾਇਆ ਸੀ ਜੋ ਪਹਿਲਾਂ ਸਮੇਂ ਦੇ ਵਿੱਚ ਜੰਗ ਸ਼ੁਰੂ ਹੋਈ ਸੀ ਭਾਰਤ ਦੇ ਨਾਲ, ਤੇ ਹੋ ਸਕਦਾ ਹੈ ਕਿ ਇਸੇ ਕਰਕੇ ਹੀ ਭਾਰਤ ਨੇ ਕਿਤੇ ਨਾ ਕਿਤੇ ਜੋ ਵੀ ਹੋਰਮੁਜ਼ ਜਲਮਰੂ ਦਾ ਜੋ ਵੀ ਸਿਲਸਿਲਾ ਚੱਲ ਰਿਹਾ ਜਾਂ ਜੰਗ ਚੱਲ ਰਹੀ ਹੈ, ਕਿਤੇ ਨਾ ਕਿਤੇ ਉਹਨਾਂ ਤੋਂ ਥੋੜਾ ਪਿੱਛੇ ਚੱਲ ਹੋ ਕੇ ਚੱਲ ਰਹੇ ਨੇ। ਇਸੇ ਤਰ੍ਹਾਂ ਟਰੰਪ ਤੇ ਕੈਨੇਡਾ ਵਿਚਾਲੇ ਵੱਧਦੀ ਛੱਬਦੀ ਜੰਗ ਹੈ, ਤੇ ਉੱਥੇ ਵੀ ਜਿਹੜਾ ਟੈਰਿਫ ਵਾਰ ਜਾਂ ਹੋਰ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਤੇ ਅੱਜ ਉਹਨੂੰ ਤਾਨਾਸ਼ਾਹ ਵੀ ਕਹਿ ਦਿੱਤਾ ਗਿਆ। ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਦਾ ਵਿਵਾਦ ਜਿਹੜਾ, ਟਰੰਪ ਨੂੰ ਥੋੜੀ ਜਿਹੀ ਰਾਹਤ ਮਿਲੀ ਹੈ ਇਹਦੇ ਵਿੱਚ, ਤੇ ਇਰਾਨ ਤੇ ਨਵੀਆਂ ਅਮਰੀਕੀ ਪਾਬੰਦੀਆਂ ਲੱਗੀਆਂ ਨੇ, ਤੇ ਫਰਾਂਸ ਦੇ ਵਿੱਚ ਵਵੰਡਰ ਦੀ ਤਬਾਹੀ ਨੇ ਯੂਕੇ ਦੇ ਨਾਲ ਜੁੜਿਆ IVF ਡੋਨਰ ਵਿਵਾਦ ਜਿਹੜਾ ਹੈ ਉਹਦਾ ਖੁਲਾਸਾ ਕਰਾਂਗੇ, ਤੇ ਹੋਰ ਸਿਆਸਤੀ ਗੱਲਾਂ ਬਾਤਾਂ ਵੱਲ ਨੂੰ ਚੱਲਦੇ ਹਾਂ। ਤੇ ਤੁਹਾਡੇ ਲਈ ਵੀ ਸਵਾਲ ਰਹੇਗਾ ਕਿ ਤਕਨਾਲੋਜੀ ਤੇ ਭਰੋਸਾ ਕੀਤਾ ਜਾ ਸਕਦਾ ਅੱਜ ਦੇ ਸਮੇਂ 'ਚ ਜਦੋਂ ਫੈਸਲੇ ਸਿੱਧੇ ਇਨਸਾਨੀ ਜ਼ਿੰਦਗੀਆਂ ਨੂੰ ਪ੍ਰਭਾਵਿਤ ਕਰ ਰਹੇ ਨੇ, ਤੇ ਸਾਡੀ ਜ਼ਿੰਮੇਵਾਰੀ ਕੀ ਬਣ ਜਾਂਦੀ ਹੈ। ਤੇ ਲਓ ਫਿਰ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਨਾਲ, ਤੇ ਪੰਜਾਬ ਦੀ ਖ਼ਬਰ ਦੀ ਸ਼ੁਰੂਆਤ ਕਰਦੇ ਹਾਂ। ਬਸਪਾ ਪੰਜਾਬ ਵਿਧਾਨ ਸਭਾ ਚੋਣਾਂ ਇਕੱਲਿਆਂ ਹੀ ਲੜੇਗੀ, ਮਾਇਆਵਤੀ ਨੇ ਹਾਥੀ ਜਿਹੜਾ ਆਪਣਾ ਮੱਠੀ ਮੱਠੀ ਚੱਲ ਹੈ ਜਿਹੜਾ ਤੋਰ ਲਿਆ ਹੈ। ਬਹੁਜਨ ਸਮਾਜ ਪਾਰਟੀ ਬਸਪਾ ਦੀ ਕੌਮੀ ਪ੍ਰਧਾਨ ਮਾਇਆਵਤੀ ਨੇ ਮੰਗਲਵਾਰ ਨੂੰ ਅੱਜ ਕਲੀਅਰ ਕਰ ਦਿੱਤਾ ਕਿ ਪਾਰਟੀ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਕਿਸੇ ਦੇ ਨਾਲ ਵੀ ਗੱਠਜੋੜ ਕੀਤੇ ਬਿਨਾਂ ਆਪਣੇ ਤੌਰ ਦੇ ਉੱਤੇ ਇਕੱਲਿਆਂ ਲੜੇਗੀ। ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਐਲਾਨ ਪੰਜਾਬ ਦੇ ਵਿੱਚ ਪਾਰਟੀ ਦੇ ਸੰਗਠਨਾਤਮਕ ਕੰਮਕਾਜ ਅਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਯਤਨਾਂ ਦੀ ਸਮੀਖਿਆ ਕਰਨ ਦੇ ਲਈ ਬਸਪਾ ਦੇ ਕੇਂਦਰੀ ਦਫ਼ਤਰ ਵਿਖੇ ਹੋਈ ਇੱਕ ਮੀਟਿੰਗ ਦੇ ਦੌਰਾਨ ਕਰ ਦਿੱਤਾ। ਪਾਰਟੀ ਦੇ ਇੱਕ ਬਿਆਨ ਦੇ ਅਨੁਸਾਰ ਮਾਇਆਵਤੀ ਨੇ ਕਿਹਾ ਕਿ ਬਸਪਾ ਉੱਤਰ ਪ੍ਰਦੇਸ਼ ਅਤੇ ਉੱਤਰਾਖੰਡ ਵਾਂਗ ਪੰਜਾਬ ਚੋਣਾਂ ਵੀ ਕਿਸੇ ਨਾਲ ਬਿਨਾਂ ਕਿਸੇ ਗੱਠਜੋੜ ਜਾਂ ਸਮਝੌਤੇ ਦੇ ਇਕੱਲਿਆਂ ਲੜੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦਾ ਉਦੇਸ਼ ਚੋਣ ਗੱਠਜੋੜ ਦੇ ਨਤੀਜੇ ਵਜੋਂ ਸੀਟਾਂ ਤੇ ਵੋਟ ਪ੍ਰਤੀਸ਼ਤਾਂ ਵਿੱਚ ਸੰਭਾਵੀ ਨੁਕਸਾਨ ਤੋਂ ਪਾਰਟੀ ਵਰਕਰਾਂ ਦੇ ਮਨੋਬਲ ਦੀ ਰੱਖਿਆ ਕਰਨਾ ਹੈ। ਮਾਇਆਵਤੀ ਨੇ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਨੂੰ ਮਿਹਨਤੀ ਅਤੇ ਇਮਾਨਦਾਰ ਉਮੀਦਵਾਰ ਮੈਦਾਨ ਦੇ ਵਿੱਚ ਉਤਾਰਨੇ ਚਾਹੀਦੇ ਨੇ ਤਾਂ ਜੋ ਆਮ ਆਦਮੀ ਪਾਰਟੀ, ਕਾਂਗਰਸ ਤੇ ਭਾਜਪਾ ਜਨ ਵਿਰੋਧੀ ਰਵੱਈਏ ਤੋਂ ਦੁਖੀ ਲੋਕ ਸਰਵਜਨ ਹਿੱਤੇ ਅਤੇ ਸਰਵਜਨ ਸੁਖੇ ਸਾਰਿਆਂ ਦੀ ਭਲਾਈ ਅਤੇ ਖੁਸ਼ਹਾਲੀ ਦੀਆਂ ਅੰਬੇਦਕਰਵਾਦੀ ਨੀਤੀਆਂ ਦਾ ਲਾਭ ਉਠਾ ਸਕਣ। ਉਨ੍ਹਾਂ ਕਿਹਾ ਕਿ ਅਜਿਹੀ ਚੋਣ ਰਣਨੀਤੀ ਸੰਤ ਗੁਰੂ ਰਵਿਦਾਸ, ਡਾ BR ਅੰਬੇਦਕਰ ਤੇ ਬਸਪਾ ਦੇ ਸੰਸਥਾਪਕ ਕਾਂਛੀ ਰਾਮ ਹੁਣਾਂ ਨੂੰ ਸੱਚੀ ਸ਼ਰਧਾਂਜਲੀ ਹੋਏਗੀ। ਮਾਇਆਵਤੀ ਨੇ ਪੰਜਾਬ ਇਕਾਈ ਨੂੰ ਪਾਰਟੀ ਸੰਗਠਨ ਨੂੰ ਪੋਲਿੰਗ ਬੂਥ ਪੱਧਰ ਤੱਕ ਮਜ਼ਬੂਤ ਕਰਨ ਤੇ ਆਪਣੇ ਸਮਰਥਨ ਆਧਾਰ ਨੂੰ ਵਧਾਉਣ ਦੇ ਨਿਰਦੇਸ਼ ਵੀ ਦਿੱਤੇ ਨੇ। ਦੂਸਰੇ ਪਾਸੇ ਕਿਸਾਨ ਹੋ ਗਏ ਨੇ ਸਿੱਧੇ ਤੇ ਲੱਗ ਗਏ ਨੇ ਪੋਸਟਰ ਲਾਉਣ, ਕਹਿੰਦੇ ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ। ਖਨੌਰੀ ਸ਼ੰਭੂ ਮੋਰਚੇ ਦੇ ਸਮਾਨ ਦੀ ਭਰਪਾਈ ਦੇ ਲਈ ਪਿੰਡ ਪਿੰਡ ਲੱਗਣਗੇ ਪੋਸਟਰ, ਅੱਜ ਤੋਂ ਸ਼ੁਰੂਆਤ ਹੋ ਗਈ ਹੈ ਤੇ 14 ਸਤੰਬਰ ਤੋਂ ਅਮਨ ਅਰੋੜਾ ਦੇ ਗੇਟ ਦੇ ਅੱਗੇ 5 ਦਿਨਾਂ ਦਾ ਪੱਕਾ ਮੋਰਚਾ ਲੱਗੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਵੱਲੋਂ ਪਿੰਡ ਦੋਦਰ ਵਿੱਚ ਇਕਾਈ ਪ੍ਰਧਾਨ ਸਤਨਾਮ ਸਿੰਘ ਤੇ ਸੁਖਜੀਤ ਸਿੰਘ ਦੀ ਅਗਵਾਈ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂ ਲਖਬੀਰ ਸਿੰਘ ਜੰਗ ਜਿਹੜੇ ਨੇ ਦੋਧਰ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਦੇ ਤਹਿਤ ਅੱਜ ਤੋਂ ਪਿੰਡ ਪਿੰਡ ਵੱਡੇ ਪੋਸਟਰ ਲਗਾਏ ਜਾਣਗੇ ਤੇ ਇਹਨਾਂ ਪੋਸਟਰਾਂ ਦੇ ਉੱਤੇ ਲੋਕ ਜਿਹੜੇ ਨੇ ਲੋਗੋ ਹੋਵੇਗਾ ਕਿ ਟਰਾਲੀ ਚੋਰੋ ਸ਼ੰਭੂ ਖਨੌਰੀ ਤੋਂ ਲੁੱਟਿਆ ਸਮਾਨ ਮੋੜੋ। ਇਸ ਤੋਂ ਇਲਾਵਾ ਇਨ੍ਹਾਂ ਪੋਸਟਰਾਂ ਦੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਵੀ ਲਗਾਈ ਗਈ ਹੈ ਕਿਉਂਕਿ ਸ਼ੰਭੂ ਖਨੌਰੀ ਮੋਰਚੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਮੰਗਾਂ ਦੇ ਉੱਤੇ ਕੇਂਦਰ ਸਰਕਾਰ ਦੇ ਖਿਲਾਫ਼ ਜਿਹੜਾ ਲੱਗੇ ਹੋਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲਿਸ ਜ਼ਬਰ ਦੇ ਤਹਿਤ ਮੋਰਚੇ ਖਦੇੜ ਕੇ ਮੋਰਚੇ ਦੇ ਵਿਚੋਂ ਟਰਾਲੀਆਂ ਤੋਂ ਇਲਾਵਾ ਲੋੜੀਂਦਾ ਸਾਰਾ ਸਮਾਨ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਵੱਲੋਂ ਲੁੱਟਿਆ ਗਿਆ ਸੀ। ਇਕੱਲੇ ਸ਼ੰਭੂ ਤੋਂ ਹੀ 3,70,948 ਰੁਪਏ ਦਾ ਸਮਾਨ ਕਹਿੰਦੇ ਲੁੱਟ ਲਿਆ ਗਿਆ ਤੇ ਜਿਸ ਦੀ ਸਰਕਾਰ ਨੇ ਅੱਜ ਤੱਕ ਭਰਪਾਈ ਨਹੀਂ ਕੀਤੀ ਜਿਹਦੇ ਰੋਸ ਦੇ ਵਜੋਂ ਇਹ ਪੋਸਟਰ ਸਾਰੇ ਪੰਜਾਬ ਦੇ ਪਿੰਡਾਂ ਦੇ ਅੰਦਰ ਲਗਾਏ ਹੁਣ ਜਾਣਗੇ। ਇਸ ਤੋਂ ਇਲਾਵਾ 31 ਅਗਸਤ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਅੱਗੇ ਵੱਡੇ ਇਕੱਠ ਕਰਕੇ ਪੰਜਾਬ ਸਰਕਾਰ ਨੂੰ ਕਿਸਾਨੀ ਮੰਗਾਂ ਦੇ ਨਾਲ ਸੰਬੰਧਿਤ ਮੰਗ ਪੱਤਰ ਜਿਹੜੇ ਡਿਪਟੀ ਕਮਿਸ਼ਨਰਾਂ ਦੇ ਰਾਹੀਂ ਭੇਜੇ ਜਾਣਗੇ। ਕਿਸਾਨ ਆਗੂਆਂ ਨੇ ਕਿਹਾ ਕਿ ਆਉਣ ਵਾਲੀ 14 ਸਤੰਬਰ ਨੂੰ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਗੇਟ ਅੱਗੇ 5 ਦਿਨਾਂ ਦਾ ਟਰੈਕਟਰ ਟਰਾਲੀ ਸਮੇਤ ਪੱਕਾ ਮੋਰਚਾ ਲਾਇਆ ਜਾਏਗਾ ਤੇ ਆਉਣ ਵਾਲੇ ਸਮੇਂ ਦੇ ਅੰਦਰ ਜੇਕਰ ਸਰਕਾਰ ਨੇ ਸ਼ੰਭੂ ਖਨੌਰੀ ਮੋਰਚੇ ਦੀ ਭਰਪਾਈ ਨਾ ਕੀਤੀ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਕਾ ਕੀਤਾ ਜਾਊਗਾ। 5 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪਹਿਲੇ ਸ਼ਹੀਦ ਪ੍ਰੀਤਮ ਸਿੰਘ ਮੰਡੇਰ ਕਲਾਂ ਦੀ ਸ਼ਹੀਦੀ ਦਿਵਸ ਮੰਡੇਰ ਕਲਾਂ ਦੀ ਅਨਾਜ ਮੰਡੀ ਦੇ ਵਿਚ ਵੀ ਮਨਾਇਆ ਜਾਵੇਗਾ। ਦੂਸਰੇ ਪਾਸੇ ਐਮ ਪੀ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਪਰਿਵਾਰ ਦੇ ਵਿਚੋਂ ਕੋਈ ਵੀ ਨਹੀਂ ਲੜੇਗਾ ਚੋਣਾਂ ਦਾ ਜਿਹੜਾ ਇਹ ਗੱਲਬਾਤ ਕਹਿ ਰਹੇ ਨੇ ਤਰਸੇਮ ਸਿੰਘ ਉਨ੍ਹਾਂ ਦੇ ਪਿਤਾ। ਖਡੂਰ ਸਾਹਿਬ ਤੋਂ ਜ਼ਿਲ੍ਹੇ ਦੇ ਵਿਚ ਜੇਲ੍ਹ ਦੇ ਵਿਚ ਬੰਦ ਮੈਂਬਰ ਪਾਰਲੀਮੈਂਟ ਐਮ ਪੀ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਉਨ੍ਹਾਂ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਚੋਣਾਂ ਨਹੀਂ ਲੜੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਪਰਿਵਾਰ ਸਿਆਸੀ ਅਹੁਦਿਆਂ ਦੀ ਦੌੜ ਤੋਂ ਦੂਰ ਰਹੇਗਾ ਤੇ ਪਰਿਵਾਰਵਾਦ ਘਰਾਨੇਸ਼ਾਹੀ ਦੀ ਸਿਆਸਤ ਨੂੰ ਖਤਮ ਕਰਨ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਵੇਗਾ। ਅੰਮ੍ਰਿਤਸਰ ਵਿਖੇ ਗੱਲਬਾਤ ਕਰਦਿਆਂ ਹੋਇਆਂ ਤਰਸੇਮ ਸਿੰਘ ਉਨ੍ਹਾਂ ਕਿਹਾ ਕਿ ਇਹ ਫੈਸਲਾ ਜ਼ਮੀਨੀ ਪੱਧਰ ਦੇ ਉੱਤੇ ਕੰਮ ਕਰਨ ਵਾਲੇ ਵਰਕਰਾਂ ਇਮਾਨਦਾਰ ਆਗੂਆਂ ਤੇ ਨੌਜਵਾਨਾਂ ਨੂੰ ਅਗਵਾਈ ਕਰਨ ਦਾ ਮੌਕਾ ਦੇਣ ਦੇ ਲਈ ਲਿਆ ਗਿਆ ਤਾਂ ਜੋ ਉਹ ਪੰਜਾਬ ਅਤੇ ਪੰਥਕ ਮੁੱਦਿਆਂ ਦੇ ਲਈ ਅੱਗੇ ਆ ਕੇ ਕੰਮ ਕਰ ਸਕਣ ਤੇ ਉਨ੍ਹਾਂ ਕਿਹਾ ਕਿ ਪਰਿਵਾਰ ਦਾ ਰੋਲ ਸਿਰਫ਼ ਪੰਜਾਬ ਅਤੇ ਪੰਥ ਦੇ ਸੰਘਰਸ਼ ਦੇ ਵਿਚ ਸਹਿਯੋਗ ਦੇਣ ਤੱਕ ਹੀ ਸੀਮਤ ਰਹੇਗਾ ਨਾ ਕਿ ਖੁਦ ਸਿਆਸੀ ਅਹੁਦੇ ਹਾਸਲ ਕਰਨ ਦੇ ਲਈ। ਤਰਸੇਮ ਸਿੰਘ ਉਨ੍ਹਾਂ ਨੇ ਇਸ ਵੇਲੇ ਅਕਾਲੀ ਦਲ ਵਾਰਸ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਦੇ ਵਜੋਂ ਸੇਵਾਵਾਂ ਨਿਭਾ ਰਹੇ ਨੇ ਤੇ ਉਨ੍ਹਾਂ ਦੀ ਪਤਨੀ ਬਲਵਿੰਦਰ ਕੌਰ ਅੰਮ੍ਰਿਤਪਾਲ ਸਿੰਘ ਦੇ ਲਾਏ NSA ਨੂੰ ਰੱਦ ਕਰਵਾਉਣ ਅਤੇ ਉਨ੍ਹਾਂ ਦੀ ਰਿਹਾਈ ਦੇ ਲਈ ਚਲਾਈਆਂ ਮੁਹਿੰਮ ਦੇ ਵਿਚ ਜਿਹੜਾ ਹਿੱਸਾ ਲੈਂਦੇ ਰਹੇ ਨੇ। ਉਨ੍ਹਾਂ ਦੇ ਕੋਲ ਪਾਰਟੀ ਦੇ ਵਿਚ ਕੋਈ ਅਹੁਦਾ ਨਹੀਂ ਹੈ ਦੱਸਿਆ ਕਿ ਇਸੇ ਤਰ੍ਹਾਂ ਹੀ ਅੰਮ੍ਰਿਤਪਾਲ ਦੇ ਚਾਚਾ ਹਰਜੀਤ ਸਿੰਘ ਮਾਰਚ 2023 ਦੀ ਕਾਰਵਾਈ ਤੋਂ ਬਾਅਦ ਜੇਲ੍ਹ ਦੇ ਵਿਚ ਬੰਦ ਨੇ ਤੇ ਪਰਿਵਾਰ ਦਾ ਕੋਈ ਵੀ ਹੋਰ ਮੈਂਬਰ ਪਾਰਟੀ ਦੇ ਸੰਗਠਨਾਤਮਕ ਅਹੁਦੇ ਦੇ ਉੱਤੇ ਤੈਨਾਤ ਨਹੀਂ ਹੈ। ਦੂਸਰੇ ਪਾਸੇ ਰਾਮ ਰਹੀਮ ਦੀਆਂ ਪੌ 12 ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ 21 ਦਿਨਾਂ ਦੀ ਫਰਲੋ ਮਿਲ ਗਈ ਹੈ ਤੇ 17ਵੀਂ ਵਾਰ ਇਹ ਜੇਲ੍ਹ ਤੋਂ ਬਾਹਰ ਆਇਆ ਹੈ ਜਿਸ ਦੇ ਵਿਚ SGP ਸੀ ਤੇ ਜਥੇਦਾਰ ਗੜਗੱਜ ਹੋਣਾ ਨੇ ਇਸ ਚੀਜ਼ ਦਾ ਵਿਰੋਧ ਕੀਤਾ ਹੈ। 2 ਸਾਧਵੀਆਂ ਦੇ ਨਾਲ ਜਬਰ ਜਨਾਹ ਦੇ ਮਾਮਲੇ ਚ 20 ਸਾਲ ਦੀ ਕੈਦ ਕੱਟ ਰਿਹਾ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਮੰਗਲਵਾਰ ਸਵੇਰੇ ਰੋਹਤਕ ਦੇ ਪਿੰਡ ਸੁਨਾਰੀਆ ਸਥਿਤ ਜ਼ਿਲ੍ਹਾ ਜੇਲ੍ਹ ਦੇ ਵਿਚੋਂ 21 ਦਿਨਾਂ ਦੀ ਫਰਲੋ ਦੇ ਉੱਤੇ ਬਾਹਰ ਆ ਗਿਆ। ਜੇਲ੍ਹ ਪ੍ਰਸ਼ਾਸਨ ਵੱਲੋਂ ਉਸ ਨੂੰ 21 ਦਿਨਾਂ ਦੀ ਅਸਥਾਈ ਰਿਹਾਈ ਦਿੱਤੀ ਗਈ ਹੈ। ਡੇਰਾ ਮੁਖੀ ਸਵੇਰੇ ਕਰੀਬ 6:05 ਦੇ ਉੱਤੇ ਪੁਲਿਸ ਦੇ ਸਖ਼ਤ ਸੁਰੱਖਿਆ ਘੇਰੇ ਹੇਠ ਇੱਕ SUV ਗੱਡੀ ਰਾਹੀਂ ਜੇਲ੍ਹ ਪਰਿਸਰ ਤੋਂ ਜਿਹੜਾ ਬਾਹਰ ਨਿਕਲਿਆ ਤੇ ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਦੇ ਆਸ ਪਾਸ ਪੁਲਿਸ ਜਿਹੜੀ ਹੈ ਵੱਲੋਂ ਪੁਖਤਾ ਕਹਿੰਦੇ ਇੰਤਜ਼ਾਮ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਫਰਲੋ ਦੇ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਆਪਣੇ ਮੁੱਖ ਡੇਰੇ ਦੇ ਵਿਚ ਹੀ ਰਹੇਗਾ। 2017 ਅਗਸਤ ਦੇ ਵਿਚ ਪੰਚਕੂਲਾ ਦੀ ਵਿਸ਼ੇਸ਼ CBI ਅਦਾਲਤ ਦੇ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 17ਵਾਂ ਮੌਕਾ ਹੈ ਜਦੋਂ ਉਸ ਨੂੰ ਫਰਲੋ ਜਾਂ ਫਰਲੋ ਦੇ ਜੇਲ੍ਹ ਵਿਚੋਂ ਰਿਹਾਅ ਕੀਤਾ ਗਿਆ ਹੈ। ਇਸ ਸਾਲ ਦੇ ਦੌਰਾਨ ਹੀ ਇਹ 3ਵੀਂ ਵਾਰ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ। ਇਸ ਤੋਂ ਪਹਿਲਾਂ ਉਸ ਨੂੰ ਇਸੇ ਸਾਲ ਜਨਵਰੀ ਮਹੀਨੇ 40 ਦਿਨਾਂ ਦੀ ਤੇ ਮਈ ਮਹੀਨੇ ਦੇ ਵਿਚ 30 ਦਿਨਾਂ ਦੀ ਫਰਲੋ ਜਿਹੜੀ ਸੀ ਦਿੱਤੀ ਗਈ ਸੀ। ਦੂਸਰੇ ਪਾਸੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਦੇ ਵਿਚ ਵਿਜੇ ਸਾਂਪਲਾ ਜਿਹੜੇ ਨੇ ਉਨ੍ਹਾਂ ਨੂੰ ਸਿੱਟ ਦੇ ਵੱਲੋਂ ਸਮਨ ਜਾਰੀ ਕਰਤੇ ਹੈ। ਸਾਬਕਾ ਕੇਂਦਰੀ ਰਾਜ ਮੰਤਰੀ ਤੇ ਸੀਨੀਅਰ ਭਾਰਤੀ ਜਨਤਾ ਪਾਰਟੀ ਆਗੂ ਵਿਜੇ ਸਾਂਪਲਾ ਨੂੰ ਇਕ ਵਾਰ ਫਿਰ ਬਹਿਬਲ ਕਲਾਂ ਗੋਲੀਕਾਂਡ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਜਿਹੜੀ ਹੈ ਐਸ ਆਈ ਟੀ ਦੇ ਵੱਲੋਂ ਸਮਨ ਭੇਜੇ ਗਏ ਨੇ। 27 ਅਗਸਤ ਨੂੰ ਚੰਡੀਗੜ੍ਹ ਦੇ ਵਿਚ ਜਾਂਚ ਟੀਮ ਦੇ ਸਾਹਮਣੇ ਪੇਸ਼ ਹੋਣ ਦੇ ਲਈ ਕਿਹਾ ਗਿਆ ਸੀ, ਪਰ ਸਾਂਪਲਾ ਨੇ ਪਾਰਟੀ ਦੀਆਂ ਪਹਿਲਾਂ ਤੋਂ ਹੀ ਤੈਅ ਬੈਠਕਾਂ ਦਾ ਹਵਾਲਾ ਦਿੰਦੇ ਹੋਏ ਇਸ ਦਿਨ ਪੇਸ਼ ਹੋਣ ਤੋਂ ਜਿਹੜਾ ਅਸਮਰਥਾ ਜਿਹੜੀ ਹੈ ਪ੍ਰਗਟਾਈ ਹੈ ਤੇ ਪੇਸ਼ੀ ਦੇ ਲਈ ਕੋਈ ਵੀ ਹੋਰ ਤਰੀਕ ਦੇਣ ਦੀ ਮੰਗ ਕੀਤੀ ਹੈ। ਅੱਜ ਸਵੇਰੇ ਮਾਡਲ ਟਾਊਨ ਥਾਣੇ ਦੀ ਪੁਲਿਸ ਸਾਂਪਲਾ ਨੂੰ ਐਸ ਆਈ ਟੀ ਦਾ ਜਿਹੜਾ ਨੋਟਿਸ ਦੇਣ ਦੇ ਲਈ ਉਨ੍ਹਾਂ ਦੇ ਘਰ ਪਹੁੰਚੀ ਸੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣ ਬੁੱਝ ਕੇ ਭਾਜਪਾ ਆਗੂਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਤੇ ਬੇਅਦਬੀ ਅਤੇ ਗੋਲੀਕਾਂਡ ਦੇ ਮਾਮਲਿਆਂ ਦੇ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਵੀ ਇਹ ਮੰਗ ਕਰ ਚੁੱਕੇ ਨੇ ਕਿ ਉਨ੍ਹਾਂ ਨੂੰ ਉਹ ਦਸਤਾਵੇਜ਼ ਸੌਂਪੇ ਜਾਣ ਜਿਨ੍ਹਾਂ ਦੇ ਆਧਾਰ ਦੇ ਉੱਤੇ ਉਨ੍ਹਾਂ ਨੂੰ ਸਮਨ ਕੀਤੇ ਜਾ ਰਹੇ ਨੇ, ਪਰ ਅਜੇ ਤੱਕ ਉਹ ਦਸਤਾਵੇਜ਼ ਉਨ੍ਹਾਂ ਨੂੰ ਮੁਹੱਈਆ ਹੀ ਨਹੀਂ ਕਰਵਾਏ ਗਏ ਨੇ। ਇਸੇ ਤਰ੍ਹਾਂ ਗੱਲਬਾਤ ਕਰਦਿਆਂ ਉਨ੍ਹਾਂ ਸਾਂਪਲਾ ਉਨ੍ਹਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਣ ਬੁੱਝ ਕੇ ਇਹ ਸਾਰਾ ਕੁਝ ਕੀਤਾ ਜਾ ਰਿਹਾ। ਤੇ ਅਗਲੀ ਗੱਲ ਕਰੀਏ ਤਾਂ ਈਵੀਐਮ ਇੰਡੀਆ ਈਵੀਐਮ ਇੰਟਰਨੈਟ ਬਲੂਟੂਥ ਜਾਂ ਵਾਈ ਫਾਈ ਦੇ ਨਾਲ ਕੋਈ ਵੀ ਕਹਿੰਦੇ ਮੇਲ ਜੋੜ ਨਹੀਂ ਰੱਖਦੀ ਹੈ। ਗਣੇਸ਼ ਕੁਮਾਰ ਜਿਹੜੇ ਨੇ ਉਨ੍ਹਾਂ ਨੇ ਬਿਆਨ ਦਿੱਤਾ ਹੈ। ਈਵੀਐਮ ਦੀ ਸੁਰੱਖਿਆ ਦੇ ਬਾਰੇ ਮੁੱਖ ਚੋਣ ਕਮਿਸ਼ਨਰ ਨੇ ਵਿਦਿਆਰਥੀਆਂ ਦੇ ਨਾਲ ਸੰਵਾਦ ਰਚਾਇਆ। ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੇ ਅੱਜ ਕਿਹਾ ਕਿ ਭਾਰਤੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਈਵੀਐਮ ਸਰਕਾਰੀ ਕੰਪਨੀਆਂ ਵੱਲੋਂ ਬਣਾਈਆਂ ਜਾਂਦੀਆਂ ਨੇ ਤੇ ਇਨ੍ਹਾਂ ਦੇ ਵਿਚ ਇੰਟਰਨੈਟ ਬਲੂਟੂਥ ਜਿਹੜਾ ਹੈ ਜਾਂ ਵਾਈ ਫਾਈ ਦੀ ਵੀ ਕਹਿੰਦੇ ਕੋਈ ਵੀ ਕੁਨੈਕਟੀਵਿਟੀ ਨਹੀਂ ਹੁੰਦੀ ਹੈ। ਲਖਨਊ ਦੇ ਆਪਣੇ 2 ਦਿਨਾਂ ਦੌਰੇ ਦੇ ਦੌਰਾਨ ਕੁਮਾਰ ਨੇ ਇਕ ਕਾਲਜ ਦੇ ਵਿਚ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਹੈ ਤੇ ਭਾਰਤ ਦੀ ਲੋਕਤੰਤਰੀ ਪ੍ਰਣਾਲੀ ਜਿਹੜੀ ਹੈ ਚੋਣ ਪ੍ਰਕਿਰਿਆ ਈਵੀਐਮ ਦੀ ਭਰੋਸੇਯੋਗਤਾ ਤੇ ਨੌਜਵਾਨ ਵੋਟਰਾਂ ਦੀ ਮਹੱਤਤਾ ਦੇ ਬਾਰੇ ਚਰਚਾ ਕੀਤੀ ਹੈ। ਈਵੀਐਮ ਦੇ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਵਿਚ ਮੁੱਖ ਚੋਣ ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦੇ ਵਿਚ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਪਬਲਿਕ ਸੈਕਟਰ ਦੀਆਂ ਕੰਪਨੀਆਂ ਦੇ ਵੱਲੋਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਕਿਸੇ ਵੀ ਇੰਟਰਨੈਟ ਜਾਂ ਵਾਇਰਲੈਸ ਤਕਨਾਲੋਜੀ ਦੇ ਨਾਲ ਨਹੀਂ ਜੁੜੀਆਂ ਹੋਈਆਂ ਹੁੰਦੀਆਂ। ਉਨ੍ਹਾਂ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਸੋਸ਼ਲ ਮੀਡੀਆ ਦੇ ਇਸ ਦੌਰ ਦੇ ਵਿਚ ਕਿਸੇ ਵੀ ਜਾਣਕਾਰੀ ਨੂੰ ਸਵੀਕਾਰ ਕਰਨ ਜਾਂ ਅੱਗੇ ਭੇਜਣ ਤੋਂ ਪਹਿਲਾਂ ਉਸਦੇ ਸਰੋਤ ਅਤੇ ਪ੍ਰਮਾਣਿਕਤਾ ਦੀ ਜਾਂਚ ਜ਼ਰੂਰ ਕਰਨ ਤੇ ਆਪਣੀ ਵਿਦਿਆਰਥੀ ਜੀਵਨ ਨੂੰ ਯਾਦ ਕਰਦਿਆਂ ਉਨ੍ਹਾਂ ਆਪਣੇ ਅਧਿਆਪਕਾਂ ਤੇ ਸਕੂਲ ਦੇ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਮਾਂ ਦੀ ਇੱਛਾ ਤੇ ਮਾਤ ਭੂਮੀ ਦੇ ਨਾਲ ਲਗਾਣੇ ਉਨ੍ਹਾਂ ਨੂੰ ਦੇਸ਼ ਦੇ ਵਿਚ ਰਹਿ ਕੇ ਜਨਤਕ ਸੇਵਾ ਕਰਨ ਦੇ ਲਈ ਪ੍ਰੇਰਿਤ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਸਿਵਲ ਸਰਵਿਸਿਜ ਪ੍ਰੀਖਿਆ ਪਾਸ ਕੀਤੀ ਤੇ IAS ਦੇ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਭਾਰਤ ਦੇ ਵਿਚ ਚੋਣ ਪ੍ਰਕਿਰਿਆ ਦੇ ਪੈਮਾਨੇ ਦਾ ਜ਼ਿਕਰ ਕਰਦਿਆਂ ਕੁਮਾਰ ਨੇ ਕਿਹਾ ਕਿ ਦੇਸ਼ ਦੇ ਵਿਚ ਲਗਭਗ 100 ਕਰੋੜ ਵੋਟਰ ਨੇ ਤੇ ਇੰਨੇ ਵੱਡੇ ਵੋਟਰਾਂ ਦੇ ਲਈ ਚੋਣਾਂ ਕਰਵਾਉਣਾ ਆਪਣੇ ਆਮ ਆਪ ਜਿਹੜਾ ਵਿਚ ਇਕ ਬਹੁਤ ਵੱਡਾ ਕੰਮ ਹੈ, ਜਿਸ ਨੂੰ ਨੇਪਰੇ ਚਾੜਨ ਦੇ ਲਈ ਵੱਡੀ ਗਿਣਤੀ ਦੇ ਵਿਚ ਅਧਿਕਾਰੀ ਤੇ ਕਰਮਚਾਰੀ ਕੰਮ ਕਰਦੇ ਨੇ। ਉਨ੍ਹਾਂ ਨੇ ਨੌਜਵਾਨਾਂ ਨੂੰ ਲੋਕਤੰਤਰੀ ਪ੍ਰਕਿਰਿਆ ਦੇ ਵਿਚ ਵੱਧ ਚੜ ਕੇ ਹਿੱਸਾ ਲੈਣ ਦੇ ਲਈ ਉਤਸ਼ਾਹਿਤ ਵੀ ਕੀਤਾ ਹੈ ਤੇ ਸੰਵਿਧਾਨ ਦੀ ਧਾਰਾ 326 ਦਾ ਹਵਾਲਾ ਦਿੰਦਿਆਂ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਵਿਦਿਆਰਥੀਆਂ ਨੂੰ ਵੋਟਰ ਦੇ ਵਜੋਂ ਰਜਿਸਟਰਡ ਜਿਹੜਾ ਹੋਣ ਦੀ ਅਪੀਲ ਵੀ ਕੀਤੀ ਹੈ। ਇਕ ਪਾਸੇ ਕਹਿੰਦੇ ਨੇ ਮੋਦੀ ਸਾਹਿਬ ਦੇ, ਦੂਜੇ ਪਾਸੇ ਨੇ ਕੇਜਰੀਵਾਲ, ਪਰ ਪਿੱਠ ਆਪਣੀ ਥਪੜਾ ਲਏ ਨੇ, ਪੰਜਾਬ ਦਾ ਜਿਹੜਾ ਨਾਂ ਚਮਕਾ ਰਹੇ ਨੇ। ਕਹਿੰਦੇ ਨੇ ਕਿ ਭਾਈ ਪੰਜਾਬ ਤੇ ਗੁਜਰਾਤ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਮੀਡੀਆ ਸਾਹਮਣੇ ਕਰਵਾ ਲਓ ਨਿਰੀਖਣ ਤੇ ਕੇਜਰੀਵਾਲ ਦੀ ਜਿਹੜੀ ਹੈ ਬੀਜੇਪੀ ਨੂੰ ਚੁਣੌਤੀ ਆਈ ਹੈ ਕਿ ਕਿਹਨਾਂ ਦੇ ਸਕੂਲ ਜਿਹੜੇ ਨੇ ਬਿਹਤਰ ਨੇ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਨੂੰ ਤਿੱਖਾ ਜਵਾਬ ਦਿੰਦਿਆਂ ਦੋਸ਼ ਲਾ ਦਿੱਤਾ ਕਿ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬਾਰੇ ਝੂਠੀ ਵੀਡੀਓ ਫੈਲਾ ਰਹੇ ਹੈ। ਉਨ੍ਹਾਂ ਭਾਜਪਾ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਭਾਜਪਾ ਨੂੰ ਗੁਜਰਾਤ ਅਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦੀ ਸੂਚੀ ਜਾਰੀ ਕਰਨੀ ਚਾਹੀਦੀ ਹੈ ਤੇ ਸਾਨੂੰ ਜਨਤਾ ਤੇ ਮੀਡੀਆ ਦੇ ਨਾਲ ਮਿਲ ਕੇ ਇਨ੍ਹਾਂ ਸਕੂਲਾਂ ਦਾ ਕਹਿੰਦੇ ਨਿਰੀਖਣ ਕਰਨਾ ਚਾਹੀਦਾ। ਆਓ ਦੇਖੀਏ ਕਿ ਕਿਸ ਦਾ ਸਕੂਲ ਬਿਹਤਰ ਹੈ। ਉਨ੍ਹਾਂ ਕਿਹਾ ਕਿ ਸਿਰਫ ਸਾਢੇ 4 ਸਾਲਾਂ ਦੇ ਵਿਚ ਪੰਜਾਬ ਦੇ 19,700 ਸਰਕਾਰੀ ਸਕੂਲਾਂ ਚੋਂ 19,200 ਦੇ ਵਿਚ ਸੁਧਾਰ ਕੀਤਾ ਗਿਆ ਤੇ 500 ਹੋਰਨਾਂ ਦੇ ਉੱਤੇ ਕੰਮ ਚੱਲ ਰਿਹਾ ਤੇ ਭਾਈ ਦਿੱਲੀ ਦੇ ਦਿਖਾ ਦਿਓ ਤਾਂ ਚੁੱਪ ਕਰਕੇ ਤੁਸੀਂ, ਨਾਲੇ ਉਹ ਲੱਗ ਗਏ ਆ ਆਪੇ ਉੱਥੇ ਦੇਖ ਲੈਣਗੇ, ਮੀਡੀਆ ਵੀ ਉੱਥੇ ਵੱਡਾ ਇੰਟਰਨੈਸ਼ਨਲ ਮੀਡੀਆ ਰਹਿੰਦਾ। ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕਰਦੇ। ਭਾਜਪਾ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਹਿੰਦੇ ਕਿ ਇਸ ਨੇ ਪਿਛਲੇ 30 ਸਾਲਾਂ ਦੇ ਵਿੱਚ ਕੀ ਕੰਮ ਕੀਤਾ। ਸਾਡੀ ਸਰਕਾਰ ਨੇ ਅਧਿਆਪਕਾਂ, ਪ੍ਰਿੰਸੀਪਲਾਂ, ਮਾਪਿਆਂ ਤੇ ਪੰਜਾਬ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਸਕੂਲਾਂ ਦੇ ਵਿੱਚ ਸੁਧਾਰ ਕੀਤਾ। ਇਸ ਦੇ ਲਈ ਭਾਜਪਾ ਨੂੰ ਇਹਨਾਂ ਨੂੰ ਜਿਹੜਾ ਬਦਨਾਮ ਨਹੀਂ ਕਰਨਾ ਚਾਹੀਦਾ। ਜਦੋਂ ਤੋਂ ਕਾਂਗਰਸ ਜਨਤਾ ਪਾਰਟੀ ਨੇ ਭਾਜਪਾ ਸ਼ਾਸਿਤ ਸੂਬਿਆਂ ਦੇ ਵਿੱਚ ਸਕੂਲਾਂ ਦਾ ਨਿਰੀਖਣ ਸ਼ੁਰੂ ਕੀਤਾ, ਉਦੋਂ ਤੋਂ ਉਨ੍ਹਾਂ ਸਕੂਲਾਂ ਦੀ ਕਹਿੰਦੇ ਮਾੜੀ ਹਾਲਤ ਸਾਹਮਣੇ ਆਈ ਹੈ। ਅੱਜ ਸਰਕਾਰੀ ਸਕੂਲ ਸਿੱਖਿਆ ਦੇ ਵਿੱਚ ਪੰਜਾਬ ਦੇਸ਼ ਦੇ ਵਿੱਚ ਪਹਿਲੇ ਨੰਬਰ ਦੇ ਉੱਤੇ ਹੈ ਤੇ ਇਹ ਅਸੀਂ ਨਹੀਂ ਕਹਿੰਦੇ ਸਗੋਂ ਕੇਂਦਰ ਸਰਕਾਰ ਨੇ ਨੀਤੀ ਆਯੋਗ ਦੀ ਰਿਪੋਰਟ ਦੇ ਵਿੱਚ ਕਿਹਾ ਜਾ ਰਿਹਾ। ਪੰਜਾਬ ਨੇ ਕੇਰਲ ਨੂੰ ਵੀ ਜਿਹੜਾ ਪਿੱਛੇ ਛੱਡ ਦਿੱਤਾ ਤੇ ਜਦੋਂ 2022 ਦੇ ਵਿੱਚ ਸਾਡੀ ਸਰਕਾਰ ਬਣੀ ਸੀ ਤੇ ਕਹਿੰਦੇ ਤਾਂ ਪੰਜਾਬ ਜਿਹੜਾ ਸੀ ਉਦੋਂ 28ਵੇਂ ਸਥਾਨ ਦੇ ਉੱਤੇ ਹੁੰਦਾ ਸੀ ਤੇ ਹੁਣ ਪਹਿਲੇ ਨੰਬਰ ਤੇ ਹੈ। ਮੰਗਲਵਾਰ ਨੂੰ ਅੱਜ ਵੀਡੀਓ ਜਾਰੀ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਇਸ ਸਮੇਂ ਪੰਜਾਬ ਦੇ ਸਕੂਲਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਸੀਂ ਸਾਰੇ ਮੀਡੀਆ ਦੇ ਨਾਲ ਮਿਲ ਕੇ ਗੁਜਰਾਤ ਤੇ ਪੰਜਾਬ ਦੇ ਹਜ਼ਾਰ ਹਜ਼ਾਰ ਸਕੂਲਾਂ ਦਾ ਨਿਰੀਖਣ ਕਰਾਂਗੇ ਤੇ ਦੇਖਾਂਗੇ ਕਿ ਕਿਹੜੇ ਸਕੂਲ ਚੰਗੇ ਨੇ। ਤੇ ਭਾਈ ਫਿਰ ਉਹ ਲੋਕ ਬੱਚੇ ਘੱਟ ਘੱਟ ਹੋ ਰਹੇ ਨੇ, ਸਵਾਲ ਤਾਂ ਇਹ ਵੀ ਪੈਦਾ ਹੁੰਦਾ, ਚੰਗੇ ਤਾਂ ਸਕੂਲ ਹੈਗੇ ਨੇ। 2018 ਦੀ ਇੱਕ ਪੁਰਾਣੀ ਵੀਡੀਓ ਵਾਇਰਲ ਕਰ ਰਹੇ ਨੇ ਤੇ ਉਸ ਸਮੇਂ ਸਕੂਲ ਮਾੜੇ ਸਨ ਕਿਉਂਕਿ ਕਾਂਗਰਸ ਸਰਕਾਰ ਸੱਤਾ ਦੇ ਵਿੱਚ ਸੀ ਤੇ 2017 ਤੱਕ ਉੱਥੇ ਭਾਜਪਾ ਦੀ ਸਰਕਾਰ ਰਹੀ ਸੀ ਤੇ ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਅਕਾਲੀ ਦਲ ਦੇ ਸਮਰਥਕ ਰਤਨ ਢਿੱਲੋਂ ਨੇ ਵੀ ਸਕੂਲਾਂ ਦੇ ਬਾਰੇ ਟਵਿੱਟ ਕੀਤਾ ਸੀ ਤੇ ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਸੀ ਕਿ ਜੇਕਰ ਭਾਜਪਾ ਦੇ ਵਿੱਚ ਹਿੰਮਤ ਹੈ ਤਾਂ ਉਨ੍ਹਾਂ ਨੂੰ ਇਸ ਚੁਣੌਤੀ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਤੇ ਹਜ਼ਾਰ ਹਜ਼ਾਰ ਸਕੂਲਾਂ ਦੇ ਨਾਂ ਰੱਖਣ ਤੇ ਅਸੀਂ ਹਜ਼ਾਰ ਸਕੂਲਾਂ ਦੇ ਨਾਂ ਰੱਖਦੇ ਹਾਂ ਉਨ੍ਹਾਂ ਦੇ ਸਾਹਮਣੇ। ਇੱਕ ਪਾਸੇ ਕਹਿੰਦੇ ਨੇ ਕਿ ਉਹ ਬਿੰਦਰ ਰੱਖੀਆ ਦਾ ਗੀਤ ਹੈ ਨਾ, ਜੇ ਗਲਤ ਨਾ ਹੋਵਾਂ ਤਾਂ ਯਾਦ ਆਉਂਦਾ, ਕਹਿੰਦਾ ਇੱਧਰੋਂ ਰੁਮਾਲ ਹਿੱਲਿਆ ਤੇ ਉਧਰੋਂ ਹਿੱਲੀ ਫੁਲਕਾਰੀ ਤੇ ਇੱਧਰ ਕੇਜਰੀਵਾਲ ਦਾ ਬਿਆਨ ਆਇਆ ਤੇ ਪੰਜਾਬ ਦੇ ਵਿੱਚ ਮਾਸਟਰ ਆਪਣੇ ਟੀਚਰਾਂ ਦੀਆਂ ਜਿਹੜੀਆਂ ਨੇ ਤਨਖਾਹਾਂ ਵਧਾ ਦਿੱਤੀਆਂ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਦਰਸ਼ ਸਕੂਲਾਂ ਦੇ ਵਿੱਚ ਸੇਵਾਵਾਂ ਨਿਭਾ ਰਹੇ ਅਧਿਆਪਕਾਂ ਦੇ ਮਾਨ ਸਤਿਕਾਰ ਤੇ ਆਰਥਿਕ ਸੁਰੱਖਿਆ ਨੂੰ ਯਕੀਨੀ ਬਣਾਉਂਦਿਆਂ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਦਾ ਜਿਹੜਾ ਵਾਧਾ ਕਰਨ ਦੀ ਮਨਜ਼ੂਰੀ ਦੇ ਦਿੱਤੀ। ਇਸ ਦੇ ਨਾਲ ਲਗਭਗ 1000 ਤੋਂ ਤਕਰੀਬਨ 1100 ਅਧਿਆਪਕਾਂ ਨੂੰ ਲਾਭ ਹੋਏਗਾ, ਜਿਹਦੇ ਨਾਲ ਉਨ੍ਹਾਂ ਦੀ ਮਹੀਨਾਵਾਰ ਤਨਖਾਹ ਲਗਭਗ 10,000 ਰੁਪਏ ਤੋਂ ਵੱਧ ਕੇ 22,000 ਰੁਪਏ ਤੋਂ ਵੱਧ ਹੋ ਜਾਵੇਗੀ, ਡਬਲ ਫਾਇਦਾ। ਇਸ ਗੱਲ ਦਾ ਕਹਿੰਦੇ ਪ੍ਰਗਟਾਵਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅਧਿਆਪਕਾਂ ਦੇ ਵਫਦ ਦੇ ਨਾਲ ਮੀਟਿੰਗ ਕਰਦਿਆਂ ਕੀਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਭਵਿੱਖ ਨੂੰ ਬਣਾਉਣ 'ਚ ਅਧਿਆਪਕਾਂ ਦੀ ਅਹਿਮ ਭੂਮਿਕਾ ਦੇ ਬਾਵਜੂਦ ਅਧਿਆਪਕ ਭਾਈਚਾਰੇ ਦੀ ਅਣਦੇਖੀ ਕੀਤੀ ਤੇ ਉਨ੍ਹਾਂ ਕਿਹਾ ਕਿ ਅਧਿਆਪਕ ਸਾਡੀ ਸਿੱਖਿਆ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਨੇ ਤੇ ਲਗਭਗ 2 ਦਹਾਕਿਆਂ ਤੋਂ ਇਹ ਅਧਿਆਪਕ ਘੱਟ ਤਨਖਾਹ ਮਿਲਣ ਦੇ ਬਾਵਜੂਦ ਸਮਰਪਣ ਭਾਵਨਾ ਦੇ ਨਾਲ ਸੇਵਾਵਾਂ ਨਿਭਾ ਰਹੇ ਨੇ ਤੇ ਸਾਡੀ ਸਰਕਾਰ ਨੇ ਉਨ੍ਹਾਂ ਦੀਆਂ ਤਨਖਾਹਾਂ ਦੇ ਵਿੱਚ 120% ਤੋਂ ਵੱਧ ਜਿਹੜਾ ਵਾਧਾ ਕਰਕੇ ਇਸ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਨਿਆਂ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਤੇ ਮੁੱਖ ਮੰਤਰੀ ਨੇ ਕਿਹਾ ਕਿ ਅਧਿਆਪਕਾਂ ਨੂੰ ਨਾ ਸਿਰਫ਼ ਵਧੀ ਹੋਈ ਤਨਖਾਹ ਮਿਲੇਗੀ ਸਗੋਂ ਕੇਂਦਰੀ ਵਿਦਿਆਲਿਆ ਸਕੂਲ ਦੀ ਤਰਜ਼ ਦੇ ਉੱਤੇ ਸਹੂਲਤਾਂ ਵੀ ਦਿੱਤੀਆਂ ਜਾਣਗੀਆਂ ਜਿਸ ਦੇ ਨਾਲ ਉਨ੍ਹਾਂ ਦੀਆਂ ਸੇਵਾਵਾਂ ਸ਼ਰਤਾਂ ਦੇ ਵਿੱਚ ਸੁਧਾਰ ਹੋਵੇਗਾ। ਲੋ ਦੋਸਤੋ, ਇਹ ਸਾਂਝੀ ਪੰਜਾਬ ਦੀਆਂ ਤੇ ਕੇਂਦਰ ਦੀਆਂ ਕੁਝ ਖਬਰਾਂ। ਅੱਗੇ ਜਾ ਕੇ ਵਿਦੇਸ਼ੀ ਖਬਰਾਂ ਵੱਲ ਨੂੰ ਵੀ ਝਾਤ ਮਾਰਾਂਗੇ, ਪਰ ਉਸ ਤੋਂ ਪਹਿਲਾਂ ਸਾਡੇ ਨਾਲ ਜਿਹੜੇ ਜੁੜ ਚੁੱਕੇ ਨੇ ਸਾਡੇ ਸਾਥੀ ਐਡਵੋਕੇਟ ਰਾਜਨ ਸੈਣੀ ਸਾਹਿਬ, ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
2: ਹਾਲ ਚਾਲ ਵਧੀਆ ਜੀ।
1: ਤਰੱਕੀਆਂ ਹੋਈ ਜਾਂਦੀਆਂ ਜੀ, ਮੈਂ ਕਿਹਾ ਬੱਲੇ ਬੱਲੇ ਕਰਾਈ ਜਾਂਦੇ ਆ।
2: ਬਿਲਕੁਲ ਤਰੱਕੀਆਂ ਹੋਈ ਜਾਂਦੀਆਂ ਜੀ। ਉਹ ਤਾਂ ਇਹ ਆ ਕਿ ਮੈਂ ਤਾਂ ਇਹ ਸੋਚ ਰਿਹਾ ਸੀ ਖਬਰ ਤੁਹਾਡਾ ਸੁਣਦਾ ਕਿ ਮੈਂ ਕਿਹਾ ਇਹ ਤਾਂ ਹੁਣ ਮੱਲਮ ਪੱਟੀ ਵਾਲਾ ਟਾਈਮ ਚੱਲ ਪਿਆ।
1: ਮੈਂ ਉਹੀ ਸੋਚਦਾ ਸੀ ਡੀਏ ਤਾਂ ਦੇਣੇ ਹੁੰਦਾ ਤੇ ਤਨਖਾਹਾਂ ਸੈਣੀ ਸਾਹਿਬ ਕਿੱਥੋਂ ਪੈਸਾ ਕੱਢੀ ਜਾਂਦੇ ਆ, ਨਾਲੇ ਕਹਿੰਦੇ ਪੈਸਾ ਆਇਆ ਨੀ
2: ਤੇ ਕਿਹੜਾ ਦੇਣੀ ਆ ਜੀ। ਇਹ ਤਾਂ ਉਹਨਾਂ ਨੂੰ ਬਸ, ਹਾਂਜੀ ਇਹ ਤਾਂ ਜੋ ਬਹਿਣਗੀਆਂ ਉਦੋਂ ਜਦੋਂ ਹੈਗਾ ਕੈਬਨਿਟ ਪਾਸ ਕਰੂ, ਨੋਟੀਫਿਕੇਸ਼ਨ ਹੋਊ ਕਦੋਂ ਤੋਂ ਲਾਗੂ ਹੋਣਗੇ ਜੀ।
1: ਜੀ
2: ਹਾਂਜੀ, ਇਹ ਤਾਂ 3-6 ਮਹੀਨੇ ਦੇ ਇਹਨਾਂ ਨੇ ਕੱਢ ਲੈਣੇ ਹੈਗੇ ਆ, ਇਹਨਾਂ ਨੇ ਵਿਚਾਰੇ ਵੋਟ ਪਾਉਣਗੇ ਇਸ ਆਸ ਦੇ ਵਿੱਚ
1: ਜੀ
2: ਵੀ ਜੇ ਮੁੜ ਕੇ ਇਹ ਸਰਕਾਰ ਰਿਪੀਟ ਕਰ ਗਈ ਤੇ ਫੇਰ ਸਾਨੂੰ ਜਿਹੜਾ ਹੈਗਾ ਅਨਾਉਂਸ ਕੀਤਾ ਆ ਉਹ ਲਾਗੂ ਹੋ ਜਾਊਗਾ ਜੀ।
1: ਜੀ ਬਿਲਕੁਲ ਹੈ ਜੀ,
2: ਇਹ ਤਾਂ ਇਸੇ ਕਰਕੇ ਇੱਕ ਤਰੀਕਾ ਹੁੰਦਾ ਆ ਜੀ ਵੀ ਹਾਂ ਅਗਲੇ ਬੰਦੇ ਨੂੰ ਨਾ ਇਸ ਚੀਜ਼ ਦੇ ਉੱਤੇ ਕਰ ਦੇਣਾ ਕਿ ਜਿਹੜਾ ਸਾਡਾ ਇੰਟਰਸਟ ਆ ਉਹ ਵਾਚ ਕਰੇਗਾ, ਕਿਉਂਕਿ ਉਹਨੂੰ ਲੋਭ ਦੇ ਤਾ, ਉਹਨੂੰ ਲੋਲੀਪੋਪ ਫੜਾ ਤਾ ਆ
1: ਤੇ
2: ਮਿਲਣਾ ਤੈਨੂੰ ਤਾਂ ਆ ਖਾਣ ਨੂੰ ਜੇ ਅਸੀਂ ਮੁੜ ਕੇ ਆ ਗਏ ਤੇ। ਅੱਜ ਪਰ ਸਭ ਇੱਕ ਹੋਰ ਹੋਇਆ ਜੀ, ਇੱਕ ਨਾ ਪੀ ਟੀ ਸੀ ਨਿਊਜ਼ ਤੇ ਨਾ ਸਾਡੇ ਤਹਿਸੀਲ ਦਸੂਹੇ ਦਾ ਇੱਕ ਇਹ ਮੈਟਰ ਜਿਹੜਾ ਆ ਉਹ ਚੱਲਿਆ ਸੀਗਾ ਜੀ,
1: ਜੀ
2: ਤੇ ਉਹ ਪਿੰਡ ਅਗਲੌਰ ਆ ਜੀ, ਕੰਡੀ ਦਾ,
1: ਜੀ
2: ਤੇ ਆਪਾਂ ਜਿਹੜਾ ਹੈਗਾ ਆ ਉਹਦੇ ਵਿੱਚ ਕਹਿੰਦੇ ਜੀ ਵੀ ਮੰਦਿਰ ਜਿਹੜਾ ਆ ਉਹਨੂੰ ਲੋਕ ਕਰ ਦਿੱਤਾ, ਜਾਂ ਮੰਦਿਰ ਦਾ ਜਿਹੜਾ ਆ ਉਹਦੀ ਰਾਜਨੀਤੀ ਹੋ ਰਹੀ ਆ ਮੰਦਿਰ ਦੀ,
1: ਜੀ
2: ਤੇ ਉਹ ਪੰਚਾਇਤ ਦਾ ਪੱਖ ਵੀ ਲਿਆ ਸੀਗਾ ਜੀ, ਤੇ ਉਹ ਕਾਇੰਡਲੀ ਜੇ ਹੋ ਸਕਦਾ ਹੈਗਾ ਆ ਤੇ ਉਹ ਸਰਪੰਚ ਸਾਹਿਬ ਦੇ ਹਸਬੈਂਡ ਹੈਗੇ ਆ ਜੀ,
1: ਜੀ
2: ਉਹਨਾਂ ਨੂੰ ਨਾਲ ਜੋੜ ਲਓ, ਫਿਰ ਉਹਨਾਂ ਕੋਲੋਂ ਪੁੱਛ ਲੈਂਦੇ ਆ ਪਹਿਲਾਂ।
1: ਜਰੂਰ ਜੀ, ਹਾਂਜੀ ਆਪਣੇ ਨਾਲ ਜੁੜੇ ਗਏ ਨੇ ਸਰਪੰਚ ਸਾਹਿਬ ਤੇ ਉਹਨਾਂ ਦੇ ਨਾਲ ਗੱਲਬਾਤ ਸ਼ੁਰੂਆਤ ਕਰਦੇ ਆ ਜੀ। ਅਸਲ ਦੇ ਵਿੱਚ ਕੀ ਮਾਮਲਾ? ਸਤਿ ਸ੍ਰੀ ਅਕਾਲ ਜੀ, ਆਪਣੇ ਸੁਖਵਿੰਦਰ ਸਿੰਘ ਸਰਪੰਚ ਜੀ, ਜੀ ਨੂੰ ਜੀ ਨਿੱਘਾ ਸਵਾਗਤ ਹੈ, ਤੁਹਾਡੇ ਬਾਰੇ ਗੱਲ ਕਰ ਰਹੇ ਸੀ ਤੇ ਹਾਂਜੀ ਜੀ ਨੂੰ ਜੀ ਦੁਆਬਾ ਰੇਡੀਓ ਦੇ ਮੰਚ ਦੇ ਉੱਤੇ।
3: ਸਤਿ
1: ਸ੍ਰੀ ਅਕਾਲ ਜੀ
3: ਭੈਣਾਂ ਨੂੰ,
2: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਸਰਪੰਚ ਸਾਹਿਬ, ਕੀ ਚੱਕਰ ਕੀ ਹੈਗਾ ਇਹ? ਪਹਿਲਾਂ ਤਾਂ ਇੱਕ ਗੱਲ ਦੱਸੋ, ਇਹ ਜਗ੍ਹਾ ਦੀ ਮਲਕੀਅਤ ਕਿਹਦੀ ਹੈਗੀ ਆ ਜੀ?
3: ਇਹ ਸਰ ਪੰਚਾਇਤੀ ਮਲਕੀਅਤ ਆ ਜੀ, ਇੱਥੇ ਪਿੰਡ ਦੀ ਇੱਕ ਵਾਟਰ ਸਪਲਾਈ ਬਣੀ ਹੋਈ ਸੀ 2011 ਦੇ ਵਿੱਚ ਸਰ।
2: ਇਹ ਖਸਰਾ ਨੰਬਰ ਆ ਜੀ?
3: ਹਾਂਜੀ ਹਾਂਜੀ, ਪੰਚਾਇਤੀ ਪ੍ਰੋਪਰਟੀ ਸੀ, ਵਾਟਰ ਸਪਲਾਈ ਬਣੀ ਸੀ।
2: ਅੱਛਾ, ਗ੍ਰਾਮ ਪੰਚਾਇਤ ਦੀ ਮਾਲਕੀ ਆ?
3: ਪੰਚਾਇਤ, ਹਾਂਜੀ।
2: ਅੱਛਾ ਜੀ, ਅੱਛਾ, ਤੇ ਇਹ ਤੇ
3: ਵਾਟਰ ਸਪਲਾਈ ਬਣੀ ਸੀ,
2: ਵਾਟਰ ਸਪਲਾਈ ਦੇ ਜਿਹੜਾ ਹੈਗਾ ਆ ਉਹਨੂੰ ਬਾਉਂਡਰੀ ਵਗੈਰਾ ਹੋਈ ਆ, ਯਾਨੀ ਕਿ ਉਹ ਸਪੈਸਿਫਿਕ ਖਸਰਾ ਨੰਬਰ ਹੈਗੇ ਆ।
3: ਹਾਂਜੀ ਹਾਂਜੀ,
2: ਤੇ ਇਹ ਫਿਰ ਕਦੋਂ ਆਇਆ ਬੰਦਾ, ਕੌਣ, ਕਿੱਦਾਂ ਕਿੱਦਾਂ ਕਬਜ਼ਾ ਹੋਇਆ? ਕਿਉਂਕਿ ਅਸੀਂ PTC ਨਿਊਜ਼ ਦੇ ਉੱਤੇ ਜਿਹੜਾ ਹੈਗਾ ਦੇਖ ਰਹੇ ਸੀ ਤੇ ਉਹਦੇ ਵਿੱਚ ਜਿਹੜਾ ਆ ਉਹ ਕਹਿੰਦੇ ਜੀ ਵੀ ਮੰਦਿਰ ਆ, ਪੰਚਾਇਤ ਨੇ ਕੋਈ ਧੱਕਾ ਕੀਤਾ ਹੈਗਾ ਆ, ਤੇ ਪੰਚਾਇਤ ਤਾਂ ਲੋਕਾਂ ਦੇ ਸੈਂਟੀਮੈਂਟ ਦਾ ਧਿਆਨ ਰੱਖਦੀ ਹੁੰਦੀ ਆ ਜੀ, ਤੇ ਤੁਸੀਂ ਮਤਲਬ ਲੋਕਾਂ ਨੂੰ ਜਿਹੜਾ ਹੈਗਾ ਆ ਕਿਉਂ ਇਧਰਲੇ ਪਾਸੇ ਨੂੰ ਲਾਇਆ ਜੀ?
3: ਸਰ 2011 ਦੇ ਵਿੱਚ ਇਹਨੂੰ ਆਪਰੇਟਰ ਰੱਖਿਆ ਗਿਆ ਸੀਗਾ
1: ਜੀ,
3: ਪਰਿੰਦਰ ਕੁਮਾਰ ਨੂੰ। 2017 ਤੱਕ ਵਧੀਆ ਕਾਰਗੁਜ਼ਾਰੀ ਕੀਤੀ ਹੈ ਆਪਣੀ
1: ਜੀ,
3: ਜਦੋਂ ਉਹਦੇ ਬਾਅਦ ਥੋੜਾ ਕਰੈਕਟਰ ਲੈਸ ਹੋ ਗਿਆ ਇਹ
1: ਜੀ।
3: ਇੱਕ ਹੱਸਦਾ ਵੱਸਦਾ ਪਰਿਵਾਰ ਸੀਗਾ, ਉਹ ਲੇਡੀ ਨਾਲ ਇਹਦੇ ਕੁਛ ਗਲਤ ਸੰਬੰਧ ਸੀਗੇ, ਉਦੋਂ ਜਦੋਂ ਘਰ ਵਾਲੇ ਨੇ ਇਹਨੂੰ ਫੜਿਆ ਰੰਗੇ ਹੱਥੀ
1: ਜੀ,
3: ਉਸ ਤੋਂ ਬਾਅਦ ਇਹਦੇ ਘਰਦਿਆਂ ਨੇ ਇਹਨੂੰ ਬੇਦਖਲ ਕੀਤਾ ਤੇ ਉਹ ਲੜਕੇ ਦੇ ਸਹੁਰਿਆਂ ਨੇ ਆਪਣੀ ਕੁੜੀ ਨੂੰ ਬੇਦਖਲ ਕਰਤਾ ਪਿੰਡ ਚੋਂ
1: ਜੀ,
3: ਤੇ ਉਹ ਲੈ ਕੇ ਬਾਅਦ ਕਿਤੇ ਹੋਰ ਲੱਗ ਪਏ ਰਹਿਣ
1: ਜੀ।
3: ਉਸ ਤੋਂ ਬਾਅਦ ਜਦੋਂ ਉਹਨੂੰ ਕੱਢਣ ਦੀ ਮੰਗ ਉੱਠੀ ਤੇ ਫਿਰ ਇਹਨੇ ਉੱਥੇ ਅਯਾਸ਼ੀ ਦਾ ਅੱਡਾ ਬਣਾਇਆ ਹੋਇਆ ਸੀ
1: ਜੀ,
3: ਜਦੋਂ ਕੱਢਣ ਦੀ ਮੰਗ ਉੱਠੀ ਤੇ ਉਸ ਤੋਂ ਬਾਅਦ ਇਹਨੇ ਸਾਧ ਦਾ ਚੋਲਾ ਬਣਾ ਲਿਆ
1: ਜੀ,
3: ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਇਹ ਸਲਾਹਕਾਰ ਸੀਗੇ ਤਿੰਨ ਜੀ, ਇੱਕ ਸਲਾਹਕਾਰ, ਫਿਰ ਇੱਕ ਜਿਹੜਾ ਇਹਨੇ ਗੁਰੂ ਧਾਰਨਾ ਕੀਤੀ ਜਿਹਦੀ
1: ਜੀ,
3: ਉਹਨਾਂ ਨੇ ਗਲਤ ਸਲਾਹਾਂ ਦਿੱਤੀਆਂ ਤੇ ਫਿਰ ਹੌਲੀ ਹੌਲੀ ਉੱਥੇ ਇੱਕ ਛੋਟੀ ਜਿਹੀ ਮਸਜਿਦ ਬਣਾ ਲਈ।
1: ਅੱਛਾ ਜੀ,
3: ਉਦੋਂ ਜੋ ਸਰਪੰਚਣੀ ਪਾਰਵਤੀ ਸੀਗੀ ਜਿਹਦੀ ਸਕੀ ਮਾਸੀ ਲੱਗਦੀ ਹੈ, ਦੋਨੇ ਸਿਸਟਰਾਂ ਇੱਕੋ ਘਰ ਵਿਆਹੀਆਂ ਹੋਈਆਂ
1: ਜੀ,
3: ਚਾਚੀ ਵੀ ਲੱਗਦੀ ਤੇ ਮਾਸੀ ਵੀ ਲੱਗਦੀ
1: ਜੀ,
3: ਉਹਦੀ ਫਿਰ 70 ਸਾਇਆ ਦੇ ਵਿੱਚ ਇਹ ਪੂਰਾ ਇਹਨੂੰ ਉੱਥੇ ਮਸਜਿਦ ਜੀ ਬਣਾ ਲਈ, ਡੇਰਾ ਬਣਾ ਲਿਆ ਆਪਣਾ ਤੇ ਉੱਥੇ ਪੂਰਾ ਯਾਸ਼ੀ ਦਾ ਅੱਡਾ ਚਲਾਇਆ ਨੇ
1: ਜੀ।
3: ਜਦੋਂ ਜਨਤਾ ਨੂੰ ਪਤਾ ਲੱਗਾ, ਲਾਗੇ ਹੀ ਸ਼ਮਸ਼ਾਨ ਘਾਟ ਆ, ਸਾਰੀ ਸਾਰੀ ਰਾਤ ਇਹਨੂੰ ਉੱਥੇ ਨੱਚਣਾ ਅਲਫ ਨੰਗੇ ਹੋ ਕੇ, ਜਦੋਂ ਲੋਕਾਂ ਨੂੰ ਪਤਾ ਲੱਗਿਆ ਵੀ ਇੱਥੇ ਤਾਂ ਕੁਝ ਹੋਰ ਹੀ ਕਹਾਣੀ ਵਾਪਰ ਰਹੀ ਹੈ
1: ਜੀ,
3: ਉਹਨਾਂ ਨੇ ਸਰਪੰਚ ਨੂੰ ਸ਼ਿਕਾਇਤ ਕਰਨੀ ਸ਼ੁਰੂ ਕੀਤੀ। ਉਹਨਾਂ ਫਿਰ ਮਜਬੂਰੀ ਤੇ ਬੇਦਖਲ, ਜੋ ਉਹਨੂੰ ਵੀ ਡਰਾਉਣ ਲੱਗ ਪਿਆ ਵੀ ਤੂੰ ਵਿੱਚ ਕੀ ਲੈਣਾ ਦੇਣਾ, ਮੈਂ ਇੱਥੇ ਆਪਣਾ ਕੰਮ ਕਰ ਰਿਹਾ। ਉਹ ਵਾਟਰ ਸਪਲਾਈ ਪਿੰਡ ਤੋਂ ਥੋੜਾ ਦੂਰ ਆ ਹਟ ਕੇ
1: ਜੀ,
3: ਥੋੜਾ ਸਾਈਡ ਤੇ ਪੈਂਦੀ, ਉਧਰ ਆਉਣਾ ਜਾਣਾ ਲੋਕਾਂ ਦਾ ਘੱਟ ਆ
1: ਜੀ।
3: ਉਸ ਤੋਂ ਬਾਅਦ ਇਹ ਜੀ ਸਾਧ ਬਣ ਗਿਆ ਤਾਂ ਉਹਨੂੰ ਬੇਦਖਲੀ ਕੇਸ ਕੀਤਾ ਜੀ DDPO ਹੁਸ਼ਿਆਰਪੁਰ
1: ਜੀ,
3: ਜਿਹਦਾ ਫੈਸਲਾ ਹੁਣ 2025 ਦੇ ਵਿੱਚ ਆਇਆ
1: ਜੀ,
3: ਤੇ ਪੂਰੇ ਪ੍ਰਸ਼ਾਸਨ ਨੇ ਕਾਨੂੰਨੀ ਕਾਰਵਾਈ ਕਰਕੇ ਇਹਨੂੰ ਉੱਥੋਂ ਬੇਦਖਲ ਕੀਤਾ
1: ਜੀ।
3: ਇਹਨੂੰ ਕਾਨੂੰਨੀ ਨੋਟਿਸ ਜਦੋਂ ਆਉਣ ਲੱਗੇ ਨਾ, ਉਹ ਤੋਂ ਬਾਅਦ ਫਿਰ ਹੋਰ ਧਰਮਾਂ ਦੀਆਂ ਸਾਰੀਆਂ ਮੂਰਤੀਆਂ ਉੱਥੇ ਲਾ ਲਈਆਂ
1: ਜੀ,
3: A to Z। ਜਦੋਂ ਹੁਣ ਇਹਨੂੰ ਪਤਾ ਲੱਗਾ ਕਿ ਹੁਣ ਮੇਰੇ ਤੇ ਕਾਨੂੰਨੀ ਸਕੰਜਾ ਕੱਸਿਆ ਜਾ ਰਿਹਾ ਆ, ਤੇ
1: ਜੀ
3: ਕੱਸਿਆ ਜਾ ਰਿਹਾ ਤੇ ਹੁਣ ਮੇਰਾ ਔਖਾ ਆ
1: ਜੀ,
3: ਤੇ ਇਹ ਉਹ ਤੋਂ ਬਾਅਦ ਇੱਥੇ ਲਿਖ ਜਦੋਂ ਦਖਲ ਹੀ ਹੋ ਗਿਆ, ਇਹਨੂੰ ਬੇਦਖਲ ਕਰ ਦਿੱਤਾ ਗਿਆ ਉਸ ਜਗ੍ਹਾ ਤੋਂ
1: ਜੀ।
3: 2-4 ਦਿਨ ਦਾ ਕੁਛ ਨਹੀਂ, ਫਿਰ ਮੰਨਿਆ ਵੀ ਮੈਂ ਆਪਣਾ ਸਮਾਨ ਚੱਕ ਕੇ ਲੈ ਜਾਣਾ, ਮੈਨੂੰ 2 ਮਹੀਨੇ ਦਾ ਟਾਈਮ ਦਿੱਤਾ ਜਾਏ। ਪੰਚਾਇਤ ਨੇ ਕਿਹਾ ਵੀ ਹੁਣ ਅਸੀਂ ਟਾਈਮ ਨਹੀਂ ਦੇ ਸਕਦੇ, ਤੇਰਾ ਟਾਈਮ ਪੂਰਾ ਹੋ ਚੁੱਕਿਆ, ਤੂੰ ਆਪਣਾ ਸਮਾਨ ਲਿਜਾਣਾ ਤਾਂ ਲੈ ਕੇ ਚਲਾ ਜਾ
1: ਜੀ।
3: ਉਹ ਤੋਂ ਬਾਅਦ ਇਹਦਾ ਸਲਾਹਕਾਰ ਜੋ ਆਪਣੇ ਜਾਣੇ ਮਾਣੇ ਵਕੀਲ ਵੀ ਹੈਗੇ ਆ
1: ਜੀ,
3: ਮੈਂ ਨਾਮ ਵੀ ਲੈ ਦਿੰਦਾ ਉਹਨਾਂ ਦਾ, ਸੁਭ ਸੋਚ ਐਡਵੋਕੇਟ ਸਾਹਿਬ
1: ਜੀ,
3: ਉਹਨਾਂ ਨੇ ਗੱਲਬਾਤ ਕੀਤੀ ਤੇ ਉਹਨਾਂ ਨੇ ਇੱਕ ਮਸਲਾ ਬਣਾ ਲਿਆ ਵੀ ਅਸੀਂ ਇਹਨੂੰ ਬੇਅਦਬੀ ਦਾ ਨਾਂ ਦਿੰਦੇ ਹਾਂ
1: ਜੀ,
3: ਕਿ ਪੰਚਾਇਤ ਨੇ ਬੇਅਦਬੀ ਕੀਤੀ
1: ਧਰਮ ਦਾ ਇਸ਼ੂ,
3: ਜਦ ਕਿ ਉੱਥੇ ਨਾ ਤਾਂ ਕੋਈ ਮੂਰਤੀ ਦੀ ਭੰਨ ਤੋੜ
1: ਜੀ
3: ਤੇ ਨਾ ਕਿਸੇ ਹੋਰ ਦੀ, ਕਾਨੂੰਨ ਨੇ ਆਪਣੀ ਕਾਰਵਾਈ ਕੀਤੀ ਤੇ ਆਪਣੇ ਸਾਰੇ ਜਿੰਦੇ ਲਾ ਕੇ ਚਾਰ ਸਵੇਰੇ ਬਾਉਂਡਰੀ ਕਰਤੀ
1: ਜੀ।
3: ਹੁਣ ਇਹ ਤਾਰਾਂ ਟੱਪ ਕੇ ਹੀ ਅੰਦਰ ਜਾਂਦਾ ਜੀ, ਤਾਰਾਂ ਟੱਪ ਕੇ ਬਾਹਰ ਆਉਂਦਾ, ਤਿੰਨ ਬਾਹਰਲੇ ਬੰਦੇ ਇਕੱਠੇ ਕੀਤੇ ਔਰ ਮਾਤਰ ਪਿੰਡ ਦੇ ਕੋਈ 10% ਹੀ ਹੋਣਗੇ
1: ਜੀ
3: ਜੋ ਇਹਦੇ ਨਾਲ ਸੀਗੇ ਜੀ
1: ਜੀ।
3: ਉਹ ਤੋਂ ਬਾਅਦ ਇਹਨਾਂ ਨੇ ਸੁਭ ਸਰੋਜ ਹੋਣੀ ਬੰਦੇ ਇਕੱਠੇ ਕੀਤੇ ਤੇ ਆਪਣਾ ਮੀਡੀਆ ਦੇ ਵਿੱਚ ਤੁਸੀਂ ਦੇਖਿਆ ਹੋਣਾ ਜੋ ਚੱਲ ਰਿਹਾ
1: ਜੀ,
3: ਉਹਦੇ ਵਿੱਚ ਪੂਰਾ ਪੱਖ ਨੀ ਦਿਖਾਇਆ ਉਹਨਾਂ ਨੇ, ਪੰਚਾਇਤ ਦਾ ਪੱਖ ਵੀ ਨੀ ਲਿਆ
1: ਜੀ,
3: ਤੇ ਆਪਣੀ ਇਕੱਲੀ ਵਾਈਟ ਚਲਾਤੀ
1: ਜੀ।
3: ਤੇ ਅੱਜ ਹੁਣ ਉੱਤੇ ਪੂਰਾ ਸਕੰਜਾ ਕੱਸਿਆ ਗਿਆ ਤੇ ਅੱਜ ਸਾਡੇ ਵੱਲੋਂ ਵੀ ਚੱਲ ਗਈ ਹੈ ਨਿਊਜ਼
1: ਜੀ,
3: ਤੇ ਪੂਰਾ ਪੱਖ ਅਸੀਂ ਵੀ ਆਪਣਾ ਦਿਖਾਇਆ ਸਾਹਿਬ ਜਨਤਾ ਕੋ, ਕੱਲ ਤੱਕ ਪੂਰਾ ਸਾਹਮਣੇ ਆ ਜਾਏਗਾ ਸੱਚਾਈ
1: ਜੀ ਜੀ। ਸਾਡਾ ਮਕਸਦ ਹੀ ਇਹ ਸੀਗਾ ਜੀ, ਤਾਂ ਹੀ ਤੁਹਾਨੂੰ ਨਾਲ ਲੈਣ ਦੀ, ਭਈ ਹਰ ਪੱਖ ਦੇਖ ਲਈਏ ਦੋ, ਜੇ ਉਹ ਵੀ ਉਹਨਾਂ ਨੂੰ ਵੀ ਲਵਾਂਗੇ ਕਿਸੇ ਦਿਨ ਜ਼ਰੂਰ, ਜੇ ਉਹਨਾਂ ਦਾ ਵੀ ਪੱਖ ਜਾਣਾਂਗੇ ਉਹ ਕੀ ਕਹਿੰਦੇ ਨੇ, ਪਰ ਤੁਹਾਡਾ ਜ਼ਰੂਰ ਪਹਿਲਾਂ ਤੁਹਾਡੇ ਨਾਲ ਸੰਪਰਕ ਹੋ ਪਾਇਆ। ਤੇ ਸੈਣੀ ਸਾਹਿਬ ਕੀ ਕਹਿਣਾ ਚਾਹੋਗੇ ਸਾਰੇ ਮੁੱਦੇ ਦੇ ਉੱਤੇ ਜੀ, ਅਸਰ ਕੀ ਕਹਾਣੀ ਹੈ
2: ਸੁਖਵਿੰਦਰ ਜੀ? ਇਹਦਾ ਜਿਹੜਾ ਹੈਗਾ ਆ ਅਵਿਕਸ਼ਨ ਆਰਡਰ ਜਿਹੜਾ ਹੈਗਾ ਆ ਉਹ DDPO ਜਾਂ BDO ਨੇ ਪਾਸ ਕੀਤਾ ਹੈਗਾ ਸੀਗਾ ਜੀ?
3: ਜੀ DDPO ਨੇ ਪੂਰਾ ਕਾਨੂੰਨੀ ਕਾਰਵਾਈ ਤਹਿਤ ਤੇ ਇਹਨੂੰ 1,00,000 ਰੁਪਏ ਜੁਰਮਾਨਾ ਹੋਇਆ ਜੀ
1: ਜੀ,
3: ਨਾਲ ਬੇਦਖਲੀ ਦੇ ਆਰਡਰ ਹੋਏ ਤੇ ਪੂਰਾ ਪੁਰਪ੍ਰਸਾਨ ਪ੍ਰਸ਼ਾਸਨ ਨੇ ਤਹਿਸੀਲਦਾਰ ਸਾਹਿਬ ਦੀ ਮੌਜੂਦਗੀ ਦੇ ਵਿੱਚ ਤੇ ਇਹ ਕਬਜ਼ਾ ਲਿਆ। ਘੱਟੋ ਘੱਟ 100 ਤੋਂ 150 ਪੁਲਿਸ ਮੁਲਾਜ਼ਮ ਆਏ ਹੋਏ ਸੀਗੇ
1: ਜੀ,
3: BDO ਸਾਹਿਬ, ਪੰਚਾਇਤ ਅਫਸਰ, ਸਾਰਾ ਡਿਪਾਰਟਮੈਂਟ ਆਇਆ ਹੋਇਆ ਸੀਗਾ ਜੀ
1: ਜੀ।
2: ਨਹੀਂ ਤੇ ਜਿਹੜਾ ਉੱਥੇ ਜਿਹੜਾ ਹੈਗਾ, ਅਸੀਂ ਤਾਂ ਮੀਡੀਆ ਦੇ ਵਿੱਚ ਉਹਨਾਂ ਨੇ ਸੁਣਿਆ ਜੀ ਵੀ ਸਾਵਣ ਦੇ ਮਹੀਨੇ ਚੱਲਦੇ ਆ ਜੀ, ਲੋਕਾਂ ਨੇ ਸ਼ਿਵ ਜੀ ਨੂੰ ਜਿਹੜਾ ਹੈਗਾ ਆ ਉਹ ਦੇਣਾ ਹੁੰਦਾ, ਅਰਗ ਦੇਣਾ ਹੁੰਦਾ ਆ ਜੀ। ਉਹ ਥੱਲੇ ਪਹਿਲਾਂ ਜਿਹੜਾ ਹੈਗਾ ਇੱਕ ਮਜ਼ਾਰ ਜੀ ਵੀ ਦਿਸਦੀ ਹੈਗੀ, ਉਹ ਕੋਈ ਪੁਰਾਣੀ ਮਜ਼ਾਰ ਹੈਗੀ ਆ ਜੀ?
3: ਇਹਦੀ ਮਜ਼ਾਰ 2021 ਦੇ ਵਿੱਚ ਬਣਾਈ, ਉਹ 2021 ਦੇ ਵਿੱਚ ਹੀ ਉਹਦਾ ਰੌਲਾ ਪੈ ਗਿਆ
1: ਜੀ,
3: ਤੇ ਮੈਂ 21 ਦੇ ਵਿੱਚ 22 ਦੇ ਵਿੱਚ ਦੁਬਾਰਾ ਮੈਂ ਜਦੋਂ ਪਿੰਡ ਲੱਗਾ ਰਹਿਣ ਪਤਾ ਲੱਗਾ, ਲੋਕਾਂ ਨੇ ਆ ਕੇ ਦੱਸਿਆ ਮੈਨੂੰ ਪਿੰਡ ਦੇ ਸਰੋਤਿਆਂ ਨੇ
1: ਜੀ
3: ਵੀ ਇਹਨੂੰ ਏਦਾਂ ਨੀ ਵੀ ਇਹ ਸਾਧ ਲਾਪਿਆ ਬਣਨੇ ਸ਼ਮਸ਼ਾਨ ਘਾਟ ਚ ਬਹਿ ਕੇ ਏਦਾਂ ਕਰਦਾ
1: ਜੀ,
3: ਇੱਥੋਂ ਏਦਾਂ ਕਰਦਾ। ਤੇ ਉਹ ਤੋਂ ਬਾਅਦ ਜਦੋਂ ਇਹਦੀ ਫਿਰ ਕਾਨੂੰਨੀ ਕਾਰਵਾਈ ਕਰਨ ਦੀ ਇੱਥੇ ਕੋਸ਼ਿਸ਼ ਕੀਤੀ, ਅਸੀਂ ਐਪਲੀਕੇਸ਼ਨ ਵੀ ਦਿੱਤੀ ਵੀ ਇਹਨੂੰ ਰੋਕਿਆ ਜਾਵੇ
1: ਜੀ,
3: ਇਹਨੂੰ ਵਾਟਰ ਸਪਲਾਈ ਤੋਂ ਕੱਢ ਕੇ ਕਿ ਬੰਦਾ ਹੋਰ ਰੱਖਿਆ ਜਾਵੇ, ਕਿਉਂਕਿ ਪਾਣੀ ਤਾਂ ਛੱਡ ਨੀ ਰਿਹਾ, ਲੋਕ ਤਾਂ ਪਰੇਸ਼ਾਨ ਕਰ ਰਿਹਾ ਤੇ ਅੱਜ ਇਹ ਸਾਧ ਵਾਲੇ ਪਾਸੇ ਜਾ ਰਿਹਾ
1: ਜੀ,
3: ਉਦੋਂ ਨੇ ਦਾੜੀ ਦੂੜੀ ਵਧਾ ਕੇ ਤਾਂ ਆਪਣਾ ਤੰਤਰ ਵਿਦਿਆ ਵਾਲੇ ਕੰਮ ਕਰਨੇ ਲੱਗ ਪਿਆ ਸੀ
1: ਜੀ ਜੀ।
3: ਉਹਦੇ ਵਿੱਚ ਇਹ ਨੀ, ਉਹਨਾਂ ਨੇ BDO ਚ ਵੀ ਦਿਖਾਇਆ ਕਿ ਇੱਥੇ ਵਾਟਰ ਸਪਲਾਈ ਹੈ
1: ਜੀ,
3: ਸੁਖ ਸਰੋਜ ਹੁਣੀ ਉੱਥੇ ਵੀ ਪੜਦਾ ਰੱਖ ਗਏ, ਔਰ ਜਿਹੜੀਆਂ ਮੂਰਤੀਆਂ ਦੱਸ ਰਹੇ ਉਹ ਸਿਵਲਿੰਗ ਦੁਆ ਕੀਤਾ, ਅਸੀਂ ਉਹਨੂੰ ਇਹ ਪੁੱਛਣਾ ਚਾਹੁੰਦੇ ਵੀ ਪਹਿਲਾਂ ਇਹ ਤਾਂ ਕਲੀਅਰ ਕਰ ਲਓ ਵੀ ਤੁਸੀਂ ਇਹ ਮੰਦਿਰ ਦੀ ਬੇਅਦਬੀ ਦੱਸ ਰਿਹਾ ਜਾਂ ਇੱਕ ਮਸਜਿਦ ਬਣਾਈ ਹੋਈ ਉਹਦੀ ਬੇਅਦਬੀ ਦੱਸ ਰਿਹਾ? ਇੱਕ ਹੀ ਜਗ੍ਹਾ ਤੇ ਉੱਥੇ ਹੀ ਮਸਜਿਦ ਬਣਾਤੀ, ਜਦੋਂ ਧਰਮ ਦਾ ਮੁੱਦਾ ਬਣਾਉਣਾ ਫਿਰ ਸੁਭ ਸਰੋਜ ਹੋਣਾ ਦੀ ਸਲਾਹ ਦੇ ਨਾਲ ਇਹਨੂੰ ਉੱਥੇ ਮੂਰਤੀਆਂ ਰਖਵਾਤੀਆਂ ਸੁਭ ਹੋਣੀ
1: ਜੀ।
3: ਉਹ BJP ਦੇ ਲੀਡਰ ਆ, ਤੁਹਾਨੂੰ ਪਤਾ ਉਹ ਸਿਰਫ ਅੰਧ ਵਿਸ਼ਵਾਸ ਜਾਂ ਲੋਕਾਂ ਨੂੰ ਜਾਗਰੂਕਤਾ ਕਰਨਾ ਨੀ ਹੈਗਾ
1: ਜੀ,
3: ਇੱਥੇ ਭੰਗੀ ਪੋਸਤ ਹੀ ਬਣਨੇ ਆ
1: ਜੀ,
3: ਇਹਨਾਂ ਨੇ ਭੰਗ ਪੀ ਲੈਣੀ ਉੱਥੇ ਦਿਨ ਭਰ ਦੀ। ਉਹ ਤੋਂ ਬਾਅਦ ਰਾਤੋ ਰਾਤ ਉੱਥੇ ਜਿੰਨੀਆਂ ਮੂਰਤੀਆਂ ਨਾ ਸਾਰੀਆਂ ਸਥਾਪਿਤ ਕਰਤੀਆਂ
1: ਜੀ,
3: ਤੇ ਕੱਲ ਨੂੰ ਅਸੀਂ ਇਲੈਕਸ਼ਨ ਦੇ ਟਾਈਮ ਇਹਦਾ ਮੁੱਦਾ ਬਣਾ ਦਈਏ ਬੇਅਦਬੀ ਦਾ, ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ।
1: ਨਹੀਂ ਬੈਠਾ ਇਹ ਪਹਿਲਾਂ ਜਦੋਂ
3: ਐਡਵੋਕੇਟ ਸਾਹਿਬ ਚਾਹੁੰਦੇ
1: ਬਾਈ ਜੀ, ਜਿੱਦਣ ਇਹ ਬੈਠਾ ਸੀਗਾ ਜਦੋਂ ਉਦੋਂ ਮਤਲਬ ਕਿ ਪਿੰਡ ਦੀ ਸਹਿਮਤੀ ਦੇ ਨਾਲ ਇਹ ਬੈਠਾ ਸੀ ਸ਼ੁਰੂ ਦੇ ਵਿੱਚ
3: ਜੀ, ਇਹਨੂੰ ਉੱਥੇ ਵਾਟਰ ਸਪਲਾਈ ਦਾ ਓਪਰੇਟਰ ਰੱਖਿਆ ਗਿਆ ਸੀ ਪਾਣੀ ਛੱਡਣ ਨੂੰ, ਆਉਣ ਦੀ ਸੈਲਰੀ
1: ਮੁਲਾਜ਼ਮ ਰੱਖਿਆ ਸੀ, ਅੱਛਾ ਜੀ
3: ਮੁਲਾਜ਼ਮ ਰੱਖਿਆ ਸੀ ਪੰਚਾਇਤ ਵੱਲੋਂ ਹੀ, ਔਰ ਇਹ ਸਾਧ ਬਣਿਆ 2021 ਦੇ ਵਿੱਚ,
1: ਠੀਕ
3: ਹੈ, BDO ਵੀ ਪਈਆਂ ਹੋਈਆਂ ਮੇਰੇ ਕੋਲ ਟੋਟਲ, ਉਸ ਤੋਂ ਪਹਿਲਾਂ ਵਾਟਰ ਸਪਲਾਈ ਤੇ ਕੁਛ ਨਹੀਂ
1: ਜੀ।
2: ਠੀਕ ਹੈ ਸੁਖਵਿੰਦਰ ਜੀ, ਅਸੀਂ
3: ਰੋਕਣ ਵਾਲਾ ਕੁਛ ਹੈ ਨੀ ਸੀਗਾ।
2: ਚਲੋ ਐਨੀ ਵੇ ਸੁਖਵਿੰਦਰ ਜੀ, ਅਸੀਂ ਤਾਂ ਤੁਹਾਡੇ ਜਿਹੜੇ ਹੈਗੇ ਆ ਵੀ ਤੁਸੀਂ ਪੰਚਾਇਤ ਲਈ ਸੰਜੀਦਾ ਹੋ ਕੇ ਕੰਮ ਕਰ ਰਹੇ ਆ, ਅਸੀਂ ਇਸ ਚੀਜ਼ ਨੂੰ ਐਪਰੀਸ਼ੀਏਟ ਕਰਦੇ ਆ। ਅਸੀਂ ਦੂਜੀ ਪਾਰਟੀ ਨੂੰ ਵੀ ਪੁੱਛਣਾ ਚਾਹਾਂਗੇ ਵੀ ਜੇ ਉਹਨਾਂ ਨੇ ਕੋਈ ਪੱਖ ਰੱਖਣਾ ਹੋਵੇ ਤੇ ਦੇ ਆਰ ਆਲਵੇਜ ਵੈਲਕਮ। ਬਾਕੀ ਜਿਹੜਾ ਹੈਗਾ ਆ ਇਹ ਚੰਗੀ ਗੱਲ ਹੈਗੀ ਆ ਕਿ ਨਿਆਣਿਆਂ ਨੂੰ ਬੱਚਿਆਂ ਨੂੰ ਅਗਾਂਹ ਵਧੂ ਸੋਚ ਜਿਹੜੀ ਹੈਗੀ ਉਹਦੇ ਨਾਲ ਪੜ੍ਹਾਇਆ ਲਿਖਾਇਆ ਜਾਵੇ, ਐਜੂਕੇਸ਼ਨ ਦਿੱਤੀ ਜਾਵੇ ਇਹਨਾਂ ਮਸਲਿਆਂ ਦੇ ਉੱਤੇ ਜਿਹੜੇ ਸਾਡੇ ਰਾਜਨੀਤਿਕ ਲੋਕ ਕਰਦੇ ਹੈਗੇ ਆ ਕਿ ਲੋਕਾਂ ਨੂੰ ਧਾਰਮਿਕ ਭਾਵਨਾਵਾਂ ਦੇ ਵਿੱਚ ਉਲਝਾ ਕੇ ਤੇ ਉਹਨਾਂ ਦੀ ਸੋਚ ਦੇ ਉੱਤੇ ਹਾਵੀ ਹੋਣ ਦੀ ਜਿਹੜੀ ਕੋਸ਼ਿਸ਼ ਕਰਦੇ ਆ ਉਹਨੂੰ ਆਪਾਂ ਕੰਡੈਮ ਕਰਦੇ ਹੈਗੇ। ਵਹਿਮਾਂ ਭਰਮਾਂ ਦੇ ਵਿੱਚ ਜਿਹੜਾ ਯਾਰ ਬੱਚਿਆਂ ਨੂੰ ਨਹੀਂ ਫਸਾਉਣਾ ਚਾਹੀਦਾ ਜੀ, ਲੋਕਾਂ ਨੂੰ ਵੀ ਨਹੀਂ ਫਸਾਉਣਾ ਚਾਹੀਦਾ, ਇਹ ਜਿਹੜੇ ਇਗਨੋਰੈਂਟ ਹੈਗੇ ਆ ਇਹਨਾਂ ਨੂੰ ਵੀ ਜਿਹੜਾ ਆ ਨਹੀਂ ਇਹੋ ਜਿਹੇ ਮਸਲੇ ਦੇ ਵਿੱਚ ਭੜਕਾਉਣਾ ਚਾਹੀਦਾ। ਬਾਕੀ ਤੁਹਾਡਾ ਕਿਹੜਾ ਨਿੱਜੀ ਹੈਗਾ ਜੇ ਪੰਚਾਇਤ ਪ੍ਰੋਪਰਟੀ ਪ੍ਰੋਟੈਕਟ ਕਰਨੀ ਸਰਪੰਚ ਦੀ ਜਿਹੜੀ ਹੈਗੀ ਡਿਊਟੀ ਹੈਗੀ ਆ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਕਰ ਰਹੇ ਆ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕ ਆ ਜੀ ਅੱਗੇ ਤੋਂ ਵੀ ਜੇ ਕੋਈ ਲੋੜ ਹੋਏਗੀ ਤੇ ਅਸੀਂ ਤੁਹਾਡੇ ਨਾਲ ਸਾਥ ਦਿਆਂਗੇ ਜੀ ਥੈਂਕ ਯੂ ਸਰ ਸ਼ੁਕਰੀਆ ਜੀ ਜੁੜਨ ਵਾਸਤੇ ਮਿਹਰਬਾਨੀ ਜੀ ਧੰਨਵਾਦ ਸਰ
1: ਸਤਿ ਸ਼੍ਰੀ ਅਕਾਲ
2: ਸਰ ਸ਼ੁਕਰੀਆ
1: ਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਇਹ ਸਾਂਝੀ ਆਪਣੇ ਨਾਲ ਸੁਖਵੰਤ ਸੋਰੀ ਆਪਣੇ ਸੁਖਵਿੰਦਰ ਸਿੰਘ ਜੀ ਜੁੜੇ ਸੀ ਜੀ ਪਿੰਡ ਤੋਂ ਤੇ ਉਹ ਗੱਲਬਾਤ ਰੱਖ ਕੇ ਗਏ ਨੇ ਹਾਲਾਤ ਡੇਰਾਬਾਦ ਜਿਹੜਾ ਬੜਾਵਾ ਹੋ ਰਿਹਾ ਹੋਰ ਸਾਰੀਆਂ ਚੀਜ਼ਾਂ ਦਾ ਤੇ ਸੈਣੀ ਸਾਹਿਬ ਆਪਾਂ ਖਬਰਾਂ ਦੇ ਉੱਤੇ ਵਾਪਸ ਆਈਏ ਤਾਂ ਜੋ ਹਾਲਾਤ ਨੇ ਉਹਨਾਂ ਦੇ ਵੱਲ ਨੂੰ ਚੱਲਦਿਆਂ ਪੰਜਾਬ ਦੀ ਸਿਆਸਤ 227 ਦੀ ਜੋ ਨਜ਼ਰ ਆ ਰਹੀ ਹੈ ਤੇ ਬਸਪਾ ਵਾਲੇ ਵੀ ਮਾਇਆਵਤੀ ਜੀ ਵੀ ਹਾਥੀ ਲੈ ਕੇ ਆਪਣੀ ਚਾਲੇ ਤੁਰ ਪਏ ਨੇ ਕਹਿੰਦੇ ਹੌਲੀ ਹੌਲੀ ਮੱਠੀ ਮੱਠੀ ਚਾਲੇ ਚੱਲਾਂਗੇ ਜੀ
2: ਭਾਰੀ ਸਾਹਿਬ ਏਦਾਂ ਆ ਕਿ ਸਾਡੇ ਨਾ ਪੰਜਾਬ ਦੇ ਵਿੱਚ ਦੁਆਬੇ ਏਰੀਏ ਦੇ ਵਿੱਚ ਜਿਹੜਾ ਆ ਕੁਛ ਇੱਕ ਵੋਟ ਜਿਹੜੇ ਹੈਗੇ ਆ ਨਾ ਉਹ ਪੱਕੇ ਹੈਗੇ ਆ ਵੀ ਜਿਹੜੇ BSP ਦੇ ਸਮਰਥਕ ਹੈਗੇ ਲਗਭਗ ਜਿਹੜਾ ਹੈਗਾ ਆ ਹਾਂਜੀ ਹਾਂਜੀ ਹਾਂਜੀ ਹਰ ਕੰਸਟੀਚੁਐਂਸੀ ਤੇ ਕਿਤੇ 5-7 ਹਜ਼ਾਰ 8 ਹਜ਼ਾਰ ਵੋਟਰ ਇਹਨਾਂ ਦਾ ਪੱਕਾ ਹੈਗਾ ਹੀ ਆ ਜਿਹੜਾ ਬਿਨਾਂ ਸੋਚੇ ਸਮਝੇ ਜਿਹੜਾ ਹੈਗਾ ਆ ਵੀ ਵੋਟ ਪਾਉਣੀ ਹਾਥੀ ਨੂੰ ਹਾਂਜੀ ਉਹ ਜਿਹੜਾ ਹੈਗਾ ਆ ਇਹਨਾਂ ਨੂੰ ਪਤਾ ਔਰ ਕਈ ਸੀਟਾਂ ਏਦਾਂ ਦੀਆਂ ਹੁੰਦੀਆਂ ਜਿੱਥੇ ਮਾਰਜਨ ਡਿਫਰੈਂਸ ਜਿਹੜਾ ਆ 5,000 ਹੀ ਆਉਂਦਾ ਜੀ
1: ਬਿਲਕੁਲ ਹੈ ਜੀ
2: ਤੇ ਬਸਪਾ ਸੁਪਰੀਮੋ ਦਾ ਜਿਹੜਾ ਹੈਗਾ ਆ ਉਹ ਸ਼ੁਰੂ ਤੋਂ ਹੀ ਜਿਹੜਾ ਆ ਐਟੀਟਿਊਡ ਇਹ ਹੀ ਰਿਹਾ ਆ ਜੀ
1: ਜੀ
2: ਕਿ ਉਹਨਾਂ ਨੇ ਆਪਣੇ ਇਸ ਵੋਟ ਬੈਂਕ ਨੂੰ ਕੈਸ਼ ਕੀਤਾ ਹੀ ਕੀਤਾ ਜੀ
1: ਜੀ
2: ਜੇ ਮਤਲਬ ਪੰਜਾਬ ਦੇ ਵਿੱਚ ਜਿਹੜਾ ਹੈਗਾ ਆ ਜੇ ਕਿਸੇ ਪਾਰਟੀ ਨੇ ਇਹਨਾਂ ਨੂੰ ਕਿਹਾ ਅਲਾਇੰਸ ਕਰ ਲਓ ਤੇ ਇਹਨਾਂ ਨੇ ਅਲਾਇੰਸ ਕਰ ਲਿਆ ਜੀ ਜੇ ਮਤਲਬ ਸ਼ਰਤਾਂ ਦੇ ਉੱਤੇ ਜਿਹੜਾ ਹੈਗਾ ਆ ਇਹਨਾਂ ਨੇ ਸੋਚਿਆ ਵੀ ਹਾਂ ਸਾਨੂੰ ਏਦਾਂ ਹੀ ਕੁਛ ਮਿਲ ਸਕਦਾ ਆ ਤੇ ਇਹਨਾਂ ਨੇ ਜਿਹੜਾ ਆ ਇਕੱਲੇ ਚੱਲ ਕੇ ਤੇ ਉਹ ਡਿਫਰੈਂਸ ਜਿਹੜਾ ਆ ਵੀ ਉਹ ਆਪਣੀ ਵੋਟ ਬੈਂਕ ਜਿਹੜੀ ਆ ਉਹ ਫਿਰ ਜਿਸ ਪਾਰਟੀ ਨੂੰ ਸ਼ਿਫਟ ਹੋਣੀ ਹੋਵੇ ਮੰਨ ਲਓ ਇਹਨਾਂ ਦੀ ਸੈਕੰਡ ਚੋਇਸ ਜਿਹੜੀ ਆ ਵੋਟਰਸ ਦੀ ਹੁੰਦੀ ਆ ਕਾਂਗਰਸ
1: ਜੀ
2: ਜੇ ਵੋਟ BSP ਦੀ ਜਿਹੜੀ ਹੈਗੀ ਆ BSP ਨੂੰ ਨੀ ਪੈਂਦੀ ਹਾਥੀ ਨੂੰ ਨੀ ਨਾ ਪੈਂਦੀ ਤੇ ਫਿਰ ਹੱਥ ਨੂੰ ਪੈਂਦੀ ਆ ਜੀ
1: ਬਿਲਕੁਲ ਹੈ ਜੀ ਕਾਂਗਰਸ ਲੈ ਜਾਂਦੀ ਹੈ
2: ਸੋ ਇਸ ਕਰਕੇ ਇੱਕ ਵਾਰੀ ਸੁਖਬੀਰ ਬਾਦਲ ਹੋਣਾ ਨੇ ਵੀ ਇਹਨਾਂ ਨਾਲ ਡੀਲ ਕਰ ਲਈ ਸੀ ਜੀ ਉਸ ਵੇਲੇ ਜਿਹੜਾ ਹੈਗਾ ਆ ਵੀ ਹਾਂ ਜੀ ਤੁਸੀਂ ਕਿਸੇ ਨਾਲ ਅਲਾਇੰਸ ਨਾ ਕਰਿਓ
1: ਹੰਸ ਰਾਜਾ ਹੰਸ ਸੀਗਾ ਜੀ ਮੈਨੂੰ ਚੇਤੇ ਆਦਮਪੁਰ ਹਾਂਜੀ ਉਦੋਂ ਉਹਨਾਂ ਨੇ ਖੜੇ ਹੋਏ ਸੀ ਆਦਮਪੁਰ ਤੋਂ ਹੰਸ ਰਾਜਾ ਉਹ ਜਿੱਤ ਨੀ ਪਾਏ ਸੀ ਪਰ ਫਿਰ ਵੀ ਉਹ ਜੀ
2: ਇੱਕ ਦੂਜਾ ਇਹਨਾਂ ਦਾ ਵੋਟਰ ਜਿਹੜਾ ਹੁੰਦਾ ਨਾ ਜੀ ਜਨੂਨੀ ਬੜਾ ਹੁੰਦਾ
1: ਜੀ
2: ਉਹ ਸਾਡੇ ਇੱਥੇ ਹੈਗਾ ਸੀਗਾ ਜੀ ਬੰਦੇ ਬੜੇ ਜਨੂਨੀ ਹੈਗੇ ਸੀਗੇ ਜੀ ਮੇਰੇ ਨਾਲ ਪਿੰਡ ਹੈਗਾ ਰਲਣਾ ਉੱਥੇ ਹੈਗੇ ਸੀ ਜੀ ਉਹਨਾਂ ਨੇ ਤਾਂ ਮਤਲਬ ਨਾ ਉਹ ਇੰਨਾ ਕੁ ਬੰਦੇ ਮਤਲਬ ਹੁੰਦੇ ਸੀਗੇ ਜੀ ਭੈਣ ਕੁਮਾਰੀ ਮਾਇਆਵਤੀ ਭੈਣ ਮਾਇਆਵਤੀ ਜਿਹੜੀ ਹੈਗੀ ਆ ਭੈਣ ਜੀ ਨੇ ਏਦਾਂ ਕਰ ਲਿਆ ਉਹ ਇੱਕ ਵਾਰੀ ਇਹਨਾਂ ਨੇ ਮਾਨ ਦਲ ਨਾਲ ਸਮਝੌਤਾ ਕਰ ਲਿਆ
1: ਜੀ
2: ਉਹ ਮੇਰਾ ਉੱਥੇ ਆਫਿਸ ਗਿਆ ਤੇ ਉਹ ਉਹਦਾ ਆ ਗਿਆ ਮੇਰੇ ਕੋਲ ਦੌੜਾ ਹੀ ਆਇਆ ਕਹਿੰਦਾ ਲੈ ਬਾਈ ਸ਼ੇਰ ਤੇ ਹਾਥੀ ਰਲ ਗਏ ਸ਼ੇਰ ਤੇ ਹਾਥੀ ਰਲ ਗਏ ਮੈਂ ਅੱਗੇ ਚੋਣ ਨਿਸ਼ਾਨ ਬਾਂਦਰ ਲੈ ਲਓ ਹੈਂਜੀ ਉਹਦਾ ਨਾ ਉਹਦਾ ਚਿਹਰਾ ਨਿਰਾਸ਼ਾ ਵਾਲਾ ਹੋ ਗਿਆ ਹੈਂਜੀ ਕਹਿੰਦਾ ਯਾਰ ਕਿੱਦਾਂ ਦੀ ਗੱਲ ਕਰਦੀ ਸ਼ੈਣੀ ਸਾਹਿਬ ਤੂੰ ਹੈ ਆਪਾਂ ਕਹਿੰਦਾ ਜਿਹੜਾ ਹੈਗਾ ਜਿੱਤ ਦੀ ਕਗਾਰ ਤੇ ਆ ਦੇਖਿਓ ਉਹਦਾ ਸੀਟਾਂ ਕੱਢ ਦੇ ਉਹ ਜਦੋਂ ਰਿਜ਼ਲਟ ਆਇਆ ਨਾ ਤੇ ਉਹ ਮੂੰਹ ਲਟਕਾਇਆ ਮੈਨੂੰ ਕਹਿੰਦਾ ਸੈਣੀ ਸਾਹਿਬ ਚਾਹ ਪਿਲਾਓ ਗੱਲ ਤੁਹਾਡੀ ਸਹੀ ਸੀ ਹਾਂਜੀ ਜਦੋਂ ਵੋਟਾਂ ਬਹੁਤ ਘੱਟ ਪਈਆਂ ਤੇ ਮਤਲਬ ਸੀਟ ਵੀ ਕੁਛ ਨਾ ਮਿਲੀ ਉਹਨਾਂ ਨੂੰ ਉਮੀਦ ਬੜੀ ਸੀ ਮੈਂ ਕਿਹਾ ਜੀ ਯਾਰ ਮਾਨ ਦਲ ਦੇ ਨਾਲ ਤੁਹਾਡਾ ਕਿਹੜਾ ਹੈਗਾ ਆ ਉਹ ਆ ਕੇ ਬਸ ਇਹੀ ਕਰੀ ਚੱਲੇ ਸ਼ੇਰ ਤੇ ਹਾਥੀ ਨਾਲ ਗਏ ਸ਼ੇਰ ਤੇ ਹਾਥੀ ਨਾਲ ਗਏ ਮੈਂ ਕਿਹਾ ਕੋਈ ਗੱਲ ਨਹੀਂ ਜੀ ਸੋ ਇਸ ਕਰਕੇ ਇਹਨਾਂ ਦਾ ਜਿਹੜਾ ਹੈਗਾ ਆ ਹੁਣ ਜੇ ਉਹਨਾਂ ਨੇ ਇਕੱਲੇ ਲੜਨਾ ਆ ਨਾ ਜੀ ਉਹ ਤੇ ਉਹਦਾ ਬੈਨੀਫਿਟ ਜਿਹੜਾ ਹੈਗਾ ਆ ਉਹ ਭਾਜਪਾ ਨੂੰ ਜਾਣਾ ਆ ਜੀ
1: ਕਿਉਂਕਿ ਦੇਖੋ ਮੋਦੀ ਸਾਹਿਬ ਪਿਛਲੇ ਸਮੇਂ ਚ ਬੱਲਾਂ ਡੇਰਾ ਜਾ ਕੇ ਆਏ ਨੇ ਹੋਰ ਸਾਰਾ ਸਿਲਸਿਲਾ ਅਗਲੇ ਗੀਟੀ ਪਹਿਲਾਂ ਫਿੱਟ ਕਰ ਗਏ ਨੇ ਤਾਂ ਇਹ ਹੁਣ ਬਾਹਰ ਕਿੱਦਾਂ ਜਾ ਸਕਦੇ ਨੇ ਸਾਰੇ
2: ਸਾਰੇ ਜਿਹੜਾ ਹੈਗਾ ਆ ਇਹਨਾਂ ਨੇ ਆਪਣੀਆਂ ਵੋਟਾਂ ਲੈਣੀਆਂ ਜਾਂ ਅੰਤ ਸਮੇਂ ਦੇ ਉੱਤੇ ਜਾ ਕੇ ਹੋ ਸਕਦਾ ਇਹਨਾਂ ਦਾ BJP ਨਾਲ ਤੇ ਅਕਾਲੀ ਦਲ ਦੇ ਨਾਲ ਜਿਹੜਾ ਹੈਗਾ ਇਹ ਗਠਬੰਧਨ ਬਣੇ ਜੀ ਬਕਾਇਦਾ ਤੌਰ ਤੇ ਕਿਉਂਕਿ ਕੁਛ ਇੱਕ ਦਿਨਾਂ ਤੋਂ ਗੱਲ ਚੱਲ ਰਹੀ ਸੀ ਵੀ ਬਸਪਾ ਦਾ ਅਲਾਇੰਸ ਜਿਹੜਾ ਆ ਵਾਰਸ ਪੰਜਾਬ ਨਾਲ ਹੋ ਸਕਦਾ
1: ਜੀ
2: ਤੇ ਉਹਨਾਂ ਨੇ ਇਸ ਤੋਂ ਪਹਿਲਾਂ ਕਿ BSP ਦੇ ਵਰਕਰ ਜਾਂ ਲੀਡਰ ਜਿਹੜੇ ਹੈਗੇ ਆ ਉਸ ਪਾਸੇ ਨੂੰ ਸੋਚ ਕੇ ਤੇ ਆਪਣਾ ਸਿਆਸੀ ਭਵਿੱਖ ਤੈਅ ਕਰਨ ਦੀ ਕੋਸ਼ਿਸ਼ ਕਰਨ ਜਾਂ ਗੁਮਰਾਹ ਹੋਣ ਉਹਨਾਂ ਨੂੰ ਪਹਿਲਾਂ ਹੀ ਕਲੈਰਿਟੀ ਦੇ ਦਿੱਤੀ ਵੀ ਇਕੱਲੇ ਲੜਨਾ ਜੀ
1: ਬਿਲਕੁਲ
2: ਹੁਣ ਕੱਲ ਨੂੰ ਤੇ ਇਹ ਵਨ ਮੈਨ ਓਰੀਐਂਟਡ ਪਾਰਟੀਆਂ ਹੈਗੀਆਂ ਅੱਜ ਕੱਲ ਲੋਕਤੰਤਰਾਂ ਦੀ ਕਿਹੜੀ ਚੀਜ਼ ਹੈਗੀ ਹੈ ਜੀ, ਜੋ ਭੈਣ ਜੀ ਨੂੰ ਚੰਗਾ ਲੱਗੂਗਾ ਭੈਣ ਜੀ ਕਹਿ ਦੇਣਗੇ ਜੀ, ਜੇ ਜੇ ਅਲਾਇੰਸ ਕਰਨ ਦਾ ਦਿਲ ਕੀਤਾ ਬਾਅਦ ਦੇ ਵਿਚ ਤੇ ਭੈਣ ਜੀ ਕਹਿ ਦੇਣਗੇ, ਤੇ ਬਾਕੀਆਂ ਨੇ ਕਿਹੜਾ ਮੁੱਕਰ ਜਾਣਾ ਜੀ, ਉਹ ਕਹਿੰਦੇ ਠੀਕ ਹੈ ਜੀ, ਜੋ ਕਹਿਣਗੇ ਉਹਦੇ ਹਿਸਾਬ ਨਾਲ ਚੱਲ ਜਾਣਾ ਜੀ। ਨੋ ਡਾਊਟ ਇਸ ਤਰ੍ਹਾਂ ਦੇ ਐਟੀਚਿਊਡ ਕਰਕੇ ਹੀ ਇਹਨਾਂ ਦੇ ਵਿਚ ਵੀ ਹੁਣ ਜਿਹੜਾ ਆ ਫਰਿਕਸ਼ਨ ਪੈ ਗਈ ਆ, ਜਿਹਦਾ ਇਫੈਕਟ ਜਿਹੜਾ ਆ ਪੰਜਾਬ ਦੇ ਵਿਚ ਤਾਂ ਸ਼ਾਇਦ ਘੱਟ ਨਜ਼ਰ ਆਊਗਾ, ਪਰ ਯੂਪੀ ਚ ਜਰੂਰ ਹੈਗਾ। ਚੰਦਰ ਸ਼ੇਖਰ ਹੈ ਜੀ, ਉਹ ਇਸ ਪੀ ਐਸ ਪੀ ਦਾ ਨੇਤਾ ਉਭਰ ਰਿਹਾ ਹੈਗਾ ਹੈ ਜੀ, ਉਹਨੇ ਆਪਣਾ ਗੁੱਟ ਅਲੱਗ ਬਣਾਇਆ ਹੈ ਜੀ, ਤੇ ਇੱਥੇ ਪੰਜਾਬ ਦੇ ਵਿਚ ਜਿਹੜਾ ਆ ਇਹਨਾਂ ਨੂੰ ਏਦਾਂ ਦਾ ਕੋਈ ਹੈ ਨੀ ਗਾ ਜੀ, ਜੋ ਇਹ ਚਾਹੁਣਗੇ ਉਹਦੇ ਹਿਸਾਬ ਨਾਲ ਕਰ ਲੈਣਗੇ, ਜੇ ਕੱਲੇ ਲੜਨਾ ਆ ਤੇ ਕੱਲੇ ਵੀ ਲੜਨ, ਸਿਰਫ ਜਿਹੜਾ ਹੈਗਾ ਇਹਨਾਂ ਨੇ ਆਪ ਤਾਂ ਜਿੱਤਣਾ ਨੀ ਹੁੰਦਾ, ਦੂਜੇ ਦੀ ਹਾਰ ਜਿੱਤ ਤੈਅ ਕਰ ਜਾਂਦੇ ਆ ਜੀ, ਬਸ ਇੰਨਾ ਕੁ ਫਰਕ ਪੈਂਦਾ ਆ ਜੀ।
1: ਬਿਲਕੁਲ
2: ਜੀ ਭਾਰਤ ਸਾਹਿਬ,
1: ਸੈਣੀ ਸਾਹਿਬ ਤੁਸੀਂ ਵਾਰਸ ਪੰਜਾਬ ਦੀ ਗੱਲ ਕੀਤੀ ਹੈ, ਇੱਧਰ ਉਹਨਾਂ ਦੇ ਪਿਤਾ ਆਪਣੇ ਅੰਮ੍ਰਿਤਪਾਲ ਉਹਨਾਂ ਦੇ ਪਿਤਾ ਤਰਸੇਮ ਸਿੰਘ ਉਹਨਾਂ ਦਾ ਬਿਆਨ ਆਇਆ ਅੱਜ, ਵੈਸੇ ਮੀਟਿੰਗ ਵਗੈਰਾ ਵੀ ਹੋਈ ਆ ਉਹਨਾਂ ਦੀ ਅੰਦਰ ਖਾਤੇ, ਤਾਂ ਕਿਵੇਂ ਦੇਖਦੇ ਹੋ? ਇੱਕ ਪਾਸੇ ਬਠਿੰਡਾ ਦੇ ਵਿਚ ਇੱਕ ਪਾਸੇ ਇਹ ਬਿਆਨ ਆ ਰਹੇ ਨੇ, ਤੇ ਦੂਸਰੀ ਬਸਪਾ ਦੀ ਤੁਸੀਂ ਗੱਲ ਨਾਲ ਜੋੜ ਦਿੱਤੀ ਹੈ, ਤੇ ਤੀਸਰਾ ਬਠਿੰਡੇ ਦੇ ਵਿਚ ਅੱਜ ਖਾਲਿਸਤਾਨ ਦੇ ਨਾਰੇ ਫਿਰ ਨਜ਼ਰ ਆ ਗਏ ਨੇ।
2: ਹਾਂਜੀ ਸਰ, ਅੱਜ ਨਾ ਭਾਰਤ ਸਾਹਿਬ ਵਾਰਸ ਪੰਜਾਬ ਵਾਲਿਆਂ ਨੇ ਕੀ ਕੀਤਾ ਸੀ, ਵੀ ਸਿੱਖ ਸਕੋਲਰ ਦੀ ਨਾ ਬੈਠਕ ਸੱਦੀ ਸੀ
1: ਜੀ,
2: ਵਿਚ ਕੁਛ ਇੱਕ ਸਿੱਖ ਸਕੋਲਰ ਜਿਹੜੇ ਹੈਗੇ ਆ ਉਹ ਤਾਂ ਇਹ ਸੋਚ ਕੇ ਗਏ ਕਿ ਸਾਡੇ ਕੋਲੋਂ ਵਿਚਾਰ ਲਿਆ ਜਾਊਗਾ ਕਿ ਪਾਰਟੀ ਜਿਹੜੀ ਹੈਗੀ ਆ ਉਹ
1: ਰੂਪਰੇਖਾ ਕਿੱਦਾਂ
2: ਅੱਗੇ ਕਿਸ ਤਰੀਕੇ ਨਾਲ ਦਿਸ਼ਾ ਵਧੇ, ਕਿੱਦਾਂ ਦੀ ਰੂਪਰੇਖਾ ਸੰਗਠਨ ਕਿਸ ਤਰੀਕੇ ਨਾਲ ਹੋਣਾ ਚਾਹੀਦਾ ਜਾਂ ਇਸ ਤਰ੍ਹਾਂ ਜੀ। ਉਹਦੇ ਵਿਚ ਜਿਹੜੇ ਸਕੋਲਰ ਨੇ ਜਿਹੜਾ ਹੈਗਾ ਇਹਨਾਂ ਨੂੰ ਰਾਏ ਦਿੱਤੀ ਵੀ ਭਾਈ ਤੁਸੀਂ ਇਕੱਠੇ ਨੀ ਹੋ ਸਕਦੇ, ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਵੋ ਤੇ ਆਪੋ ਲੜ ਲਓ
1: ਜੀ।
2: ਉਹ ਇਹਨਾਂ ਨੇ ਰੈਲਿਸ਼ ਨੀ ਕੀਤਾ, ਤੇ ਉਹ ਬੰਦਿਆਂ ਨੂੰ ਜਦੋਂ ਸੁਣਿਆ ਗਿਆ ਉਹ ਬੰਦੇ ਕਹਿੰਦੇ ਆ ਜੀ, ਤੇਜ ਸਿੰਘ ਹੈਗੇ ਸੀਗੇ ਉਹ ਗਏ ਸੀ ਜੀ, ਉਹਨਾਂ ਨੇ ਕਿਹਾ ਕਿ ਮੈਂ ਉੱਥੇ ਕਹਿੰਦੇ ਵਿਚਾਰ ਦਿੱਤਾ ਜਦੋਂ, ਤੇ ਉਹਨਾਂ ਨੇ ਮੇਰੀ ਗੱਲ ਨੂੰ ਰੈਲਿਸ਼ ਨੀ ਕੀਤਾ, ਔਰ ਉੱਥੇ ਮੌਜੂਦ ਹਰ ਕੋਈ ਬੰਦਾ ਇਹ ਸੋਚ ਰਿਹਾ ਸੀ ਵੀ ਜਿੱਦਾਂ ਅਸੀਂ ਬਣੇ ਕੇ ਬਣੇ ਆ ਤੇ ਸਾਨੂੰ ਏਦਾਂ ਦੇ ਹਾਂਜੀ ਵੀ ਸਾਨੂੰ ਕਿਸੇ ਨਾਲ ਅਲਾਇੰਸ ਦੀ ਲੋੜ ਨੀ ਹੈਗੀ, ਅਸੀਂ ਸਾਡੀ ਵੇਵ ਚੱਲ ਰਹੀ ਹੈਗੀ ਆ ਤੇ ਅਸੀਂ ਤਾਂ ਕਾਮਯਾਬ ਹੋਣਾ ਹੀ ਹੋਣਾ ਹਾਂਜੀ। ਤੇ ਜਦ ਕਿ ਜਿਹੜਾ ਹੈਗਾ ਆ ਕਿ ਉੱਥੇ ਜਿਹੜੇ ਸਕੋਲਰ ਗਏ ਸੀ ਉੱਥੇ, ਕਿਉਂਕਿ ਜਦੋਂ ਕਿਸੇ ਦੇ ਘਰ ਜਾਈਏ ਉਹਨਾਂ ਦੀ ਵੀ ਖੁਸ਼ੀ ਦੇ ਵਿੱਚ ਹੀ ਸ਼ਾਮਿਲ ਹੋਣਾ ਪੈਂਦਾ ਹੁੰਦਾ ਨਾ ਜੀ, ਉੱਥੇ ਸੱਚੀ ਗੱਲ ਥੋੜਾ ਦੱਸੀ ਜਾਂਦੀ ਹੈਗੀ ਆ। ਸੋ ਇਸ ਕਰਕੇ ਫਿਰ ਬਾਹਰ ਆ ਕੇ ਉਹਨਾਂ ਨੇ ਜਦੋਂ ਆ ਕੇ ਤੇ ਉਹਨਾਂ ਨੇ ਕਿਹਾ ਵੀ ਭਾਈ ਦੇ ਆਰ ਓਵਰ ਕੌਨਫੀਡੈਂਟ, ਵੀ ਇਹ ਓਵਰ ਕੌਨਫੀਡੈਂਸ ਦੇ ਵਿੱਚ ਹੈਗੇ ਆ, ਤੇ ਇੰਨੀ ਗੱਲਬਾਤ ਹੈ ਨੀ ਅਜੇ ਤੱਕ, ਸੰਵਿਧਾਨ ਇਹਨਾਂ ਦਾ ਬਣਿਆ ਨੀ, ਜਾਂ ਤਾਂ ਇਹ ਹੈਗਾ ਨਾ ਵੀ ਸੰਵਿਧਾਨ ਦੇ ਤਹਿਤ ਜਿਹੜਾ ਹੈਗਾ ਆ ਤੁਸੀਂ ਕੋਈ ਗੱਲਬਾਤ ਕਰੋ
1: ਜੀ।
2: ਤੇ ਤਰਸੇਮ ਸਿੰਘ ਹੁਣੀ ਜਿਹੜੇ ਆ ਪਾਰਟੀ ਨੂੰ ਜੇ ਚਲਾ ਰਹੇ ਹੈਗੇ ਆ ਨਾ ਜੀ, ਤੇ ਉਹ ਵੀ ਸੋਚ ਸਮਝ ਕੇ ਅਯਾਲੀ ਸਾਹਿਬ ਆਏ ਤਾਂ ਸੀਗੇ
1: ਜੀ,
2: ਕਿ ਮੈਂ ਮਤਲਬ ਸਟੇ ਅੰਮ੍ਰਿਤਪਾਲ ਤਾਂ ਅੰਦਰ ਹੈਗੇ ਆ ਤੇ ਐਕਟਿੰਗ ਪ੍ਰਧਾਨ ਮੈਨੂੰ ਬਣਾ ਦੇਣਗੇ
1: ਜੀ,
2: ਤੇ ਮੈਂ ਪਾਰਟੀ ਜਿਹੜੀ ਹੈਗੀ ਆ ਉਹ ਤੇ ਪੂਰੀ ਤੇ ਕਮਾਂਡ ਕਰੂੰਗਾ
1: ਜੀ।
2: ਉਹ ਚੱਕਰ ਬਣਿਆ ਨੀ ਉਹਨਾਂ ਨੇ ਵੀ ਜਿਹੜਾ ਆ ਪਹਿਲਾਂ ਹੀ, ਕਿਉਂਕਿ ਹੁਣ ਇਹਦੇ ਵਿਚ ਵੀ ਜਿਹੜਾ ਆ ਅੱਜ ਹਮੀਰ ਸਿੰਘ ਹੁਣੀ ਕਹਿੰਦੇ ਸੀ ਵੀ ਮੈਂ ਮਤਲਬ ਅਜੇ ਨਾਂ ਲੈਣਾ ਉਚਿਤ ਨੀ ਹੈਗਾ, ਕਿਉਂਕਿ ਜਿਹੜਾ ਬੰਦਾ ਇਹਨਾਂ ਨੂੰ ਗਾਈਡ ਕਰ ਰਿਹਾ ਉਹ ਸਰਵਿਸ ਤੇ ਆ ਜੇ, ਉਹ ਓਪਨਲੀ ਨਾਲ ਨਹੀਂ ਆਇਆ ਹੈਗਾ ਜਿਹਦੀ ਐਡਵਾਈਸ ਤੇ ਚੱਲ ਰਹੇ ਆ ਜੀ, ਤੇ ਉਹ ਸਮਾਂ ਆਉਣ ਤੇ ਕਹਿੰਦੇ ਸਾਰੀ ਗੱਲ ਮਤਲਬ ਜਿਹੜੀ ਹੈਗੀ ਆ ਬਾਹਰ ਆ ਜਾਊਗੀ। ਤੇ ਅਜੇ ਜਿਹੜਾ ਹੈਗਾ ਆ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਹਾਂ ਜੀ ਵੀ ਵੇਵ ਸਾਡੀ ਹੀ ਚੱਲ ਰਹੀ ਆ

0: ਉਹਦੀ ਯੋਗਤਾ ਦੇਖੋ ਕਿ ਕੀ। ਦੇਖੋ ਕੁਰਬਾਨੀਆਂ ਤਾਂ ਸਾਰਿਆਂ ਦੀਆਂ ਹੈਗੀਆਂ ਜੀ, ਬਥੇਰਿਆਂ ਬੰਦਿਆਂ ਨੇ ਅੱਜ ਤੱਕ ਕੁਰਬਾਨੀਆਂ ਦਿੱਤੀਆਂ
1: ਜੀ,
0: ਤੇ ਸਿੱਖ ਧਰਮ ਤਾਂ ਹੈ ਹੀ ਕੁਰਬਾਨੀਆਂ ਤੇ ਬੇਸਡ ਹੈਗਾ ਜੀ।
1: ਜੀ
0: ਜਦੋਂ ਵੱਡ ਵਡੇਰਿਆਂ ਨੇ ਕੁਰਬਾਨੀਆਂ ਦਿੱਤੀਆਂ ਸੀ, ਉਹਨਾਂ ਨੇ ਕਿਤੇ ਸੋਚਿਆ ਸੀਗਾ ਵੀ ਹਾਂ ਜੀ ਵੀ ਅੱਗੇ ਜਿਹੜੇ ਸਾਡੇ ਵਾਰਸ ਆ ਉਹਨਾਂ ਨੂੰ ਸੱਤਾ ਦੇ ਵਿੱਚ ਆਉਣ ਦਾ ਮੌਕਾ ਮਿਲੂਗਾ ਇਹਦੇ ਜ਼ਰੀਏ? ਗੱਲ ਤਾਂ ਇਹ ਹੈਗਾ ਨਾ ਜੀ, ਹਾਂ ਜੀ ਹਰ ਇੱਕ ਚੀਜ਼ ਨੇ ਕੁਰਬਾਨੀ ਨੂੰ ਕੈਸ਼ ਕਰਨਾ ਕੋਈ ਜ਼ਰੂਰੀ ਨਹੀਂ ਹੁੰਦਾ।
1: ਜੀ
0: ਹੁਣ ਚੱਕਰ ਤਾਂ ਇਹ ਇਹਨਾਂ ਦਾ ਪਿਆ ਆ ਜੀ ਵੀ 13 ਬਸੀ ਤੋਂ ਇਹਨਾਂ ਨੇ ਨਾ ਜੀ ਟਿਕਟ ਅਨਾਉਂਸ ਕਰ ਦਿੱਤੀ ਸੀ ਜੀ,
1: ਜੀ
0: ਉਹ ਕਰ ਦਿੱਤੀ ਸੀ ਸਤਵੰਤ ਸਿੰਘ ਹੋਣਾ ਦੇ ਬੇਟੇ ਦੀ
1: ਜੀ,
0: ਤੇ ਉਹ ਜਿਹੜੇ ਹੈਗੇ ਆ ਬੇਟੇ ਦੀ ਜਾਂ ਪੋਤਰੀ ਸਤਵੰਤ ਸਿੰਘ ਹੋਣਾ ਦੇ ਪਰਿਵਾਰ ਦੀ ਕਰ ਦਿੱਤੀ ਸੀ ਜੀ, ਤੇ ਬਿਆਨ ਸਿੰਘ ਦਾ ਪਰਿਵਾਰ ਇਹਨਾਂ ਦੀ ਲੜਕੀ ਜਿਹੜੀ ਹੈਗੀ ਆ ਉਹ ਕਹਿੰਦੀ ਸੀ ਮੈਂ ਉੱਥੇ ਚੋਣ ਲੜਨੀ ਆ ਜੀ, ਉਹ ਆਲਰੇਡੀ ਸਰਬਜੀਤ ਸਿੰਘ ਹੋਣੀ ਜਿਹੜੇ ਆ ਉਸ ਪਰਿਵਾਰ ਦੇ ਵਿੱਚ ਉਹ ਜਿਹੜੇ ਆ ਬਣ ਚੁੱਕੇ ਆ ਜੀ MP
1: ਜੀ,
0: ਉਹਦੇ ਕਰਕੇ ਜਿਹੜਾ ਹੈਗਾ ਆ ਇਹਨਾਂ ਦਾ ਵਿਵਾਦ ਸੀ ਜੀ, ਉਹਦੇ ਕਰਕੇ ਕਹਿੰਦੇ ਵੀ ਇੱਕ ਸ਼ਹੀਦ ਪਰਿਵਾਰ ਨੂੰ ਇੱਕ ਟਿਕਟ ਦੇਣੀ ਹੈਗੀ ਆ ਜੀ। ਹੁਣ ਸਵਾਲ ਇਹ ਹੈਗਾ ਕਿ ਸ਼ਹੀਦ ਪਰਿਵਾਰ ਦੇ ਵਾਰਸ ਨੂੰ ਤੁਸੀਂ ਟਿਕਟ ਦੇ ਦਿਓ, ਵੈਦਰ ਹੀਜ ਫਿਟ ਟੂ ਵੀ ਸਿਟ ਇਨ ਦਾ ਪਾਰਲੀਮੈਂਟ ਔਰ ਇਨ ਦਾ ਅਸੈਂਬਲੀ, ਉਹ ਜਿਹੜਾ ਬੰਦੇ ਦੀ ਯੋਗਤਾ ਹੈਗੀ ਆ ਕਿ ਉਹ ਅਸੈਂਬਲੀ ਦੇ ਵਿੱਚ ਜੋ ਕੰਮ ਕਾਰ ਹੁੰਦਾ ਆ ਉਹਦੇ ਬਾਰੇ ਜਾਣੂ ਆ, ਉਹਦੇ ਕੋਈ ਜਿਹੜਾ ਹੈਗਾ ਆ ਪੰਜਾਬ ਵਾਸਤੇ
1: ਇੱਕ ਦਿਨ ਇਹਦੇ ਉੱਤੇ ਹੀ ਸੋਚ ਰਿਹਾ ਸੀ। ਚਲੋ ਇੱਕ ਪਾਸੇ ਦੇਖਦੇ ਅੰਮ੍ਰਿਤਪਾਲ ਹੋਣੀ ਤਾਂ ਚਲੋ ਉੱਥੇ ਜੇਲ੍ਹ ਦੇ ਵਿੱਚ ਨੇ, ਡਿਬਰੂਗੜ੍ਹ ਠੀਕ ਹੈ ਜੀ, ਉਹ ਵੀ MP ਨੇ, ਉਹਨਾਂ ਦੀ ਤਾਂ ਚਲੋ ਕਹਿ ਸਕਦੇ ਮਜਬੂਰੀ ਹੈ ਜਾਂ ਉਹ ਬਾਹਰ ਨਹੀਂ ਆ ਸਕਦੇ, ਆਪਣਾ ਕੰਮ ਕਰ ਨਹੀਂ ਕਰ ਸਕਦੇ, ਪਰ ਸਤਵੰਤ ਸਿੰਘ ਉਹਨਾਂ ਦੇ ਉੱਤੇ ਕਿਹੜੀ ਮਜਬੂਰੀ ਹੈ, ਉਹ ਤਾਂ ਬਾਹਰ ਹੀ ਨੇ ਜੀ, ਉਹ ਕਾਹਤੋਂ ਨਹੀਂ ਆਪਣਾ ਕਾਰਜ ਅੱਗੇ ਕਰ ਰਹੇ ਜਾਂ ਨਿਭਾ ਰਹੇ ਜੀ, ਜੋ ਉਹਨਾਂ ਦੇ MP ਦੇ ਜੋ ਵੀ ਕਾਰਜਕਾਲ ਹੈਗਾ ਉਹਨਾਂ ਦਾ ਸਿਸਟਮ ਦੇ ਵਿੱਚ।
0: ਬਾਰੇ ਸਾਹਿਬ ਮੇਰੀ ਬੇਨਤੀ ਸੁਣੋ, ਮੈਂ ਇਸ ਟੋਪਿਕ ਨੂੰ ਸਾਈਡ ਤੇ ਰੱਖਦਾ
1: ਜੀ।
0: ਮੈਂ ਜਿਹੜਾ ਸੋਚਦਾ ਹੈਗਾ ਆ ਜੀ ਕਈ ਵਾਰੀ ਵੀ ਦੇਖੋ ਪੋਲਿਟਿਕਸ ਦੇ ਵਿੱਚ ਆਉਣਾ ਜਿਹੜਾ ਆ, ਚਲੋ ਹਰ ਇੱਕ ਬੰਦੇ ਦੀ ਆਜ਼ਾਦੀ ਹੈਗੀ ਆ ਕੋਈ ਵੀ ਆ ਸਕਦਾ, ਠੀਕ ਹੈ ਜੀ। ਜਿੱਦਾਂ ਜਿਹੜਾ ਹੈਗਾ ਆ ਵੀ ਇੱਕ ਡਾਕਟਰ ਵਾਸਤੇ ਕੋਰਸ ਪਾਸ ਕਰਨਾ ਜ਼ਰੂਰੀ ਆ ਨਾ ਜੀ, ਇੱਦਾਂ ਹੀ ਇਹਦਾ ਵੀ ਇੱਕ ਕੋਰਸ ਹੋਣਾ ਚਾਹੀਦਾ ਆ ਵੀ ਜਿਹਦੇ ਵਿੱਚ 2 ਜਾਂ 3 ਸਾਲ ਦਾ ਕੋਰਸ ਹੋਵੇ, ਜਿਹਦੇ ਵਿੱਚ ਜਿਹੜਾ ਹੈਗਾ ਆ ਵੀ ਦੁਨੀਆਂ ਦੀ ਪੋਲੀਟੀਕਲ ਜਿਹੜੀਆਂ ਹੈਗੀ ਆ ਹਿਸਟਰੀ ਉਹਦੇ ਬਾਰੇ ਪੜਾਇਆ ਜਾਵੇ। ਸਾਡੇ ਇੱਥੇ ਉਹਦੀ ਗੌਰਮੈਂਟ ਫੰਕਸ਼ਨਸ ਹਾਂਜੀ ਇਹਦੇ ਤੇ ਕਿਤਾਬ ਬਣਨੀ ਚਾਹੀਦੀ ਬਕਾਇਦਾ ਤੌਰ ਤੇ। ਇੱਕ ਜਿਹੜਾ ਹੈਗਾ ਹੁਣ ਮੈਂ ਵਕੀਲ ਆ ਜੀ, ਮੈਨੂੰ ਨੀ ਪਤਾ ਵੀ ਅਫਸਰਸ਼ਾਹੀ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਜੀ ਆ ਸੈਕਟਰੀ ਹੋਮ ਲਾਤਾ ਆ ਇਹਨੂੰ ਜਿਹੜਾ ਹੈਗਾ ਆ ਸੈਕਟਰੀ ਫਲਾਨਾ ਲਾਤਾ ਆ ਉਹਦਾ ਕੀ ਕੰਮ ਆ ਤੇ ਉਹਦਾ ਕੀ ਕੰਮ ਆ, OSD ਲਾਤਾ ਆ OSD ਦਾ ਕਿਹੜੇ OSD ਦਾ ਕਿੰਨੇ OSD ਲੱਗ ਸਕਦੇ ਆ ਕੀ ਹਿਸਾਬ ਕਿਤਾਬ ਹਾਂਜੀ, ਉਹਦਾ ਕੀ ਕੰਮ ਹੈਗਾ ਕੀ ਉਹਦੇ ਕੋਲੋਂ ਕਰਾਉਣਾ ਹੈਗਾ ਜੀ, ਵੀ ਤਾਂ ਕਿ ਜਿਹੜਾ ਆ ਵੀ ਕੱਲ ਨੂੰ ਜਿਹੜਾ ਬੰਦਾ ਲੀਡਰ ਬਣ ਜਾਏ ਜਾਂ ਮੁੱਖ ਮੰਤਰੀ ਬਣ ਜਾਏ ਉਹਨੂੰ ਅਫਸਰਸ਼ਾਹੀ ਗੁਮਰਾਹ ਨਾ ਕਰ ਸਕੇ। ਇਸ ਕਰਕੇ ਇਹਦਾ ਬਕਾਇਦਾ ਤੌਰ ਤੇ ਚਾਹੇ 2 ਸਾਲ ਦਾ ਕੋਰਸ ਹੀ ਰੱਖਣ ਜੀ, ਉਹ ਕੋਰਸ ਪਾਸ ਕਰਕੇ ਉਹ ਤੋਂ ਬਾਅਦ ਜਿਹੜਾ ਹੈਗਾ ਆ ਵੀ ਲੋਕਾਂ ਦੀ ਚੋਇਸ ਨਾਲ ਪਾਰਟੀ ਜਿਹੜੀ ਆ ਉਹ ਕੈਂਡੀਡੇਟ ਉਹਦੇ ਵਿੱਚੋਂ ਦੇਣ, ਉਹ ਫਿਰ ਜਾ ਕੇ ਤੇ ਉੱਥੇ ਕੰਪੀਟ ਕਰਨ ਬਕਾਇਦਾ ਤੌਰ ਤੇ, ਤੇ ਆਪਣਾ ਲੋਕਤੰਤਰ ਉਹ ਕਿਉਂਕਿ ਵਿਧਾਨ ਸਭਾ ਦੇ ਵਿੱਚ ਵੀ ਉਦੋਂ ਬੰਦੇ ਦਾ ਕੋਈ ਟੈਲੈਂਟ ਹੋਵੇ ਵੀ ਹਾਂ ਜੀ ਅਸੀਂ ਕਾਨੂੰਨ ਬਣਾਉਣਾ ਆ ਕਾਨੂੰਨ ਬਾਰੇ ਪਤਾ ਹੋਵੇ, ਇਹ ਨਾ ਹੋਵੇ ਆ ਇਹ ਹੁਣ ਉਹੀ ਨੇਤਾ ਹੈਗਾ ਜਿਹੜਾ ਕੋਈ ਮੋਬਾਈਲ ਠੀਕ ਕਰਨਾ ਜਾਣਦਾ ਹੈਗਾ ਆ ਉਹ ਮੋਬਾਈਲ ਵਧੀਆ ਤਰੀਕੇ ਨਾਲ ਠੀਕ ਕਰ ਸਕਦਾ ਆ,
1: ਬਿਲਕੁਲ
0: ਉਹ ਕਾਨੂੰਨ ਨਹੀਂ ਬਣਾ ਸਕਦਾ ਵਧੀਆ ਤਰੀਕੇ ਨਾਲ ਕਿਉਂਕਿ ਉਹਨੂੰ ਤਾਂ ਪੜ੍ਹਿਆ ਹੀ ਨੀ, ਬਾਕੀ ਜਥੇਦਾਰ ਸਾਹਿਬ ਦੇ ਸਾਹਮਣੇ ਜਾ ਕੇ ਸਾਰੇ ਬਹਿ ਗਏ ਆਰਾਮ ਨਾਲ ਵੀ ਹਾਂ ਜੀ ਅਸੀਂ ਤਾਂ ਪੜ੍ਹਿਆ ਨੀ,
1: ਇਗਜ਼ਾਮਪਲ ਸਾਹਮਣੇ ਹੀ ਆ ਸਾਡੇ 4 ਸਾਲ ਦੀ ਦੇਖ ਲਈ, ਕਹਿੰਦੇ ਆਮ ਘਰਾਂ ਦੇ ਲੜਕੇ ਹੋਣਗੇ ਜੀ,
0: ਉਹੀ ਆ ਨਾ ਜੀ
1: ਜੀ
0: ਕੋਈ ਮੋਬਾਈਲ ਠੀਕ ਕਰਦਾ ਚਲਾ ਗਿਆ ਤੇ ਕੋਈ ਉਸ ਤਰੀਕੇ ਨਾਲ ਚਲਾ ਗਿਆ ਤੇ ਉਹ ਜਿਹੜੇ ਹੈਗੇ ਆ
1: ਬਿਲਕੁਲ
0: ਪੈਂਚਰਾਂ ਵਾਲਾ ਭੋਲਾ ਪੈਂਚਰਾਂ ਵਾਲਾ ਜਿਹੜਾ ਹੈਗਾ ਪੈਂਚਰ ਵਧੀਆ ਲਾ ਸਕਦਾ ਹੈ ਜਿੱਦਾਂ ਟਵਾਣਾ ਸਾਹਿਬ ਕਹਿੰਦੇ ਹੁੰਦੇ ਆ, ਬਟ ਉੱਥੇ ਜਿਹੜਾ ਆ ਵਿਧਾਨ ਸਭਾ ਦੇ ਵਿੱਚ ਤਾਂ ਜਿਹਨੂੰ ਵਿਧਾਨ ਦੀ ਨੌਲੇਜ ਹੈਗੀ ਆ ਵਿਧਾਨ ਬਾਰੇ ਜਾਣਦਾ ਹੈਗਾ ਆ ਜੀ ਉਹੋ ਹੀ ਉੱਥੇ ਭੇਜਣਾ ਚਾਹੀਦਾ ਆ, ਤੇ ਉਹੋ ਜਿਹੇ ਬੰਦੇ ਜਦੋਂ ਜਾਣਗੇ ਉਦੋਂ ਹੀ ਜਿਹੜੇ ਜਿਹਨਾਂ ਨੂੰ ਪੋਲਿਸੀ ਬਣਾਉਣ ਦੇ ਵਿੱਚ ਮਾਸਟਰੀ ਹੋਵੇਗੀ ਜਾਂ ਮਤਲਬ ਜਿਹੜਾ ਆ ਸਮਝ ਸਕਦੇ ਹੋਣਗੇ ਐਡਮਿਨਿਸਟ੍ਰੇਸ਼ਨ ਨੂੰ ਸਮਝ ਸਕਦੇ ਹੋਣਗੇ,
1: ਡਿਬੇਟ ਵੀ ਤਾਂ ਤਾਂ ਹੀ ਕਰ ਸਕਦੇ ਨਾ ਉਹਦੇ ਉੱਤੇ, ਡਿਬੇਟ ਵੀ ਤਾਂ ਹੀ ਹੋ ਸਕਦੀ ਹੈ ਜੇ ਮੋਰੇ ਪੂਰੇ ਅੰਕੜੇ ਹੋਣਗੇ ਪਤਾ ਹੋਏਗਾ ਦੇ ਫਾਇਦੇ ਕੀ ਨੇ ਜਾਂ ਦੇ ਨੁਕਸਾਨ ਕੀ ਨੇ ਜੀ।
0: ਪਰ ਸਾਹਿਬ ਦੇਖੋ ਡਾਕਟਰ ਮਨਮੋਹਨ ਸਿੰਘ ਨੇ ਜਿਹੜਾ ਹੈਗਾ ਆ ਜੇ ਪ੍ਰਾਈਮ ਮਿਨਿਸਟਰ ਜਿਹੜੀ ਹੈਗੀ ਆ ਉਹਦੀ ਪੋਸਟ ਹਾਸਲ ਕੀਤੀ ਤੇ ਉਹਨਾਂ ਨੇ ਕਦ ਕਿਸ ਤਰੀਕੇ ਨਾਲ ਕੀਤੀ, ਕਿਉਂ ਬਿਕੋਜ਼ ਹੀ ਵਾਜ਼ ਮਤਲਬ ਜਿਹੜਾ ਹੈਗਾ ਆ ਵੀ ਅਵੇਕਨਡ ਹਾਂਜੀ ਉਹ ਐਜੂਕੇਟਡ ਸੀਗੇ ਇੰਨੇ ਜ਼ਿਆਦਾ ਐਜੂਕੇਟਡ ਸੀ ਕਿ ਉਹਨਾਂ ਦੇ ਬਰਾਬਰ ਦਾ

0: ਉੱਥੇ ਹੈ ਕੋਈ ਨਹੀਂ ਸੀ
1: ਬਿਲਕੁਲ ਹੈ ਜੀ,
0: ਹਾਂਜੀ, ਤਾਂ ਹੀ ਉਹਨਾਂ ਨੇ ਹਾਸਲ ਕੀਤੀ ਆ। ਉਹ ਤੋਂ ਉਹਨਾਂ ਤੋਂ ਇਲਾਵਾ ਜਿਹੜਾ ਹੈਗਾ ਸੈਂਟਰ ਦੇ ਵਿੱਚ, ਤੁਸੀਂ ਦੱਸੋ ਕਿਹੜਾ ਮਿਨਿਸਟਰ ਜਿਹੜਾ ਆ ਜਾ ਕੇ ਤੇ ਇਸ ਤਰੀਕੇ ਨਾਲ ਕੋਈ ਨਾਮ ਕਮਾ ਕੇ ਆਇਆ ਹੋਵੇ।
1: ਬਿਲਕੁਲ ਹੈ ਜੀ,
0: ਸਾਡੇ ਲੋਕਾਂ ਨੂੰ ਤਾਂ ਜਿਹੜੇ ਹੈਗੇ ਆ ਤਾਂ ਉੱਥੇ ਜਾ ਕੇ ਪਾਰਲੀਮੈਂਟ ਦੇ ਵਿੱਚ ਇੰਗਲਿਸ਼ ਦੇ ਵਿੱਚ ਗੱਲ ਨਹੀਂ ਕਰ ਸਕਦੇ,
1: ਜੀ
0: ਹੈਂਜੀ। ਉਹ ਜਿਹੜੇ ਬੰਦਿਆਂ ਨੇ ਇੱਦਾਂ ਜਾਣਾ ਹੋਵੇ ਵੀ ਹਾਂ ਜੀ ਉੱਥੇ ਸੈਂਟਰ ਦੇ ਵਿੱਚ ਜਾਣਾ ਹੈਗਾ, ਤੇ ਉਹਨਾਂ ਨੂੰ ਤਿੰਨੋਂ ਲੈਂਗੁਏਜ ਦੀ ਜਿਹੜੀ ਨੌਲੇਜ ਆ ਮਸਟ ਹੋਣੀ ਚਾਹੀਦੀ ਹੈਗੀ
1: ਜੀ,
0: ਆ। ਉਹਨਾਂ ਨੂੰ ਵਰਲਡ ਦੇ ਵਿੱਚ ਜਿਹੜਾ ਹੈਗਾ ਆ ਵਰਲਡ ਹਿਸਟਰੀ ਦਾ ਪਤਾ ਹੋਣਾ ਚਾਹੀਦਾ ਹੈ,
1: ਜੀ
0: ਸਾਰੇ ਦੇਸ਼ਾਂ ਦੀ ਪਾਲਿਸੀ ਪਤਾ ਹੋਣੀ ਚਾਹੀਦੀ ਆ,
1: ਜੀ
0: ਤਾਂ ਕਿ ਉਹ ਉੱਥੇ ਜਾ ਕੇ ਜਿਹੜਾ ਹੈਗਾ ਜਦੋਂ ਦਿੱਲੀ ਦੇ ਵਿੱਚ ਜਾ ਕੇ ਤੇ ਪਾਰਲੀਮੈਂਟ ਚ ਬਹਿਣਗੇ ਤੇ ਉਹ ਸਰਕਾਰ ਕਿਸੇ ਉਹਨਾਂ ਨੂੰ ਅਹੁਦਾ ਦੇਣਾ ਮਜਬੂਰੀ ਹੋ ਜਾਊਗਾ
1: ਹੋ
0: ਵੀ ਇੰਨਾ
1: ਜਾਏਗੀ,
0: ਟੈਲੈਂਟਡ ਬੰਦਾ ਆ ਉਹਨੂੰ ਇੱਦਾਂ ਹੀ ਨਹੀਂ
1: ਇਗਨੋਰ
0: ਛੱਡਿਆ
1: ਨਹੀਂ ਨਾ
0: ਜਾ
1: ਕਰ
0: ਸਕਦਾ,
1: ਸਕਦੇ ਬਿਲਕੁਲ ਹੈ ਜੀ,
0: ਹਾਂਜੀ
1: ਜੀ,
0: ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਹੈ। ਅਸੀਂ ਤਾਂ ਹੁਣ ਰੋਂਦੇ ਹੈਗੇ ਆ ਜੀ ਵੀ ਹਾਂ ਜੀ ਵੀ ਸਿੱਖਾਂ ਦੇ ਬੱਚੇ ਜਾਂ ਪੰਜਾਬੀ ਬੱਚੇ ਜਿਹੜੇ ਹੈਗੇ ਆ ਉਹ ਕੰਪੀਟੀਸ਼ਨ ਐਗਜ਼ਾਮੀਨੇਸ਼ਨ ਦੇ ਵਿੱਚ ਜਿਹੜਾ ਆ ਬਹੁਤ ਘੱਟ ਆ ਰਹੇ ਹੈਗੇ ਆ, ਤੇ ਰੁਝਾਨ ਤਾਂ ਸਾਰਿਆਂ ਦਾ ਇਹ ਹੈਗਾ ਆ
1: ਵੀ
0: ਪਲੱਸ
1: ਦਸ
0: ਟੂ
1: ਪੜ੍ਹਿਆ
0: ਕਰੀਏ
1: ਤਾਂ
0: ਤੇ ਹੁਣ ਤੱਕ
1: ਐਜੂਕੇਸ਼ਨ ਮਿਨਿਸਟਰ ਲਾ ਦਿੰਦੇ ਨੇ ਜੀ, ਤੇ ਜਿਹੜਾ ਹੁਣ ਕਿਸੇ ਨਾ ਕੋਈ ਸਪੋਰਟਸ ਦੇ ਨਾਲ ਲੈਣਾ ਦੇਣਾ ਨਹੀਂ ਆ ਉਹ ਮਿਨਿਸਟਰ ਲਾ ਦੇਣਾ ਜੀ, ਜਿਹਨੇ ਕਦੇ ਟ੍ਰੇਨ ਦੇ ਬਾਰੇ ਰੇਲ ਦੇ ਬਾਰੇ ਇੰਜੀਨੀਅਰਿੰਗ ਨਹੀਂ ਕੀਤੀ ਉਹਨੂੰ ਪਤਾ ਹੀ ਕੁਝ ਨਹੀਂ ਗਾ ਲਾਈਨਾਂ ਕਿੱਦਾਂ ਵਿਛਾਈਆਂ ਜਾਂਦੀਆਂ ਕੀ ਟੈਕਨੀਕ ਚੱਲਦੀ ਹੈ ਉਹਨੂੰ ਰੇਲ ਮੰਤਰੀ ਬਣਾ ਦਿੰਦੇ ਨੇ ਜੀ, ਤੇ ਬੇੜਾ ਤਾਂ ਆਪੇ ਬਹਿਣਾ ਹੀ ਬਹਿਣਾ ਸੈਣੀ ਸਾਹਿਬ।
0: ਦੇਖੋ ਇਹ ਦੂਰਦਰਸ਼ਿਤਾ ਜਿਹੜੀ ਹੈਗੀ ਆ ਇਹ ਬਾਦਲ ਸਾਹਿਬ ਚ ਵੀ ਸੀ
1: ਜੀ,
0: ਉਹਨਾਂ ਨੇ ਤੋਤਾ ਸਿੰਘ ਨੂੰ ਐਜੂਕੇਸ਼ਨ ਮਿਨਿਸਟਰ ਬਣਾਇਆ ਜਿਹੜਾ ਬਿਲਕੁਲ ਅਨਪੜ੍ਹ ਸੀ, ਜਿਹੜਾ ਬਿਲਕੁਲ ਅਨਪੜ੍ਹ ਸੀ ਹੈ ਜੀ, ਸੋ ਇਸ ਕਰਕੇ ਤੇ ਹਾਂ ਜੀ ਅਗਲੇ ਨੂੰ ਪਤਾ ਹੀ ਕੱਖ ਨਾ ਹੋਵੇ ਰਾਹ ਹੈ ਵੀ ਉਹਦਾ ਕਾਰਨ ਇਹ ਹੁੰਦਾ ਵੀ ਇਹਨਾਂ ਲੀਡਰਾਂ ਦਾ ਆਪਣਾ ਸਵਾਰਥ ਹੁੰਦਾ ਆ ਵੀ ਅਗਲਾ ਕੁਛ ਨਾ ਕਰ ਸਕੇ, ਸਾਰਾ ਕੁਛ ਮਤਲਬ ਉਹਨੂੰ ਪੋਸਟ ਵੀ ਦਿੱਤੀ ਰੱਖਣੀ ਤੇ ਹਾਂ ਜੀ ਕੰਮ ਅਸੀਂ ਆਪੇ ਕਰ ਲੈਣਾ ਹੈਗਾ ਚਿੰਤਾ ਨਾ, ਉਸ ਸਥਿਤੀ ਦੇ ਵਿੱਚ ਅਫਸਰਸ਼ਾਹੀ ਹਾਵੀ ਹੋ ਜਾਂਦੀ ਆ ਜੀ। ਉਹ ਦੇਖੋ ਇਹਦਾ ਜੋ ਪੰਜਾਬ ਦਾ ਅੱਜ ਹਾਲ ਕੀਤਾ ਹੈਗਾ ਨਾ ਜੀ, ਇਹਦੇ ਵਿੱਚ ਅਫਸਰ ਸੱਚਾਈ ਵੀ ਬਰਾਬਰ ਦੀ ਜ਼ਿੰਮੇਵਾਰ ਹੈ ਜੀ।
1: ਸੈਣੀ ਸਾਹਿਬ ਆਪਣੇ ਨਾਲ ਔਜਲਾ ਸਾਹਿਬ ਜੁੜੇ ਸ਼ਾਇਦ ਇਸ ਵਿਸ਼ੇ ਦੇ ਉੱਤੇ ਗੱਲ ਕਰਨੀ ਚਾਹੁੰਗੇ, ਫਿਰ ਆਪਾਂ ਅਗਲੀਆਂ ਖਬਰਾਂ ਕਰਦੇ। ਵੈਸੇ ਅੱਜ ਬਾਦਲ ਸਾਹਿਬ ਵੀ ਸੁਖਬੀਰ ਸਿੰਘ ਬਾਦਲ ਸਾਹਿਬ ਇੰਸੀਡੈਂਟ ਤੋਂ ਬਾਅਦ ਜਿਹੜਾ ਪਹਿਲੀ ਵਾਰੀ ਨਜ਼ਰ ਆਏ ਨੇ ਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਜਿਹੜਾ ਨਤਮਸਤਕ ਹੋਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਐਕਟਿਵ ਵੀ ਹੋਣ ਜਾ ਰਹੇ, ਉਹਦੇ ਬਾਰੇ ਵੀ ਗੱਲ ਕਰਦੇ ਅੱਗੇ ਜਾ ਕੇ। ਔਜਲਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਸਤਿ ਸ੍ਰੀ ਅਕਾਲ ਜੀ, ਦੋਵੇਂ ਵੀਰਾਂ ਨੂੰ ਸਾਰਾ ਸਰੋਤਿਆਂ ਨੇ
1: ਸਤਿ ਸ੍ਰੀ ਅਕਾਲ ਜੀ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਜਗਵੀਰ ਜੀ ਕਹਿੰਦੇ 125 ਸਾਲ ਪੁਰਾਣੀ ਪਾਰਟੀ ਆ, ਕਹਿੰਦਾ ਬਹੁਤ ਹਮਲੇ ਹੋਏ ਸਾਡੇ ਤੇ ਪਰ ਅਸੀਂ ਡਰਦੇ ਨੀ ਹੈਗੇ
1: ਜੀ।
2: ਇਹ ਪਾਰਟੀ ਤੇ ਹਮਲਾ ਸੀਗਾ ਜੀ
1: ਜੀ,
0: ਮੈਂ ਤਾਂ ਸੋਚਦਾ ਬਿਹਤਰ ਆ ਜੀ। ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਮੈਂ ਤਾਂ ਇਹ ਸੋਚਦਾ ਹੈਗਾ ਆ ਕਿ ਮੈਨੂੰ ਭਾਰਤ ਸਾਹਿਬ ਨੇ ਖਬਰ ਦੱਸੀ ਤੇ ਮੈਂ ਸੋਚ ਰਿਹਾ ਸੀ ਵੀ ਉਹਨਾਂ ਨੂੰ ਆਰਾਮ ਕਰ ਲੈਣਾ ਚਾਹੀਦਾ ਸੀ ਤੇ ਮੈਡਮ ਹਾਂਜੀ ਮੈਡਮ ਹਰਸਿਮਰਤ ਕੌਰ ਨੇ ਜਿਸ ਤਰੀਕੇ ਦੀ ਬਿਆਨਬਾਜੀ ਕੀਤੀ ਹੈਗੀ ਉਹਨਾਂ ਨੂੰ ਤਾਂ ਮਹੀਨਾ ਜੇ ਆਰਾਮ ਕਰਨਾ ਚਾਹੀਦਾ ਸੀ ਹੈਂਜੀ। ਉੱਥੇ ਉਹ ਕਹਿੰਦੇ ਦਿਲ ਤੇ ਬਸ ਦਿਲ ਤੇ ਵੱਜੀ ਜਾ ਕੇ ਪਿੱਛੇ ਰਹਿ ਗਈ ਥੋੜੀ ਜਿਹੀ ਇੰਨੀ ਕੁ ਹੈਂਜੀ, ਬਾਕੀ ਉਹ ਆਰ ਪਾਰ ਖੰਜਰ ਹੋ ਗਿਆ, ਆਰ ਪਾਰ ਖੰਜਰ ਹੋ ਗਿਆ ਹੈਂਜੀ।
2: ਮੈਂ ਕਹਾਣੀ ਨਹੀਂ ਸੁਣਾਈ ਰਾਜਨ ਜੀ, ਸ਼ੰਮੀ ਭਾਜੀ ਨੂੰ ਮੇਰਾ ਦੋਸਤ ਸੀਗਾ ਹੈਗਾ ਤਾਂ 35 ਕਿਲੋ ਦੇ ਬੋਲਟ ਮੋਟਰਸਾਈਕਲ ਤੇ ਉਬੜ ਕੇ ਗਿਰ ਗਿਆ, ਸੱਟਾਂ ਲੱਗ ਗਈਆਂ ਉਹਦੇ, ਅਸੀਂ ਗਏ ਉਹਦੀ ਖਬਰ ਲੈਣ, ਉਹ ਵਿਚਾਰਾ ਪਿਆ ਮੰਜੀ ਜੀ ਤੇ ਛੋਟੀ ਜੀ ਤੇ ਬੇਬੇ ਉੱਠਣ ਲੱਗੀ, ਕਹਿੰਦੀ ਉਹਦੀ ਉਹਨੂੰ ਅਸੀਂ ਬੀਬੀ ਕਹਿੰਦੇ, ਉਹਦੀ ਬੀਬੀ ਨੂੰ ਕਹਿੰਦੀ ਚੰਗਾ ਭੈਣੇ ਰੱਬ ਨੇ ਰੱਖ ਲੇ ਦਿੱਤਾ ਲਿਆ ਮੂਹਰੇ ਆ ਗਿਆ, ਉਹ ਕਹਿੰਦਾ ਬੇਬੇ ਕੋਈ ਦਿੱਤਾ ਲਿਆ ਮੂਹਰੇ ਨੀ ਆਇਆ, ਮੂਹਰੇ ਦਾ ਰੋੜ ਆਇਆ
1: ਜੀ, ਤੁਗਲਾਟੀ ਲੱਗ ਗਈ
2: ਉਹ ਖਾਮਾ ਭਾਈ ਦਿਲ ਤੇ ਲੱਗਣੀ, ਮੂਹਰੇ ਬਾਂਹ ਆ ਗਈ, ਮੂਹਰੇ ਤਾਂ ਬਾਂਹ ਆਈ ਹੈ
1: ਜੀ।
2: ਤੇ
0: ਉਹ ਗੱਲ
2: ਤੁਸੀਂ ਬਾਂਝੇ ਰਹਿ ਗਏ,
0: ਬਾਂਝੇ
2: ਰਹਿ ਗਏ, ਮੈਨੂੰ ਲੱਗਦਾ ਰਾਜ ਜੀ ਤੁਸੀਂ ਇਹ ਕਹਾਣੀ ਸੁਣ ਤੋਂ ਬਾਂਝੇ ਰਹਿ ਗਏ, ਤੁਹਾਨੂੰ ਫੇਰ ਸੁਣਾਉਂਗੇ ਮੈਂ ਕਈ ਵਾਰੀ ਤੁਹਾਨੂੰ ਬਾਬਾ ਰੀਡ ਦਾ ਸੁਣਾ ਦਿੱਤੀ, ਬਹੁਤ ਵਧੀਆ ਕਹਾਣੀ ਹੈ ਸਟੋਰੀ ਸੀਗੀ
0: ਬਿਲਕੁਲ। ਉਹ ਗੱਲ ਕਰਨਾ ਜੀ
2: ਹਾਂਜੀ,
0: ਅਸੀਂ ਕਹਿੰਦਾ 5-4 ਭਰਾ ਹੈਗੇ ਸੀ ਇੱਥੇ ਲਾਗੇ ਪਿੰਡ ਹੈਗਾ ਜਾ, ਤੇ ਉਹ ਮੁੰਡਾ ਤੇ ਉਹ ਮੁੰਡੇ ਦਾ ਹੋਇਆ ਮੋਟਰਸਾਈਕਲ ਤੋਂ ਐਕਸੀਡੈਂਟ, ਉਹਦੀ ਦਾਦੀ ਕਿਤੇ ਦੂਜੇ ਤਾਏ ਚਾਚੇ ਦੇ ਰਹਿੰਦੀ ਹੈਗੀ ਸੀ ਚਾਹੀਦਾ ਕਰਕੇ ਉਹਨੂੰ ਵੀ ਮਾੜਾ ਮੋਟਾ ਪਤਾ ਲੱਗਾ ਵੀ ਐਕਸੀਡੈਂਟ ਹੋਇਆ, ਬਾਕੀ ਗੱਲ ਕੋਈ ਪਤਾ ਨੀ। ਪਿੰਡ ਵਾਲੇ ਪੱਟੀ ਪੁੱਟੀ ਕਰਾ ਕੇ ਲੈ ਕੇ ਆਉਂਦੇ, ਫਲਾਨਾ ਗਿਆ ਜੀ ਲੈਣ, ਢਿਮਕੜਾ ਗਿਆ ਲੈਣ, ਬੁੜੀ ਨੂੰ ਪਤਾ ਕੱਖ ਨੀ ਸੁਣਦਾ ਵੀ ਘੱਟ, ਉਹ ਆ ਕੇ ਜਿਹੜਾ ਹੈਗਾ ਜਾ ਉਹ ਅਜੇ ਆਏ ਨੀ ਤੇ ਉਹਨੂੰ ਉਡੀਕੀ ਜਾਂਦੇ, ਕਹਿੰਦੇ ਹਾਂਜੀ ਗਏ ਆ ਲੈ ਆਉਂਦੇ ਲੈਂਦੇ, ਇੱਕ ਨੇ ਜਾ ਕਹਿੰਦੀ ਕਾਕਾ ਲੋਤ, ਕਾਕਾ ਲੋਤ ਆ ਗਈ।
1: ਅੱਛਾ ਜੀ ਅੱਛਾ ਜੀ
0: ਪੱਟੀਆਂ ਪੁੱਟੀਆਂ ਕਰਾ ਕੇ ਲਿਆਉਣੀਆਂ, ਉਹਨੇ ਤਾਂ ਐਕਸੀਡੈਂਟ ਸੁਣਿਆ ਤੇ ਉਹ ਤਿਆਰੀ ਲੋਥ ਦੇਖਣ ਆ ਗਈ ਹੈਂਜੀ,
1: ਏਦਾਂ ਹੀ ਮਰਿਆ ਹੀ ਘਰ
0: ਚਲੋ ਆਪਾਂ ਤਾਂ ਸ਼ੁਕਰ ਆ ਬੜਾ ਸਾਹਿਬ ਦੇ ਦਰਸ਼ਨ ਕੀਤੇ ਹਾਂਜੀ।
2: ਨਹੀਂ ਉਹ ਜਿਹੜਾ ਸਾਡਾ ਦੋਸਤ ਸੀ ਨਾ ਉਹ ਜੰਮਿਆ ਵੀ ਮਤਲਬ ਸੱਤ ਅੱਠ ਮਹੀਨੇ ਦੇ ਦਾਈ ਮਤਲਬ ਸਤਮਾਹ ਜਿਵੇਂ ਕਹਿੰਦੇ ਸੀ, ਇੱਕ ਉਹਦਾ ਕੱਦ ਵੀ 4-5 ਫੁੱਟ ਤੋਂ ਵੀ ਨੇੜੇ ਸੀ 5 ਫੁੱਟ ਤੇ ਕੱਦ ਵੀ ਵਜਨ ਵੀ ਉਹਦਾ 40 ਕਿਲੋ। ਉਹਨੇ ਜਾਣੀ ਘਰੋਂ ਇੱਕ ਉਹਨਾਂ ਕੋਈ ਜੀਪ ਹੁੰਦੀ ਸੀ, ਜੀਪ ਤੇ ਉਹਦੇ ਪੈਰ ਮਾਰ ਜੀਪ ਚੱਕਣੀ ਜੇ ਬੋਲਟ ਸਕੂਟਰ ਨਾ ਚੱਕਣਾ ਬੋਲਟ ਮੋਟਰਸਾਈਕਲ ਤੇ ਸਫ਼ਰ ਕਰਨਾ, ਉਹ ਬਥੇਰਾ ਕਹਿਣਾ ਤੇਰੇ ਪੈਰ ਨੀ ਆਉਂਦੇ। ਉਹਨੇ ਕਹਿਣਾ ਇੰਨਾ ਬੋਲਟ ਮੋਟਰਸਾਈਕਲ ਭਜਾਇਆ ਰਾਜਨ ਜੀ, ਉਹ ਸੜਕ ਬਣ ਰਹੀ ਬੱਟੇ ਹਿੱਟੇ ਹੋਏ ਸੀਗੇ ਤੇ ਉਹ ਇੰਨੀ ਤੇਜ਼ ਭਜਾਇਆ ਕਿਤੇ ਉੱਭੜ ਗਿਆ ਮੋਟਰਸਾਈਕਲ ਨੂੰ, ਕਿਹੜਾ ਪਤਾ ਸੀ ਵੀ ਬੋਲਟਰ ਵੀ ਮੇਰੇ ਉੱਪਰ ਕੋਈ ਬੈਠਾ ਹੈ। ਉੱਭੜ ਕੇ ਗਿਆ ਉੱਧਰ ਖੇਤਾਂ ਚ ਮਤਲਬ ਰੋਡ ਦਾ ਉਹਦੇ ਸੱਟਾਂ ਬਹੁਤ ਲੱਗੀਆਂ, ਉਹ ਕਿਤੇ ਨਾਲ ਬਰਸੀਨ ਵੱਢਦੇ ਸੀ ਉਹਨਾਂ ਨੇ ਚੱਕ ਕੇ ਘਰੇ ਛੱਡ ਗਏ, ਪਤਾ ਸੀ ਵੀ ਉਹਨਾਂ ਦਾ ਮੁੰਡਾ
1: ਜੀ।
2: ਉਹ ਜਦੋਂ ਨਾ ਆਇਆ ਕਹਿੰਦੇ ਅਸੀਂ ਖਬਰ ਲੈਣ ਚਲੇ ਗਏ ਹਨਾ
1: ਜੀ,
2: ਉਹ ਮੰਜੇ ਤੇ ਪਿਆ ਰਗੜਾਂ ਲੱਗੀਆਂ ਸੀ ਉਹਦੇ। ਅਸੀਂ ਤਾਂ ਪਹਿਲਾਂ ਤਾਂ ਕਹੀਏ ਵੀ ਤੈਨੂੰ ਕੀ ਲੋੜ ਸੀ ਓਏ, ਉਹ ਮੁੰਡੇ ਨੇ ਸਾਡੇ ਨੂੰ ਗੱਲ ਬਹੁਤ ਆਉਂਦੀ ਸੀ, ਉਹ ਕਹਿੰਦਾ ਜਿਨ੍ਹਾਂ ਨੇ ਤੈਨੂੰ ਚੱਕਿਆ ਸੀ ਕਹਿੰਦਾ ਅਸੀਂ ਉਹਨਾਂ ਕੋਲ ਖੜ ਗਏ ਵੀ ਯਾਰ ਵੀ ਗੱਲ ਕੀ ਹੋਈ। ਉਹ ਕਹਿੰਦਾ ਯਾਰ ਅਸੀਂ ਇਹ ਤਾਂ ਇਹਦੇ ਕੰਨੀ ਤਾਂ ਧਿਆਨ ਨਾ ਦੇ, ਕਹਿੰਦਾ ਅਸੀਂ ਇਹਨੂੰ ਤਾਂ ਲੱਭ ਲਿਆ ਵੀ ਇਹ ਪਿੱਛੇ ਬੈਠਾ ਹੋਣਾ, ਕਹਿੰਦਾ ਅਸੀਂ ਤਾਂ ਇਹ ਲੱਭੀ ਗਿਆ ਵੀ ਜਿਹੜਾ ਚਲਾਉਂਦਾ ਸੀ ਉਹ ਕਿੱਥੇ ਚਲਿਆ ਗਿਆ, ਹੁਣ ਸਾਨੂੰ ਤਾਂ ਪਤਾ ਵੀ ਚਲਾਉਂਦਾ ਤਾਂ ਇਹ ਪਿਆ ਮੱਝੇ ਤੇ ਚੀਚੀਆਂ ਲਈ ਜਾਵੇ। ਉਹ ਕਹਿੰਦਾ ਸਾਨੂੰ ਖਾਸ ਚਿਰ ਤਾਂ ਇਹੀ ਲੱਗ ਗਿਆ ਵੀ ਚਲਾਉਣ ਵਾਲਾ ਬੰਦਾ ਕਿੱਧਰ ਚਲਿਆ ਗਿਆ,
1: ਕਾਲਾ ਜ਼ਿਆਦਾ ਸੀ।
2: ਜਦੋਂ ਉੱਠ ਕੇ ਬੇਬੇ ਕਹਿੰਦੀ ਚੰਗਾ ਭੈਣੇ ਦਿੱਤਾ ਲਿਆ ਮੂਹਰੇ ਆ ਗਿਆ, ਉਹ ਕਹਿੰਦਾ ਦਿੱਤਾ ਲੈ ਨੀ ਵੀ ਕਹਿੰਦਾ ਰੋੜਾ ਆਇਆ
1: ਰੋੜਾ ਮੂਹਰੇ ਆ ਗਿਆ ਬਿਲਕੁਲ।
2: ਉਹ ਕਹਿੰਦੇ ਉਹ ਸੁਖਵੀਰ ਬਾਜੀ ਕਹਿੰਦੇ 125 ਸਾਲ ਪੁਰਾਣੀ ਪਾਰਟੀ ਹੈ, ਕਹਿੰਦਾ
1: ਜੀ
2: ਕਹਿੰਦਾ ਵੀ ਇਹਦੇ ਤੇ ਕਹਿੰਦਾ ਬਹੁਤ ਹਮਲੇ ਪਹਿਲਾਂ ਹੋਏ ਨੇ, ਇਹ ਪਾਰਟੀ ਦੇ ਹਮਲਾ ਸੀ ਥੋੜੀ ਕਰਤੂਤਾਂ ਦੇ ਹਮਲਾ ਸੀ, ਚਲੋ ਹੈ ਤਾਂ ਮਾੜਾ ਆਪਾਂ ਇਹ ਨੀ ਕਹਿੰਦੇ। ਰਾਜਨ ਜੀ ਆ ਦੇਖੋ ਜੇ ਪੜ੍ਹੇ ਲਿਖੇ ਚੁਣਨਗੇ ਨਾ, ਪਹਿਲਾਂ ਦਾ ਅਸੀਂ ਕਹਿੰਦੇ ਹਾਂ ਦੇਖੋ ਮਤਲਬ ਚਲੋ 84 ਵੇਲੇ ਜੋ ਹੋਇਆ ਉਦੋਂ ਬਾਅਦ ਮਲੋਏ ਹੋਣੀ ਚੁਣ ਲਏ
1: ਜੀ,
2: ਮੰਨ ਲੈਂਦੇ ਹਾਂ ਵੀ ਸਾਡੇ ਬਜ਼ੁਰਗ ਅਨਪੜ੍ਹ ਸੀਗੇ
1: ਜੀ,
2: ਉਦੋਂ ਬਾਅਦ ਤੋਂ ਹੁਣ ਤੱਕ ਅਸੀਂ ਕੀ ਸਿੱਖਿਆ, ਹੁਣ ਜਿਹਨੂੰ ਮਰਜ਼ੀ ਕਢਾ ਦੋ ਅਸੀਂ ਫੇਰ ਵੋਟਾਂ ਪਾ ਦਿੰਦੇ ਜੀ। ਆ ਸਰਬਜੀਤ ਬਣਾਤਾ, ਅੰਮ੍ਰਿਤਪਾਲ ਬਣਾਤਾ, ਜਿਨ੍ਹਾਂ ਨੇ ਕਦੇ ਚੰਡੀਗੜ੍ਹ ਨੀ ਗਏ ਉਹ ਅਸੀਂ ਦਿੱਲੀ ਵੜਤੇ ਤੇ ਉੱਥੇ ਜਾ ਕੇ ਇਹਨਾਂ ਨੇ ਕੀ ਗੱਲ ਕੀ ਕਰਨੀ ਹੈ ਜੀ।
1: ਬਿਲਕੁਲ,
2: ਤੇ ਪਾਰਟੀਆਂ ਨੂੰ ਵੀ ਇਹੋ ਜਿਹੀ ਜਿਵੇਂ ਤੁਸੀਂ ਦੱਸ ਕੇ ਹਟੇ ਹੋ, ਪਾਰਟੀਆਂ ਨੂੰ ਵੀ ਇਹੋ ਜਿਹੇ ਬੰਦੇ ਚਾਹੀਦੇ ਨੇ,
1: ਚਾਹੀਦੇ ਨੇ ਜੀ।
2: ਠੀਕ ਹੈ, ਜੇ ਉਹ ਪੜ੍ਹੇ ਲਿਖੇ ਅੱਗੇ ਲੈ ਕੇ ਆਉਣਗੇ ਤੇ ਫਿਰ ਉਹ ਗੱਲ ਕਰਨਗੇ ਛਾਉਣਗੇ ਜੀ
1: ਜੀ। ਨਾਲੇ ਇਹਦੇ ਵਿੱਚ ਇੱਕ ਫਾਇਦਾ ਹੋਰ ਔਜਲਾ ਸਾਹਿਬ ਮੈਂ ਦੇਖਦਾ
2: ਜਿਹੜੀ ਰਾਜ ਇੱਕ ਮਿੰਟ ਜਿਹੜੇ ਰਾਜ ਸਭਾ ਦੇ ਸੀਟਾਂ ਉਹ ਬੰਦਾ ਮੁੱਲ ਲੈ ਕੇ ਆਉਣ ਲੱਗ ਗਿਆ, ਕਦੇ ਬਜਾਜ ਵਾਲੇ ਆ ਗਏ ਜੀ
1: ਜੀ,
2: ਹੈ ਆ ਪਿੱਛੇ ਹਿੰਦੂ ਭਰਾ ਉਹਨਾਂ ਚੋਂ ਬਣਾਤਾ ਸੀ, ਕਦੇ ਰੇਖਾ ਬਣਾਤੀ
1: ਜੀ,
2: ਤੇ ਜਿਨ੍ਹਾਂ ਨੇ ਕਹੀ ABC ਵੀ ਹੈ ਨੀ ਕਿਸੇ ਚੀਜ਼ ਨਾਲ, ਉਹ ਫਿਰ ਉਹ ਇਹ ਪੋਲੀਟੀਕਲ ਪਾਰਟੀਆਂ ਦੇ ਇਹ ਰਾਸ ਆਉਂਦਾ ਨਾ ਸਾਰਾ ਕੁਛ
1: ਇਹਦੇ ਵਿੱਚ। ਔਜਲਾ ਸਾਹਿਬ ਮੈਂ ਇੱਕ ਚੀਜ਼ ਹੋਰ ਸੋਚਦਾ ਸੀਗਾ, ਇਹ ਇਹਨਾਂ ਦੇਖੋ ਹੁਣ ਚਾਹੇ ਕੋਈ ਵੀ ਪਾਰਟੀ ਹੈ, ਇਗਜ਼ਾਮਪਲ ਇਸ ਸਮੇਂ ਤਾਂ ਆਪਾਂ ਆਮ ਆਦਮੀ ਪਾਰਟੀ ਦੇ ਸਕਦੇ ਹਾਂ, ਜਿੱਦਾਂ ਹੁਣ ਇਆਲੀ ਸਾਹਿਬ ਨੇ ਜਾਂ ਹੋਰ ਵੱਡੇ ਲੀਡਰ ਨੇ, ਬਾਜਵਾ ਸਾਹਿਬ ਨੇ ਕਹਿ ਲਓ ਕਿ ਉਹਨਾਂ ਦਾ ਇੱਕ ਆਪਣਾ ਪਾਰਟੀ ਤੋਂ ਅਲੱਗ ਕਹਿ ਸਕਦੇ ਹਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਆਪਣਾ ਮਿਆਰ ਹੈਗਾ ਕਿਤੇ ਨਾ ਕਿਤੇ ਉਹਨਾਂ ਦੀ ਲੋਕਾਂ ਦੇ ਵਿੱਚ ਜਾਂ ਲੀਡਰਾਂ ਦੇ ਵਿੱਚ ਕਿਤੇ ਨਾ ਕਿਤੇ ਹੈਗੀ ਆ ਚਾਹਤ ਹੈਗੀ ਆ ਇੱਕ ਦੂਸਰੇ ਦੇ ਪ੍ਰਤੀ ਹਨਾ। ਤੇ ਹੁਣ ਜਿਹੜੇ ਇਹ ਨੇ ਇਹਨਾਂ ਨੂੰ ਇਹ ਵੀ ਡਰ ਨੀ ਗਾ ਵੀ ਭਾਈ ਸਾਡਾ ਬੰਦਾ ਪੱਟ ਕੇ ਲੈ ਜਾਣਗੇ ਹਨਾ,
2: ਬਿਲਕੁਲ ਨਹੀਂ, ਉਹ ਤਾਂ ਆਵੇ ਪੱਟਿਆ ਹੁੰਦਾ ਪੱਟਣਾ ਗਿਆ ਤਾਂ ਪਹਿਲੇ ਪੱਟਿਆ,
1: ਉਹਨੂੰ ਜਦੋਂ ਮਰਜ਼ੀ ਕੱਢ ਦਿਓ, ਜਦੋਂ ਮਰਜ਼ੀ ਚਕਾ ਉਠਾ ਦਿਓ ਤੇ ਜਦੋਂ ਮਰਜ਼ੀ ਬਿਠਾ ਦਿਓ ਜੀ ਡਰੀ ਕੋਈ।
2: ਜਿਹੜਾ ਜਿਹੜਾ ਆਪਣੇ ਸਾਹਮਣੇ ਮਿਸਾਲ ਆ ਵੀਰ ਦਵਿੰਦਰ ਆਪਣੇ
1: ਹਾਂਜੀ ਹਾਂਜੀ,
2: ਮੈਂ ਨੀ ਕਹਿੰਦਾ ਜਗਵੀਰ ਬਰਾੜੋ ਆਪਣੇ ਸਾਹਮਣੇ, ਜੇ ਕੋਈ ਬੰਦਾ ਅਕਲ ਦੀ ਗੱਲ ਕਰਦਾ ਪਾਰਟੀ ਚ ਬਹਿ ਕੇ ਉਹ ਬਾਹਰ ਕਰ ਦਿੰਦੇ,
1: ਬਾਹਰ ਕਰ ਦਿੰਦੇ,
2: ਉਹਨਾਂ ਦਾ ਹਸ਼ਰ ਕੀ ਹੋਇਆ
0: ਬਿਲਕੁਲ।
2: ਬੂਟਾ ਸਿੰਘ ਮੈਂ ਨੀ ਕਹਿੰਦਾ, ਇਹ ਪੜਿਆ ਹੋਇਆ ਸੀ ਗ੍ਰਹਿ ਮੰਤਰੀ ਤੱਕ ਪਹੁੰਚ ਗਏ
1: ਬਿਲਕੁਲ ਹੈ ਜੀ,
2: ਤੇ ਜਗਵੀਰ ਬਰਾੜੋ ਹੁਣੀ ਵੈਲ ਐਜੂਕੇਟਡ, ਵੀਰ ਦਵਿੰਦਰ ਹੁਣੀ ਵੈਲ ਐਜੂਕੇਟਡ ਤੇ ਉਹ ਰੁਲ ਕੇ ਹੋ ਗਏ
1: ਜੀ,
2: ਕਿਉਂਕਿ ਪਾਰਟੀਆਂ ਨੂੰ ਵੀ ਇਹੋ ਜਿਹੇ ਬੰਦੇ ਚਾਹੀਦੇ ਨੇ
1: ਬਿਲਕੁਲ ਹੈ ਜੀ।
0: ਉਹ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਵੀਰ ਜੀ, ਬਾਕੀ ਜੋ ਮਰਜ਼ੀ ਹੋਵੇ, ਗੱਲ ਤਾਂ ਇਹ ਹੈਗਾ ਕਿ ਮੈਂ ਲਾ ਗ੍ਰੈਜੂਏਟ ਬੈਠਾ ਆ, ਮੈਨੂੰ ਨਹੀਂ ਪਤਾ ਵੀ ਉੱਥੇ ਜਿਹੜੀ ਅਫਸਰਸ਼ਾਹੀ ਬਣਦੀ ਹੈਗੀ ਆ ਉਹ ਸੈਕਟਰੀ ਹੋਣ ਦਾ ਕੀ ਰੋਲ ਆ, ਹੈਂਜੀ ਡਾਇਰੈਕਟਰ ਦਾ ਕੀ ਰੋਲ ਆ, ਫਲਾਨੇ ਦਾ ਕੀ ਰੋਲ ਆ, ਹੈਂਜੀ ਉਹਦੇ ਕੋਲ ਕੀ ਪਾਵਰ ਹੈਗੀਆਂ ਆ, ਉਹ ਐਟਲੀਸਟ ਕੋਈ ਏਦਾਂ ਦੀ ਕੋਈ ਛੋਟੀ ਮੋਟੀ ਬੁੱਕ ਬੁੱਕ ਹੀ ਬਣ ਜਾਏ, ਕੋਈ ਜਿਹੜਾ ਬੰਦਾ ਹੈਗਾ ਸੰਜੀਦਾ ਚੰਡੀਗੜ੍ਹ ਰਹਿੰਦਾ ਪੱਤਰਕਾਰ, ਉਹੀ ਏਦਾਂ ਦੀ ਕੋਈ ਚੀਜ਼ ਲਿਖਦਾ ਹੈ ਜਿਹੜੀ ਕਿ ਲੇ ਮੈਨ ਨੂੰ ਇਹ ਪਤਾ ਹੋਵੇ ਵੀ ਹਾਂ ਜੀ ਵੀ ਕੱਲ ਨੂੰ ਜੇ ਮੈਂ ਸਿਲੈਕਟ ਹੋ ਹੀ ਜਾਂਦਾ ਜਾਂ ਮੈਂ ਚੁਣਿਆ ਹੀ ਜਾਂਦਾ ਆ ਇਲੈਕਸ਼ਨ ਲੜ ਕੇ ਬਣ ਹੀ ਜਾਂਦਾ ਹੈਗਾ, ਐਟਲੀਸਟ ਮੈਨੂੰ ਜਿਹੜੀ ਹੈਗੀ ਆ ਇਹਨਾਂ ਦੀਆਂ ਪਤਾ ਤਾਂ ਬਰੀਕੀਆਂ ਤਾਂ ਥੋੜੀਆਂ ਪਤਾ ਹੋਣ ਜੀ, ਉਹ ਤਾਂ ਹੁਣ ਜੋ ਇਹਨਾਂ ਨੂੰ ਜਾਂ ਫਿਰ
2: ਨਹੀਂ ਨਹੀਂ ਨਹੀਂ ਇੱਥੇ ਤੁਸੀਂ ਗਲਤ ਹੋ ਜੀ। ਹਰ ਐਮ ਪੀ ਹਰ ਐਮ ਐਲ ਏ ਦੀ ਇੱਕ ਪ੍ਰੋਟੋਕਾਲ ਬੁੱਕ ਹੈ ਇਹਨਾਂ ਨੂੰ ਦਿੱਤੀ ਜਾਂਦੀ ਹੈ, ਇਹ ਪੜ੍ਹਦੇ ਹੀ ਨੀ। ਮੈਂ ਤੁਹਾਨੂੰ ਦੱਸ
0: ਦੇਣਾ,
2: ਮੈਂ ਤੁਹਾਨੂੰ ਹੁਣ ਤਾਜੀ ਗੱਲ ਦੱਸ ਦੇਣਾ, ਮੈਨੂੰ ਚਲੋ ਆਪਣੇ ਮਿੱਤਰ ਸੀ ਮਾਨ ਸਾਹਿਬ ਤੋਂ ਬਹੁਤ ਨੇੜੇ ਸੀਗੇ, ਉਹ ਕਹਿੰਦਾ ਵੀ ਅਸੀਂ ਦਿੱਲੀ ਨੂੰ ਚੰਡੀਗੜ੍ਹੋਂ ਟ੍ਰੇਨ ਫੜਨੀ ਸੀ, ਬੀਜੇ ਅੰਦਰ ਸਿੰਗਲਾ ਟ੍ਰੇਨ ਉਤਰਿਆ ਸੀ
1: ਜੀ,
2: ਦਸ ਤਿੰਨ ਕੁ ਮਿੰਟ ਲਈ ਕਹਿੰਦਾ ਮਾਨ ਸਾਹਿਬ ਤੇ ਅਸੀਂ ਇਕੱਠੇ ਹੋ ਕੇ ਮਿਲਣ ਲੱਗ ਗਏ ਗੱਲ ਕਰਨ ਲੱਗ ਗਏ ਵਿਜੇ ਸਿੰਘ, ਕਹਿੰਦਾ ਵਿਜੇਂਦਰ ਸਿੰਘ ਉਹ ਕਹਿੰਦਾ ਮਾਨ ਸਾਹਿਬ ਨੇ ਕੋਈ ਤਕਲੀਫ ਦੱਸੀ ਵੀ ਯਾਰ ਮੇਰਾ ਨਾਂ ਤਾਂ ਸੰਗਰੂਰ ਵਾਲਾ ਡੀ ਸੀ ਕੋਈ ਗੱਲ ਮੰਨਦਾ ਮੇਰੀ ਨਾ, ਕੋਈ ਮੇਰੀ ਬਰਨਾਲੇ ਵਾਲਾ ਕਦੇ ਕੋਈ ਮੇਰੀ ਗੱਲ ਸੁਣਦਾ, ਉਹ ਕਹਿੰਦਾ ਵਿਜੇਂਦਰ ਸਿੰਘ ਕਹਿੰਦਾ ਜਿਹੜੀ ਪ੍ਰੋਟੋਕਾਲ ਬੁੱਕ ਆ ਨਾ ਉਹ ਪੜ੍ਹੀ ਤੇ ਨਾਲ ਲੈ ਜੀ ਜਿੱਦਣ ਡੀ ਸੀ ਨੂੰ ਮਿਲਣਾ ਹੋਇਆ
1: ਜੀ,
2: ਉਹੀ ਗੱਲ ਹੋਈ। ਉਹ ਡੀ ਸੀ ਨੇ ਉਵੇਂ ਐਚਡੀ ਖੜਿਆ ਕਹਿੰਦੇ ਮਾਨ ਸਾਹਿਬ ਕਹਿੰਦੇ ਡੀ ਸੀ ਸਾਹਿਬ ਉੱਠ ਕੇ ਖੜੇ ਹੋ, ਮੈਂ ਆਇਆ ਪਹਿਲਾਂ ਤੋਂ
1: ਜੀ,
2: ਸੀਟ ਤੋਂ ਉੱਠੋ ਪਹਿਲਾਂ ਪ੍ਰੋਟੋਕਾਲ ਨੂੰ ਪੜ੍ਹੋ
1: ਜੀ,
2: ਜੇ ਅਸੀਂ ਪੜਾ ਉਦੋਂ ਬਾਅਦ ਮਾਨ ਸਾਹਿਬ ਚਲੋ ਮੈਂ ਨੀ ਕਹਿੰਦਾ ਕੀ ਹੋਇਆ ਆਪਾਂ ਉਹ ਕਹਿੰਦੀ ਬਦਲੇ ਪੜ੍ਹਦੇ ਹੀ ਨੀ,
1: ਜਾਗਰੂਕਤਾ ਆ ਗਈ ਉਹਨਾਂ ਨੂੰ ਵੀ ਸਾਡੀ ਸਾਡੇ ਹੱਕ
2: ਕੀ ਆ, ਰਾਈਟਸ ਪੜ੍ਹੇਗਾ ਤਾਂ ਹੀ ਪਤਾ ਲੱਗੂ
1: ਤੁਹਾਡੇ,
2: ਇਹ ਸਾਰੀਆਂ ਬਣੀਆਂ ਹੋਈਆਂ
0: ਜੀ। ਮੈਂ ਬਿਲਕੁਲ ਤੁਹਾਡੀ ਗੱਲ ਠੀਕ ਹੈ, ਉਹ ਹੈਗਾ ਪ੍ਰੋਟੋਕਾਲ, ਮੈਂ ਤਾਂ ਐਡਮਿਨਿਸਟ੍ਰੇਸ਼ਨ ਦੇ ਜਿਹੜੇ ਇਨਸ ਐਂਡ ਡਾਊਟਸ ਹੈਗੇ ਆ ਨਾ ਉਹਦੇ ਬਾਰੇ ਵੀ ਨਾਲ ਸੋਚਦਾ ਹੈਗਾ, ਉਹਦੇ ਬਾਰੇ ਪਤਾ ਹੋਣਾ ਚਾਹੀਦਾ।
2: ਜੇ ਰਾਜਨ ਜੀ ਪਹਿਲਾਂ ਉਹਨੂੰ ਪੜਾਂਗੇ ਨਾ, ਜੇ ਊੜਾ ਆੜਾ ਪੜਾਂਗੇ ਤਾਂ ਹੀ ਫਿਰ ਗਾਹ ਵਾਲੀਆਂ ਕਿਤਾਬਾਂ ਪੜ੍ਹਨ ਲੱਗਾਂਗੇ ਨਾ।
1: ਬਿਲਕੁਲ ਹੈ ਜੀ, ਉਹ ਵੀ ਕਲੇਮ ਕਰਨਾ ਪੈ ਜਾਣਾ, ਕਲੇਮ ਕਰਨਾ ਕਹਿਣਾ ਜੀ ਇਹ ਤਾਂ ਕੰਪਨੀ ਬੜੀ ਧੋਖੇਬਾਜ਼ ਆ ਜੀ, ਇਹ ਤਾਂ ਕਰਨਾ ਹੀ ਨੀ ਚਾਹੀਦਾ, ਪਰ ਅਸੀਂ ਉਹ ਪੜਿਆ ਹੀ ਨੀ ਕਿ ਉਹਨਾਂ ਨੇ ਵਿੱਚ ਬਰੀਕੀ ਚ ਲਿਖਿਆ ਕੀ ਆ ਜੀ,
2: ਇਸ ਕਰਕੇ ਨਾ ਸਾਡੀ ਉਨੀ ਤਾਂ ਸਮਝ ਨੀ ਆਈ
1: ਜੀ।
2: ਬਾਕੀ ਰਹਿੰਦੇ ਖੁੰਦੇ ਆਕਾ ਨੇ, ਹੁਣ ਮਾਇਆਵਤੀ ਹੋਈ, ਉਹ ਸਾਊਥ ਵਾਲਾ ਹੋਇਆ, ਹੈਦਰਾਬਾਦ ਵਾਲਾ ਮੈਂ ਤਾਂ ਨਾਂ ਭੁੱਲ ਗਿਆ
1: ਜੀ,
2: ਕਿਹੜਾ ਦੀਨ ਆ ਉਹ, ਇਹ ਸਾਰੇ ਗਵਰਨਮੈਂਟਾਂ ਦੇ ਫੀਲੇ ਨੇ
1: ਜੀ,
2: ਜੇ ਇਹ ਭਾਰਤ ਦਾ ਭਲਾ ਚਾਹੁੰਦੇ ਨੇ ਜਾਂ ਕਿਸੇ, ਫਿਰ ਇਹ ਆਪਣੇ ਅਲਾਇੰਸ ਕਰਨ ਕਿਸੇ ਨਾਲ ਜੀ
1: ਜੀ,
2: ਇਹ ਕਿਉਂ, ਮੈਂ ਤਾਂ ਪਹਿਲਾਂ ਹੀ ਥੋੜੇ ਯਾਦ ਨੀ ਰਾਜੀ ਜੀ ਆਪਣੇ ਰੇਡੀਓ ਦੀ ਕਿਹਾ ਸੀ ਜਦੋਂ ਆਏ ਸੀ ਮੋਦੀ ਸਾਹਿਬ ਉੱਥੇ, ਮੈਂ ਤੁਹਾਨੂੰ ਕਿਹਾ ਮੈਂ ਬਸਪਾ ਕੱਲੀ ਲੜੂਗੀ ਸੀ ਵੋਟਾਂ
1: ਜ਼ਿਆਦਾ
2: ਤੁਹਾਡੇ,
1: ਬਿਲਕੁਲ
2: ਬਸਪਾ ਕੱਲੀ ਲੜੂਗੀ, ਜਿਹੜੀ ਵੀ ਵੋਟ ਇਹਨਾਂ ਨੂੰ ਹਿੰਦੀ ਦਿਖੂਗੀ ਉਹ ਬਸਪਾ ਨੂੰ ਪੈ ਜਾਣੀ ਹੈ, ਲੋਕੀ ਜਨੂਨੀ ਨੇ ਤੇ ਉਹਨੇ ਆਪਦੇ ਕੇਸ ਤੇ ਪੈਸਾ ਉਹਨੇ ਅੱਗੇ, ਕਿੰਨਾ ਰੌਲਾ ਪਿਆ ਸੀ ਜਦੋਂ ਅਕਾਲੀਆਂ ਵੇਲੇ ਕੱਲੀ ਖੜੀ ਸੀ, ਕਦੀ ਪਹਿਲਾਂ ਅਲਾਇੰਸ ਨੂੰ ਤਿਆਰ ਸੀਗੇ ਕੱਲੀ ਲੜਾਂਗੇ, ਕਿੰਨਾ ਰੌਲਾ ਪਿਆ, 500 ਕਰੋੜ ਰੁਪਏ ਲਿਆ ਨੇ,
1: ਹਾਂਜੀ ਹਾਂਜੀ ਹਾਂਜੀ,
2: ਕਿੰਨਾ ਰੌਲਾ ਪਿਆ ਉਸ ਗੱਲ ਦਾ,
1: ਬਿਲਕੁਲ ਹੈ ਜੀ
0: ਬਿਲਕੁਲ ਬਿਲਕੁਲ ਬਿਲਕੁਲ,
2: ਉਹੀ ਮੱਲੇ ਵਾਲੇ ਖਾਣ ਨੂੰ ਬੈਠੇ ਨੇ ਆ ਸ਼ੈਲੀ ਵੀਰ, ਸ਼ੈਲੀ ਵੀਰੇ ਨੂੰ ਮੈਂ ਆ ਜਿਹੜੀ, ਮੈਂ ਨੀ ਕਹਿੰਦਾ ਮੈਨੂੰ ਬਹੁਤ ਅਕਲ ਹੈ, ਮੈਂ ਬੇਅਕਲ ਬੰਦਾ, ਆ ਸ਼ੈਲੀ ਵੀਰੇ ਨੂੰ ਜਿਹੜੇ ਅੱਜ ਝੰਡੇ ਚੱਕ ਕੇ ਕਰ ਰਹੇ ਨੇ ਥੋੜੇ ਯਾਦ ਹੋਣਾ, ਆਪਣੇ ਰੇਡੀਓ ਦੀ ਸ਼ੈਲੀ ਵੀਰੇ ਨੂੰ ਮੈਂ ਕਹਿ ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਕਿਹਾ ਸੀ ਵੀ ਤੁਸੀਂ ਇਹ ਮਸਲਾ ਉਠਾਉਂਦੇ ਕਿਉਂ ਨੀ ਹੈਗੇ
1: ਜੀ,
2: ਕਿਉਂ ਨੀ ਬੈਨਰ ਬਣਾਉਂਦੇ ਵੀ ਸਾਡੇ ਚੋਰੀ ਹੋਏ, ਦੱਸੋ ਕਿੱਥੇ ਨੇ,
1: ਬਿਲਕੁਲ ਨਹੀਂ ਹੁਣ ਲੱਗੇ ਆ ਪੋਸਟਰ ਲਾਉਣ ਅੱਜ ਤੋਂ ਲੱਗ ਪਏ ਜੀ,
2: ਕਿਉਂ ਆ ਹੁਣ, ਹੁਣ ਇੱਥੇ ਸਵਾਲ ਆ ਗਿਆ, ਮੈਂ ਤੁਹਾਨੂੰ ਪੁੱਛਦਾ ਹੁਣ ਕਿਉਂ ਕਰਿਆ ਇਹਨਾਂ ਨੇ,
1: ਹੁਣ ਉਹ ਕਿਤੇ ਨਾ ਕਿਤੇ ਲੱਗੇ ਆ ਗਿਆ ਨਾ ਕੰਮ, ਬਿਲਕੁਲ ਹੈ,
2: ਹੁਣ ਕੈਸ਼ ਕਰਨਾ ਇਹਨਾਂ ਨੇ
1: ਜੀ,
2: ਸੈਲੀਬ੍ਰਿਟੀ ਦੇ ਗਿੱਟੇ ਲੱਗੇ ਜਾਹੇ ਲੱਗੇ ਗੋਡੇ
1: ਜੀ,
2: ਹੁਣ ਇਹਨਾਂ ਨੇ ਆਪਦਾ ਮੁੱਲ ਬਟਣਾ ਹੈ
1: ਜੀ,
2: ਟਰਾਲੀ ਚੋਰੀਆਂ ਹੋਈਆਂ ਤਾਂ ਸਾਲ ਹੋ ਗਿਆ ਨਾ,
1: ਬਿਲਕੁਲ ਹੈ ਜੀ,
2: ਫਿਰ ਸਾਲ ਦਾ ਮਸਲਾ ਕਿੱਥੇ ਸੀ
1: ਜੀ,
2: ਮੈਂ ਨੀ ਕਹਿੰਦਾ ਆਪਾਂ ਸੈਲੀ ਵੀਰੇ ਨੂੰ ਕਹਿ ਸਕਦੇ ਹਾਂ ਆਪਣਾ ਭਰਾ ਉਹ
1: ਜੀ
2: ਕਿਹਾ ਸੀ ਨਾ,
1: ਬਿਲਕੁਲ ਜੀ ਬਿਲਕੁਲ,
2: ਮੈਂ ਕਿਹਾ ਤੁਸੀਂ ਉਹਨਾਂ ਨੂੰ ਘੇਰਦੇ ਕਿਉਂ ਨਹੀਂ ਹੈ ਭਾਈ
1: ਜੀ,
2: ਵੀ ਸਾਡੀਆਂ ਟਰਾਲੀਆਂ ਚੋਰ ਨੇ ਬੈਨਰ ਬਣਾ ਕੇ ਉਹਨਾਂ ਦੇ ਲਾਓ
1: ਜੀ,
2: ਹੁਣ ਕਿਉਂ ਲੱਗ ਰਹੇ ਨੇ,
1: ਨਹੀਂ ਹੁਣ ਹੁਣ ਇਹ ਵੀ ਦੇਖੋ ਨਾ, ਮਤਲਬ ਕਿ ਇਹ ਜਿੰਨੀਆਂ ਵੀ ਯੂਨੀਅਨਾਂ ਨੇ ਜਾਂ ਜਥੇਬੰਦੀਆਂ ਨੇ ਹੁਣ ਧਰਨੇ ਜਿਹੜੇ ਨੇ ਹੁਣ ਪਬਲਿਕ ਰੂਪ ਦੇ ਵਿੱਚ ਨਹੀਂ, ਮਤਲਬ ਕਿ ਉਹ ਲੀਡਰਾਂ ਦੇ ਘਰ ਦੇ ਮੂਹਰੇ ਲਾਉਣ ਲੱਗੇ ਨੇ ਜੀ, ਇਹ ਚੀਜ਼ ਤਾਂ ਪਹਿਲਾਂ ਦੀ ਆਪਾਂ ਕਹਿੰਦੇ ਆ ਰਹੇ ਹਾਂ ਅੱਜ ਤੋਂ 4-3 ਸਾਲ ਪਹਿਲਾਂ ਦੇ,
2: ਮੈਂ ਤਾਂ ਕਿਹਾ ਸੀ ਉਦੋਂ ਵੀ ਜਦੋਂ ਇੱਕ ਦਿਨ ਲਈ ਧਰਨਾ ਮਾਰੇ, ਮੈਂ ਕਹਿੰਦਾ ਕਾਂਤੇ ਯੂਨੀ ਸਰ ਗਏ ਚੰਡੀਗੜ੍ਹ, ਇੱਕ ਦਿਨ ਲਾਏ ਹੋਣਗੇ ਚੰਡੀਗੜ੍ਹ ਜਾ ਰਹੇ ਆਪਣਾ ਮਾਰ ਕੇ ਮੁੜ ਜਾਣਗੇ,
1: ਬਿਲਕੁਲ
2: ਹਰ ਚੀਜ਼ ਹਰ ਬੰਦਾ ਹਰ ਟਾਈਮ
1: ਟਾਈਮਿੰਗ ਦੇਖਦੇ ਆ, ਬਿਲਕੁਲ ਟਾਈਮਿੰਗ
2: ਬਿਲਕੁਲ
1: ਜੀ,
2: ਹਾਂਜੀ ਰਾਜਨ ਜੀ।
0: ਹਾਂਜੀ ਹਾਂਜੀ ਵੀਰ ਜੀ ਜੀ ਭਰਾ ਸਾਹਿਬ ਹੁਕਮ ਜੀ ਅਗਲੀ ਖਬਰ
1: ਜੀ
0: ਹਾਂਜੀ
1: ਜੀ ਔਜਲਾ ਸਾਹਿਬ ਕੁਝ ਕਹੋਗੇ ਔਰ ਅਮਿਊਟ ਕਰ ਗਏ ਚਲੋ ਕੋਈ ਨੀ ਵਿੱਚ ਆ ਜਾਣਗੇ ਜੇ ਗੱਲ ਕਰਨੀ ਹੋਏ ਤਾਂ ਤੇ ਸੈਣੀ ਸਾਹਿਬ ਅਗਲੀ ਖਬਰ ਵੱਲ ਨੂੰ ਚੱਲੀਏ ਤੇ ਗੁਰਮੀਤ ਰਾਮ ਰਹੀਮ 17ਵੀਂ ਵਾਰ ਫਿਰ ਫਰਲੋ ਦੇ ਉੱਤੇ ਬਾਹਰ ਜੀ
0: ਹਾਂਜੀ ਸਰਕਾਰਾਂ ਦੀ ਮਿਹਰਬਾਨੀ ਆ ਜੀ
1: ਜੀ
0: ਦੂਜੀ ਗੱਲ ਇਹ ਹੈਗੀ ਆ
2: ਕਿਉਂਕਿ ਕਿਸੇ ਲੀਡਰ ਦੀ ਤਾਂ ਟਰਾਲੀ ਚੋਰੀ ਨੀ ਹੋਈ ਕਿਸੇ ਲੀਡਰ ਦਾ ਕੋਈ ਸਮਾਨ ਚੋਰੀ ਨੀ ਹੋਇਆ
1: ਜੀ
2: ਹੈ ਉਹ ਤਾਂ ਮੇਰੇ ਤੇਰੇ ਵਰਗਿਆਂ ਦਾ ਹੀ ਹੋਇਆ ਸੀ ਨਾ
1: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ
2: ਤੇ ਹੁਣ ਮੁੱਲ ਵੱਟਣ ਦਾ ਟਾਈਮ ਆ ਗਿਆ ਤੇ ਹੁਣ ਮੈਂ ਇਹ ਕਦੇ ਨੀ ਕਹਿੰਦਾ ਕਿ ਮੈਨੂੰ ਅਕਲ ਆ ਅਸੀਂ ਕਿਉਂ ਨੀ ਕਰਿਆ ਸਾਲ ਪਹਿਲਾਂ ਇਹ ਕੰਮ ਕਿਉਂ ਨੀ ਬੈਨਰ ਉਦੋਂ ਬਣਾਏ
1: ਜੀ ਜੀ
2: ਟਰਾਲੀਆਂ ਹੁਣ ਚੋਰੀ ਹੋਈਆਂ ਨੇ
0: ਪਰ ਅਸ਼ਾ
1: ਹਾਂਜੀ
0: ਮੈਂ ਯਾਦ ਤੇ ਲਊਂਗਾ ਮੈਨੂੰ ਨਾ ਕੋਈ ਫੋਨ ਆ ਰਿਹਾ ਦੂਜੇ ਫੋਨ ਤੇ ਬਹੁਤ ਅਰਜੈਂਟ
1: ਤਿੰਨ
0: ਚਾਰ ਵਾਰੀ ਆ ਚੁੱਕਾ ਮੈਂ ਮਾਫੀ ਚਾਹੁੰਦਾ ਓਕੇ ਸਰ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ
1: ਜੀ ਜੀ ਔਜਲਾ ਸਾਹਿਬ ਕੰਟੀਨਿਊ ਪਲੀਜ਼
2: ਦੇਖੋ ਜੀ ਇਹ ਇਹ ਗੱਲਾਂ ਤੇ ਜਿੰਨੇ ਚਿਰ ਅਸੀਂ ਝਾਕ ਨਹੀਂ ਮਾਰਾਂਗੇ ਝਾਤ ਨਹੀਂ ਮਾਰਾਂਗੇ ਇਹਨਾਂ ਤੇ ਅਸੀਂ ਸੋਚਾਂਗੇ ਨੀ ਵਿਚਾਰਾਂਗੇ ਨੀ ਜੇ ਅਸੀਂ ਇਹੀ ਕਹਾਂਗੇ ਸਾਡੇ ਲੀਡਰ ਨੇ ਸਾਨੂੰ ਕੀ ਕਿਹਾ ਅਸੀਂ ਤਾਂ ਉਹੀ ਕਰਨਾ
1: ਬਿਲਕੁਲ ਹੈ ਜੀ
2: ਹੁਣ ਬਥੇਰੇ ਮਸਲੇ ਕਿਸਾਨਾਂ ਦੇ ਹੋਰ ਵੀ ਉੱਠਣਗੇ ਹਰ ਪਾਰਟੀ ਦੇ ਹਰ ਮਾਸਟਰ ਆਪਦੇ ਉਠਾਉਣਗੇ ਹਰ ਬਰਾਊਗਾ ਚਲੋ ਬਣਦੇ ਵੀ ਹੁੰਦੇ ਨੇ ਮੈਂ ਇਹ ਵੀ ਨੀ ਕਹਿੰਦਾ ਕਿਉਂਕਿ ਹੁਣ ਸਾਰੀਆਂ ਪਾਰਟੀਆਂ ਕੁੱਡੀਆਂ ਹੋਈਆਂ ਹੋਣੀਆਂ ਨੇ ਗੋਡਿਆਂ ਭਰ ਕੇ ਬੈਠੀਆਂ
1: ਉਹਨਾਂ ਦੀ ਜ਼ਰੂਰਤ ਹੈ ਨਾ
2: ਜ਼ਰੂਰਤ ਹੈ ਪਰ ਜਿਹੜੇ ਮਸਲੇ ਸਾਨੂੰ ਜਦੋਂ ਤੱਤੇ ਹੁੰਦੇ ਨੇ ਉਦੋਂ ਉਠਾਇਆ ਕਿਉਂ ਨੀ ਮੈਂ ਮੈਂ ਕੋਈ ਸਮਝ ਨੀ ਰੱਖਦਾ ਮੈਂ ਪਰ ਆਪਾਂ ਕਿਹਾ ਸੀ ਨਾ ਸੈਲੀਬ੍ਰਿਟੀ ਨੂੰ ਇਹ ਗੱਲ
1: ਬਿਲਕੁਲ ਬਿਲਕੁਲ ਕਹੀ ਸੀ
2: ਵੀ ਕਰੋ ਇਹ ਕੰਮ ਕਿਉਂ ਨੀ ਕਰਦੇ ਤੁਸੀਂ ਕਿੰਨੀਆਂ ਗੱਲਾਂ ਆਪਾਂ ਕਹਿ ਦਿੰਦੇ ਹਾਂ ਫਿਰ ਨੰਬਰ ਦੋ ਮੈਨੂੰ ਇਹ ਨੀ ਸਮਝ ਆਉਂਦੀ ਕਿ ਮਜਬੂਰੀਆਂ ਨੇ ਕਿ ਸਾਨੂੰ ਬਾਹਰੋਂ ਬੈਠੇ ਨੂੰ ਇੰਨਾ ਕੁਛ ਦਿਖ ਰਿਹਾ ਤੇ ਇਹਨਾਂ ਨੂੰ ਵਿੱਚ ਬੈਠੇ ਨੂੰ ਕਿਉਂ ਨੀ ਦਿਖ ਰਿਹਾ
1: ਜੀ ਬਿਲਕੁਲ
2: ਆ ਦੇਖੋ ਹੁਣ ਕਿਵੇਂ ਮਤਲਬ ਬਸਪਾ ਨੇ ਲਹਿਦਾ ਲੜਨਾ ਕਿਵੇਂ ਪੰਜਾਬ ਕੁੱਟਿਆ ਜਾਣਾ ਹਰਿਆਣਾ
1: ਕੁੱਟਿਆ ਜਾਣਾ ਬਿਲਕੁਲ ਹਰਿਆਣੇ ਵੱਲ
2: ਨੇ ਕੁੱਟ ਕੇ ਆਓ ਜਾਣਾ
1: ਬਿਲਕੁਲ ਤਾਂ ਹੀ ਤਾਂ ਅਗਲੇ ਪਿੱਠ ਥਾਪੀਆਂ ਮਾਰਦੇ ਆ ਕਿ 117 ਦੇ ਉੱਤੇ ਅਸੀਂ ਇਕੱਲੇ ਹੀ ਲੜਾਂਗੇ ਜੀ ਅਗਲੇ ਕਹਿੰਦੇ ਤੁਹਾਡੀ ਲੋੜ ਹੀ ਨਹੀਂ
2: ਪਤਾ ਦੁਆਬੇ ਦੇ ਵਿੱਚ ਵੋਟ ਹੈ
1: ਵੋਟ
2: ਵੀ ਦੁਆਬੇ ਚ ਕਾਂਗਰਸ ਨੂੰ ਵੋਟ ਪੈਂਦੀ ਹੈ
1: ਬਿਲਕੁਲ ਹੈ ਜੀ ਆਮ ਆਦਮੀ ਪਾਰਟੀ ਨੂੰ ਚਲੋ ਇਹਨਾਂ ਨੇ ਹੁਣ ਜ਼ਰੂਰ ਇੱਕ ਦੂਸਰੇ ਨੂੰ ਇੱਕ ਦੂਸਰੇ ਦੇ ਵਿੱਚ ਸ਼ਾਮਲ ਕਰ ਲਿਆ ਪਰ ਦੁਆਬੇ ਦੇ ਵਿੱਚ ਤਾਂ ਜ਼ਿਆਦਾਤਰ ਜਿਹੜਾ ਕਾਂਗਰਸ ਦਾ ਹੀ ਰਿਹਾ ਜੀ ਜਾਂ ਤਾਂ ਬਸਪਾ ਜਾਂ ਕਾਂਗਰਸ
2: ਦੇਖੋ ਜੀ ਐਕਟ ਹੀ ਦੇਖ ਲੋ ਸੁੰਝਿਆ ਫਿਰ ਗਿਆ ਮਾਲ ਵਿੱਚੋਂ
1: ਜੀ
2: ਤੇ ਕਾਂਗਰਸ ਹੀ ਜਿੱਤੀ ਹੈ ਦੁਆਬੇ ਚੋਂ ਜਿੱਤੀ ਹੈ ਕਾਂਗਰਸ
1: ਦੁਆਬੇ ਚੋਂ ਜਿੱਤੀ ਬਿਲਕੁਲ
2: ਤੇ ਕੈਪਟਨ ਸਾਹਿਬ ਵੇਲੇ ਵੀ ਮਤਲਬ
1: ਉਦੋਂ ਸਮੇਂ ਦੇ ਵਿੱਚ
2: 12 ਚ ਨਹੀਂ ਉਦੋਂ 12 ਚ ਬਸਪਾ ਕੱਲੀ ਲੜੀ ਸੀ ਉਦੋਂ ਬਸਪਾ ਨੂੰ ਇਹਨਾਂ ਨੇ ਚਾੜਤੀ ਸੀ ਭੇਟਾ ਉਦੋਂ ਕੱਲੀ ਲੜੀ ਸੀ ਉਦੋਂ 47 ਸੀਟਾਂ ਮਾਲਵੇ ਚੋਂ ਲੈ ਗਏ ਸੀ ਉਦੋਂ ਹਰੀ ਦੁਆਬੇ ਚ ਸੀਗੀ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਤੋ ਹਰ ਬੰਦਾ ਹਰ ਚੀਜ਼ ਦਾ ਮੁੱਲ ਵੱਟਦਾ ਜੀ
1: ਬਿਲਕੁਲ
2: ਹਾਂਜੀ ਇਹ ਸਾਨੂੰ ਸਮਝਣਾ ਚਾਹੀਦਾ ਇਹ ਪਾਰਟੀਆਂ ਕੀ ਕਰਦੀਆਂ ਨੇ ਨਿੱਜ ਪਾਲਦੀਆਂ ਆਪਦਾ ਹੋਰ ਇਹਨਾਂ ਨੂੰ ਕਿਸੇ ਚੀਜ਼ ਨਾਲ ਕੋਈ ਮਤਲਬ ਨਹੀਂ
1: ਹੈਗਾ ਮਤਲਬ ਨਹੀਂ ਗਾ ਜੀ ਬਿਲਕੁਲ ਹੈ ਜੀ
2: ਠੀਕ ਹੈ ਜੀ ਕੋਈ ਨੀ ਦੁਬਾਰਾ ਲਾ ਲਿਆ ਸੋਰੀ ਮੈਂ ਵਿੱਚ
1: ਇੰਟਰਪਟ ਕੀਤਾ
2: ਮੈਂ ਤਾਂ ਇਹ ਗੱਲ ਕਹਿੰਦਾ ਜੀ ਕਿ ਅਸੀਂ ਖੁਦ ਦੇਖ ਲਓ ਤੁਸੀਂ ਵੀ ਅਸੀਂ ਅੱਜ ਵੀ ਸਰ ਜੀ ਦੀ ਭੈਣ ਨੂੰ ਚੁਣ ਨੂੰ ਤਿਆਰ ਬੈਠੇ ਹਾਂ ਜੀ
1: ਜੀ
2: ਹਾਂਜੀ ਫਿਰ ਅਸੀਂ ਇੰਨੀ ਚਿਰ ਦੀ ਸਾਨੂੰ ਅਕਲ ਕਿੱਥੇ ਗਈ ਸੀ ਜਿਹੜੀ ਅਕਲ ਸੀ ਸਾਡੀ ਉਹ ਕਿੱਥੇ ਭੱਜ ਗਈ
1: ਬਿਲਕੁਲ ਹੈ ਜੀ ਸਵਾਲ ਖੜੇ ਹੁੰਦੇ
2: ਜਿਹਨੂੰ ਜਿਹਨੂੰ ਆਪ ਤਾਂ ਪਤਾ ਨੀ ਬੋਰਡ ਦਾ ਅਧਿਕਾਰ ਹੁੰਦਾ ਅਸੀਂ ਉਹਨੂੰ ਚੁਣ ਐਮਪੀ ਐਮਐਲਏ ਰਹੇ
1: ਜੀ
2: ਧੰਨਵਾਦ ਜੀ
1: ਥੈਂਕ ਯੂ ਔਜਲਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਜੀ ਦੋਸਤੋ ਇਸ ਤਰ੍ਹਾਂ ਜੀ ਸਿਕੰਦਰ ਸਿੰਘ ਔਜਲਾ ਸਾਹਿਬ ਗੱਲਬਾਤ ਕਰਕੇ ਨੇ ਤੇ ਸੈਣੀ ਸਾਹਿਬ ਨੂੰ ਜ਼ਰੂਰੀ ਕੰਮ ਪੈ ਗਿਆ ਵਿੱਚ ਜੀ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਇੱਦਾਂ ਵੀ ਹੋ ਜਾਂਦੀ ਹੈ ਤੇ ਅਗਲੀ ਖਬਰ ਵੱਲ ਨੂੰ ਚੱਲਦੇ ਹਾਂ ਦੇਸ਼ ਵਿਦੇਸ਼ ਦੀਆਂ ਖਬਰਾਂ ਜਿਹੜੀਆਂ ਨੇ ਜਿਸਦੇ ਵਿੱਚ ਦੋਸਤੋ ਬਾਤ ਪਾਉਂਦੇ ਹਾਂ ਤੇ ਸੈਣੀ ਸਾਹਿਬ ਜੇ ਸੁਣ ਰਹੇ ਨੇ ਤਾਂ ਜ਼ਰੂਰ ਕਾਲ ਕਰ ਸਕਦੇ ਨੇ ਜਾਂਦੇ ਜਾਂਦੇ ਜੇ 5-7 ਮਿੰਟ ਲਾਉਣੇ ਨੇ ਤਾਂ ਜ਼ਰੂਰ ਲਾ ਲੈਂਦੇ ਹਾਂ ਖਬਰਾਂ ਦੇ ਉੱਤੇ ਆਖਰ ਦੇ ਵਿੱਚ ਤੇ ਤਦ ਤੱਕ ਮੈਂ ਇੰਟਰਨੈਸ਼ਨਲ ਖਬਰਾਂ ਨੂੰ ਜਿਹੜਾ ਫਰੋਲਣ ਦੀ ਕੋਸ਼ਿਸ਼ ਕਰਦਾ ਹਾਂ ਤੇ ਸਕੂਲਾਂ ਦਾ ਵਿਵਾਦ ਵੀ ਜਿਹੜਾ ਵੱਧ ਰਿਹਾ ਹੈ ਤੇ ਹੋਰ ਸਾਰਾ ਸਿਲਸਿਲਾ ਚੱਲ ਰਿਹਾ ਤੇ ਇੱਕ ਦੂਸਰੇ ਨੂੰ ਅੱਖਾਂ ਦਿਖਾਈਆਂ ਜਾ ਰਹੀਆਂ ਨੇ ਤੇ ਇੰਟਰਨੈਸ਼ਨਲ ਖਬਰਾਂ ਵੱਲ ਨੂੰ ਚੱਲੀਏ ਤੇ ਭਾਰਤ ਖਿਲਾਫ ਜੰਗੀ ਟਕਰਾਅ ਦੇ ਵਿੱਚ ਇਰਾਨ ਦੇ ਮਦਦ ਕੀਤੀ ਹੈ ਇਹ ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਾਹਦੇ ਲਈ ਕੀਤਾ ਹੈ ਉਹਦੀ ਬਾਤ ਪਾਉਂਦੇ ਹਾਂ ਤੇ +358 44 976 19 ਬਾਰ ਦੋਸਤੋ ਸਟੂਡੀਓ ਦਾ ਨੰਬਰ ਹੈ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਰਹਿਣਗੀਆਂ +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਜੀ ਤੇ ਲੋ ਫਿਰ ਬਾਤ ਪਾਉਂਦੇ ਹਾਂ ਆਪਾਂ ਅਗਲੀ ਖਬਰ ਦੇ ਉੱਤੇ ਕੀ ਕਹਿੰਦੀ ਹੈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕੌਮੀ ਅਸੈਂਬਲੀ ਦੇ ਵਿੱਚ ਲਿਖਤੀ ਜਵਾਬ ਦਿੱਤਾ ਕਿਹਾ ਕਿ ਪਾਕਿਸਤਾਨ ਨੇ ਦਾਅਵਾ ਕੀਤਾ ਕਿ ਇਰਾਨ ਨੇ ਮਈ 2025 ਦੇ ਭਾਰਤ ਪਾਕਿਸਤਾਨ ਫੌਜੀ ਟਕਰਾਅ ਦੇ ਦੌਰਾਨ ਇਸਲਾਮਾਬਾਦ ਨੂੰ ਭਰਮੀ ਹਮਾਇਤ ਕੀਤੀ ਸੀ ਤੇ ਦਾਅਵਾ ਆਪਰੇਸ਼ਨ ਸਿੰਦੂਰ ਦੇ ਦੌਰਾਨ ਤਹਿਰਾਨ ਦੇ ਉਸ ਜਨਤਕ ਰੁੱਖ ਦੇ ਵੱਲੋਂ ਜਿਹੜਾ ਨਾਲੋਂ ਵੱਖਰਾ ਜਾਪਦਾ ਹੈ। ਜਦੋਂ ਉਸਨੇ ਦੋਵਾਂ ਧਿਰਾਂ ਨੂੰ ਸੰਜਮ ਅਪਣਾਉਣ ਅਤੇ ਤਣਾਅ ਘਟਾਉਣ ਦੀ ਜਿਹੜੀ ਸੀ ਅਪੀਲ ਕੀਤੀ ਸੀ। ਇਹ ਦਾਅਵਾ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਜਿਹੜੇ ਨੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਪਾਕਿਸਤਾਨ ਇਰਾਨ ਸੰਬੰਧੀ ਸੰਬੰਧਾਂ ਦਾ ਜਿਹੜਾ ਤਾਲਮੇਲ ਹੈ ਉਹਦੇ ਬਾਰੇ ਗੱਲ ਕੀਤੀ ਹੈ। ਦੋਸਤੋ ਇੱਕ ਮਿੰਟ ਜੀ ਮੈਂ ਸੈਣੀ ਸਾਹਿਬ ਦੀ ਗੱਲ ਸੁਣਨਾ ਪਹਿਲਾਂ ਜੀ ਉਹਨਾਂ ਨੂੰ ਫਰੀ ਕਰ ਲਈਏ। ਤੇ ਇਸਹਾਕ ਡਾਰ ਜਿਹੜਾ ਉਹਨੇ ਪਾਕਿਸਤਾਨ ਇਰਾਨ ਸੰਬੰਧਾਂ ਦੀ ਸਥਿਤੀ ਦੇ ਬਾਰੇ ਨੈਸ਼ਨਲ ਅਸੈਂਬਲੀ ਦੇ ਵਿੱਚ ਦਿੱਤੇ ਲਿਖਤੀ ਜਵਾਬ ਦੇ ਵਿੱਚ ਇਹ ਗੱਲ ਕਹੀ ਹੈ ਤੇ ਡਾਰ ਨੇ ਕਿਹਾ ਕਿ ਪਿਛਲੇ 2 ਸਾਲਾਂ ਦੇ ਵਿੱਚ ਇਰਾਨ ਦੇ ਨਾਲ ਸੰਬੰਧਾਂ 'ਚ ਵੱਡਾ ਜਿਹੜਾ ਸੁਧਾਰ ਹੋਇਆ ਹੈ। ਇਸ ਮੁੱਦੇ ਦੇ ਉੱਤੇ ਚਰਚਾ ਜਿਹੜੀ ਚੱਲ ਰਹੀ ਹੈ। ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਫਿਰ ਤੋਂ ਜੀ।
0: ਹਾਂਜੀ ਹਾਂਜੀ ਭਰਤ ਸਾਹਿਬ
1: ਜੀ
0: ਮਾਫੀ ਜੀ ਉਹ ਨਾ ਦੂਜੇ ਫੋਨ ਤੇ ਫੋਨ ਆਈ ਜਾ ਰਿਹਾ ਹੈਗਾ ਸੀ ਕੋਈ ਪਤਾ ਨਹੀਂ ਲੱਗਦਾ ਸੀ
1: ਕੋਈ ਨਹੀਂ ਕੋਈ ਨਹੀਂ
0: ਹਾਂਜੀ ਸਰ
1: ਹਾਂਜੀ ਸੈਣੀ ਸਾਹਿਬ ਗੱਲ ਕਰ ਰਹੇ ਸੀ ਆਪਾਂ ਚਲੋ ਇੱਥੋਂ ਹੀ ਤੋੜ ਲੈਂਦੇ ਆ ਜਿੱਥੋਂ ਆਪਾਂ ਛੱਡੀ ਸੀਗੀ ਜਿਵੇਂ ਕਿ
0: ਹਾਂਜੀ ਪੈਰੋਲ ਦੀ ਗੱਲ ਕਰ ਰਹੇ ਸੀ
1: ਜੀ
0: ਹਾਂਜੀ ਪਰ ਸਾਹਿਬ ਇੱਦਾਂ ਹੈ ਨਾ ਇਹਦੇ ਵਿੱਚ ਦੇਖੋ ਹਵਾਰਾ ਸਾਹਿਬ ਦਾ ਜਿਹੜੀ ਪੈਰੋਲ ਮਿਲਣੀ ਚਾਹੀਦੀ ਸੀ ਉਹਦੇ ਤੇ ਤਾਂ ਜਿਹੜਾ ਹੈਗਾ ਆ ਜੇਲ ਸੁਪਰਡੈਂਟ ਲੈਟਰ ਲਿਖਦਾ ਹੈਗਾ ਆ ਜੀ 3 ਮਹੀਨੇ ਪਹਿਲਾਂ ਵੀ ਪੰਜਾਬ ਸਰਕਾਰ ਇਸ ਚੀਜ਼ ਨਾਲ ਸਹਿਮਤ ਹੈ ਨੀ ਗੀ ਲਾਅ ਐਂਡ ਆਰਡਰ ਦੀ ਪ੍ਰੋਬਲਮ ਕ੍ਰੀਏਟ ਹੋ ਸਕਦੀ ਹੁਣ ਜਦੋਂ ਦੇਖਿਆ ਸੀਗਾ ਕਿ ਇਹਦਾ ਬੀਜੇਪੀ ਦੇ ਨਾਲ ਜਦੋਂ ਸੁਖਬੀਰ ਬਾਦਲ ਹੋਣਾ ਦੀ ਮੀਟਿੰਗ ਹੁੰਦੀ ਆ ਪ੍ਰਧਾਨ ਮੰਤਰੀ ਨਾਲ
1: ਜੀ
0: ਉਦੋਂ ਇਹਨਾਂ ਨੂੰ ਐਪਰੀਹੈਂਸ਼ਨ ਹੋ ਗਈ ਵੀ ਹਾਂ ਜੀ ਹੋ ਸਕਦਾ ਹੈਗਾ ਆ ਵੀ ਇਹ ਸਾਰਾ ਕੋਈ ਸੌਫਟ ਕਾਰਨਰ ਹੋ ਜਾਏ ਬੀਜੇਪੀ ਦਾ
1: ਜੀ
0: ਤੇ ਕੋਈ ਰਿਲੀਫ ਦਿੱਤੀ ਜਾ ਸਕਦੀ ਬੰਦੀ ਸਿੰਘਾਂ ਨੂੰ ਤੇ ਮਾਨ ਸਾਹਿਬ ਫਿਰ ਕ੍ਰੈਡਿਟ ਤੋਂ ਪਿੱਛੇ ਰਹਿਣਾ ਨਹੀਂ ਸੀ ਚਾਹੁੰਦੇ ਇਹਨਾਂ ਨੇ ਫਟਾਫਟ ਜੀ ਤੇ ਦੱਸ ਦਿੱਤਾ ਜੀ ਇੱਕ ਮੈਂ ਲੈਟਰ ਲਿਖਿਆ ਆ ਜੀ ਇਸ ਤਰੀਕੇ ਨਾਲ ਉਹ ਤੁਹਾਡੇ ਲੈਟਰ ਨੂੰ ਕੀ ਕਰਨਾ ਚੱਲਣੇ ਤੇ ਤੁਹਾਡੇ ਅਫਸਰਾਂ ਦੇ ਲੈਟਰ ਹੈਗੇ ਤੁਹਾਡੇ ਅਫਸਰਾਂ ਦੇ ਲੈਟਰ ਕੰਟਰਾਡਿਕਟਰੀ ਆ ਤੁਹਾਡੇ ਨਾਲੋਂ
1: ਮਤਲਬ ਕਿ ਜੇ ਇੱਕ ਚੀਜ਼ ਇੱਕ ਧਿਰ ਦੀ ਸੁਣ ਲਈ ਜਾਂਦੀ ਆ ਤਾਂ ਇਹਦੇ ਵਿੱਚ ਵੀ ਸਿਆਸੀ ਜਿਹੜਾ ਫੰਡਾ ਸ਼ਾਮਲ ਹੈ ਇਹਨੂੰ ਮੁੱਖੋ ਪੁਰੋਖੇ ਨਹੀਂ ਕੀਤਾ ਜਾ ਸਕਦਾ ਕਿ ਇੱਕ ਚੀਜ਼ ਤਿਆਰ ਹੁੰਦੀ ਹੈ ਤਾਂ ਦੂਸਰੀ ਫਿਰ ਬੇੜੀਆਂ 'ਚ ਬੱਟੇ ਪਾਉਂਦੀ ਹੈ ਜੀ ਪਾਉਂਦੀ ਹੈ
0: ਬਿਲਕੁਲ ਜੀ ਬਿਲਕੁਲ ਇਹ ਤਾਂ ਸਰ ਜਿਹੜਾ ਹੈਗਾ ਆ ਉਲਟਾ ਜਿਹੜਾ ਆ ਉਹ ਮਾਰਚ ਕੱਢਿਆ ਹੈਗਾ ਜੀ ਮਾਰਚ ਕੱਢ ਕੇ ਉੱਤੇ ਅਗਲੇ ਦੇ ਟਰੈਪ ਦੇ ਵਿੱਚ ਆ ਗਏ ਟਰੈਪ ਦੇ ਨਾਲ ਇੱਕ ਗਰਾਊਂਡ ਬਣ ਗਈ ਜੀ ਉੱਥੇ ਵੀ ਭਾਈ ਅਜੇ ਤਾਂ ਇਹ ਬੰਦੇ ਅੰਦਰ ਬੈਠੇ ਹੈਗੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਜੀ ਤੇ ਵੀ ਮੁੱਖ ਮੰਤਰੀ ਦੀ ਕੋਠੀ ਤੱਕ ਇਹਨਾਂ ਦੇ ਸਪੋਟਰ ਪਹੁੰਚ ਗਏ ਆ ਜਦੋਂ ਇਹ ਬਾਹਰ ਆ ਗਏ ਤੇ ਫਿਰ ਜਿਹੜਾ ਹੈਗਾ ਆ ਇਹ ਕਿੰਨਾ ਮਤਲਬ ਜਿਹੜਾ ਹੈਗਾ ਆ ਲਾਅ ਐਂਡ ਆਰਡਰ ਨੂੰ ਡਿਸਟਰਬ ਕਰ ਸਕਦੇ ਆ ਤੇ ਜੇ ਕੋਰਟਸ ਜਿਹੜੀਆਂ ਹੈਗੀਆਂ ਜਾਂ ਲੋਕਾਂ ਪੀਸਫੁਲ ਜਿਹੜੇ ਲੋਕ ਰਹਿੰਦੇ ਆ ਨਾ ਜੀ ਉਹਨਾਂ ਨੂੰ ਮਤਲਬ ਉਹਨਾਂ ਦੇ ਮਨਾਂ ਚ ਡਰ ਪਾਉਣ ਵਾਲੀ ਗੱਲ ਹੁੰਦੀ
1: ਜੀ ਬਿਲਕੁਲ
0: ਤੇ ਇਹ ਹੁਣ ਪੋਲੀਟਿਕਸ ਦਾ ਗੇਮ ਹੀ ਜਿਹੜੀ ਹੈਗੀ ਆ ਨਾ ਜੀ ਮਾਇੰਡ ਗੇਮ ਹੋ ਗਈ ਆ ਵੀ ਲੋਕਾਂ ਦੇ ਮਨਾਂ ਚ ਡਰ ਪਾਓ ਜਾਂ ਡਰ ਦਿਖਾ ਕੇ ਵੋਟ ਲਓ ਜਾਂ ਲਾਲਚ ਦਿਖਾ ਕੇ ਵੋਟ ਲਓ
1: ਜੀ
0: ਕੋਈ ਪ੍ਰੋਗਰੈਸ ਤਾਂ ਦਿਖਾਉਣ ਜੋਗੇ ਹੈ ਨੀ ਜੀ ਨਾ ਜਿਹੜਾ ਹੈਗਾ ਜਾਂ ਬੱਚਿਆਂ ਦਾ ਕੋਈ ਮਾਨਸਿਕ ਪੱਧਰ ਉੱਚਾ ਕੀਤਾ
1: ਬਿਲਕੁਲ
0: ਹਾਂ ਠੀਕ ਹੈ ਜੀ ਬੱਚਿਆਂ ਨੂੰ ਐਜੂਕੇਸ਼ਨ ਆ ਤੁਹਾਡੇ ਸਾਹਮਣੇ ਹੀ ਅੱਜ ਮੁੱਦਾ ਆਇਆ ਹੀ ਸੀਗਾ ਵੀ ਅਗਲੇ ਬੰਦਾ ਜਿਹੜਾ ਹੈਗਾ ਆ ਪੰਚਾਇਤ ਨੇ ਆਪਣੀ ਜਿਹੜੀ ਆ ਮਾਲਕੀ ਵਾਲੀ ਜਗ੍ਹਾ ਦੇ ਉੱਤੇ ਕਬਜ਼ਾ ਲਿਆ ਤੇ ਉਹ ਉਹਨੂੰ ਮੰਦਿਰ ਦਾ ਜਾਂ ਧਾਰਮਿਕ ਰੰਗਤ ਦੇ ਦਿੱਤੀ ਜੀ ਤੇ ਉਹ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਸਾਡੀ ਸੋਸਾਇਟੀ ਨੂੰ ਪਿੱਛੇ ਲੈ ਕੇ ਜਾਂਦੀਆਂ ਆ ਜੀ ਇੰਨੀ ਵਾਰੀ ਪੈਰੋਲ ਅਗਲੇ ਨੂੰ ਮਿਲ ਗਈ ਆ ਜੀ ਤੁਸੀਂ ਇਹ ਦੇਖੋ ਨਾ ਇੱਕ ਜਿਹੜਾ ਆਰਡਨਰੀ ਬੰਦੇ ਦੀ ਮਨ ਚ ਸੋਚੋ ਦੇਖ ਕੇ ਵੀ ਭਾਈ ਫਿਰ ਜਿਹੜਾ ਹੈਗਾ ਆ ਵੀ ਲਾ ਦੀ ਇਕੁਐਲਿਟੀ ਕਾਹਦੀ ਰਹਿ ਗਈ ਕਾਨੂੰਨ ਦੀ ਇਕੁਐਲਿਟੀ ਕਾਹਦੀ ਰਹਿ ਗਈ ਹਾਂਜੀ ਇੱਕ ਬੰਦਾ ਹੈਗਾ ਆ ਉਹਨੂੰ ਤੁਸੀਂ 40ਵੇਂ ਵਾਰ ਜਿਹੜਾ ਹੈਗਾ ਆ ਪੈਰੋਲ ਦੇ ਰਹੇ ਹੈਗੇ ਆ ਜੀ ਉਹਦਾ ਜਿਹੜਾ ਆ ਮੋਰਲ ਟਰਪੀਚੂਡ ਦੇ ਐਲੀਗੇਸ਼ਨ ਆ ਉਹਦੇ ਤੇ ਏਦਾਂ ਦੇ ਐਲੀਗੇਸ਼ਨ ਹੈਗੇ ਆ ਵੀ ਜਿਹੜੇ ਇੱਕ ਪਰ ਅਸੀਂ ਜਦੋਂ ਨਾ ਕੇਸ ਦੇ ਵਿੱਚ ਕੋਈ ਰੇਪ ਕੇਸ ਦੇ ਵਿੱਚ ਜਿਹੜਾ ਹੈਗਾ ਬੇਲ ਅਪਲਾਈ ਕਰੀ ਸੀ ਨਾ ਜੀ ਤੇ ਬੇਲ ਐਪਲੀਕੇਸ਼ਨ ਤੱਕ ਕੋਈ ਵੀ ਅਪਲਾਈ ਕਰੀਏ ਤੇ ਉਹਦੇ ਵਿੱਚ ਇੱਕ ਪੈਰਾ ਲਿਖੀਦਾ ਆ ਕਿ ਨੋ ਯੂਜ਼ਫੁਲ ਪਰਪਸ ਸ਼ੈਲ ਬੀ ਸੋਲਵਡ ਬਾਈ ਕੀਪਿੰਗ ਦੀ ਅਕਿਊਜ਼ਡ ਬਿਹਾਈਂਡ ਦੀ ਬਾਰਸ ਜੇ ਹੋਵੇ ਨਾ ਤੇ ਜੇ ਇਹ ਰੇਪ ਕੇਸ ਹੋਵੇ ਤੇ ਜੱਜ ਕਹਿੰਦਾ ਹੈਗਾ ਜੇ ਅੰਦਰ ਰਹਿ ਕੇ ਕੋਈ ਯੂਜ਼ਫੁਲ ਪਰਪਸ ਨਹੀਂ ਸੋਲਵ ਹੁੰਦਾ ਤੇ ਇਹੋ ਜਿਹੇ ਬੰਦੇ ਨੂੰ ਬਾਹਰ ਭੇਜ ਕੇ ਕੀ ਕਰਨਾ ਉੱਥੇ ਇਹਨੇ ਕਿਹੜਾ ਯੂਜ਼ਫੁਲ ਕੰਮ ਕਰਨਾ
1: डिवोर्स दा केस क्यों ना होवे ते ओ पाबंदी ला दिंदे ने कि जिस चाहे ओ औरत तो कोई डर है जा मर्द तो कोई डर है दोवां दे उत्ते पाबंदी लगदी है कि तुसी मतलब कि एक किलोमीटर घेरे दे विच जां 100 मीटर दे आले दुआले दे विच जिथे उन्हां दा घर आ जां ओ तुरे जांदे ने ते तुसी अपना रास्ता बदलना पैना तुहानू आमो सामने नहीं होना ते ओ तो डिस्टेंट रख के चलना तुसी ते की हुण जिदा इहने बहुत वड्डे वड्डे क्राइम कीते है कि बाहर आ के फिर ए पब्लिक दे नाल बा वास्ता रखदा है कि उत्थे सिर्फ ते सिर्फ अपने आप दे विच ही रहिंदा है जी किहो जिहे हालात ने
0: ਸਰ ਉੱਥੇ ਨਾ ਉੱਥੇ ਜਿਹੜਾ ਹੁੰਦਾ ਆ ਲਿਖਿਆ ਹੁੰਦਾ ਕੰਡੀਸ਼ਨ ਜਦੋਂ ਨਾਲ ਤੋੜਦੇ ਆ ਨਾ ਜੀ ਇਹਨਾਂ ਨੂੰ ਉੱਥੋਂ ਬਾਹਰ ਕੱਢਦੇ ਆ ਚਾਰ ਦਵਾਰੀ ਚੋਂ ਉਦੋਂ ਕੰਡੀਸ਼ਨ ਜਿਹੜੀਆਂ ਇੰਪੋਜ਼ ਕੀਤੀਆਂ ਜਾਂਦੀਆਂ ਜੇਲ੍ਹ ਸੁਪਰਡੈਂਟ ਕਰਦਾ ਹੈ ਐਡਮਿਨਿਸਟ੍ਰੇਸ਼ਨ ਕਰਦੀ ਹੈਗੀ ਆ ਵੀ ਆਹ ਜੇਲ੍ਹ ਤੁਹਾਡੀਆਂ ਕੰਡੀਸ਼ਨਾਂ ਇਹ ਫੋਲੋ ਕਰਨੀਆਂ ਹੁਣ ਇਹ ਹੁੰਦਾ ਇਹ ਹੈਗਾ ਆ ਵੀ ਇਹਨਾਂ ਨੂੰ ਕਿਹਾ ਤਾਂ ਜਾਂਦਾ ਹੈਗਾ ਆ ਕਿ ਤੁਸੀਂ ਇੰਨੇ ਬਾਈ ਇੰਨੇ ਦੇ ਪ੍ਰਮਾਈਸਿਸ ਦੇ ਵਿੱਚ ਹੀ ਰਹੋਗੇ ਹਾਂਜੀ ਉੱਥੇ ਲਿਮਿਟਡ ਬੰਦੇ ਜਿਹੜੇ ਹੈਗੇ ਆ ਤੁਹਾਨੂੰ ਮਿਲਣੇ ਜਾਂ 5 ਜਾਂ 10 ਬੰਦਿਆਂ ਦੀ ਪਰਮਿਸ਼ਨ ਹੁੰਦੀ ਆ ਪਿਓ ਤੋਂ ਇਲਾਵਾ ਇਹ ਨੀ ਵੀ ਰੋਜ ਬਦਲ ਲੈਣੇ ਆ ਉਹਨਾਂ ਦੇ ਪਹਿਲਾਂ ਨਾਂ ਜਾਂਦੇ ਬਕਾਇਦਾ ਤੌਰ ਤੇ ਵੀ ਕਿਹੜੇ ਬੰਦਿਆਂ ਦੀ ਕਸਟਡੀ ਚ ਹੋਊਗਾ ਕੱਲ ਨੂੰ ਜਿਹੜਾ ਹੈ ਹਰ ਕੋਈ ਬੰਦਾ ਜ਼ਹਿਰ ਦੇ ਦੇ
1: ਬਿਲਕੁਲ
0: ਠੀਕ ਹੈ ਜੀ ਇਸ ਕਰਕੇ ਜਿਹੜਾ ਹੈਗਾ ਵੀ ਜਿਹੜੇ ਬੰਦਿਆਂ ਦੇ ਨਾਂ ਦਿੱਤੇ ਹੁੰਦੇ ਆ ਉਹਨਾਂ ਦੀ ਰਿਸਪੋਂਸੀਬਿਲਟੀ ਹੈਲਡ ਹੁੰਦੀ ਆ ਬਕਾਇਦਾ ਤੌਰ ਤੇ ਵੀ ਭਾਈ ਜਿੱਦਾਂ ਲੈ ਕੇ ਗਏ ਆ ਤੁਸੀਂ ਏਦਾਂ ਹੀ ਦੇ ਵਾਪਸ
1: ਕਰਨਾ ਮੋੜਨਾ ਪੈਣਾ
0: ਹਾਂਜੀ ਹਾਂਜੀ ਪਰ ਗੱਲ ਇਹ ਹੈਗੀ ਇਹ ਪਾਰਸਲ ਆਇਆ ਹੀ ਰਹਿੰਦਾ ਹੈਗਾ ਜੀ ਇਹਨਾਂ ਦਾ ਪਾਰਸਲ ਆਉਣ ਜਾਣ ਹੀ ਲੱਗਾ ਰਹਿੰਦਾ ਹੈਗਾ ਆ ਹਰਿਆਣਾ ਸਰਕਾਰ ਇਸ ਚੀਜ਼ ਦੇ ਨਾਲ ਜਿਹੜਾ ਹੈਗਾ ਸਰ ਮੈਂ ਨੀ ਸਮਝਦਾ ਹੈਗਾ ਕਿ ਬੀਜੇਪੀ ਨੂੰ ਜਿਹੜਾ ਆ ਕੋਈ ਵੋਟਾਂ ਦੇ ਵਿੱਚ ਕੋਈ ਬਹੁਤਾ ਲਾਭ ਹੋਊਗਾ ਬਟ ਐਟ ਦਾ ਸੇਮ ਟਾਈਮ ਜਿਹੜੀ ਹੈਗੀ ਆ ਕਿ ਇੱਕ ਇਸ ਚੀਜ਼ ਨਾਲ ਸਿੱਖ ਵੀ ਤਾਂ ਫਿਰ ਬੇਗਾਨਗੀ ਦੀ ਭਾਵਨਾ ਦੇ ਨਾਲ ਗ੍ਰਸਤ ਹੁੰਦਾ ਹੀ ਆ ਨਾ ਜੀ ਅਗਲੇ ਸੋਚਦੇ ਹੈਗੇ ਆ ਵੀ ਭਾਈ ਸਾਡੇ ਨਾਲ ਏਦਾਂ ਕਿਉਂ ਹੋ ਰਹੀ ਹੈਗੀ ਆ ਜਿਹੜਾ ਦੇਖੋ ਬੜਾ ਜਾਇਜ਼ ਪ੍ਰਸ਼ਨ ਸੀਗਾ ਚਾਹੇ ਅਸੀਂ ਲੀਗਲੀ ਡੈਫੀਨੇਸ਼ਨ ਦਿੰਦੇ ਸੀ ਵੀ ਲਾਈਫ ਇੰਪ੍ਰਿਜ਼ਨਮੈਂਟ ਦਾ ਮਤਲਬ ਜਿਹੜਾ ਹੈਗਾ ਆ ਵੀ ਦਿਲ ਦਾ ਲਾਸਟ ਬਰੀਥ ਹੁੰਦਾ
1: ਬਿਲਕੁਲ
0: ਪਰ ਆਹ ਜਿਹੜਾ ਦੇਖਦੇ ਹੈਗੇ ਆ ਵੀ ਇਹਨੂੰ ਵੀ ਤਾਂ ਲਾਈਫ ਹੋਈ ਸੀ ਇਹਨੂੰ ਤਾਂ ਜਿਹੜਾ ਹੈਗਾ ਆ ਫਿਰ ਇਸ ਕਰਕੇ ਇਹਨਾਂ ਜੇ ਇਹਨਾਂ ਲੋਕਾਂ ਨੂੰ ਹੈਗੀ ਆ ਤੇ ਫਿਰ ਬਾਕੀਆਂ ਨੂੰ ਨੋ ਡਾਊਟ ਕੇ ਮਰਡਰ ਕੇਸ ਦੇ ਵਿੱਚ ਜਿਹਦੇ ਵਿੱਚ ਇਹਨੂੰ ਹੋਈ ਹੈਗੀ ਸੀਗੀ ਉਹ ਕੇਸ ਤਾਂ ਇਹ ਜਿਹੜਾ ਹੈਗਾ ਆ ਖਾਰਜ ਹੋ ਗਿਆ ਛਤਰਪਤੀ
1: ਵਾਲਾ
0: ਪੱਤਰਕਾਰ ਵਾਲਾ
1: ਜਿਦਾਂ ਇਹਨਾਂ ਲੋਕਾਂ ਦੇ ਵਿੱਚ ਚਾਹੇ ਉਹਦੇ ਚਿੰਤਕ ਹੀ ਨੇ ਚਾਹੇ ਉਹਦੇ ਉਹਨੂੰ ਮੰਨਣ ਵਾਲੇ ਹੀ ਨੇ ਉਹਨਾਂ ਦੇ ਵਿੱਚ ਵੈਰ ਵਿਰੋਧ ਨਹੀਂ ਗਾ ਜੀ ਹੁਣ ਆਪਣੇ ਜਿਹੜਾ ਕਮਿਊਨਿਟੀ ਹੈ ਨਾ ਜਾਂ ਆਪਣੀ ਜਿਹੜੀ ਕੌਮ ਹੈ ਉਹਦੇ ਵਿੱਚ ਹੀ ਵੈਰ ਵਿਰੋਧ ਇੱਦਾਂ ਹੈ ਕਿ ਇੱਕ ਦੂਸਰੇ ਦੀਆਂ ਟੰਗਾਂ ਜਿੱਦਾਂ ਹੁਣ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਚਾਹੇ ਪੈਰੋਲ 2 ਘੰਟੇ ਲਈ ਜਾਂ 4 ਘੰਟੇ ਲਈ ਵੀ ਦੇਣ ਨੂੰ ਤਿਆਰ ਹੋ ਗਏ ਸੀਗੇ ਸਾਰਾ ਪਾਸੇ ਹਰੀ ਝੰਡੀ ਹੋਣ ਲੱਗ ਗਏ ਸੀ ਪਰ ਆਪਣਿਆਂ ਨੇ ਬੇੜੀਆਂ ਦੇ ਵਿੱਚ ਵੱਟੇ ਪਾਏ ਆ ਨਾ ਫਿਰ ਆਪਾਂ ਉਹਨਾਂ ਨੂੰ ਨਹੀਂ ਕੁਛ ਕਹਿ ਸਕਦੇ ਨਾ ਜੀ ਸਾਡੇ ਆਪਣੇ ਇਮਾਨਦਾਰ ਨਹੀਂ ਗਏ ਨੇ
0: ਬਿਲਕੁਲ ਨਹੀਂ ਹੈਗੇ ਜੀ ਬਿਲਕੁਲ ਨਹੀਂ ਹੈਗੇ ਪਰ ਸਾਹਿਬ ਦੇਖੋ ਉਹ ਇੱਕ ਫਿਜੀਕਲੀ ਬੰਦਾ ਨਜ਼ਰ ਆਉਂਦਾ ਹੈਗਾ ਯਾ ਤੇ ਉਹ ਲੋਕੀ ਉਹਨੂੰ ਮਤਲਬ ਰੱਬ ਬਣਾਇਆ ਆ ਉਹਨਾਂ ਦੇ ਮੰਨਣ ਵਾਲਿਆਂ ਨੇ
1: ਬਿਲਕੁਲ
0: ਠੀਕ ਹੈ ਜੀ ਤੁਸੀਂ ਇੰਨੀ ਆਸਥਾ ਰੱਖਦੇ ਇੰਨੇ ਲੰਗਰ ਲਾਉਂਦੇ ਹੈਗੇ ਆ ਜੀ ਬਾਬੇ ਦੇ ਕਿਹਾ ਆ ਜੀ ਤੇ ਬਾਬੇ ਨੇ ਏਦਾਂ ਕਿਹਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਇੱਕ ਦੂਜੇ ਦੀਆਂ ਪੱਗਾਂ ਲਾਉਂਦੇ ਆ ਇਹਨਾਂ ਨੂੰ ਖੌਫ ਨੀ ਆਉਂਦਾ ਵੀ ਸਾਡਾ ਗੁਰੂ ਇੱਥੇ ਬੈਠਾ
1: ਹੈ
0: ਜੀ ਅਸੀਂ ਗੁਰੂ ਸਾਹਿਬ ਦੀ ਉਹ ਡਾਸਰੇ ਦੇ ਵਿੱਚ ਬੈਠੇ ਹੈਗੇ ਆ ਤੇ ਅਸੀਂ ਇੱਕ ਦੂਜੇ ਦੀ ਪੱਗ ਲਾਉਂਦੇ ਹੈਗੇ ਆ ਜਿਹੜਾ ਉੱਥੇ ਕਿਸੇ ਦੀ ਪੱਗ ਲਾਉਂਦਾ ਹੈਗਾ ਆ ਉਹਦੀ ਪੱਗ ਸਮਾਜ ਚ ਬਚੂਗੀ ਹਾਂਜੀ
1: ਗੱਲਾਂ ਗੁੱਲਾਂ ਕੀਤਾ ਹੋਵੇ ਤੇ ਉਹਨਾਂ ਵੱਲੋਂ ਵੀ ਤਾਂ ਸੰਤੁਸ਼ਟੀਆਂ ਸਾਡੇ ਵਾਲੇ ਤਾਂ ਲਲਕਾਰੇ ਮਾਰਨ ਲੱਗ ਜਾਂਦੇ ਆ ਨਾ ਲੈ ਦੇਖ ਲਿਆ ਦਿੱਲੀ ਨੂੰ ਦਿਖਾ ਤਾ ਚੱਕ ਦਿੱਤੇ ਕੇ ਨਹੀਂ ਜੀ
0: ਬਿਲਕੁਲ ਜੀ ਬਿਲਕੁਲ ਇੱਥੇ ਦਾ ਗੀਤ ਤੈਨੂੰ ਦੇਖ ਲਾਂਗੇ ਦਿੱਲੀਏ ਤੈਨੂੰ ਏਦਾਂ ਕਰ ਦਿਆਂਗੇ ਦਿੱਲੀਏ ਹੈ ਜੀ ਉਹ ਉਹਦੇ ਨਾਲ ਜਿਹੜਾ ਹੈਗਾ ਆ ਨਾ ਦੇਸ਼ ਦਾ ਦੂਜਾ ਹਿੱਸਾ ਜਿਹੜਾ ਹੈਗਾ ਆ ਉਹ ਸਾਡੇ ਬਾਰੇ ਕੀ ਸੋਚਦਾ ਕਦੀ ਇਹਨਾਂ ਨੇ ਸੋਚਣਾ ਹੀ
1: ਨਹੀਂ ਜੀ ਬਿਲਕੁਲ
0: ਹਾਂਜੀ ਉਹ ਬਿਲਕੁਲ ਠੀਕ ਗੱਲ ਹੈਗੀ ਆ ਤੁਹਾਡੀ ਅਗਲੇ ਬੰਦੇ ਜਿਹੜੇ ਹੈਗੇ ਡਿਸਿਪਲਿਨ ਦੇ ਵਿੱਚ ਰਹਿੰਦੇ ਹੈਗੇ ਆ ਡਿਸਿਪਲਿਨ ਚ ਰਹਿੰਦੇ ਤੇ ਇਹਦੇ ਕਰਕੇ ਜਿਹੜਾ ਕੋਈ ਉਹਨਾਂ ਦੇ ਆਪਸ ਚ ਕੋਈ ਤਾਂ ਕਦੀ ਵਿਵਾਦ ਥੋੜਾ ਹੋਇਆ ਇਸ ਚੀਜ਼ ਦਾ
1: ਜੀ
0: ਇੱਥੇ ਰਾਜੋਆਣਾ ਜਿਹੜੇ ਹੈਗੇ ਆ ਜਦੋਂ ਕੋਈ ਗੱਲ ਕਰਦੇ ਹੈਗੇ ਉਹਨੂੰ ਮਾਨ ਦਾਲ ਖੰਡਨ ਕਰ ਦਿੰਦਾ ਆ ਜੀ ਇਸ ਚੀਜ਼ ਦੇ ਉੱਤੇ ਉਹਨਾਂ ਨੂੰ ਇਹ ਡਰ ਲੱਗਣ ਲੱਗ ਪੈਂਦਾ ਇੱਥੇ ਬਾਕੀਆਂ ਦਾ ਆਪਣੇ ਖਤਰੇ ਪੈ ਜਾਂਦੇ ਹੈਗੇ ਆ ਜੀ, ਉਹਨਾਂ ਨੂੰ ਉਹਨਾਂ ਨੂੰ ਅਕਾਲੀਆਂ ਦੇ ਨਾਲ ਜੋੜ ਦਿੰਦੇ ਹੈਗੇ, ਕੋਈ ਵੀ ਬੰਦਾ ਹੋਵੇ ਕੋਈ ਵੀ ਸੋਚ ਰੱਖਦਾ ਹੋਵੇ ਤੇ ਜੇ ਉਹ ਕਨਵਿਕਟ ਹੈਗਾ ਆ ਤੇ ਉਹਦੇ ਆਪਣੇ ਰਾਈਟਸ ਤਾਂ ਹੈਗੇ ਹੀ ਆ ਨਾ, ਅਗਲਾ ਤਾਂ ਆਪਣੇ ਰਾਈਟਸ, ਇੱਕ ਹਿਊਮਨ ਰਾਈਟ ਦੀ ਗੱਲ ਕਰੀਏ ਤੇ ਇੱਕ ਬੰਦੇ ਦੇ ਜਿਹੜੇ ਹੈਗੇ ਆ ਹੱਕ ਉਹ ਤਾਂ ਹੈਗੇ ਹੀ ਆ ਨਾ,
1: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ।
0: ਪਰ ਇਹ ਹੈਗਾ ਤੁਹਾਡੇ ਵਾਲੀ ਗੱਲ ਬਹੁਤ ਰੈਲੇਵੈਂਟ ਹੈਗੀ ਆ, ਇੱਥੇ ਤਾਂ ਥੋੜੀ ਜਿਹੀ ਕੋਈ ਗੱਲ ਹੋ ਜਾਂਦੀ ਹੈਗੀ ਐਡੀ ਵੱਡੀ, ਅਸੀਂ ਤਾਂ ਦਿੱਲੀ ਹਰਾ ਤੀ, ਅਸੀਂ ਅੰਦੋਲਨ ਜਿੱਤ ਲਿਆ ਤੇ ਹੈ ਜੀ, ਅੰਦੋਲਨ ਕੀ ਜਿੱਤ ਲਿਆ, ਤੁਹਾਨੂੰ ਸਿਰਫ ਉਹਨਾਂ ਨੇ ਲੋਲੀਪੋਪ ਫੜਾ ਤਾ ਵੀ ਤੁਸੀਂ ਜਿੱਤ ਗਏ, ਇਹ ਜਸ਼ਨ ਮਨਾਉਂਦੇ ਰਹੇ, ਉਹਨਾਂ ਨੇ ਸਾਰੇ ਕੰਮ ਕਰ ਲਏ ਜਿਹੜੇ ਕਰਨ ਵਾਲੇ ਸੀ ਜੀ। ਅੱਜ ਅੱਛਾ ਅੱਜ ਅੱਛਾ ਜੇ ਅੰਦੋਲਨ ਜਿੱਤ ਕੇ ਆਏ ਹੈਗੇ ਤੇ ਫਿਰ ਅੱਜ ਐਮ ਐਸ ਪੀ ਦੀ ਮੰਗ ਕਿਉਂ ਕਰਦੇ ਹੋ, ਤੁਸੀਂ ਤਾਂ ਜਿੱਤ ਕੇ ਆਏ ਸੀ, ਜਿੱਤ ਕੇ ਆਏ ਤੇ ਮਤਲਬ ਐਮ ਐਸ ਪੀ ਲੈ ਕੇ ਆਏ ਹੋਵੋਗੇ,
1: ਹਾਂਜੀ
0: ਉਹ ਤਾਂ ਕਹਿਣ ਦੀਆਂ ਗੱਲ ਹੈਗੀ ਆ, ਸਾਡੇ ਬੰਦਿਆਂ ਨੂੰ ਇੱਕ ਫੀਲਿੰਗ ਆਉਣੀ ਚਾਹੀਦੀ ਹੈ ਬਸ, ਉਹਨੇ ਦੇ ਵਿੱਚ ਇਹ ਸਫੀਸ਼ੀਐਂਟ ਹੋ ਜਾਂਦੇ, ਸੈਟੀਸਫਾਈ ਹੋ ਜਾਂਦੇ ਆ ਜੀ।
1: ਬਿਲਕੁਲ ਤੇ ਸੈਡੀ ਸਾਹਿਬ ਬਾਈ ਆਪਣਾ ਬਹਿਬਲ ਗੋਲੀ ਕਾਂਡ ਜਿਹੜਾ ਮਾਮਲਾ ਉਹਦੇ ਵਿੱਚ ਸਮਨ ਜਾਰੀ ਹੋ ਗਏ ਨੇ, ਵੈਸੇ ਜ਼ਿਆਦਾਤਰ ਤਾਂ ਅਕਾਲੀਆਂ ਦਾ ਹੀ ਜ਼ਿਕਰ ਹੁੰਦਾ ਹੈ, ਕਾਫੀ ਸਮੇਂ ਬਾਅਦ ਜਿਹੜੇ ਨੇ ਆਪਣੇ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਆਗੂ ਨੇ ਵਿਜੇ ਸਾਂਪਲਾ, ਉਹਨਾਂ ਨੂੰ ਇਹ ਸਮਨ ਹੋਏ ਨੇ ਜੀ ਐਸ ਆਈ ਟੀ ਦੇ ਵੱਲੋਂ।
0: ਪਰ ਉਹਨਾਂ ਦਾ ਕੋਈ ਇਲਾਕਾ ਦੇ ਕਾ ਨੀ, ਕੋਈ ਲਿੰਕ ਨੀ, ਉਸ ਵੇਲੇ ਇੱਕ ਕੰਪਲੇਂਟ ਗਈ ਸੀ ਜੀ, ਉਹਦੇ ਮੁਤਾਬਕ ਜਿਹੜਾ ਹੈਗਾ ਆ ਉਹ ਕਹਿੰਦੇ ਉਦੋਂ ਉਹ ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਹੈਗਾ ਉਹ ਸੀਗੇ ਚੇਅਰਮੈਨ ਜੀ, ਤੇ ਬਾਕੀ ਉਹਨਾਂ ਦੇ ਜਿਹੜਾ ਹੈਗਾ ਆ ਉਹ ਕਹਿੰਦੇ ਸੀ ਵੀ ਮੇਰੇ ਸਾਹਮਣੇ ਆਉਣਗੇ ਤੇ ਮੈਂ ਉਹ ਤਾਂ ਇਹਨਾਂ ਨੇ ਨਾ ਜੀ ਜਦੋਂ ਬਾਅਦ ਦੇ ਵਿੱਚ ਜਿਹੜਾ ਇਹ ਥਰੈਟ ਦਿੱਤੀ ਸੀ ਵੀ ਹਾਂ ਜੀ ਵੀ ਸੁਖਬੀਰ ਬਾਦਲ ਨੂੰ ਕੋਸ਼ਿਸ਼ ਕਰ ਰਹੇ ਸੀਗੇ ਜੀ ਟਰੈਪ ਕਰਨ ਦੀ, ਉਹ ਤੋਂ ਬਾਅਦ ਇਹੋ ਜਿਹੜਾ ਹੈਗਾ ਜੀ ਓਪਨ ਕੀਤਾ, ਇੰਨੇ ਚਿਰ ਬਾਅਦ ਕਿਸੇ ਗਵਾਹ ਦੇ ਸਾਹਮਣੇ ਆਉਣੇ ਹਾਂਜੀ, ਤੇ ਉਹਨੂੰ ਯਾਦ ਆ ਕੀ ਗੱਲ ਹੈਗੀ ਆ ਤੇ ਕੀ ਨਹੀਂ ਹੈਗੀ ਜੀ,
1: ਜੀ ਬਿਲਕੁਲ,
0: ਬਟ ਪਤਾ ਨੀ ਜੀ ਸਰ ਉਹ ਤਾਂ ਜਿਹੜਾ ਹੈਗਾ ਜੀ ਕਿਸੇ ਕੋਰਟ ਤੋਂ ਥੋੜਾ ਸਾਹਮਣ ਆਏ, ਇਹਨਾਂ ਦੀ ਐਸ ਆਈ ਟੀ ਨੇ ਦਿੱਤੇ ਆ ਜੀ, ਐਸ ਆਈ ਟੀ ਜੋ ਪੁੱਛ ਲੂਗੀ ਤੇ ਉਹ ਦੱਸ ਦੇਣਗੇ ਜੀ, ਉਹਨਾਂ ਨੇ ਪਹਿਲਾਂ ਵੀ ਕਿਹਾ ਸੀਗਾ ਜੀ ਕਹਿੰਦੇ ਮੈਨੂੰ ਸਾਹਮਣ ਮੀਡੀਆ ਰਾਹੀਂ ਪਤਾ ਲੱਗੇ ਹੈਗੇ ਆ ਜੀ, ਪਿਛਲੀ ਵਾਰੀ ਵੀ ਇੱਦਾਂ ਹੀ ਕਿਹਾ ਸੀ ਉਹਨਾਂ ਨੇ, ਕਹਿੰਦੇ ਮੈਨੂੰ ਐਕਚੁਲੀ ਸਰਵ ਨਹੀਂ ਹੋਏ ਤੇ ਜੇ ਮੈਨੂੰ ਕੁਝ ਪਤਾ ਹੋਵੇ ਤਾਂ ਜੋ ਮੈਨੂੰ ਪਤਾ ਹੋਊਗਾ ਜਾ ਕੇ ਦੱਸਿਆਉਂਗਾ, ਇੱਦਾਂ ਤਾਂ ਕਈ ਵਾਰੀ ਇਹਨਾਂ ਨੇ ਪੁੱਛਿਆ ਹੈਗਾ ਜੀ।
1: ਜੀ ਬਿਲਕੁਲ ਹੈ ਜੀ ਜੀ,
0: ਹਾਂਜੀ
1: ਤੇ ਸੈਣੀ ਸਾਹਿਬ ਪੰਜਾਬ ਤੇ ਗੁਜਰਾਤ ਦੇ ਸਕੂਲਾਂ ਦੇ ਆਪਸ ਦੇ ਵਿੱਚ ਟੱਕਰ ਹੋ ਰਹੀ ਹੈ, ਪਰ ਦਿੱਲੀ ਦੇ ਸਕੂਲਾਂ ਦਾ ਜ਼ਿਕਰ ਹੀ ਨਹੀਂ ਕੇਜਰੀਵਾਲ ਸਾਹਿਬ ਨੇ ਕੀਤਾ, ਵੈਸੇ ਉੱਥੇ ਵੀ ਤਾਂ 5-4 ਸਾਲ ਜਿਹੜੇ ਰਹੇ ਨੇ ਜਿੰਨਾ ਵੀ ਸਮਾਂ, ਕਿ ਉੱਥੇ ਸਕੂਲ ਨਹੀਂ ਬਣਾਏ, ਕਿ ਪੰਜਾਬ ਦੇ ਸਕੂਲ ਹੀ ਜ਼ਿਆਦਾ ਨਿਖਾਰੇ ਹੈਗੇ ਨੇ ਦਿਖਦੇ ਇਹਨਾਂ ਨੂੰ।
0: ਸਰ ਉੱਥੇ ਤਾਂ ਪਰਚਾ ਦਰਜ ਹੋਣ ਲੱਗਾ ਹੈਗਾ ਸੀਗਾ ਜੀ ਉਹਨਾਂ ਬੰਦਿਆਂ ਦੇ ਉੱਤੇ ਜਿਹਨਾਂ ਨੇ ਇਹ ਸਾਰੇ ਠੇਕੇ ਲਏ, CAG ਦੀ ਰਿਪੋਰਟ ਉਹਨਾਂ ਦੀ ਕਹਿੰਦੀ ਪਈ ਹੈਗੀ ਜੀ, ਤੁਸੀਂ ਦੇਖੋ ਤਾਂ ਸਹੀ 1,00,000 ਰੁਪਇਆ ਜਿਹੜਾ ਹੈਗਾ ਆ ਉਹ ਸਕੂਲ ਦੀ ਛੱਤ ਪਾਉਣ ਦੇ ਨਾਂ ਤੇ ਲਿਆ, ਤੇ ਉੱਥੇ ਜਿਹੜਾ ਆ ਉਹਨੂੰ ਰੰਗ ਰੋਗਣ ਕਰਨ ਦੀ ਨਾ, ਉਹ ਸਕੂਲਾਂ ਦਾ ਹਾਲ ਜਿਹੜਾ ਆ, ਕਿਉਂਕਿ ਇਹਨਾਂ ਨੇ 2-4 ਸਕੂਲ ਚਮਕਾ ਲਏ, ਬਾਕੀ ਸਕੂਲਾਂ ਦੇ ਨਾਂ ਤੇ ਗ੍ਰਾਂਟਾਂ ਖਾ ਗਏ।
1: ਪਰ ਸੈਣੀ ਸਾਹਿਬ ਜੇ ਸੱਚ ਕਹਿਣਾ ਹੋਵੇ ਨਾ, ਮੈਂ ਮਾਫੀ ਚਾਹਾਂਗਾ ਤੁਹਾਨੂੰ ਵਿੱਚ ਰੋਕ ਰਿਹਾ, ਅਸਲ ਦੇ ਵਿੱਚ ਕ੍ਰਿਸ਼ਨ ਕੁਮਾਰ ਜੀ ਸਹੀ ਨਾ, ਉਹ ਕਿਸੇ ਵੀ ਸਰਕਾਰ ਦੇ ਵਿੱਚ ਰਹੇ ਨੇ, ਚਾਹੇ ਕਾਂਗਰਸ ਚ ਰਹੇ ਨੇ ਚਾਹੇ ਇਹਨਾਂ ਦੇ ਵਿੱਚ ਰਹੇ ਨੇ, ਜਿੰਨਾ ਕੰਮ ਹੋਇਆ ਉਹਨਾਂ ਦੀ ਦੇਖ ਰੇਖ ਦੇ ਵਿੱਚ ਹੋਇਆ, ਜਦੋਂ ਐਜੂਕੇਸ਼ਨ ਦੇ ਵਿੱਚ ਵਾਹ ਵਾਸਤਾ ਸੀਗਾ ਉਹਨਾਂ ਦਾ, ਤੇ ਉਹ ਚਲੋ ਹੁਣ ਥੋੜਾ ਬਹੁਤਾ ਜ਼ਰੂਰ ਅੱਗੇ ਚਮਕਾ ਦਿੱਤੇ ਜਾਂ ਕੁਝ ਹੋਰ ਕਰ ਦਿੱਤਾ, ਵੈਸੇ ਕੰਮ ਤਾਂ ਉਹਨਾਂ ਦੇ ਸਮਿਆਂ ਦਾ ਹੀ ਸ਼ੁਰੂ ਹੋਇਆ ਇਹ।
0: ਪਰ ਐਸਾ ਪਤਾ ਕੀ ਹੁੰਦਾ
1: ਜੀ,
0: ਪਹਿਲਾਂ ਬੰਦਾ ਡੈਡੀਕੇਸ਼ਨ ਨਾਲ ਕੰਮ ਕਰਦਾ ਆ, ਬਾਅਦ ਦੇ ਵਿੱਚ ਜਿਹੜਾ ਹੈਗਾ ਨਾ
1: ਰੋਲ ਦਿੱਤਾ ਜਾਂਦਾ।
0: ਮੈਂ ਜਨਾਬ ਨੂੰ ਹੁਣ ਦੱਸਾਂ ਜੀ ਵੀ ਲੋਕਾਂ ਮਤਲਬ ਜਿਹੜਾ ਸ਼ਰੀਫ ਬੰਦਾ ਆ ਉਹਦੀ ਇੱਕ ਕਮਜ਼ੋਰੀ ਵੀ ਹੁੰਦੀ ਆ, ਹਰ ਇੱਕ ਬੰਦੇ ਦੀ ਕੋਈ ਕਮਜ਼ੋਰੀ ਹੁੰਦੀ, ਕਿਸੇ ਦੀ ਪੈਸਾ ਹੁੰਦਾ ਕਿਸੇ ਦੀ ਕੋਈ, ਇਹੋ ਜਿਹੇ ਅਫਸਰਾਂ ਦੀ ਮਤਲਬ ਜਿਹੜੀ ਹੈਗੀ ਕਮਜ਼ੋਰੀ ਹੁੰਦੀ ਆ ਵਡਿਆਈ
1: ਜੀ।
0: ਹੁਣ ਇਹ ਸਰਕਾਰ ਨੇ ਉਹਨਾਂ ਨੂੰ ਵਡਿਆ ਕੇ ਜਿਹੜਾ ਹੈਗਾ ਆ ਵੀ ਉਹ ਸਾਰੇ ਕੰਮ ਕਰਵਾ ਲਏ ਜਿਹੜੇ ਨਹੀਂ ਸੀ ਹੋ ਸਕਦੇ,
1: ਬਿਲਕੁਲ
0: ਹਾਂਜੀ, ਤੇ ਨੋ ਡਾਊਟ ਹੀ ਇਜ਼ ਇੰਟੈਲੀਜੈਂਟ, ਉਹ ਆਪਣੇ ਮਤਲਬ ਕੰਮ ਪ੍ਰਤੀ ਵਫ਼ਾਦਾਰ ਹੈਗੇ ਆ ਜੀ, ਪਰ ਸਵਾਲ ਤਾਂ ਇਹ ਹੈਗਾ ਆ ਦੇਖੋ ਨਾ ਵੀ ਤੁਸੀਂ ਪਿੱਛੇ ਇਰੀਗੇਸ਼ਨ ਦੇ ਉੱਤੇ ਜਿਹੜਾ ਪਠਾਨ ਮਾਜਰਾ ਇਹਦੇ ਉਹਨੇ ਕਿਹਾ ਹੀ ਸੀ ਇਹਨਾਂ ਨੂੰ, ਇਹਨਾਂ ਬਾਰੇ ਹੀ ਕਿਹਾ ਸੀ ਵੀ ਸਾਨੂੰ ਡੋਬਣ ਚ ਕ੍ਰਿਸ਼ਨ ਕੁਮਾਰ ਦਾ ਹੱਥ ਆ, ਤੇ ਅਸੀਂ ਉਹਨਾਂ ਕੋਲ ਕਹਿੰਦੇ ਰਹੇ ਵੀ ਪੈਸੇ ਉਹ ਸਰਕਾਰ
1: ਕਈ ਵਾਰੀ ਹੁੰਦਾ ਨਾ
0: ਕੋਈ ਚੀਜ਼ਾਂ ਨੈਸੈਸਿਟੀ ਹੁੰਦੀਆਂ ਆਪਣੇ ਆਪ, ਹਾਂਜੀ ਨਾ ਹੀ ਪੈਸਾ ਜਿਹੜਾ ਗੌਰਮੈਂਟ ਦਾ ਕੱਢਣਾ ਪਵੇ ਨਾ ਹੀ ਲਾਉਣਾ ਪਵੇ, ਕਈ ਜਗ੍ਹਾ ਦੇ ਉੱਤੇ ਖਰਚਣੇ ਪੈਂਦੇ ਸੇਫਟੀ ਕਰਕੇ ਜੀ,
1: ਬਿਲਕੁਲ
0: ਤੁਸੀਂ ਨਾ ਕਿਸੇ ਨੂੰ ਖਾਣ ਦੇ ਉਹ ਵੱਖਰੀ ਗੱਲ ਹੈਗੀ ਆ, ਅਦਰਵਾਈਜ਼ ਜਿਹੜਾ ਆ ਤੇ ਕੰਮ ਤਾਂ ਕਰਨੇ ਆ ਨਾ ਜੀ।
1: ਬਿਲਕੁਲ
0: ਹੁਣ ਸਿਰਫ ਸ਼ਰਾਫਤ ਦੇ ਨਾਂ ਦੇ ਉੱਤੇ ਹੁਣ ਨਵਜੋਤ ਸਿੱਧੂ ਦੀ ਗੱਲ ਕਰਦੇ ਹੁੰਦੇ ਸੀਗੇ, ਨਵਜੋਤ ਸਿੱਧੂ ਨੇ ਇੰਨੇ ਆਪਣੇ ਟੈਨਿਊਰ ਦੇ ਵਿੱਚ ਫਾਈਲ ਹੀ ਨਹੀਂ ਸੀ ਕੋਈ ਸਾਈਨ ਕੀਤੀ ਵੀ ਮੇਰੇ ਕੋਲ ਜਿਹੜਾ ਆ ਕੋਈ ਗਲਤ ਨਾ ਸਾਈਨ ਕਰਾ ਲ ਜਾਏ, ਹਾਂਜੀ ਤੇ ਉਹ ਇਮਾਨਦਾਰੀ ਦਾ ਜਿਹੜਾ ਹੈਗਾ ਹੀ ਆ ਬਾਂਹ ਖੜੀ ਕਰਕੇ ਆ ਸਕਦਾ ਸੀ ਵੀ ਮੈਂ ਇਮਾਨਦਾਰ ਆ। ਇਮਾਨਦਾਰ ਕਾਹਦਾ ਭਾਈ, ਤੂੰ ਤਾਂ ਕੰਮ ਹੀ ਕੋਈ ਨੀ ਕੀਤਾ
1: ਜੀ।
0: ਹਾਂਜੀ
1: ਬਿਲਕੁਲ,
0: ਹੋਵੇ ਨਾ ਬੰਦਾ ਓਨਾ ਐਫੀਸ਼ੀਐਂਟ ਹੋਵੇ ਤੇ ਕੰਮ ਵੀ ਕਰਕੇ ਦਿਖਾਵੇ। ਇਹਨਾਂ ਨੂੰ ਵੀ ਰੱਬ ਨੇ ਗੋਦੀ ਚੱਕੇ ਆਇਆ ਜੀ,
1: ਬਿਲਕੁਲ
0: ਕ੍ਰਿਸ਼ਨ ਕੁਮਾਰ ਹੋਣਾ ਨੇ, ਠੀਕ ਗੱਲ ਹੈਗੀ ਆ। ਪਰ ਹਾਂਜੀ ਇਹਨਾਂ ਨੇ ਸਕੂਲ ਪੰਜਾਬ ਦੇ ਵਿੱਚ ਕੋਈ ਨਵਾਂ ਨੀ ਬਣਾਇਆ ਜੀ, ਇਟ ਮੀਨਸ ਹਾਂਜੀ ਤੇ ਇਟ ਮੀਨਸ ਪੁਰਾਣੇ ਸਕੂਲ ਬਣੇ ਸੀ ਉਹਨਾਂ ਦੇ ਉੱਤੇ ਜੇ ਮਤਲਬ ਹੈਗਾ ਪੇਂਟ ਫੇਰ ਦਿੱਤਾ ਜਾਂ ਪੀਲਾ ਤੇ ਨੀਲਾ ਤੇ ਉਹਦੇ ਨਾਲ ਕੀ ਕੰਪੈਰੀਜ਼ਨ ਕਰ ਲੈਣਾ ਹੈ ਜੀ, ਉਹ ਵੱਖਰੀ ਗੱਲ ਹੈ। ਸਰ ਗੱਲਾਂ ਇਹ ਕਹਿਣ ਦੀਆਂ ਹੁੰਦੀਆਂ, ਸਾਡੇ ਪਿੰਡ ਦੇ ਸਕੂਲੇ ਆ ਕੇ ਦੇਖ ਲੈਣ ਤਾਂ ਕੀ ਹਾਲ ਆ। ਉਹ ਮਾਸਟਰ ਸਵੇਰ ਨੂੰ ਫੋਨ ਲਾ ਕੇ ਕੰਨ ਨੂੰ ਤੇ ਉਹ ਨਾ ਜੀ ਸਕੂਲ ਤੋਂ ਸਿੱਧਾ ਗੇਟ ਜਿਹੜਾ ਹੈਗਾ ਆ ਉਹ ਸਾਡੇ ਰਸਤੇ ਦੇ ਅੱਗੇ ਦੀ ਜਾਂਦਾ ਆ। ਉਹ ਜਦੋਂ ਅੱਗੇ ਦੀ ਜਾਂਦਾ ਹੁੰਦਾ ਆ ਤਾਂ ਮੈਨੂੰ ਕਿਸੇ ਨੇ ਕਿਹਾ ਭਾਜੀ ਤੁਸੀਂ ਇਹਦੀਆਂ ਗੱਲਾਂ ਰਿਕਾਰਡ ਕਰਿਓ। ਮੈਂ ਕੀ ਗੱਲ, ਕਹਿੰਦਾ ਭਾਜੀ ਸੌਦੇ ਹੀ ਕਰਦਾ ਰਹਿੰਦਾ ਹੈਗਾ ਆ ਸਕੂਲ ਦੇ ਵਿੱਚ, ਉਹ ਗੇਟ ਤੋਂ ਨਿਕਲਦਾ ਕਹਿੰਦਾ ਬਸ ਸੌਦੇ ਹੀ ਕਰਦਾ ਰਹਿੰਦਾ ਸਾਰਾ ਦਿਹਾੜੀ ਜੀ, ਉੱਥੇ ਪਲਾਟ ਦੇਖ ਲਓ ਉੱਥੇ ਪਲਾਟ ਦੇਖ ਲਓ। ਇਹ ਤਾਂ ਕਹਿੰਦਾ ਮਤਲਬ ਉਹ ਕਮਿਸ਼ਨ ਏਜੰਟ ਹੈਗਾ ਆ, ਇਧਰੋਂ ਵੀ ਤਨਖਾਹ ਲੈਂਦੇ ਉਧਰੋਂ ਕਮਿਸ਼ਨ ਏਜੰਟ ਹੀ ਕਰਦੇ ਆ
1: ਜੀ। ਬਿਲਕੁਲ ਹੈ ਜੀ।
0: ਸੋ ਸਰ ਗੱਲ ਤਾਂ ਇਹ ਹੈਗਾ ਆ ਵੀ ਸਕੂਲ ਦੀ ਪਹਿਚਾਣ ਹੁੰਦੀ ਪੜ੍ਹਾਈ ਦਾ
1: ਜੀ,
0: ਟੀਚਰਾਂ ਨੂੰ ਤਾਂ ਤੁਸੀਂ ਜਿਹੜਾ ਹੈਗਾ ਆ ਕਦੀ ਕਿਸੇ ਕੰਮ ਤੋਰੀ ਰੱਖਦੇ ਕਦੀ ਕਿਸੇ ਕੰਮ ਤੋਰੀ ਰੱਖਦੇ ਆ ਜੀ, ਪੜ੍ਹਨਾ ਕਿਹੜੇ ਵੇਲੇ ਬੱਚਿਆਂ ਨੇ ਜੀ।
1: ਬਿਲਕੁਲ ਹੈ ਜੀ ਬਿਲਕੁਲ। ਆਖਰ ਦੇ ਵਿੱਚ ਸੈਣੀ ਸਾਹਿਬ, ਈਵੀਐਮ ਦਾ ਪਿਛਲੇ ਦਿਨਾਂ ਦੇ ਵਿੱਚ ਟਰੰਪ ਸਾਹਿਬ ਨੇ ਵੀ ਜ਼ਿਕਰ ਕੀਤਾ ਸੀ ਜਾਂ ਜਿਹੜੀ ਚੋਣ ਪ੍ਰਕਿਰਿਆ ਭਾਰਤ ਦੀ ਆ ਉਹਦੀ ਤਾਰੀਫ ਕੀਤੀ ਸੀ, ਕਿਉਂਕਿ ਮਿਡ ਚੋਣਾਂ ਜਿਹੜੀਆਂ ਨੇ ਅਮਰੀਕਾ ਦੇ ਵਿੱਚ ਵੀ ਲੱਗ ਗਏ ਆ ਤੇ ਕਾਫੀ ਵਿਵਾਦਾਂ ਦੇ ਵਿੱਚ ਜਿਹੜਾ ਟਰੰਪ ਵੀ ਘਿਰਿਆ ਹੋਇਆ। ਤਕਰੀਬਨ 35% ਕਹਿੰਦੇ ਆ ਕਿ ਉਹਦੀ ਚਾਹਤ ਬਚੀ ਹੈ, ਬਾਕੀ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਡਾਊਨ ਜਾ ਸਕਦਾ ਤੇ ਸਕੰਜਾ ਵੀ ਕੱਸ ਰਿਹਾ ਹੈ ਜਿਹੜੇ ਮਤਲਬ ਕਿ ਕਹਿ ਸਕਦੇ ਕਿ 20-25,000 ਜਿਹੜੇ ਨੇ ਲੋਕਾਂ ਨੂੰ ਡਿਪੋਰਟ ਕਰਨ ਦੀ ਵੀ ਤਿਆਰੀ ਹੈ। ਹੋਰ ਸਾਰਾ ਸਿਲਸਿਲਾ ਹੈ, ਕਹਿੰਦਾ ਮੇਰੇ ਨੂੰ ਕੋਈ ਗੈਰ ਬੰਦਾ ਕੋਈ ਮਤਲਬ ਕਿ ਵੋਟ ਨਾ ਪਾ ਜਾਵੇ, ਇਸ ਤਰ੍ਹਾਂ ਦੀਆਂ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ। ਪਰ ਦੂਸਰੇ ਪਾਸੇ ਜਿਹੜੇ ਨੇ ਭਾਰਤ ਦੇ ਚੋਣ ਕਮਿਸ਼ਨ ਜਿਹੜੇ ਹੈਗੇ ਆ ਗਿਆਨੇਸ਼ ਕੁਮਾਰ ਹੁਣੀ, ਉਹਨਾਂ ਨੇ ਜਿਹੜੀ ਅੱਜ ਈਵੀਐਮ ਦੇ ਬਾਰੇ ਅੱਜ ਫਿਰ ਬਿਆਨ ਦਿੱਤਾ ਹੈ। ਵੈਸੇ ਤਾਂ ਉਹਨਾਂ ਨੇ ਇੱਕ ਯੂਨੀਵਰਸਿਟੀ ਜਾਂ ਕਾਲਜ ਦੇ ਵਿੱਚ ਸੰਬੋਧਨ ਕਰ ਰਹੇ ਸੀ ਇਸ ਚੀਜ਼ ਦੇ ਬਾਰੇ ਕਿ ਨਾ ਤਾਂ ਉਹ ਬਲੂਟੁੱਥ ਦੇ ਨਾਲ ਜੁੜੀ ਹੋਈ ਹੈ ਮਸ਼ੀਨ ਤੇ ਨਾ ਹੀ ਉਹ ਕਿਸੇ ਇੰਟਰਨੈਟ ਦੇ ਨਾਲ ਜੁੜੀ ਹੋਈ ਹੈ, ਇਸ ਦੇ ਨਾਲ ਕੋਈ ਵਾਹ ਵਾਸਤਾ ਨਹੀਂ ਹੈ ਤੇ ਬਹੁਤ ਵੱਡੀ ਪ੍ਰਕਿਰਿਆ ਹੈ ਚੋਣ ਪ੍ਰਕਿਰਿਆ ਭਾਰਤ ਦੀ ਤੇ ਆਬਾਦੀ ਦੇ ਹਿਸਾਬ ਦੇ ਨਾਲ ਵੀ ਇਹਨੂੰ ਕੰਪਲੀਟ ਕਰਨਾ ਸੁਖਾਵਾਂ ਕੰਮ ਨਹੀਂ ਹੈ ਤੇ ਇਹਦੇ ਵਿੱਚ ਵਿਸ਼ਵਾਸ ਜਿਹੜਾ ਸਾਨੂੰ ਰੱਖਣਾ ਚਾਹੀਦਾ ਹੈ। ਕਿਵੇਂ ਦੇਖਦੇ ਹੋ ਸੈਣੀ ਸਾਹਿਬ ਇਹ ਜਿਹੜਾ ਸਾਰਾ ਕੁਝ ਈਵੀਐਮ ਦਾ ਫਿਰ ਤੋਂ ਮੁੱਦਾ ਕਿਤੇ ਨਾ ਕਿਤੇ ਚੋਣਾਂ ਤੋਂ ਬਾਅਦ ਚੱਲ ਹੀ ਪੈਂਦਾ ਜੀ?
0: ਭਾਰੀ ਸਾਹਿਬ ਆਪਾਂ ਵੀ ਇਹਨਾਂ ਦੀਆਂ ਗੱਲਾਂ ਨਾਲ ਸਹਿਮਤ ਹੈਗੇ, ਪਰ ਇਹ ਨੌਬਤ ਆਈ ਕਿਉਂ
1: ਜੀ?
0: ਜਦੋਂ ਤੁਸੀਂ ਇੰਸਟੀਟਿਊਸ਼ਨਾਂ ਦੇ ਉੱਤੇ ਜਿਹੜਾ ਹੈਗਾ ਆ ਆਪਣਾ ਸ਼ਿਕੰਜਾ ਇਸ ਤਰੀਕੇ ਨਾਲ ਕੱਸੋਗੇ ਕਿ ਦੂਜੇ ਨੂੰ ਦੇਖਣ ਨੂੰ ਇਹ ਲੱਗੇਗਾ ਕਿ ਹੁਣ ਆਪਣਾ ਇਸ ਇੰਸਟੀਟਿਊਸ਼ਨ ਚ ਫੇਥ ਨਹੀਂ ਰਿਹਾ ਤੇ ਫੇਰ ਉਹਨਾਂ ਦਾ ਜਿਹੜਾ ਹਰ ਇੱਕ ਕੰਮ ਡਾਊਟਫੁਲ ਲੱਗੂਗਾ ਜੀ।
1: ਬਿਲਕੁਲ ਹੈ ਜੀ।
0: ਹਾਂਜੀ ਹੁਣ ਇਸ ਕਰਕੇ ਹੈਗਾ ਇਹ ਨੌਬਤ ਲਿਆਉਣ ਵਾਲੇ ਵੀ ਤਾਂ ਇਹ ਆਪ ਹੀ ਆ, ਹੁਣ ਬੱਚਿਆਂ ਨੂੰ ਕਲੈਰਟੀ ਕਰੀ ਜਾਂਦੇ ਹੈਗੇ ਆ ਜੀ। ਹੁਣ ਇਹ ਦੇਖੋ ਇਹ ਇਹਨਾਂ ਨੂੰ ਇਹ ਲੱਗਦਾ ਹੈਗਾ ਆ ਕਿ ਇਸ ਦੇਸ਼ ਦੇ ਲੋਕ ਜਿਹੜੇ ਆ ਨਾ ਉਹਨਾਂ ਨੂੰ ਆਪੋਜੀਸ਼ਨ ਗੁਮਰਾਹ ਕਰ ਰਹੀ ਆ
1: ਜੀ।
0: ਹੁਣ ਆਪੋਜੀਸ਼ਨ ਨੀ ਗੁਮਰਾਹ ਕਰ ਰਹੀ, ਲੋਕਾਂ ਦੀਆਂ ਅੱਖਾਂ ਖੋਲ ਰਹੀਆਂ ਜੀ ਹੌਲੀ ਹੌਲੀ। ਗੁਮਰਾਹ ਤਾਂ ਤੁਸੀਂ ਅੱਜ ਤੱਕ ਕਰਦੇ ਆਏ ਹੈਗੇ ਜੀ
1: ਜੀ।
0: ਸੋ ਇਸ ਕਰਕੇ 12 ਸਾਲ ਤੁਸੀਂ ਕੱਢ ਲਏ ਆ ਇਸੇ ਚੱਕਰ ਦੇ ਵਿੱਚ ਹੀ। ਕਦੀ ਤੁਸੀਂ ਨੋਟਬੰਦੀ ਕਰਕੇ ਰੋਣ ਲੱਗ ਪਏ ਜੀ, ਕਹਿ ਤਾ ਮੈਨੂੰ 7 ਦਿਨ ਦੇ ਦਿਓ ਤੁਹਾਡਾ ਜੀਵਨ ਪੱਧਰ ਵਧੀਆ ਕਰ ਦੂੰਗਾ ਜੀ, ਅਸੀਂ ਸਾਡਾ ਤਾਂ ਹੋਇਆ ਕੋਈ ਨੀ ਜੀ, ਨਾ ਸਾਨੂੰ ਕੋਈ ਪੈਸੇ ਮੁੜ ਕੇ ਆਏ ਜੀ, ਉਲਟਾ ਘਰਾਂ ਚੋਂ ਪੈਸੇ ਕਢਾ ਲਗਾਏ ਲੋਕਾਂ ਦੇ। ਹਾਂਜੀ ਸਰ ਫਿਰ ਕਿੱਡੇ ਕਿੱਡੇ ਸਕੈਮ ਹੋਏ, ਜੀਓ ਨੇ ਮੁਫ਼ਤ ਦੇ ਵਿੱਚ ਉਦੋਂ ਆਪਣਾ ਕੰਮ ਸ਼ੁਰੂ ਕੀਤਾ ਜੀ, ਅੱਜ ਜਿਹੜਾ ਹੈਗਾ ਜਦੋਂ ਨੈਸੈਸਿਟੀ ਬਣ ਗਈ ਤੇ ਅਗਲਿਆਂ ਨੇ ਲੋਕਾਂ ਦੇ ਗਲੇ ਨੂੰ ਰੱਸਾ ਪਾ ਲਿਆ। 900 ਰੁਪਏ ਦਾ ਪੈਕ ਪੈਂਦਾ ਜੀ ਫੋਨ ਚ,
1: ਇਹਨਾਂ ਦਾ ਮਹੀਨਾ ਵੀ ਵੱਖਰਾ ਹੀ ਆ ਕਹਿੰਦੇ ਜੀ।
0: ਹਾਂਜੀ ਮਹੀਨਾ ਵੱਖਰਾ ਜੀ, 27 ਦਿਨਾਂ ਦਾ, 28 ਦਿਨਾਂ ਦਾ, 27.5 ਦਿਨ ਦਾ
1: ਨਵਾਂ ਕੈਲੰਡਰ ਲਾਗੂ ਕਰ ਲਿਆ ਆਪਣਾ। ਹਾਂਜੀ
0: ਬਿਲਕੁਲ ਜੀ
1: ਜੀ,
0: ਇਹ ਹਿੰਦੂਇਜ਼ਮ ਕੈਲੰਡਰ ਦੇ ਨਾਲ ਨਾ ਜਿਦਾਂ 27 ਨਕਸ਼ਤਰ ਹੁੰਦੇ ਆ, ਇਹ ਬਸ 27 ਨਕਸ਼ਤਰ ਹੀ ਚਲਾਉਂਦੇ ਹੈਗੇ, ਉਹਨੂੰ ਮਹੀਨਾ ਕਹਿਣ ਲੈਂਦੇ ਆ ਜੀ।
1: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਅੱਜ ਵੈਸੇ ਇੱਕ ਹੈਰਾਨੀ ਦੀ ਖਬਰ ਇਹ ਵੀ ਦੇਖੋ, ਚਲੋ ਈਵੀਐਮ ਦੀ ਗੱਲ ਕਰਦੇ ਆਪਾਂ, ਚੋਣ ਕਮਿਸ਼ਨ ਦੀ ਗੱਲ ਕੀਤੀ, ਇੱਕ ਪਾਸੇ ਤਾਂ ਵੋਟਾਂ ਬਣਾਉਣ ਦੀ ਨੌਜਵਾਨਾਂ ਨੂੰ ਅਪੀਲ ਕਰ ਰਹੇ ਹੈ, ਪਰ ਦੂਸਰੇ ਪਾਸੇ ਜਿਹਨਾਂ ਦੀਆਂ ਵੋਟਾਂ ਹੈਗੀਆਂ ਨੇ SIR ਦੇ ਵਿੱਚ, ਉਹ ਚੱਲਦੇ ਚੱਲਦੇ ਸਮੇਂ ਦੇ ਵਿੱਚ ਪੰਜਾਬ ਦੇ 2 ਸਾਬਕਾ ਡਿਪਲੋਮੈਟਸ ਜਿਹੜੇ ਨੇ ਉਹਨਾਂ ਦੀਆਂ ਵੋਟਾਂ ਕੱਟ ਮਾਰੀਆਂ ਜੀ।
0: ਸਰ ਪ੍ਰੋਸੀਜਰ ਇੰਨਾ ਔਖਾ ਬਣਾਇਆ ਆ। ਦੂਜੀ ਗੱਲ ਇਹ ਹੈਗੀ ਆ ਨਾ ਜੀ, ਉਹ ਜਿਹੜੇ ਥੱਲੇ ਬੰਦੇ ਹੈਗੇ ਨਾ ਉਹ ਹੈਗੇ ਲਕੀਰ ਦੇ ਫਕੀਰ
1: ਜੀ।
0: ਜੇ ਤੁਹਾਨੂੰ ਪਤਾ ਹੈਗਾ ਯਾਰ ਤੁਸੀਂ ਅਗਲਿਆਂ ਨੂੰ ਕਹੋ ਵੀ ਸਰ ਕੋਈ ਗੱਲ ਨੀ ਨੋ ਪ੍ਰੋਬਲਮ ਤੁਸੀਂ ਜਾਓ ਅਸੀਂ ਆਪੇ ਹੀ ਮਤਲਬ ਤੁਹਾਡਾ ਸੈਟਲ ਕਰ ਦਿਆਂਗੇ। ਉਹ ਜਾ ਕੇ ਤੇ ਉੱਪਰੋਂ ਜਿਹੜਾ ਹੈਗਾ ਯਾ ਹਦਾਇਤਾਂ ਲਿਆ ਸਕਦੇ ਹੈਗੇ ਸੀ ਵੀ ਭਾਈ ਇਹੋ ਜਿਹੇ ਕੇਸ ਨੂੰ ਜਿਹਨੂੰ ਨਹੀਂ ਵਿਚਾਰਿਆ ਗਿਆ ਹੁਣ ਵਿਚਾਰ ਲਓ ਤੇ ਦੱਸੋ ਉਹਨਾਂ ਦਾ ਕੋਈ ਡਾਕੂਮੈਂਟ ਲੈਣਾ ਤੇ ਅਸੀਂ ਉਹਨਾਂ ਦੇ ਘਰੋਂ ਜਾ ਕੇ ਟਿਆ ਕੇ ਤੇ ਲਾ ਦਿੰਦੇ ਹਾਂ ਜੀ।
1: ਜੀ ਬਿਲਕੁਲ ਹੈ।
0: ਉਹ ਗੱਲ ਇਹ ਹੈਗੀ ਆ ਨਾ ਵੀ ਜਿਹੜੇ ਥੱਲੇ ਵੀ ਭੇਜੇ ਹੁੰਦੇ ਆ ਨਾ ਉਹ ਲਕੀਰ ਦੇ ਫਕੀਰ ਹੁੰਦੇ ਆ ਵੀ ਉਹਨਾਂ ਨੇ ਲਾਲ ਝੋਲੇ ਚੋਂ ਕਿਤਾਬ ਕੱਢਣੀ ਆ, ਕਿਤਾਬ ਕਾਲੀ ਚਾਹੀਦੀ ਆ, ਲੋਹਾ ਝੋਲਾ ਲਾਲ ਚਾਹੀਦਾ ਆ। ਅਗਲਾ ਸਮਝਾਈ ਜਾਂਦਾ ਹੈਗਾ ਆ ਭਾਈ ਮੈਂ ਪੋਲੀਥੀਨ ਚ ਲਿਆਂਦੀ ਸੀ। ਸੋ ਇਸ ਕਰਕੇ ਉਹ ਲਕੀਰ ਤੇ ਫਕੀਰ ਹੀ ਹੁੰਦੇ ਆ, ਉਹਨਾਂ ਦੀ ਵਜ੍ਹਾ ਕਰਕੇ ਇਹੋ ਜਿਹੀਆਂ ਪ੍ਰੋਬਲਮ ਕਰੋਪ ਅਪ ਹੁੰਦੀਆਂ, ਹੋਰ ਕੋਈ ਚੱਕਰ ਨਹੀਂ। ਹਾਂ ਇਹ ਜ਼ਰੂਰ ਹੈਗੀ ਆ ਵੀ ਉਹਨਾਂ ਨੇ ਵੀ ਮਹਿਸੂਸ ਕੀਤਾ ਕਿ ਇਹ ਪ੍ਰੋਸੈਸ ਬੜੀ ਟਫ ਇਹਨਾਂ ਨੇ ਬਣਾਈ ਆ ਜੀ। ਹਾਂਜੀ ਟਫ ਇਸ ਕਰਕੇ ਹੈਗੀ ਆ ਇੰਨੀਆਂ ਜ਼ਿਆਦਾ ਫਾਰਮੈਲਿਟੀਆਂ ਕਰਨੀਆਂ ਪੈਂਦੀਆਂ ਹੈਗੀਆਂ ਉਹਦੇ ਨਾਲ। ਉਹ ਜਿਹੜਾ ਹੈ ਤੁਸੀਂ ਜੋ ਕਰਨਾ
1: ਚਾਹੋ
0: ਮਤਲਬ ਪੀਸਫੁਲੀ ਕਰੀ ਚੱਲੋ, ਹਰ ਇੱਕ ਬੰਦਾ ਆਪਣੀ ਡਿਊਟੀ ਕਰੀ ਚੱਲੇ ਪੀਸਫੁਲੀ, ਕੋਈ ਚੱਕਰ ਨਹੀਂ ਗਾ ਜੀ। ਸਵਾਲ ਤਾਂ ਇਹ ਹੈਗਾ ਵੀ ਇਹਨਾਂ ਨੂੰ ਹਰ ਵੇਲੇ ਇਹ ਲੱਗਦਾ ਹੁੰਦਾ ਆ ਵੀ ਕੰਮ ਹੁੰਦਾ ਦਿਸਣਾ ਨਜ਼ਰ ਆਉਣਾ ਚਾਹੀਦਾ
1: ਹੈ ਜੀ।
0: ਉਹਦੇ ਵਾਸਤੇ ਕੀ ਆ ਵੀ ਲੋਕੀ ਲੋਕਾਂ ਨੂੰ ਲਾਈਨ ਚ ਹੀ ਖੜੇ ਰੱਖਣਾ, ਕਦੀ ਬੈਂਕਾਂ ਦੀਆਂ ਲਾਈਨਾਂ ਚ ਖੜੇ ਕਰ ਦਿਓ ਜੀ, ਕਦੀ ਗੈਸ ਆਲੀ ਕੁਕਿੰਗ ਗੈਸ ਆਲੀ ਲਾਈਨ ਚ ਖੜੇ ਕਰ ਦਿਓ, ਕਦੀ ਪੈਟਰੋਲ ਪੰਪ ਦੇ ਲਾਈਨ ਤੇ ਖੜੇ ਕਰ ਦਿਓ, ਤਾਂ ਕਿ ਲੋਕੀ ਇੰਨੇ ਕੁ ਫਰਸਟ੍ਰੇਟਡ ਹੋ ਜਾਣ ਵੀ ਉਹ ਸਰਕਾਰਾਂ ਵੱਲ ਨੂੰ ਧਿਆਨ ਹੀ ਨਾ ਦੇ ਸਕਣ ਤੇ ਪੋਲੀਟੀਕਲ ਸੈਟਅਪ ਨੂੰ ਜਿਹੜਾ ਆ ਸੁਧਾਰਨ ਵੱਲ ਸੋਚ ਹੀ ਨਾ ਸਕਣ
1: ਜੀ। ਬਿਲਕੁਲ ਹੈ ਜੀ, ਦਰੁਸਤ
0: ਜੀ ਭਰਾ ਸਾਹਿਬ ਜੀ,
1: ਥੈਂਕ ਯੂ ਸਾਹਿਬ ਜੀ ਜੁੜਨ ਲਈ,
0: ਥੈਂਕ ਯੂ ਜੀ, ਸ਼ੁਕਰੀਆ ਭਰਾ ਸਾਹਿਬ,
1: ਗ੍ਰੇਟਫੁਲ ਸਰ ਜੀ। ਦੋਸਤੋ ਇਹ ਸੀ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ ਤੇ ਆਪਣੇ ਨਾਲ ਦੋਸਤ ਹੋਰ ਵੀ ਜੁੜ ਰਹੇ ਸੀ ਉਹਨਾਂ ਦਾ ਵੀ ਸਵਾਗਤ ਕਰਦੇ ਹਾਂ। ਬਸ ਦੋ ਤਿੰਨ ਜਿਹੜੀਆਂ ਖਬਰਾਂ ਨੇ ਉਹਨਾਂ ਦਾ ਜ਼ਿਕਰ ਕਰਕੇ, ਇੰਟਰਨੈਸ਼ਨਲ ਕੁਝ ਖਬਰਾਂ ਨੇ ਤੇ ਮੁਹੰਮਦ ਜੀ ਵੀ ਜੁੜ ਰਹੇ ਸੀ, ਉਹਨਾਂ ਨੂੰ ਵੀ ਨਾਲ ਜੋੜਦੇ ਹਾਂ ਆਖਰ ਦੇ ਵਿੱਚ। ਤੇ ਅੱਜ ਤੁਹਾਨੂੰ ਕਹਾਣੀ ਵੀ ਸੁਣਾਉਣੀ ਇੱਕ ਵਾਅਦਾ ਕੀਤਾ ਹੈ ਤੇ ਕੋਸ਼ਿਸ਼ ਕਰਦੇ ਹਾਂ। ਬਾਕੀ ਪਹਿਲਾਂ ਆਪਾਂ ਖਬਰਾਂ ਨਿਬੇੜ ਲਈਏ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਸਟੂਡੀਓ ਦਾ ਨੰਬਰ +358449761968 ਹੈ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੋਸਤੋ ਮੈਂ ਟਰੰਪ ਦੀ ਗੱਲ ਕਰ ਰਿਹਾ ਸੀ ਤੇ ਉਹਨਾਂ ਦੇ ਬਾਰੇ ਬਾਤ ਚਲਾਉਂਦੇ ਅੱਗੇ। ਕੈਨੇਡਾ ਅਮਰੀਕਾ ਤਣਾਅ ਹੁਣ ਜਿਹੜਾ ਜ਼ਬਾਨੀ ਜੰਗ ਦੇ ਵਿੱਚ ਤਬਦੀਲ ਹੋ ਰਿਹਾ ਹੈ। ਟਰੰਪ ਨੂੰ ਦੱਸਿਆ ਤਾਨਾਸ਼ਾਹ ਤੇ ਦੀਵਾਲੀਆਂ ਦਾ ਜਿਹੜਾ ਬਾਦਸ਼ਾਹ, ਜਾਣੀ ਕਿ ਬੈਂਕਰਾਪਸੀ ਦਾ ਬਾਦਸ਼ਾਹ। ਟਰੰਪ ਦੇ ਨਿੱਜੀ ਹਮਲੇ ਦੇ ਉੱਤੇ ਡੱਗ ਫੋਰਡ ਨੇ ਕਿਹਾ ਚੁਣੌਤੀ ਕਬੂਲ ਕਰ ਲਈ ਹੈ। ਕੈਨੇਡਾ ਤੇ ਅਮਰੀਕਾ ਵਿਚਾਲੇ ਵਪਾਰਕ ਜੰਗ ਤੋਂ ਬਾਅਦ ਹੁਣ ਸ਼ਬਦੀ ਜੰਗ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਦੌਰਾਨ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੀ ਨਿੱਜੀ ਟਿੱਪਣੀ ਦਾ ਤਿੱਖਾ ਜਵਾਬ ਦਿੰਦਿਆਂ ਕਹਿ ਦਿੱਤਾ ਉਨ੍ਹਾਂ ਨੂੰ ਤਾਨਾਸ਼ਾਹ, ਧੌਂਸਬਾਜ਼ ਤੇ ਦੀਵਾਲੀਏ ਦਾ ਬਾਦਸ਼ਾਹ ਕਹਿ ਦਿੱਤਾ। ਦੋਵਾਂ ਆਗੂਆਂ ਵਿਚਕਾਰ ਇਹ ਸ਼ਬਦੀ ਟਕਰਾਅ ਕੈਨੇਡਾ ਤੇ ਅਮਰੀਕਾ ਦੇ ਦਰਮਿਆਨ ਵੱਧ ਰਹੇ ਵਪਾਰਕ ਤਣਾਅ ਦੇ ਦੌਰਾਨ ਜਿਹੜਾ ਸਾਹਮਣੇ ਆ ਰਹੇ ਨੇ। ਟਰੰਪ ਨੇ ਸੋਮਵਾਰ ਪਰਸੋਂ ਨੂੰ ਜਿਹੜਾ ਸੀ ਸੋਰੀ ਕੱਲ ਬੀਤੇ ਦੇ ਵਿੱਚ ਦੁਪਹਿਰ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਫੋਰਡ ਨੂੰ ਮਰਹੂਮ ਰੋਬ ਫੋਰਡ ਦੇ ਨਾਲੋਂ ਘੱਟ ਕ੍ਰਿਸ਼ਮਾਈ, ਘੱਟ ਬੁੱਧੀਮਾਨ ਤੇ ਪ੍ਰਭਾਵ ਜਿਹੜਾ ਹੀਨ ਜਿਹੜਾ ਦੱਸਿਆ ਸੀਗਾ। ਤੇ ਅਗਲੇ ਨੇ ਤਾਂ ਫਿਰ ਖਰੀਆਂ ਖਰੀਆਂ ਸੁਣਾਉਣੀਆਂ ਭਾਈ, ਇੱਥੇ ਤੱਕ ਤੂੰ ਕਹਿ ਜਾਂਦਾ ਅਗਲਿਆਂ ਨੂੰ। ਇਹ ਟਿੱਪਣੀ ਫੋਰਡ ਵੱਲੋਂ ਟਾਵਾ ਦੇ ਇੱਕ ਰੇਡੀਓ ਇੰਟਰਵਿਊ ਦੇ ਦੌਰਾਨ ਜਿਹੜਾ ਟਰੰਪ ਦੀਆਂ ਵਪਾਰਕ ਨੀਤੀਆਂ ਦੀ ਆਲੋਚਨਾ ਕੀਤੇ ਜਾਣ ਤੋਂ ਕੁਝ ਘੰਟਿਆਂ ਬਾਅਦ ਆਈ। ਹੈਮਿਲਟਨ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੋਰਡ ਨੇ ਕਿਹਾ ਕਿ ਉਹ ਕਿਸੇ ਤਾਨਾਸ਼ਾਹ ਜਾਂ ਧੌਂਸਬਾਜ਼ ਨੂੰ ਜਵਾਬ ਦੇਣ ਦੇ ਵਿੱਚ ਦਿਲਚਸਪੀ ਨਹੀਂ ਰੱਖਦੇ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਟਰੰਪ ਦੀਆਂ ਟੈਰਫ ਨੀਤੀਆਂ ਦੇ ਉੱਤੇ ਖੁੱਲ੍ਹ ਕੇ ਹਮਲਾ ਕੀਤਾ ਤੇ ਫੋਰਡ ਨੇ ਕਿਹਾ ਕਿ ਟਰੰਪ ਦੇ ਵੱਲੋਂ ਲਾਏ ਜਾ ਰਹੇ ਟੈਰਫ ਅਸਲ ਦੇ ਵਿੱਚ ਅਮਰੀਕੀ ਲੋਕਾਂ ਦੇ ਉੱਤੇ ਹੀ ਟੈਕਸ ਦਾ ਬੋਝ ਪਾ ਰਹੇ ਨੇ। ਉਨ੍ਹਾਂ ਕਿਹਾ ਕਿ ਉਹ ਅਜਿਹੇ ਵਿਅਕਤੀ ਤੋਂ ਆਰਥਿਕ ਸਲਾਹ ਨਹੀਂ ਲੈਣਗੇ ਜਿਸਦਾ ਕਾਰੋਬਾਰੀ ਰਿਕਾਰਡ ਦੀਵਾਲੀਏਪਨ ਦੇ ਨਾਲ ਜੁੜਿਆ ਰਿਹਾ ਹੈ। ਫੋਰਡ ਨੇ ਕਿਹਾ ਕਿ ਉਹ ਅਮਰੀਕਾ ਦੇ ਗਵਰਨਰਾਂ, ਸੈਨੇਟਰਾਂ ਅਤੇ ਕਾਂਗਰਸ ਮੈਂਬਰਾਂ ਦੇ ਨਾਲ ਸੰਪਰਕ ਕਰਨਗੇ ਤੇ ਉਨ੍ਹਾਂ ਅਮਰੀਕੀ ਵੋਟਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਉਣ ਵਾਲੀਆਂ ਮਿਡ ਟਰਮ ਚੋਣਾਂ ਦੇ ਵਿੱਚ ਅਜਿਹੇ ਆਗੂ ਦੀ ਚੋਣ ਨਾ ਕੀਤੀ ਜਾਵੇ ਜਿਨ੍ਹਾਂ ਦੀਆਂ ਨੀਤੀਆਂ ਨੌਕਰੀਆਂ ਅਤੇ ਅਰਥਚਾਰੇ ਨੂੰ ਨੁਕਸਾਨ ਪਹੁੰਚਾਉਂਦੀਆਂ ਨੇ। ਟਰੰਪ ਨੇ ਆਪਣੀ ਪੋਸਟ ਦੇ ਵਿੱਚ ਦਾਅਵਾ ਕੀਤਾ ਕਿ ਕੈਨੇਡਾ ਅਮਰੀਕਾ ਤੋਂ ਬਿਨਾਂ ਨਹੀਂ ਟਿਕ ਸਕਦਾ। ਉਨ੍ਹਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਫੋਰਡ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਦੋਵਾਂ ਨੂੰ ਲਾਈਨ ਦੇ ਵਿੱਚ ਆ ਜਾਣਾ ਚਾਹੀਦਾ ਹੈ, ਨਹੀਂ ਤਾਂ ਕੈਨੇਡਾ ਦੇ ਲਈ ਨਤੀਜੇ ਹੋਰ ਵੀ ਮਾੜੇ ਹੋ ਸਕਦੇ ਹੈ। ਟਰੰਪ ਦੀ ਇਸ ਟਿੱਪਣੀ ਦੇ ਜਵਾਬ ਦੇ ਵਿੱਚ ਫੋਰਡ ਨੇ ਕਿਹਾ ਕਿ ਅਸੀਂ ਚੁਣੌਤੀ ਸਵੀਕਾਰ ਕਰਦੇ ਹਾਂ ਤੁਹਾਡੀ। ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਰਾਜਨੀਤੀ ਦੇ ਵਿੱਚ ਨੇ ਤੇ ਨਿੱਜੀ ਹਮਲਿਆਂ ਦੇ ਨਾਲ ਪ੍ਰਭਾਵਿਤ ਨਹੀਂ ਹੁੰਦੇ। ਫੋਰਡ ਨੇ ਟਰੰਪ ਨੂੰ ਹਾਰਿਆ ਹੋਇਆ ਵਿਅਕਤੀ ਵੀ ਕਿਹਾ ਹੈ। ਤੇ ਸਪਸ਼ਟ ਕੀਤਾ ਕਿ ਉਹ ਉਨ੍ਹਾਂ ਨੂੰ ਪਸੰਦ ਨਹੀਂ ਕਰਦੇ ਤੇ ਦੋਵਾਂ ਆਗੂਆਂ ਵਿਚਕਾਰ ਤਣਾਅ ਦੀ ਮੁੱਖ ਵਜ੍ਹਾ ਟਰੰਪ ਦੀਆਂ ਟੈਰਿਫ ਨੀਤੀਆਂ ਨੇ। ਦੂਸਰੇ ਪਾਸੇ ਟਰੰਪ ਨੂੰ ਰਾਹਤ ਮਿਲੀ ਹੈ, ਅਦਾਲਤ ਨੇ ਡਾਕ ਦੇ ਜ਼ਰੀਏ ਜਿਹੜਾ ਵੋਟਿੰਗ ਹੈ ਆਉਣ ਦੇ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਰਾਸ਼ਟਰਪਤੀ ਡੋਨਲਡ ਟਰੰਪ ਦੇ ਮੇਲ ਇਨ ਵੋਟਿੰਗ ਦੇ ਪ੍ਰਬੰਧੀ ਜਿਹੜਾ ਉਹਦੇ ਉੱਤੇ ਪਾਬੰਦੀ ਲਗਾਉਣ ਵਾਲੇ ਕਾਰਜਕਾਰੀ ਆਦੇਸ਼ ਨੂੰ ਅੱਗੇ ਵਧਾਉਣ ਦਾ ਰਸਤਾ ਸਾਫ਼ ਕਰ ਮਾਰਿਆ। ਇਹ ਸਪਸ਼ਟ ਨਹੀਂ ਕੀਤਾ ਪਰ ਹਜੇ ਕਿ ਉਨ੍ਹਾਂ ਦਾ ਪ੍ਰਸ਼ਾਸਨ ਮੱਧਕਾਲੀ ਚੋਣਾਂ ਤੋਂ ਪਹਿਲਾਂ ਇਸ ਆਦੇਸ਼ ਨੂੰ ਕਿਸ ਹੱਦ ਤੱਕ ਲਾਗੂ ਕਰ ਸਕੇਗਾ। ਇਹ ਫੈਸਲਾ ਅਦਾਲਤੀ ਚੁਣੌਤੀਆਂ ਦੇ ਲਈ ਖੁੱਲ੍ਹਾ ਹੈ, ਜਿਸ ਦੇ ਨਾਲ ਟਰੰਪ ਦੇ ਆਦੇਸ਼ ਨੂੰ ਲਾਗੂ ਕਰਨ ਦੇ ਵਿਚ ਹੋਰ ਦੇਰੀ ਹੋ ਸਕਦੀ ਹੈ। ਅਮਰੀਕੀ ਡਾਕ ਸੇਵਾ ਜਿਹੜੀ ਹੈ ਉਹਨੇ ਪਿਛਲੇ ਹਫ਼ਤੇ ਦੱਸਿਆ ਸੀ ਕਿ ਇਹ ਆਦੇਸ਼ ਨੂੰ ਕਿਵੇਂ ਲਾਗੂ ਕਰੇਗਾ, ਪਰ ਵੱਡੇ ਬਦਲਾਅ ਲਾਗੂ ਕਰਨ ਦੇ ਲਈ ਬਹੁਤ ਘੱਟ ਸਮਾਂ ਬਚਿਆ ਹੈ ਤੇ ਕੁਝ ਰਾਜਾਂ ਦੇ ਵਿਚ ਵੋਟਰਾਂ ਨੂੰ ਬੈਲਟ ਡਾਕ ਰਾਹੀਂ ਭੇਜਣ ਦੀ ਪ੍ਰਕਿਰਿਆ ਕੁਝ ਹਫ਼ਤਿਆਂ ਦੇ ਅੰਦਰ ਸ਼ੁਰੂ ਹੋਣ ਵਾਲੀ ਹੈ। ਮੇਲ ਇਨ ਵੋਟਿੰਗ ਲੰਮੇ ਸਮੇਂ ਤੋਂ ਟਰੰਪ ਦਾ ਨਿਸ਼ਾਨਾ ਰਹੀ ਹੈ, ਜੋ ਦਾਅਵਾ ਜਿਹੜਾ ਕਰਦਾ ਹੈ ਕਿ ਇਹ ਚੋਣ ਧੋਖਾਧੜੀ ਨੂੰ ਜਿਹੜਾ ਉਤਸ਼ਾਹਿਤ ਕਰਦੀ ਹੈ ਤੇ ਇਸ ਦੇ ਉਲਟ ਕਾਫ਼ੀ ਸਬੂਤ ਨੇ ਤੇ ਟਰੰਪ ਨੇ ਖੁਦ ਇਸ ਢੰਗ ਦੀ ਵਰਤੋਂ ਕੀਤੀ ਹੈ। ਅਮਰੀਕੀ ਨਿਆਂ ਵਿਭਾਗ ਨੇ ਸੁਪਰੀਮ ਕੋਰਟ ਦੇ ਵਿਚ ਇਕ ਐਮਰਜੈਂਸੀ ਅਪੀਲ ਦਾਇਰ ਕੀਤੀ ਸੀ, ਜਿਸਦੇ ਵਿਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਤਬਦੀਲੀਆਂ ਨੂੰ ਲਾਗੂ ਕਰਨ ਦੀ ਇਜਾਜ਼ਤ ਦੀ ਬੇਨਤੀ ਕੀਤੀ ਗਈ ਸੀ। ਮਾਰਚ ਦੇ ਵਿਚ ਹਸਤਾਖਰ ਕੀਤੇ ਗਏ ਟਰੰਪ ਦੇ ਕਾਰਜਕਾਰੀ ਆਦੇਸ਼ ਦੇ ਵਿਚ ਉਸਦੇ ਪ੍ਰਸ਼ਾਸਨ ਨੂੰ ਯੋਗ ਵੋਟਰਾਂ ਦੀਆਂ ਸੂਚੀਆਂ ਤਿਆਰ ਕਰਨ ਦੀ ਲੋੜ ਸੀਗੀ ਤੇ ਅਮਰੀਕੀ ਡਾਕ ਸੇਵਾ ਨੂੰ ਨਿਰਦੇਸ਼ ਦਿੱਤਾ ਗਿਆ ਸੀ ਕਿ ਉਹ ਸਿਰਫ਼ ਉਨ੍ਹਾਂ ਲੋਕਾਂ ਨੂੰ ਡਾਕ ਦੇ ਰਾਹੀਂ ਬੈਲਟ ਭੇਜੇ ਜਿਨ੍ਹਾਂ ਦੇ ਨਾਮ ਇਨ੍ਹਾਂ ਸੂਚੀਆਂ ਦੇ ਵਿਚ ਦਿਖਾਈ ਦਿੰਦੇ ਨੇ। 23 ਰਾਜਾਂ ਅਤੇ ਡਿਸਟ੍ਰਿਕਟ ਆਫ ਕੋਲੰਬੀਆ ਦੇ ਡੈਮੋਕਰੇਟਿਕ ਅਧਿਕਾਰੀਆਂ ਨੇ ਆਦੇਸ਼ ਨੂੰ ਰੋਕਣ ਦੇ ਲਈ ਮੁਕੱਦਮਾ ਦਾਇਰ ਕਰ ਦਿੱਤਾ ਤੇ ਉਨ੍ਹਾਂ ਨੇ ਦਲੀਲ ਦਿੱਤੀ ਕਿ ਸੰਵਿਧਾਨ ਰਾਜਾਂ ਅਤੇ ਕਾਂਗਰਸ ਨੂੰ ਚੋਣਾਂ ਦਾ ਜਿਹੜਾ ਪ੍ਰਬੰਧਨ ਕਰਨ ਦਾ ਅਧਿਕਾਰ ਦਿੰਦਾ ਹੈ ਤੇ ਟਰੰਪ ਦੇ ਪ੍ਰਸਤਾਵਿਤ ਬਦਲਾਅ ਹਫੜਾ ਦਫੜੀ ਤੇ ਰਾਜਨੀਤਿਕ ਪੱਖਪਾਤੀ ਦੁਰਵਿਹਾਰ ਦਾ ਕਾਰਨ ਬਣ ਸਕਦੇ ਨੇ। ਟਰੰਪ ਪ੍ਰਸ਼ਾਸਨ ਨੇ ਦਲੀਲ ਦਿੱਤੀ ਹੈ ਕਿ ਰਾਜਾਂ ਨੇ ਜਿਹੜਾ ਬਹੁਤ ਜਲਦੀ ਮੁਕੱਦਮਾ ਦਾਇਰ ਕੀਤਾ ਤੇ ਪ੍ਰਸ਼ਾਸਨ ਨੇ ਵਾਸ਼ਿੰਗਟਨ ਦੇ ਇਕ ਹੋਰ ਫੈਸਲੇ ਦਾ ਵੀ ਹਵਾਲਾ ਦਿੱਤਾ ਹੈ, ਜਿਸ ਦੇ ਵਿਚ ਇਕ ਜੱਜ ਨੇ ਟਰੰਪ ਦੇ ਆਦੇਸ਼ ਨੂੰ ਅੱਗੇ ਵਧਾਉਣ ਦੀ ਆਗਿਆ ਦਿੱਤੀ ਹੈ। ਇਕ ਅਪੀਲ ਅਦਾਲਤ ਨੇ ਵੀ ਉਸ ਫੈਸਲੇ ਨੂੰ ਬਰਕਰਾਰ ਰੱਖਿਆ ਹੈ, ਹਾਲਾਂਕਿ ਇਸ ਨੇ ਭਵਿੱਖ ਦੇ ਵਿਚ ਬਦਲਾਅ ਲਾਗੂ ਹੋਣ ਦੇ ਉਤੇ ਹੋਰ ਕਾਨੂੰਨੀ ਕਾਰਵਾਈ ਦੀ ਜਿਹੜੀ ਹੈ ਸੰਭਾਵਨਾ ਨੂੰ ਖੁੱਲ੍ਹਾ ਛੱਡ ਦਿੱਤਾ ਹੈ। ਤੇ ਇਸੇ ਤਰ੍ਹਾਂ ਹੀ 10 ਮਿਲੀਅਨ ਡਾਕ ਇਨ ਬੈਲਟ ਦੇ ਲਈ ਧੋਖਾਧੜੀ ਦੇ ਸਿਰਫ 4 ਮਾਮਲੇ ਰਿਪੋਰਟ ਕੀਤੇ ਗਏ ਸਨ ਉਸ ਸਮੇਂ ਦੇ ਵਿਚ, ਪਰ ਇਸ ਨੂੰ ਵੱਡਾ ਇਸ਼ੂ ਜਿਹੜਾ ਅਮਰੀਕਾ ਦੇ ਵਿਚ ਟਰੰਪ ਬਣਾ ਰਿਹਾ। ਅਮਰੀਕਾ ਨੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਤਹਿਤ ਈਰਾਨ ਵਿਰੁੱਧ ਲਾਈਆਂ ਨਵੀਆਂ ਪਾਬੰਦੀਆਂ ਨੇ। ਅਮਰੀਕਾ ਨੇ ਈਰਾਨ ਦੇ ਨਾਲ ਜੁੜੀਆਂ ਕਈ ਸੰਸਥਾਵਾਂ, ਵਿਅਕਤੀਆਂ ਤੇ ਜਹਾਜ਼ਾਂ ਦੇ ਵਿਰੁੱਧ ਵਿਆਪਕ ਨਵੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਤੇ ਵਿਦੇਸ਼ ਵਿਭਾਗ ਨੇ ਇਕ ਪ੍ਰੈਸ ਰਿਲੀਜ਼ ਦੇ ਵਿਚ ਇਸਦਾ ਐਲਾਨ ਕੀਤਾ ਹੈ। ਇਹ ਪਾਬੰਦੀਆਂ ਈਰਾਨੀ ਫੌਜੀ ਅਧਿਕਾਰੀਆਂ, ਖਰੀਦ ਨੈਟਵਰਕਾਂ, ਸਾਈਬਰ ਸਮੂਹ ਦੇ ਨਾਲ ਨਾਲ ਸ਼ਿਪਿੰਗ ਕੰਪਨੀਆਂ ਤੇ ਵਿਚੋਲਿਆਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੀਆਂ ਨੇ, ਜੋ ਸੰਯੁਕਤ ਅਰਬ ਅਮੀਰਾਤ, UAE, ਚੀਨ, ਸਿੰਗਾਪੁਰ ਅਤੇ ਯੂਰਪ ਦੇ ਰਾਹੀਂ ਈਰਾਨੀ ਪੈਟਰੋਲੀਅਮ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਆਵਾਜਾਈ ਦੇ ਵਿਚ ਸ਼ਾਮਲ ਨੇ। ਤੇ ਇਸੇ ਤਰ੍ਹਾਂ ਫਰਾਂਸ ਦੇ ਵਿਚ ਵੱਡੀ ਤਬਾਹੀ ਹੋਈ ਹੈ ਪਰ ਕਾਫ਼ੀ ਬਚਾ ਰਿਹਾ ਹੈ। ਵਵੰਡਰ ਨੇ ਮਚਾਈ ਹੈ ਤਬਾਹੀ, ਸੈਂਕੜੇ ਲੋਕ ਜਿਹੜੇ ਨੇ ਜ਼ਖਮੀ ਹੋਏ ਆ, ਇਹਦੇ ਵਿਚ ਨੁਕਸਾਨੇ ਗਏ 300 ਘਰ ਨੇ। ਦੱਖਣੀ ਫਰਾਂਸ ਦੇ ਇਕ ਛੋਟੇ ਜਿਹੇ ਪਿੰਡ ਦੇ ਵਿਚ ਇਕ ਵਵੰਡਰ ਆਇਆ, ਯਾਨੀ ਕਿ ਆਪਣਾ ਟੋਰਨਾਡੋ ਜਿਹੜਾ ਆਇਆ ਹੈ, ਤੇ ਜਿਸ ਦੇ ਨਾਲ ਭਾਰੀ ਤਬਾਹੀ ਹੋਈ ਹੈ ਤੇ 39 ਲੋਕ ਜ਼ਖਮੀ ਹੋਏ ਨੇ ਤੇ ਸਥਾਨਕ ਅਧਿਕਾਰੀਆਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਦੇ ਅਨੁਸਾਰ ਸੋਮਵਾਰ ਨੂੰ ਕੱਲ ਬੀਤੇ ਚ ਤੂਫਾਨ ਜਿਹੜਾ ਸ਼ਾਮ ਨੂੰ ਪੋਮਾਸ ਪਿੰਡ ਦੇ ਵਿਚ ਆਇਆ, ਜਿਸ ਦੇ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਬਚਾਓ ਟੀਮਾਂ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਤੇ ਸਥਾਨਕ ਪ੍ਰਸ਼ਾਸਨ ਦੀ ਉਪ ਮੁਖੀ ਮੈਰੀ ਹੈਲਨ ਬੋਇਸੈਕ ਨੇ ਜਿਹੜਾ ਕਿਹਾ ਕਿ ਜ਼ਖਮੀਆਂ ਦੇ ਵਿਚੋਂ 2 ਦੀ ਹਾਲਤ ਗੰਭੀਰ ਹੈ ਤੇ ਹੁਣ ਤੱਕ ਕਿਸੇ ਦੇ ਲਾਪਤਾ ਹੋਣ ਦੀ ਖ਼ਬਰ ਨਹੀਂ ਸੀ, ਪਰ ਤੂਫਾਨ ਦੇ ਲਗਭਗ 300 ਘਰਾਂ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ। ਹਵਾ ਦੀ ਸਪੀਡ ਬਹੁਤ ਵੱਡੇ ਪੱਧਰ ਦੇ ਉੱਤੇ ਸੀ, ਛੱਤਾਂ ਛੁੱਤਾਂ ਉੜ ਗਈਆਂ, ਬਿਜਲੀ ਪ੍ਰਭਾਵਿਤ ਹੋਈ ਹੈ ਤੇ ਇਸ ਤਰ੍ਹਾਂ ਦਾ ਜਿਹੜਾ ਮਸਲਾ ਚੱਲਿਆ। ਯੂਰਪ ਦੀ ਜਗ੍ਹਾ ਤੁਰਕੀ ਦੇ ਡੋਨਰਾਂ ਤੋਂ ਪੈਦਾ ਕਰਵਾਏ ਜਾ ਰਹੇ ਨੇ ਬੱਚੇ। UK ਦੇ ਵਿਚ IVF ਜਿਹੜਾ ਫਰਜ਼ੀ ਵਾਲੇ ਦਾ ਪਰਦਾਫਾਸ਼ ਹੋਇਆ। ਮੁਹੰਮਦ ਜੀ ਹੋਲਡ ਰੱਖਣਾ, ਬਸ ਮੈਂ ਲੈਣਾ ਆਖਰੀ ਖ਼ਬਰ ਕਰ ਲਈਏ ਆਪਣੇ ਹੋਰ। ਜਿੱਦਾਂ ਕਿ ਪੰਜਾਬ ਚ ਜਾਂ ਇੰਡੀਆ ਦੇ ਵਿਚ ਵੀ ਇਹਨਾਂ ਚੀਜ਼ਾਂ ਦਾ ਰੌਲਾ ਪੈਂਦਾ, ਪਰ ਹੁਣ ਯੂਰਪੀਅਨ ਮੁਲਕਾਂ ਜਾਂ UK ਦੇ ਵਿਚ ਵੀ ਇਸ ਤਰ੍ਹਾਂ ਦਾ ਰੌਲਾ ਹੈ। IVF ਤਕਨੀਕ ਜਿਹੜੀ ਹੈ, ਜਿਸ ਨੂੰ ਬੇ ਔਲਾਦ ਜੋੜਿਆਂ ਦੇ ਲਈ ਵਰਦਾਨ ਮੰਨਿਆ ਜਾਂਦਾ ਹੈ, ਉਹਦੇ ਵਿੱਚ ਫਰਜ਼ੀਵਾੜਾ ਹੋਣ ਲੱਗ ਪਿਆ। ਯੂਕੇ ਤੋਂ ਅਜਿਹੀਆਂ ਹੈਰਾਨ ਕਰਨ ਵਾਲੀਆਂ ਖ਼ਬਰਾਂ ਨੇ। ਯੂਕੇ ਦੇ ਕਈ ਪਰਿਵਾਰਾਂ ਨੇ ਸ਼ਿਕਾਇਤ ਕੀਤੀ ਹੈ ਕਿ ਉੱਤਰੀ ਸਾਈਪ੍ਰਸ ਦੇ ਜਿਹੜਾ ਫਰੰਟੀਲਿਟੀ ਕਲੀਨਿਕਾਂ ਦੇ ਵਿੱਚ ਇਲਾਜ ਦੇ ਦੌਰਾਨ ਉਹਨਾਂ ਦੀ ਚੋਣ ਦੇ ਉਲਟ ਗਲਤ ਡੋਨਰ ਜਿਹੜੇ ਨੇ ਐਗਸ ਦੀ ਜਿਹੜੀ ਹੈ ਵਰਤੋਂ ਕੀਤੀ ਜਾ ਰਹੀ ਹੈ। ਤਾਜ਼ਾ ਰਿਪੋਰਟ ਦੇ ਅਨੁਸਾਰ ਇੱਥੋਂ ਘੱਟੋ ਘੱਟ 30 ਬੱਚੇ ਅਜਿਹੇ ਮਿਲੇ ਨੇ ਜੋ ਡੋਨਰ ਦੀ ਬਜਾਏ ਗਲਤ ਡੋਨਰ ਗੈਮੈਟਸ ਦੇ ਨਾਲ ਜਿਹੜਾ ਪੈਦਾ ਹੋਏ ਮੰਨੇ ਜਾ ਰਹੇ ਨੇ। ਇਹਨਾਂ ਦੇ ਵਿੱਚੋਂ 11 ਬੱਚਿਆਂ DNA ਦੇ ਜਦੋਂ ਚੈੱਕ ਕੀਤਾ ਟੈਸਟ ਹੋਇਆ ਮੈਚ ਨਹੀਂ ਹੋ ਸਕਿਆ। ਇਹਨਾਂ 30 ਮਾਮਲਿਆਂ ਦੇ ਵਿੱਚੋਂ ਅੱਧੇ ਤੋਂ ਵੱਧ ਮਾਮਲੇ ਜਿਹੜੇ ਨੇ ਡੋਗਿਓਸ IVF ਸੈਂਟਰ ਦੇ ਨਾਲ ਸੰਬੰਧਿਤ ਨੇ। ਰੇਚਲ ਨਾਂ ਦੀ ਇੱਕ ਪੀੜਤ ਮਾਂ ਨੇ ਦੱਸਿਆ ਕਿ ਉਸਨੇ ਯੂਰਪ ਦੇ ਸਭ ਤੋਂ ਵੱਡੇ ਜਿਹੜਾ ਬੈਂਕ ਦੇ ਵਿੱਚੋਂ ਜਿਹੜਾ ਸੀਗਾ ਇਹ ਇੰਟਰਨੈਸ਼ਨਲ ਕਰੂਪਸ ਤੋਂ ਜਿਹੜਾ ਸੀ ਡੀਟੋ ਕੋਡ ਵਾਲੇ ਪੱਛਮੀ ਯੂਰਪੀਅਨ ਡੋਨਰ ਨੂੰ ਜਿਹੜਾ ਚੁਣਿਆ ਸੀਗਾ। ਪਰ DNA ਦੇ ਟੈਸਟ ਤੋਂ ਪਤਾ ਲੱਗਦਾ ਹੈ ਕਿ ਉਸਦੇ ਬੱਚੇ ਦੀ ਜੈਨੇਟਿਕ ਬਰੀਡ ਤੁਰਕੀ ਦੇ ਨਾਲ ਮੈਚ ਹੋ ਰਹੀ ਹੈ। ਇਸੇ ਤਰ੍ਹਾਂ ਇਹ ਜਿਹੜਾ ਕਰੂਸ ਦੇ ਜਿਹੜਾ ਸਪਸ਼ਟ ਕੀਤਾ ਕਿ ਉਹਨਾਂ ਦਾ ਡੋਗਸ ਜਿਹੜੇ ਨੇ ਡੋਨਰ ਨੇ ਕਲੀਨਿਕ ਦੇ ਨਾਲ ਕੋਈ ਵੀ ਲੈਣ ਦੇਣ ਨਹੀਂ ਹੈ ਤੇ ਡੋਨਰ ਜਿਹੜੇ ਨੇ ਕਨਸੀਵਡ UK ਸੰਸਥਾ ਦੇ ਅਨੁਸਾਰ ਇਹ ਮਾਮਲਾ ਬੱਚਿਆਂ ਦੇ ਆਪਣੇ ਜੈਨੇਟਿਕ ਮੂਲ ਅਤੇ ਬਾਇਓਲੋਜੀਕਲ ਜਿਹੜਾ ਪਛਾਣ ਜਾਣਨ ਦੇ ਬੁਨਿਆਦੀ ਅਧਿਕਾਰ ਦੀ ਉਲੰਘਣਾ ਦੱਸਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ UK ਦੇ ਵਿਦੇਸ਼ ਜਿਹੜੇ ਨੇ ਰਾਸ਼ਟਰ ਮੰਡਲ ਅਤੇ ਵਿਕਾਸ ਦਫ਼ਤਰ ਹੈ FCDO ਨੇ ਆਪਣੀ ਟਰੈਵਲ ਐਡਵਾਇਜ਼ਰੀ ਅਪਡੇਟ ਕਰਕੇ ਨਾਗਰਿਕਾਂ ਨੂੰ ਚੇਤਾਵਨੀ ਦੇ ਦਿੱਤੀ ਹੈ ਤੇ ਉੱਤਰੀ ਸਾਈਪ੍ਰਸ ਦੇ ਵਿੱਚ ਫਰਟੀਲਿਟੀ ਇਲਾਜ ਕਰਵਾਉਣਾ ਖਤਰੇ ਤੋਂ ਖਾਲੀ ਨਹੀਂ ਦੱਸਿਆ ਗਿਆ। UK ਦੀ ਲੰਬੀ NHS ਜਿਹੜੀ ਹੈ ਵੱਡੀ ਜਿਹੜੀ ਸੰਸਥਾ ਇਹ ਹੈਲਥ ਦੀ ਵੇਟਿੰਗ ਲਿਸਟ ਦੇ ਵਿੱਚ ਘੱਟ ਖਰਚਾ ਤੇ ਲਿੰਗ ਚੋਣ ਵਰਗੀਆਂ ਸਹੂਲਤਾਂ ਕਾਰਨ ਬ੍ਰਿਟਿਸ਼ ਨਾਗਰਿਕ ਉੱਤਰੀ ਸਾਈਪ੍ਰਸ ਦੇ ਵਿੱਚ ਜਾਂਦੇ ਆ ਉੱਥੋਂ ਸਸਤਾ ਪੈਂਦਾ ਹੈ। ਹਾਲਾਂਕਿ ਉੱਤਰੀ ਸਾਈਪ੍ਰਸ ਯੂਰਪੀਅਨ ਯੂਨੀਅਨ ਦੇ ਕਾਨੂੰਨਾਂ ਹੇਠ ਨਹੀਂ ਆਉਂਦਾ ਤੇ ਉੱਥੇ UK ਦੀ HFEA ਜਿਹੜੀ ਹੈ ਹਿਊਮਨ ਫਰਟੀਲਾਈਜੇਸ਼ਨ ਐਂਡ ਐਂਬਰੋਲੋਜੀ ਜਿਹੜੀ ਅਥਾਰਟੀ ਹੈ ਵਰਗੀ ਕੋਈ ਵੀ ਸੁਤੰਤਰ ਜਿਹੜੀ ਹੈ ਸੰਸਥਾ ਜਾਂ ਸਖ਼ਤ ਨਿਯਮ ਉੱਥੇ ਨਹੀਂ ਨੇ। ਤੇ ਲੋ ਦੋਸਤੋ, ਇਹ ਸਾਂਝੀ ਅੱਜ ਦੀਆਂ ਦੇਸ਼ਭਰ ਦੀਆਂ ਖ਼ਬਰਾਂ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਨੇ ਮੁਹੰਮਦ ਜੀ ਬਖਸ਼ੀ ਜੀ ਦੁਬਈ ਤੋਂ ਤੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਬਖਸ਼ੀ ਜੀ, ਜੀ ਅਨੂ ਜੀ ਨਿੱਘਾ ਸਵਾਗਤ ਹੈ ਤੇ ਨਾਲ ਦੇਸ਼ ਦਾ ਫਿਕਰ ਕਹਿੰਦੇ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਰੱਖਣਾ। ਔਜਲਾ ਸਾਹਿਬ ਲਿਖਦੇ ਨੇ ਹੋਰ ਬਹੁਤ ਸਾਰੇ ਸੱਜਣਾਂ ਦੇ ਸੁਨੇਹੇ ਨੇ ਤੇ ਉਹਨਾਂ ਦਾ ਵੀ ਜ਼ਿਕਰ ਕਰਦੇ ਅੱਗੇ ਜਾ ਕੇ। ਸਤਿ ਸ੍ਰੀ ਅਕਾਲ ਜੀ, ਜੀ ਅਨੂ ਜੀ ਆਪਣੇ ਬਖਸ਼ੀ ਸਾਹਿਬ ਜੀ ਅਨੂ ਜੀ।
3: ਥੈਂਕ ਯੂ ਸੋ ਮਚਿੰਦਰ ਜੀ, ਜਿੰਦੇ ਵਾਸਤੇ ਰਵੋ ਤੇ ਬਈ ਭਾਈ ਜਿਹੜਾ ਹੈਗਾ ਬਹੁਤ ਵਧੀਆ ਜਿਹੜਾ ਹੈਗਾ ਬੈਰੂਨੀ ਜਿਹੜਾ ਹੈਗਾ ਖਬਰਾਂ ਜਿਹੜੀਆਂ ਹੈਗੀਆਂ।
1: ਥੈਂਕ ਯੂ ਜੀ, ਥੈਂਕ ਯੂ।
3: ਤੇ ਬਿਲਕੁਲ ਬੜਾ ਕੁਛ ਹੋ ਰਿਹਾ ਜੀ, ਦੇਖੋ ਜਿਹੜਾ ਹੈਗਾ ਡੇਲੀ ਆਪਾਂ ਦੇਖਦੇ ਹਾਂ
1: ਜੀ।
3: ਪਰ ਗੱਲ ਉਹੀ ਹੈਗੀ ਆ, ਕਹਿੰਦੇ ਨਾ ਉੱਥੇ ਵਕਤ ਹੈਗਾ ਕੀ ਹੈਗਾ, ਇੱਥੇ ਦੁਨੀਆਂ ਦੇ ਵਿੱਚ ਵਕਤ ਹੈਗਾ, ਹਿਸਾਬ ਹੈ ਨੀ।
1: ਬਿਲਕੁਲ,
3: ਅੱਗੇ ਜਾ ਕੇ ਜਿਹੜਾ ਹੈਗਾ ਕਹਿੰਦੇ ਹਿਸਾਬ ਹੋਣਾ ਹੈਗਾ, ਵਕਤ ਨੀ ਮਿਲਣਾ। ਉੱਥੇ ਕਈਆਂ ਨੇ ਕਹਿਣਾ, ਕਹਿੰਦੇ ਨਾ ਜਦੋਂ ਬੰਦਾ ਉਹ ਫਿਰ ਬਾਅਦ ਚ ਅੱਖਾਂ ਖੁੱਲੀਆਂ ਤੇ ਕਹਿਣਾ ਯਾਰ ਹੁਣ ਸਾਨੂੰ ਪਤਾ ਲੱਗ ਗਿਆ ਜੀ, ਹੁਣ ਸਾਨੂੰ ਇੱਕ ਵਾਰੀ ਦੁਬਾਰਾ ਫੇਰ ਭੇਜੋ
1: ਜੀ।
3: ਤੇ ਕਿਆ ਜਵਾਬ ਆਏਗਾ ਵੀ ਉਮਰ ਕਿੰਨੀ ਹੈਗੀ ਆ
1: ਜੀ?
3: ਅਖੇ ਜੀ 60-70 ਬਈ 60-70 ਦੇ ਉੱਤੇ ਤਾਂ ਤੂੰ ਕੁਛ ਕੀਤਾ ਨੀ, ਤੇਰਾ ਖਾਤਾ ਤਾਂ 0 ਹੈਗਾ ਹਨਾ
1: ਜੀ।
3: ਜਾਂ ਤਾਂ ਕੁਛ ਸਵਾਰਿਆ ਜਾ ਕੇ ਜਿਹੜੇ ਕੰਮ ਲਈ ਤੈਨੂੰ ਭੇਜਿਆ ਸੀ ਉਹ ਤੂੰ ਕੰਮ ਤਾਂ ਕੀਤਾ ਨੀ ਉੱਥੇ
1: ਜੀ।
3: ਤੇ ਇਹ ਚੀਜ਼ਾਂ ਹੈਗੀਆਂ, ਇੱਥੇ ਵਕਤ ਹੈਗਾ, ਵਕਤ ਬੜਾ ਕਲੀਲ ਹੈਗਾ। ਇਸੇ ਵਕਤ ਦੇ ਵਿੱਚ ਹੀ ਬਲਾ ਅੱਲਾ ਦੀ ਕਸਮ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਨੇ ਵੀਰ ਭਪਿੰਦਰ ਜੀ ਅਸੀਂ ਕਾਮਯਾਬ ਹੋ ਜਾਣਾ, ਔਰ ਇਸੇ ਵਕਤ ਦੇ ਵਿੱਚ ਹੀ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਨਾਕਾਮ ਹੋ ਜਾਣਾ ਹੈਗਾ।
1: ਹੁਣ ਇਹ
3: ਡਿਸੀਜਨ ਆਇਆ ਸਾਡੇ ਹੱਥ ਦੇ ਵਿੱਚ, ਅਸੀਂ ਦੇਖਣਾ ਭਾਈ ਅਸੀਂ ਜਿਹੜਾ ਹੈਗਾ ਹਮੇਸ਼ਾ ਹਮੇਸ਼ਾ ਲਈ ਕਾਮਯਾਬ ਹੋਣਾ ਹੈ ਜਾਂ ਹਮੇਸ਼ਾ ਹਮੇਸ਼ਾ ਲਈ ਜਿਹੜਾ ਹੈਗਾ ਕਾਮਯਾਬ ਹੋ ਜਾਣਾ ਹੈਗਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਸਾਨੂੰ ਡਿਸੀਜਨ ਲੈਣਾ ਪੈਣਾ।
1: ਬਿਲਕੁਲ,
3: ਤੇ ਬਾਕੀ ਇੱਥੇ ਹੈਗਾ ਵਕਤ ਬੜਾ ਖਿਸਕਦਾ ਜਾਂਦਾ ਪਿਆ, ਬਲਾ ਜਿਵੇਂ ਬਰਫ਼ ਖੁਰਦੀ ਨੀ ਜਾਂਦੀ, ਜਿਵੇਂ ਬਰਫ਼ ਸਾਹਮਣੇ ਧੁੱਪ ਦੇ ਵਿੱਚ ਪਈ ਆ ਉਹ ਖੁਰਦੀ ਜਾਂਦੀ ਪਈ ਆ ਖੁਰਦੀ, ਵਕਤ ਅੱਲਾ ਦੀ ਕਸਮ ਇਸੇ ਤਰ੍ਹਾਂ ਚਲਾ ਜਾਂਦਾ ਹੈਗਾ। ਸਾਡੀ ਜ਼ਿੰਦਗੀ ਵੀ ਐਵੇਂ ਚਲੀ ਜਾਣੀ ਹੈਗੀ ਆ, ਪਰ ਵਕਤ ਸੰਭਲ ਜਾਣਾ ਚਾਹੀਦਾ ਸਾਨੂੰ ਜਿਹੜਾ ਹੈਗਾ ਸਾਰਿਆਂ ਦਾ। ਹਾਂ, ਸਾਰਿਆਂ ਦਾ ਜਿਹੜਾ ਹੈਗਾ ਭਲਾ ਇਹ ਆਪਣਾ ਤਰ ਜਾਣਾ ਕੋਈ ਜਿਹੜਾ ਇੰਨਾ ਵੱਡਾ ਮਾਣਾ ਨੀ ਰੱਖਦਾ ਵੀ ਭਾਈ ਜਿਹੜੇ ਦੂਸਰੇ ਡੁੱਬਦੇ ਪਏ ਉਹਨਾਂ ਨੂੰ ਵੀ ਨਾਲ ਲੈ ਕੇ ਕਰੋ ਹਨਾ,
1: ਜਿਹੜਾ ਹੈਗਾ
3: ਫਿਰ ਹੀ ਨਜ਼ਾਰਾ ਆਉਂਦਾ।
1: ਨਹੀਂ ਉਹ ਕਹਿੰਦੇ ਅਸੀਂ ਤਾਂ ਡੁੱਬੇ ਰਹੇ ਹਾਂ, ਨਾਲ ਦਿਆਂ ਨੂੰ ਨਾਲ ਲੈ ਕੇ ਡੁੱਬੀਏ ਸਵਾਂਗੇ, ਕੱਲੇ ਕਾਹਤੋਂ ਜਾਈਏ ਜੀ।
3: ਜੀ ਜੀ ਬਿਲਕੁਲ ਬਿਲਕੁਲ। ਕਹਿੰਦੇ ਇੱਥੇ ਹੁਣ ਅਫਰਾ ਤਫਰੀ ਦਾ ਆਲਮ ਪਿਆ ਹੈਗਾ, ਕੱਲ ਨੂੰ ਸਵਾਲ ਹੋ ਜਾਣਾ ਹੈਗਾ, ਬੱਲਾ ਅੱਲਾ ਦੀ ਕਸਮ ਹੋ ਜਾਣਾ ਹੈਗਾ ਵੀ ਬਈ ਤੇਰੇ ਕੋਲ ਤੈਨੂੰ ਤਾਂ ਜਿਹੜਾ ਤੇਰੇ ਕੋਲ ਡੁੱਬਦੇ ਪਏ ਸੀ ਤੂੰ ਤਾਂ ਉਹਨਾਂ ਨੂੰ ਬਚਾ ਹੀ ਨਾ ਸਕਿਆ ਹਨਾ। ਇਹ ਚੀਜ਼ਾਂ ਹੈਗੀਆਂ, ਕੱਲ ਨੂੰ ਅਸੀਂ ਜਵਾਬ ਦੇ ਹੈਗੇ ਹਾਂ, ਵੀ ਆਰ ਰਿਸਪੋਨਸੀਬਲ, ਇਹ ਦੁਨੀਆਂ ਦਾਰੁਲ ਇਮਤਿਹਾਨ ਹੈਗਾ ਤੇ ਇਸ ਕਰਕੇ ਜਿਹੜਾ ਹੈਗਾ ਸਾਨੂੰ ਇਸ ਚੀਜ਼ ਨੂੰ ਜਿਹੜਾ ਹੈਗਾ ਸੰਭਲਣਾ ਚਾਹੀਦਾ ਹੈਗਾ,
1: ਬਿਲਕੁਲ
3: ਜਵਾਬ ਦੇਈ ਆ ਸਾਡੀ ਜਿਹੜੇ ਹੈਗਾ, ਕੱਲ ਨੂੰ ਸਾਨੂੰ ਵੀ ਪੁੱਛਗਿੱਛ ਹੋ ਜਾਣੀ
1: ਜੀ।
3: ਤੇ ਲਓ ਜੀ ਦੋ ਕੋ ਬੋਲ ਜਿਹੜੇ ਹੈਗੇ ਮੈਂ ਸਾਂਝੇ ਕਰ ਦਵਾਂ ਜੇ ਤੁਹਾਡੀ ਜੀ ਜੀ। ਤੈਨੂੰ ਕਰਦਾ ਓ ਪਿਆਰ ਓ ਕਦੇ ਵੀ ਨਾ ਨਰਾਜੇ, ਛੱਡ ਦੁਨੀਆ ਦਾ ਸਾਥ ਹੱਥ ਰੱਬ

0: ਨਿਆਣਾ ਦਾ ਸਾਥ ਹੱਥ ਰੱਬ ਨੂੰ ਫੜਾ ਦੇ। ਲਓ ਜੀ, ਅਸੀਂ ਸੌਂਗ ਨੰਬਰ 1 ਤੇ ਸੌਂਗ ਨੰਬਰ 2 ਆਖਰੀ ਸੌਂਗ
1: ਜੀ।
0: ਬੀਜ ਦਾ ਹੈ ਤੂੰ ਪੁੱਤ ਪਖੜਾ,

0: ਹੁਣ
1: ਆ
0: ਤਨਖਾਹਾਂ
1: ਕੰਪੀਟੀਸ਼ਨ
0: ਵਧਾ
1: ਚੱਲ ਪਿਆ
0: ਤੀਆਂ ਜੀ
1: ਐਜੂਕੇਸ਼ਨ ਨੂੰ। ਹਾਂਜੀ ਹਾਂਜੀ
0: ਜੀ
1: ਐਜੂਕੇਸ਼ਨ ਦਾ ਕੰਪੀਟੀਸ਼ਨ ਚੱਲ ਪਿਆ ਤੇ ਟੀਚਰ ਨੂੰ ਚੋਗ ਪਾ ਦਿੱਤਾ ਵੀ ਕੋਈ ਨੀ ਥੋੜੀ ਤਨਖਾਹ ਵਧਾ ਦਿੰਦੇ ਆ ਜੀ ਤੇ ਹੁਣ
0: ਜੀ
1: ਸਕੂਲਾਂ ਦੇ ਬੱਚੇ ਤਿਆਰ ਕਰ ਲਓ। ਮੁੜ ਕੇ ਇਹਦਾ ਐਲਾਨ ਹੀ ਕੀਤਾ, ਇਹਦਾ ਕੋਈ ਮਤਲਬ ਦੇਖਿਆ ਜਾਵੇ ਕੋਈ ਪੇਪਰ ਵਰਕ ਥੋੜੀ ਹੈ ਕਿਤੇ ਇਹਨਾਂ ਨੇ ਪੱਖਾ ਲਿਖ ਕੇ
0: ਬਿਲਕੁਲ
1: ਥੋੜੀ ਤਰੀ ਅਸੀਂ
0: ਬਿਲਕੁਲ
1: ਥੋੜੀ ਪੁਰਾਣੇ
0: ਬਿਲਕੁਲ
1: ਮੰਥ ਤੋਂ ਪੁਰਾਣੀ ਡੇਟ ਥੋੜੀ ਸੈਲਰੀ ਆਪਾਂ ਵਧਾਉਣ ਲੱਗੇ ਹਾਂ ਜੀ।
0: ਜੀ ਜੀ
1: ਉੱਪਰ ਆ ਸਾਡੇ ਸ਼ੈਲੀ ਜੀ ਨੇ ਹੋਰ ਕਿਸਾਨ ਨੇ ਇਹ ਹੁਣ ਅੱਜ ਆਪਾਂ ਨੋਟਿਸ ਕੀਤਾ ਵੀ ਅੱਜ ਇਹ ਬੈਨਰ ਬਣਵਾ ਰਹੇ ਫਲੈਕਸਾਂ ਬਣਵਾ ਕੇ ਲਵਾ ਰਹੇ ਹੈ
0: ਜੀ
1: ਜਦਕਿ ਇਹਨਾਂ ਨੂੰ ਇਹ ਕੰਮ ਉਦੋਂ ਹੀ ਕਰ ਦੇਣਾ ਚਾਹੀਦਾ ਸੀ ਜਦੋਂ ਟਰਾਲੀ ਚੋਰੀਆਂ ਦਾ ਰੌਲਾ ਪਿਆ
0: ਰੌਲਾ
1: ਅੱਜ
0: ਪਿਆ
1: ਤੋਂ
0: ਜੀ
1: 7-8 ਮਹੀਨੇ ਪਹਿਲਾਂ।
0: ਬਿਲਕੁਲ ਹੈ ਜੀ
1: ਇਹ ਵੀ ਮਤਲਬ ਨਾ ਮੈਂ ਹੁਣ ਸ਼ੈਲੀ ਬਾਈ ਨੂੰ ਵਿੱਚ ਇਨਵੋਲਵ ਨਹੀਂ ਕਰਦਾ ਪਰ ਮੈਂ
0: ਜੀ
1: ਇੱਕ ਕਿਸਾਨਾਂ ਦੀ ਗੱਲ ਕਰਦਾ ਵੀ ਆਪਣਾ ਕੰਮ
0: ਜਥੇਬੰਦੀ
1: ਚਲਾ ਕੇ
0: ਬਿਲਕੁਲ
1: ਕੈਸ਼ ਹੀ ਕਰਦੇ ਆ ਸਾਰਾ ਕੰਮ ਮਤਲਬ ਇਹਨਾਂ ਵਿੱਚ ਵੀ ਕੋਈ ਉਹ ਮਤਲਬ ਨਜ਼ਰ ਨਹੀਂ ਆਉਂਦੀ ਹੈਗੀ ਆਪਾਂ ਨੂੰ ਵੀ ਇਹ
0: ਜੀ
1: ਪੰਜਾਬ ਨੂੰ ਲੈ ਕੇ ਲੋਕਾਂ ਨੂੰ ਲੈ ਕੇ ਵਰਡ ਨੇ ਕੋਈ
0: ਜੀ ਬਿਲਕੁਲ ਹੈ ਜੀ
1: ਹੁਣ 27 ਤਰੀਕ ਨੂੰ ਇਹ ਧਰਨਾ ਫੇਰ ਤੇ ਪੰਜਾਬ ਬੰਦ ਲਈ ਫੇਰ ਕਾਲ ਦੇ ਰਹੇ ਹੈ
0: ਜੀ
1: ਮੋਹੀ ਹੋਣੀ 7 ਤੋਂ 2 ਵਜੇ ਤੱਕ ਪਰ ਤੁਸੀਂ ਇਹ ਤਾਂ ਦੇਖੋ ਵੀ ਆਪਾਂ ਰੀਸੈਂਟ ਹਲੇ ਦੇਖ ਕੇ ਹਟੇ ਆ ਵੀ ਲੋਕਾਂ ਨੇ ਇਹਨਾਂ ਦਾ ਕਿੰਨਾ ਵਿਰੋਧ ਕੀਤਾ ਕਿੰਨੇ ਲੋਕ ਤੰਗ ਹੋਏ ਨੇ ਜਿਹੜੇ
0: ਜੀ
1: ਬੰਦੇ ਨੇ ਦਿਹਾੜੀ ਕਰਨੀ ਹੈ ਤੇ ਜਿਹੜਾ ਪ੍ਰਾਈਵੇਟ ਸੈਕਟਰ ਚ ਵਰਕ ਕਰਦਾ ਉਹਨੂੰ ਛੁੱਟੀ ਨਹੀਂ ਮਿਲਦੀ ਉਹ
0: ਜੀ
1: ਕਿੱਦਾਂ ਮੈਨੇਜ ਕਰੂਗਾ ਜੀ
0: ਉਹ ਤਾਂ ਬਾਈ ਜੀ ਹੁਣ ਸਿਆਸੀ ਪਾਰਟੀਆਂ ਵੀ ਜਿਹੜੀਆਂ ਨੇ ਉਹ ਵੀ ਇਹਨਾਂ ਨੂੰ ਸਪੋਰਟ ਕਰਨ ਲੱਗ ਗਈਆਂ ਨੇ ਪਹਿਲਾਂ 4-4.5 ਸਾਲ ਚੁੱਪ ਚਪੀਤੇ ਬੈਠੀਆਂ ਰਹੀਆਂ ਨੇ
1: ਹਾਂਜੀ ਹਾਂਜੀ
0: ਜੀ ਪੈਸੇ ਵੀ
1: ਉਹ
0: ਤੁਹਾਡੇ
1: ਸਪੋਰਟ
0: ਨਾਲ ਆ
1: ਕਰਨ ਦਾ
0: ਭਾਈ
1: ਕਾਰਨ ਹੈ ਦੇਖੋ ਹੁਣ ਸਿਆਸੀ ਪਾਰਟੀਆਂ ਕੋਲੇ ਕੈਸ਼ ਕਰਨ ਨੂੰ ਕੁਛ ਹੈ ਤਾਂ ਹੈ
0: ਹੁਣ
1: ਨਹੀਂ
0: ਤਾਂ ਬੁੱਕਤ ਪੈਣੀ ਹੈ ਇਹਨਾਂ ਦੀ ਸਾਰੀ
1: ਹਾਂਜੀ ਤੇ ਮਤਲਬ ਇਹਨਾਂ ਕੋਲ ਆਪਣੇ ਮੁੱਦੇ ਦਾ ਹੁੰਦੇ ਨਹੀਂ ਬੋਲ ਹੁੰਦਾ ਨਹੀਂ ਇਹ ਸੋਚਦੇ ਆ ਵੀ
0: ਜੀ
1: ਚਲੋ ਜਿਹੜਾ ਕੋਈ ਕਰੰਟ ਚੱਲ ਰਿਹਾ ਉਹਦੇ ਉਹਦੇ ਮਤਲਬ ਉਹਦੇ ਨਾਲ ਹੀ ਰਲ ਜਾਈਏ
0: ਬਿਲਕੁਲ
1: ਸਾਡਾ ਵੀ ਨਾਮ ਹੋ ਜਾਊਗਾ ਵੀ ਆਪਾਂ ਵੀ ਸਪੋਰਟ ਕੀਤੀ ਹੈ
0: ਕੀਤੀ ਸੀ ਜੀ ਬਿਲਕੁਲ
1: ਆਹ ਕੰਮ ਹੈ ਹੁਣ ਇਹ MLA ਵਾਸਤੇ ਚਲੋ ਆਪਾਂ ਅੰਮ੍ਰਿਤਪਾਲ ਨੂੰ ਖੜੇ ਕਰਨ ਲੱਗੇ ਆ ਜਾਂ ਉਹਨਾਂ ਦੇ ਹੋਰ ਲੋਕਾਂ ਨੂੰ ਖੜੇ ਕਰਨ ਲੱਗੇ ਨੇ ਸਿੱਖ ਪਰਿਵਾਰਾਂ ਨੂੰ ਖੜੇ ਕਰਨ ਲੱਗੇ ਨੇ ਪਰ ਮਤਲਬ ਆਪਾਂ ਚਾਹੁੰਦੇ ਆ ਵੀ ਹੁਣ ਜਿਹੜੀ ਸਾਡੀ ਸੋਚ ਹੈ ਵੀ ਜੇ ਤੁਸੀਂ ਅੱਗੇ ਕੋਈ ਬੰਦੇ ਲੈ ਕੇ ਵੀ ਆਣੇ ਨੇ ਵੱਖ ਪਾਰਟੀ ਵੀ ਖੜੀ ਕਰਨੀ ਹੈ ਸੈਂਟਰ ਗੌਰਮੈਂਟ ਇਹਨਾਂ ਦੇ ਗਲਤ ਲੋਕਾਂ ਦੇ ਅਗੇਂਸਟ ਪਰ ਐਜੂਕੇਸ਼ਨ ਤਾਂ ਉੱਥੇ ਵੀ ਮੈਟਰ ਕਰਦੀ ਹੈ
0: ਕਰਦੀ ਹੈ ਜੀ ਕਰਦੇ ਬਿਲਕੁਲ ਕਰਦੇ ਹੈ ਜੀ
1: ਐਜੂਕੇਸ਼ਨ ਤੁਹਾਡੇ ਕੋਲ ਹੋਊਗੀ ਤੁਸੀਂ ਤਾਂ ਹੀ ਅਗਲੇ ਨਾਲ ਤਰਕ ਬਤਰਕ ਕਰੋਗੇ ਉਸੀ
0: ਜੀ
1: ਉਹਨੂੰ ਤਾਂ ਹੀ ਤਾਂ ਸੁਧਾਰ ਲੈ ਕੇ ਆਓਗੇ ਜਿਹੜੇ ਹੁਣ ਅੱਗੇ ਆਉਣ ਜਿਹਨੂੰ ਹੁਣ ਗੱਲਾਂ ਕਰੇ ਵੀ ਅੱਗੇ ਲਾਉਣਾ ਐਜੂਕੇਸ਼ਨ ਦਾ ਕਮੀ ਤਾਂ ਇਹਨਾਂ ਵਿੱਚ ਵੀ ਹੈਗੀ ਹੈ
0: ਜੀ
1: ਸਰਕਾਰਾਂ ਤਾਂ ਚਾਹੁੰਦੀਆਂ ਨੇ ਵੀ ਮਤਲਬ ਘੱਟ ਐਜੂਕੇਟਡ ਪਰਸਨ ਆਉਣ ਵੀ
0: ਜੀ
1: ਸਾਡੇ ਨਾਲ ਕੋਈ ਤਰਕ ਬਤਰਕ ਕਰੇ ਨਾ ਵੀ ਆਪਾਂ ਮਤਲਬ ਆਪਾਂ ਨੂੰ ਥੱਲੇ ਲਾ ਕੇ ਰੱਖੀਏ
0: ਬਿਲਕੁਲ ਹੈ ਜੀ ਬਿਲਕੁਲ ਹੁਣ ਬਾਈ ਜੀ ਇੱਥੇ
1: ਹੁਣ
0: ਚਲੋ
1: ਲੋਕ
0: ਮੈਂ
1: ਇਹਨਾਂ
0: ਗੱਲ ਤੁਸੀਂ ਐਜੂਕੇਸ਼ਨ ਦੀ ਕੀਤੀ ਆ ਫਿਨਲੈਂਡ ਦੀ ਗੱਲ ਹੈ ਹੁਣ ਇੱਥੇ ਟੀਚਰ ਭੇਜੇ ਇਹਨਾਂ ਨੇ ਸਾਰਾ ਕੁਝ ਪਰ ਜਿਹੜਾ ਉਸ ਸੂਬੇ ਦੇ ਕੋਲ ਕੀ ਓਨਾ ਪੈਸਾ ਖਰਚ ਕਰਨ ਦੇ ਲਈ ਜੋ ਜਿੰਨਾ ਪੈਸਾ ਇਹਨਾਂ ਸਕੂਲਾਂ ਦੇ ਵਿੱਚ ਬਕਾਇਦਾ ਕੋਟਾ ਰੱਖਿਆ ਜਾਂਦਾ ਹੈ ਬਕਾਇਦਾ ਉਹਨਾਂ ਦਾ ਬਜਟ ਤਿਆਰ ਕਰਕੇ ਉਹਨਾਂ ਨੂੰ ਦਿੱਤਾ ਜਾਂਦਾ ਹੈ ਮਿਊਂਸੀਪੈਲਿਟੀ ਦਾ ਹਰ ਪਿੰਡ ਦਾ ਜਿੱਥੇ ਸਕੂਲ ਹੈਗਾ ਉੱਥੇ ਉਹਨਾਂ ਨੇ ਆਪਣਾ ਬਜਟ ਦੇਣਾ ਆ ਤੇ ਦੂਸਰਾ ਕੇਂਦਰ ਦੇ ਵੱਲੋਂ ਸਕੂਲਾਂ ਦੇ ਲਈ ਆਪਣਾ ਬਜਟ ਆਉਂਦਾ ਹੈ ਠੀਕ ਹੈ ਤੇ ਉਹ ਦੂਸਰਾ ਇਹ ਵੀ ਨਾਲ ਕਿ ਇੰਸਟਾ ਜਿਹੜਾ ਜੋ ਕੁਝ ਵੀ ਹੈ ਸੁਵਿਧਾਵਾਂ ਦੇਣੀਆਂ ਨੇ ਸਟਫ ਜੋ ਕਿ ਵਿੱਚ ਲਾਗੂ ਕਰਨਾ ਚਾਹੋ ਸਵੀਮਿੰਗ ਪੂਲ ਨੇ ਚਾਹੇ ਉਹ ਖੇਡਾਂ ਨੇ ਜੋ ਵੀ ਇੱਥੇ ਮਤਲਬ ਕਿ ਹਰ ਬੱਚੇ ਨੂੰ ਰੋਜ਼ ਖੇਡ ਦੀ ਕਲਾਸ ਨਾਲ ਲੱਗਦੀ ਹੈ ਹੋਰ ਸਾਰੀਆਂ ਚੀਜ਼ਾਂ ਨੇ ਵਿੰਟਰ ਖੇਡਾਂ ਨੇ ਮਤਲਬ ਕਿ ਸਮਰ ਦੀਆਂ ਖੇਡਾਂ ਨੇ ਹੋਰ ਸਾਰਾ ਸੀਜ਼ਨ ਵਾਈਜ਼ ਜਿੱਦਾਂ ਖੇਡਾਂ ਚੱਲਦੀਆਂ ਉਹ ਸਾਰੀਆਂ ਚੱਲਦੀਆਂ ਤੇ ਕੀ ਸਭ ਤੋਂ ਪਹਿਲਾਂ ਤਾਂ ਇਹਨਾਂ ਸਕੂਲਾਂ ਦੇ ਵਿੱਚ ਸਾਡੇ ਇੱਥੇ ਹੁਣ ਬੱਚਿਆਂ ਦੇ ਲਈ ਬਕਾਇਦਾ ਹਰ ਸਕੂਲ ਦੇ ਵਿੱਚ ਇੱਕ ਨਰਸ ਹੈਗੀ ਹੈ ਤੇ ਉਹ ਬੱਚਿਆਂ ਦੇ ਨਾਲ ਕੋਈ ਤੰਗੀ ਪਰੇਸ਼ਾਨੀਆਂ ਜਾਂ ਪੜ੍ਹਨ ਦੇ ਵਿੱਚ ਕਈ ਬੱਚਿਆਂ ਨੂੰ ਸਿੰਪਲ ਮਤਲਬ ਕਿ ਜੋ ਸਾਰਿਆਂ ਨੂੰ ਹੀ ਸਮਝ ਆ ਸਕਦਾ ਕਈਆਂ ਨੂੰ ਨਹੀਂ ਆਉਂਦਾ ਉਹਨਾਂ ਨੂੰ ਸਮਝਾਉਣ ਦੇ ਲਈ ਬਕਾਇਦਾ ਵੱਖਰਾ ਸਾਰਾ ਟ੍ਰੀਟ ਕੀਤਾ ਜਾਂਦਾ ਜਾਂ ਉਹਨਾਂ ਦੀਆਂ ਵੱਖਰੀਆਂ ਕਲਾਸਾਂ ਸਕੂਲ ਦੇ ਵਿੱਚ ਹੀ ਲਾਈਆਂ ਜਾਂਦੀਆਂ ਨੇ ਕਿ ਉਹ ਚੀਜ਼ਾਂ ਇਹ ਪ੍ਰੋਵਾਈਡ ਕਰਾ ਸਕਦੇ ਨੇ ਜਾਂ ਤਾਂ ਇੰਨਾ ਬਜਟ ਹੋਵੇ ਪੈਸਾ ਹੋਵੇ ਫਿਰ ਤਾਂ ਇਹ ਚੀਜ਼ਾਂ ਨੂੰ ਹੱਥ ਪਾਉਣ ਵੀ ਹਾਂ ਇਕੱਲਾ ਇਹ ਥੋੜੀ ਹੈ ਵੀ ਅਸੀਂ ਭਾਈ ਬਾਹਰੋਂ ਮਤਲਬ ਕਿ ਟ੍ਰੇਨਿੰਗ ਲੈ ਲਈ ਆ ਤਾਂ ਉਹ ਚੀਜ਼ਾਂ ਲਾਗੂ ਵੀ ਤਾਂ ਕਰਨੀਆਂ ਪੈਣਗੀਆਂ ਨਾ ਪਹਿਲਾਂ ਤੁਸੀਂ ਬੇਸ ਤਾਂ ਬਣਾਓ ਉਸ ਪੱਧਰ ਦਾ
1: ਨਹੀਂ ਦੇਖੋ ਬਾਹਰੋਂ ਟ੍ਰੇਨਿੰਗ ਤਾਂ ਲੈ ਕੇ ਆ ਗਏ ਜੀ ਚਲੋ ਮੈਂ ਨੀ ਕਹਿੰਦਾ ਵੀ ਕੋਈ ਮਾੜੀ ਗੱਲ ਕਰੀ ਠੀਕ ਹੈ ਪਰ ਬਾਹਰੋਂ ਟ੍ਰੇਨਿੰਗ ਲੈਣ ਦਾ ਫਾਇਦਾ ਤਾਂ ਹੀ ਹੈ ਜੇ ਆਪਾਂ ਉਹ ਚੀਜ਼ਾਂ ਆਪਣੇ ਮਤਲਬ ਸਕੂਲਾਂ ਦੇ ਵਿੱਚ ਇੰਪਲੀਮੈਂਟ ਕਰੀਏ ਤਾਂ ਆਪਾਂ ਕਰ ਹੀ ਨਹੀਂ ਰਹੇ
0: ਜੀ
1: ਉਹ ਤਾਂ ਆਪਾਂ ਲਗਾ ਹੀ ਨਹੀਂ ਰਹੇ ਵੀ ਆਪਾਂ ਕੀ ਸਿੱਖ ਕੇ ਆਏ ਹਾਂ
0: ਬਿਲਕੁਲ
1: ਕਿਹੜੇ ਆਪਣੇ ਕਲਾਸ ਦੇ ਵਿੱਚ ਕਿੰਨੇ ਪਰਸੈਂਟ ਬੱਚੇ ਕਿਹੜੀ ਪ੍ਰੋਬਲਮ ਜੂਝ ਰਹੇ ਨੇ ਉਹਨਾਂ ਨੂੰ ਆਪਾਂ ਕਿੱਦਾਂ ਹੈਂਡਲ ਕਰਨਾ ਉਹਨਾਂ ਦਾ ਮਿਆਰ ਕਿੱਦਾਂ ਚੇਂਜ ਕਰਨਾ ਉਹਦੇ ਉੱਪਰ ਤਾਂ ਕੋਈ ਗੱਲਬਾਤ ਕਰਦਾ ਹੀ ਨਹੀਂ ਜੀ
0: ਬਿਲਕੁਲ ਹੈ ਜੀ ਬਿਲਕੁਲ ਹੈ
1: ਜਦੋਂ ਤੁਸੀਂ ਨਰਸਾਂ ਦੀ ਗੱਲ ਕਰ ਰਹੇ ਹੋ, ਮੈਂ ਤਾਂ ਕਹਿੰਦਾ ਇੱਥੇ ਜੇ ਟੀਚਰ ਪੂਰੇ ਹੋ ਜਾਣ ਉਹੀ ਬਹੁਤ ਹੈ ਜੀ।
0: ਨਹੀਂ ਜੇ ਰੋਜ਼ਗਾਰ ਦੇਣਾ, ਹੁਣ ਕਿੰਨੇ ਸਕੂਲ ਨੇ, ਸਰਕਾਰੀ ਸਕੂਲ ਨੇ ਜਾਂ ਪ੍ਰਾਈਵੇਟ ਸਕੂਲ ਨੇ, ਉੱਥੇ ਤੁਸੀਂ ਇੱਕ ਪੋਲਿਸੀ ਲਿਆਓ ਭਈ ਸਾਡੇ ਇੱਥੇ ਕ੍ਰਾਈਮ ਜਿਸ ਹਿਸਾਬ ਦੇ ਨਾਲ ਪੰਜਾਬ ਦੇ ਵਿੱਚ ਵੱਧ ਰਿਹਾ, ਹੋਰ ਸਾਰੀਆਂ ਚੀਜ਼ਾਂ, ਬੱਚੇ ਵੀ ਤਾਂ ਆਉਣ ਵਾਲੀ ਪੀੜ੍ਹੀ ਦੇ ਵਿੱਚ ਉਹ ਜੋ ਦੇਖਦੇ ਆ ਜਾਂ ਜਿਸ ਮਾਹੌਲ ਦੇ ਵਿੱਚ ਵਿਚਰਦੇ ਆ, ਉਹਨੂੰ ਕੰਟਰੋਲ ਕਰਨ ਦੇ ਲਈ ਸਾਈਕੋਲੋਜੀ ਪੱਖ ਤੋਂ ਦੇਖਿਆ ਜਾਵੇ, ਘੱਟੋ ਘੱਟ ਇੱਕ ਨਰਸ, ਚਾਹੇ ਉਹ ਪ੍ਰਾਈਵੇਟ ਨੇ ਤੇ ਚਾਹੇ ਉਹ ਗੌਰਮੈਂਟ ਦੇ ਆਪਣੇ ਨੇ, ਕਹਿਣ ਭਾਈ ਇੱਕ ਇੱਕ ਨਰਸ ਲਾਜ਼ਮੀ ਕਰੋ, ਤੁਹਾਨੂੰ ਰੱਖਣੀ ਪੈਣੀਗੀ, ਉਹਨਾਂ ਚਿਰ ਤੁਹਾਡਾ ਸਕੂਲ ਹੀ ਨਹੀਂ ਪਾਸ ਕਰਾਂਗੇ ਅਸੀਂ। ਨਹੀਂ ਬਾਈ ਜੀ, ਘੱਟੋ ਘੱਟ ਦੇਖੋ ਜੋਬ ਤਾਂ ਕ੍ਰੀਏਟ ਹੁੰਦੀ ਹੈ ਨਾ, ਜੇ ਜੋਬ ਕ੍ਰੀਏਟ ਦਾ ਆਈਡੀਆ ਤਾਂ ਹੈ ਨਾ, ਘੱਟੋ ਘੱਟ ਪ੍ਰਾਈਵੇਟ ਸਕੂਲਾਂ ਦੇ ਵਿੱਚ ਦੇਖ ਲਓ ਕਿੰਨੀ ਇੱਕ ਇੱਕ ਵੀ ਨਰਸ ਲੱਗੀ ਤਾਂ ਕਿੰਨਾ ਜੋਬ ਕ੍ਰੀਏਟ ਹੋ ਸਕਦੀ ਹੈ।
1: ਦੇਖੋ ਅਗਰ ਜੇ ਤੁਸੀਂ ਗੱਲ ਕਰਦੇ ਆ ਜੋਬ ਓਪਰਚੁਨਿਟੀ ਦੀ,
0: ਜੀ
1: ਬਹੁਤ ਲੂਪ ਹੋਲਸ ਨੇ ਜਿਹਦੇ ਵਿੱਚ ਹਲੇ ਜਿਹੜੇ ਪੂਰੇ ਹੋਣ ਵਾਲੇ ਨੇ, ਤੇ ਜੋਬ ਓਪਰਚੁਨਿਟੀ ਕੱਲੀ ਨਰਸ ਨੂੰ ਲੈ ਕੇ ਨੀ, ਹੋਰ ਬਹੁਤ ਚੀਜ਼ਾਂ ਨੂੰ ਲੈ ਕੇ
0: ਬਿਲਕੁਲ
1: ਨਿਕਲ ਸਕਦੀ
0: ਬਿਲਕੁਲ
1: ਹੈ
0: ਜੀ ਬਿਲਕੁਲ ਹੈ ਜੀ।
1: ਇੱਕ ਨਰਸ ਨੀ ਆਪਾਂ ਲਾ ਸਕਦੇ ਇਹਦੇ ਵਿੱਚ, ਆਪਾਂ ਟੀਚਰ ਵੀ ਪੂਰੇ ਕਰ
0: ਜੀ
1: ਸਕਦੇ ਹਾਂ। ਫਿਰ ਤੁਸੀਂ ਜਿਹੜੇ ਆਪਾਂ ਮਿਡ ਡੇ ਮੀਲ ਦਿੰਦੇ ਆ, ਉਹਨਾਂ ਵਿੱਚ ਵੀ ਦੇਖੋ
0: ਜੀ
1: ਇੱਕ ਇੱਕ ਦੋ ਦੋ ਜਾਣੇ ਨੇ, ਉਹ ਕਿੰਨਾ ਕੁ ਦੋ ਜਾਣੇ ਕਿਸ ਹਿਸਾਬ ਨਾਲ ਕੰਮ ਹੈਂਡਲ ਕਰਦੇ ਨੇ,
0: ਬਿਲਕੁਲ ਹੈ
1: ਕਿੰਨਾ
0: ਜੀ
1: ਸਕੂਲ
0: ਬਿਲਕੁਲ।
1: ਦਾ ਬੱਚਾ ਹੈ। ਫਿਰ ਤੁਸੀਂ ਜਿਹੜੀ ਉਹ ਰੋਟੀ ਬਣ ਰਹੀ ਹੈ ਉਹਨੂੰ ਕੋਈ ਬੰਦਾ ਟੈਸਟ ਮਤਲਬ ਚੈੱਕ
0: ਜੀ
1: ਕਰੇ
0: ਜੀ
1: ਵੀ ਉਹਦਾ
0: ਲੈਵਲ,
1: ਉਹਦਾ ਮਿਆਰ ਕੀ ਹੈ ਖਾਣੇ
0: ਉਹ
1: ਪੀਣੇ
0: ਬਾਈ ਜੀ ਇੱਥੇ
1: ਕਿੰਨੀ
0: ਖਾ ਕੇ ਗਏ
1: ਚੀਜ਼ਾਂ
0: ਨੇ,
1: ਹੋਣੀਆਂ
0: ਆਪ
1: ਜੀ
0: ਸਕੂਲਾਂ ਦੇ ਵਿੱਚ ਖਾ ਕੇ ਗਏ ਨੇ, ਚਾਹੇ ਦੇਖ ਲੈਣ ਕਿ ਉਹ 10 ਦਿਨ ਕੀ ਕਿਸੇ ਹੋਟਲ ਤੋਂ ਘੱਟ ਦਾ ਖਾਣਾ ਤੁਹਾਨੂੰ ਲੱਗਦਾ ਜਿਹੜਾ ਇੱਥੇ ਸਰਵ ਹੁੰਦਾ।
1: ਪਿੱਛੇ ਜਿਹੜੀ ਸਰਕਾਰੀ ਸਕੂਲਾਂ ਦੇ ਵਿੱਚ ਆਂਗਨਵਾੜੀ ਚ ਪੰਜੀਰੀਆਂ ਬਣ ਕੇ ਆਉਂਦੀ
0: ਜੀ,
1: ਬੱਤੀ ਤੋਂ, ਸ਼ਾਇਦ ਤੁਸੀਂ ਭੁੱਲੇ ਨਹੀਂ ਹੋਵੋਗੇ ਉਹਦਾ ਹਾਲ ਕੀ ਸੀ, ਉੱਲੀ ਲੱਗੀ ਆਉਂਦੀ ਸੀ ਪੈਕਟਾਂ ਦੇ ਵਿੱਚ, ਔਰ
0: ਜੀ
1: ਉਹ ਕੰਪਨੀ ਨੂੰ ਟੈਂਡਰ ਦਿੱਤੇ ਹੋਏ ਸੀ ਜਿਹੜੇ ਕੰਪਨੀ ਅੱਜ ਤੋਂ ਕੁਝ ਸਾਲ ਪਹਿਲਾਂ ਬੈਨ ਕੀਤੀਆਂ ਨੇ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ।
1: ਤੇ ਤੁਸੀਂ ਦੱਸੋ ਵੀ ਇਹ ਕੀ ਪੰਜਾਬ ਨੂੰ, ਇਹ ਬੱਚਿਆਂ ਨੂੰ ਲੈ ਕੋਈ ਵਰਣ ਥੋੜਾ ਨੇ, ਇਹ ਤਾਂ
0: ਜੀ
1: ਖੇਡ ਤਮਾਸ਼ਾ ਹੋ ਰਿਹਾ ਜੀ, ਬਸ ਇਹ ਵੀ ਜੇਬਾਂ ਭਰੀਆਂ ਜਾ ਰਹੀਆਂ ਆਪਣੀਆਂ ਨਾ।
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ।
1: ਇਹ ਇਹ ਤੇ ਇਹਦੇ ਵਿੱਚ ਚੇਂਜਿਸ ਲਿਆਉਣ ਨੂੰ ਬਹੁਤ ਮਤਲਬ ਜ਼ਮੀਨੀ ਤੌਰ ਤੇ ਕੋਈ ਬੰਦਾ ਇੱਛਾ ਰੱਖ ਕੇ ਆਊ ਵੀ ਮੈਂ ਕਰਨਾ, ਉਹ ਤਾਂ ਹੋਣੀਆਂ ਨੇ ਗੱਲਾਂ ਨਾਲ ਨੀ ਹੋਣੀ,
0: ਗੱਲਾਂ ਨਾਲ ਨੀ, ਬਿਲਕੁਲ ਬਿਲਕੁਲ ਦਰੁਸਤ ਹੈ,
1: ਗੱਲਾਂ ਨਾਲ ਕੁਛ ਨੀ ਬਣਨਾ ਜੀ।
0: ਜੀ
1: ਹੁਣ ਸੈਕਿੰਡ ਆ ਜੀ, ਇਹ ਆਪਾਂ ਆ ਡੇਰਾ ਸੱਚਾ ਸੌਦੇ ਵਾਲੇ ਨੂੰ ਕੋਲ ਫੇਰ ਮਿਲ ਗਈ ਜੀ।
0: ਜੀ
1: ਮੇਰੇ ਹਿਸਾਬ ਨਾਲ ਤਾਂ ਮੈਂ ਤਾਂ ਹੁਣ ਕਹਿਣਾ ਨੀ ਚਾਹੁੰਦਾ, ਵੈਸੇ ਮੈਨੂੰ ਇੱਥੇ ਲੱਗਦਾ ਵੀ ਸੈਂਟਰ ਗੌਰਮੈਂਟ ਜਵਾਈਓ ਬਣਾਇਆ ਮੈਨੂੰ।
0: ਜੀ ਜੀ
1: ਹੁਣ ਸਾਡੇ ਮਤਲਬ ਸਿੰਘ ਅੰਦਰ ਬੰਦ ਨੇ, ਦੇਖਿਆ ਜਾਵੇ ਉਹ ਆਪਣੀ ਸਜਾਵਾਂ ਭੋਗ ਚੁੱਕੇ ਨੇ ਪੂਰੀ
0: ਜੀ।
1: ਇੱਕ ਉਹਨਾਂ ਦੇ ਮਦਰ ਵੀ ਦੇਖੋ ਬਿਮਾਰ ਨੇ
0: ਜੀ,
1: ਕਿ ਮਨੁੱਖਤਾ ਦੇ ਆਧਾਰ ਤੇ ਲਾ ਲਓ ਵੀ ਆਪਣਾ ਫਰਜ਼ ਨੀ ਬਣਦਾ ਵੀ ਆਪਾਂ ਨੂੰ ਉਹਨੂੰ 10 10 ਦਿਨ ਦੀ ਜਾਂ 12 15 ਦਿਨ ਦੀ ਹਫ਼ਤੇ ਦੀ ਉਹਨੂੰ ਪਰੋਲ ਦਿੱਤੀ ਜਾਵੇ। ਵੱਧ ਤੋਂ ਵੱਧ ਇਹੀ ਹੋ ਸਕਦਾ ਵੀ ਤੁਸੀਂ ਆਪਣੀ ਸ਼ਰਤਾਂ ਦੱਸ ਦੋ ਵੀ ਕਿਸੇ ਨਾਲ ਇਕੱਠ ਨੀ ਕਰਨਾ ਜਾਂ ਕੁਛ ਨੀ ਹੋਣਾ, ਜਾਂ ਪੁਲਿਸ ਦੀ ਉਹਨਾਂ ਦੇ ਪੁਲਿਸ ਨਾਲ ਰਹੂਗੀ ਕੀ,
0: ਜੀ
1: ਬਹੁਤ ਸਾਰੀ ਚੀਜ਼ਾਂ ਨਾ ਲਾਗੂ ਕਰਕੇ ਇਹਨੂੰ ਪਰਮਿਸ਼ਨ ਦਿੱਤੀ ਜਾ ਸਕਦੀ ਹੈ, ਪਰ ਗੌਰਮੈਂਟ ਦੀ ਨੀਤ ਨਹੀਂ ਹੈਗੀ।
0: ਨਹੀਂ ਬਾਈ ਜੀ ਉਹ ਦੇਖੋ ਹੁਣ ਗੱਲ ਹੋਣ ਵੀ ਲੱਗੀ ਸੀ, ਸ਼ੁਰੂ ਹੋਈ ਆ ਉਦਣ, ਆਪਾਂ ਤਾਂ ਕਰਕੇ ਸੈਣੀ ਸਾਹਿਬ ਨੇ ਵੀ ਇਹ ਗੱਲ ਤਾਂ ਹੀ ਕਹੀ ਸੀ ਕਿ ਅਸੀਂ ਤਾਂ ਉਹ, ਹੁਣ ਦੇਖੋ ਹੁਣ ਇਹਦੇ ਵਿੱਚ ਵੀ ਸਿਆਸਤ ਚੱਲਦੀ ਹੈ, ਸਾਨੂੰ ਸਿਆਸਤ ਨੇ ਮਾਰਿਆ ਜੀ, ਆਪਣਿਆਂ ਨੇ ਮਾਰਿਆ
1: ਬਿਲਕੁਲ ਬਿਲਕੁਲ।
0: ਤੇ ਉਹਦੇ ਵਿੱਚ ਹੁਣ ਦੇਖੋ ਜੇ ਉਹ ਪੈਰੋਲ, ਇਹਨਾਂ ਨੂੰ ਸੀਗਾ ਡਰ ਕਿ ਭਾਈ ਅਕਾਲੀ ਦਲ ਦੀ ਤੇ ਬੀਜੇਪੀ ਦੀ ਚੜ੍ਹਤ ਹੋਜੂ ਜੇ ਉਹ ਆ ਗਿਆ, ਇੱਕ ਵੀ ਬੰਦਾ ਬਾਹਰ ਜਾਏ 2 ਘੰਟੇ ਲਈ ਆ ਗਏ, ਤੇ ਉਹ ਸਾਰੀ ਸਿਆਸਤ ਹੋਈ ਆ ਉਹਦੇ ਵਿੱਚ, ਮਤਲਬ ਕਿ ਛਡਾਉਣ ਦੇ ਲਈ ਧਰਨਾ ਨਹੀਂ ਲਾਇਆ ਸੀ ਵੀ ਨਾ ਛਡਾ ਛੁੱਟੇ ਹਨਾ, ਚਾਹੇ 2 ਘੰਟੇ ਲਈ ਵੀ ਆ ਜਾਂਦੇ ਬਾਹਰ, ਤਾਂ ਵੀ ਕਿਤੇ ਨਾ ਕਿਤੇ ਪੈਠ ਬਣ ਜਾਣੀ ਸੀ ਪਾਰਟੀਆਂ ਦੀ, ਤੇ ਉਹ ਇਹਨਾਂ ਨੂੰ ਡਰ ਪੈ ਗਿਆ, ਤਾਂ ਹੀ ਬਿਆਨਬਾਜ਼ੀ ਸ਼ੁਰੂ ਹੋ ਗਈ, ਸਾਰਾ ਕੁਝ ਹੋ ਗਿਆ।
1: ਤੁਸੀਂ ਇੱਕ ਚੀਜ਼ ਦੇਖੋ ਨਾ, ਉਹਨਾਂ ਨੂੰ ਪਰੋਲ ਦਵਾਉਣ ਵਾਸਤੇ
0: ਜੀ
1: ਆਪਾਂ ਕਿੰਨਾ ਇਕੱਠ ਕਰ ਰਹੇ ਹਾਂ, ਦੇਖ ਰਹੇ ਹਾਂ ਨਾ ਤੁਸੀਂ,
0: ਜੀ
1: ਮਤਲਬ ਜਦੋਂ ਪਰੋਲ ਮਿਲ ਜੂਗੀ ਉਦੋਂ ਕਿੰਨਾ ਇਕੱਠ ਹੋਊਗਾ ਜੀ। ਇਹ
0: ਜੀ
1: ਚੀਜ਼ਾਂ ਪਹਿਲਾਂ ਇਸ਼ਾਰਾ
0: ਕਰਦੀਆਂ ਨੇ ਬਿਲਕੁਲ,
1: ਗਲਤ ਟਰੈਕ ਉੱਤੇ ਜਾ ਰਹੇ
0: ਬਿਲਕੁਲ, ਉਹੀ ਤਾਂ ਗੱਲ ਸੈਣੀ ਸਾਹਿਬ ਨੇ ਉਦਨ ਕੋਡ ਕੀਤੀ ਸੀ, ਪਰ ਅਸੀਂ ਉਹਨੂੰ ਮਤਲਬ ਕਿ ਜਜ਼ਬਾਤੀ ਤੌਰ ਦੇ ਉੱਤੇ ਸੋਚਦੇ ਹਾਂ, ਪਰ ਪੇਪਰ ਵਰਕ ਜਾਂ ਜਿਹੜਾ ਮਾਨਸਿਕ ਤੌਰ ਦੇ ਉੱਤੇ ਨਹੀਂ ਨਾ ਸੋਚਦੇ, ਓਡੇ ਵੱਡੇ ਪੱਧਰ ਦੇ ਉੱਤੇ ਜਿਹੜੇ ਪੋਲੀਟੀਕਲ ਲੀਡਰ ਸੋਚਦੇ ਨੇ।
1: ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੋਣੀ ਹੈ, ਜਦੋਂ ਚਲੋ ਪਰੋਲ ਦੀ ਹਲੇ ਗੱਲ ਸ਼ੁਰੂਆਤ ਹੋਈ ਹੈ
0: ਜੀ,
1: ਉਸ ਟਾਈਮ ਭਾਈ ਹਵਾਰਾ ਜੀ ਦਾ ਅੰਦਰੋਂ ਇੱਕ ਵੀਡੀਓ ਵੀਡੀਓ ਫੁਟੇਜ ਬਾਹਰ ਆਉਂਦਾ ਹੈ,
0: ਹਾਂਜੀ,
1: ਉਸ ਚੀਜ਼ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਅੰਦਰ ਖਾਤੇ, ਚਲੋ ਬਾਹਰ ਇਹ ਚੀਜ਼ ਰੌਲਾ ਨਹੀਂ ਪੈ ਰਿਹਾ ਪਰ ਅੰਦਰ ਦਾ ਖਾਤੇ ਕਿਤੇ ਨਾ ਕਿਤੇ ਚਲੋ ਤਰਕ ਚੱਲ ਰਿਹਾ ਹੈ ਵੀ ਅੰਦਰੋਂ ਜੇਲ੍ਹ ਚੋਂ ਵੀਡੀਓ ਕਾਲ ਕਿੱਦਾਂ ਬਾਹਰ ਆ ਗਈ।
0: ਨਾਲੇ ਦੇਖੋ ਉੱਥੇ ਇਹ ਵੀ ਤਾਂ ਰੋਲਾ ਪੈ ਗਿਆ ਨਾ ਕਿ ਸਾਡਾ ਜਥੇਦਾਰ ਗੜਗਾਜ ਨੂੰ ਅਸੀਂ ਮੰਨਦੇ ਹੀ ਨਹੀਂ ਗਏ, ਭਾਈ ਸਾਡਾ ਤਾਂ ਜਥੇਦਾਰ ਹੀ ਜਗਤਾਰ ਸਿੰਘ ਅਵਾਰਾ ਹੈ, ਉਹ ਚੀਜ਼ਾਂ ਨੂੰ
1: ਹਾਂਜੀ
0: ਮਤਲਬ ਕਿ ਕਿਤੇ ਨਾ ਕਿਤੇ ਇਸ਼ਾਰਾ ਕਰਦੀਆਂ ਨੇ ਨਾ ਸਾਰੀਆਂ ਚੀਜ਼ਾਂ। ਬਿਲਕੁਲ
1: ਹਾਂਜੀ, ਇਹ ਚੀਜ਼ ਤਾਂ ਚਲੋ ਅੱਜ ਕੋਈ ਨਿਊ ਨੀ ਹੈਗੀ, ਇਹ ਅਸੀਂ ਬਹੁਤ ਟਾਈਮ ਪਹਿਲਾਂ ਸੁਣਦੇ ਆ ਰਹੇ ਹਾਂ, ਪਰ ਨਾ ਲੋਕ ਇਹਨਾਂ ਜਿਹੜੇ ਕਹਿ ਦਿੰਦੇ ਆ, ਲੋਕਾਂ ਦੀ ਕਹਿਣੀ ਕੱਟਣੀ ਵਿੱਚ ਫਰਕ ਬਹੁਤ ਹੈ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਕਿਉਂਕਿ ਲੋਕਾਂ ਦੀ ਮਤ ਨੀ ਇੱਕ ਹੈਗੀ, ਆਪਾਂ
0: ਜੀ
1: ਜਥੇਦਾਰ ਇਹਨੂੰ ਨੀ ਮੰਨਦੇ, ਆਪਾਂ ਜਥੇਦਾਰ ਉਹਨੂੰ ਨੀ ਮੰਨਦੇ, ਤੇ
0: ਜੀ
1: ਫਿਰ ਆਪਾਂ ਜਦੋਂ ਇਹ ਅਗਲੇ ਉੱਥੇ ਸਥਾਪਿਤ ਕੀਤੇ ਜਾਂਦੇ ਆ, ਲਾਏ ਜਾਂਦੇ ਆ, ਉਦੋਂ ਆਪਾਂ ਕਿਉਂ ਨੀ ਰੌਲਾ ਚੱਕਦੇ, ਕਿਉਂ ਨੀ
0: ਬਿਲਕੁਲ
1: ਬੋਲਦੇ,
0: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਹੈ ਜੀ
1: ਉਦੋਂ ਤਾਂ ਆਪਾਂ ਮੌਨ ਵੱਟ ਕੇ ਬਹਿ ਜਾਂਦੇ, ਅੱਜ ਤੱਕ ਕਿਸੇ ਨੇ ਇਹ ਵੀ ਨੀ ਰੌਲਾ ਪਾਇਆ ਵੀ ਯਾਰ
0: ਜੀ
1: ਜਿਹੜੀ SDP ਸੀ ਜਿਹੜੀ ਆ ਪ੍ਰਧਾਨ ਨਿਯੁਕਤ ਕਰਦੇ ਆ, ਇਹਨੂੰ ਤੁਸੀਂ ਚੋਣਾਂ ਤੇ ਲੈ ਕੇ ਆਓ,
0: ਜੀ ਬਿਲਕੁਲ ਹੈ
1: ਅੱਜ ਤੱਕ ਤਾਂ ਕਿਤੇ ਚੋਣ ਕਰਨ ਵਾਸਤੇ ਵੀ ਨੀ ਰੌਲਾ ਪਾਇਆ ਜੀ,
0: ਜੀ
1: ਔਰ ਬੀਬੀ
0: ਬਿਲਕੁਲ
1: ਹਰਸਿਮਰਤ ਕੌਰ ਬਾਦਲ ਜੀ ਨੇ ਤਾਂ ਫੱਟੇ ਚੱਕੇ ਹੋਏ ਨੇ ਜੀ,
0: ਜੀ
1: ਮਤਲਬ ਉਹਨਾਂ ਦੇ ਹਸਬੈਂਡ ਤੇ ਹਮਲਾ ਹੋਇਆ, ਇਹ
0: ਜੀ
1: ਪਾਰਟੀ ਦਾ ਹਮਲਾ ਦੱਸੀ ਜਾਂਦੇ ਨੇ ਆਪਣੇ ਆਪ
0: ਬਿਲਕੁਲ ਬਿਲਕੁਲ ਬਿਲਕੁਲ
1: ਵੀ ਪਾਰਟੀ ਕਿੱਥੇ ਹੈ, ਇੱਕ ਬੰਦਾ ਕਿੱਥੇ ਹੈ, ਤੁਸੀਂ ਇਹ ਅੱਜ ਤੱਕ ਤੁਸੀਂ ਸਾਰੀ ਪਾਰਟੀ ਮਿਲ ਕੇ ਇੱਕ ਚੀਜ਼ ਡਿਸਾਈਡ ਨਹੀਂ ਕਰ ਸਕੇ ਵੀ ਇੱਕ ਬੰਦੇ ਕਰਕੇ ਪਾਰਟੀ ਚ ਸਾਰੀ ਮਤਲਬ ਸਟੇਬਿਲਿਟੀ ਖਰਾਬ ਰੱਖੀ, ਤੁਸੀਂ ਉਹਨੂੰ ਪ੍ਰਧਾਨਗੀ ਤੋਂ ਛੱਡ ਕੇ
0: ਜੀ
1: ਅੱਗੇ ਆਪਣੀ ਪਾਰਟੀ ਨੂੰ ਵਧਾਓ, ਕਿਸੇ ਹੋਰ ਨੂੰ ਸਾਹਮਣੇ ਲੈ ਕੇ ਆਓ ਜਿਹਨੂੰ ਪਾਰਟੀ ਪਸੰਦ ਕਰਦੀ ਹੋਵੇ, ਡੇ ਬਾਏ ਡੇ ਥੋੜੇ ਜੋ ਬੰਦੇ ਬਾਹਰ ਹੋ ਰਹੇ ਹੈ, ਪਰ ਇਹਨਾਂ ਨੇ ਆਪਣੀ ਜਿੱਦ ਥੋੜਾ ਛੱਡੀ ਹੈ ਜੀ,
0: ਜੀ
1: ਜਾ ਕੇ ਸੈਂਟਰ ਗੌਰਮੈਂਟ ਕੋਲ ਬਿੱਲ ਦਾ ਸਮਰਥਨ ਕਰੇ, ਮਤਲਬ ਨਾ ਜਦ ਪੰਜਾਬ ਚ ਹੜ ਆਏ ਸੀ ਇਹਨਾਂ ਨੇ ਪੰਜਾਬ ਚ ਲੋਕਾਂ ਦੀ ਬੜੀ ਮਦਦ ਕੀਤੀ ਸੀ,
0: ਜੀ
1: ਕਿਤੇ ਨਾ ਬਾਹਰ ਹਵਾ ਉਲਟੀ ਸੀ, ਚਲ ਕੋਈ ਨੀ ਵੀ ਹੋ ਸਕਦਾ ਇਹਨਾਂ ਦੇ ਦਿਮਾਗੀ ਤੌਰ ਦਾ ਸੁਧਾਰ ਹੋ ਰਿਹਾ ਹੋਵੇ
0: ਜੀ,
1: ਵੀ ਸ਼ਾਇਦ ਲੋਕਾਂ ਲਈ ਇਹ ਵਰਿਡ ਹੋ ਗਏ ਹੁਣ ਵੀ ਚਲੋ, ਪਰ ਹੁਣ ਉਹ ਤੋਂ ਬਾਅਦ ਇਹ ਨਾ ਡੇ ਬਾਏ ਡੇ ਮਤਲਬ ਬੇਵਕੂਫੀਆਂ ਹੀ ਕਰਦੇ ਨਜ਼ਰ ਆ ਰਹੇ,
0: ਜੀ ਜੀ ਜੀ ਬਿਲਕੁਲ ਹੈ,
1: ਕੋਈ ਵੀ ਨਾ ਵਿੱਚ ਇਹੋ ਜਿਹਾ ਮਤਲਬ ਇੱਕ ਵੀ ਬੰਦਾ ਇਹ ਕਹਿ ਦੇਵੇ ਵੀ ਇਹ ਚੱਜ ਦੀ, ਕੋਈ ਇਹਨਾਂ ਦੇ ਬਿਆਨ ਨੀ ਚੱਜਦੇ, ਕੋਈ
0: ਜੀ
1: ਇਹਨਾਂ ਦੀ ਮਤਲਬ ਕੰਮ ਨੀ ਚੱਜਦੇ ਹੋ ਰਹੇ ਜੀ,
0: ਜੀ
1: ਇਹ
0: ਬਿਲਕੁਲ
1: ਹਾਲ
0: ਹੈ,
1: ਮਤਲਬ ਨਾ ਹਰ ਹਰ ਚੀਜ਼ ਦੇ ਉੱਪਰ ਸਿਆਸਤ ਹੈ ਟੋਟਲੀ, ਆਪਾਂ ਕਹਿੰਦੇ ਹਾਂ ਪੋਲੀਟੀਸ਼ੀਅਨ ਪੋਲੀਟੀਸ਼ੀਅਨ ਛੱਡੋ, ਆ ਕਿਸਾਨ ਆਗੂ ਵੀ ਹਰੇਕ ਇਹ ਵੀ ਸਿਆਸਤ ਹੀ,
0: ਹਾਂ ਬਿਲਕੁਲ
1: ਜਦੋਂ
0: ਬਿਲਕੁਲ ਹੈ ਜੀ,
1: ਆਪਣੇ
0: ਬਿਲਕੁਲ
1: ਕੋਲੇ ਲੋਕ ਜਦੋਂ ਆਪਣੇ ਕੋਲੇ ਲੋਕ ਹੀ ਟੁੱਟ ਜਾਣਗੇ
0: ਜੀ
1: ਤਾਂ ਆਪਾਂ ਸਰਵਸੰਮਤੀ ਕਿਹਦੇ ਕੋਲੋਂ ਲਵਾਂਗੇ,
0: ਬਿਲਕੁਲ
1: ਆਪਣੇ ਕਿਸਾਨ ਬੰਦਿਆਂ ਕੋਲ,
0: ਜੀ
1: ਇਹਨਾਂ ਲੋਕਾਂ ਨੂੰ ਸਮਝਣ ਦੀ ਲੋੜ ਹੈ, ਹਾਲੇ ਮੈਂ ਕਹਿੰਦਾ ਹਾਲੇ ਵੀ ਇਹ ਲੋਕਾਂ ਨੂੰ ਪੰਜਾਬ ਦੇ ਲਈ ਨਾ ਮਤਲਬ ਕੁਛ ਵਧੀਆ ਇਹਨਾਂ ਕੋਲ ਰੋਡ ਮੈਪ ਹੈ ਹੀ ਨੀ ਵੀ ਪੰਜਾਬ ਚਾਹੁੰਦਾ ਕੀ ਹੈ, ਪੰਜਾਬ ਦੇ ਲੋਕ ਚਾਹੁੰਦੇ ਕੀ ਨੇ,
0: ਪਹਿਲਾਂ ਤਾਂ ਇਹੀ ਜ਼ਰੂਰੀ ਹੈ ਜੀ, ਇਹ ਜਥੇਬੰਦੀਆਂ ਕੀ ਚਾਹੁੰਦੀਆਂ ਨੇ ਆਪਣੇ ਆਪ ਦੇ ਵਿੱਚ ਸਿਰ ਜੋੜ ਕੇ ਪਹਿਲਾਂ ਬੈਠਣ, ਹੈ ਨਾ, ਉਹ ਇਹਨਾਂ ਦੇ ਵਿੱਚ ਵੀ ਬਹੁਤ ਵੱਡੀਆਂ ਹੈਗੀਆਂ ਨੇ ਗਲਤੀਆਂ ਜਿਹ ਚ ਦੋ ਚਿੱਤੀ ਨਹੀਂ ਗੀ,
1: ਦੇਖੋ ਇੱਕ ਹਰਿਆਣੇ ਬੈਠ ਰਿਹਾ, ਇੱਕ ਰੇਲ ਰੋਕ ਰਿਹਾ, ਇੱਕ ਬਿਆਨਬਾਜ਼ੀ ਕਰ ਰਿਹਾ, ਇਹਨਾਂ ਦੇ ਆਪਸੀ ਸੁਰ ਇੱਕ ਨਹੀਂ ਹੈਗੀ,
0: ਬਿਲਕੁਲ ਬਿਲਕੁਲ ਹੈ ਜੀ ਬਿਲਕੁਲ,
1: ਤੁਸੀਂ ਪ੍ਰੈਸ਼ਰ ਕੀ ਮੇਨਟੇਨ ਕਰੋਗੇ ਸੈਂਟਰ ਗੌਰਮੈਂਟ ਉੱਪਰ,
0: ਥੋੜੀ
1: ਆਪਸੀ ਮਤਾ ਇੱਕ ਨਹੀਂ, ਜਦ ਤੁਸੀਂ
0: ਬਿਲਕੁਲ
1: ਪਹਿਲਾਂ ਉੱਥੇ ਹੀ ਗਏ ਹੈ, ਮੈਂ ਤਾਂ ਭਾਰਜਵੀਰ ਜੀ ਸ਼ਾਇਦ ਤੁਸੀਂ ਵੀ ਇਸ ਗੱਲ ਨੂੰ ਮੇਰੀ ਗੱਲ ਨਾਲ ਸਹਿਮਤ ਹੋਵੋਗੇ, ਜਿਹੜੀ ਮੈਂ ਗੱਲ ਸੋਚਦਾ ਜਦੋਂ ਪਹਿਲਾਂ ਕਿਸਾਨੀ ਧਰਨਾ ਲੱਗਿਆ
0: ਜੀ,
1: ਮੋਦੀ ਨੇ ਆਪਣੇ ਕਾਨੂੰਨ ਵਾਪਸ ਲੈ ਲਏ, ਉਹਨਾਂ ਨੇ ਇਹ ਵੀ ਕਿਹਾ ਵੀ ਮੈਂ MSP ਦਊਂਗਾ,
0: ਜੀ
1: ਤੁਸੀਂ ਉਹਨਾਂ ਤੋਂ ਬਗੈਰ ਲਿਖਿਤ ਪੜਿਤ ਕਰੇ ਬਿਨਾਂ ਤੁਸੀਂ ਉੱਠ ਕਿੱਦਾਂ ਗਏ,
0: ਬਿਲਕੁਲ
1: ਇੱਕ ਬਿਆਨ ਨੂੰ ਆਧਾਰ ਬਣਾ ਕੇ, ਫਿਰ ਕਿਤੇ ਨਾ ਕਿਤੇ ਇਹ ਲੱਗਦਾ ਨਾ ਵੀ ਅੰਦਰ ਖਾਤੇ ਕੋਈ ਨਾ ਕੋਈ ਪੈਸੇ ਨੂੰ ਲੈ ਕੇ ਸੈਟਿੰਗ ਹੋਈ ਹੋਈ ਹੈ,
0: ਬਿਲਕੁਲ ਬਿਲਕੁਲ, ਉਸ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਸੱਤਾ ਵੀ ਤਾਂ ਪਲਟਦੀ ਹੈ ਨਾ, ਉਹ ਵੀ ਉਹਨੂੰ ਵੀ ਨਾ ਇਗਨੋਰ ਕਰ ਸਕਦੇ, ਬਿਲਕੁਲ ਹੈ ਜੀ,
1: ਨਹੀਂ ਕਰ ਸਕਦੇ ਠੀਕ ਹੈ ਜੀ,
0: ਜੀ
1: ਉਹ ਤੋਂ ਬਾਅਦ ਜਿਹੜੇ 700-800 ਬੰਦਾ ਉਸ ਕਿਸਾਨ ਧਰਨੇ ਦੇ ਟਾਈਮ ਸ਼ਹੀਦ ਹੋ ਗਿਆ
0: ਬਿਲਕੁਲ
1: ਚਲਾ ਗਿਆ, ਉਹਨਾਂ ਦੀ ਸ਼ਹੀਦੀ ਵੀ ਬਰਬਾਦ ਕੀਤੀ,
0: ਬਿਲਕੁਲ
1: ਹੁਣ ਮੁੜ ਕੇ ਇਹ ਮੁੜ ਕੇ ਕਿਵੇਂ ਐਕਸਪੈਕਟ ਕਰਦੇ ਵੀ ਸਾਡੇ ਨਾਲ ਕੁਝ ਚੱਲੂਗਾ, ਕਿਸੇ ਨੇ ਨੀ ਚੱਲਣਾ ਜੀ ਇਹਨਾਂ ਨਾਲ, ਭੁਲੇਖੇ ਹੀ ਪਾਲੀ ਬੈਠੇ ਆ,
0: ਬਿਲਕੁਲ ਹੈ ਜੀ ਬਿਲਕੁਲ,
1: ਹੁਣ ਆਪਣੇ ਘਰ ਦੇ ਵਿੱਚ ਆਪਾਂ ਚਾਰ ਜੀ ਆ, ਚਾਰਾਂ ਦੇ ਸੁਰ ਇੱਕ ਹੋਣਗੇ ਤਾਂ ਆਪਾਂ ਦੂਜੇ ਤੇ ਪ੍ਰਭਾਵ ਪਾਵਾਂਗੇ,
0: ਜੇ
1: ਤਾਂ ਆਪਣੇ ਸਾਰੇ ਦੇ ਸੁਰ ਹੀ ਅਲੱਗ ਅਲੱਗ
0: ਅਲੱਗ ਅਲੱਗ ਨੇ ਜੀ,
1: ਪ੍ਰਭਾਵ ਪਾਵਾਂਗੇ,
0: ਬਿਲਕੁਲ ਹੈ ਜੀ,
1: ਬਸ ਇਹੀ ਗੱਲ ਮੈਂ
0: ਥੈਂਕ ਯੂ
1: ਕਰਦੀ ਸੀ ਵੀਰ
0: ਜੀ,
1: ਇਹ ਮਤਲਬ ਸਭ ਚਾਂਦੀ ਚਮਕਾ ਰਹੇ ਆ, ਕੋਈ ਪੰਜਾਬ ਨੂੰ ਲੈ ਕੇ ਚਿੰਤਾ ਤੇ ਕੋਈ ਨੀ ਨਜ਼ਰ ਆਉਂਦਾ,
0: ਮੁੱਲ ਹੀ ਹੁਣ ਪੈਣਾ ਜੀ ਅਸਲ ਦੇ ਵਿੱਚ ਹੀਰਿਆਂ ਦਾ,
1: ਬਿਲਕੁਲ ਬਿਲਕੁਲ
0: ਹਾਂਜੀ, ਥੈਂਕ ਯੂ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ, ਲੋ ਦੋਸਤੋ ਇਸ ਤਰ੍ਹਾਂ ਜੀ ਗੁਰੀਮਾਨ ਬਾਈ ਜੀ, ਤੇ ਲੋ ਦੋਸਤੋ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ, ਕੁਝ ਦੋਸਤਾਂ ਦੇ ਸੁਨੇਹੇ ਨੇ ਉਹਨਾਂ ਦਾ ਸੰਖੇਪ ਦੇ ਵਿੱਚ ਨਾਂ ਲੈ ਕੇ ਫਿਰ ਆਗਿਆ ਲੈਣਾ, ਤੇ ਵੈਸੇ ਕਹਾਣੀ ਦਾ ਮੂਡ ਸੀਗਾ ਮੇਰਾ, ਚਲੋ ਕੋਈ ਨੀ ਇਸ ਹਫ਼ਤੇ ਜ਼ਰੂਰ ਸੁਣਾਵਾਂਗੇ ਤੁਹਾਨੂੰ ਕਹਾਣੀ, ਇਹ ਮੇਰਾ ਵਾਅਦਾ ਰਿਹਾ, ਤੇ ਆਪਣੇ ਮਾਨ ਸਿੰਘ ਸੈਣੀ ਸਾਹਿਬ ਜੁੜੇ ਨੇ ਹੈਲਸਿੰਕੀ ਤੋਂ, ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਪਰਿਵਾਰ ਨੂੰ ਕਹਿੰਦੇ ਆ, ਸੁਣਨ ਵਾਲੇ ਦੋਸਤਾਂ ਨੂੰ, ਮੁਹੰਮਦ ਜੀ ਜੁੜੇ ਹੋਏ ਨੇ ਸਤਿ ਸ਼੍ਰੀ ਅਕਾਲ ਕਹਿੰਦੇ ਆ, ਤੇ ਗੁਰੀਮਾਨ ਬਾਈ ਜੀ, ਭਾਰਜ ਬਾਈ ਜੀ ਕਾਲ, ਹਾਂਜੀ ਆਈ ਗਈ ਸੀ ਉਹਨਾਂ ਦੀ, ਤੇ ਔਜਲਾ ਸਾਹਿਬ ਕਹਿੰਦੇ ਦੇਸ਼ ਦਾ ਫਿਕਰ ਜਿੱਤਣ ਤੋਂ ਪਹਿਲਾਂ ਜਿੱਤ ਕੇ ਆਪਣਿਆਂ ਦਾ ਧਿਆਨ ਜਿਹੜਾ ਕਰਨਾ ਹੈ, ਤੇ ਮੁਹੰਮਦ ਜੀ ਕਹਿੰਦੇ ਆ ਗੋਲਡਨ ਟਾਲਕ ਜੀ ਸ਼ੁਕਰੀਆ ਜੀ, ਤੇ ਇਸੇ ਤਰ੍ਹਾਂ ਗੁਰੀਮਾਨ ਜੀ ਬਾਈ ਦੇ ਇਲੈਕਸ਼ਨ ਦਾ ਕਹਿੰਦੇ ਲੈਵਲ ਦੱਸਦਾ ਹੁੰਦਾ ਸਕੂਲ ਕਿੰਨੇ ਕੁ ਕਹਿੰਦੇ ਅੱਗੇ ਹੈ ਜੀ ਐਜੂਕੇਸ਼ਨ ਦਾ, ਸੋਰੀ, ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ, ਗੁਰੀਮਾਨ ਜੀ ਦੇ ਹੋਰ ਵੀ ਬਹੁਤ ਸਾਰੇ ਸੁਨੇਹੇ ਨੇ, ਉਹਨਾਂ ਨੂੰ ਮੈਂ ਬਾਅਦ ਦੇ ਵਿੱਚ ਜ਼ਰੂਰ ਪੜ੍ਹ ਲਾਂਗਾ। ਪੁਰੇਵਾਲ ਸਾਹਿਬ ਫਰਾਂਸ ਤੋਂ ਜੁੜੇ ਨੇ ਜੀ, ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ, ਹਾਂਜੀ ਫਰਾਂਸ ਦੀ ਅੱਜ ਖ਼ਬਰ ਮੰਦਭਾਗੀ, 300 ਘਰਾਂ ਦੀ ਬਰਬਾਦੀ ਹੋਈ ਆ ਉੱਥੇ, ਤੇ ਜਿਹੜਾ ਟੋਰਨਾਡੋ ਜਿਹੜਾ ਚੱਲਿਆ ਉੱਥੇ ਕਾਫ਼ੀ ਵੱਡੇ ਪੱਧਰ ਦੇ ਉੱਤੇ, ਇਸੇ ਤਰ੍ਹਾਂ ਮੁਕੱਦਰ ਜੀ ਕਹਿੰਦੇ ਆ, ਭਾਰਤ ਭਾਈ ਸਿਆਂ ਜੀ ਸਭ ਪਾਰਟੀਆਂ ਚੰਗੀਆਂ ਨੇ, ਸਭ ਪਾਰਟੀਆਂ ਪੰਜਾਬ ਦੇ ਪੱਖ ਦੇ ਵਿੱਚ ਨੇ ਤੇ ਪੰਜਾਬ ਸਿਆਂ ਦੀ ਬੱਲੇ ਬੱਲੇ ਹੈ ਤੇ ਜਿਹੜੀ ਆ ਜਾਵੇਗੀ ਉਹਦੇ ਨਾਲ ਹਾਂ ਕਹਿੰਦੇ ਜੀ। ਗੁਰੀ ਮਾਨ ਜੀ ਕਹਿੰਦੇ ਆ ਬਿਲਕੁਲ ਸੱਚ ਕਿਹਾ ਜੀ, ਤੇ ਇਸੇ ਤਰ੍ਹਾਂ ਹੀ ਆਪਣੇ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰੇ ਦੁਆਬਾ ਪਰਿਵਾਰ ਨੂੰ। ਤੇ ਮੁਹੰਮਦ ਜੀ ਕਹਿੰਦੇ ਆ ਸੋਹਣਾ ਪ੍ਰੋਗਰਾਮ ਹੈ ਜੀ, ਤੇ ਇਸੇ ਤਰ੍ਹਾਂ ਹੀ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ, ਕਹਿੰਦੇ ਜੇ ਬਾਂਦਰ ਚੋਣ ਨਿਸ਼ਾਨ ਲੈ ਲੈਂਦੇ ਸ਼ਾਇਦ ਕਿਤੇ ਟਪੂਸੀ ਵੱਜੀ ਜਾਂਦੀ ਜੀ ਕਹਿੰਦੇ ਜੀਰਾ ਸਾਹਿਬ। ਭੁਪਿੰਦਰ ਭਾਰਤ ਜੀ ਤੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਜੀਰਾ ਪਰਿਵਾਰ ਵੱਲੋਂ ਰਜਿੰਦਰ ਜੀਰਾ ਵੱਲੋਂ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਗੁਰੀ ਮਾਨ ਜੀ ਕਹਿੰਦੇ ਭੁਲੇਖੇ ਜਿਹੜਾ ਪਾਲ ਕੇ ਬੈਠੇ ਆ ਤੇ ਸਾਡੀ ਹਨੇਰੀ ਹੈ ਇਹ ਗੱਲਾਂ ਦੇ ਜਵਾਬ ਤਾਂ ਕਹਿੰਦੇ ਸਮੇਂ ਦੀ ਬੁੱਕਲ ਦੇ ਵਿੱਚ ਨੇ, ਕੌਣ ਆਉਂਦਾ ਕੌਣ ਨਹੀਂ, ਪਰ ਇਸ ਵਾਰੀ ਖਿਚੜੀ ਪੱਕਣੀ ਹੈ। ਲੋਕ ਦੱਸਦੇ ਸੱਜੇ ਆ ਜਾਂਦੇ ਆ ਤੇ ਖੱਬੇ ਆ, ਲੋਕਾਂ ਨੂੰ ਹਲੇ ਇਹ ਨਹੀਂ ਪਤਾ ਅਸੀਂ ਪੰਜਾਬ ਸਾਂਭਣਾ ਹੈ। ਔਜਲਾ ਸਾਹਿਬ ਕਹਿੰਦੇ ਨੇ ਕਿ ਆਪਣੇ ਜੇ ਹਾਂਜੀ ਅੱਗੇ ਪੜ੍ਹ ਹੀ ਦਿੱਤਾ ਸੀ ਸੁਣੇ ਹਾਂ, ਤੇ ਨਾਲ ਇਸੇ ਤਰ੍ਹਾਂ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਾਡੇ ਮਦਰ। ਤੇ ਔਜਲਾ ਸਾਹਿਬ ਆਪਣੇ ਕੁਲਦੀਪ ਸਿੰਘ ਬਾਈ ਜੀ ਜੁੜੇ ਹੋਏ ਨੇ ਅੰਮ੍ਰਿਤਸਰ ਤੋਂ ਸਤਿ ਸ਼੍ਰੀ ਅਕਾਲ, ਪਿੰਡ ਰਤਨਗੜ੍ਹ ਤੋਂ ਕਹਿੰਦੇ ਨੇ ਜੀ। ਸੁਰਿੰਦਰ ਮਾਲ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਜੀ। ਤੇ ਅੱਗੇ ਲਿਖਦੇ ਨੇ ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਐਡਵੋਕੇਟ ਸਾਹਿਬ ਸਤਿ ਸ਼੍ਰੀ ਅਕਾਲ ਜੀ ਭਾਰਤ ਜੀ ਤੇ ਸਭ ਆਪਣੇ ਪਰਿਵਾਰ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਹੈ। ਕਹਿੰਦੇ ਹਾਂਜੀ ਉਹ ਡੋਗੀ ਦਾ ਰੋਲਾ ਸੁਣਦੇ ਹੋਣੇ ਆ ਤਾਂ ਕਰਕੇ ਕਹਿੰਦੇ ਨੇ ਭਾਰਤ ਸਾਹਿਬ ਦਾ ਡੋਗੀ ਬਹੁਤ ਪਿਆਰਾ ਹੈ, ਨਾਮ ਹੈ ਚੀਕੂ। ਨਹੀਂ ਜੀ ਚੀਕੂ ਨਹੀਂ ਜੀ, ਸਿਸੂ ਸਿਸੂ SU ਸਿਸੂ ਚੀਕੂ SI SU ਜੀ ਸਿਸੂ ਆ ਜੀ, ਚੀਕੂ ਨੀ ਗਾ ਜੀ। ਕੈਪਟਨ ਸਾਹਿਬ ਵਾਲਾ ਚੀਕੂ ਨਾ ਬਣਾ ਦਿਓ ਕਿਤੇ, ਹੋਰ ਨਾ ਮੇਰਾ ਰੋਲਾ ਪਵਾ ਦਿਓ। ਗੁਰੀ ਮਾਨ ਜੀ ਕਹਿੰਦੇ ਬਾਕੀ ਸਾਊਂਡ ਗੁੱਡ ਹੈ ਜੀ, ਸੱਚੀ ਸਾਊਂਡ ਗੱਡੀ ਦੇ ਵਿੱਚ ਕਹਿੰਦੇ ਸੱਚੀ ਲਾਊਡ ਹੈ ਜੀ ਤੇ ਐਂਡ ਕਲੀਨ ਹੈ ਜੀ, ਚੱਲ ਰਿਹਾ ਗੱਡੀ ਦੀ ਆਵਾਜ਼ ਉੱਚੀ ਕਰ ਵਧੀਆ ਕਹਿੰਦੇ ਸੁਣਿਆ ਜਾ ਸਕਦਾ ਹੈ ਜੀ। ਤੇ ਇਸੇ ਤਰ੍ਹਾਂ ਲੋ ਦੋਸਤੋ ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਆਸ਼ੀਰਵਾਦ ਦਿੰਦੇ ਨੇ। ਤੇ ਨਾਲ ਦੀ ਨਾਲ ਹੀ ਆਪਣੇ ਸਾਰੇ ਦੋਸਤਾਂ ਦੇ ਸੁਨੇਹੇ, ਜੇ ਕਿਸੇ ਦਾ ਰਹਿ ਗਿਆ ਹੋਵੇ ਮਾਫ਼ੀ ਚਾਹਵਾਂਗਾ। ਸਤਨਾਮ ਸਿੰਘ ਜਾੜੀਆਂ ਚੱਲ, ਹੋਰ ਸਾਰੇ ਸੱਜਣਾਂ ਦਾ ਸ਼ੁਕਰੀਆ ਧੰਨਵਾਦ ਹੈ। ਤੇ ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ ਦੋਸਤੋ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਇਸ ਦੇ ਨਾਲ ਹੀ ਹੈ। ਸਤਿ ਸ਼੍ਰੀ ਅਕਾਲ ਤੇ ਜਾਂਦੇ ਜਾਂਦੇ ਇੱਕ ਤੁਹਾਡੇ ਲਈ ਗੀਤ ਛੱਡ ਕੇ ਚੱਲਿਆ, ਐਪ ਦੇ ਉੱਤੇ ਵੈਬਸਾਈਟ ਦੇ ਉੱਤੇ ਸੁਣ ਸਕਦੇ ਹੋ। ਤੇ ਸਾਜੀਆਦ ਅਲੀ ਹੁਣਾਂ ਦਾ ਗੀਤ ਹੈ ਰਾਵੀ, ਤੇ ਉਹਦਾ ਆਨੰਦ ਮਾਣਦੇ ਆ ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ ਦੋਸਤੋ ਇਸ ਦੇ ਨਾਲ ਹੀ ਹੈ ਜੀ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਲ ਜੀ, ਤੁਹਾਡਾ ਸਵਾਗਤ ਹੈ।

ਵੇਖੋ ਤੁਸੀਂ ਸਾਕਾ ਜੱਲਿਆਂ ਦੇ ਬਾਗ ਦਾ ਹੋਇਆ ਸੀ ਜ਼ੁਲਮ ਉੱਥੇ ਖੂਨੀ ਰਾਗ ਦਾ ਊਧਮ ਜਿਹੇ ਜੋ ਦੇ ਉਡਵਾਰਾਂ

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮਾਲਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉਂ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਅਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣ ਨੂੰ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣ ਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਇਓ ਸ਼ੀ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮ ਮਹਿਫਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗਰੂਰ ਨੀ ਮਾਏ। ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ। ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ। ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ। ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ। ਢਾਲ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾਲ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮ ਮਹਿਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ 'ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸ ਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸ ਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚੁਆ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾਂ ਕਰਦੇ, ਪੌਣਾਂ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਚਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ। ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ, ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ, ਅਤੇ ਸਾਡੀ ਸ਼ਾਇਰਾ

0: शुक्रिया जी।
1: सुत्यो, हफ्ता भरी का महफल दे विच हुण मैं थोड़ी जान पछाण पंजाबी दे नवें उभरदे शायर तलविंदर शेरगिल जी नाल करवाउण जा रहे हां। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तों हन। बहुत वधिया शायर ने। इहदे नाल दी नाल उहनां दे इक लिखे हुए गीत पंजाब सिआं नूं साडे गायक कृष्ण ही उहने गाया है, जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंचे निगाह जी आया कहिंदे हां।
2: ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ, ਹਿਫਾਜ਼ਤ ਆਪਣੇ ਸਾਹਾਂ ਦੀ ਏਦਾਂ ਕਰ ਰਹੇ ਹਾਂ। ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ, ਜਦੋਂ ਵੀ ਜੰਗ ਹੋਈ ਹੈ ਸਦਾ ਹੀ ਕਰ ਰਹੇ ਹਾਂ। ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ, ਤੁਹਾਨੂੰ ਵਹਿਮ ਹੈ ਐਵੇਂ ਅਜ਼ਲ ਤੋਂ ਸੌਂ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ, ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ, ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਜੋ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ। ਕੌਣ ਮੇਰੇ ਦਰ ਤੇ ਦੀਵਾ ਤਰ ਗਿਆ,

तक है राज बनया रह गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ, ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਿਹਾ ਹੈ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ದ್ವಾಪ ರೇಡಿಯೋ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਣਗੇ। ਵੀਕਐਂਡ ਤੋਂ ਬਾਅਦ ਫਿਰ ਤੁਹਾਡੇ ਨਾਲ ਰਾਬਤਾ ਜੁੜ ਚੁੱਕਿਆ। ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹਿੰਦਾ ਹੈ ਤੇ 2.25 ਘੰਟੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਜਿਹੜਾ ਸਾਥ ਬਣਿਆ ਰਹਿੰਦਾ ਹੈ, ਜਿਸ ਦੇ ਵਿੱਚ ਹਰ ਤਰ੍ਹਾਂ ਦੀ ਗੱਲਬਾਤ, ਦੇਸ਼ਾਂ ਵਿਦੇਸ਼ਾਂ ਦੀਆਂ ਖ਼ਬਰਾਂ ਤੇ ਹੋਰ ਸਾਰਾ ਸਿਲਸਿਲਾ ਆਪਾਂ ਇਹਦੇ ਵਿੱਚ ਚਲਾਉਂਦੇ ਹਾਂ ਤੇ ਨਾਲ ਦੀ ਨਾਲ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਰਹੇਗਾ। ਮਨ ਦੇ ਵਿੱਚ ਕੋਈ ਵਿਚਾਰ, ਕੋਈ ਗੱਲਬਾਤ ਆਉਂਦੀ ਹੈ ਤਾਂ ਤੁਸੀਂ ਨਾਲ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਪ੍ਰੋਗਰਾਮ ਤੁਸੀਂ ਐਪ ਦੇ ਉੱਤੇ, ਵੈਬਸਾਈਟ, ਯੂਟਿਊਬ, ਫੇਸਬੁੱਕ ਦੇ ਉੱਤੇ ਜਿਹੜਾ ਦੇਖ ਸਕਦੇ ਹੋ, ਨਾਲ ਜੁੜ ਸਕਦੇ ਹੋ ਤੇ ਜਿਹਨਾਂ ਦੋਸਤਾਂ ਨੇ ਅਜੇ ਤੱਕ ਲਾਈਕ ਜਾਂ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰ ਲੈਣ ਦੋਸਤ, ਤਾਂ ਕਿ ਤੁਹਾਡੇ ਤੱਕ ਜਿਹੜਾ ਨੋਟੀਫਿਕੇਸ਼ਨ ਆ ਜਾਂਦਾ ਹੈ, ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ ਹੈ। ਅੱਜ ਬਹੁਤ ਸਾਰੇ ਪੰਜਾਬ ਦੇ ਐਸੇ ਮੁੱਦੇ ਨੇ ਜੋ ਖੁਲਾਸੇ ਹੋਏ ਨੇ, ਉਹਨਾਂ ਦੇ ਉੱਤੇ ਗੱਲਬਾਤ ਕਰਾਂਗੇ, ਚਰਚਾ ਕਰਾਂਗੇ, ਜਿਵੇਂ ਕਿ CM ਉਹਨਾਂ ਦੀ ਪਤਨੀ ਜਿਹੜੀ ਹੈ ਮਾਨ ਸਾਹਿਬ ਦੀ, ਉਹਨਾਂ ਦੀ ਚੁਣੌਤੀ ਜਿਹੜੀ ਹੈ ਸਵੀਕਾਰ ਕਰ ਲਈ ਹੈ ਜਸਟਿਸ ਰਣਜੀਤ ਸਿੰਘ ਉਹਨਾਂ ਨੇ, ਤੇ ਕਾਫੀ ਵੱਡੀ ਕਾਨਫਰੰਸ ਜਿਹੜੀ ਹੈ ਵਿਦਵਾਨਾਂ ਨੇ ਕੀਤੀ ਹੈ, ਬੈਠ ਕੇ ਸਿਰ ਜੋੜ ਕੇ ਗੱਲਬਾਤ ਹੋਈ ਹੈ ਤੇ ਚੈਲੰਜ ਕਰ ਦਿੱਤਾ ਹੈ ਤੇ ਸਿਆਸਤੀ ਜਿਹੜਾ ਇਸੇ ਤਰ੍ਹਾਂ ਹੀ ਸਿਆਸੀ ਧੁਨਾਕਰਾਂ ਦੇ ਪਿੰਡਾਂ ਦੇ ਵਿੱਚ ਕਹਿੰਦੇ ਲਲਕਾਰ ਪਵੇਗੀ, ਜਾਣੀ ਕਿ ਕਿੱਕਲੀ ਪਾਉਣ ਦਾ ਰਿਵਾਜ ਸ਼ੁਰੂ ਹੋ ਚੁੱਕਿਆ ਹੈ। ਆਟਾ, ਤੇਲ, ਖੰਡ ਮਹਿੰਗਾ ਤੇ ਇਰਾਨ ਕੀ ਕਹਿੰਦਾ, ਉਹਦੇ ਬਾਰੇ ਵੀ ਨਾਲ ਨਾਲ ਗੱਲਬਾਤ ਕਰਾਂਗੇ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਯੂਟਿਊਬ ਦੇ ਉੱਤੇ ਜਾਂ ਵਟਸਐਪ ਦੇ ਗਰੁੱਪ ਦੇ ਵਿੱਚ ਤੁਸੀਂ ਜਿਹੜਾ ਆਪਣਾ ਨੰਬਰ ਹੈਗਾ +358 44 976 19 ਬਾਟ, ਉਹਦੇ ਉੱਤੇ ਮੈਸੇਜ ਕਰ ਸਕਦੇ ਹੋ ਜੇ ਕੋਈ ਤੰਗੀ ਪਰੇਸ਼ਾਨੀ ਤੁਹਾਨੂੰ ਲੱਗਦੀ ਹੈ। ਤੇ ਸਭ ਤੋਂ ਪਹਿਲਾਂ ਅੱਜ ਦੇ ਵਿਚਾਰ ਵੱਲ ਨੂੰ ਚੱਲਦੇ ਹਾਂ, ਜ਼ਿੰਦਗੀ ਦੀ ਗੱਲ ਵੀ ਕਰਾਂਗੇ ਨਾਲ ਨਾਲ ਤੇ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਵੀ ਸਾਂਝ ਪਾਵਾਂਗੇ। ਸਭ ਤੋਂ ਪਹਿਲਾਂ ਅੱਜ 24 ਅਗਸਤ 2026 ਦਾ ਦਿਹਾੜਾ ਹੈ ਤੇ ਸੋਮਵਾਰ ਦਾ ਦਿਨ ਹੈ ਤੇ ਅੱਜ ਦਾ ਵਿਚਾਰ ਕਹਿੰਦਾ ਕਿ ਜੋ ਲੋਕ ਸਿਰਫ ਆਪਣੇ ਬਾਰੇ ਹੀ ਸੋਚਦੇ ਰਹਿੰਦੇ ਨੇ ਉਹ ਮਰਨ ਤੋਂ ਪਹਿਲਾਂ ਹੀ ਜਿਹੜੇ ਮੁਰਦੇ ਹੋ ਜਾਂਦੇ ਨੇ। 24 ਅਗਸਤ 1690 ਦੇ ਵਿੱਚ ਜਦੋਂ ਕਲਕੱਤਾ ਸ਼ਹਿਰ ਬਣਿਆ ਉਹਦੀ ਨੀਂਹ ਰੱਖੀ ਗਈ ਤੇ ਸ਼ਹਿਰ ਦਾ ਜਾਬ ਚਾਰਮੋਕ ਨੇ ਜਿਹੜਾ ਮੁੱਢ ਬੰਨਿਆ ਸੀਗਾ ਇਸ ਸ਼ਹਿਰ ਦਾ ਜੀ, ਕਲਕੱਤੇ ਦਾ, ਜਿਸ ਤੇ ਪੰਜਾਬੀਆਂ ਨੇ ਜਾਂ ਹੋਰ ਮੁਲਕਾਂ ਸੂਬਿਆਂ ਦੇ ਵਿੱਚੋਂ ਪ੍ਰਵਾਸ ਹੋਇਆ। ਪਹਿਲਾਂ ਹੀ ਇਹੀ ਵਿਦੇਸ਼ ਹੁੰਦਾ ਸੀ, ਭਾਰਤ ਦੇ ਵਿੱਚ ਹੀ ਵਿਦੇਸ਼, ਕੰਧ ਦੇ ਉੱਲੇ ਚਾਹੇ ਹੋ ਜਾਵੇ। 1888 ਦੇ ਵਿੱਚ ਕ੍ਰਾਂਤੀਕਾਰੀ ਰਾਮ ਸ਼ਰਨ ਦਾਸ ਤਲਵਾੜ ਕਪੂਰਥਲਾ ਦੇ ਨਾਲ ਸੰਬੰਧਿਤ ਨੇ, ਉਹਨਾਂ ਦਾ ਜਨਮ ਹੁੰਦਾ ਹੈ ਤੇ 1891 ਦੇ ਵਿੱਚ ਥਾਮਸ ਅਲਵਾ ਐਡੀਸਨ ਨੇ ਇੱਕ ਕੈਮਰਾ ਪੈਟੈਂਟ ਕਰਵਾ ਲਿਆ ਜੋ ਬਾਅਦ ਦੇ ਵਿੱਚ ਮੂਵੀ ਕੈਮਰੇ ਦੇ ਰੂਪ ਦੇ ਵਿੱਚ ਸਾਹਮਣੇ ਆਇਆ। 1908 ਦੇ ਵਿੱਚ ਕ੍ਰਾਂਤੀਕਾਰੀ ਸ਼ਹੀਦ ਰਾਜਗੁਰੂ ਦਾ ਜਿਹੜਾ ਜਨਮ, ਅੱਜ ਉਹਨਾਂ ਦੀ ਗੱਲਬਾਤ ਕਰਦੇ ਅੱਗੇ ਜਾ ਕੇ ਸੰਖੇਪ ਦੇ ਵਿੱਚ, ਤੇ 1933 ਦੇ ਵਿੱਚ ਦੇਸ਼ ਭਗਤ ਸੇਵਾ ਸਿੰਘ ਠੀਕਰੀ ਵਾਲੇ ਉਹਨਾਂ ਨੂੰ ਆਖਰੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। 1949 ਚ ਅਮਰੀਕੀ ਦੇਸ਼ਾਂ ਦੇ ਜਿਹੜਾ ਗੁੱਟ ਨੈਟੋ ਜਿਹੜਾ ਸੀ ਉਹਦੀ ਸਥਾਪਨਾ ਹੁੰਦੀ ਹੈ 1949 ਦੇ ਵਿੱਚ, ਤੇ 1954 ਦੇ ਵਿੱਚ ਅਮਰੀਕਾ ਨੇ ਦੇਸ਼ ਦੇ ਵਿੱਚ ਕਮਿਊਨਿਸਟ ਪਾਰਟੀ ਬਣਾਉਣ ਨੂੰ ਗੈਰ ਕਾਨੂੰਨੀ ਕਰਾਰ ਦੇਣ ਦੇ ਲਈ ਕੰਟਰੋਲ ਐਕਟ ਜਿਹੜਾ ਪਾਸ ਕਰ ਦਿੱਤਾ ਸੀ। 1969 ਵਿੱਚ ਵੀ ਗਿਰੀ ਤੇ 1974 ਦੇ ਵਿੱਚ ਫਖਰੂਦੀਨ ਅਲੀ ਅਹਿਮਦ ਰਾਸ਼ਟਰਪਤੀ ਬਣੇ। 1991 ਦੇ ਵਿੱਚ ਮਿਖਾਇਲ ਗੋਰਬਾਚੇਵ ਨੇ ਸੋਵੀਅਤ ਯੂਨੀਅਨ ਦੇ ਮੁਖੀ ਦੇ ਅਹੁਦੇ ਦੇ ਉੱਤੋਂ ਅਸਤੀਫਾ ਦੇ ਦਿੱਤਾ ਤੇ 1995 ਚ ਆਖਰ ਚ ਮਾਈਕਰੋਸਾਫਟ ਵਿੰਡੋ ਜਾਣੀ ਕਿ 95 ਜਿਹੜੀ ਹੈ 95 ਰਿਲੀਜ਼ ਕੀਤੀ ਗਈ ਸੀ 1995 ਚ, ਤੇ ਹੁਣ 2 ਜਿਹੜੀ ਹੈ 2010 ਜਾਂ 11 ਚੱਲ ਰਹੀ ਹੈ। ਇਸੇ ਤਰ੍ਹਾਂ ਕ੍ਰਾਂਤੀਕਾਰੀਆਂ ਦਾ ਜ਼ਿਕਰ ਆਇਆ ਤੇ ਇੱਕ ਸੰਖੇਪ ਦੇ ਵਿੱਚ ਉਹਨਾਂ ਦੀ ਗੱਲ ਕਰਦੇ ਹਾਂ। ਸ਼ਹੀਦ ਰਾਜਗੁਰੂ ਦਾ ਜਿਹੜਾ ਸੀ ਪੂਰਾ ਨਾਮ ਸ਼ਿਵ ਰਾਜਗੁਰੂ ਸੀਗਾ ਤੇ ਉਹਨਾਂ ਦੇ ਪਿਤਾ ਹਰੀ ਨਰਾਇਣ ਕੰਮ ਦੀ ਭਾਲ ਦੇ ਵਿੱਚ ਆਪਣੇ ਪਿੰਡ ਤੋਂ ਚਾਕਣ ਤੋਂ ਜਿਹੜਾ ਸੀ ਜਾ ਕੇ ਪਿੰਡ ਖੇੜਾ ਜਿਹੜਾ ਪੂਨੇ ਲਾਗੇ ਹੈ ਜਾ ਵਸਦੇ ਨੇ। ਇੱਥੇ ਰਾਜਗੁਰੂ ਦਾ ਜਨਮ ਹੁੰਦਾ ਹੈ 24 ਅੱਜ ਦੇ ਦਿਹਾੜੇ ਦੇ ਉੱਤੇ ਅਗਸਤ ਦੇ ਵਿੱਚ 1908 ਨੂੰ। ਉਹ ਅਜੇ 6 ਸਾਲ ਦੇ ਸਨ ਜਦ ਉਹਨਾਂ ਦੇ ਪਿਤਾ ਦਾ ਦੇਹਾਂਤ ਹੋ ਜਾਂਦਾ ਹੈ। ਉਹਨਾਂ ਦੀ ਦੇਖਭਾਲ ਵੱਡੇ ਭਰਾ ਨੇ ਕੀਤੀ ਤੇ ਉਹਨਾਂ ਨੂੰ ਸਕੂਲ ਦਾਖਲ ਕਰਵਾਇਆ ਗਿਆ, ਪਰ ਉਹਨਾਂ ਦਾ ਮਨ ਪੜ੍ਹਾਈ ਦੇ ਵਿੱਚ ਨਾ ਲੱਗਿਆ। ਪੜ੍ਹਾਈ ਦੇ ਵਿੱਚ ਮਨ ਨਾ ਹੋਣ ਦੇ ਕਰਕੇ ਉਹ ਘਰੋਂ ਭੱਜ ਕੇ ਬਨਾਰਸ ਦੇ ਵਿੱਚ ਇੱਕ ਅਧਿਆਪਕ ਦੇ ਕੋਲ ਚਲੇ ਜਾਂਦੇ ਹੈ ਤੇ ਅਧਿਆਪਕ ਪੜ੍ਹਾਉਂਦਾ ਘੱਟ ਤੇ ਜ਼ਿਆਦਾ ਨੌਕਰਾਂ ਵਾਲਾ ਕੰਮ ਲੈਂਦਾ ਹੁੰਦਾ ਸੀ। ਪੜ੍ਹਾਈ ਤੋਂ ਬਾਅਦ ਬਨਾਰਸ ਦੇ ਸਕੂਲ ਦੇ ਵਿੱਚ ਹੀ ਜਿਹੜਾ PTI ਅਧਿਆਪਕ ਲੱਗ ਗਿਆ ਤੇ ਇਸੇ ਦੌਰਾਨ ਹੀ ਕ੍ਰਾਂਤੀਕਾਰੀ ਸ਼ਿਵ ਵਰਮਾ ਦੇ ਨਾਲ ਸੰਪਰਕ ਹੁੰਦਾ ਉਹਨਾਂ ਦਾ ਤੇ ਕ੍ਰਾਂਤੀਕਾਰੀ ਦਲ ਦੇ ਵਿੱਚ ਸ਼ਾਮਲ ਹੋ ਕੇ ਲਾਹੌਰ ਚਲਿਆ ਜਾਂਦਾ। ਉਹ ਭਗਤ ਸਿੰਘ ਦਾ ਪ੍ਰਸ਼ੰਸਕ ਤੇ ਦੋਸਤ ਬਣ ਜਾਂਦਾ। ਦੋਵੇਂ ਨਿਸ਼ਾਨਬਾਜ਼ ਪੱਕੇ ਸਨ ਤੇ ਸਾਂਡਰਸ ਦੇ ਕਤਲ ਤੋਂ ਬਾਅਦ ਸਾਰੇ ਹੀ ਰਾਜਗੁਰੂ ਦੇ ਨਿਸ਼ਾਨੇ ਦੇ ਉੱਤੇ ਜਾਂ ਉਹਦੀ ਤਾਰੀਫ ਕਰ ਰਹੇ ਸਨ ਤੇ ਉਸਨੇ ਢਿੱਡ ਦੇ ਵਿੱਚ ਉਹਦੇ ਗੋਲੀ ਮਾਰੀ ਸੀ। ਨਹੀਂ, ਮੈਂ ਪੁੜਪੜੀ ਦੇ ਵਿੱਚ ਗੋਲੀ ਮਾਰੀ ਸੀ, ਪਰ ਪਿਸਤੌਲ ਹੀ ਕਹਿੰਦੇ ਨਿਕੰਮਾ ਸੀਗਾ ਜੋ ਹਿੱਲ ਗਿਆ। ਉਹ ਬਹੁਤ ਹੀ ਸਿੱਧੇ ਸੁਭਾਅ ਦਾ ਪਰ ਮਗਧੇ ਜਜ਼ਬੇ ਵਾਲਾ ਕ੍ਰਾਂਤੀਕਾਰੀ ਸੀ। ਰਾਜਗੁਰੂ ਤੇ ਭਗਤ ਸਿੰਘ ਦੁਰਗਾ ਭਾਬੀ ਦੇ ਨਾਲ ਆਗਰਾ ਪੁੱਜ ਜਾਂਦੇ ਹੈ। ਜਦੋਂ ਭਗਤ ਸਿੰਘ ਨੂੰ ਦਿੱਲੀ ਅਸੈਂਬਲੀ ਦੇ ਵਿੱਚ ਬੰਬ ਸੁੱਟਣ ਦੇ ਲਈ ਨਾਮਜ਼ਦ ਕੀਤਾ ਤਾਂ ਰਾਜਗੁਰੂ ਨੇ ਮੀਟਿੰਗ ਦੇ ਵਿੱਚ ਬਹੁਤ ਜ਼ੋਰ ਲਾਇਆ ਸੀ ਕਿ ਭਗਤ ਸਿੰਘ ਦੀ ਥਾਂ ਦੇ ਉੱਤੇ ਮੇਰਾ ਨਾਮ ਸ਼ਾਮਲ ਕੀਤਾ ਜਾਵੇ ਜਾਂ ਉਸਨੂੰ ਭਗਤ ਸਿੰਘ ਦਾ ਸਾਥੀ ਬਣਾ ਕੇ ਨਾਲ ਭੇਜਿਆ ਜਾਵੇ। ਉਸਦੇ ਸਾਥੀਆਂ ਨੇ ਕਿਹਾ ਕਿ ਉਹਨੂੰ ਅੰਗਰੇਜ਼ੀ ਘੱਟ ਆਉਂਦੀ ਹੈ, ਇਸ ਦੇ ਲਈ ਉਹ ਪਾਰਟੀ ਦਾ ਪੱਖ ਉੱਥੇ ਚੰਗੀ ਤਰ੍ਹਾਂ ਨਹੀਂ ਰੱਖ ਸਕਦਾ ਹੈ ਤੇ ਚੰਦਰ ਸ਼ੇਖਰ ਨੂੰ ਕਹਿਣ ਲੱਗਿਆ, ਮੈਨੂੰ ਅੰਗਰੇਜ਼ੀ ਦੇ ਵਿੱਚ ਬਿਆਨ ਤਿਆਰ ਕਰ ਦਿਓ ਤੇ ਮੈਂ ਉਸਨੂੰ ਰੱਟ ਕੇ ਬੋਲ ਦਿਆਂਗਾ। ਆਖਰ ਮੈਂ ਸੰਸਕ੍ਰਿਤੀ ਕਮੇਟੀ ਨੂੰ ਜਿਹੜਾ ਵੀ ਰਟਾ ਲਿਆ ਸੀਗਾ, ਪਰ ਉਸਦੀ ਜਿਹੜੀ ਸੀ ਮੰਗ ਪ੍ਰਵਾਨ ਨਾ ਹੋ ਸਕੀ ਤੇ ਬੰਬ ਸੁੱਟਣ ਦੇ ਨਾਲ ਨਾਲ ਲਾਹੌਰ ਸਾਜਿਸ਼ ਕੇਸ ਵੀ ਕ੍ਰਾਂਤੀਕਾਰੀਆਂ ਦੇ ਖਿਲਾਫ਼ ਚੱਲਿਆ। ਉਹਨਾਂ ਦੇ ਵਿੱਚੋਂ ਚੰਦਰ ਸ਼ੇਖਰ ਫਰਾਰ ਸਨ। ਅਕਤੂਬਰ 1930 ਨੂੰ ਹੋਏ ਫੈਸਲੇ ਦੇ ਵਿੱਚ ਭਗਤ ਸਿੰਘ, ਸੁਖਦੇਵ ਦੇ ਨਾਲ ਰਾਜਗੁਰੂ ਵੀ ਫਾਂਸੀ ਜਿਹੜੀ ਸੀ ਸਜ਼ਾ ਸੁਣਾਈ ਗਈ ਸੀ ਤੇ ਰਾਜਗੁਰੂ ਖੁਸ਼ੀ ਦੇ ਵਿੱਚ ਸੀਗਾ ਕਿਉਂਕਿ ਉਹ ਦੇਖਦਾ ਹੈ ਕਿ ਭਗਤ ਸਿੰਘ ਦੇ ਨਾਲ ਸ਼ਹੀਦ ਹੋਣ ਦੀ ਸਧਰ ਜਿਹੜੀ ਆ ਉਹਦੀ ਪੂਰੀ ਹੋਣ ਵਾਲੀ ਸੀ। 23 ਮਾਰਚ 1931 ਨੂੰ ਸ਼ਾਮ ਨੂੰ ਤਿੰਨੇ ਹੀ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦੇ ਹੋਏ ਫਾਂਸੀ ਦੇ ਤਖ਼ਤੇ ਦੇ ਉੱਤੇ ਝੂਲ ਜਾਂਦੇ ਹੈ। ਜੀ ਦੋਸਤੋ, ਇਹ ਸੀ ਉਹਨਾਂ ਦੇਸ਼ ਭਗਤਾਂ ਦੀ ਗੱਲਬਾਤ ਤੇ ਦੂਸਰੇ ਪਾਸੇ ਗੱਲ ਕਰਦੇ ਹਾਂ ਸਮਾਜਵਾਦ ਤੇ ਔਰਤਾਂ ਦੀ। ਸਮਾਜਵਾਦ ਸੋਵੀਅਤ ਯੂਨੀਅਨ ਨੇ ਔਰਤਾਂ ਨੂੰ 1917 ਦੇ ਵਿੱਚ ਹੀ ਉਸ ਵੇਲੇ ਵੋਟ ਦਾ ਹੱਕ ਦੇ ਦਿੱਤਾ ਸੀ ਜਦੋਂ ਇਟਲੀ, ਫਰਾਂਸ, ਇੰਗਲੈਂਡ, ਬੈਲਜੀਅਮ ਜਿਹੇ ਪੱਛਮ ਦੇ ਬਹੁਤ ਸਾਰੇ ਮੁਲਕਾਂ ਚ ਇਹ ਇੱਕ ਜਿਹੜਾ ਸੁਪਨਾ ਹੀ ਸੀ। 1922 ਦੇ ਵਿੱਚ ਸੋਵੀਅਤ ਯੂਨੀਅਨ ਨੇ ਵਿਆਹੁਤਾ ਬਲਾਤਕਾਰ ਨੂੰ ਜੁਰਮ ਐਲਾਨਿਆ, ਜਦਕਿ ਭਾਰਤ ਦੇ ਵਿੱਚ ਬਲਾਤਕਾਰ ਦਾ ਇਹ ਘਿਨਾਉਣਾ ਰੂਪ ਅੱਜ ਵੀ ਜਿਹੜਾ ਆਮ ਹੈਗਾ ਹੈ, ਸਗੋਂ ਸਮਾਜ ਦੇ ਜਿਹੜਾ ਪਿਛਾਖੜੀ ਹਿੱਸਿਆਂ ਦੇ ਵਿੱਚ ਪ੍ਰਵਾਨਿਤ ਹੈ। 1920 ਦੇ ਵਿੱਚ ਔਰਤਾਂ ਦੇ ਲਈ ਅਣਚਾਹੇ ਗਰਭ ਤੋਂ ਛੁਟਕਾਰੇ ਖਾਤਰ ਗਰਭਪਾਤ ਨੂੰ ਜਿਹੜਾ ਕਾਨੂੰਨੀ ਮਾਨਤਾ ਦੇ ਦਿੱਤੀ ਗਈ ਤੇ ਤਨਖਾਹ ਸਮੇਤ ਜਨੇਪਾ ਛੁੱਟੀ ਲਾਜ਼ਮੀ ਕਰ ਦਿੱਤੀ ਗਈ ਤੇ ਕੌਮੀ ਪੱਧਰ ਦੇ ਉੱਤੇ ਬੱਚਿਆਂ ਦੀ ਦੇਖਭਾਲ ਦੇ ਲਈ ਕੇਂਦਰ ਬਣਾਏ ਗਏ ਸਨ। ਜਦਕਿ ਅਮਰੀਕਾ ਦੇ ਸ਼ਹਿਰ ਨਿਊਯਾਰਕ ਚ 1970 ਤੱਕ ਇਕੱਲੀ ਔਰਤ ਉਦੋਂ ਤੱਕ ਮਕਾਨ ਕਿਰਾਏ ਦੇ ਉੱਤੇ ਨਹੀਂ ਸੀ ਲੈ ਸਕਦੀ ਜਦੋਂ ਤੱਕ ਇੱਕ ਮਰਦ ਦੀ ਗਵਾਹੀ ਨਾ ਪਵੇ ਤੇ ਅਮਰੀਕਾ ਦੇ ਵਿੱਚ ਗਰਭਪਾਤ ਦਾ ਹੱਕ 1973 ਦੇ ਵਿੱਚ ਜਾ ਕੇ ਮਿਲਦਾ ਹੈ, ਪਰ 20 ਦੇ ਵਿੱਚ ਟਰੰਪ ਸਾਹਿਬ ਇਹ ਹੱਕ ਜਿਹੜਾ ਖੋ ਲਿਆ ਗਿਆ। ਇਸੇ ਤਰ੍ਹਾਂ ਦੋਸਤੋ, ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਹਾਂ ਤੇ ਗੱਲਾਂ ਬਾਤਾਂ ਕਰਦੇ ਹਾਂ ਨਾਲ ਨਾਲ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ ਦਿੱਤੀਆਂ ਜਾਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਲਓ ਫਿਰ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖ਼ਬਰਾਂ ਜਿਹੜੀਆਂ ਨੇ ਕੀ ਕਹਿੰਦੀਆਂ ਨੇ ਤੇ ਨਾਲ ਨਾਲ ਤੁਹਾਡੀਆਂ ਫੋਨ ਕਾਲਾਂ ਦਾ ਇੰਤਜ਼ਾਰ ਵੀ ਰਹੇਗਾ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਪੰਜਾਬ ਦੀਆਂ ਖ਼ਬਰਾਂ ਲਵਾਂਗੇ, ਫਿਰ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਾਂਗੇ ਤੇ ਅੱਜ ਦੇ ਹਾਲਾਤ ਕੀ ਕਹਿੰਦੇ ਨੇ ਉਹਨਾਂ ਦੀ ਬਾਤ ਆਪਾਂ ਪਾਉਂਦੇ ਹਾਂ। ਇੱਕ ਪਾਸੇ ਮਹਿੰਗਾਈ ਹੈ ਤੇ ਦੂਜੇ ਪਾਸੇ ਦੇਖਦੇ ਹਾਂ ਕੀ ਕੁਝ ਹੋ ਰਿਹਾ ਕਿ ਆਟਾ, ਤੇਲ ਤੇ ਖੰਡ ਦੀ ਮਹਿੰਗਾਈ ਹੁਣ ਆਮ ਪਰਿਵਾਰਾਂ ਦੀ ਰਸੋਈ ਦਾ ਸਭ ਤੋਂ ਵੱਡਾ ਸਿਆਸੀ ਮੁੱਦਾ ਬਣ ਜਾ ਰਹੀ ਹੈ ਜਾਂ ਬਣ ਰਹੀ ਹੈ। ਪੰਜਾਬ ਦੇ ਵਿੱਚ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ, 27 ਅਗਸਤ ਦੇ ਮਹਾਬੰਦੀ ਦੀ ਤਿਆਰੀ, 30 ਅਗਸਤ ਤੋਂ ਕਿਸਾਨੀ ਮੋਰਚਿਆਂ ਦੀ ਸ਼ੁਰੂਆਤ ਤੇ ਸਿਆਸੀ ਧੁਨਾਤਰਾਂ ਦੇ ਪਿੰਡਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਕਿੱਕਲੀ ਲੋਕ ਮਿਲਣੀ ਦੇ ਵਿੱਚ, ਤੇ ਕਾਂਗਰਸ ਦੀ ਬੱਸ ਯਾਤਰਾ ਤੇ ਪੰਜਾਬ ਦੀ ਬਦਲਦੀ ਸਿਆਸੀ ਤਸਵੀਰ ਦੇ ਵੱਲ ਝਾਤ ਮਾਰਨ ਦੀ ਕੋਸ਼ਿਸ਼ ਕਰਾਂਗੇ ਤੇ ਸਵਾਲ ਇਹ ਵੀ ਨੇ ਕਿ ਨਾਲ ਸਰਕਾਰਾਂ ਕੀ ਕਹਿ ਰਹੀਆਂ ਨੇ, ਕੀ ਕਰ ਰਹੀਆਂ ਨੇ ਸਵਾਲ ਇਹ ਵੀ ਹੈ ਕਿ ਆਮ ਬੰਦਾ ਕੀ ਭੁਗਤ ਰਿਹਾ ਹੈ। ਦੇਸ਼ ਤੋਂ ਵਿਦੇਸ਼ ਤੱਕ ਵੀ ਜਿਹੜਾ ਮਾਮਲੇ ਗੰਭੀਰ ਨੇ, ਭਾਰਤ ਚੀਨ ਸਰਹੱਦੀ ਗੱਲਬਾਤ ਹੋ ਰਹੀ ਹੈ ਤੇ ਈਰਾਨ ਅਮਰੀਕਾ ਤਣਾਅ ਦੇ ਵਿੱਚ ਚੱਲ ਰਿਹਾ ਹੈ। ਈਰਾਨ ਨੇ ਅੱਜ ਚੇਤਾਵਨੀ ਦੇ ਦਿੱਤੀ ਹੈ ਅਮਰੀਕਾ ਨੂੰ ਤੇ ਜਿਹੜਾ ਵੀ ਅਮਰੀਕਾ ਦਾ ਸਾਥ ਦੇਵੇਗਾ, ਮੇਰੇ ਉੱਤੇ ਕੋਈ ਵੀ ਐਕਸ਼ਨ ਲਵੇਗਾ ਤੇ ਫਿਰ ਆਪਣਾ ਪੜਿਆ ਵਿਚਾਰ ਲਵੇ। ਕੈਨੇਡਾ ਅਮਰੀਕਾ ਟੈਰਿਫ ਜੰਗ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਰੂਸ ਸਵੀਡਨ ਦੇ ਪਰਮਾਣੂ ਤਣਾਅ ਦਾ ਮੁੱਦਾ ਬਣ ਰਿਹਾ, ਕਿਉਂਕਿ ਅੱਜ ਪੁਤਿਨ ਸਾਹਿਬ ਨੇ ਕਿਹਾ ਕਿ ਸਵੀਡਨ ਦੇ ਵਿੱਚ ਮੈਂ ਪਰਮਾਣੂ ਜਿਹੜਾ ਆਪਣਾ ਉਹਨੂੰ ਸਾਂਭਾਂਗਾ। ਤੇ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਸਿਹਤ ਅਤੇ ਈਰਾਨ ਦੇ ਨਵੇਂ ਗੈਸ ਭੰਡਾਰ ਤੱਕ ਦਾ ਜਿਹੜਾ ਖੁਲਾਸਾ ਕਰਾਂਗੇ ਜੋ ਉਹਨਾਂ ਨੂੰ ਮਿਲਿਆ, 15 ਸਾਲ ਤੱਕ ਆਪਣੀਆਂ ਸਹੂਲਤਾਂ ਉਹ ਜਿਹੜਾ ਦੇਵੇਗਾ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ ਤੇ ਆਪਣੇ ਕਮੈਂਟ ਜਿਹੜੇ ਤੁਸੀਂ ਕਰ ਸਕਦੇ ਹੋ ਚੈਟ ਬਾਕਸ ਦੇ ਵਿੱਚ। ਤੇ ਲੋ ਫਿਰ ਆਪਾਂ ਪਾਉਂਦੇ ਹਾਂ ਸ਼ੁਰੂਆਤ ਕਰਦੇ ਹਾਂ ਗੱਲਬਾਤ। ਸਭ ਤੋਂ ਪਹਿਲਾਂ ਮਹਿੰਗਾਈ ਦਾ ਲੈਂਦੇ ਹਾਂ ਪਤਾ ਕੀ ਕਹਿੰਦੀ ਹੈ ਮਹਿੰਗਾਈ। ਮਹਿੰਗਾਈ ਦਾ ਵੱਡਾ ਝਟਕਾ, ਆਟਾ ਖੰਡ ਤੇ ਤੇਲ ਸਭ ਹੋਇਆ ਮਹਿੰਗਾ, ਆਮ ਜਨਤਾ ਦਾ ਗੁਜ਼ਾਰਾ ਹੋਇਆ ਔਖਾ। ਰਸੋਈ ਦੇ ਜ਼ਰੂਰੀ ਸਮਾਨ ਦੀਆਂ ਵਧਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਬਜਟ ਪੂਰੀ ਤਰ੍ਹਾਂ ਹਿਲਾ ਕੇ ਰੱਖ ਦਿੱਤਾ ਹੈ, ਜਿਹਦੇ ਨਾਲ ਮੱਧਮ ਅਤੇ ਘੱਟ ਆਮਦਨ ਵਾਲੇ ਪਰਿਵਾਰਾਂ ਦੇ ਲਈ ਗੁਜ਼ਾਰਾ ਕਰਨਾ ਔਖਾ ਹੋ ਗਿਆ। ਖੰਡ ਦੀਆਂ ਕੀਮਤਾਂ ਦੇ ਵਿੱਚ ਵਾਧੇ ਤੋਂ ਬਾਅਦ ਹੁਣ ਰਿਟੇਲ ਮਾਰਕੀਟ ਦੇ ਵਿੱਚ ਚੱਕੀ ਦਾ ਆਟਾ 3 ਰੁਪਏ ਪ੍ਰਤੀ ਕਿਲੋ ਤੇ ਬ੍ਰਾਂਡਡ ਆਟਾ ਜਿਹੜਾ ਹੈ 1 ਰੁਪਏ ਪ੍ਰਤੀ ਕਿਲੋ ਮਹਿੰਗਾ ਹੋ ਗਿਆ। ਸਰਕਾਰ ਜ਼ਰੂਰੀ ਵਸਤੂਆਂ ਦੀ ਵੱਧਦੀਆਂ ਕੀਮਤਾਂ ਨੂੰ ਰੋਕਣ ਦੇ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਪੰਜਾਬ ਰੋਲਰ ਫਲੋਰ ਮਿਲਜ਼ ਜਿਹੜੀ ਐਸੋਸੀਏਸ਼ਨ ਦੇ ਪ੍ਰਧਾਨ ਨਰੇਸ਼ ਘਈ ਨੇ ਜਿਹੜਾ ਦੱਸਿਆ ਇਸ ਵਾਧੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਆਟੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਪੂਰੇ ਭਾਰਤ ਦਾ ਮੁੱਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਵਿੱਚ ਲਗਭਗ 90 ਰੋਲਰ ਫਲੋਰ ਮਿੱਲਾਂ ਜਿਹੜੀਆਂ ਨੇ ਹਜ਼ਾਰਾਂ ਆਟਾ ਚੱਕੀਆਂ ਨੇ ਤੇ ਜਿਨ੍ਹਾਂ ਨੇ ਭਾਅ ਵਧਾਏ ਨੇ ਤੇ ਘਈ ਦੇ ਅਨੁਸਾਰ ਅਪ੍ਰੈਲ ਦੀ ਵਾਢੀ ਦੇ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਤੋਂ 122 ਲੱਖ ਟਨ ਕਣਕ ਦੀ ਖਰੀਦ ਕੀਤੀ ਸੀ। ਕੁੱਲ ਉਤਪਾਦਨ ਦਾ 98% ਬਣ ਜਾਂਦਾ ਹੈ, ਜਦਕਿ ਬਾਕੀ 2% ਸਟਾਕ ਮਿੱਲ ਮਾਲਕਾਂ ਦੇ ਕੋਲ ਸੀਗਾ। ਹੁਣ ਸਟਾਕ ਖਤਮ ਹੋਣ ਤੋਂ ਬਾਅਦ ਮਿੱਲਰਾਂ ਨੂੰ ਦੂਜੇ ਸੂਬਿਆਂ ਤੋਂ ਕਣਕ ਖਰੀਦਣੀ ਕਹਿੰਦੇ ਪੈ ਰਹੀ ਹੈ। ਘਈ ਨੇ ਮੰਗ ਕੀਤੀ ਹੈ ਕਿ ਪੰਜਾਬ ਕਣਕ ਦਾ ਉਤਪਾਦਕ ਅਤੇ ਖਪਤਕਾਰ ਦੋਵੇਂ ਹੈ, ਇਸ ਦੇ ਲਈ ਕੇਂਦਰ ਸਰਕਾਰ ਨੂੰ ਸੂਬੇ ਦੇ ਲਈ ਵਿਸ਼ੇਸ਼ ਨੀਤੀ ਲਿਆਉਣੀ ਚਾਹੀਦੀ ਹੈ। ਇਕ ਹੋਰ ਮਿੱਲਰ ਰਾਘਵ ਅਰੋੜਾ ਨੇ ਦੱਸਿਆ ਕਿ ਅਪ੍ਰੈਲ ਦੇ ਵਿੱਚ MSP 2585 ਰੁਪਏ ਪ੍ਰਤੀ ਕੁਇੰਟਲ ਸੀਗੀ, ਜਦੋਂ ਕਿ ਹੁਣ ਉਹ 2800 ਰੁਪਏ ਦੇ ਹਿਸਾਬ ਦੇ ਨਾਲ ਕਣਕ ਖਰੀਦ ਰਹੇ ਨੇ। ਦੂਜੇ ਪਾਸੇ ਬ੍ਰਾਂਡਡ ਕੰਪਨੀਆਂ ਨੇ 10 ਕਿਲੋ ਆਟੇ ਦੇ ਥੈਲੇ ਦੀ ਕੀਮਤ 499 ਰੁਪਏ ਤੋਂ ਵਧਾ ਕੇ 500 ਰੁਪਏ ਜਿਹੜਾ ਕਰ ਦਿੱਤੀ। ਕਰਿਆਨਾ ਦੁਕਾਨਦਾਰ ਬੂਟਾ ਰਾਮ ਨੇ ਦੱਸਿਆ ਕਿ ਥੋਕ ਭਾਅ ਵਧਣ ਦੇ ਕਾਰਨ ਉਹ 10 ਕਿਲੋ ਆਟੇ ਦਾ ਥੈਲਾ 340 ਤੋਂ 350 ਰੁਪਏ ਦੇ ਵਿੱਚ ਵੇਚ ਰਹੇ ਨੇ। ਬਾਜ਼ਾਰ ਦੇ ਵਿੱਚ ਖੰਡ 70 ਤੋਂ 75 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਪਿਛਲੇ 1 ਮਹੀਨੇ ਦੇ ਵਿੱਚ ਸਰੋਂ ਦੇ ਤੇਲ ਦੀਆਂ ਕੀਮਤਾਂ ਦੇ ਵਿੱਚ 20% ਦਾ ਵਾਧਾ ਵੇਖਿਆ ਗਿਆ। ਖੁੱਲਾ ਸਰੋਂ ਦਾ ਤੇਲ 140 ਰੁਪਏ ਤੋਂ ਵੱਧ ਕੇ 180 ਰੁਪਏ ਪ੍ਰਤੀ ਲੀਟਰ ਤੇ ਬ੍ਰਾਂਡਡ ਜਿਹੜਾ ਤੇਲ 220 ਰੁਪਏ ਪ੍ਰਤੀ ਲੀਟਰ ਤੱਕ ਮਿਲ ਰਿਹਾ। ਰੇਹੜੀ ਚਲਾਉਣ ਵਾਲੇ ਹੀਰਾ ਸਿੰਘ ਨੇ ਦੁੱਖ ਪ੍ਰਗਟਾਇਆ ਕਿ ਪੈਟਰੋਲ, ਡੀਜ਼ਲ ਤੇ LPG ਤੋਂ ਬਾਅਦ ਆਟੇ, ਤੇਲ ਤੇ ਖੰਡ ਦੇ ਰੇਟ ਵਧਣ ਦੇ ਨਾਲ ਗਰੀਬਾਂ ਦੀ ਰਸੋਈ ਦਾ ਜ਼ਾਇਕਾ ਜਿਹੜਾ ਵਿਗੜ ਗਿਆ ਹੈ। ਦੂਸਰੇ ਪਾਸੇ ਪੰਜਾਬ ਜਿਹੜੇ ਮੁਲਾਜ਼ਮ ਨੇ, ਪੰਜਾਬ ਦੇ ਮੁਲਾਜ਼ਮਾਂ ਦੀ ਕਲਮ ਛੋੜ ਹੜਤਾਲ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਈ ਹੈ ਤੇ 27 ਅਗਸਤ ਨੂੰ ਮਹਾਂਬੰਦ ਦੀ ਤਿਆਰੀ ਕਰ ਲਈ ਹੈ। DC ਦਫ਼ਤਰਾਂ ਤੋਂ ਲੈ ਕੇ ਤਹਿਸੀਲਾਂ ਤੱਕ ਜਿਹੜਾ ਕੰਮਕਾਜ ਠੱਪ ਹੋ ਗਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਅਨੁਸਾਰ ਪੰਜਾਬ ਸਰਕਾਰ ਦੇ ਵੱਲੋਂ ਮਹਿੰਗਾਈ ਭੱਤਾ ਜਾਰੀ ਨਾ ਕਰਨ ਤੇ ਰੋਸ ਦੇ ਵਿੱਚ ਆਏ ਜਿਹੜੇ ਨੇ ਮਨਿਸਟਰੀਅਲ ਕਾਮਿਆਂ ਦੇ ਵੱਲੋਂ 17 ਅਗਸਤ ਤੋਂ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਅੱਜ 8ਵੇਂ ਦਿਨ ਦੇ ਵਿੱਚ ਦਾਖਲ ਹੋ ਗਈ। 8 ਦਿਨ ਲਗਾਤਾਰ ਕੰਮ ਨਾ ਹੋਣ ਕਰਕੇ ਲੋਕਾਂ ਦੇ ਵਿੱਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ। ਇਸ ਦੇ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਮਨਿਸਟਰੀਅਲ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਪੁਸ਼ਪਿੰਦਰ ਸਿੰਘ ਅਤੇ ਕਰਮਜੀਤ ਜਿਹੜੇ ਕਰਮਚਾਰੀ ਨੇ ਯੂਨੀਅਨ ਦੇ, ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਪਿਛਲੇ 4 ਸਾਲਾਂ ਦੇ ਕਾਰਜਕਾਲ ਦੇ ਦੌਰਾਨ ਸਰਕਾਰੀ ਕਰਮਚਾਰੀਆਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ, ਬਲਕਿ ਵਾਰ ਵਾਰ ਬੈਠਕਾਂ ਦਾ ਸਮਾਂ ਦੇ ਕੇ ਜਾਂ ਤਾਂ ਬੈਠਕਾਂ ਤੋਂ ਮੁਕਰਿਆ ਜਾਂਦਾ ਰਿਹਾ ਜਾਂ ਬੈਠਕਾਂ ਦੇ ਵਿੱਚ ਬਣੀ ਸਹਿਮਤੀ ਨੂੰ ਜ਼ਮੀਨੀ ਪੱਧਰ ਦੇ ਉੱਤੇ ਲਾਗੂ ਹੀ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਇਹ ਹੜਤਾਲ ਸਾਂਝਾ ਮੁਲਾਜ਼ਮ ਮੰਚ ਅਤੇ ਸਾਂਝੀ ਐਕਸ਼ਨ ਤਾਲਮੇਲ ਕਮੇਟੀ ਦੀ ਅਗਵਾਈ ਹੇਠ ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ, ਤਨਖਾਹ ਕਮਿਸ਼ਨ ਦੀਆਂ ਤੁਰੱਟੀਆਂ ਦੂਰ ਕਰਨ ਤੇ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਤੇ ਕੱਚੇ ਮੁਲਾਜ਼ਮ ਪੱਕੇ ਕਰਨ ਸਮੇਤ ਹੋਰ ਮੰਗਾਂ ਦੀ ਪੂਰਤੀ ਦੇ ਲਈ ਕੀਤੀ ਜਾ ਰਹੀ ਹੈ। ਇਸ ਹੜਤਾਲ ਦੇ ਵਿਚ ਡੀ ਸੀ ਦਫ਼ਤਰ, ਐਸ ਡੀ ਐਮ ਦਫ਼ਤਰ, ਤਹਿਸੀਲਦਾਰ ਦਫ਼ਤਰ, ਖਜ਼ਾਨਾ ਦਫ਼ਤਰ, ਆਬਕਾਰੀ ਵਿਭਾਗ, ਜੰਗਲਾਤ ਅਤੇ ਹੋਰ ਵਿਭਾਗਾਂ ਦੇ ਕਰਮਚਾਰੀ ਸ਼ਾਮਲ ਨੇ। ਯੂਨੀਅਨ ਦੇ ਵੱਲੋਂ ਪਹਿਲਾਂ ਸਰਕਾਰ ਨੂੰ ਜਿਹੜਾ ਸੀ 15 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਸੀ, ਪਰ ਕੋਈ ਕਾਰਵਾਈ ਨਾ ਹੋਣ ਦੇ ਬਾਵਜੂਦ 17 ਤੇ 18 ਅਗਸਤ ਦੀ ਕਲਮ ਛੋੜ ਹੜਤਾਲ ਕੀਤੀ ਸੀ, ਜਿਹੜੀ ਹੁਣ ਹੋਰ ਅੱਗੇ ਜਿਹੜਾ ਵਧਾ ਦਿੱਤੀ ਗਈ ਹੈ ਤੇ 27 ਅਗਸਤ ਨੂੰ ਪੰਜਾਬ ਦੇ ਵਿਚ ਪਹਿਲੀ ਵਾਰ ਮਹਾਂਬੰਦ ਜਿਹੜਾ ਕੀਤਾ ਜਾਵੇਗਾ। ਕਿੱਕਲੀ ਇੱਕ ਪਾਸੇ ਪੈ ਰਹੀ ਹੈ ਤੇ ਦੂਸਰੇ ਪਾਸੇ ਜਿਹੜੇ ਇਲਜ਼ਾਮਬਾਜ਼ੀ ਲੱਗ ਰਹੀ ਹੈ। ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿਚ ਪਵੇਗੀ ਕਿੱਕਲੀ। ਭਗਵੰਤ ਮਾਨ ਦੇ ਵੱਲੋਂ ਦੂਜੇ ਪੜਾਅ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਮਜਿੱਠਾ ਤੋਂ ਕਹਿੰਦੇ ਹੁਣ ਸ਼ੁਰੂ ਕੀਤਾ ਜਾਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣ ਦੂਸਰੇ ਪੜਾਅ ਦੇ ਵਿਚ ਲੋਕ ਮਿਲਣੀ ਦੇ ਪ੍ਰੋਗਰਾਮ ਸਿਆਸੀ ਧੁਨੰਤਰਾਂ ਦੇ ਪਿੰਡਾਂ ਦੇ ਵਿਚ ਕਰਨ ਦੀ ਵਿਉਂਤ ਬਣਾਉਣ ਲੱਗ ਪਏ ਨੇ। ਜਿਉਂ ਜਿਉਂ ਪੰਜਾਬ ਵਿਧਾਨ ਸਭਾ ਚੋਣਾਂ ਦਾ ਸਮਾਂ ਘਟ ਰਿਹਾ ਹੈ ਤੇ ਉਸੇ ਤਰ੍ਹਾਂ ਸੂਬੇ ਦਾ ਸਿਆਸੀ ਪਾਰਾ ਵੀ ਸਿਖਰ ਨੂੰ ਜਿਹੜਾ ਛੂਹਣ ਲੱਗ ਪਿਆ। ਆਮ ਆਦਮੀ ਪਾਰਟੀ ਹੁਣ ਵਿਰੋਧੀ ਧਿਰਾਂ ਪ੍ਰਤੀ ਹੋਰ ਹਮਲਾਵਰ ਰੁੱਖ ਅਖਤਿਆਰ ਕਰਨ ਦੀ ਰਣਨੀਤੀ ਉਲੀਕ ਰਹੀ ਹੈ। ਇਸੇ ਕੜੀ ਦੇ ਵਜੋਂ ਹੀ ਜਿਹੜਾ ਸੂਬੇ ਦੇ ਵੱਡੇ ਸਿਆਸੀ ਨੇਤਾਵਾਂ ਦੇ ਐਨ ਘਰ ਦੇ ਵਿਚ ਜਾ ਕੇ ਲੋਕ ਮਿਲਣੀ ਕਰਨ ਦੇ ਪ੍ਰੋਗਰਾਮ ਉਲੀਕੇ ਜਾ ਰਹੇ ਨੇ। ਵੇਰਵਿਆਂ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ 26 ਅਗਸਤ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਪਰਿਵਾਰਕ ਹਲਕੇ ਮਜੀਠਾ ਦੇ ਵਿਚ ਲੋਕ ਮਿਲਣੀ ਦਾ ਪ੍ਰੋਗਰਾਮ ਕਰਨਗੇ। ਉਸ ਮਗਰੋਂ 27 ਅਗਸਤ ਨੂੰ ਕਰਤਾਰਪੁਰ ਹਲਕੇ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਹੋਏਗਾ ਤੇ 28 ਅਗਸਤ ਨੂੰ ਮੁਹਾਲੀ ਦੇ ਵਿਚ ਖਰੜ ਹਲਕੇ ਦੇ ਵਿਚ ਲੋਕ ਮਿਲਣੀ ਪ੍ਰੋਗਰਾਮ ਤੈਅ ਕੀਤਾ ਗਿਆ। ਬਾਦਲ ਪਰਿਵਾਰ ਦੇ ਪੁਰਖਿਆਂ ਦੇ ਪਿੰਡ ਘੁੱਦਾ, ਜੋ ਕਿ ਹਲਕਾ ਬਠਿੰਡਾ ਦਿਹਾਤੀ ਦੇ ਵਿਚ ਪੈਂਦਾ ਹੈ, ਉਹਦੇ ਵਿਚ ਵੀ ਲੋਕ ਮਿਲਣੇ ਦਾ ਪ੍ਰੋਗਰਾਮ ਕਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਥੋੜਾ ਸਮਾਂ ਪਹਿਲਾਂ ਹੀ ਬਠਿੰਡਾ ਦਿਹਾਤੀ ਤੋਂ ਹਲਕਾ ਇੰਚਾਰਜ ਦੀ ਜਿੰਮੇਵਾਰੀ ਗੋਪਾਲ ਸਿੰਘ, ਸਾਬਕਾ PCS ਅਧਿਕਾਰੀ ਨੂੰ ਸੌਂਪੀ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਪੁਰਖਿਆਂ ਦੇ ਪਿੰਡ ਮਹਿਰਾਜ, ਜੋ ਕਿ ਹਲਕਾ ਰਾਮਪੁਰਾ ਫੂਲ ਦੇ ਵਿਚ ਪੈਂਦਾ ਹੈ, ਉਹਦੇ ਵਿਚ ਵੀ ਮੁੱਖ ਮੰਤਰੀ ਲੋਕ ਮਿਲਣੀ ਪ੍ਰੋਗਰਾਮ ਕਰਨ ਦੀ ਵਿਉਂਤ ਘੜ ਰਹੇ ਨੇ। ਰਾਮਪੁਰਾ ਹਲਕੇ ਦਾ ਸਭ ਤੋਂ ਵੱਡਾ ਪਿੰਡ ਮਹਿਰਾਜ ਹੈ, ਜੋ ਇਸ ਹਲਕੇ ਦੀ ਹਾਰ ਜਿੱਤ ਦਾ ਫੈਸਲਾ ਕਰਦਾ ਹੈ। ਮੁੱਖ ਮੰਤਰੀ ਵੱਡੇ ਆਗੂਆਂ ਦੇ ਪਿੰਡਾਂ ਦੇ ਵਿਚ ਜਾ ਕੇ ਇਕ ਸਿਆਸੀ ਸੁਨੇਹਾ ਵੀ ਦੇਣਾ ਚਾਹੁੰਦੇ ਨੇ ਤੇ ਪਿਛਲੇ ਦਿਨਾਂ ਦੇ ਵਿਚ ਮੁੱਖ ਮੰਤਰੀ ਮਾਨ ਦੇ ਲੋਕ ਮਿਲਣੀ ਪ੍ਰੋਗਰਾਮ ਬੰਦ ਹੋ ਗਏ ਸਨ ਤੇ ਮੌਨਸੂਨ ਕਰਕੇ ਆਮ ਪਾਰਟੀ ਜਿਹੜੀ ਹੈ ਆਮ ਆਦਮੀ ਪਾਰਟੀ ਨੇ ਕੁਝ ਸਮੇਂ ਲਈ ਇਹ ਪ੍ਰੋਗਰਾਮ ਬੰਦ ਕਰ ਦਿੱਤੇ ਸੀ ਤੇ ਹੁਣ ਦੂਸਰੇ ਪੜਾਅ ਤਹਿਤ ਮੁੜ ਲੋਕ ਮਿਲਣੀ ਪ੍ਰੋਗਰਾਮ 26 ਅਗਸਤ ਤੋਂ ਸ਼ੁਰੂ ਕੀਤੇ ਜਾ ਰਹੇ ਨੇ। ਦੂਸਰੇ ਪਾਸੇ ਮਾਨ ਸਾਹਿਬ ਦੀ ਜਿਹੜੀ ਪਤਨੀ ਹੈ ਡਾਕਟਰ ਗੁਰਪ੍ਰੀਤ ਕੌਰ, ਉਹ ਚਰਚਾ ਦੇ ਵਿਚ ਅਜੇ ਵੀ ਨੇ। 5 ਕਰੋੜ ਰੁਪਏ ਮੰਗਣ ਦੇ ਦੋਸ਼ ਬੇਬੁਨਿਆਦੀ ਉਹਨਾਂ ਕਿਹਾ ਕੱਲ ਪਟਿਆਲੇ ਦੇ ਵਿਚ, ਤੇ ਸੀਆ ਮਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਕਾਨੂੰਨੀ ਕਾਰਵਾਈ ਦੀ ਚੁਣੌਤੀ ਜਿਹੜੀ ਦਿੱਤੀ ਗਈ ਸੀ ਤੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਸਟਿਸ ਰਣਜੀਤ ਸਿੰਘ ਤੇ ਹੋਰ ਉਹਨਾਂ ਦੇ ਸਾਥੀਆਂ ਨੇ ਜਿਹੜਾ ਖੁੱਲ੍ਹ ਕੇ ਚੈਲੰਜ ਨੂੰ ਕਬੂਲ ਕੀਤਾ ਹੈ। ਜਬਰ ਜਨਾ ਕੇਸ ਨੂੰ ਰਫਾ ਦਫ਼ਾ ਕਰਨ ਦੇ ਵਿਚ ਮਦਦ ਕਰਨ ਬਦਲੇ 5 ਕਰੋੜ ਰੁਪਏ ਦੀ ਮੰਗ ਕਰਨ ਦੇ ਦੋਸ਼ਾਂ ਤੇ ਆਪਣੀ ਪਹਿਲੀ ਜਨਤਕ ਪ੍ਰਤੀਕਿਰਿਆ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਕੱਲ ਬੀਤੇ ਚ ਐਤਵਾਰ ਨੂੰ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਸੀ ਤੇ ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਲਗਾਉਣ ਵਾਲਿਆਂ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਜਾਂ ਤਾਂ ਆਪਣੇ ਦੋਸ਼ ਸਾਬਤ ਕਰਨ ਜਾਂ ਫਿਰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰ ਲੈਣ। ਪਟਿਆਲਾ ਦੇ ਵਿਚ ਤੀਆਂ ਦੇ ਇਕ ਸਮਾਗਮ ਦੇ ਵਿਚ ਹਿੱਸਾ ਲੈਣ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਡਾਕਟਰ ਮਾਨ, ਜਿਨ੍ਹਾਂ ਦੇ ਨਾਲ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਹੈ ਰਾਜ ਲਾਲੀ ਗਿੱਲ ਵੀ ਸਨ, ਉਨ੍ਹਾਂ ਨੇ ਕਿਹਾ ਕਿ ਇਹ ਦੋਸ਼ ਮੁੱਖ ਮੰਤਰੀ ਨੂੰ ਸਿਆਸੀ ਤੌਰ ਦੇ ਉੱਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਤੋਂ ਜਿਹੜਾ ਵੱਧ ਕੁਝ ਨਹੀਂ ਹੈ। ਮੈਂ ਇਨ੍ਹਾਂ ਵੱਲੋਂ ਲਗਾਏ ਗਏ ਦੋਸ਼ਾਂ ਤੋਂ ਨਹੀਂ ਡਰਦੀ ਹਾਂ ਤੇ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦੀ ਹਾਂ ਕਿ ਉਹ ਆਪਣੇ ਦੋਸ਼ ਸਾਬਤ ਕਰਨ ਜਾਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ। ਇਹ ਦੋਸ਼ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੇਵਾ ਮੁਕਤ ਜੱਜ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਪਿਛਲੇ ਹਫ਼ਤੇ ਲਗਾਏ ਗਏ ਸਨ ਤੇ ਉਨ੍ਹਾਂ ਦਾ ਦਾਅਵਾ ਸੀ ਕਿ ਡਾਕਟਰ ਮਾਨ ਨੇ ਕਥਿਤ ਤੌਰ ਦੇ ਉੱਤੇ ਰੇਪ ਕੇਸ ਦੇ ਇੱਕ ਮੁਲਜ਼ਮ ਕੋਲੋਂ 5 ਕਰੋੜ ਰੁਪਏ ਦੀ ਮੰਗ ਕੀਤੀ ਸੀ ਤਾਂ ਜੋ ਇੱਕ ਕਾਰੋਬਾਰੀ ਵਿਰੁੱਧ ਦਰਜ ਕੇਸ ਨੂੰ ਰਫਾ ਦਫ਼ਾ ਜਿਹੜਾ ਕਰਨ ਦੇ ਵਿਚ ਮਦਦ ਕੀਤੀ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਸੀ ਕਿ ਉਨ੍ਹਾਂ ਦਾ ਇੱਕ ਕਰੀਬੀ ਰਿਸ਼ਤੇਦਾਰ ਮੁਲਜ਼ਮ ਦੇ ਲਗਾਤਾਰ ਸੰਪਰਕ ਦੇ ਵਿਚ ਸੀ ਤੇ ਉਸ ਨੂੰ ਪੈਸੇ ਦੇਣ ਦੇ ਲਈ ਕਹਿ ਰਿਹਾ ਸੀਗਾ। ਇਸ ਮਾਮਲੇ ਤੋਂ ਬਾਅਦ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ NHRC ਨੇ ਇਨ੍ਹਾਂ ਦੋਸ਼ਾਂ ਦਾ ਨੋਟਿਸ ਲੈਂਦਿਆਂ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ 2 ਹਫ਼ਤਿਆਂ ਦੇ ਵਿਚ ਸੰਬੰਧੀ ਕਾਰਵਾਈ ਰਿਪੋਰਟ ਜਿਹੜੀ ਹੈ ਸੌਂਪਣ ਦੇ ਲਈ ਵੀ ਕਹਿ ਦਿੱਤਾ ਹੈ। ਇਸ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਦਫ਼ਤਰ ਦੇ ਵੱਲੋਂ ਇੱਕ ਅਧਿਕਾਰਤ ਬਿਆਨ ਜਾਰੀ ਕੀਤਾ ਗਿਆ ਸੀਗਾ ਕਿ ਡਾਕਟਰ ਮਾਨ ਨੇ ਸੇਵਾ ਮੁਕਤ ਜੱਜ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ, ਪਰ ਅੱਜ ਜਿਹੜਾ ਖੁਲਾਸੇ ਕੀਤੇ ਹੈ ਕੋਈ ਨੋਟਿਸ ਨਹੀਂ ਮਿਲਿਆ। ਜਸਟਿਸ ਰਣਜੀਤ ਸਿੰਘ ਦਾ ਵੱਡਾ ਬਿਆਨ ਉਹਦੇ ਵਿੱਚ ਆ ਗਿਆ। ਉਨ੍ਹਾਂ ਨੇ ਕਿਹਾ ਕਿ ਨੋਟਿਸ ਮਿਲਿਆ ਵੀ ਤਾਂ ਜਵਾਬ ਨਹੀਂ ਦਿਆਂਗਾ, ਅਦਾਲਤ ਦੇ ਵਿੱਚ ਲੜਾਂਗਾ ਕੇਸ। ਮਨੁੱਖੀ ਜਿਹੜਾ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਹੈ ਉਹਦੇ ਚੇਅਰਮੈਨ ਅਤੇ ਹਾਈ ਕੋਰਟ ਦੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੇ ਸਪਸ਼ਟ ਕਰ ਦਿੱਤਾ ਕਿ ਉਨ੍ਹਾਂ ਨੂੰ ਅਜੇ ਤੱਕ ਮੁੱਖ ਮੰਤਰੀ ਦੀ ਧਰਮ ਪਤਨੀ ਜਿਹੜੀ ਹੈ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਭੇਜਿਆ ਗਿਆ ਨੋਟਿਸ ਪ੍ਰਾਪਤ ਹੀ ਨਹੀਂ ਹੋਇਆ ਤੇ ਉਨ੍ਹਾਂ ਕਿਹਾ ਕਿ ਜੇਕਰ ਨੋਟਿਸ ਮਿਲ ਵੀ ਗਿਆ ਤਾਂ ਉਹ ਇਸਦਾ ਜਵਾਬ ਨਹੀਂ ਦੇਣਗੇ ਬਲਕਿ ਅਦਾਲਤ ਦੇ ਵਿੱਚ ਕੇਸ ਲੜਨਗੇ। ਹੁਣ ਇਹ ਦੇਖਦਿਆਂ ਕਿ ਜੇ ਇਨ੍ਹਾਂ ਨੇ ਚੈਲੰਜ ਕੀਤਾ ਸੀ ਜਾਂ ਤਾਂ ਖਮਿਆਜਾ ਭੁਗਤੋ ਜਾਂ ਮਾਣਹਾਨੀ ਦਾ ਕੇਸ ਤੇ ਜਾਂ ਫਿਰ ਮਾਫ਼ੀ ਮੰਗੋ, ਪਰ ਹੁਣ ਅਗਲਿਆਂ ਨੇ ਕਹਿ ਦਿੱਤਾ ਭਾਈ ਮੈਂ ਤਾਂ ਅਦਾਲਤ ਦੇ ਲਈ ਤਿਆਰ ਹਾਂ, ਹੁਣ ਦੇਖਦਿਆਂ ਕਿਤੇ ਗੇਮ ਪੁੱਠੀ ਨਾ ਪੈ ਜਾਵੇ ਮਾਨ ਪਰਿਵਾਰ ਨੂੰ। ਤੇ ਉਹਨਾਂ ਕਿਹਾ ਕਿ ਜਿਨ੍ਹਾਂ ਨੇ ਕੋਰਟ ਜਾਣਾ ਹੈ ਉਹ ਚਲੇ ਜਾਣ, ਅਸੀਂ ਪੂਰੇ ਤੱਥ ਕੋਰਟ ਦੇ ਵਿੱਚ ਰੱਖਾਂਗੇ। ਇਸ ਮਾਮਲੇ ਦੇ ਵਿੱਚ ਪੁਲਿਸ ਸਮੇਤ ਬਹੁਤ ਸਾਰੇ ਅਧਿਕਾਰੀ ਜਾਂਚ ਦੇ ਘੇਰੇ ਦੇ ਵਿੱਚ ਆਉਣਗੇ। ਉਨ੍ਹਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਸੰਗਠਨ ਨੇ ਇਸ ਦੇ ਵਿੱਚ ਕੁਝ ਗਲਤ ਨਹੀਂ ਕੀਤਾ ਬਲਕਿ 20 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵੱਲੋਂ ਦਿੱਤੇ ਗਏ ਫੈਸਲੇ ਦੇ ਆਧਾਰ ਦੇ ਉੱਤੇ ਹੀ ਮਨੁੱਖੀ ਅਧਿਕਾਰਾਂ ਦੀ ਹੋ ਰਹੀ ਉਲੰਘਣਾ ਦੇ ਮੱਦੇਨਜ਼ਰ ਆਪਣਾ ਪੱਖ ਰੱਖਿਆ ਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋਂ 20 ਜੁਲਾਈ ਨੂੰ ਹਾਈਕੋਰਟ ਦਾ ਫੈਸਲਾ ਆ ਗਿਆ ਸੀ ਤਾਂ ਪੰਜਾਬ ਸਰਕਾਰ ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਹੋਣ ਦੇ ਨਾਤੇ ਇਸ ਦਾ ਜਵਾਬ ਕਿਉਂ ਨਾ ਦਿੱਤਾ ਤੇ ਡਾਕਟਰ ਗੁਰਪ੍ਰੀਤ ਕੌਰ ਨੇ ਪਹਿਲਾਂ ਲੱਗੇ ਦੋਸ਼ਾਂ ਦਾ ਖੰਡਨ ਕਿਉਂ ਨਾ ਕੀਤਾ। ਜਸਟਿਸ ਰਣਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਫਰਜ਼ ਸਮਝਦੇ ਹੋਏ ਸਾਰੀ ਸਥਿਤੀ ਸਪਸ਼ਟ ਕੀਤੀ ਹੈ ਤੇ ਭਵਿੱਖ ਦੇ ਵਿੱਚ ਵੀ ਮਨੁੱਖੀ ਅਧਿਕਾਰਾਂ ਦੀ ਲੜਾਈ ਉਹ ਲੜਦੇ ਰਹਿਣਗੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਮੁੜ ਜਿਹੜਾ ਗਰਮਾਏਗਾ ਕਿਸਾਨੀ ਅੰਦੋਲਨ, 30 ਅਗਸਤ ਤੋਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਡੇਰੇ ਲਾਉਣ ਦੀਆਂ ਤਿਆਰੀਆਂ ਜ਼ੋਰਾਂ ਸ਼ੋਰਾਂ ਦੇ ਉੱਤੇ ਚੱਲ ਪਈਆਂ ਨੇ। ਭਾਰਤ ਅਮਰੀਕਾ ਵਪਾਰ ਸਮਝੌਤੇ ਉੱਤੇ ਲੈਂਡ ਪੂਲਿੰਗ ਨੀਤੀ, ਕਰਜ਼ਾ ਮੁਕਤੀ, ਜ਼ਮੀਨਾਂ ਦੇ ਮਾਲਕੀ ਹੱਕ, ਹੜ੍ਹ ਪੀੜਤਾਂ ਦੇ ਲਈ ਮੁਆਵਜ਼ੇ ਤੇ ਪੁਲਿਸ ਜਬਰ ਸਮੇਤ ਹੋਰ ਪੱਖ ਦੀਆਂ ਮੰਗਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ 30 ਅਗਸਤ ਤੋਂ ਪੰਜਾਬ ਦੇ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਪੱਕੇ ਮੋਰਚੇ ਲਗਾਉਣ ਦੀ ਤਿਆਰੀ ਜ਼ੋਰਾਂ ਦੇ ਉੱਤੇ ਕਰ ਲਈ ਹੈ। ਇਸੇ ਤਹਿਤ ਜ਼ਿਲ੍ਹਾ ਬਰਨਾਲਾ ਦੀ ਵਧਦੀ ਮੀਟਿੰਗ ਪਿੰਡ ਸੰਘੇੜਾ ਦੇ ਸੈਨ ਭਗਤ ਮੰਦਰ ਵਿਖੇ ਹੋਈ ਹੈ ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਕਿਹਾ ਕਿ ਪੱਕੇ ਮੋਰਚਿਆਂ ਦੀ ਸਫਲਤਾ ਦੇ ਲਈ ਪਿੰਡਾਂ ਦੇ ਵਿੱਚ ਨੁੱਕੜ ਮੀਟਿੰਗਾਂ, ਜਾਗੋ ਮਾਰਚ, ਢੋਲ ਮਾਰਚ ਤੇ ਬਲਾਕ ਪੱਧਰੀ ਮੋਟਰਸਾਈਕਲ ਮਾਰਚ ਕਰਵਾਏ ਜਾਣਗੇ। ਜ਼ਿਲ੍ਹਾ ਪੱਧਰ ਦੇ ਉੱਤੇ ਲੱਗਣ ਵਾਲੇ ਧਰਨਿਆਂ ਦੇ ਵਿੱਚ ਇੰਨੀ ਵੱਡੀ ਗਿਣਤੀ 'ਚ ਲੋਕਾਂ ਦੀ ਸ਼ਮੂਲੀਅਤ ਜਿਹੜੀ ਯਕੀਨੀ ਬਣਾਈ ਜਾਵੇਗੀ ਕਿ ਸਰਕਾਰ ਨੂੰ ਕਿਸਾਨਾਂ ਮਜ਼ਦੂਰਾਂ ਦੀਆਂ ਬੁਨਿਆਦੀ ਮੰਗਾਂ ਮੰਨਣ ਦੇ ਲਈ ਮਜਬੂਰ ਹੋਣਾ ਪੈ ਜਾਵੇ। ਤੇ ਉਹਨਾਂ ਕਿਹਾ ਕਿ ਯੂਨੀਅਨ ਦੀਆਂ ਜਿਹੜੀਆਂ ਮੁੱਖ ਮੰਗਾਂ ਦੇ ਵਿੱਚ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨਾ, ਪੰਜਾਬ ਸਰਕਾਰ ਦੇ ਵੱਲੋਂ ਲੈਂਡ ਪੂਲਿੰਗ ਨੀਤੀ ਵਾਪਸ ਲੈਣਾ, ਕਿਸਾਨਾਂ ਮਜ਼ਦੂਰਾਂ ਸਿਰ ਚੜੇ ਕਰਜ਼ੇ ਖਤਮ ਕਰਨਾ, ਕਰਜ਼ਾ ਕਾਨੂੰਨ ਬਣਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ ਨੌਕਰੀ ਦੇ ਉੱਤੇ ਮੁਆਵਜ਼ਾ ਦੇਣ, ਕਿਸਾਨ ਤੇ ਵਾਤਾਵਰਨ ਪੱਖੀ ਖੇਤੀ ਨੀਤੀ ਲਿਆਉਣਾ, ਪੁਲਿਸ ਜਬਰ ਬੰਦ ਕਰਨ, ਕਥਿਤ ਝੂਠੇ ਪੁਲਿਸ ਮੁਕਾਬਲੇ ਬੰਦ ਕਰਨ ਤੇ ਕਿਸਾਨ ਆਗੂਆਂ ਦੇ ਉੱਤੇ ਅੰਦੋਲਨਾਂ ਦੇ ਦੌਰਾਨ ਦਰਜ ਕੀਤੇ ਪਰਚੇ ਰੱਦ ਕਰਨ ਦੀਆਂ ਮੰਗਾਂ ਵੀ ਰੱਖੀਆਂ ਗਈਆਂ ਨੇ। ਉਨ੍ਹਾਂ ਕਿਹਾ ਕਿ ਆਪ ਜਿਹੜੇ ਨੇ ਆਬਾਦਕਾਰਾਂ ਤੇ ਮੁਜਾਰਿਆਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦਿੱਤੇ ਜਾਣ ਤੇ ਹੜ੍ਹਾਂ ਦੇ ਉੱਤੇ ਹੋਰ ਕੁਦਰਤੀ ਆਫ਼ਤਾਂ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਕਾਸ਼ਤਕਾਰਾਂ ਨੂੰ ਦਿੱਤਾ ਜਾਵੇ। ਇਨ੍ਹਾਂ ਮੰਗਾਂ ਨੂੰ ਲੈ ਕੇ 30 ਅਗਸਤ ਤੋਂ ਜ਼ਿਲ੍ਹਾ ਪੱਧਰ ਦੇ ਉੱਤੇ ਪੱਕੇ ਮੋਰਚੇ ਲਗਾਏ ਜਾਣਗੇ। ਮੀਟਿੰਗ ਦੇ ਦੌਰਾਨ ਔਰਤਾਂ ਦੀ ਲਾਮਬੰਦੀ ਦੇ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਜ਼ਿਲ੍ਹੇ ਦੇ ਵਿੱਚ ਔਰਤਾਂ ਦੀ ਭਰਮੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਲਈ ਘਰ ਘਰ ਜਾ ਕੇ ਮੋਰਚੇ ਸੰਬੰਧੀ ਸੁਨੇਹਾ ਪਹੁੰਚਾਇਆ ਜਾਵੇ। ਇਸ ਮੌਕੇ ਪਿੰਡ ਇਕਾਈਆਂ ਦੇ ਪ੍ਰਧਾਨ, ਸਕੱਤਰ, ਸਰਗਰਮ, ਬੁਲਾਰੇ, ਵਰਕਰ, ਕਿਸਾਨ, ਮਜ਼ਦੂਰ ਤੇ ਔਰਤਾਂ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਨੇ। ਦੂਸਰੇ ਪਾਸੇ ਪੰਜਾਬ ਦੇ ਵਿੱਚ ਕਾਂਗਰਸ ਸ਼ੁਰੂ ਕਰੇਗੀ ਬੱਸ ਯਾਤਰਾ ਤੇ 25 ਤੋਂ 30 ਵਿਧਾਨ ਸਭਾ ਹਲਕੇ ਕਵਰ ਕਰਨ ਦੀ ਤਿਆਰੀ ਜਿਹੜੀ ਕਰ ਦਿੱਤੀ ਹੈ ਤੇ ਕਹਿੰਦੇ ਨੇ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਜਿਹੜੇ ਨੇ ਮਾਮਲਿਆਂ ਦੇ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦੇ ਦਰਮਿਆਨ ਪਾਰਟੀ ਦੇ ਵੱਲੋਂ ਸੂਬੇ ਦੇ ਵਿੱਚ ਆਪਣੀ ਸਿਆਸੀ ਸਰਗਰਮੀ ਤੇਜ਼ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ। ਇਸੇ ਕੜੀ ਦੇ ਤਹਿਤ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਰੈਲੀਆਂ, ਯਾਤਰਾਵਾਂ, ਹੋਰ ਸਾਰਾ ਕੁਝ ਇਹੀ ਚੱਲੇਗਾ ਜੀ। ਹੁਣ 4 ਮਹੀਨੇ ਰਹਿ ਗਏ। ਇਸੇ ਕੜੀ ਦੇ ਤਹਿਤ ਕਾਂਗਰਸੀ ਆਗੂ ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਵਿੱਚ ਬੱਸ ਯਾਤਰਾ ਸ਼ੁਰੂ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਯਾਤਰਾ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਜਿਹੜੇ ਨੇ ਇੰਚਾਰਜ ਜਿਹੜੇ ਨੇ ਭੁਪੇਸ਼ ਬਘੇਲ ਵੱਲੋਂ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਤੇ ਭੁਪੇਸ਼ ਬਘੇਲ ਨੇ ਦੱਸਿਆ ਕਿ ਪੰਜਾਬ ਦੇ ਸਿਆਸੀ ਮਾਮਲਿਆਂ ਨੂੰ ਲੈ ਕੇ ਰਾਹੁਲ ਗਾਂਧੀ ਦੇ ਨਾਲ ਗੱਲਬਾਤ ਕੀਤੀ ਗਈ ਹੈ ਤੇ ਜਲਦੀ ਹੀ ਪੰਜਾਬ ਦੇ ਵਿਚ ਬੱਸ ਯਾਤਰਾ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਜਾਵੇਗੀ। ਉਨ੍ਹਾਂ ਸੰਕੇਤ ਦਿੱਤਾ ਕਿ ਅਗਲੇ ਹਫ਼ਤੇ ਤੋਂ ਹੀ ਪੰਜਾਬ ਯਾਤਰਾ ਸ਼ੁਰੂ ਹੋ ਸਕਦੀ ਹੈ। ਯਾਤਰਾ ਦੀ ਜਿਹੜੀ ਹੈ ਆਖਰੀ ਤਾਰੀਖ ਦਾ ਅਧਿਕਾਰਤ ਐਲਾਨ ਅਜੇ ਨਹੀਂ ਕੀਤਾ। ਭੁਪੇਸ਼ ਬਘੇਲ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਹੁਲ ਗਾਂਧੀ ਦੀ ਇਹ ਬੱਸ ਯਾਤਰਾ ਕਰੀਬ 135 ਕਿਲੋਮੀਟਰ ਲੰਬੀ ਹੋਏਗੀ ਤੇ ਇਸ ਦੇ ਦੌਰਾਨ ਕਿਹਾ ਬਾਤ ਹੈ ਜੀ ਭਾਈ ਕੰਮ ਕਰ ਲਓ, ਜਿਹੜੇ ਜਿਹੜੇ ਨਿਬੇੜਨੇ ਆ, ਚਾਰ ਮਹੀਨੇ ਦਾ ਕੋਈ ਕੰਮ ਤੁਹਾਡਾ ਹੋਣਾ ਨਹੀਂ। ਯਾਤਰਾਵਾਂ ਹੀ ਦੇਖਣ ਨੂੰ ਮਿਲਣਗੀਆਂ, ਸਿਕਿਉਰਟੀਆਂ ਮਿਲਣਗੀਆਂ ਤੇ ਰੋਡ ਬੰਦ ਰਹਿਣਗੇ। 135 ਕਿਲੋਮੀਟਰ ਲੰਬੀ ਹੋਏਗੀ ਯਾਤਰਾ ਕਹਿੰਦੇ ਬੱਸ ਦੀ ਤੇ ਇਸ ਦੇ ਦੌਰਾਨ ਪੰਜਾਬ ਦੇ ਲਗਭਗ 25 ਤੋਂ 30 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰਨ ਦੀ ਯੋਜਨਾ ਹੈ। ਯਾਤਰਾ ਨੂੰ ਪੰਜਾਬ ਦੇ ਤਿੰਨਾਂ ਖੇਤਰਾਂ ਮਾਝਾ, ਮਾਲਵਾ ਤੇ ਦੁਆਬਾ ਨਾਲ ਜੋੜਨ ਦੀ ਤਿਆਰੀ ਕੀਤੀ ਜਾ ਰਹੀ ਹੈ, ਜਿਸ ਦੇ ਨਾਲ ਪਾਰਟੀ ਦੇ ਵੱਲੋਂ ਸੂਬੇ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਆਪਣੀ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏਗੀ। ਤੇ ਲੋ ਦੋਸਤੋ, ਇਸ ਤਰ੍ਹਾਂ ਜੀ ਦੇਸ਼ ਤੇ ਆਪਣੀਆਂ ਕੇਂਦਰ ਦੀਆਂ ਖਬਰਾਂ ਪੰਜਾਬ ਦੀਆਂ ਤੇ ਅੱਗੇ ਆਪਾਂ ਵੱਧਦੇ ਹਾਂ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਵੱਲ ਨੂੰ ਵੀ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਐਡਵੋਕੇਟ ਰਾਜਨ ਸੈਣੀ ਸਾਹਿਬ ਜੁੜ ਗਏ ਨੇ, ਉਹਨਾਂ ਦੀ ਬਾਤ ਪੁੱਛਦੇ ਹਾਂ, ਗੱਲਬਾਤ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਲੰਘਿਆ ਹੋ ਜੀ
2: ਹਾਲ ਚਾਲ? ਹਾਲ ਚਾਲ ਦਾ ਕੀ ਦੱਸੀਏ ਜੀ, ਹਾਲ ਚਾਲ ਤੁਹਾਨੂੰ ਦੱਸੀਏ ਵੀ ਲਾਈਟ ਗਈ ਆ 3 ਘੰਟੇ ਤੋਂ
1: ਜੀ, ਹੁਣ ਲਾਈਟ ਗਈ ਆ ਜੀ, ਅੱਗੇ ਜਾ ਕੇ ਸੜਕਾਂ ਵੀ ਬੰਦ ਹੋਣ ਲੱਗੀਆਂ ਕਹਿੰਦੇ।
2: ਹਾਂਜੀ, ਉਹ ਤਾਂ 7 ਦਿਨ ਵਾਸਤੇ ਕਹਿੰਦੇ ਏਅਰਪੋਰਟ ਰੋਡ ਬੰਦ ਕਰ ਦੇਣੀ ਆ ਜੀ
1: ਜੀ,
2: ਚੰਡੀਗੜ੍ਹ ਵਾਲੀ
1: ਜੀ।
2: ਤੇ ਉਦਣ ਬਹਾਦਰ ਸਿੰਘ ਵੀਰ ਜੀ ਕਹਿੰਦੇ ਸੀ ਨਾ ਜੀ ਵੀ 1 ਦਿਨ ਦਾ ਬੰਦ ਆ, ਫੇਰ ਕੀ ਹੋ ਗਿਆ
1: ਜੀ?
2: ਇੱਥੇ ਸਰ ਆ ਕੇ ਦੇਖੋ, ਇੱਥੇ ਨਿਤ ਦਿਨ ਹੀ ਬੰਦ ਆ ਜੀ। ਉਧਰ ਤੁਸੀਂ ਦੱਸਿਆ ਤਾਂ ਹੈ ਕਲਮ ਛੋੜ ਹੜਤਾਲ, ਹਾਂਜੀ, ਉਹ 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ, ਹਾਂਜੀ, ਇੱਥੇ ਫੇਰ ਰੋਡਵੇਜ ਦਾ ਬੰਦ, ਇਹ ਸਾਰੇ ਬੰਦ ਚੱਲਦੇ ਹੀ ਰਹਿੰਦੇ, ਕੰਟੀਨਿਊ ਹੀ ਆ ਜੀ,
1: ਬਿਲਕੁਲ ਆ ਜੀ।
2: ਬਾਕੀ ਸਰਕਾਰ
1: ਜੀ,
2: ਇਹ ਸਰਕਾਰ ਦੇ ਟੈਨਿਊਰ ਦੇ ਵਿਚ ਸਰ ਜਿੰਨਾ ਮਤਲਬ ਜਿਹੜਾ ਹੈਗਾ ਨਾ ਕੰਮ, ਮਤਲਬ ਬੈਕਲੌਗ ਇਕੱਠਾ ਹੋਇਆ ਜੀ। ਤੁਸੀਂ ਦੇਖੋ ਆਰਸੀਆਂ ਦਾ ਕੰਮ, ਡਰਾਈਵਿੰਗ ਲਾਇਸੈਂਸਾਂ ਦਾ ਕੰਮ, ਉਹ ਕਿੰਨੇ ਕਿੰਨੇ ਪੈਂਡਿੰਗ ਪਏ ਰਹਿੰਦੇ। ਉਹ ਜਿਹੜੇ ਹੈਗੇ ਨਾ ਜੀ, ਜਿਹੜਾ ਕਿਸੇ ਬੰਦੇ ਨੇ ਡਰਾਈਵਿੰਗ ਲਾਇਸੈਂਸ ਜੇ ਬਣਵਾਉਣਾ ਹੋਵੇ ਨਾ ਜੀ, ਤੇ ਪਹਿਲਾਂ ਲਰਨਿੰਗ ਬਣਾਉਂਦੇ ਹੈਗੇ, ਤੇ 6 ਮਹੀਨੇ ਬਾਅਦ ਜਿਹੜਾ ਆ ਤੁਸੀਂ ਉਹ ਤੁਹਾਨੂੰ ਦੂਜਾ ਅਪਲਾਈ ਕਰਨਾ ਪੈਂਦਾ,
1: ਪੱਕਾ ਮਿਲਦਾ ਜੀ
2: ਉਹ 6 ਮਹੀਨੇ ਵਾਲੀ। ਹਾਂਜੀ, 6 ਮਹੀਨੇ ਵਾਲੀ ਡੇਟ ਨਿਕਲਣੀ ਨੀ ਚਾਹੀਦੀ, ਉਹ ਤੋਂ ਪਹਿਲਾਂ ਪਹਿਲਾਂ ਅਪਲਾਈ ਹੋ ਜਾਣਾ ਚਾਹੀਦਾ ਜੀ।
1: ਹਾਂਜੀ,
2: ਉਹ ਸਰ 2 ਮਹੀਨੇ ਇਹਨਾਂ ਦੀ, ਕਿਸੇ ਬੰਦੇ ਨੇ 4 ਮਹੀਨੇ ਜਾ ਕੇ ਤੇ ਅਪਲਾਈ ਕੀਤਾ, ਉਹਨੇ ਬੇਟੀ ਦਾ ਸੀਗਾ ਜੀ ਉਹਨਾਂ ਦਾ
1: ਜੀ,
2: ਉਹ 2 ਮਹੀਨੇ ਉਹਨਾਂ ਦੀ ਵੈਬਸਾਈਟ ਹੀ ਨੀ ਚੱਲੀ 3 ਮਹੀਨੇ।
1: ਹਾਂਜੀ,
2: ਉਹ ਮੁੜ ਕੇ ਜਿਹੜਾ ਹੈਗਾ ਆ ਹੁਣ ਦੁਬਾਰਾ ਬਣਾਉਣਾ ਹੈਗਾ ਆ, ਤੇ ਦੁਬਾਰਾ ਬਣਨਾ ਆ ਪਹਿਲਾਂ ਫੇਰ ਲਰਨਿੰਗ ਵਾਲੀ ਪ੍ਰੋਸੈਸ। ਹਾਂਜੀ, ਭਈ ਤੁਹਾਡੀ ਗਲਤੀ ਕਰਕੇ ਜਿਹੜਾ ਹੈਗਾ ਆ ਅਗਲੇ ਦਾ ਸਮਾਂ, ਅਗਲੇ ਨੇ ਆ ਕੇ ਰੋਜ ਦਰਵਾਜ਼ਾ ਖੜਕਾਉਂਦਾ ਰਿਹਾ ਤੇ ਨਹੀਂ ਜੀ ਚੱਲੀ ਵੈਬਸਾਈਟ ਖਰਾਬ,
1: ਜਾਣ ਬੁੱਝ ਕੇ ਗਲਤੀ ਕੀਤੀ। ਇਹ ਦੇਖੋ ਫੀਸਾਂ ਜਿਹੜੀਆਂ ਨੇ ਉਹ ਕਿਤੇ ਨਾ ਸਰਕਾਰੀ ਖਾਤੇ ਚ ਜਾਣੀਆਂ ਨੇ, ਉਹ ਕਿਹੜਾ ਰਿਟਰਨ ਕਰਨੀਆਂ ਨੇ, ਖਰਚਾ ਵੀ ਤਾਂ
2: ਚੱਲਦਾ ਸਾਹਿਬ
1: ਜੀ।
2: ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਬਿਲਕੁਲ ਤੁਸੀਂ ਠੀਕ ਕਹਿੰਦੇ ਹੋ, ਪਰ ਪਬਲਿਕ ਤਾਂ ਹਰਾਸ ਹੁੰਦੀ ਆ ਨਾ ਜੀ ਸਰਕਾਰਾਂ ਦਾ ਕੰਮ ਤਾਂ, ਸਰਕਾਰਾਂ ਲੋਕੀ ਚੁਣਦੇ ਹੈਗੇ ਆ ਕਿ ਉਹਨਾਂ ਦਾ ਜਿਹੜੀ ਆ ਈਜ਼ ਆਫ ਲਾਈਫ ਹੋਣੀ ਚਾਹੀਦੀ ਆ ਜੀ। ਜਦ ਦੀ ਸਾਡੀ ਸੈਂਟਰ ਸਰਕਾਰ ਆਈ ਹੈਗੀ ਆ ਜੀ, ਇਹਨਾਂ ਨੇ ਵੀ ਇਹੀ ਕੰਮ ਕੀਤਾ, ਲੋਕਾਂ ਨੂੰ ਲਾਈਨਾਂ ਜੀ ਖੜੇ ਰੱਖਿਆ ਜੀ। ਕਦੀ ਜਿਹੜਾ ਹੈਗਾ ਆ ਸਰ, ਬੈਂਕਿੰਗ ਸੈਕਟਰ ਏਡਾ ਵਧੀਆ ਚੱਲਦਾ ਸੀ, ਉਹਦਾ ਬੇੜਾ ਬਿਠਾ ਤਾ ਜੀ ਪਹਿਲਾਂ ਜੀ, ਵੀ ਮਿਨੀਮਮ ਬੈਂਕ ਬੈਲੈਂਸ ਰੱਖਣਾ ਜ਼ਰੂਰੀ ਕਰ ਦਿੱਤਾ। ਅੱਜ ਜਿਹੜਾ ਹੈਗਾ ਆ ਬੈਂਕ ਵਾਲੇ ਤੁਹਾਡੇ ਪੈਸੇ, ਤੁਹਾਡੀ ਜਿਹੜੀ ਆ ਸੇਵਿੰਗ ਦੇ ਵਿੱਚੋਂ ਪਤਾ ਨੀ ਕਿਹਦੇ ਕੱਟੀ ਜਾਂਦੇ ਆ ਜੀ, ਉਹ ਉਹ ਤੁਹਾਡੇ ਪੈਸੇ ਰੱਖਣ ਦੇ ਜਿਹੜੇ ਹੈਗੇ ਆ, ਉੱਥੇ ਪਹਿਲਾਂ ਇੰਟਰਸਟ ਦਿੰਦੇ ਹੁੰਦੇ ਸੀ, ਅੱਜ ਕੱਲ ਇੰਟਰਸਟ ਦੇ ਉੱਤੇ ਜਿਹੜਾ ਹੈਗਾ ਏਦਾਂ ਦੇ ਕੱਟ ਲਾਉਣੇ ਸ਼ੁਰੂ ਕੀਤੇ ਆ ਜੀ।
1: ਬਿਲਕੁਲ,
2: ਫੈਸਿਲਿਟੀਆਂ ਤੁਹਾਨੂੰ ਦਿੰਦੇ ਆ ਪਹਿਲਾਂ ਜੀ, ਹਾਂ ਜੀ ਤੁਹਾਨੂੰ ਮੈਸੇਜਿੰਗ ਆਊਗੀ ਜੀ, ਫੇਰ ਮੈਸੇਜਿੰਗ ਦੇ ਵੀ ਪੈਸੇ ਕੱਟਣੇ ਸ਼ੁਰੂ ਕਰ ਦਿੱਤੇ ਜੀ। ਪਹਿਲਾਂ ਜਿਹੜੇ ਹੈਗੇ ਆ ਤੁਸੀਂ ਆ ਜਾਓ ਜੀ, ਡਿਜੀਟਲ ਆ ਜਾਓ ਜੀ, ਉਹ ਬਾਅਦ ਦੇ ਵਿੱਚ ਜਿਹੜਾ ਹੈਗਾ ਆ 3 ਟ੍ਰਾਂਜੈਕਸ਼ਨਾਂ ਜਿਹੜੀਆਂ ਹੈਗੀਆਂ ਹੋ ਜਾਂਦੀਆਂ, ਉਹ ਤੋਂ ਬਾਅਦ ਪੈਸੇ ਕੱਟਣੇ ਸ਼ੁਰੂ ਕਰ ਦਿੰਦੇ ਜੀ।
1: ਜੀ,
2: ਮੀਨਿੰਗ ਦੇਅਰ ਬਾਈ ਕਿ ਸਰਕਾਰਾਂ ਨੇ ਲੋਕਾਂ ਨੂੰ ਲਾਈਨਾਂ ਚ ਹੀ ਰੱਖਿਆ, ਨੋਟਬੰਦੀ ਤੋਂ ਬਾਅਦ ਜਿਹੜਾ ਹੈਗਾ ਆ ਨਾ ਜੀ, ਬੰਦੇ ਸਟੇਬਲ ਹੋਏ ਨੀ ਜੀ।
1: ਜੀ,
2: ਤੋ ਜਿੱਥੇ ਤੱਕ ਜਿਹੜਾ ਹੈਗਾ ਆ ਹੁਣ ਅੱਜ ਦੀਆਂ ਖਬਰਾਂ ਦਾ ਜੀ, ਪਹਿਲਾਂ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਵੱਡੀ
1: ਹਾਂਜੀ ਮੇਨ ਖਬਰ ਜਿਹੜੀ ਚੱਲਦੀ ਆ ਉਹਦੇ ਉੱਤੇ ਹੀ ਕਰਦੇ ਆ, ਫਿਰ ਮਹਿੰਗਾਈ ਦੇ ਉੱਤੇ ਥੋੜੀ ਗੱਲ ਕਰਦੇ ਆ। ਤੇ ਸੈਣੀ ਸਾਹਿਬ, ਜੋ ਹਾਲਾਤ ਬਣੇ ਨੇ ਅੱਜ ਕੱਲ ਪਟਿਆਲੇ ਦੇ ਵਿੱਚ, ਮਿਸਿਸ ਮਿਸ ਆਪਣੇ ਸੋਰੀ ਮਾਨ ਸਾਹਿਬ ਦੇ ਪਤਨੀ ਜਿਹੜੇ ਨੇ, ਉਹਨਾਂ ਨੇ ਬਿਆਨਬਾਜ਼ੀ ਕੀਤੀ ਹੈ ਜਾਂ ਸਪਸ਼ਟ ਕੀਤਾ ਕੁਝ ਗੱਲਾਂ ਨੂੰ, ਤਾਂ ਉਸ ਤੋਂ ਬਾਅਦ ਅੱਜ ਬਹੁਤ

0: ਵੀ ਇੱਕ ਗਹਿਣਾ ਹੀ ਹੁੰਦਾ
1: ਜੀ,
0: ਇਹ ਹੈਗੇ ਪੜ੍ਹੇ ਲਿਖੇ ਅਨਪੜ੍ਹ
1: ਜੀ।
0: ਸਰ ਇਹਨਾਂ ਨੇ ਜਿੱਦਾਂ ਹੀ ਜਸਟਿਸ ਰਣਜੀਤ ਸਿੰਘ ਹੁਣਾਂ ਨੇ, ਡਾਕਟਰ ਪਿਆਰਾ ਲਾਲ ਗਰਗ ਜੀ ਹਾਂਜੀ, ਰਾਜਵਿੰਦਰ ਸਿੰਘ ਬੈਂਸ ਹਾਂਜੀ
1: ਹਾਂਜੀ,
0: ਤੇ ਮਾਲੀ ਸਾਹਿਬ, ਇਹਨਾਂ ਸਾਰਿਆਂ ਨੇ ਪ੍ਰੈਸ ਕਾਨਫਰੰਸ ਕੀਤੀ ਨਾ ਜੀ
1: ਜੀ,
0: ਇਹਨਾਂ ਨੇ ਉਹ ਤੋਂ ਬਾਅਦ ਇਮੀਡੀਏਟਲੀ ਇੱਕ ਨੋਟਿਸ ਜਿਹੜਾ ਹੈਗਾ ਆ, ਤੇ ਖਰੜ ਦੀ ਕੋਈ ਐਡਵੋਕੇਟ ਆ ਉਹਦੇ ਰਾਹੀਂ ਉਹ ਜਿਹੜਾ ਹੈਗਾ ਆ ਮੀਡੀਆ ਦੇ ਵਿੱਚ ਜਾਰੀ ਕਰ ਦਿੱਤਾ
1: ਡੀਡੀ ਉਹਦੇ
0: ਜਸਟਿਸ ਹਾਂਜੀ ਜਸਟਿਸ ਰਣਜੀਤ ਸਿੰਘ ਹੁਣਾਂ ਨੂੰ ਤਾਂ ਜੇ ਨੋਟਿਸ ਉਹ ਮਿਲਿਆ ਨੀ
1: ਜੀ।
0: ਔਰ ਦੇਖੋ ਕਿੱਦਾਂ ਗੁਮਰਾਹ ਕੁਨ ਸਟੇਟਮੈਂਟਾਂ ਕਿੱਦਾਂ ਦਿੰਦੇ ਹੈਗੇ ਆ ਜੀ। ਉਹ ਨੋਟਿਸ ਜਿਹੜਾ ਹੈਗਾ ਆ ਉਹ ਡੀਡੀ ਦੂਰਦਰਸ਼ਨ ਦੇ ਜਿਹੜਾ ਹੈਗਾ ਆ ਉਹ ਪ੍ਰੋਗਰਾਮ ਦਾ ਐਂਕਰ ਆ ਉਹਨੂੰ ਦਿੱਤਾ
1: ਜੀ,
0: ਹਾਂਜੀ, ਨਾਲ ਉਹਨਾਂ ਵਿੱਚ ਪਾਰਟੀ ਨੰਬਰ 2 ਜਿਹੜਾ ਹੈਗਾ ਆ ਜਸਟਿਸ ਰਣਜੀਤ ਸਿੰਘ ਨੂੰ ਬਣਾਇਆ,
1: ਸ਼੍ਰੀ ਲਿਖ ਦਿੱਤਾ ਜੀ, ਜਸਟਿਸ ਵੀ ਨਹੀਂ
0: ਲਿਖਿਆ। ਉਹੀ ਮੈਂ ਅਨਪੜ੍ਹਤਾ ਦੀ ਗੱਲ ਕਰਨ ਲੱਗਾ, ਪੜ੍ਹੇ ਲਿਖੇ ਅਨਪੜ੍ਹ ਸਰ ਜਿਹੜੇ ਬੰਦੇ ਜਿਹੜੇ ਇਹੋ ਜਿਹੀ ਪੋਸਟ ਕੁਛ ਇੱਕ ਡੈਜ਼ੀਗਨੇਸ਼ਨ ਜਿਹੜੇ ਹੁੰਦੇ ਆ ਨਾ ਜੀ, ਉਹ ਜਦੋਂ ਲੱਗ ਜਾਂਦੇ ਹੈਗੇ ਆ ਫਾਰ ਲਾਈਫ ਟਾਈਮ ਜਿਹੜੇ ਹੈਗੇ ਉਹ ਤੁਹਾਡੇ ਨਾਂ ਨਾਲ ਚੱਲਦੇ ਆ
1: ਜੀ।
0: ਆਰਮੀ ਦੇ ਜਿਹੜੇ ਹੈਗੇ ਆ ਜਦੋਂ ਪਰਮਾਨੈਂਟ ਕਮਿਸ਼ਨ ਮਿਲ ਜਾਂਦਾ ਨਾ ਜੀ, ਉਦੋਂ ਉਹ ਬੰਦਾ ਜਿਸ ਵੀ ਪੋਸਟ ਤੋਂ ਆਵੇ ਉਹਦੇ ਨਾਂ ਨਾਲ, ਜਿੱਦਾਂ ਕਰਨਲ ਆਇਆ ਕੋਈ ਤੇ ਕਰਨਲ ਆਊਗਾ ਤੇ ਉਹਦਾ ਨਾਂ ਕਰਨਲ ਹੀ ਆਊਗਾ, ਕਰਨਲ ਨਵਦੀਪ ਸਿੰਘ ਕਰਨਲ ਹੈਗੀ, ਤੇ ਮੇਜਰ ਮੇਜਰ ਜਨਰਲ ਨਵਦੀਪ ਸਿੰਘ ਏਦਾਂ ਏਦਾਂ ਆਊਗਾ ਜੀ,
1: ਐਕਸ ਲਿਖ ਸਕਦੇ
0: ਜੀ, ਉਹ ਬ੍ਰੈਕਟ ਦੇ ਵਿੱਚ ਐਕਸ ਲਿਖਿਆ ਆਇਆ ਹੁੰਦਾ ਬਟ ਉਹ ਨਾਂ ਦੇ ਨਾਲ ਕੈਰੀ ਕੀਤਾ ਜਾਂਦਾ ਜੀ। ਹਾਂਜੀ, ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਸਰ ਜਸਟਿਸ ਜਦੋਂ ਨਾਲ ਲੱਗ ਜਾਂਦਾ ਹੈਗਾ ਆ, ਜਦੋਂ ਜਸਟਿਸ ਬੋਲਣਾ ਵੀ ਆ ਨਾ ਰਿਟਾਇਰਡ ਬਾਅਦ ਤੁਸੀਂ ਬੋਲ ਸਕਦੇ ਆ ਜੇ ਉਹ ਬ੍ਰੈਕਟ ਚ ਲਿਖਿਆ ਜਾਂਦਾ, ਪਰ ਜਿੱਥੇ ਵੀ ਉਹਨਾਂ ਦਾ ਨਾਂ ਲਿਖਿਆ ਜਾਊਗਾ ਉਹ ਜਸਟਿਸ ਰਣਜੀਤ ਸਿੰਘ ਲਿਖਿਆ ਜਾਊਗਾ ਜੀ,
1: ਬਿਲਕੁਲ।
0: ਤੇ ਮੈਨੂੰ ਅਫਸੋਸ ਹੈਗਾ ਆ ਕਿ ਵਕੀਲ ਸਾਹਿਬ ਨੇ ਵੀ ਜਿਹੜਾ ਹੈਗਾ ਆ ਉੱਥੇ ਰਣਜੀਤ ਸਿੰਘ ਲਿਖ ਦਿੱਤਾ ਕੱਲਾ, ਔਰ ਇਹਨਾਂ ਨੇ ਕਿਉਂਕਿ ਇਹਨਾਂ ਦੀ ਇਹ ਮੋਟਿਵ ਸੀਗਾ ਬਿਹਾਇੰਡ ਦਿਸ ਕਿ ਇਹਨਾਂ ਨੇ ਨਾ ਜੀ ਉਸ ਚੀਜ਼ ਨੂੰ ਸੁਖਪਾਲ ਖਹਿਰੇ ਨਾਲ ਲਿੰਕ ਕਰਕੇ ਵੀ ਉਹ ਸੁਖਪਾਲ ਖਹਿਰੇ ਦਾ ਜੀਜਾ ਆ, ਸੁਖਪਾਲ ਖਹਿਰਾ ਅਪੋਜੀਸ਼ਨ ਲੀਡਰ ਆ ਜੀ, ਉਹਦੇ ਕਰਕੇ ਪੋਲੀਟੀਕਲੀ ਮੋਟੀਵੇਟਡ ਜਿਹੜਾ ਆ ਐਲੀਗੇਸ਼ਨ ਆ ਜੀ।
1: ਨਹੀਂ ਇੱਦਾਂ ਤਾਂ ਮਾਨ ਸਾਹਿਬ ਸੀ, ਮਾਨ ਸਾਹਿਬ ਦੀ ਪਤਨੀ ਵੀ ਆ ਜੀ, ਫਿਰ ਉਹ ਵੀ ਤਾਂ ਮੁੱਦਾ ਚੱਕ ਹੋਏਗਾ ਆ ਜੀ।
0: ਪਰ ਸਾਹਿਬ ਕਾਨੂੰਨ ਇਹ ਕਹਿੰਦਾ ਹੈਗਾ ਸਰ, ਕਾਨੂੰਨ ਇਹ ਕਹਿੰਦਾ ਹੈਗਾ ਜੀ ਜਿੱਥੇ ਜੋ ਨੋਟਿਸ ਦੀ ਇਬਾਰਤ ਹੈਗੀ ਆ ਉਹਦੇ ਵਿੱਚੋਂ ਜਿਹੜਾ ਆ ਵੀ ਹਾਂ ਜੀ ਤੁਸੀਂ ਇੱਕ ਡਿਫੇਮੇਟਰੀ ਐਲੀਗੇਸ਼ਨ ਲਗਾਇਆ ਜੀ, ਪਹਿਲੀ ਗੱਲ ਤਾਂ ਉਹ ਐਲੀਗੇਸ਼ਨ ਉਹਨਾਂ ਨੇ ਨਹੀਂ ਲਾਇਆ ਜੀ, ਉਹ ਇੱਕ ਜਜਮੈਂਟ ਦਾ ਪਾਰਟ ਸੀਗਾ ਜਿਹਨੂੰ ਉਹਨਾਂ ਨੇ ਐਕਸਪੋਜ਼ ਕੀਤਾ ਬਾਹਰ,
1: ਬਿਲਕੁਲ
0: ਹਾਂਜੀ,
1: ਟਿੱਪਣੀ ਕੀਤੀ।
0: ਦੂਜੀ ਚੀਜ਼ ਜਿਹੜੀ ਦੂਜੀ ਚੀਜ਼ ਹੈਗੀ ਆ ਨਥਿੰਗ ਇਜ਼ ਡਿਫੇਮੇਸ਼ਨ ਇਫ ਇਟ ਇਜ ਨਥਿੰਗ ਨੋ ਐਲੀਗੇਸ਼ਨ ਇਜ਼ ਡਿਫੇਮੇਸ਼ਨ ਇਫ ਦੀ ਐਲੀਗੇਸ਼ਨ ਇਜ਼ ਲੈਵਲਡ ਇਨ ਗੁੱਡ ਫੇਥ, ਹਾਂਜੀ। ਉਹ ਡੈਫੀਨੇਸ਼ਨ ਦੇ ਵਿੱਚ ਐਗਜ਼ੰਪਸ਼ਨ ਆਉਂਦੀਆਂ ਉਹਦੀਆਂ, ਜਿਹੜੀਆਂ 8 ਐਗਜ਼ੰਪਸ਼ਨ ਆ ਜੀ ਉਹਦੀਆਂ
1: ਜੀ,
0: ਡਿਫੇਮੇਸ਼ਨ ਦੀ ਜਿੱਥੇ ਡੈਫੀਨੇਸ਼ਨ ਆ ਉੱਥੇ ਕਿੱਥੇ ਕਿੱਥੇ ਜਿਹੜਾ ਹੈਗਾ ਆ ਵੀ ਤੁਸੀਂ ਕਿੱਦਾਂ ਕਿੱਦਾਂ ਜਿਹੜਾ ਆ ਉਹਦੀਆਂ ਉਹ ਐਕਸੈਪਸ਼ਨ ਕਿਹੜੀਆਂ ਕਿਹੜੀਆਂ ਹੈਗੀਆਂ ਜੀ ਉਹਦੇ ਵਿੱਚ, ਵੀ ਗੁੱਡ ਫੇਥ ਦੇ ਵਿੱਚ ਕੋਈ ਗੱਲ ਕਹੀ ਗਈ ਹੋਵੇ ਉਹ ਵੀ ਡਿਫੇਮੇਸ਼ਨ ਨੀ ਹੈਗਾ ਜੀ, ਕੋਈ ਐਲੀਗੇਸ਼ਨ ਜਿਹੜਾ ਹੈਗਾ ਆ ਟੂ ਮਤਲਬ ਜਿਹੜਾ ਆ ਇਨ ਪਬਲਿਕ ਇੰਟਰਸਟ ਜਿਹੜਾ ਕਿਹਾ ਗਿਆ ਹੋਵੇ ਉਹ ਵੀ ਜਿਹੜਾ ਆ ਉਹ ਡਿਫੇਮੇਸ਼ਨ ਨੀ ਬਣਦੀ ਜੀ। ਉਹਨਾਂ ਨੇ ਵੀ ਇਸੇ ਕਰਕੇ ਚੈਲੰਜ ਕੀਤਾ ਹੈਗਾ ਆ ਵੀ ਅਸੀਂ ਤੇਰੇ ਨੋਟਿਸ ਦਾ ਜਵਾਬ ਨੀ ਦੇਣਾ, ਅਸੀਂ ਤੇਰੇ ਕੇਸ ਦੀ ਉਡੀਕ ਕਰਾਂਗੇ, ਵੀ ਕੇਸ ਕਰ ਤੂੰ ਫਿਰ ਸਾਨੂੰ ਪਤਾ ਲੱਗਿਆ ਅਸੀਂ ਤੈਨੂੰ ਜਿਹੜਾ ਆ ਕੋਰਟ ਦੇ ਵਿੱਚ ਹੀ ਦੱਸੀਏ ਵੀ ਕਿੱਥੇ ਕਿੱਥੇ ਕਿੱਦਾਂ ਕਿੱਦਾਂ, ਕਿਉਂਕਿ ਉਹ ਕਹਿੰਦੇ ਸਾਡੇ ਕੋਲ ਮੋਰ ਦੈਨ ਸਫੀਸ਼ੀਐਂਟ ਐਵੀਡੈਂਸ ਹੈਗਾ
1: ਜੀ,
0: ਜਾਣੀ ਕਿ ਜਿਹੜੀ ਇੱਜ਼ਤ ਗਹਤਕ ਨਹੀਂ ਹੋਈ ਨਾ ਉਹ ਫਿਰ ਪੂਰੀ ਤਰ੍ਹਾਂ ਹੀ ਹੋਊਗੀ ਜੀ,
1: ਬਿਲਕੁਲ
0: ਜੇ ਲਿਟੀਗੇਸ਼ਨ ਦੇ ਵਿੱਚ ਪੈਣਗੇ ਤੇ
1: ਜੀ।
0: ਬਾਕੀ ਉਹਨਾਂ ਨੇ ਵੀ ਸਾਰੀ ਜ਼ਿੰਦਗੀ ਜਿਹੜਾ ਹੈਗਾ ਆ ਮੁਕੱਦਮੇ ਹੀ ਦੇਖੇ ਹੈਗੇ ਆ, ਤੁਹਾਨੂੰ ਪਤਾ ਨੀ ਤੁਸੀਂ ਪਤਾ ਨੀ ਕਿੱਥੋਂ ਕਾਨੂੰਨ ਪੜ੍ਹ ਕੇ ਆ ਗਏ ਹੈਗੇ ਆ ਜੀ, ਕਈ ਜਸਟਿਸ ਦੇ ਨਾਂ ਨਾਲ ਜਿਹੜਾ ਹੈਗਾ ਆ ਉਹਨੂੰ ਕੱਲਾ ਰਣਜੀਤ ਸਿੰਘ ਕਹਿਣ ਦੇ ਨਾਲ ਉਹਨਾਂ ਦਾ ਰੁਤਬਾ ਘੱਟ ਨਹੀਂ ਜਾਂਦਾ
1: ਜੀ,
0: ਹਾਂਜੀ। ਸੋ ਇਸ ਕਰਕੇ ਜਿਹੜਾ ਆ ਉਹ ਚੀਜ਼ ਮੈਨੂੰ ਡੈਰੋਗੇਟਰੀ ਲੱਗੀ, ਬਹੁਤ ਜ਼ਿਆਦਾ ਮੇਰਾ ਮਨ ਨੂੰ ਠੇਸ ਲੱਗੀ ਵੀ ਇਹਨਾਂ ਲੋਕਾਂ ਨੂੰ ਪਤਾ ਹੀ ਨੀ ਹੈਗਾ ਵੀ ਭਾਈ ਇਹ ਜਿਹੜੇ ਆ ਕੁਛ ਇੱਕ ਜਿਹੜੇ ਆ ਚੀਜ਼ਾਂ ਜਿਹੜੀਆਂ ਅਚੀਵ ਕੀਤੀਆਂ ਜਾਂਦੀਆਂ ਜ਼ਿੰਦਗੀ ਚ ਉਹ ਨਾਲ ਫਾਰ ਲਾਈਫ ਕੈਰੀ ਕੀਤੀਆਂ ਜਾਂਦੀਆਂ ਹੁੰਦੀਆਂ,
1: ਬਿਲਕੁਲ ਹੈ ਜੀ,
0: ਉਹਨਾਂ ਨੂੰ ਐਡਰੈਸ ਕਰਨ ਲੱਗਿਆ ਉਹਨਾਂ ਦਾ। ਦੂਜੀ ਗੱਲ ਇਹ ਦੁਸ਼ਮਣ ਨੂੰ ਵੀ ਐਡਰੈਸ ਕਰਨਾ ਹੋਵੇ ਨਾ ਜੀ ਕਦੀ ਵੀ ਰਿਸਪੈਕਟੇਬਲ ਮੈਨਰ ਦੇ ਵਿੱਚ ਤੁਸੀਂ ਕਰੋ ਨਾ ਜੀ, ਸਤਿਕਾਰ ਨਾਲ ਬੁਲਾਓ ਨਾ ਤੇ ਦੁਸ਼ਮਣੀ ਘਟਦੀ ਆ ਜੀ
1: ਜੀ।
0: ਤੁਸੀਂ ਖਹਿਰਾ ਸਾਹਿਬ ਦੇ ਨਾਲ ਜਿਹੜਾ ਹੈਗਾ ਆ ਉਹ ਵਿਧਾਇਕ ਹੈਗੇ ਆ, ਉਹਨਾਂ ਦੀ ਆਪਣੀ ਰਾਜਨੀਤੀ ਹੈਗੀ ਆ, ਅੱਜ ਤੱਕ ਜਿਹੜਾ ਆ ਕਦੀ ਖਹਿਰਾ ਸਾਹਿਬ ਨੇ ਉਹਨਾਂ ਦੇ ਨਾਂ ਦਾ ਨਾਲ ਜਿਹੜਾ ਹੈਗਾ ਆ ਉਹ ਕੋਈ ਮਤਲਬ ਕੋਈ ਬੈਨੀਫਿਟ ਨੀ ਲਿਆ,
1: ਜ਼ਿਕਰ ਕਦੇ ਕੀਤਾ ਉਹਨਾਂ ਨੇ, ਪਰ ਇਹਨਾਂ ਦਾ ਜ਼ਿਕਰ ਹੀ ਨੀ ਕਦੇ ਕੀਤਾ ਉਹਨਾਂ ਨੇ ਜੀ।
0: ਸਰ ਨਹੀਂ ਕਰ ਸਕਦੇ ਜੀ, ਨਹੀਂ ਕਰ ਸਕਦੇ ਤੁਹਾਨੂੰ ਸਾਨੂੰ।

0: ਮੈਨੂੰ ਪਤਾ ਨਾ ਇਸ ਪੇਸ਼ੇ ਦੀਆਂ ਲਿਮਿਟੇਸ਼ਨ ਕੀ ਹੁੰਦੀਆਂ ਹੈਗੀਆਂ ਜੀ। ਹਾਂਜੀ
1: ਬੈਨੀਫਿਟ ਨਹੀਂ ਨਾ ਲੈ ਸਕਦੇ ਆਪਣਾ ਪਰਿਵਾਰ ਅਕੇ ਨਾ
0: ਚਾਹੀਦਾ ਨਾ ਨਾ ਨਾ ਸੋ ਇਸ ਕਰਕੇ ਪਤਾ ਨੀ ਇਹ ਕੀ ਸੋਚਦੇ ਹੈਗੇ ਆ ਜੀ ਕਿੱਦਾਂ ਉਸ ਚੀਜ਼ ਇਹ ਗੁੱਡ ਫੇਥ ਦੇ ਵਿੱਚ ਲਾਇਆ ਗਿਆ ਜਾਂ ਪਬਲਿਕ ਇੰਟਰਸਟ ਦੇ ਵਿੱਚ ਲਾਇਆ ਗਿਆ। ਹੁਣ ਇਹਦੇ ਵਿੱਚ ਸਟੋਰੀ ਬਿਹਾਇੰਡ ਦਿਸ ਕੀ ਹੈਗੀ ਆ ਜੀ ਉਹ ਇਹ ਆ ਕਿ ਇੱਕ ਜਿਹੜੀ ਆ ਵੀ ਰੇਪ ਵਿਕਟਿਮ ਦੇ ਬਾਪ ਨੇ ਉੱਥੇ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ
1: ਜੀ।
0: ਉਹਨੇ ਐਲੀਗੇਸ਼ਨ ਲਗਾਏ ਕਿ ਮੁਲਜ਼ਮ ਜਿਹੜਾ ਹੈਗਾ ਆ ਜੀ ਉਹਦੇ ਖਿਲਾਫ਼ ਕਾਰਵਾਈ ਨਹੀਂ ਹੁੰਦੀ ਪਈ
1: ਜੀ
0: ਕਿਉਂਕਿ ਮੁਲਜ਼ਮ ਦੇ ਕੁਛ ਇੱਕ ਦੇੜੇ ਦੇ ਬੰਦੇ ਜਿਹੜੇ ਹੈਗੇ ਆ ਉਹ ਇੱਕ ਇਹਨਾਂ ਮਾਨ ਸਾਹਿਬ ਦੇ ਜਿਹੜੇ ਹੈਗੇ ਆ ਰੈਲੇਟਿਵ ਉਹਨਾਂ ਨੂੰ ਜਾਣਦੇ ਆ ਜੀ
1: ਜੀ
0: ਔਰ ਉਹਨਾਂ ਨੇ ਉਹਨਾਂ ਰਾਹੀਂ ਜਿਹੜੀ ਆ ਇੱਕ ਡੀਲ ਹੋ ਰਹੀ ਹੈਗੀ ਆ ਜੀ 4-5 ਕਰੋੜ ਰੁਪਏ ਦੇ ਵਿੱਚ ਤੇ ਮੁਲਜ਼ਮ ਦੇ ਖਿਲਾਫ ਜਿਹੜੀ ਐਫ ਆਈ ਆਰ ਆ ਉਹ ਕੁਐਸ਼ ਹੋਣ ਜਾ ਰਹੀ ਹੈਗੀ ਆ ਜੀ ਤੇ ਸਾਡੇ ਕੇਸ ਦੀ ਇਨਕੁਆਇਰੀ ਸੀ ਬੀ ਆਈ ਤੋਂ ਕਰਵਾ ਲਈ ਜਾਏ
1: ਜੀ।
0: ਮਜ਼ੇ ਦੀ ਗੱਲ ਇਹ ਹੈਗੀ ਆ ਕਿ ਉਹ ਤਾਂ ਇੱਕ ਮਤਲਬ ਉਹਨਾਂ ਬੰਦਿਆਂ ਨੂੰ ਕਹਿੰਦੇ ਵੀ ਭਾਈ ਉਹਨਾਂ ਨੂੰ ਪਨਿਸ਼ ਹੋਣੇ ਚਾਹੀਦੇ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ।
2: ਜਮਲਾ ਜੱਟ ਮੋਬਾਈਲ ਤੇ ਓਏ ਜਮਲਾ ਜੱਟ ਮੋਬਾਈਲ ਤੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕਾਸ਼ੀਨਾਥ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ ਤੁਹਾਡੀ ਆਪਣੀ ਆਵਾਜ਼।

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼ ਦੀ ਦੁਨੀਆ ਦੇ ਦੋਸਤੋ। ਅੱਜ ਸ਼ਨੀਵਾਰ ਹੈ ਔਰ ਅਗਸਤ ਮਹੀਨੇ ਦਾ ਆਖਰੀ ਸ਼ਨੀਵਾਰ ਹੈ, ਇਹਦੇ ਵਿੱਚ ਆਪਣੀ ਮੁਲਾਕਾਤ ਹੋ ਰਹੀ ਹੈ। ਸੋ ਇਹ ਮੁਲਾਕਾਤ ਬਹੁਤ ਬਹੁਤ ਮੁਬਾਰਕ, 29 ਅਗਸਤ ਤੋਂ ਇਹ ਉਹ ਦਿਨ ਹੈ। ਅਤੇ ਦੋਸਤੋ, ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬੜਾ ਗੰਭੀਰ ਵੀ ਆ, ਧਿਆਨ ਵੀ ਮੰਗਦਾ, ਅਤੇ ਅਸੀਂ ਇਹਦੀ ਸ਼ੁਰੂਆਤ ਜਿਹੜਾ ਹੁਣ ਹਾਲ ਹੀ ਦੇ ਵਿੱਚ ਨੇਪਾਲ ਦੇ ਵਿੱਚ ਡਿਜ਼ਾਸਟਰ ਹੋਇਆ ਹੈ, ਉਹਨਾਂ ਨੂੰ ਆਪਾਂ ਹੋਮੇਜ ਦੇਵਾਂਗੇ, ਸ਼ਰਧਾਂਜਲੀ ਦੇਵਾਂਗੇ ਕਿ ਭਾਈ ਐਡਾ ਜਿਹੜਾ ਦੁਖਾਂਤ ਵਾਪਰਿਆ ਉਹ ਬਹੁਤ ਹੀ ਮੰਦਭਾਗਾ ਹੈ ਔਰ ਕੁਦਰਤ ਦਾ ਕਹਿਰ ਹੈ, ਪ੍ਰਕੋਪ ਆ, ਉਹਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਕੇ ਫਿਰ ਇਹ ਪਰਲੋ ਦੇ ਜਿਹੜੇ ਅਲੱਗ ਅਲੱਗ ਤਿਹਾਂ ਨੇ, ਪਰਤਾਂ ਨੇ, ਉਹ ਖੋਲਣ ਦੀ ਕੋਸ਼ਿਸ਼ ਕਰਾਂਗੇ ਕਿ ਜਦੋਂ ਇੱਕ ਆਮ ਇਨਸਾਨ ਦੀ ਜ਼ਿੰਦਗੀ 'ਚ ਇਹ ਸਿਸਟਮ ਬਣ ਕੇ ਆਉਂਦਾ, ਸਾਹਮਣੇ ਆਉਂਦਾ, ਕੋਈ ਤੰਗੀਆਂ, ਤੁਰਸ਼ੀਆਂ ਪੇਸ਼ੀਆਂ ਜੋ ਵੀ ਹੈ ਤੰਗੀਆਂ, ਤਾਂ ਉਸ ਵੇਲੇ ਵੀ ਉਹਦੇ ਲਈ ਪਰਲੋ ਵਾਲਾ ਕੰਮ ਹੁੰਦਾ ਹੈ, ਉਦੋਂ ਘੱਟ ਨਹੀਂ ਹੁੰਦਾ। ਤੋ ਪਰਲੋ ਹਰ ਕਿਸੇ ਲਈ ਇਸ ਸ਼ਬਦ ਦੇ ਵੱਖਰੇ ਆਯਾਮ, ਵੱਖਰੇ ਅਰਥ ਹੋ ਸਕਦੇ ਆ। ਦੇਖਾਂਗੇ ਕਿ ਇਹ ਸਾਰਾ ਕੁਛ, ਇਤਨਾ ਜੋ ਤ੍ਰਾਸਦੀ ਵਾਲਾ ਮਾਹੌਲ ਬਣਦਾ ਹੈ, ਉਹਦੇ ਬਾਵਜੂਦ ਜੋ ਜ਼ਿੰਦਗੀ ਹੈ ਉਹ ਕਿਵੇਂ ਅੱਗੇ ਆਪਣੀ ਜਿਹੜੀ ਤੋਰੇ ਚੱਲਦੀ ਰਹਿੰਦੀ ਆ, ਕਿਉਂਕਿ ਜੀਵਨ ਰੁਕਦਾ ਨਹੀਂ। ਜੀਵਨ 'ਚ ਮੁਸ਼ਕਲਾਂ ਆਉਂਦੀਆਂ ਨੇ, ਅੜਚਣਾਂ ਆਉਂਦੀਆਂ ਨੇ, ਅਤੇ ਬਹੁਤ ਸਾਰੇ ਦੁਖਾਂਤ ਵੀ ਵਾਪਰਦੇ ਆ, ਅਤੇ ਇਹ ਸਾਰੇ ਜਿਹੜੇ ਆ ਖੱਜਲ ਖੁਆਰੀ ਤੋਂ ਬਾਅਦ ਵੀ ਜੋ ਅਸਲੀ ਮਨੁੱਖ ਹੈ ਉਹ ਜਿਹੜਾ ਸੰਘਰਸ਼ਸ਼ੀਲ ਰਹਿੰਦਾ ਹੈ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਅੱਜ ਆਪਾਂ ਦੇਖਾਂਗੇ ਕਿ ਐਸੇ ਜਦੋਂ ਪਿਛਲੇ ਸਾਲ ਆਪਣੇ ਪੰਜਾਬ ਦੇ ਵਿੱਚ ਹੜ੍ਹ ਆਏ ਤਾਂ ਉਦੋਂ ਆਪਾਂ ਦੇਖਿਆ, ਸਾਰਿਆਂ ਨੇ, ਸਭ ਗਵਾਹ ਬਣੇ, ਪੂਰੀ ਦੁਨੀਆ ਗਵਾਹ ਬਣੀ ਕਿ ਕਿਵੇਂ ਸਭ ਨੇ ਇੱਕ ਦੂਜੇ ਦੀ ਬਾਂਹ ਫੜੀ ਔਰ ਸਭ ਇੱਕ ਦੂਜੇ ਦਾ ਸਹਾਰਾ ਬਣੇ। ਅਤੇ ਉਹਨਾਂ ਦਿਨਾਂ ਦੇ ਵਿੱਚ ਵੀ ਜਿਵੇਂ ਹਾਸੇ ਖੇਡੇ ਵਾਲਾ ਮਾਹੌਲ ਔਰ ਚੜ੍ਹਦੀ ਕਲਾ ਵਾਲਾ ਮਾਹੌਲ ਜਿਹੜਾ ਬਣਾ ਕੇ ਰੱਖਿਆ, ਡੋਲਣ ਨਹੀਂ ਦਿੱਤਾ ਆਪਣੇ ਆਪ ਨੂੰ ਨਾ ਦੂਜਿਆਂ ਨੂੰ। ਤੋ ਇਹ ਜਿਹੜੀ ਚੜ੍ਹਦੀ ਕਲਾ ਦਾ ਸੰਦੇਸ਼ ਆ, ਇਹ ਪਰਲੋ ਦੇ ਵਿੱਚ ਜਦੋਂ ਕਿਸੇ ਨੇ ਦੇਖਣਾ ਹੋਵੇ ਜਾਂ ਜੇ ਇਹਦੀ ਗੱਲ ਕਰਨੀ ਹੋਵੇ, ਇਹ ਕੋਸ਼ਿਸ਼ ਕਰਾਂਗੇ ਇਹੋ ਜਿਹੇ ਤਮਾਮ ਕਿੱਸੇ, ਇਹੋ ਜਿਹੀਆਂ ਤਮਾਮ ਯਾਦਾਂ, ਜਦੋਂ ਇੱਕ ਵਾਰੀ ਤਾਂ ਐਂ ਲੱਗਦਾ ਕਿ ਸਭ ਖਤਮ ਹੋ ਗਿਆ ਹੈ, ਪਰ ਫਿਰ ਉਹ ਅੰਗਰੇਜ਼ੀ 'ਚ ਕਹਿੰਦੇ ਆ ਨਾ, ਐਵਰੀ ਕਲਾਊਡ ਹੈਜ਼ ਏ ਸਿਲਵਰ ਲਾਈਨਿੰਗ। ਤੋ ਜੋ ਵੀ ਮੁਸੀਬਤ ਆਉਂਦੀ ਆ ਉਹ ਜਿਹੜਾ ਬਹੁਤ ਆਪਣੇ ਨਾਲ ਕੁਛ ਨਾ ਕੁਛ ਆਸ ਦੀ ਕਿਰਨ ਵੀ ਲੈ ਕੇ ਆਉਂਦੀ ਹੈ। ਤੋ ਅਸੀਂ ਉਸ ਆਸ ਦੀ ਕਿਰਨ ਦੇ ਦੀਵਾਨੇ ਹਾਂ, ਕਿਉਂਕਿ ਉਹੀ ਆਸ ਦੀ ਕਿਰਨ ਹੈ ਜੋ ਸਾਨੂੰ ਚੜ੍ਹਦੀ ਕਲਾ ਵਾਲੇ ਪਾਸੇ ਰੱਖਦੀ ਹੈ। ਸੋ ਬਹੁਤ ਬਹੁਤ ਸਵਾਗਤ ਹੈ ਦੋਸਤੋ ਆਪ ਸਭ ਦਾ ਅੱਜ ਇਸ ਮਹਿਫਲ ਦੇ ਵਿੱਚ, ਜਿਸ ਦਾ ਅੱਜ ਸਿਰਲੇਖ ਅਸੀਂ ਰੱਖਿਆ, ਵਿਸ਼ਾ ਰੱਖਿਆ ਹੈ ਪਰਲੋ। ਪਰਲੋ ਦੇ ਬਾਰੇ ਗੱਲਾਂ ਬਾਤਾਂ ਕਰਨ ਵਾਸਤੇ ਬਹੁਤ ਸਾਨੂੰ ਉਡੀਕ ਰਹੇਗੀ ਆਪ ਸਭ ਦੋਸਤਾਂ ਦੀ। ਤੋ ਇਹਦੇ ਲਈ ਇੱਕ ਛੋਟੀ ਜਿਹੀ ਪ੍ਰੈਜੈਂਟੇਸ਼ਨ ਜੋ ਨੇਪਾਲ ਦੇ ਵਿੱਚ ਹੋਇਆ, ਹਾਲਾਂਕਿ ਇਹ ਸਾਡਾ, ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡਾ ਵਿਸ਼ਾ ਨਹੀਂ ਜੀ, ਸਾਨੂੰ ਕੀ ਕਹਿ ਕੇ ਆਪਾਂ ਅੱਗੇ ਨਹੀਂ ਲੰਘ ਸਕਦੇ। ਪਹਿਲਾਂ ਵੀ ਜਦੋਂ ਜਦੋਂ ਵੀ ਕਿਤੇ ਇਹੋ ਜਿਹਾ ਵਾਰ ਜ਼ੋਨ ਦੀ ਗੱਲ ਹੋਈ ਆ ਜਾਂ ਮੁਸੀਬਤਾਂ ਦੀ ਗੱਲ ਆਉਂਦੀ ਆ ਤਾਂ ਚਰਚਾ ਜਿਹੜੀ ਹੈ ਉਹ ਹੁੰਦੀ ਰਹੀ ਹੈ, ਅਤੇ ਉਹਦੇ ਵਿੱਚੋਂ ਵੀ ਜੋ ਪੋਜ਼ਿਟਿਵਿਟੀ ਹੈ ਉਹਦੇ ਅੰਸ਼ ਲੱਭਣ ਦੀ ਕੋਸ਼ਿਸ਼ ਆਪਾਂ ਕਰਦੇ ਰਹੇ ਹਾਂ। ਸੋ ਅੱਜ ਇੱਕ ਛੋਟੀ ਜਿਹੀ ਆਪਾਂ ਝਲਕ ਦੇਖਾਂਗੇ ਕਿ ਆਖਿਰ ਕੀ ਹੋਇਆ, ਕਿਉਂ ਹੋਇਆ ਅਤੇ ਕਿਵੇਂ ਇਹ ਸਾਰੀ ਗੱਲ ਆ। ਉਸ ਤੋਂ ਬਾਅਦ ਆਪਾਂ ਫੋਨ ਲਾਈਨਸ ਜਿਹੜੀਆਂ ਨੇ ਉਹੀ 94-78-35-55-91 ਇਹਦੇ ਉੱਤੇ ਗੱਲਾਂ ਬਾਤਾਂ ਕਰਾਂਗੇ। ਤੋ ਗੱਲ ਜਾਰੀ ਰੱਖਾਂਗੇ। ਤੋ ਇੱਕ ਝਾਤ ਪਾਉਂਦੇ ਹਾਂ ਕਿ ਆਖਿਰਕਾਰ 26 ਅਗਸਤ ਨੂੰ ਹੋਇਆ ਕੀ ਨੇਪਾਲ ਦੇ ਵਿੱਚ। ਤੋ ਉਸ ਤੋਂ ਬਾਅਦ ਆਪਾਂ ਗੱਲ ਜਾਰੀ ਰੱਖਦੇ ਹਾਂ ਜੀ। ਸੋ ਦੋਸਤੋ, ਇਹ ਸਾਡੇ ਵੱਲੋਂ ਉਹਨਾਂ ਲੋਕਾਂ ਨੂੰ, ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਵੀ ਆ, ਅਤੇ ਜੋ ਸੱਚ ਹੈ ਉਹਦੀ ਗੱਲ ਵੀ ਆਪਾਂ ਕਰਨ ਦੀ ਕੋਸ਼ਿਸ਼ ਕਰਾਂਗੇ ਬਹੁਤ ਹੀ ਸੰਖੇਪ ਦੇ ਵਿੱਚ, ਅਤੇ ਜੋ ਇਹ 'ਚ ਸਾਨੂੰ ਸਬਕ ਮਿਲਦੇ ਆ ਉਹਦੀ ਵੀ ਕੋਸ਼ਿਸ਼ ਕਰਾਂਗੇ ਕਿ ਗੱਲ ਹੋ ਜਾਏ। ਇਹ ਸਾਰਾ ਵਰਤਾਰਾ ਆਪਾਂ ਦੇਖਿਆ ਕਿ ਜਿਵੇਂ ਗਲੇਸ਼ੀਅਰ ਟੁੱਟਿਆ ਪਹਿਲਾਂ, ਫਿਰ ਉਹ ਬਰਫ਼ ਅਤੇ ਚਟਾਨਾਂ ਮਿਲ ਕੇ ਅਤੇ ਉਹ ਸਾਰਾ ਐਵਲਾਂਚ ਜਿਹੜਾ ਆ ਗਿਆ, ਔਰ ਜੋ ਵੀ ਡਿਬਰੀ ਦਾ ਫਲੋ ਬਣਿਆ ਉਹਦੇ ਨਾਲ ਇਹ ਸਾਰਾ ਕੁਛ ਕੋਸ਼ੀ ਨਦੀ ਦੀ ਜਿਹੜੀ ਆ ਉਹਦੇ ਵਿੱਚ ਆ ਗਿਆ, ਫਲੈਸ਼ ਫਲੱਡ ਬਣਿਆ, ਤ੍ਰਿਸ਼ੂਲੀ ਵਿੱਚ ਅਚਾਨਕ ਜਿਹੜਾ ਵਹਾਅ ਵੱਧ ਗਿਆ। ਤੋ ਬਹੁਤ ਇੰਨਾ ਤੇਜ਼ ਵਹਾਅ ਸੀ ਕਿ ਇਹਦੀ ਜਿਹੜੀ ਸਪੀਡ ਆ ਪਾਣੀ ਦੀ ਉਹ 50 ਮੀਟਰ ਪਰ ਸੈਕਿੰਡ ਸੀ। ਤੋ ਇੱਕ ਸੈਕਿੰਡ 'ਚ 50 ਮੀਟਰ ਦੀ ਦੂਰੀ ਤੈਅ ਕਰ ਰਿਹਾ ਸੀ। ਬਹੁਤ ਹੀ ਭਿਅੰਕਰ ਅਤੇ ਪਰਲੋ ਵਾਲਾ ਮਾਹੌਲ ਜਿਹੜਾ ਉਸ ਵੇਲੇ ਬਣ ਗਿਆ ਸੀ। ਤੋ ਇਸ ਰੂਟ ਦੇ ਉੱਤੇ ਉੱਪਰਲੇ ਪਾਸੇ ਆਪਾਂ ਦੇਖਿਆ ਕਿ ਗਲੇਸ਼ੀਅਰ ਦਾ ਮਾਹੌਲ ਸੀਗਾ, ਉੱਥੋਂ ਜਿਹੜਾ ਨੇਪਾਲ ਤਿੱਬਤ ਬਾਰਡਰ ਦੇ ਕੋਲੋਂ ਇਹ ਸਾਰੀ ਗੱਲ ਸ਼ੁਰੂ ਹੁੰਦੀ ਆ। ਫਿਰ ਨੇਪਾਲ ਦੇ ਵਿੱਚ ਰਸੂਵਾ, ਨਵਾਂਕੋਟ ਅਤੇ ਦਹਿੜਿੰਗ ਦੇ ਵਿੱਚ ਉੱਥੇ ਬਹੁਤ ਨੁਕਸਾਨ ਹੁੰਦਾ ਹੈ। ਹੇਠਾਂ ਤ੍ਰਿਸ਼ੂਲੀ ਤੋਂ ਬਾਅਦ ਨਰੈਣੀ ਅਤੇ ਗੰਡਕ ਵਗੈਰਾ ਡਾਊਨ ਸਟ੍ਰੀਮ ਦੇ ਵਿੱਚ ਵੀ ਜਿਹੜਾ ਖਤਰੇ ਵਾਲਾ ਮਾਹੌਲ ਬਣਿਆ, ਬਹੁਤ ਜ਼ਿਆਦਾ ਤਬਾਹੀ ਹੋਈ ਦੋਸਤੋ। 676 ਮੌਤਾਂ ਜਿਹੜੀਆਂ ਕਨਫਰਮ ਨੇ ਜਿਹੜੀਆਂ ਨੇਪਾਲ ਔਰ ਤਿੱਬਤ ਚ ਹੋਈਆਂ, 3000 ਲੋਕ ਜਿਹੜੇ ਹੈ ਲਾਪਤਾ ਨੇ। ਇਹ ਸਿਰਫ ਇੱਕ ਅੰਦਾਜ਼ਾ ਹੈ, ਤੋ ਕੋਈ ਇਹਦਾ ਪੱਕਾ ਅੰਕੜਾ ਨਹੀਂ ਹੈ। ਨੇਪਾਲ ਦੇ ਵਿੱਚ ਇੱਕ ਚੰਗੀ ਚੀਜ਼ ਜਿਹੜੀ ਆਪਾਂ ਦੇਖੀ ਆ, ਜੋ ਹਿੰਮਤ ਦਿਖਾਈ ਨੇਪਾਲੀ ਲੋਕਾਂ ਨੇ, 3700 ਪਲੱਸ ਜਿਹੜੇ ਲੋਕ ਆ ਉਹਨਾਂ ਨੂੰ ਬਚਾਇਆ ਗਿਆ, ਜਿਹੜੇ ਦਲਦਲ ਚ ਫਸੇ ਹੋਏ ਸੀ, ਚਿੱਕੜ ਚ ਫਸੇ ਹੋਏ ਸੀ। ਤੇ ਮਤਲਬ 1,00,000 ਦੇ ਕਰੀਬ ਲੋਕਾਂ ਨੂੰ ਹਲੇ ਵੀ ਬਹੁਤ ਲੋੜ ਆ। ਤੇ ਬਹੁਤ ਜ਼ਿਆਦਾ ਅਲੱਗ ਅਲੱਗ ਏਜੰਸੀਆਂ ਦੇ ਰਾਹੀਂ ਜਿਹੜੀਆਂ ਖ਼ਬਰਾਂ ਆਉਂਦੀਆਂ ਨੇ, 700 ਦੇ ਕਰੀਬ ਮੌਤਾਂ ਨੇ। ਤੋ ਤਿੱਬਤ ਦੇ ਵਿੱਚ ਵੀ ਚੀਨ ਦੇ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਹੈ ਕਿ 7 ਮੌਤਾਂ ਹੋਈਆਂ ਤੇ 550 ਦੇ ਕਰੀਬ ਲਾਪਤਾ ਨੇ, ਕਿਉਂਕਿ ਇਹ ਹਾਲੇ ਤੱਕ ਖੋਜ ਹੋ ਰਹੀ ਹੈ, ਕੁਛ ਪਤਾ ਨਹੀਂ ਹੈ, ਬਾਅਦ ਚ ਪਤਾ ਲੱਗੂ। ਇਸ ਵੇਲੇ ਤੱਕ ਇਹ ਜਿਹੜੀਆਂ ਰਿਪੋਰਟਾਂ ਨੇ ਉਹਨਾਂ ਦਾ ਇਹੀ ਮਾਹੌਲ ਹੈ। ਤੋ ਸੜਕਾਂ 40 ਕਿਲੋਮੀਟਰ ਦੀ ਦੂਰੀ ਤੱਕ ਸੜਕਾਂ ਜਿਹੜੀਆਂ ਨੇ ਉਹ ਪ੍ਰਭਾਵਿਤ ਹੋਈਆਂ ਨੇ। ਪੋਲ ਕਰੋਸਿੰਗ ਜਿਹੜੇ ਹੈ ਉਹ ਵੀ 40 ਤੋਂ ਜ਼ਿਆਦਾ ਤਬਾਹ ਹੋ ਗਏ। ਸਕੂਲ ਜਿਹੜੇ ਬਿਲਕੁਲ ਹੀ ਤਬਾਹ ਹੋ ਗਏ, 18 ਸਕੂਲ ਸੀ ਤੇ 20 ਸਕੂਲਾਂ ਨੂੰ ਨੁਕਸਾਨ ਹੋਇਆ। ਜਿਹੜੇ ਨਦੀ ਦੇ ਕਿਨਾਰੇ ਦੋਨੋਂ ਪਾਸੇ ਬਸਤੀਆਂ ਸੀ, ਪਿੰਡ ਸੀ, ਤੇ ਉਹ ਪਾਣੀ ਔਰ ਮਲਬਾ ਔਰ ਪੱਥਰਾਂ ਦੇ ਹੇਠ ਦੱਬੇ ਗਏ। ਤੋ ਹਾਈਡਰੋ ਪਾਵਰ ਜਿਹੜੇ ਪ੍ਰੋਜੈਕਟ ਸੀ ਉੱਥੇ ਵੀ ਤੇ ਕੰਮ ਪ੍ਰਭਾਵਿਤ ਹੋਏ ਹੈ। ਦੋਸਤੋ ਇਹ ਬਹੁਤ ਤਬਾਹੀ ਜਿਹੜਾ ਵਾਲਾ ਮਾਹੌਲ ਸੀਗਾ ਆਪਾਂ ਦੇਖਿਆ ਸਾਰਿਆਂ ਨੇ ਕਿ ਕਿਵੇਂ ਪਲਾਂ ਦੇ ਵਿੱਚ, ਸਕਿੰਟਾਂ ਦੇ ਵਿੱਚ ਉਹ ਜਿਹੜਾ ਕੁਦਰਤ ਦਾ ਇੱਕ ਵਿਕਰਾਲ ਰੂਪ ਸਭ ਨੇ ਦੇਖਿਆ ਤੇ ਬਚਾਅ ਕਾਰਜ ਚੱਲ ਰਹੇ। ਦੋਸਤੋ ਹੁਣ ਇਹਦੇ ਕਾਰਨ ਜਿਹੜੇ ਆ ਉਹਦੇ ਬਾਰੇ ਵੱਖਰੀ ਵੱਖਰੀ ਜਿਹੜੇ ਗੱਲਾਂ ਹੁੰਦੀਆਂ ਨੇ ਕਿ ਇਹ ਟ੍ਰਿਗਰ ਹੋਇਆ ਕਿਵੇਂ। ਕੋਈ ਕਹਿੰਦਾ ਕਿ ਗਲੇਸ਼ੀਅਰ ਟੁੱਟਿਆ, ਆਈਸ ਰੋਕ ਆਈ ਤੇ ਫਿਰ ਡਿਬਰੀ ਬਣ ਗਈ, ਫਲੈਸ਼ ਫਲੱਡ ਆ ਗਿਆ। ਕੋਈ ਭੂ ਵਿਗਿਆਨੀ ਕਹਿ ਰਿਹਾ ਕਿ ਉੱਚੇ ਪਹਾੜਾਂ ਦੀ ਢਲਾਣ ਵੱਧ ਸੀ, ਬਰਫ਼ ਸੀ ਜੀ ਤੇ ਚਟਾਨ ਮਲਬਾ ਉਹਦੀ ਅਸਥਿਰਤਾ ਹੋਈ, ਕੈਸਕੇਡ ਇਫੈਕਟ ਹੋ ਗਿਆ ਤੇ ਕਹਿਰ ਹੋ ਗਿਆ। ਫਿਰ ਦੂਜੇ ਪਾਸੇ ਜਿਹੜਾ ਜਲਵਾਯੂ ਨੂੰ ਆਪਾਂ ਦੇਖਿਆ ਕਿ ਉਹਦਾ ਰਿਸਕ ਬਹੁਤ ਆ ਤੇ, ਪਰ ਇਹਦਾ ਸਭ ਤੋਂ ਵੱਡਾ ਸਬਕ ਤਾਂ ਇਹੀ ਹੈ ਕਿ ਭਾਈ ਜਿਹੜਾ ਗਲੇਸ਼ੀਅਰ ਕੋਲੈਪਸ ਪਿਆ, ਗਲੇਸ਼ੀਅਰ ਜਦੋਂ ਗਿਰਦੇ ਆ ਟੁੱਟਦੇ ਆ, ਇਹ ਇਹਨਾਂ ਨੂੰ ਆਪਾਂ ਰੋਕ ਤਾਂ ਨਹੀਂ ਸਕਦੇ ਪਰ ਇਹਦੀ ਮੋਨੀਟਰਿੰਗ ਕਰ ਸਕਦੇ ਹਾਂ। ਇੰਨੀ ਟੈਕਨੋਲੋਜੀ ਹੈ ਸਾਡੇ ਕੋਲ ਔਰ ਛੇਤੀ ਵਾਰਨਿੰਗ ਦਿੱਤੀ ਜਾ ਸਕਦੀ ਸੀ, ਲੋਕਾਂ ਨੂੰ ਬਚਾਇਆ ਜਾ ਸਕਦਾ, ਬਹੁਤ ਕੁਛ ਹੋ ਸਕਦਾ ਸੀ। ਤੋ ਸੇਫ ਇਨਫਰਾਸਟ੍ਰਕਚਰ ਹੋ ਸਕਦਾ ਸੀਗਾ, ਇਨਫਰਾਸਟ੍ਰਕਚਰ ਮਾਫ਼ੀ ਚਾਹੁੰਦੇ ਹਾਂ। ਤੋ ਇਹਦਾ ਹੱਲ ਵੀ ਆਪਾਂ ਦੇਖਦੇ ਹਾਂ ਕਿਉਂਕਿ ਮੁਸੀਬਤਾਂ ਤਾਂ ਆਉਂਦੀਆਂ ਹੀ ਰਹਿੰਦੀਆਂ ਨੇ ਔਰ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ, ਕੋਈ ਨਹੀਂ ਇਹਨਾਂ ਨੂੰ ਰੋਕ ਸਕਦਾ। ਪਰ ਚੇਤਾਵਨੀ ਜਿਹੜੀ ਹੈ ਇਸ ਇਹਤੋਂ ਸਬਕ ਜੇ ਆਪਾਂ ਲੈ ਲਈਏ ਤਾਂ ਬੜੀ ਵੱਡੀ ਗੱਲ ਹੋਏਗੀ ਕਿ ਪਹਿਲਾਂ ਤਾਂ ਸੈਟੇਲਾਈਟ ਹੈ ਸਾਡੇ ਕੋਲ, ਰੇਡਾਰ ਨੇ, ਡਰੋਨ ਨੇ, ਗਲੇਸ਼ੀਅਰ ਝੀਲਾਂ ਨੂੰ ਸਰਵੇਲੈਂਸ ਕਰ ਸਕਦੇ ਆਪਾਂ, ਅਲਰਟ ਦੇ ਸਕਦੇ, ਇੰਨੀਆਂ ਰੀਲਾਂ ਦੇਖੀ ਜਾਂਦੇ ਆ ਲੋਕ, ਇੰਨਾ ਡਾਟਾ ਚੱਲ ਰਿਹਾ, ਇੰਨਾ ਨੈਟਵਰਕ ਹੈ ਸਾਰਿਆਂ ਕੋਲ ਵੀ ਤੁਸੀਂ ਪਹਿਲਾਂ ਕੋਈ ਸਾਇਰਨ ਵਜਾਓ, ਕੋਈ SMS ਭੇਜ ਦਿਓ, ਕੋਈ ਸੈੱਲ ਤੇ ਫੋਨ ਦੇ ਵਿੱਚ ਬ੍ਰੌਡਕਾਸਟ ਇਹੋ ਜਿਹਾ ਕਰ ਦਿਓ ਕਿ ਭਾਈ ਨਿਕਲ ਜਾਓ, ਬਚਾਅ ਕਰੋ ਆਪਣਾ। ਜਿਹੜੀ ਬਚਾਓ ਕਰਨ ਵਾਸਤੇ ਦੋਸਤੋ ਉਹ ਵੀ ਆਪਾਂ ਦੇਖਿਆ ਵੀ ਕਿਹੜੀ ਸਦੀ ਚ ਰਹਿੰਦੇ ਹਾਂ, ਇਵੈਕੂਏਟ ਜਦੋਂ ਕਰਨਾ ਹੋਵੇ ਕਿਸੇ ਇਲਾਕੇ ਨੂੰ ਉਹਦਾ ਵੀ ਪਹਿਲਾਂ ਜ਼ੋਨ ਬਣਨੇ ਚਾਹੀਦੇ, ਮਾੜਾ ਮੋਟਾ ਕੋਈ ਸੇਫ ਬਿਲਡਿੰਗ, ਫਲੱਡ ਦੇ ਕੋਰੀਡੋਰ ਹੋਣੇ ਚਾਹੀਦੇ ਆ, ਦੇਸ਼ਾਂ ਦੀ ਜਿਹੜੀ ਆਪਸੀ ਸਾਂਝ ਆ ਉਹਦੇ ਵਿੱਚ ਆਪਾਂ ਦੇਖੀ ਆ। ਸੋ ਅਸੀਂ ਦੋਸਤੋ ਕੁੱਲ ਮਿਲਾ ਕੇ ਜਿਹੜੇ ਨੇਪਾਲ ਦੇ ਵਿਛੜੇ ਹੋਏ ਲੋਕ ਆ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹਾਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ, ਜਿਨ੍ਹਾਂ ਦੇ ਪਰਿਵਾਰ ਦੀ ਅੱਜ ਵੀ ਕਿਸੇ ਖ਼ਬਰ ਦੀ ਉਡੀਕ ਕਰ ਰਹੇ ਨੇ, ਜੋ ਬਚ ਗਏ ਪਰ ਆਪਣਾ ਘਰ ਰੁਜ਼ਗਾਰ ਆਪਣਾ ਕੋਈ ਗੁਆ ਬੈਠੇ ਆ, ਤੇ ਉਹ ਬਚਾਅ ਕਰਮੀ ਉਹਨਾਂ ਨੂੰ ਸਲਿਊਟ ਆ ਜਿਹੜੇ ਮਲਬੇ ਦੇ ਵਿੱਚ ਹਲੇ ਵੀ ਜ਼ਿੰਦਗੀ ਦੀ ਤਲਾਸ਼ ਕਰ ਰਹੇ ਨੇ। ਤੋ ਦੋਸਤੋ ਪਰਲੋ ਦਾ ਮਤਲਬ ਸਿਰਫ ਅੰਤ ਨਹੀਂ, ਕਈ ਵਾਰੀ ਇਹ ਮਨੁੱਖਤਾ ਨੂੰ ਜਗਾਉਣ ਵਾਲੀ ਸਭ ਤੋਂ ਵੱਡੀ ਚੇਤਾਵਨੀ ਹੁੰਦੀ ਹੈ। ਸੋ ਇਹ ਇੱਕ ਜਿਹੜਾ ਵਰਤਾਰਾ ਅਸੀਂ ਦੇਖਿਆ, ਸਭ ਗਵਾਹ ਬਣੇ ਆ, ਤੋ ਬਹੁਤ ਹੀ ਦੁਖਦਾਈ ਆ ਦੋਸਤੋ। ਉਮੀਦ ਕਰਾਂਗੇ, ਅਰਦਾਸ ਕਰਾਂਗੇ ਕਿ ਅਜਿਹਾ ਕਦੇ ਭਵਿੱਖ ਵਿੱਚ ਨਾ ਹੋਵੇ। ਹਾਲਾਂਕਿ ਰਾਹਤ ਤੋਂ ਪਹਿਲਾਂ ਜਿਹੜੀ ਆ ਚੇਤਾਵਨੀ ਜ਼ਰੂਰੀ ਹੈ, ਹੋਣੀ ਚਾਹੀਦੀ ਹੈ। ਅੱਜ ਦੇ ਟੈਕਨੋਲੋਜੀ ਇੰਨੇ ਹਾਈਫਾਈ ਹੋਣ ਦਾ ਆਪਾਂ ਕਿਵੇਂ ਦਾਅਵਾ ਕਰ ਸਕਦੇ ਹਾਂ ਜੇ ਉੱਥੇ ਤੱਕ ਸਾਡਾ ਵਜੂਦ ਨਹੀਂ ਪਹੁੰਚਦਾ। ਆਪਾਂ ਇਹ ਚੀਜ਼ਾਂ ਦੇ ਨਾਲ ਹਾਈਟੈਕ ਕਮਿਊਨੀਕੇਸ਼ਨ ਸਾਡੇ ਕੋਲ ਹੈਗੇ ਆ ਔਰ ਬਹੁਤ ਪਲੇਟਫਾਰਮ ਨੇ, ਇਹਨਾਂ ਦੀ ਵਰਤੋਂ ਕਰਕੇ ਲੱਖਾਂ ਕਰੋੜਾਂ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ। ਬਹਰਹਾਲ ਦੋਸਤੋ ਪਰਮਾਤਮਾ ਉਹਨਾਂ ਵਿਛੜੀਆਂ ਰੂਹਾਂ ਨੂੰ ਜਿਹੜੀ ਆ ਆਪਣੇ ਚਰਨਾਂ 'ਚ ਨਿਵਾਸ ਦੇਵੇ। ਤੋ ਮਨੁੱਖਤਾ ਲਈ ਇਹ ਬੜਾ ਕਰਾਰਾ ਅਤੇ ਵੱਡਾ ਸਬਕ ਹੈ। ਤੋ ਇਹਦੇ ਕੋਲੋਂ ਜੇ ਫਿਰ ਵੀ ਨਹੀਂ ਸਿੱਖਦੇ, ਪਿਛਲੇ ਸਾਲ ਪੰਜਾਬ 'ਚ ਹੜ੍ਹ ਆਏ, ਉਦੋਂ ਉਸ ਤੋਂ ਬਾਅਦ ਅਸੀਂ ਕੀ ਸਿੱਖਿਆ, ਉਹ ਕੀ ਸਟ੍ਰੈਟਜੀ ਬਣੀ ਹੈ, ਆਮ ਲੋਕਾਂ ਦਾ ਕੀ ਰੁਝਾਨ ਰਿਹਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਆਪਾਂ ਦੇਖੀਆਂ ਔਰ ਇਹ ਲਗਾਤਾਰ ਚੱਲਣ ਵਾਲਾ ਹੋਣ ਵਾਲਾ ਕੰਮ ਹੈ। ਸੋ ਇਹਦੇ ਨਾਲ ਹੀ ਕਰਦੇ ਹਾਂ ਆਗਾਜ਼ ਦੋਸਤੋ ਮਹਿਫਲ ਦਾ। ਇੱਕ ਵਾਰੀ ਫਿਰ ਆਪ ਸਭ ਦਾ ਬਹੁਤ ਬਹੁਤ ਸਵਾਗਤ। ਪਰ ਲਓ, ਇਹ ਤਾਂ ਬਹੁਤ ਵੱਡੀ ਕੁਦਰਤੀ ਆਫ਼ਤ ਦੀ ਗੱਲ ਕੀਤੀ ਆ ਜਿਹੜੀ ਦਸਤਕ ਦਿੱਤੀ, ਜਿਹਨੇ ਸਾਡੇ ਆਲੇ ਦੁਆਲੇ ਸਾਨੂੰ ਪ੍ਰਭਾਵਿਤ ਕੀਤਾ, ਜਿਹੜੇ ਕੋਮਲ ਦਿਲ ਨੇ ਉਹਨਾਂ ਨੂੰ ਹਿਲਾਇਆ, ਉਹਨਾਂ ਨੂੰ ਪਰੇਸ਼ਾਨ ਕੀਤਾ, ਔਰ ਰੂਹਾਂ ਜਿਹੜੀਆਂ ਨੇ ਉਹਨਾਂ ਨੂੰ ਬੇਚੈਨੀ ਦਿੱਤੀ। ਪਰ ਇਸ ਤੋਂ ਇਲਾਵਾ ਵੀ ਕੁਝ ਨਿੱਜੀ ਸੰਵੇਦਨਾਵਾਂ ਨੇ, ਕੁਝ ਨਿੱਜੀ ਜਿਹੜੇ ਭਾਵਨਾਵਾਂ ਨੇ। ਇੱਕ ਛੋਟੇ ਬੱਚੇ ਲਈ ਉਹਦੀ ਥਾਲੀ ਦੇ ਵਿੱਚੋਂ ਬਿਸਕੁਟ ਚੱਕਿਆ ਜਾਣਾ ਵੀ ਪਰਲੋ ਤੋਂ ਘੱਟ ਨਹੀਂ। ਜੇ ਉਹਨੂੰ, ਉਹਦੇ ਭਰਾ ਨੂੰ, ਉਹਦੀ ਭੈਣ ਨੂੰ ਗਿਫਟ ਵੱਡਾ ਮਿਲ ਗਿਆ ਕੋਈ, ਪਰ ਉਹਨੂੰ ਨਹੀਂ ਮਿਲਿਆ, ਤਾਂ ਉਹ ਵੀ ਉਹਦੇ ਲਈ ਪਰਲੋ ਹੈ। ਗਰੀਬ ਦੇ ਲਈ ਜਦੋਂ ਵਾਰੀ ਆਉਣ 'ਤੇ ਲੰਗਰ ਹੀ ਮੁੱਕ ਜਾਏ, ਉਹ ਵੀ ਪਰਲੋ ਤੋਂ ਘੱਟ ਨਹੀਂ। ਤਾਂ ਦੋਸਤੋ, ਬਹੁਤ ਚੀਜ਼ਾਂ ਨੇ, ਬਹੁਤ ਇਹਦੇ ਆਯਾਮ ਨੇ ਜਿਨ੍ਹਾਂ ਦੀ ਆਪਾਂ ਗੱਲਾਂ ਕਰਾਂਗੇ। ਤੋ 9478355591 ਇਸ ਨੰਬਰ 'ਤੇ ਤੁਸੀਂ ਡਾਇਲ ਕਰਕੇ ਸ਼ਾਮਲ ਹੋ ਸਕਦੇ ਹੋ। ਯੂਟਿਊਬ ਦੇ ਰਾਹੀਂ ਸੁਨੇਹੇ ਆ ਰਹੇ ਨੇ, ਸਵਾਗਤ ਹੈ ਦੋਸਤਾਂ ਦਾ, ਆਪਾਂ ਜਲਦੀ ਸ਼ਾਮਲ ਕਰਾਂਗੇ। ਇਸ ਵੇਲੇ ਦੋਸਤੋ ਆਪਣੇ ਨਾਲ ਹਰਿੰਦਰ ਸਿੰਘ ਬਿਜਲਾ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ ਅਮਰੀਕਾ ਤੋਂ। ਜੀ ਆਇਆਂ ਨੂੰ ਜੀ, ਬਿਜਲਾ ਸਾਹਿਬ ਸਤਿ ਸ਼੍ਰੀ ਅਕਾਲ, ਖੁਸ਼ ਆਮਦੀਦ।
1: ਸਤਿ ਸ਼੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਤੇ ਸਾਰੇ ਰੇਡੀਓ ਦੁਆਬਾ ਦੇ ਪਰਿਵਾਰ ਨੂੰ
0: ਜੀ ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜਨਾਬ,
1: ਅੱਜ ਵਿਸ਼ਾ ਵੀ ਤੁਸੀਂ ਉਹ ਹੀ ਰੱਖਿਆ ਤੇ ਸਾਰੀ ਦੁਨੀਆਂ ਦੇ ਉੱਤੇ ਇਸ ਵੇਲੇ ਜਿਹੜਾ ਇੰਨੀ ਭਿਆਨਕ ਤਬਾਹੀ ਹੋਈ ਆ
0: ਜੀ,
1: ਤਿੱਬਤ ਤੇ ਇਸ ਨੇਪਾਲ ਦੇ ਵਿੱਚ ਤੇ ਚੀਨ ਦੇ ਵਿੱਚ, ਤਿੰਨਾਂ ਮੁਲਕਾਂ ਚ
0: ਜੀ,
1: ਉਹਦਾ ਤੇ ਇਹਦੇ ਉੱਤੇ ਚਰਚਾ ਦੇ ਨਾਲ ਨਾਲ ਆ ਜਿਹੜਾ ਉਹ ਮੰਥਨ ਵੀ ਹੋ ਰਿਹਾ ਕਿ ਇਹ ਜਿਹੜਾ ਸਾਰਾ ਕੁਛ ਵਾਪਰ ਰਿਹਾ ਇਹਦੇ ਪਿੱਛੇ ਵਿਗਿਆਨ ਕੁਛ ਕਹਿੰਦਾ, ਜਿਹੜੇ ਆਸਥਾ ਰੱਖਣ ਵਾਲੇ ਲੋਕ ਆ ਉਹ ਕੁਛ ਕਹਿੰਦੇ ਆ,
0: ਅਲੱਗ ਅਲੱਗ
1: ਅਲੱਗ ਅਲੱਗ ਇਹਦੀਆਂ ਸਾਰੀਆਂ ਜਿਹੜੀਆਂ ਹੈਗੀਆਂ ਵਿਆਖਿਆ ਕੀਤੀਆਂ ਜਾ ਰਹੀਆਂ। ਪਰ ਇਹ ਆ ਵੀ ਦੇਖੋ, ਆਸਥਾ ਜਿਹੜੀ ਉਹ ਤਾਂ ਗੱਲ ਨੂੰ ਫਿਰ ਕਿਸੇ ਉਹ ਸਰਵ ਸ਼ਕਤੀਮਾਨ ਕਹਿ ਲਓ ਜਾਂ ਵੱਡੀ ਜਿਹੜੀ ਕੋਈ ਸ਼ਕਤੀ ਦਾ ਤਸੱਬਰ ਅਸੀਂ ਕਰਦੇ ਆ ਉਹ ਤੇ ਹੀ ਛੱਡ ਦਿੰਦੇ ਆ ਵੀ ਇਹ ਸਾਰਾ ਜਿਹੜਾ ਕੁਛ ਆ ਉਹਦੇ ਹੁਕਮ ਚ ਹੋ ਰਿਹਾ।
0: ਹਾਂਜੀ, ਭਾਣਾ ਸੀ ਜੋ ਵੀ ਸੀ ਜੀ,
1: ਭਾਣਾ ਹੀ ਇੱਦਾਂ। ਪਰ ਨਾਲ ਦੀ ਨਾਲ ਆ ਵੀ ਮਨੁੱਖ ਦਾ ਜਿੰਨਾ ਹੁਣ ਤੱਕ ਦਾ ਵਿਗਿਆਨਿਕ ਤਰੀਕੇ ਦੇ ਨਾਲ ਇਤਿਹਾਸ ਸਾਨੂੰ ਪਤਾ ਜਾਂ ਜੋ ਕੁਛ ਕਿਵੇਂ ਇਹ ਸਾਰਾ ਜਿਹੜਾ ਬ੍ਰਹਿਮੰਡ ਆ ਇਹ ਹੋਂਦ ਚ ਆਇਆ, ਹੋਂਦ ਚ ਆਉਣ ਤੋਂ ਬਾਅਦ ਕਿੱਦਾਂ ਕਿੱਦਾਂ ਮਨੁੱਖ ਆ ਜਿਹੜਾ ਜਾਂ ਇਸ ਧਰਤੀ ਜਿਹੜੇ ਜਿਹੜੇ ਗੋਲੇ ਤੇ ਅਸੀਂ ਰਹਿੰਦੇ ਆ ਇਹਦੇ ਤੇ ਕਿੱਦਾਂ ਜੀਵਨ ਵਿਕਸਿਤ ਹੋਇਆ, ਕਿੱਦਾਂ ਮਨੁੱਖ ਆ ਜਿਹੜਾ ਉਹ ਕਿਹੜੀਆਂ ਕਿਹੜੀਆਂ ਸਟੇਜਾਂ ਦੇ ਵਿੱਚ ਨਿਕਲ ਕੇ ਕਿੱਥੇ ਤੱਕ ਪਹੁੰਚਿਆ। ਜਦ ਇਹ ਸਾਰੇ ਵਿਸਥਾਰ ਤੇ ਅਸੀਂ ਜਾਂਦੇ ਆ ਤੇ ਦੋ ਜਿਹੜੇ ਆਪਸ ਵਿੱਚ ਹੀ ਵਿਚਾਰਾਂ ਦਾ ਟਕਰਾਅ ਆ ਇਹ ਲਗਾਤਾਰ ਹੀ ਚੱਲਦਾ ਰਿਹਾ ਔਰ ਚੱਲਦਾ ਰਹਿਣਾ, ਇਹ ਇਹਦੀ ਖਤਮ ਹੋਣ ਦੀ ਸੰਭਾਵਨਾ ਕੋਈ ਨੀ ਹੈਗੀ,
0: ਐਂ ਚੱਲਿਆ ਜੀ ਬਿਲਕੁਲ ਘੱਟੋ ਘੱਟ ਰਿਹਾ ਪੂਰਾ।
1: ਹਾਂ, ਤੇ ਜਿਵੇਂ ਹੁਣ ਦੇਖੋ ਪਹਿਲੀ ਤਾਂ ਗੱਲ ਇਹ ਆ ਵੀ ਜਿਹੜੇ ਹਨਾ ਕੋਈ ਅਖਾਣ ਬਣਦੇ ਆ ਉਹ ਕਿੰਨੇ ਜ਼ਿੰਦਗੀ ਦੀਆਂ ਤੱਥਾਂ ਨੂੰ ਨਿਚੋੜ ਕੇ ਸਾਡੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਬਣਾਇਓ ਆ, ਭਾਵਾਂ ਕਿ ਨਵੇਂ ਹਾਲਾਤਾਂ ਦੇ ਵਿੱਚ ਕਈ ਅਖਾਣ ਆ ਜਿਹੜੇ ਉਹ ਹੁਣ ਪ੍ਰਸੰਗਕ ਨਹੀਂ ਰਹੇ, ਉਹਨਾਂ ਦੇ ਵਿੱਚ ਤਬਦੀਲੀਆਂ ਵੀ ਆ ਰਹੀਆਂ
0: ਜੀ,
1: ਪਰ ਫੇਰ ਵੀ ਮੇਰੇ ਹਿਸਾਬ ਨਾਲ ਜਣੀ ਕਹਿ ਲਓ ਬਈ 95-96% ਅਖਾਣ ਆ ਜਿਹੜੇ ਉਹ ਅਜੇ ਵੀ ਉਨੀਆਂ ਵੱਡੀਆਂ ਸੱਚਾਈਆਂ
0: ਬਿਲਕੁਲ ਸੂਰਜ ਵਾਂਗ ਐਨ ਰੋਸ਼ਨੀ ਦਿਖਾ ਰਹੇ, ਸਾਥੀ ਸਿੱਧਾ ਦਿਖਾਉਂਦੇ ਆ ਜੀ।
1: ਹੁਣ ਦੇਖੋ ਇਦੋ ਵੱਡੀ ਕੀ ਸੱਚਾਈ ਹੋ ਸਕਦੀ ਆ ਜਦ ਆਪਾਂ ਉਹ ਅਖਾਣ ਪਾਉਂਦੇ ਆ ਵੀ ਆਪ ਮਰੇ ਜੱਗ ਭਰ ਲੋ।
0: ਬਿਲਕੁਲ,
1: ਜਿਸ ਬੰਦੇ ਦੀ ਜ਼ਿੰਦਗੀ ਸਮਾਪਤ ਹੋ ਗਈ ਜਿਹੜਾ ਆਪ ਮਰ ਗਿਆ ਉਹ ਲਈ ਤਾਂ ਉਹ ਹੀ ਪਲ ਭਰ ਲੋ ਆ,
0: ਉਹ ਖਤਮ ਹੈ ਉਹਦੇ ਲਈ ਸਭ ਕੁਛ, ਐਂਡ ਹੋ ਗਿਆ ਜੀ
1: ਉਹਦੇ ਲਈ ਤਾਂ ਐਂਡ ਆ। ਔਰ ਇਹਦੇ ਵਿੱਚ ਵੀ ਕੋਈ ਦੋ ਰਾਵਾਂ ਨਹੀਂ ਹੈਗੀਆਂ ਵੀ ਜਿਹੜਾ ਪਿੱਛੇ ਬਚ ਜਾਂਦੇ ਆ ਉਹ ਉਹਦੇ ਰਿਸ਼ਤੇਦਾਰ ਦੋਸਤ ਮਿੱਤਰ ਹੋਰ ਸਾਰਾ ਉਹ ਜਿਹੜੀਆਂ ਆਪਣੇ ਆ ਜਿੰਨੇ ਕੁ ਆਪਣੇ ਸੰਸਾਰਕ ਸੰਬੰਧ ਆ ਕਿਸੇ ਦੇ ਨਾਲ ਉਹ ਪਰ ਲੋ ਉਹਨਾਂ ਲਈ ਵੀ ਆ,
0: ਉਹਨਾਂ ਲਈ ਬਿਲਕੁਲ ਜੀ ਬਿਲਕੁਲ।
1: ਪਰ ਆਹ ਜਿਹੜਾ ਹੈ ਨਾ ਮਤਲਬ ਹੁਣ ਜੇ ਆਪਾਂ ਕਹੀਏ ਵੀ ਕਿੰਨੇ ਚਿਰ ਤੋਂ ਵਿਗਿਆਨ ਆ ਜਿਹੜਾ ਉਹ ਮਨੁੱਖ ਨੂੰ ਸੁਚੇਤ ਕਰ ਰਿਹਾ ਵੀ ਜਿਹੜੀ ਤੁਹਾਡੀ ਹੈ ਨਾ ਮਤਲਬ ਪਦਾਰਥ ਦੀ ਜ਼ਿਆਦਾ ਭੁੱਖ ਆ
0: ਜੀ
1: ਮਤਲਬ ਇਸ ਪਾਸੇ ਨੂੰ ਲਿਜਾ ਰਹੀ ਆ, ਕਿਉਂਕਿ ਵਿਗਿਆਨ ਨੇ ਕਦੇ ਇਹ ਤਾਂ ਕਿਹਾ ਹੀ ਨੀ, ਹੁਣ ਤਾਂ ਪਹਿਲਾਂ ਹੀ ਕਿਹਾ ਵੀ ਸਭਿਅਤਾਵਾਂ ਜਿਹੜੀਆਂ ਖਤਮ ਹੁੰਦੀਆਂ ਆਈਆਂ ਇੱਥੇ, ਮਤਲਬ ਬਹੁਤ ਕੁਛ ਜਿਹੜਾ ਉਹਦਾ ਨਾਸ਼ ਹੋ ਦੁਬਾਰਾ ਉਸਰਦਾ ਰਿਹਾ,
0: ਸਦੀਵੀ ਕੁਝ ਨਹੀਂ।
1: ਔਰ ਹੁਣ ਸਾਡੀ ਸਦੀਵੀ ਹੈ ਨੀ ਕੁਛ ਵੀ, ਪਰ ਨਾਲ ਤੁਸੀਂ ਇਹ ਵੀ ਦੇਖੋ ਵੀ ਜਿੱਦਾਂ ਜਿਹੜੀਆਂ ਜਿਹੜੀਆਂ ਗੱਲਾਂ ਮਤਲਬ ਵਿਗਿਆਨ ਸਾਨੂੰ ਪਿਛਲੇ ਕੁਛ ਸਮੇਂ ਤੋਂ ਦੱਸਦਾ ਆ ਰਿਹਾ ਸੀ ਵੀ ਜਿੱਦਾਂ ਵਾਤਾਵਰਣ ਦੇ ਵਿੱਚ ਜਿਹੜੀਆਂ ਤਬਦੀਲੀਆਂ ਆ ਰਹੀਆਂ, ਸਾਰਾ ਕੁਛ ਗਰਮ ਹੋ ਰਿਹਾ, ਕਦੇ ਬਾਰਿਸ਼ਾਂ ਬੇਮੌਸਮੀਆਂ ਵੱਧ ਪੈਂਦੀਆਂ, ਕਿਤੇ ਸੋਕੇ ਪੈਂਦੇ ਆ, ਵੀ ਸਾਰਾ ਕੁਛ ਆ ਜਿਹੜਾ ਉਹ ਜੋ ਮਨੁੱਖ ਜਿਹਨੂੰ ਅਸੀਂ ਇੰਡਸਟਰੀਅਲ ਰੈਵੋਲਿਊਸ਼ਨ ਕਹਿੰਦੇ ਆ, ਜੋ ਜੋ ਅਸੀਂ ਕਰ ਰਹੇ ਆ ਜਿਹਦੇ ਨਾਲ ਜੋ ਕੁਛ ਅਸੀਂ ਮਤਲਬ ਕੁਦਰਤ ਦੇ ਨਾਲ ਛੇੜਛਾੜ ਕਰ ਰਹੇ ਆ, ਉਹਦੇ ਨਤੀਜੇ ਸਾਨੂੰ ਭੁਗਤਣੇ ਪੈ ਰਹੇ ਆ, ਉਹ ਸਾਨੂੰ ਸਾਹਮਣੇ ਦਿਸਣ ਲੱਗ ਪਿਆ ਵਾ ਹੁਣ,
0: ਸਾਹਮਣੇ ਪ੍ਰਤੱਖ ਹੋ ਰਿਹਾ ਜੀ ਬਿਲਕੁਲ।
1: ਹਾਂ, ਪਰ ਨਾਲ ਤੁਸੀਂ ਇਹ ਦੇਖੋ ਕਿੰਨੀ ਹੈਰਾਨੀ ਦੀ ਗੱਲ ਆ ਸ਼ਮੀ ਜੀ, ਤੇ ਇੱਥੇ ਕੁਛ ਸਿਆਸਤਦਾਨ, ਕੁਛ ਉਹ ਬੰਦੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਵੱਡੀਆਂ ਪਾਵਰਾਂ ਆ, ਉਹ ਨੀ ਇਸ ਗੱਲ ਨੂੰ ਮੰਨਣ ਨੂੰ ਤਿਆਰ। ਉਹ ਕਹਿੰਦੇ ਬਸ ਐਵੇਂ ਵਿਗਿਆਨਕ ਤਾਂ ਝੱਖ ਮਾਰਦੇ ਆ, ਇਹ ਮਤਲਬ ਵਾਤਾਵਰਣ ਤਬਦੀਲੀਆਂ ਕੀ ਹੁੰਦੀਆਂ ਜੀ, ਇਹ ਗਲੋਬਲ ਵਾਰਮਿੰਗ ਕੀ ਹੁੰਦੀ ਆ, ਸਾਡੇ ਆ ਜਿਹੜੇ ਟਰੰਪ ਸਾਹਿਬ 2016 ਚ ਜਿੱਤੇ ਸੀ ਉਹਨਾਂ ਨੇ ਵੇੜਾ ਹੀ ਪੁੱਠਾ ਦੇ ਦਿੱਤਾ ਸਾਰੀ ਦੁਨੀਆਂ ਨੂੰ, ਸਾਰਿਆਂ ਉਹਨਾਂ ਸਮਝੌਤਿਆਂ ਦੇ ਵਿੱਚੋਂ ਬਾਹਰ ਨਿਕਲ ਕੇ ਜਿੰਨੀ ਕੁ ਉਸ ਵੇਲੇ ਤੱਕ ਮਾੜਾ ਮੋਟਾ ਕੋ ਸੁਧਾਰ ਵਾਲੇ ਪਾਸੇ ਨੂੰ ਤੁਰੇ ਸੀ, ਉਹਦਾ ਸਾਰੇ ਦਾ ਹੀ ਮਤਲਬ ਫੂਕ ਕੱਢ ਕੇ ਰੱਖ ਦਿੱਤੀ,
0: ਯੂ ਟਰਨ ਹੀ ਕਰਤਾ ਸਾਰਾ,
1: ਯੂ ਟਰਨ ਕਰਤਾ। ਔਰ ਉਹਦੇ ਇੱਥੇ ਸੱਤਾ ਦੇ ਵਿੱਚ ਆਉਣ ਨਾਲ ਉਹਦੇ ਆ ਮਤਲਬ, ਕਿਉਂਕਿ ਸਭ ਨਾਲੋਂ ਵੱਡੀ ਆਰਥਿਕ ਪਾਵਰ, ਸਭ ਨਾਲੋਂ ਵੱਡੀ ਸ਼ਕਤੀ ਦੁਨੀਆਂ ਦੀ, ਤੇ ਬਹੁਤ ਸਾਰੇ ਸਿਆਸਤਦਾਨ ਹੋਰ ਮੁਲਕਾਂ ਚ ਵੀ ਫਿਰ ਖੁੰਬਾਂ ਵਾਂਗੂ ਖੜੇ ਉਹਦੇ ਵਾਲੀ ਗੱਲ ਕਹਿਣ ਵਾਲੇ
0: ਜੀ,
1: ਤੇ ਉਹ ਸਾਰੀਆਂ ਜਿਹੜੀਆਂ ਤਬਦੀਲੀਆਂ ਹੁਣ ਹੁਣ ਹੁਣ ਦਿਸਦਾ ਸਾਰਾ ਕੁਛ ਸਾਹਮਣੇ ਆ, ਪਰ ਮੰਨਣ ਨੂੰ ਕੋਈ ਤਿਆਰ ਨੀ। ਦੂਜੀ ਕਹਾਣੀ ਇਹ ਆ ਸ਼ਮੀ ਜੀ, ਇਹ ਗੱਲ ਕਹਿਣ ਚ ਵੀ ਹੈ ਨਾ ਗਰੇਜ ਨਹੀਂ ਹੋਣਾ ਚਾਹੀਦਾ ਕਿ ਇੰਡਸਟਰੀਅਲ ਰੈਵੋਲਿਊਸ਼ਨ ਤੋਂ ਬਾਅਦ ਜਿਨ੍ਹਾਂ ਮੁਲਕਾਂ ਨੇ ਆਪਣੇ ਆਪ ਨੂੰ ਜਿਹੜੇ ਇਸ ਵੇਲੇ ਵਿਕਸਿਤ ਜਾਂ ਤਰੱਕੀ ਯਾਫਤਾ ਤਰੱਕੀ ਕੀਤੀ, ਉਹ ਮੁਲਕ ਕਹਿੰਦੇ ਆ ਜਿੰਨਾ ਉਹਨਾਂ ਨੇ ਕੁਦਰਤ ਦਾ ਨੁਕਸਾਨ ਕੀਤਾ, ਅਕਲਾਂ ਉਹ ਉਹਨਾਂ ਮੁਲਕਾਂ ਨੂੰ ਦਿੰਦੇ ਆ ਜਿਨ੍ਹਾਂ ਵਿਚਾਰਿਆਂ ਦਾ ਰੋਲ ਹੀ ਕੋਈ ਨੀ,
0: ਉਹਨਾਂ ਨੂੰ ਦੱਸੀ ਜਾਂਦੇ ਵੀ ਹਾਂ ਨੀ ਕਰਨਾ ਜਿਹੜਾ ਅਸੀਂ ਕੀਤਾ।
1: ਆ ਹੁਣ ਨੇਪਾਲ ਆ, ਤਿੱਬਤ ਆ, ਇਹਨਾਂ ਇਹਨਾਂ ਵਿਚਾਰਿਆਂ ਨੇ ਕਿਹੜੀਆਂ ਕਿਹੜੀਆਂ ਗੈਸਾਂ ਪੈਦਾ ਕੀਤੀਆਂ ਜੀ,
0: ਬਿਲਕੁਲ ਉਹ ਤਾਂ ਸੰਘਰਸ਼ ਹੀ ਕਰੀ ਜਾਂਦੇ,
1: ਉਹ ਤਾਂ ਉਹ ਉਹ ਕੀ ਕੀਤਾ ਆ, ਕੀ ਕਹਿੰਦੇ ਹੁੰਦੇ ਆ ਵੀ ਪੇਸ਼ ਦੁੱਲੇ ਦੇ ਆਈਆਂ ਕੀਤੀਆਂ, ਦੁੱਲੇ ਦੀਆਂ ਪੇਸ਼ ਲੱਦੀ ਦੇ ਆਈਆਂ,
0: ਬਿਲਕੁਲ ਬਿਲਕੁਲ ਜੀ ਉਹ ਕੰਮ ਹੋ ਗਿਆ,
1: ਉਹ ਕੰਮ ਹੋਇਆ ਆ
0: ਬਿਲਕੁਲ।
1: ਇਸ ਕਰਕੇ ਇਹ ਤਾਂ ਬਹੁਤ ਹੀ ਹਨਾ ਕਹਿ ਲਓ, ਚਲੋ ਜਿੱਦਾਂ ਮੈਂ ਕਿਹਾ ਵੀ ਬਹਿਸ ਇਹ ਮੁੱਕਣੀ ਨੀ ਹੈਗੀ, ਪਰ ਜਿੰਨਾ ਕੁ ਵਿਗਿਆਨ ਵੀ ਆ ਜਿਹੜਾ ਹਨਾ ਉਹ ਵੀ ਪੈਸੇ ਵਾਲੇ ਦਾ,
0: ਇਹ ਵੀ ਇੱਕ ਪਹਿਲੂ ਹੈਗਾ ਜੀ ਬਿਲਕੁਲ।
1: ਹਾਂ, ਤੇ ਉਹ ਇਹ ਨਾ ਹੁਣ ਮਤਲਬ ਜਿੱਥੇ ਵੱਡੀਆਂ ਜਿਹੜੀਆਂ ਡਿਵੈਲਪ ਹੈਗੇ ਆ ਮੁਲਕ, ਉਹ ਇੱਦਾਂ ਦੀਆਂ ਚੇਤਾਵਨੀਆਂ ਦੇ ਲੈਂਦੇ ਆ, ਜਿਨ੍ਹਾਂ ਮੁਲਕਾਂ ਕੋਲ ਅਜੇ ਤੱਕ ਇੱਦਾਂ ਦੇ ਕੋਈ ਪ੍ਰਬੰਧ ਹੈ ਨੀ ਗੇ, ਉੱਥੇ ਸਾਰਾ ਕੁਛ ਛੇਤੀ ਵਾਪਰ ਜਾਂਦਾ,
0: ਉੱਥੇ ਨੀ ਲੱਭਦਾ ਕੁਛ ਵੀ ਜੀ ਬਿਲਕੁਲ
1: ਜੀ। ਤੇ ਚਲੋ ਇਹ ਮਨੁੱਖ ਦੀ ਜਿਹੜੀ ਇਹ ਲੜਾਈ, ਆਪਾਂ ਪਤਾ ਨੀ ਹਾਲੇ ਆਪਾਂ ਜੇ ਜ਼ਿੰਦਗੀ ਜਿੰਨੀ ਕੁ ਦਿੱਤੀ ਕੁਦਰਤ ਨੇ, ਪਤਾ ਨੀ ਹੋਰ ਕਿੰਨਾ ਕੁਛ ਦੇਖਣਾ ਅਜੇ ਇੱਥੇ ਵਾਪਰਦਾ,
0: ਬਿਲਕੁਲ ਬਿਲਕੁਲ ਜੀ ਬਿਲਕੁਲ।
1: ਹੁਣ ਮਨੁੱਖ ਦੇਖੋ ਹਾਂ, ਉੱਥੇ ਟੂਰਿਜ਼ਮ ਆ ਜਿਹੜਾ ਜਿੰਨਾ ਹੁਣ ਜਿੱਦਾਂ ਲੋਕਾਂ ਦੇ ਵਿੱਚ ਹੋੜ ਆ ਉਹਨਾਂ ਚੋਟੀਆਂ ਨੂੰ ਸੈਰ ਕਰਨ ਦੀ, ਉਹਨਾਂ ਇਲਾਕਿਆਂ ਨੂੰ ਜਾ ਕੇ ਦੇਖਣ ਦੀ, ਪਰ ਨਾਲ ਦੀ ਨਾਲ ਜਿੰਨਾ ਉੱਥੇ ਮਤਲਬ ਗੰਦ ਪਾ ਰਹੀ ਆ, ਜਿੰਨਾ ਪੋਲਿਊਸ਼ਨ ਫੈਲਾਇਆ ਜਾ ਰਿਹਾ, ਜਿੱਦਾਂ ਉੱਥੇ ਸਾਰਾ ਕੁਛ ਵਾਪਰ ਰਿਹਾ, ਉਹਦੀ ਵੀ ਤਾਂ ਚਰਚਾ ਨਾਲ ਹੀ ਛਿੜਦੀ ਆ,
0: ਨਾਲ ਨਾਲ ਛਿੜਦੀ ਬਿਲਕੁਲ। ਉਹ ਉੱਥੇ ਪੂਰਾ ਖਲਾਰਾ ਪਾ ਕੇ ਆਉਂਦੇ,
1: ਕੂੜੇ ਦੇ ਢੇਰ ਜਿੱਦਾਂ ਲੱਗਦੇ ਆ, ਉਹ ਤਾਂ ਹਿਮਾਲਿਆ ਨੂੰ ਨੀ ਬਖਸ਼ਿਆ,
0: ਨਹੀਂ ਬਖਸ਼ਦੇ।
1: ਐਵਰੈਸਟ ਦੇ ਉੱਤੇ ਜਾਣ ਵਾਲੇ ਆ ਜਿਹੜੇ, ਉਹਨਾਂ ਦੀਆਂ ਇੰਨੀਆਂ ਪਾਬੰਦੀਆਂ ਸਾਰਾ ਕੁਛ ਹੈਗਾ, ਉਹਦੇ ਬਾਵਜੂਦ ਵੀ ਇੱਥੋਂ ਕਈ ਕੁਛ ਜਿਹੜਾ ਨਿਕਲ ਕੇ ਆਉਂਦਾ, ਜਦ ਕੋਈ ਸ਼ੂਟ ਸ਼ਾਟ ਕਰਕੇ ਪਾਉਂਦੇ ਆ, ਉਹ ਤੁਸੀਂ ਦੇਖ ਲਓ ਵੀ ਇੰਨੀਆਂ ਪਾਬੰਦੀਆਂ ਦੇ ਬਾਵਜੂਦ ਨੀ ਜੇ ਬੰਦਾ ਹਟਦਾ,
0: ਇਹ ਤਾਂ ਨਹੀਂ ਟਲਦੇ,
1: ਐਂਡ ਹੀ ਕਰ ਦਿੰਦੇ। ਚਲੋ ਬਹੁਤ ਮਿਹਰਬਾਨੀ ਸ਼ਮੀ ਜੀ, ਇੰਨੀ ਕੁ ਹਾਜ਼ਰੀ ਕਰਿਓ ਪ੍ਰਵਾਨ,
0: ਸ਼ੁਕਰੀਆ ਜਨਾਬ, ਬਹੁਤ ਬਹੁਤ ਸ਼ੁਕਰੀਆ ਜੀ,
1: ਸੁਣ ਗਏ ਹਾਂ ਜੀ,
0: ਬਿਲਕੁਲ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ, ਬਹੁਤ
1: ਜ਼ਿੰਦਗੀ ਜ਼ਿੰਦਾਬਾਦ, ਸਾਮਰਾਜਵਾਦ ਮੁਰਦਾਬਾਦ।
0: ਜੀ ਦੋਸਤੋ, ਹਰਿੰਦਰ ਸਿੰਘ ਬਿਜਲਾ ਸਾਹਿਬ ਹੋਰਾਂ ਨੇ ਗੱਲਬਾਤ ਜਿਹੜੀ ਆ ਉਹਨੂੰ ਅੱਗੇ ਰਵਾਨਗੀ ਦਿੱਤੀ ਹੈ, ਉਹਨਾਂ ਦਾ ਸ਼ੁਕਰੀਆ ਬਹੁਤ ਬਹੁਤ। ਬਾਈ ਸਿਕੰਦਰ ਸਿੰਘ ਔਜਲਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਆਪਦਾ, ਔਰ ਮਿਸ਼ੀਗਨ ਤੋਂ ਉਹਨਾਂ ਨੇ ਮੁਹੱਬਤ ਭੇਜੀ ਔਰ ਪ੍ਰੋਗਰਾਮ ਦੇ ਵਿੱਚ ਅੱਜ 2 ਮਿੰਟ ਪਹਿਲਾਂ ਹੀ ਜੁੜ ਗਏ ਬਾਈ ਜੀ, ਔਰ ਬਹੁਤ ਬਹੁਤ ਸਵਾਗਤ ਹੈ ਜੀ, ਕਿਆ ਬਾਤ ਆ। ਮਨਦੀਪ ਜੱਸੀ ਜੀ, ਸਤਿ ਸ੍ਰੀ ਅਕਾਲ ਜੀ, ਕਹਿੰਦੇ ਕਿਆ ਬਾਤ ਆ। ਉਹ ਔਜਲਾ ਸਾਹਿਬ ਕਹਿੰਦੇ ਪਰਲੋ ਦੀ ਕਿਤੇ ਫਰਲੋ ਨਾ ਬਣਾ ਦਿਓ, ਲੱਗਦਾ ਨਹੀਂ ਵੈਸੇ ਹੁਣ ਤਾਂ ਤੁਰ ਪਈ ਗੱਡੀ। ਉਹ ਜਿਵੇਂ ਰਜਵਾਨ ਸੋਹਣਾ ਉਧਰ ਸਿੰਗਰ ਹੈ ਲੈਂਦੇ ਪੰਜਾਬ ਦਾ ਬੜਾ ਪਿਆਰਾ, ਉਹਨੇ ਗੀਤ ਗਾਇਆ ਸੀ ਤੁਰ ਪਈ ਲਾਰੀ, ਤੁਰ ਪਈ ਲਾਰੀ, ਲਾਰੀ ਨੇ ਹੁਣ ਝੰਗ ਜਾਣਾ, ਦਿਲ ਪਿਆ ਸੋਚੇ, ਦਿਲ ਪਿਆ ਸੋਚੇ, ਪਿੰਡ ਮਿੱਤਰਾਂ ਦਾ ਲੰਘ ਜਾਣਾ। ਉਹ ਕਿਆ ਗੀਤ ਹੈ, ਵਾਟ ਆ ਬਿਊਟੀ ਗੀਤ। ਸੋ ਬਹੁਤ ਬਹੁਤ ਸਵਾਗਤ ਵੰਸ਼ਿਤ ਸ਼ਰਮਾ, ਕਿਆ ਬਾਤ ਆ, ਵੈਲਕਮ ਵੈਲਕਮ ਵੰਸ਼ਿਤ। ਔਰ ਔਜਲਾ ਸਾਹਿਬ ਕਹਿੰਦੇ ਸੱਚ ਜਾ ਨਹੀਂ ਆ ਰਿਹਾ, ਜਿਹੜੀ ਤਬਾਹੀ ਦੀ ਗੱਲ ਹੋ ਰਹੀ ਸੀ ਉਹਦੇ ਬਾਰੇ ਸ਼ਾਇਦ ਉਹਨੇ ਲਿਖਿਆ ਸੀਗਾ, ਕਹਿੰਦੇ ਬਹੁਤ ਹੀ ਦੁਖਦਾਈ ਹੈ, ਹੱਸਦੇ ਵਸਦੇ ਪਰਿਵਾਰ ਜਿਹੜੇ ਆ ਪਲਾਂ ਚ ਵਿਛੜ ਜਾਂਦੇ ਆ, ਕੋਈ ਪਤਾ ਹੀ ਨਹੀਂ ਲੱਗਦਾ ਜੀ। ਤੇ ਜੱਸੀ ਜੀ ਕਹਿੰਦੇ ਬਿਲਕੁਲ ਸਹੀ ਜੀ, ਕੁਦਰਤੀ ਆਫ਼ਤ ਨੇ ਮਿੰਟਾਂ ਚ ਕਿੰਨੀਆਂ ਜਾਨਾਂ ਲੈ ਲਈਆਂ। ਮੁਕੰਦਰ ਸਿੰਘ ਔਲਖ ਸਾਹਿਬ ਸਤਿ ਸ੍ਰੀ ਅਕਾਲ ਜੀ, ਸੁਰਿੰਦਰ ਕੌਰ ਮਾਹਿਲ ਜੀ ਸਤਿ ਸ੍ਰੀ ਅਕਾਲ ਜੀ, ਗੁਰਲਾਲ ਸਿੰਘ ਕੰਗ ਸਾਹਿਬ ਸਤਿ ਸ੍ਰੀ ਅਕਾਲ ਜੀ, ਕਿੱਡੇ ਸਾਰੇ ਪਿਆਰਿਆਂ ਨੂੰ, ਤੇ ਜੀ ਆਇਆਂ ਨੂੰ ਜੀ ਕੰਗ ਸਾਹਿਬ। ਔਲਖ ਸਾਹਿਬ ਕਹਿੰਦੇ ਇਨਸਾਨ ਆਪਣੀ ਹਵਸ ਕਰਕੇ ਕੁਦਰਤ ਨਾਲ ਬੇਲੋੜਾ ਖਿਲਵਾੜ ਕਰ ਰਿਹਾ ਹੈ, ਜਿਹਦੇ ਵਿੱਚ ਸਰਕਾਰਾਂ ਦੇ ਕਾਰਪੋਰੇਟ ਸਿਸਟਮ ਦੀ ਵੱਡੀ ਮਿਲੀ ਭੁਗਤ ਹੈ। ਫਿਰ ਕੁਦਰਤ ਜਦੋਂ ਕਹਿਰਵਾਨ ਹੁੰਦੀ ਹੈ ਉਹਦੇ ਨਤੀਜੇ ਸਾਨੂੰ ਭੁਗਤਣ ਲਈ ਤਿਆਰ ਰਹਿਣਾ ਚਾਹੀਦਾ ਹੈ। ਬਿਲਕੁਲ ਭਾਜੀ, ਨਹੀਂ ਤਿਆਰ ਰਹੋ ਨਾ ਰਹੋ, ਨਤੀਜਾ ਤਾਂ ਉਹਨੇ ਭੁਗਤਾ ਹੀ ਦੇਣਾ ਜੀ, ਫਿਰ ਐਂਡ ਹੀ ਕਰ ਦਿੰਦੇ ਆ, ਉਹ ਨਹੀਂ ਛੱਡਦੇ ਫਿਰ, ਕੁਦਰਤ ਵਾਲਾ ਮਾਹੌਲ ਵੱਖਰਾ ਜੀ। ਬਿਲਕੁਲ ਸਹੀ ਗੱਲ ਹੈ ਜੀ, ਔਰ ਫਿਰ ਵੀ ਇਹ ਸਾਰਾ ਕੁਛ ਦੇਖ ਕੇ ਕਹਿੰਦੇ ਬੜਾ ਅਫਸੋਸ ਹੁੰਦਾ। ਬਿਲਕੁਲ ਜੀ ਬਿਲਕੁਲ। ਗੁਰਲਾਲ ਸਿੰਘ ਕੰਗ ਜੀ ਕਹਿੰਦੇ ਜੀ ਬਹੁਤ ਨੁਕਸਾਨ ਹੋ ਗਿਆ ਨੇਪਾਲ ਦੇ ਵਿੱਚ, ਤੇ ਬਿਲਕੁਲ ਭਾਜੀ ਸਹੀ ਗੱਲ ਹੈ ਜੀ। ਔਰ ਬਲਵੀਰ ਸਿੰਘ ਸੈਣੀ ਜੀ ਸਾਰੇ ਦੋਸਤਾਂ ਨੂੰ ਕਹਿੰਦੇ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਉਹ ਕਹਿੰਦੇ ਚਾਈਨਾ ਨੇ ਦੱਸਿਆ ਨੀ। ਬਿਲਕੁਲ ਜੀ, ਇਹ ਵਿੱਚੋਂ ਅਜੇ ਗੱਲਾਂ ਨਿਕਲ ਨਿਕਲ ਕੇ ਆਉਣਗੀਆਂ। ਔਲਖ ਸਾਹਿਬ ਕਹਿੰਦੇ ਜਦੋਂ ਇਨਸਾਨ ਦੇ ਨਿੱਜ ਭਰੂ ਹੁੰਦਾ ਭਾਵੇਂ ਕਿਸੇ ਜ਼ਰੂਰ ਹੋਵੇ, ਫਿਰ ਵਿਨਾਸ਼ ਤਾਂ ਹੋਣਾ ਹੀ ਹੁੰਦਾ, ਅਗਰ ਲੋਕਾਂ ਹੀ ਜਾਣਦਾ ਹੋਵੇ ਭਾਵੇਂ ਸੂਬੇ ਦੀ ਆਰਥਿਕਤਾ ਹੋਵੇ, ਸਾਡੇ ਤੇ ਹੀ ਪੈਣਾ ਹੈ, ਅਸਰ ਸਾਡੇ ਤੇ ਹੀ ਪੈਣਾ। ਬਿਲਕੁਲ ਜੀ ਬਿਲਕੁਲ, ਜੰਮੇ ਵਾਲੇ ਰੱਬ ਦੇ ਭਾਣੇ ਸੁੱਟ ਕੇ ਨਾ ਹੋਈਏ ਪਾਸੇ, ਕੁਦਰਤ ਨਾਲ ਬੇਲੋੜਾ ਖਿਲਵਾੜ ਕਰਨਾ ਛੱਡੀਏ ਭਾਜੀ, ਆਪਾਂ ਹੁਣੇ ਛੱਡ ਰਹੇ ਹਾਂ, ਤੇ ਆਪਣੀ ਜ਼ਿੰਮੇਵਾਰੀ ਪਹਿਲਾਂ ਸਮਝਣਾ ਚਾਹੀਦਾ। ਰਜਿੰਦਰ ਕੁਮਾਰ ਜੀਰਾ ਜੀ ਕਹਿੰਦੇ ਜੀ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਰਜਿੰਦਰ ਜੀਰਾ ਜੀ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ, ਕਾਕਾ ਔਜਲਾ ਸਾਹਿਬ ਸਤਿ ਸ੍ਰੀ ਅਕਾਲ ਜੀ। ਔਰ ਰਜਿੰਦਰ ਕੁਮਾਰ ਜੀ ਲਿਖਦੇ ਆ ਕਿ ਜਿਸ ਤਰ੍ਹਾਂ ਦਾ ਬਾਈ ਜੀ ਟੌਪਿਕ ਰੱਖਿਆ ਲੱਗਦਾ ਨਹੀਂ ਜੀ ਇਹਦੀ ਇਹਦੇ 'ਚ ਕੋਈ ਗਾਣਾ ਛਾਣਾ ਚੱਲੂਗਾ। ਨਹੀਂ ਭਾਈ, ਗੀਤ ਤਾਂ ਹਰ ਮੌਕੇ ਲਈ ਬਣੇ ਹੋਏ ਆ, ਔਰ ਗੀਤ ਸ਼ਾਇਰੀ ਉਹ ਇਹਦਾ ਹਿੱਸਾ ਹੈ ਕਹਿ ਲਓ, ਵੀ ਉਹ ਵੀ ਰਿਫਲੈਕਟ ਕਰਦਾ ਸਾਡੀਆਂ ਫਿਲਮਾਂ। ਦੇਖ ਲਓ ਤੁਸੀਂ ਵਕਤ ਫਿਲਮ ਹੀ ਦੇਖ ਲਓ, ਉਹ ਬੰਦਾ ਗੀਤ ਗਾ ਰਿਹਾ, ਐ ਮੇਰੀ ਜੋਹਰਾ ਜਮੀ ਤੁਝੇ ਮਾਲੂਮ ਨਹੀਂ, ਉਧਰੋਂ ਭੁਚਾਲ ਆ ਗਿਆ ਜੀ। ਤੇ ਉਹ ਕਿਉਂਕਿ ਉਦੋਂ ਥੋੜੀ ਦੇਰ ਪਹਿਲਾਂ ਦਾਅਵੇਦਾਰੀ ਕਰ ਰਿਹਾ ਸੀ ਆਪਾਂ ਜੀ ਆਪਣਾ ਬਲਰਾਜ ਸਾਹਨੀ ਹੋਰੀ, ਕਿ ਬਈ ਮੈਂ ਹੁਣ ਦੇਖੋ ਆ ਮੇਰਾ ਪਰਿਵਾਰ ਆ ਬੜਾ ਵਧੀਆ, ਜੀ ਉਹ ਹਨੇਰੀਆਂ ਪੂਰੀਆਂ, ਆਪਾਂ ਨੂੰ ਹੁਣ ਕੀ ਹੋਊਗਾ। ਉਹ ਵਿੱਚੋਂ ਕੋਈ ਕਹਿੰਦਾ ਵੀਰੇ, ਉਹ ਵਿੱਚ ਹੁੰਦੇ ਨਾ ਵੀ ਕਾਲੇ ਮੂੰਹ ਵਾਲੇ ਵੀ ਹੁੰਦੇ ਵਿੱਚ, ਕਾਲੀ ਜੀਭ ਵਾਲੇ, ਤੇ ਕਾਲੀ ਜੀਭ ਵਾਲੇ ਨੇ ਕਿਸੇ ਨੇ ਕਹਿ ਤਾ ਵੀਰੇ ਬਖਤ ਤੋਂ ਡਰੋ, ਉਹ ਕਹਿੰਦਾ ਲਾ ਬਖਤ ਬਖਤ ਕੀ ਹੁੰਦਾ ਯਾਰ, ਮੈਂ ਆਪ ਬਣਾਇਆ ਸਾਰਾ ਕੁਛ, ਜੇ ਹੈ ਬੋ ਹੈ, ਨਾਲ ਹੀ ਭੁਚਾਲ ਆ ਗਏ, ਜਾਂ ਉਹ ਗਿਆ ਤੇ ਉਹ ਗਿਆ। ਉਹ ਬਾਈ ਦੇ ਭਾਰੀ ਨਾ ਫਿਰਤਾ ਚਿੜਦੀ ਉਹਨੇ, ਉਹ ਫਿਰ ਸਾਰੀ ਫਿਲਮ ਦੇ ਵਿੱਚ ਉਹ ਆਪਾਂ ਨੂੰ ਪਤਾ ਫਿਲਮ ਚ ਕਦੋਂ ਜਾਣਾ ਆਪਾਂ, ਪਰ ਉਹ ਵਕਤ ਰੱਖਿਆ ਉਹਦਾ ਨਾਮ, ਕਿ ਵਕਤ ਕੋਈ ਪਤਾ ਨੀ ਲੱਗਦਾ ਕਿ ਅਗਲੇ ਪਲ ਚ ਕੀ ਹੋਣਾ। ਇੱਕ ਸਾਹ ਚੱਲ ਰਹੇ ਹੈ, ਆ ਸਾਹ ਚੱਲੀ ਜਾਂਦੇ ਆ, ਤੇ ਅਗਲੇ ਸਾਹ ਚ ਪਤਾ ਨੀ ਕੀ ਹੋਊਗਾ, ਕੋਈ ਆਈਡੀਆ ਨਹੀਂ। ਵੈਸੇ ਨਾ ਪਤਾ ਹੋਣ ਦਾ ਵੀ ਆਪਣਾ ਹੀ ਮਜ਼ਾ ਹੈ, ਪਹਿਲਾਂ ਹੀ ਪਤਾ ਹੋਵੇ ਜੀ ਇੰਨੇ ਵੱਜ ਕੇ ਇੰਨੇ ਮਿੰਟ ਤੇ ਛਿੱਕ ਆਊਗੀ, ਇੰਨੇ ਵੱਜ ਕੇ ਇੰਨੇ ਮਿੰਟ ਤੇ ਆਇਆ ਹੋਊ, ਜੇ ਬਹੁ ਉਪਾਈ, ਫਿਰ ਉਹਦਾ ਕੋਈ ਸਸਪੈਂਸ ਹੀ ਨਹੀਂ ਹੈਗਾ ਜਿਹਦੇ ਗੱਲ ਦੇ ਵਿੱਚ, ਉਹ ਲਾਈਫ ਦਾ ਵੀ ਕੋਈ ਫਾਇਦਾ ਨਹੀਂ, ਉਹ ਬੇਰਸ ਹੈ, ਨੀਰਸ ਹੈ। ਸਭ ਕੁਛ ਪਹਿਲਾਂ ਜਾਣਨਾ ਜ਼ਰੂਰੀ ਹੁੰਦਾ ਤਾਂ ਕੁਦਰਤ ਨੇ ਪਹਿਲਾਂ ਹੀ ਕੋਈ ਪੁਰਜਾ ਲਾ ਕੇ ਭੇਜਣਾ ਸੀ ਦਿਮਾਗ 'ਚ ਕਿ ਉਹ ਪਹਿਲਾਂ ਹੀ ਸਾਨੂੰ ਪਤਾ ਲੱਗ ਜਾ ਕਰੇ ਵੀ ਐਂ ਹੋਜੂ ਐਂ ਹੋਜੂ ਐਂ ਹੋਜੂ, ਐਸੀ ਕੋਈ ਜ਼ਰੂਰਤ ਨਹੀਂ ਹੈ ਪਹਿਲਾਂ ਪਤਾ ਕਰਨ ਦੀ, ਮੈਨੂੰ ਤਾਂ ਲੱਗਦਾ ਨਹੀਂ। ਤੋ ਜੋ ਇਸ ਵੇਲੇ ਸਾਡੇ ਸਾਹਮਣੇ ਹੈ, ਵਰਤਮਾਨ ਹੈ, ਪ੍ਰੈਜੈਂਟ ਹੈ, ਇਹਦੇ ਵਿੱਚ ਜੋ ਹੈ ਉਹਦੇ ਵਿੱਚ ਸਭ ਤੋਂ ਬੈਸਟ ਆਪਾਂ ਕੀ ਕਰ ਸਕਦੇ ਹਾਂ, ਇਹੀ ਜਿਹੜਾ ਇੰਪੋਰਟੈਂਟ ਹੋ ਸਕਦਾ। ਸੋ ਦੋਸਤੋ, ਬਲਵੀਰ ਸਿੰਘ ਸੈਣੀ ਸਾਹਿਬ ਕਹਿੰਦੇ ਜੀ ਬਿਜਲਾ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਪਰਲੋ ਬਾਰੇ। ਬਿਲਕੁਲ ਭਾਜੀ, ਕੋਈ ਸ਼ੱਕ ਨਹੀਂ ਜੀ, ਮਹਿਕ ਦੇ ਬੋਲ ਜਾਣੀ। ਮੱਖਣ ਸ਼ਰਮਾ ਜੀ ਕਹਿੰਦੇ ਸਤਿ ਸ੍ਰੀ ਅਕਾਲ ਜੀ, ਬਿਜਲਾ ਸਾਹਿਬ ਨੇ ਜੋ ਪਰਲੋ ਦੀ ਸਲੀਹ ਦੱਸੀ ਹੈ ਉਹ ਬਿਲਕੁਲ ਸੱਚੀ ਹੈ, ਇਹ ਸਾਡੇ ਆਪਣੇ ਕਾਰਨਾਮੇ ਆ ਜੋ ਸਾਨੂੰ ਨੁਕਸਾਨ ਝੱਲਣਾ ਪੈਂਦਾ ਭਾਈ। ਸ਼ੁਕਰੀਆ ਜੀ, ਧੰਨਵਾਦ ਮੱਖਣ ਸ਼ਰਮਾ ਬੁੱਟਰ ਸਾਹਿਬ ਜੀ ਆਇਆਂ ਨੂੰ ਜੀ, ਕਿਆ ਬਾਤਾਂ। ਜੀਰਾ ਸਾਹਿਬ ਤੁਸੀਂ ਵੀ ਅੱਜ ਨਾਈਟ ਵਾਚਮੈਨ ਹੋ ਜੀ, ਕਿਆ ਬਾਤਾਂ ਮੱਖਣ ਸ਼ਰਮਾ ਜੀ ਤਿਆਰ ਬੈਠੇ ਜਸੀ ਜੀ, ਬਿਲਕੁਲ ਮੈਨੂੰ ਐਂ ਲੱਗਦਾ ਮੈਨੂੰ ਮਹਿਕ ਦੇ ਬੋਲ ਦੀ ਜਿਹੜੀ ਮਹਿਕ ਆ ਉਹ ਪਹੁੰਚ ਗਈ ਹੈ ਸਟੂਡੀਓ ਦੇ ਵਿੱਚ, ਖੁਸ਼ਗਵਾਰ ਮਾਹੌਲ ਜਿਹੜਾ ਉਹ ਬਣੇਗਾ। ਤੇ ਦੋਸਤੋ ਕਹਿੰਦੇ ਜੀ ਨਹੀਂ ਜੀ ਆਪਾਂ ਤਾਂ ਪਿੱਛੋਂ ਆ ਕੇ ਜਿਹੜੀ ਆ ਪਾਰੀ ਉਹ ਸੰਭਾਲਾਂਗੇ, ਟੈਸਟ ਮੈਚ ਹੈ ਜੀ ਤਾਂ ਕਰਕੇ ਕਿਹਾ ਕਿ ਨਾਈਟ। ਚਲੋ ਖੈਰ ਗੱਲਾਂ ਬਾਤਾਂ ਚੱਲ ਰਹੀਆਂ ਨੇ। ਸੋ ਦੋਸਤੋ ਜਿਹੜਾ ਸ਼ਬਦ ਹੈ ਪੜ ਲਓ, ਪਿਛਲਾ ਜੀ ਨੇ ਗੱਲ ਕੀਤੀ ਸੀ ਕਿ ਆਪ ਮੋਏ ਜੱਗ ਪੜ ਲਓ, ਉਹ ਸਹੀ ਗੱਲ ਹੈ ਕਿ ਜੇ ਸਾਨੂੰ ਕੋਈ ਘਾਟਾ ਪੈ ਜੇ ਉਦੋਂ ਸਾਨੂੰ ਐਂ ਲੱਗਦਾ ਕਿ ਯਾਰ ਬਹੁਤ ਘਾਟਾ ਪੈ ਗਿਆ, ਕਿਸੇ ਹੋਰ ਨੂੰ ਪੈ ਜੇ ਆਪਾਂ ਨੂੰ ਕਹਿੰਦਾ ਲਾ ਯਾਰ ਕੋਈ ਇਹੋ ਜਿਹੀ ਗੱਲ ਨਹੀਂ, ਕੋਈ ਇਹੋ ਜਿਹਾ ਆਪਾਂ ਨੂੰ ਤਮਾਸ਼ਾ ਹੀ ਲੱਗਦਾ, ਕਹਿੰਦਾ ਬਸੰਤਰ ਹੀ ਨਜ਼ਰ ਆਉਂਦਾ, ਕਹਿੰਦੇ ਇਹਨਾਂ ਦੇ ਕੋਲ ਤੇ ਜੀ ਉਧਰ ਅੱਗ ਲੱਗ ਗਈ, ਕਿਸੇ ਨੂੰ ਕਿਸੇ ਦੇ ਘਰ ਨੂੰ ਤੇ ਉਹਨੂੰ ਕਹਿਣਗੇ ਲੈ ਵੀ ਇਹਨਾਂ ਦੇ ਘਰ ਤਾਂ ਅੱਜ ਬਸੰਤਰ ਦੇਵਤਾ ਪ੍ਰਗਟ ਹੋਇਆ। ਜੇ ਆਪਣੀ ਲੱਗ ਜੇ ਆਪਣੀ ਅੱਗ ਅੱਗ ਹੈ ਜੀ ਉਧਰ ਬਸੰਤਰ ਹੈ, ਉਹ ਇਹ ਜਿਹੜੀ ਸਾਡੇ ਆਪਣੀ ਸੋਚ ਹੈ ਉਹਦੇ ਉੱਤੇ ਕਿ ਆਪਾਂ ਬਹੁਤੀ ਟਿੱਪਣੀ ਤਾਂ ਨਹੀਂ ਕਰ ਸਕਾਂਗੇ, ਪਰ ਫਿਰ ਵੀ ਪਰਲੋ ਦੀ ਹਰੇਕ ਬੰਦੇ ਲਈ ਅਲੱਗ ਅਲੱਗ ਜਿਹੜੀ ਹੈ ਉਹ ਤਰਜੀਹ ਦੇ ਮੁਤਾਬਕ, ਉਮਰ ਦੇ ਮੁਤਾਬਕ, ਹਾਲਾਤ ਦੇ ਮੁਤਾਬਕ, ਸਮਾਂ, ਸਥਿਤੀ, ਭੂਗੋਲ ਜੋ ਵੀ ਆਪਾਂ ਕਹੀਏ ਔਰ ਪਰਿਵਾਰਕ ਮਾਹੌਲ ਉਹਦੇ ਮੁਤਾਬਕ ਹਰ ਬੰਦੇ ਲਈ ਪਰਲੋ ਦੇ ਅਲੱਗ ਅਲੱਗ ਅਸਰ ਤੇ ਅਲੱਗ ਅਲੱਗ ਜਿਹੜੇ ਆ ਆਯਾਮ ਹੋ ਸਕਦੇ ਆ। ਸੋ ਇਹਦੇ ਬਾਰੇ ਕੋਸ਼ਿਸ਼ ਕਰਾਂਗੇ, ਚਰਚਾ ਕਰਾਂਗੇ। ਹੁਣ ਜਿਵੇਂ ਕੋਈ ਜਿਹੜੇ ਆਪਾਂ ਦੇਖਦੇ ਹਾਂ ਕਿਸੇ ਕਹਾਣੀ ਇਤਿਹਾਸ, ਕਿਉਂਕਿ ਮੈਨੂੰ ਬਹੁਤ ਪਸੰਦ ਹੈ ਇਤਿਹਾਸ ਦੇ ਵਿੱਚ, ਆਪਾਂ ਜਦੋਂ ਦੇਖਦੇ ਹਾਂ ਕਿ ਜਿਹੜਾ ਆਪਣਾ ਸਿਰਾਜੂ ਦੌਲਾ ਇੰਡੀਆ ਦੇ ਸਭ ਤੋਂ ਵੱਡੇ ਖਿੱਤੇ ਦੇ ਕਹਿੰਦੇ ਉਹ ਰਾਜ ਕਰੀ ਜਾਂਦਾ ਸੀ, ਬੰਗਾਲ ਪੂਰਾ ਉਹਦੇ ਕੋਲ, ਪਰੇ ਤੋਰੇ ਜੇ ਉਹ ਖਾਸੀ ਵੱਡੀ ਉਹਦੀ ਬਾਈ ਦੀ ਮਲਕੀਅਤ ਸੀ, ਵੱਡਾ ਰਾਜਾ। ਉਹ ਜਦੋਂ ਛੋਟੀ ਉਮਰ ਚ ਬਣ ਗਿਆ ਸੀ ਕਹਿੰਦੇ, ਫਿਰ ਜਿਹੜਾ ਵੱਡੀ ਉਮਰ ਵਾਲੇ ਸੀ ਬੰਦੇ ਉਹ ਗੱਲ ਲਾਇਦਾ, ਉਹਨਾਂ ਲਈ ਤਾਂ ਪੜ੍ਹ ਲਓ ਸੀ ਵੀ ਅਸੀਂ ਬਣਨਾ ਤਾਂ ਅਸੀਂ ਬਣਾ ਇਹਨੂੰ ਦਿੱਤਾ, ਤੋ ਉਹਨਾਂ ਨੇ ਬਹੁਤ ਗਾਹ ਪਾਇਆ ਫਿਰ ਮੁੜ ਕੇ ਉਹਦਾ ਸਿਰਾਜੂ ਦੌਲੇ ਦਾ ਮਤਲਬ ਗਾਹ ਪਾਤਾ। ਤੋ ਦੋਸਤੋ ਆਪਣੇ ਨਾਲ ਚਰਨਜੀਤ ਸਿੰਘ ਸ਼ੈਲੀ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸ਼ਮੀ ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਸਾਰੇ
0: ਜੀ, ਸਤਿ ਸ੍ਰੀ ਅਕਾਲ ਜੀ।
2: ਮੈਨੂੰ ਤਾਂ ਪਰ ਲੋ ਤੇ ਆਹੀ ਗੱਲ ਯਾਦ ਆਈ
0: ਜੀ,
2: ਪਰ ਲੋ ਆ ਜਾਂਦੀ ਜੇ ਹੁੰਦੀ ਨਾ ਪੁਲਿਸ ਸਰਕਾਰੀ।
0: ਅੱਛਾ ਜੇ ਸਹੀ ਪੁੱਛੋ ਇਹ ਬਹੁਤ ਜ਼ਬਰਦਸਤ ਆਈਡੀਆ, ਜੇ ਹੁੰਦੀ ਨਾ ਪੁਲਿਸ ਸਰਕਾਰੀ। ਹੁਣ ਜੇ ਹੋਵੇ ਤਾਂ ਵੀ ਆ ਜਾਂਦੀ। ਜੀ
2: ਸਹੀ ਗੱਲ ਹੈ, ਦੇਖ ਲੋ ਬੰਦਾ ਮੰਨੇ ਨਾ ਮੰਨੇ ਪੰਜ ਮਿੰਟਾਂ ਜੀ ਬਣਾ ਲੈਂਦੀ ਆ।
0: ਉਹ ਨੀ ਉਹ ਨੀ ਗਾਹ ਪਾਉਂਦੇ ਸ਼ੇਰ ਨੂੰ ਪੁੱਠਾ ਕੀਤਾ ਕਿ ਦੱਸ ਤੂੰ ਹੀ ਕੱਟਾ, ਅਗਲਾ ਦੋ ਮਿੰਟਾਂ ਦੇ ਵਿੱਚ ਗਾਹ ਪਾਉਂਦਾ। ਹਾਂਜੀ ਬਾਈ ਜੀ ਸ਼ੇਰ
2: ਇੱਕ ਤਾਂ ਉਹ ਗੱਲ ਨਹੀਂ, ਇੱਕ ਪਿੰਡ ਦੇ ਵਿਚਾਰੇ ਦੇਸੀ ਏ ਬੰਦੇ ਨੂੰ ਫੜ ਲਿਆ, ਉਹ ਕਹਿੰਦਾ ਸਾਡੇ ਕੋਲ ਮਰਜ਼ੀ ਨੀ ਹੈਗੀ ਕੱਟਾ ਕਿੱਥੋਂ ਦੇ। ਉਹ ਕਹਿੰਦਾ ਲਿਆ ਕੱਟਾ, ਉਹ ਕਹਿੰਦਾ ਜਨਾਬ ਸਾਡੇ ਕੋਲ ਮਰਜ਼ੀ ਨੀ,
0: ਮੈਂ ਕਿੱਥੋਂ ਲਿਆਵਾਂ। ਇਹ ਤਾਂ ਐਂਡ ਹੋ ਗਿਆ ਜੀ,
2: ਪੁਲਿਸ ਦੇ
0: ਮਨਾ ਲੈਂਦੇ ਆ, ਫਿਰ ਉਹ ਇੱਥੇ ਉਹ ਗਾਣੇ ਚੱਲ ਨਾਲੇ ਗਾਣੇ ਵਿੱਚ ਲਾ ਲੈਂਦੇ ਆ, ਨੀ ਮੈਂ ਯਾਰ ਮਨਾਉਣਾ ਨੀ ਲੋਕ ਬੋਲੀ, ਬਾਅਦ ਕਹਿੰਦੇ ਨੀ ਮੈਂ ਚੋਰ ਮਨਾਉਣਾ ਨੀ।
2: ਆਰਾਮ ਨਾਚੇ ਫਿਰ ਗੁੰਗਰੂ ਗੁੰਗਰੂ ਕੇ।
0: ਹਾਂ ਵੀ ਗੁੰਗਰੂ ਬਣੇ ਪਏ ਬਿਲਕੁਲ ਜੀ,
2: ਘੁੰਗਰੂ ਦੇ
0: ਨਾਚ ਕਿਆ ਬਤਾ, ਇਹ ਕਾਫੀ ਲੰਬੇ ਸਮੇਂ ਬਾਅਦ ਗੱਲਬਾਤ ਹੋ ਰਹੀ ਆ, ਤੁਸੀਂ ਮਤਲਬ ਕਿਤੇ ਵਿਸ਼ੇਸ਼ ਮੁਹਿੰਮ ਤੇ ਗਏ ਹੋਏ ਸੀ ਜਾਂ ਕੀ ਚੱਕਰ ਸੀ?
2: ਨਹੀਂ ਵਿਸ਼ੇਸ਼ ਮੁਹਿੰਮ ਤਾਂ ਚਿੰਤੀਆਂ ਨੇ ਇੱਥੇ ਨਹੀਂ ਸੀ, ਤੁਹਾਨੂੰ ਮੇਰੀ ਲੋਕਾਂ ਨੂੰ ਛਿੜਦੀਆਂ ਰਹਿੰਦੀਆਂ ਨੇ। ਅੱਜ ਵੀ ਆ ਹੁਣੀ ਆਇਆ ਲੇਟ ਲੇਟ ਆਇਆ ਜੀ, ਹਰ ਰੋਜ਼ ਕੋਈ ਨਾ ਕੋਈ ਮਹਿਮ ਰਹਿੰਦੀ ਆ।
0: ਮੁਹਿੰਮ ਦਾ ਨਾ ਹੀ ਬਦਲਣਾ ਪੈਣਾ ਜੀ, ਕੋਈ
2: ਜਾਣੇ ਆ ਕਿਸੇ ਦੀ ਲੜਾਈ ਖਤਮ ਕਰਾਉਣ ਉੱਥੇ ਗਾ ਨਸ਼ਿਆਂ ਮੈਂ ਉੱਥੇ ਲਾ ਕੇ ਕਰ। ਸੱਠ ਸੱਤਰ ਬੰਦੇ ਇਕੱਠੇ ਝਗੜੇ ਚ ਨਸ਼ੇ ਵਾਲੇ ਬਾਰੇ ਦੇ ਕੇ ਆਓ ਵੀ ਨਸ਼ਾ ਬਹੁਤ ਆ ਉਰੇ, ਉਹ ਲੜਾਈ ਵਿੱਚੇ ਛੱਡ ਕੇ ਫਿਰ ਬਾਅਦ ਚ ਗਈ ਦਾ ਲੜਾਈ ਦਾ ਮਾਧੂ ਆਉਂਦਾ ਚੱਕ ਲੋ ਕਿੱਥੇ ਆ ਉਹ। ਕਹਿੰਦੇ ਨਸ਼ਾ ਬੰਦ ਕਰਨ ਲਈ ਕਹਿੰਦੇ ਕਮੇਟੀ ਬਣਾਓ, ਵੀ ਜਿਹੜੀ ਬਣੀ ਹੋਈ ਆ ਕਮੇਟੀ ਉਹਦਾ ਕੀ ਕਰੀਏ,
0: ਉਹ ਟੇਬਲ ਛੱਡਣ ਦਾ ਨਵੀਂ ਕਮੇਟੀ ਬੈਠੇ
2: ਨਹੀਂ ਸਾਡੇ ਤਾਂ ਹੱਥ ਖੜੇ ਨੇ ਜੀ, ਤੇਰਾਂ ਜਾਣੇ ਕਮੇਟੀ ਦੇ ਨੇ ਕਹਿੰਦੇ ਸਾਡੇ ਹੱਥ ਖੜੇ। ਮੈਂ ਜਦੋਂ ਵੋਟ ਮੰਗਦੇ ਸੀ ਉਦੋਂ ਹੱਥ ਕਿੱਥੇ ਸੀ, ਉਹ ਤੋਂ ਤਾਂ ਲਿਖ ਦੇਣਗੇ ਸੂਝਵਾਨ ਪੜਿਆ ਲਿਖਿਆ ਆਉਣਾ ਚਾਹੇ ਟੇਬਲ ਤੇ ਗੁੱਸਾ ਲਾਉਣਾ ਵੀ ਨੀ ਆਉਂਦਾ, ਉਹ
0: ਸੂਝਵਾਨ ਸੂਝਵਾਨ ਹੈਗਾ ਅੰਗੂਠਾ ਲੱਗੇ ਨਾ ਲੱਗੇ,
2: ਜਿਹੜੇ ਮਗਰ ਫੈਕਟ ਹੁੰਦੇ ਕਹਿੰਦੇ ਹਾਂਜੀ ਆਹ ਮੁੱਦਾ ਵਧੀਆ ਭਲੇ ਉਹ ਲੋਕੋ ਪੁਲਿਸ ਦਾ ਕੰਮ ਹੈ, ਇਹ ਤੁਸੀਂ ਪਰਚੇ ਆਪਦੇ ਤੇ ਪਵਾ ਕੇ ਬਹਿ ਜੋਗੇ ਨੇ ਨਸ਼ਾ ਹੁਣ ਗੱਲਦੇ ਕਰ। ਮੈਂ ਮਗਰਬ ਨੀ ਕਿਸੇ ਨੇ ਆਉਣਾ,
0: ਇੱਕ ਐਂ ਨਾ ਨਸ਼ਾ ਮਕਾਊ ਕਮੇਟੀ ਬਣਾ ਲਈ ਬੰਦਿਆਂ ਨੇ ਤੇ ਉਹ ਆਪ ਹੀ ਮਤਲਬ ਠੇਕੇ ਤੇ ਜਾ ਕੇ ਬਹਿ ਗਏ, ਕਹਿੰਦੇ ਪਹਿਲਾਂ ਆਹ ਮਕਾਈਏ ਇੱਕ ਠੇਕਾ ਲਿਆ ਵੀ ਕਿਹੜੇ ਗੜੀ ਲੱਗੀ ਅੱਜ
2: ਨਸ਼ਾ ਮਕਾਊ ਦੀ ਉਹ
0: ਨਸ਼ਾ ਮਕਾਊ ਕਮੇਟੀ ਬੋਤਲਾਂ ਮੰਗਾ
2: ਪਿੰਡਾਂ ਚ ਫੇਰ ਕਹਿੰਦੇ ਨੇ ਫੜ ਲੋ ਆ ਜਾਂਦੀ ਬਹੁਤ ਪੜੇ ਲਿਖੇ ਹੁੰਦੇ ਕਈ ਵਾਰ ਬਹੁਤ ਮਾਰ ਯਾਰ ਸਾਰੇ ਗਧੀਆਂ ਸੀ ਚੁਣੀ ਹੋਈ ਕਮੇਟੀ ਕਹਿੰਦੀ ਕਮੇਟੀ ਚੁਣੋ ਕਿੱਥੇ ਮੇੜਾ ਬੈਠਿਆ ਮੁਲਕ ਦਾ ਯਾਰ
0: ਕਮੇਟੀ ਹੋ ਗਈ ਜਾਂਦੀ ਆ ਫੇਰ ਚੁਣ ਲੋ ਹੋਰ ਚੁਣ ਲੋ ਬੱਚੋ
2: ਇਹ ਸਾਡੇ ਦੇਸ਼ ਦਾ ਭਲਾ ਹੋਊ ਜੀ ਬਹੁਤ ਕਈ ਵਾਰ ਮੰਨ ਦੋ ਸਰਮੀ ਜੀ ਕੀ ਦੱਸੀਏ ਨਾ ਤਾਂ ਚੁਣ ਜੋਗਿਆ ਨਾ ਸੁਣ ਜੋ
0: ਕਈ ਵਾਰ ਤਾਂ ਮਨ ਇੰਨਾ ਦੁਖੀ ਹੁੰਦਾ ਕਿ ਹਾਸਾ ਹੀ ਬੰਦ ਨੀ ਹੁੰਦਾ
2: ਕਦੋਂ ਜ਼ਿਆਦਾ ਦੁਖੀ ਹੁੰਦੇ ਆ ਆਹੋ ਕਮਲੇ ਜਿਹੜੀਆਂ ਕਮੇਟੀਆਂ ਤੋਂ ਕਮੇਟੀ ਤਿਆਰ ਹੁੰਦੀ ਆ।
0: ਮੈਂ ਸ਼ੈਲੀ ਜੀ ਮੈਂ ਇੱਕ ਨਾ ਲੇਖ ਭੇਜਿਆ ਲਿਖ ਕੇ ਉਹ ਕਿਸੇ ਅਖਬਾਰ ਨੇ ਛਾਪਿਆ ਨੀ ਉਹਦਾ ਟਾਈਟਲ ਪੜ ਕੇ ਮੋੜ ਦਿੰਦੇ ਸੀ ਕਹਿੰਦੇ ਜੀ ਇਹ ਟਾਈਟਲ ਹੈਗਾ ਜੀ ਬਈ ਟਾਈਟਲ ਸੀਗਾ ਉਹਦਾ ਯੂਨੀਅਨ ਦੀ ਯੂਨੀਅਨ ਮਤਲਬ ਯੂਨੀਅਨ ਇੰਨਾ ਬਣ ਗਿਆ ਉਹਨਾਂ ਦੀ ਇੱਕ ਯੂਨੀਅਨ ਬਣਾਉਣੀ ਪੈ ਰਹੀ ਆ
2: ਕਮੇਟੀ ਤੋਂ ਕਮੇਟੀ ਤਿਆਰ ਕਹਿੰਦਾ ਪਾਵਰ ਨੂੰ ਦੋ ਸਾਨੂੰ
0: ਇੱਕ ਕਮੇਟੀ ਵਿੱਚ ਬਣਾਉਣੀ ਹੈ ਕਲੇਸ਼ ਵਧਾਊ ਕਮੇਟੀ, ਇੱਕ ਭੁਲੇਖਾ ਪਾਊ ਕਮੇਟੀ, ਇੱਕ ਉਹ ਕਮੇਟੀ ਜਿਹਨੇ ਬਿੱਲ ਚੁਕਾਉਣ ਵਾਸਤੇ ਕਮੇਟੀ ਚੱਕਣੀ ਆ।
2: ਬਾਅਦ ਸਾਰੀਆਂ ਕਮੇਟੀਆਂ ਉਹ ਇਕੱਠੀਆਂ ਕਰਕੇ ਉੱਤੇ ਪਾ ਦਿਓ ਮਿੱਟੀ,
0: ਮਿੱਟੀ ਪਾਓ ਕਮੇਟੀ।
2: ਦੁਬਾਰਾ
0: ਨਾ ਉੱਗਪੇ ਕਿਤੇ। ਕਮੇਟੀਆਂ ਦੀ ਫਸਲ ਵਾਕਈ ਕਮਾਲ ਦੀ।
2: ਠੀਕ ਆ ਸ਼ਮੀ ਜੀ, ਧੰਨਵਾਦ, ਸਤਿ ਸ੍ਰੀ ਅਕਾਲ। ਸ਼ਾਮ ਰਾਜਵਾਦ ਮੁਰਦਾਬਾਦ।
0: ਬਿਲਕੁਲ ਸਹੀ ਗੱਲ ਹੈ ਜੀ, ਔਰ ਸਾਡੇ ਵੱਲੋਂ ਉਹੀ ਹੈ ਮੁਹੱਬਤ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ,
2: ਸ਼ਾਮ ਰਾਜਵਾਦ ਮੁਰਦਾਬਾਦ।
0: ਓਹੋ, ਇਹ ਵੀ ਕੋਈ ਪਰਲੋ ਤੋਂ ਘੱਟ ਨਹੀਂ ਦੋਸਤੋ ਗੱਲ, ਵੀ ਜਦੋਂ ਵੀ ਕੋਈ ਡਿਜ਼ਾਸਟਰ ਹੁੰਦਾ, ਜਦੋਂ ਵੀ ਕੋਈ ਇਹੋ ਜਿਹੀ ਘਟਨਾ, ਦੁਖਦਾਈ ਘਟਨਾ ਵਾਪਰ ਜਾਂਦੀ ਹੈ, ਉਦੋਂ ਬਾਅਦ ਕਮੇਟੀ, ਫਿਰ ਕਮੇਟੀ, ਫਿਰ ਕਮੇਟੀ, ਫਿਰ ਕਮੇਟੀ, ਉਹ ਬਾਅਦ ਵਿੱਚ ਇੱਕ ਕਮੇਟੀ ਇਹ ਦੇਖਣ ਨੂੰ ਬਣਾ ਲਈ ਬਣਾਉਣੀ ਪੈਂਦੀ ਹੈ ਵੀ ਅਸੀਂ ਅਸਲ ਚ ਇਸ ਕਮੇਟੀਆਂ ਬਣਾਈਆਂ ਕਾਹਦੇ ਵਾਸਤੇ ਸੀ, ਉਹ ਭੁੱਲ ਹੀ ਮੇਨ ਗੱਲ ਹੀ ਭੁੱਲ ਜਾਂਦੇ ਵਿੱਚੋਂ। ਤੋਂ ਇਹ ਵੀ ਇੱਕ ਪਰਲੋ ਤੋਂ ਘੱਟ ਗੱਲ ਨਹੀਂ। ਵੈਸੇ ਪਰਲੋ ਦਾ ਕੰਸੈਪਟ ਬੜਾ ਵਧੀਆ, ਚਾਹੇ ਉਹਨੂੰ ਆਪਾਂ ਫਿਲੋਸਫੀ ਦੇ ਐਂਗਲ ਤੋਂ ਦੇਖੀਏ, ਕੁਛ ਵੀ ਕਰ ਲਈਏ, ਕਿ ਬਈ ਇੱਕ ਦਿਨ ਐ ਆਊਗਾ ਵੀ ਜਦੋਂ ਧਰਤੀ ਮੁੱਕ ਜੂ ਤੇ ਮਤਲਬ ਫਿਰ ਐ ਗਾਹ ਪਊਗਾ, ਫਿਰ ਨਵੇਂ ਸਿਰੇ ਤੋਂ ਫਿਰ ਰੱਬ ਆਊਗਾ ਜੀ, ਆਪਣੇ ਆਪਣੇ ਬੰਦਿਆਂ ਨੂੰ ਨਾ ਐ ਠਾਲ ਕੇ ਲਾਜੂ, ਹੈਲੋ ਜਾਨ ਟਕਾਕੇ, ਟਾਈਮ ਹੋ ਗਿਆ ਜਲਦੀ ਵੀਰੇ, ਆ ਗੱਡੀ ਲਿਆਂਦੀ ਆ, ਹੈ ਮਤਲਬ ਉੱਚੇ ਰਿਮ ਵਾਲੀ ਗੱਡੀ ਲਿਆਂਦੀ ਆ ਬਈ ਤੇਰੇ ਵਾਸਤੇ, ਉਹ ਫਿਰ ਨਾਲ ਲੈ ਜੂ, ਤੇ ਬਾਕੀ ਜਿਹੜੇ ਨਹੀਂ ਸੀ ਬੰਦੇ ਆਪਣੇ ਉਹ ਚੱਕ ਗਿਆ, ਉਹ ਮਰ ਜਾਓ ਤੁਸੀਂ ਤਾਂ ਜਾਓ ਯਾਰ। ਦੋਸਤੋ ਐਂ ਕਰਕੇ ਇਹ ਵੀ ਪਰਲੋ ਦਾ ਇੱਕ ਕਨਸੈਪਟ ਹੈਗਾ, ਜਜਮੈਂਟ ਡੇ ਜੀ ਕਹਿ ਦਿੰਦੇ ਇਹਨੂੰ ਆਪਾਂ। ਦੋਸਤੋ ਆਪਣੇ ਨਾਲ ਮਨਦੀਪ ਜੱਸੀ ਬਾਈ ਜੀ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ, ਜੱਸੀ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
3: ਸਤਿ ਸ੍ਰੀ ਅਕਾਲ ਸ਼ਮੀ ਜੀ ਤੇ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ।
3: ਜਨਾਬ ਸ਼ੈਲੀ ਬਾਈ ਜੀ ਦੇਖ ਲੋ, ਨਾਲੇ ਤਾਂ ਸਭ ਤੋਂ ਵੱਧ ਹਸਾ ਜਾਂਦੇ ਜੀ, ਹੈਨਾ।
0: ਬਿਲਕੁਲ ਬਿਲਕੁਲ ਜੀ, ਸਲੂਟ ਹੈ ਜੀ ਉਹਨਾਂ ਨੂੰ।
3: ਹਾਂ, ਨਾਲੇ ਕੋਈ ਗਾਣਾ ਗੁਣਾ ਵੀ ਨੀ ਸੁਣਾਉਂਦੇ ਜੀ,
0: ਮੁਸਕੁਰਾਹਟਾਂ ਦੇ ਬਣਜਾਰੇ ਹਨ,
3: ਬਣਜਾਰੇ ਨਹੀਂ। ਉਹ ਐ ਹੁੰਦਾ ਜੀ, ਇਹ ਜਦੋਂ ਸਵੇਰੇ ਘਰੋਂ ਜਾਂਦੇ ਆ ਹਨਾ, ਵੀ ਸੰਘਰਸ਼ੀ ਬੰਦੇ ਆ ਜੀ ਆਪਣੇ, ਹਨਾ
0: ਜੀ,
3: ਆਜ਼ਾਦੀ ਨੇ ਜੀ, ਤੇ ਪਤਾ ਨੀ ਹੁੰਦਾ ਜੀ ਕਿੱਥੇ ਜਿਹੜੀ ਉਹ ਬਾਰਿਸ਼ ਜੀ ਹੋ ਜੇ ਜੀ, ਹਨਾ, ਗੰਦੇ ਪਾਣੀ ਦੀ ਹੋ ਜੇ, ਕਾਸੇ ਦੀ ਹੋ ਜੇ ਜੀ,
0: ਬਿਲਕੁਲ,
3: ਕਿੱਥੇ ਡਾਂਗਾ ਮਿਲ ਜਾਣ ਜੀ, ਫੇਰ ਵੀ ਪਤੇ ਦੇਖ ਲੋ ਕਿਹੜੇ ਮੱਥੇ ਰਹਿੰਦੇ ਜੀ ਆਪਣੇ ਭਰਾ, ਸਲੂਟ ਹੈ ਜੀ ਇਹਨਾਂ ਨੂੰ।
0: ਕੋਈ ਸ਼ੱਕ ਨੀ ਜੀ, ਕੋਈ ਸ਼ੱਕ ਨੀ, ਬਿਲਕੁਲ ਬਿਲਕੁਲ ਜੀ, ਜਿੰਦਾਬਾਦ
3: ਜੀ ਸਰ। ਤੇ ਇਹਨਾਂ ਵਾਸਤੇ ਦੇਵੀ ਕਹਿੰਦਾ ਜੀ, ਕਹਿੰਦਾ ਮੁਸ਼ਕਲਾਂ ਦੁਸ਼ਵਾਰੀਆਂ ਨੂੰ ਹੱਸ ਕੇ ਝੱਲਦਾ ਰਵੇ, ਮੁਸ਼ਕਲਾਂ ਦੁਸ਼ਵਾਰੀਆਂ ਨੂੰ ਹੱਸ ਕੇ ਝੱਲਦਾ ਰਵੇ, ਟਾਵਾਂ ਟਾਵਾਂ ਦੀਵਾ ਤੂਫਾਨਾਂ ਵਿੱਚ ਵੀ ਬਲਦਾ ਰਵੇ,
0: ਬਲਦਾ ਰਵੇ, ਬਹੁਤ ਖੂਬ ਵਾਹ।
3: ਹਿੰਮਤੀ ਲੋਕਾਂ ਨੂੰ ਮੰਜ਼ਿਲ ਰਹਿੰਦੀ ਹੈ ਉਡੀਕ ਦੀ, ਬੰਦੇ ਦਾ ਫਰਜ਼ ਹੈ ਦੇਵੀ ਸਦਾ ਚੱਲਦਾ ਰਵੇ,
0: ਸਦਾ ਚੱਲਦਾ ਰਵੇ, ਵਾਹ।
3: ਤੇ ਸਰ ਜਿਹੜੀ ਨੇਪਾਲ ਵਾਲੀ ਤੁਸੀਂ ਗੱਲ ਕੀਤੀ, ਬੜਾ ਦੁੱਖ ਲੱਗਿਆ ਜੀ, ਦੇਖ ਲੋ ਨਾ ਮਿੰਟਾਂ ਸਕਿੰਟਾਂ ਜੀ,
0: ਹਾਂਜੀ,
3: ਕੁਛ ਤਬਾਹ ਹੋ ਗਿਆ ਜੀ, ਹੈਨਾ,
0: ਸਭ ਜਿਵੇਂ ਨਾ ਉਹ ਕਹਿ ਲੋ ਵੀ ਇੱਕ ਤਰ੍ਹਾਂ ਦਾ ਵਾਈਪ ਆਊਟ ਹੀ ਹੋ ਗਿਆ ਸਾਰਾ ਕੁਛ
3: ਜੀ। ਹਾਂਜੀ ਹਾਂਜੀ ਸਰ
0: ਜੀ,
3: ਆਪਣੇ ਆਪ ਜਿਹੜੇ ਭਾਖੜਾ ਡੈਮ ਬਾਰੇ ਵੀ ਗੱਲਾਂ ਚੱਲੀ ਜਾਂਦੀਆਂ ਵੀ ਇਹਦੀ ਵੀ ਵੈਲਿਡਿਟੀ ਮੁੱਕੀ ਪਈ ਹੈ ਜੀ।
0: ਹਾਂਜੀ, ਇੱਥੇ ਤਾਂ ਆਪਾਂ ਨੂੰ ਗੱਡੀ ਪਿੱਛੇ ਲਿਖਿਆ ਹੁੰਦਾ ਨਾ ਰੱਬ ਰਾਖਾ, ਕੋਈ ਗੱਲ ਹੀ ਨੀ, ਕਹਿੰਦੇ ਦੋ ਨਾਰੀਅਲ ਭੰਨਾਂਗੇ ਮੂਹਰੇ ਸਾਰਾ ਓਕੇ ਕੰਮ ਹੋ ਜਾਣਾ।
3: ਆਪਣਾ ਤਾਂ ਉਹੀ ਹੈ ਜੀ, ਰੱਬ ਰੱਖਾ ਹੀ ਹੈ।
0: ਹੋਰ ਇੱਕ ਮਿਰਚਾਂ ਤੇ ਨਿੰਬੂ ਟੰਗ ਲਾਂਗੇ ਅੱਗੇ, ਉਹ ਵੀ ਠੀਕ ਹੈ ਕਹਿੰਦੇ ਗੱਡੀ ਦੇ ਬੰਪਰ ਨਾਲ, ਗੱਡੀ ਬੁਲਟ ਪਰੂਫ ਹੋ
3: ਜਾਏਗੀ। ਜੀ ਜੀ ਸਰ, ਉਹੀ ਗੱਲ ਹੀ ਹੈ। ਤੇ ਚਲੋ ਸਰ, ਤੁਸੀਂ ਸਿਆਣੇ ਹੋ, ਤੁਸੀਂ ਗੱਲਾਂ ਇਹ ਕਰੋ। ਚਲੋ ਮੈਂ ਇੱਕ ਰਚਨਾ ਸੁਣਾਉਂਦਾ ਸਰ। ਮਤਲਬ ਆਈ ਸੀ ਨਾ ਇਸ ਰਾਤ ਕੀ ਸੁਬਾਹ ਨਹੀਂ।
0: ਹਾਂਜੀ ਬਿਲਕੁਲ,
3: ਉਹ ਗੱਲ ਹੈ ਜੀ, ਇਹ ਆਪਾਂ ਜਿੰਨੀਆਂ ਮਰਜ਼ੀ ਕਰ ਲਈਏ ਜੀ,
0: ਗੋਲ ਗੋਲ ਘੁੰਮੀ ਜਾਵਾਂਗੇ ਜੀ। ਬਿਲਕੁਲ ਠੀਕ ਹੈ,
3: ਘੁੰਮੀ ਜਾਣ। ਹਾਂਜੀ ਹਾਂਜੀ,
0: ਘੁੰਮਣਗੇ ਜੀ।
3: ਸਹੀ ਹੈ ਸਰ। ਜਿਵੇਂ ਉਹ ਪਹਿਲਾਂ ਦੂਰਦਰਸ਼ਨ ਨੀ ਸ਼ੁਰੂ ਕਰਦੇ ਹੁੰਦੇ ਜੀ, ਹੈ ਨਾ, ਉਹ ਆਈ ਜਾਂਦਾ ਸੀਗਾ
0: ਜੀ।
3: ਸਰ ਇੱਕ ਰਚਨਾ ਸੁਣਾਉਣਾ ਤੁਹਾਨੂੰ, ਵੈਸੇ ਤਾਂ ਦੇਵੀ ਸਾਹਿਬ ਨੇ ਬੋਲ ਕੀ ਗਾਈ ਹੋਈ ਹੈ ਜੀ, ਤੇ ਜੇ ਕਹੋ ਤਾਂ ਇਹਦਾ ਤਰਨਮ ਜਾ ਮੈਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਆਹ ਹੁਣ ਵੀ ਦੋ ਚਾਰ ਮਿੰਟਾਂ ਜੀ।
0: ਕਿਆ ਬਤਾ ਕਿਆ ਬਤਾ, ਬਿਲਕੁਲ ਜੀ, ਤਰਨਮ ਇਰਸ਼ਾਦ
3: ਜੀ ਸਰ। ਤੇ ਕਹਿੰਦਾ ਜੀ, ਇਹ ਨਗਰੀ ਹੈ ਜੀ ਟਾਈਟਲ,
0: ਇਹ ਨਗਰੀ
3: ਜੀ ਸਰ। ਕਹਿੰਦਾ ਪੈਰੀ ਪਈਆਂ ਲਾਲਚ ਦੀਆਂ ਜੰਜੀਰਾਂ ਦੀ, ਪੈਰੀ ਪਈਆਂ ਲਾਲਚ ਦੀਆਂ ਜੰਜੀਰਾਂ ਦੀ, ਇਹ ਨਗਰੀ ਭੁੱਖੀਆਂ ਲਟਕਦੀਆਂ ਤਸਵੀਰਾਂ,
0: ਬਹੁਤ ਖੂਬ,
3: ਇਹ ਨਗਰੀ ਭੁੱਖੀਆਂ ਲਟਕਦੀਆਂ ਤਸਵੀਰਾਂ,

0: ਨਗਰੀ ਪੁੱਠੀਆਂ ਲਟਕਦੀਆਂ ਤਸਵੀਰਾਂ ਦੀ ਇਹ ਨਗਰੀ ਪੁੱਠੀਆਂ ਲਟਕਦੀਆਂ ਤਸਵੀਰਾਂ ਦੀ ਜੀ ਸ਼ਮੀ ਜੀ
1: ਬਹੁਤ ਖੂਬ ਜੀ ਕਿਆ ਬਾਤਾਂ ਬਾ ਕਮਾਲ ਕਿਆ ਤੁਹਾਨੂੰ
0: ਸ਼ੁਕਰੀਆ ਜਨਾਬ ਮੇਹਰਬਾਨੀ ਜੀ
1: ਕਿਆ ਬਾਤਾਂ ਜੀ ਬਹੁਤ ਬਹੁਤ ਸ਼ੁਕਰੀਆ ਜਨਾਬ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ
0: ਜ਼ਿੰਦਗੀ ਜ਼ਿੰਦਾਬਾਦ
1: ਜਿਹੜਾ ਦਿਨ ਬਣ ਗਿਆ ਬਹੁਤ ਬਹੁਤ ਸ਼ੁਕਰੀਆ
0: ਜੀ ਸਰ ਤੇ ਸੱਜਣਾ ਨੇ ਬੜਿਆਂ ਨੇ ਬਾਕੀ ਆਉਣਾ ਜੀ ਮੱਖਣ ਸ਼ਰਮਾ ਜੀ ਹੋਰ ਵੀ ਤੇ ਤਾਂ ਕਰਕੇ ਨੀ ਰਚਨਾ ਤਾਂ ਹੋਰ ਵੀ ਪਿਆਰ ਸੀਗੀ ਜੀ ਤੇ ਉਹ ਕੱਲ ਨੂੰ ਸਾਂਭ
1: ਜੀ ਉਡੀਕ ਰਹੇਗੀ ਜੀ ਬਿਲਕੁਲ ਉਡੀਕ ਰਹੇਗੀ ਸ਼ੁਕਰੀਆ ਜਨਾਬ ਬਹੁਤ ਬਹੁਤ ਸ਼ੁਕਰੀਆ ਜ਼ਿੰਦਾਬਾਦ
0: ਸਤਿ ਸ਼੍ਰੀ ਅਕਾਲ ਜਨਾਬ ਜ਼ਿੰਦਾਬਾਦ
1: ਜੀ ਦੋਸਤੋ ਮਨਦੀਪ ਜੱਸੀ ਬਾਈ ਜੀ ਕਿਆ ਬਾਤਾਂ ਇੰਨਾ ਖੂਬਸੂਰਤ ਕਲਾਮ ਔਰ ਜਿਹੜੀ ਆਵਾਜ਼ ਹੈ ਔਰ ਪਰਵਾਜ਼ ਹੈ ਆਵਾਜ਼ ਦੀ ਤੇ ਤਰਨਮ ਦੇ ਨਾਲ ਐਂ ਲੱਗਦਾ ਕਿ ਜਿਵੇਂ ਕੋਈ ਨਦੀ ਜਿਹੜੀ ਹੈ ਉਹ ਕਲਕਲ ਕਰਦੀ ਵਹਿੰਦੀ ਜਾ ਰਹੀ ਹੋਵੇ ਤੇ ਸ਼ਬਦਾਂ ਦਾ ਜਿਹੜਾ ਫਲੋ ਹੈ ਬਾਗਮਾਲ ਦ੍ਰਿਸ਼ ਜਿਹੜੇ ਹੈ ਉਹ ਬਣਦੇ ਜਾ ਰਹੇ ਸਨ ਆਪਣੀਆਂ ਨਜ਼ਰਾਂ ਮੂਹਰੇ ਤੋ ਜੱਸੀ ਜੀ ਕਿਆ ਬਾਤਾਂ ਬਹੁਤ ਬਹੁਤ ਸ਼ੁਕਰੀਆ ਜਨਾਬ ਤੋ ਰਜਿੰਦਰ ਕੁਮਾਰ ਜੀ ਜੀਰਾ ਤੋਂ ਤੇ ਉਹਨਾਂ ਦੇ ਬਿਆਨ ਆ ਰਹੇ ਨੇ ਸ਼ੁਕਰੀਆ ਬਹੁਤ ਬਹੁਤ ਲਾਲੀ ਟੋੜਾ ਸਾਹਿਬ ਪਟਿਆਲੇ ਤੋਂ ਸਾਂਝ ਪਾ ਰਹੇ ਨੇ ਬਹੁਤ ਬਹੁਤ ਸ਼ੁਕਰੀਆ ਜੀ ਟੋੜਾ ਸਾਹਿਬ ਜੀ ਆਇਆਂ ਨੂੰ ਸਤਨਾਮ ਸਿੰਘ ਜਾਣੀਆ ਚਾਹਲ ਜੀ ਤੇ ਰਜਿੰਦਰ ਰਾਜਨ ਸੈਣੀ ਸਾਹਿਬ ਐਡਵੋਕੇਟ ਰਾਜਨ ਸੈਣੀ ਸਾਹਿਬ ਮੈਨੂੰ ਲੱਗਦਾ ਅੱਜ ਬਿਜ਼ੀ ਨੇ ਲਿਖਿਆ ਉਹਨਾਂ ਨੇ ਘਰ ਮਹਿਮਾਨ ਆਏ ਨੇ ਤੋ ਹਮਘਰ ਸਾਜਣ ਆਏ ਉਹ ਉੱਥੇ ਬਿਜ਼ੀ ਕਹਿੰਦੇ ਹੋ ਗਏ ਆ ਪਰ ਫਿਰ ਵੀ ਆਪਾਂ ਉਡੀਕ ਕਰਦੇ ਹਾਂ ਕਿ ਵਿੱਚੋਂ ਮਾੜੀ ਮੋਟੀ ਚੁੱਭੀ ਮਾਰਨਗੇ ਜ਼ਰੂਰ ਤੇ ਇੱਕ ਅੱਧਾ ਸਿਕਸਰ ਤੇ ਜ਼ਰੂਰ ਲਾਉਣਗੇ ਤੋ ਉਡੀਕ ਰਹੇਗੀ ਤੋ ਦੋਸਤੋ ਭੁਪਿੰਦਰ ਸਿੰਘ ਭਾਰਤ ਸਾਹਿਬ ਫਿਨਲੈਂਡ ਤੋਂ ਸਾਂਝ ਪਾ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ ਜਨਾਬ ਕਿਆ ਬਤਾ ਕਿਆ ਬਤਾ ਦੋਸਤੋ ਕੁਝ ਕਾਲਜ ਜਿਹੜੀਆਂ ਨੇ ਮਿਸ ਗਈਆਂ ਨੇ ਦੁਬਈ ਤੋਂ ਬਖਸ਼ੀ ਜੀ ਉਹਨਾਂ ਦੀ ਵੀ ਕਾਲ ਆ ਰਹੀ ਸੀ ਤੇ ਉਹਨਾਂ ਦਾ ਆਪਾਂ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ ਨੰਬਰ ਉਹੀ ਹੈ ਦੋਸਤੋ 9478355591 ਤੋ 9478355591 ਦੇ ਉੱਤੇ ਅੱਜ ਆਪਾਂ ਇੱਕ ਸ਼ਬਦ ਜਿਹਦੇ ਬਹੁਤ ਪ੍ਰਤੀ ਅਰਥ ਨੇ ਗੱਲਾਂ ਬਾਤਾਂ ਕਰ ਰਹੇ ਹਾਂ ਉਹ ਹੈ ਪਰਲੋ ਤੋ ਪਰਲੋ ਦੇ ਬਾਰੇ ਗੱਲਾਂ ਬਾਤਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਔਰ ਇਸ ਵੇਲੇ ਦੋਸਤੋ ਆਪਣੇ ਨਾਲ ਮਹਿਫਲ ਦੇ ਵਿੱਚ ਸ਼ਾਮਲ ਨੇ ਬਹੁਤ ਹੀ ਸਤਿਕਾਰਯੋਗ ਮੱਖਣ ਸ਼ਰਮਾ ਜੀ ਮੱਖਣ ਸ਼ਰਮਾ ਜੀ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਆਮਦੀਦ
2: ਸਤਿ ਸ੍ਰੀ ਅਕਾਲ ਜੀ ਸ਼ਮੀ ਜੀ
1: ਸਤਿ ਸ੍ਰੀ ਅਕਾਲ ਜੀ ਕਿਆ ਬਤਾ ਕਿਆ ਬਤਾ ਜੀ ਆਇਆਂ
2: ਸ਼ਮੀ ਜੀ ਜੱਸੀ ਜੀ ਨੇ ਬਹੁਤ ਵਧੀਆ ਰੌਣਕ ਲਾਈਆਂ ਤੇ ਤੁਸੀਂ ਤਾਂ ਪਰ ਹਾਸੇ ਦੀ ਪਰਲੋ ਲਿਆਤੀ ਅੱਜ ਹਨਾ ਜੀ
1: ਬਿਲਕੁਲ ਜੀ
3: ਨਹੀਂ ਹੋ ਰਹੀ ਜੀ
4: ਜੀ
2: ਹਾਂ ਤੇ ਚਲੋ ਵਧੀਆ ਵੈਸੇ ਹਾਸੇ ਤਾਂ ਵਧੀਆ ਹਨਾ ਜੀ
1: ਜੀ
3: ਉਧਰੋਂ ਕਾਊਂਟਰ ਦੇ ਉੱਤੇ
2: ਪਰਲੋ ਉਹਨਾਂ ਕਹਿੰਦੇ ਕਈ ਕਿਸਮ ਦੀ ਹੈ ਹਨਾ
1: ਹਾਂਜੀ ਬਿਲਕੁਲ
2: ਤੇ ਮੈਂ ਤਾਂ ਵੈਸੇ ਗੀਤ ਪਰਲੋ ਤੇ ਹੋਰ ਹਿਸਾਬ ਦਾ ਲਿਖਿਆ ਅੱਜ ਤੇ ਕਹਿੰਦੇ ਨਾ ਇੱਕ
3: ਮੁਲਜ਼ਮ ਦਾ ਦੋਸਤ ਵੀ ਇਹ
2: ਗੱਜਣ ਸਿੰਘ
1: ਜੀ
2: ਤੇ ਕਹਿੰਦਾ ਉਹ ਨਰੋਆ ਬਾਪ ਵਾਂਗੂ ਗੱਜਣ ਸਿੰਘ ਰੱਖਦਾ ਜੀ
1: ਆਹਾ
2: ਤੇ ਕਹਿੰਦੇ ਜੀ ਉਹ ਸੀਗਾ 45 ਸਾਲ ਦਾ ਤੇ ਸ਼ਰਾਬ ਪੀਂਦਾ ਸੀ ਵਾਧੂ ਦੇਸੀ ਕੱਢ ਕੇ
1: ਬੱਲੇ
2: ਤੇ ਧਰਮਰਾਜ ਕਹਿੰਦਾ ਜੀ ਐ ਕਰੋ ਵੀ ਉਹਨੂੰ ਲੈ ਕੇ ਆਓ ਗੱਜਣ ਨੂੰ ਕਹਿੰਦਾ ਜੀ ਯਮਦੂਤ ਆਏ ਤੇ ਉਹ ਇੱਕ ਗੱਜਣ ਹੋਰ ਸੀ ਉੱਥੇ ਬੁੜਾ ਸੀ ਉਹ ਇਹਦਾ ਘਰ ਮੂਹਰੇ ਸੀ ਤੇ ਉਹਨਾਂ ਨੇ ਜਮਦੂਤ ਨੇ ਕਿਹਾ ਇਹੀ ਹੋਣਾ ਯਾਰ ਚੱਲ ਬਈ ਹਾਂ ਉਹ ਕਹਿੰਦੇ ਚੱਲ ਬਈ ਉਹ ਗਾਹਾਂ ਡੱਕਿਆ ਬੈਠਾ ਉਹ ਕਹਿੰਦੇ ਕੌਣ ਹੋ ਤੁਸੀਂ ਕਿ ਮੈਂ ਅਸੀਂ ਧਰਮ ਬੁਲਾਇਆ ਕਹਿੰਦਾ ਧਰਮ ਹੋਇਆ ਨੀ ਮੈਂ ਟਿੰਡੇ ਲੈਣੇ ਉਹਨੇ ਜੇ ਮਾਰ ਮਾਰ ਲੱਤਾਂ ਤੇ ਜਮਦੂਤਾਂ ਨੂੰ ਸੂਤ ਨਾਇਆ ਉਹ ਕਹਿੰਦੇ ਫੇਰ ਕੋਈ ਕਾਰਵਾਈ ਕਰਾਂਗੇ ਆਪਾਂ ਕਹਿੰਦੇ ਧਰਮ ਵਾਲੇ ਕੋਲ ਦੱਸਗੀ ਤਾਂ ਸਹੀ ਨਾ ਜਾ ਕੇ
1: ਬਹੁਤ ਫੈਂਟਾ ਲਾਉਂਦਾ ਜੀ
2: ਉਹ ਕਹਿੰਦੇ ਐਂ ਕਰਕੇ ਤਾਂ ਖਰਾਬ ਬਹੁਤ ਕਰੀ ਜਾਂਦਾ ਕਹਿੰਦਾ ਤੁਸੀਂ ਉਵੇਂ ਲਿਆਓ ਫੜ ਕੇ ਯਾਰ
1: ਜੀ
2: ਜਿਵੇਂ ਹੈਗਾ ਉਹ ਕਹਿੰਦੇ ਠੀਕ ਆ ਜੀ ਉਹਨਾਂ ਨੇ ਚੱਕਿਆ ਜੀ ਤੇ ਚੱਕ ਕੇ ਲੈ ਗਏ ਤੇ ਧਰਮਰਾਜ ਦੇ ਗੇਟ ਦੇ ਅੰਦਰ ਨੀ ਜਮਦੂਰ ਜਾ ਸਕਦੇ ਬਾਹਰ ਬਾਹਰ ਹੀ ਰਹਿੰਦੇ ਆ ਜੀ
1: ਠੀਕ ਹੈ ਜੀ
2: ਤੇ ਉਹਨਾਂ ਨੇ ਜਾ ਕੇ ਅੰਦਰ ਛੱਡਤਾ ਤੇ ਗਾਹਾਂ ਧਰਮਰਾਜ ਬੈਠਾ ਸਾਧੂ ਦਾ ਰੂਪ ਜੀ ਗੱਜਣ ਗੱਜਣ ਨੂੰ ਸ਼ਰਾਬ ਕਰੋ ਤੂੰ ਲੋੜ ਆ ਮੇਰੀ ਕਾਹਦੀ ਲੋੜ ਆ ਕਹਿੰਦਾ ਉਹਨੂੰ ਪਤਾ ਨਹੀਂ ਜਾਣਦੀ
1: ਉਹਨੇ
2: ਆਖਿਆ ਮੈਨੂੰ ਕਿਸੇ ਪਿੰਡ ਹੋਰ ਲੈ ਗਿਆ ਚੱਕ ਕੇ
1: ਜੀ
2: ਤੇ ਉਹਨੇ ਤਾਂ ਜੀ ਕੀ ਕੀਤਾ ਫੜ ਲਿਆ ਗਲਾਵਾਂ ਭਾਈ ਉਹਨੇ ਧਰ ਰਾਜ ਦਾ ਤੇ ਇਧਰੋਂ ਖਿੱਚੇ ਇਧਰੋਂ ਖਿੱਚੇ ਉਹ ਆਖਿਆ ਮੇਰੀ ਗੱਲ ਸੁਣੋ ਕਹਿੰਦਾ ਤੈਨੂੰ ਫੇਰ ਸੁਣੂ ਗੱਲ ਖੜ ਜਾਏਗਾ

0: ਉਹ ਜਦੋਂ ਆਇਆ ਉਹਨੇ ਦੱਸਿਆ ਸਾਰਾ ਕੁਛ, ਕਹਿੰਦਾ ਐ ਧਰਮ ਜਾ ਇਹਨਾਂ, ਐਂ ਕਰਕੇ ਐਵੇਂ ਲੋਕ ਭਕਾਈ ਮਰੀ ਜਾਂਦੇ ਸ਼ਰਾਬ ਦਾ ਰੱਜਿਆ ਹੋਣਾ। ਚਲੋ ਫਿਰ ਮੈਂ ਨਾ ਜੀ ਜਿਹੜੀ ਪੜ੍ਹਨ ਵਾਲਾ ਹੋਰ ਸਿਸਟਮ ਹੈ ਉਹਦੇ ਤੇ ਲਾਇਆ ਅੱਜ।
1: ਜੀ ਜੀ ਅਰਸ਼ਾਦ ਜੀ।
0: ਸਾਡੇ ਆ ਤਖਤ ਹਜ਼ਾਰੇ ਨੂੰ ਰਾਵਲ ਭਾਬੀਆਂ ਮੇਣੇ ਮਾਰੇ, ਸਾਡੇ ਆ ਤਖਤ ਹਜ਼ਾਰੇ ਨੂੰ ਰਾਵਲ ਭਾਬੀਆਂ ਮੇਣੇ ਮਾਰੇ, ਤੇਰੀ ਖਾਤਰ ਹੀਰੇ ਨੀ ਰਾਂਝਾ ਮੁਕਤੀ ਡੰਗਰ ਚਾਰੇ, ਦੀਪੋ ਮਾਲਕ ਮਹਿਲਾਂ ਦਾ ਤੂੰ ਜਿਉਂ ਕੁੱਲੀ ਵਿੱਚ ਬਿਠਾ ਗਈ, ਡੋਲੀ ਚੜ ਗਈ ਸਿੱਧੇ ਦੀ ਨੀ ਸਾਡੇ ਪਾ ਦੀ ਪਰਲੋ ਆ ਗਈ, ਡੋਲੀ ਚੜ ਗਈ ਸਿੱਧੇ ਦੀ ਨੀ ਸਾਡੇ ਪਾ ਦੀ ਪਰਲੋ ਆ ਗਈ। ਸੇਜਾਂ ਦਾ ਮਾਲਕ ਸੀ ਅੱਜ ਉਹ ਖੰਡਿਆਂ ਦੇ ਵਿੱਚ ਫਿਰਦਾ, ਸੇਜਾਂ ਦਾ ਮਾਲਕ ਸੀ ਅੱਜ ਉਹ ਕੰਡਿਆਂ ਦੇ ਵਿੱਚ ਫਿਰਦਾ, ਨਿੱਤ ਮਿਲਦੀ ਇੱਕ ਵਾਰੀ ਉਹਨੂੰ ਸਬਰ ਬੜਾ ਸੀ ਦਿਲ ਦਾ, ਭੁੱਖ ਮਿਟਦੀ ਜਨਮਾਂ ਦੀ ਜਦੋਂ ਤੂੰ ਚੂੜੀਆਂ ਕੁੱਟ ਖਵਾ ਗਈ, ਟੋਲੀ ਚੜ ਗਈ ਸਿੱਧੇ ਦੀ ਸਾਡੇ ਪਾ ਦੀ ਪਰਲੋ ਆ ਗਈ, ਟੋਲੀ ਚੜ ਗਈ ਸਿੱਧੇ ਦੀ ਸਾਡੇ ਪਾ ਦੀ ਪਰਲੋ ਆ ਗਈ, ਨੀ ਤੂੰ ਤੁਰਨ ਬਾਈਆਂ ਨਾ ਬਾਰਾਂ ਸਾਲ ਚਰਾ ਕੇ ਮੱਝੀਆਂ, ਨੀ ਤੂੰ ਤੁਰ ਨਿਭਾਈਆਂ ਨਾ।

0: ਚੱਟੀਏ ਹੀਰ ਸਿਆਲਾਂ ਦੀ ਸਾਨੂੰ ਜਿਉਂਦੇ ਮਾਰ ਮੁਕਾ ਗਈ ਡੋਲੀ ਚੜ ਗਈ ਸੈਦੇ ਦੀ ਸਾਡੇ ਪਾ ਦੀ ਪਰਲੋਂ ਆ ਗਈ ਡੋਲੀ ਚੜ ਗਈ ਸੈਦੇ ਦੀ ਸਾਡੇ ਪਾ ਦੀ ਪਰਲੋਂ ਆ ਗਈ ਚੇਲਾ ਬਣ ਜਾਊ ਗੋਰਖ ਦਾ ਨੀ ਜੋ ਵੀ ਬਣ ਜਾਊ ਕੰਨ ਪੜਵਾ ਕੇ ਚੇਲਾ ਬਣ ਜਾਊ ਗੋਰਖ ਦਾ ਨੀ ਜੋ ਵੀ ਬਣ ਜਾਊ ਕੰਨ ਪੜਵਾ ਕੇ ਕਾਸਾ ਫੜ ਕੇ ਮੰਗ ਲਾਂਗੇ ਨੀ ਜੱਟੀ ਰੰਗਪੁਰ ਖੇੜੀ ਆ ਕੇ ਬਣ ਗਈ ਸੈਦੇ ਕਾਣੇ ਦੀ ਨਿਹੀਰੇ ਤੁੱਤੀ ਤੋਂ ਦਿਲੋਂ ਪੜਾ ਕੇ ਟੋਲੀ ਚੜ ਗਈ ਸੈਦੇ ਦੀ ਨੀ ਸਾਡੇ ਪਾਲੀ ਪਰਲੋਂ ਆ ਗਈ ਬਣ ਗਈ ਸੈਦੇ ਕਾਣੇ ਦੀ ਹੀਰੇ ਤੀਤੋ ਦਿਲੋਂ ਪੜਾ ਗਈ ਟੋਲੀ ਚੜ ਗਈ ਸੈਦੇ ਦੀ ਨੀ ਸਾਡੇ ਪਾਲੀ ਪਰਲੋਂ ਆ ਗਈ ਰੱਬ ਵਾਂਗੂ ਜੱਟੀਏ ਨੀ ਸੱਚਾ ਇਸ਼ਕ ਤੇਰੇ ਨਾਲ ਕਰਿਆ ਰੱਬ ਵਾਂਗੂ ਹੀਰੇ ਨੀ ਸੱਚਾ ਇਸ਼ਕ ਤੇਰੇ ਨਾਲ ਕਰਿਆ ਪੱਖਣ ਸ਼ਾਮੇ ਬੁੱਟਰ ਦਾ ਅੱਲਾ ਰੁਸ ਗਿਆ ਪੂਰਨਾ ਚਰਿਆ ਪੱਖਣ ਸ਼ਰਮੇ ਬੁੱਟਰਾਂ ਦਾ ਅੱਲਾ ਰੁਸ ਗਿਆ ਪੂਰਨਾ ਚਰਿਆ ਅੱਜ ਕੱਲ ਦੀਏ ਹੀਰੇ ਨੀ ਸੋਰੀ ਕਹਿ ਕੇ ਗੱਲ ਮੁਕਾ ਗਈ ਅੱਜ ਕੱਲ ਦੀਏ ਹੀਰੇ ਨੀ ਸੋਰੀ ਕਹਿ ਕੇ ਗੱਲ ਮੁਕਾ ਗਈ ਟੋਲੀ ਚੜ ਗਈ ਸੈਦੇ ਦੀ ਨੀ ਸਾਡੇ ਪਾਲੀ ਪਰਲੋਂ ਆ ਗਈ ਟੋਲੀ ਚੜ ਗਈ ਸੈਦੇ ਦੀ ਸਾਡੇ ਪਹਾੜੀ ਪਰਲੋਂ ਆ ਗਈ ਸ਼ੁਕਰੀਆ ਸ਼ਮੀ ਜੀ
1: ਵਾਹ ਵਾਹ ਵਾਹ ਵਾਹ ਸੱਚੀ ਪਰਲੋਂ ਆ ਗਈ ਜੀ ਕਿਆ ਬਤਾ

0: ਕਿਆ ਬਾਤਾਂ। ਵਿਛੋੜਾ ਵੀ ਕੋਈ ਪੜ੍ਹ ਲਓ ਤੋ ਕਹਿੰਦਾ ਉਹ ਘੱਟ ਨੀ ਉੱਡਾ ਹੀ ਕੰਮ ਹੈ ਵੀ, ਔਰ ਬਹੁਤ ਬਹੁਤ ਖੂਬਸੂਰਤ ਰਚਨਾ ਜੀ, ਕਿਆ ਬਾਤਾਂ ਕਿਆ ਬਾਤਾਂ ਜੀ, ਸ਼ੁਕਰੀਆ। ਸ਼ੁਕਰੀਆ ਜੀ, ਬਹੁਤ ਬਹੁਤ ਸ਼ਰਮਾ ਜੀ, ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਜੀ,
1: ਬਹੁਤ ਬਹੁਤ ਸ਼ੁਕਰੀਆ।
0: ਦੋਸਤੋ, ਬਾਈ ਮੱਖਣ ਸ਼ਰਮਾ ਜੀ ਹੋਰਾਂ ਦੀ ਕਲਮ ਤੇ ਕਲਾਮ, ਉਹਨੂੰ ਸਲਾਮ, ਬਹੁਤ ਖੂਬ ਬਾਕਮਾਲ ਰਚਨਾ ਦੇ ਨਾਲ ਸਾਂਝ ਉਹਨਾਂ ਨੇ ਪਾਈ ਹੈ। ਤੋ ਪਰਲੋ ਪਰਲੋ ਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਨੇ, ਔਰ ਰਚਨਾਵਾਂ ਦਾ ਸਿਲਸਿਲਾ, ਕਵਿਤਾਵਾਂ ਦਾ ਸਿਲਸਿਲਾ ਔਰ ਯਾਦਾਂ ਦਾ ਸਿਲਸਿਲਾ ਜਾਰੀ ਹੈ, ਜਿਸ ਦਾ ਇੱਕੋ ਹੀ ਮੰਤਵ ਹੈ ਕਿ ਅਸੀਂ ਕਿਵੇਂ ਬਹੁਤ ਵੱਡੇ ਤੂਫਾਨਾਂ ਚ, ਬਹੁਤ ਵੱਡੀਆਂ ਮੁਸੀਬਤਾਂ ਵਿਚ ਵੀ ਅਡੋਲ ਖੜੇ ਰਹਿ ਸਕਦੇ ਆ, ਹੌਸਲਾ ਰੱਖ ਕੇ ਖੜੇ ਰਹਿ ਸਕਦੇ ਆ, ਔਰ ਇਹਨਾਂ ਆਪਦਾ ਦਾ ਬਿਪਤਾ ਦਾ ਮੁਕਾਬਲਾ ਕਰ ਸਕਦੇ ਹਾਂ। ਤੋ ਬਹੁਤ ਮਿਸਾਲਾਂ ਨੇ, ਬਹੁਤ ਕੁਛ ਹੈ, ਔਰ ਜੇ ਆਪਾਂ ਨਿਹੰਗਾਂ ਦੇ ਬੋਲੇ ਦੇਖੀ, ਉਹਦੇ ਵਿੱਚ ਉਹ ਭੁੱਜੇ ਬਦਾਮਾਂ ਨੂੰ ਜਿਹੜੇ ਆ ਬਦਾਮ, ਭੁੱਜੇ ਛੋਲਿਆਂ ਨੂੰ ਬਦਾਮ ਕਹਿੰਦੇ ਆ, ਤੇ ਹੋਰ ਬਣੀਆਂ ਉਹਨਾਂ ਨੇ ਇਹੋ ਜਿਹੀਆਂ ਖੂਬਸੂਰਤ ਗੱਲਾਂ ਬਾਤਾਂ ਦਾ ਇੱਕ ਜਿਹੜਾ ਵਿਰਸਾ ਉਹ ਦਿੱਤਾ ਹੈ, ਜੋ ਚੜ੍ਹਦੀ ਕਲਾ ਦਾ ਇੱਕ ਸੰਦੇਸ਼ ਵੀ ਦਿੰਦਾ ਹੈ। ਇਹ ਸਾਡੇ ਆਮ ਘਰਾਂ ਦੇ ਵਿੱਚ ਵੀ ਹੁੰਦਾ ਕਿ ਕੋਈ ਨੀ ਕੋਈ ਨੀ, ਤੂੰ ਫਿਕਰ ਨਾ ਕਰ, ਹੋਜੂ, ਐਂ ਹੋਜੂ, ਜੇ ਹੋਜੂ, ਵੋ ਹੋਜੂ, ਭਾਵੇਂ ਬੰਦਾ ਕੁਛ ਵੀ ਹੋ ਰਿਹਾ ਹੋਏ, ਲੇਕਿਨ ਆਪਾਂ ਪੋਜ਼ਿਟਿਵ, ਇੱਕ ਅੱਧਾ ਬੰਦਾ ਹੁੰਦਾ ਜਿਹੜਾ ਰੱਖਦਾ ਐਨ ਸਾਰਿਆਂ ਨੂੰ ਪੋਜ਼ਿਟਿਵ ਕਰਕੇ। ਸੋ ਦੁਬਈ ਚੱਲਦੇ ਆ ਦੋਸਤੋ, ਆਪਣੇ ਨਾਲ ਬਖਸ਼ੀ ਸਾਹਿਬ ਨਾਲ ਜੁੜ ਚੁੱਕੇ ਨੇ, ਸਵਾਗਤ ਹੈ ਜੀ, ਬਹੁਤ ਬਹੁਤ ਜੀ ਆਇਆਂ ਨੂੰ ਜਨਾਬ, ਖੁਸ਼ ਆਮਦੀਦ।
2: ਥੈਂਕ ਯੂ ਸੋ ਮਚ ਵੀਰ ਸ਼ਮੀ ਜੀ, ਜਿੰਦੇ ਵਸਦੇ ਰਹੋ ਤੇ ਮਾਣ ਮੱਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਤਕਰੀਬ ਫਰਮਾ ਰੇਡੀਓ ਦੁਆਬਾ ਤੇ ਸਾਰਿਆਂ ਨੂੰ, ਤੇ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਤੇ ਰਵੇ ਦਿਲੀ ਦੁਆਬ।
0: ਸ਼ੁਕਰੀਆ
2: ਜੀ, ਸ਼ੁਕਰੀਆ ਜੀ, ਆਵੇਸ ਵੈਲਕਮ। ਤੇ ਆਵਾਜ਼ ਬਰਾਬਰ ਆ ਰਹੀ ਹੈ ਸ਼ਮੀ ਵੀਰ ਜੀ? ਆਵਾਜ਼ ਠੀਕ ਹੈ ਨਾ?
0: ਹਾਂਜੀ ਬਰਾਬਰ ਆ ਗਈ, ਪਹਿਲਾਂ ਥੋੜੀ ਘੱਟ ਸੀ, ਹੁਣ ਮਾੜੀ ਜੀ ਖੁੱਲ ਕੇ ਆ ਗਈ ਜੀ।
2: ਜੀ ਜੀ, ਥੈਂਕ ਯੂ ਸੋ ਮਚ। ਤੇ ਮੈਂ ਇੱਕ ਗੀਤ ਲੈ ਕੇ ਆਇਆ, ਤੇ ਜੇ ਤੁਹਾਡੀ ਇਜਾਜ਼ਤ ਹੋਵੇ ਤੇ ਚਲੋ ਮੈਂ ਗੁਣਗੁਣਾਣਾ। ਤੇ ਪਰਲੋ ਦੇ ਉੱਤੇ ਥੋੜੀ ਜਿਹੀ ਗੱਲ ਇਹ ਕਹਿਣਾ ਚਾਹੁੰਦਾ ਮੈਂ
0: ਜੀ,
2: ਤੇ ਦੇਖੋ ਪਰਲੋ ਜਿਹੜੀ ਹੈਗੀ ਆ, ਕਹਿੰਦੇ ਨਾ ਕਿਆਮਤ ਆ ਗਈ ਯਾਰ, ਪਰਲੋ ਆ ਗਈ ਹੈ। ਐਕਚੁਅਲੀ ਇਹਦਾ ਮਨ ਇਹੋ ਹੀ ਬੰਦਾ ਆ, ਕਿਉਂਕਿ ਇਨਸਾਨ ਜਿਹੜਾ ਹੈਗਾ ਅਕਸਰ ਗਫਲਤ ਦੇ ਵਿੱਚ ਹੈਗਾ। ਇਨਸਾਨ ਕੀ ਆ, ਅਕਸਰ ਗਫਲਤ ਦੇ ਵਿੱਚ ਹੈਗਾ। ਆਪਾਂ ਕਈ ਵਾਰੀ ਕਹਿੰਦੇ ਯਾਰ ਕੱਲ ਨੂੰ ਕਰ ਲਾਂਗੇ, ਹਨਾ, ਕੋਈ ਚੀਜ਼ ਪਰਸੋਂ ਨੂੰ ਕਰ ਲਾਂਗੇ, ਕੱਲ ਨੂੰ ਕਰ ਲਾਂਗੇ, ਉਹਨੂੰ ਕਰਦੇ ਕਰਦੇ ਸਾਡੀ ਜ਼ਿੰਦਗੀ ਜਿਹੜੀ ਹੈਗੀ ਆ ਖਤਮ ਹੋ ਜਾਂਦੀ ਆ, ਤੇ ਵੱਲਾ ਜਿਹੜਾ ਹੈਗਾ ਵਿੱਚ ਵਿੱਚ ਸਾਰਾ ਕੁਛ ਰਹਿ ਜਾਂਦਾ ਹੈ,
0: ਹਨਾ।
2: ਤੇ ਤਾਂ ਕਰਕੇ ਜਿਹੜਾ ਹੈਗਾ ਬਾਣੀ ਦੇ ਵਿੱਚ ਵੀ ਆਇਆ, ਬਾਣੀ ਚ ਵੀ ਆਇਆ ਵੀ ਕਾਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਰਲੇ ਪਰਲੇ ਹੋਏਗੀ ਬਹੁ ਰਹਿ ਕਰੇਗਾ ਕਬ।
0: ਵੀ
2: ਪਰਲੇ ਪਰਲੇ ਕਹਿੰਦੇ ਵੀ ਤੇਰੀ ਮੌਤ ਹੋ ਜਾਣੀ,
0: ਕੋਈ ਪਤਾ ਨਹੀਂ,
2: ਵੀ ਜਿਹੜਾ ਕੱਲ ਕਰਨਾ ਉਹ ਅੱਜ ਕੰਮ ਕਰ ਲਾ, ਜਿਹੜਾ ਅੱਜ ਕਰਨਾ ਹੁਣੀ ਕਰ ਲਾ,
0: ਹੁਣੇ ਹੁਣੇ
2: ਹੈ। ਜਿਹੜਾ ਹੈਗਾ ਘੜੀ ਦੇ ਵਿੱਚ ਤੇਰੀ ਮੌਤ ਹੋ ਗਈ, ਤੇ ਫਿਰ ਬਾਅਦ ਦੇ ਵਿੱਚ ਤੂੰ ਕਦੋਂ ਕਰਨਾ ਹੈਗਾ ਭਾਈ, ਠੀਕ ਹੈ ਨਾ?
0: ਬਿਲਕੁਲ।
2: ਤੇ ਇਹ ਚੀਜ਼ਾਂ ਹੈਗੀਆਂ, ਹਾਂਜੀ, ਹਮੇਸ਼ਾ ਜਿਹੜੀ ਆ ਲੇਜ਼ੀਨੈਸ ਜਿਹੜੀ ਹੈਗੀ ਆ ਸੁਸਤੀ, ਉਹਨੂੰ ਨਹੀਂ, ਗਫਲਤ ਦੇ ਵਿੱਚ ਕੰਮ ਨਹੀਂ ਰਹਿਣਾ ਚਾਹੀਦਾ। ਜੋ ਵੀ ਕਰਨਾ ਹੈ ਫਟਾਫਟ ਬਈ ਨਿਬੇੜੋ ਕੰਮ ਜਿਹੜਾ ਹੈਗਾ, ਔਰ ਤਰਤੀਬ ਦੇ ਨਾਲ ਨਿਬੇੜੋ ਜਿਹੜਾ ਹੈਗਾ, ਇਹ ਬੜਾ ਜ਼ਰੂਰੀ ਹੈਗਾ।
0: ਬਿਲਕੁਲ ਜੀ, ਇਹੀ ਕਨਸੈਪਟ ਹੈ, ਅਭੀ ਨਹੀਂ ਤੋ ਕਭੀ ਨਹੀਂ। ਬਿਲਕੁਲ,
2: ਅਭੀ ਨਹੀਂ ਤੋ ਕਭੀ ਨਹੀਂ, ਇਹੋ ਹੀ ਗੱਲ। ਜਿਹੜਾ ਐਕਸ਼ਨ ਇਜ਼ ਬੈਟਰ ਦੈਨ ਵਰਡਸ, ਐਕਸ਼ਨ ਦੇ ਵਿੱਚ ਆਵੋ, ਨਾ ਗੱਲਾਂ ਦੇ ਨਾਲ ਗੱਲ ਨਹੀਂ ਬਣਦੀ ਹੈਗੀ, ਹਮੇਸ਼ਾ ਐਕਸ਼ਨ ਇਜ਼ ਬੈਟਰ ਦੈਨ ਵਰਡਸ ਹੈਗਾ।
0: ਤੇ
2: ਲਓ ਜੀ, ਮੈਂ ਫਿਰ ਸ਼ੁਰੂ ਕਰ ਦਾਂਗੇ ਤੁਹਾਡੀ ਇਜਾਜ਼ਤ ਤੇ ਗੀਤ ਸ਼ੁਰੂ ਕਰ ਜੀ। ਜੀ ਜੀ, ਉਹਦੀ ਹਮਦੋ ਸੁਣਾਈ ਹੈਗੀ ਆ ਉੱਪਰ ਵਾਲੇ ਦੀ, ਤੇ ਲਓ ਜੀ ਮੈਂ ਸ਼ੁਰੂ ਕਰਦਾ
0: ਜੀ।

0: मांगी मैं उस दासी मरन कर दी
1: आवाज चली गई जी बच्चों, मैनू लगता है कुछ नेटवर्क का इशू आ गया सी। हाँ जी अपने बख्शी जी।
2: हेलो।
1: हाँ जी हाँ जी, और बच्चे लास्ट में आके आवाज बंद हो गई सी शायद, उधरों कोई नेटवर्क का शायद इशू होएगा, बट बहुत आनंद आ रहा है जी क्या बता, और मैं कहना जिंदाबाद माहौल हो गया।
0: जी, आप आज हम आ नहीं रही, गायब हो गई थी।
1: ये मैं लगता है ऐप चल रही तो डेले पासे उधरों उन्होंने बंद करियो जरूर, और वापस आ रही आवाज मैनू ही
0: अच्छा,
1: मेरी, तो तुसी डायरेक्ट कॉल दे
0: हाँ
1: उत्ते रहो फिर, वो मैं लगता नहीं वो सही चलेगी।
0: हाँ हाँ हाँ ठीक है। चलो, थैंक यू सो मच। है, थैंक
1: जी
0: यू
1: जी जी
0: जी।
1: बहुत बहुत शुक्रिया जनाब, क्या बात है, मोहब्बत जिंदाबाद ते जिंदगी जिंदाबाद बाबू, बहुत बहुत शुक्रिया जी।
0: और जिंदाबाद जिंदाबाद, थैंक यू सो मच।
1: जी दोस्तों क्या बता क्या बता, रब दे दर्शन करवाते भाई जी ने, और कमाल करती इन्नी प्यारी आवाज है, और क्या आलाप संगीत विच कह लो खुब के उन्होंने ये अरदास रूह दी हूक जिहड़ी है शब्दां नाल बयान कर दिती, बा कमाल बा कमाल। दोस्तों आपां जल्दी जल्दी अमरीका चलते हैं, अमरीका तो साडे नाल हरिंदर सिंह बिसला साहब जुड़े ने, वेलकम बैक जनाब जी, आया नू खुश आमदीद
3: हाँ शमी जी, पहला तो गुस्ताखी माफ, पर
1: जी
3: मैं 2-3 मिनट ही लूंगा, गल
1: जी जी जी
3: करनी जरूरी सी।
1: बिल्कुल जी, स्वागत बहुत बहुत।
3: प्रोग्राम का जब तुम रखा सी है ना, अज यह विशा पढ़ लो,
1: जी
3: ते लाइव सारा जिहड़ा अज का दिन है उसे संजीदगी च निकल जाना।
1: हाँ जी
3: पर देखो, गुरबाणी दा फरमान है कि आगे आगे डौ जले पीछे पयो अंगूर।
1: हाँ
3: डौ कहंदे आ जंगल नू, ओ कहंदे जंगल मोरे जलदा जांदा पर पिछे नवे बूटे फुटी आउंदे आ।
1: क्या बता क्या बता जी,
3: इस करके जिंदगी कदे नहीं खड़दी। ते
1: बिल्कुल
3: एक है
1: बिल्कुल
3: ना बेअंत कौर होना दी कहानी आ, एक बहुत कमाल दी जीवन जोगे,
1: जी
3: ओदे विच कहानी ਇਹ ਆਵੇ ਕੋਈ ਬਸਤੀ ਬਹੁਤ ਚਿਰ ਦੀ ਬਸੀਓ ਆ, ਉਹਨੂੰ ਕੋਰਟ ਆ ਜਿਹੜੀ ਉਹ ਨਜਾਇਜ਼ ਕਰਾਰ ਦੇਣ ਦੀ ਆ, ਸਾਰੀਆਂ ਅਦਾਲਤਾਂ ਚੋਂ ਮੁਕੱਦਮੇ ਹਾਰ ਕੇ ਉਹ ਕਲੋਨੀ ਢਾ ਦਿੱਤੀ ਜਾਂਦੀ ਆ, ਤੇ ਜਿਹੜੇ ਉਹਦੇ ਹਨਾ ਬਸਿੰਦੇ ਆ ਉਹ ਕੋਲੇ ਤੰਬੂ ਪਾ ਕੇ ਬੈਠੇ ਆ।
1: ਜੀ
3: ਸਾਰੀਆਂ ਔਰਤਾਂ ਮਰਦ ਜਿਹੜੇ ਆ ਉਹ ਬੜੇ ਨਿਰਾਸ਼ ਆ, ਵੀ ਕੀ ਮਤਲਬ ਘਰ ਜਾਂਦੇ ਲੱਗੇ ਕੀ ਬਣੂਗਾ। ਤੇ ਸ਼ਾਮ ਪੈਂਦੀ ਆ ਤੇ ਜਿਹੜੇ ਨਿਆਣੇ ਆ ਹਨਾ,
1: ਜੀ
3: ਉਹ ਕੋਈ ਗਧਾ ਲੈ ਆਉਂਦੇ ਆ ਫੜ ਕੇ, ਤੇ ਉਹਦੀ ਪੂਛ ਨਾਲ ਨਾ ਪੀਪਾ ਬੰਨ ਕੇ ਉਹਨੂੰ ਦੜਾਈ ਫਿਰਦੇ ਖੇਲਣ ਲੱਗ ਪੈਂਦੇ ਆ।
1: ਕਿਆ ਬਤਾ
3: ਉਹ ਹਨਾ ਔਰਤਾਂ ਹੈ ਜਿਹੜੀਆਂ ਉਹ ਪਹਿਲਾਂ ਤਾਂ ਹਨਾ ਮਤਲਬ ਗਮ ਚ ਬੈਠੀਆਂ, ਉਹ ਫਿਰ ਖਿੜਖਿੜਾ ਕੇ ਹੱਸਦੀਆਂ, ਤੇ ਨਾਲੇ ਸਾਰੀਆਂ ਨੂੰ ਕਹਿੰਦੀਆਂ ਕਿ ਚਲੋ ਉੱਠੋ ਰੋਟੀ ਪਕਾਈਏ, ਜ਼ਿੰਦਗੀ ਨਹੀਂ ਖਾਲਣੀ।
1: ਕਿਆ ਬਤਾ ਕਿਆ ਬਤਾ ਕਿਆ ਬਤਾ, ਬਹੁਤ
3: ਤੇ ਅੱਜ ਹਨਾ ਸਵਾਦ ਆ ਗਿਆ ਗੱਲ ਦਾ। ਮਿੱਤਰਾਂ ਨੇ ਜ਼ਿੰਦਗੀ ਨਹੀਂ ਖਾੜਨ ਦਿੱਤੀ, ਗੱਲਾਂ ਪਰਲੋ ਦੀਆਂ ਵੀ ਕੀਤੀਆਂ, ਪਰ ਜ਼ਿੰਦਗੀ ਜਿੰਦਾ ਰੱਖੀ ਆ।
1: ਵਾਹ ਜੀ ਵਾਹ,
3: ਮੈਨੂੰ ਹੈ ਨਾ ਆਪਣੇ ਇੱਕ ਗਜ਼ਲ ਦਾ ਸ਼ੁਰੂਆਤ ਮਕਤਾ ਚੇਤੇ ਆ ਗਿਆ। ਉਹ ਲਿਖਿਆ ਸੀ ਵੀ
1: ਜੀ
3: ਜੀਵਾਂਗੇ ਮੁੜ ਕੇ ਜ਼ਿੰਦਗੀ ਨੂੰ ਵੀ ਸੰਵਾਰ ਕੇ,
1: ਜੀ
3: ਅਸੀਂ ਉਹਨਾਂ ਚੋਂ ਨਹੀਂ ਜੇ ਉਹ ਘਰ ਬਹਿ ਗਏ ਹਾਰ ਕੇ।
1: ਕਿਆ ਬਤਾ ਕਿਆ ਬਤਾ,
3: ਜ਼ਿੰਦਗੀ ਜਿੰਦਾਬਾਦ, ਮੁਹੱਬਤ ਜਿੰਦਾਬਾਦ,
1: ਜਿੰਦਾਬਾਦ
3: ਸਾਮਰਾਜਵਾਦ ਮੁਰਦਾਬਾਦ। ਇਹ
1: ਮੁਰਦਾਬਾਦ
3: ਜਿੰਦਾ ਦਿੱਲੀ ਆ ਜਿਹੜੀ ਹਨਾ, ਇਹ ਕਾਇਮ ਰਹਿਣੀ ਚਾਹੀਦੀ ਆ।
1: ਬਿਲਕੁਲ ਜੀ ਬਿਲਕੁਲ,
3: ਮਨੁੱਖ ਦਾ ਕੁਦਰਤ ਦੇ ਨਾਲ ਆਡਾ ਇਦਾਂ ਲੱਗਾ ਹੀ ਰਹਿਣਾ,
1: ਲੱਗਾ ਹੀ
3: ਤੇ
1: ਰਹਿਣਾ ਜੀ,
3: ਕੁਦਰਤ ਨਾਲ ਜਿੱਤ ਨਹੀਂ ਹੋਣਾ ਕਦੇ ਵੀ, ਉਹਨੂੰ ਬਸ ਸਮਝਣਾ ਪੈਣਾ।
1: ਬਿਲਕੁਲ ਜੀ, ਬਹੁਤ ਖੂਬਸੂਰਤ ਸੁਨੇਹਾ ਜੀ, ਕਿਆ ਬਤਾ,
3: ਹਾਂ ਬਹੁਤ ਬਹੁਤ ਮਿਹਰਬਾਨੀ
1: ਸ਼ੁਕਰੀਆ ਜੀ,
3: ਜੀ
1: ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜਨਾਬ, ਕਿਆ ਬਤਾ ਜੀ ਕਿਆ ਬਤਾ, ਵਾਹ ਜੀ ਵਾਹ। ਬਿਸਲਾ ਸਾਹਿਬ ਇੱਕ ਵਾਰੀ ਫਿਰ ਕਹਿ ਲਓ ਵੀ ਉਹ ਜਿਵੇਂ ਕਹਿੰਦੇ ਨੇ ਬਾਲ ਜਿਹੜੀ ਆ ਰਹੀ ਫੁੱਲ ਟੌਸ ਹੈ ਟੂ ਕਰਕੇ ਐਸਾ ਸਟ੍ਰੋਕ ਮਾਰਿਆ ਕਿ ਬਾਉਂਡਰੀ ਤੋਂ ਬਾਹਰ ਗਈ, ਆਓ ਯੇ ਲਗਾ ਸਿਕਸ, ਬਹੁਤ ਠੀਕ। ਇਹੀ ਹੈ ਦੋਸਤੋ, ਇਹ ਜਿਹੜਾ ਪ੍ਰੋਗਰਾਮ ਦਾ ਵਿਸ਼ਾ ਰੱਖਣ ਦਾ ਤੇ ਇਹਦੇ ਉੱਤੇ ਅੱਗੇ ਗੱਲਾਂ ਬਾਤਾਂ ਜਿਹੜਾ ਦਾ ਸਿਲਸਿਲਾ ਉਹ ਜਾਰੀ ਰੱਖਣ ਦਾ ਮਕਸਦ ਵੀ ਇੰਨਾ ਕੀ ਆ ਕਿ ਆਪਾਂ ਹਰ ਹਾਲ ਵਿੱਚ ਚੜ੍ਹਦੀ ਕਲਾ ਚ ਰਹੀਏ। ਸੋ ਆਪਣੇ ਨਾਲ ਦੋਸਤੋ ਐਡਵੋਕੇਟ ਰਾਜਨ ਸੈਣੀ ਸਾਹਿਬ ਮਹਿਫਲ ਦੇ ਵਿੱਚ ਸ਼ਾਮਲ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਸੈਣੀ ਸਾਹਿਬ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸ਼ਮੇ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਜੀ ਸਤਿ ਸ੍ਰੀ ਅਕਾਲ ਜੀ।
2: ਮੈਂ ਸੋਚਿਆ ਭੀ ਤੁਸੀਂ ਜਿਹੜਾ ਹੈਗਾ ਟਾਈਟਲ ਦਿੱਤਾ ਭਰ ਲੋ
1: ਜੀ।
2: ਹਾਂਜੀ, ਤੇ ਮੈਂ ਫੇਰ ਸੋਚਣ ਲੱਗ ਪਿਆ ਭੀ ਮੈਰਿਜ ਐਨਵਰਸਰੀ ਕਦੋਂ ਆ। ਹਾਂਜੀ, ਨਾ ਤੁਹਾਡੀ ਨਾ ਮੇਰੀ, ਭਰ ਲੋ ਤੁਹਾਨੂੰ ਕਿੱਥੋਂ ਚੇਤੇ ਆ ਗਈ।
1: ਐਂਡ ਹੋ ਗਿਆ ਜੀ।
2: ਹੁਣ ਜਦੋਂ ਵਿਆਹ ਹੀ ਗਏ ਪੜ ਲੋ ਤੁਰੀ ਫਿਰਦੀ ਦਿੱਤੀ ਰਹਿੰਦੀ ਕੀ ਕਰਨਾ। ਕਹਿੰਦਾ ਕਹਿੰਦਾ ਨੀ ਉਹ ਕਹਿੰਦਾ ਆਪ ਤੋਂ ਜਿੰਦਾ ਹੈ, ਕਹਿੰਦਾ ਜੇ ਜੀਣਾ ਵੀ ਕੋਈ ਜੀਣਾ ਹੈ ਲੱਲੂ।
1: ਬਿਲਕੁਲ ਬਿਲਕੁਲ ਜੀ, ਐਂਡ ਹੋ ਗਿਆ।
2: ਉਹ ਨਾ ਪਹਿਲਾਂ ਬੜਾ ਰੌਲਾ ਪਿਆ ਸੀ ਜੀ ਮਾਇਆ ਦਾ ਕੈਲੰਡਰ ਜੀ, 2012 ਦੇ ਵਿੱਚ ਦੁਨੀਆ ਮੁੱਕ ਜਾਣੀ ਜੀ, ਮਾਇਆ ਦਾ ਕੈਲੰਡਰ ਅੱਗੇ ਚੱਲਿਆ ਹੀ ਨਹੀਂ ਜੀ।
1: ਹਾਂਜੀ ਹਾਂਜੀ ਸਹੀ ਗੱਲ ਹੈ, ਬਹੁਤ
2: ਉਹ ਤੋਂ ਪਹਿਲਾਂ ਕਹਿੰਦੇ ਸੀ 2000 ਦੇ ਵਿੱਚ ਦੁਨੀਆ ਮੁੱਕ ਜਾਣੀ ਜੀ, ਉਦੋਂ ਪਰ ਲੋ ਆਉਣੀ ਆ ਜੀ।
1: ਉਹ ਤੋਂ ਪਹਿਲਾਂ ਧੂਮ ਕੇ ਤੂੰ ਵੀ ਆ ਗਿਆ ਸੀ ਇੱਕ ਵਾਰੀ।
2: ਹਾਂਜੀ ਸ਼ਮੀ ਵੀਰ ਜੀ, ਤੁਹਾਡੇ ਨਾ ਇੱਥੇ ਤਲਵਾੜੇ ਦੇ ਵਿੱਚ ਇੱਕ ਬੰਦਾ ਹੁੰਦਾ ਸੀ, ਉਹਦੀ ਨਾ ਬੇਟੀ ਸਾਡੇ ਨਾਲ MSc ਕਰਦੀ ਹੁੰਦੀ ਸੀ, ਉਹਦਾ ਹੱਥ ਵੱਢ ਹੋ ਗਿਆ ਸੀ ਇੱਕ ਬੱਸ ਦੇ ਵਿੱਚ, ਸ਼ਾਇਦ ਤੁਹਾਨੂੰ ਯਾਦ ਹੋਵੇ, ਗਾਂਧੀ ਉਹਨੂੰ ਕਹਿੰਦੇ ਸੀ ਬੰਦੇ ਨੂੰ।
1: ਜੀ ਜੀ ਜੀ, ਇਹ ਮੈਂ ਨਾਮ ਸੁਣਿਆ ਜੀ।
2: ਹਾਂਜੀ, ਉਹਨਾਂ ਦੀ ਬੇਟੀ ਦਾ ਨਾ ਹੱਥ ਕੱਟ ਹੋ ਗਿਆ ਸੀ ਇੱਥੇ ਹੁਸ਼ਿਆਰਪੁਰ ਜਾਂਦੇ ਬੱਸ ਦੇ ਨਾਲ, ਜਿਹੜਾ ਹੈਗਾ ਬਹੁਤ ਮਤਲਬ ਜਿਹੜੀ ਹੈਗੀ ਆ ਸੋਹਣੀ ਲੜਕੀ ਸੀਗੀ, ਕਦ ਕਾਠ ਏਦਾਂ ਜਿੱਦਾਂ ਉਹਦਾ, ਉੱਥੇ ਵਿਚਾਰੀ ਦਾ ਹੱਥ ਕੱਟ ਹੋ ਗਿਆ। ਹਾਂਜੀ
1: ਜੀ,
2: ਤੇ ਉਹ ਉਹਨਾਂ ਦੇ ਨਾ ਮਤਲਬ ਦੋ ਤਿੰਨ ਲੜਕੀਆਂ ਹੀ ਸੀਗੀਆਂ, ਤੇ ਉਹ ਇੱਕ ਲੜਕੀ ਦਾ ਪੇਪਰ ਕਰਾਉਣ ਆਏ ਕਿਤੇ
1: ਜੀ,
2: ਤੇ ਮੈਨੂੰ ਪਤਾ ਸੀ ਵੀ ਉਹ ਬੰਦੇ ਨਾ ਥੋੜੇ ਮੈਡੀਟੇਸ਼ਨ ਦੇ ਵਿੱਚ ਰਹਿੰਦੇ ਸੀ, ਉਹਨਾਂ ਨੇ ਵਾਲ ਲੰਬੇ ਲੰਬੇ ਪਿੱਛੇ ਨੂੰ ਰੱਖੇ ਹੁੰਦੇ ਸੀਗੇ, ਤੇ ਮਤਲਬ ਜਿਹੜਾ ਆ ਮੈਂ ਉਹਨਾਂ ਨੂੰ ਏਦਾਂ ਹੀ ਕਰਕੇ ਐਗਜ਼ਾਮੀਨੇਸ਼ਨ ਦੇ ਨਾ ਸੈਂਟਰ ਦੇ ਬਾਹਰ ਬੈਠੇ, ਤੇ ਮੈਂ ਉਹਨਾਂ ਨੂੰ ਪੁੱਛ ਬੈਠਾ, ਮੈਂ ਕਿਹਾ ਭਈ ਬਾਬਾ ਜੀ ਤੁਸੀਂ ਇੱਕ ਗੱਲ ਦੱਸੋ, ਵੀ ਕਹਿੰਦੇ ਹੈਗੇ ਆ ਵੀ ਸਾਨੂੰ 2000 ਚ ਦੁਨੀਆ ਮੁੱਕ ਜਾਣੀ ਆ, ਪਰ ਲੋ ਆ ਜਾਣੀ ਆ
1: ਜੀ।
2: ਹਾਂਜੀ, ਉਹ ਕਹਿੰਦੇ ਭਾਈ ਮੈਂ ਤਾਂ ਅਗਲੇ ਸਾਲ ਮਰ ਜਾਣਾ, ਮੇਰੇ ਵਾਸਤੇ ਤਾਂ ਅਗਲੇ ਸਾਲ ਹੀ ਆ ਜਾਣੀ ਆ। ਹਾਂਜੀ, ਉਹਨਾਂ ਦੀ ਡੈਥ ਵੀ ਹੋਈ ਅਗਲੇ ਸਾਲ, ਮਤਲਬ ਸਾਲ ਬਾਅਦ ਉਹਨਾਂ ਦੀ ਡੈਥ ਵੀ ਹੋ ਗਈ।
1: ਤੇ
2: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਜੱਗ ਜਿਉਂਦਿਆਂ ਦੇ ਮੇਲੇ ਆ, ਪਰ ਲੋ ਉਦੋਂ ਤੱਕ ਤਾਂ ਨਹੀਂ ਆਉਂਦੀ ਜਦ ਤੱਕ ਬੰਦੇ ਦੇ ਸਾਹ ਚੱਲਦੇ ਆ, ਪਰ ਲੋ ਉਦਣ ਹੀ ਹੈਗੀ ਆ, ਉਦਣ ਜਦੋਂ ਆਪ ਖਤਮ ਹੋ ਗਏ ਤੇ ਪਰ ਲੋ ਆ ਗਈ।
1: ਬਿਲਕੁਲ ਬਿਲਕੁਲ ਜੀ ਬਿਲਕੁਲ,
2: ਇਸ ਕਰਕੇ ਪਰ ਲੋ ਤੁਰੀ ਫਿਰਦੀ ਹੈਗੀ ਆ, ਸਿਰ ਤੇ ਹੀ ਆ ਹਰਕ ਦੇ, ਤੇ ਓਦਾਂ ਜੇ ਕਹੋ ਦੁਨੀਆਂ ਮੁੱਕ ਜਾਣੀ ਆ, ਦੁਨੀਆਂ ਨੀ ਮੁੱਕ ਜਾਣੀ, ਬੰਦਾ ਮੁੱਕਦਾ ਤੇ ਨਾਲ ਹੀ ਦੁਨੀਆਂ ਵੀ ਖਤਮ ਹੋ ਜਾਂਦੀ ਹੈ ਜੀ।
1: ਉਹਦੀ ਦੁਨੀਆਂ ਹੈ ਬਿਲਕੁਲ, ਹਰੇਕ ਬੰਦੇ ਦੀ ਆਪਣੀ ਦੁਨੀਆਂ ਹੈ ਤੇ ਉਹਦੇ ਤੱਕ ਹੀ ਆ।
2: ਹਾਂਜੀ, ਉਹਦੇ ਤੱਕ ਹੀ ਆ ਜੀ, ਮੁੜ ਕੇ ਕੀ ਹੈਗਾ ਜੀ, ਉਹ ਤੋਂ ਬਾਅਦ ਇੱਕ ਰਹਿੰਦੀ ਚੀਜ਼ ਨਾ ਰਹਿੰਦਾ ਬੰਦੇ ਦਾ ਜੀ, ਉਹ ਥੋੜਾ ਜਿਹੜਾ ਹੈਗਾ ਆ, ਕਿਉਂਕਿ ਬੰਦਾ ਤਾਂ ਉਸ ਵੇਲੇ ਜਦੋਂ ਉਸੇ ਵੇਲੇ ਜਿਹੜਾ ਆ ਜਦੋਂ ਮਰ ਜਾਂਦਾ ਉਹਦਾ ਸਰੀਰ ਵੀ ਪਿਆ ਆਇਆ ਹੁੰਦਾ ਆ, ਤਾਂ ਵੀ ਅਗਲੇ ਕਹਿੰਦੇ ਫਲਾਨਾ ਕਿੱਥੇ ਆ ਜੀ, ਉਹ ਤਾਂ ਸਵਰਗ ਸੁਧਾਰ ਗਿਆ, ਭਾਵੇਂ ਬੰਦਾ ਉੱਥੇ ਪਿਆ ਆਇਆ ਹੋਵੇ,
1: ਉਹ
2: ਪਤਾ ਨੀ ਕਿੱਥੇ ਵੇ ਦਾ ਮਤਲਬ ਆ ਵੀ ਨਾ ਹੀ ਆ ਵੀ ਉਹ ਨਾ ਚੱਲ ਗਿਆ, ਨਾ ਹੀ ਰਹਿਣਾ ਹੈਗਾ, ਫਿਰ ਕਿਤੇ ਫੋਟੋ ਦੇਖ ਕੇ ਜਿਹੜਾ ਹੈਗਾ ਆ ਹਾਰ ਹੂਰ ਦੇਖ ਕੇ ਕਹਿ ਦਿੰਦੇ ਹੈਗੇ ਆ, ਹਾਂਜੀ
1: ਬਿਲਕੁਲ,
2: ਇਹ ਕਿਹਦੀ ਫੋਟੋ ਆ ਜੀ, ਇਹ ਫੋਟੋ ਫਲਾਨੇ ਦੀ ਹੈਗੀ ਆ, ਨਾ ਤਾਂ ਉਹਦਾ ਸਰੀਰ ਮੌਜੂਦ ਹੁੰਦਾ ਆ ਨਾ ਬੰਦਾ ਨਾ ਕਿਤੇ ਪਤਾ ਉਹਨੂੰ, ਹਾਂਜੀ ਉਹਦੇ ਬਾਵਜੂਦ ਵੀ ਉਹਦਾ ਨਾਂ ਇੱਕ ਰਹਿੰਦਾ ਜੀ,
1: ਉਹ ਚੱਲਦਾ ਜੀ ਬਿਲਕੁਲ। ਕਹਿਣ ਲੱਗ ਪੈਂਦੇ ਨਾ ਹਮਾਰੇ ਖਾਨਦਾਨ ਕਾ ਨਾਮ ਮਿੱਟੀ ਮੈਂ ਮਿਲਾ ਦਿਆ ਰੇ, ਜਾਂ ਫਿਰ ਕਹਿਣਗੇ ਨਾਮ ਰੋਸ਼ਨ ਕਰ ਦਿਆ ਰੇ, ਉਹ ਡਿਪੈਂਡ ਕਰਦਾ ਪਤਾ ਨੀ ਕੀਤਾ ਕੀ ਹੈ।
2: ਤੇ ਬਾਕੀ ਜਿਹੜਾ ਹੈਗਾ ਆ ਪਰ ਲੋ ਆਹ ਹੀ ਆ ਜੀ, ਜਿਹੜੀ ਜਿਹੜੀ ਜੇ ਜ਼ਿੰਦਗੀ ਦੇ ਵਿੱਚ ਚੱਲਦੀ ਜ਼ਿੰਦਗੀ ਚ ਪਰ ਲੋ ਦੇਖਣੀ ਹੈਗੀ ਆ, ਤੇ ਉਹ ਤਾਂ ਤੁਹਾਨੂੰ ਪਤਾ ਹੀ ਹੈਗਾ, ਮੈਂ ਦੱਸ ਹੀ ਦਿੱਤਾ ਤੁਹਾਨੂੰ, ਇਹ ਹੀ ਪਰ ਲੋ ਆ ਇੱਕ ਜਿਹੜੀ। ਹਾਂਜੀ,
1: ਇਹ ਜਿਹੜੀ ਪਰ ਲੋ ਹੈ ਨਾ, ਇਹਦੇ ਬਾਰੇ ਸਤਨਾਮ ਸਿੰਘ ਜਾਣੀਆ ਚਾਹਲ ਹੋਰਾਂ ਦਾ ਸਵਾਲ ਆ ਗਿਆ ਤੁਹਾਡੇ ਲਈ, ਉਹ ਲਿਖ ਰਹੇ ਆ ਕਹਿੰਦੇ ਸੈਣੀ ਸਾਹਿਬ ਤੁਸੀਂ ਰੋਟੀ ਖਾ ਲਈ ਹੈ ਜਾਂ ਕਿਵੇਂ ਪਰ ਲੋ ਤੋਂ ਬਾਅਦ ਹੀ ਖਾਣੀ ਹੈ।
2: ਏਡਾ ਬੇਵਕੂਫ ਨਹੀਂ ਮੈਂ, ਰੋਟੀ ਖਾ ਕੇ ਹੀ ਇਹ ਗੱਲ ਕੀਤੀ ਆ। ਹਾਂਜੀ ਓਨਾ ਚਿਰ ਤਾਂ ਮੈਂ ਫੋਨ ਹੀ ਨੀ ਚੱਕਿਆ। ਹਾਂਜੀ ਹੁਣ ਦੀ ਖਾ ਲਈ, ਸਵੇਰ ਦਾ ਪ੍ਰਬੰਧ ਕਰ ਲਿਆ, ਉਹ ਤੋਂ ਬਾਅਦ ਹੀ ਆਇਆ ਜੀ। ਹਾਂਜੀ
1: ਉਹ ਅੱਜ ਮੈਂ ਇੱਕ ਜਗ੍ਹਾ ਦੇਖਿਆ, ਉਹ ਨਾ ਫੂਕਣ ਡੇ ਸੀ ਬੰਦੇ, ਕੋਈ ਕਹਿ ਲਓ ਕਾਗਜ਼ ਫੂਕਣੇ, ਸਰਕਾਰੀ ਹੁਕਮ ਫੂਕਣੇ, ਉਹ ਅੱਗ ਨਾ ਲੱਗੇ ਤਾਂ ਇੱਕ ਬੰਦਾ ਬੋਲਿਆ, ਦੇਖ ਲਓ ਜੇ ਨਹੀਂ ਅੱਗ ਲੱਗਦੀ ਮੈਂ ਆਪਣੀ ਘਰ ਵਾਲੀ ਬੁਲਾਵਾਂ।
2: ਬਿਲਕੁਲ ਜੀ ਬਿਲਕੁਲ,
1: ਉਹਦੇ ਨਾਲ ਗੱਲ ਕਰਦੇ ਹੁਣੇ ਫੂਕ ਦਿਆਂਗੇ।
2: ਇਹ ਵੀ ਨਾ ਸ਼ੌਂਕ ਹੁੰਦਾ ਜੀ ਕਈਆਂ ਨੂੰ, ਕਈਆਂ ਬੰਦਿਆਂ ਨੂੰ ਬੜਾ ਸ਼ੌਂਕ ਹੁੰਦਾ ਜੀ, ਉਹ ਸ਼ਬਦਾਂ ਨਾਲ ਵੀ ਲਾਉਂਦੇ ਹੈਗੇ। ਮੇਰੇ ਨਾਲ ਇੱਕ ਬੰਦਾ ਹੈਗਾ ਆ, ਉਹ ਖੇਤ ਨੂੰ ਮੇਰਾ ਜਿੱਦਾਂ ਹੀ ਜਾਂਦਾ ਨਾ, ਉਹਨੇ ਜਾਂਦਿਆਂ ਨਾਲ ਹੀ ਪਹਿਲਾਂ ਲਾਈਟਰ ਕੱਢ ਕੇ ਕਿਸੇ ਨਾ ਕਿਸੇ ਚੀਜ਼ ਨੂੰ ਅੱਗ ਲਾਉਣੀ। ਮੈਂ ਕਿਹਾ ਤੇਰਾ ਇਹ ਕੀ ਸੁਭਾਅ ਆ, ਅੱਗ ਲਾਉਣ ਦਾ ਇੰਨਾ ਸ਼ੌਂਕ ਆ ਨਾ ਜੀ।
1: ਅੱਗ ਲਾਈ ਤੇ ਡੱਬੂ ਕੰਧੇ।
2: ਹਾਂਜੀ ਉਹ ਤੇ ਮੈਨੂੰ ਹੌਲ ਪੈਂਦੇ ਰਹਿੰਦੇ ਵੀ ਆਲੇ ਦੁਆਲੇ ਫਸਲ ਕਿਸੇ ਦੀ ਪੱਕੀ ਹੈਗੀ, ਪਹਿਲਾਂ ਤੂੰ ਧਿਆਨ ਕਰ ਲਾ। ਉਹ ਜਾਂਦਿਆਂ ਨਾਲ ਹੀ ਜਿਹੜਾ ਹੈਗਾ ਜਦੋਂ ਕਾਗਜ਼ ਪਏ ਆ, ਚੱਲ ਅੱਗ ਲਾ ਤੀ, ਚਲੋ ਜੀ ਉਹ ਨਾਲ ਘਾਹ ਨੂੰ ਮੱਚ ਗਈ। ਮੇਰੇ ਵਰਗੇ ਨੇ ਬਾਲਟੀ ਚੱਕ ਕੇ ਦੌੜ ਪੈਣਾ, ਭਾਈ ਤੈਨੂੰ ਕਿਹਨੇ ਕਿਹਾ ਸੀ ਇਹ ਲਾ। ਹਾਂਜੀ
1: ਦੇਖ ਲੋ ਅੱਗਾਂ ਲਾਉਂਦੇ ਤੁਰੇ ਜਾਂਦੇ ਬੰਦੇ।
2: ਹਾਂਜੀ ਮੈਂ ਥੋੜਾ ਮਸ਼ਰੂਫ ਸੀਗਾ ਜੀ, ਤੇ ਉਹ ਕੋਈ ਮਹਿਮਾਨ ਆਏ ਸੀਗੇ, ਪਰ ਫੇਰ ਵੀ ਮੈਂ ਸ਼ੈਲੀ ਵੀਰ ਜੀ ਦੀ ਗੱਲ ਸੁਣਦਾ ਪਿਆ ਸੀਗਾ। ਬਾਕੀ ਸਵਾਲ ਲਿਆ ਦਿੰਦੇ ਹੈਗੇ ਆ ਇਹ ਕਮੇਟੀ, ਕਹਿੰਦੇ ਬਿਠਾ ਤੀ ਤੂੰ ਉੱਠੀ ਨੀ ਮੁੜ ਕੇ। ਹਾਂਜੀ ਅੱਛਾ ਜੱਸੀ ਵੀਰ ਜੀ ਐਕਸਪਲਾਨੇਸ਼ਨ ਦੇਣ ਲੱਗੇ ਵੀ ਇਹ ਘਰੋਂ ਨਿਕਲਦੇ ਇਹਨਾਂ ਦੇ ਪਾਣੀ ਪੈਂਦਾ ਜੇ ਵੋ। ਹਾਂਜੀ ਉਹ ਹੁਣ ਉਹ ਯੂਜ਼ ਟੂ ਹੋ ਚੁੱਕੇ ਹੈਗੇ, ਇਹ ਤਾਂ ਫਨ ਦੇ ਤੌਰ ਤੇ ਲੈਂਦੇ ਇਹਨੂੰ। ਹਾਂਜੀ ਅਸੀਂ ਲੋਕ ਇਸ ਚੀਜ਼ ਨੂੰ ਸੀਰੀਅਸਲੀ ਲੈਂਦੇ ਹੈਗੇ ਆ। ਉਹਨਾਂ ਨੇ ਤਾਂ ਆਪ ਦੱਸਿਆ ਆ ਵੀ ਜਥੇਬੰਦੀ ਦਾ ਜਿਹੜਾ ਪ੍ਰਧਾਨ ਬਣਦਾ ਹੈਗਾ ਆ, ਉਹ ਸਾਲ ਕੇ ਬਾਅਦ ਜਿਹੜਾ ਉਹਦਾ ਸ਼ਰਧਾਂਜਲੀ ਪੜੀ ਜਾਂਦੀ ਆ। ਹਾਂਜੀ ਤੇ ਸ਼ਰਧਾਂਜਲੀ ਨੂੰ ਇਹਨਾਂ ਨੇ ਘੋਟਾ ਲਾ ਲਿਆ ਆ ਹੁਣ। ਹਾਂਜੀ
1: ਉਹ ਘੋਟਾ ਇੱਕ ਵਾਰੀ ਇੱਥੇ ਕਿ ਸਾਡੇ, ਮੈਂ ਪਹਿਲਾਂ ਵੀ ਗੱਲ ਸੁਣਾਈ ਸੀ, ਉਹ ਬੰਦੇ ਨੇ ਜਿਹੜੀ ਦਸਤਾਰਬੰਦੀ ਦੀ ਜਾ ਕੇ ਕਹਿਤਾ ਭਾਸ਼ਣ, ਕਹਿੰਦੇ ਦੇਣਗੇ ਹੁਣ, ਤੇ ਉਹ ਉੱਠ ਕੇ ਕਹਿੰਦਾ ਮੈਂ ਸਾਰੇ ਪਰਿਵਾਰ ਨੂੰ ਰਸਮ ਪਗੜੀ ਦੀ ਬਹੁਤ ਬਹੁਤ ਮੁਬਾਰਕਾਂ ਦਿੰਦਾ। ਭਰਾਵਾ ਇਹ ਰਸਮ ਪਗੜੀ ਨੀ ਦਸਤਾਰਬੰਦੀ ਆ,
2: ਕਹਿੰਦਾ
1: ਪਾ ਗਈ ਆ ਕਹਿੰਦਾ।
2: ਅੱਛਾ ਜੀ ਕਈ ਸ਼ਬਦ ਹੀ ਹੁੰਦੇ ਹੈਗੇ ਆ, ਤੁਸੀਂ ਤੁਰੇ ਜਾਂਦੇ ਕਹਿੰਦੇ ਹੋ ਰਾਮ ਨਾਮ ਸੱਤ, ਲੋਕੀ ਕੰਨ ਕੜੇ ਕਰ ਲੈਂਦੇ, ਕਹਿੰਦੇ ਚੁੱਭ ਚੁੱਭ ਬੋਲ ਭਰਾ। ਹੁਣ ਇਸ ਕੀ ਸ਼ੁਭ ਆ ਦੱਸੋ ਮੈਨੂੰ, ਰਾਮ ਨਾਮ ਸੱਤ ਹੈ
1: ਦੱਸੋ, ਇਹ ਸ਼ੁੱਧੀ ਹੈ
2: ਇਹਦੇ ਚ ਸ਼ੁਭ ਕੀ? ਹਾਂਜੀ ਬਸ ਏਦਾਂ ਕਿਸੇ ਨੂੰ ਬੋਲਦੇ ਅਗਲੇ ਦੀ ਜਾਨ ਨਿਕਲ ਜਾਂਦੀ, ਰਾਮ ਨਾਮ ਸੱਤ ਹੈ।
1: ਐਂਡ ਹੋ ਗਿਆ।
2: ਬਾਕੀ ਮੌਜੂਦਾ ਹਾਲਾਤਾਂ ਮੁਤਾਬਕ ਮੈਨੂੰ ਲੱਗਦਾ ਮੈਨੂੰ ਕਾਲ ਇੱਥੇ ਹੀ ਬੰਦ ਕਰਨੀ ਚਾਹੀਦੀ ਹੈ ਜੀ, ਇੱਥੇ ਇਸ ਤੋਂ ਪਹਿਲਾਂ ਕਿ ਪੜ ਲਓ ਜਿਹੜੀ ਤੁਰਤ ਆ ਜਾ ਨੇਪਾਲ ਵਾਂਗੂ ਮੈਂ ਵੀ ਡੁੱਬਾ, ਡੈਮ ਟੁੱਟ ਜਾਏ ਕੋਈ, ਬਾਅਦ ਚ ਵੀਡੀਓ ਆਉਂਦੀਆਂ ਰਹਿਣ, ਇਹ ਤਾਂ ਬਸ ਬਿਹਤਰ ਆ ਇੱਥੇ ਠੀਕ ਆ ਜੀ।
1: ਅਸੀਂ ਹੈਲੀਕਾਪਟਰ ਲੈ ਕੇ ਘੁੰਮਦੇ ਫਿਰੀਏ,
2: ਤੁਸੀਂ ਲਾਉਣਾ ਕਿਤਾਬਾਂ ਚੱਕਣ, ਦੇਖਦੇ ਆ ਰੁੜੀਆਂ ਕਿਤਾਬਾਂ ਚ ਕੁਛ ਨਾ ਕੋਈ ਚਾਰ ਕਿਤਾਬਾਂ ਹੀ ਲੱਭ ਪੈਣਗੀਆਂ। ਜਿੱਦਾਂ ਲੋਕਾਂ ਨੇ ਸਿਲੰਡਰ ਖਿੱਚਣ ਡਿਆ ਕੋਈ, ਕੰਨਾਂ ਚੋਂ ਵਾਲੀਆਂ ਲਾਉਣ ਡਿਆ ਆ ਜੀ, ਤੁਸੀਂ ਦੇਖਣਾ ਹੈਗਾ। ਹਾਂਜੀ ਤੁਸੀਂ ਦੇਖਣਾ ਕੋਈ ਕਿਤਾਬਾਂ ਹੀ ਚਾਰ ਚੱਕ ਲਿਆਵਾਂਗੇ, ਹੈਗੀਆਂ ਸੀਗੀਆਂ ਉੱਥੇ ਦੇਖੀਆਂ ਸੀ
1: ਨਜ਼ਰ ਤਾਂ ਪਈ ਮੇਰੀ। ਹਾਂਜੀ
2: ਬਾਕੀ ਹੋਰ ਵੀ ਕੁਛ ਮਿਲ ਸਕਦਾ ਹੈਗਾ ਆ, ਘੜੇ ਘੁੜੇ ਵੀ ਹੋਣਗੇ।
1: ਅਸਲੀ ਗੱਲ ਤਾਂ ਲੁਕੋ ਗਏ
2: ਮੈਂ ਕਿਹਾ ਦਾਸੀ ਦੀਆਂ ਨਾ ਆ ਵੀ ਜਾਣ, ਕੱਲੇ ਕਿਤਾਬਾਂ ਨਾਲ ਹੱਥ ਥੋੜਾ ਆਉਣਗੇ। ਮਿੱਠੂ ਨੇ ਗੱਡੀ ਸਟਾਰਟ ਕਰਨੀ ਆ ਉਹ ਵੀ ਦੱਸ ਦਿੱਤਾ। ਹਾਂਜੀ
1: ਸੈਣੀ ਸਾਹਿਬ ਮੈਂ ਕਿਸੇ ਮਿੱਤਰ ਦੇ ਘਰੇ ਗਿਆ, ਉਹਨੂੰ ਆਤਾ ਵੀ ਉਹ ਦੱਬ ਦਿੰਦਾ ਸੀ, ਉਹਨੂੰ ਕਿਤੇ ਸੁਣ ਲਿਆ ਕਿ ਪੁਰਾਣੀ ਜਿਹੜੀ ਹੈ ਨਾ ਸ਼ਰਾਬ ਬੜੀ ਘੈਂਟ ਬਣ ਜਾਂਦੀ ਆ। ਅਸੀਂ ਗਏ ਘਰੇ ਤੇ ਬੜਾ ਖੈਰ ਉਹਨਾਂ ਨੇ ਬੜਾ ਮਾਨਜਿਤ ਕੀਤਾ, ਕਹਿੰਦੇ ਤੁਹਾਡੇ ਲਈ ਮੈਂ ਸਭ ਤੋਂ ਪੁਰਾਣੀ ਕੱਢ ਕੇ ਲਿਆਉਣਾ। ਮੈਂ ਹੈ ਕਿੱਥੇ ਆ, ਉਹ ਗਲੀ ਚ ਦੱਬੀ ਉਹਨਾਂ ਨੇ, ਗਲੀ ਪੁੱਟੀ ਉਹਨਾਂ ਨੇ ਮਾੜੀ ਜੀ ਖਾਸੀ ਡੂੰਘੀ, ਪੁੱਟ ਕੇ ਇੱਕ ਬੋਤਲ ਚੁੱਕੀ ਆਉਣ, ਤੇ ਮੈਂ ਕਿਹਾ ਭਾਈ ਸਾਹਿਬ ਇਹ ਕਦੋਂ ਦੱਬੀ ਸੀ? ਕਹਿੰਦੇ ਇਹਨੂੰ ਤਾਂ ਕਿੰਨੇ ਸਾਲ ਹੀ ਹੋ ਗਏ ਆ, ਤੇ ਅਸੀਂ ਕੋਈ ਖਾਸ ਮਿੱਤਰ ਆਉਣਗੇ ਫਿਰ ਖੋਲਾਂਗੇ। ਮੈਂ ਕਿਹਾ ਠੀਕ ਆ ਜੀ, ਖੋਲੋ। ਉਹਨੂੰ ਜਦੋਂ ਦੇਖਿਆ ਉਹ ਚ ਜਲੇ ਪਏ ਪੂਰੇ। ਉਹ ਮੈਂ ਕਿਹਾ ਭਰਾਵਾ ਇਹਨੂੰ ਪੁਰਾਣੀ ਕਰਨ ਦਾ ਵੀ ਕੋਈ ਤਰੀਕਾ ਕਿ ਬੈਰਲ ਬੂਲ ਚ ਪਾਉਣੀ ਹੁੰਦੀ ਆ, ਕੱਚ ਦੇ ਵਿੱਚ ਕਦੀ ਪੁਰਾਣੀ?
2: ਬਿਲਕੁਲ ਜੀ, ਉਹ ਬਾਕੀ ਵੀ ਕੱਢ ਗਵਾਈ ਉਹਨਾਂ ਨੇ। ਨਹੀਂ ਸਿਆਣਾ ਨਿਕਲਣਾ ਬੰਦਾ, ਤੁਸੀਂ ਤਾਂ ਐਵੇਂ ਸੋਚ ਕੇ ਆ ਗਏ, ਸਾਹਮਣੇ ਡੁਲਾ ਦੇਣੀ ਸੀ, ਨਹੀਂ ਤਾਂ ਅੱਗੇ ਜੇ ਦੁਬਾਰਾ ਗਏ ਤਾਂ ਤੁਸੀਂ ਪੁਣ ਕੇ ਉਹਨੇ ਉਹੀ ਰੱਖਣੀ ਅੱਗੇ।
1: ਇਹ ਹੁਣ ਭਾਈ ਪੁਣੀ ਹੋਈ ਆ,
2: ਇਹ ਥੋੜਾ ਦੱਸਣਾ ਹੈਗਾ ਜੀ। ਹੱਦੋ ਗਈ ਆ, ਏਦਾਂ ਕੋਈ ਗਾਉਂਦਾ ਜੀ?
1: ਇਹ ਵੀ ਪਰਲੋ ਹੀ ਹੈ ਜੀ। ਮੈਂ ਕਹਿੰਦਾ ਜੀ ਕਹਿ ਰਹੀ ਹੋ ਗਿਆ ਅਲਟੀਮੇਟ ਆਈਡੀਆ। ਕਾਫੀ ਜਿਹੜੀਆਂ ਨੇ ਖੂਬਸੂਰਤ ਗੱਲਾਂ ਕਰਕੇ ਗਏ ਨੇ। ਜੀਰਾ ਸਾਹਿਬ ਲਿਖ ਰਹੇ ਨੇ, ਕਹਿੰਦੇ ਗੱਲਾਂ ਬਾਤਾਂ ਦੇ ਵਿੱਚ ਰਾਜਨ ਜੀ ਦਾ ਕੋਈ ਜਵਾਬ ਨਹੀਂ। ਭਾਜੀ ਸਵਾਲ ਵੀ ਕੋਈ ਨਹੀਂ ਤੇ ਜਵਾਬ ਵੀ ਕੋਈ ਨਹੀਂ, ਮੈਂ ਐਂਡ ਕਰਤਾ ਜੀ। ਔਰ ਬਹੁਤ ਹੀ ਖੂਬ। ਤੋ ਜੱਸੀ ਜੀ ਕਹਿੰਦੇ ਜੀ ਜਾਲੇ ਲਾਈ ਜਾਂਦੇ ਆ, ਓਹੋ ਕੁਝ ਵੀ ਸੰਭਵ ਹੈ ਜੀ, ਇਹ ਕੱਲ ਯੁੱਗ ਹੈ ਜੀ, ਮਤਲਬ ਕੁਛ ਕਹਿ ਲਈਏ ਸਭ ਕੁਝ ਠੀਕ ਹੈ। ਖਤਰਨਾਕ ਆਈਡੀਆ। ਜਲੌਰ ਸਿੰਘ ਜੀ ਬਹੁਤ ਬਹੁਤ ਸਵਾਗਤ, ਤੇ ਆਪਣੇ ਨਾਲ ਦੋਸਤੋ ਚੰਡੀਗੜ੍ਹ ਤੋਂ ਬਲਵੀਰ ਸਿੰਘ ਸੈਣੀ ਸਾਹਿਬ ਮਹਿਫਲ ਦੇ ਵਿਚ ਸ਼ਾਮਲ ਨੇ, ਚੱਲਦੇ ਚੰਡੀਗੜ੍ਹ ਜੀ। ਆਇਆਂ ਨੂੰ ਜਨਾਬ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ
4: ਮਹਿਫਲ ਮਿੱਤਰਾਂ ਦੀ, ਦੇ ਸਾਰੇ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਸੀਂ ਰਾਜਨ ਸੈਣੀ ਜੀ ਦੇ ਜਿਹੜੀ ਪਰਲੋ ਲਿਆਂਦੀ ਸੀਗੀ ਉਹਨਾਂ ਨੇ ਇੰਜੋਏ ਕਰ ਰਹੇ ਸੀਗੇ
1: ਜੀ,
4: ਤੇ ਮੈਂ ਕਾਲ ਕਰਕੇ ਤੁਹਾਡੀ ਇੰਜੋਏਮੈਂਟ ਖਤਮ ਕਰਤੀ।
1: ਨਾ ਜੀ ਨਾ, ਉਹ ਤਾਂ ਮਤਲਬ ਲੈਵਲ ਅਪ ਕਰਕੇ ਉਧਰ ਚਲੇ ਗਏ, ਦੁਬਾਰਾ ਜਾ ਵੜੇ ਮੋਰਚੇ
4: ਤੇ, ਉਹ ਤਾਂ ਚਲੇ ਗਏ, ਪਰ ਤੁਸੀਂ ਨੀ ਨਾ ਪੂਰਾ ਹਲੇ ਖੁੱਲ ਕੇ ਆਪਣਾ ਉਹ ਕੀਤਾ
1: ਪ੍ਰਗਟਾਵਾ ਸੀ ਕੀਤਾ ਹਲੇ।
4: ਸ਼ਮੀ ਰਾਜ ਸੈਣੀ ਜੀ ਨੇ ਬਹੁਤ ਵਧੀਆ ਰੌਣਕ ਲਾਈ ਹੈ ਤੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਮੈਂ ਘਰੋਂ ਨਿਕਲ ਗਿਆ ਸੀ ਸੈਰ ਕਰਨ ਲਈ ਤੇ ਧਿਆਨ ਆਇਆ ਵੀ ਤੁਹਾਡੀ ਮਹਿਫਲ ਤਾਂ ਲੱਗ ਗਈ ਹੋਈ ਹੈ, ਮੈਂ ਸੁਣਦਾ ਰਿਹਾ ਸਾਰਾ ਤਕਰੀਬਨ ਤੇ, ਪਰ ਮਨਦੀਪ ਜੱਸੀ ਨੇ ਮੈਨੂੰ ਮੈਸੇਜ ਭੇਜਿਆ ਇਹਦੇ ਵਿਚ ਹੀ ਯੂਟਿਊਬ ਤੇ ਕਿ ਆ ਜਾਓ। ਮੈਂ ਕਿਹਾ ਵੀ ਅੱਜ ਮੇਰੀ ਗੱਡੀ ਲੇਟ ਹੈ, ਤੁਸੀਂ ਆ ਜਾਓ ਪਹਿਲਾਂ।
1: ਬਿਲਕੁਲ ਬਿਲਕੁਲ ਜੀ ਜੀ,
4: ਹੈਨਾ। ਤੇ ਸ਼ਮੀ ਜੀ ਪਰਲੋ ਦੇਖੋ ਇੱਕ ਇਸ਼ਾਰਾ ਹੀ ਹੁੰਦਾ, ਕਿੰਨੀ ਵਾਰ ਇਹ ਇਸ਼ਾਰੇ ਆ ਚੁੱਕੇ ਨੇ।
1: ਹਾਂਜੀ ਜੀ,
4: 1988 ਚ ਫਲੱਡ ਆਏ ਸੀਗੇ ਤੇ ਸਾਡੇ ਪਿੰਡ ਦੇ ਕੋਲੋਂ ਰੋਪੜ ਦੇ ਨੇੜੇ ਬੁਧਕੀ ਨਦੀ ਨਿਕਲਦੀ ਹੈ, ਉਹ ਸਾਰੀ ਟੁੱਟ ਕੇ ਸਾਡੇ ਪਿੰਡ ਵੱਲ ਨੂੰ ਆ ਗਈ, ਸਾਡੇ ਘਰ 4-4 ਫੁੱਟ ਪਾਣੀ ਆ ਗਿਆ ਸੀਗਾ।
1: ਓਹੋ ਅੱਛਾ ਜੀ।
4: ਤੇ ਇੱਕ ਸਾਡੇ ਪਿੰਡ ਦੇ ਨੇ ਕਿਤੇ ਘਰ ਬਣਾਇਆ ਹੋਇਆ ਸੀਗਾ, ਉਹ ਮੈਨੂੰ ਲੱਗਦਾ ਵੀ ਚੋਏ ਦੇ ਉੱਤੇ ਬਣਾ ਲਿਆ ਘਰ ਯਾ ਕੀ ਸੀਗਾ, ਚੋਏ ਦੇ ਕੰਢੇ ਬਣਾ ਲਿਆ
1: ਜੀ,
4: ਜਿੱਦਾਂ ਹੁਣ ਇਹ ਨੇਪਾਲ ਚ ਸਾਰੇ ਕੰਢੇ ਜਿੰਨੇ ਸੀਗੇ ਉਹ ਬਹਿ ਗਏ ਨੇ
1: ਜੀ।
4: ਤੇ ਏਦਾਂ ਹੀ ਸ਼ਮੀ ਜੀ ਉਹ ਨੇ ਘਰ ਬਣਾਇਆ ਸੀ 3 ਮੰਜ਼ਿਲਾ।
1: ਅੱਛਾ ਜੀ।
4: ਉਹ ਤੀਜੀ ਮੰਜ਼ਿਲ ਦੇ ਉੱਤੋਂ ਉੱਤੇ ਖੜਾ ਸੀਗਾ ਆਪਣੀ ਫੈਮਿਲੀ ਨਾਲ
1: ਜੀ,
4: ਤੇ ਉਹ ਇੰਨਾ ਤੇਜ ਪਾਣੀ ਆਇਆ ਇਕੱਠਾ ਨਦੀ ਦਾ ਸਾਰਾ, ਉਹਦਾ ਪੂਰਾ ਘਰ 3 ਮੰਜ਼ਿਲਾ ਵਹਿ ਗਿਆ ਸੀਗਾ ਉਹਦੇ ਵਿਚ, ਪਰ ਉਹ ਇਕੱਲਾ ਹੀ ਬਚਿਆ ਸੀ ਆਪਣੀ ਫੈਮਿਲੀ ਚੋ।
1: ਓਹੋ ਬਹੁਤ ਦੁਖਾਂਤ ਹੈ ਜੀ।
4: ਹਾਂਜੀ ਬਹੁਤ, ਦੇਖੋ ਏਦਾਂ ਹੀ ਹੈ, ਉਦੋਂ ਵੀ ਕਾਫੀ ਨੁਕਸਾਨ ਹੋਏ ਤੇ ਹੁਣ ਦੇਖੋ ਪਿਛਲੇ ਸਾਲ
1: ਆ ਪੰਜਾਬ ਚ ਦੇਖ ਲੋ ਕਿੰਨਾ ਕੁਛ ਜਿਹੜੀਆਂ ਨੇ,
4: ਹਾਂਜੀ ਕਿੰਨੇ ਫਲੱਡ ਆਏ ਆ, ਕਿੰਨਾ ਬੁਰਾ ਹਾਲ ਹੋਇਆ ਹੈ ਨਾ,
1: ਬਿਲਕੁਲ।
4: ਤੇ ਏਦਾਂ ਦੇ ਇਹ ਪਰਲੋ ਦੇ ਹੀ ਰੂਪ ਨੇ,
1: ਉਹੀ ਹੈ ਜੀ ਬਿਲਕੁਲ। ਕਦੇ ਤੂਫਾਨ ਆ ਗਿਆ, ਕਦੇ ਕਿਤੇ ਸਾਈਕਲੋਨ ਚੱਲ ਰਿਹਾ, ਕਿਤੇ ਟੋਰਨੈਡੋ ਹੋ ਰਿਹਾ, ਕਿਤੇ ਕੁਛ ਹੋ ਰਿਹਾ।
4: ਬਾਕੀ ਗੱਲ ਇਹ ਹੈ ਵੀ ਜਿਹੜੇ ਆਸਥਾ ਰੱਖਣ ਵਾਲੇ ਆ ਉਹਨਾਂ ਨੇ ਦੂਜੇ ਪਾਸੇ ਨੂੰ ਜੋੜ ਲੈਣਾ ਵੀ ਮਨੁੱਖ ਉਹ ਹੋ ਗਿਆ ਹੋਇਆ, ਮਨਮੁੱਖ ਹੋ ਗਿਆ ਹੋਇਆ, ਇਹ ਹੋ ਗਿਆ ਉਹ ਹੋ ਗਿਆ, ਤਾਂ ਕਰਕੇ ਹੈ। ਬਟ ਅਦਰਵਾਈਜ਼ ਅਸੀਂ ਲਾਲਚੀ ਵੀ ਹੈਗੇ ਆ ਤੇ ਗਲੋਬਲ ਵਾਰਮਿੰਗ ਹੋ ਰਹੀ ਹੈ, ਉਸੇ ਦਾ ਹੀ ਇਫੈਕਟ ਹੋਣਾ ਨੇਪਾਲ ਵਾਲਾ ਹੋਇਆ।
1: ਬਿਲਕੁਲ ਜੀ ਬਿਲਕੁਲ।
4: ਚੰਮੀ ਜੀ ਇੱਕ ਗੱਦੇ ਦਾ ਮੈਂ ਉਹ ਪੜਿਆ ਰਿਮਾਰਕਸ, ਕਹਿੰਦੇ ਵੀ ਉੱਥੇ ਚੀਨ ਵਾਲਿਆਂ ਨੂੰ ਪਤਾ ਲੱਗ ਗਿਆ ਸੀ ਪਰ ਉਹਨਾਂ ਨੂੰ ਦੱਸਿਆ ਨੀ ਹੈਗਾ, ਚੀਨ ਵਾਲਿਆਂ ਨੇ ਦੇਖ ਲਿਆ ਸੀਗਾ ਵੀ ਗਲੇਸ਼ੀਅਰ ਹਿੱਲ ਲਿਆ।
1: ਅੱਛਾ ਜੀ ਹਾਂਜੀ, ਉਹ ਵਿੱਚ
4: ਪਤਾ ਨੀ ਇਹ ਹੁਣ ਬੰਦੇ ਦੇ ਆਪਣੇ ਦਿਮਾਗ ਦੀਆਂ ਕਾਢਾਂ ਆਪਣੇ ਹਿਸਾਬ ਨਾਲ ਸੋਚੀ ਜਾਂਦਾ ਬੰਦਾ।
1: ਬਿਲਕੁਲ ਬਿਲਕੁਲ ਜੀ ਜੀ ਜੀ।
4: ਤੇ ਬਾਕੀ ਠੀਕ ਹੈ, ਪਹਿਲੇ ਬੀਸਲਾ ਜੀ ਨੇ ਓਪਨਿੰਗ ਬਹੁਤ ਵਧੀਆ ਕਰੀ ਸੀ ਤੇ ਦੱਸ ਕੇ ਗਏ ਸਾਰਾ ਕੁਛ, ਤੇ ਹੁਣ ਦੂਜੀ ਇਨਿੰਗ ਚ ਉਹਨਾਂ ਨੂੰ ਇਹ ਵੀ ਖੁਸ਼ੀ ਹੋਈ ਹੈ ਕਿ ਪਰਲੋ ਦਾ ਥੋੜਾ ਜਿਹਾ ਮੂੰਹ ਦੂਜੇ ਪਾਸੇ ਨੂੰ ਵੀ ਮੋੜਿਆ ਗਿਆ।
1: ਮੋੜਿਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ।
4: ਸ਼ਮੀ ਜੀ ਮੈਂ ਅੱਜ ਸੁਰਜੀਤ ਪਾਤਰ ਜੀ ਦੀ ਇੱਕ ਰਚਨਾ ਤੁਹਾਡੇ ਨਾਲ ਸਾਂਝੀ ਕਰਾਂਗਾ
1: ਜੀ,
4: ਤੇ ਇੱਕ ਗਾਣਾ ਪੁਨਰ ਮਿਲਨ ਫਿਲਮ ਚੋ।
1: ਵਾਹ ਕਿਆ ਬਤਾ ਜੀ।
4: ਨਿਤ ਸੂਰਜਾ ਨੇ ਚੜਨਾ, ਨਿਤ ਸੂਰਜਾ ਨੇ ਲੈਣਾ।
1: ਬਹੁਤ ਖੂਬ ਬਹੁਤ ਪਿਆਰੀ ਜੀ।
4: ਨਿਤ ਸੂਰਜਾ ਨੇ ਚੜਨਾ, ਨਿਤ ਸੂਰਜਾ ਨੇ ਲੈਣਾ, ਪਰਬਤਾਂ ਤੋਂ ਸਾਗਰਾਂ ਵੱਲ ਨਦੀਆਂ ਨੇ ਰੋਜ਼ ਵਹਿਣਾ
1: ਜੀ।
4: ਇੱਕ ਦੂਜੇ ਮਗਰ ਘੁੰਮਣਾ, ਰੁੱਤਾਂ ਤੇ ਮੌਸਮਾਂ ਨੇ ਇਹ ਸਿਲਸਿਲਾ ਜੁਗੋ ਜੁਗ ਏਦਾਂ ਹੀ ਚੱਲਦਾ ਰਹਿਣਾ,
1: ਚੱਲਦਾ ਰਹਿਣਾ।
4: ਰੁਕਣੀ ਨਹੀਂ ਇਹ ਕਹਾਣੀ, ਬੱਜੇ ਨਾ ਰਹਿਣ ਪਾਣੀ, ਰੂਹੋਂ ਬਗੈਰ ਸੱਖਣੇ, ਬੁੱਤ ਨਾ ਬਣਾ ਕੇ ਰੱਖਣੇ।
1: ਵਾਹ ਵਾਹ ਜੀ ਵਾਹ।
4: ਪਾਣੀ ਨੇ ਰੋਜ਼ ਤੁਰਨਾ, ਕੰਢਿਆਂ ਨੇ ਰੋਜ਼ ਖੁਰਨਾ, ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ।
1: ਕਿਆ ਬਾਤਾਂ
4: ਸ਼ਮੀ ਜੀ, ਗੇਰ ਫਸ ਗਿਆ ਸੀਗਾ ਮੇਰਾ।
1: ਹਾਂਜੀ ਹਾਂਜੀ ਕੋਈ ਗੱਲ ਨੀ ਜੀ।
4: ਖੁਰਦੇ ਨੂੰ ਦੇ ਦਿਲਾਸਾ, ਤੁਰਦੇ ਨੇ ਨਾਲ ਰਹਿਣਾ,
1: ਤੁਰਦੇ ਨੇ ਨਾਲ ਰਹਿਣਾ ਜੀ।
4: ਚੰਨ ਤਾਰਿਆਂ ਦੀ ਲੋਏ, ਇਕਰਾਰ ਜਿਹੜੇ ਹੋਏ, ਤਾਰੇ ਉਹਨਾਂ ਤੇ ਹੱਸੇ, ਦੀਵੇ ਉਹਨਾਂ ਤੇ ਰੋਏ।
1: ਓ ਹੋ ਹੋ ਹੋ ਹੋ ਹੋ ਕਿਆ ਬਤਾ।
4: ਟੁੱਟਦੇ ਕਰਾਰ ਦੇਖੇ, ਅਸਾਂ ਬੇਸ਼ੁਮਾਰ ਦੇਖੇ, ਲਫ਼ਜ਼ਾਂ ਦਾ ਬਣਿਆ ਦੇਖੀ, ਕੱਲ ਇਹ ਮਹਿਲ ਵੀ ਢਹਿਣਾ।
1: ਵਾਹ।
4: ਇਹਨਾਂ ਦੀਵਿਆਂ ਨੂੰ ਦੱਸ ਦੇ, ਇਹਨਾਂ ਤਾਰਿਆਂ ਨੂੰ ਕਹਿ ਦੇ, ਇਹਨਾਂ ਹੱਸਦੇ ਰੋਂਦਿਆਂ ਨੂੰ ਤੂੰ ਸਾਰਿਆਂ ਨੂੰ ਕਹਿ ਦੇ,
1: ਕਹਿ ਦੇ
4: ਅਸੀਂ ਜਾਨ ਵੱਲੋਂ ਦੀਵੇ, ਇਮਾਨ ਵੱਲੋਂ ਤਾਰੇ, ਅਸੀਂ ਦੀਵੇ ਵਾਂਗ ਬੁੱਝਣਾ, ਅਸੀਂ ਤਾਰੇ ਵਾਂਗ ਰਹਿਣਾ।
1: ਕਿਆ ਬਤਾ।
4: ਸੁਣ ਹੇ ਚਨਾ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀ, ਤੇਰੇ ਪਾਣੀਆਂ ਤੇ ਤਰਨੀ ਇਸ ਪਿਆਰ ਦੀ ਕਹਾਣੀ।
1: ਵਾਹ ਜੀ ਵਾਹ।
4: ਹੇ ਝੂਠ ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ, ਨਿਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ।
1: ਕਿਆ ਬਾਤ ਕਿਆ ਬਾਤ।
4: ਸੁਣ ਹੇ ਚਨਾ ਦੇ ਪਾਣੀ, ਤੂੰ ਡੁੱਬ ਗਏ ਨਾ ਜਾਣੀ, ਤੇਰੇ ਪਾਣੀਆਂ ਨੇ ਤਰਨੀ ਇਸ ਪਿਆਰ ਦੀ ਕਹਾਣੀ। ਹੈ ਝੂਠ ਮਰ ਗਏ ਉਹ, ਡੁੱਬ ਕੇ ਤਾਂ ਤਰ ਗਏ ਉਹ, ਨਿਤ ਲਹਿਰਾਂ ਤੇਰੀਆਂ ਨੇ ਪਾ ਪਾ ਕੇ ਸ਼ੋਰ ਕਹਿਣਾ। ਧੰਨਵਾਦ ਸ਼ਮੀ ਜੀ।
1: ਬਹੁਤ ਖੂਬ ਜੀ ਬਾਹ ਬਾਹ ਕਮਾਲ ਜੀ।
4: ਤੇ ਸ਼ਮੀ ਜੀ 1964 ਚ ਪੁਨਰ ਮਿਲਨ ਫਿਲਮ ਆਈ ਸੀਗੀ, ਇੰਦੀਵਰ ਜੀ ਨੇ ਬੋਲ ਲਿਖੇ ਨੇ, ਸੀ ਅਰਜੁਨ ਜੀ ਨੇ ਤਰਜ ਬਣਾਈ ਸੀ, ਮੁਹੰਮਦ ਰਫੀ ਜੀ ਨੇ ਗਾਇਆ ਸੀਗਾ, ਤੇ ਮੈਂ ਹੁਣ ਤੁਹਾਡੇ ਨਾਲ ਸਾਂਝਾ ਕਰਦਾ, ਕੋਸ਼ਿਸ਼ ਕਰਦਾ
1: ਜੀ ਜੀ।
4: ਆਸ ਬੈਠੋ ਤਬੀਅਤ ਬਹਿਲ ਜਾਏਗੀ, ਮੌਤ ਵੀ ਆ ਗਈ ਹੋ ਤੋ ਟਲ ਜਾਏਗੀ, ਪਾਸ ਬੈਠੋ ਤਬੀਅਤ
5: बहल जाएगी, मौत भी आ गई हो तो टल जाएगी। धार का जल की तुम और तीखी करो, मांग होठों की मीठी हंसी से भरो। जिंदगी झूमने पर मचल जाएगी,

0: ਧੰਨਵਾਦ ਸ਼ਮੀ ਜੀ।
1: ਕਿਆ ਬਾਤਾਂ, ਕਿਆ ਬਾਤਾਂ ਜੀ, ਕਿਆ ਬਾਤਾਂ, ਬਹੁਤ ਖੂਬ, ਬਹੁਤ ਖੂਬ, ਬਹੁਤ ਖੂਬ। ਮਨਦੀਪ ਜੱਸੀ ਜੀ ਕਹਿੰਦੇ ਕਹਿੰਦੇ ਜੀ, ਸੈਣੀ ਸਾਹਿਬ ਜੀ ਬੇਨਤੀ ਹੈ ਕਿ ਆਹ ਗੱਲਾਂ ਪੜ੍ਹ ਲੈਣੀਆਂ ਜੀ, ਤੁਸੀਂ ਇੱਕ ਨਗਮਾ ਵੱਧ ਸੁਣਾ ਦਿਓ ਜਨਾਬ। ਕਹਿੰਦੇ ਕਿਆ ਬਾਤਾਂ, ਬਹੁਤ ਖੂਬ ਜਨਾਬ, ਬਹੁਤ ਖੂਬ,
0: ਬਹੁਤ ਸ਼ੁਕਰੀਆ ਜੱਸੀ ਜੀ ਦਾ, ਸ਼ਮੀ ਜੀ ਤੁਹਾਡਾ ਬਹੁਤ ਧੰਨਵਾਦ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ ਮੁਰਦਾਬਾਦ।
1: ਮੁਰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ। ਬਾ ਕਮਾਲ, ਬਾ ਕਮਾਲ ਜੀ, ਬਾ ਕਮਾਲ। ਸੈਣੀ ਸਾਹਿਬ ਆਵਾਜ਼ ਦੇ ਜਾਦੂਗਰ ਨੇ, ਔਰ ਜਿਹੜੀ ਗੀਤਾਂ ਦੀ ਚੋਣ ਹੈ ਨਾ ਉਹਨਾਂ ਦੀ, ਸੈਣੀ ਸਾਹਿਬ ਕਿਆ ਬਾਤ ਹੈ ਜੀ। ਇੱਕ ਵਾਰ ਗੀਤਾਂ ਦੀ ਚੋਣ ਲਈ ਜ਼ੋਰਦਾਰ ਤਾੜੀਆਂ, ਬਹੁਤ ਬਹੁਤ ਖੂਬ। ਸਲਿਊਟ, ਸਲਿਊਟ। ਵੰਸ਼ਿਤ ਸ਼ਰਮਾ ਜੀ ਕਹਿੰਦੇ ਜੀ ਬਿਲਕੁਲ ਸਹੀ ਆ ਤੇ ਬਹੁਤ ਵਧੀਆ, ਵਾਹ ਜੀ ਵਾਹ, ਕਿਆ ਬਾਤ ਹੈ, ਬਿਲਕੁਲ ਜੀ, ਥੈਂਕ ਯੂ, ਥੈਂਕ ਯੂ। ਸ਼ੈਲੀ ਸਿੰਘ ਜੀ ਲਿਖ ਰਹੇ ਨੇ ਕਹਿੰਦੇ ਬਲਵੀਰ ਸਿੰਘ ਸੈਣੀ ਸਾਹਿਬ ਕਿਆ ਬਾਤਾਂ, ਬਹੁਤ ਖੂਹ ਤੇ ਕੌਮਾ ਪਾ ਕੇ ਸਿਰਾ ਵੀ ਲਿਖਿਆ, ਦੋ ਵਾਰੀ ਐਂ ਅੰਗੂਠੇ ਕੀਤੇ ਨੇ, ਜਾਣੀ ਕਿ ਬਹੁਤ ਖੁਸ਼ੀ ਪ੍ਰਾਪਤ ਹੋਈ ਆ, ਤੋ ਬਹੁਤ ਬਹੁਤ ਸ਼ੁਕਰੀਆ ਜਨਾਬ। ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ, ਕਿਆ ਬਾਤਾਂ, ਕਿਆ ਬਾਤਾਂ ਜਨਾਬ। ਬਲਵੀਰ ਸੈਣੀ ਸਾਹਿਬ ਜੀ, ਆ ਹੁੰਦਾ ਏ ਅਸਲ ਨਸ਼ਾ, ਓਏ ਹੋਏ ਹੋਏ ਹੋਏ ਹੋਏ ਹੋਏ। ਸੋ ਇਸੇ ਮਾਹੌਲ ਨੂੰ ਜਾਰੀ ਰੱਖਦੇ ਹੋਏ ਆਪਾਂ ਪਹੁੰਚ ਗਏ ਹਾਂ ਮਲੇਰਕੋਟਲਾ, ਤੇ ਸਾਡੇ ਨਾਲ ਜੱਸੀ ਚਾਹਲ ਜੀ ਜੁੜ ਚੁੱਕੇ ਨੇ, ਸਵਾਗਤ ਕਰਦੇ ਉਹਨਾਂ ਦਾ ਜੀ। ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਹਾਂਜੀ ਭਾਈ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ,
2: ਮੈਂ ਵੀ ਤੁਹਾਨੂੰ ਇੰਜੋਏ ਨੀ ਕਰਨ ਦਿੱਤਾ ਬਲਵੀਰ ਸਿਆਣੀ ਜੀ। ਮੈਂ ਕਹਿਣਾ ਨੀ ਚਾਹੁੰਦੀ, ਚਲੋ ਨਹੀਂ ਕਹਿੰਦੇ ਫੇਰ ਸੀ ਕਦੇ। ਹਾਰਸ਼ ਵਰਡ ਹੋ ਜਾਊਗਾ ਜ਼ਿਆਦਾ,
1: ਅਣਕਹੇ ਦੇ ਵਿੱਚ ਜ਼ਿਆਦਾ ਕਿਹਾ ਜਾਂਦਾ।
2: ਬਹੁਤ ਸਾਰੀਆਂ ਸਾਲਾਂ ਵਿੱਚ ਵੀ ਗਈਆਂ ਹੋਣਗੀਆਂ। ਇਹ ਮੈਂ ਕੱਲ ਤੱਕ, ਮੈਂ ਕਿਹਾ 24 ਘੰਟੇ ਹੈ ਨਾ, ਮੁਸ਼ਕਿਲ ਹੋ ਜਾਣੇ
1: ਜੀ। ਬਿਲਕੁਲ ਜੀ, ਸਵਾਗਤ ਬਹੁਤ ਬਹੁਤ।
2: ਹਾਂਜੀ, ਅੱਜ ਬਹੁਤ ਕਮਾਲ ਕੀਤਾ ਜੀ, ਥੈਂਕਸ ਉਹਨਾਂ ਦਾ। ਤੇ ਬਾਕੀ ਪ੍ਰੋਗਰਾਮ ਸੁਣ ਨੀ ਸਕੀ, ਰਾਜਨ ਜੀ ਨੂੰ ਵੀ ਨੀ ਸੁਣ ਸਕੀ, ਸੁਣਦੇ ਆ ਘੰਟੇ ਨੂੰ ਸੁਣਦੇ ਆ ਵਿਹਲੇ ਹੋ ਕੇ।
1: ਅੱਛਾ,
2: ਅੱਜ ਦਾ ਦਿਨ ਇੰਨਾ ਬਿਜ਼ੀ ਹੁੰਦਾ ਨਾ ਭਾਜੀ, ਲੋਕੀ ਅੱਖਾਂ ਕੱਢ ਕੱਢ ਵੇਖਦੇ ਨੇ। ਅੱਜ ਕੀਰਤਨ ਦਰਬਾਰ ਸੀਗਾ, ਉੱਥੇ ਗੈਰ ਹਾਜ਼ਰੀ ਹੋ ਗਈ, ਬਾਜ਼ਾਰ ਜਾਣਾ ਪੈ ਗਿਆ, ਤੇ ਕੁਛ ਸ਼ਮੀ ਨੇ ਆਣਾ ਹੁੰਦਾ
1: ਜੀ,
2: ਤੇ ਜਿਹੜੀ ਸੰਗਤ ਰਾਜ ਸੰਗਤ ਮਿਲਦੀ ਸੀ, ਅੱਖਾਂ ਕੱਢ ਕੱਢ ਦੇਖ ਰਹੇ ਸੀ ਵੀ ਆਏ ਪਹੁੰਚੇ ਕਿਉਂ ਨੀ। ਬਹੁਤ ਸੰਗਤਾਂ ਵੱਲੋਂ ਹੋ ਰਹੇ ਵੀ ਪਹੁੰਚੋ ਪਹੁੰਚੋ, ਘੁੰਮੋ ਘੁਮਾ ਕੇ, ਵਾਕਈ ਗੁਰਦੁਆਰੇ ਦੀ ਗਿਣਤੀ ਬਹੁਤ ਘੱਟ ਹੋਈ ਹੈ, ਮਾੜੀ ਗੱਲ ਹੈ।
1: ਬਿਲਕੁਲ ਬਿਲਕੁਲ ਜੀ,
2: ਸ਼ਨੀਵਾਰ ਨੂੰ ਸਾਰਿਆਂ ਨੂੰ ਰੁਝੇ ਹੋਏ ਬਹੁਤ ਹੁੰਦੇ ਨੇ, ਮਤਾਂ ਦਾ ਆਉਂਦਾ ਹੈ ਨਾ, ਤੇ
1: ਬਿਲਕੁਲ
2: ਮਤਲਬ ਬੜੀ ਵਾਰੀ ਆਈ ਜ਼ਿੰਦਗੀ ਚ ਤੇ ਵੀ ਰਹਿਣੀ ਹੈ, ਤੇ ਇੱਕ ਪਰਲੋ ਉਦੋਂ ਆਈ ਸੀ ਜਦੋਂ ਪੰਜਾਬ ਪੂਰੇ ਹੋਏ ਸੀ ਅਚਾਨਕ।
1: ਹਾਂਜੀ ਬਿਲਕੁਲ,
2: ਇੱਕ ਛੋਟੀ ਜਿਹੀ ਕਵਿਤਾ ਅਧੂਰੀ ਜੀ ਪੇਸ਼ ਕਰਦਾ ਭਾਜੀ
1: ਜੀ। ਬਿਲਕੁਲ ਜੀ ਇਰਸ਼ਾਦ।
2: ਹਾਂਜੀ, ਉਹ ਕਵੀਆ, ਉਹ ਕਵੀਆ, ਉਹ ਕਵੀਆ, ਤੂੰ ਸਮੇਂ ਸਮੇਂ ਸਿਰ ਢੁਕਵੇਂ ਗੀਤ ਸੁਣਾਇਆ ਕਰ, ਸੋਗ ਸਮੇਂ ਤੂੰ ਰੰਗ ਰਲੀਆਂ ਦੇ ਰਾਗ ਨਾ ਕੰਨੀ ਪਾਇਆ ਕਰ, ਪਤਝੜ ਦੀ ਰੁੱਤ ਵਿੱਚ ਵੀ ਤੈਨੂੰ ਰਾਗ ਰੰਗ ਹੀ ਸੁੱਝਦੇ ਨੇ, ਨਿਗਰੇ ਥੇ ਤੇ ਬਹਿ ਬਹਿ ਕੇ ਨਾ ਗੀਤ ਬਾਗ ਦੇ ਗਾਇਆ ਕਰ, ਉਹ ਕਵੀਆ, ਉਹ ਕਵੀਆ, ਤੂੰ ਸਮੇਂ ਸਮੇਂ ਤੂੰ ਢੁਕਵੇਂ ਗੀਤ ਸੁਣਾਇਆ ਕਰ, ਫੁੱਟ ਦਵੈਤ ਈਰਖਾ ਘਿਰਣਾ ਫਿਰਕੇ ਜਾਰੀ ਖੁਦ ਗਰਦੀ, ਧਾ ਜੀਵਨ ਨੂੰ ਲਾ ਰਹੀਆਂ ਨੇ ਸੁੱਤੇ ਮਰਦ ਜਗਾਇਆ ਕਰ, ਤੂੰ ਸੁੱਤੇ ਮਰਦ ਜਗਾਇਆ ਕਰ, ਕੂੜੇ ਮਾਣ ਕਾਣ ਦੇ ਬਦਲੇ ਆਪਣੇ ਆਪ ਨੂੰ ਵੇਚੀ ਨਾ, ਜੱਗ ਦੇ ਮੂੰਹ ਲੱਗਣੋ ਜਾਸੇ ਨਾ ਲੂਣ ਕਿਸੇ ਦਾ ਖਾਇਆ ਕਰ, ਨਾ ਲੂਣ ਕਿਸੇ ਦਾ ਖਾਇਆ ਕਰ।
1: ਬਾਜੀ ਵਾਹ,
2: ਹਾਂਜੀ
1: ਬਹੁਤ ਖੂਬ, ਬਹੁਤ ਖੂਬ, ਬਹੁਤ
2: ਖੂਬ ਕਰਾਂਗੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਬੜੀ ਸਮੂਥਲੀ ਫਿਲਮ ਚੱਲਦੀ ਹੁੰਦੀ ਹੈ ਚਾਨਪੁਰ ਦੇ ਵਿੱਚ, ਤੁਸੀਂ ਆਪ ਵੀ ਫੀਲ ਕਰਿਓ ਕਿਸੇ ਦਿਨ ਦੇਖ ਕੇ।
1: ਹਾਂਜੀ,
2: ਤੇ ਜਦੋਂ ਅਚਾਨਕ ਹੀ ਉਹਨੂੰ ਵਿਚਾਰਿਆਂ ਨੂੰ ਦਿਹਾੜੀ ਤੇ ਫੇਕ ਕੇ ਤੇ ਕਿਤੇ ਜਾਣਾ ਪੈ ਜਾਂਦਾ, ਤੇ ਮੁੜ ਕੇ ਬੇੜਾ ਹੀ ਗਰਕ ਹੋ ਜਾਂਦਾ ਫਿਲਮ ਦਾ,
1: ਐਂਡ ਹੋ ਜਾਂਦਾ ਜੀ ਬਿਲਕੁਲ।
2: ਕੁਲਭੂਸ਼ਣ ਮਥੁਰ ਬੰਦੇ ਨੂੰ
1: ਪਰਲੂ ਆ ਜਾਂਦੀ ਉਹ ਤਾਂ
2: ਗੀਤ ਫਿਲਮ ਦਾ ਫਿਲਮ ਦੀ ਜਾਨ ਸੀ ਭਾਜੀ ਉਹ ਮੈਂ ਲੈ ਕੇ ਆਈ ਹਾਂ
1: ਜੀ ਵਾਹ ਵਾਹ ਕੀ ਬਤਾ ਇਰਸ਼ਾਦ
2: ਨਾ ਰਸ ਹੀਰੇ ਮੇਰੀਏ

0: ਨਹੀਂ
1: ਵਧੀਆ ਚੱਲਦੇ ਆ ਕਿ ਉਹ ਨਾਲ ਪਰ ਧੁਨ ਜਾਰੀ ਰੱਖ ਸਕਦੇ ਧੁਨ
0: ਹਾਂਜੀ ਹੈ ਤਾਂ ਕੀ ਰੋ ਮਧਰਾ ਕੀ ਮਤਲਬ ਹੈ ਸੱਜੇ ਖੱਬੇ ਮੂੰਹ ਕਰਦਾ ਨਾ ਕਿਆ ਵਧੀਆ ਲੱਗਦਾ
1: ਮੈਨੂੰ ਲੱਗਦਾ ਕੁਲਭੂਸ਼ਣ ਖਰਵੰਦਾ ਜੀ ਦੀ ਉਹ ਪਹਿਲੀ ਫਿਲਮ ਸੀ ਹੀਰੋ ਵਾਲੀ ਸ਼ਾਇਦ
0: ਪਤਾ ਨੀ ਭਾਜੀ ਤੇ ਉਹ ਇੱਕ ਸ਼ਾਨ ਫਿਲਮ ਚ ਇੱਕ ਗੰਜੇ ਜਿਹਾ ਰੋਲ ਕੀਤਾ ਸੀ ਉਹ ਕਿੰਨਾ ਭੈੜਾ ਲੱਗਦਾ ਸੀ ਤੇ ਆਹ ਫਿਲਮ ਚ ਤਾਂ ਜਾ ਨੀ ਪਾਤੀ ਸੀ ਉਹਨੇ
1: ਉਹਦੇ ਵਿੱਚ ਤੇ ਹਾਂਜੀ ਹਾਂਜੀ ਉਹਦੇ ਬਾਕੀ ਉਹ ਬਟਨ ਬੁਟਨ ਦਬ ਕੇ ਬੰਦੇ ਮਾਰੀ ਜਾਂਦਾ ਸੀ ਬਿਲਕੁਲ ਸ਼ਾਨ ਚ ਖੂਬਸੂਰਤੀ ਨਾਲ ਜਿਹੜਾ ਨਿਭਾਇਆ ਗੀਤ ਨੂੰ ਜੀ
0: ਹਿੰਦੀ ਫਿਲਮ ਚ ਵੀ ਉਹ ਆਪਣਾ ਗਾਣਾ ਲਿਆ
1: ਮਾਰੀ
0: ਪਰ ਲੋ ਆ ਜਾਂਦੀ ਹੁੰਦੀ ਨਾ ਕੁਲਸ ਸਰਕਾਰੀ ਪਰ ਲੋ ਆ ਜਾਂਦੀ ਹੁੰਦੀ ਨਾ ਕੁਲਸ ਸਰਕਾਰੀ ਪਰ ਲੋ ਆ ਜਾਂਦੀ ਭਾਜੀ ਜੇ ਕਿਸੇ ਨੂੰ ਰੁੱਸ ਰੁੱਸ ਆ ਜਾਵੇ ਕਿਸੇ ਦੇ ਕੋਈ ਪ੍ਰੇਮੀ ਜਾਂ ਪ੍ਰੇਮਿਕਾ ਤੇ ਉਦੋਂ ਪਰਲੋ ਬਹੁਤ ਵੱਡੀ ਪਰਲੋ ਆਉਂਦੀ ਹੈ ਤੇ ਇਹੋ ਜਿਹਾ ਦਿਨ ਕਿਸੇ ਦੀ ਜ਼ਿੰਦਗੀ ਚ ਨਾ ਆਵੇ ਸਭ ਦੀ ਚੜ੍ਹਦੀ ਕਲਾ ਹੋਵੇ ਤੇ ਧੰਨਵਾਦ ਤੁਹਾਡਾ ਟਾਈਮ ਦੇਣ ਲਈ
1: ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਜਸੀ ਜੀ ਕਿਆ ਬਤਾ ਸਹੀ ਗੱਲ ਹੈ ਜੀ ਕਈ ਵਾਰੀ ਤਾਂ ਇੰਨੀ ਜ਼ਿਆਦਾ ਨਿਰਾਸ਼ਾਜਨਕ ਜੀ ਗੱਲ ਬਣ ਜਾਂਦੀ ਆ ਕਿ ਜਦੋਂ ਪਰਲੋ ਇੰਨੀ ਬਾਹਲੀ ਹੋ ਜੇ ਤਾਂ ਐਂਡ ਚ ਕੱਕਾ ਲੱਗ ਜਾਂਦਾ ਇਹਦੀ ਪਰਲੋਕ ਹੀ ਹੋ ਜਾਂਦਾ ਫਿਰ ਐਂਡ ਹੀ ਹੋ ਜਾਂਦਾ ਮਤਲਬ ਕੁਛ ਨੀ ਰਹਿੰਦਾ ਫਿਰ ਤੇ ਪਰਲੋ ਤੋਂ ਬਾਅਦ ਪਰਲੋਕ ਹੀ ਆਉਂਦਾ ਕਹਿੰਦੇ ਜੀ ਸ਼ਾਇਦ ਉੱਥੋਂ ਹੀ ਪਰਲੋ ਆਈ ਹੋਵੇ ਪਰ ਨਹੀਂ ਇਹ ਹਿੰਦੀ ਦਾ ਸ਼ਬਦ ਹੈ ਪਰਲਾਏ ਇੱਕੋ ਰਾਜਕੁਮਾਰ ਵਾਲੀ ਫਿਲਮ ਆਈ ਸੀ ਜਿਹਦੇ ਵਿੱਚ ਉਹ ਮੋਬਾਈਲਾਂ ਚੋਂ ਸੈਮੀ ਕੰਡਕਟਰ ਚੋਰੀ ਗੱਲ ਦੇ ਤੁਮ ਸ਼ਾਇਦ ਭੁੱਲ ਗਏ ਹੋ ਗੰਜਾ ਸਵਾਮੀ ਕਿ ਤੁਮਹਾਰੀ ਇਨ ਮਿਜ਼ਾਈਲੋ ਮੇ ਸੇ ਸੈਮੀ ਕੰਡਕਟਰ ਸੈਮੀ ਨੇ ਨਿਕਾਲ ਲੀਏ ਹੈ ਅਬ ਯੇ ਉੜ ਨਹੀਂ ਪਾਏਗੀ ਸਾਨੂੰ ਨਹਿਰ ਵਾਲੇ ਪੁਲ ਤੇ ਬੁਲਾ ਕੇ ਡੇ ਰਾਜਾ ਕੇ ਡਸਕੀ ਵਿਚ ਲਾ ਕੇ ਕਿਆ ਬਾਤਾਂ ਜੀ ਬਹੁਤ ਬਹੁਤ ਸਵਾਗਤ ਬਾਈ ਮੁਕੰਦਰ ਸਿੰਘ ਔਲਖ ਜੀ ਜੀ ਆਇਆਂ ਨੂੰ ਖੂਬਸੂਰਤ ਸ਼ਾਮ ਦੇ ਵਿਚ
2: ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ
1: ਜੀ ਸਤਿ ਸ੍ਰੀ ਅਕਾਲ ਜੀ
2: ਸਾਰੇ ਪਿਆਰੇ ਸੱਜਣਾਂ ਨੂੰ ਸਤਿ ਸ੍ਰੀ ਅਕਾਲ
1: ਜੀ ਸਵਾਗਤ ਹੈ ਜੀ
2: ਰੰਗ ਸਾਰਿਆਂ ਨੇ ਵਧੀਆ ਬੰਨਿਆ ਅੱਜ ਥੋੜਾ ਜਿਹਾ ਬਿਜੀ ਸੀ ਕਮੈਂਟ ਘੱਟ ਹੀ ਹੋਏ ਮੈਨੂੰ ਉਹੀ ਗੱਲ ਬਾਕੀ ਕਿਉਂਕਿ ਸਾਡੇ ਜਜ਼ਬਾਤ ਤਾਂ ਜੁੜੇ ਹੀ ਹੁੰਦੇ ਨੇ ਸੱਜਣਾਂ ਦੇ ਨਾਲ ਉਹਨਾਂ ਨੂੰ ਪਤਾ ਹੀ ਹੁੰਦਾ ਵੀ ਆਪਾਂ ਵੀ ਹਰੇਕ ਹੀ ਆਪਣਾ ਬਣਦਾ ਜੋ ਵੀ ਹੈਗਾ ਉਹ ਨਿਭਾ ਕੇ ਜਾਂਦੇ ਨੇ
1: ਜੀ
2: ਤੇ ਜੱਸੀ ਬਾਈ ਦੀ ਵੀ ਸੁਣੀ ਹੈ ਮੈਂ ਗੱਲਬਾਤ ਤੇ ਬਾਕੀ ਸਾਰਿਆਂ ਦੀ ਵੀ ਸੁਣੀ ਹੈ ਤੇ ਬਹੁਤ ਵਧੀਆ ਸਾਰਿਆਂ ਨੇ ਤੇ ਆ ਰਹਿ ਗਏ ਬਸ ਮੈਨੂੰ ਲੱਗਦਾ ਤੁਹਾਨੂੰ ਆਉਣ ਵਾਲਾ ਟਾਈਮ ਤੁਸੀਂ ਵੀ ਨੀ ਇੰਨਾ ਵਹਿੰਦੇ ਹੈਗੇ ਵੀ ਲੇਟ ਹੋ ਗਿਆ ਜਾਣ ਵਾਲਾ ਟਾਈਮ ਤੁਸੀਂ ਪੂਰਾ ਵਹਿੰਦੇ ਵੀ ਹੁਣ 10 ਵਜੇ ਨਾਲ ਨੀ ਜਾ ਉੱਤੇ ਹੋਣ ਵਾਲਾ ਕਿਹੜਾ ਘੰਟਾ ਇਹ ਵੀ ਤੁਹਾਡੀ ਉਹੀ ਗੱਲ ਵੀ ਬਸ ਹੁਣ ਤੁਸੀਂ ਦੇਖੋ ਆਹ
1: ਮੈਨੂੰ ਤਾਂ ਨਾ ਉਹ ਜੱਸੀ ਬਾਈ ਦਾ ਕਮੈਂਟ ਮੈਂ ਪੜਿਆ ਉੱਤੇ ਉਹ ਕਹਿੰਦੇ ਜੀ ਬਾਈ ਨਹਿਰ ਵਾਲੇ ਜੱਟ ਨੂੰ ਆਵਾਜ਼ ਮਾਰ ਲਓ ਮੈਨੂੰ ਲੱਗਦਾ ਰੁੱਸਿਆ ਬੈਠਾ ਇਹ ਮੈਂ ਪੜ੍ਹ ਕੇ ਚਿੰਤਤ ਹੋ ਗਿਆ ਸੱਚੀ ਵੀ ਤੁਸੀਂ ਰੁੱਸੇ ਕਿਉਂ ਹੋ
2: ਨਹੀਂ ਰੁੱਸਦੇ ਆਪਾਂ ਉਹ ਨਾ ਅਸਲ ਚ ਆਪਣਾ ਸ਼ਮੀ ਬਾਈ ਜੀ ਚੱਕਰੇ ਆ ਚਲੋ ਤੁਸੀਂ ਵਿੱਚ ਥੋੜਾ ਬਹੁਤਾ ਗੈਪ ਤੁਸੀਂ ਪਾ ਜਾਂਦੇ ਹੋ ਵਿੱਚ
1: ਜੀ
2: ਤੇ ਥੋੜਾ ਬਹੁਤਾ ਸਾਡਾ ਭਰਾ ਜੱਸੀ ਵੀ ਪਾ ਜਾਂਦਾ ਤੇ ਅਸੀਂ ਤਾਂ ਹਰ ਹਫਤੇ ਜਦੋਂ ਤੁਸੀਂ ਆ ਜਾਂਦੇ ਹੋ ਅਸੀਂ ਨਾਲ ਤੁਹਾਡੇ ਵੀ ਆ ਜਾਂਦੇ ਹਾਂ
1: ਬਿਲਕੁਲ ਜੀ ਬਿਲਕੁਲ
2: ਉਹ ਨਾ ਜੱਸੀ ਬਾਈ ਵੀ ਸਾਡੇ ਬੇਬੀ ਦਾ ਹੀ ਸ਼ਾਗਿਰਦ ਹੈ
1: ਜੀ
2: ਤੇ ਬੇਬੀ ਨੇ ਇੱਕ ਲਿਖਿਆ ਸੀ ਇਸ ਗੱਲ ਦੇ ਉੱਤੇ ਜਿਵੇਂ ਵੀ ਕਿਉਂਕਿ ਜੇ ਰੋਜ਼ ਜਦੋਂ ਵੀ ਪ੍ਰੋਗਰਾਮ ਆਉਣਾ ਉਹਦੇ ਵਾਸਤੇ ਕੁਛ ਕਹਿਣ ਵਾਸਤੇ ਕੁਛ ਗੱਲਾਂ ਵੀ ਹੋਣੀਆਂ ਚਾਹੀਦੀਆਂ ਐਂ ਤਾਂ ਹੈ ਨੀ ਤੇ ਕੁਛ ਇੰਟਰਸਟਿੰਗ ਵੀ ਹੋਣੀਆਂ ਚਾਹੀਦੀਆਂ ਜਿਹੜੇ ਸੱਜਣਾਂ ਨੂੰ ਚੰਗੀਆਂ ਲੱਗਣ, ਇਹ ਨੀ ਵੀ ਵਾਰ ਵਾਰ ਰਿਪੀਟ ਹੋਈ ਜੇ ਜਾਂ ਕੁਛ ਚੰਗਾ ਨਾ ਲੱਗੇ, ਉਹ ਚੁਣਨਾ ਵੀ ਹੁੰਦਾ
1: ਨਹੀਂ, ਉਹ ਤਾਂ ਫਿਰ ਗਾਹ ਪੈ ਜਾਂਦਾ, ਉਹ ਤਾਂ ਪਰ ਲੋ ਹੀ ਹੈ ਫਿਰ।
2: ਹਾਂ ਤੇ ਹਫ਼ਤਾ ਤੇ ਝੱਟ ਆ ਜਾਂਦਾ
1: ਜੀ,
2: ਤੇ ਉਹਦੇ ਵਾਸਤੇ ਜਰਸੀ ਬਾਈ ਹਰਾਂ ਦੇ ਆਪਣਾ ਦੇਵੀ ਉਸਤਾਦ ਸਾਹਿਬ ਨੇ ਲਿਖਿਆ ਇਹ ਛੋਟਾ ਜਿਹਾ
1: ਜੀ,
2: ਤੇ ਉਹ ਕਹਿੰਦੇ ਆਸਮ ਵਾਲੇ ਆਲਣੇ ਨਿੱਤ ਬਣਾਉਣੇ ਆ
1: ਜੀ,
2: ਬੋਲ ਕੇ ਦੁੱਖ ਨਹੀਂ ਦੱਸਦੇ ਤਾਹੀਓ ਗਾਉਂਦੇ ਆ, ਆਸਾਂ ਵਾਲੇ ਆਲਣੇ ਨਿੱਤ ਬਣਾਉਂਦੇ ਆ, ਬੋਲ ਕੇ ਦੁੱਖ ਨਹੀਂ ਦੱਸਦੇ ਤਾਹੀਓ ਗਾਉਂਦੇ ਆ
1: ਗਾਉਂਦੇ ਆ।
2: ਫਿਰ ਉਹ ਹੁਣ ਜਿੱਥੇ ਆ ਉਹ ਗੱਲ ਕਹਿੰਦਾ ਡਰ ਲੱਗਦਾ ਏ ਛੇਤੀ ਖਰਚੇ ਜਾਈਏ ਨਾ
1: ਜੀ,
2: ਤਾਹੀਓ ਥੋੜਾ ਲਿਖਦੇ ਥੋੜਾ ਗਾਉਂਦੇ ਆ।
1: ਬਹੁਤ ਖੂਬ ਬਹੁਤ ਖੂਬ।
2: ਫੁਕਰੀਆਂ ਫੁਕਰੀਆਂ ਮਾਰਨ ਵਾਲੇ ਗਾਣੇ ਨਹੀਂ ਲਿਖਦੇ ਤਾਹੀਓ ਉਹਨਾਂ ਦੀ ਗਿਣਤੀ ਵਿਚ ਨਾ ਆਉਂਦੇ ਆ।
1: ਬਹੁਤ ਖੂਬ।
2: ਸਾਡੇ ਗਾਣੇ ਚੋਰੀ ਹੋਏ ਅਸੀਂ ਨਹੀਂ ਕੀਤੇ, ਸਾਡੇ ਗਾਣੇ ਚੋਰੀ ਹੋਏ ਅਸੀਂ ਨਹੀਂ ਕੀਤੇ, ਹਰ ਇੱਕ ਦੀ ਅੱਖ ਵਿਚ ਅੱਖ ਪਾ ਕੇ ਗਾਉਂਦੇ ਆ।
1: ਵਾਹ ਵਾਹ ਵਾਹ ਵਾਹ, ਕਿਆ ਬਤਾ, ਬਹੁਤ ਖੂਬ।
2: ਦਿਨ ਤਰੀਕ ਸਮਾਂ ਦੱਸਦਾ ਜੰਮਣੇ ਦਾ, ਦਿਨ ਤਰੀਕ ਸਮਾਂ ਦੱਸਦਾ ਜੰਮਣੇ ਦਾ, ਸਾਲ ਨਹੀਂ ਦੱਸਦੇ ਉਮਰ ਛਪਾਉਂਦੇ ਆ,
1: ਉਮਰ ਛਪਾਉਂਦੇ ਆ।
2: ਅੱਖ ਬਚਾ ਕੇ ਹੱਥ ਦੀਆਂ ਉਂਗਲਾਂ ਗਿਣ ਲਈ ਜੱਸੀ ਬਾਈ
1: ਜੀ,
2: ਅੱਖ ਬਚਾ ਕੇ ਹੱਥ ਦੀਆਂ ਉਂਗਲਾਂ ਗਿਣ ਲਈ ਜੱਸੀ ਬਾਈ, ਜਦ ਅਸੀਂ ਜਦ ਦੇਵੀ ਵਾਂਗੂ ਉਹਦੇ ਨਾਲ ਹੱਥ ਮਿਲਾਉਂਦੇ ਆ ਵੀ ਉਹ ਅੱਖ ਬਚਾ ਕੇ ਹੱਥ ਦੀਆਂ ਉਂਗਲਾਂ ਗਿਣ ਲਈ ਜਦ ਦੇਵੀ ਉਹਦੇ ਨਾਲ ਹੱਥ ਮਿਲਾਉਂਦਾ।
1: ਵਾਹ ਵਾਹ ਵਾਹ ਵਾਹ ਵਾਹ ਵਾਹ, ਕਿਆ ਬਤਾ ਕਿਆ ਬਤਾ।
2: ਇਸ ਕਰਕੇ ਤੁਸੀਂ ਦੇਖ ਲੋ ਵੀ ਅਸੀਂ ਤਾਂ ਤੁਹਾਨੂੰ ਉਡੀਕਦੇ ਰਹਿੰਦੇ ਆ ਵੀ ਕੋਈ ਵਾਰ ਖਾਲੀ ਜਾਵੇ ਨਾ। ਜੱਸੀ ਬਾਈ ਵਿੱਚ ਵਿੱਚ ਉਹੀ ਗੱਲ ਮਿਸ ਮਾਰ ਜਾਂਦੇ, ਅੱਜ ਮੈਨੂੰ ਕੰਮ ਹੈ ਜੀ, ਅੱਜ ਫਲਾਣਾ ਜੀ, ਅੱਜ ਧਮਕਾਣਾ, ਅਸੀਂ ਕਦੇ ਕਿਹਾ ਵੀ ਸਾਨੂੰ ਕੰਮ ਹੈ, ਅਸੀਂ ਤਾਂ ਤੁਹਾਨੂੰ ਲਾਂਭੇ ਦਿੰਦੇ ਰਹਿੰਦੇ ਵੀ ਅੱਜ ਸ਼ਮੀ ਬਾਈ ਜੀ ਅੱਜ ਕਿਉਂ ਨੀ ਆਏ, ਅੱਜ ਕਿਉਂ ਨੀ।
1: ਸਹੀ ਗੱਲ ਹੈ ਜੀ, ਬਿਲਕੁਲ ਬਿਲਕੁਲ, ਇਹ ਜਿੰਦਾਬਾਦ ਹੈ ਜੀ, ਬਹੁਤ ਬਹੁਤ ਕਮਾਲ।
2: ਇਸ ਕਰਕੇ ਉਹ ਜਿਹੜੀ ਬੇਬੀ ਨੇ ਗੱਲ ਲਿਖੀ ਹੈ ਨਾ ਜੀ, ਅਸੀਂ ਬਹੁਤੇ ਖਰਚੇ ਜਾਈਏ ਨਾ, ਥੋੜਾ ਲਿਖਦੇ ਥੋੜਾ ਗਾਉਂਦੇ ਆ, ਇਸ ਕਰਕੇ ਜੱਸੀ ਬਾਈ ਸ਼ਗਿਰਦ ਦਾ ਉਹੀ ਗੱਲ ਹੈ, ਸਾਡੇ ਤੋਂ ਪੁਰਾਣਾ ਸ਼ਗਿਰਦ ਹੈ ਬੇਬੀ ਦਾ।
1: ਹੁਣ ਓਜਲਾ ਸਾਹਿਬ ਨੇ ਦੇਖੋ ਇੱਥੇ ਜਿਹੜਾ ਤੀਰ ਛੱਡਿਆ ਇੱਕ ਮਿਸ਼ੀਗਨ ਤੋਂ ਪਹੁੰਚ ਗਿਆ ਇੱਧਰ ਸਟੂਡੀਓ ਚ ਤੀਰ ਜਿਹੜਾ, ਉਹ ਲਿਖਦੇ ਆ ਕਿ ਉਹ ਕੌਣ ਨੇ ਜਿਨ੍ਹਾਂ ਦੇ ਗੀਤ ਚੋਰੀ ਹੋਏ ਨੇ, ਸਾਡੇ ਤਾਂ ਚੋਰੀ ਵੀ ਨਹੀਂ ਹੋਏ।
2: ਕਿਉਂਕਿ ਇਹ ਬਾਈ ਉਹੀ ਗੱਲ ਹੈ, ਇਹ ਇਹ ਲਿਖਾਰੀ ਨੇ, ਹੁਣ ਲਿਖਾਰੀਆਂ ਨੂੰ ਲਿਖਾਰੀਆਂ ਦਾ ਪਤਾ ਹੋਊ ਵੀ ਕਿਹਦੇ ਗੀਤ ਚੋਰੀ ਹੋਏ ਨੇ, ਕਿ ਬੇਬੀ ਵੀ ਅਕਸਰ ਅਕਸਰ ਲਿਖਦਾ ਰਿਹਾ ਵੀ ਮੇਰੇ ਗੀਤ ਚੋਰੀ ਹੋਏ ਨੇ, ਸਾਡਾ ਬੇਬੀ ਭਰਾ ਜੱਸੀ ਵੀ ਕਹਿੰਦਾ ਵੀ ਸਾਡੇ ਦੇਵੀ ਦੇ ਗੀਤ ਚੋਰੀ ਹੋਏ ਨੇ, ਹੁਣ ਇਹ ਨੀ ਪਤਾ ਵੀ ਕਿਹਦੇ ਕਿੰਨੇ ਚੋਰੀ ਕੀਤੇ ਨੇ। ਮੈਂ ਤਾਂ ਕਈ ਵਾਰੀ ਪਾਕਿਸਤਾਨ ਵਾਲੇ ਗਾਣੇ ਸੁਣਨਾ ਤੇ ਉਹ ਮੈਨੂੰ ਐਂ ਲੱਗਦਾ ਵੀ ਆਹ ਪੰਜਾਬ ਵਾਲੇ ਉਹਨਾਂ ਤੇ ਗਾਈ ਜਾਂਦੇ, ਉਹ ਐਂ ਲੱਗਦਾ ਵੀ ਉਹ ਪੰਜਾਬ ਵਾਲੇ ਨੇ ਗਾਈ ਜਾਂਦੇ। ਹੁਣ ਇਹਨਾਂ ਨੂੰ ਕਿਹੜੀ ਕਿਹੜੀ ਅਦਾਲਤ ਚ ਖੜਾਈ ਹੈ ਵੀ ਤੁਸੀਂ ਉਹਨਾਂ ਦੇ ਚੋਰੀ ਕੀਤੇ ਕਿ ਉਹਨਾਂ ਨੇ ਤੁਹਾਡੇ ਚੋਰੀ ਕੀਤੇ।
1: ਉਹ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੈਨਸਲ ਨਾਲ, ਉਹ ਪਤਾ ਨੀ ਕਿੰਨਿਆਂ ਕੋਲੋਂ ਸੁਣਿਆ ਹੋਇਆ, ਉਹ ਤਾਂ ਨਸੀਬੋ ਨੇ ਵੀ ਗਾਤਾ, ਹੋਰ ਵੀ ਕਿਸੇ ਨੇ ਗਾਏ ਆ ਤੇ ਐਂਡ ਕਰਤਾ ਜੀ।
2: ਬਿਲਕੁਲ ਬਿਲਕੁਲ ਉਹੀ ਗੱਲ ਹੈ,
1: ਗਾਏ ਵਧੀਆ ਸਾਰਿਆਂ ਨੇ,
2: ਗਾਏ ਸਾਰਿਆਂ ਨੇ ਵਧੀਆ, ਤੇ ਅੱਜ ਵੀ ਸਾਰਿਆਂ ਨੇ ਚਲੋ ਵਧੀਆ, ਆਪਣਾ ਤਾਂ ਹੱਸਣਾ ਖੇਡਣਾ ਹੁੰਦਾ ਚਲੋ
1: ਜੀ,
2: ਸਾਰਿਆਂ ਨੇ ਵਧੀਆ ਹੀ ਉਹੀ ਗੱਲ ਕੀਤਾ। ਬਾਕੀ ਔਜਲਾ ਬਾਈ ਜੀ ਆ ਕੇ ਦੱਸ ਜਾਣਗੇ ਇਸ ਤੋਂ ਬਾਅਦ, ਐਕਸਪਲੇਨ ਕਰ ਦੇਣਗੇ ਚੰਗੀ ਤਰ੍ਹਾਂ, ਕਿਉਂਕਿ ਉਹ ਕਮੈਂਟ ਚ ਪੂਰਾ ਉਹੀ ਗੱਲ ਐਕਸਪਲੇਨ ਨੀ ਹੁੰਦਾ ਹੈਗਾ ਵੀ ਕੀ ਕਹਿਣਾ ਚਾਹੁੰਦੇ
1: ਨੇ, ਵਿਆਖਿਆ ਕਰਨੀ ਪੈਣੀ ਹੈ, ਇਹ ਹਲੇ ਇੱਕ ਪੁਆਇੰਟ ਹੀ ਲਿਖਿਆ ਬਸ,
2: ਪੂਰੀ ਪੂਰੀ ਪੂਰੀ
1: ਜੀ।
2: ਤੇ ਲੋ ਮੇਰੇ ਕੋਲ ਵੀ ਥੋੜੇ ਜੇ ਸਮੇਂ ਦੀ ਦਿੱਕਤ ਆ, ਮੈਂ ਸਾਰੇ ਸੱਜਣਾਂ ਵਿੱਚ ਅੱਜ ਮੈਂ ਕਮੈਂਟ ਕਰ ਨੀ ਸਕਿਆ, ਤੇ ਬਾਕੀ ਚਲੋ ਜਿੰਨਾ ਕੁ ਮੈਂ ਸੁਣਿਆ ਸਾਰੇ ਸੱਜਣਾਂ ਨੇ ਵਧੀਆ ਉਹੀ ਗੱਲ ਹੈ ਬਾਈ ਜੀ, ਆਪਣਾ ਯੋਗਦਾਨ ਪਾਇਆ ਹਾਸਾ ਖੇਡਾਂ ਕਰਨ ਚ,
1: ਬਿਲਕੁਲ ਜੀ।
2: ਤੇ ਆ ਸੁਣਿਓ ਮੇਰੀਆਂ ਦੋ ਕੁ ਲਾਈਨਾਂ, ਬਸ ਦੋ ਮਿੰਟਾਂ ਚ ਮੈਂ ਵੇਟਦਾ ਹਾਂ ਆਪਾਂ
1: ਇਰਸ਼ਾਦ ਜੀ
2: ਜੀ। ਇੱਕ ਤਾਂ ਸ਼ੇਰੋ ਸ਼ਾਇਰੀ ਦੇ ਰੂਪ ਚ ਹੀ ਹੈ ਤੇ ਇੱਕ ਛੋਟੀ ਜਿਹੀ ਗਾਣੇ ਦੇ ਰੂਪ ਚ ਹੋਊਗੀ ਉਸ ਤੋਂ ਬਾਅਦ
1: ਜੀ।
2: ਉਹ ਕਹਿੰਦਾ ਚੱਲ ਅੱਜ ਤੇਰੇ ਤੇ ਲਿਖਦੇ ਆ
1: ਜੀ,
2: ਕੁਝ ਤੇਰੇ ਚਿਹਰੇ ਤੇ ਲਿਖਦੇ ਆ
1: ਜੀ,
2: ਚੱਲ ਅੱਜ ਤੇਰੇ ਤੇ ਲਿਖਦੇ ਆ ਕੁਝ ਤੇਰੇ ਚਿਹਰੇ ਤੇ ਲਿਖਦੇ ਆ। ਇਹ ਕਿੱਸਾ ਸਿਰਫ ਤੇਰਾ ਏ, ਕਿੱਸਾ ਤੇਰੇ ਮੇਰੇ ਤੇ ਲਿਖਦੇ ਆ
1: ਜੀ।
2: ਇਹ ਘੜੀ ਚ ਦੱਸ ਕਿੰਨੇ ਪਲ ਨੇ, ਤੇਰੀਆਂ ਜੁਲਫਾਂ ਚ ਕਿੰਨੇ ਵਾਲ ਨੇ, ਤੇਰੀਆਂ ਅੱਖਾਂ ਚ ਇਸ਼ਕ ਦਿਸਦਾ ਏ ਮੈਨੂੰ ਜਦ ਤੱਕਦੀਆਂ ਮੇਰੇ ਵੱਲ ਨੇ।
1: ਵਾਹ ਵਾਹ ਵਾਹ ਵਾਹ ਵਾਹ, ਕਿਆ ਹੀ ਬਤਾ।
2: ਤੇਰੀ ਸਾਦਗੀ, ਤੇਰੀ ਸਾਦਗੀ
1: ਜੀ
2: ਇੱਕ ਰੀਝ, ਤੇਰੀ ਸਾਦਗੀ ਸੁੰਦਰਗੀ ਇੱਕ ਰੀਝ ਹਾਲੇ ਅਧੂਰੀ ਹੈ, ਆਪਣੇ ਹੱਥਾਂ ਨਾਲ ਖਵਾਉਣੀ ਮੈਂ ਕੁੱਟ ਕੇ ਰੱਖੀ ਚੂਰੀ ਹੈ,
1: ਚੂਰੀ ਹੈ। ਵਾਹ ਵਾਹ ਵਾਹ ਵਾਹ, ਬਹੁਤ ਖੂਬ।
2: ਗੂੜੀ ਏ ਸ਼ਾਹੀ,
1: ਠੀਕ ਹੈ ਜੀ।
2: ਗੂੜੀ

0: ਸੁਪਨੇ ਅਟਲ ਹੈ
1: ਜੀ,
0: ਸੁਰਮਾ ਕਾਲਾ ਤੇਰੇ ਲਈ ਬਣਿਆ ਤੇਰੇ ਚਿਹਰੇ ਲਈ, ਸੁਰਮਾ ਕਾਲਾ ਬਣਿਆ ਤੇਰੇ ਲਈ ਤੇਰੇ ਚਿਹਰੇ ਲਈ
1: ਜੀ,
0: ਆ ਨਜ਼ਰ ਉਤਾਰਨ ਦਾ ਰਿਵਾਜ ਬਣਿਆ ਤੇਰੇ ਲਈ,
1: ਆ ਨਜ਼ਰ ਉਤਾਰਨ ਦਾ ਰਿਵਾਜ ਬਣਿਆ ਤੇਰੇ ਲਈ,
0: ਨਾਲੋ ਨਾਲ ਹੀ ਖਿੱਚ ਲੈਂਦੀਆਂ ਨੇ ਸਿਰ ਉਹ ਕਿੱਥੇ ਟਿਕ ਬਹਿੰਦੀਆਂ ਨੇ, ਜਾਣੇ ਅਣਜਾਣੇ ਜੋ ਅੱਖਾਂ ਤੇਰੀਆਂ ਅੱਖਾਂ ਨਾਲ ਖੈਂਦੀਆਂ ਨੇ,
1: ਓਏ ਹੋਏ ਹੋਏ ਹੋਏ, ਕਿਆ ਬਾਤ ਕਿਆ ਬਾਤ,
0: ਕੋਈ ਵੀ ਪੜ ਲਊ ਗਜ਼ਲ, ਕੋਈ ਵੀ ਪੜ ਲਊ ਗਜ਼ਲ,
1: ਗਜ਼ਲ
0: ਤੇਰਾ ਹੀ ਨਾਂ ਲੈਂਦੀਆਂ ਨੇ, ਤੂੰ ਜੋ ਆਈ ਮੇਰੀ ਕਿਸਮਤ ਮੇਰੀਆਂ ਸਿੱਧੀਆਂ ਪੁੱਠੀਆਂ ਪੈਂਦੀਆਂ ਨੇ,
1: ਓਏ ਹੋਏ ਹੋਏ ਹੋਏ ਹੋਏ ਜੀ,
0: ਤੂੰ ਜੋ ਆਈ ਮੇਰੀ ਕਿਸਮਤ ਚ ਮੇਰੀਆਂ ਸਿੱਧੀਆਂ ਪੁੱਠੀਆਂ ਪੈਂਦੀਆਂ ਨੇ,
1: ਪੈਂਦੀਆਂ ਨੇ,
0: ਤੇਰੀ ਨਜ਼ਰ ਅਸਮਾਨ ਤੇ ਮੇਰੀ ਤੇਰੇ ਤੇ ਰਹਿੰਦੀ ਹੈ, ਤੇਰੀ ਨਜ਼ਰ ਅਸਮਾਨ ਤੇ ਮੇਰੀ ਤੇਰੇ ਤੇ ਰਹਿੰਦੀ ਹੈ, ਮੈਂ ਨਹੀਂ ਉੱਠਦਾ ਨੀਂਦ ਚ ਰਾਤੀ
1: ਜੀ,
0: ਮੈਂ ਨਹੀਂ ਉੱਠਦਾ ਨੀਂਦ ਚ ਰਾਤੀ,
1: ਰਾਤੀ
0: ਤੈਨੂੰ ਮਿਲਣ ਦੀਆਂ ਖਵਾਹਿਸ਼ਾਂ ਉੱਠ ਪੈਂਦੀਆਂ ਨੇ,
1: ਕਿਆ ਬਤਾ ਬਹੁਤ
0: ਖੂਬ, ਲੋ ਅਸਲ ਚ ਨਾ ਸ਼ਮੀ ਬਾਈ ਜੀ, ਬਸ ਦੋ ਕੁ ਮਿੰਟ ਹੋਰ ਦੇ ਦਿਓ, ਮੈਂ ਗਾਣਾ ਤੇ ਨਾ ਇਹ ਬੜਾ ਮੇਰੇ ਦਿਲ ਦੇ ਨੇੜੇ ਸੀ, ਮੈਂ ਹਜੇ ਇਹਨੂੰ ਥੋੜਾ ਜਿਹਾ ਹੋਰ ਉਹ ਕਹਿੰਦਾ ਸੀ, ਪਰ ਚਲੋ ਜਜ਼ਬਾਤ ਸੱਜਣ ਸਮਝ ਹੀ ਜਾਣਗੇ,
1: ਨਹੀਂ ਪੂਰੇ ਜੀ ਬਿਲਕੁਲ ਤਿਆਰ ਬੈਠੇ ਨੇ ਸੱਜਣ ਜੀ
0: ਜੀ ਜੀ, ਲੋ ਮੈਂ ਸੁਣਾ ਦੇਣਾ ਫਿਰ, ਹੁਣ ਦੇਖੀ ਜਾਓ ਫਿਰ ਦੁਬਾਰਾ ਸੁਣਾ ਦਾਂਗੇ, ਫਿਰ ਕੀ ਹੈ ਉਹੀ ਗੱਲ, ਕੱਲ ਨੂੰ ਸੁਣਾ ਦਾਂਗੇ, ਅਗਲੇ ਸ਼ਨੀਵਾਰ ਫਿਰ ਸੁਣਾ ਦਾਂਗੇ, ਨਾ ਸੁਣਾਉਣ ਨਾਲੋਂ
1: ਬਿਲਕੁਲ
0: ਬਹਾਨਾ ਬਣਾਉਣ ਨਾਲੋਂ ਵੀ ਮੈਂ ਰਾਹ ਚ ਆ ਮੈਂ ਗੱਡੀ ਚ ਆ ਉਹਦੇ ਨਾਲ ਆਪਾਂ ਤਿੰਨ ਵਾਰੀ ਰਿਪੀਟ ਕਰਦੇ ਹਾਂ ਗਾਣਾ, ਚਲੋ ਫਿਰ ਕੀ ਹੈ
1: ਜੀ,
0: ਇਸ ਕਰਕੇ ਬਈ ਆਪਾਂ ਕੁਛ ਨਾ ਕੁਛ ਤਾਂ ਸੁਣਾਵਾਂਗੇ
1: ਜੀ, ਆਉਣ ਦਿਓ ਜੀ
0: ਜੀ, ਲਓ ਸੁਣੋ ਫਿਰ, ਹਾਏ ਬਾਈ ਪਾਸ ਹੋ ਜਾਂਦਾ ਏਰਾ ਸ਼ਹਿਰ ਤੇਰੇ ਚੋਂ ਲੰਘਦਾ, ਅੱਜ ਵੀ ਨਾਗ ਯਾਦਾਂ ਤੇਰੀਆਂ ਦਾ ਪਲ ਪਲ ਰਹਿੰਦਾ ਡੰਗਦਾ,

ਹਾਏ ਦੱਸਣਾ ਮਿਲ ਕੇ ਤੇਰੇ ਜਾਣ ਬਾਦ ਦਿਲ ਕੀ ਸਹਿ ਗਿਆਨੀ ਹੁਣ ਦੱਸ ਪਟਿਆਲੇ ਦੇ ਵਿੱਚ ਸਾਡਾ ਕੀ ਰਹਿ ਗਿਆ ਨੀ ਹੁਣ ਦੱਸ ਪਟਿਆਲੇ ਦੇ ਵਿੱਚ ਸਾਡਾ ਕੀ ਰਹਿ ਗਿਆ ਨੀ ਉਹ ਤੂੰ

ਉਹ ਧੁੱਪਾਂ ਉੱਥੇ ਹੀ ਨੇ, ਉਹ ਛਾਵਾਂ ਉੱਥੇ ਹੀ ਨੇ, ਜਿੱਥੇ ਆਪਾਂ ਮਿਲਦੇ ਸੀ ਉਹ ਥਾਵਾਂ ਉੱਥੇ ਹੀ ਨੇ। ਉਹ ਗੋਲ ਮਾਰਕੀਟ ਵਿੱਚ

ਤੂੰ ਨੀ ਭੁੱਲਦੀ ਜਵਾਨੀ ਰੁਲ ਗਈ ਮੈਲ ਸੁਪਣਿਆਂ ਦਾ ਟਹਿ ਗਿਆ ਨੀ ਹੁਣ ਦੱਸ ਪਟਿਆਲੇ ਦੇ ਵਿੱਚ ਸਾਡਾ ਕੀ ਰਹਿ ਗਿਆ ਨੀ ਹੁਣ ਦੱਸ ਪਟਿਆਲੇ ਦੇ ਵਿੱਚ ਸਾਡਾ ਕੀ ਰਹਿ ਗਿਆ ਨੀ

ਫੁੱਲਾਂ ਜਿਹੀ ਮੁਟਿਆ ਜਿਦਾ ਕਹਿੰਦੇ ਪਾਰ ਹੈ ਮੁੰਡਾ ਦਿਲ ਤੇ ਲੈ ਗਿਆ ਨੀ ਹੁਣ ਦੱਸ ਪਟਿਆਲੇ ਦੇ ਵਿੱਚ ਸਾਡਾ ਕੀ ਰਹਿ ਗਿਆ ਨੀ ਹੁਣ ਦੱਸ ਪਟਿਆਲੇ ਦੇ ਵਿੱਚ ਸਾਡਾ ਕੀ ਰਹਿ ਗਿਆ ਨੀ।

0: E aí, Jamil, vai
1: ਬਹੁਤ ਕਮਾਲ ਹੋ ਗਿਆ ਜੀ। ਮਤਲਬ ਪਟਿਆਲਾ ਪਟਿਆਲਾ ਹੋਈ ਪਈ ਜੀ। ਮੈਨੂੰ ਐ ਲੱਗਿਆ ਜਿਵੇਂ ਮੈਂ ਪਟਿਆਲੇ ਵਾਲੀ ਬੱਸ ਚ ਬੈਠਾ ਤੇ ਬਹੁਤ ਖੂਬਸੂਰਤ ਜਿਹੜਾ ਗੀਤ ਚੱਲ ਰਿਹਾ ਔਰ ਦਿਲ ਜਿਹੜੇ ਹੈ ਇੰਜਣ ਦੇ ਨਾਲ ਧੜਕ ਰਹੇ ਨੇ ਡਿਗ ਡਿਗ ਡਿਗ ਡਿਗ ਡਿਗ ਡਿਗ। ਕਿਆ ਬਾਤ ਹੈ,
0: ਐਵੇਂ ਲੱਗਿਆ ਹੋਊ ਜਦੋਂ ਪਟਿਆਲੇ ਜਾਣ ਵਾਲੀ ਬੱਸ ਤੇ ਚੜੇ ਹੋਣਗੇ ਤਾਂ ਕਹਿੰਦੇ ਹੋਣਗੇ ਪਟਿਆਲਾ ਪਟਿਆਲਾ ਯੂਨੀਵਰਸਿਟੀ ਵਾਲੇ ਆ ਜਾਓ,
1: ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ।
0: ਮੁੜ ਕੇ ਕਹਿੰਦੇ ਉਹ ਜਿਵੇਂ ਗਾਣੇ ਚ ਕਹਿੰਦੇ ਲਾਂਡਰ ਵਾਲੇ ਤੇ ਕਿਸੇ ਨੂੰ ਪਾਤੜਾਂ ਵਾਲੇ ਤੇ ਕਿਸੇ ਨੂੰ ਹੋਰ ਵਾਲੇ, ਕਹਿੰਦੇ ਉੱਤਰ ਜਾਓ ਇਸ ਬੱਸ ਤੋਂ। ਹੈ ਬਹੁਤ ਬਹੁਤ ਸਮਾਂ ਤੁਸੀਂ ਕੱਢ ਲਿਆ ਇੱਥੇ।
1: ਬਹੁਤ ਕਮਾਲ, ਬਹੁਤ ਕਮਾਲ ਜੀ, ਕਿਆ ਬਾਤ ਹੈ। ਇਹ ਤੁਸੀਂ ਮਤਲਬ ਕਿਵੇਂ ਚੁਣਦੇ ਹੋ? ਬਹੁਤ ਖੂਬਸੂਰਤ ਗੀਤ ਹੈ, ਬੜਾ ਮਤਲਬ ਵੱਖਰੀ ਤਰ੍ਹਾਂ ਦਾ ਗੀਤ ਹੈ, ਜਜ਼ਬਾਤੀ ਗੀਤ ਨੇ।
0: ਚਲੋ ਮੈਂ ਥੋੜਾ ਜਿਹਾ ਦੋ ਕੁ ਲਾਈਨਾਂ ਸ਼ੇਅਰ ਕਹਿ ਕੇ ਸਮਾਪਤ ਕਰਦਾ ਗੱਲ ਆਪਣੀ
1: ਜੀ।
0: ਸਾਡੇ ਦਾ ਉਹ ਕਹਿੰਦੇ, ਮਿਲਨੇ ਕੀ ਤਰ੍ਹਾਂ ਹੈ ਵੋ ਮੁਝਸੇ ਪਲ ਭਰ ਨਹੀਂ ਮਿਲਤਾ।
1: ਅੱਛਾ ਜੀ।
0: ਮਿਲਨੇ ਕੀ ਤਰ੍ਹਾਂ ਹੈ ਵੋ ਮੁਝਸੇ ਪਲ ਭਰ ਨਹੀਂ ਮਿਲਤਾ, ਦਿਲ ਉਸਸੇ ਮਿਲਾ ਜਿਸਸੇ ਮੁਕੱਦਰ ਨਹੀਂ ਮਿਲਤਾ।
1: ਕਿਆ ਬਤਾ, ਕਿਆ ਬਤਾ ਜੀ।
0: ਇਸ ਕਰਕੇ
1: ਬਹੁਤ ਖੂਬ, ਬਹੁਤ ਖੂਬ ਜੀ।
0: ਠੀਕ ਹੈ ਬਾਬਿਓ, ਮਿਲਦੇ ਹਾਂ। ਮੈਂ ਸੋਰੀ, ਮੈਂ ਕਮੈਂਟ ਸਾਰੇ ਸੱਜਣਾ ਵਾਸਤੇ ਬਾਈ ਜੀ, ਸਾਰਿਆਂ ਨੇ ਜਿਨ੍ਹਾਂ ਨੇ ਸੁਣਾਏ, ਸਾਰਿਆਂ ਨੇ ਬਹੁਤ ਵਧੀਆ ਸੁਣਾਇਆ। ਮੈਂ ਸੁਣਦਾ ਤਾਂ ਰਿਹਾ ਪਰ ਚਲੋ ਕਮੈਂਟ ਥੋੜੇ ਜਿਹੇ ਘੱਟ ਕੀਤੇ ਮੈਂ
1: ਜੀ ਜੀ ਜੀ।
0: ਸਭ ਨੇ ਵਧੀਆ ਹੋਈ ਗੱਲ ਬਾਬਿਓ, ਸਾਰਿਆਂ ਲਈ ਦੁਆਵਾਂ ਤੇ ਲਵ ਯੂ ਬਾਬਿਓ, ਮਿਲਦੇ ਹਾਂ ਸਵੇਰੇ।
1: ਬਿਲਕੁਲ ਬਾਬਾ ਜ਼ਿੰਦਾਬਾਦ, ਜ਼ਿੰਦਗੀ ਜ਼ਿੰਦਾਬਾਦ।
0: ਸੰਡੇ ਨੂੰ ਮੰਡੀ ਲੱਗਦੀ ਹੈ ਤੇ ਲੈ ਲੈ ਥੋੜ ਪੁਰਾਣਾ ਹੈ।
1: ਬਿਲਕੁਲ ਠੀਕ ਹੈ ਬਾਈ, ਸਤਿ ਸ਼੍ਰੀ ਅਕਾਲ,
0: ਸਤਿ ਸ਼੍ਰੀ ਅਕਾਲ
1: ਜੀ। ਜੀ ਦੋਸਤੋ, ਕਿਆ ਬਤਾ, ਕਿਆ ਬਤਾ, ਜ਼ੋਰਦਾਰ ਤਾੜੀਆਂ ਭਾਈ ਜੀ ਲਈ ਔਰ ਕਮਾਲ। ਦੂਸਰੀ ਲਾਈਨ ਤੇ ਕੁਝ ਫੋਨ ਆ ਰਹੇ ਨੇ, ਮੈਨੂੰ ਲੱਗਦਾ ਪਰਮਿੰਦਰ ਸਿੰਘ ਜੀ ਕਰ ਰਹੇ ਨੇ। ਦੋਸਤੋ ਲਾਈਨ ਜਿਹੜੀ ਹੈ, ਕਿਉਂਕਿ ਸਮਾਂ ਤਾਂ ਹੋ ਗਿਆ ਚਲੋ, ਪਰ ਫਿਰ ਵੀ ਉਹਨਾਂ ਦੇ ਕਾਫੀ ਜਿਹੜੇ ਫੋਨ ਆ ਰਹੇ ਸਨ ਮਿਸ ਹੋ ਰਹੇ ਨੇ ਕਿਉਂਕਿ ਉਹ ਲਾਈਨ ਅਟੈਚ ਹੀ ਨਹੀਂ ਹੈ। ਤੋ ਜੇ ਕਿਤੇ ਪਰਮਿੰਦਰ ਸਿੰਘ ਜੀ ਮੇਰੀ ਗੱਲ ਸੁਣਦੇ ਹੋਣ ਤਾਂ ਉਹ ਇਹ ਨਵਾਂ ਨੰਬਰ ਜਿਹੜਾ ਹੈ, ਨਵਾਂ ਕੀ ਮਤਲਬ ਇਹ ਸਟੂਡੀਓ ਵਾਲਾ ਨੰਬਰ ਜਿਹੜਾ ਇਸ ਵੇਲੇ ਹੈਗਾ ਉਹਨੂੰ ਨੋਟ ਕਰਨ ਦੋਸਤੋ। 94-78-35-55-91 ਤੋਂ ਇਹੀ ਇੱਕ ਜਿਹੜੀ ਲਾਈਨ ਹੈ ਚੱਲ ਰਹੀ ਹੈ। 94-78-35-55-91 ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ। ਸੋ ਦੋਸਤੋ ਆਪਣੇ ਨਾਲ ਮੈਨੂੰ ਲੱਗਦਾ ਬਾਈ ਜੀ ਜੁੜ ਚੁੱਕੇ ਨੇ 485 ਨੰਬਰ ਤੋਂ। ਜੀ ਆਇਆਂ ਨੂੰ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ। ਜੀ ਸਤਿ ਸ੍ਰੀ ਅਕਾਲ ਜੀ। ਆਵਾਜ਼ ਆਵਾਜ਼ ਸਹੀ ਨੀ ਆ ਰਹੀ ਬਾਬੇ, ਉਹ ਬਹੁਤ ਪੌਣ ਪਾਣੀ ਜਿਹਾ ਹਿੱਲਿਆ ਹੋਇਆ ਆਵਾਜ਼ ਦਾ, ਥੋੜਾ ਜਿਹਾ ਕਰਿਓ ਮਾੜਾ ਜਿਹਾ ਸੈੱਟ ਜਾ ਇਹਨੂੰ।
0: ਹਾਂਜੀ, ਮੈਂ ਕਿਹਾ ਜਿਹੜਾ ਆਪਣਾ ਮੰਨ ਲਓ ਜੀ ਟੋਪਿਕ ਰੱਖਿਆ ਪਰਲੋ ਦਾ ਜੀ।
1: ਹਾਂਜੀ ਹਾਂਜੀ
0: ਭਾਜੀ, ਪਰਲੋ ਤਾਂ ਮੰਨ, ਪਰਲੋ ਤਾਂ ਮੰਨ ਪਿੰਡਾਂ ਦੇ ਬਾਈ ਤਾਂ ਮੰਨ ਤੁਸੀਂ ਤਾਂ ਬਹੁਤ ਸਿਆਣੇ ਆ ਜੀ, ਪਿੰਡਾਂ ਦੇ ਬਾਈ ਪਰਲੋ ਉਦੇ ਆਏ ਨੀ, ਕਿਸੇ ਦਾ ਕੰਮ ਸੂਤ ਆ ਤਾਂ ਪਰਲੋ ਦੂਏ ਬੰਦੇ ਨੂੰ ਆ ਜਾਂਦੀ ਜੀ,
1: ਉਹ ਆ ਜਾਂਦੀ ਜੀ। ਸਵਾਹ ਪਾਓ ਸਿਰ ਚ ਭੂਮ ਕਰਕੇ ਢੀ ਕਰਕੇ ਕਿ ਬਸ ਇਹ ਭੂਤ ਬਣ ਕੇ ਫਿਰੇ।
0: ਜਦੋਂ ਮਨ ਨਿਆਣਿਆਂ ਨੂੰ ਦੱਸੀਦਾ ਨਿਆਣੇ ਕਰ ਰਹੇ ਨੇ ਇਹੀ ਦੱਸਦੇ ਕਾਕਾ ਮਨ ਠੀਕ ਹੈ ਤੁਸੀਂ, ਹੁਣ ਜਿੱਦਾਂ ਆਪਾਂ ਜੀ ਸਮਾਂ ਚੱਲ ਰਿਹਾ ਨਿਆਣੇ, ਉਹਨਾਂ ਨੂੰ ਦੱਸਿਆ ਜੇ ਤੁਸੀਂ ਕੰਮ ਘੱਟ ਕਰ ਲੋਗੇ ਤਾਂ ਵੀ ਕੋਈ ਗੱਲ ਨੀ,
1: ਕੋਈ ਚੱਕਰ ਨੀ
0: ਹੈ ਭਾਜੀ, ਨਿਆਣਾ ਪੜ੍ਹ ਵੀ ਘੱਟ ਲਊਗਾ ਤਾਂ ਵੀ ਕੋਈ ਚੱਕਰ ਨੀ ਜੀ, ਉਹ ਵੀ ਬਸ ਉਹਨਾਂ ਨੂੰ ਦੱਸਿਆ ਕਾਕਾ ਨਸ਼ੇ ਨੂੰ ਆਉਣ ਲੱਗ ਜਾਓ ਬਸ।
1: ਹਾਂਜੀ ਇਹ ਤੇ ਇਹ ਬਿਲਕੁਲ ਸਹੀ ਗੱਲ ਹੈ
0: ਨਾ, ਤੂੰ ਉਹਨਾਂ ਨੂੰ ਦੱਸਿਆ ਜੇ ਜੇ ਮੰਨ ਭਾਜੀ ਤਾਂ ਹੁਣ ਮੰਨ ਲਓ ਪੜ੍ਹ ਲਓ, ਉਹ ਉਹਨਾਂ ਨੂੰ ਦੱਸਿਆ ਇਹ ਪੜ੍ਹ ਲਓ ਵਾਲਾ ਕੰਮ ਹੈ, ਜੇ ਤੁਸੀਂ ਨਸ਼ੇ ਨੂੰ ਤੁਸੀਂ ਲੱਗ, ਉਹਨਾਂ ਦੱਸਦਾ ਜੇ ਤੁਸੀਂ ਨਸ਼ੇ ਨੂੰ ਲੱਗ ਗਏ ਸਾਡੀਆਂ ਦੋ ਪੀੜੀਆਂ ਬਰਬਾਦ ਹੋਣੀ, ਜਿਹੜੀ ਤੁਹਾਡੀ ਪੀੜੀ ਇਹ ਵੀ ਬਰਬਾਦ ਹੋਵੇ, ਗਾਹਾਂ ਤੁਹਾਡੇ ਬੱਚਿਆਂ ਦੀ ਪੀੜੀ ਵੀ ਬਰਬਾਦ ਹੋ ਜਾਣੀ,
1: ਬਹੁਤ ਦੂਰ ਤੱਕ ਇਹਦਾ ਅਸਰ ਜਾਂਦਾ ਜੀ। ਬਿਲਕੁਲ
0: ਹਨਾ ਭਾਜੀ, ਜਿੱਦਾਂ ਦਾ ਹੁਣ ਮੰਨ ਲਓ ਸਮਾਂ ਜੀ, ਹੁਣ ਮਤਲਬ ਅਸੀਂ ਤਾਂ ਸੋਚੀ ਦਾ ਕੁਛ ਪਿੰਡਾਂ ਦੇ ਬਜਟਾਂ ਦੀ ਮਤਲਬ ਇਹ ਚੀਜ਼ ਹੈ ਭਾਜੀ, ਹੁਣ ਬੱਚਿਆਂ ਦੱਸਿਆ ਅਗਰ ਅਸੀਂ ਦੱਸਿਆ ਉਹਨਾਂ ਨੂੰ ਦੱਸਿਆ ਵੀ ਸਾਨੂੰ ਮੰਨ ਲਓ ਭਾਜੀ ਹੁਣ ਲੋਕ ਇਹੋ ਜਿਹੇ ਇਹਨਾਂ ਦਾ ਬੇੜਾ ਬੈਠਾ ਪਿਆ ਜੀ, ਅਗਰ ਆਪ ਨਹੀਂ ਕੰਮ ਕਰਦਾ ਨੀ, ਜੇ ਅਸੀਂ ਆਪਾਂ ਕੰਮ ਕਰਦੇ ਹਾਂ ਜਿਹੜਾ ਕੰਮ ਸੁੱਜਾ ਅਗਲਾ ਦੇਖਦਾ, ਇਹ ਕੰਮ ਇਹਦਾ ਸੁੱਜਾ ਤੇ ਨਿਆਣੇ ਲਾਓ ਦਾ ਇਹਨਾਂ ਦਾ ਘਰ ਪੱਟੋ।
1: ਹਾਂਜੀ ਹਾਂਜੀ ਬਿਲਕੁਲ
0: ਹਨਾ, ਮੰਨ ਇਹ ਚੀਜ਼ ਆ ਬੱਚਿਆਂ ਨੂੰ ਇਹ ਦੱਸੇ। ਮੈਂ ਤਾਂ ਜਦੋਂ ਹੁਣ ਦੱਸਦਾ ਬੱਚਿਆਂ ਨੂੰ ਇਹ ਕਹਿੰਦਾ, ਉਹ ਮੈਂ ਕਿਹਾ ਤੁਸੀਂ ਘੱਟ ਪੜ੍ਹ ਵੀ ਨਾ ਵੀ ਪੜੂਗੇ ਤਾਂ ਵੀ ਕੋਈ ਚੱਕ, ਵੀ ਕੰਮ ਵੀ ਘੱਟ ਕਰ ਲਓ ਤਾਂ ਵੀ ਕੋਈ, ਪਰ ਇੰਨਾ ਇੰਨਾ ਕੰਮ ਖਿਆਲ ਰੱਖੋ ਕਿਸੇ ਨਸ਼ੇ ਨੂੰ ਨਹੀਂ ਲੱਗਣਾ।
1: ਸੁਚੇਤ ਰਹਿਣ ਦੀ ਲੋੜ ਹੈ ਜੀ, ਬਿਲਕੁਲ ਜੋ ਜ਼ਮਾਨਾ ਚੱਲ ਰਿਹਾ ਇਹਦੇ ਵਿੱਚ, ਜੇ ਅਵੇਸਲੇ ਹੋ ਗਏ ਤਾਂ ਬਸ ਹੋ ਗਿਆ ਕੰਮ, ਸਮਝੋ ਲੁੱਟੇ ਗਏ ਪੱਟੇ ਗਏ, ਫਿਰ ਪੜ ਲਓ ਹੀ ਆ।
0: ਸਾਡੇ ਲੋਕ ਇਹੋ ਜਿਹੇ ਆ, ਇਹਨੇ ਆਪ ਕਰਦਾ ਨੀ, ਜਿਹੜੇ ਕੋਈ ਦੂਆ ਕੰਮ ਕਰਦਾ ਜੀ, ਕੋਈ ਦੂਆ ਮਤਲਬ ਕੋਈ ਵੀ ਆ ਤੁਸੀਂ ਮਤਲਬ ਮਤਲਬ ਮਿਹਨਤ ਕਰਦਾ, ਜਿਹੜਾ ਦੂਆ ਮਿਹਨਤ ਕਰਦਾ ਉਹਨੂੰ ਉਹ ਜਰਦੇ ਨੇ
1: ਜੀ। ਹਾਂਜੀ ਹਾਂਜੀ ਜੀ ਜੀ ਜੀ ਬਿਲਕੁਲ,
0: ਉਹ ਮਤਲਬ ਇਹ ਆ, ਉਹ ਦੇਖਦਾ ਇਹ ਕੱਲ ਇਹ ਗਾਂਹ ਕਦੇ ਵੱਧਦਾ।
1: ਬਿਲਕੁਲ ਜੀ
0: ਕਿਸੇ ਘਰ ਦਾ ਬੱਚਾ ਅੱਜ ਤੋਂ ਅੱਜ ਹੁਣ ਭਾਜੀ ਮਤਲਬ ਜੇ ਇਹ ਹੁਣ ਪੁੰਨ ਦਾ ਕੰਮ ਹੈ, ਜੇ ਅਸੀਂ ਕਿਸੇ ਦਾ ਬੱਚਾ ਬਚਾਤਾ ਜੀ ਹਨਾ ਨਸ਼ੇ ਤੋਂ ਲੱਗਣੋ, ਤਾਂ ਮਤਲਬ ਇਹ ਸਾਰਿਆਂ ਨੂੰ ਬੜੇ ਪੁੰਨ ਦਾ ਕੰਮ ਇਹ ਹੈ ਜੀ।
1: ਬਿਲਕੁਲ ਸਹੀ ਗੱਲ ਹੈ ਜੀ, ਇਹ ਪੱਕੀ ਗੱਲ ਹੈ ਕਿ ਜੇ ਇਹੀ ਕਾਮਯਾਬੀ ਹੈ ਵੱਡੀ ਮੰਨੀ ਜਾਏਗੀ ਅਗਰ ਐਸਾ
0: ਹੁੰਦਾ। ਹਾਂਜੀ ਚਲੋ ਸਾਡੇ ਬੱਚੇ ਪਹੁੰਚਣਗੇ, ਅਸੀਂ ਕਿਸੇ ਦਾ ਬੱਚਾ ਬਚਾਤਾ ਜੀ, ਸਾਰਿਆਂ ਨੂੰ ਬੜੀ ਗੱਲ ਇਹ ਹੈ। ਅੱਗੇ ਹੁੰਦਾ ਸੀ ਜਿੱਦਾਂ ਮੰਨ ਲਓ ਜੀ, ਹੁਣ ਤਾਂ ਇਹੀ ਆ ਵੀ ਜੇ ਇਹ ਕੋਈ ਮਤਲਬ ਕਿਸੇ ਦਾ ਨਿਆਣਾ, ਮੈਂ ਤੁਹਾਨੂੰ ਆਹ ਵੀ ਗੱਲ ਦੱਸਦਾ, ਮੈਂ ਆਪਣੇ ਬੱਚਿਆਂ ਨੂੰ ਮਤਲਬ ਇਹਦਾ ਉਹ ਮੈਂ ਕਿਹਾ ਜੀ ਨਾ ਵੀ ਪੜੂੰਗੇ ਤਾਂ ਵੀ ਕੋਈ ਨੀ, ਕੰਮ ਵੀ ਘੱਟ ਕਰ ਲਓਗੇ ਤਾਂ ਵੀ ਚੱਲ ਜਾਏਗਾ।
1: ਹਾਂਜੀ ਇਹੀ ਗੱਲ ਤੁਸੀਂ ਕੀਤੀ
0: ਹੋਣੀ ਹੈ ਬਿਲਕੁਲ ਜੀ,
1: ਬਿਲਕੁਲ ਇਹੀ ਹੈ ਕਿ ਆਪ ਵੀ ਜਾਗਦੇ ਰਹਿਣਾ ਜਰੂਰੀ ਹੈ ਤੇ ਬੱਚਿਆਂ ਨੂੰ ਵੀ ਸੁਨੇਹਾ ਦੇਣਾ ਜਰੂਰੀ ਹੈ। ਬਿਲਕੁਲ ਜੀ ਬਿਲਕੁਲ,
0: ਹਾਂਜੀ ਹਾਂਜੀ ਚਲੋ ਕੋਸ਼ਿਸ਼ ਤਾਂ ਕਰੀ ਦੀ ਹੈ ਜੀ।
1: ਜੀ ਜੀ ਜੀ ਜੀ,
0: ਬਾਕੀ ਚਲੋ ਤੁਹਾਡੇ ਵਰਗੇ ਸੱਜਣਾਂ ਨੂੰ ਸੋਣੀ ਦਾ ਮਾੜੀ ਮੋਟੀ ਸੋਝੀ ਆਉਂਦੀ ਹੈ ਜੀ।
1: ਕਿਆ ਬਾਤ ਹੈ ਜੀ, ਮੁਹੱਬਤ ਜਿੰਦਾਬਾਦ ਹੈ ਤੇ ਜ਼ਿੰਦਗੀ ਜਿੰਦਾਬਾਦ ਹੈ ਜੀ। ਸ਼ੁਕਰੀਆ ਜਨਾਬ।
0: ਓਕੇ ਭਾਜੀ, ਓਕੇ ਧੰਨਵਾਦ, ਬਹੁਤ
1: ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ।
0: ਓਕੇ ਜੀ, ਓਕੇ ਸਰ, ਧੰਨਵਾਦ
1: ਜੀ। ਦੋਸਤੋ ਬਿਲਕੁਲ ਫਿਕਰਮੰਦੀ ਜ਼ਾਹਰ ਕਰ ਰਹੇ ਸਨ ਪਰਮਿੰਦਰ ਜੀ, ਵੈਸੇ ਮੈਂ ਨਾਮ ਗੈਸ ਕੀਤਾ, ਮੈਨੂੰ ਲੱਗਦਾ ਹੈ ਕਿ ਉਹੀ ਸਨ ਕਿਉਂਕਿ ਉੱਤੇ ਆ ਜਾਂਦਾ ਸਕਰੀਨ ਤੇ ਨਾਮ ਆ ਜਾਂਦਾ ਆਪਣੇ ਆਪ ਹੀ ਆ ਗਿਆ। ਮੈਂ ਇਹੋ ਜਿਹੀ ਵੈਸੇ ਕੋਈ ਇਹਦੇ ਵਿੱਚ ਐਪ ਪਾਈ ਨਹੀਂ ਹੋਈ ਜਿਹਦੇ ਨਾਲ ਆਪਣੇ ਆਪ ਨਾ ਆ ਜਾਏ, ਪਰ ਫਿਰ ਵੀ ਇਹ ਮੈਨੂੰ ਲੱਗਦਾ ਕਾਫੀ ਐਡਵਾਂਸ ਜ਼ਮਾਨੇ 'ਚ ਰਹਿ ਰਹੇ ਅਸੀਂ ਕਿ ਆਪਣੇ ਆਪ ਹੀ ਫੋਨ ਤਾਂ ਵੀ ਦੱਸ ਰਿਹਾ ਕਿ ਬਈ ਆਹ ਨਾਮ ਉੱਤੇ ਸ਼ੋਅ ਹੋ ਰਿਹਾ। ਤਾਂ ਉਮੀਦ ਮੈਨੂੰ ਕਰਦੇ ਹਾਂ ਕਿ ਮੇਰਾ ਗੈਸ ਸਹੀ ਹੋਵੇ। ਤਾਂ ਦੋਸਤੋ ਐਂ ਆਪਾਂ ਚੱਲਦੇ ਹਾਂ ਹੁਣ ਜਾਂਦੇ ਜਾਂਦੇ ਮਿਸ਼ੀਗਨ। ਮਿਸ਼ੀਗਨ ਤੋਂ ਬਹੁਤ ਹੀ ਸਤਿਕਾਰਯੋਗ ਗੁਰੂ ਸਾਡੇ ਰੂਹਾਂ ਦੇ ਹਾਣੀ ਦਿਲਾਂ ਦੇ ਜਾਨੀ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਜੁੜ ਚੁੱਕੇ ਨੇ, ਸਵਾਗਤ ਕਰਦੇ ਉਹਨਾਂ ਦਾ। ਜੀ ਆਇਆਂ ਨੂੰ ਜੀ, ਸਤਿ ਸ੍ਰੀ ਅਕਾਲ, ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ੰਮੀ ਭਾਈ, ਸਾਰ ਸਰੋਤਿਆਂ ਨੂੰ। ਪਹਿਲਾਂ ਤੁਹਾਡਾ ਫੋਟੋ ਛੋਟੀ ਦਿਖੀ ਗਈ, ਓਨੀ ਗੱਲ ਨੀ ਬਣਦੀ ਆ, ਤੁਸੀਂ ਐਕਸ਼ਨ ਤੁਹਾਡੇ ਜਿਹੜੇ ਹੁੰਦੇ ਨੇ ਨਾਲ ਰਿਐਕਸ਼ਨ
1: ਜੀ, ਉਹ
2: ਆਹ ਜਦੋਂ ਤੁਸੀਂ ਮਤਲਬ ਛੋਟੀ ਫੋਟੋ ਨਾਲੇ ਕੰਮ ਚਲਾ ਗਏ। ਨਹੀਂ ਨਹੀਂ, ਪਹਿਲਾਂ ਛੋਟੀ ਜੀ ਦੇਖਿਓ, 20-25 ਮਿੰਟ ਤੁਸੀਂ ਇਹਦੇ ਨਾਲ ਲਾ ਗਏ।
1: ਓਹੋ ਅੱਛਾ ਜੀ,
2: ਜਦੋਂ ਨਾ ਬਿਛਲਾ ਸਾਹਿਬ ਦੁਬਾਰਾ ਆ ਕੇ ਗੱਲ ਸੁਣਾ ਕੇ ਗਏ, ਉਦੋਂ ਬਾਅਦ ਬਲਵੀਰ ਸਿੰਘ ਜੀ ਨੇ ਤੁਹਾਨੂੰ ਸੀਰੀਅਸ ਨੀ ਕਿਹਾ, ਉਹਨਾਂ ਤਾਂ ਵੈਸੇ ਗੱਲ ਕਰੇ ਸੀ, ਕਹਿੰਦੇ ਪਰਲੋ ਦਾ ਮੂੰਹ ਦੂਏ ਪਾਸੇ ਕਰਕੇ ਤੁਸੀਂ ਕਦੋਂ ਫਸੇ ਸੀਗੇ ਜੀ?
1: ਇਹ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਖਾਧੀ ਹੈ ਭਾਜੀ ਅਸੀਂ।
2: ਸਰਕਾਰੀ ਭੇਤ ਤਾਂ ਤੁਸੀਂ ਤਾਂ ਪੈਸੇ ਖਾਧੇ, ਇੱਥੇ ਟੀਵੀ ਦੇ ਸਰਕਾਰੀ ਭੇਤ ਗੁਪਤ ਰੱਖ ਕੇ ਕੀ ਕੁਛ ਕਰ ਜਾਂਦੇ ਨੇ ਤੁਸੀਂ ਐਵੇਂ ਚੱਕੀ ਜਾਂਦੇ। ਬਲਵੀਰ ਜੀ ਪਤਾ ਨੀ ਕਿਹੜੇ ਲੈ ਜੇ ਗੱਲ ਕਰ ਗਏ, ਪਰ ਤੁਸੀਂ ਪਤਾ ਨੀ ਕਿਹੜੀ ਪਾਰਲਰ ਚਲੇ ਗਏ। ਪਾਰਲੋ ਨਾ ਕਈ ਕਈ ਜਿੰਨਾ ਮਾਲ ਲੁੱਟਿਆ ਗਿਆ ਵੀ ਉਹ ਰਿਕਵਰ ਕਰਨਾ ਓਨਾ ਹੁੰਦਾ ਹੈ ਨਾ
1: ਜੀ,
2: ਉਹ ਦਿਖਾਉਣਾ ਹੁੰਦਾ ਉਹਨਾਂ ਨੂੰ। ਉਹ ਕਹਿੰਦਾ ਵੀ ਸ਼ਹਿਰ ਵਾਲਿਆਂ ਨੂੰ ਥੋੜਾ ਜਿਹਾ ਔਖਾ ਹੁੰਦਾ, ਜਿਹੜੇ ਸ਼ਹਿਰ ਵਾਲੇ ਐਸ ਐਚ ਓ ਹੁੰਦੇ ਪਾਰਲੋ ਦੀ ਗੱਲ ਸੁਣਾਉਂਦੇ, ਉਹ ਕਹਿੰਦਾ ਸ਼ਹਿਰ ਵਾਲੇ ਐਸ ਐਚ ਓ ਨੂੰ ਥੋੜਾ ਔਖਾ ਹੁੰਦਾ ਕਿ ਉੱਥੇ ਮਾਲ ਦੂਆ ਲੁੱਟਿਆ ਜਾਂਦਾ, ਸੋਨਾ ਲੁੱਟ ਲਿਆ ਹੈ, ਦੁਕਾਨਾਂ ਤੋਂ ਚੀਜ਼ਾਂ ਹੀ ਇਹੋ ਜਿਹੇ ਲੁੱਟਦੇ ਨੇ ਜੀ।
1: ਪੂਰੀਆਂ ਕਰਨੀਆਂ ਔਖੀਆਂ
2: ਉਹਨਾਂ ਨੂੰ ਕਹਿੰਦਾ ਔਖੇ ਹੋਇਆ ਕਹਿੰਦਾ ਪਹਿਲਾਂ ਤਾਂ ਫਰਸਟ੍ਰੇਸ਼ਨ SSB ਇੱਧਰ ਹੀ ਨਿਕਲ ਜਾਂਦੀ ਕਹਿੰਦਾ ਇੱਕ ਵਾਰੀ ਬੰਦਾ ਕੋਈ ਗੱਲ ਕਰ ਰਿਹਾ ਸੀ ਕਹਿੰਦਾ ਇੱਕ ਵਾਰੀ SSB ਸੀਗਾ ਬਿਹਾਰ ਕੰਨੀ ਦਾ ਕਹਿੰਦਾ ਉਹ ਇੱਕ ਪਿੰਡ ਵਾਲੇ ਦਿੜਵੇ ਕੰਨੀ ਵਾਲੇ SHO ਨੂੰ ਕਹਿੰਦਾ ਗੱਲ ਸੁਣੋ ਕਹਿੰਦਾ ਜਦੋਂ ਮੱਝ ਚੋਰੀ ਹੋਈ ਸੀ ਉਹਨੇ ਲਿਖਾਈ ਹੋਈ 40,000 ਦੀ ਜਦੋਂ ਤੂੰ ਮੱਝ ਫੜ ਕੇ ਲਿਆਇਆ ਉਦੋਂ 50,000 ਦੀ ਲਿਖੀ ਹੋਈ ਹੈ ਇਹ ਕੀ ਚੱਕਰ ਹੈ ਵੀ ਮੱਝ 50,000 ਦੀ ਕਿਵੇਂ ਹੋ ਗਈ ਉਹ ਕਹਿੰਦਾ ਜਨਾਬ ਗੱਲ ਹੈਗੀ ਇਹ ਜਦੋਂ ਮੱਝ ਚੋਰੀ ਹੋਈ ਸੀ ਉਦੋਂ ਸੀਗੀ ਤੋਕੜ ਕਹਿੰਦਾ ਬਾਅਦ ਚ ਜੋ ਨਵੇਂ ਦੁੱਧ ਹੋ ਗਈ ਕਹਿੰਦਾ ਫਿਰ ਉਹ ਕੱਟੀ ਦੇ ਉਹ ਕਹਿੰਦਾ ਜੀ ਉਹ ਬਿਹਾਰ ਦਾ ਸੀ ਉਹਨੂੰ ਪਤਾ ਨੀ ਸੀ ਵੀ ਗੱਲਾਂ ਕੀ ਹੁੰਦੀਆਂ ਕਹਿੰਦਾ ਉਹ ਵੀ ਤੋਕੜ ਕੀ ਹੁੰਦੀ
1: ਉਹ ਕਲੀਅਰ ਕਰੋ ਪਹਿਲਾਂ
2: ਕਹਿੰਦਾ ਉਹਨੇ ਉਹਨੂੰ ਇਸ ਤਰ੍ਹਾਂ ਸਮਝਾਇਆ ਤੇ ਕਹਿੰਦਾ ਇਸ ਕਰਕੇ ਕਹਿੰਦਾ ਨਾਲ ਸਾਡਾ ਵੀ ਖੜਾ ਛੁੱਟ ਗਿਆ ਕਹਿੰਦਾ ਨਹੀਂ ਤਾਂ ਸਾਡੇ ਤੇ ਪਰ ਲੋ ਆਏ ਸੀ ਅਸੀਂ ਆਪਦੇ ਫਾਈਲਾਂ ਕੱਢੀ ਬੈਠੇ
1: ਪ੍ਰਯੋਗ ਦੁਆਰਾ ਸਿੱਧ ਕਰਤਾ ਉਹਨੇ
2: ਜੀ ਹਾਂਜੀ ਠੀਕ ਹੈ ਜੀ ਇੰਨੀ ਕਹਾ ਜੀ ਪ੍ਰਵਾਨ ਕਰਿਓ ਜੀ
1: ਆ ਵੀ ਪਰ ਲੋ ਆ ਦੇਖੋ ਬਾਕੀ ਵੀ ਇੰਨੀ ਛੇਤੀ ਮਤਲਬ ਤੁਸੀਂ ਉਹ ਪ੍ਰੋਜੈਕਟ ਚੱਕਤਾ ਤੇ ਕਿਉਂਕਿ ਵੈਸੇ ਤੇ ਸਮਾਂ ਸਾਡਾ ਹੋ ਹੀ ਗਿਆ ਪਰ 2 ਮਿੰਟ ਆਪਣੇ ਕੋਲ ਪਏ ਆ ਜੇ ਤੁਸੀਂ ਚਾਹੋ ਤਾਂ 2 ਮਿੰਟ ਦੇ ਵਿੱਚ ਕੋਈ ਗੱਲ ਜਿਹੜਾ ਹੋਰ ਸੁਨੇਹਾ ਵੀ ਦੇ ਸਕਦੇ ਆ
2: ਮਤਲਬ ਜਿਵੇਂ ਅੱਜ ਰਾਜਨ ਜੀ ਵਿਚਾਰੇ ਇੰਨੇ ਉਦਾਸ ਸੀਗੇ
1: ਹਾਂਜੀ
2: ਕੋਈ ਗੱਲ ਨੀ ਜੇ ਰਿਸ਼ਤੇਦਾਰ ਆ ਗਏ ਏਡੀ ਪੜ ਲੋ ਸਮਝ ਕੇ ਉਹਨੂੰ ਲਈ ਬੈਠੇ ਨੇ ਜੀ ਜੇ ਸੇਵਾ ਕਰਨੀ ਵੀ ਪੈ ਗਈ ਫਿਰ ਕੀ ਹੋ ਗਿਆ ਜੀ
1: ਕੋਈ ਏਡੀ ਗੱਲ ਨਹੀਂ ਓਦਾਂ ਅੱਜ ਉਹਨਾਂ ਨੇ ਵਿੱਚ ਹਿੰਟ ਦਿੱਤੇ ਆ ਕਿ ਘੜੇ ਘੁੜੇ ਪਏ ਆ ਉੱਥੇ
2: ਮੈਨੂੰ ਤਾਂ ਆਏ ਸੀ ਵੀ ਕਿਤੇ ਉਹ ਜਿਹੜੀ ਚੱਲ ਨਾ ਆਵੇ ਤਾਂ ਹਾਸਿਆਂ ਦੀ ਗੱਲ ਕਰਦੇ ਆ ਜਿਹੜੀ ਇੱਧਰੋਂ ਨੇਪਾਲ ਕੰਨੀ ਆਈ ਕਹਿੰਦੀ ਤਲਵਾੜੇ ਤੋਂ ਥੱਲੇ ਇਹ ਬਾਇਆ ਜੜ ਆਪਣੇ ਦਸੂਏ ਹੋ ਕੇ ਉੱਪਰ ਨੂੰ ਚੜ੍ਹਨ ਲੱਗ ਚੜ੍ਹਨੀ ਹੈ ਇਹ ਦੂਜੀ ਪੜ ਲੋ
1: ਜੀ
2: ਇੰਨਾ ਚੁੱਪ
1: ਨਹੀਂ ਬਿਲਕੁਲ ਬਿਲਕੁਲ
2: ਬਾਕੀ ਮੁਕੱਦਰ ਜੱਸੀ ਦੇ ਤਵਾ ਲਾਈ ਜਾਂਦਾ ਬਈ ਉਹਨੂੰ ਪੁੱਛ ਕੇ ਦੇਖੋ ਯਾਰ ਉਹਦਾ ਜੀ ਕਰਦਾ ਉਹ ਆਉਣ ਨੂੰ ਉਧਰੋਂ ਪਰਲੋ ਜਾ ਕੇ ਇਧਰੋਂ ਆ ਜਾਂਦੀ ਹੋਣੀ ਜੀ ਵਿਚਾਰਾ ਉਹਦਾ ਉਹ ਬੰਦੇ ਲਈ ਸਥਿਤੀ ਬਹੁਤ ਨਾਜ਼ੁਕ ਹੁੰਦੀ ਹੈ ਜੀ ਹੈ ਜੀ
1: ਇੱਕ ਪਾਸੇ ਪਰਲੋ ਇੱਕ ਪਾਸੇ ਫੜ ਲੋ
2: ਜਦੋਂ ਸੈਣੀ ਸਾਹਿਬ ਚਲਾਉਂਦੇ ਸੀ ਕਹਿੰਦੇ ਵੀ ਪਰਲੋ ਮੈਂ ਕਹਿੰਦੇ ਐਨਵਰਸਰੀ ਹੈ ਉਹ ਮੈਂ ਉਹਦੇ ਗੱਲ ਯਾਦ ਆ ਗਈ ਕਹਿੰਦਾ ਕੋਈ ਬੰਦਾ ਬੈਠਾ ਸੀਗਾ ਕੋਈ ਅੱਜ ਤੁਰਿਆ ਜਾਂਦਾ ਸੀ ਉਹ ਬਿੱਲੀ ਰਾਹ ਕੱਟ ਗਈ ਕਹਿੰਦਾ ਕੀ ਗੱਲ ਤੂੰ ਪਿੱਛੇ ਨੂੰ ਮੁੜ ਲੱਗਿਆ ਕਹਿੰਦਾ ਬਿੱਲੀ ਰਾਹ ਕੱਟ ਗਈ ਕਹਿੰਦਾ ਤੇਰਾ ਵਿਆਹ ਹੋਇਆ ਇਦੂ ਮਗਾਹਾਂ ਤੇਰੇ ਨਾਲ ਕੀ ਹੋ ਸਕਦਾ ਕਹਿੰਦਾ ਲੰਘ ਜਾ ਲੰਘ ਜਾ ਕੁਛ ਨਹੀਂ ਬੋਲਦਾ
1: ਹੁਣ ਜੋ ਉਹ ਬਿੱਲੀ ਨਾਲ ਹੀ ਹੋਣਾ
2: ਬਿੱਲੀ ਨਾਲ ਹੋ ਜਿਹੜਾ ਕੋਈ ਤਾਂ ਹੀ ਮੈਂ ਦੇਖਿਆ ਸ਼ਮੀ ਭਾਜੀ ਮੈਂ ਲੰਘਦਾ ਹੁੰਦਾ ਕਈ ਵਾਰੀ ਬਿੱਲੀ ਪਿੱਛੇ ਮੁੜ ਜਾਂਦੀ ਆ ਹੁਣ ਪਤਾ ਲੱਗਿਆ ਹੋਗਾ ਸਹੀ ਉਹਦੀ ਇਹਦੇ
1: ਉਹਨਾਂ ਦੇ ਵੀ ਖਾਨੇ ਚ ਗੱਲ ਪੈ ਗਈ ਹੈ
2: ਸਮਝ ਆ ਜਾਨਵਰ ਜ਼ਿਆਦਾ ਭੇਤੀ ਹੁੰਦਾ ਜੀ
1: ਜੀ ਜੀ ਜੀ
2: ਬਾਕੀ ਆ ਜਿਹੜਾ ਹੋਇਆ ਜੀ ਬਥੇਰਾ ਸਮਝਾਈ ਦਾ ਜੀ ਹੁਣ ਮੈਂ ਤਾਂ ਇੱਥੇ ਕਈਆਂ ਨੂੰ ਕਹਿ ਦੇਣਾ ਜੇ ਕੋਈ ਵਿਆਹ ਵੂਹ ਨੂੰ ਬੜਾ ਸਾਰਾ ਇੱਕ ਡਰੰਮ ਜਾਂ ਬੀਅਰ ਦਾ ਆਰਡਰ ਕਰਦੇ ਹੁੰਦੇ ਨੇ ਫਿਰ ਸਸਤਾ ਪੈਂਦਾ ਨਾਲੇ ਪੀ ਜਾਂਦੇ ਨੇ ਉਹ ਜਦੋਂ ਆਰਡਰ ਕਰਦਾ ਮੈਂ ਇਹਨੂੰ ਕਹਿਣਾ ਵੀ ਕਾਹਦੇ ਵਾਸਤੇ ਤੂੰ ਖੁਸ਼ੀ ਮਨਾ ਲੈ ਜਿਹੜੀ ਮਨਾਉਣੀ ਹੈ ਆਖਰੀ ਦਿਨ ਵਾਲੀ ਖੁਸ਼ੀ ਕਾਹਨੂੰ ਮਨਾਉਣ ਲੱਗੇ ਹੱਥੀ
1: ਕਿਆ ਪਤਾ
2: ਠੀਕ ਹੈ ਜੀ ਸਾਰੇ ਵਧੀਆ ਕਰ ਗਏ ਜੀ ਧੰਨਵਾਦ ਜੀ
1: ਸ਼ੁਕਰੀਆ ਜੀ ਬਿਲਕੁਲ ਜੀ ਬਿਲਕੁਲ ਮੁਹੱਬਤ ਜਿੰਦਾਬਾਦ ਤੇ ਜ਼ਿੰਦਗੀ ਜਿੰਦਾਬਾਦ ਬਾਬਿਓ ਬਹੁਤ ਬਹੁਤ ਸ਼ੁਕਰੀਆ ਦੋਸਤੋ ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਤੋਂ ਬਾਅਦ ਆਪਾਂ ਜਾਂਦੇ ਜਾਂਦੇ ਫਤਿਹ ਸਾਂਝੀ ਕਰਕੇ ਜਾਵਾਂਗੇ ਬਾਈ ਜੀਰਾ ਸਾਹਿਬ ਨਾਲ ਜੀਰਾ ਜੀ ਦਾ ਕਾਲ ਆ ਰਹੀ ਸੀ ਤੇ ਇਸ ਤੋਂ ਪਹਿਲਾਂ ਇਸ ਪਹਿਲੇ ਆਪਾਂ ਜੀਰਾ ਜੀ ਤੱਕ ਪਹੁੰਚ ਕਰਦੇ ਹਾਂ ਤੇ ਉਹ ਕਹਿੰਦੇ ਜਨ ਜਨ ਜੀਰਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀਆਂ ਨੂੰ ਖੁਸ਼ ਆਮਦੀਦ ਜਨਾਬ ਆਵਾਜ਼ ਨਹੀਂ ਆ ਰਹੀ ਮਾਈਕ ਟੈਸਟਿੰਗ ਮਾਈਕ ਟੈਸਟਿੰਗ
3: ਸ਼ਮੀ ਆਵਾਜ਼ ਨਹੀਂ ਆ ਰਹੀ
1: ਆ ਗਈ ਜੀ ਆ ਗਈ ਆਹ ਹਾ ਹਾ ਕਿਆ ਬਤਾ
3: ਆਵਾਜ਼ ਆ ਰਹੀ ਆ
1: ਨਹੀਂ ਆਵਾਜ਼ ਡਿੱਕ ਡੁੱਲ ਜੇ ਖਾਂਦੀ ਆ ਪਹਿਲਾਂ ਬੜੀ ਘੈਂਟ ਆਈ ਜਿਵੇਂ ਪੱਛੋਂ ਦੀ ਨੇਰੀ ਆਈ ਹੁੰਦੀ ਆ ਆ ਵਿੱਚ ਨੂੰ ਫਿਰ ਗੋਤਾ ਜਗਾ ਗਈ
3: ਨਹੀਂ ਹੁਣ ਠੀਕ ਨਹੀਂ ਆ ਰਹੀ
1: ਹੁਣ ਠੀਕ ਆ ਰਹੀ ਹੈ ਜੀ ਬਹੁਤ ਸੁੰਦਰ।
3: ਮੈਂ ਤਾਂ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤਾਂ ਕਹਿਣ ਡਿਆ ਸ਼ਾਇਦ ਕਿਤੇ ਅੱਜ ਬੱਸ ਸਾਡੀ ਰਹਿ ਜਾਊਗੀ।
1: ਨਹੀਂ ਨਹੀਂ ਉਹ ਵਿੱਚ ਆਪਣੇ ਮੁਕੰਦਰ ਬਾਈ ਨੇ ਗਾਣਾ ਸੁਣਾਇਆ ਪਟਿਆਲੇ ਵਾਲਿਆਂ ਤੋਂ, ਮੈਂ ਤੇ ਉਹ ਕਨੈਕਟਰ ਬਣਿਆ ਅੱਜ ਪਟਿਆਲਾ ਪਟਿਆਲਾ ਪਟਿਆਲਾ ਪਟਿਆਲਾ ਪਟਿਆਲੇ ਵਾਲੇ, ਕੋਈ ਰਾਹ ਦੀ ਸਵਾਰੀ ਨਾ ਹੋਵੇ ਬਾਈ
3: ਟੁੱਟੇ ਖੜੇ ਨਿੱਕੇ ਜੇ ਸਾਨੂੰ ਸਾਡੇ ਕੋਲ ਦੀ ਲੰਘ ਗਈ
1: ਤੇਰੇ ਮਿੱਤਰਾਂ ਦੀ ਜੀ ਜੀ ਆਇਆਂ ਨੂੰ
3: ਟਾਈਮ ਤਾਂ ਵੈਸੇ ਹੁਣ ਵਾਹਵਾ ਹੋ ਗਿਆ, ਚਲੋ ਕੋਈ ਗੱਲ ਨੀ ਹੈਗੀ ਪੜ੍ਹਲੋ ਜਾਂ ਕਹਾਣੀਆਂ ਦਾ ਕਹਿਣ ਦਾ ਮਤਲਬ ਬਹੁਤ ਦੇਖੀਆਂ ਜ਼ਿੰਦਗੀ ਦੇ ਵਿੱਚ 96-97 ਚ ਪੜ੍ਹਲੋ ਆਈ ਆ,
1: ਹਾਂਜੀ
3: ਅਮਰਨਾਥ ਜਿਹੜੀ ਅੱਜ ਤੱਕ ਲੱਭਿਆ ਹੀ ਕੋਈ ਨੀ, ਫਿਰ ਕੇਦਾਰਨਾਥ ਪੜ੍ਹਲੋ ਆਈ ਆ ਤੇ ਹੁਣ ਆ ਤਾਜੀ ਤਾਜੀ ਆ ਗਈ ਆ।
1: ਹਾਂਜੀ ਬਿਲਕੁਲ ਜੀ ਇਹ ਲਗਾਤਾਰ ਜਾਰੀ ਹੈ ਜੀ।
3: ਇਹ ਜੀ ਦੇਖੋ ਜੀ ਜਿੰਨਾ ਬੰਦਾ ਵਾਤਾਵਰਨ ਦੇ ਨਾਲ ਖਿਲਵਾੜ ਕਰ ਰਿਹਾ ਨਾ ਜੀ, ਇਹ ਉਹਦੇ ਨਤੀਜੇ ਦੇ ਸਾਨੂੰ ਭੁਗਤਣੇ ਪੈ ਰਹੇ ਜੀ।
1: ਬਿਲਕੁਲ
3: ਇੱਕ ਕਹਾਣੀ ਸੁਣੀ ਸੀ ਅੱਜ ਆਈ ਸੀ ਆਪਣੇ ਵਟਸਐਪ ਤੇ ਪਾਈ ਸੀ ਸੱਜਣਾ ਨਹੀਂ,
1: ਉਹਨਾਂ
3: ਨੇ ਦੱਸਿਆ ਦੇਖੋ ਇੱਕ ਬੰਦੇ ਨੇ ਦੂਰੋਂ ਵੇਖ ਲਿਆ ਵੀ ਉੱਤੋਂ ਕੋਈ ਚੀਜ਼ ਡਿੱਗ ਰਹੀ ਆ, ਉਹ ਦਰਖਤ ਦੇ ਉੱਪਰ ਚੜ ਕੇ ਬਹਿ ਗਿਆ ਸ਼ਮੀ ਜੀ।
1: ਅੱਛਾ ਜੀ।
3: ਬਹੁਤ ਉੱਚੇ ਦਰਖਤ ਦੇ ਉੱਪਰ ਥੋੜੇ ਚਿਰ ਬਾਅਦ ਕੀ ਹੋਇਆ ਉਹ ਦਰਖਤ ਵੀ ਲਪੇਟ ਚ ਆ ਗਿਆ, ਉਹਨੇ ਏਦਾਂ ਦਾ ਗਲਵੱਕੜੀ ਪਾਈ ਸੱਪ ਵਾਂਗੂ, ਉਹਨੇ ਦਰਖਤ ਨੀ ਛੱਡਿਆ
1: ਜੀ,
3: ਤੇ ਦੇਖ ਲਓ ਫਿਰ ਦਰਖਤ ਪਾਣੀ ਰੋੜ ਕੇ ਲੈ ਗਿਆ। ਉਹਦੀ ਵਧੀ ਹੋਈ ਸੀ ਦੇਖੋ, ਜਦੋਂ ਉਦੋਂ ਬਾਅਦ ਜਿਹਨਾਂ ਨੇ ਫਿਰ ਭਾਲ ਕੀਤੀ ਇਹਨਾਂ ਨੇ ਬਚਾਉਣ ਵਾਲੇ ਨੇ ਸਰਕਾਰੀ ਨੁਮਾਇੰਦੇ ਜਿਹਨੇ ਵੀ ਹੁੰਦੇ ਆਪਣੇ NDRF ਵਾਲੇ,
1: ਹਾਂਜੀ ਹਾਂਜੀ ਰੈਸਕਿਊ ਟੀਮ,
3: ਦੇਖੋ ਬੰਦਾ ਉਹ ਦੇਖ ਲਓ ਰੈਸਕਿਊ ਟੀਮ ਵੇਖੋ ਉਹ ਬੰਦਾ ਜਿੰਦਾ ਉੱਪਰ ਦਰਖਤ ਦੇ ਨਾਲ ਚਿੰਬੜਿਆ ਪਿਆ ਮਿਲਿਆ ਜੀ, ਡਰਦਾ ਥੱਲੇ ਨਾ ਉਤਰੇ ਇੰਨਾ ਘਬਰਾ ਗਿਆ ਸੀਗਾ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਜੀ, ਇਹ ਸਾਹਮਣੇ ਮਤਲਬ ਕਹਿ ਲੋ ਪ੍ਰਤੱਖ ਏਡਾ ਸਦਮਾ ਜਿਹੜਾ ਲੱਗਦਾ ਹੈ ਕਿਤੇ ਵਾਪਸ ਆਉਣਾ ਸੌਖਾ ਨੀ।
3: ਨਾ ਜੀ ਇਹ ਦੇਖ ਲਓ ਤੁਸੀਂ ਆਪਣਾ
1: ਸਭ ਕੁਝ ਬਦਲ ਜਾਂਦਾ ਜੀ ਬਿਲਕੁਲ।
3: ਬਾਕੀ ਇੱਕ ਚਲੋ ਟਾਈਮ ਥੋੜਾ ਆਪਣੇ ਕੋਲ, ਮੈਂ ਤਾਂ ਇਹ ਗੱਲ ਕਹੂੰਗਾ ਰੱਖੜੀ ਕੱਲ ਲੰਘ ਗਈ ਵੈਸੇ ਤਾਂ, ਭੈਣਾਂ ਦਾ ਭਾਈਆਂ ਦਾ ਤਿਉਹਾਰ
1: ਜੀ,
3: ਉਹਦੇ ਤੇ ਦੋ ਲੈਣਾ ਕਹਿਣੀਆਂ ਸੀਗੀਆਂ
1: ਆਉਣ ਦੋ ਜੀ ਇਰਸ਼ਾਦ।
3: ਉਹ ਕਹਿੰਦੇ ਕਿੰਨੇ ਰੰਗ ਆ ਗਿਆ
1: ਜੀ,
3: ਹੁਣ ਟੁੱਟਣ ਤੇ ਆ ਗਿਆ ਧਾਗਾ, ਕਿੰਨੇ ਰੰਗ ਵਿਖਾ ਗਿਆ ਧਾਗਾ,
1: ਹੁਣ
3: ਟੁੱਟਣ ਤੇ ਆ ਗਿਆ ਧਾਗਾ,
1: ਆ ਗਿਆ ਧਾਗਾ।
3: ਮਾਂ ਵੀ ਮਰ ਗਈ ਬਾਪ ਵੀ ਮਰ ਗਿਆ, ਭੈਣ ਦਾ ਹਿੱਸਾ ਖਾ ਗਿਆ ਧਾਗਾ।
1: ਓਹੋ
3: ਮਾਂ ਵੀ ਮਰ ਗਈ ਬਾਪ ਵੀ ਮਰ ਗਿਆ, ਭੈਣ ਦਾ ਹਿੱਸਾ ਖਾ ਗਿਆ ਧਾਗਾ
1: ਜੀ।
3: ਕੁਝ ਧਾਗੇ ਮਜ਼ਬੂਤ ਬੜੇ ਨੇ, ਕੁਝ ਧਾਗੇ ਮਜ਼ਬੂਤ ਬੜੇ ਨੇ, ਨਾ ਟੁੱਟੇ ਨਾ ਕਦੇ ਅੜੇ ਨੀ। ਕੁਝ ਧਾਗੇ ਮਜ਼ਬੂਤ ਬੜੇ ਨੇ, ਨਾ ਟੁੱਟੇ ਨਾ ਕਦੀ ਅੜੇ ਨੇ, ਔਖੇ ਸੌਖੇ ਹਰ ਮੌਕੇ ਤੇ ਡਟ ਕੇ ਭੈਣਾਂ ਨਾਲ ਖੜੇ ਨੇ
1: ਜੀ।
3: ਔਖੇ ਸੌਖੇ ਹਰ ਮੌਕੇ ਤੇ ਡਟ ਕੇ ਭੈਣਾਂ ਨਾਲ ਖੜੇ ਨੇ
1: ਜੀ।
3: ਪਹਿਲਾ ਧਾਗਾ ਮਾਵਾਂ ਦਾ ਤੇ ਦੂਜਾ ਧਾਗਾ ਲਾਵਾਂ ਦਾ,
1: ਕਿਆ ਬਾਤਾਂ,
3: ਪਹਿਲਾ ਧਾਗਾ ਮਾਵਾਂ ਦਾ ਦੂਜਾ ਧਾਗਾ ਲਾਵਾਂ ਦਾ, ਤੀਜਾ ਧਾਗਾ ਸਭ ਤੋਂ ਪਿਆਰਾ ਭੈਣਾਂ ਨਾਲ ਭਰਾਵਾਂ ਦਾ।
1: ਵਾਹ,
3: ਤੀਜਾ ਧਾਗਾ ਸਭ ਤੋਂ ਪਿਆਰਾ ਭੈਣਾਂ ਨਾਲ ਭਰਾਵਾਂ ਦਾ,
1: ਭਰਾਵਾਂ ਦਾ।
3: ਇਸ ਕਰਕੇ ਦੋਸਤੋ ਅੱਜ ਕੱਲ ਰਿਸ਼ਤੇ ਕਮਜ਼ੋਰ ਹੁੰਦੇ ਜਾ ਰਹੇ ਨੇ, ਭਾਲ ਕੇ ਰੱਖੋ ਥੋੜੇ ਜੇ।
1: ਬਿਲਕੁਲ ਬਿਲਕੁਲ ਜੀ,
3: ਮਿੱਠੇ ਘੋੜੇ ਖਾਰੇ ਧਾਗੇ ਸਾਂਭ ਕੇ ਰੱਖੀਏ ਸਾਰੇ ਧਾਗੇ,
1: ਸਾਰੇ ਧਾਗੇ
3: ਮਿੱਠੇ ਘੋੜੇ
1: ਕਿਆ ਬਾਤ,
3: ਸਾਰੇ ਧਾਗੇ ਸਾਂਭ ਕੇ ਰੱਖੀਏ ਸਾਰੇ ਧਾਗੇ।
1: ਵਾਹ ਜੀ ਵਾਹ, ਵਾਹ ਜੀ ਜੀ, ਬਹੁਤ ਖੂਬ ਬਹੁਤ ਖੂਬ ਜੀਰਾ ਸਾਹਿਬ, ਤੁਸੀਂ ਜਜ਼ਬਾਤਾਂ ਨੂੰ ਤੇ ਜੋ ਮਨੁੱਖੀ ਕਦਰਾਂ ਕੀਮਤਾਂ ਨੂੰ ਪੂਰੇ ਇੱਕ ਖੂਬਸੂਰਤ ਧਾਗੇ ਦੇ ਵਿੱਚ ਪਰੋ ਦਿੱਤਾ ਹੈ, ਔਰ ਇਹ ਮੁਹੱਬਤ ਭਰੀ ਪੇਸ਼ਕਾਰੀ ਲਈ ਬਹੁਤ ਸ਼ੁਕਰੀਆ ਆਪਦਾ, ਤੇ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਬਾਬੇ। ਕਿਆ
3: ਬਾਤ, ਕੱਲ ਪਰਸੋਂ ਮੈਂ ਸ਼ਾਇਦ ਦੁਆਬਾ ਚੈਨਲ ਤੇ ਵੀ ਸੁਣਾਇਆ ਸੀਗਾ, ਭਾਜੀ ਪਹਿਲਾਂ ਸੁਣਾ ਕੇ ਗਏ ਧਰਮਰਾਜ ਦਾ, ਚਲੋ ਹੁਣ ਕਈਆਂ ਨੇ ਸੁਣਿਆ, ਮੈਂ ਦੁਬਾਰਾ ਤੁਹਾਡੀ ਪੇਸ਼ਕਸ਼ ਫੇਰ ਕਰ ਦੇਣਾ ਜੀ ਤੁਹਾਡੀ
1: ਜੀ।
3: ਉਹ ਕਹਿੰਦੇ ਇੱਕ ਸੱਜਣ ਦੀ ਡੈਥ ਹੋ ਗਈ
1: ਜੀ,
3: ਇੱਕ ਸੱਜਣ ਦੀ ਡੈਥ ਹੋ ਗਈ, ਉਹ ਉੱਪਰ ਚਲਾ ਗਿਆ ਜੀ ਧਰਮ ਰਾਜ ਕੋਲੇ ਜੀ, ਲੈ ਗਏ ਉਹਨੂੰ ਜੀ ਜਮਦੂਤ ਜੀ, ਪਹੁੰਚ ਗਿਆ ਉੱਥੇ ਤੇ ਧਰਮ ਰਾਜ ਕਹਿੰਦਾ ਆ ਜਾ ਵੀ ਬਹਿ ਜਾ, ਧਰਮ ਰਾਜ ਕਹਿੰਦਾ ਹਾਂ ਵੀ ਦੱਸ ਕਿੱਥੇ ਜਾਣਾ ਤੂੰ, ਆ ਦੋ ਕਹਿੰਦਾ ਹੈਗੇ ਕਮਰੇ ਕਹਿੰਦਾ ਆ ਨਰਕ ਤੇ ਆ ਸਵਰਗ
1: ਜੀ,
3: ਕਹਿੰਦਾ ਜੀ ਏਦਾਂ ਕਰੋ ਤੁਸੀਂ ਮੈਨੂੰ ਨਾ ਸਵਰਗ ਜੀ ਭੇਜ ਦਿਓ,
1: ਠੀਕ ਹੈ
3: ਚਲੋ, ਕਹਿੰਦਾ ਦੇਖ ਲਾ ਸੋਚ ਲਾ, ਕਹਿੰਦਾ ਨਹੀਂ ਜੀ ਨਹੀਂ ਬਸ ਸੋਚ ਲਿਆ, ਸਵਰਗ ਹੀ ਭੇਜ ਦੋ ਕਹਿੰਦਾ ਤੁਸੀਂ, ਆਪਾਂ ਕਿਹੜਾ ਕੋਈ ਓਦਾਂ ਦੇ ਕੰਮ ਕੀਤੇ ਆ ਜ਼ਿੰਦਗੀ ਚ,
1: ਹਾਂਜੀ ਹਾਂਜੀ,
3: ਕਹਿੰਦਾ ਚਲੋ ਠੀਕ ਆ, ਬੂਹਾ ਖੋਲਦਾ ਅੰਦਰ ਧੱਕ ਦਿੰਦਾ ਚੱਲ ਵੀ ਤੂੰ ਸਵਰਗ ਚ, ਉਹ ਜਦੋਂ ਅੰਦਰ ਜਾਂਦਾ ਤੇ ਅੱਗੇ ਜਾ ਕੇ ਕਹਿੰਦਾ ਉਹਦੀ ਘਰ ਵਾਲੀ ਖੜੀ ਹੁੰਦੀ ਆ, ਉਹ ਭਾਜੀ ਉਹਨਾਂ ਪੈਰਾਂ ਨਾਲ ਹੀ ਮਗਰ ਮੁੜੇ ਹੁੰਦਾ ਵਾ
1: ਜੀ,
3: ਲੈ ਵੀ ਕਹਿੰਦਾ ਕਿੱਥੇ ਫਸ ਗਏ, ਉਹ ਬੈਗ ਮੁੜੇ ਹੁੰਦਾ ਧਰਮ ਦਾ ਬੂਹਾ ਖੁੱਲਾ ਹੀ ਹੁੰਦਾ ਵਾ, ਉਹ ਕਹਿੰਦਾ ਤੂੰ ਤੈਨੂੰ ਕੀ ਹੋਇਆ ਹੈ, ਤੈਨੂੰ ਤਾਂ ਸਵਰਗ ਚ ਭੇਜਿਆ ਸੀਗਾ, ਉਹ ਕਹਿੰਦਾ ਭਾਜੀ 40-50 ਸਾਲ ਅੱਗੇ ਹੋ ਗਏ ਆ, ਮੈਂ ਕਹਿੰਦਾ ਨਰਕ ਚ ਫਿਰਦਾ ਪਿਆ ਵਾ ਤੇ ਤੁਸੀਂ ਮੈਨੂੰ ਫਿਰ ਨਰਕ ਚ ਭੇਜਤਾ, ਕਹਿੰਦਾ ਏਦਾਂ ਨਾ ਕਰੋ ਮਹਾਰਾਜ
1: ਜੀ,
3: ਤੁਸੀਂ ਮੇਰਾ ਨਾ ਤੁਸੀਂ ਮੈਨੂੰ ਅਸਲੀ ਨਰਕ ਵਾਲੇ ਦਰਵਾਜ਼ੇ ਚ ਭੇਜ ਦਿਓ,
1: ਓਹੋ
3: ਕਹਿੰਦਾ ਦੇਖ ਲਾ ਚੰਗੀ ਤਰ੍ਹਾਂ ਸੋਚ ਲਾ
1: ਜੀ,
3: ਇਹ ਬੜੀ ਔਖੀ ਜਗ੍ਹਾ ਈ, ਕਹਿੰਦਾ ਨੀ ਕੋਈ ਗੱਲ ਨੀ ਮਿਹਨਤ ਤੂੰ ਨਰਕ ਹੀ ਚੰਗਾ ਜੀ, ਮਿਹਨਤ ਕਹਿੰਦਾ
1: ਜੀ
3: ਸਾਰੀ ਜ਼ਿੰਦਗੀ ਅੱਗੇ ਬੜੀ ਔਖੀ ਕੱਢੀ ਆ, ਕਹਿੰਦਾ ਠੀਕ ਆ ਤੇਰੀ ਮਰਜ਼ੀ ਤੇ ਨਹੀਂ ਚੱਲਦਾ ਤੇ ਨਰਕ ਭੇਜ ਦਿੰਦੇ ਆ, ਉਹਨੇ ਬੂਆ ਦੇ ਚੱਲ ਨਰਕਾਂ ਦੇ ਅੰਦਰ ਅੱਗੇ ਜਾ ਕੇ ਕਹਿੰਦੇ ਹੁੰਦੀ ਸੱਸ ਖੜੀ, ਕਹਿੰਦਾ ਲੈ ਭਰਾਵਾ ਫਿਰ ਮਰ ਗਏ, ਉਥੋਂ ਫਿਰ ਭੱਜਿਆ
1: ਜੀ,
3: ਫਿਰ ਬੈਗ ਆ ਗਿਆ
1: ਜੀ
3: ਧਰਮ ਰਾਜ ਕੋਲੇ, ਕਹਿੰਦਾ ਬਾਈ ਜੀ ਤੁਸੀਂ ਏਦਾਂ ਕਰੋ ਮੇਰਾ ਨਾ ਕੋਈ ਨਵਾਂ ਜਗਾਰ ਕਰ ਦਿਓ, ਕਹਿੰਦਾ ਆ ਨਰਕ ਤੇ ਸਰਗ, ਕਹਿੰਦਾ ਮੈਂ ਸਵਰਗ ਤੇ ਨਰਕ ਮੇਰੇ ਕੰਮ ਦੇ ਨੀ ਹੈਗੇ ਜੀ,
1: ਨਵਾਂ ਹੀ ਪਲਾਟ ਕੱਟ ਦਿਓ ਕੋਈ ਜੀ, ਕਿਆ ਬਤਾ ਬਹੁਤ ਖੂਬ ਜੀ, ਬਹੁਤ ਸ਼ੁਕਰੀਆ ਜੀ,
3: ਨਿੱਕਾ ਜਿਹਾ ਵੀ ਜਿਵੇਂ ਕਹਿੰਦੇ ਨਾ ਅੰਤਰਾ ਇੱਕ ਜਾਂਦੇ ਜਾਂਦੇ,
1: ਹਾਂਜੀ ਹਾਂਜੀ ਜੀ ਜੀ ਜੀ ਜੀ ਜੀ,
3: ਵੈਸੇ ਤਾਂ ਗਲਾ ਮੇਰਾ ਖਰਾਬ ਸੀਗਾ ਮੁਰਗੇ ਚ ਜਿਆਦਾ ਘਿਓ ਪਾਤਾ ਜੋਕਾਂ ਨੇ,
1: ਓ ਹੋ ਹੋ
3: ਗੁੜ ਖਾ ਲਿਆ ਇੱਕ ਵਾਰ ਤਾਂ,
1: ਔਰ ਮੁਰਗੇ ਨੂੰ ਦੱਸਿਆ ਨਹੀਂ ਗਿਆ ਇਹ ਗੱਲ ਦਾ ਪਹਿਲਾਂ
3: ਜੀ, ਪਰ ਦੱਸਿਆ ਨਹੀਂ ਬਸ ਗਿਆ ਕੇ
1: ਜੀ,
3: ਹਾਂਜੀ ਇਹ ਫਿਲਮ ਬਹੁਤ ਸੀ ਕਿਸੇ ਵੇਲੇ ਆਈ ਆਪਣੇ 60 ਦੀ ਜੰਗ ਦੀ ਸ਼ਾਇਦ ਬਣੀ ਸੀ ਹਕੀਕਤ,
1: ਹਕੀਕਤ
3: ਫਿਲਮ ਦਾ ਸੀ
1: ਹਾਂਜੀ ਜੀ,
3: ਹਾਂਜੀ ਮੁੱਖ ਰਾਜਾ ਸੁਣਾ ਦਿੰਦਾ ਮੈਂ,

0: Tá, nós chamamos de gol, gol. Aí, bem ali.
1: Shukriya ji. Zindabad ji.
0: Mohabbat Zindabad, Johnny Zindabad.
1: Zindabad ji. Shukriya ji. ਜੀ ਦੋਸਤੋ, ਇੰਨੀ ਮੇਰੀ ਬਾਤ ਤੇ ਉੱਤੋਂ ਪੈ ਗਈ ਰਾਤ ਤੇ ਬਹੁਤ ਛੇਤੀ ਹੋ ਜਾਣੀ ਪ੍ਰਭਾਤ। ਉਹ ਵਾਹ ਵਾਹ, ਕਿਆ ਬਾਤਾਂ, ਕਿਆ ਬਾਤਾਂ। ਸ਼ੁਕਰਗੁਜ਼ਾਰ ਹਾਂ ਅਸੀਂ ਸਾਰੇ ਦੋਸਤਾਂ ਦੇ ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਜਿਹੜੀ ਆ ਯੋਗਦਾਨ ਪਾਇਆ ਬਹੁਤ ਖੂਬਸੂਰਤੀ ਨਾਲ, ਔਰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਿਹੜਾ ਇੱਕ ਮੋਮੈਂਟਮ ਬਣਿਆ ਰਿਹਾ ਮੁਹੱਬਤ ਦਾ, ਉਹੀ ਜਿਹੜੀ ਆਪਣੇ ਮਨ ਦੇ ਵਿੱਚ ਇੱਛਾ ਰਹਿੰਦੀ ਆ ਕਿ ਇੱਕ ਖੂਬਸੂਰਤ ਜਿਹੜਾ ਮੋੜ ਜਿਹੜਾ ਉਹ ਮਿਲਦਾ ਰਹੇ ਤੇ ਸਫ਼ਰ ਜਿਹੜਾ ਸੁਹਾਨਾ ਹੋ ਜਾਏ। ਬਹੁਤ ਖੂਬ, ਬਹੁਤ ਖੂਬ। ਸੋ ਸ਼ੁਕਰੀਆ ਜੀ ਬਾਈ ਸਿਕੰਦਰ ਸਿੰਘ ਔਜਲਾ ਜੀ ਤੇ ਸੁਰਿੰਦਰ ਕੌਰ ਮਾਹਿਲ ਜੀ, ਭਾਨ ਸਿੰਘ ਗਰੇਵਾਲ ਜੀ, ਮਹੇਸ਼ ਸਵਾਨ ਜੀ, ਜਗਦੇਵ ਸਿੰਘ ਸੰਧੂ ਜੀ, ਬਲਬੀਰ ਸਿੰਘ ਸੈਣੀ ਸਾਹਿਬ, ਅੰਮ੍ਰਿਤ ਕੌਰ, ਚਰਨਜੀਤ ਕੌਰ, ਐਚ ਐਸ ਮਿੱਠੂ, ਜੈਸਮੀਨ, ਨਰੇਸ਼ ਵਰਮਾ, ਭੁਪਿੰਦਰ ਸਿੰਘ ਭੁੱਪੀ ਜੀ ਤੇ ਹੋਰ ਸਾਰੇ ਦੋਸਤਾਂ ਦਾ। ਮੇਰੇ ਕੋਲੋਂ ਹੋ ਸਕਦਾ ਕੁਛ ਨਾਮ ਜਿਹੜੇ ਰਹਿ ਵੀ ਗਏ ਹੋਣਗੇ ਕਮੈਂਟ ਬਾਕਸ ਦੇ ਵਿੱਚ ਵੀ। ਜਲੌਰ ਸਿੰਘ ਜੀ ਕਹਿੰਦੇ ਛਾ ਗਏ ਰਜਿੰਦਰ ਜੀਰਾ ਜੀ, ਅੱਜ ਤਾਂ ਬਹਿ ਜਾ, ਸੈੱਟ ਡਾਊਨ ਕਰਤੀ ਜੀ, ਕਿਆ ਬਾਤ ਆ। ਬਿਲਕੁਲ ਸਹੀ ਗੱਲ ਆ ਜੀ, ਅਸੀਂ ਸਹਿਮਤ ਹਾਂ। ਤੋ ਸ਼ੁਕਰੀਆ ਬਹੁਤ ਬਹੁਤ ਸਾਰੇ ਦੋਸਤਾਂ ਦਾ। ਚੱਲਦੇ ਪ੍ਰੋਗਰਾਮ ਚ ਕਿਤੇ ਕੋਈ ਇਹੋ ਜਿਹੀ ਗੁਸਤਾਖੀ ਵਾਲੀ ਗੱਲ ਹੋ ਗਈ ਹੋਵੇ ਤਾਂ ਖਿਮਾ ਚਾਹਾਂਗੇ। ਤੋ ਮਕਸਦ ਸਿਰਫ ਇੱਕੋ ਹੀ ਹੈ, ਸਮਾਈਲਸ। ਤੋ ਮੁਸਕਰਾਉਂਦੇ ਰਹੋ ਦੋਸਤੋ, ਖੁਸ਼ ਰਹੋ, ਆਬਾਦ ਰਹੋ, ਜ਼ਿੰਦਾਬਾਦ ਰਹੋ। ਇਹੀ ਸੁਨੇਹੇ ਦੇ ਨਾਲ ਲੈਂਦੇ ਹਾਂ ਇਜਾਜ਼ਤ। ਰੱਬ ਰੱਖਾ, ਫਿਰ ਮਿਲਾਂਗੇ ਜੀ।

0: ਸਾਡੇ ਕੋਲੋਂ ਜਿਹੜਾ ਹੈਗਾ ਆ ਵੀ ਏਦਾਂ ਕਰਕੇ ਇਹਨਾਂ ਦੇ ਰਿਸ਼ਤੇਦਾਰ ਰਾਹੀਂ ਮੈਨੂੰ ਉਹਨੇ ਤਾਂ ਜੀ ਮਤਲਬ ਕਲਿੱਪਾਂ ਜਾਰੀ ਕੀਤੀਆਂ ਹੈਗੀਆਂ ਜੀ ਵਿੱਚ
1: ਜੀ
0: ਪਟੀਸ਼ਨ ਦੇ ਵਿੱਚ ਨਾਲ ਲਾਈਆਂ ਉਹਨਾਂ ਨੇ ਤੇ ਏਦਾਂ ਉਹਨਾਂ ਨੇ ਜਿੱਦਾਂ ਫੋਟੋ ਫੋਨ ਦੇ ਉੱਤੋਂ ਜਿੱਦਾਂ ਉਹਨਾਂ ਨੇ ਹਾਂਜੀ ਵੀ ਫੋਨ ਤੇ ਗੱਲ ਕਰ ਜਿੱਦਾਂ ਵੀ ਗੱਲ ਕਰਦੇ ਕਰਦੇ ਨੇ ਜਿੱਦਾਂ ਵੀਡੀਓ ਆਨ ਕਰਦੀ ਨਾ ਜੀ ਕੋਲ ਬੈਠੇ ਆ ਵੀ ਮਾਨ ਸਾਹਿਬ ਦੇ ਵਾਈਫ ਵੀ ਕੋਲ ਬੈਠੇ ਉਹ ਬੰਦੇ ਨੇ ਕੀ ਕੀਤਾ ਦੂਜੇ ਮੋਬਾਈਲ ਨੇ ਫੋਟੋ ਖਿੱਚ ਲਈ ਉੱਥੋਂ
1: ਅੱਛਾ ਜੀ ਕੀ ਬਾਤ
0: ਹਾਂਜੀ ਉਹਨੇ ਮਤਲਬ ਦੂਜੇ ਮੋਬਾਈਲ ਨਾਲ ਇਕਦਮ ਫੋਟੋ ਖਿੱਚ ਲਈ ਤੇ ਉਹ ਮਤਲਬ ਜਿਹੜਾ ਹੈਗਾ ਉਹਨਾਂ ਨੇ ਸਬੂਤ ਲਾਏ ਆ ਜੀ ਸਾਰੇ ਉਹ ਤੋਂ ਬਾਅਦ ਜਿਹੜਾ ਹੈਗਾ ਵੀ ਉਹ ਬੰਦਾ ਇਨਫਲੂਐਂਸ ਤਾਂ ਕਰ ਰਿਹਾ ਸੀ ਨਾ ਹੁਣ ਪਤਾ ਨੀ ਗੋਡ ਨੋਜ਼ ਕਿ ਮਾਨ ਸਾਹਿਬ ਦੀ ਵਾਈਫ ਬਿਲਕੁਲ ਵੀ ਠੀਕ ਹੋ ਸਕਦੇ ਹੈਗੇ ਆ ਵੀ ਉਹਨਾਂ ਨੂੰ ਕੁਛ ਪਤਾ ਹੀ ਨਾ ਹੋਵੇ ਹੋ ਸਕਦਾ ਹਾਂਜੀ ਤੇ ਬਟ ਇਹ ਹੈਗਾ ਆ ਕਿ ਉਸ ਰਿਸ਼ਤੇਦਾਰ ਨੇ ਉਹਨਾਂ ਦਾ ਨਾਮ ਵਰਤਣ ਦੀ ਕੋਸ਼ਿਸ਼ ਕੀਤੀ ਹੋ ਸਕਦੀ ਹੈਗੀ ਆ ਜੀ ਜਾਂ ਖੁਦ ਇਨਵੋਲਵ ਵੀ ਹੋ ਸਕਦੇ ਹੈਗੇ ਆ ਜੀ ਸੋ ਇਸ ਕਰਕੇ ਇਹ ਚੀਜ਼ਾਂ ਨੂੰ ਜਦ ਤੱਕ ਜਾਂ ਤਾਂ ਇਹ ਚੀਜ਼ਾਂ ਜਿਹੜੀਆਂ ਡਿਟੇਲ ਇਨਕੁਆਇਰੀ ਮੰਗਦੀਆਂ ਹੈਗੀਆਂ ਹੁਣ ਮਾਨ ਸਾਹਿਬ ਜਾਂ ਤਾਂ ਜਿਹੜਾ ਹੈਗਾ ਆ ਹੌਸਲਾ ਦਿਖਾਉਂਦੇ ਇੱਥੇ ਤਾਂ ਰੇਲ ਗੱਡੀ ਦਾ ਐਕਸੀਡੈਂਟ ਹੋ ਗਿਆ ਸੀ ਤੇ ਰੇਲ ਮੰਤਰੀ ਸ਼ਾਸਤਰੀ ਜੀ ਨੇ ਅਸਤੀਫਾ ਦੇ ਦਿੱਤਾ ਸੀ ਤੁਹਾਡੀ ਤਾਂ ਵਾਈਫ ਤੇ ਐਲੀਗੇਸ਼ਨ ਲੱਗਾ ਹੈਗਾ ਆ ਜਾਂ ਤਾਂ ਇਨਕੁਆਇਰੀ ਮਾਰਕ ਕਰੋ ਜੀ
1: ਹਾਂਜੀ
0: ਤੇ ਕਲੀਨ ਚਿੱਟ ਦਵਾਓ ਜਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰੋ ਜੀ ਜੇ ਘਰ ਤੱਕ ਹੀ ਐਲੀਗੇਸ਼ਨ ਆ ਗਏ ਤੇ ਫਿਰ ਉਸ ਚੀਜ਼ ਨੂੰ ਤਾਂ ਸਰ ਸੋਚਣਾ ਚਾਹੀਦਾ ਨਾ ਜੀ
1: ਪਰ ਇਹਦੇ ਵਿੱਚ ਸੈਣੀ ਸਾਹਿਬ ਜਿਵੇਂ DGP ਉਹਨਾਂ ਦਾ ਰੋਲ ਹੈਗਾ ਉਹ ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਨੂੰ ਕਾਰਵਾਈ ਕਰਨ ਜਾਂ FIR ਦੀ ਗੱਲ ਕੀਤੀ ਗਈ ਸੀ ਪਰ ਕੋਈ ਐਕਸ਼ਨ ਨਹੀਂ ਹੋਇਆ ਸਮਾਂ ਵੀ ਤਕਰੀਬਨ ਹਫ਼ਤੇ ਤੋਂ ਉੱਪਰ ਟੱਪ ਹੀ ਗਿਆ ਪਰ ਹੁਣ ਜਿਹੜਾ ਇਹਦੇ ਵਿੱਚ ਰਾਸ਼ਟਰੀ ਮਨੁੱਖੀ ਅਧਿਕਾਰ ਜਿਹੜੇ ਕਮਿਸ਼ਨ ਨੇ ਉਹਨਾਂ ਨੇ ਜ਼ਰੂਰ ਇਹ ਗੱਲ ਕਹਿ ਦਿੱਤੀ ਹੈ ਕਿ ਪੰਜਾਬ ਦੇ ਮੁੱਖ ਸਕੱਤਰ ਤੇ DGP ਨੂੰ 2 ਹਫ਼ਤਿਆਂ ਦੇ ਵਿੱਚ ਜਿਹੜਾ ਇਸ ਜੋ ਸੰਬੰਧੀ ਕਾਰਵਾਈ ਹੈ ਉਹਦੀ ਰਿਪੋਰਟ ਸੌਂਪਣ ਜੀ ਕੀਤਾ ਗਿਆ ਤੁਸੀਂ
0: ਮਹਾਰਾਜ ਸਾਹਿਬ ਬੇਨਤੀ ਇਹ ਹੈਗੀ ਆ ਕਿ 2 ਹਫ਼ਤਿਆਂ ਦੇ ਵਿੱਚ ਰਿਪੋਰਟ ਪੇਸ਼ ਕਰਨ ਜਾਂ ਜਿੱਦਾਂ ਮਰਜ਼ੀ ਹੈਗਾ ਆ ਜੀ ਕਰਨਾ ਤਾਂ ਕਾਰਵਾਈ ਇਹਨਾਂ ਨੇ ਨਾ ਜੀ
1: ਬਿਲਕੁਲ
0: ਤੁਸੀਂ ਦੇਖੋ ਨਾ ਜਦੋਂ ਉਹਨਾਂ ਨੇ ਇਸ ਚੀਜ਼ ਦੇ DGP ਜਿਹੜਾ ਆ ਉਹਦੀ ਵੀ ਗੁੱਡ ਲੱਕ ਆ ਜੀ ਉਹ ਐਕਟਿੰਗ ਹੀ ਚੱਲਿਆ ਆ ਰਿਹਾ ਜੀ
1: ਬਿਲਕੁਲ ਅਗਲਾ ਪੈਨਲ ਛੱਡੋ
0: ਜਾਂ ਨਹੀਂ ਸਰ ਜਾਣ ਲੱਗੇ ਉਹਨੂੰ ਪੱਕਾ ਲਾ ਜਾਣਗੇ ਜੇ ਜਿੱਦਾਂ ਮਰਜ਼ੀ ਆ
1: ਜੀ
0: ਹਾਂਜੀ ਉਹ ਇਸ ਚੀਜ਼ ਦਾ ਸ਼ਾਂਤ ਮੰਨੂਗਾ ਵੀ ਸਭ ਤੋਂ ਲੰਬਾ ਟੈਨਿਓਰ ਮੈਂ DGP ਰਿਹਾ ਜੀ ਕਿਉਂਕਿ ਜਦੋਂ ਲਾ ਦਿੰਦੇ ਆ ਨਾ ਜੀ ਉਹ ਤੋਂ ਫਿਰ 3 ਸਾਲ ਤੱਕ ਉਹਨੂੰ ਹਿਲਾਇਆ ਨਹੀਂ ਜਾ ਸਕਦਾ
1: ਹਾਂਜੀ
0: ਤੇ ਇਸ ਕਰਕੇ 3-4 ਸਾਲ ਕੱਚੇ ਰਹਿ ਗਏ 3 ਸਾਲ ਪੱਕੇ ਹੋ ਗਏ
1: ਤਾਂ
0: ਇੰਨਾ ਟਾਈਮ ਲੰਬਾ ਸਮਾਂ ਜਿਹੜਾ ਹੈਗਾ ਪਤਾ ਨੀ ਕਿੰਨੇ ਅੱਗ ਦੀ ਸੀਨੀਓਰਿਟੀ ਖਾ ਜਾਣੀ ਜੀ
1: ਬਿਲਕੁਲ ਬਿਲਕੁਲ
0: ਹਾਂਜੀ ਪਹਿਲਾਂ ਵੀ ਜਿਹੜਾ ਹੈਗਾ ਆ ਕਿੰਨੇ ਸੀਨੀਅਰ ਜਿਹੜੇ ਹੈਗੇ ਆ ਇਹਨਾਂ ਤੋਂ ਉਹ ਇਸੇ ਕਰਕੇ ਕਿਉਂਕਿ ਇਹਨਾਂ ਦੇ ਉੱਤੇ ਕਿਰਪਾ ਆ ਸਰਕਾਰ ਦੀ ਸੋ ਇਹਨਾਂ ਨੇ ਕਰਨਾ ਕੁਰਨਾ ਕੁਛ ਨੀ ਜੀ ਇਹ ਅੱਜ ਤੱਕ ਤਾਂ ਸੁਪਰੀਮ ਕੋਰਟ ਦੀਆਂ ਜਿਹੜੀ ਆ ਵਗਿਆ ਕਰੀ ਜਾਂਦੇ ਜੀ ਉਹਨਾਂ ਨੇ ਕਦੋਂ ਦਾ ਕਿਹਾ ਹੈ ਜੀ ਪੈਨਲ ਭੇਜੋ ਤੇ DGP ਪੱਕਾ ਲਾਓ ਉਹ ਇਹਨਾਂ ਨੇ ਉਸ ਚੀਜ਼ ਨੂੰ ਇਗਨੋਰ ਹੀ ਕਰ ਦਿੱਤਾ
1: ਜੀ ਬਿਲਕੁਲ ਹੈ ਜੀ
0: ਹਾਂਜੀ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਜੇ ਚਾਹੇ ਮਾਰਕ ਕਰ ਦਿੱਤਾ ਵੀ 2 ਹਫ਼ਤਿਆਂ ਚ ਰਿਪੋਰਟ ਕਰੋ ਜਾਂ 3 ਹਫ਼ਤਿਆਂ ਚ ਰਿਪੋਰਟ ਕਰੋ ਇਹਨਾਂ ਨੇ ਕਰਨਾ ਹੀ ਕੁਛ ਨੀ ਹੈਗਾ ਜੀ ਉਹਨਾਂ ਨੂੰ ਵੀ ਪਤਾ ਵੀ ਪੇਪਰ ਕੰਮ ਹੀ ਆ ਜੀ ਜਿੱਦਾਂ ਮਰਜ਼ੀ ਬਾਕੀ ਮਾਨ ਸਾਹਿਬ ਗਵਰਨਰ ਸਾਹਿਬ ਕੁਝ ਆਇਆ ਸੀ
1: ਜੀ
0: ਉੱਥੇ ਜਾ ਕੇ ਕਹੇ ਹੋਣੇ ਜੀ ਵੀ ਮੇਹਰ ਭਰਿਆ ਹੱਥ ਰੱਖਿਓ ਜੀ ਜਿੱਥੇ ਕਹੋਗੇ ਉੱਥੇ ਨਿਭਲਾਂਗੇ
1: ਬਿਲਕੁਲ ਹੈ ਜੀ
0: ਤੋ ਇੱਥੇ ਸਟੇਟ ਦੀ ਰਾਜਨੀਤੀ ਬਹੁਤ ਗੰਦੀ ਹੋ ਗਈ ਹੈ ਜੀ ਹੋਰ ਕੁਛ ਨੀ ਹੈ ਜੀ
1: ਬਿਲਕੁਲ ਹੈ ਇਹ ਤਾਂ ਹੈ ਜੀ ਬਿਲਕੁਲ ਤੇ ਦੂਸਰੇ ਪਾਸੇ
0: ਅੱਗੇ ਹੁੰਦਾ ਸੀ ਮੋਰਲ ਗਰਾਊਂਡ ਦੇ ਉੱਤੇ ਹੁੰਦਾ ਸੀਗਾ ਜੀ ਅੱਗੇ ਹੁੰਦਾ ਸੀ ਮੋਰਲ ਗਰਾਊਂਡ ਦੇ ਉੱਤੇ ਜਿਹੜੀਆਂ ਚੀਜ਼ਾਂ ਇਹ ਉਹ ਬੜੀ ਕੰਸਿਡਰ ਕੀਤੀਆਂ ਜਾਂਦੀਆਂ ਸੀ ਹੁਣ ਇਹੋ ਜਿਹੀ ਕੋਈ ਚੀਜ਼ ਹੀ ਨੀ ਹੈਗੀ ਜੀ ਬਸ ਇੰਨੀ ਗੱਲ ਆ ਵੀ ਆ ਕੇ ਦੌਕਾ ਮਾਰ ਦਿਓ ਵੀ ਮੈਂ ਸਰਫਰਾਜ਼ ਖਾਨ ਦੇ ਬਰਾਬਰ ਹੋਊਗਾ ਜੇ ਇੱਕ ਪੈਸਾ ਵੀ ਲਿਆ ਹੋਊਗਾ ਉਹ ਬਸ ਇਹਨਾਂ ਗੱਲਾਂ ਦੇ ਉੱਤੇ ਜਿਹੜਾ ਕੰਮ ਹੋ ਜਾਂਦਾ
1: ਪਰ ਸੈਣੀ ਸਾਹਿਬ ਹੋਇਆ ਇਹ ਵੀ 70-75 ਸਾਲਾਂ ਚ ਪਹਿਲੀ ਵਾਰੀ
0: ਬਿਲਕੁਲ ਜੀ
1: ਜੀ ਬਹੁਤ ਸਰਕਾਰਾਂ ਆਈਆਂ ਗਈਆਂ ਪਰ ਉਹ ਇਦਾਂ ਦੇ ਇਲਜ਼ਾਮ ਮਤਲਬ ਕਿ ਇੰਨੀ ਕਰੀਬੀ ਚਾਹੇ ਉਹ ਉਹਨਾਂ ਦੇ CM ਦੇ ਉੱਤੇ ਆਪੜੇ ਤੇ ਚਾਹੇ ਉਹਨਾਂ ਦੀ ਵਾਈਫ ਦੇ ਉੱਤੇ ਇਦਾਂ ਦੇ ਇਲਜ਼ਾਮ ਕਦੇ ਸੁਣਨ ਨੂੰ ਨਹੀਂ ਮਿਲੇ ਜੀ ਪਹਿਲਾਂ
0: ਚੱਲਦੀ ਸਰਕਾਰ ਚ ਨਹੀਂ ਮਿਲੇ ਜੀ
1: ਜੀ
0: ਤੇ ਬਟ ਜਿਹੜਾ ਹੈਗਾ ਆ ਉਦਾਂ ਅਦਰਵਾਈਜ਼ ਜਿਹੜਾ ਐਲੀਗੇਸ਼ਨ ਲੱਗੇ ਜੀ ਸਰਕਾਰਾਂ ਤੋਂ ਬਾਅਦ ਲੱਗੇ ਜੀ
1: ਜੀ ਜੀ ਤੇ ਸੈਣੀ ਸਾਹਿਬ ਕਿਸਾਨ ਵੀ ਜਿਹੜਾ ਮੋਰਚਾ ਕੱਢਣ ਚੱਲੇ ਆ ਚਾਹੇ ਅਮਰੀਕਾ ਨੀਤੀ ਹੈ ਤੇ ਚਾਹੇ ਪੰਜਾਬ ਦੀਆਂ ਕੁਝ ਜਾਂ ਕੇਂਦਰੀ ਕੁਝ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦੇ ਸਾਹਮਣੇ ਡਟਣ ਲੱਗੇ ਆ ਉਹਨੂੰ ਕਿੱਦਾਂ ਦੇਖਦੇ ਹੋ ਜੀ
0: ਸਾਰੇ ਤਾਂ ਜਿਹੜਾ ਹੈਗਾ ਆ ਸਟੇਟ ਦੀ ਬੈਡ ਲੱਕ ਹੈਗੀ ਆ ਜੀ, ਨਾ ਉਹਨਾਂ ਨੇ ਕੁਛ ਖੱਟਿਆ ਤੇ ਨਾ ਉਹਨਾਂ ਨੇ ਜਿਹੜਾ ਹੈਗਾ ਆ ਜੀ ਅਜੇ ਤੱਕ ਮੁੱਦੇ ਐਡਰੈਸ ਹੀ ਨਹੀਂ ਹੋਏ ਜੀ,
1: ਜੀ
0: ਉਹਨਾਂ ਚੀਜ਼ਾਂ ਕਰਕੇ ਮੁੜ ਕੇ ਧਰਨੇ ਪ੍ਰਦਰਸ਼ਨ ਲੱਗ ਰਹੇ ਆ ਜੀ।
1: ਪਰ ਕਿਸਾਨਾਂ ਨੂੰ ਲੱਗਦਾ ਸੈਣੀ ਸਾਹਿਬ ਕਿ ਜਿੱਦਾਂ ਚਲੋ ਮੈਂ ਦੇ ਵਿੱਚ ਦੇਖ ਰਿਹਾ ਸੀ, ਸੋਚ ਵੀ ਰਿਹਾ ਸੀ, ਵਿਚਾਰ ਵੀ ਰਿਹਾ ਸੀ ਕਿ ਚੋਣਾਂ ਦੇ ਲਾਗੇ 4-5 ਮਹੀਨੇ ਰਹਿ ਗਏ ਜਿਹੜੇ ਆ ਅਨਾਉਂਸ ਹੋ ਜਾਣਾ ਹੋਰ ਅੱਗੇ ਜਾ ਕੇ 2027 ਦੀਆਂ ਚੋਣਾਂ ਦਾ, ਕਿ ਹੁਣ ਕਿਸਾਨਾਂ ਦਾ ਵੀ ਇਹਦੇ ਵਿੱਚ ਕਿਤੇ ਨਾ ਕਿਤੇ ਮੈਂ ਅੱਖੋਂ ਪਰੋਖਾ ਰੋਲ ਨਹੀਂ ਸਮਝ ਸਕਦਾ ਕਿ ਆਉਣ ਵਾਲੇ ਸਮੇਂ ਦੀ ਸਰਕਾਰ ਬਣਾਉਣ ਦੇ ਵਿੱਚ ਇਹਨਾਂ ਦਾ ਅਹਿਮ ਰੋਲ ਰਹੇਗਾ, ਜਿਵੇਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਜਦੋਂ ਆਪਣੇ ਦਿੱਲੀ ਮੋਰਚਾ ਲੱਗਿਆ ਹੋਇਆ ਸੀ।
0: ਸਰ ਜਿਸ ਤਰੀਕੇ ਨਾਲ ਜਿਹੜਾ ਆ ਪਹਿਲਾਂ ਵੀ ਤੁਸੀਂ ਦੇਖੋ ਨਾ ਭਾਵੇਂ ਏਡਾ ਵੱਡਾ ਅੰਦੋਲਨ ਹੋ ਕੇ ਹਟਿਆ ਸੀ
1: ਜੀ,
0: ਉਦੋਂ ਆ ਕੇ ਤੇ ਕਿਸਾਨਾਂ ਦੇ ਕਿਸਾਨ ਲੀਡਰਾਂ ਦੇ ਮਨਾਂ ਚ ਵੀ ਆ ਗਿਆ ਸੀ ਵੀ ਸਾਡੇ ਤੋਂ ਵੱਡਾ ਕੌਣ ਆ, ਵੀ ਅਸੀਂ ਤਾਂ MLA ਤੋਂ ਵੀ
1: ਜੀ
0: ਵੱਡੇ, ਵਿਧਾਇਕਾਂ ਤੋਂ ਵੀ ਵੱਡੇ ਆ।
1: ਜੀ
0: ਐਕਚੁਅਲੀ ਜਿਹੜਾ ਹੈਗਾ ਆ ਜੀ ਕਿਸਾਨਾਂ ਦੀ ਜਿਹੜੀ ਸਟਰੈਂਥ ਆ ਨਾ ਉਹ ਹੈਗੇ ਆਮ ਲੋਕ,
1: ਜੀ
0: ਆਮ ਲੋਕ ਹਰ ਆਮ ਬੰਦਾ ਜਿਹੜਾ ਹੈਗਾ ਨਾ ਕਿਸੇ ਨਾ ਕਿਸੇ ਜਗ੍ਹਾ ਦੇ ਉੱਤੇ ਹਾਂਜੀ ਪੋਲੀਟੀਕਲ ਪਾਰਟੀ ਨਾਲ ਜੁੜਿਆ ਆ ਹੁੰਦਾ ਜੀ, ਜਦੋਂ ਵੋਟਾਂ ਆਉਂਦੀਆਂ ਨਾ ਜੀ ਤੇ ਉਹ ਆਪਣੇ ਆਪਣੇ ਉਸ ਪੋਲੀਟੀਕਲ ਫੀਲਡ ਦੇ ਵਿੱਚ ਚਲ ਜਾਂਦੇ ਆ ਜੀ ਵਾਪਸ,
1: ਐਕਟਿਵ ਕਰ ਦਿੰਦੇ ਆ ਖੇਡ।
0: ਹਾਂ ਉਹ ਤਾਂ ਸਾਰਾ ਜਿਹੜਾ ਹੈਗਾ ਆ ਉਹਨਾਂ ਨੇ ਤਾਂ ਆਪਣੀਆਂ ਪੋਲੀਟੀਕਲ ਪਾਰਟੀਆਂ ਦੇ ਵਿੱਚ ਚਲ ਜਾਣਾ ਹੈਗਾ ਜੀ, ਬਾਕੀ ਇਹ ਜਿਹੜਾ ਆ ਕਿੰਨਾ ਕੁ ਮਤਲਬ ਡੈਂਟ ਪਾਉਂਦੇ ਆ ਜੀ ਉਹ ਤਾਂ ਸਮਾਂ ਹੀ ਦੱਸੇਗਾ ਜੀ।
1: ਜੀ
0: ਪਰ ਹਾਂਜੀ ਵੀ ਜੇ ਤੁਸੀਂ ਕਹੋ ਵੀ ਹਾਂ ਜੀ ਕਿਸਾਨ ਇੱਕ ਯੱਕ ਮਤਲਬ ਇੱਕ ਮੁਕਤ ਜਿਹੜਾ ਹੈਗਾ ਜਿਹਨੂੰ ਯੱਕ ਮੁਕਤ ਕਹਿੰਦੇ ਹੁੰਦੇ ਆ ਜੀ, ਵੀ ਇੱਕ ਇਕੱਠੇ ਹੋ ਕੇ ਵੀ ਕਿਸੇ ਇੱਕ ਪਾਰਟੀ ਦੇ ਖਿਲਾਫ਼ ਭੁਗਤਣਗੇ ਜਾਂ ਇੱਕ ਪਾਰਟੀ ਦੇ ਹੱਕ ਚ ਭੁਗਤਣਗੇ, ਮੈਂ ਉਸ ਚੀਜ਼ ਨੂੰ ਨੀ ਸਮਝਦਾ ਵੀ ਇਸ ਤਰੀਕੇ ਨਾਲ ਹੋਊਗਾ ਜੀ।
1: ਪਰ ਇੰਨਾ
0: ਹਾਂਜੀ ਸਰ
1: ਜਿਸ ਹਿਸਾਬ ਦੇ ਨਾਲ ਦੁਖੀ ਹੋਏ ਪਏ ਨੇ ਹਰ ਕਹਿ ਲੋ ਕਿ ਲੋਕ ਜਿਹੜਾ ਹਰ ਵਰਗ ਕਹਿ ਸਕਦੇ ਆ, ਕਿਤੇ ਨਾ ਕਿਤੇ ਕਿੜ ਵੀ ਨਿਕਲੇਗੀ ਇਹਦੇ ਵਿੱਚ ਜਿਹੜੀ ਹਕੂਮਤ ਦੇ ਵਿੱਚ ਸਰਕਾਰ ਇਸ ਵਕਤ ਚੱਲ ਰਹੀ ਹੈ।
0: ਪਰ ਇਹ ਬਹੁਤ ਇੰਡੀਵਿਜੁਅਲ ਦੇ ਉੱਤੇ ਨਿਰਭਰ ਕਰਦਾ ਹੈਗਾ ਆ ਜੀ, ਵੀ ਹਰ ਇੱਕ ਬੰਦਾ ਆਪਣੇ ਢੰਗ ਨਾਲ ਸੋਚਦਾ ਜੀ ਜਿੱਦਾਂ ਮਰਜ਼ੀ ਆ। ਹੁਣ ਟਰਾਲੀਆਂ ਗਈਆਂ ਇਹਨਾਂ ਦੀਆਂ ਕਿਸਾਨਾਂ ਦੀਆਂ ਗਈਆਂ ਹੈਗੀਆਂ, ਨੋ ਡਾਊਟ ਜਿਹੜਾ ਆ ਇਸ ਚੀਜ਼ ਦਾ ਜਿਹੜੀ ਸੱਤਾਧਾਰੀ ਪਾਰਟੀ ਹੈਗੀ ਆ ਉਹਦੇ ਅਗੇਂਸਟ ਇਹ ਫੈਕਟਰ ਤਾਂ ਘੁੰਮੂਗਾ ਹੀ ਨਾ ਜੀ,
1: ਜੀ
0: ਬਾਕੀ ਉਹਦਾ ਬੈਨੀਫਿਟ ਕਿਹਨੂੰ ਹੁੰਦਾ ਹੈਗਾ ਆ ਇਹ ਸਮੇਂ ਦੇ ਉੱਤੇ ਆ ਜੀ।
1: ਜੀ
0: ਹਾਂਜੀ
1: ਬਿਲਕੁਲ ਹੈ,
0: ਬਾਕੀ ਦੇਖੋ ਰੋਜ਼ ਰੋਜ਼ ਦੇ ਬੰਦ ਤੋਂ ਲੋਕੀ ਦੁਖੀ ਆ ਜੀ, ਆ ਹੁਣ ਫੇਰ ਬੰਦ, ਉਧਰੋਂ ਕਲਮ ਛੋੜ ਹੜਤਾਲ 7 ਦਿਨ ਹੋ ਗਏ ਆ ਜੀ, 27 ਤਰੀਕ ਨੂੰ ਮੁਲਾਜ਼ਮਾਂ ਦਾ ਬੰਦ ਆ ਜੀ। ਪਹਿਲਾਂ ਉਹਨਾਂ ਨੇ ਦੋ ਦੇਖੋ ਉਹਨਾਂ ਨੇ ਇਸ ਤਰੀਕੇ ਰੱਖੇ ਵੀ ਸਰਕਾਰ ਕੋਈ ਜਿਹੜਾ ਹੈਗਾ ਆ ਵੀ ਸਟਰੋਂਗ ਸਟੈਪ ਨਾ ਲੈ ਸਕੇ, ਉਹਨਾਂ ਨੇ ਜਿਹੜਾ ਹੈਗਾ ਆ 2 ਲੱਖ ਨੇ ਤਾਂ ਜਿਹੜਾ ਆ ਛੁੱਟੀ ਅਪਲਾਈ ਕਰ ਦਿੱਤੀ ਜੀ, ਤੇ ਸਗੋਂ ਉਹ ਛੁੱਟੀ ਲੈ ਲਓ ਹੈ ਜੀ, ਤੇ ਬਾਕੀ ਜਿਹੜੇ ਮੁਲਾਜ਼ਮ ਰਹਿੰਦੇ ਹੈਗੇ ਉਹਨਾਂ ਨੇ ਕੱਲ ਪਰਸੋਂ ਤੱਕ ਲੈ ਲੈਣਗੇ ਜੀ।
1: ਜੀ
0: ਤੋ ਇਸ ਕਰਕੇ ਵੀ ਇਹ ਆ ਵੀ ਹੈ ਨੀ ਸਰਕਾਰ ਦੇ ਪੱਲੇ ਕੁਛ ਨੀ ਜੀ, 21,000 ਕਰੋੜ ਰੁਪਇਆ ਕਿਥੋਂ ਕੱਢਣਾ ਆ ਇਹਦੇ, ਕਿਥੋਂ ਮੁਲਾਜ਼ਮਾਂ ਨੂੰ ਦੇਣਾ ਰਹਿੰਦਾ ਖੁੰਦਾ। ਇਹਨਾਂ ਨੇ ਜਿਹੜੇ ਝੂਠੇ ਵਾਅਦੇ ਕੀਤੇ ਵੀ ਪੁਰਾਣੀ ਪੈਨਸ਼ਨ ਬਹਾਲ, ਉਹਦਾ ਨੋਟੀਫਿਕੇਸ਼ਨ ਕੱਢ ਕੇ ਗੁਜਰਾਤ ਚੋਣਾਂ ਦੇ ਵਿੱਚ ਜਾ ਕੇ ਦੇਖੋ ਮਜ਼ੇਦਾਰ ਗੱਲ ਵੀ ਉੱਥੇ ਜਾ ਕੇ ਇਹ ਕਰ ਦਿੱਤਾ ਜੀ, ਹਾਂਜੀ ਅਸੀਂ ਜਿਹੜਾ ਆ ਪੰਜਾਬ ਦੇ ਵਿੱਚ ਲਾਗੂ ਕਰ ਦਿੱਤਾ ਜੀ, ਉੱਥੇ ਗੁਜਰਾਤ ਦੀਆਂ ਅਖਬਾਰਾਂ ਚ ਦੇ ਕੇ ਆ ਗਏ ਜੀ, ਤੋ ਇੱਥੇ ਜਿਹੜਾ ਆ ਲਾਗੂ ਨਹੀਂ ਹੋ ਸਕਿਆ ਜੀ। ਸਰ ਉਹ ਤਾਂ ਏਡਾ ਕੰਪਲੀਕੇਟਿਡ ਵਿਸ਼ਾ ਨਾ ਉਹਨੂੰ ਕਰ ਹੀ ਨਹੀਂ ਸਕਦੇ ਸਰ
1: ਜੀ,
0: ਸੋ ਇਸ ਕਰਕੇ ਉਹਦਾ ਹਿਸਾਬ ਕਿਤਾਬ ਵੀ ਏਦਾਂ ਉਲਝ ਗਿਆ ਹੈਗਾ ਆ, ਹੁਣ ਕਿੱਦਾਂ ਤੁਸੀਂ ਕਰ ਦਿਓਗੇ ਜੀ। ਤੁਸੀਂ ਜੋ ਅਗਲਾ ਕਹਿੰਦਾ ਸਰਕਾਰ ਬਣਾ ਦਿਓ ਸਾਡੀ, ਜੋ ਤੁਸੀਂ ਕਹੋਗੇ ਫੇਰ ਤੁਸੀਂ ਕਹੋਗੇ ਅਸਮਾਨ ਦੇ ਤਾਰੇ ਤੋੜ ਕੇ ਲਿਆਉਣੇ ਤੇ ਅਸੀਂ ਲਿਆ ਦੇਣੇ ਜੀ, ਇਹ ਕਿਹੜੀ ਗੱਲ ਆ।
1: ਬਿਲਕੁਲ ਆ ਜੀ,
0: ਸੋ ਇਸ ਕਰਕੇ ਹੁਣ ਤਾਂ ਇਹ ਰਸਤੇ ਲੱਭਦੇ ਹੈਗੇ ਵੀ ਕਿੱਥੋਂ ਕਿੱਥੋਂ ਜਿਹੜੀ ਆ ਵੋਟਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ ਜੀ, 1,000-1,500 ਦੇ ਦਿਓ ਉਹਦੇ ਨਾਲ ਵੋਟਾਂ ਆ ਜਾਣਗੀਆਂ ਜੀ, ਉਹਦੇ ਨਾਲ ਸਕੇਲ ਟਿਲਟ ਕਰ ਜਾਏਗੀ, ਥੋੜਾ ਬੈਨੀਫਿਟ ਕਿਸੇ ਨੂੰ ਵੀ ਸਰਕਾਰੀ ਜ਼ਮੀਨਾਂ ਜਿਹੜੀਆਂ ਆ ਤੁਸੀਂ ਦੇਖੋ 99-99 ਸਾਲਾਂ ਵਾਸਤੇ ਲੀਜ਼ ਤੇ ਦੇ ਦਿੱਤੀਆਂ ਜੀ ਆਪਣੇ ਵਰਕਰਾਂ ਨੂੰ, ਠੀਕ ਹੈ ਜੀ, ਉਹ ਆਪੇ ਹੀ ਵਰਕਰ ਜਿਹੜੇ ਹੈਗੇ ਆ ਇਸ ਚੀਜ਼ ਨੂੰ ਵੀ ਉਹ ਖਿੱਚ ਕੇ ਲਿਆਉਣਗੇ ਵੋਟਰਾਂ ਨੂੰ, ਨਹੀਂ ਤਾਂ ਕਿਤੇ ਹੋਰ ਨਾ ਫਿਰ ਸਾਡੀ ਲੀਜ਼ ਜਿਹੜੀ ਆ ਉਹ ਵਕੇਟ ਹੋ ਜਾਏ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਲੋਕ ਏਦਾਂ ਦਾ ਕੰਮ ਕੀਤੇ ਆ ਜੀ ਵੀ ਜਿਹੜੇ ਨਾਲ ਸਰਕਾਰ ਦਾ ਤਾਂ ਕੋਈ ਮਤਲਬ ਲੋਕਾਂ ਦਾ ਕੋਈ ਭਲਾ ਹੋਵੇ ਨਾ ਹੋਵੇ ਵਰਕਰਾਂ ਦਾ ਭਲਾ ਜਰੂਰ ਕਰਨ ਲੱਗੇ ਆ
1: ਜੀ,
0: ਜਿਹੜੀਆਂ ਪੰਚਾਇਤੀ ਪ੍ਰੋਪਰਟੀਆਂ ਸਾਡੇ ਆਪਣੇ ਚੈਨਲ ਤੇ ਆਏ ਆ ਅਸੀਂ ਬੰਦਾ ਦੱਸਦਾ ਸੀ ਜੀ ਵੀ 3 ਸਾਲ ਵਾਸਤੇ ਦੇਤੀ ਜੀ ਆਪਸ਼ਨ ਕਰਕੇ,
1: ਬਿਲਕੁਲ
0: ਇਸ ਕਰਕੇ ਇਹੋ ਜਿਹੇ ਕੰਮ ਕੀਤੇ ਆ ਜੀ। ਬਾਕੀ ਤਾਂ ਹੋਰ ਜਿਹੜਾ ਹੈਗਾ ਆ ਸਾਰੇ ਵਰਗ ਜੀ, ਮਾਸਟਰ ਇਹਨਾਂ ਨੇ ਕੁੱਟ ਦਿੱਤੇ ਜੀ, ਮੁਲਾਜ਼ਮ ਇਹਨਾਂ ਨੇ ਕੁੱਟ ਦਿੱਤੇ, ਕਿਸਾਨ ਇਹਨਾਂ ਨੇ ਕੁੱਟ ਦਿੱਤੇ, ਮਜ਼ਦੂਰ ਇਹਨਾਂ ਨੇ ਕੁੱਟ ਦਿੱਤੇ, ਇਹ ਤਾਂ ਸਾਰੀਆਂ ਗੱਲਾਂ ਡਾਕਟਰ ਪਿਆਰੇ ਲਾਲ ਗਰਗ ਗਣਾ ਕੇ ਗਏ ਆ ਜੀ, ਹਾਂਜੀ ਅਜੇ ਸੋਚਦੇ ਹੈਗੇ ਸਰਕਾਰ ਕਹਿੰਦੇ ਵਾਪਸ ਆ ਜਾਊਗੀ
1: ਜੀ,
0: ਸੋ ਇਸ ਕਰਕੇ ਮੈਂ ਨਹੀਂ ਮੰਨਦਾ ਹੈਗਾ ਸਰ, ਬਾਕੀ ਇਹਦਾ ਦੇਖੋ
1: ਜੀ
0: ਇਲੈਕਸ਼ਨ ਜਦੋਂ ਨਾ ਜੀ ਅਸਲ ਗਾਣੀ ਉਦੋਂ ਸ਼ੁਰੂ ਹੋਣੀ ਆ ਜੀ ਜਿਹਨਾਂ ਨੂੰ ਕੋਡ ਆਫ ਕੰਡਕਟ ਲੱਗ ਗਿਆ।
1: ਲੱਗ ਗਿਆ ਜੀ, ਬਿਲਕੁਲ ਹੈ ਜੀ।
0: ਹਾਂਜੀ, ਉਹ ਤੋਂ ਪਤਾ ਲੱਗਣਾ, ਫਿਰ ਉਦੋਂ ਆਵਾਜ਼ਾਂ ਜਿਹੜੀਆਂ ਉੱਠਣੀਆਂ ਉਹ ਦਬਾਉਣੀਆਂ ਔਖੀਆਂ ਹੋ ਜਾਣੀਆਂ। ਫਿਲਹਾਲ ਤਾਂ ਜਿਹੜਾ ਹੈਗਾ ਆ ਕਿਉਂਕਿ ਸੱਤਾ ਕੋਲ ਆ
1: ਜੀ,
0: ਤੇ ਮੀਡੀਆ ਸਰ ਪੰਜਾਬ ਦਾ ਮੀਡੀਆ ਜਿਹੜਾ ਹੈਗਾ ਆ ਉਹ ਤਾਂ ਉਦਾਂ ਹੀ ਗਲਾ ਬੈਠਾ ਆ ਜੀ।
1: ਜੀ
0: ਤੁਸੀਂ ਇਹ ਦੇਖੋ, ਕਦੀ ਇਹ ਸੋਚਿਆ ਸੀ ਤੁਸੀਂ ਪੰਜਾਬ ਕੇਸਰੀ ਵਾਲਿਆਂ ਨੂੰ ਜਿਹੜਾ ਹੈਗਾ ਆ ਤਾਂ ਆਉਣਾ, ਇਹਨਾਂ ਨੇ ਮਤਲਬ ਜਿਹੜਾ ਡਰਾ ਲਿਆ ਜੀ,
1: ਜੀ
0: ਤੇ ਅਜੀਤ ਵਾਲਾ ਜਿਹੜਾ ਹੈਗਾ ਤਾਂ ਡਰਾ ਲਿਆ ਜੀ।
1: ਜੀ
0: ਮੈਂ ਟ੍ਰਿਬਿਊਨ ਤੋਂ ਹੈਰਾਨ ਤਾਂ ਇਹ ਆ ਮੈਂ ਵੀ, ਹੁਣ ਤਾਂ ਟ੍ਰਿਬਿਊਨ ਪੜ੍ਹਨੀ ਵੀ ਬੰਦ ਕਰਨੀ ਪੈਣੀ ਜੀ,
1: ਨਹੀਂ ਉਹ
0: ਕਿਉਂਕਿ
1: ਥੋੜੀ ਜਿਹੀ ਅਜੇ
0: ਟ੍ਰਿਬਿਊਨ ਵੀ
1: ਠੀਕ
0: ਜਿਹੜੀ
1: ਚੱਲਦੀ
0: ਹੈਗੀ
1: ਆ ਜੀ,
0: ਵਿਆਜ਼ ਹੋ ਗਈ
1: ਬਿਲਕੁਲ, ਬਾਕੀਆਂ ਨਾਲੋਂ ਪਹਿਲਾਂ ਨਾਲੋਂ ਵੀ ਕਹਿ ਸਕਦੇ ਆ, ਪਹਿਲਾਂ ਤੋਂ ਹੀ ਉਹ ਥੋੜਾ ਜਿਹਾ ਅਲੱਗ ਚੱਲਦੇ ਆ ਜੀ ਬਾਕੀਆਂ ਨਾਲੋਂ ਟ੍ਰਿਬਿਊਨ
0: ਹਾਂਜੀ।
1: ਵਾਲੇ।
0: ਉਹ ਤਾਂ ਬਿਲਕੁਲ ਚਮਚਾਗਿਰੀ ਤੇ ਉਤਾਰੂ ਹੈਗੇ ਜੀ, ਉਹ ਆਪ ਹੀ ਡਿਫੈਂਡ ਕਰਨ ਲੱਗ ਪੈਂਦੀ ਜੀ ਇਹਨਾਂ ਨੂੰ।
1: ਹਾਂ, ਦੂਸਰਾ ਆਪਣਾ ਸਪੋਕਸਮੈਨ ਵਾਲੇ ਜਿਹੜੇ ਆ ਉਹ, ਉਹਨਾਂ ਦਾ ਤਾਂ ਚਲੋ ਖੁੱਲਾ ਹੀ ਆ ਸਾਰਾ ਕੁਝ ਹੁਣ, ਬਿਲਕੁਲ ਹੈ
0: ਹਾਂਜੀ।
1: ਜੀ
0: ਤੋ ਇਸ ਕਰਕੇ ਜੋ ਮੀਡੀਆ ਦਾ ਹਾਲ ਕੀਤਾ ਆ ਉਹ ਵੀ ਹੈਗਾ ਆ ਜੀ, ਆਜ਼ਾਦ ਮੀਡੀਆ ਜਿਹੜਾ ਹੈਗਾ ਆ ਉਹ ਥੋੜਾ ਦੇਖੋ।
1: ਜੀ
0: ਬਾਕੀ ਇਹ ਆ ਕਿ ਮਾਲੀ ਸਾਹਿਬ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇੱਕ ਜਾਂਦੇ ਜਾਂਦੇ ਹਿੰਟ ਦੇ ਕੇ ਗਏ ਪੱਤਰਕਾਰਾਂ ਨੂੰ ਇਹ ਕਹਿ ਕੇ ਵੀ ਤੁਸੀਂ ਵੀ ਖੋਜੀ ਪੱਤਰਕਾਰੀ ਕਰੋ, ਹਾਂਜੀ
1: ਅੱਛਾ ਜੀ,
0: ਸਾਰਾ ਕੁਝ ਸਾਡੇ ਮੂੰਹ ਕਿਉਂ ਕਹਾਣੇ ਹੈਗੇ ਆ ਵੀ ਤੁਸੀਂ ਵੀ ਦੱਸੋ ਕਿ ਆ ਹੁਣ ਜਿਹੜਾ ਵਿਦੇਸ਼ੀ ਟੂਰ ਗਿਆ ਆ ਉੱਥੇ ਕਿੰਨੀ ਸ਼ਾਪਿੰਗ ਹੋਈ ਆ
1: ਕਿਆ
0: ਤੇ
1: ਬਾਤ
0: ਕਿੱਥੋਂ ਹੋਈ ਆ, ਲਿਆਓ ਬਿੱਲ ਲੱਭ ਕੇ।
1: ਜੀ
0: ਇਟ ਮੀਨਸ ਜੇ ਉਹ ਕੁਛ ਬੋਲ ਕੇ ਗਏ ਹੈਗੇ ਆ ਤੇ ਉਹਨਾਂ ਕੋਲ ਕੁਛ ਮੈਟਰ ਹੋਊਗਾ ਵੀ,
1: ਹੋਊਗਾ ਵੀ ਬਿਲਕੁਲ
0: ਹਾਂਜੀ।
1: ਜੀ
0: ਸੋ ਇਸ ਕਰਕੇ ਜਿਹੜਾ ਹੈਗਾ ਆ ਦੇਖੋ ਐਨੀ ਵੇ ਕਿਸ ਤਰੀਕੇ ਨਾਲ ਇਹਨੂੰ
1: ਜੀ
0: ਹੈਂਡਲ ਕਰਦੇ ਆ ਜੀ। ਬਾਕੀ
1: ਬਿਲਕੁਲ
0: ਆ ਜਾਓ ਤੁਹਾਡੀ ਮਹਿੰਗਾਈ ਤੇ,
1: ਮਹਿੰਗਾਈ ਸੈਣੀ ਸਾਹਿਬ ਇੱਕ ਦੇਖੋ,
0: ਮਹਿੰਗਾਈ
1: ਇੱਕ ਪਾਸੇ ਤਾਂ ਸਰਕਾਰਾਂ ਦੇ ਜਾਂਦੀਆਂ ਨੇ ਮਤਲਬ ਕਿ ਆਟਾ ਦਾਲ ਤੇਲ ਹੈ ਕਣਕ ਦੇਈ ਜਾਂਦੀਆਂ ਨੇ, ਤੇ ਸ਼ੈਲਰਾਂ ਵਾਲੇ ਕਹਿ ਲਓ ਜਾਂ ਮਿਲਸ ਵਾਲੇ ਜਿਹੜੇ ਨੇ ਐਸੋਸੀਏਸ਼ਨ ਵਾਲੇ ਰੋ ਰਹੇ ਨੇ, ਕਹਿੰਦੇ ਕਣਕ ਨਹੀਂ ਮਿਲਦੀ। ਜਦੋਂ MSP ਸੀ ਤਾਂ ਉਹ ਕਹਿੰਦੇ ਸਾਨੂੰ ਭਾਈ 2500-2500 ਰੁਪਏ ਨੂੰ ਕੁਆਂਟਲ ਮਿਲ ਜਾਂਦੀ ਸੀ ਤੇ ਹੁਣ ਅਸੀਂ 2800 ਰੁਪਏ ਨੂੰ ਲੈ ਰਹੇ ਹਾਂ, ਭਾਈ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਤੇ ਇਹ ਮਸਲਾ ਕੀ ਅਸਲ ਦੇ ਵਿੱਚ ਕੀ ਚੱਲ ਕੀ ਰਿਹਾ ਜੀ?
0: ਭਾਰੀ ਸਾਹਿਬ ਦੇਖੋ, ਸਾਡੇ ਨਾ ਕਿਸਾਨਾਂ ਦੇ ਵਿੱਚ ਜਿੰਨਾ ਅਸੀਂ ਪੈਸਾ ਬਰਬਾਦ ਕੀਤਾ ਨਾ ਇਹ ਅੰਦੋਲਨਾਂ ਦੇ ਵਿੱਚ, ਧਰਨਿਆਂ ਦੇ ਵਿੱਚ, ਜੇ ਕਿਤੇ ਅਸੀਂ ਸਟੋਰੇਜ ਆਪਣੇ ਬਣਾ ਲੈਂਦੇ ਨਾ, ਪ੍ਰਾਈਵੇਟ ਹੀ ਬਣਾ ਲੈਂਦੇ ਜਾਂ ਕੋਪਰੇਟ ਸੈਕਟਰ ਜਿਹੜਾ ਹੈਗਾ ਨਾ ਉਹਨੂੰ ਡਿਵੈਲਪ ਕਰਕੇ ਬਣਾ ਲੈਂਦੇ, ਸਾਡੀ ਸਟੋਰੇਜ ਦੀ ਸਮੱਸਿਆ ਹੱਲ ਹੋਈ ਹੀ ਹੁੰਦੀ ਨਾ। ਦੇਖੋ, ਕਿਸਾਨ ਫਸਲ ਘਰ ਨਹੀਂ ਰੱਖ ਸਕਦਾ,
1: ਬਿਲਕੁਲ
0: ਉਹਦੀ ਮਜਬੂਰੀ ਹੁੰਦੀ ਆ ਕਿ ਉਹਨੇ ਜਿਹੜਾ ਆ ਮੰਡੀ ਦੇ ਵਿੱਚ ਲਿਜਾ ਕੇ ਜਿਹੜਾ ਆ ਉੱਥੇ ਫਿਰ ਵੇਚਣੀ ਨਹੀਂ ਹੁੰਦੀ, ਸਿੱਟਣੀ ਹੁੰਦੀ ਆ।
1: ਪਰ ਸੈਣੀ ਸਾਹਿਬ ਉਹਦੇ ਉੱਤੇ ਵੀ ਤਾਂ ਕੇਂਦਰ ਨੇ ਇੱਕ ਪਿਛਲੇ ਸਮੇਂ ਦੇ ਵਿੱਚ ਕਾਨੂੰਨ ਬਣਾ ਦਿੱਤਾ ਸੀਗਾ, ਪਰ ਮੈਨੂੰ ਲੱਗਦਾ ਕਿ ਜੇ ਉਹਦੇ ਵਿੱਚ ਹੀ 5-7 ਕਿਸਾਨ ਇਕੱਠੇ ਹੋ ਕੇ ਜਾਂ ਕੱਲਾ ਕੱਲਾ ਤਾਂ ਚਲੋ ਨਹੀਂ ਕਰ ਸਕਦਾ, 5-7 ਜੇ ਇਕੱਠੇ ਹੋ ਕੇ 19 ਲਿਮਿਟ ਤੋਂ ਮਤਲਬ ਕਿ ਇੱਥੇ ਨਾ ਇੱਕ ਜਿੱਦਾਂ ਕਿ ਸਾਡੇ ਬਿਲਡਿੰਗਾਂ ਬਣਾਉਂਦੇ ਆ ਸੈਣੀ ਸਾਹਿਬ, ਇੱਕ ਐਗਜ਼ਾਮਪਲ ਦਿੰਦਾ, ਚਾਹੇ ਗੌਰਮੈਂਟ ਨੇ ਉਹ ਕਾਨੂੰਨ ਰੱਖਿਆ ਹੋਇਆ ਇੱਕ ਲਿਮਿਟ ਰੱਖੀ ਹੋਈ ਆ ਹਰ ਚੀਜ਼ ਦੀ, ਜਿੱਦਾਂ ਹੁਣ ਆਪਣਾ ਇੱਕ ਘਰ ਬਣਾਉਂਦੇ ਆ ਜਿਹੜੀ ਉਹਦੀ ਛੱਤ ਆ ਨਾ ਉੱਪਰ ਜਿਹੜੀ ਆ ਪੀਕ ਦੇ ਉੱਤੇ ਰੂਫ ਆ, ਤੇ ਉੱਥੋਂ ਉਹਨਾਂ ਨੇ ਨਾਪਣਾ ਉਹਦੀ ਉਚਾਈ, ਜੇ ਉਹਦੀ ਉਚਾਈ ਮਤਲਬ ਕਿ ਉਹਨਾਂ ਨੇ ਰੱਖੀ ਹੋਈ ਹੈ ਕਿ 4 ਮੀਟਰ ਤੋਂ ਉੱਪਰ ਨਹੀਂ ਹੋਣੀ ਚਾਹੀਦੀ, ਤੇ ਲੋਕ ਕੀ ਕਰਦੇ ਬਹੁਤ ਸਾਰੇ ਇੱਥੇ ਵੀ ਕਈ ਹੈਗੇ ਨੇ ਮਤਲਬ ਕਿ ਉਹ ਕਰ ਦਿੰਦੇ ਨੇ ਕਿ ਮਤਲਬ ਕਿ 3.0 ਮਤਲਬ ਕਿ 99 ਕਰ ਦੇਣੀ ਆ ਜਾਂ 98 ਕਰ ਦੇਣੀ ਆ, 95 ਕਰ ਦੇਣੀ ਆ, ਮਤਲਬ ਕਿ ਉਹ ਉੱਤੇ ਨਾ ਪਹੁੰਚੇ ਜੀ। ਤੇ ਇਸੇ ਤਰ੍ਹਾਂ ਹੀ ਕਿ ਜੇ ਚਾਹੇ ਕੇਂਦਰ ਨੇ ਇਹਦੇ ਉੱਤੇ ਲਿਮਿਟ ਰੱਖੀ ਹੈ ਖੇਤੀਬਾੜੀ ਦੇ ਉੱਤੇ ਕਿ ਅਨਾਜ ਥੋੜੀ ਤੁਸੀਂ ਇਕੱਠਾ ਨਹੀਂ ਕਰ ਸਕਦੇ, ਤਾਂ ਘੱਟੋ ਘੱਟ ਉਹਦੇ ਤੋਂ 1-2 ਕੁਆਂਟਲ ਥੱਲੇ ਰੱਖ ਕੇ ਕੀਤੀ ਜਾ ਸਕਦੀ ਹੈ, ਉਸ ਤਰ੍ਹਾਂ ਦੀ ਜੇ ਉਹ ਕਾਨੂੰਨ ਦੇ ਅੰਦਰ ਰੱਖ ਕੇ ਵੀ ਕੰਮ ਕੀਤਾ ਜਾ ਸਕਦਾ।
0: ਬਿਲਕੁਲ ਕੀਤਾ ਜਾ ਸਕਦਾ ਜੀ, ਐਸੈਂਸ਼ੀਅਲ ਕਮੋਡਿਟੀ ਐਕਟ ਲੱਗਦਾ ਹੁੰਦਾ ਹੈਗਾ ਆ, ਬਟ ਗੱਲ ਇਹ ਤਾਂ ਹੈਗੀ ਆ ਅਸੀਂ ਤਾਂ ਓਨੀ ਵੀ ਨਹੀਂ ਰੱਖ ਸਕਦੇ
1: ਜੀ,
0: ਸਾਡੇ ਕੋਲ ਸਟੋਰੇਜ ਹੀ ਹੈ ਨੀ,
1: ਸਟੋਰੇਜ
0: ਕਿਸਾਨ ਰੱਖ ਲੂਗਾ ਜੀ 10 ਕੁਆਂਟਲ ਰੱਖ ਲੂਗਾ, ਇਹ ਤੋਂ 15 ਕੁਆਂਟਲ ਰੱਖ ਲੂ, 20 ਕੁਆਂਟਲ ਰੱਖ ਲੂ, ਇਹ ਤੋਂ ਜ਼ਿਆਦਾ ਥੋੜਾ ਰੱਖ ਸਕਦਾ ਘਰ
1: ਜੀ।
0: ਫਿਰ ਫਸਲ ਤਾਂ ਹੁੰਦਾ ਆ ਵੀ ਕਿਹੜੀ ਘੜੀ ਫਸਲ ਜਿਹੜੀ ਹੈਗੀ ਆ ਵੱਧ ਤੋਂ ਵੱਧ ਵੇਚੀਏ, ਤੇ ਕੋਈ ਪਿਛਲੇ ਖਰਚੇ ਨੀ ਪੂਰੇ ਹੋਏ ਹੁੰਦੇ ਜੀ, ਤੇ ਗਾਂਹ ਵਾਸਤੇ ਵੀ ਪੈਸੇ ਦੀ ਲੋੜ ਹੁੰਦੀ ਹੈ।
1: ਬਿਲਕੁਲ ਹੈ ਜੀ,
0: ਹਾਂਜੀ। ਬਾਕੀ ਜਿੱਥੇ ਤੱਕ ਹੈਗਾ ਆ ਜੀ, ਆ ਸਾਡੀ ਖੰਡ 75 ਰੁਪਏ ਨੂੰ ਪਹੁੰਚੀ ਜੀ, ਉਹਦਾ ਤਾਂ ਗੁਨਾਹਗਾਰ ਗਡਕਰੀ ਆ ਜੀ
1: ਜੀ,
0: ਨਾ ਉਹਨੇ ਗੰਨਾ ਜਿਹੜਾ ਹੈਗਾ ਆ ਸਾਰਾ ਇਥੇਨੋਲ ਬਣਾਉਣ ਵਾਸਤੇ ਵਰਤ ਲਿਆ ਜੀ,
1: ਜੀ
0: 25 ਲੱਖ ਟਨ ਜਿਹੜਾ ਗੰਨਾ ਆ ਉਹ ਉੱਥੇ ਇਥੇਨੋਲ ਬਣਾਉਣ ਵਾਸਤੇ ਵਰਤਿਆ ਗਿਆ
1: ਜੀ।
0: ਹੁਣ ਗੱਲ ਤਾਂ ਇਹ ਹੈਗੀ ਆ ਕਿ ਸਮਵੰਸ ਲੋਸ ਇਜ਼ ਸਮਵੰਸ ਗੇਨ ਹੈ ਜੀ, ਇਹ ਤਾਂ ਫੰਡਾ ਹੈਗਾ ਆ ਵੀ ਜੇ ਤੁਸੀਂ ਇੱਕ ਪ੍ਰੋਡਕਸ਼ਨ ਤਾਂ ਓਨੀ ਸੀ
1: ਜੀ,
0: ਪ੍ਰੋਡਕਸ਼ਨ ਓਨੀ ਹੈਗੀ, ਜੇ ਉਹਨੂੰ ਵਿੱਚੋਂ ਉਹਦੇ ਵਿੱਚੋਂ ਕੱਢ ਕੇ ਦੂਜੇ ਪਾਸੇ ਤੁਸੀਂ ਲਾਉਣੇ ਹੈਗੇ ਆ, ਤੇ ਜਿਹੜੀ ਚੀਜ਼ ਨਾਲ ਬਾਕੀ ਜੋ ਚੀਜ਼ ਪ੍ਰੋਡਕਟ ਹੁੰਦੀ ਆ ਉਹ
1: ਜੀ
0: ਘਟੇਗੀ।
1: ਘਟੇਗਾ ਜੀ।
0: ਸੋ ਇਸ ਕਰਕੇ ਇੰਨੇ ਸਾਲਾਂ ਬਾਅਦ ਹੋਇਆ ਜੀ ਕਿ ਜਿਹੜੀ ਖੰਡ ਆ ਉਹ ਇੰਪੋਰਟ ਕਰਨੀ ਪੈ ਰਹੀ ਆ ਜੀ,
1: ਬਿਲਕੁਲ ਹੈ ਜੀ,
0: ਕਿਉਂ।
1: ਬਿਲਕੁਲ ਹੈ।
0: ਹਾਂਜੀ, ਬਾਕੀ ਜਿਹੜਾ ਹੈਗਾ ਜੀ ਅਜੇ ਦੇਖੋ ਗੰਨੇ ਦੀ ਫਸਲ ਜਿਹੜੀ ਆਉਣ ਵਾਸਤੇ ਅਜੇ 3 ਮਹੀਨੇ ਰਹਿੰਦੇ ਹੈਗੇ ਆ ਜੀ,
1: ਮੈਨੂੰ ਲੱਗਦਾ
0: ਸਹੀ।
1: ਹੁਣ ਸਾਰੇ ਜਾਣੇ
0: ਤੇ
1: ਗੰਨਾ ਹੀ ਨਾ ਕਮਾ ਦੇ ਨਾ ਲੋਨ ਲੱਗ ਜਾਣ ਜੀ। ਜੀ
0: ਨਹੀਂ ਸਰ, ਉਹ ਤਾਂ ਹੁਣ ਕੀ ਇਸ ਵੇਲੇ ਨੌਬਤ ਥੋੜਾ ਹੈਗੀ ਹੈ ਜੀ, ਉਸ ਹੁਣ ਤਾਂ ਜਿਹੜਾ ਹੈਗਾ ਆ ਵੀ
1: ਜੀ
0: ਹਾਂ ਅਕਤੂਬਰ ਨਵੰਬਰ ਦੇ ਵਿੱਚ ਜਿਹੜਾ ਆ ਗੰਨੇ ਤੋਂ ਮਿਲਾਂ ਚੱਲ ਪੈਂਦੀਆਂ ਆ ਜੀ, ਉਦੋਂ ਤੱਕ ਇਹ ਜਿਹੜੀ ਆ ਚੀਨੀ ਵਾਲਾ ਸੰਤਾਪ ਤਾਂ ਭੋਗਣਾ ਪਊਗਾ ਜੀ।
1: ਜੀ
0: ਬਾਕੀ ਇਹ ਹੈਗਾ ਆ ਵੀ ਇਨਫਲੇਸ਼ਨ ਜਿਹੜੀ ਹੈਗੀ ਆ ਉਹ ਆਲ ਟਾਈਮ ਜਿਹੜੀ ਆ ਹਾਈ ਆ ਜੀ ਇਸ
1: ਜੀ
0: ਵੇਲੇ,
1: ਔਜਲਾ ਸਾਹਿਬ
0: ਸਾਰੀਆਂ
1: ਦੇਖਦੇ
0: ਚੀਜ਼ਾਂ ਜਿਹੜੀਆਂ ਤੁਸੀਂ ਦੱਸੀਆਂ ਹੀ ਆ ਵੀ ਤੇਲ
1: ਜੀ
0: ਮਹਿੰਗਾ ਹੋ ਗਿਆ ਜੀ ਇੰਨਾ ਜ਼ਿਆਦਾ, ਫਿਰ 1.5 ਗੁਣਾ ਤੋਂ ਡਬਲ ਤੱਕ ਜਿਹੜਾ ਰੇਟ ਪਹੁੰਚ ਗਿਆ ਜੀ।
1: ਪਰ ਸੈਣੀ ਸਾਹਿਬ ਜਿਹੜਾ ਸਰਕਾਰਾਂ ਇਕੱਠਾ ਕਰਕੇ ਦੇਈ ਜਾਂਦੀਆਂ ਨੇ ਜਾਂ ਉਹ ਮਤਲਬ ਕਿ ਜਿਹੜਾ ਸਬਸਿਡੀਆਂ ਦੇ ਰਹੀਆਂ ਨੇ ਜਾਂ ਝੋਲਾ ਬਣਾ ਕੇ ਦੇ ਰਹੀਆਂ ਨੇ, ਉਹ ਕਿੱਥੋਂ ਦੇ ਰਹੀਆਂ ਨੇ ਜੀ ਇੰਨਾ ਕੁਝ, ਕਿ ਉਹ ਕਸੂਰ ਫਿਰ ਉਹਨਾਂ ਦਾ ਵੀ ਕਿਤੇ ਨਾ ਕਿਤੇ ਇਹਦੇ ਵਿੱਚ ਦੇਖਿਆ ਜਾ ਸਕਦਾ
0: ਭਾਈ ਸਾਹਿਬ। ਦੇਣਾ ਘੱਟ ਹੁੰਦਾ ਤੇ ਰੌਲਾ ਜ਼ਿਆਦਾ ਹੁੰਦਾ ਜੀ,
1: ਜੀ
0: ਉਹ ਤਾਂ ਸੈਂਟਰ ਤੋਂ ਆਉਂਦਾ ਹੈਗਾ ਆ ਜੀ, ਉਹਦੇ ਵਿੱਚੋਂ ਜਿਹੜਾ ਆ ਉਹ ਸਾਰਾ ਕੀਤਾ ਜਾਂਦਾ ਹੈਗਾ। ਸੈਂਟਰ ਦੀ ਅਲੱਗ ਪਾਲਿਸੀ ਹੈਗੀ ਜੀ, ਸੈਂਟਰ 80 ਕਰੋੜ ਨੂੰ ਅਨਾਜ ਤਾਂ ਸੈਂਟਰ ਦਿੰਦਾ ਆ ਜੀ,
1: ਜੀ
0: ਤੇ ਉਹ ਸਿਰਫ ਜਿਹੜਾ ਆ ਉਹਦਾ ਜਿੰਨਾ ਜਿੰਨਾ ਦਿੰਦੇ ਹੈਗੇ ਉਹ ਕਣਕ ਦਾ ਹੀ ਹੁੰਦਾ ਹੈ ਜੀ, ਬਾਕੀ ਹੋਰ ਚੀਜ਼ਾਂ ਥੋੜਾ ਦਿੰਦੇ ਆ ਜੀ। ਤੇਲ ਤੂਲ ਕਿੱਥੇ ਜੀ,
1: ਜੀ
0: ਉਹ ਤਾਂ ਮਾਨ ਸਾਹਿਬ ਨੇ ਇੱਕ ਕਿੱਟ ਰਾਹੀਂ ਤੇਲ ਦੀ ਬੋਤਲ ਦੇ ਦਿੱਤੀ ਸੀ,
1: ਜੀ
0: ਬਾਅਦ ਦੇ ਵਿੱਚ ਜਿਹੜਾ ਕਿੱਥੇ
1: ਬਿਲਕੁਲ ਹੈ ਜੀ।
0: ਉਹ ਸਾਰੇ ਇਹ ਤਾਂ ਐ ਵੀ ਕਹਿਣ ਦੀ ਗੱਲ ਹੈ ਜੀ ਵੀ ਇੱਕ ਅੱਧੀ ਵਾਰੀ ਜਿਹੜੀ ਹੈਗੀ ਹੈ ਚੀਜ਼ ਦੇ ਦਿਓ ਤਾਂ ਕਿ ਜਿਹੜਾ ਹੈਗਾ ਆ ਉਹਨੂੰ ਪ੍ਰਚਾਰ ਦੇ ਵਿੱਚ ਲਿਆਂਦਾ
1: ਮੂੰਹ
0: ਜਾ
1: ਤੇ ਚੜ
0: ਸਕੇ
1: ਦੇਵੇ
0: ਵੀ ਅਸੀਂ ਆਹ
1: ਲੋਕਾਂ ਦੇ,
0: ਦਿੰਦੇ ਹੈਗੇ।
1: ਬਿਲਕੁਲ ਹੈ ਜੀ।
0: ਬਸ ਜੀ, ਬਾਹਰਲੀਆਂ ਸਟੇਟਾਂ ਦੇ ਵਿੱਚ ਤਾਂ ਪ੍ਰਚਾਰ ਹੋਣਾ ਆ ਜੀ, ਉੱਥੇ ਖੰਡ ਮਿਲਦੀ ਆ, ਉੱਥੇ ਤੇਲ ਮਿਲਦਾ ਆ, ਉੱਥੇ ਸਾਰਾ
1: ਜੀ
0: ਕੁਝ ਦਾਲਾਂ ਮਿਲਦੀਆਂ ਆ ਜੀ ਨਾਲ ਗਰੀਬਾਂ ਨੂੰ।
1: ਜੀ ਸੈਣੀ ਸਾਹਿਬ, ਔਜਲਾ ਸਾਹਿਬ
0: ਹਾਂਜੀ
1: ਕਹਿੰਦੇ ਆ ਉਹ ਕਹਿੰਦੇ ਸ਼ੂਗਰ ਰੋਗ ਤੋਂ ਬਚਣਗੇ ਜੀ ਭਾਰਤੀ ਲੋਕ ਕਹਿੰਦੇ ਜੀ।
0: ਹਾਂਜੀ ਬਿਲਕੁਲ ਠੀਕ ਕਹਿ ਰਹੇ ਹੈਗੇ ਆ ਜੀ,
1: ਜੀ
0: ਬਿਲਕੁਲ ਠੀਕ ਕਹਿ ਰਹੇ ਆ। ਅਮੀਰਾਂ ਦੇ ਚੌਂਚਲੇ ਏਦਾਂ ਦੇ ਹੀ ਹੁੰਦੇ ਆ ਜੀ, ਹਾਂਜੀ ਤੇ
1: ਜੀ
0: ਗਰੀਬ ਖਾਏ ਨਾ ਜੀ। ਹਾਂਜੀ ਉਹ ਕੋਈ ਸਰ ਗੱਲ ਏਦਾਂ ਹੈਗੀ ਆ
1: ਜੀ,
0: ਕੋਈ ਸਸਤਾ ਦੇ ਦਿਓਗੇ ਤੇ ਤਾਂ ਉਹਨੇ ਜਿਆਦਾ ਨੀ ਖਾ ਲੈਣਾ ਹੈਗਾ ਆ, ਮਹਿੰਗਾ ਦੇ ਦਿਓਗੇ ਤੇ ਉਹਨੇ ਘੱਟ ਨੀ ਖਾ ਲੈਣਾ, ਖਾਣਾ ਤਾਂ ਉਹਨੇ ਪੈਣਾ ਹੀ ਆ, ਜਿੱਥੇ ਸੁਭਾਅ ਬੜੇ ਹੁੰਦੇ ਆ ਉੱਥੇ ਕਰਨਾ ਹੀ ਪੈਂਦਾ ਜੀ ਉਹਨਾਂ।
1: ਬਿਲਕੁਲ ਹੈ। ਆ ਦੇਖ ਲੋ
0: ਹਾਂਜੀ
1: ਪਿਆਜ਼ ਦੀਆਂ
0: ਸਰ,
1: ਕੀਮਤਾਂ 60 ਰੁਪਏ ਕਿਲੋ ਨੂੰ ਹੋ ਗਈਆਂ ਪਾਰ ਜੀ, ਖਬਰਾਂ ਆਈ ਜਾਂਦੀਆਂ ਜੀ। ਜੀ
0: ਭਾਈ ਸਾਹਿਬ ਤੁਸੀਂ ਪਿਆਜ਼ ਤੋਂ ਬਾਹਰ ਨਿਕਲੋ, ਕੋਈ ਗੱਲ ਨੀ ਆਪ ਹੀ ਲਿਆਉਣੇ ਆ ਜਿਹਨਾਂ ਨੇ ਲਿਆਉਣੇ
1: ਨਹੀਂ,
0: ਹੈਗੇ
1: ਅਸੀਂ ਤਾਂ
0: ਕੱਟ ਲੈਣਗੇ ਜਿਹਨਾਂ ਨੇ
1: ਇੱਥੇ ਆਪ
0: ਕੱਟਣੇ
1: ਲਾ
0: ਹੈਗੇ
1: ਲਈਦੇ
0: ਜੀ।
1: ਆ ਜੀ, ਆ ਪਿਆਜ਼ ਪਿਊਜ ਲਸਣ ਲਾਇਆ ਹੋਇਆ ਆ, ਪੁਦੀਨਾ ਲਾਇਆ ਹੋਇਆ ਆ, ਮਿਰਚਾਂ ਲਾਈਆਂ, ਸ਼ਿਮਲਾ ਮਿਰਚ ਤੁਹਾਨੂੰ ਪਿਛਲੇ ਦਿਨਾਂ ਚ ਦਿਖਾਈਆਂ ਸੀ ਜੀ।
0: ਬਿਲਕੁਲ ਜੀ ਬਿਲਕੁਲ ਵਧੀਆ ਆ ਜੀ ਵਧੀਆ,
1: ਜੀ
0: ਸਿਆਣੇ ਲੋਕ ਰਹਿੰਦੇ ਆ ਨਾ ਜੀ, ਤਦੇ ਤਾਂ ਕਹਿੰਦੇ ਖੁਸ਼ਹਾਲੀ ਵਾਲਾ, ਖੁਸ਼ਹਾਲੀ ਵਾਲਾ ਇੰਡੈਕਸ ਜਿਹੜਾ ਹੈਗਾ ਆ ਜੀ। ਉਹ ਮੈਂ ਤਾਂ ਇੱਕ ਵਾਰੀ ਫੋਨ ਕਰਕੇ ਵੀ ਪਤਾ ਕੀਤਾ ਸੀ, ਮੈਂ ਕਿਹਾ ਹੱਦ ਹੋ ਗਈ ਆ, ਸਾਡੇ ਭਾਰੇ ਸਾਹਿਬ ਉਦਾਸ ਬੈਠੇ ਹੈਗੇ ਆ, ਦੁਖੀ ਬੈਠੇ ਹੈਗੇ ਆ
1: ਜੀ,
0: ਤੇ ਉਹ ਵਾਈਫਾਈ ਉਹਨਾਂ ਦਾ ਬਦਲ ਕੇ ਚੱਲ ਗਏ ਤੇ ਉਹਨਾਂ ਨੂੰ ਇੰਨੇ ਪੈਸੇ ਪੈ ਗਏ
1: ਬਿਲਕੁਲ,
0: ਤੇ ਉਹ ਇੰਨੇ ਪਰੇਸ਼ਾਨ ਹੋ ਰਹੇ ਜੀ। ਮੈਂ ਤਾਂ ਫਿਨਲੈਂਡ ਦੀ ਸਰਕਾਰ ਨੂੰ ਨੋਟਿਸ ਦੇਣ ਲੱਗਾ ਸੀਗਾ, ਉਹ ਕਹਿੰਦੇ ਭਾਈ ਖੁਸ਼ੀ ਵਾਲਾ ਇੰਡੈਕਸ ਜਿਹੜਾ ਆ ਅਸੀਂ ਆਪਣੀ ਕੁੜੀ ਦਾ ਦੇਖਣਾ ਹੈਗਾ, ਤੁਹਾਡੇ ਬੁੜੇ ਦਾ ਦੇਖਣਾ, ਫਿਰ ਮੈਂ ਚੁੱਪ
1: ਬਿਲਕੁਲ
0: ਕਰ ਗਿਆ ਜੀ। ਅਗਲੇ ਦਿਨ ਠੀਕ ਹੈ ਜੀ, ਉਹਨਾਂ ਦੀ ਕੁੜੀ ਖੁਸ਼ ਆ ਬਸ। ਹਾਂਜੀ
1: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਠੀਕ ਹੈ ਭਾਈ ਸਾਹਿਬ। ਮੈਨੂੰ
1: ਸਾਹਿਬ
0: ਲੱਗਦਾ
1: ਇੱਕ
0: ਕਿਸੇ
1: ਜਾਂਦੇ
0: ਖਬਰ
1: ਜਾਂਦੇ ਹੋਰ
0: ਹੋਏਗੀ।
1: ਕਾਂਗਰਸ ਵਾਲੇ ਵੀ ਬੱਸ ਰੈਲੀ ਕੱਢ ਰਹੇ ਹੈ ਕਹਿੰਦੇ ਜੀ, ਸ਼ੁਰੂ 135 ਕਿਲੋਮੀਟਰ ਲੰਬੀ ਹੋਏਗੀ ਜੀ।
0: ਹਾਂਜੀ ਠੀਕ ਹੈ ਜੀ, ਆਪਣੀ ਆਪਣੀ ਬੱਸ ਲੈ ਜਾਣਾ ਜੀ, ਇੱਥੇ ਜਿੱਦਾਂ ਮਰਜ਼ੀ ਹੈ ਜੀ, ਇੱਕੋ ਬੱਸ ਦੇ ਵਿੱਚ ਦੋ ਗੁੱਟਾਂ ਦੀਆਂ ਸਵਾਰੀਆਂ ਚੜ ਗਈਆਂ ਤੇ ਫੇਰ ਉੱਥੇ ਬੱਸ ਦੇ ਵਿੱਚ ਹੀ ਜੁੱਤਮ ਜੁੱਤੀ ਹੋਣਗੇ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
0: ਇਹ ਹੁਣ ਬੱਸ ਇਹ ਬੱਸ ਰਾਹੀਂ ਮੁੱਖ ਮੰਤਰੀ ਬਣਾਉਣ ਲੱਗੇ ਆ। ਹਾਂਜੀ
1: ਜੀ
0: ਮੈਂ ਇਸ ਤੇ ਪਰ ਇਹ ਸਭ ਲੋਕੀ ਜਿਹੜੇ ਹੈਗੇ ਆ ਸਾਰੇ ਜਣੇ ਰਾਹੁਲ ਗਾਂਧੀ ਦੀ ਸਿਫਤ ਕਰਦੇ ਆ
1: ਜੀ,
0: ਮੈਂ ਮਤਲਬ ਇਸੇ ਕਰਕੇ ਕਹਿੰਦਾ ਹੈਗਾ ਹੀ ਇਜ਼ ਅ ਮੈਚੁਰਡ ਲੀਡਰ, ਉਹਨੂੰ ਪਤਾ ਹੀ ਕੁਛ ਨਹੀਂ ਜੀ। ਹਾਂਜੀ ਉਹਨੇ ਬੜੀ ਬਣਾਈ ਸਰਕਾਰ ਜਿਹੜੀ ਹੈਗੀ ਆ, ਪਰ ਸਭ ਤੁਸੀਂ ਦੇਖੋ ਵੀ ਏਦਾਂ ਦਾ ਮਾਹੌਲ ਸੀ ਵੀ ਇੱਥੇ ਕਾਂਗਰਸ ਦੀ ਸਰਕਾਰ ਆਈ ਆਈ ਕੇ ਆਈ
1: ਜੀ।
0: ਹੁਣ ਉਦਣ ਕਿਸੇ ਦਿਨ ਰਤਨ ਨੇ ਨਾ ਉੱਥੇ ਜਿਹੜਾ ਹੈਗਾ ਆ ਕੋਈ ਗੱਲ ਕੀਤੀ ਆ, ਉਹ ਢਿੱਲੋਂ ਇਹਨਾਂ ਦਾ ਜਿਹੜਾ ਹੈਗਾ ਆ ਯੂਥ ਦਾ ਲੀਡਰ, ਉਹ ਕਹਿੰਦਾ ਤੁਹਾਨੂੰ ਪਤਾ ਏਦਾਂ ਕਰਕੇ, ਉਹ ਕਹਿੰਦਾ ਤੁਸੀਂ ਤਾਂ ਕਿਸੇ ਗਿਣਤੀ ਚ ਹੈ ਨੀ ਹੁਣ। ਹਾਂਜੀ ਉਹ ਸਪਸ਼ਟ ਮੂੰਹ ਦੇ ਉੱਤੇ ਦੱਸਿਆ ਵੀ ਭਾਈ ਤੁਸੀਂ ਹੈ ਨੀ ਕਿਸੇ ਗਿਣਤੀ ਚ।
1: ਕੀ ਬਾਤ ਹੈ ਜੀ, ਜੀ
0: ਸੋ ਇਸ ਕਰਕੇ ਇਹਨਾਂ ਦੀ ਬੱਸ ਜਿੱਥੇ ਮਰਜ਼ੀ ਲਈ ਜਾਣ ਜੀ, ਤੇ ਉਹ ਬੱਸ ਦੇ ਵਿੱਚ ਜਿਹੜਾ ਹੈਗਾ ਆ ਵੀ ਹਾਂ ਇੰਨਾ ਜ਼ਰੂਰ ਆ ਵੀ ਅਸੀਂ ਇਸ ਚੀਜ਼ ਦੀ ਉਮੀਦ ਕਰਾਂਗੇ ਕਿ ਬੱਸ ਦੇ ਵਿੱਚੋਂ ਜਦੋਂ ਉਤਰਨ ਤੇ ਇਹਨਾਂ ਦੀਆਂ ਪੱਗਾਂ ਸਿਰ ਤੇ ਸਲਾਮਤ ਹੋਣ ਜੀ,
1: ਜੀ
0: ਕਿਤੇ ਬੱਸ ਦੇ ਵਿੱਚ ਹੀ ਨਾ ਲੱਸਦੀਆਂ।
1: ਬਿਲਕੁਲ
0: ਹਾਂਜੀ ਸਰ
1: ਬਿਲਕੁਲ, ਥੈਂਕ ਯੂ ਜੀ,
0: ਜੀ
1: ਬਹੁਤ
0: ਸਰ,
1: ਬਹੁਤ ਸ਼ੁਕਰੀਆ ਸਾਹਿਬ
0: ਥੈਂਕ
1: ਸਰ,
0: ਯੂ ਜੀ,
1: ਥੈਂਕ ਯੂ,
0: ਸ਼ੁਕਰੀਆ ਜੀ,
1: ਥੈਂਕ
0: ਸਮਾਂ
1: ਯੂ,
0: ਦੇਣ ਲਈ ਧੰਨਵਾਦ ਸਰ, ਸ਼ੁਕਰੀਆ,
1: ਸਤਿ ਸ਼੍ਰੀ ਅਕਾਲ
0: ਅਕਾਲ
1: ਜੀ,
0: ਸਤਿ
1: ਜੀ
0: ਸ਼੍ਰੀ
1: ਦੋਸਤੋ,
0: ਅਕਾਲ,
1: ਇਹ ਸਾਂਝੀ ਰਾਜਨ ਸੈਣੀ ਸਾਹਿਬ ਐਡਵੋਕੇਟ ਸਾਹਿਬ ਗੱਲਬਾਤ ਕਰਕੇ ਗਏ ਨੇ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਮੁਕੱਦਰ ਬਾਈ ਜੀ ਜੁੜ ਗਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
2: ਸਤਿ ਸ਼੍ਰੀ ਅਕਾਲ ਭਾਰਤ ਬਾਈ ਜੀ,
1: ਸਤਿ ਸ਼੍ਰੀ
2: ਸਾਰੇ
1: ਅਕਾਲ ਜੀ,
2: ਪਿਆਰੇ
1: ਜੀ ਆਨੋ
2: ਸਤਿ ਸ਼੍ਰੀ
1: ਜੀ
2: ਅਕਾਲ,
1: ਜਨਾਬ, ਕੀ ਹਾਲ ਚਾਲ ਨੇ?
2: ਬਹੁਤ ਵਧੀਆ ਜੀ, ਬਹੁਤ ਵਧੀਆ।
1: ਜੀ ਹਾਂ
2: ਤੁਸੀਂ ਆਪਣੇ ਸੁਣਾਓ,
1: ਬਹੁਤ ਵਧੀਆ,
2: ਪਰਿਵਾਰ ਠੀਕ ਹੈ? ਬਾਬੇ
1: ਬਿਲਕੁਲ ਬਿਲਕੁਲ ਜੀ, ਫਿੱਟ।
2: ਚੰਗੀ ਗੱਲ ਹੈ ਬਾਬੇ, ਸਾਡੇ ਤਾਂ ਇਹੀ ਆਸ ਹੈ।
1: ਬਿਲਕੁਲ
2: ਜਿਹੜੀ ਸੈਣੀ ਬਾਈ ਜੀ ਜਾਂਦੇ ਜਾਂਦੇ ਗੱਲ ਕਹਿ ਗਏ ਨਾ, ਵੀ ਉਹ ਇਨਮੈਚਿਓਰ ਲੀਡਰ ਆ,
1: ਜੀ
2: ਉਹ ਗੱਲ ਇਹ ਆ, ਉਹ ਕਹਿੰਦੇ ਜਿੰਨਾ ਘਰ ਦਾਣੇ ਉਹਨਾਂ ਦੇ ਕਮਲੇ ਵੀ ਸਿਆਣੇ।
1: ਬਿਲਕੁਲ ਹੈ ਜੀ,
2: ਹੁਣ
1: ਇਹ ਵੀ
2: ਮੋਦੀ ਸਾਹਿਬਾਂ ਦੇ ਘਰ ਦਾਣੇ ਨੇ,
1: ਜੀ
2: ਉਹਨਾਂ ਦੀ ਡਿਗਰੀ ਦਾ ਕੋਈ ਪਤਾ ਨੀ ਵੀ ਹੈਗੀ ਹੈ ਕਿ ਨਹੀਂ ਹੈਗੀ, ਕਿੱਥੇ ਹੈ ਕਿੱਥੇ ਨਹੀਂ।
1: ਜੀ
2: ਹੁਣ ਮੋਦੀ ਸਾਹਿਬ ਦੇਖੋ ਮੈਚਿਓਰ ਲੀਡਰ ਨੇ,
1: ਜੀ
2: ਰਾਹੁਲ ਗਾਂਧੀ ਤੁਸੀਂ ਦੇਖੋ ਵੀ ਪੜ੍ਹਿਆ ਲਿਖਿਆ ਬੰਦਾ, ਤੇ ਉਹਦਾ ਹੁਣ ਮੈਨੂੰ ਜਿਹੜੀ USA ਚ ਪੜ੍ਹ ਕੇ ਆਇਆ, ਕਿੱਥੇ ਕਿਹੜੀ ਯੂਨੀਵਰਸਿਟੀ ਮੈਨੂੰ ਹੁਣ ਨਾਂ ਨੀ ਯਾਦ ਆਉਂਦਾ,
1: ਜੀ
2: ਉਹ ਹੈਗਾ ਇਨ ਮੈਚਿਓਰ ਲੀਡਰ, ਕਿਉਂਕਿ ਉਹਨਾਂ ਕੋਲ ਤਾਕਤ ਨੀ ਹੈਗੀ ਅਸਲ ਚ।
1: ਜੀ
2: ਤੇ ਗੱਲ ਉਹੀ ਹੈ ਵੀ ਜਿੰਨਾ ਜਦੋਂ ਜਿਹਦੇ ਕੋਲ ਪਾਵਰ ਹੁੰਦੀ ਹੈ ਬਾਈ, ਜਿਹਦੇ ਕੋਲ ਮੰਨ ਲਓ ਪੈਸਾ, ਜੇ ਕੋਈ ਮਹੱਤਵ ਬੰਦਾ ਹੋਵੇ ਉਹ ਭਾਵੇਂ ਜਿੱਦਾਂ ਮਰਜ਼ੀ ਸਿਆਣਾ ਹੋਵੇ, ਉਹ ਇਸੇ ਕਰਕੇ ਕਹਾਵਤ ਬਣਾਈ ਗਈ ਵੀ ਜਿਨ੍ਹਾਂ ਦੇ ਘਰ ਦਾਣੇ ਨੇ ਉਹਦੇ ਕਮਲੇ ਵੀ ਸਿਆਣੇ ਹੁੰਦੇ ਨੇ।
1: ਨਹੀਂ ਉਹ ਗੱਲਾਂ ਵੀ ਤਾਂ ਤਕਰੀਬਨ ਗੱਲਾਂ ਹੁਣ ਜੇ ਦੇਖਿਆ ਜਾਵੇ ਪਹਿਲਾਂ ਨਾਲੋਂ ਕਾਫੀ ਉਹਦੇ ਵਿੱਚ ਫਰਕ ਦੇਖਣ ਨੂੰ ਮਿਲਦਾ ਹੈ, ਕਾਫੀ ਤਰਕ ਦੇ ਨਾਲ ਤੇ ਕਾਫੀ ਮਤਲਬ ਕਿ ਗੱਲ ਜਿਹੜੀ ਹੈ ਵਧੀਆ ਤਰੀਕੇ ਨਾਲ ਕਰਦਾ। ਮੇਰਾ ਤਾਂ ਚਲੋ ਪਹਿਲਾਂ ਵੀ ਮੰਨਣਾ ਸੀਗਾ ਉਹਨੂੰ ਇਗਨੋਰ ਇਸੇ ਕਰਕੇ ਕੀਤਾ ਜਾਂਦਾ ਸੀ ਉੱਥੇ ਹਾਲ ਦੇ ਵਿੱਚ ਵੀ, ਸੰਸਦ ਦੇ ਵਿੱਚ ਵੀ, ਚਲੋ ਕਿਤੇ ਨਾ ਕਿਤੇ ਲੋਕ ਜੇ ਉਹਨੂੰ ਸੁਣਨਗੇ ਨਾ, ਜੇ ਉਹਦੇ ਲੈਵਲ ਦੀ ਗੱਲ ਜੇ ਜਿਹੜੀ ਉਹ ਗੱਲ ਕਰਦਾ ਹੈ ਉਹ ਮਤਲਬ ਕਿ ਜਾਂ ਤਾਂ ਮੇਰੇ ਵਰਗਿਆਂ ਦੇ ਉੱਤੋਂ ਦੀ ਲੰਘ ਜਾਂਦੀ ਆ, ਮੁੱਦਾ ਹੀ ਏਦਾਂ ਦਾ ਮੇਰੇ ਵਾਂਗੂ ਛੇੜ ਲੈਂਦਾ ਕਿ ਕਈਆਂ ਨੂੰ ਸਮਝ ਨਹੀਂ ਆਉਂਦੀ ਪਈ ਕਹਿਣਾ ਕਹਿਣਾ ਕੀ ਆ ਨਾ, ਕਈ ਵਾਰੀ ਏਦਾਂ ਵੀ ਹੋ ਜਾਂਦਾ ਹੈ।
2: ਨਹੀਂ ਉਹ ਹੁਣ
1: ਪਰ ਹੁਣ
2: ਹਰ ਇੱਕ ਗੱਲ ਮੁੱਦੇ ਦੀ ਛੇੜਦਾ, ਚਲੋ ਹੋ ਸਕਦਾ ਪਹਿਲਾਂ
1: ਜੀ
2: ਹੋ ਸਕਦਾ ਕਈ ਵਾਰੀ ਤਜਰਬੇ ਦਾ ਫਰਕ ਹੁੰਦਾ,
1: ਜੀ
2: ਪਰ ਉਹ ਬੰਦੇ ਨੂੰ ਅਸਲ ਚ ਇਹਨਾਂ ਨੇ ਲੱਖਾਂ ਕਰੋੜ ਰੁਪਇਆ ਫੂਕਤਾ ਬਾਈ ਜੀ ਉਹਨੂੰ, ਜਿਵੇਂ ਪੱਪੂ ਬਣਾਉਣ ਵਾਸਤੇ,
1: ਬਿਲਕੁਲ ਬਿਲਕੁਲ
2: ਬਣਾਉਣ ਵਾਸਤੇ ਮੈਨੂੰ ਪਤਾ ਹੀ ਨਹੀਂ ਹੈਗਾ,
1: ਜੀ
2: ਜਿਹੜਾ ਜਿਹੜਾ ਪੜ੍ਹਿਆ ਲਿਖਿਆ ਬੰਦਾ ਸੀ, ਤੁਸੀਂ ਇਹ ਦੇਖ ਲਓ ਵੀ ਜਿਹੜਾ ਉਹ ਬਾਹਰ ਵੀ ਜਾ ਕੇ ਕਈ ਯੂਨੀਵਰਸਿਟੀਆਂ ਚ ਭਾਸ਼ਣ ਦਿੰਦਾ, ਤਾਂ ਮੋਦੀ ਸਾਹਿਬ ਨੂੰ ਕਹਿ ਦੋ ਵੀ ਦੇ ਦੇਣ ਭਾਸ਼ਣ ਕਿਸੇ ਯੂਨੀਵਰਸਿਟੀ ਜਾ ਕੇ,
1: ਬਿਲਕੁਲ
2: ਹੈ ਕਦੇ ਕਦੇ ਇਹਨਾਂ ਦੀ ਗੱਲ ਸੁਣੀ ਹੈ,
1: ਜੀ
2: ਉਹ ਟੈਲੀਪ੍ਰੋਮਟਰ ਬੰਦ ਹੋ ਜੇ ਉਹਦੇ ਦਿੱਲੀ ਭਾਸ਼ਣ ਦੇ ਵਿੱਚ, ਜਿਹੜਾ ਲਾਲ ਕਿਲ੍ਹੇ ਤੇ ਹੋਇਆ ਕੀ ਹਾਲ ਸੀ ਇਹਨਾਂ,
1: ਬਿਲਕੁਲ ਬਿਲਕੁਲ
2: ਬੋਲਿਆ ਜਾਂਦਾ ਸੀ ਇਹਨੂੰ,
1: ਜੀ
2: ਤੇ ਉਹ ਗੱਲ ਉਹੀ ਹੈ ਬਾਈ ਜੀ, ਇਸੇ ਕਰਕੇ ਚਲੋ ਰਾਹੁਲ ਗਾਂਧੀ ਨਾਲ ਹੋ ਸਕਦੇ ਮੇਰੇ ਵੀ 100 ਡਿਫਰੈਂਸ ਹੋਣਗੇ,
1: ਜੀ
2: ਪਰ ਉਹ ਫਿਰ ਵੀ ਬਹੁਤ ਗੱਲਾਂ ਸਹੀ ਕਰਦਾ ਬੰਦਾ,
1: ਜੀ
2: ਤੇ ਦੂਜੀ ਗੱਲ ਇਹ ਹੈ ਵੀ ਆ ਜਿਹੜਾ ਤੁਸੀਂ ਗੱਲ ਕਰਦੇ ਪਏ ਸੀ ਆਪਣਾ,
1: ਹਾਂਜੀ ਮਹਿੰਗਾਈ ਦੀ,
2: ਜਿਹੜੇ ਮਾਨ ਸਾਹਿਬ ਦੀ ਮਾਨ ਸਾਹਿਬ ਦੀ ਵਾਈਫ ਤੇ ਇਲਜ਼ਾਮ, ਮਹਿੰਗਾਈ ਤਾਂ ਚਲੋ ਇਹਨਾਂ ਦੇ ਨਾਲ ਹੀ ਜੁੜੀ ਹੋਈ ਹੈ ਆਪਣੇ ਮੋਦੀ ਸਾਹਿਬ ਦੇ ਨਾਲ, ਬਹੁਤ ਬਹੁਤ ਹੋਈ ਮਹਿੰਗਾਈ ਕੀ ਮਾਰ, ਅਬ ਕੀ ਮਾਰ ਮੋਦੀ ਸਰਕਾਰ,
1: ਜੀ
2: ਹੁਣ ਇਹ ਮੈਂ ਵਾਰ ਵਾਰ ਇਸੇ ਗੱਲ ਕਰਕੇ ਕਹਿਣਾ ਵੀ ਹੁਣ ਆਪਾਂ ਇਹਨਾਂ ਕਰੀਏ ਹੁਣ ਵੀ ਜੇ ਇਹ ਗੱਠਜੋੜ ਕਰਕੇ ਇਹਨਾਂ ਨੂੰ ਪੰਜਾਬ ਚ ਲਿਆਵਾਂਗੇ ਫਿਰ ਇਹ ਸਾਡਾ ਪੰਜਾਬ ਦਾ ਫਾਇਦਾ ਕਰਨਗੇ,
1: ਜੀ
2: ਤੁਸੀਂ ਦੇ ਪਹਿਲਾਂ ਇਹ ਤਾਂ ਸੋਚੋ ਨਾ ਵੀ ਘੱਟੋ ਘੱਟ ਉਹਨਾਂ ਕੋਲ ਦੇਸ਼ ਦੀ ਸਰਕਾਰ ਨੇ, ਚਲੋ ਪੰਜਾਬ ਚ ਨੀ ਹੈਗੀ ਹੋਰ ਵੀ ਬਹੁਤੇ ਸੂਬਿਆਂ ਚ ਹੈਗੀ, ਬਹੁਤਾਤ ਉਹਨਾਂ ਦੀ ਹੋਈ ਹੈ,
1: ਜੀ
2: ਉੱਥੇ ਕੀ ਕੀ ਹਾਲਾਤ ਬਣੇ ਪਏ ਨੇ ਰਾਜਸਥਾਨ ਦੇ, ਤੁਸੀਂ ਦੇਖ ਲਓ ਵੀ ਸੂਬਿਆਂ ਦੇ ਵਿੱਚ ਜਿੱਥੇ ਸਕੂਲ ਮੰਨ ਲਓ ਤਬੇਲਿਆਂ ਦੇ ਵਿੱਚ ਚੱਲਦੇ ਪਏ ਨੇ,
1: ਜੀ
2: ਜਿੱਥੇ ਆ ਕੋਕਰੋਚ ਪਾਰਟੀ ਵਾਲੇ ਗਏ ਤੇ ਉੱਥੇ ਕਿਵੇਂ ਕੁੱਟੇ ਉਹ,
1: ਜੀ
2: ਏਡੀ ਗੁੰਡਾਗਰਦੀ ਤਾਂ ਕਿਸੇ ਸਰਕਾਰ ਚ ਨਹੀਂ ਹੋਈ,
1: ਜੀ
2: ਫਿਰ ਅਸੀਂ ਇਹਨਾਂ ਨੂੰ ਅਸੀਂ ਲਿਆ ਕੇ ਪੰਜਾਬ ਦਾ ਭਲਾ ਕਿਵੇਂ, ਮੈਨੂੰ ਇਹ ਨੀ ਸਮਝ ਆਉਂਦੀ ਵੀ ਅਸੀਂ ਜਿਹੜਾ ਦੇਸ਼ ਪੱਧਰ ਤੇ ਅਸੀਂ ਦੇਖਦੇ ਪਏ ਹਾਂ ਸਾਰਾ ਕੁਛ ਆਪਣੇ ਸਾਹਮਣੇ
1: ਜੀ,
2: ਵੀ ਇਹ ਕੀ ਕਰਦੇ ਪਏ ਨੇ ਕੀ ਨੂੰ,
1: ਜੀ
2: ਤੇ ਫਿਰ ਅਸੀਂ ਸੋਚਦੇ ਵੀ ਜੇ ਪੰਜਾਬ ਚ ਗੱਠਜੋੜ ਹੋ ਜੂ ਤੇ ਉਹ ਟਰੱਕ ਜਿਹੜਾ ਉਹ ਭਰੇ ਸੀ ਉਹ ਪਿਛਲੇ, ਚਲੋ ਹੁਣ ਤਾਂ ਇਹ ਹੋ ਸਕਦਾ ਵੀ ਆਪਣੇ ਸੱਜਣ ਕਈ ਕਈ ਸੋਚਦੇ ਨੇ ਵੀ ਜੇ ਸੈਂਟਰ ਸਰਕਾਰ ਨਾਲ ਗੱਠਜੋੜ ਹੋ ਜੂ ਟਰੱਕ ਭਰ ਭਰ ਕੇ ਆਉਣਗੇ,
1: ਜੀ
2: ਤੇ ਇਹ ਤਾਂ ਬਾਦਲ ਸਾਹਿਬ ਨੇ ਕਈ ਕਈ ਸਾਲ ਪਹਿਲਾਂ ਕਿਹਾ ਸੀ ਵੀ ਟਰੱਕ ਭਰ ਕੇ ਆਉਣਗੇ,
1: ਜੀ
2: ਤੇ ਜਦੋਂ ਇਹਨਾਂ ਦਾ ਗੱਠਜੋੜ ਵੀ ਸੀ ਉਹ ਟਰੱਕ ਅਸੀਂ ਤਾਂ ਵੇਖੇ ਨੀ ਕਿਤੇ, ਜੇ ਕਿਸੇ ਨੇ ਵੇਖੇ ਹੋਣ ਜਾਂ ਕਿਤੇ ਉੱਤਰ ਦੇ ਪੰਜਾਬ ਚ,
1: ਜੀ
2: ਉਹ ਵੀ ਦੱਸ ਦੇਣ,
1: ਬਿਲਕੁਲ ਹੈ ਜੀ।
2: ਦੂਜੀ ਗੱਲ ਡਾਕਟਰ ਪਿਆਰੇ ਲਾਲ ਗਰਗ ਦੀ ਗੱਲ ਕਰਦੇ ਪਏ ਆਪਾਂ, ਡਾਕਟਰ ਪਿਆਰੇ ਲਾਲ ਗਰਗ ਜਾਂ ਮੰਨ ਲਓ ਦੂਜੇ ਮਾਲਵਿੰਦਰ ਮਾਲੀ ਸਾਹਿਬ ਵਾਰੀ,
1: ਜੀ
2: ਉਹ ਇਹਨਾਂ ਦੇ ਖਿਲਾਫ਼ ਬੋਲਦੇ ਪਏ ਨੇ, ਝਾੜੂ ਵਾਲਿਆਂ ਦੇ ਖਿਲਾਫ਼
1: ਜੀ
2: ਬਿਲਕੁਲ ਹਿੱਕ ਠੋਕ ਕੇ ਬੋਲਦੇ ਨੇ ਜੋ ਇਹ
1: ਬਿਲਕੁਲ
2: ਗਲਤ ਨੇ।
1: ਜੀ
2: ਪਰ ਉਹ ਇਹ ਵੀ ਤਾਂ ਨਾਲ ਬੋਲਦੇ ਪਏ ਨਾ ਵੀ ਜਿਹੜੀਆਂ ਆਉਣ ਵਾਲੀਆਂ ਸਰਕਾਰਾਂ ਨੇ, ਜਿਹੜੀਆਂ ਚੁਣਨ ਵਾਲੀਆਂ ਨੇ, ਭਾਵੇਂ ਉਹ ਅਕਾਲੀ ਦਲ ਹੋਵੇ ਭਾਵੇਂ ਕਾਂਗਰਸ ਹੋਵੇ,
1: ਜੀ
2: ਇਹ ਕੀ ਲੱਛਣ ਕਰਦੇ ਪਏ ਨੇ?
1: ਬਿਲਕੁਲ ਜੀ
2: ਅਸੀਂ ਅਸੀਂ ਘੱਟੋ ਘੱਟ ਉਹਨੂੰ ਵੀ ਤਾਂ ਐਕਸਪਲੇਨ ਕਰੀਏ ਨਾ ਵੀ ਅਸੀਂ ਇਹਨਾਂ ਨੂੰ ਤਾਂ ਹਟਾ ਕੇ ਝਾੜੂ ਵਾਲੇ ਦਾ, ਇਹ ਤੇ ਉਹੀ ਗੱਲ ਬੜਾ ਕੁਝ ਗਲਤ ਕਰਦੇ ਪਏ ਨੇ,
1: ਜੀ
2: ਤੇ ਜੋ ਕੁਝ ਉਹ ਇਹਨਾਂ ਬਾਰੇ ਆਉਣ ਵਾਲੀਆਂ ਪਾਰਟੀਆਂ ਬਾਰੇ ਬੋਲਦੇ ਪਏ ਨੇ ਉਹ ਵੀ ਤਾਂ ਉਹ ਗੱਲ ਕਰਦੇ ਪਏ ਨੇ ਨਾਲ ਵਿੱਚ,
1: ਜੀ
2: ਤੇ ਫਿਰ ਸਾਨੂੰ ਉਹਦੇ ਬਾਰੇ ਵੀ ਤਾਂ ਸੋਚਣਾ ਚਾਹੀਦਾ ਨਾ ਭਾਈ ਜੀ। ਇਹ ਥੋੜੀ
1: ਬਿਲਕੁਲ,
2: ਝਾੜੂ ਵਾਲੇ ਲਾਹਣੇ ਨੇ ਤੇ
1: ਕਾਂਗਰਸ
2: ਕਾਂਗਰਸ ਵਾਲੇ
1: ਅਕਾਲੀ
2: ਬਣਾਉਣੇ
1: ਜਾਂ
2: ਨੇ, ਅਕਾਲੀ
1: ਬੀਜੇਪੀ ਵਾਲੇ
2: ਬਣਾਉਣੇ
1: ਲਾਉਣੇ ਨੇ,
2: ਅਕਾਲੀ ਬਿਠਾ ਲਓ
1: ਜੀ।
2: ਜਾਂ ਕੋਈ ਵੀ ਬਿਠਾ ਲਓ ਉਹੀ ਗੱਲ ਹੁਣ ਇਹੀ ਆ ਝਾੜੂ ਵਾਲੇ ਦੀ, ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਮੈਮੋਰੈਂਡਮ ਲੈ ਕੇ ਜਾਂਦੇ ਹੁੰਦੇ ਸੀ
1: ਜੀ
2: ਵੀ ਆ ਰੇਤੇ ਦੀ ਸਰਕਾਰੀ ਪਾਲਿਸੀ ਬਣਾਓ ਜੀ, ਸ਼ਰਾਬ ਦੀ ਬਣਾਓ ਜੀ,
1: ਜੀ
2: ਤੇ ਅੱਜ ਇਹਨਾਂ ਨੇ ਕਦੀ ਨਾ ਲਿਆ, ਸਾਰੀ ਸਰਕਾਰ ਲੰਘੀ,
1: ਜੀ
2: ਤੇ ਜਿਹੜੇ ਆ ਆਉਣ ਵਾਲੇ ਵੀ ਨੇ ਤੁਸੀਂ ਮੈਨੂੰ ਇਹ ਦੱਸੋ ਵੀ ਇਹ ਇਲਜ਼ਾਮ ਲਾਉਂਦੇ ਨੇ ਇਹਨਾਂ ਦੇ ਉੱਤੇ ਉਹ ਸਹੀ ਵੀ ਹੈਗੇ ਨੇ ਜਾਇਜ਼ ਵੀ ਦੇ, ਵੀ
1: ਜੀ
2: ਜਿਹੜੇ ਆ ਜਿਹੜੀਆਂ 1,000 ਰੁਪਏ ਦਿੰਦੇ ਪਏ ਨੇ ਵੀ ਇਹ ਕਿੱਥੋਂ ਲਿਆਉਣਗੇ, ਇਹ ਕਰਜ਼ਾ ਚੱਕਦੇ ਪਏ ਨੇ,
1: ਜੀ
2: ਤੁਸੀਂ ਆ ਮਹੀਨਾ ਖੜ ਜਾਓ, ਤੁਸੀਂ ਇਹੀ ਅਕਾਲੀ ਦਲ ਇਹੀ ਕਾਂਗਰਸ ਵਾਲੇ ਇਹ ਕਹਿਣਗੇ ਵੀ ਅਸੀਂ 2,500 ਦਿਆਂਗੇ ਜੀ, ਅਸੀਂ 3,000
1: ਬਿਲਕੁਲ
2: ਦਿਆਂਗੇ, ਉਹ 5,000

0: ਜਿਹੜੀ ਸ਼ਰਾਬ ਕਾਰੋਬਾਰ ਹੈ ਜਾਂ ਰੇਤੇ ਲੀਕਰ ਦੇ ਜਿਹੜੇ ਅੱਜ ਇਲਜ਼ਾਮ ਇਲਜ਼ਾਮ
1: ਜੀ
0: ਕੀ ਇਹਨਾਂ ਨੂੰ ਤਾਂ ਹਾਈ ਕੋਰਟ ਨੇ ਚਪੇੜਾ ਮਾਰੀਆਂ ਨੇ
1: ਜੀ
0: ਝਾੜੂ ਵਾਲਿਆਂ ਨੂੰ।
1: ਬਿਲਕੁਲ
0: ਮੈਂ ਕਹਿੰਦਾ ਜਿਹੜਾ ਬੰਦਾ ਇਹ ਕਹਿ ਦੂਗਾ ਅਸੀਂ ਉਹਨਾਂ ਨੂੰ ਵੋਟ ਪਾ ਦਾਂਗੇ ਜੀ,
1: ਜੀ
0: ਮੇਰਾ ਦਾਅਵਾ ਰਿਹਾ ਅਸੀਂ ਖੁੱਲ ਕੇ ਉਹਨਾਂ ਨੂੰ ਵੋਟ ਪਾ ਦਾਂਗੇ ਜਿਹੜਾ ਇਹ ਗੱਲ ਕਹੂਗਾ ਵੀ ਅਸੀਂ ਆ ਜਿਹੜੀਆਂ ਫ੍ਰੀ ਵੀਜ਼ੇ ਬੰਦ ਕਰਾਂਗੇ।
1: ਜੀ
0: ਤੇ
1: ਬਾਈ ਜੀ,
0: ਜੇ
1: ਪੈਸਾ
0: ਜੇ
1: ਬਣਾਉਣਾ
0: ਨਹੀਂ
1: ਹੋਵੇ ਤਾਂ
0: ਕਰਦੇ
1: ਸਰਕਾਰ ਨੇ ਨਾ, ਪੈਸਾ ਤਾਂ ਬਣਦਾ ਹੁਣ ਵੀ ਹੈ, ਪਰ ਜੇ ਬਣਾਉਣਾ ਹੋਵੇ ਤਾਂ ਘੱਟੋ ਘੱਟ ਨਹੀਂ ਪੰਜਾਬ ਦੇ ਵਿੱਚ ਹੀ ਦੇਖਿਆ ਜਾਵੇ, ਪਾਰਕਿੰਗ ਪਲੇਸ ਬਣਾਉਣ ਦੀ ਜ਼ਰੂਰਤ ਹੈ, ਉੱਥੋਂ ਪੈਸਾ ਉਗਰਾਇਆ ਜਾ ਸਕਦਾ ਹੈ, ਪਾਲਿਸੀ ਲਿਆਉਣੀ ਚਾਹੀਦੀ ਹੈ। ਨਾਲੇ ਤਾਂ ਜਿੰਨਾ ਵੱਡੇ ਪੱਧਰ ਦੇ ਉੱਤੇ ਦੇਖੋ ਆਪਣਾ ਟ੍ਰੈਫਿਕ ਜਾਮ ਪ੍ਰੋਬਲਮ ਹੈ, ਸੜਕਾਂ ਦੇ ਉੱਤੇ ਪ੍ਰੋਬਲਮ ਹੈ, ਵਹੀਕਲ ਜਿਹੜੇ ਉੱਦਾਂ ਹੀ ਲਾ ਦਿੰਦੇ ਆ, ਛੱਡ ਦਿੰਦੇ ਆ, ਉਹਨਾਂ ਦੇ ਚਲਾਨ ਕੱਟੇ ਜਾਣ, ਪਾਰਕਿੰਗ ਦੇ ਵਿੱਚ ਆਪ ਹੀ ਜਾਣਗੇ। ਪੈਸਾ ਤਾਂ ਢੰਗ ਬਹੁਤ ਹੈਗੇ ਨੇ ਇਕੱਠਾ ਕਰਨਾ ਹੋਵੇ ਤਾਂ ਜੀ।
0: ਬਿਲਕੁਲ ਹੈਗੇ ਨੇ ਬਾਈ ਜੀ।
1: ਜੀ
0: ਮੈਂ ਉਹੀ ਤਾਂ ਗੱਲ ਕਰਨਾ ਵੀ ਜਿਹੜੇ ਜਿਹੜੇ ਤਮਿਲਨਾਡੂ ਵਰਗੇ ਸੂਬੇ ਨੇ ਜਿਹੜੇ ਸਾਡੇ ਤੋਂ ਅੱਧੇ ਠੇਕੇ ਨੇ ਉਹਨਾਂ ਕੋਲ
1: ਜੀ
0: ਚਾਲ, ਉਹ ਸਾਡੇ ਨਾਲ ਕਈ ਗੁਣਾ ਵੱਧ ਆਮਦਨ ਕਮਾਉਂਦੇ ਨੇ ਬਾਈ ਜੀ।
1: ਬਿਲਕੁਲ, ਕੱਲਾ ਦਾਰੂ ਦੇ ਉੱਤੇ ਹੀ ਨਹੀਂ ਗਏ, ਹੋਰ ਬਹੁਤ ਸਾਰੀਆਂ ਪਾਲਿਸੀਆਂ ਲਿਆ
0: ਬਾਈ
1: ਸਕਦੇ
0: ਜੀ
1: ਆ, ਨਾਲ ਕਾਨੂੰਨ
0: ਨਹੀਂ
1: ਵੀ
0: ਨਹੀਂ
1: ਸਾਰਾ ਕੁਝ,
0: ਨਹੀਂ
1: ਚੰਗੇ
0: ਨਹੀਂ ਨਹੀਂ
1: ਪ੍ਰਸ਼ਾਸਨ ਸਾਰਾ ਕੁਝ ਚਲਾ ਸਕਦੇ ਆ, ਸਿਸਟਮ ਠੀਕ ਕਰ ਸਕਦੇ ਆ।
0: ਕੱਲਾ ਕੱਲਾ ਦਾਰੂ ਨਹੀਂ, ਇਹ ਅਸਲ ਚ ਨਾ ਭਾਰਤ
1: ਜੀ
0: ਬਾਈ ਜੀ ਜਿਹੜੇ ਸਾਡੇ ਸੂਬੇ ਦੇ ਹਾਲ ਹੋਏ ਪਏ ਨੇ, ਅਸੀਂ GDP ਦੇ 50% ਕਰਜ਼ਾ
1: ਜੀ
0: ਲੈਣ ਤੇ ਅੱਪੜੇ ਪਏ ਆ।
1: ਬਿਲਕੁਲ ਆ ਜੀ, ਬਿਲਕੁਲ,
0: ਸਾਡਾ
1: ਜਿਹੜੀ ਸਰਕਾਰ
0: ਲੀਕਰ ਤੋਂ
1: ਆਪਣੀ
0: ਲੀਕਰ
1: ਗਰੰਟੀ ਨਹੀਂ ਚੱਕ
0: ਲੀਕਰ
1: ਸਕਦੀ,
0: ਲੀਕ
1: ਲੋਨ ਲੈਣ ਦੇ ਲਈ ਉਹ ਕਿਸੇ ਦੀ ਕੀ ਚੱਕੇਗੀ। ਬਿਲਕੁਲ ਆ ਜੀ, ਹਾਲਾਤ ਤਾਂ
0: ਉਹੀ
1: ਇਹੀ ਨੇ।
0: ਉਹੀ ਨਾ ਭਾਰਤ ਜਿਹੜਾ ਲੀਕਰ ਹੈ ਇਹਦੇ ਚੋਂ ਸਭ ਤੋਂ ਵੱਧ ਆਮਦਨ ਹੈਗੀ ਆ।
1: ਜੀ
0: ਇਹੀ ਇਹੀ ਪਾਰਟੀ ਨੂੰ ਪਤਾ ਸੀ ਵੀ ਇਹ ਉਦੋਂ ਕਿਉਂ ਲੈ ਕੇ ਮੈਮੋਰੈਂਡਮ ਜਾਂਦੀ ਪਈ ਸੀ ਉਹ
1: ਜੀ,
0: ਇਹਨੂੰ ਸਰਕਾਰੀ ਕਰੋ। ਅੱਜ ਮੈਨੂੰ ਇਹ ਮੈਂ ਸਵੇਰੇ ਵੀ ਗੱਲ ਕਰਦੇ ਪਏ ਸੀ ਵੀ ਇਹ L1 ਦੇ ਲਾਇਸੈਂਸ ਕਿਹੜੇ ਕਿਹੜੇ ਬੰਦਿਆਂ ਕੋਲ ਨੇ ਉਹਨਾਂ ਦਾ ਨਾਂ ਜਨਤਕ ਕਰਦੇ ਨੇ ਜਮ੍ਹਾਂ ਨੀ ਕਰ,
1: ਜੀ
0: ਕਿਉਂਕਿ ਉਹ ਸਾਰੇ ਲੀਡਰਾਂ ਕੋਲ,
1: ਬਿਲਕੁਲ ਹੈ।
0: ਜਿਹੜੇ
1: ਪਰ
0: ਜਿਹੜੇ ਪਿਛਲੀ ਪਾਰਟੀਆਂ ਲੀਡਰਾਂ ਕੋਲ ਸੀ ਉਹ ਨੇ, ਇਹਨਾਂ ਕੋਲ
1: ਜੀ
0: ਨਵਿਆਂ ਕੋਲ ਨੇ, ਕੱਲ ਨੂੰ ਹੋ ਸਕਦਾ ਅਕਾਲੀ ਦਲ ਆ ਜੇ, ਕਾਂਗਰਸ ਕੋਲ ਆ ਜੇ, ਉਹਨਾਂ ਕੋਲ ਹੋ ਜਾਣ।
1: ਜੀ
0: ਅਸੀਂ ਤਾਂ ਬਾਈ ਜੀ ਉੱਥੇ ਦੀ ਉੱਥੇ ਖੜੇ ਆ ਨਾ, ਸਾਨੂੰ
1: ਨਹੀਂ,
0: ਸਾਨੂੰ
1: ਹੁਣ ਦੇਖੋ
0: ਸਾਨੂੰ ਕੀ ਫਾਇਦਾ ਬਾਈ।
1: ਤੁਸੀਂ ਆਪਣੀ ਜਗ੍ਹਾ ਸਹੀ ਹੋ, ਹੁਣ ਜਿੱਦਾਂ ਆਪਣੇ ਔਜਲਾ ਸਾਹਿਬ ਨੇ ਵੀ ਲਿਖਿਆ ਕਿ ਉਹ ਕਿੰਨੇ ਕੁ ਲੋਕ ਨੇ ਜੋ ਕਿ ਜਿੱਦਾਂ ਮੁਕੱਦਰ ਬਾਈ ਤੁਸੀਂ ਸੋਚਦੇ ਹੋ ਕਿ ਉਹ ਮਤਲਬ ਕਿ ਇਸ ਤਰ੍ਹਾਂ ਸੋਚਦੇ ਆ, ਉਹ ਵੀ ਆਪਾਂ ਨੂੰ ਦੇਖਣਾ ਪਏਗਾ ਨਾ, ਕਿੰਨੇ ਕੁ ਲੋਕ ਆਪਣੇ ਨਾਲ ਵੀ ਖੜੇ ਨੇ ਇਸ ਸੋਚ ਦੇ।
0: ਬਾਈ ਜੀ ਫਿਰ ਇਹੀ ਤਾਂ ਤਰਾਸਦੀ ਹੈ ਨਾ,
1: ਜੀ
0: ਫਿਰ ਅਸੀਂ ਜਿਹੜੀ ਨਵੀਂ ਸਰਕਾਰ ਲਿਆਉਣੀ ਹੈ ਉਹ ਤਾਂ ਫਿਰ ਇੱਕ ਕੁਰਸੀ ਬਦਲਣੀ ਹੈ।
1: ਜੀ
0: ਹੋ ਸਕਦਾ ਮੇਰੀ ਮੇਰੀ ਝਾੜੂ ਵਾਲਿਆਂ ਨੂੰ ਕੋਈ ਕਿਤੇ ਕਿਸੇ ਗੱਲ ਦੀ ਤਕਲੀਫ ਹੋ ਸਕਦੀ ਹੈ ਵੀ
1: ਜੀ
0: ਮੈਂ ਇਹਨਾਂ ਨੂੰ ਬਦਲ ਕੇ ਦੂਜੇ ਲਿਆਉਣੇ,
1: ਜੀ
0: ਫਰਕ ਤਾਂ ਕੋਈ ਨੀ ਨਾ ਪੈਣਾ, ਉਹ ਉਹਨਾਂ ਅਹੁਦਿਆਂ ਤੇ ਉਹਨਾਂ ਠੇਕਿਆਂ ਤੇ ਉਹਨਾਂ ਛੱਡਾਂ ਦੇ ਤੇ ਝਾੜੂ ਵਾਲੇ ਉੱਠਣਗੇ ਤੇ ਅਕਾਲੀ ਬਹਿ ਜਾਣਗੇ ਜਾਂ ਕਾਂਗਰਸ ਵਾਲੇ ਬਹਿ ਜਾਣਗੇ,
1: ਜੀ
0: ਇਹੀ ਹੋਊਗਾ ਨਾ,
1: ਜੀ
0: ਇੱਕ ਵੋਟਾਂ ਪੈਣਗੇ ਤਬਦੀਲੀ ਇਹੀ ਹੋਊ।
1: ਜੀ
0: ਫਿਰ ਮੈਨੂੰ ਇਹ ਤਾਂ ਦੱਸੋ ਵੀ ਸਾਨੂੰ ਫਾਇਦਾ ਕੀ ਹੈ ਬਾਈ ਜੀ, ਅਸੀਂ ਗੱਲ ਅਸੀਂ ਜਿਹੜੀ ਪਿਆਰੇ ਵਾਲ ਗਰਗ ਹਰੀ ਜਿਹੜੀ ਇਹਨਾਂ ਨੂੰ ਗੱਲ ਕਹਿੰਦੇ ਨੇ ਵੀ ਭਾਵੇਂ ਉਹ ਅਕਾਲੀਆਂ ਨੂੰ ਕਹਿੰਦੇ ਨੇ ਜਿਹੜੀ ਪਿਆਰੇ ਵਾਲ ਗਰਗ ਹਰੀ ਦਾ ਹੁਣ ਸੈਣੀ ਬਾਈ ਜੀ ਗੱਲ ਕਰਕੇ ਗਏ,
1: ਜੀ
0: ਉਹਨਾਂ ਨੇ ਵੀ ਇਹੀ ਗੱਲ ਕਹੀ, ਕਹਿੰਦੇ ਵੀ ਤੁਸੀਂ ਦੱਸੋ ਵੀ ਇਹਨਾਂ ਦਾ BJP ਵਾਲਿਆਂ ਦਾ ਅਕਾਲੀ ਦਲ ਦਾ ਜਿਹੜਾ ਦਾਅਵਾ ਕਰਦੇ ਇਹਨਾਂ ਦਾ ਫਲਸਫਾ ਕਿੱਥੇ ਰਲਦਾ ਹੈ,
1: ਜੀ
0: ਕਿੱਥੇ BJP ਦਾ ਫਲਸਫਾ ਜਿਹੜਾ ਹਰ ਥਾਂ ਤੇ ਪਾੜ ਪਾਉਣ ਦਾ, ਹਰ
1: ਜੀ
0: ਸਮਾਜ ਦੇ ਵਿੱਚ ਪਾੜਾ ਪਾਉਣ ਦਾ,
1: ਜੀ
0: ਕਿੱਥੇ ਬਾਬੇ ਨਾਨਕ ਦਾ ਫਲਸਫਾ ਵੀ ਮਾਨਸ ਦੀ ਜਾਤ ਕਦੇ ਇੱਕ ਪਛਾਣ।
1: ਉਹ ਬਾਈ ਜੀ ਪ੍ਰੋਬਲਮ ਇਹ ਵੀ ਆ ਨਾ ਹੁਣ ਕਿ ਜੇ ਜੇ ਅਕਾਲੀ ਇਕੱਲੇ, ਮੈਂ ਬਾਈ ਜੀ ਇੱਕ ਗੱਲ ਹੋਰ ਕਰਦਾ, ਮੈਂ ਕਿਸੇ ਦੇ ਪੱਖ ਦੀ ਗੱਲ ਨਹੀਂ ਕਰਦਾ, ਹੁਣ ਇੱਥੇ ਸਵਾਲ ਇਹ ਵੀ ਖੜਾ ਹੋ ਜਾਂਦਾ ਜੇ ਅਕਾਲੀ ਕੱਲ ਨੂੰ ਕਹਿ ਦੇਣ ਕਿ ਭਾਈ ਅਸੀਂ BJP ਦੇ ਨਾਲ ਸਮਝੌਤਾ ਨਹੀਂ ਕਰਦੇ, ਤੁਸੀਂ ਸਾਨੂੰ ਜਿਤਾਓਗੇ, ਫਿਰ ਸਵਾਲ ਉੱਥੇ ਵੀ ਖੜਾ ਹੋ ਜਾਂਦਾ ਕਿ ਭਾਈ ਇਹ ਆਪਣੇ ਮੂੰਹ ਇਦਾਂ ਕਰਨ ਲੱਗ ਗਏ, ਫਿਰ ਆਪਾਂ ਜਾਵਾਂਗੇ ਕਿੱਧਰ ਨੂੰ ਹਨਾ, ਇਹ ਵੀ ਪ੍ਰੋਬਲਮ ਆ ਨਾ।
0: ਨਹੀਂ ਨਹੀਂ ਭਾਰਤ ਬਾਈ ਐ ਨਹੀਂ ਹੁੰਦਾ,
1: ਜੀ
0: ਇਹ ਗਾਰੰਟੀ ਕਿਸੇ ਦੀ ਨਹੀਂ ਹੁੰਦੀ, ਪਾਰਟੀ ਜਦੋਂ ਵੀ ਕੋਈ ਬਣਦੀ ਹੈ ਜਦੋਂ
1: ਸਿਆਸਤ ਹੈ,
0: ਵੀ ਬਣਦੀ
1: ਬਿਲਕੁਲ।
0: ਹੈ, ਨਹੀਂ ਫਿਰ ਇਹ ਇਹ ਗਾਰੰਟੀ ਨਹੀਂ ਨਾ ਹੁੰਦੀ ਭਾਰਤ ਬਾਈ ਜੀ, ਫਿਰ ਮੰਨ ਲਓ ਵੀ
1: ਨਹੀਂ,
0: ਉਹਦਾ
1: ਜਿੱਦਾਂ ਜਿੱਦਾਂ
0: ਫਲਸਫਾ
1: ਤੁਸੀਂ
0: ਇੱਕ
1: ਗੱਲ ਕਰ
0: ਬੰਦੇ
1: ਰਹੇ
0: ਦਾ
1: ਹੋ, ਤੁਸੀਂ ਫਿਰ ਜੋ ਤੁਸੀਂ ਕਹਿ ਰਹੇ ਹੋ ਭਾਈ ਮਤਲਬ ਕਿ ਕੱਲ ਨੂੰ ਉਹ ਸਮਝੌਤਾ ਨਹੀਂ ਕਰਦੇ ਕਿ ਉਹਦੇ ਵਿੱਚ ਕੀ ਯਕੀਨ ਹੈਗਾ ਕਿ ਉਹ ਲੋਕ ਹੀ ਮਤਲਬ ਕਿ ਉਹਨਾਂ ਨੂੰ ਵੋਟ ਪਾਉਣਗੇ ਜਿਹੜੇ ਕਹਿੰਦੇ ਨੇ ਕਿ ਭਾਈ ਤੁਸੀਂ ਸਮਝੌਤਾ ਨਾ ਕਰੋ, ਉਹ ਵੀ ਤਾਂ ਆਪਣਾ ਬੈਨੀਫਿਟ ਦੇਖਣਗੇ ਨਾ ਵੀ ਕਾਹਦੇ ਵਿੱਚ ਸਾਡਾ ਬੈਨੀਫਿਟ ਆ, ਜੇ ਲੋਕ ਉਹਨਾਂ ਦੇ ਨਾਲ ਤੁਰਦੇ ਤਾਂ ਅਗਲੇ ਕਹਿਣਗੇ ਭਾਈ ਅਸੀਂ ਜੇ ਸਾਡੀ ਸਰਕਾਰ ਤੁਸੀਂ ਬਣਾਉਂਦੇ ਹੋ ਤੇ ਅਸੀਂ ਭਾਈ ਨਹੀਂ ਸਮਝੌਤਾ ਕਰਦੇ, ਫਿਰ ਲੋਕ ਕੀ ਜਵਾਬ ਦਿੰਦੇ ਆ ਉਹਨਾਂ ਦੇ ਉੱਤੇ ਵੀ ਤਾਂ ਡਿਪੈਂਡ ਆ ਨਾ। ਜੇ ਆਪਾਂ ਇੱਦਾਂ ਕਹਿੰਦੇ ਆ ਕਿ ਆਪਾਂ ਇਹਨੂੰ ਵੋਟ ਪਾ ਲਈਏ ਜਾਂ ਉਹਨੂੰ ਵੋਟ ਪਾ ਦਈਏ, ਆਪਾਂ ਨੂੰ ਕੀ ਫਾਇਦਾ ਆ?
0: ਅਸਲ ਚ ਭਾਰਤ ਬਾਈ ਜੀ ਦਿੱਕਤ ਉਹੀ ਹੈ ਨਾ, ਇਹਨਾਂ ਨੇ ਲੋਕਾਂ ਨੂੰ ਉਲਝਾਇਆ ਹੀ ਉਸੇ ਤਰੀਕੇ ਨਾਲ ਹੈਗਾ, ਨਾ ਤਾਂ ਲੋਕਾਂ ਨੂੰ ਸਮਝ ਆਉਂਦੀ ਹੈ,
1: ਜੀ
0: ਇਹਨਾਂ ਨੂੰ ਸਾਰੀ ਸਮਝ ਹੈ, ਇਹ ਜਿੰਨੀਆਂ ਵੀ ਪਾਰਟੀਆਂ ਵਾਲੇ ਨੇ ਇਹਨਾਂ ਨੂੰ ਇਹ ਨੀ ਹੈਗਾ ਵੀ ਇਹਨਾਂ ਨੂੰ ਕੋਈ ਸਮਝ ਨਹੀਂ ਹੈਗੀ,
1: ਜੀ
0: ਇਹਨਾਂ ਨੂੰ ਸਭ ਸਭ ਸਮਝ ਹੈ,
1: ਜੀ
0: ਬੀਜੇਪੀ ਨੇ ਉਹ ਮਰਾਠੇ ਨਿਗਲ ਲਏ।

0: ਤੁਸੀਂ ਦੇਖ ਲਓ ਸ਼ਿਵ
1: हाँ
0: ਸਰਕਾਰ
1: बिल्कुल
0: ਪਾਰਟੀ
1: है जी,
0: ਕਿੱਥੇ ਗਈ,
1: बिल्कुल है जी
0: ਤੁਹਾਡੇ ਸਾਹਮਣੇ ਨਤੀਸ਼ ਕੁਮਾਰ ਹੈ ਉਹ ਕਿੱਥੇ ਗਿਆ।
1: जी। पर एक गल तो मननी पौगी कि पंजाबी जड़े ने वो मतलब कि ये सोचते ने कि हमदर्दी तो घट्टो घट नहीं खेतरी पार्टी जा अकाली दल दे ना तो रखते ने ना अंदर खाते किते ना किते तो रखते ने हमदर्दी
0: ਨਹੀਂ ਰੱਖਦੇ ਤਾਂ ਹੈਗੇ ਨੇ,
1: जी।
0: ਪਰ ਜਦੋਂ ਹੁਣ ਮੇਰੇ ਮੇਰੇ ਭਾਰਜ ਬਾਈ ਜੀ, ਜਾਂ ਤਾਂ ਮੈਂ, ਮੇਰੀ ਗੱਲ ਸੁਣੋ, ਮੈਂ ਦਿਮਾਗ, ਮੈਂ ਇਹ ਸਮਝ ਲਾ ਵੀ ਮੈਂ ਪਾਗਲ ਆ ਵੀ ਜਾਂ ਮੇਰਾ ਦਿਮਾਗ ਕੰਮ ਨਹੀਂ ਕਰਦਾ। ਇਹੀ ਅਕਾਲੀ ਦਲ ਜਿਹੜਾ ਇਹ ਕਹਿੰਦਾ ਪਿਆ ਸੀ ਆ 4 ਦਿਨ ਪਹਿਲਾਂ ਵੀ ਇਹ ਬੀਜੇਪੀ ਨੇ ਜਾਂ ਆਰਐਸਐਸ ਨੇ ਸਾਡੇ 3 ਤਖਤਾਂ ਤੇ ਕਬਜ਼ਾ ਕਰ
1: जी
0: ਲਿਆ, ਦੋ ਤਖਤਾਂ
1: बिल्कुल
0: ਤੇ ਕਬਜ਼ਾ ਕਰ ਲਿਆ।
1: जी।
0: ਅੱਜ ਦੇ ਇਹੀ ਅਕਾਲੀ ਦਲ ਐ ਕਵੇ ਵੀ ਹੁਣ ਤੁਸੀਂ ਸਾਨੂੰ ਵੋਟਾਂ ਪਾਓ ਜੀ ਬੀਜੇਪੀ ਦੇ ਨਾਲ ਰਲ ਕੇ,
1: जी।
0: ਜਾਂ ਤਾਂ ਫਿਰ ਮੈਂ ਪਾਗਲ ਆ ਬਾਈ ਜੀ, ਮੈਂ ਇਹ ਸਮਝ ਲਾ ਵੀ ਮੇਰੇ ਵਰਗਾ ਬਦਦਿਮਾਗ ਕੋਈ ਨਹੀਂ ਹੈਗਾ ਵੀ ਜਿਵੇਂ ਇਹ ਕਹਿਣ ਦੇ ਲੀਡਰ ਵੀ ਮੈਂ ਉਹਨਾਂ ਦੇ ਪਿੱਛੇ ਲਾ ਕੇ ਵੋਟਾਂ ਪਾ ਦੇਣਾ,
1: जी।
0: ਜਾਂ ਫਿਰ ਸਾਨੂੰ ਇਹ ਐਕਸਪਲੇਨ ਕਰ ਲੈਣ ਵੀ ਹੁਣ ਆ ਵੋਟਾਂ ਪੈਣ ਤੋਂ ਪਹਿਲਾਂ ਵੀ ਜਿਹੜੇ ਜਿਹੜੇ ਉਹੀ ਗੱਲ ਬੀਜੇਪੀ ਨੇ ਤੁਹਾਡੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਵੀ ਲਾਤਾ
1: जी
0: ਹੈ, ਤੁਹਾਡੇ ਹੋਰ 3 ਤਖਤਾਂ ਦੇ ਵੀ ਕਬਜ਼ਾ ਕਰ ਲਿਆ,
1: जी
0: ਤੇ ਅੱਜ ਤੁਸੀਂ ਉਹਨਾਂ ਨਾਲ ਅਰਦਾਸ ਕਰਦੇ ਪਓ, ਹਜੇ ਪਤਾ ਨੀ ਸਮਝੌਤਾ ਹੋਣਾ ਕਿ ਨਹੀਂ ਹੋਣਾ
1: ਬਾਈ
0: ਉਹਨਾਂ ਦੀ।
1: ਇਹਦੇ ਵਿੱਚ ਇੱਕ ਚੀਜ਼ ਹੋਰ ਨਾਲ, ਇੱਕ ਚੀਜ਼ ਹੋਰ ਨਾਲ ਜੋੜਦਾ
0: ਭਾਰਤ ਬਾਈ ਜੀ, ਇੱਕ ਇਹ
1: जी
0: ਵੀ ਤਰਾਸਦੀ ਹੈ,
1: जी
0: ਤੁਸੀਂ ਦੇਖੋ ਬੀਜੇਪੀ ਦਾ ਹਜੇ ਤੱਕ ਕੋਈ ਬਿਆਨ ਨਹੀਂ ਆਇਆ
1: जी।
0: ਕਿ ਅਸੀਂ ਸਮਝੌਤਾ ਕਰਨਾ,
1: ਨਹੀਂ
0: ਪਰ
1: ਉਹਨਾਂ ਦਾ ਅੱਜ ਵੀ
0: ਸਾਡੇ
1: ਬਿਆਨ
0: ਸਾਡੇ
1: ਆਇਆ, ਅੱਜ
0: ਅੱਗੇ
1: ਉਹਨਾਂ ਦੇ
0: ਸਾਡੇ
1: ਪ੍ਰਧਾਨ ਜਿਹੜੇ ਨੇ ਜਾਂ ਹੋਰ ਇੱਕ ਮੈਂਬਰ ਜਿਹੜਾ ਆਇਆ ਹੋਇਆ ਪੰਜਾਬ ਦੇ ਵਿੱਚ, ਉਹ ਕਹੀ ਜਾਂਦੇ 117 ਸੀਟਾਂ ਦੇ ਉੱਤੇ ਅਸੀਂ ਆਪ ਲੜਾਂਗੇ ਜੀ, ਅੱਜ ਵੀ ਬਿਆਨ
0: ਤੇ
1: ਆਇਆ ਉਹਨਾਂ
0: ਸਾਡੀ ਫਿਰ ਜਿਹੜੀ ਨਹੀਂ ਜਿਹੜੀ ਸਾਡੀ ਖੇਤਰੀ ਪਾਰਟੀ ਆ ਜਿਹੜੀ ਹਰ ਵਾਰੀ ਦੇਸ਼ ਚ ਲੀਡ ਲੈਂਦੀ ਹੁੰਦੀ ਸੀ
1: ਜੀ
0: ਜਦੋਂ ਮੰਨ ਲਓ 84 ਵੇਲੇ ਲਾ ਲਓ ਜਾਂ ਉਦੋਂ ਪਹਿਲਾਂ ਲਾ ਲਓ,
1: ਜੀ
0: ਤੇ ਇਹ ਦੁਆਵਾਂ ਕਰਦੇ ਨੇ। ਹਰਸਿਮਰਤ ਕੌਰ ਵੀ ਕਹਿ ਰਹੇ ਨੇ ਬੀਬਾ ਜੀ ਵੀ ਸਾਡੀ ਦੁਆ ਹੈ ਜੀ ਵੀ ਗੁਰੂ ਗੋਬਿੰਦ ਸਿੰਘ ਜੀ ਜਾਂ
1: ਜੀ
0: ਅਰਦਾਸ ਨਾਲ ਸਾਡਾ ਉਹੀ ਗੱਲ ਸਾਡਾ ਸਮਝੌਤਾ ਹੋਣ ਜਾ ਰਿਹਾ
1: ਜੀ,
0: ਅਗਲੇ ਬੰਦੇ ਕਹਿਣਗੇ ਤੇ
1: ਬਿਲਕੁਲ ਹੈ। ਪਰ ਇਹਦੇ ਵਿੱਚ ਜਦੋਂ ਦੇਖਦੇ ਆ ਆਪਾਂ ਸਿੱਖ ਸਿਆਸਤ ਨੂੰ ਦੇਖਦੇ ਆ ਜਾਂ ਖੇਤਰੀ ਪਾਰਟੀ ਨੂੰ ਦੇਖਦੇ ਆ, ਕੱਲਾ ਇਲਜ਼ਾਮ ਮਤਲਬ ਕਿ ਕਸੂਰ ਕੱਲਾ ਆਪਾਂ ਇੱਕ ਪਰਿਵਾਰ ਦਾ ਜ਼ਰੂਰ ਆਪਾਂ ਦੇਖਦੇ ਆ, ਪਰ ਜਿੱਦਾਂ ਕਿ ਗਿਆਨੀ ਹਰਪ੍ਰੀਤ ਸਿੰਘ ਹੋਣੀ ਨੇ ਜਾਂ ਹੋਰ ਪੁਰਾਣੇ ਜਥੇਦਾਰ ਵੀ ਸੀਗੇ, ਜੇ ਲਾਏ ਉਹਨਾਂ ਨੇ ਸੀ ਤਾਂ ਹਟਾਏ ਉਹਨਾਂ ਨੇ ਸੀ ਤਾਂ ਉਸ ਤੋਂ ਬਾਅਦ ਅਲੱਗ ਹੋਣ ਦੇ ਕਾਰਨ ਜਾਂ ਹੋਰ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਕਸੂਰਵਾਰ ਤਾਂ ਉਹ ਵੀ ਨੇ ਨਾ ਵਿੱਚ ਇਹਨਾਂ ਚੀਜ਼ਾਂ ਦੇ।
0: ਸਾਰੇ ਨੀ, ਬਿਲਕੁਲ ਸਾਰੇ ਨੀ, ਕੋਈ ਘੱਟ
1: ਜੀ,
0: ਨੀ, ਸਭ ਨਿੱਜਪ੍ਰਸਤੀ ਕਰਕੇ ਤੇ ਇਹ ਹਾਲਾਤ ਹੋਏ ਪਏ ਨੇ ਬਾਈ ਜੀ, ਹੋਰ ਹੋਰ ਕਾਹਤੋਂ ਹੋਣੇ
1: ਜੀ।
0: ਤੁਸੀਂ ਤੁਸੀਂ ਦੇਖੋ ਵੀ ਸ਼੍ਰੋਮਣੀ ਕਮੇਟੀ ਲਾ ਲਓ ਜਾਂ ਜਥੇਦਾਰ ਸਾਹਿਬ ਨੂੰ ਲਾ ਲਓ ਵੀ ਅੱਜ ਮੰਨ ਲਓ ਇਹਨਾਂ ਨੂੰ ਇਹਨਾਂ ਤੋਂ ਟਾਈਮ ਮੰਗਦੇ ਨੇ ਵੀ ਸਾਨੂੰ ਮੁਲਾਕਾਤ, ਇਹ ਟਾਈਮ ਹੀ ਨੀ ਦਿੰਦੇ ਬਾਈ
1: ਜੀ,
0: ਫਿਰ ਅਸੀਂ ਖੜੇ ਖੜੇ ਕਿੱਥੇ ਆ, ਅਸੀਂ ਦਾਅਵੇ ਕਿਹੜੇ ਕਰਦੇ ਹਾਂ ਬਾਈ
1: ਜੀ,
0: ਇਹ ਸਾਡਾ ਹੀ ਕਸੂਰ ਹੈ ਨਾ ਬਾਈ। ਤੇ ਫਿਰ ਅਸੀਂ ਉਹੀ ਭਾਰਜ ਬਾਈ ਜੀ, ਅਸਲ ਦੇ ਨਾ ਭਾਰਜ ਬਾਈ ਜੀ ਸਾਨੂੰ ਕੋਈ ਫਰਕ ਨੀ ਪੈਂਦਾ, ਚਲੋ ਇਹ ਇਹ ਬਣਾਈ ਫਿਰ ਖੜੇ ਨੇ ਸਰਕਾਰ ਜਾਂ ਅੱਗੇ ਹੋਰ ਬਣ ਜੂ,
1: ਨਹੀਂ ਤੇ ਏਦਾਂ ਨਾ ਕੋਈ ਫਰਕ ਨੀ ਪੈਂਦਾ, ਫਰਕ ਤਾਂ ਆਪਾਂ ਨੂੰ ਵੀ ਪੈਣਾ ਜੀ, ਮਹਿੰਗਾਈ ਦਾ ਦੇਖ ਲਓ ਹੋਰ ਸਾਰੀਆਂ ਚੀਜ਼ਾਂ ਕਰ ਦੇਖ ਲਓ ਨਾ,
0: ਨਹੀਂ ਨਹੀਂ ਖਿੱਤੇ ਖਿੱਤੇ ਦੇ ਤੌਰ ਤੇ ਪੈਂਦਾ,
1: ਖਿੱਤੇ ਨੂੰ ਤੌਰ ਦੇ ਉੱਤੇ ਤਾਂ ਫਰਕ ਪੈਣਾ ਹੀ ਪੈਣਾ ਜੀ, ਬਿਲਕੁਲ
0: ਹਾਂ, ਨਹੀਂ ਪਊਗਾ ਬਿਲਕੁਲ ਬਿਲਕੁਲ ਪਊਗਾ, ਪਰ ਅਸੀਂ ਨਿੱਜੀ ਤੌਰ ਤੇ ਨੀ ਸਮਝਦੇ ਵੀ ਸਾਨੂੰ ਕੋਈ ਇਹਨਾਂ ਨਾਲ ਮਤਲਬ ਹੈ ਜੀ ਦੂਜਿਆਂ ਨਾਲ ਮਤਲਬ ਹੈ।
1: ਉਹ ਬਾਈ ਜੀ ਜਦੋਂ ਆਪਣੇ ਪੰਜਾਬ ਨੂੰ ਜਾਂ ਆਪਣੇ ਇੰਡੀਆ ਨੂੰ ਆਪਣਾ ਸਮਝਣ ਲੱਗ ਜਾਣਗੇ ਤਾਂ ਆਪੇ ਹੀ ਮਹਿਸੂਸ ਹੋਏਗਾ ਫਰਕ ਸਾਨੂੰ ਪੈਂਦਾ ਹੈ, ਬਿਲਕੁਲ ਪੈਂਦਾ ਹੈ।
0: ਨਹੀਂ ਫਿਰ ਭਾਰਤ ਬਾਈ ਜੀ ਆਪਾਂ ਉਸੇ ਗੱਲ ਨੂੰ ਫਿਰ ਉਸੇ ਗੱਲ ਨੂੰ ਸੋਚ ਕੇ ਤਾਂ ਇਹ ਗੱਲ ਕਹਿੰਦੇ ਹਾਂ ਨਾ
1: ਜੀ
0: ਵੀ ਅੱਜ ਅੱਜ ਅਕਾਲੀ ਦਲ, ਤੁਸੀਂ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਕਹਿਣ ਗਿਆ ਵਾ
1: ਜੀ,
0: ਆਹ ਦੇਖ ਲਿਓ ਹੁਣ ਸਾਰਿਆਂ ਨੂੰ ਪਤਾ ਅੱਜ ਇਹ ਇਲਜ਼ਾਮ ਲਾਉਂਦੇ ਨੇ ਝਾੜੂ ਵਾਲਿਆਂ ਦੇ ਵੀ ਆ ਪੈਸੇ ਕਿੱਥੋਂ ਲਿਆਉਂਗੇ ਜੀ, ਤੁਸੀਂ 1000 ਰੁਪਏ ਕਿੱਥੋਂ ਦਿਓਗੇ
1: ਜੀ,
0: ਤੁਸੀਂ ਅੱਛਾ ਤੁਸੀਂ ਆ ਮਾੜੀਆਂ ਜੇ ਹੋਰ ਹੋਰ 2 ਮਹੀਨੇ ਵੋਟਾਂ ਨੇੜੇ ਆਉਂਗੇ
1: ਜੀ,
0: ਇਹੀ ਅਕਾਲੀ ਦਲ ਇਹੀ ਕਾਂਗਰਸ ਆਹੀ ਝਾੜੂ ਬੀਜੇਪੀ ਵਾਲਿਆਂ ਦੀਆਂ,
1: ਬਿਲਕੁਲ
0: ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਦੇਖ ਲਓ, ਇਹ ਉਦੋਂ ਵੱਧ ਕੇ ਕਹਿਣਗੇ
1: ਜੀ
0: ਵੀ ਅਸੀਂ ਉਦੋਂ ਵੱਧ ਕੇ ਪੈਸੇ ਦਿਆਂਗੇ ਜੀ ਤੁਹਾਨੂੰ,
1: ਬਿਲਕੁਲ ਹੈ ਜੀ,
0: ਤੇ ਫਿਰ ਉਹ ਪੈਸੇ ਕਿੱਥੋਂ ਆ ਜਾਣਗੇ, ਕਿਰਸਾ ਦੱਸੂਗਾ ਕਿੱਥੇ ਖੜਾ ਜੀ
1: ਜੀ।
0: ਇਸ ਕਰਕੇ ਨਾ ਮੈਂ ਉਹ ਤਾਂ ਹੀ ਕਹਿੰਦਾ ਭਾਰਤ ਬਾਈ ਜੀ ਵੀ ਅਸਲ ਚ ਨਾ ਅਸੀਂ ਨਿੱਜ ਪ੍ਰਸਤੀ ਵਾਲੇ ਪਾਸੇ ਬਾਲਾ ਪਏ ਹੋਏ ਆ, ਕੋਈ
1: ਔਜਲਾ ਸਾਹਿਬ ਲਿਖਦੇ ਨੇ, ਔਜਲਾ ਸਾਹਿਬ ਕਹਿੰਦੇ ਮੁਕੱਦਰ ਵੀਰੇ ਤੁਸੀਂ ਵੀ ਘਿਓ ਦਾ ਭਾਅ ਚੱਕਦੇ ਹੋ, ਹੁਣ ਇਹਦਾ ਸੈਣੀ ਸਾਹਿਬ ਨੂੰ ਮਹਿੰਗਾ ਪਊ ਘਿਓ ਵੀ ਭੱਜ ਕੇ,
0: ਨਹੀਂ ਚਲੋ ਚਲੋ ਚੱਕ ਚੱਕ ਅਸੀਂ ਤਾਂ ਚੱਕ ਦਿਆਂਗੇ, ਅਸੀਂ ਤਾਂ ਸੈਣੀ ਸਾਹਿਬ ਨੂੰ ਉਹੀ ਗੱਲ ਹੈ ਜਿੱਦੇ ਸਾਨੂੰ ਮੌਕਾ ਮਿਲਿਆ ਉਹੀ ਗੱਲ, ਇਹਨਾਂ ਤੋਂ ਅਸੀਂ ਪੈਸਾ ਵੀ ਨਹੀਂ ਲੈਣਾ, ਉਹ ਕੋਈ ਚੱਕਰ ਨੀ ਹੈਗਾ, ਉਹ ਕੋਈ ਗੱਲ ਨੀ, ਪਰ ਗੱਲ ਇਹ ਹੈ ਨਾ ਬਾਈ ਜੀ ਫਿਰ ਅਸੀਂ ਨਾ ਇੱਕ ਬਾਈ ਜੀ ਅਸੀਂ ਘੱਟੋ ਘੱਟ ਉਸ ਗੱਲ ਬਾਰੇ ਨਾ ਮੈਂ ਇਹ ਗੱਲ ਅਕਸਰ ਇਸੇ ਕਰਕੇ ਔਜਲਾ ਬਾਈ ਜੀ ਦੀ ਗੱਲ ਕਰਦੇ ਹੋਣੇ ਜਾਂ ਮੰਨ ਲਓ ਅਸੀਂ ਖੜੇ ਕਿੱਥੇ ਆ, ਮੈਂ ਕਹਿੰਦਾ ਨਵੀਂ ਪਾਰਟੀ ਕਿਸੇ ਨੂੰ ਚੁਣ ਲੋ, ਚਾਹੇ ਝਾੜੂ ਵਾਲੇ ਚੁਣ
1: ਲੋ। ਨਹੀਂ ਬਾਈ ਜੀ, ਜਿਹੜੇ ਚੰਗੇ ਬੰਦੇ ਆ ਕਿਸੇ ਵੀ ਪਾਰਟੀ ਦੇ, ਘੱਟੋ ਘੱਟ ਉਹਨੂੰ ਹੀ ਵੋਟ ਪਾ ਦਿਓ। ਮੈਂ ਤਾਂ ਇਹੀ ਮੇਰਾ ਮੰਨਣਾ ਕਹਿਣਾ ਵੀ ਹੈ, ਬਿਲਕੁਲ ਘੱਟੋ ਘੱਟ ਜਿਹੜੇ ਚੰਗੇ ਹਰ ਪਾਰਟੀ ਦੇ ਵਿੱਚ, ਕਿੰਨੀਆਂ ਪਾਰਟੀਆਂ ਨੇ, ਉਹਨਾਂ ਦੇ ਵਿੱਚੋਂ ਕਿਸੇ ਨੂੰ ਪਾ ਦਿਓ। ਜਾਂ ਫਿਰ ਦੁਹਰਾਉਂਦਾ ਕਿ ਓਪੋਜੀਸ਼ਨ ਬਣਾਉਣ ਦੇ ਉੱਤੇ ਜ਼ੋਰ ਲਾਓ, ਪਾਰਟੀ ਨੇ ਸਰਕਾਰ ਬਣਾਉਣ ਦੇ ਵਿੱਚ ਜ਼ੋਰ ਲਾਉਣਾ ਹੀ ਹਰ ਪਾਰਟੀ ਨੇ ਲਾਉਣਾ, ਪਰ ਲੋਕਾਂ ਦਾ ਜ਼ੋਰ ਓਪੋਜੀਸ਼ਨ ਬਣਾਉਣ ਦੇ ਵਿੱਚ ਜ਼ਿਆਦਾ ਹੋਣਾ ਚਾਹੀਦਾ ਕਿ ਓਪੋਜੀਸ਼ਨ ਬਣਾਈਏ।
0: ਨਹੀਂ ਜੀ, ਸਾਨੂੰ ਵੀ ਭਰਜ ਬਾਈ ਜੀ, ਆਪਣੇ ਜਿਹੜੇ ਸੱਜਣ ਪਿਆਰੇ, ਇਹਨਾਂ ਨੂੰ ਨਾਰਾਜ਼ ਕਰਨ ਦੀ ਕੀ ਲੋੜ? ਜਦੋਂ ਗੱਲ ਨਿਰਪੱਖ ਕਰਦੀ ਜੀ ਨਾ, ਉਦੋਂ ਫਿਰ ਕੋਈ ਕਿਸੇ ਪਾਰਟੀ ਨਾਲ ਜੁੜਿਆ, ਕੋਈ ਕਿਸੇ ਨਾਲ ਜੁੜਿਆ। ਪਰ ਮੈਂ ਹੁਣ ਵੀ ਕਹਿੰਦਾ ਵਾ ਵੀ ਇਹ ਸਾਰੇ ਇੱਕੋ ਥਾਲੀ ਦੇ ਬੈਂਗਣ ਨੇ, ਜਿੰਨੇ ਮਰਜ਼ੀ ਵੇਖ ਲੈਣਗੇ। ਸਤਾਈ ਵਾਲੀਆਂ ਚੋਣਾਂ ਆ ਜਾਣੀਆਂ ਨੇ, ਚੁਣ ਕੇ ਵੇਖ ਕੇ ਉਦੋਂ ਬਾਅਦ ਮੈਂ 6 ਮਹੀਨਿਆਂ ਬਾਅਦ ਗੱਲ ਕਰ ਲਾਂਗਾ, ਜੇ ਅਕਾਲੀ ਆ ਜਾਣਗੇ ਜਾਂ ਕਾਂਗਰਸ ਵਾਲੇ ਆ ਜਾਣਗੇ। ਤੁਸੀਂ ਦੇਖ ਲਿਓ, ਇਹ ਉਸ ਗੱਲ ਤੇ ਆਉਂਦੇ ਹੀ ਨੀ ਹੈਗੇ ਬਾਈ ਜੀ। ਜਿਹੜੇ ਮੁੱਦਿਆਂ ਦੀ ਗੱਲ ਹੈ ਨਾ, ਉਹ ਮੈਂ ਉਹ ਮਾਲਵਿੰਦਰ ਮਾਲੀ ਨੇ ਨਾ ਪਿਛਲੇ ਦਿਨ ਗੱਲ, ਮੈਂ ਇਸੇ ਕਰਕੇ ਉਹਨੇ ਜਦੋਂ ਆ 22 ਵਾਲੀਆਂ ਚੋਣਾਂ ਹੋਈਆਂ ਨੇ, ਉਹਨੇ ਗੱਲ ਕੀਤੀ ਸੀ
1: ਜੀ।
0: ਉਹ ਚਲੋ ਮੇਰਾ ਨੀ ਉਹਦੇ ਨਾਲ ਸਿੱਧੂ ਨਾਲ ਕੋਈ ਲੈਣਾ ਦੇਣਾ, ਨਾ ਮੈਂ ਉਹ ਤੋਂ ਕੋਈ ਪਰਸਨਲ ਕੰਮ ਲੈਣਾ
1: ਜੀ।
0: ਉਹ ਕਹਿੰਦਾ ਮੈਨੂੰ ਕਾਂਗਰਸ ਦੇ ਵੱਡੇ ਲੀਡਰ ਦਾ ਫੋਨ ਆਇਆ, ਕਹਿੰਦਾ ਵੀ ਇਹਨੂੰ ਸਿੱਧੂ ਨੂੰ ਸਮਝਾਓ, ਕਹਿੰਦਾ ਵੀ ਜਿਹੜਾ ਇਹ ਏਜੰਡਾ ਲਾਗੂ ਕਰਨ ਨੂੰ ਕਹਿੰਦਾ ਵੀ ਜਿਹੜਾ ਸਰਕਾਰੀ ਲੀਕਰ ਹੈ, ਮੰਨ ਲਓ ਉਹ ਸਰਕਾਰੀ ਹੋ ਜੇ, ਰੇਸਤਾ ਸਰਕਾਰੀ ਹੋ ਜੇ, ਹਰ ਇੱਕ ਪੈਸਾ ਖਜ਼ਾਨੇ ਚ ਜਾਵੇ, ਕਹਿੰਦਾ ਸਾਡੇ ਤਾਂ ਉਹੀ ਗੱਲ ਵੀ ਇੱਥੇ ਰੰਗ ਨੀ ਹੋਣਾ ਕਾਂਗਰਸ ਭਵਨ
1: ਜੀ,
0: ਪੈਸਾ ਕਿੱਥੋਂ ਆਊ ਸਾਡੇ ਕੋਲ
1: ਜੀ।
0: ਗੱਲ ਉਹੀ ਆ ਭਰਜ ਬਾਈ ਜੀ, ਇਹ ਸਾਰੇ ਹੀ ਨਾ, ਤੁਸੀਂ ਜਿਹਨੂੰ ਮਰਜ਼ੀ ਇਹਨਾਂ ਨੂੰ ਚੁਣ ਕੇ ਦੇਖ ਲਿਓ। ਚਲੋ ਆਪਾਂ ਕਹਿੰਦੇ ਹਾਂ, ਮੈਂ ਤਾਂ ਅੱਗੇ ਵੀ ਕਈ ਵਾਰੀ ਕਿਹਾ ਵੀ ਹੋ ਕੀ ਸਕਦਾ ਸੀ, ਇਹ ਦਿਲੋਂ ਸਾਡੀ ਖੁਸ਼ੀ ਆ ਵੀ ਅਸੀਂ ਗਲਤ ਸਾਬਤ ਹੋ
1: ਜਾਈਏ। ਬਿਲਕੁਲ ਜੀ,
0: ਮੈਨੂੰ ਲੱਗਦਾ ਨੀ ਹੈਗਾ ਵੀ ਇਹ ਜਿੰਨੇ ਲੀਡਰ ਹੈਗੇ ਨੇ ਜਾਂ ਜਿੰਨੀਆਂ ਪਾਰਟੀਆਂ ਹੈਗੀਆਂ ਨੇ ਸਾਨੂੰ ਗਲਤ ਸਾਬਤ ਕਰਨਗੀਆਂ
1: ਜੀ।
0: ਇਹ ਆ ਤੁਸੀਂ ਆ ਦੋ ਚੋਣਾਂ ਤੋਂ ਪਹਿਲਾਂ ਹੀ ਦੇਖ ਲਿਆ ਜੇ, ਜਿਹੜੇ ਅੱਜ ਸਵਾਲ ਝਾੜੂ ਵਾਲਿਆਂ ਨੂੰ ਕਰਦੇ ਨੇ।
1: ਨਹੀਂ ਬਾਈ ਜੀ, ਮੈਂ ਤਾਂ ਫਿਰ ਉਹੀ ਦੁਹਰਾਉਂਦਾ ਕਿ ਆਪਣੇ ਕੋਲ ਹੁਣ ਤਾਂ 4 ਮਹੀਨੇ ਰਹਿ ਗਏ, 5 ਵੱਧ ਤੋਂ ਵੱਧ, ਭਈ ਮਤਲਬ ਕਿ ਹੁਣ ਤਾਂ ਮੌਕਾ ਲੋਕ ਸਮਾ ਕੇ ਇਹਨਾਂ ਨੂੰ ਗਲਤ ਠਹਿਰਾ ਕੇ ਦੱਸ ਦੇਣਾ ਨਾ, ਜਿਹੜੇ ਆਪਣੇ ਆਪ ਦੇ ਵਿੱਚ ਸੀਗੇ, ਕਹਿੰਦੇ ਕਹਿੰਦੇ ਚਾਹੇ ਕਿਸੇ ਵੀ ਪਾਰਟੀ ਦੇ ਨਾਲ ਜੁੜੇ ਹੋਏ ਆ, ਬਿਲਕੁਲ ਪਤਾ ਲੱਗੇ ਇਹਨਾਂ ਨੂੰ।
0: ਲੋਕ ਤਾਂ ਤੂੰ ਤੂੰ ਤੇ ਭੰਗੜਾ ਪਾਉਂਦੇ ਫਿਰਦੇ, ਤੁਸੀਂ ਕਹਿੰਦੇ ਲੋਕ ਸਮਝਾਉਣਗੇ, ਲੋਕ ਕਿੱਥੋਂ ਸਮਝਾਉਣਗੇ
1: ਜੀ?
0: ਲੋਕਾਂ ਨੂੰ ਤਾਂ ਉਦੋਂ ਸਮਝ ਆਊ ਜਦੋਂ ਇਹ ਉਹੀ ਗੱਲ ਵੀ ਆ ਜਿਹੜਾ ਮੰਨ ਲਓ ਸਰਕਾਰੀ ਅਦਾਰੇ ਜਮਾ ਬੰਦ ਹੋ ਗਏ
1: ਜੀ,
0: ਜਦੋਂ ਅੰਬਾਨੀ ਅਡਾਨੀਆਂ ਦੇ ਹੱਥ ਵੱਧ ਪੈ ਗਿਆ ਸਾਰਾ ਕੰਮ
1: ਜੀ,
0: ਫਿਰ ਇਹਨਾਂ ਦੇ ਸਮਝ ਆਊ।
1: ਵੈਸੇ ਰਾਜਨ ਸੈਣੀ ਸਾਹਿਬ ਲਿਖਦੇ ਆ ਕਿ ਕਹਿੰਦੇ ਮੁਕੱਦਰ ਵੀਰ ਜੀ, ਫਿਰ ਤਾਂ ਰਾਸ਼ਟਰਪਤੀ ਰਾਜ ਹੀ ਠੀਕ ਰਹੇਗਾ, ਉਹਦੇ ਉੱਤੇ ਵੀ ਰੋਲਾ ਪੈਣ ਲੱਗ ਜਾਂਦਾ ਜੀ।
0: ਰਾਸ਼ਟਰਪਤੀ ਰਾਜ ਵੀ ਬੀਜੇਪੀ ਦਾ ਹੀ ਹੋਊਗਾ
1: ਜੀ।
0: ਅਸਲ ਚ ਨਾ ਭਰਜ ਬਾਈ ਜੀ, ਜਿੰਨਾ ਚਿਰ ਸਾਡੇ ਲੋਕ ਸਿਆਣੇ ਨੀ ਹੁੰਦੇ, ਗੱਲ ਮੁੱਕਦੀ ਹੈ ਭਾਵੇਂ ਪਾਰਟੀ ਤੁਸੀਂ ਕੋਈ ਚਾਹੁੰਦੇ
1: ਜੀ,
0: ਜਿੰਨਾ ਚਿਰ ਇਹ, ਕਿਉਂਕਿ ਭਾਰਤ ਬਾਈ ਜੀ ਅਸੀਂ ਦਿਨ ਰਾਤ ਕੰਮ ਕਰਦੇ ਹਾਂ।
1: ਮੇਨ ਗੱਲ ਮੁਕੱਦਰ ਜੀ ਇਹ ਹੈ ਕਿ ਨਿੱਜ ਛੱਡਣੇ ਪੈਣਗੇ, ਉਹ ਚਾਹੇ ਆਮ ਜਨਤਾ ਹੈ, ਆਵਾਮ ਹੈ, ਤੇ ਚਾਹੇ ਉਹ ਲੀਡਰ ਨੇ ਜੀ,
0: ਸਾਡੇ ਖੂਨ ਪਸੀਨੇ ਦੀ ਕਮਾਈ ਤੇ ਇਹ ਗੱਡੀਆਂ ਤੇ ਚੜੇ ਫਿਰਦੇ ਨੇ, ਹੈਲੀਕਾਪਟਰ ਚੜੇ ਫਿਰਦੇ
1: ਜੀ।
0: ਜਿੰਨਾ ਚਿਰ ਅਸੀਂ ਇਹਨਾਂ ਨੂੰ, ਅਸੀਂ ਲੋਕ ਜਿੰਮੇਵਾਰ ਹੋ ਕੇ ਇਹਨਾਂ ਨੂੰ ਜਿੰਮੇਵਾਰ ਨਹੀਂ ਨਾ ਠਹਿਰਾਉਂਦੇ
1: ਜੀ,
0: ਅਸੀਂ ਇਹਨਾਂ ਦੇ ਪਿੱਛੇ ਐ ਨੀ ਫਿਰਦੇ ਵੀ ਬਾਦਲ ਸਾਹਿਬ ਆ ਗਏ ਜੀ, ਆ ਚੰਨੀ ਸਾਹਿਬ ਆ ਗਏ ਜੀ,
1: ਜੀ
0: ਇਹ ਸਾਡੇ ਨੌਕਰ ਨੇ। ਜਿੰਨਾ ਚਿਰ ਅਸੀਂ ਇਹਨਾਂ ਨੂੰ ਉਹ ਚੀਜ਼ ਨਹੀਂ ਨਾ ਵਿਖਾਉਂਦੇ ਹੈਗੇ
1: ਜੀ,
0: ਉਹਨਾਂ ਚਿਰ ਭਾਵੇਂ ਤੁਸੀਂ ਜਿੰਨੂੰ ਮਰਜ਼ੀ।
1: ਨਹੀਂ, ਅੱਜ ਧਰਮਵੀਰ ਗਾਂਧੀ ਉਹਨਾਂ ਨੇ ਪਟਿਆਲੇ ਤੋਂ ਬਿਆਨ ਦਿੱਤਾ ਜ਼ਰੂਰ ਆ, ਜੋ ਚੱਲ ਰਹੀਆਂ ਨੇ, ਚਾਹੇ ਉਹ ਯਾਤਰਾਵਾਂ ਚੱਲ ਰਹੀਆਂ ਨੇ,
0: ਬੜਾ ਵਧੀਆ ਬਿਆਨ ਹੈ।
1: ਬਿਲਕੁਲ, ਉਹਨਾਂ ਨੇ ਕਿਹਾ ਕਿ ਮੇਰੇ ਟੈਕਸ ਦਾ ਪੈਸਾ ਜਿਹੜਾ ਜਾਂਦਾ ਹੈ ਭਾਈ, ਉਹ ਨਹੀਂ ਕਿਤੇ ਲੱਗਣਾ ਚਾਹੀਦਾ, ਮਤਲਬ ਕਿ ਕਿਤੇ ਹੋਰ ਚੰਗੇ ਪਾਸੇ ਲਾਓ।
0: ਏਡਾ ਬੋਲਡ ਬਿਆਨ ਤੁਸੀਂ, ਮੈਂ ਕਹਿੰਦਾ ਉਹੀ ਗੱਲ ਹੈ ਨਾ, ਫਿਰ ਮਨ ਕਰੇ ਇਹ ਨਾ ਹੋਵੇ ਵੀ ਧਰਮਵੀਰ ਗਾਂਧੀ, ਚਲੋ ਉਹਨਾਂ ਦੇ ਸੋਚ ਕੇ ਬਿਆਨ ਦਿੱਤਾ ਹੋਣਾ
1: ਜੀ,
0: ਬੜੇ ਵਧੀਆ ਠੀਕ ਲੀਡਰ ਨੇ, ਪਰ ਇੱਥੇ ਇਹ ਨਾ ਹੋਵੇ ਵੀ ਉਹੀ ਗੱਲ ਧਰਮਵੀਰ ਗਾਂਧੀ ਕੱਲ ਨੂੰ ਹਰਾਇਆ ਹੋਵੇ ਇਹਨਾਂ ਲੋਕਾਂ ਨੇ।
1: ਬਿਲਕੁਲ,
0: ਤੂੰ ਬਹਿ ਆਪਣੇ ਘਰ
1: ਜੀ,
0: ਤੂੰ ਇਹੋ ਜਿਹੇ ਬਿਆਨ ਦੇਣਾ ਹੈ, ਤੂੰ ਸਾਡੇ ਮੰਦਰਾਂ ਚ ਪੈਸਾ ਨੀ ਤੂੰ ਦੇਣਾ, ਸਾਡੇ ਹੋਰ ਥਾਂ ਦੇਣਾ, ਤੂੰ ਤੇਰੇ ਤੋਂ ਕੀ ਲੈਣਾ
1: ਜੀ। ਬਿਲਕੁਲ ਬਿਲਕੁਲ ਹੈ ਜੀ,
0: ਇਸ ਕਰਕੇ ਭਾਰਤ ਬਾਈ ਜੀ, ਜਿੰਨਾ ਚਿਰ ਅਸੀਂ ਲੋਕ ਨੇ ਨਾ ਸਮਝਦੇ, ਉਹਨਾਂ ਚਿਰ ਭਾਵੇਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਲੈ ਆਓ
1: ਜੀ,
0: ਇਹਨਾਂ ਚਿਰ ਕੋਈ, ਜਦੋਂ ਹੁਣ ਮੰਨ ਲਓ ਮੈਨੂੰ ਤੁਸੀਂ, ਮੈਂ ਮੈਨੂੰ ਚੁਣ ਲਓ, ਜਦੋਂ ਮੇਰੇ ਪਿੱਛੇ ਉਹੀ ਗੱਲ ਹੈ, 10-15 ਗਨਮੈਨ ਹੋਣਗੇ ਤੇ 5-4 ਹਜ਼ਾਰ ਲੋਕ ਹੋਣਗੇ ਮੈਨੂੰ ਫੂਕ ਛਕਾਉਣ ਵਾਲੇ
1: ਜੀ,
0: ਤੇ ਮੈਂ ਕਿਉਂ ਨਾ ਪਾਟਣ ਤੇ ਹੋਊਂਗਾ?
1: ਬਿਲਕੁਲ,
0: ਅਸੀਂ ਆਮ ਬੰਦੇ ਹੀ ਹਾਂ।
1: ਬਿਲਕੁਲ ਬਿਲਕੁਲ ਹੈ ਜੀ।
0: ਇਸ ਕਰਕੇ ਜਿੰਨਾ ਜਿੰਨਾ ਚਿਰ ਲੋਕ ਨੀ ਸੁਧਰਦੇ ਉਨਾ ਚਿਰ ਭਾਵੇਂ ਤੁਸੀਂ ਜਿਹਨੂੰ ਮਰਜ਼ੀ ਲੈ ਆਓ,
1: ਜੀ
0: ਇੱਥੇ ਕੋਈ ਹੱਲ ਨੀ ਹੋਣਾ ਬਾਈ
1: ਬਿਲਕੁਲ,
0: ਜੀ
1: ਥੈਂਕ ਯੂ ਜੀ ਬਾਈ ਜੀ, ਬਹੁਤ
0: ਤੇ ਜੇ
1: ਬਹੁਤ
0: ਹੋ ਜੇ
1: ਸ਼ੁਕਰੀਆ,
0: ਹੋ ਜੇ ਤੇ ਅਸੀਂ ਗਲਤ ਸਾਬਤ ਹੋ ਜਾਈਏ ਬਾਈ ਜੀ,
1: ਜੀ
0: ਸਾਡੀ ਮੈਂ ਕਹਿੰਦਾ ਵੀ ਖੁਸ਼ਕਿਸਮਤੀ ਹੋਊਗੀ, ਅਸੀਂ
1: ਬਿਲਕੁਲ ਹੈ ਬਿਲਕੁਲ
0: ਹੱਸ ਕੇ ਮੰਨਾਂਗੇ ਵੀ ਅਸੀਂ ਗਲਤ ਹਾਂ।
1: ਜੀ ਜੀ ਜੀ ਥੈਂਕ ਯੂ ਜੀ, ਥੈਂਕ
0: ਠੀਕ
1: ਯੂ,
0: ਹੈ ਭਾਰਦਵਾਈ ਜੀ,
1: ਸ਼ੁਕਰੀਆ ਜੀ,
0: ਸਤਿ ਸ਼੍ਰੀ
1: ਅਕਾਲ, ਸਤਿ ਸ਼੍ਰੀ ਅਕਾਲ ਜੀ। ਲਓ ਦੋਸਤੋ, ਇਸ ਜੀ ਆਪਣੇ ਨਾਲ ਮੁਕੱਦਰ ਸਿੰਘ ਔਲਖ ਸਾਹਿਬ ਜੁੜੇ ਸਨ ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਨੇ ਬੜੇ ਦਿਨਾਂ ਬਾਅਦ ਰਜਿੰਦਰ ਜੀਰਾ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ਼੍ਰੀ ਅਕਾਲ ਜੀਰਾ ਸਾਹਿਬ, ਸਵਾਗਤ ਹੈ ਜੀ ਨੂੰ ਜੀ।
2: ਸਤਿ ਸ਼੍ਰੀ ਅਕਾਲ ਭਾਰਤ ਜੀ, ਸਾਰੇ ਸਰੋਤਿਆਂ ਨੂੰ
1: ਸਤਿ ਸ਼੍ਰੀ ਅਕਾਲ ਜੀ, ਜੀਆਂ ਨੂੰ ਜੀਰਾ ਸਾਹਿਬ, ਕੀ ਹਾਲ ਚਾਲ ਨੇ ਜੀ ਤੁਹਾਡੇ ਇਲਾਕੇ ਦੇ?
2: ਹਾਲ ਚਾਲ ਵਧੀਆ ਬਾ ਜੀ, ਗਰਮੀਆਂ ਮਾਣ ਰਹੇ ਆ
1: ਜੀ।
2: ਭਾਜੀ ਗੱਲ ਚੱਲੀ ਸੀ ਇਥਨੋਲ ਦੀ।
1: ਹਾਂਜੀ ਇਥਾਨੋਲ ਦੀ, ਹਾਂਜੀ।
2: ਦੇਖੋ ਸਾਡਾ ਭਾਰਤ ਦੇਸ਼ ਤਰੱਕੀਆਂ ਦੇ ਰਾਹ ਦੇ ਆ
1: ਜੀ,
2: ਇੰਡੀਆ
1: ਜੀ।
2: ਤੁਸੀਂ ਤੁਹਾਡੇ ਕੋਲ ਇੱਕ ਬੋਰੀ ਪਈ ਹੋਗੀ ਗੱਟੂ ਇੰਪੋਰਟ ਖਾਦ ਦਾ
1: ਜੀ,
2: ਉਹਨੂੰ ਚੱਕ ਕੇ ਦੇਖ ਲੋ, ਉਹਦੇ ਅੰਦਰਲੇ ਬੰਨੇ ਲਿਖਿਆ ਪ੍ਰੋਡਿਊਸ ਆਫ ਚਾਈਨਾ
1: ਜੀ,
2: ਤੇ ਬਾਹਰਲੇ ਬੰਨੇ ਲਿਖਿਆ ਸਾਡਾ ਭਾਰਤ ਉਰਵਰਕ ਦੇਸ਼, ਮੋਦੀ ਸਾਹਿਬ ਦੇ ਨਾਲ ਦਿੱਤਾ ਹੈ
1: ਜੀ।
2: ਸਾਡੇ ਕੋਲ ਗੱਟਾ ਤਾਂ ਬਣਿਆ ਨੀ ਅੱਜ ਤੱਕ ਆਪਦਾ
1: ਜੀ,
2: ਉਹ ਵੀ ਮਾਲ ਬਾਹਰੋਂ ਹੀ ਆਉਂਦਾ।
1: ਬਿਲਕੁਲ ਹੈ ਜੀ,
2: 40 ਲੱਖ ਟਨ ਚੌਲ
1: ਜੀ
2: ਸ਼ਰਾਬ ਦੀਆਂ ਫੈਕਟਰੀਆਂ ਨੂੰ ਦਿੱਤਾ ਗਿਆ
1: ਜੀ,
2: ਜਿੰਨੇ ਦਾ ਸਰਕਾਰ ਨੇ ਖਰੀਦਿਆ ਸੀਗਾ
1: ਜੀ,
2: ਉਦੋਂ 40% ਲੈਸ ਥੇ
1: ਜੀ।
2: ਅਗਲੇ ਸਾਲ 74 ਲੱਖ ਟਨ ਚੌਲ ਸ਼ਰਾਬ ਦੀਆਂ ਫੈਕਟਰੀਆਂ ਜਾਊਗਾ
1: ਜੀ,
2: ਇਥਨੋਲ ਦੀ ਸਾਡੀਆਂ ਗੱਡੀਆਂ ਦਾ ਬੇੜਾ ਗਰਕ ਕਰਨ ਲਈ
1: ਜੀ।
2: ਇਹ ਹਾਲ ਨੇ ਜੀ, ਅਗਾਂਹ ਵਧੂ ਦੇਖਦੇ
1: ਜੀ,
2: ਜਿੰਨਾ ਮਰਜ਼ੀ ਇਹ ਕਰ ਲੈਣ, ਅੱਜ ਤੱਕ ਕਿਸੇ ਨੂੰ ਇਹਨਾਂ ਨੇ ਕੁਛ ਨੀ ਦਿੱਤਾ
1: ਜੀ।
2: ਜਿੱਥੇ ਵੀ ਡਬਲ ਇੰਜਨ ਸਰਕਾਰ ਆ
1: ਜੀ,
2: ਮੱਧ ਪ੍ਰਦੇਸ਼, ਮਹਾਰਾਸ਼ਟਰ
1: ਜੀ,
2: 2 ਰੁਪਏ ਕਿਲੋ ਗੰਢਾ ਚੱਕਿਆ ਗਿਆ ਜੀ ਉਹਨਾਂ ਦਾ।
1: ਬਿਲਕੁਲ ਹੈ ਜੀ, ਤਾਂ 60 ਰੁਪਏ ਤੋਂ ਉੱਤੇ ਹੋਇਆ ਪਿਆ ਜੀ ਗੰਢਾ।
2: ਮੈਂ ਕਿਹਾ ਜੂਨ ਦੇ ਵਿੱਚ ਆ ਕੇ ਸਰਕਾਰ ਕਹਿੰਦੀ ਆ ਵੀ ਅਸੀਂ MSP ਤੇ ਲਵਾਂਗੇ
1: ਜੀ
2: 16 ਰੁਪਏ
1: ਜੀ,
2: ਥੋੜੇ ਚਿਰ ਬਾਅਦ ਇਹਨਾਂ ਕਹਿੰਦਾ ਅਸੀਂ ਲਵਾਂਗੇ 22 ਰੁਪਏ
1: ਜੀ,
2: ਜਦੋਂ ਕਿ ਸਾਰਾ ਗੰਢਾ ਆ ਗਿਆ ਧੰਨਾ ਸੇਠਾਂ ਦੇ ਕੋਲੇ
1: ਜੀ।
2: ਤੇ ਸਰਕਾਰਾਂ ਨੂੰ ਜ਼ਿਮੀਦਾਰਾਂ ਨੂੰ ਕੀ ਮਿਲਿਆ? ਬਾਬਾ ਜੀ ਦਾ ਠੁੱਲੂ।
1: ਬਿਲਕੁਲ ਹੈ, ਉਹ ਤਾਂ ਪੱਲਿਓ ਦੇ ਕੇ ਛੁੱਟੇ ਨੇ, ਲੈ ਲਓ ਭਾਈ।
2: ਸੋਇਆਬੀਨ
1: ਜੀ,
2: ਮਹਾਰਾਸ਼ਟਰ ਤੇ ਮੱਧ ਪ੍ਰਦੇਸ਼ ਸਭ ਤੋਂ ਵੱਡੇ ਸਾਡੇ ਹੈਗੇ ਜੀ,
1: ਹਾਂਜੀ,
2: ਉਤਪਾਦਕ ਜੀ ਸਟੇਟਾਂ
1: ਜੀ।
2: ਇੱਕ ਵੀ ਕਿਸਾਨ ਉਂਗਲ ਖੜੀ ਕਰਕੇ ਕਹਿ ਦੇਵੇ ਵੀ ਸਾਨੂੰ ਸੋਇਆਬੀਨ ਤੇ ਸਾਡੀ ਸੋਇਆਬੀਨ MSP ਤੇ ਸਰਕਾਰਾਂ ਨੇ ਖਰੀਦੀ ਆ
1: ਜੀ,
2: ਇੱਕ ਵੀ ਕਿਸਾਨ
1: ਜੀ।
2: ਹਰ ਜਗ੍ਹਾ ਧੋਖਾ ਜੀ,
1: ਜੀ
2: ਜਿੱਥੇ ਵੀ ਹੋ ਰਿਹਾ, ਪੱਲੇ ਕਿਸੇ ਨੇ ਕੁਛ ਨੀ ਪਾਉਣਾ। ਜਿਹੜੀ ਗੱਲ ਆ ਗਈ ਭਾਜੀ ਕਹਿ ਕੇ ਲੋਕਾਂ ਨੇ ਸਮਝਣਾ, ਇਹ ਲੋਕ ਏਦਾਂ ਹੀ ਰਹਿਣੇ ਆ ਜੀ, ਸਾਰੀ ਉਮਰ ਅੱਗੇ ਲੰਘ ਗਈ ਆ, ਸਾਰੀ ਉਮਰ ਗਾਹ ਲੰਘ ਜਾਣੀ ਆ
1: ਜੀ,
2: ਕਿਉਂਕਿ ਸਾਡੀਆਂ ਆਦਤਾਂ ਹੀ ਓਦਾਂ ਦੀਆਂ ਬਣ ਚੁੱਕੀਆਂ ਵਾ
1: ਜੀ।
2: ਸਾਡੀ ਜਨਤਾ ਦਾ ਭਾਗ ਦੀ ਅਗਲੀ ਟੀ ਟੀ ਟੀ 3000 ਵਾਲੀ ਕਦੋਂ ਕਰਾਉਣੀ ਆ?
1: ਬਿਲਕੁਲ ਹੈ ਜੀ,
2: ਚੈਨਲਾਂ ਵਾਲੇ ਕੁਛ ਚੈਨਲਾਂ ਵਾਲੇ, ਸਾਡੇ ਰਣਜੀਤ ਕੁੱਕੀ ਗਿੱਲ ਸਾਹਿਬ ਵੀ ਹੁੰਦੇ ਆ ਟਵਾੜਾ ਸਾਹਿਬ ਨਾਲ ਜੀ,
1: ਹਾਂਜੀ ਹਾਂਜੀ,
2: ਉਹ ਵੀ ਖਾਲਸਾ ਪ੍ਰਗਟ ਕਰ ਚੁੱਕੇ ਆ ਜੀ, ਸ਼ਾਇਦ ਕੋਈ ਭਾਵੇਂ ਵੱਡੀ ਗੱਲ ਨੀ, ਸ਼ਾਇਦ ਸਰਕਾਰ ਰਿਪੀਟ ਕਰ ਹੀ ਜਾਵੇ।
1: ਬਿਲਕੁਲ ਹੈ ਜੀ,
2: ਜਦੋਂ ਸਾਡਾ ਧਿਆਨ ਹੀ 24 ਘੰਟੇ ਭੁੱਖੇ ਨੰਗੀ ਵਾਲੀ ਚੀਜ਼ਾਂ ਤੇ ਰਹਿਣਾ ਵਾ, ਕੀ ਮਿਲਦਾ ਕੀ ਮਿਲਦਾ
1: ਜੀ,
2: ਹੁਣ ਕੀ ਸਰਕਾਰ ਦਿੰਦੀ ਆ
1: ਜੀ,
2: ਤੇ ਦੱਸੋ ਉੱਥੇ ਕਿੱਥੇ ਸਾਡੇ ਲੋਕ ਸਮਝਣਗੇ?
1: ਬਿਲਕੁਲ ਹੈ ਜੀ,
2: ਉਹੀ ਕੰਮ ਤਾਂ ਬੰਗਾਲ ਚ ਵੀ ਹੋਇਆ ਨਾ, ਐਂਡ ਤੇ ਆ ਗਏ
1: ਹਾਂਜੀ,
2: ਖਾਤਿਆਂ ਚ ਪਾਵੇ ਭਾਨੇ ਨਾ ਕਹਿੰਦਾ ਸਰਕਾਰਾਂ ਬਣ ਗਈਆਂ, ਭਾਵਾਂ ਪੇਮਾਂ ਦੀਆਂ ਕੀਤੀਆਂ
1: ਜੀ। ਬਿਲਕੁਲ,
2: ਇਸ ਕਰਕੇ ਸਾਡੇ ਲੋਕਾਂ ਦਾ ਸਮਝਣਾ ਜੀ ਬਹੁਤ ਔਖਾ ਜੀ
1: ਜੀ,
2: ਇਹ ਸਰਕਾਰਾਂ ਦਾ ਤੁਹਾਨੂੰ ਪਤਾ ਹੀ ਆ
1: ਜੀ,
2: ਜੋ ਹਾਲ ਹੈਗਾ ਵਾ, ਇਹ ਏਦਾਂ ਹੀ ਰਹਿਣਾ ਬੇਈਮਾਨੀਆਂ, ਨਾ ਕਿਸੇ ਨੂੰ ਨੌਕਰੀ ਮਿਲਣੀ ਆ, ਤੇ ਬਾਕੀ ਕੱਲ ਪਰਸੋਂ ਰਾਹੁਲ ਗਾਂਧੀ ਨੇ ਕਹਿਤਾ ਸੀ, ਦਿਖਾਤਾ ਸੀਗਾ
1: ਹਾਂਜੀ,
2: ਇੰਡੀਆ ਦੇ ਵਿਚ ਕਾਨੂੰਨ ਇਸ ਵੇਲੇ ਕਿੱਦਾਂ ਕੰਮ ਕਰਦਾ।
1: ਬਿਲਕੁ�ਲ, FIR ਕਰਾਉਣ
2: ਇੱਕ FIR ਕੱਟਣ ਲਈ 8 ਘੰਟੇ ਇੱਕ ਆਪੋਜੀਸ਼ਨ ਲੀਡਰ ਨੂੰ ਲੱਗਦੇ ਪਏ।
1: ਬਿਲਕੁਲ ਹੈ ਜੀ, ਬਿਲਕੁਲ,
2: ਇਹ ਦੇਖ ਲਓ ਤੁਸੀਂ ਜੀ। ਧੰਨਵਾਦ ਜੀ, ਬਹੁਤ ਬਹੁਤ
1: ਥੈਂਕ ਯੂ ਜੀ, ਜੀਰਾ ਸਾਹਿਬ ਬਹੁਤ ਬਹੁਤ ਸ਼ੁਕਰੀਆ ਵਿਚਾਰਾਂ ਲਈ ਜੀ। ਜੀ ਦੋਸਤੋ, ਇਹ ਸਨ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੁੜੇ ਸਨ, ਗੱਲਬਾਤ ਕਰਕੇ ਗਏ ਨੇ ਤੇ ਵੱਖਰੇ ਵੱਖਰੇ ਇਸ਼ੂਆਂ ਦੇ ਉੱਤੇ ਗੱਲਬਾਤ ਚੱਲ ਰਹੀ ਹੈ। ਤਦ ਤੱਕ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਕਾਲ ਤੁਸੀਂ ਕਰ ਸਕਦੇ ਹੋ ਤੇ +358449761 ਬਾਰ ਸਟੂਡੀਓ ਦਾ ਨੰਬਰ ਹੈ। ਤੇ ਇੰਡੀਆ ਚਾਈਨਾ ਦੀ ਗੱਲਬਾਤ ਜਿਹੜੀ ਹੈ ਚੱਲ ਰਹੀ ਹੈ, ਤੇ ਅੱਜ ਜਿਹੜਾ ਸਰਹੱਦੀ ਵਿਵਾਦ ਸੁਲਝਾਉਣ ਦੇ ਲਈ ਅਜੀਤ ਡੋਵਾਲ ਦਾ ਜਿਹੜਾ ਚੀਨ ਦਾ ਦੌਰਾ ਸ਼ੁਰੂ ਹੋ ਗਿਆ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਸੋਮਵਾਰ ਨੂੰ ਜਿਹੜਾ ਅੱਜ ਪੇਚਿੰਗ ਪਹੁੰਚ ਗਏ ਨੇ, ਜਿੱਥੇ ਉਹ ਮੰਗਲਵਾਰ ਕੱਲ ਨੂੰ ਚੀਨ ਦੇ ਵਿਦੇਸ਼ ਮੰਤਰੀ ਤੇ ਆਪਣੇ ਹਮਰੁਤਬਾ ਵਿਸ਼ੇਸ਼ ਪ੍ਰਤੀਨਿਧ ਵਾਂਗ ਜੀ ਦੇ ਨਾਲ ਭਾਰਤ ਚੀਨ ਸਰਹੱਦੀ ਮੁੱਦੇ ਦੇ ਉੱਤੇ ਗੱਲਬਾਤ ਕਰਨਗੇ। ਇਹ ਦੌਰਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਸਤੰਬਰ ਦੇ ਵਿੱਚ ਤਜਵੀਜ਼ਤ ਭਾਰਤ ਯਾਤਰਾ ਤੋਂ ਕੁਝ ਜਿਹੜਾ ਕਹਿੰਦੇ ਨੇ ਕਿ ਪਹਿਲਾਂ ਜਿਹੜਾ ਹੋਇਆ ਹੈ, ਕੁਝ ਹਫ਼ਤੇ ਪਹਿਲਾਂ ਹੋ ਰਿਹਾ ਹੈ। ਡੋਵਾਲ ਅਤੇ ਵਾਂਗ ਜੀ ਦੋਵਾਂ ਮੁਲਕਾਂ ਦੇ ਵੱਲੋਂ ਸਰਹੱਦੀ ਵਿਵਾਦ ਦੇ ਹੱਲ ਦੇ ਲਈ ਨਿਯੁਕਤ ਵਿਸ਼ੇਸ਼ ਪ੍ਰਤੀਨਿਧ ਨੇ। ਦੋਵਾਂ ਆਗੂਆਂ ਵਿਚਾਲੇ ਮੰਗਲਵਾਰ ਨੂੰ 25ਵੇਂ ਗੇੜ ਦੀ ਜਿਹੜੀ ਗੱਲਬਾਤ ਹੋਏਗੀ ਤੇ ਵਿਸ਼ੇਸ਼ ਪ੍ਰਤੀਨਿਧਾਂ ਨੂੰ ਦੋਵਾਂ ਮੁਲਕਾਂ ਵਿਚਾਲੇ ਗੁੰਝਲਦਾਰ ਸਰਹੱਦੀ ਵਿਵਾਦ ਤੇ ਸਰਹੱਦ ਦੀ ਨਿਸ਼ਾਨਦੇਹੀ ਦੇ ਨਾਲ ਜੁੜੇ ਮਸਲਿਆਂ ਨੂੰ ਸੁਲਝਾਉਣ ਦੀ ਜਿਹੜੀ ਹੈ ਜ਼ਿੰਮੇਵਾਰੀ ਦਿੱਤੀ ਗਈ ਹੈ। ਡੋਵਾਲ ਆਪਣੀ ਪੇਚਿੰਗ ਯਾਤਰਾ ਦੇ ਦੌਰਾਨ ਸ਼ੀ ਜਿਨਪਿੰਗ ਦੇ ਨਾਲ ਵੀ ਮੁਲਾਕਾਤ ਕਰ ਸਕਦੇ ਹੈ। ਸ਼ੀ ਦੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਹੋਣ ਵਾਲੇ ਬ੍ਰਿਕਸ ਸਿਖਰ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਦਰਸਾਈ ਜਾ ਰਹੀ ਹੈ। ਚੀਨ ਦੇ ਵੱਲੋਂ ਉਨ੍ਹਾਂ ਦੀ ਯਾਤਰਾ ਦੇ ਬਾਰੇ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਤੇ 2019 ਤੋਂ ਬਾਅਦ ਸ਼ੀ ਦੀ ਜਿਹੜੀ ਪਹਿਲੀ ਭਾਰਤ ਯਾਤਰਾ ਹੋਏਗੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਅਕਤੂਬਰ 2019 ਦੇ ਵਿੱਚ ਤਾਮਿਲਨਾਡੂ ਦੇ ਮਹਾਬਲੀਪੁਰਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਗੈਰ ਰਸਮੀ ਸਿਖਰ ਵਾਰਤਾ ਕੀਤੀ ਸੀ ਤੇ ਅਪ੍ਰੈਲ 2020 ਦੇ ਵਿੱਚ ਦੋਵਾਂ ਮੁਲਕਾਂ ਦੀਆਂ ਫੌਜਾਂ ਪੂਰਵੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਦੇ ਉੱਤੇ ਆਹਮੋ ਸਾਹਮਣੇ ਹੋ ਗਈਆਂ ਸਨ। ਬ੍ਰਿਕਸ ਸਿਖਰ ਸੰਮੇਲਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੋਦੀ ਸ਼ੀ ਦੇ ਜਿਹੜੇ ਨੇ 1 ਸਤੰਬਰ ਨੂੰ ਕਿਰਗਿਜ਼ਸਤਾਨ ਦੇ ਜਿਹੜੇ ਬਿਸ਼ਕੇਕ ਦੇ ਵਿੱਚ ਸ਼ਿੰਘਾਈ ਸਹਿਯੋਗ ਸੰਗਠਨ SCO ਦੇ ਸੰਮੇਲਨ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਵੀ ਜਿਹੜੀ ਹੈ ਦਰਸਾਈ ਜਾ ਰਹੀ ਹੈ। ਤੇ ਦੋਸਤੋ, ਇੱਕ ਕਾਲਰ ਦੋਸਤ ਆਪਣੇ ਨਾਲ ਜੁੜੇ ਨੇ, ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਗੁਰੀ ਜੀ ਦੀ ਵੀ ਗੱਲ ਸੁਣਦੇ ਹਾਂ, ਉਹਨਾਂ ਦੀ ਵੀ ਕਾਲ ਆ ਰਹੀ ਹੈ। ਆਪਣੇ ਨਾਲ ਮੁਹੰਮਦ ਜੀ ਜੁੜੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ ਦੁਬਈ ਤੋਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੂ ਜੀ
3: ਜੀ, ਥੈਂਕ ਯੂ ਸੋ ਮਚ ਭੁਪਿੰਦਰ ਜੀ, ਜਿੰਦੇ ਵਸਦੇ ਰਹੋ ਤੇ ਭਾਈ ਮਾਨ ਮਤੀ ਸਰੋਤੇ ਜਿਹੜੇ ਇਸ ਵੇਲੇ ਸਾਰੇ ਇਕੱਠੇ ਹੋਏ, ਭੈਣ ਭਰਾ ਰੇਡੀਓ ਦੁਆਬਾ ਤੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ
3: ਰੇਡੀਓ ਦੁਆਬਾ ਜੀ, ਰੇਡੀਓ ਦੁਆਬਾ ਹਮੇਸ਼ਾ ਕਰਦੀ ਕਲਾ ਦੇ ਵਿੱਚ।
1: ਸ਼ੁਕਰੀਆ ਜੀ, ਸ਼ੁਕਰੀਆ ਜੀ,
3: ਆਲਵੇਸ ਵੈਲਕਮ
1: ਜੀ।
3: ਤੇ ਬਹੁਤ ਵਧੀਆ, ਹੁਣ ਤੱਕ ਜਿੰਨੇ ਵੀ ਭੈਣ ਭਰਾ ਆਏ ਆ ਜਿਹੜੇ ਹੈਗੇ ਆ, ਬਹੁਤ ਹੀ ਰੋਸ਼ਨ ਖਿਆਲਾਂ ਦਾ ਇਜ਼ਹਾਰ ਕੀਤਾ ਇਹਨਾਂ ਨੇ ਜਿਹੜਾ ਹੈਗਾ, ਕਹਿੰਦੇ ਨਾ ਗੱਲ ਦੇ ਨਾਲ ਹੱਦ ਜਿਹੜਾ ਹੈਗਾ ਨਿਕਲ ਆਉਂਦਾ ਹੈਗਾ, ਇਹ ਕਰੀਏ
1: ਜੀ
3: ਬਿਲਕੁਲ ਇਸੇ ਤਰ੍ਹਾਂ ਹੀ
1: ਜੀ।
3: ਇਸ
1: ਸਪੈਸ਼ਲੀ ਜਿੱਥੇ ਦੇਖਿਆ ਜਾਵੇ ਦੁਬਈ ਦੇ ਵਿਚ ਜਾਂ ਕਿੱਥੇ ਵੀ ਜਿੱਥੇ ਵੀ ਆ, ਮੈਂ ਚਲੋ ਨਿੱਜੀ ਤੌਰ ਦੇ ਉੱਤੇ ਨਹੀਂ ਪੁੱਛਾਂਗਾ, ਪਰ ਤੁਸੀਂ ਪੈਟਰੋਲੀਅਮ ਜਾਂ ਉੱਥੇ ਦੇ ਮਤਲਬ ਕਿ ਕੰਪਨੀ ਦੇ ਵਿੱਚ ਕੰਮ ਕਰਦੇ ਹੋ, ਜਿਵੇਂ ਇਥਾਨੋਲ ਦਾ ਰੋਲਾ, ਚਲੋ ਇਨ੍ਹਾਂ ਮੁਲਕਾਂ ਦੇ ਵਿੱਚ ਸਾਡੇ ਵੀ ਇਥਾਨੋਲ ਆਉਂਦਾ ਹੈ 5% ਜਾਂ 10% ਆਉਂਦਾ ਹੈ, ਜਿਹੜਾ 95E ਹੈ ਜਾਂ 98 ਹੈ, 98 ਜਿਹੜਾ ਪਿਓਰ ਹੁੰਦਾ ਉਹਦੇ ਵਿੱਚ ਇਥਾਨੋਲ ਨਹੀਂ ਆਉਂਦਾ, 95 ਦੇ ਵਿੱਚ ਜਿਹੜਾ ਜ਼ਰੂਰ ਇਥਾਨੋਲ ਆਉਂਦਾ ਤੇ ਜਿਹੜਾ ਉਹਨਾਂ ਦੇ ਵਿੱਚ ਇਸਤੇਮਾਲ ਕੀਤਾ ਜਾਂਦਾ, ਜਿਹੜੀਆਂ ਗੱਡੀਆਂ ਦੇ ਵਿੱਚ ਕਾਰਬੋਰੇਟਰ ਦੀ ਨਹੀਂ ਆ, ਨਵੀਂ ਤਕਨੀਕ ਦੇ ਨਾਲ ਉਹ ਬਣੀਆਂ ਹੋਈਆਂ ਨੇ ਤੇ ਉਹਦੇ ਵਿੱਚ ਇੱਦਾਂ ਰੋਲਾ ਰੱਪਾ ਨਹੀਂ ਕੁਝ ਪੈਂਦਾ, ਬੜੀਆਂ ਵਧੀਆ ਚੱਲ ਰਹੀਆਂ ਨੇ। ਪਰ ਇੰਡੀਆ ਦੇ ਵਿੱਚ ਇਥਾਨੋਲ ਦਾ ਰੋਲਾ ਵੱਡੇ ਪੱਧਰ ਦੇ ਉੱਤੇ ਹੈ, ਤੁਸੀਂ ਚਲੋ ਤੁਹਾਡਾ ਆਪਣਾ ਨਿੱਜੀ ਤਜਰਬਾ ਮੈਨੂੰ ਲੱਗਦਾ ਇਹਦੇ ਵਿੱਚ, ਤੁਸੀਂ ਸੁਪਰਵਾਈਜ਼ਰ ਦੀ ਉੱਥੇ ਜੌਬ ਵੀ ਕਰਦੇ ਹੋ ਇਸ ਮਹਿਕਮੇ ਦੇ ਵਿੱਚ, ਕਿਵੇਂ ਦੇਖਦੇ ਤੁਹਾਡਾ ਨਿੱਜੀ ਵਿਚਾਰ ਕੀ ਹੈ ਇਹਦੇ ਬਾਰੇ ਜੀ, ਇਥਾਨੋਲ ਦਾ ਤੇ ਪੈਟਰੋਲ ਦਾ ਜਿਹੜਾ ਸੁਮੇਲ ਹੈ ਜੀ ਆਪਸ ਦੇ ਵਿੱਚ?
3: ਦੇਖੋ ਜੇਕਰ ਜਿਹੜਾ ਹੈਗਾ ਇਹਦੇ ਬਾਰੇ ਤੇ ਜਿਹੜਾ ਹੈਗਾ ਬਹੁਤ ਵਧੀਆ ਸਵਾਲ ਤੁਸੀਂ ਕੀਤਾ ਹੈਗਾ ਵੀਰ ਭੁਪਿੰਦਰ
1: ਜੀ,
3: ਗੱਲ ਇਸ ਤਰ੍ਹਾਂ ਹੈਗਾ ਜਿਹੜੇ ਸਾਡੀ ਲਾਈਨ ਹੈਗੀ ਆ ਪੈਟਰੋਲੀਅਮ ਫਿਊਲ,
1: ਹਾਂਜੀ
3: ਹੁਣ ਇਹਦੇ ਵਿੱਚ ਜਿਹੜਾ ਤੁਸੀਂ ਇਥਾਨੋਲ ਦੀ ਗੱਲ ਕਰਦੇ ਹੈਗੇ ਆ, ਇਹਦੇ ਵਿੱਚ ਅੱਗੋਂ ਕੁਆਲਿਟੀ ਹੈਗੀ ਆ, ਸਹੀ ਆ, ਮਤਲਬ ਕਿ ਜੇ ਤੁਸੀਂ ਜਿਵੇਂ ਆਪਾਂ ਕਹਿੰਦੇ ਨਾ ਗ੍ਰੇਡ ਹੈਗੇ ਆ
1: ਗ੍ਰੇਡ
3: ਇਹਦੇ ਵਿੱਚ ਗ੍ਰੇਡ ਹੈਗੇ ਆ, ਹਾਂ ਗ੍ਰੇਡ ਹੈਗੇ ਆ, ਤੇ ਉਹਦੇ ਗ੍ਰੇਡ ਦੇ ਹਿਸਾਬ ਨਾਲ ਜਦੋਂ ਆਪਾਂ ਗ੍ਰੇਡ ਫਾਰ ਐਗਜਾਮਪਲ ਏ ਬੀ ਸੀ ਦੀ ਇਸ ਤਰ੍ਹਾਂ ਹੈਗਾ, ਉਹਦੇ ਵਿੱਚ ਜਿਹੜਾ ਹੈਗਾ ਕੰਬੀਨੇਸ਼ਨ ਦੀ ਜਿਹੜੀ ਤੁਸੀਂ ਗੱਲ ਕਰਦੇ ਆ ਵੀ ਉਹ ਕੰਬੀਨੇਸ਼ਨ ਤਾਂ ਹੈ ਇਹਦੇ ਵਿੱਚ ਜਿਹੜਾ ਹੈਗਾ ਕੋਈ ਦੋ ਰਾਏ ਨੀਗੀ ਬਿਲਕੁਲ ਕੰਬੀਨੇਸ਼ਨ ਹੈ, ਲੇਕਿਨ ਪ੍ਰਾਈਸ ਵੀ ਫਿਰ ਜਿਹੜਾ ਹੈਗਾ ਉਸ ਹਿਸਾਬ ਦੇ ਨਾਲ ਹੈਗਾ,
1: ਹੁਣ
3: ਜਿਹੜਾ ਹੈਗਾ ਡਿਮਾਂਡ ਆਉਂਦੀ ਹੈਗੀ ਆ ਉੱਥੇ ਰੌਲਾ ਨੀ ਪੈਂਦਾ, ਹੁਣ ਜਿਵੇਂ ਤੁਸੀਂ ਦੱਸਿਆ ਵੀ ਇੰਡੀਆ ਚ ਰੌਲਾ ਪੈ ਜਾਂਦਾ ਹੈਗਾ ਉੱਥੇ, ਹੁਣ ਰੌਲਾ ਜਿਹੜਾ ਹੈਗਾ ਰੌਲਾ ਇਸ ਕਰਕੇ ਪੈਂਦਾ ਹੈਗਾ ਸਾਰੇ ਜਿਹੜਾ ਹੈਗਾ ਹਰ ਕੋਈ ਚਾਹੁੰਦਾ ਹੈਗਾ ਵੀ ਭਾਈ ਜਿਹੜਾ ਹੈਗਾ ਚਾਰ ਪੈਸੇ ਮੈਨੂੰ ਬਚ ਜਾਣ ਹਨਾ, ਤੇ ਬਾਕੀ ਜਿਹੜਾ ਹੈਗਾ ਅੰਦਰ ਖਾਤੇ ਜਿਹੜੇ ਗ੍ਰੇਡ ਆ ਗ੍ਰੇਡ ਤਾਂ ਕੋਈ ਦੱਸਦਾ ਨੀ ਗਾ,
1: ਗ੍ਰੇਡ ਵੀ ਹੋਣਗੇ ਪਰ ਮਿਲਾਵਟ ਵੀ ਵੱਡੇ ਪੱਧਰ ਦੇ ਉੱਤੇ ਹੋਈ ਜਾਂਦੀ ਨਾ, ਆਪਣੇ ਤੌਰ ਦੇ ਉੱਤੇ ਵੀ ਪਾਈ ਜਾਂਦੇ ਆ ਬਗਾੜ ਪੈ ਜਾਂਦਾ ਸੀ
3: ਅੰਦਰ ਖਾਤੇ ਜਿਹੜਾ ਦੇਖੋ ਜਨਾਬ ਅੰਦਰ ਕੀ ਹੋ ਰਿਹਾ ਦੱਸਣਾ ਹੈਗਾ ਅੰਦਰ ਅਸੀਂ ਕੀ ਕਰ ਦਿੱਤਾ ਹੈਗਾ ਹਨਾ, ਹੁਣ ਜਦੋਂ ਇੱਥੇ ਸਾਡੇ ਕੋਲੋਂ ਵੀ ਆਉਂਦਾ ਹੈਗਾ ਦੇਖੋ ਅਸਮਾਨ ਪੈਟਰੋਲੀਅਮ ਫੀਲਡ ਦੇ ਵਿੱਚ ਹੈਗਾ,
1: ਹਾਂਜੀ,
3: ਤੇ ਮਤਲਬ ਕਿ ਅਸੀਂ ਜਿਹੜਾ ਹੈਗਾ ਮਾਲ ਜਦੋਂ ਆਉਂਦਾ ਹੈ ਫਾਰ ਐਗਜਾਮਪਲ ਡੀਜ਼ਲ ਹੀ ਆ ਗਿਆ ਗੁਜਰਾ ਆ ਗਿਆ ਹੈਗਾ, ਉਹ ਅਗਲਾ ਹੀ ਕਹਿੰਦੇ ਵੀ ਭਾਈ 10 PPM ਟਨ PPM ਤੇ ਜਿਹੜਾ ਹੈਗਾ ਕਹਿਣ ਦਾ ਮਤਲਬ ਅਸੀਂ ਫਿਰ ਵੀ ਜਿਹੜਾ ਹੈਗਾ ਉਹ ਸੈਂਪਲ ਜਿਹੜਾ ਹੈਗਾ ਲੈਂਦੇ ਹਾਂ ਲੈ ਕੇ ਜਿਹੜਾ ਹੈਗਾ ਜਦੋਂ ਕਿ ਇਹ ਹਾਈ ਲੈਵਲ ਤੇ ਹੈਗਾ ਐਦਨੋਕ ਹੈਗਾ ਚਾਹੇ ਈਨੋਕ ਹੈਗਾ ਚਾਹੇ ਇਨੋਰਾ
1: ਜੀ
3: ਸਹੀ ਆ, ਅਸੀਂ ਫਿਰ ਵੀ ਉਹਨਾਂ ਦੇ ਸੈਂਪਲ ਲੈ ਕੇ ਜਿਹੜਾ ਹੈਗਾ ਲੈਬੋਰਟਰੀ ਟੈਸਟ ਕਰਾਉਂਦੇ
1: ਜੀ
3: ਹਨਾ, ਜਿਹੜਾ ਹੈਗਾ ਉਹ ਕਹਿੰਦੇ ਵੀ ਲੈ ਵੀ ਸਾਡਾ ਮਾਲ ਜਿਹੜਾ ਘੁਮਿਆਰੀ ਹਰ ਜਿਹੜੇ ਦੇਖੋ ਘੁਮਿਆਰੀ ਕਹਿੰਦੇ ਮੇਰਾ ਭਾਂਡਾ ਸਾਰਿਆਂ ਨਾਲੋਂ ਵਧੀਆ ਪੱਕਾ
1: ਬਿਲਕੁਲ
3: ਹਰ ਕੋਈ ਕਹਿੰਦਾ ਮੇਰਾ ਮਾਲ ਜਿਹੜਾ ਹੈਗਾ ਮਾੜਾ ਹੈਗਾ
1: ਜੀ,
3: ਪਰ ਫਿਰ ਵੀ ਅਸੀਂ ਟੈਸਟ ਕਰਾਉਂਦੇ ਹੈਗੇ ਕਿ ਉਹ ਟੈਸਟ ਦੇ ਵਿੱਚ ਕੀ ਹੈਗਾ ਜਿਹੜਾ ਹੈਗਾ ਸਾਹਮਣੇ ਰਿਪੋਰਟ ਆ ਜਾਂਦੀ ਹੈਗੀ, ਵਾਟਰ ਕਿੰਨਾ ਹੈਗਾ ਸਲਫਰ ਕਿੰਨਾ ਹੈਗਾ, ਫਾਈਵ ਸਾਡੇ ਬੇਸਿਕ ਟੈਸਟ ਹੁੰਦੇ ਹੈਗੇ ਆ ਜਿਹਨਾਂ ਦੇ ਵਿੱਚ ਉਹ ਸਾਰੀ ਰਿਪੋਰਟ ਆ ਜਾਂਦੀ
1: ਹੈ,
3: ਸਲਫਰ ਵੀ ਆ ਜਾਂਦਾ ਡੈਂਸਿਟੀ ਵੀ ਆਉਂਦੀ ਹੈਗੀ ਵਾਟਰ ਵੀ ਆਉਂਦਾ ਹੈਗਾ
1: ਜੀ,
3: ਹਾਲ ਵੀ ਜਿਹੜੇ ਆ ਬੇਸਿਕ ਹੈਗਾ
1: ਜੀ,
3: ਉਹ ਫਾਈਵ ਅਸੀਂ ਸਾਰੇ ਜਿਹੜੇ ਲੈ ਕੇ ਉਹਨਾਂ ਦਾ ਟੈਸਟ ਜਿਹੜਾ ਸਾਡੇ ਸਾਹਮਣੇ ਰਿਪੋਰਟ ਆ ਜਾਂਦੀ
1: ਜੀ,
3: ਤੇ ਉਹ ਹੈਗਾ ਇਹ ਚੀਜ਼ਾਂ ਹੈਗੀਆਂ ਇਥਾਨੋਲ ਦੇ ਵਿੱਚ ਵੀ ਹੈਗਾ ਆ, ਇੱਥੇ ਰੌਲਾ ਤਾਂ ਨੀ ਪੈਂਦਾ ਹੈਗਾ ਇੱਥੇ ਕੁਆਲਿਟੀ ਹੈਗੀ ਆ ਹਰ ਚੀਜ਼ ਦੀ ਕੁਆਲਿਟੀ, ਹਾਂ ਇੱਕ ਚੀਜ਼ ਹੈਗੀ ਆ
1: ਜੇ
3: ਤੁਸੀਂ ਹੁਣ ਬੀ ਗ੍ਰੇਡ ਜਾਂ ਸੀ ਗ੍ਰੇਡ ਨੂੰ ਤੁਸੀਂ ਏ ਕਹੋਗੇ
1: ਜੀ
3: ਤੇ ਕੱਲ ਨੂੰ ਫੜੇਗਾ ਤਾਂ ਸਿੱਧੀ ਜੇਲ ਆ ਗਈ
1: ਜੀ ਜੀ,
3: ਯਾਦ ਫਿਰ ਅਗਲਾ ਨੇ ਤੁਹਾਡੀ ਇੰਡਸਟਰੀ ਬੰਦ ਕਰ ਦੇਣੀ ਹੈਗੀ ਆ ਜਿੱਥੇ ਵੀ ਤੁਹਾਡਾ ਫੈਕਟਰੀ ਹੈਗੀ ਹੈ ਨਾ
1: ਜੀ ਜੀ,
3: ਉਹਨੂੰ ਅੰਡਰ ਲੋਕਾਂ ਦੇ ਕੀ ਕਰ ਦੇਣਾ ਹੈਗਾ ਤੇ ਤੁਸੀਂ ਸਿੱਧਾ ਜੇਲ ਦੇ ਵਿੱਚ ਜਾਣਾ ਹੋਗਾ ਤੇ ਕੋਈ ਦਿਨ ਆਣ ਕੇ ਕਹਿਣਾ ਨਾ ਜੀ ਤੈਨੂੰ ਛੱਡ ਦੇ ਅਗਲੇ ਨੇ ਉਹਨੂੰ ਵੀ ਫੜ ਕੇ ਜੇਲ ਅੰਦਰ ਕਰ ਦੇ ਤੇ ਇੱਥੇ ਯਾਦ ਫਿਰ ਯਾਦ ਹੈ
1: ਬਿਲਕੁਲ ਬਿਲਕੁਲ ਜੀ,
3: ਹਾਂ ਤੇ ਮਤਲਬ ਇਹ ਚੀਜ਼ਾਂ ਹੈਗੀਆਂ ਬਿਜ਼ਨਸ ਇੱਥੇ ਹਰ ਕੋਈ ਭਾਈ ਹਰ ਕੋਈ ਕਮਾ ਰਿਹਾ ਹੈਗਾ
1: ਜੀ ਬਿਲਕੁਲ ਬਿਲਕੁਲ,
3: ਜਿਹੜਾ ਨਾਂ ਤੁਹਾਨੂੰ ਕਹਿੰਦਾ ਵੀ ਭੁਪਿੰਦਰ ਜੀ ਲੈ ਵੀ ਜਿਹੜਾ ਹੈਗਾ ਮੈਨੂੰ 26,000 ਗੈਲਨ ਡੀਜ਼ਲ ਚਾਹੀਦਾ
1: ਜੀ,
3: ਤੇ ਤੁਸੀਂ ਕਹਿੰਦੇ ਵੀ ਫਿਕਰ ਨਾ ਕਰ ਯਾਰ ਮੁਹੰਮਦ ਫਿਕਰ ਨਾ ਕਰ ਤੈਨੂੰ ਸ਼ਾਂਤ ਕਰੇ,
1: ਉਹ ਤਾਂ ਬਾਈ ਜੀ ਦੇਖੋ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਮੁਹੰਮਦ ਜੀ ਇੰਡੀਆ ਦੇ ਵਿੱਚ ਹੁਣ ਵਿਆਹਾਂ ਦਾ ਸੀਜ਼ਨ ਹੋ ਜਾਂਦਾ ਹੈ ਨਾ, ਹਰ ਕੋਈ ਕਹਿੰਦਾ ਵਿਆਹ ਦੇ ਵਿੱਚ ਕਲੇਜੀ ਪਾਉਣੀ ਹੈ ਨਾ ਕਲੇਜੀ ਪਾਉਣੀ ਆ, ਪਰ ਭਾਈ ਚਾਹੇ ਜਿੰਨੇ ਮਰਜ਼ੀ ਮੁਰਗੇ ਬੜ ਲਓ ਕਲੇਜੀ ਤਾਂ ਇੱਕੋ ਹੀ ਨਿਕਲਣੀ ਆ ਵਿੱਚੋਂ, ਤੇ ਉਹ ਇੰਨੇ ਵੱਡੇ ਪੱਧਰ ਦੇ ਉੱਤੇ ਕੁਆਂਟਲਾਂ ਦੀ ਕੁਆਂਟਲੀ ਮਤਲਬ ਕਿ ਪੰਜਾਬ ਦੇ ਵਿੱਚ ਕਲੇਜੀ ਕਿੱਥੋਂ ਆਈ ਜਾਂਦੀ ਹੈ, ਸਵਾਲ ਤਾਂ ਉਹ ਵੀ ਬਹੁਤ ਖੜਾ ਹੁੰਦਾ ਵੱਡਾ ਜੀ ਜੀ,
3: ਦੁੱਧ ਦਾ ਵੀ ਇਹੋ
1: ਹਾਲ ਆ
3: ਤੁਸੀਂ ਦੁੱਧ ਇੰਨੇ ਕੁਆਂਟਲ ਚਾਹੀਦਾ ਅਗਲੋ ਕਹਿੰਦੇ ਫਿਕਰ ਨਾ ਕਰ ਯਾਰ ਤੂੰ ਘੰਟੇ ਬਾਅਦ ਆ ਜੀ ਤੈਨੂੰ
1: ਬਿਲਕੁਲ ਜੀ ਬਿਲਕੁਲ,
3: ਤੇ ਇਹ ਚੀਜ਼ਾਂ ਖਾਤੇ ਉਹ ਜਿਹੜਾ ਹੈਗਾ ਫੈਕਟਰੀਆਂ ਹੈਗੀਆਂ ਜਿਹੜਾ ਆ ਉਹਨਾਂ ਦੇ ਵਿੱਚ ਉਹ ਬਣਾਈ ਜਾਂਦੇ ਹੈਗੇ ਆ ਹਨਾ
1: ਜੀ,
3: ਤੇ ਬਿਜ਼ਨਸ ਡਰਾ ਕਰ ਜਾਂਦੇ, ਪਰ ਇੱਕ ਚੀਜ਼ ਹੈਗੀ ਆ ਮੈਂ ਉੱਥੇ ਇੱਕ ਗੱਲ ਕਹਿਣਾ ਚਾਹਾਂਗਾ ਉਹਨਾਂ ਦੀ ਕਸਮ ਜਿਹੜਾ ਹੈਗਾ ਇਨਸਾਨੀਅਤ ਦੀ ਸੋਚ ਦੇ ਨਾਲ ਖਿਲਵਾੜ ਕਰਨਾ ਹੈਗਾ ਏ, ਅਗਰ ਤੁਸੀਂ ਜਿਹੜਾ ਹੈਗਾ ਪਿਓਰਿਟੀ ਨੀ ਦਿੰਦੇ ਪਏ ਅੰਦਰ ਖਾਤੇ ਮਿਕਸ ਕਰਕੇ ਲੋਕਾਂ ਨੂੰ ਉਹ ਜਿਹੜਾ ਪਰੋਸਦੇ ਆ ਤੇ ਉਹ ਦੁੱਧ ਵੀ ਜਿਹੜਾ ਹੈਗਾ ਤੁਹਾਨੂੰ ਨੁਕਸਾਨ ਕਰਦਾ
1: ਇਨਸਾਨੀਅਤ
3: ਦਾ ਜਿਹੜਾ ਹੈਗਾ, ਅੱਜ ਵੀ ਤਾਂ ਗੱਲ ਕਰੂੰਗਾ ਅੱਜ ਅੱਜ ਤੁਹਾਨੂੰ ਟੇਸਟ ਤਾਂ ਬੜਾ ਆਉਣਾ ਹੈਗਾ,
1: ਤੁਸੀਂ
3: ਕਹਿਣਾ ਯਾਰ ਬੜਾ ਮਜ਼ਾ ਆਉਂਦਾ ਹੈਗਾ ਬੜਾ ਟੇਸਟੀ ਆ
1: ਦੁੱਧ,
3: ਪਰ ਹੌਲੀ ਹੌਲੀ ਉਹ ਤੁਹਾਨੂੰ ਜਿਹੜਾ ਅੰਦਰੋਂ ਅੰਦਰ ਖੋਰੀ ਜਾਂਦਾ
1: ਖੋਰੀ ਜਾਂਦਾ
3: ਅੰਦਰੋਂ ਅੰਦਰ ਬਿਮਾਰੀ
1: ਬਿਲਕੁਲ ਬਿਲਕੁਲ।
3: ਤੇ ਬਾਕੀ ਜਿਹੜਾ ਤੁਹਾਡਾ ਪ੍ਰੋਗਰਾਮ ਬਹੁਤ
1: ਵਧੀਆ, ਚਲੋ ਕੀ ਕਹਿਣਾ ਚਾਹੋਗੇ ਤੁਸੀਂ ਆਪਣੀ ਗੱਲ ਜ਼ਰੂਰ ਕਰੋ ਜਾਂਦੇ ਜਾਂਦੇ। ਜੀ ਜੀ
3: ਜੀ ਜੀ ਜੀ ਤੇ ਮੈਂ ਜਿਹੜਾ ਹੈਗਾ ਗੁਣਗੁਣਾ ਦਿੰਦਾ ਹੈਗਾ ਥੋੜਾ ਜਿਹਾ।
1: ਜ਼ਰੂਰ ਜ਼ਰੂਰ ਜ਼ਰੂਰ ਜੀ, ਆਉਣ ਦਿਓ ਜੀ।
3: ਬਚਪਨ ਤੋਂ ਇੱਥੋਂ ਤੱਕ ਸਾਨੂੰ ਪਿਆਰ ਤੇਰਾ, ਜਦ ਮੈਂ ਫਿਰ ਜਵਾਨੀ ਹੋਈ ਨੀ ਤਾਂ ਬਣ ਗਿਆ ਕੋਈ ਹੱਕਦਾਰ ਮੇਰਾ। ਬਚਪਨ

0: ਸੌਂਗ ਨੰਬਰ 1, ਸੌਂਗ ਨੰਬਰ 2
1: ਜੀ ਯਾਰ ਮੰਗਿਆ ਸੀ ਰੱਬਾ ਮੈਨੂੰ ਯਾਰ ਦੇ, ਮੇਰਾ ਥੋੜਾ ਜਿਹਾ ਕੰਮ ਯਾਰ ਮੰਗਿਆ ਸੀ ਰੱਬਾ ਮੈਨੂੰ ਯਾਰ ਦੇ, ਮੇਰਾ ਥੋੜਾ ਜਿਹਾ ਕੰਮ ਤੇ ਸਵਾਲ, ਸੁਖ ਲਿਖ ਦੇ ਦੁੱਖਾਂ ਦਾ ਖਾਤਾ ਤੋੜੇ, ਤੇਰੀ ਮੈਂ ਖੁਦਾਈ ਮੰਗ ਲਈ ਹੋ ਤੇਰੀ।

0: ਕਿਹੜੀ ਮੈਂ ਖੁਦਾਈ ਮੰਗ ਲਈ। ਥੈਂਕ ਯੂ ਸੋ ਮਚ।
1: ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ ਜੁੜ ਕੇ ਗਏ ਨੇ, ਗੱਲਾਂ ਬਾਤਾਂ ਵੀ ਨਾਲ ਨਾਲ ਤੇ ਨਾਲ ਗੀਤ ਦੋ ਸਾਂਝੇ ਕਰਕੇ ਗਏ ਹੈ। ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜਨਾ ਚਾਹ ਰਹੇ ਸਨ ਗੁਰੀਮਾਨ ਜੀ, ਬਾਈ ਜੀ, ਉਹਨਾਂ ਦੀ ਵੀ ਗੱਲ ਸੁਣਦੇ ਆ। ਤੇ ਦੂਸਰੇ ਪਾਸੇ ਈਰਾਨ ਕਹਿੰਦਾ ਭਾਈ ਕਰ ਦੇਵਾਂਗਾ ਖਾਤਮਾ, ਅਮਰੀਕਾ ਦੇ ਸਾਥੀਆਂ ਨੂੰ ਈਰਾਨ ਨੇ ਚੇਤਾਵਨੀ ਦੇ ਦਿੱਤੀ ਹੈ। ਤੇ ਗੁਰੀਮਾਨ ਜੀ ਇੱਕ ਮਿੰਟ ਹੋਲਡ ਰੱਖਣਾ, ਆਪਾਂ ਖਬਰ ਕਰ ਲਈਏ ਪਹਿਲਾਂ ਨਾਲ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਨਵੇਂ ਮੁਖੀ ਨੇ ਚੇਤਾਵਨੀ ਦੇ ਦਿੱਤੀ ਹੈ ਕਿ ਉਨ੍ਹਾਂ ਦੇ ਦੇਸ਼ ਵਿਰੁੱਧ ਅਮਰੀਕੀ ਆਰਥਿਕ ਕਾਰਵਾਈ ਦਾ ਸਮਰਥਨ ਕਰਨ ਵਾਲੇ ਕਿਸੇ ਵੀ ਦੇਸ਼ ਦੇ ਦੁਆਰਾ ਕੀਤੀ ਗਈ ਕੋਈ ਵੀ ਕਾਰਵਾਈ ਜੰਗ ਮੰਨੀ ਜਾਏਗੀ। ਇਸ ਦੇ ਦੌਰਾਨ ਈਰਾਨ ਦੇ ਰਾਸ਼ਟਰਪਤੀ ਨੇ ਅਮਰੀਕਾ ਦੇ ਨਾਲ ਹੋਏ ਸਮਝੌਤੇ ਮੈਮੋਰੈਂਡਮ ਦਾ ਜਿਹੜਾ ਬਚਾਅ ਕੀਤਾ ਹੈ। ਈਰਾਨ ਦੀ ਸੁਪਰੀਮ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਕੱਟੜਪੰਥੀ ਨੇਤਾ ਮੋਹਸੇਨ ਰਜ਼ਾਈ ਨੇ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇਹ ਜਿਹੜਾ ਚੇਤਾਵਨੀ ਜਾਰੀ ਕੀਤੀ ਹੈ। ਸਰਕਾਰੀ ਪ੍ਰਸਾਰਕ ਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਨ੍ਹਾਂ ਨੇ ਕਿਹਾ ਕਿ ਜੇਕਰ ਡੋਨਲਡ ਟਰੰਪ ਕੁਝ ਕਰਨਾ ਚਾਹੁੰਦੇ ਨੇ ਤਾਂ ਅਸੀਂ ਸਖ਼ਤ ਜਵਾਬੀ ਕਾਰਵਾਈ ਕਰਾਂਗੇ। ਦੂਜੇ ਪਾਸੇ ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੈਸੈਟ ਵੱਲੋਂ ਸੋਮਵਾਰ ਨੂੰ ਅੱਜ ਈਰਾਨ ਵਿਰੁੱਧ ਨਵੀਆਂ ਪਾਬੰਦੀਆਂ ਦਾ ਐਲਾਨ ਜਿਹੜਾ ਕਰਨ ਦੀ ਕਰ ਦਿੱਤੀਆਂ ਨੇ ਉਮੀਦ ਜਤਾਈ ਜਾ ਰਹੀ ਸੀ। ਤੇ ਇਸ ਦੇ ਦੌਰਾਨ ਵਿਚੋਲਿਆਂ ਦੇ ਰਾਹੀਂ ਗੱਲਬਾਤ ਮੁੜ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਪਾਕਿਸਤਾਨ ਦੇ ਫੌਜ ਮੁਖੀ ਦੇ ਵੀ ਅੱਜ ਜਿਹੜਾ ਵੀਰਵਾਰ ਸੋਰੀ ਸੋਮਵਾਰ ਨੂੰ ਈਰਾਨ ਦਾ ਦੌਰਾ ਕਰਨ ਦੀ ਉਮੀਦ ਹੈ ਤੇ ਉੱਥੇ ਪਹੁੰਚੇ ਨੇ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਵਿਸ਼ੇਸ਼ ਮੰਤਰਾਲੇ ਦੇ ਬੁਲਾਰੇ ਇਸਮਾਇਲ ਬਾਗਾਈ ਦੇ ਜਿਹੜਾ ਹਵਾਲੇ ਦੇ ਨਾਲ ਰਿਪੋਰਟ ਦਿੱਤੀ ਹੈ ਕਿ ਪਾਕਿਸਤਾਨੀ ਫੀਲਡ ਮਾਰਸ਼ਲ ਅਸੀਮ ਮੁਨੀਰ ਸੋਮਵਾਰ ਨੂੰ ਤਹਿਰਾਨ ਪਹੁੰਚ ਗਏ ਨੇ ਤੇ ਇਹ ਇੱਕ ਜਿਹੜਾ ਵਫਦ ਦੀ ਅਗਵਾਈ ਕਰਨਗੇ ਤੇ ਇਸ ਦੇ ਦੌਰਾਨ ਹੌਰਮੁਜ਼ ਸਟ੍ਰੇਟ ਦੇ ਵਿੱਚ ਹਮਲੇ ਘਟ ਗਏ ਨੇ ਤੇ ਪਰ ਦੋਵਾਂ ਪਾਸਿਆਂ ਤੋਂ ਬਿਆਨਬਾਜ਼ੀ ਅਜੇ ਵੀ ਜਾਰੀ ਹੈ। ਹਾਲ ਹੀ ਦੇ ਵਿੱਚ ਬਣੀ ਇੱਕ ਈਰਾਨੀ ਅਥਾਰਟੀ ਨੇ ਕਈ ਜਹਾਜ਼ਾਂ ਦੀ ਸੂਚੀ ਜਾਰੀ ਕੀਤੀ ਹੈ ਜੋ ਭਵਿੱਖ ਦੇ ਵਿੱਚ ਇਸ ਰੂਟ ਨੂੰ ਪਾਰ ਜਿਹੜਾ ਕਰਨ ਦੇ ਲਈ ਪਾਬੰਦੀਆਂ ਦਾ ਸਾਹਮਣਾ ਕਰ ਸਕਦੇ ਹੈ। ਆਖਰ ਚ ਈਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਨੇ ਜਿਹੜਾ ਜੂਨ ਦੇ ਅੱਧ ਦੇ ਵਿੱਚ ਹੋਏ ਸਮਝੌਤੇ ਦਾ ਬਚਾਅ ਕਰਦੇ ਹੋਏ ਬੀਤੇ ਕੱਲ ਐਤਵਾਰ ਨੂੰ ਕਹਿ ਦਿੱਤਾ ਕਿ ਕੋਈ ਜੰਗ ਨਹੀਂ ਹੈ, ਕੋਈ ਸ਼ਾਂਤੀ ਨਹੀਂ ਹੈ, ਸਥਿਤੀ ਤੋਂ ਬਾਹਰ ਨਿਕਲਣ ਅਤੇ ਮੌਜੂਦਾ ਗਤੀ ਰੋਧ ਨੂੰ ਤੋੜਨ ਦਾ ਸਭ ਤੋਂ ਵਧੀਆ ਵਿਕਲਪ ਸੀਗਾ। ਉਨ੍ਹਾਂ ਕਿਹਾ ਕਿ ਯੁੱਧ ਨੂੰ ਜਿਹੜਾ ਸ਼ੁਰੂ ਹੋਣ ਤੋਂ ਲਗਭਗ 6 ਮਹੀਨੇ ਬੀਤ ਜਾਣ ਦੇ ਬਾਵਜੂਦ ਤਹਿਰਾਨ ਵਿਦੇਸ਼ੀ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਵਿੱਚ ਅਸਫਲ ਰਿਹਾ ਤੇ ਆਪਣੇ ਭਾਸ਼ਣ ਦੇ ਵਿੱਚ ਪਜੇਸ਼ਕੀਅਨ ਨੇ ਕਿਹਾ ਕਿ ਇਸ ਸਮਝੌਤੇ ਦੇ ਵਿੱਚ ਇੱਕ ਵੀ ਵਿਵਸਥਾ ਨਹੀਂ ਹੈਗੀ ਹੈ ਜਿਸ ਨੂੰ ਸਮਰਪਣ ਦੇ ਵਜੋਂ ਦੇਖਿਆ ਜਾ ਸਕਦਾ। ਸੁਪਰੀਮ ਲੀਡਰ ਨੀਤੀਆਂ ਨਿਰਧਾਰਿਤ ਕਰਦੇ ਨੇ ਤੇ ਅਸੀਂ ਉਨ੍ਹਾਂ ਦੇ ਨਿਰਦੇਸ਼ਾਂ ਦੇ ਅਨੁਸਾਰ ਅੱਗੇ ਵਧਾਂਗੇ, ਭਾਸ਼ਣ ਸਰਕਾਰੀ ਸਮਾਚਾਰ ਏਜੰਸੀ ਇਰਨਾ ਦਾ ਜਿਹੜਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ। ਤੇ ਇੱਕ ਜਿਹੜੀ ਸਫਲਤਾ ਵੀ ਪ੍ਰਾਪਤ ਕੀਤੀ ਹੈ ਈਰਾਨ ਨੇ, 15 ਸਾਲ ਤੱਕ ਉਥੋਂ ਗੈਸ ਨਿਕਲੇਗੀ ਉਹਦਾ ਅੱਗੇ ਜਾ ਕੇ ਜ਼ਿਕਰ ਕਰਦੇ ਆ, ਪਰ ਗੁਰੀ ਸਾਹਿਬ ਦੀ ਪਹਿਲਾਂ ਗੱਲਬਾਤ ਆਪਾਂ ਸੁਣਦੇ ਆ। ਗੁਰੀਮਾਨ ਜੀ, ਜੀ ਅਨੂ ਜੀ, ਬਾਈ ਜੀ, ਨਿੱਘਾ ਸਵਾਗਤ ਹੈ ਜੀ ਅਨੂ ਜੀ।
2: ਲੋਕਾਂ
1: ਨੂੰ
2: ਕਿੱਦਾਂ ਠੱਗਣਾ ਕਿੱਦਾਂ ਨੀ, ਸਾਰੀ ਵਿਉਤਬੰਦੀ ਸਿੱਖ ਲਈ
1: ਨਹੀਂ। ਉਹ ਦੇਖੋ ਨਾ, ਕਹਿੰਦੇ ਹੁੰਦੇ ਨਾ ਹਰ ਇੱਕ ਕਾਮਯਾਬ ਵਿਅਕਤੀ ਦੇ ਪਿੱਛੇ ਔਰਤ ਦਾ ਹੱਥ ਹੁੰਦਾ ਹੈ।
2: ਹਾਂਜੀ ਹਾਂਜੀ
1: ਜੀ,
2: ਪਰ ਇਸ ਟਾਈਮ ਤਾਂ ਮੈਡਮ ਨੂੰ ਮਾਨ ਸਾਹਿਬ ਮਸ਼ਹੂਰ ਕਰ ਰਹੇ ਹੈ ਜੀ, ਸਿਆਸ ਉਹਨਾਂ ਦੀ ਮਸ਼ਹੂਰ ਕਰ ਰਹੇ।
1: ਬਿਲਕੁਲ ਹੈ ਜੀ, ਆਉਣ ਵਾਲੇ ਸਮੇਂ ਚ ਐਮਪੀ ਓਮਪੀ ਵੀ ਜਾ ਸਕਦੇ ਆ।
2: ਉਹ ਜਾਸ ਕੋਈ ਬੜੀ ਗੱਲ ਨਹੀਂ ਜੀ, ਘਰ ਦੀ ਗੱਲ ਹੈ।
1: ਬਿਲਕੁਲ ਹੈ ਜੀ,
2: ਮੁਸੀਬਤ ਆਮ ਜਨਤਾ ਦੀ ਹੁੰਦੀ ਹੈ ਜੀ, ਇਹਨਾਂ ਨੂੰ ਜਿਹੜੇ ਘਰ ਦੇ ਜੀ ਇਹਨਾਂ ਤਾਂ ਤੁਹਾਨੂੰ ਪਤਾ ਵੀ ਅੱਗੇ ਪੀੜੀ ਤੋਂ ਪੀੜੀ ਤਿਆਰ ਹੋ ਜਾਂਦੇ ਹੁੰਦੇ ਇਹ।
1: ਬਿਲਕੁਲ ਹੈ ਜੀ,
2: ਪੀੜੀਆਂ ਤਿਆਰ ਹੁੰਦੀਆਂ ਨੇ ਜੀ, ਇੱਕ ਪੀੜੀ ਜਾਂਦੀ ਦੂਜੀ ਰਾਜ ਹੀ ਨਾ ਤਾਂ ਸੱਤਾ ਦੇ ਉੱਪਰ ਆਮ ਬੰਦੇ ਦਾ ਰਾਜ ਥੋੜੀ ਹੈ
1: ਜੀ। ਬਿਲਕੁਲ
2: ਤੁਸੀਂ ਦੇਖਦੇ ਹੀ ਹੈ ਜੀ। ਬਾਕੀ ਭਾਈ ਦੇਖਦੇ ਆਪਾਂ ਈਥਨਾਂ ਨੂੰ ਲੈ ਕੇ ਕਿੰਨਾ ਕੁ ਰੌਲਾ ਪੈ ਰਿਹਾ
1: ਜੀ।
2: ਹੁਣ ਸਰਕਾਰਾਂ ਤੁਹਾਡੇ ਸਾਹਮਣੇ ਚੀਨੀ ਦਾ ਰੇਟ ਕਿੰਨਾ ਵਧਾਤਾ, ਹੁਣ ਕਹਿੰਦੇ ਈਥਨਾਂ ਦੇ ਵਿੱਚ ਚੀਨੀ ਵਰਤਣ ਲੱਗ ਪਏ, ਕਹਿੰਦੇ ਆ ਬਾਸਮਤੀ ਵਰਤਣ ਲੱਗ ਪਏ, ਅੱਗੇ ਮੱਕੀ ਵਰਤਦੀ, ਹੁਣ ਕਿੰਨਾ ਵਰਤਣ ਲੱਗ ਪਏ, ਜੋ ਮਰਜ਼ੀ ਕੁਛ ਵਰਤ ਜਾਣ, ਪਰ ਦੇਖੋ ਈਥਨਾਲ ਈਥਨਾਲ ਹੀ ਰਹਿਣਾ, ਉਹਦੇ ਨਾਲ ਆਪਣੇ ਮਤਲਬ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਇੰਜਣ ਬਣ ਰਹੇ ਨੇ ਉਹ ਉਹਦੇ ਮੁਤਾਬਕ ਹੈ।
1: ਨਹੀਂ ਬਾਈ ਜੀ, ਉਹ ਤਾਂ ਚਲੋ ਜਪਾਨ ਹੋ ਗਿਆ ਜਾਂ ਯੂਰੋਪੀਅਨ ਮੁਲਕ ਹੋ ਗਏ, ਕੁਝ ਨਵੀਆਂ ਜਿਹੜੀਆਂ ਟੈਕਨੋਲੋਜੀ ਉਹ ਲੈ ਕੇ ਆਏ ਨੇ ਇੰਜਣਾਂ ਦੇ ਵਿੱਚ, ਕਾਰਬੋਰੇਟਰ ਉਹਨਾਂ ਨੇ ਤਾਂ ਹਟਾ ਦਿੱਤੇ ਨੇ ਉਹਨਾਂ ਚੀਜ਼ਾਂ ਚੋਂ, ਤੇ ਉਹਦੇ ਉੱਤੇ ਇਫੈਕਟ ਨਹੀਂ ਪੈਂਦਾ ਇਹਨਾਂ ਚੀਜ਼ਾਂ ਦਾ। ਬਿਲਕੁਲ, ਉਹ ਬਾਇਓ ਅਸਲ ਦੇ ਵਿੱਚ ਬਾਇਓ, ਮੇਰੇ ਕੋਲ ਵੀ ਜਿਹੜੀ ਗੱਡੀ ਹੈਗੀ ਆ ਨਾ, ਉਹ ਦੋਵੇਂ ਮਤਲਬ ਕਿ ਇੱਕ ਤਾਂ ਉਹਦੇ ਵਿੱਚ ਕਹਿ ਸਕਦੇ ਆ ਡਬਲ ਸਿਸਟਮ ਹੈਗਾ ਆ, ਤੇ ਉਹਦੇ ਵਿੱਚ ਮਤਲਬ ਕਿ ਤੁਸੀਂ ਐਵਰੇਜ ਨੂੰ ਕੰਟਰੋਲ ਕਰ ਸਕਦੇ ਹੋ ਤਾਂ ਉਹਨੂੰ ਸਵਿੱਚ ਨੂੰ ਆਨ ਕਰ ਦਿਓ ਤੇ ਉਹਦੇ ਨਾਲ ਪਿਕਅਪ ਥੋੜੀ ਜਿਹੀ ਘੱਟ ਜਾਂਦੀ ਹੈ ਤੇ ਪਰ ਪੈਂਦਾ ਉਹਦੇ ਵਿੱਚ ਵੀ ਜਿਹੜਾ 95 ਜਿਹੜਾ ਸਾਡੇ ਇੱਥੇ ਆਉਂਦਾ ਉਹਦੇ ਵਿੱਚ 10% ਜਿਹੜਾ ਆਪਣਾ ਹੈਗਾ ਆ ਇਥਾਨੋਲ ਤੇ ਜਦੋਂ ਸਵਿੱਚ ਨੂੰ ਤੁਸੀਂ ਆਫ ਕਰ ਦਿੰਦੇ ਹੋ ਤਾਂ ਨਾਰਮਲ ਦੇ ਉੱਤੇ ਲੈ ਆਉਂਦੇ ਹੋ ਤਾਂ ਤੇਲ ਥੋੜਾ ਜਿਹਾ ਜ਼ਿਆਦਾ ਖਾਂਦੀ ਹੈ ਪਰ ਪਿਕਅਪ ਓਨੀ ਹੀ ਬਰਕਰਾਰ ਫਿਰ ਓਨੀ ਹੋ ਜਾਂਦੀ ਹੈ ਜੀ।
2: ਸਾਡੇ ਵੀ ਇੱਧਰ ਵੀ ਸ਼ੁਰੂ ਕਰਦੇ ਸਾਡੇ ਪਹਿਲਾਂ ਇਹ ਚੱਲਦਾ ਸੀ ਵੀ ਪੈਟਰੋਲ ਪਲੱਸ ਸੀਐਨਜੀ।
1: ਹਾਂਜੀ
2: ਤੁਸੀਂ ਕਦੀ ਸੀ ਪੈਟਰੋਲ ਤੇ ਸਟਾਰਟ ਕਰੋ ਕਿਉਂਕਿ ਸੀਐਨਜੀ ਗੈਸ ਸਟਾਰਟਿੰਗ ਪ੍ਰੋਬਲਮ ਦਿੱਤੀ ਹੈ, ਉਹ ਤੋਂ ਬਾਅਦ ਤੁਸੀਂ ਗੱਡੀ ਚਲਾ ਕੇ ਸੀਐਨਜੀ ਤੇ ਕਨਵਰਟ ਕਰ ਲਓ। ਚਲੋ ਕਿਤੇ ਨਾ ਕਿਤੇ ਉਹ ਚੀਜ਼ ਥੋੜੀ ਜਿਹੀ ਫਿਰ ਵੀ ਸਮਝ ਆਉਂਦੀ ਸੀ ਘੱਟੋ ਘੱਟ, ਇਹ ਵੀ ਜੇ ਗੱਡੀ ਜਿਹੜੀ ਹੈ ਵੀ ਤੁਸੀਂ ਪੈਟਰੋਲ ਤੇ 10 ਸਾਲ ਚਲਾਉਂਦੇ ਆ ਉਹ ਸੀਐਨਜੀ ਤੇ 8 ਸਾਲ ਚੱਲ
1: ਜਾਂਦੀ,
2: ਕਿਤੇ ਨਾ ਕਿਤੇ ਫਿਰ ਵੀ ਆਪਾਂ ਜਸਟੀਫਾਈ ਕਰ ਸਕਦੇ ਹਾਂ
1: ਜੀ। ਜਾਂ ਹਾਈਬ੍ਰਿਡ ਆ ਗਈਆਂ ਜਿੱਦਾਂ ਕਿ ਉਹ ਪਹਿਲਾਂ ਇਲੈਕਟ੍ਰੋਨਿਕ ਬਿਜਲੀ ਤੇ ਥੋੜਾ ਜਿਹਾ ਚੱਲਦੀਆਂ ਨੇ ਬਾਅਦ ਚੋਂ ਪੈਟਰੋਲ ਤੇ ਹੋ ਜਾਂਦੀਆਂ ਨੇ ਜੀ। ਹਾਂਜੀ
2: ਹਾਂਜੀ ਹਾਂਜੀ ਹੁਣ ਮੇਰੇ ਕੋਲ ਘਰੇ ਆਪਣੀ ਐਕਟਿਵ ਹੈ ਜੀ, ਅੱਜ ਕੱਲ ਮੇਰੇ ਦੋਸਤ ਮੇਰੇ ਤੋਂ ਮੰਗ ਕੇ ਲੈ ਗਏ ਜੀ ਅਸੀਂ ਮਾੜਾ ਬਾਜ਼ਾਰ ਜਾਣਾ, ਜਦੋਂ ਅੱਧੇ ਘੰਟੇ ਚ ਫੋਨ ਆ ਗਿਆ ਬਾਈ ਸਕੂਟਰੀ ਰਸਤੇ ਚ ਖੜ ਗਈ, ਮੈਂ ਕਿਹਾ ਸਕੂਟਰੀ ਤਾਂ ਨਵੀਂ ਇਹਨੂੰ ਕੀ ਦਿੱਕਤ ਆ ਗਈ, ਚਲੋ ਰਾਤ ਔਖੇ ਸੌਖੇ ਨੂੰ ਫੜ ਕੇ ਬੰਨ ਕੇ ਲੈ ਕੇ ਆਏ, ਸਵੇਰੇ ਮਿਸਤਰੀ ਕੋਲ ਦੱਸਿਆ ਮਿਸਤਰੀ ਇਹੀ ਗੱਲ ਕਹਿੰਦਾ ਕਹਿੰਦਾ ਬਾਈ ਨਾਰਮਲ ਪੈਟਰੋਲ ਨਾ ਪਾਓ ਜੀ ਇਹਦੇ ਵਿੱਚ ਹਾਈ ਸਪੀਡ ਪਾਓ ਜੀ ਇਹ ਇਥੇਨੋਲ ਕਰਕੇ ਪ੍ਰੋਬਲਮ ਆਈ ਹੈ
1: ਜੀ।
2: ਹੁਣ ਤੁਸੀਂ ਇੱਕ ਮੇਰੇ ਦੋਸਤ ਦੀ ਗੱਡੀ ਅੱਜ ਹੁਣ ਮੈਂ ਢਾਬੇ ਤੇ ਖੜਾ ਕੇ ਆ ਰਿਹਾ
1: ਜੀ
2: ਵੀ ਜਦ ਆਪਣੇ ਦੇਸ਼ ਦੇ ਵਿੱਚ ਲੋਹੇ ਦਾ ਬੇੜਾ ਗਰਕ ਹੀ ਹੋ ਰਿਹਾ ਹੈ ਫਿਰ ਤੁਹਾਡੇ ਇਥੇਨੋਲ ਬਣਾਉਣ ਦਾ ਸਾਨੂੰ ਫਾਇਦਾ ਕੀ ਹੈ ਤਾਂ
1: ਦੱਸੋ। ਬਿਲਕੁਲ ਹੈ ਜੀ। ਜਾਂ ਬਾਈ ਜੀ ਉਹ ਪੰਪਾਂ ਵਾਲੇ ਵੀ ਮੈਂ ਕਹਿ ਸਕਦਾ ਉਹਨਾਂ ਲੋਕ ਹੁਣ ਦੇਖੋ ਇੱਥੇ ਅਸੀਂ ਆਪਣੀ ਸਾਡੀ ਸੈਲਫ ਸਰਵਿਸ ਹੈ ਜੀ, ਬਕਾਇਦਾ ਟੈਂਕੀ ਦੇ ਢੱਕਣ ਦੇ ਉੱਤੇ ਲਿਖਿਆ ਹੁੰਦਾ ਭਈ ਗੱਡੀ ਦੇ ਵਿੱਚ ਤੇਲ ਜੇ ਕਿਹੜਾ ਪੈਣਾ ਉਹਦੇ ਵਿੱਚ 95 ਯੂਜ਼ ਕਰ ਸਕਦੇ ਹੋ 98 ਕਰ ਸਕਦੇ, ਪਿਓਰ ਕਰਨਾ ਪਾਵਰ ਸ਼ਾਇਦ ਤੁਹਾਡੇ ਆਉਂਦਾ ਉਹਨੂੰ ਕਹਿੰਦੇ ਆ।
2: ਹਾਂਜੀ
1: ਤੇ ਇੱਕ ਆਉਂਦਾ ਜਿਹੜਾ ਇਥਾਨੋਲ ਵਾਲਾ ਉਹਨੂੰ ਪਤਾ ਨੀ ਮੈਨੂੰ ਕੀ ਕਹਿੰਦੇ ਆ ਉਹ ਕੀ ਹੈਗੀ ਆ E20 ਜਾਂ ਕੀ ਹੈਗਾ ਆ ਤੇ ਉਹਦੇ ਉੱਤੇ ਬਕਾਇਦਾ ਲਿਖਿਆ ਹੁੰਦਾ ਹੈ ਕਿ ਟੈਂਕੀ ਦੇ ਉੱਤੇ ਸਟਿੱਕਰ ਲੱਗਿਆ ਹੁੰਦਾ ਉਹਦੇ ਉੱਤੇ ਹਰੇ ਰੰਗ ਦੇ ਨਾਲ ਲਿਖਿਆ ਹੁੰਦਾ ਲਾਈਨਾਂ ਦੇ ਵਿੱਚ ਕਿਹੜਾ ਇਹਦੇ ਉੱਤੇ ਤੁਸੀਂ ਜਿਹੜਾ ਟੈਂਕੀ ਦੇ ਵਿੱਚ ਕੀ ਪਾ ਸਕਦੇ ਹੋ ਤੇ ਜਾਂ ਤਾਂ ਮੈਨੂੰ ਲੱਗਦਾ ਕਿ ਚਲੋ ਮੈਂ ਉਹਨਾਂ ਨੂੰ ਜਸਟੀਫਾਈ ਨਹੀਂ ਕਰਦਾ ਕਿਉਂਕਿ ਪੜ੍ਹਨ ਲਿਖਣ ਦੀ ਜਾਂ ਮੈਨੂੰ ਨੂੰ ਦੇਖਣ ਦੀ ਸਾਡੇ ਵਿੱਚ ਵੀ ਹੈ ਨਹੀਂ ਗੀ, ਪਹਿਲਾਂ ਅਸੀਂ ਚੀਜ਼ ਲੈ ਆਉਣੀ ਆ ਉਹਦੀ ਮਤਲਬ ਕਿ ਐਨ ਭੰਨ ਤੋੜ ਕਰ ਲੈਣੀ ਆ ਬਾਅਦ ਚੋਂ ਮੈਨੂੰ ਦੇਖਣਾ ਫਿਰ ਕੰਪਨੀਆਂ ਵਾਲਿਆਂ ਨੂੰ ਕਹਿਣਾ ਭਾਈ ਇਹਨੂੰ ਕੀ ਕਰੀਏ ਨਾ ਤੇ ਉਹ ਵੀ ਚੀਜ਼ਾਂ ਨੇ ਤਾਂ ਹੋ ਸਕਦਾ ਕਿ ਗੱਡੀਆਂ ਦੇ ਉੱਤੇ ਲਿਖਿਆ ਵੀ ਆ ਪਰ ਆਪਾਂ ਕਦੇ ਉਹਦੇ ਉੱਤੇ ਧਿਆਨ ਹੀ ਨਹੀਂ ਦਿੱਤਾ ਕਿ ਇਹਦੇ ਵਿੱਚ 95 ਪਾਉਣਾ 98 ਪਾਉਣਾ ਕਿਹੜਾ ਪਾਉਣਾ ਹੈ ਜੀ।
2: ਦੇਖੋ ਭਾਰਜਵੀਰ ਜੀ ਪਹਿਲੀ ਗੱਲ ਤਾਂ ਹੈ ਵੀ ਜਿਹੜੀ ਚੀਜ਼ ਨੂੰ ਲੋਕ ਪਸੰਦ ਹੀ ਨਹੀਂ ਕਰ ਰਹੇ
1: ਜਿਹੜੀ
2: ਚੀਜ਼ ਆਪਣੀ ਆਪਣੀ ਗੱਡੀਆਂ ਦਾ ਆਪਣੇ ਸਕੂਟਰ ਦਾ ਨੁਕਸਾਨ ਕਰ ਰਹੀਆਂ ਨੇ
1: ਜੀ,
2: ਤੁਸੀਂ ਉਹ ਚੀਜ਼ ਸਾਡੇ ਉੱਪਰ ਇਹ ਇੱਕ ਤਾਂ ਹੁੰਦਾ ਜੀ ਵੀ ਤੁਸੀਂ ਕਿਸੇ ਨਾਲ ਰਾਏ ਕਰਕੇ ਚੱਲਦੇ ਆ, ਲੋਕਾਂ ਦੀ ਸਲਾਹ ਕਰਦੇ ਆ, ਰਿਵਿਊ ਲੈਂਦੇ ਆ, ਉਹਦੇ ਟੈਸਟਡ ਕਰਦੇ ਆ,
1: ਇਥਾਨੋਲ ਤਾਂ ਮੈਨੂੰ ਲੱਗਦਾ ਕਿ 2-stroke ਦੇ ਲਈ ਤਾਂ ਬਣਿਆ ਹੀ ਨੀਗਾ ਨਾ ਉਹ ਮਤਲਬ ਕਿ ਉਸ ਹਿਸਾਬ ਦੇ ਨਾਲ ਜਿਹੜੇ ਸਕੂਟਰ ਆ ਸਕੂਟਰੀਆਂ ਨੇ ਉਹਨਾਂ ਲਈ ਤਾਂ ਪਿਆ ਹੀ ਨੀ ਕਿਉਂਕਿ ਉਹਦੇ ਵਿੱਚ ਆਪਣਾ ਇੰਜਨ ਆਇਲ ਨਹੀਂ ਹੁੰਦਾ ਜਿਹੜੇ 2 ਸਿਲੰਡਰ ਹੈਗੇ 2-stroke ਜਿੱਦਾਂ ਕਿ ਆਪਣੇ ਹੈਗੇ ਆ ਸਕੂਟਰ ਹੈਗੇ ਆ ਹਾਂ ਬਕਾਇਦਾ ਉਹਦੇ ਵਿੱਚ ਦੇਖ ਲਓ ਆਪਣਾ ਮੋਬਾਇਲ ਪਾਉਣਾ ਪੈਂਦਾ ਬਕਾਇਦਾ ਤੁਹਾਨੂੰ ਉਹਦੇ ਵਿੱਚ ਜਦੋਂ ਪੈਟਰੋਲ ਪਵਾਉਂਦੇ ਹੋ ਅਲੱਗ ਤੌਰ ਤੇ
2: ਜੀ। ਪਰ ਇਹ ਹੈ ਨਾ ਵੀ ਮਤਲਬ ਜਿਹੜੀ ਚੀਜ਼ ਸਾਨੂੰ ਚਾਹੀਦੀ ਨੀ ਉਹ ਸਾਡੇ ਤੇ ਥੋਪੀ ਕਿਉਂ ਜਾਂਦੀ, ਸਾਡਾ ਨੁਕਸਾਨ ਕਿਉਂ ਕਰੇ ਜਾਂਦਾ। ਚਲੋ ਦੂਸਰੀ ਗੱਲ ਮੰਨ ਲੈਂਦੇ ਆ ਇੱਕ ਪੈਟਰੋਲੀਅਮ ਜਦੋਂ ਜੇ ਕਿਸੇ ਮਤਲਬ ਆਪਣੇ ਲੋਕਾਂ ਨੂੰ ਦੱਸਣਾ ਹੈ ਕੋਈ ਚੀਜ਼ ਕਲੈਰੀਫਿਕੇਸ਼ਨ ਦੇਣੀ ਹੈ ਉਹ ਕੰਮ ਪੈਟਰੋਲੀਅਮ ਮੰਤਰੀ ਦਾ ਨਾ ਕਿ ਗਡਕਰੀ ਸਾਹਿਬ ਦਾ
1: ਜੀ।
2: ਗਡਕਰੀ ਸਾਹਿਬ ਜਿੱਥੇ ਇੰਟਰਵਿਊ ਕਰ ਰਹੇ ਨੇ ਜਿੱਥੇ ਵੀ ਕੁਛ ਕਰ ਰਹੇ ਹੈ ਪੈਟਰੋਲ ਨੂੰ ਲੈ ਕੇ ਇਥਾਨੋਲ ਨੂੰ ਲੈ ਕੇ ਸਫਾਈਆਂ ਤਾਂ ਇਹ ਦੇ ਰਹੇ ਹੈ ਵੀ ਇਹਨੂੰ ਪੁੱਛਿਆ ਜਾਵੇ ਵੀ ਤੁਸੀਂ ਪੈਟਰੋਲੀਅਮ ਮੰਤਰੀ ਹੈਗੇ
1: ਜੀ
2: ਇਹਨਾਂ ਦੇ ਆਪਣੇ ਬੇਟੇ ਦੀ ਫੈਕਟਰੀ ਆ ਵੈਸੇ ਇਥਾਨੋਲ ਦਾ ਪਰਪਸ ਕੀ ਸੀ ਯਾਰ ਪੋਲੂਸ਼ਨ ਪੋਲੂਟਡ ਘੱਟ ਕਰੂੰਗੀ ਵੀ ਆਪਾਂ ਕੁਦਰਤ ਨੂੰ ਠੀਕ ਰੱਖਣਾ ਹੈ ਪਰ ਤੁਸੀਂ ਘਟਾਉਣਾ ਹੈ
1: ਜੀ।
2: ਪਰ ਨਾ ਤੁਸੀਂ ਇਹਦੇ ਬਾਰੇ ਥੋੜਾ ਹੋਰ ਰਿਸਰਚ ਕਰਕੇ ਦੇਖੋ ਜਿਹੜੀ ਮਤਲਬ ਸਟੇਟ ਦੇ ਵਿੱਚ ਇਹਨਾਂ ਨੇ ਆਪਣਾ ਇਥਾਨੋਲ ਪਲਾਂਟ ਲਾਇਆ ਹੋਇਆ ਉਹ ਇਥਾਨੋਲ ਜਗ੍ਹਾ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦੀ ਵੇਸਟੇਜ ਹੋ ਰਹੀ ਹੈ ਪਹਿਲੀ ਗੱਲ ਤਾਂ
1: ਜੀ
2: ਪਾਣੀ ਦੀ ਵੇਸਟੇਜ ਹੋ ਰਹੀ ਔਰ ਉਹ ਪਿੰਡ ਦਾ ਜਿਹੜਾ ਮਤਲਬ ਹਵਾ ਪਾਣੀ ਕਿੰਨਾ ਕੁ ਖਰਾਬ ਹੋ ਚੁੱਕਿਆ ਹੈ।
1: ਬਾਈ ਜੀ ਸਭ ਸ਼ੋਸ਼ਾ ਆਇਆ ਹਨਾ ਭਾਈ ਇੱਕ ਲੋਕਾਂ ਦੇ ਇੱਥੇ ਵੀ ਚਲੋ ਸੋਚਦੇ ਇਹਨਾਂ ਚੀਜ਼ਾਂ ਦੇ ਨਾਲ ਵਾਹ ਵਾਸਤਾ ਪਿਆ ਰਹਿੰਦਾ ਹੈ ਹੁਣ ਇੱਥੇ ਇਹਨਾਂ ਮੁਲਕਾਂ ਦੇ ਵਿੱਚ ਪਣ ਚੱਕੀਆਂ ਜਿਹੜੀਆਂ ਨੇ ਹਵਾ ਦੇ ਨਾਲ ਚੱਲਦੀਆਂ ਚੱਕੀਆਂ ਉਹਨਾਂ ਤੋਂ ਬਿਜਲੀ ਬਣਾਉਂਦੀ ਹੈ ਪਰ ਆ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਪੂਰੇ ਵਰਲਡ ਦੇ ਵਿੱਚ ਇੰਨੀਆਂ ਕੁ ਪੌਣ ਚੱਕੀਆਂ ਜਿਹੜੀਆਂ ਇਹਨਾਂ ਨੇ ਲਾ ਦਿੱਤੀਆਂ ਜਿਹੜਾ ਉਹਦਾ ਜਿਹੜੇ ਵੀ ਮਟੀਰੀਅਲ ਤੋਂ ਤਿਆਰ ਹੁੰਦੀਆਂ ਨੇ ਉਹ ਖਤਰਨਾਕ ਹੈ ਇਸ ਧਰਤੀ ਦੇ ਲਈ ਤੇ ਉਹਨੂੰ ਲੋਹਾ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਉਹਨੂੰ ਸਾਂਭਣਾ ਕਿੱਦਾਂ ਆ ਉਹ ਬਹੁਤ ਵੱਡੀ ਸਿਰਦਰਦੀ ਬਣੀ ਹੋਈ ਹੈ ਤੇ ਇਹ ਕੀ ਕਰਦੇ ਆ ਕਿ ਇਹਨਾਂ ਮੁਲਕਾਂ ਦੇ ਵਿੱਚ ਵੀ ਨਾ ਉਹ ਹਵਾ ਦੇ ਨਾਲ ਚੱਲਣ ਵਾਲੀਆਂ ਜਿਹੜੇ ਪੱਖੇ ਨੇ ਤਾਂ ਉਹ ਮਤਲਬ ਕਿ ਉਹਨਾਂ ਦਾ ਲੈਂਡ ਲੈ ਕੇ ਕਿਰਾਏ ਦੇ ਉੱਤੇ ਉਹ ਲਾ ਦੇਣੀਆਂ ਨੇ ਤੇ ਉਹਨੂੰ ਮਤਲਬ ਕਿ ਉਹ ਸਾਂਭ ਸੰਭਾਲ ਉਹਨਾਂ ਦੇ ਸਿਰ ਦੇ ਉੱਤੇ ਹੈਗੀ ਆ ਜਿੰਨਾ ਚਿਰ ਉਹਨਾਂ ਨੂੰ ਉਹ ਕੰਮ ਕਰੀ ਜਾਂਦੀ ਆ ਜਿੰਨੀ ਕੁ ਐਕਸਪਾਇਰ ਡੇਟ ਨਹੀਂ ਹੈ ਉਸ ਤੋਂ ਬਾਅਦ ਉਹਨੂੰ ਕਿੱਥੇ ਵੇਸਟੇਜ ਦੇ ਵਿੱਚ ਪਾਉਣਾ ਆ ਚਾਹੇ ਅੱਜ ਗ੍ਰੀਨ ਜਿਹੜੀਆਂ ਨੇ ਆਪਣੀਆਂ ਇਲੈਕਟ੍ਰੋਨਿਕ ਚਾਹੇ ਵਹੀਕਲ ਵੀ ਆ ਗਏ ਨੇ ਉਹਨਾਂ ਦੀ ਚਾਈਨਾ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਬਣੀ ਹੋਈ ਆ ਕਿ ਉਹਨਾਂ ਦੀਆਂ ਬੈਟਰੀਆਂ ਮਤਲਬ ਕਿ ਕਿੱਥੇ ਅਸੀਂ ਡਿਸਟਰੋਏ ਕਰਨੀਆਂ ਨੇ ਉਹ ਸਾਰਾ ਚੱਕਰ ਹੀ ਹੈ ਜੀ ਮਤਲਬ ਕਿ ਇੱਕ ਤਰ੍ਹਾਂ ਦਾ ਇੱਕ ਸ਼ੋਸ਼ਾ ਛੱਡ ਦਿੰਦੇ ਆ ਲੋਕਾਂ ਨੂੰ ਗੁਮਰਾਹ ਕਰਨ ਦਾ ਕਿ ਅਸੀਂ ਦੁਨੀਆਂ ਨੂੰ ਬਚਾ ਰਹੇ ਹਾਂ ਅਸੀਂ ਪੋਲੂਸ਼ਨ ਘਟਾ ਰਹੇ ਹਾਂ ਇਹ ਕਰ ਰਹੇ ਹਾਂ ਉਹ ਕਰ ਰਹੇ ਹਾਂ ਜੀ
2: ਪਰ ਲੋਕਾਂ ਨੂੰ ਵੀ ਇਹ ਲੋਕ ਵੀ ਕਿਤੇ ਨਾ ਕਿਤੇ ਜਿਵੇਂ ਤੁਸੀਂ ਹੁਣ ਜਿਸ ਤਰ੍ਹਾਂ ਕਿਹਾ
1: ਬਿਲਕੁਲ ਜੀ ਉਹਦੇ ਨਾਲ ਇੱਥੇ ਦੇਖੋ ਪੰਛੀ ਬਹੁਤ ਸਾਰੇ ਜਿਹੜੇ ਆਮ ਜਿਹੜੇ ਉੱਥੇ ਜਾਨਵਰ ਨੇ ਜੰਗਲੀ ਜਾਨਵਰ ਨੇ ਜਾਂ ਬਹੁਤ ਸਾਰੇ ਪੰਛੀਆਂ ਦੀ ਤਾਦਾਦ ਜਿਹੜੀ ਇਹਨਾਂ ਮੁਲਕਾਂ ਦੇ ਵਿੱਚ ਘੱਟ ਗਈ ਹੈ ਜੀ ਇਹਨਾਂ ਚੀਜ਼ਾਂ ਦੇ ਕਰਕੇ
2: ਆਪਣੇ ਪੰਜਾਬ ਚ ਨੀ ਲੱਭਦੀ ਚਿੜੀਆਂ ਨੀ ਲੱਭਦੀ ਜੀ ਆਪਣੇ ਪੰਜਾਬ ਚ
1: ਜੀ ਜੀ ਜੀ
2: ਬਹੁਤ ਚੀਜ਼ਾਂ ਹੁਣ ਲੋਕਾਂ ਨੇ ਨਾ ਦੇਖੋ ਇਹਨਾਂ ਦਾ ਕੰਮ ਹੈ ਜੀ ਬੁਰਕੀ ਪਾਉਣਾ ਸਰਕਾਰਾਂ ਦਾ ਉਹ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਆਪਣੇ ਖੇਤਾਂ ਦੇ ਵਿੱਚ ਮੋਬਾਈਲ ਟਾਵਰ ਲਵਾਏ ਹੋਏ ਨੇ ਜਦ ਕਿ ਤੁਹਾਨੂੰ ਪਤਾ ਵੀ ਟਾਵਰ ਦੇ ਵਿੱਚੋਂ ਨਿਕਲਣ ਦਾ ਰੇਡੀਏਸ਼ਨ ਹੀ ਹੈ
1: ਜੀ
2: ਤੁਸੀਂ ਉੱਥੇ ਕੰਮ ਕਰਨਾ ਜਾਂ ਤੁਸੀਂ ਆਪਣੇ ਜਿਹਨਾਂ ਦੇ ਘਰ ਦੇ ਉੱਪਰ ਲਵਾਏ ਹੋਏ ਨੇ ਤੇ ਤੁਹਾਡੀ ਸਿਹਤ ਨਾਲ ਤੁਸੀਂ 20-50 ਹਜ਼ਾਰ ਪਿੱਛੇ ਤੁਸੀਂ ਆਪਣੀ ਜ਼ਿੰਦਗੀ ਨਾਲ ਜਿਹੜਾ ਖਿਲਵਾੜ ਕਰ ਰਹੇ ਹੈ ਉਹਦਾ ਲੇਖਾ ਕਿੱਥੇ ਦਓਗੇ
1: ਬਿਲਕੁਲ ਜੀ ਬਿਲਕੁਲ
2: ਮਤਲਬ ਲੋਕਾਂ ਨੂੰ ਹੈ ਹੀ ਨੀ ਅੱਜ ਅੱਜ ਕਿਸੇ ਨਾਲ ਬੈਠੇ ਮੈਂ ਗੱਲ ਕਰਦਾ ਸੀ ਮੈਂ ਕਿਹਾ ਯਾਰ ਵੀ ਪੰਜਾਬ ਦਾ ਬੇੜਾ ਗਰਕ ਹੋ ਗਿਆ ਕੁਛ
1: ਜੀ
2: ਨਹੀਂ ਨਹੀਂ ਭਗਵੰਤ ਮਾਨ ਆਊਗਾ ਜੀ ਭਗਵੰਤ ਮਾਨ ਆਊਗਾ ਮੈਂ ਕਿਹਾ ਯਾਰ ਤੁਹਾਨੂੰ ਭਗਵੰਤ ਮਾਨ ਮਤਲਬ ਸਾਡੇ ਕਹਿੰਦੇ ਗੱਲ ਤੱਕ ਯਾਰ ਰਾਸ਼ਨ ਫ੍ਰੀ ਦੇਤਾ ਸਾਨੂੰ 3000 ਬੀਪੀਐਲ ਨੂੰ ਦੇਤਾ ਮਤਲਬ ਲੋਕਾਂ ਦੀ ਮੈਂਟੈਲਿਟੀ ਹੀ
1: ਫ੍ਰੀ
2: ਦੇ ਖਾਣੇ ਉੱਪਰ ਹੋ ਗਈ ਹੈ
1: ਬਾਈ ਜੀ ਬਹੁਤ ਦੇਖੋ ਜਿੱਥੋਂ ਆਪਾਂ ਸੋਚਣਾ ਸ਼ੁਰੂ ਕਰਦੇ ਨਾ ਉਹ ਜਿੱਥੇ ਖਤਮ ਕਰਦੇ ਉੱਥੋਂ ਅਗਲਿਆਂ ਦੀ ਸੋਚ ਸ਼ੁਰੂ ਹੁੰਦੀ ਹੈ ਹੁਣ ਦੇ ਨੂੰ ਤਾਂ ਜੇ ਦੇਖਿਆ ਜਾਵੇ ਤਾਂ ਪਹਿਲਾਂ ਵੀ ਦੇ ਸਕਦੇ ਸੀ ਆਖਰੀ 6 ਮਹੀਨਿਆਂ ਦੇ ਵਿੱਚ ਕਿਉਂ ਸ਼ੁਰੂ ਕੀਤੇ ਸਵਾਲ ਤਾਂ ਇਹ ਵੀ ਖੜਾ ਹੁੰਦਾ
2: ਆਹੀ ਗੱਲ ਤਾਂ ਆਹੀ ਗੱਲ ਤਾਂ ਲੋਕਾਂ ਨਾਲ ਅਸੀਂ ਬਹਿਸ ਕਰਦੇ ਹਾਂ ਵੀ ਇਹ ਤੁਹਾਨੂੰ ਬੁਰਕੀ ਪਾਈ ਗਈ ਔਰ ਤੁਸੀਂ ਬੁਰਕੀ ਖਾ ਲਈ
1: ਬਿਲਕੁਲ
2: ਹੁਣ ਦੇਖੋ 3-3 ਹਜ਼ਾਰ ਰੁਪਏ ਪਿੱਛੇ ਰੌਲਾ ਪੈਂਦਾ ਸੀ ਵੀ ਤੂੰ ਕਰਦਾ
1: ਜੀ
2: ਮੈਂ ਤੁਹਾਡੇ ਪਿੰਡ ਨੂੰ ਇੰਨੇ ਪੈਸੇ ਦੇ ਕੇ ਚੱਲੇ ਆ ਪਹਿਲੀ ਗੱਲ ਤਾਂ ਕੋਈ ਮੁੱਖ ਮੰਤਰੀ ਸਾਨੂੰ ਸਵਾਲ ਕਰੇ ਵੀ ਤੂੰ ਸਾਨੂੰ ਭੀਖ ਦੇ ਕੇ ਚੱਲੇ
1: ਨਾਲੇ
2: ਪੈਸੇ ਨੇ
1: ਇਹ ਪਹਿਲਾਂ ਚਲੋ ਸੀਗਾ ਵੀ ਪੈਸੇ ਬਣਦੇ ਸੀ ਜਾਂ ਨਸ਼ਾ ਬਣਦੇ ਸੀ ਜਾਂ ਦਾਰੂ ਵੀ ਵੰਡੀ ਜਾਂਦੀ ਸੀ ਹੁਣ ਉਹ ਚੀਜ਼ ਘੱਟ ਜਾਣੀ ਆ ਜੀ ਮਤਲਬ ਕਿ ਇਹ ਸਿੱਧੇ ਤੌਰ ਦੇ ਉੱਤੇ ਓਫੀਸ਼ਲੀ ਰਿਸ਼ਵਤ ਕਹਿ ਲਓ ਕੀ ਹੋ ਗਈ ਆ ਜੀ ਵੋਟ ਖਰੀਦ ਦਾ ਕੰਮ ਹੋ ਗਿਆ
2: ਉਹ ਦੇਖੋ ਜੀ ਉਹ ਚੀਜ਼ ਪੁਰਾਣੀ ਪਿਰਤਾ ਨੀ ਰੁਕਣੀ ਆ
1: ਜੀ
2: ਸਮਾਂ ਤੇ ਉਹਦੇ ਵਿੱਚ ਆ ਨਵੀਆਂ
1: ਪੈ ਗਈਆਂ ਨੇ ਜੀ ਜੀ
2: ਠੀਕ ਹੈ ਜੀ ਰਾਸ਼ਨ ਫ੍ਰੀ ਮਿਲਦਾ ਉਹ ਮਿਲੀ ਜਾਣਾ ਅੱਗੇ ਕਣਕ ਮਿਲਦੀ ਸੀਗੀ ਹੁਣ ਆਟੇ ਦਾਲ ਤੇ ਆ ਗਏ ਸਰੋਂ ਦਾ ਤੇਲ ਤੇ ਆ ਗਏ ਇਹਦੇ ਵਿੱਚ 3-3 ਹਜ਼ਾਰ ਐਡ ਕਰਤਾ ਸ਼ਰਾਬ ਜਿਹੜੀ ਹੈ ਸ਼ਰਾਬ ਦਾ 2-2 ਹਜ਼ਾਰ ਰੁਪਏ ਪਰ ਬੋਟ ਮਗਰ ਸ਼ਰਾਬ ਦੀ ਬੋਤਲਾਂ ਬੋਟਾਂ ਮਗਰ ਉਹ ਤਾਂ ਕੰਟੀਨਿਊ ਚੱਲਦਾ ਹੀ ਹੈ ਜੀ ਉਹ ਤਾਂ ਤੁਸੀਂ ਮਾੜੀ ਮੋਟੀ ਸਰਪੰਚੀ ਦੇ ਤਾਂ ਨੀ ਮੁੱਕਦਾ ਕੰਮ
1: ਜੀ ਜੀ ਜੀ ਬਿਲਕੁਲ
2: ਇਹ ਤਾਂ ਫੇਰ ਵੀ ਕਿਸ ਲੈਵਲ ਤੇ ਚਲਾ ਗਿਆ ਮਤਲਬ ਆਪਣੇ ਲੋਕ ਆਪਣਾ ਆਪਣੇ ਲੋਕ ਨਾ ਜਦ ਤੱਕ ਪਾਰਟੀਆਂ ਦੇ ਝੰਡੇ ਚੱਕਣ ਤੋਂ ਬਾਅਦ ਨੀ ਨਾ ਆਉਂਦੇ
1: ਤਦ
2: ਤੱਕ ਅਜੇ ਸੁਧਾਰ ਦੀ ਗੰਜਾਇਸ਼ ਹੈ ਹੀ ਨਹੀਂ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਇੱਕ ਇੱਕ ਪਿੰਡ ਦੇ ਵਿੱਚ ਕਿੰਨੀਆਂ ਪਾਰਟੀਆਂ ਹੋਗੀਆਂ ਬਾਰਿਸ਼ ਪੰਜਾਬ ਦੇ ਹੋ ਗਏ ਕੋਈ ਪੁਨਰ ਸ਼ਕਤੀ ਹੋ ਗਿਆ ਜੀ ਕੋਈ ਬੀਜੇਪੀ ਹੋ ਗਈ
1: ਜੀ
2: ਪਿੰਡ ਦੇ ਵਿੱਚ ਇਹਨਾਂ ਦੁਪਾੜ ਪਾ ਕੇ ਰੱਖਦੇ ਜਿਹੜੇ ਘਰੇ ਬੰਦੇ ਆਪਸ ਚ ਕਿਤੇ ਬਹਿੰਦੇ ਸੀ ਹੁਣ ਤੱਕ ਤੁਸੀਂ ਛਕਣਾ ਦੇਖਣੀ ਪਸੰਦ ਨੀ ਕਰਦੇ
1: ਜੀ
2: ਇਹ ਤਾਂ ਲੋਕਾਂ ਦੀ ਆਪਣੀ ਆਪਣੀ ਸੋਚ ਹੋ ਗਈ ਵੀ ਪਾਰਟੀ ਇਹਨਾਂ ਨੇ ਪਹਿਲਾਂ ਮੈਨੂੰ ਦੱਸੋ ਵੀ ਇਹਨਾਂ ਨੇ ਕਿਸੇ ਤੁਹਾਨੂੰ ਕੁਛ ਦੇਣਾ ਇਹਦੇ ਬਾਰੇ ਤਾਂ ਕੋਈ ਵਿਚਾਰ ਕਰਦਾ ਹੀ ਨੀ ਹੈਗਾ ਜੀ
1: ਬਿਲਕੁਲ ਹੈ ਜੀ ਬਿਲਕੁਲ ਹੈ
2: ਪਿੰਡਾਂ ਦੇ ਪਿੰਡ ਸ਼ਹਿਰਾਂ ਦੇ ਸ਼ਹਿਰ ਪਾੜ ਕੇ ਰੱਖਦੇ ਸੀ ਗੱਲਾਂ ਉੱਪਰ ਜਿਹੜੇ ਸਾਨੂੰ ਆ ਕੇ ਪੈਸੇ ਦੇਣ ਦਾ ਲਾਲਚ ਕਰਦੇ ਆ ਵੀ ਸਾਡੇ ਪੈਸੇ ਨੇ ਸਾਡੇ ਟੈਕਸਾਂ ਦੇ ਪੈਸੇ ਨੇ ਉਹ ਤੁਸੀਂ ਸਹੀ ਵਰਤੋਂ ਕਰੋ ਉਹਦੀ ਮੈਂ ਕਹਿੰਦਾ ਕੋਈ ਵੀ ਪਾਰਟੀ ਲਾ ਲਓ ਇੱਕ ਵੀ ਪਾਰਟੀ ਐਸੀ ਨੇ ਜਿਹੜੀ ਕੋਈ ਚੱਜ ਦੀ ਵਰਤੋਂ ਕਰੀ ਹੋਵੇ ਸਾਰੇ ਹੀ ਦੁਰਵਰਤੋਂ ਕਰ ਰਹੇ
1: ਜੀ ਬਿਲਕੁਲ ਬਿਲਕੁਲ ਹੈ ਜੀ,
2: ਗਰੀਬ ਬੰਦਾ ਗਰੀਬ ਹੋਈ ਜਾਂਦਾ, ਅਮੀਰ
1: ਅਮੀਰ ਹੋਰ
2: ਰੱਜ
1: ਅਮੀਰ
2: ਕੇ
1: ਹੋ
2: ਅਮੀਰ ਹੋਈ ਜਾਂਦਾ।
1: ਬਿਲਕੁਲ ਹੈ ਜੀ,
2: ਹਾਂ ਠੀਕ ਹੈ ਜੀ। ਹੁਣ ਬਿਜਲੀ ਮਹਿਕਮਾ ਹੈ, ਬਿਜਲੀ ਮਹਿਕਮੇ ਦੇ ਵਿੱਚ ਤੁਸੀਂ ਯੂਨਿਟਾਂ ਫ੍ਰੀ ਕਰ ਦਿੱਤੀਆਂ,
1: ਜੀ
2: ਅਸਲ ਦੇ ਵਿੱਚ ਜਿੱਥੋਂ ਕੋਲਾ ਆ ਰਿਹਾ ਕੋਈ ਗ੍ਰਿਡ ਕਰ ਰਿਹਾ ਜਾਂ
1: ਉਹ ਤਾਂ ਮੁੱਲ ਦੀ
2: ਮਿਲਾ
1: ਲੈਂਦੇ ਆ, ਬਿਲਕੁਲ
2: ਸੈਲਰੀ ਤਾਂ ਦੇਣੀ ਆਪਾਂ ਨੇ
1: ਜੀ। ਉਸੇ
2: ਉਹਨੂੰ
1: ਕਰਕੇ ਬਾਈ ਜੀ ਉਹ
2: ਸੈਲਰੀ
1: ਕਾਰਪ
2: ਕਿੱਥੋਂ ਕਰਵਾਵਾਂਗੇ,
1: ਸਾਰਾ ਉਹ ਜਿਹੜਾ ਪ੍ਰਾਈਵੇਟ ਹੋ ਰਿਹਾ ਨਾ, ਇਹੀ ਚੀਜ਼ ਤਾਂ ਸਮਝਣ ਵਾਲੀ ਆ ਜੀ।
2: ਹਾਂਜੀ, ਬਿਜਲੀ ਮਹਿਕਮੇ ਵੀ ਕਹਾਂ ਗਾ ਪ੍ਰਾਈਵੇਟ ਹੋ ਜਾਣੀ ਹੈ ਜੀ,
1: ਬਿਲਕੁਲ ਹੋ
2: ਹੁਣ ਆਪਾਂ ਵਿਰੋਧ ਕਰਦੇ ਚਿੱਪ ਵਾਲੇ ਮੀਟਰ ਲਾਣੇ ਆ ਜੀ, ਜਦ ਰੀਚਾਰਜ ਕਰਾਂਗੇ ਰੀਚਾਰਜ ਮੁੱਕ ਗਏ ਬੰਦ ਹੋ ਜਾਣਗੇ, ਇਹਦੇ ਨਾਲ ਹੀ ਅੱਗ ਲਾਣੀ, ਲੋਕਾਂ ਨੂੰ ਹੋਰ ਅੱਗ ਲਾਣੀ ਕਿਸ ਤਰ੍ਹਾਂ ਜੀ।
1: ਬਿਲਕੁਲ ਹੈ ਜੀ, ਬਿਲਕੁਲ ਹੈ,
2: ਨਾ ਸਾਡੇ ਲੋਕ ਚੋਰੀ ਕਰਨ ਤੋਂ ਪਾ ਜਾਂਦੇ ਆ, ਨਾ ਸਾਡੇ ਲੋਕਾਂ ਨੂੰ ਕੋਈ ਫਰਕ ਪੈਂਦਾ ਵੀ ਸਾਡਾ ਨੁਕਸਾਨ ਹੋ ਰਿਹਾ ਜਾਂ ਨਹੀਂ ਹੋ ਰਿਹਾ। 600 ਯੂਨਿਟ ਫ੍ਰੀ ਚ ਲੈ ਤਾ ਲਈ, ਕਿਸੇ ਨੇ ਅੱਜ ਤੱਕ ਪਬਲਿਕ ਫਿਕਰ ਨੇ ਕਿਸੇ ਨੇ ਇਹ ਗੱਲ ਬੋਲੀ ਕੋਈ ਸਾਨੂੰ 600 ਯੂਨਿਟ ਦੀ ਲੋੜ ਨੀ ਹੈਗੀ।
1: ਦੇਖੋ
2: ਤੁਸੀਂ ਜਿਹੜੀ 8 ਰੁਪਏ ਯੂਨਿਟ ਹੈ ਜਾਂ 7 ਰੁਪਏ ਯੂਨਿਟ ਹੈ, 2 ਰੁਪਏ ਘਟਾ ਕੇ
1: ਕਦੇ ਕਦੇ ਕਦੇ ਮਤਲਬ ਕਿ ਆਪਣੇ ਧਾਰਨਾ, ਮੈਨੂੰ ਤਾਂ ਲੱਗਦਾ ਇਹ ਲਾਉਣਾ ਚਾਹੀਦਾ ਕਿ ਅਸੀਂ ਕਦੇ ਇਮਾਨਦਾਰ ਹੋਵਾਂਗੇ। ਭਾਈ ਇਮਾਨਦਾਰ ਬਣੋ, ਏਦਾਂ ਦਾ ਧਾਰਨਾ ਲੱਗਣਾ ਚਾਹੀਦਾ ਮੈਨੂੰ ਲੱਗਦਾ ਜੀ। ਜੀ ਭਾਈ ਜੀ,
2: ਆਪਣੇ ਲੋਕਾਂ ਦਾ ਸੁਧਾਰ ਬਹੁਤ ਔਖਾ ਹੈ, ਦਿਲ ਜੀ ਬਹੁਤ ਔਖਾ ਹੈ।
1: ਬਿਲਕੁਲ
2: ਨਾ, ਪੰਜਾਬ ਚ ਮਤਲਬ ਆਪਣਾ ਪੰਜਾਬ ਦਿਨੋ ਦਿਨ ਹੀ ਬਰਬਾਦੀ
1: ਬਰਬਾਦੀ
2: ਜਾ ਰਿਹਾ ਹੈ, ਪਰ ਕਿਸੇ ਨੂੰ ਵੀ ਚਿੰਤਾ ਨੀ ਹੈਗੀ।
1: ਬਿਲਕੁਲ ਹੈ ਜੀ,
2: ਹੁਣ ਬਾਹਰ ਬੈਠੇ ਆਪਣੇ ਕਿੰਨੇ ਵੀਰ ਇੱਥੇ ਪ੍ਰੋਗਰਾਮ ਚਾਹੁੰਦੇ ਆ, ਉਹ ਕਿੰਨਾ ਮਤਲਬ ਪੰਜਾਬ ਨੂੰ ਲੈ ਕੇ ਗੰਭੀਰਤਾ ਨਾਲ ਸੋਚਦੇ ਆ, ਆਪਣੇ ਮਤਲਬ ਉਹਨਾਂ ਦੇ ਮਨ ਰੋਂਦੇ ਨੇ ਚੀਜ਼ਾਂ ਦੇਖ ਕੇ ਵੀ, ਯਾਰ ਜਦੋਂ ਅਸੀਂ ਇੱਥੇ ਗਏ ਸੀ ਉਦੋਂ ਹਾਲਾਤ ਵੀ ਇਹੋ ਜਿਹੇ ਸੀਗੇ, ਅਸੀਂ ਅੱਕ ਕੇ ਗਏ ਸੀ, ਅੱਜ ਜਦੋਂ ਮੁੜਨ ਨੂੰ ਦਿਲ ਕਰਦਾ ਹਾਲਾਤ ਉਹ ਤੋਂ ਵੀ ਜ਼ਿਆਦਾ
1: ਉਹ ਤੋਂ ਬਦਤਰ ਨੇ। ਬਿਲਕੁਲ ਹੈ,
2: ਬਦਤਰ ਹਾਲਾਤ ਹੋ ਗਏ, ਸੁਧਾਰ ਦੀ ਕੋਈ ਗੈਸ ਨਹੀਂ ਹੈ। ਹੁਣ ਸਾਡੇ ਗਾਹ ਬੱਚੇ ਹੋਣੇ ਨੇ, ਅਸੀਂ ਬੱਚੇ ਨੂੰ ਇੱਥੇ ਮਤਲਬ ਕਿਹੜੇ ਹਿਸਾਬ ਨਾਲ ਪਾਲੀਏ ਜੀ, ਸਾਨੂੰ ਇਹ ਹੁੰਦਾ ਵੀ ਕਦੋਂ ਸਿਰ ਕੱਢੇ ਤੇ ਅਸੀਂ ਬਾਹਰ ਨੂੰ ਭੇਜ ਦਈਏ, ਉਹਦਾ ਕਾਰਨ ਇਹ ਨੀ ਹੈਗਾ
1: ਜੀ,
2: ਬਾਹਰ ਪੈਸਾ, ਕੰਮ ਤਾਂ ਉਰੇ ਵੀ ਨੀ ਮੁੱਕਦਾ, ਪਰ ਜਿਹੜਾ ਉਹਨਾਂ ਦੀ ਮਿਹਨਤ ਦਾ, ਉਹਨਾਂ ਨੂੰ ਉਹਦੀ ਪੜ੍ਹਾਈ ਦਾ ਸਹੀ ਮੁੱਲ ਨਾ ਦੇਣਾ
1: ਜੀ,
2: ਕੰਮ ਨੂੰ ਵੀ ਸਹੀ ਸਹੀ ਦਾ ਪ੍ਰਾਈਜ਼ ਕਰਨਾ, ਮਤਲਬ ਇੱਥੇ ਬੰਦੇ ਦੀ ਬੁੱਕ ਦੀ ਨੀ ਹੈਗੀ ਆਪਣੇ ਮੁਲਕਾਂ ਦੇ ਵਿੱਚ।
1: ਬਿਲਕੁਲ ਹੈ ਜੀ, ਬਿਲਕੁਲ,
2: ਛੋਟੇ ਜਿਹੜੇ ਬਾਹਰ ਦੇ ਮੁਲਕ ਨੇ ਇੱਥੇ ਹਮੇਸ਼ਾ ਪਹਿਲਾਂ ਇਨਸਾਨ ਨੂੰ ਮੁੱਕ
1: ਬਾਈ ਜੀ। ਇੱਥੇ ਦੇਖੋ ਹੁਣ ਚਾਹੇ ਆਪਣੇ ਬਹੁਤ ਸਾਰੇ NRI ਨੇ ਜਾਂ ਇੱਥੇ ਆਪਣੇ ਬਿਜਨਸ ਨੇ ਕਾਰੋਬਾਰ ਨੇ, ਬਹੁਤ ਘੱਟ ਲੋਕ ਨੇ ਜਿਹੜੇ, ਚਲੋ ਸ਼ੋਸ਼ਣ ਜਿਹੜਾ ਹੈਗਾ ਇੱਥੇ ਕੌਣ ਕਰਦਾ, ਗੋਰੇ ਥੋੜੀ ਕਰਦੇ ਨੇ, ਆਪਣੇ ਲੋਕ ਹੀ ਕਰਦੇ ਨੇ ਨਾ, ਆਪਣਿਆਂ ਦਾ
2: ਆਪਣੇ ਕਰ ਰਹੇ ਆ ਜੀ, ਪੰਜਾਬੀ ਬੰਦੇ ਨੇ ਆ ਕੇ
1: ਬਹੁਤ ਘੱਟ ਨੇ ਜਿਹੜੇ ਉਹਨਾਂ ਨੂੰ ਸਹੀ ਮਤਲਬ ਕਿ ਵੇਜਿਸ ਦਾ ਸਾਰਾ ਕੁਝ ਉਹਨਾਂ ਦੇ ਜੋ ਬਣਦੇ ਹੱਕ ਨੇ ਉਹ ਦਿੰਦੇ ਆ, ਸਾਰੇ ਨਹੀਂ ਕਹਿ ਸਕਦੇ, ਆਪਣੇ ਪੰਜਾਬੀ ਭਾਈਚਾਰੇ ਦੇ ਵਿੱਚੋਂ ਬਹੁਤ ਚੰਗੇ ਵੀ ਹੈਗੇ ਆ, ਹੈਲਪ ਵੀ ਕਰਦੇ ਆ ਜੀ।
2: ਦੇਖੋ ਹਰੇਕ ਪਾਸੇ ਚਾਰ ਮਾੜੇ ਨੇ, ਪਰ ਉਹ ਚਾਰ ਮਾੜਿਆਂ ਦਾ ਜਿਹੜਾ ਮਾੜਾ ਕੀਤਾ ਹੋਇਆ ਨਾ, ਉਹ ਸਾਰੇ ਨੂੰ ਭੁਗਤਣਾ ਪੈਂਦਾ।
1: ਬਿਲਕੁਲ, ਸਮਾਂ ਕਿ ਉਹਨਾਂ ਨੇ
2: ਇਹ ਥੋੜੀ ਕਹਿਣਾ ਜੀ
1: ਇੱਥੇ ਆ ਕੇ ਵੀ ਉਹ ਸਿਸਟਮ ਜਿਹੜਾ, ਬਾਈ ਜੀ ਦੇਖੋ ਜਿਹੜਾ ਇੱਥੇ ਸਿਸਟਮ ਚੰਗਾ ਸੀ ਇਹਨਾਂ ਮੁਲਕਾਂ ਦੇ ਵਿੱਚ, ਉਹ ਵੀ ਇਹਨਾਂ ਨੇ ਸਾਡੇ ਵਾਲਿਆਂ ਨੇ ਆ ਕੇ ਤਾਂ ਉਹ ਵੀ ਖਰਾਬ ਕਰ ਦਿੱਤਾ ਜੀ,
2: ਖਰਾਬ ਕਰਤਾ ਜੀ, ਖਰਾਬ ਕਰਤਾ, ਕੋਈ ਸ਼ੱਕ ਨੀ ਹੈ
1: ਜੀ।
2: ਤੁਸੀਂ ਦੇਖੋ ਨਾ ਇੱਥੇ ਜਾ ਕੇ, ਹੁਣ ਜਦੋਂ ਕੋਈ ਬੰਦਾ ਗਲਤੀ ਕਰਦਾ ਜਾਂ ਬਾਹਰ ਕਿਤੇ ਵੀ ਮੀਡੀਆ ਚ ਇਹ ਗੱਲ ਥੋੜੀ ਵੀਰ ਫਲਾਣਾ ਫਲਾਣਾ ਸਿੰਘ ਜਾਂ ਫਲਾਣਾ ਕੁਮਾਰ ਹੈ ਇਹਨੇ ਆ ਕੇ ਕੰਮ ਕਰਿਆ, ਦੋ ਗੱਲਾਂ ਹੀ ਹੁੰਦੀਆਂ ਨੇ ਜੀ, ਇਹ ਪੰਜਾਬੀ ਨੇ ਜੀ, ਇਹ ਹਿੰਦੂ ਨੇ ਜੀ,
1: ਜੀ
2: ਉਹ ਸਾਰੀ ਕਮਿਊਨਿਟੀ ਨੂੰ ਗਾਲ ਪੈਂਦੀ ਹੈ ਜੀ।
1: ਨਾਲੇ ਬਾਈ ਜੀ ਮੈਨੂੰ ਹੁਣ, ਚਲੋ ਮੈਂ ਘਰ ਦੀ ਗੱਲ ਕਰਦਾ, ਮਤਲਬ ਕਿ ਬਾਹਰ ਘਾਹ ਹੋ ਜਾਂਦਾ ਜੀ ਗਰਮੀਆਂ ਨੂੰ, ਹੁਣ ਮੈਨੂੰ ਕੋਈ ਸਰਕਾਰ ਜਾਂ ਕੋਈ ਮਤਲਬ ਕਿ ਇੱਥੋਂ ਮਿਊਨਿਸਪੈਲਿਟੀ ਦਾ ਬੰਦਾ ਜੋ ਕੋਈ ਆਂਢੀ ਗੁਆਂਢੀ ਆ ਕੇ ਥੋੜੀ ਕਹਿੰਦਾ ਮੈਨੂੰ ਵੀ ਭਾਈ ਤੇਰਾ ਘਾਹ ਵੱਡਾ ਹੋ ਗਿਆ ਇਹਨੂੰ ਕੱਟ ਲਾ, ਹਨਾ ਇੱਕ ਜ਼ਿੰਮੇਵਾਰੀ ਸਮਝੀ ਦੀ ਹੈ ਤੇ ਉਹ ਕਰਦੇ ਆ। ਬਾਕੀ ਗੁਆਂਢੀ ਕੋਈ ਵੀ ਇੱਕ ਗੁਆਂਢੀ ਹੈ ਜੀ, ਉਹਨੇ ਮਸ਼ੀਨ ਕੱਢ ਲਈ ਹੈ ਨਾ ਘਾਹ ਕੱਟਣ ਵਾਲੀ, ਤਾਂ ਸਾਰੇ ਹੀ ਆਲੇ ਦੁਆਲੇ ਤੁਹਾਨੂੰ 1 ਘੰਟੇ 1.5 ਘੰਟੇ 2 ਘੰਟੇ ਸ਼ਾਮ ਤਾਈ ਸਾਰਿਆਂ ਦਾ ਹੀ ਘਾਹ ਕੱਟਿਆ ਨਜ਼ਰ ਆਊਗਾ ਜੀ। ਉਹ ਜ਼ਿੰਮੇਵਾਰੀ ਹੈ ਨਾ, ਇੱਕ ਦੂਸਰੇ ਨੂੰ ਕਹਿੰਦਾ ਥੋੜੀ ਹੈ ਕੋਈ,
2: ਆਪਣਾ ਘਰ ਤਾਂ ਬੰਦੇ ਨੇ ਆਪ ਸਵਾਰਨਾ ਜੀ,
1: ਬਿਲਕੁਲ
2: ਕੋਈ ਸ਼ਿਕਾਇਤ ਤਾਂ ਨੀ ਹੈਗੀ
1: ਜੀ,
2: ਸਰਕਾਰਾਂ ਸਿਰ ਲਾਂਭੇ ਤਾਂ ਨੀ। ਹੁਣ ਮੈਂ ਆਪਣੇ ਘਰ ਕੱਲ ਆਇਆ ਜੀ ਸਵੇਰੇ 4-5 ਵਜੇ ਕੰਮ ਤੋਂ ਆਇਆ,
1: ਜਦੋਂ
2: ਮੈਨੂੰ ਮੇਰੇ ਘਰ ਤੇ ਸੁੱਤੇ ਹੋਏ ਸੀ, ਮੈਨੂੰ ਲੱਗਿਆ ਯਾਰ ਗੰਦ ਪਿਆ, ਤੁਸੀਂ ਯਕੀਨ ਮੰਨਿਓ ਮੈਂ 3-4 ਘੰਟੇ ਲਾ ਕੇ ਆਪਣਾ ਸਾਰਾ।
1: ਹਾਂ ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ
2: ਝਾੜੂ ਪੋਚਾ ਸੀ ਆਪ ਕਰਿਆ,
1: ਬਿਲਕੁਲ ਹੈ। ਉਹ ਬਾਈ ਜੀ ਉਹਨਾਂ ਚਿਰ ਕੰਮ ਕਰਨ ਨੂੰ ਜਾਂ ਕੁਝ ਚੀਜ਼ ਛੇੜਨ ਨੂੰ ਜੀ ਨਹੀਂ ਕਰਦਾ, ਜਿੰਨਾ ਚਿਰ ਮੂਹਰਿਓ ਸਫਾਈ ਹੁਣ ਕਿਚਨ ਚ ਹੀ ਚਲ ਜਾਈਏ, ਜੇ 4 ਭਾਂਡੇ ਪਏ ਆ ਤਾਂ ਚੱਕ ਕੇ ਆਪ ਮਾਂਜ ਕੇ ਮਸ਼ੀਨ ਚ ਪਾ ਦੇਈਦੇ ਆ ਜਾਂ ਮਾਂਜ ਕੇ ਰੱਖ ਦੇਈਦੇ ਆ, ਉਸ ਤੋਂ ਬਾਅਦ ਸ਼ੁਰੂ ਕਰੀਦਾ ਵੀ ਚੱਲ ਹੁਣ ਆਹ ਬਣਾ ਲੈਂਦੇ ਆ ਨਾ, ਨਹੀਂ ਤਾਂ ਉਹਨਾਂ ਚਿਰ ਜੀ ਨਹੀਂ ਕਰਦਾ ਵੀ ਆਹ ਕੰਮ ਸ਼ੁਰੂ ਕਰ ਲਿਆ ਜਿੰਨਾ ਚਿਰ ਸਫਾਈ ਨਹੀਂ ਆ ਮੂਹਰੇ।
2: ਦੇਖੋ ਆਪਣੀ ਜਿਹੜੀ ਰਿਸਪੋਨਸਿਬਿਲਟੀ ਹੈ ਨਾ, ਉਹ ਤਾਂ ਕੋਈ ਵੀ ਬੰਦਾ ਮੈਂ ਕਹਿੰਦਾ ਕੁਛ ਤੇ ਨੇ ਜਿਹੜੇ ਕਰਦੇ ਨੇ,
1: ਜਿਹਦਾ
2: ਬਹੁਤ ਹੀ ਤਾਦਾਦ ਦੇ ਵਿੱਚ ਦੇਖੋ ਲੋਕ ਕਰਕੇ ਰਾਜੀ ਨੀ।
1: ਬਿਲਕੁਲ ਹੈ ਜੀ,
2: ਆਉਣ ਵਾਲੀ ਜਨਰੇਸ਼ਨ ਤਾਂ ਬਿਲਕੁਲ ਨੀ ਕਰ ਰਹੀ, ਪ੍ਰਵਾਸ ਇਸੇ ਕਰਕੇ ਹੋ ਰਿਹਾ ਹੈ
1: ਖੱਜਲ ਖੁਆਰੀ ਵੱਧ ਗਈ ਇੱਥੇ ਆ ਕੇ
2: ਏਜੰਟਾਂ ਨੇ ਬਸ ਇਹ ਸੁਪਨੇ ਝੂਠੇ ਦਿਖਾ ਰੱਖੇ ਜੀ ਤਿੰਨ ਸਾਲ ਡਿਪਲੋਮਾ ਕਰ ਲੋ ਜੀ ਮੁਲਕ ਤੁਹਾਨੂੰ ਪੀ ਆਰ ਪਰਮਾਨੈਂਟ ਰੈਜੀਡੈਂਸ ਕਿਤੇ ਕੋਈ ਛੋਟੀ ਮੋਟੀ ਚੀਜ਼ ਹੈ ਕਦੇ ਕਿਸੇ ਬੱਚੇ ਨੇ ਕਿਸੇ ਪੇਰੈਂਟਸ ਨੇ ਇਹਦੇ ਵੱਲ ਗੰਭੀਰਤਾ ਨਾਲ ਵਿਚਾਰ ਕੇ ਦੇਖਿਆ ਵੀ ਸਾਡਾ ਬੱਚਾ ਡਿਪਲੋਮਾ ਤਿੰਨ ਸਾਲ ਚ ਕਰਕੇ ਪੱਕਾ ਹੋ ਜੂ ਇਹ ਕੋਈ ਖੇਡ ਪਈ ਹੈ ਜੀ
1: ਨਾਲੇ ਬਾਈ ਜੀ ਇਹਨਾਂ ਦੇ ਤਾਂ ਆਪਾਂ ਉਹ ਚੀਜ਼ ਤਾਂ ਸੋਚਦੇ ਹੀ ਨਹੀਂ ਵੀਜ਼ਾ ਤਾਂ ਤੁਹਾਡਾ ਲੱਗਿਆ ਹੋਇਆ ਸਟੱਡੀ ਵੀਜ਼ੇ ਦਾ ਤੇ ਉਹਦੇ ਤੁਸੀਂ ਜਾਂ ਤਾਂ ਉਹਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰੋ ਤੇ ਬਾਅਦ ਚੋ ਇੱਥੇ ਆ ਕੇ ਹੁਣ ਧਰਨਿਆਂ ਦੇ ਉੱਤੇ ਆਪਾਂ ਬੈਠੇ ਹਾਂ ਭਈ ਸਾਡਾ ਵੀਜ਼ਾ ਵਧਾਓ ਜੀ ਉਹ ਕਹਿੰਦੇ ਅਸੀਂ ਲਿਖਿਆ ਕਦੋਂ ਆਪੇ ਤੁਹਾਡਾ ਵੀਜ਼ਾ ਵਧਾਵਾਂਗੇ ਜਾਂ ਤੁਹਾਨੂੰ ਪਰਮਾਨੈਂਟ ਕਰਾਂਗੇ
2: ਆਪਣੇ ਇਹ ਆਪਣੇ ਆਪਣੀ ਸਰਕਾਰਾਂ ਤਾਂ ਹੈਗੀਆਂ ਨੇ ਪੁੱਠੀਆਂ ਜੋ ਕਹਿੰਦੀਆਂ ਨੇ ਉਹ ਤਾਂ ਉਲਟ ਕਰਦੀਆਂ ਨੇ ਪਰ ਜਿਹੜੀ ਬਾਹਰ ਦੀ ਗਵਰਨਮੈਂਟ ਹੈ ਨਾ ਇਹ ਬਿਲਕੁਲ ਹਰੇਕ ਗੱਲ ਲੌਜਿਕ ਨਾਲ ਕਰਦੇ
1: ਬਿਲਕੁਲ ਹੈ ਜੀ ਬਿਲਕੁਲ
2: ਇਹਨਾਂ ਨੇ ਕਿਸੇ ਨੂੰ ਕਿਸੇ ਵੀ ਬੱਚੇ ਨੂੰ ਮਾੜਾ ਨੀ ਬੋਲਿਆ ਜਾਂ ਕਿਸੇ ਨਾਲ ਲੜੇ ਨੀ ਕਿਸੇ ਨੂੰ ਇਹ ਤਾਂ ਪੇਪਰ ਜੋ ਬੱਚਿਆਂ ਦੇ ਉੱਥੇ ਪੜ੍ਹੇ ਨੇ ਜਾਂ ਜੋ ਸਾਈਨ ਕਰਕੇ ਉਸੀ ਪੇਪਰਾਂ ਨੂੰ
1: ਗੱਲ ਕਰ ਰਹੇ ਨੇ ਬਿਲਕੁਲ ਹੈ ਜੀ
2: ਤੁਹਾਡੇ ਪੇਪਰ ਅਜੇ ਲਿਖਿਆ ਗਿਆ ਐਟਲੀਸਟ ਤੁਸੀਂ ਉਹ ਤਾਂ ਪੜ੍ਹੋ ਨਾ ਅਸੀਂ ਤੁਹਾਨੂੰ ਕਿਸ ਹਿਸਾਬ ਨਾਲ ਪੱਕੇ ਕਰ ਦਈਏ ਜੀ
1: ਬਿਲਕੁਲ ਹੈ ਜੀ
2: ਹੁਣ ਮਾਂ ਬਾਪ ਇੱਥੇ ਕਲਪ ਰਹੇ ਹੈ ਕੋਈ ਸਮੈਸਟਰ ਦੀ ਫੀਸ ਇੱਥੋਂ ਭਰ ਰਿਹਾ ਮਤਲਬ ਨਾ ਇਹ ਚੀਜ਼ ਰੋਕਣ ਦਾ ਨਾਮ ਲੈ ਹੀ ਨਹੀਂ ਰਹੀ ਸ਼ੁਕਰ ਹੈ ਵੀ ਚਲੋ ਸਰਕਾਰਾਂ ਦੀ ਬਾਹਰ ਦੀ ਸਖਤਾਈ ਦੇਖ ਕੇ ਨਾ ਇਸ ਵਾਰੀ ਥੋੜੀ ਜਿਹੜੇ ਆਪਣੇ ਇੱਥੇ ਪੰਜਾਬ ਚ ਕਾਲਜ ਨੇ ਕੋਈ ਸਰਕਾਰੀ ਜਾਂ ਪ੍ਰਾਈਵੇਟ ਜਿੰਨੇ ਵੀ ਹੈਗੇ ਉਹਨਾਂ ਵਿੱਚ ਐਡਮਿਸ਼ਨਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਜੀ ਇਸ ਵਾਰ
1: ਬਿਲਕੁਲ ਨਹੀਂ ਚੰਗੀ ਗੱਲ ਹੈ ਜੀ ਜੇ ਲੋਕ ਸਮਝਣ ਲੱਗੇ ਨਾ ਜੀ ਹੁਣ ਦੇਖੋ ਉੱਥੋਂ ਤੋੜ ਤਾਂ ਦਿੰਦੇ ਆ ਕਿ ਭਾਈ ਤੁਹਾਡਾ ਇੰਨਾ ਲੱਖ ਰੁਪਇਆ ਲੱਗਣਾ ਤਿੰਨ ਸਾਲ ਚ ਡਿਪਲੋਮਾ ਕਰ ਲੈਣਾ ਮੁੰਡਾ ਪੱਕਾ ਹੋ ਜਾਣਾ ਪਰ ਇਹ ਨੀ ਦੱਸਦੇ ਵੀ ਤਿੰਨ ਸਾਲ ਦੇ ਵਿੱਚ ਜਿਹੜਾ ਸਮੈਸਟਰ ਦੀ ਫੀਸ ਭਰਨੀ ਆ ਦਸ ਦਸ ਹਜ਼ਾਰ ਡਾਲਰ ਪੰਦਰਾਂ ਪੰਦਰਾਂ ਹਜ਼ਾਰ ਡਾਲਰ ਉਹ ਕਿੱਥੋਂ ਪੂਰਾ ਕਰਨਾ ਸਾਲ ਦਾ
2: ਉਹ ਤਾਂ ਦੇਖੋ ਕਮੀ ਆਪਣੀ ਹੈ ਆਪਾਂ ਮੈਂ ਕਹਿੰਦਾ ਮੈਂ ਚਾਰ ਦਿਨ ਹੋ ਗਏ ਜੀ ਖਬਰਾਂ ਦੇਖਦੇ ਨੂੰ ਤੇ ਹੁਣ ਸੋਮਾਲੀਆ ਦੇ ਵਿੱਚ ਕਿੰਨੇ ਬੰਦੇ ਆਪਣੇ ਫੜੇ ਹੋਏ ਨੇ ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ
1: ਨਹੀਂ ਨਹੀਂ ਨਹੀਂ ਜੀ
2: ਉਹਨਾਂ ਬਾਰੇ ਕੋਈ ਗੱਲ ਨਹੀਂ ਕਰ ਰਹੇ ਆਪਣੇ 22 ਬੰਦੇ ਹੁਣ ਫੜੇ ਹੋਏ ਨੇ ਦੋ ਬੰਦੇ ਪਹਿਲਾਂ ਵੀ ਆ ਇੱਥੋਂ 6-7 ਮਹੀਨੇ ਦੀ
1: ਉਹਦੇ ਬਾਰੇ ਫੜੇ ਹਾਂ ਜੀ ਬਿਲਕੁਲ ਮੈਂ ਪਿਛਲੇ ਹਫਤੇ ਕੀਤੀ ਸੀ ਖਬਰ ਹਾਂ ਜੀ ਜੀ
2: ਹਾਂਜੀ ਉਹਦੇ ਬਾਰੇ ਕੋਈ ਅਪਡੇਟ ਨਹੀਂ ਦੇ ਰਿਹਾ ਕੋਈ ਸਰਕਾਰਾਂ ਦੀ ਨਹੀਂ ਹੈਗੀ ਸਿਸਟਮ ਚੱਲ ਰਿਹਾ ਕੁਝ ਬੰਦੇ ਮਗਰ ਲੱਗ ਕੇ ਕਿਸੇ ਦੇ ਭਾਈ ਅੱਗੇ ਸਾਨੂੰ ਪੁਰਾਣੇ ਤੋਂ ਵੀ ਕੋਈ ਸਾਂਭ ਲੂਗਾ ਅਸੀਂ ਦੂਜੇ ਮੁਲਕ ਤੋਂ ਹੋ ਕੇ ਨਿਕਲ ਜਾਣਗੇ ਉਹ ਕਿਡਨੈਪ ਕੀਤੇ ਹੋਏ ਬਾਹਰ ਉਹਨਾਂ ਦੇ ਉੱਪਰ ਫਿਰੌਤੀਆਂ ਮੰਗੀ ਜਾ ਰਹੀਆਂ ਨੇ
1: ਜੀ
2: ਆਪਾਂ ਆਪ ਹੀ ਕਸੂਰਵਾਰ ਹੈ ਜੀ
1: ਕਸੂਰਵਾਰ ਬਿਲਕੁਲ ਹੈ ਜੀ ਬਿਲਕੁਲ
2: ਸਰਕਾਰਾਂ ਨੂੰ ਆਪਾਂ ਲਾਂਬੇ ਨਾ ਦਈਏ ਦੇਖੋ ਕੰਮ ਜੇ ਮਤਲਬ ਜੇ ਆਪਣੀ ਨੀਤ ਹੋਵੇ ਨਾ ਕੰਮ ਕਰਨ ਦੀ ਆਪਾਂ ਇੱਥੇ ਵੀ ਕਰ ਸਕਦੇ ਹਾਂ ਅਸਲ ਦੇ ਵਿੱਚ ਹਰੇਕ ਚੀਜ਼ ਨਾਲ ਸਬਰ ਸੰਤੋਖ ਨਾਲ ਚੱਲਣਾ ਪੈਂਦਾ
1: ਬਿਲਕੁਲ ਹੈ ਜੀ ਬਿਲਕੁਲ
2: ਹਰੇਕ ਬੰਦਾ ਪੌੜੀ ਪੌੜੀ ਕਰਕੇ ਉੱਪਰ
1: ਚੜ੍ਹਦਾ
2: ਡਿਗਰੀ ਡਿਪਲੋਮਾ ਕਰ ਲਿਆ ਕੋਰਸ ਕਰ ਲਿਆ
1: ਜੀ
2: ਆਪਾਂ ਹੁਣ ਦੋ ਮਹੀਨੇ ਬਾਅਦ ਹੀ ਰੁਪਇਆ 50,000 ਇਹ ਨਹੀਂ
1: ਇਹ ਨੀ ਨਾ ਦੇਖਦੇ ਇੱਥੇ ਭਾਈ ਆ 20 ਸਾਲਾਂ ਦਾ ਆਇਆ ਜਾਂ 40 ਸਾਲਾਂ ਦਾ ਆਇਆ ਉਹ ਥੋੜੀ ਦੇਖਦਾ ਲੈ ਯਾਰ ਏਡੀ ਗੱਡੀ ਏਡਾ ਘਰ ਯਾਰ ਤਾਂ ਨਜ਼ਾਰੇ ਲੈਂਦੇ ਆ ਪਰ ਇਹ ਨੀ ਦੇਖਦੇ ਨਾ ਵੀ 40-50 ਸਾਲ ਇੱਥੇ ਗਾਲੇ ਵੀ ਆ ਇਹਦੇ ਤਾਈ ਪਹੁੰਚਣ
2: ਦਾ ਉਹ ਮੈਂ ਕਹਿੰਦਾ ਗਾਲੇ ਆ ਉਹ ਵੀ ਛੱਡੋ ਤੁਸੀਂ ਗਾਲੇ ਤਾਂ ਚਲੋ ਜਿਹੜਾ ਦੁੱਖ ਹੈਗਾ ਹੈਗਾ ਜਿਹੜੀ ਆਪਣੀ ਆਪਣੀ ਮਿੱਟੀ ਤੋਂ ਦੂਰ ਹੋ ਕੇ ਬੈਠੀ ਹੈ
1: ਬਿਲਕੁਲ ਆ ਜੀ ਘਾਟੇ ਜਿਹੜੇ
2: ਉਹ ਮਿੱਟੀ ਦਾ ਮੋਹ ਤਾਂ ਉਹਨਾਂ ਮਤਲਬ ਉਹਨਾਂ ਨੂੰ ਕਿੰਨਾ ਤੰਗ ਕਰਦਾ ਉਹ ਮੋਹ
1: ਕਰਕੇ ਬਿਲਕੁਲ ਬਿਲਕੁਲ ਬਿਲਕੁਲ ਆ ਜੀ ਬਿਲਕੁਲ
2: ਕਿੰਨੇ ਤੰਗ ਬੈਠੇ ਆ
1: ਜੀ ਘਾਟੇ ਥੋੜੀ ਨਾ ਪੂਰੇ ਕੀਤੇ ਜਾ ਸਕਦੇ ਆ ਬਿਲਕੁਲ
2: ਮੈਂ ਤੁਹਾਨੂੰ ਦੁੱਖ ਸੁੱਖ ਵਾਲੀ ਵੀਰ ਜੀ ਮੈਂ ਤਾਂ ਆਪਣੇ ਤੇ ਹੰਡਾਈ ਹੈ ਮੇਰਾ ਭਾਈ ਬਾਹਰ ਗਏ ਨੂੰ ਸਾਲ ਹੋਇਆ ਸੀ ਇਹਦੇ ਯੂਰੋਪ ਗਿਆ ਹੋਇਆ ਉਹ ਤੇ ਜਦੋਂ ਮਤਲਬ ਸਾਲ ਬਾਅਦ ਫਾਦਰ ਸਾਹਿਬ ਪੂਰੇ ਹੋ ਗਏ ਜੀ ਹਾਲੇ ਸ਼ਾਇਦ ਬ੍ਰਦਰ ਦਾ ਕਾਰਡ ਨਹੀਂ ਸੀ ਬਣਿਆ ਹੋਇਆ
1: ਜੀ
2: ਤੇ ਉਹ ਵਿਚਾਰਾ ਮੁੜ ਕੇ ਫਾਦਰ ਸਾਹਿਬ ਦੇ ਅੰਤਿਮ ਦਰਸ਼ਨ ਵੀ ਕਰ ਨਹੀਂ ਸਕਿਆ
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ
2: ਤੂੰ ਦੱਸੋ ਵੀ ਇਹ ਜਿਹੜੇ ਅੱਜ ਉਹ ਬੰਦਾ ਪੱਕਾ ਬੈਠਾ ਜੀ ਕੋਈ ਚੱਕਰ ਨੀ ਬੱਚਾ ਉਹਦੇ ਕੋਲ ਸਭ ਫੈਮਿਲੀ ਸੈੱਟ ਹੈ ਪਰ ਜਿਹੜਾ ਆਹ ਘਾਟਾ ਉਹਨੇ ਚੱਲਿਆ ਘਾਟੇ ਦੀ ਪੂਰਤੀ ਕੌਣ
1: ਕਦੇ ਵੀ ਨਹੀਂ ਹੋ ਸਕਦੀ ਬਿਲਕੁਲ ਹੈ ਸਾਰੀ ਉਮਰ ਪਛਤਾਵਾ ਰਹਿਣਾ ਉਹਨੂੰ ਬਿਲਕੁਲ ਹੈ
2: ਪਛਤਾਵਾ ਹੈਗਾ ਜੀ ਰਿਗਰੈਟ ਤਾਂ ਸਾਰੀ ਉਮਰ ਰਹਿਣਾ ਪਰ ਇਹ ਚੀਜ਼ ਨੂੰ ਲੋਕ ਅੱਜ ਦੇ ਜਨਰੇਸ਼ਨ ਇਸ ਚੀਜ਼ ਨੂੰ ਸਮਝ ਨਹੀਂ ਰਹੀ
1: ਜੀ
2: ਸਰਕਾਰਾਂ ਨੂੰ ਆਪਾਂ ਬਲੇਮ ਕਰੀ ਜਾਂਦੇ ਆ ਧਰਨੇ ਦੇਈ ਜਾਂਦੇ ਆ ਧਰਨੇ ਦੇਣੇ ਆ ਲੱਖ ਦੋ ਯਾਰ ਸਰਕਾਰਾਂ ਦੇ ਘਰਾਂ ਦੇ ਬਾਹਰ ਦੋ ਸਰਕਾਰਾਂ ਦੇ ਦਫ਼ਤਰਾਂ ਦੇ ਬਾਹਰ
1: ਪਬਲਿਕ ਦੇ ਕੰਮ ਕਰਨਾ ਬੰਦੇ ਨੂੰ
2: ਲੋਕਾਂ ਦੇ ਅੱਗੇ ਲੋਕੀ ਅਗੇਂਸਟ ਖੜ ਕੇ ਜੀ ਕਿਸਾਨਾਂ ਸਾਰਿਆਂ ਦੇ
1: ਬਿਲਕੁਲ ਹੈ ਜੀ ਬਿਲਕੁਲ ਬਿਲਕੁਲ
2: ਕਦੇ ਹੁਣ ਪਿੱਛੇ ਖਬਰ ਪੜੀ ਸੀ ਇੱਕ NRI ਕੋਈ ਬੀਬੀ ਬਾਹਰੋਂ ਆਈ ਸੀ ਉਹਦੇ ਜਿੱਦੀ ਕੱਪੜੇ ਨੂੰ ਲੈ ਕੇ ਟਿੱਪਣੀ ਕਰ ਰਹੀ ਸੀ ਕਿੰਨੀ ਸ਼ਰਮ ਆਉਂਦੀ
1: ਹੈ ਲੱਤਾਂ ਮੰਗੀਆਂ ਰੱਖੀਆਂ ਦੱਸੋ ਐ ਬਿਲਕੁਲ
2: ਦੱਸੋ ਕੋਈ ਲੌਜਿਕ ਬਣਦਾ ਇਹ ਗੱਲ ਦਾ ਯਾਰ ਉਹਦੀ ਆਪਣੀ ਲਾਈਫ ਹੈ ਜੀ
1: ਬਿਲਕੁਲ ਹੈ ਜੀ
2: ਕਿਸੇ ਦੀ ਵਾਈਫ ਹਸਪੀਟਲ ਐਡਮਿਟ ਹੈ ਵਿਚਾਰਾ ਹੋਰ ਹੋ ਰਿਹਾ ਜੀ, ਮਤਲਬ ਨਾ ਸਾਰੀ ਪਿਰਤਾ ਹੀ ਆਪਾਂ ਏ ਟੂ ਜੈਡ ਗਲਤ ਚਲਾਈਆਂ ਹੋਈਆਂ ਨੇ ਜੀ।
1: ਬਿਲਕੁਲ,
2: ਇੱਕ ਵੀ ਕੋਈ ਕੋਈ ਬੰਦਾ ਇਹਨੂੰ ਜਸਟੀਫਾਈ ਕਰਦਾ ਵੀ ਹਾਂ ਭਾਈ ਅਸੀਂ ਸਹੀ ਆ। ਦੂਸਰੀ ਗੱਲ ਹੈ ਵੀ ਆਪਾਂ ਮੰਨਣੀ ਤਾਂ ਕਿਸੇ ਦੀ ਹੈ ਨੀ, ਕਰਨੀ ਆਪਣੀ ਹੈ। ਇਹ ਚੀਜ਼ਾਂ ਨਾ ਆਪਾਂ ਨੂੰ ਬਰਬਾਦੀ ਵੱਲ ਹੀ ਧਕੇਲ ਰਹੀ ਹੈ, ਕੋਈ ਚੰਗੇ ਸਮਾਂ ਦੀ ਕੋਈ ਅੱਗੇ ਫੋਟੋ ਨਜ਼ਰ ਨੀ ਆਉਂਦੀ, ਆਪਾਂ ਨੂੰ ਵੀ ਚੰਗਾ ਸਮਾਂ ਆਊਗਾ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
2: ਅੱਜ ਅਕਾਲੀ ਚੱਕ ਰਿਹਾ ਝੰਡਾ, ਕੱਲ ਝਾੜੂ ਦਾ ਚੱਕ ਲਿਆ, ਬਸ ਆਹੀ ਵੀ ਤੁਸੀਂ ਆਪ ਮੂਹਰੇ ਲੱਗੋ, ਕੋਈ ਪਿੰਡ ਦਾ ਸਰਪੰਚ ਚੰਗਾ ਖੜਾ ਕਰੋ, ਸਰਪੰਚ ਨੂੰ ਤੁਸੀਂ ਅੱਗੇ MLA ਵਾਸਤੇ ਖੜਾ ਕਰੋ। ਸਾਥ ਤਾਂ ਲੋਕਾਂ ਦਾ ਚਾਹੀਦਾ, ਲੋਕਾਂ ਦਾ ਵਿਜ਼ਨ ਹੋਣਾ ਚਾਹੀਦਾ ਨਾ, ਅਸੀਂ ਆਪਣਾ ਚੰਗਾ ਬੰਦਾ ਅੱਗੇ ਲੈ ਕੇ ਆਣਾ ਜੀ।
1: ਬਿਲਕੁਲ,
2: ਪਿੰਡ ਪਿੰਡ ਦੇ ਮੁਹਿੰਮ ਸ਼ੁਰੂ ਹੋਊਗੀ ਤਾਂ ਜਾ ਕੇ ਢਾ ਲੱਗੂ ਸਰਕਾਰ ਨੂੰ।
1: ਬਿਲਕੁਲ,
2: ਇਹ ਤਾਂ ਮਤਲਬ ਇਹ ਤਾਂ ਇਹਨਾਂ ਬਸ ਉਹਨੇ ਸਾਨੂੰ 20,000 ਦਿੱਤਾ ਸਰਪੰਚ ਨੂੰ, 10 ਰੁਪਏ ਤਨਖਾਹ ਸਰਕਾਰ ਨੇ ਬੰਨਤੀ, ਉਹ ਟੁਕੜੇ ਸਿੱਟੀ ਜਾਂਦੇ ਅਸੀਂ ਟੁਕੜੇ ਖਾ ਜੀ।
1: ਬਿਲਕੁਲ ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ ਜੀ ਬਾਈ ਜੀ।
2: ਮੈਂ ਰੋਜ ਗੱਡੀ ਕੰਮ ਤੇ ਚਲਾਉਂਦਾ ਹੋਇਆ, ਕੰਮ ਕਰਦਾ ਹੋਇਆ, ਗੱਡੀ ਚਲਾਉਂਦਾ ਹੋਇਆ, ਮੈਂ ਜਿਹੜਾ ਸਟੂਡੀ ਖਬਰਾਂ ਸੁਣਦਾ ਹੁੰਦਾ, ਕੋਈ ਹੋਰ ਖਬਰਾਂ ਸੁਣਦਾ ਹੁੰਦਾ
1: ਜੀ,
2: ਨਿਰੰਤਰ ਮਤਲਬ 24 ਵਿੱਚੋਂ 22 ਘੰਟੇ ਮੇਰੇ ਦਿਮਾਗ 'ਚ ਇਹ ਗੱਲਾਂ ਚੱਲਦੀਆਂ ਨੇ ਵੀ ਆਪਣਾ ਯਾਰ ਬੱਚਾ ਵੀ ਆਪਣੇ ਪੰਜਾਬ ਦਾ ਬਣੂ।
1: ਬਿਲਕੁਲ ਹੈ, ਬਿਲਕੁਲ ਹੈ ਜੀ ਜੀ।
2: ਬਹੁਤ ਦੁਖੀ
1: ਜੀ ਜੀ ਬਾਈ ਜੀ, ਆਵਾਜ਼ ਕੱਟ ਹੋਣ ਲੱਗ ਗਈ ਬਗੁਰੀ ਜੀ। ਬਿਲਕੁਲ, ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ, ਬਹੁਤ ਸੋਹਣੇ ਵਿਚਾਰ
2: ਤੁਹਾਡੇ
1: ਜੀ ਜੀ। ਦੋਸਤੋ ਬਹੁਤ ਸੋਹਣੇ ਵਿਚਾਰ ਗੁਰੀ ਮਾਨਵ ਜੀ ਦੇ ਹਰ ਵਾਰ ਦੀ ਤਰ੍ਹਾਂ ਜੀ, ਤੇ ਗੱਲਬਾਤ ਕਰਕੇ ਗਏ ਨੇ, ਤੇ ਟਰੰਪ ਸਾਹਿਬ ਦੀ ਗੱਲ ਕਰਨ ਲਈ ਤੇ PM ਕਾਰਨੀ ਦੇ ਨਾਲ ਪੇਚਾ ਪੈ ਗਿਆ, ਤੇ ਕਹਿੰਦੇ ਨੇ ਸਖ਼ਤ ਜਵਾਬ ਦਿੱਤਾ ਹੈ ਕਾਰਨੀ ਹੁਣਾਂ ਨੇ, ਕੈਨੇਡਾ ਵਾਲਿਆਂ ਨੇ 8 ਸਤੰਬਰ ਤੋਂ ਅਮਰੀਕੀ ਸਮਾਨ ਦੇ ਉੱਤੇ ਜਵਾਬੀ ਟੈਰਿਫ ਦੀ ਤਿਆਰੀ ਕਰ ਲਈ ਹੈ। ਅਮਰੀਕੀ ਟੈਰਿਫ ਦਾ ਜਵਾਬ ਡਾਲਰ ਬਦਲੇ ਕਹਿੰਦੇ ਡਾਲਰ ਹੋਏਗਾ ਤੇ ਅਸੂਲ ਦੇ ਉੱਤੇ ਦਿੱਤਾ ਜਾਏਗਾ, ਕਾਰਨੀ ਨੇ ਜਿਹੜਾ ਬਿਆਨ ਦਿੱਤਾ ਹੈ। ਅਮਰੀਕਾ ਦੇ ਨਾਲ ਵਪਾਰਕ ਗੱਲਬਾਤ ਟੁੱਟਣ ਤੋਂ ਬਾਅਦ ਕੈਨੇਡਾ ਨੇ ਹੁਣ ਜਵਾਬੀ ਕਾਰਵਾਈ ਦੀ ਤਿਆਰੀ ਤੇਜ਼ ਕਰਤੀ ਹੈ ਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਮਰੀਕੀ ਟੈਰਿਫਾਂ ਦਾ ਜਵਾਬ ਡਾਲਰ ਬਦਲੇ ਡਾਲਰ ਦੇ ਅਸੂਲ ਦੇ ਉੱਤੇ ਦਿੱਤਾ ਜਾਊ। ਕੈਨੇਡਾ ਵੱਲੋਂ ਨਵੇਂ ਜਵਾਬੀ ਟੈਰਿਫ 8 ਸਤੰਬਰ ਤੋਂ ਜਿਹੜੇ ਲਾਗੂ ਕਰਨ ਦੀ ਤਿਆਰੀ ਜਿਹੜੀ ਹੈ ਵਿੱਢ ਦਿੱਤੀ ਹੈ, ਤੇ ਅਮਰੀਕਾ ਦੇ ਵੱਲੋਂ ਕੈਨੇਡੀਅਨ ਵਸਤਾਂ ਦੀਆਂ ਕਈ ਸ਼੍ਰੇਣੀਆਂ ਦੇ ਉੱਤੇ 50% ਤੱਕ ਟੈਰਿਫ ਲਗਾਉਣ ਦੇ ਫੈਸਲੇ ਨੇ ਦੋਵਾਂ ਦੇਸ਼ਾਂ ਵਿਚਕਾਰ ਵਪਾਰਕ ਤਣਾਅ ਨੂੰ ਹੋਰ ਗੰਭੀਰ ਕਰਕੇ ਰੱਖ ਦਿੱਤਾ। ਸਟੀਲ, ਐਲਮੋਨੀਅਮ ਅਤੇ ਹੋਰ ਜਿਹੜੇ ਉਤਪਾਦਾਂ ਦੇ ਉੱਤੇ ਪਹਿਲਾਂ ਤੋਂ ਹੀ ਲਾਗੂ ਅਮਰੀਕੀ ਡਿਊਟੀਆਂ ਨੇ ਵੀ ਕੈਨੇਡੀਅਨ ਉਦਯੋਗਾਂ ਦੇ ਉੱਤੇ ਦਬਾਅ ਵਧਾਇਆ ਹੋਇਆ। ਕਾਰਨੀ ਦੇ ਮੁਤਾਬਕ ਜਿਹੜਾ ਗੱਲਬਾਤ ਦੇ ਆਖਰੀ ਪੜਾਅ ਦੇ ਵਿੱਚ ਅਮਰੀਕੀ ਪੱਖ ਨੇ ਅਜਿਹੀਆਂ ਮੰਗਾਂ ਰੱਖੀਆਂ ਜਿਨ੍ਹਾਂ ਨੂੰ ਕੈਨੇਡਾ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਵਾਸ਼ਿੰਗਟਨ ਨੇ ਬਹੁਤ ਕੁਝ ਮੰਗਿਆ ਪਰ ਬਦਲੇ ਦੇ ਵਿੱਚ ਬਹੁਤ ਘੱਟ ਜਿਹੜਾ ਪੇਸ਼ ਕੀਤਾ ਹੈ ਸਾਡੇ ਕੋਲ। ਇਸ ਤੋਂ ਬਾਅਦ ਕੈਨੇਡੀਅਨ ਵਰਕਰ ਜਿਹੜੇ ਵਾਰਤਾਕਾਰਾਂ ਨੂੰ ਉਟਾਵਾ ਵਾਪਸ ਸੱਦ ਲਿਆ ਗਿਆ। ਕਾਰਨੀ ਨੇ ਜ਼ੋਰ ਦਿੱਤਾ ਕਿ ਇਹ ਮਾਮਲਾ ਹੁਣ ਸਿਰਫ ਟੈਰਿਫਾਂ ਜਾਂ ਵਪਾਰਕ ਰਿਆਇਤਾਂ ਤੱਕ ਸੀਮਤ ਨਹੀਂ ਰਿਹਾ। ਉਨ੍ਹਾਂ ਦੇ ਅਨੁਸਾਰ ਅਮਰੀਕੀ ਮੰਗਾਂ ਕੈਨੇਡਾ ਦੀ ਆਰਥਿਕ ਖੁਦਮੁਖਤਿਆਰੀ ਤੇ ਆਪਣੀਆਂ ਨੀਤੀਆਂ ਤੈਅ ਕਰਨ ਦੇ ਜਿਹੜਾ ਅਧਿਕਾਰ ਦੇ ਨਾਲ ਵੀ ਜੁੜ ਗਿਆ। ਉਨ੍ਹਾਂ ਕਿਹਾ ਕਿ ਕੈਨੇਡਾ ਹੋਰ ਦੇਸ਼ਾਂ ਦੇ ਨਾਲ ਵਪਾਰਕ ਸੰਬੰਧ ਮਜ਼ਬੂਤ ਕਰਨ ਤੇ ਆਪਣੀਆਂ ਸਭਿਆਚਾਰਕ ਤੇ ਭਾਸ਼ਾਈ ਨੀਤੀਆਂ ਦੇ ਬਾਰੇ ਖੁਦ ਫੈਸਲਾ ਕਰਨ ਦਾ ਹੱਕ ਨਹੀਂ ਛੱਡੇਗਾ। ਜਦੋਂ ਕਾਰਨੀ ਤੋਂ ਪੁੱਛਿਆ ਗਿਆ ਕਿ ਕੈਨੇਡਾ ਤੇ ਅਮਰੀਕਾ ਵਪਾਰ ਜੰਗ ਦੇ ਵਿੱਚ ਦਾਖਲ ਹੋ ਚੁੱਕੇ ਨੇ ਤਾਂ ਉਨ੍ਹਾਂ ਦਾ ਜਵਾਬ ਸੀਗਾ ਕਿ ਹਾਂ, ਇਹ ਸਪਸ਼ਟ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਤੇ ਨਵੇਂ ਅਮਰੀਕੀ ਟੈਰਿਫਾਂ ਦੇ ਰਾਹੀਂ ਹਮਲਾ ਕੀਤਾ ਗਿਆ ਹੈ ਤੇ ਅਜਿਹੀ ਸਥਿਤੀ ਦੇ ਵਿੱਚ ਦੇਸ਼ ਨੂੰ ਆਪਣੇ ਹਿੱਤਾਂ ਦੀ ਰੱਖਿਆ ਦੇ ਲਈ ਜਵਾਬ ਦੇਣਾ ਪਏਗਾ। ਕਾਰਨੀ ਨੇ ਕਿਹਾ ਕਿ ਕੈਨੇਡਾ ਦੇ

ਬੋਝ ਕੈਨੇਡੀਅਨ ਕਾਰੋਬਾਰਾਂ ਦੇ ਉੱਤੇ ਖਪਤਕਾਰਾਂ ਦੇ ਉੱਤੇ ਕਿੰਨਾ ਜਿਹੜਾ ਪੈਂਦਾ ਹੈ ਤੇ ਪ੍ਰਭਾਵ ਛੱਡਦਾ ਹੈ। ਦੂਸਰੇ ਪਾਸੇ ਪੁਤਿਨ ਤੇ ਸਵੀਡਨ, ਸਵੀਡਨ ਦੀ ਧਰਤੀ ਦੇ ਉੱਤੇ ਪਰਮਾਣੂ ਹਥਿਆਰਾਂ ਦੀ ਤੈਨਾਤੀ ਕਰੇਗਾ ਰੂਸ, ਇਹ ਜਿਹੜੀ ਉਹਨੇ ਬਿਆਨ ਕੀਤਾ ਅੱਜ ਪੁਤਿਨ ਸਾਹਿਬ ਨੇ। ਦੂਸਰੇ ਪਾਸੇ ਜਿਹੜਾ ਨਾਟੋ ਦੇ ਨਾਲ ਵੀ ਸੰਬੰਧ ਰੱਖਦਾ ਹੈ ਸਵੀਡਨ, ਰੂਸ ਆਪਣੀ ਫੌਜੀ ਅਤੇ ਰਾਜਨੀਤਿਕ ਯੋਜਨਾਬੰਦੀ ਦੇ ਵਿੱਚ ਸਵੀਡਨ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਅਤੇ ਫਰਾਂਸ ਦੇ ਜਿਹੜਾ ਪਰਮਾਣੂ ਹਥਿਆਰ ਸਥਿਤ ਵਿੱਚ ਸਿਧਾਂਤ ਦੇ ਵਿੱਚ ਆਪਣੀ ਭਾਗੀਦਾਰੀ ਨੂੰ ਸ਼ਾਮਲ ਕਰੇਗਾ। ਸਵੀਡਨ ਦੇ ਵਿੱਚ ਰੂਸੀ ਰਾਜਦੂਤ ਜਿਹੜੇ ਨੇ ਸਰਗਈ ਬੇਲਿਆਵ ਨੇ ਜਿਹੜਾ ਸਪੂਤਨਿਕ ਨੂੰ ਇਸ ਦੇ ਬਾਰੇ ਦੱਸਿਆ ਤੇ ਸਵੀਡਨ ਦੇ ਵਿੱਚ ਪਰਮਾਣੂ ਹਥਿਆਰਾਂ ਦੀ ਸੰਭਾਵੀ ਤੈਨਾਤੀ ਤੇ ਫਰਾਂਸ ਦੇ ਪਰਮਾਣੂ ਹਥਿਆਰ ਸਿਧਾਂਤ ਦੇ ਵਿੱਚ ਸਵੀਡਨ ਦੀ ਭਾਗੀਦਾਰੀ ਦੇ ਬਾਰੇ ਬੇਲਿਆਵ ਨੇ ਜਿਹੜਾ ਕਿਹਾ ਕਿ ਕੁਦਰਤੀ ਤੌਰ ਦੇ ਉੱਤੇ ਰੂਸ ਨੂੰ ਆਪਣੀ ਫੌਜੀ ਤੇ ਰਾਜਨੀਤਿਕ ਯੋਜਨਾਬੰਦੀ ਵਿੱਚ ਇਨ੍ਹਾਂ ਹਾਲਾਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਪਏਗਾ। ਸਵੀਡਿਸ਼ ਸਮਾਜ ਦੇ ਵਿੱਚ ਪਰਮਾਣੂ ਹਥਿਆਰਾਂ ਦੇ ਮੁੱਦੇ ਦੇ ਉੱਤੇ ਸਰਗਰਮੀ ਦੇ ਨਾਲ ਚਰਚਾ ਹੋਈ ਹੈ। ਉਨ੍ਹਾਂ ਦੇ ਅਨੁਸਾਰ ਇਸ ਚਰਚਾ ਦੇ ਵਿੱਚ ਸਭ ਤੋਂ ਮਹੱਤਵਪੂਰਨ ਸਵਾਲ ਇਹ ਰਿਹਾ ਕਿ ਯੂਰਪੀ ਦੇਸ਼ ਇੱਕ ਮੁੱਖ ਨਾਟੋ ਸਹਿਯੋਗੀ ਵਜੋਂ ਸੰਯੁਕਤ ਰਾਜ ਅਮਰੀਕਾ ਤੇ ਭਰੋਸਾ ਕਰਨਾ ਜਾਰੀ ਰੱਖ ਸਕਦੇ ਨੇ ਜਾਂ ਕਿ ਯੂਰਪ ਨੂੰ ਆਪਣੀਆਂ ਪਰਮਾਣੂ ਸਮਰਥਾਵਾਂ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਲਓ ਜੀ, ਇਹਦੇ ਉੱਤੇ ਵੀ ਵਿਸ਼ਵਾਸ ਜਿਹੜਾ ਇੱਕ ਸਵਾਲ ਚਿੰਨ੍ਹ ਲੱਗ ਗਿਆ ਕਿਉਂਕਿ ਰਸ਼ੀਆ ਜਿਹੜਾ ਬਹੁਤ ਵੱਡੇ ਪੱਧਰ ਦੇ ਉੱਤੇ ਗੈਸ ਓਇਲ ਜਿਹੜਾ ਯੂਰਪ ਦੇ ਨਾਲ ਜਿਹੜਾ ਸਾਂਝਾ ਕਰਦਾ ਹੈ ਤੇ ਹੁਣ ਇਹਦੇ ਉੱਤੇ ਜਿਹੜੇ ਨੇ ਸਵੀਡਨ ਵਾਲੇ ਵੀ ਸੋਚਣ ਲੱਗੇ ਹੈ ਕਿ ਸਾਨੂੰ ਆਪਣੇ ਬਾਰੇ ਸੋਚਣਾ ਪਏਗਾ। ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦਾ ਦੇਸ਼ ਐਡਵਾਂਸਡ ਨਿਊਕਲੀਅਰ ਡਿਟਰੈਂਸ ਦੇ ਪੜਾਅ ਦੇ ਵਿੱਚ ਦਾਖਲ ਹੋ ਰਿਹਾ ਤੇ ਇਸ ਨਵੀਂ ਨੀਤੀ ਦੇ ਤਹਿਤ ਫਰਾਂਸ ਆਪਣੇ ਕੋਲ ਮੌਜੂਦ ਪਰਮਾਣੂ ਹਥਿਆਰਾਂ ਦੀ ਗਿਣਤੀ ਵਧਾਏਗਾ ਤੇ ਯੂਰਪੀ ਦੇਸ਼ਾਂ ਨੂੰ ਸਾਂਝੇ ਪਰਮਾਣੂ ਡਿਟਰੈਂਸ ਅਭਿਆਸਾਂ ਦੇ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਜਾਵੇਗੀ। ਮੈਕਰੋਨ ਦੇ ਅਨੁਸਾਰ ਸਵੀਡਨ ਸਮੇਤ 8 ਯੂਰਪੀ ਦੇਸ਼ ਇਸ ਸਿਧਾਂਤ ਦੇ ਵਿੱਚ ਫਰਾਂਸ ਦੇ ਨਾਲ ਜੁੜਨਗੇ। ਹੁਣ ਇਮਰਾਨ ਖਾਨ ਦੀ ਗੱਲ ਕਰੀਏ ਤੇ ਸਿਹਤ ਦੇ ਉੱਤੇ ਪਾਕਿਸਤਾਨ ਦੇ ਵਿੱਚ ਸਿਆਸਤ ਗਰਮਾਈ ਹੈ, PTI ਦਾ ਦੋਸ਼ ਲੱਗਿਆ ਹੈ ਕਿ ਜਾਣ ਬੁੱਝ ਕੇ ਨਹੀਂ ਕੀਤਾ ਜਾ ਰਿਹਾ ਜ਼ਰੂਰੀ ਹਾਰਟ ਟੈਸਟ ਜਿਹੜਾ ਇਮਰਾਨ ਖਾਨ ਦਾ। ਪੂਰਬੀ ਪ੍ਰਧਾਨ ਜਿਹੜੇ ਨੇ ਮੰਤਰੀ ਇਮਰਾਨ ਖਾਨ ਦੀ ਜਿਹੜੀ ਹੈ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ PTI ਨੇ ਸੋਮਵਾਰ ਅੱਜ ਸਰਕਾਰੀ ਹਸਪਤਾਲ ਦੇ ਅਧਿਕਾਰੀਆਂ ਦੀ ਲਗਾਤਾਰ ਨਾਕਾਮੀ ਦੀ ਆਲੋਚਨਾ ਕੀਤੀ ਹੈ। ਪਾਰਟੀ ਦਾ ਦੋਸ਼ ਹੈ ਕਿ ਦਿਲ ਦੇ ਡਾਕਟਰ ਦੀ ਚੇਤਾਵਨੀ ਦੇ ਬਾਵਜੂਦ ਖਾਨ ਦਾ CT ਜਿਹੜਾ ਕੋਰਨਰੀ ਐਨਜੀਓਗ੍ਰਾਫੀ ਜਿਹੜੀ ਹੈ CTA ਟੈਸਟ ਨਹੀਂ ਕੀਤਾ ਗਿਆ ਜਦੋਂ ਕਿ ਉਨ੍ਹਾਂ ਨੂੰ ਦਿਲ ਦੇ ਨਾਲ ਜੁੜੀਆਂ ਸਮੱਸਿਆਵਾਂ ਦਾ ਖਤਰਾ ਸੀ। ਡੌਨ ਦੀ ਰਿਪੋਰਟ ਦੇ ਮੁਤਾਬਕ ਕੱਲ੍ਹ ਬੀਤੇ ਚ PTI ਦੇ ਕੇਂਦਰੀ ਸੂਚਨਾ ਸਕੱਤਰ ਸ਼ੇਖ ਵਿਕਾਸ ਅਕਰਮ ਨੇ ਕਿਹਾ ਕਿ ਪਾਕਿਸਤਾਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ CT ਸਕੈਨਰ ਚਾਲੂ ਹੋਣ ਦੇ ਬਾਵਜੂਦ ਅਧਿਕਾਰੀ ਇਮਰਾਨ ਖਾਨ ਨੂੰ ਡਾਕਟਰੀ ਸਲਾਹ ਦੇ ਅਨੁਸਾਰ ਜ਼ਰੂਰੀ ਟੈਸਟ ਦੀ ਸੁਵਿਧਾ ਨਹੀਂ ਦੇ ਸਕੇ ਨੇ। ਅਕਰਮ ਨੇ ਕਿਹਾ ਕਿ ਇਸ ਨੂੰ ਸਿਰਫ ਇੱਕ ਪ੍ਰਸ਼ਾਸਨਿਕ ਲਾਪਰਵਾਹੀ ਨਹੀਂ ਮੰਨਿਆ ਜਾ ਸਕਦਾ, ਇੱਕ ਬਹੁਤ ਹੀ ਚਿੰਤਾਜਨਕ ਪੈਟਰਨ ਦਿਖਾਉਂਦਾ ਹੈ। ਅਕਰਮ ਨੇ ਸੁਪਰੀਮ ਕੋਰਟ ਦੇ ਉਸ ਆਦੇਸ਼ ਦਾ ਵੀ ਜ਼ਿਕਰ ਕੀਤਾ ਹੈ ਜਿਸ ਦੇ ਵਿੱਚ ਖਾਨ ਦੀ ਸ਼ਿਫਾ ਇੰਟਰਨੈਸ਼ਨਲ ਹਸਪਤਾਲ ਦੇ ਵਿੱਚ ਪੂਰੀ ਮੈਡੀਕਲ ਜਾਂਚ ਅਤੇ ਇਲਾਜ ਕਰਵਾਉਣ ਦਾ ਨਿਰਦੇਸ਼ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਖਰੀ ਖਬਰ ਵੱਲ ਨੂੰ ਵੱਧਦਿਆਂ ਇਰਾਨ ਜਿਹੜਾ ਹੈ ਨਵਾਂ ਗੈਸ ਭੰਡਾਰ ਉਹਨੂੰ ਮਿਲਿਆ ਹੈ, 15 ਸਾਲ ਤੱਕ ਹੋਵੇਗੀ ਸਪਲਾਈ ਤੇ ਇਰਾਨੀ ਮੰਤਰੀ ਨੇ ਵੱਡਾ ਦਾਅਵਾ ਕੀਤਾ ਇਹਦੇ ਉੱਤੇ। ਅਮਰੀਕਾ ਤੇ ਇਜ਼ਰਾਈਲ ਦੇ ਨਾਲ ਚੱਲ ਰਹੇ ਸੰਘਰਸ਼ ਅਤੇ ਊਰਜਾ ਖੇਤਰ ਦੇ ਵਿੱਚ ਪੈਦਾ ਹੋਈਆਂ ਰੁਕਾਵਟਾਂ ਦੇ ਬਾਵਜੂਦ ਇਰਾਨ ਨੇ ਇੱਕ ਵੱਡੀ ਕਾਮਯਾਬੀ ਹਾਸਲ ਕਰ ਲਈ ਹੈ। ਇਰਾਨ ਨੇ ਦੱਖਣੀ ਫਾਰਸ ਪ੍ਰਾਂਤ ਦੇ ਵਿੱਚ ਇੱਕ ਨਵਾਂ ਗੈਸ ਖੇਤਰ ਲੱਭ ਲੈਣ ਦਾ ਦਾਅਵਾ ਕਰ ਦਿੱਤਾ ਹੈ। ਇਰਾਨ ਦੇ ਤੇਲ ਮੰਤਰੀ ਮੋਹਸੇਨ ਬਕਨੇ ਯਾਦ ਨੇ ਜਿਹੜਾ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ ਇਰਾਨੀ ਨਿਊਜ਼ ਏਜੰਸੀ ਇਰਿਬ IRIB ਨੇ ਦੇ ਅਨੁਸਾਰ ਇਸ ਨਵੇਂ ਗੈਸ ਖੇਤਰ ਦੇ ਵਿੱਚ ਲਗਭਗ 7500 ਬਿਲੀਅਨ ਘਨ ਫੁੱਟ ਗੈਸ ਹੋਣ ਦਾ ਜਿਹੜਾ ਅਨੁਮਾਨ ਦਰਜ ਕੀਤਾ ਹੈ। ਪਕਨੇ ਯਾਦ ਨੇ ਜਿਹੜਾ ਦੱਸਿਆ ਕਿ 7500 ਬਿਲੀਅਨ ਘਨ ਫੁੱਟ ਗੈਸ ਦੀ ਖੋਜ ਕੀਤੀ ਗਈ ਹੈ ਤੇ ਉਨ੍ਹਾਂ ਨੇ ਕਿਹਾ ਕਿ 73% ਗੈਸ ਕੱਢਣ ਯੋਗ ਹੈ। ਇਸ ਦਾ ਮਤਲਬ ਹੈ ਕਿ ਲਗਭਗ 5700 ਬਿਲੀਅਨ ਘਨ ਫੁੱਟ ਗੈਸ ਕੱਢੀ ਜਾ ਸਕਦੀ ਹੈ ਤੇ ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਮਾਤਰਾ ਦੱਖਣੀ ਪਾਰਸ ਗੈਸ ਖੇਤਰ ਦੇ ਇੱਕ ਜਿਹੜਾ ਬਲਾਕ ਦੇ ਬਰਾਬਰ ਹੈ ਤੇ 15 ਸਾਲਾਂ ਦੀ ਸਪਲਾਈ ਪ੍ਰਦਾਨ ਕਰ ਸਕਦੀ ਹੈ। ਪਕਨੇ ਯਾਦ ਨੇ ਜਿਹੜਾ ਅੱਗੇ ਕਿਹਾ ਹੈ ਕਿ ਨਵੀਂ ਖੋਜੀ ਗਈ ਗੈਸ ਸਵੀਟ ਗੈਸ ਹੈ, ਮਿੱਠੀ ਗੈਸ, ਭਾਵ ਇਸ ਦੇ ਵਿੱਚ ਸਲਫਰ ਜਿਹੜਾ ਵਰਗੀਆਂ ਘੱਟ ਅਸ਼ੁੱਧੀਆਂ ਨੇ। ਇਹ ਜਿਹੜਾ ਗੈਸ ਖੇਤਰ ਨੂੰ ਵਿਕਸਿਤ ਕਰਨ ਅਤੇ ਚਲਾਉਣ ਦੀ ਲਾਗਤ ਨੂੰ ਜਿਹੜਾ ਘਟਾਉਣ ਦੇ ਵਿੱਚ ਮਦਦ ਜਿਹੜਾ ਕਰੇਗਾ।
ਲੋ ਦੋਸਤੋ ਇਹ ਸਾਂਝੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਕੁਝ ਗੱਲਾਂ ਬਾਤਾਂ ਨਾਲ ਦੋਸਤਾਂ ਮਿੱਤਰਾਂ ਦੇ

ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਸਾਂਝ ਪਾਉਣ ਦੇ ਲਈ। ਤੇ ਹੋਰ ਵੀ ਗੱਲਾਂ ਬਾਤਾਂ ਤਾਂ ਅਸੀਂ ਚਲੋ ਕੱਲ ਦੇ ਉੱਤੇ ਛੱਡਾਂਗੇ ਹੁਣ, ਤੇ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ। ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਕਾਲ ਕਰਨੀ ਚਾਹੁੰਦੇ ਆ 2-3 ਮਿੰਟ ਤਾਂ ਜ਼ਰੂਰ ਨਿੱਘਾ ਸਵਾਗਤ ਰਹੇਗਾ। ਤੇ ਜ਼ਿਕਰ ਕਰ ਰਿਹਾ ਸੀ ਮੈਂ ਦੋਸਤਾਂ ਦਾ ਜਿਨ੍ਹਾਂ ਨੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ, ਆਪਣੇ ਹਰਵਿੰਦਰ ਜੌਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਬਹੁਤ ਸਾਰੇ ਦੋਸਤਾਂ ਦੇ ਸੁਨੇਹੇ ਆਏ ਨੇ ਜੀ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ, ਕਾਲ ਕਰਕੇ ਆਪਣੇ ਜਜ਼ਬਾਤਾਂ ਦੀ ਸਾਂਝ ਪਾਉਣ ਦੇ ਲਈ ਵੀ। ਤੇ ਸੰਖੇਪ ਦੇ ਵਿੱਚ ਸਭ ਦੋਸਤਾਂ ਦਾ ਨਾਮ ਜ਼ਰੂਰ ਲਵਾਂਗਾ। ਗੁਰੀਮਾਨ ਜੀ ਜੁੜੇ ਹੋਏ, ਸਤਿ ਸ਼੍ਰੀ ਅਕਾਲ, ਬਹੁਤ ਸਾਰੇ ਸੁਨੇਹੇ ਭੇਜੇ ਉਹਨਾਂ ਨੇ ਵੀ। ਤੇ ਮੁਹੰਮਦ ਜੀ ਜੁੜੇ ਹੋਏ ਨੇ, ਸਿਕੰਦਰ ਸਿੰਘ ਔਜਲਾ ਸਾਹਿਬ, ਵੈਸੇ ਕਹਿੰਦੇ ਸੀ ਅੱਜ ਗੀਤ ਸੁਣਾਉਂਦੇ ਹਾਂ ਪ੍ਰਵਾਸ ਦੇ ਉੱਤੇ, ਪਰ ਗੱਲ ਬੜੀ ਨਹੀਂ ਲੱਗਦੀ ਜੀ। ਤੇ ਜਗਤਾਰ ਭਾਰਤ ਜੀ, ਇਸੇ ਤਰ੍ਹਾਂ ਮੁਕੱਦਰ ਬਾਈ ਜੀ ਤੇ ਆਪਣੇ ਸੁਰਿੰਦਰ ਮਾਲ ਜੀ US ਤੋਂ ਜੀ, ਤੇ ਨਾਲ ਦੀ ਨਾਲ ਹੀ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ ਜੀ। ਤੇ ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਭੇਜੀ ਹੈ। ਕੁਲਦੀਪ ਸਿੰਘ ਬਾਈ ਜੀ ਆਪਣੇ ਜੁੜੇ ਹੋਏ ਨੇ ਤਰਨ ਤਾਰਨ ਆਪਣੇ ਅੰਮ੍ਰਿਤਸਰ ਤੋਂ। ਡਾਕਟਰ ਧਰਮਵੀਰ ਗਾਂਧੀ ਜੀ ਨੇ ਕਹਿੰਦੇ ਬਿਲਕੁਲ ਸਹੀ ਕਿਹਾ ਹੈ ਜੀ, ਤੇ ਐਪਰੀਸ਼ੀਏਟ ਕਰਦੇ ਉਹਨਾਂ ਨੂੰ। ਰਾਜਨ ਸੈਣੀ ਸਾਹਿਬ ਦੇ ਬਹੁਤ ਸਾਰੇ ਸੁਨੇਹੇ ਨੇ ਤੇ ਸਤਿ ਸ਼੍ਰੀ ਅਕਾਲ ਸਾਰੇ ਦੋਸਤਾਂ ਨੂੰ ਸਮੂਹਿਕ ਰੂਪ ਦੇ ਵਿੱਚ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੌਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਮਨਦੀਪ ਜੱਸੀ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਹੋਰ ਬਹੁਤ ਸਾਰੇ ਸੁਨੇਹੇ ਰਜਿੰਦਰ ਜੀਰਾ ਜੀ ਦੇ ਤੇ ਮਨਦੀਪ ਜੱਸੀ ਬਾਈ ਜੀ ਦੇ, ਆਪਸ ਦੇ ਵਿੱਚ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਦੋਸਤਾਂ ਦੀਆਂ। ਤੇ ਇਸੇ ਤਰ੍ਹਾਂ ਸਤਨਾਮ ਸਿੰਘ ਜਾਣੀਆਂ ਚਾਲ ਬਾਈ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਦੋਸਤਾਂ ਨੂੰ, ਭਾਰਤ ਦੇ ਨਾਲ ਨਾਲ ਕਹਿੰਦੇ ਪੰਜਾਬ ਵੀ ਤਰੱਕੀ ਦੇ ਰਾਹ ਦੇ ਉੱਤੇ ਕਹਿੰਦੇ ਜੀ। ਤੇ ਇਹ ਦੋਸਤੋ ਤੁਹਾਡੇ ਸੁਨੇਹੇ। ਤੇ ਦਵਿੰਦਰ ਭਾਰਤ ਜੀ, ਸੁਰਜੀਤ ਭਾਰਤ ਜੀ ਤੇ ਨਾਲ ਦੀ ਨਾਲ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਦੋਸਤ ਤੋਂ ਮਾਫ਼ੀ ਚਾਹਵਾਂਗਾ ਆਖਰ ਦੇ ਵਿੱਚ। ਤੇ ਜਾਂਦੇ ਜਾਂਦੇ ਤੁਹਾਡੇ ਸੁਨੇਹੇ ਮੈਂ ਜ਼ਰੂਰ ਆਖਰ 'ਚ ਪੜ੍ਹ ਲਾਂਗਾ ਜੀ ਆਪ, ਤੇ ਕਾਪੀ ਪੇਸਟ ਕਰਕੇ ਜ਼ਰੂਰ ਪਾ ਦਿੱਤੇ ਜਾਂਦੇ, ਜਿਹੜੇ ਦੋਸਤ ਹੋਰ ਵੀ ਪੜ੍ਹਨਾ ਚਾਹੁੰਦੇ ਨੇ ਨਾਲ ਪੜ੍ਹ ਸਕਦੇ ਨੇ। ਤੇ ਮੈਨੂੰ ਦਿਓ ਆਗਿਆ, ਕੱਲ੍ਹ ਨੂੰ ਮਿਲਣ ਦੇ ਬਾਅਦ ਇਹਦੇ ਨਾਲ ਮੁਲਾਕਾਤ ਹੋਏਗੀ। ਬਹੁਤ ਬਹੁਤ ਸਭ ਦੋਸਤਾਂ ਦਾ ਸ਼ੁਕਰੀਆ, ਧੰਨਵਾਦ ਸਾਥ ਨਿਭਾਉਣ ਦੇ ਲਈ ਤੇ ਗੱਲਾਂ ਬਾਤਾਂ ਕਰਨ ਦੇ ਲਈ। ਤੇ ਮਿਲਦੇ ਆ ਫਿਰ ਕੱਲ੍ਹ ਨੂੰ 9:30 ਭਾਰਤੀ ਸਮੇਂ ਦੇ ਅਨੁਸਾਰ। ਸਾਰਿਆਂ ਨੂੰ ਪਿਆਰ ਭਰੀ ਤੇ ਨਿੱਘੀ ਭੁਪਿੰਦਰ ਭਾਰਤ ਵੱਲੋਂ ਸਤਿ ਸ਼੍ਰੀ ਅਕਾਲ ਹੈ ਜੀ।

0: ਦੁਆਬਾ ਰੇਡੀਓ
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਾਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਾਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਵੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਿਆਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਉ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਉ ਕੀ ਨੰਬਰਦਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੇ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ, ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿੱਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼ੀ ਪਾਇਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਇਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੁਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂੰ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂੰ ਹੈ ਨੀ, ਆਈ ਸਾਨੂੰ ਸ਼ਰਮ ਪੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂੰ ਹੈ ਨੀ, ਕਿਹੋ ਜਿਹੇ ਉਹਦੇ ਨੈਣ ਪੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣਦੀ ਜੈਸੇ ਨੈਣ ਪੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ ਕੂਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਕੋਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਦੁੱਧ ਦਾ ਛੰਨਾ ਨਾ ਪੀਵਾ ਮੁਟਿਆਰੇ ਨੀ ਕੋਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ ਨਿੱਕੀ ਹੁੰਦੀ ਨੂੰ ਛੱਡ ਗਏ ਸ਼ਿਪਾਈ ਆਵੇ ਨਿੱਕੀ ਹੁੰਦੀ ਨੂੰ ਛੱਡ ਗਏ ਸ਼ਿਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ ਧੰਨਵਾਦ ਜੀ
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ ਅਕਸਰ ਆਉਂਦੇ ਰਹਿੰਦੇ ਨੇ ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ੋਰਟ ਫਿਲਮ ਵੀ ਬਣੀ ਹੈ ਅਮਨਦੀਪ ਕੌਰ ਜਲੰਧਰੀ ਜੀ ਤੁਹਾਡਾ ਸਵਾਗਤ ਹੈ
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਰਬੰਸ ਸਰ ਜੀ ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨਹੀਂ ਮਾਏ ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨਹੀਂ ਮਾਏ ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨਹੀਂ ਮਾਏ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨੀ ਮਾਏ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ ਨਕਾਬ ਉਤਾਰੂੰ ਉਹਦਾ ਜੋ ਕੋਈ ਮਗਨੋਰ ਨੀ ਮਾਏ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਮਨਮੋਹਨ ਕੌਰ ਜੀ ਤੁਹਾਡਾ ਸਵਾਗਤ ਹੈ
5: ਮੈਂ ਮਨਮੋਹਨ ਕੌਰ ਪਟਿਆਲਾ ਪੰਚਕੂਲਾ ਤੋਂ ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ ਪੇਸ਼ ਹੈ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ ਕਿਸੇ ਬੁੱਢੜੀ ਮਾਤਾ ਨੂੰ ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਧੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵੱਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵੱਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਦਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ ਅਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਘਰ ਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ਼ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ, ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਮੇਰੇ ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿਚ ਇਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਹਾਂ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਵਾਂਗ ਪਾਣੀਆਂ ਲਹਿਰਾਈ ਏ, ਤੂੰ ਕੁਦਰਤ ਵਿੱਚ ਸਮਾਈ ਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ। ਸਾਰੀ ਮਮਤਾ ਤੇਰੇ ਅੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ। ਉਹ ਆਉਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਹੈ, ਅਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦ ਲਖਵਿੰਦਰ ਕੌਰ ਲੱਕੀ ਜੀ ਤੋਂ, ਅਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਹੈ ਅਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਹੈ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: शुक्रिया जी।
1: हफ्ता भरी का महफल दे विच हुण मैं थोड़ी जान पछाण पंजाबी दे नवें उभर दे शायर तलविंदर शेरगिल जी नाल करवाउण जा रहा। तलविंदर शेरगिल जी जिला शहीद भगत सिंह नगर दी तहसील बंगा दे नेड़े वसदे पिंड गुणा चौर तो हन। बहुत वधिया शायर ने। इहदे नाल दी नाल उहनां दे इक लिखे हुए गीत पंजाब सियां नूं साडे गायक कृष्ण ही उन्हें गाया है जिहड़ा इस वेले पंजाबी दे स्रोतियां दी बड़ी पसंद बनिया होया है। ते इहो जिहे वधिया रचनावां दे रचनहारे तलविंदर शेरगिल नूं असीं दुआबा रेडियो दे मंच ते निगाह जी आया कहिंदे हां।
2: हिफाजत अपने साहां दी एदां कर रहे हां, हिफाजत अपने साहां दी एदां कर रहे हां। जदों भी जंग होई है सदा ही कर रहे हां, जदों भी जंग होई है सदा ही कर रहे हां। तुहानूं वहम है एवें अजल तों सौं रहे हां, तुहानूं वहम है एवें अजल तों सौं रहे हां। असीं तां नींद विच खाबां दी राखी कर रहे हां, असीं तां नींद विच खाबां दी राखी कर रहे हां। कुताही तां पता लगे किवें रुस्से ने दरिया, कुताही तां पता लगे किवें रुस्से ने दरिया। असीं तां खारियां खूहां चों पाणी भर रहे हां, असीं तां खारियां खूहां चों पाणी भर रहे हां। ਕਿਸੇ ਵੀ ਬੁੱਤ ਘਾੜੇ ਨੇ ਅਸਾਨੂੰ ਰੱਬ ਨਾ ਕੀਤਾ, ਕਿਸੇ ਵੀ ਬੁੱਤ ਘਾੜੇ ਨੇ ਅਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ, ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਅਸਾਡੀ ਮੌਤ ਦੇ ਨੇ, ਮਿਲੇ ਵਰਦਾਨ ਹੀ ਕਾਰਨ ਅਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ, ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਇਸ ਵਿੱਚੋਂ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ ਤੁਹਾਡਾ ਸਵਾਗਤ ਹੈ।
3: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

तक है राज बने आ रह गया, जो किसे दी गल नहीं सी सहारदा।

ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਹੇ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ। ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਔਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ। ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮੇ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਮਨ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦੇਵਾਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ

ਪੁਰਖ ਸਿਪਾਹੀ ਸਰਕਾਰ ਦਾ ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ ਹਾਦਾ ਨਾਰਾ ਮਾਰਦਾ ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ ਸੂਬਾ ਸਰਹੰਦ ਦੇ ਅੱਗੇ ਖੜ ਗਿਆ ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ ਹਾਦਾ ਨਾਰਾ ਮਾਰਦਾ ਹਾਦਾ

0: ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾਂ ਦਿਓਗਾ ਤੁਸਾਨੂੰ ਜਹਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸ਼ਾਲ ਜੀ। ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮਿਕ ਸਤ ਹੈ। ਬਲਵੀਰ ਕੌਰ ਲਿਖ ਦਿੱਤਾ ਸੱਚ ਹੈ, ਰਾਮਗੜ ਸੀਵੀਆਂ ਵੀ ਹੈ ਕਦਰਦਾਨ ਜੀ। ਹਾਦਾ ਨਾਰਾ ਮਾਰਦਾ, ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਲਵੀਰ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ ਬੜਾ ਹੀ ਔਖਾ ਹੁੰਦਾ ਹੈ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਹੈ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਹੈ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।

ਆਪਣੇ ਖਾਤਰ ਦੁਨੀਆ ਮਰਦੀ ਮਿਟਦੀ ਆਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ। ਕਿਸੇ ਦੀ ਖਾਤਰ ਦੱਸੋ ਕਿਨੇ ਜਾਨ ਗਵਾਈ ਏ।

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੇਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਝ ਨਾ ਕੁਝ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਵਿੱਚ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਇੱਧਰ ਦੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ, ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ, ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਜਾਵਾਂ। ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ। ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ, ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ। ਪੂਜਣ ਨੀ ਬਣ ਗਈਆਂ, ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ, ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ। ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ। ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ,

0: ਵਾ
1: ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ, ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ, ਹੱਥ ਜੋੜ ਜਾਲ ਮਾਨੂੰ, ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ, ਹੱਥ ਜੋੜ ਜਾਲ ਮਾਨੂੰ ਵਾਸ

ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਵੈਲਕਮ ਸੋ ਪਿਆਰੀ ਸਾਧ ਸੰਗਤ ਜੀਓ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਅਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਅਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚ ਹਾਂ ਸੋ ਅੰਤ ਤੇ ਦਾਸ ਨੂੰ ਆਗਿਆ ਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਠੱਲ ਦੇਵੇ ਸ਼ਮਸ਼ੀਰ ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ ਉਹ ਚੜ੍ਹਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਕਿਲਾ ਛੱਡ ਗੁਰੂ ਸਰਸਾ ਤੇ ਆ ਗਏ ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਲ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਯੋਧੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ। ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।
2: ਧੀ ਜੰਮਦੀ ਤਾਂ ਕਾ ਤੋਂ ਲੋਕੀ ਸੋਚੀ ਪੈਂਦੇ ਨੇ, ਕਿੱਥੋਂ ਜੰਮੀ ਕਲੈਣੀ ਸਾਰੇ ਮੂੰਹੋਂ ਕਹਿੰਦੇ ਨੇ। ਕਿਉਂ ਇੰਨਾ ਮੰਦ ਪਾਗਾ ਜੰਮਣਾ ਕਿਸਮਤ ਰੂੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

0: ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆਂ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓ ਲੋਕੋ ਦੇਣਾ ਕੁੜੀਆਂ ਦਾ ਵੇ ਲੋਕੋ ਦੇਣਾ ਕੁੜੀਆਂ ਦਾ
1: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ ਜਸਵੀਰ ਦੱਦਾ ਹੋਰ ਜੀ ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿੱਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ। ਪੋਹ ਮਾਘ ਦੀਆਂ ਠੰਡੀਆਂ ਰਾਤਾਂ

ਭਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਚਾਰ

ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨ ਗਈਆਂ ਗਵਾਹੀ, ਪੰਥ ਖਾਲਸਾ ਸਾਜ ਕੇ ਸਤਿਗੁਰ ਲੀਨ ਵੇਕਲੀ ਪਾਈ, ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ। ਵਾਹ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

0: ਤਾਂ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦਦਾ ਹੂਰੀਆ ਸ਼ਰਮਾ ਸਿੰਘੋ ਏਹੋ ਹੀ ਅਰਜ ਗੁਜ਼ਾਰਾਂ, ਕਿਉਂ ਰਾਹੋ ਪਏ ਕਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਨ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਟਰਾਂ ਦਾ ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਰਿਹਾ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਗੀਤ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਡਾ ਦਿਨ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾਂ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਲੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਵਾਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

ਪਰ ਰੇਡੀਓ ਦੇ ਪਿਆਰੇ ਸਰੋਤਿਓ, ਸਿੰਮੀ ਸੋਤਰਾ ਜੀ ਦੀ ਇਸ ਗੀਤ ਦੇ ਨਾਲ ਹੀ ਸਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਇੱਥੇ ਸਮਾਪਤ ਹੁੰਦਾ ਏ ਤੇ ਸਮਾਪਤੀ ਤੋਂ ਪਹਿਲਾਂ ਮੈਂ ਸਾਰੇ ਸਰੋਤਿਆਂ ਦਾ, ਸ਼ਾਇਰਾਂ ਦਾ, ਗੀਤਕਾਰਾਂ ਦਾ, ਗਾਇਕਾਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਇਸ ਪ੍ਰੋਗਰਾਮ ਨੂੰ ਜਿਹੜਾ ਚਲਾਉਣ ਦੇ ਵਿਚ ਸਾਡਾ ਸਹਿਯੋਗ ਕੀਤਾ ਏ ਤੇ ਅੰਤ ਵਿਚ ਹਰਵੰਸ ਸਿੰਘ ਵੱਲੋਂ ਸਾਰਿਆਂ ਨੂੰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਅਗਲੇ ਹਫਤੇ ਫਿਰ ਮਿਲਦੇ ਹਾਂ, ਤਦ ਤੱਕ ਲਈ ਦਿਓ ਆਗਿਆ, ਅਲਵਿਦਾ, ਆਮੀਨ।

0: ద్వాపర్ రేడియో.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ. ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ. ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ. ਇਹ ਤੇ ਜਿਪਰੀ ਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ 4 ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ. ਮੈਂ ਤੈਨੂੰ ਜੋ ਕਿਹਾ ਬਸ
1: ਓਕੇ ਹੈ.
2: ਹਾਂ,
1: ਉਹ ਓਕੇ ਹੈ.
2: ਜੇ ਬੱਚਾ ਕੁਐਸਚਨ ਕਰਦਾ ਹੈ ਤਾਂ ਸਾਨੂੰ ਲੱਗਦਾ ਹੈ ਕਿ ਉਹ ਅੱਗੇ ਬੋਲ ਰਿਹਾ, ਉਹ ਸਾਡੀ ਇੱਜ਼ਤ ਨਹੀਂ ਕਰ ਰਿਹਾ.
1: ਜੀ ਜੀ ਜੀ,
2: ਇਹ ਅਥੋਰੀਟੇਰੀਅਨ ਸਟਾਈਲ ਹੈ ਸਾਡੇ. ਅਸੀਂ ਉਹਦੇ ਨਾਲ ਰੀਜ਼ਨਿੰਗ ਨਹੀਂ ਕਰਦੇ, ਅਸੀਂ ਉਹਨੂੰ ਲੌਜੀਕਲੀ ਐਕਸਪਲੇਨ ਨਹੀਂ ਕਰਦੇ.
1: ਜੀ ਜੀ ਜੀ,
2: ਔਰ ਸਾਨੂੰ ਇਹ ਲੱਗਦਾ ਕਿ ਇਹ ਬੱਚਾ ਸਾਡੇ ਕਹਿਣੇ 'ਚ ਨਹੀਂ ਹੈ ਜੇ ਉਹ ਬਾਰ ਬਾਰ ਕੁਐਸਚਨ ਕਰਦਾ ਜਾਂ ਸਾਡੇ ਡਿਸੀਜ਼ਨ ਨੂੰ ਚੈਲੰਜ ਕਰਦਾ.
1: ਜੀ ਜੀ,
2: ਸਾਡੇ ਕੋਲ ਉਹਦੇ ਹਰ ਜਵਾਬ ਦਾ ਇੱਕੋ ਹੀ, ਉਹਦੇ ਹਰ ਸਵਾਲ ਦਾ ਇੱਕੋ ਹੀ ਜਵਾਬ ਹੁੰਦਾ, ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ.
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਹੀ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ. ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣਾ ਆਪਣੇ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ? ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ
2: ਦੈਟ ਇਜ਼ ਅਥੋਰੀਟੇਟਿਵ ਠੀਕ ਹੈ ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ
2: ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਕਿ ਮਾਂ ਬਾਪ ਜਿਹੜੇ ਆ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਉਹਨਾਂ ਦਾ ਬਿਲਕੁਲ ਬਿਲਕੁਲ ਜੀ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰੀਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਆ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਮਤਲਬ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਹੈ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਹੈ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜੀ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ
1: ਜੀ ਜੀ
2: ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: ਬਿਲਕੁਲ ਬਿਲਕੁਲ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ ਵਿਗੜ ਜਾਏਗਾ, ਜੇ
2: ਹਾਂਜੀ
1: ਚਾਰਾ ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆਂ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ
1: ਜੀ।
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ
2: ਹੈ ਨਾ,
1: ਬਿਲਕੁਲ ਹਾਂਜੀ।
2: ਦੇਖੋ, ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ
1: ਜੀ।
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ
1: ਜੀ ਜੀ, ਬਿਲਕੁਲ।
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ
2: ਹੈ ਨਾ,
1: ਬਿਲਕੁਲ
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਚ ਇਦਾਂ ਹੀ ਹੁੰਦਾ, ਇਦਾਂ ਹੀ ਚੱਲੂਗਾ
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ, ਕਿਉਂਕਿ ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ। ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ
1: ਜੀ ਜੀ।
2: ਮੈਂ ਇਹ ਕਹਿਣਾ ਚਾਹੁੰਦੀ ਹਾਂ, ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਐਂਸੀ, ਛੂਟ
1: ਜੀ ਜੀ ਜੀ, ਬਿਲਕੁਲ।
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ ਬਹੁਤਾ
2: ਕਸੂਰ ਨਹੀਂ ਹੈ, ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕੌਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ
1: ਜੀ।
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th-10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ,
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ, ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: ਜੀ ਜੀ ਜੀ ਬਿਲਕੁਲ ਠੀਕ ਹੈ।
2: ਜਦੋਂ ਉਹ ਬੱਚਾ ਸਾਡੇ ਨਾਲ ਗੱਲ ਕਰਦਾ
1: ਜੀ ਜੀ
2: ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ, ਅਸੀਂ ਉਹਨੂੰ ਇਹ ਕਹਿੰਦੇ ਹਾਂ ਕਿ ਤੂੰ ਦਸਵੀਂ ਕਿਸੇ ਤਰੀਕੇ ਨਾਲ ਕਰ ਲਿਆ, ਉਸ ਤੋਂ ਬਾਅਦ ਤੂੰ ਜੋ ਕਰਨਾ ਚਾਹੁੰਦਾ ਤੈਨੂੰ ਆਪਸ਼ਨਸ ਮਿਲਣਗੀਆਂ। ਸਾਡਾ ਸਿਸਟਮ ਇੱਦਾਂ ਦਾ ਹੈ ਕਿ ਦਸਵੀਂ ਤੱਕ ਤੁਸੀਂ ਸਾਰੇ ਸਬਜੈਕਟਸ ਪੜ੍ਹਨੇ
1: ਆ,
2: ਪੜ੍ਹਨੇ ਪੈਣੇ ਆ
1: ਬਿਲਕੁਲ,
2: ਬਟ ਉਸ ਤੋਂ ਬਾਅਦ ਆਪਸ਼ਨਸ ਹੈ, ਫਿਰ ਤੂੰ ਉਹ ਕਰੇ ਜੋ ਤੇਰਾ ਦਿਲ ਕਰਦਾ, ਠੀਕ ਹੈ। ਉਹ ਮੋਟੀਵੇਟ ਹੁੰਦਾ, ਉਹ ਖੁਸ਼ੀ ਖੁਸ਼ੀ ਕਰ ਜਾਂਦਾ, ਉਹ ਘਰ ਜਾਂਦਾ, ਉਹਨੂੰ ਫਿਰ ਉਹੀ
1: ਫਿਰ ਲੈਕਚਰ ਸ਼ੁਰੂ ਹੋ ਜਾਂਦਾ, ਪੁਰਾਣੀ ਗੱਲ ਜਿਹੜੀ ਸੀਡੀ ਪੈ ਜਾਂਦੀ ਹੈ ਉਹ ਵੀ। ਬਿਲਕੁਲ ਬਿਲਕੁਲ ਜੀ। ਤੋ ਇਹ ਇੱਕ ਜਿਹੜਾ ਹੈ ਫੋਰਸਡ ਕਹਿ ਲਓ ਉਹਨਾਂ ਦੇ ਉੱਤੇ ਕੀਤਾ ਜਾਂਦਾ, ਜਿਹੜਾ ਆਪਣੇ
2: ਹਾਂਜੀ
1: ਥੋਪਿਆ ਜਾਂਦਾ ਉਹਨੂੰ ਆਪਣੀ ਪੰਡ ਚੁਕਾਉਂਦੇ ਆ। ਕਈ ਵਾਰੀ ਇਹ ਹੁੰਦਾ ਕਿ ਮਾਤਾ ਪਿਤਾ ਜੋ ਨਹੀਂ ਬਣ ਸਕੇ ਜੀਵਨ 'ਚ ਬਣਨਾ ਚਾਹੁੰਦੇ ਸੀ, ਉਹ ਚਾਹੁੰਦੇ ਬੱਚਾ ਬਣੇ ਉਹ,
2: ਬਿਲਕੁਲ
1: ਘੱਟੋ ਘੱਟ ਉਹ ਤਾਂ ਬਣੇ,
2: ਆਪਣੀਆਂ ਉਮੀਦਾਂ ਦਾ ਭਾਰ ਲੱਦ ਦਿੰਦੇ ਹਾਂ ਅਸੀਂ ਬੱਚਿਆਂ ਤੇ।
1: ਹਾਂਜੀ ਹਾਂਜੀ,
2: ਬੱਚੇ ਇੱਕ ਇੰਡੀਵਿਜੁਅਲ ਐਂਟਾਇਟੀ ਹੈ
1: ਜੀ ਜੀ,
2: ਤੁਹਾਨੂੰ ਇਹ ਮੰਨਣਾ ਪਏਗਾ। ਉਹ ਤੁਹਾਡੇ ਬੱਚੇ ਹੈ ਠੀਕ ਹੈ, ਪਰ ਉਹ ਇੱਕ ਵੱਖਰਾ ਹਿਊਮਨ ਬੀਇੰਗ ਵੀ ਹੈ,
1: ਬਿਲਕੁਲ,
2: ਜਿਹਦੀ ਡਿਜ਼ਾਈਨਿੰਗ ਕੁਝ ਡਿਫਰੈਂਟ ਹੈ ਤੁਹਾਡੇ ਨਾਲੋਂ।
1: ਬਿਲਕੁਲ ਬਿਲਕੁਲ ਜੀ, ਇਹ ਤਾਂ ਮੰਨ ਕੇ ਚੱਲਣਾ ਪੈਣਾ, ਜੇ ਜਿੰਨੀ ਦੇਰ ਤੱਕ ਇਹ ਗੱਲ ਨਹੀਂ ਆਏਗੀ। ਤੇ ਇੱਕ ਹੋਰ ਜਿਹੜਾ ਆਪਾਂ ਕਹਿੰਦੇ ਨਾ ਬਲਦੀ ਤੇ ਤੇਲ ਪੈ ਜਾਂਦਾ, ਤੇ ਆਮ ਮੈਂ ਕਈ ਵਾਰੀ ਬੱਚਿਆਂ ਨੂੰ ਮਿਲਦਾ ਜਾਂ ਘਰਾਂ ਵਿੱਚ ਆਮ ਆਪਾਂ ਦੇਖਦੇ ਹਾਂ, ਇੱਕ ਸਭ ਤੋਂ ਵੱਡਾ ਡਾਇਲੋਗ ਹੁੰਦਾ ਹੈ ਮਾਤਾ ਪਿਤਾ ਦਾ ਕਿ ਲੋਕਾਂ ਦੇ ਬੱਚੇ ਨੂੰ ਦੇਖੋ।
2: ਹਾਂਜੀ, ਕੰਪੈਰੀਜ਼ਨ
1: ਕੰਪੈਰੀਜ਼ਨ, ਇਹ ਕਿੰਨਾ ਕੁ ਜ਼ਰੂਰੀ ਹੈ?
2: ਬਿਲਕੁਲ ਜ਼ਰੂਰੀ ਨਹੀਂ ਹੈ, ਬਿਲਕੁਲ ਅਨਹੈਲਦੀ ਹੈ, ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕਾਂ ਦੇ ਬੱਚੇ ਕੀ ਭੈਣ ਭਰਾਵਾਂ 'ਚ ਨਹੀਂ ਹੋਣਾ ਚਾਹੀਦਾ।
1: ਬਿਲਕੁਲ ਬਿਲਕੁਲ,
2: ਠੀਕ ਹੈ। ਜੈਲਸੀ ਡਿਵੈਲਪ ਹੁੰਦੀ ਹੈ ਇਹਦੇ ਨਾਲ,
1: ਜੀ ਜੀ ਬਿਲਕੁਲ,
2: ਠੀਕ ਹੈ। ਕਈ ਵਾਰੀ ਉਹ ਤੁਹਾਡਾ ਕੋਈ ਬਹੁਤ ਅੱਛਾ ਫਰੈਂਡ ਹੁੰਦਾ ਹੈ, ਬਾਰ ਬਾਰ ਉਹਦੀ ਐਗਜ਼ਾਮਪਲ ਤੁਹਾਨੂੰ ਦਿੱਤੀ ਹੈ ਨਾ, ਤੁਹਾਨੂੰ ਉਸ ਤੋਂ ਚੜਾਉਣ ਲੱਗ ਜਾਂਦੀ ਹੈ ਕਿ ਜਦੋਂ ਦੇਖੋ ਇਹ ਇੱਦਾਂ ਕਰਦਾ ਤਾਂ ਮੇਰੇ ਨਾਲ ਇੱਦਾਂ ਹੁੰਦੀ ਹੈ।
1: ਬਿਲਕੁਲ ਬਿਲਕੁਲ,
2: ਤੁਸੀਂ ਉਸਦੀਆਂ ਅਚੀਵਮੈਂਟਸ ਤੇ ਖੁਸ਼ ਨਹੀਂ ਹੁੰਦੇ,
1: ਬਿਲਕੁਲ,
2: ਤੁਸੀਂ ਜੈਲਸ ਹੋਣਾ ਸਿੱਖ ਜਾਂਦੇ ਹੋ,
1: ਉਹ ਇੱਕ ਤਰ੍ਹਾਂ ਦੀ ਗਿਰਾਵਟ ਆਣੀ ਸ਼ੁਰੂ ਹੋ ਜਾਂਦੀ ਹੈ, ਨੈਗੇਟਿਵਿਟੀ ਜਿਹੜੀ ਹੈ।
2: ਹਾਂਜੀ,
1: ਲੇਕਿਨ ਇਹ ਬਹੁਤ ਹੀ ਵਿਆਪਕ ਹੈ,
2: ਬਹੁਤ ਵਿਆਪਕ ਹੈ, ਕਿਉਂਕਿ ਰੀਸ ਕਰਨ ਦੀ ਆਦਤ ਹੈ ਸਾਨੂੰ।
1: ਬਿਲਕੁਲ ਬਿਲਕੁਲ ਜੀ,
2: ਅਸੀਂ ਉਹੀ ਚੀਜ਼ ਅੱਗੇ ਇਨਕਲਕੇਟ ਕਰਦੇ ਹਾਂ।
1: ਜੀ ਜੀ ਬਿਲਕੁਲ,
2: ਬੱਚਿਆਂ ਨੂੰ ਸ਼ੁਰੂ ਸ਼ੁਰੂ ਦੇ ਵਿੱਚ ਸਾਰਿਆਂ ਨੂੰ ਪ੍ਰੋਬਲਮ ਹੁੰਦੀ ਹੈ ਜਦੋਂ ਉਹਨਾਂ ਨੂੰ ਕਿਸੇ ਨਾਲ ਕੰਪੇਅਰ ਕੀਤਾ ਜਾਂਦਾ ਹੈ। ਸ਼ੁਰੂ ਸ਼ੁਰੂ ਦੇ ਵਿੱਚ ਉਹ ਇਹ ਕਹਿੰਦੇ ਵੀ ਹੈ ਕਿ ਸਾਡੇ ਨਾਲ ਇੱਦਾਂ ਨਾ ਕਰੋ, ਪਰ ਕਿਉਂਕਿ ਪੇਰੈਂਟਸ ਨਹੀਂ ਹਟਦੇ, ਕਿਉਂਕਿ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਔਰ ਇਸ ਨੂੰ ਡਿਸਓਬੀਡੀਅੰਸ ਮੰਨਿਆ ਜਾਂਦਾ, ਬੱਚਿਆਂ ਦੀ ਹੌਲੀ ਹੌਲੀ ਫਾਈਨ ਟਿਊਨਿੰਗ ਹੋ ਜਾਂਦੀ ਹੈ ਔਰ ਅਲਟੀਮੇਟਲੀ ਉਹ ਹੀ ਕਰਨ ਲੱਗ ਜਾਂਦੇ ਆ।
1: ਕਈ ਵਾਰੀ ਇਹ ਵੀ ਤਾਂ ਹੋ ਸਕਦਾ ਹੈ ਕਿ ਜਦੋਂ ਬੱਚਾ ਦੇਖੇ ਕਿ ਚਲੋ ਹੁਣ ਮੈਂ ਉਹਨਾਂ ਬੱਚਿਆਂ ਵਰਗਾ ਨਹੀਂ ਹੈਗਾ ਜੀ, ਛੱਡੋ ਪਰੇ, ਤੇ ਉਹ ਜੋ ਆਪਣੇ ਰਾਹ ਤੋਂ ਵੀ ਉਤਰ ਜਾਂਦਾ ਹੈ।
2: ਬਿਲਕੁਲ ਉਤਰਦਾ, ਮੈਂ ਹੁਣੇ ਤੁਹਾਨੂੰ ਜਿਹੜੀ ਐਗਜ਼ਾਮਪਲ ਦਿੱਤੀ
1: ਇਹਦੇ ਵਿੱਚ ਉਹੀ ਕੁਝ ਹੋ ਰਿਹਾ ਹੈ।
2: ਬਿਲਕੁਲ ਹੋ ਰਿਹਾ,
1: ਬਿਲਕੁਲ ਬਿਲਕੁਲ ਜੀ। ਤੋ ਇਹਦੇ 'ਚ ਜਿਹੜੀ ਆ ਅੱਜ ਕੱਲ੍ਹ ਜਿਹੜੇ ਮਾਪੇ ਆ, ਜਿਹੜੀ ਹੁਣ ਜਨਰੇਸ਼ਨ ਚੱਲ ਰਹੀ ਹੈ, ਅੱਜ ਕੱਲ੍ਹ ਵਟਸਐਪ ਦਾ ਇੰਟਰਨੈਟ ਦਾ ਜ਼ਮਾਨਾ ਹੈ, ਜਿਹੜੇ ਹੁਣ ਮਾਤਾ ਪਿਤਾ ਨੇ ਇਹਦੇ ਬਹੁਤ ਓਵਰ ਬਿਜ਼ੀ ਨੇ, ਤੇ ਪਹਿਲਾਂ ਵਾਲੇ ਵੀ ਬਿਜ਼ੀ ਸੀਗੇ, ਉਹ ਆਪਣਾ ਚਲੋ ਕੰਮ ਕਾਰ ਵਿਹਾਰ ਕਰਦੇ ਸੀਗੇ, ਇਹ ਪਹਿਲਾਂ ਤੇ ਹੁਣ 'ਚ ਕਿੰਨਾ ਕੁ ਜਿਹੜਾ ਫਰਕ ਤੁਸੀਂ ਵੇਖਦੇ ਹੋ?
2: ਬਹੁਤ ਫਰਕ ਹੈ। ਦੇਖੋ ਇੰਨਾ ਟੈਕਨੋਲੋਜੀ ਐਡਵਾਂਸ ਹੈ, ਸਭ ਕੁਝ ਹੈ, ਇੱਕ ਤਰ੍ਹਾਂ ਨਾਲ ਦੇਖਿਆ ਜਾਏ ਤਾਂ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਹੋ ਤਾਂ ਤੁਹਾਡਾ ਇਸ ਤਰ੍ਹਾਂ ਟਾਈਮ ਬਚਦਾ ਕਿ ਤੁਹਾਨੂੰ ਜਾ ਕੇ ਨਹੀਂ ਮਿਲਣਾ ਪੈਂਦਾ, ਤੁਸੀਂ ਘਰੇ ਹੀ ਸਾਰਿਆਂ ਨੂੰ ਹੈਲੋ ਹਾਏ ਇੱਕ ਵਾਰੀ ਸਵੇਰੇ ਕਰਕੇ ਨਿਬੜ ਜਾਂਦੇ ਹੋ।
1: ਉਹ ਇੱਕ ਇਹਦਾ ਵਾਧਾ ਹੈਗਾ,
2: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਏ ਨਾਲ ਦੀ ਨਾਲ, ਫੋਨ ਚੁੱਕਿਆ, ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ, ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
1: ਹਾਂ ਬਿਲਕੁਲ ਬਿਲਕੁਲ,
2: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣੇ ਆਏ ਆ, ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
1: ਜੀ ਜੀ ਬਿਲਕੁਲ,
2: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਟੀ ਹੈ,
1: ਉਹ ਸਕਿਪਿੰਗ ਕਰੇਗਾ ਨਹੀਂ ਤੇ,
2: ਹਾਂ
1: ਉਹ ਕਹੇਗਾ ਛੱਡੋ ਪਰੇ।
2: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ,
1: ਹਾਂਜੀ ਹਾਂ ਬਿਲਕੁਲ,
2: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
1: ਹਾਂ ਬਿਲਕੁਲ ਬਿਲਕੁਲ ਬਿਲਕੁਲ, ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਪਾਰਟ ਐਂਡ ਪਾਰਸਲ ਬਣ ਜਾਏਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
2: ਹਾਂਜੀ,
1: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ 'ਚ ਕੋਈ ਗਰੋ ਕਰੇਗਾ, ਇਹੋ ਜਿਹਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
2: ਬਿਲਕੁਲ,
1: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
2: ਹਾਂਜੀ,
1: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ,
2: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
1: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
2: ਇਹ ਬਹੁਤ ਗੰਭੀਰ ਗੱਲ ਹੈ। ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ। ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ,
1: ਜੀ ਜੀ ਬਿਲਕੁਲ ਬਿਲਕੁਲ,
2: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ,
1: ਬਿਲਕੁਲ,
2: ਦਿਸ ਇਜ਼ ਨਾਟ ਕੁਆਲਿਟੀ ਟਾਈਮ।
1: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
2: ਹਾਂਜੀ
1: ਬਿਲਕੁਲ ਬਿਲਕੁਲ,
2: ਠੀਕ ਹੈ। ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ,
1: ਬਿਲਕੁਲ ਬਿਲਕੁਲ,
2: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
1: ਉਹ ਤਾਂ ਜ਼ਰੂਰੀ ਹੈ ਜੀ।
2: ਹਾਂਜੀ,
1: ਅਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ, ਇੱਕ ਤਾਂ ਟਾਈਮ, ਕੁਆਲਿਟੀ ਟਾਈਮ,
2: ਹਾਂਜੀ,
1: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
2: ਸਭ ਤੋਂ ਪਹਿਲੀ ਸ਼ਰਤ ਹੈ।
1: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਇਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਪੈਂਟ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ, ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
2: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
1: ਜੀ ਜੀ ਜੀ, ਠੀਕ ਹੈ।
2: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ,
1: ਜੀ ਜੀ ਬਿਲਕੁਲ,
2: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
1: ਜੀ ਜੀ,
2: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ, ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
1: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਗਵਾ ਲਿਆ।
2: ਹਾਂਜੀ,
1: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ,
2: ਬਿਲਕੁਲ,
1: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ
2: ਜ਼ਿੰਦਗੀ ਵਿੱਚ
1: ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਆਪਾਂ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ ਪੁੱਛੋ ਨਾ। ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ?
2: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਛ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ, ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
1: ਬਿਲਕੁਲ ਬਿਲਕੁਲ ਬਿਲਕੁਲ,
2: ਇਹ ਸੱਚਾਈ ਹੈ।
1: ਹਾਂਜੀ,
2: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਥੋੜਾ ਜਿਹਾ,
1: ਬਿਲਕੁਲ
2: ਕਰਦਾ ਹੈ, ਕੁਛ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
1: ਉਹ ਸ਼ੁਰੂ ਹੋ ਚੁੱਕੀ।
2: ਸ਼ੁਰੂ ਹੋ ਚੁੱਕੀ,
1: ਜੀ ਜੀ ਬਿਲਕੁਲ।
2: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
1: ਜੀ ਜੀ,
2: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
1: ਬਿਲਕੁਲ ਬਿਲਕੁਲ,
2: ਉਹ ਸਿੱਖ ਰਿਹਾ, ਉਹ ਅਬਜ਼ਰਵ ਕਰ ਰਿਹਾ,
1: ਜੀ ਜੀ,
2: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ,
1: ਜੀ ਜੀ ਜੀ ਬਿਲਕੁਲ,
2: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ,
1: ਬਿਲਕੁਲ ਬਿਲਕੁਲ ਬਿਲਕੁਲ।
2: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫਿਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
1: 50 ਤਿਉੜੀਆਂ ਪਾ ਲਈਆਂ ਤੇ ਉਹਨੂੰ ਕੁੜੀ ਜਾਣਾ,
2: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੂਟੀਨ।
1: जी जी जी
2: फिर
1: जी
2: मैं कहूंगी फिर प्रॉब्लम कितने आई, पेरेंटिंग च आई ना।
1: उथे आई बिल्कुल, बच्चा ते
2: कोरिस
1: हाँ, लेट सी
2: बच्चा कोरिस लेट सी
1: जी जी बिल्कुल।
2: जदों ਤੁਸੀਂ ਉਸ ਦੀਆਂ ਐਕਟੀਵਿਟੀਜ਼ ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ
1: ਬਿਲਕੁਲ ਬਿਲਕੁਲ
2: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ
1: ਬਿਲਕੁਲ ਬਿਲਕੁਲ,
2: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
1: ਤੋ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ। ਅਤੇ ਦੋਸਤੋ ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤੋ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
2: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
1: ਜੀ ਜੀ ਜੀ ਜੀ ਜੀ
2: ਬਹੁਤ ਜ਼ਰੂਰੀ ਹੈ। ਦੇਖੋ ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ, ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
1: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
2: ਕਿਉਂਕਿ ਨਹੀਂ ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
1: ਨਫ਼ਰਤ ਨਹੀਂ ਹੋ ਰਹੀ,
2: ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
1: ਜੀ ਜੀ ਬਿਲਕੁਲ,
2: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
1: ਜੀ ਜੀ ਜੀ,
2: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
1: ਬਿਲਕੁਲ,
2: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ ਚ ਡਿਵੈਲਪ ਕਰੋ।
1: ਜੀ ਜੀ ਜੀ ਜੀ,
2: ਠੀਕ ਹੈ। ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
1: ਆ ਕੇ ਕਿਸੇ ਹੋਰ ਦੇ ਘਰ ਹੀ ਆ ਗਿਆ ਪਤਾ ਨਹੀਂ,
2: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
1: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
2: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
1: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਛ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
2: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
1: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਨਹੀਂ ਕਿ ਲੱਭਣਾ ਕੀ ਹੈ।
2: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
1: ਜੀ ਜੀ,
2: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
1: ਸਾਰਾ ਕੁਛ ਹੋ ਗਿਆ ਜੀ।
2: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ, ਕੁਛ ਅੱਛਾ ਸਿੱਖਣਾ।
1: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ, ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ, ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ ਹੈ। ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ, ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ ਹੈ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵੇਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
2: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
1: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਸਰੋਤਿਆਂ ਦਾ ਮੈਂ ਸੁਖਵੀਰ ਜੋਗਾ ਸਵਾਗਤ ਕਰਦਾ ਹਾਂ ਜੀ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਅੱਜ ਅਸੀਂ ਗੱਲ ਕਰਾਂਗੇ ਉਦਯੋਗਿਕ ਖੇਤਰ ਦੇ ਵਿੱਚ ਰੁਜ਼ਗਾਰ ਅਤੇ ਸਿੱਖਿਆ ਦੇ ਮੌਕਿਆਂ ਬਾਰੇ। ਗੱਲ ਕਰਨ ਲਈ ਮੇਰੇ ਨਾਲ ਨੇ ਮੈਡਮ ਸਹਿਬਾਨਾ ਜੀ। ਸਹਿਬਾਨਾ ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਸੁਖਬੀਰ ਜੀ, ਮੈਂ ਬਹੁਤ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦਾ ਵੀ ਕਿ ਮੈਨੂੰ ਸਰੋਤਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦਾ ਮੌਕਾ ਮਿਲ ਰਿਹਾ ਹੈ।
1: ਹਾਂਜੀ, ਆਪਾਂ ਅੱਜ ਗੱਲ ਕਰਾਂਗੇ ਉਦਯੋਗਿਕ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ। ਸ਼ੁਰੂਆਤ ਦੇ ਵਿੱਚ ਇਹ ਦੱਸੋ ਕਿ ਉਦਯੋਗਿਕ ਖੇਤਰ ਵਿੱਚ ਕਿਹੜੇ ਕਿਹੜੇ ਕੀ ਆ ਜਾਂਦਾ ਹੈਗਾ?
2: ਹਾਂਜੀ, ਉਦਯੋਗਿਕ ਖੇਤਰ ਦੇਖੋ ਜੀ, ਜਿੱਦਾਂ ਹੀ ਮਤਲਬ ਸਾਡੇ ਜਿਹੜੇ ਵਿਦਿਆਰਥੀ ਵਰਗ ਹੈ ਉਹ ਪਲੱਸ 1 ਔਰ ਪਲੱਸ 2 ਦੇ ਵਿੱਚ ਹੁੰਦੇ ਆ ਜਾਂ 10th ਪਾਸ ਕਰਦੇ ਆ, 10th ਪਾਸ ਕਰਨ ਤੋਂ ਬਾਅਦ ਤੁਰੰਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਕੁਐਸਚਨ ਅਰਾਈਜ਼ ਹੋਣਾ ਜ਼ਰੂਰ ਸ਼ੁਰੂ ਹੋ ਜਾਂਦਾ ਹੈ ਕਿ ਮੈਂ ਕਿਹੜੇ ਖੇਤਰ ਦੇ ਵਿੱਚ ਜਾਣਾ ਹੈ, ਮੈਂ ਕਿਵੇਂ ਦਾ ਕੋਰਸ ਕਰਨਾ ਹੈ, ਮੈਂ ਕੋਈ ਡਿਗਰੀ ਕਰਨੀ ਹੈ ਜਾਂ ਮੈਂ ਪਲੱਸ 1 ਤੇ ਪਲੱਸ 2 ਕਰਨੀ ਹੈ। ਤਾਂ ਇਹ ਬੜਾ ਹੀ ਕਾਮਨ ਜਿਹਾ ਕੁਐਸਚਨ ਹੈ ਜਿਹੜਾ ਸਾਰੇ ਵਿਦਿਆਰਥੀਆਂ ਦੇ ਦਿਮਾਗ 'ਚ ਹੁੰਦਾ ਹੈ। ਤੇ ਜਿਹੜਾ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਉਦਯੋਗਿਕ ਖੇਤਰ ਬਾਰੇ, ਤਾਂ ਇਹ ਜਿਹੜਾ ਪੂਰਨ ਰੂਪ ਦੇ ਵਿੱਚ ਜਿਹੜਾ ਸਾਡਾ ਸਕਿੱਲ ਹੈ ਸਾਡੇ ਹੁਨਰ ਦੇ ਉੱਪਰ ਡਿਪੈਂਡ ਕਰਦਾ ਇਹ।
1: ਅੱਛਾ ਜੀ।
2: ਹਾਂਜੀ, ਜਿੱਦਾਂ ਉਦਯੋਗਿਕ ਖੇਤਰ ਦੇ ਵਿੱਚ ਬੱਚੇ ਅਗਰ ਜਾਣਾ ਚਾਹੁੰਦੇ ਨੇ ਤਾਂ ਉਹਦੇ ਲਈ ਉਹਨਾਂ ਨੂੰ ਜ਼ਿਆਦਾ ਆਪਣੇ ਹੁਨਰ ਦਾ ਜਿਹੜਾ ਨਿਰਮਾਣ ਕਰਨਾ ਬਹੁਤ ਜ਼ਰੂਰੀ ਹੈ, ਕਿਉਂਕਿ ਉਦਯੋਗਿਕ ਖੇਤਰ ਦੇ ਵਿੱਚ ਕੀ ਹੈ ਕਿ ਬਹੁਤ ਸਾਰੇ ਜਿਹੜੇ ITI ਜਿੱਦਾਂ ਕਿ ITIs ਨੇ ਇਹ ਕੋਰਸ ਆਫਰ ਕਰਦੀਆਂ ਨੇ, ਠੀਕ ਹੈ। ਇਹਦੇ ਵਿੱਚ ਸਕਿੱਲ ਇੰਡੀਆ ਕਰਕੇ ਸਾਡੇ ਗਵਰਨਮੈਂਟ ਵੀ ਕਾਫੀ ਸਾਰੇ ਪ੍ਰੋਗਰਾਮ ਲਾਂਚ ਕਰ ਰਹੀ ਹੈ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਥਰੂ ਜਾਂ ਸਕਿੱਲ ਇੰਡੀਆ ਦੇ ਥਰੂ ਸਾਡੇ ਜਿਹੜੇ ਵਿਦਿਆਰਥੀਆਂ ਨੂੰ ਸਕਿੱਲ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜੇ ਸਾਡਾ ਬੇਰੁਜ਼ਗਾਰ ਵਰਗ ਹੈ ਉਹਨੂੰ ਹੁਨਰ ਦੇ ਕੇ ਕੋਈ ਨਾ ਕੋਈ ਕਿਸੇ ਵਧੀਆ ਉਦਯੋਗਿਕ ਖੇਤਰ ਦੇ ਵਿੱਚ ਸੈਟਲ ਕੀਤਾ ਜਾ ਸਕੇ ਜਾਂ ਕਿਸੇ ਹੋਰ ਵਧੀਆ ਕੰਪਨੀ ਦੇ ਵਿੱਚ ਜਾਂ ਫਿਰ ਕਿਸੇ ਵੀ ਤਰ੍ਹਾਂ ਨਾਲ ਉਹਨੂੰ ਇੰਪਲੋਇਬਲ ਸਕਿੱਲ ਦਿੱਤੇ ਜਾ ਸਕਣ।
1: ਅੱਛਾ ਜੀ।
2: ਤੇ ਜਦੋਂ ਅਸੀਂ ਉਦਯੋਗਿਕ ਖੇਤਰ ਦੇ ਵਿੱਚ ਜਾਣ ਬਾਰੇ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜੇ ਕੋਰਸਾਂ ਦੀ ਜ਼ਰੂਰਤ ਹੈ ਤਾਂ ਉਹਨਾਂ ਕੋਰਸਾਂ ਦੇ ਵਿੱਚ ਸਾਡੇ ਕੋਲ ਜਿਵੇਂ ਟੂਲ ਐਂਡ ਡਾਈ ਮੇਕਰ ਇੰਜੀਨੀਅਰਿੰਗ ਹੋ ਗਿਆ, ਡਰੋਟਮੈਨ ਹੋ ਗਿਆ, ਡੀਜ਼ਲ ਮਕੈਨਿਕ ਇੰਜੀਨੀਅਰਿੰਗ, ਫਿਟਰ, ਵੈਲਡਰ, ਮੋਟਰ ਡਰਾਈਵਿੰਗ ਕਮ ਮਕੈਨਿਕ ਹੋ ਗਿਆ, ਇਲੈਕਟ੍ਰੀਸ਼ੀਅਨ ਹੋ ਗਏ, ਸਟੀਲ ਮੈਟਲ ਵਰਕਰ ਹੋ ਗਏ, ਕਾਰਪੇਂਟਰ, ਪਲੰਬਰ, ਤਾਂ ਕਾਫੀ ਸਾਰੇ।
1: ਮਤਲਬ ਇਹ ਹੈ ਵੀ ਜਿੰਨੇ ਵੀ ਆਪਣੇ ਆਲੇ ਦੁਆਲੇ ਕੰਮ ਚੱਲਦੇ ਆ ਸਾਰਿਆਂ ਨਾਲ ਸੰਬੰਧਿਤ ਕੋਰਸ ਹੋ ਗਏ।
2: ਬਿਲਕੁਲ ਹਾਂਜੀ, ਜਿੱਦਾਂ ਸਾਰੀ ਮਕੈਨਿਕ ਦਾ ਵੀ ਕੰਮ ਇਹਦੇ ਵਿੱਚ ਆ ਜਾਂਦਾ ਹੈ, ਇਲੈਕਟ੍ਰੀਸ਼ੀਅਨ ਦਾ ਸਾਨੂੰ ਆਮ ਹੀ ਘਰਾਂ ਦੇ ਵਿੱਚ ਜ਼ਰੂਰਤ ਪੈਂਦੀ ਹੈ। ਤਾਂ ਇਹ ਸਾਡੇ ਆਲੇ ਦੁਆਲੇ ਦੇ ਜਿੰਨੇ ਵੀ ਛੋਟੇ ਮੋਟੇ ਕੰਮ ਹੈਗੇ ਹੈ ਤਾਂ ਉਹ ਸਾਰੇ ਹੀ ਸਾਡੇ ਜਿਹੜਾ ਉਦਯੋਗਿਕ ਖੇਤਰ ਹੈ ਇਹਦੇ ਵਿੱਚ ਆ ਜਾਂਦੇ ਨੇ। ਔਰ ਇਹ ਸਾਰੇ ਜਿਹੜੇ ਕੋਰਸ ਨੇ, ਡਿਪਲੋਮਾ ਕੋਰਸ ਨੇ, ਇਹ ITI ਦੇ ਥਰੂ ਅਵੇਲੇਬਲ ਨੇ, ਸਾਡੇ ਪੰਜਾਬ ਦੇ ਵਿੱਚ ਅਵੇਲੇਬਲ ਨੇ। ਤੇ ਇਹਦੇ ਥਰੂ ਜਿੱਦਾਂ ਇਹਨਾਂ ਦਾ ਕੋਈ ਜ਼ਿਆਦਾ ਉਹ ਨਹੀਂ ਹੁੰਦਾ ਹੈਗਾ ਵੀ ਤੁਹਾਨੂੰ ਦੋ ਦੋ ਚਾਰ ਚਾਰ ਸਾਲ ਜਾਂ ਤਿੰਨ ਤਿੰਨ ਸਾਲ ਲਗਾਉਣੇ ਪੈਣਗੇ, ਮੈਕਸਿਮਮ ਇਹ 2 ਸਾਲ ਦੇ ਹੁੰਦੇ ਨੇ।
1: ਅੱਛਾ ਜੀ। ਕੋਈ ਵੀ ਕੋਰਸ ਦੋ ਸਾਲ ਦਾ
2: ਮਿਨੀਮਮ ਆਪਾਂ ਲਗਾ ਲਓ 1 ਸਾਲ ਦਾ ਹੁੰਦਾ ਹੈ ਤੇ ਮੈਕਸਿਮਮ ਅਸੀਂ 2 ਸਾਲ ਦਾ ਲਗਾ ਕੇ ਚੱਲਦੇ ਹਾਂ।
1: ਅੱਛਾ ਜੀ, ਮਤਲਬ ਇਹ ਕੋਰਸ ਨੇ ਜਿਹੜੇ ਕਾਫੀ ਲਾਹੇਵੰਦ ਨੇ ਵਿਦਿਆਰਥੀਆਂ ਲਈ।
2: ਹਾਂਜੀ, ਕਾਫੀ ਜ਼ਿਆਦਾ ਫਾਇਦੇਮੰਦ ਨੇ। ਅਗਰ ਬੱਚਾ ਚਾਹੁੰਦਾ ਹੈ ਕਿ ਉਹ ਬਹੁਤ ਜਲਦੀ ਆਪਣਾ ਇਨਕਮ ਸੋਰਸ ਜਨਰੇਟ ਕਰ ਲਵੇ, ਹੈਨਾ।
1: ਹਾਂਜੀ।
2: ਤੇ ਜਿੱਦਾਂ ਹੁਣ ਸਾਡੇ ਵਿਦਿਆਰਥੀ ਵਰਗ ਹੈ, ਸਾਰੇ ਵਿਦਿਆਰਥੀ ਡਾਕਟਰ ਨਹੀਂ ਬਣ ਸਕਦੇ, ਸਾਰੇ ਹੀ ਵਿਦਿਆਰਥੀ ਇੰਜੀਨੀਅਰ ਨਹੀਂ ਬਣ ਸਕਦੇ, ਸਾਰੇ ਵਿਦਿਆਰਥੀ ਜਿਹੜੇ ਵੱਡੀ ਵੱਡੀ ਡਿਗਰੀ ਨੇ ਜਿਹੜੀ ਉਹਨਾਂ ਦੇ ਵਿੱਚ ਐਡਮਿਸ਼ਨ ਨਹੀਂ ਲੈ ਪਾਉਂਦੇ।
1: ਠੀਕ ਹੈ ਜੀ।
2: ਤਾਂ ਹੁਣ ਇੱਥੇ ਸਾਡੇ ਕੋਲੇ ਉਹਨਾਂ ਕੋਲ ਜਿਹੜਾ ਸਕਸੈਸ ਹਾਸਲ ਕਰਨ ਦਾ ਦੂਸਰਾ ਰਸਤਾ ਰਹਿ ਜਾਂਦਾ ਹੈ, ਉਹ ਹੈਗਾ ITIs। ਤਾਂ ਇਹਦੇ ਵਿੱਚ ਕੀ ਹੁੰਦਾ ਹੈ, ਜਿਹੜੇ ITIs ਨੇ ਇਹਦੇ ਵਿੱਚ ਇੱਕ ਤਾਂ ਬੱਚਾ ਬੜਾ ਜਲਦੀ ਇੰਪਲੋਇਬਲ ਹੋ ਜਾਂਦਾ ਹੈ, ਠੀਕ ਹੈ। ਉਹਦੇ ਵਿੱਚ ਜਿੱਦਾਂ ਹੀ ਉਹ 10th ਤੋਂ ਬਾਅਦ ਜਾਂ ਫਿਰ 12th ਤੋਂ ਬਾਅਦ ਉਹ ਆਪਣੀ 10th 12th ਤੋਂ ਬਾਅਦ ਇੱਕ ਕੋਰਸ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ 2 ਸਾਲ ਬਾਅਦ ਕੰਪਲੀਟਲੀ ਤਿਆਰ ਹੁੰਦਾ ਕਿਤੇ ਵੀ ਕੰਮ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਇੱਕ ਤਾਂ ਇਹ ਹੈ ਕਿ ਜਿਹੜੇ ਬੱਚੇ ਜਲਦੀ ਇਨਕਮ ਸੋਰਸ ਜਨਰੇਟ ਕਰਨਾ ਚਾਹੁੰਦੇ ਨੇ, ਆਪਣਾ ਕੋਈ ਕਮਾਈ ਦਾ ਸਾਧਨ ਬਣਾਉਣਾ ਚਾਹੁੰਦੇ ਨੇ ਜਲਦੀ ਜਲਦੀ ਘੱਟ ਏਜ ਦੇ ਵਿੱਚ, ਤਾਂ ਉਹਨਾਂ
1: ਹਾਂਜੀ
2: ਲਈ ਇਹ ਬੜਾ ਲਾਹੇਵੰਦ ਕੋਰਸ ਹੈ। ਇਹ ITI ਦੇ ਸਾਰੇ ਬੜੀ ਲਾਹੇਵੰਦ ਕੋਰਸ ਨੇ।
1: ਅੱਛਾ ਜੀ,
2: ਹਾਂਜੀ
1: ਇਹਨਾਂ ਜਿਹੜੇ ਕੋਰਸ ਨੇ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਕੰਮ ਮਿਲਦਾ ਹੈ ਜਾਂ ਸਰਕਾਰੀ ਖੇਤਰ ਦੇ ਵਿੱਚ, ਜਾਂ ਉਹ ਆਪਣਾ ਕਾਰੋਬਾਰ ਕਰ ਸਕਦੇ ਆ?
2: ਹਾਂਜੀ ਇਸ ਤੋਂ ਪਹਿਲਾਂ ਕਿ ਮੈਂ ਤੁਹਾਨੂੰ ਇਸ ਬਾਰੇ ਦੱਸਾਂ ਕਿ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਜੋਬਸ ਅਵੇਲੇਬਲ ਨੇ, ਮੈਂ
1: ਹਾਂਜੀ
2: ਤੁਹਾਨੂੰ ਇੱਕ ਚੀਜ਼ ਹੋਰ ਵੀ ਦੱਸ ਦਿੰਦੀ ਹਾਂ ਕਿ ਇਹਦੇ ਜਿਹੜੇ ਹੁਣ ਜਿੱਦਾਂ ਹੀ ਅਸੀਂ ਉਦਯੋਗਿਕ ਖੇਤਰ ਬਾਰੇ ਗੱਲ ਕਰਦੇ ਹਾਂ, ਇੰਡਸਟਰੀਅਲ ਖੇਤਰ ਬਾਰੇ ਗੱਲ ਕਰਦੇ ਹਾਂ, ਤਾਂ ਕਾਫੀ ਵਾਰੀ ਬੱਚਿਆਂ ਦੇ ਦਿਮਾਗ ਦੇ ਵਿੱਚ, ਵਿਦਿਆਰਥੀਆਂ ਦੇ ਦਿਮਾਗ 'ਚ ਇਹ ਚੀਜ਼ ਗੱਲ ਆ ਜਾਂਦੀ ਹੈ
1: ਹਾਂਜੀ
2: ਕਿ ਪਤਾ ਨਹੀਂ ਸਾਨੂੰ ਕਿੰਨਾ ਜ਼ਿਆਦਾ ਪੜ੍ਹਨਾ ਪਏਗਾ ਇਸ ਖੇਤਰ ਦੇ ਵਿੱਚ ਸਫਲਤਾ ਹਾਸਿਲ ਕਰਨ ਦੇ ਲਈ।
1: ਅੱਛਾ
2: ਤਾਂ
1: ਜੀ,
2: ਉੱਥੇ ਮੈਂ ਤਾਂ ਇਹ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਕੁਝ ਕੋਰਸ ਇਹੋ ਜਿਹੇ ਵੀ ਨੇ ਜਿਹੜੇ 8ਵੀਂ ਪਾਸ ਬੱਚੇ ਵੀ ਕਰ ਸਕਦੇ ਨੇ,
1: ਅੱਛਾ ਜੀ,
2: ਤੇ ਕੁਝ ਕੋਰਸ ਹੈਗੇ ਨੇ ਜਿਹੜੇ 10ਵੀਂ ਪਾਸ ਬੱਚੇ ਵੀ ਕਰ ਸਕਦੇ ਨੇ, ਤੇ 12ਵੀਂ ਤੋਂ ਬਾਅਦ ਵੀ ਇਹੋ ਜਿਹੇ ਕੋਰਸ ਅਵੇਲੇਬਲ ਨੇ। ਮਤਲਬ ਇਹਦੇ ਲਈ
1: ਅੱਛਾ
2: ਕੋਈ ਜ਼ਿਆਦਾ ਤੁਹਾਨੂੰ ਵੱਡੀ ਡਿਗਰੀ ਕਰਨ ਤੋਂ ਬਾਅਦ ਇਹ ਨਹੀਂ ਹੈ ਕਿ ਤੁਸੀਂ ਤੁਹਾਡੀ ਐਲੀਜੀਬਿਲਿਟੀ ਬਣੂਗੀ। ਜਿਹੜੇ ਬੱਚੇ 10ਵੀਂ 12ਵੀਂ ਤੋਂ ਬਾਅਦ ਚਾਹਣ ਤਾਂ ਉਹ ਇਹ ਕੋਰਸ ਕਰ ਸਕਦੇ ਨੇ।
1: ਠੀਕ ਹੈ, ਮਤਲਬ ਵੀ ਜ਼ਿਆਦਾ ਪੜ੍ਹਨ ਲਿਖਣ ਦੀ ਲੋੜ ਨਹੀਂ ਹੈਗੀ,
2: ਹਾਂਜੀ
1: ਇੱਧਰ ਜਿਹੜਾ ਹੈਗਾ ਹੁਨਰ ਆਪਣਾ ਵਿਕਸਿਤ ਕਰ
2: ਹਾਂਜੀ
1: ਸਕਦੇ ਆ।
2: ਇੱਕ ਚੀਜ਼ ਹੋਰ ਵੀ ਮੈਂ ਇਹਦੇ ਵਿੱਚ ਐਡ ਕਰਨਾ ਚਾਹੂੰਗੀ, ਜਿੱਦਾਂ ਜਿਹੜੇ ਬੱਚਿਆਂ ਦਾ ਨਾ ਜ਼ਿਆਦਾ ਹੋਲਡ ਥਿਅਰੀ ਪਾਰਟ ਤੇ ਨਹੀਂ ਹੁੰਦਾ, ਜਿਨ੍ਹਾਂ ਬੱਚਿਆਂ ਨੂੰ ਜ਼ਿਆਦਾ ਲਿਖਣ ਪੜ੍ਹਨ ਦੇ ਵਿੱਚ ਇੰਟਰਸਟ ਘੱਟ ਹੁੰਦਾ ਥੋੜਾ,
1: ਹਾਂਜੀ
2: ਤਾਂ ਉਹ ਬੱਚਿਆਂ ਨੂੰ ਪ੍ਰੈਕਟੀਕਲ ਕੰਮ ਕਰਨ ਦੇ ਵਿੱਚ ਚੀਜ਼ਾਂ ਨੂੰ ਜੋੜ ਕੇ ਤੋੜ ਕੇ ਦੇਖਣਾ, ਉਹਨਾਂ 'ਚ ਮਕੈਨੀਕਲ ਸਕਿੱਲਸ ਹੁੰਦੇ ਨੇ ਜਾਂ ਇੱਦਾਂ ਦੀਆਂ ਚੀਜ਼ਾਂ ਕਰਨਾ ਬੱਚੇ ਨੂੰ ਅੱਛਾ ਲੱਗਦਾ ਏ,
1: ਕੀ
2: ਤਾਂ
1: ਮਤਲਬ ਇਹ ਜਿਹੜੇ ਕੋਰਸ ਨੇ ਇਹ ਹੱਥੀਂ ਕੰਮ ਕਰਨ ਵਾਲੇ ਨੇ ਜਾਂ?
2: ਬਿਲਕੁਲ ਬਿਲਕੁਲ ਜਿਹੜੇ ਵੀ ਇੰਡਸਟਰੀਅਲ ਟ੍ਰੇਨਿੰਗ ਕੋਰਸਿਸ ਇਹ ਅਵੇਲੇਬਲ ਨੇ, ਇਹ ਸਾਰੇ ਹੀ ਇਹਦੇ ਵਿੱਚ ਬੱਚੇ ਨੂੰ ਹੁਨਰ ਮਿਲਦਾ ਹੈ, ਉਹਨਾਂ ਦੇ ਹੱਥਾਂ ਨੂੰ ਸਕਿੱਲ ਮਿਲਦੇ ਹੈ ਤਾਂ ਕਿ ਉਹ ਆਪਣੇ ਇਹ ਸਾਰਾ ਹੈਂਡ ਸਕਿੱਲਸ ਦੇ ਉੱਪਰ ਬੇਸਡ ਹੈ।
1: ਅੱਛਾ ਜੀ,
2: ਤਾਂ ਇਹਦੇ ਵਿੱਚ ਫਿਜ਼ੀਕਲ ਪਲੱਸ ਥਰੈਟੀਕਲ ਹੁੰਦਾ ਹੈ, ਬਟ ਫਿਜ਼ੀਕਲ ਇਸ 'ਚ ਬਹੁਤ ਜ਼ਿਆਦਾ ਮੈਟਰ ਕਰਦਾ ਹੈ।
1: ਜਿਹੜੇ ਇਹ ਪ੍ਰਾਈਵੇਟ ਸੰਸਥਾਵਾਂ ਕਰਾਉਂਦੀਆਂ ਸਰਕਾਰੀ ਕਰਾਉਂਦੀਆਂ?
2: ਦੇਖੋ ਜੀ ਇਹ ਮਤਲਬ ਜਦੋਂ ਅਸੀਂ ITI ਦੀ ਗੱਲ ਕਰਦੇ ਹਾਂ ਤਾਂ ਇਹ ਪ੍ਰਾਈਵੇਟ ਸੰਸਥਾਵਾਂ ਵੀ ਕਰਵਾਉਂਦੀਆਂ ਨੇ ਤੇ
1: ਹਾਂਜੀ
2: ਗਵਰਨਮੈਂਟ ITIs ਵੀ ਕਰਵਾਉਂਦੀਆਂ ਨੇ, ਪਰ ਮੈਂ ਇੱਥੇ ਇੱਕ ਗੱਲ ਸਪਸ਼ਟ ਕਰਨਾ ਚਾਹੂੰਗੀ ਵਿਦਿਆਰਥੀਆਂ ਨੂੰ ਕਿ ਜੇਕਰ ਉਹ ITI ਕਰਨਾ ਚਾਹੁੰਦੇ ਨੇ ਤਾਂ ਉਹ ਹਮੇਸ਼ਾ ਗਵਰਨਮੈਂਟ ITI ਦੇ ਵਿੱਚ ਹੀ ਦਾਖਲਾ ਲੈਣ।
1: ਅੱਛਾ ਜੀ,
2: ਉਹਦੇ ਵਿੱਚ ਇਹ ਚੀਜ਼ ਹੈ ਕਿ ਉਹਨਾਂ ਨੂੰ ਉੱਥੇ ਜ਼ਿਆਦਾ ਸਿੱਖਣ ਦਾ ਮੌਕਾ ਮਿਲ ਸਕਦਾ ਹੈ ਤੇ ਉੱਥੇ ਜਿਹੜੇ ਵੀ ਇੰਸਟਰੂਮੈਂਟਸ ਨੇ ਜਾਂ ਫਿਜ਼ੀਕਲ ਜਿਹੜੀ ਉਹਨਾਂ ਦੀ ਟ੍ਰੇਨਿੰਗ ਹੈ ਉਹ ਜ਼ਿਆਦਾ ਅੱਛੇ ਤਰੀਕੇ ਦੇ ਨਾਲ ਹੋ ਜੂਗੀ।
1: ਅੱਛਾ ਜੀ,
2: ਤੇ ਹਾਂਜੀ ਇਹਦੇ ਲਈ ਬੜਾ ਈਜ਼ੀ ਪ੍ਰੋਸੈਸ ਹੈ ਇਹਦੇ ਵਿੱਚ ਐਡਮਿਸ਼ਨ ਲੈਣ ਦਾ ਵੀ, ਉਹਨਾਂ ਨੂੰ ਇੱਕ ਪੋਰਟਲ ਦੇ ਥਰੂ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ ਤੇ ਬਹੁਤ ਹੀ ਹਿਊਜ ਅਮਾਊਂਟ ਦੇ ਵਿੱਚ ਜਿਹੜੇ ITI ਕੋਰਸਿਸ ਅਵੇਲੇਬਲ ਨੇ, ਜਿੱਦਾਂ ਪਟਿਆਲਾ ਹੋ ਗਿਆ, ਲੁਧਿਆਣਾ ਹੋ ਗਿਆ, ਬਰਨਾਲਾ ਹੋ ਗਿਆ, ਸਾਡੇ ਸਾਰੇ ਹੀ ਜ਼ਿਲ੍ਹਿਆਂ ਦੇ ਵਿੱਚ ਹਰੇਕ ਜ਼ਿਲ੍ਹੇ ਵਿੱਚ ਘੱਟੋ ਘੱਟ 2 ITIs ਤਾਂ ਹੈਗੀਆਂ ਹੀ ਹੈਗੀਆਂ ਨੇ ਮਿਨੀਮਮ,
1: ਅੱਛਾ ਜੀ,
2: ਮੈਕਸਿਮਮ ਵੱਡੇ ਜ਼ਿਲ੍ਹਿਆਂ 'ਚ ਜ਼ਿਆਦਾ ITIs ਵੀ ਹੋ ਸਕਦੀਆਂ ਨੇ, ਤਾਂ
1: ਠੀਕ ਹੈ।
2: ਈਜ਼ੀਲੀ ਇਹਦੇ ਵਿੱਚ ਐਡਮਿਸ਼ਨ ਲਈ ਜਾ ਸਕਦੀ ਹੈ ਬੱਚਿਆਂ ਵੱਲੋਂ।
1: ਇੱਕ ITI ਦੇ ਵਿੱਚ ਕਿੰਨੇ ਕੁ ਕੋਰਸ ਚੱਲਦੇ ਹੁੰਦੇ ਆ?
2: ਕਾਫੀ ਸਾਰੇ ਕੋਰਸ ਚੱਲ ਜਾਂਦੇ ਆ ਇੱਕ ITI ਦੇ ਵਿੱਚ, ਘੱਟੋ ਘੱਟ ਤੁਸੀਂ 8 ਤੋਂ 10 ਕੋਰਸਿਸ ਦਾ ਲਗਾ ਕੇ ਚੱਲੋ ਕਿ ਚੱਲ ਜਾਂਦੇ ਆ, ਅਗਰ ਉਹ ਵੱਡੀ ITI ਹੈ
1: ਅੱਛਾ
2: ਤਾਂ ਉਹਦੇ
1: ਜੀ,
2: ਵਿੱਚ ਕਾਫੀ ਕੋਰਸਿਸ ਚੱਲ ਪੈਂਦੇ ਆ। ਤੇ ਇਹਦੇ ਵਿੱਚ ਇੱਕ ਹੋਰ ਵੀ ਹੈ ਚੀਜ਼ ਕਿ ਜੇਕਰ ਬੱਚੇ ITI ਕਰਨ ਤੋਂ ਬਾਅਦ ਉਹਨਾਂ ਦਾ ਇੰਟਰਸਟ ਥੋੜਾ ਬਣ ਜਾਂਦਾ ਏ
1: ਹਾਂਜੀ,
2: ਉਦਯੋਗਿਕ ਖੇਤਰ ਦੇ ਵਿੱਚ, ਤਾਂ ਉਹ ਅੱਗੇ ਵੀ ਪੜ੍ਹ ਸਕਦੇ ਨੇ।
1: ਅੱਛਾ ਜੀ,
2: ਜਿਵੇਂ ਜੇਕਰ ਕੋਈ ਵਿਦਿਆਰਥੀ 10ਵੀਂ ਤੋਂ ਬਾਅਦ ITI ਕਰਦਾ ਏ, ਠੀਕ ਹੈ, ITI 2 ਸਾਲ ਦੀ ITI ਕੰਪਲੀਟ, ITI ਕਿਸੇ ਵੀ ਟ੍ਰੇਡ 'ਚ ਕਰ ਲੈਂਦਾ, ਮੰਨ ਲਓ ਫੋਰ ਐਗਜ਼ਾਮਪਲ ਉਹਨੇ ਉਹਦੇ ਵਿੱਚ ਕਰ ਲਈ ਹੈ ਇਲੈਕਟ੍ਰੀਸ਼ਨ 'ਚ ਕਰ ਲਈ,
1: ਹਾਂਜੀ
2: ਤਾਂ ਉਹ ਤੋਂ ਬਾਅਦ ਉਹਦਾ ਇੰਟਰਸਟ ਹੋਰ ਵੱਧ ਗਿਆ ਕਿ ਨਹੀਂ ਮੈਂ ਹੋਰ ਲਰਨ ਕਰਨਾ ਹੈ, ਹੋਰ ਜ਼ਿਆਦਾ ਪੜ੍ਹਨਾ ਹੈ,
1: ਅੱਛਾ
2: ਤਾਂ
1: ਜੀ,
2: ਉਹ ਉਚੇਰੀ ਵਿੱਦਿਆ ਲਈ ਵੀ ਅਪਲਾਈ ਕਰ ਸਕਦਾ ਹੈ, ਜਿੱਦਾਂ ਕਿ ਉਹ ਪੋਲੀਟੈਕਨਿਕ ਡਿਪਲੋਮਾ ਕੋਰਸਿਸ ਆ ਜਾਂਦੇ ਆ ਸਾਡੇ
1: ਅੱਛਾ ਜੀ,
2: ਇਹ, ਹਾਂਜੀ ਉਹਨਾਂ ਲਈ ਵੀ ਅਪਲਾਈ ਕਰ ਸਕਦਾ ਹੈ ਬੱਚੇ, ਬੱਚੇ ਅਪਲਾਈ ਕਰ ਸਕਦੇ ਨੇ ਉਹ
1: ਇਸ
2: ਵੀ
1: ਕੋਰਸ
2: ਦੋ।
1: ਦੇ ਆਧਾਰ ਤੇ, ITI ਦੇ ਕੋਰਸ ਦੇ ਆਧਾਰ ਤੇ ਫਿਰ ਪੋਲੀਟੈਕਨਿਕ ਜਿਹੜਾ ਡਿਪਲੋਮਾ ਹੈ ਉਹਦੇ ਵਿੱਚ ਉਹਨੂੰ
2: ਹਾਂਜੀ
1: ਕੋਈ ਛੋਟ ਮਿਲਦੀ ਹੈ ਸਾਲਾਂ ਦੀ ਉਹਦੀ,
2: ਨਹੀਂ
1: ਜਾਂ ਉਨੇ
2: ਉਹ
1: ਟਾਈਮ ਦੇ ਹੀ ਕਰਨਾ ਪੈਂਦਾ ਹੈ?
2: ਨਹੀਂ ਉਹਦੇ ਵਿੱਚ ਉਹਨੂੰ ਨਹੀਂ ਛੂਟ ਮਿਲੇਗੀ, ਉਹ ਤਾਂ ਉਹਨੂੰ ਕੰਪਲੀਟ 2 ਸਾਲ ਦਾ ਹੀ ਕਰਨਾ ਪਊਗਾ ਡਿਪਲੋਮਾ।
1: ਅੱਛਾ ਜੀ,
2: ਤੇ ਪਰ ਜੇਕਰ ਉਹ ਡਿਪਲੋਮਾ ਤੋਂ ਬਾਅਦ ਬੀਟੈਕ ਕਰ ਸਕਦਾ ਹੈ, ਜਿੱਦਾਂ ਕਿ
1: ਅੱਛਾ ਜੀ,
2: ਅਸੀਂ ਸਿੱਧੇ ਤੌਰ ਤੇ ਅਗਰ ਕੋਈ ਵਿਦਿਆਰਥੀ ਬੀਟੈਕ ਕਰਨਾ ਚਾਹ ਰਿਹਾ ਹੈ ਤਾਂ ਉਹਦੇ ਲਈ ਉਹਨੂੰ ਨੌਨ ਮੈਡੀਕਲ ਲੈਣਾ ਪਊਗਾ, ਤੇ
1: ਹਾਂਜੀ
2: ਉਸ ਤੋਂ
1: ਹਾਂਜੀ,
2: ਬਾਅਦ JEE ਮੇਨਸ ਐਡਵਾਂਸ ਉਹ ਟੈਸਟ ਦੇਣੇ ਪੈਣਗੇ, ਫਿਰ ਉਹਦੀ ਬੀਟੈਕ 'ਚ ਐਡਮਿਸ਼ਨ ਹੁੰਦੀ ਹੈ। ਬਟ ਜੇ ਕੋਈ ਬੱਚਾ ITI ਦੇ ਥਰੂ ਵੀ ਬੀਟੈਕ 'ਚ ਜਾਣਾ ਚਾਹੁੰਦਾ ਹੈ ਤਾਂ ਵੀ ਉਹ ਜਾ ਸਕਦਾ ਹੈ। ਇਹਦੇ ਨਾਲ
1: ਅੱਛਾ
2: ਇਹੀ
1: ਜੀ,
2: ਹੋਊਗਾ ਕਿ ITI ਦਾ 2 ਸਾਲ ਦਾ ਕੋਰਸ ਕਰਨ ਤੋਂ ਬਾਅਦ ਉਹ ਡਿਪਲੋਮਾ ਕਰੂਗਾ ਪੋਲੀਟੈਕਨਿਕ ਦਾ 2 ਸਾਲ ਦਾ, ਉਹ ਤੋਂ ਬਾਅਦ ਉਹਦੀ ਜਿਹੜੀ ਲੇਟਰਲ ਐਂਟਰੀ ਹੋ ਜੂਗੀ ਬੀਟੈਕ ਸੈਕਿੰਡ ਈਅਰ ਦੇ ਵਿੱਚ।
1: ਅੱਛਾ ਜੀ,
2: ਹਾਂਜੀ, ਉਹ ਜਿਹੜੇ ਵੀ ਉਹਨੇ ਟ੍ਰੇਡ ਦੇ ਵਿੱਚ ਕੀਤੀ ਹੋਈ ਹੈ, ਮੰਨ ਲਓ ਉਹਨੇ
1: ਹਾਂਜੀ,
2: ਇਲੈਕਟ੍ਰੀਸ਼ਨ ਚ ਕੀਤੀ ਹੈ ਤਾਂ ਉਸਨੂੰ ਉਸ ਅਕੋਰਡਿੰਗਲੀ ਜਿਹੜਾ ਵੀ ਉਹਦਾ ਸਟ੍ਰੀਮ ਬਣਦਾ ਹੋਊਗਾ ਉਹਨੂੰ ਬੀਟੈਕ ਚ ਐਡਮਿਸ਼ਨ ਮਿਲ ਜਾਏਗੀ। ਉਹਦੇ ਲਈ ਉਹਨੂੰ
1: ਠੀਕ ਹੈ,
2: JEE ਮੇਨਸ ਤੇ ਐਡਵਾਂਸ ਦੇਣ ਦੀ ਜ਼ਰੂਰਤ ਨਹੀਂ ਪਊਗੀ।
1: ਓਕੇ ਓਕੇ।
2: ਹਾਂਜੀ
1: ਅੱਛਾ, ਜਿਹੜੇ ਇਹ ਕੋਰਸ ਆਪਾਂ ਗੱਲ ਸ਼ੁਰੂ ਪਹਿਲਾਂ ਵੀ ਕੀਤੀ ਸੀ ਵੀ ਇਹਨਾਂ ਨੂੰ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ ਜਾਂ ਸਰਕਾਰੀ?
2: ਹਾਂਜੀ ਬਿਲਕੁਲ, ਬਹੁਤ ਜ਼ਿਆਦਾ ਸਕੋਪ ਹੈ ITI ਦਾ।
1: ਹਾਂਜੀ
2: ਜਿਹੜੇ ਬੱਚੇ ITI ਹੋਲਡਰਸ ਨੇ ਉਹਨਾਂ ਦਾ ਬੜਾ ਸਕੋਪ ਹੈ, ਪ੍ਰਾਈਵੇਟ ਸੈਕਟਰ 'ਚ ਵੀ ਹੈਗਾ,
1: ਹਾਂਜੀ
2: ਗਵਰਨਮੈਂਟ ਸੈਕਟਰ ਦੇ ਵਿੱਚ ਵੀ ਹੈਗਾ, ਤੇ ਮੋਰ ਓਵਰ ਉਹ ਆਪਣਾ ਖੁਦ ਦਾ ਬਿਜ਼ਨਸ ਵੀ ਬਣਾ ਸਕਦੇ ਨੇ।
1: ਅੱਛਾ
2: ਤੇ
1: ਜੀ,
2: ਇਸ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਰੋਜ਼ਗਾਰ ਕਾਫੀ ਹੈਗਾ ਏ ITI ਸਟੂਡੈਂਟਸ ਦੇ ਲਈ।
1: ਅੱਛਾ ਜੀ,
2: ਤੇ ਜਦੋਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ ਤਾਂ ਜਿੱਦਾਂ ਹੀ ਮੈਨੂਫੈਕਚਰਿੰਗ ਹੋ ਗਿਆ, ਜਿਹੜਾ ਸਾਡਾ
1: ਹਾਂਜੀ
2: ਮੈਨੂਫੈਕਚਰਿੰਗ ਦੇ ਵਿੱਚ ਜਿਹੜੀਆਂ ਆ ਗਈਆਂ ਚੀਜ਼ਾਂ, ਉਹ ਸਾਰੇ ਜਿੰਨੀਆਂ ਵੀ ਕੰਪਨੀਆਂ ਆ ਗਈਆਂ ਸਾਡੀਆਂ, ਉਹਦੇ ਵਿੱਚ ਬੱਚੇ ਜਾ ਕੇ ਜਿੱਦਾਂ ਟੈਕਸਟਾਈਲ ਹੋ ਗਿਆ, ਕੰਸਟਰਕਸ਼ਨ ਹੋ ਗਿਆ, ਐਗਰੀਕਲਚਰ, ਠੀਕ ਹੈ, એનર્ਜੀ, ਇਦਾਂ ਦੇ ਕਾਫੀ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੀਆਂ ਕੰਪਨੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਵਿੱਚ ਕਾਫੀ ਡਿਮਾਂਡ ਹੁੰਦੀ ਹੈ ਵੈਲਡਰ ਦੀ,
1: ਅੱਛਾ ਜੀ,
2: ਇਲੈਕਟ੍ਰੀਸ਼ੀਅਨ ਦੀ, ਰੈਫ੍ਰਿਜਰੇਸ਼ਨ ਹੋ ਗਿਆ, 에어 ਕੰਡੀਸ਼ਨਰ ਜਿਹੜੇ ਮਕੈਨਿਕਸ ਹੈ ਉਹਨਾਂ ਦੀ, ਬਹੁਤ ਜ਼ਿਆਦਾ ਡਿਮਾਂਡਿੰਗ ਇਹ ਟ੍ਰੇਡਸ ਨੇ
1: ਅੱਛਾ ਜੀ,
2: ਜਿਨ੍ਹਾਂ ਦੀ ITI ਦੇ ਪ੍ਰਾਈਵੇਟ ਸੈਕਟਰ 'ਚ ਬੜੀ ਡਿਮਾਂਡ ਰਹਿੰਦੀ ਹੈ।
1: ਠੀਕ ਹੈ,
2: ਤੇ ਇਹ ਕੰਪਲੀਟਲੀ ਇੰਟਰਵਿਊ ਬੇਸਿਸ ਤੇ ਹੁੰਦਾ ਹੈ, ਤੇ ਪਲੱਸ ਉਹਨਾਂ ਦੀ ਜਿਹੜੀ ਹੈਂਡ ਸਕਿੱਲਸ ਨੇ, ਉਹਨਾਂ ਦਾ ਜਿੰਨਾ ਹੈਂਡ ਸਕਿੱਲਸ ਹੋਊਗਾ, ਉਹਨਾਂ ਨੂੰ ਐਕਸਪੀਰੀਅੰਸ ਹੋਊਗਾ ਕਿੰਨਾ, ਤਾਂ ਉਸ ਬੇਸਿਸ ਤੇ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਹੈ।
1: ਤੁਸੀਂ ਗੱਲ ਵਿਦੇਸ਼ਾਂ ਦੀ ਕੀਤੀ ਹੈ, ਵਿਦੇਸ਼ਾਂ ਦੇ
2: ਹਾਂਜੀ
1: ਵਿੱਚ ਅੱਗੇ ਪੜ੍ਹਨ ਲਈ ਮੌਕੇ ਮਿਲਦੇ ਆ ਜਾਂ ਉਹਨਾਂ ਨੂੰ ਅੱਗੇ ਇਸ ਕੋਰਸ ਦੇ ਆਧਾਰ ਤੇ ਉੱਥੇ ਜਾ ਕੇ ਕੰਮ ਮਿਲ ਜਾਂਦਾ ਹੈ?
2: ਨਹੀਂ, ਕੰਮ ਮਿਲ ਜਾਂਦਾ ਹੈ, ਬੇਸ਼ੱਕ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੈ ਵਿਦੇਸ਼ਾਂ ਦੇ ਵਿੱਚ।
1: ਅੱਛਾ ਜੀ,
2: ਜਿਵੇਂ ਅਸੀਂ ਜਦੋਂ ਗੱਲ ਕਰਦੇ ਹਾਂ ਜਿਹੜੇ ITI ਹੋਲਡਰਸ ਨੇ, ਇਹਨਾਂ ਦਾ ਮਿਡਲ ਈਸਟ ਕੰਟਰੀਜ਼, ਜਿਨ੍ਹਾਂ ਨੂੰ ਅਸੀਂ ਗਲਫ ਕੰਟਰੀਜ਼ ਵੀ ਬੋਲ ਦਿੰਦੇ ਹਾਂ, ਉਹਨਾਂ ਦੇ ਵਿੱਚ ਬੜੀ ਡਿਮਾਂਡ ਹੈ, ਜਿੱਦਾਂ ਸਾਊਦੀ ਅਰੇਬੀਆ ਹੋ ਗਿਆ, ਕੁਵੈਤ ਹੋ ਗਿਆ, ਬਹਿਰੀਨ
1: ਹਾਂਜੀ,
2: ਹੋ ਗਿਆ, ਕਤਾਰ ਹੋ ਗਿਆ, ਓਮਾਨ, ਇਦਾਂ ਦੇ ਜਿਹੜੇ ਗਲਫ ਕੰਟਰੀਜ਼ ਹੈ ਉਹਨਾਂ ਦੇ ਵਿੱਚ ਬੜੀ ਜ਼ਿਆਦਾ ਮਾਤਰਾ ਦੇ ਵਿੱਚ ਵੈਕੈਂਸੀਆਂ ਨਿਕਲਦੀਆਂ ਨੇ
1: ਅੱਛਾ ਜੀ,
2: ITI ਹੋਲਡਰਸ ਦੇ ਲਈ, ਤਾਂ ਉਹਦੇ ਲਈ ਇਹ ਬੱਚੇ ਜਿਹੜੇ ਆ ਅਪਲਾਈ ਕਰ ਸਕਦੇ ਆ। ਇਸ ਦੀ ਮੋਰ ਓਵਰ ਕਾਫੀ ਜਿਹੜੀ ਇਮੀਗ੍ਰੇਸ਼ਨ ਜਿਹੜੀਆਂ ਕੰਪਨੀਜ਼ ਨੇ ਉਹ ਕੰਮ ਵੀ ਕਰਦੀਆਂ ਨੇ, ਜਿਹੜੇ ਕਿ ਕਹਿ ਦਿੰਦੇ ਆ ਕਿ ਉਹ ਡਾਇਰੈਕਟ ਵਰਕਿੰਗ ਵੀਜ਼ਾ ਜਿਹੜਾ ਉਹ ਮੰਗਵਾ ਕੇ ਦਿੰਦੇ ਆ, ਔਰ ਇਹਦੇ ਵਿੱਚ ਕੁਛ ਜ਼ਿਆਦਾ ਖਰਚਾ ਵੀ ਨਹੀਂ ਆਉਂਦਾ ਬੱਚੇ ਦਾ,
1: ਅੱਛਾ
2: ਤਕਰੀਬਨ
1: ਜੀ,
2: ਤੁਸੀਂ ਲਗਾ ਲਓ 50 ਤੋਂ 60 ਹਜ਼ਾਰ ਜਾਂ 70 ਹਜ਼ਾਰ ਤੱਕ ਦਾ ਖਰਚਾ ਆ ਜਾਂਦਾ ਹੋਊਗਾ ਬੱਚੇ ਦਾ।
1: ਅੱਛਾ ਜੀ,
2: ਤੇ ਗਲਫ ਕੰਟਰੀਜ਼ 'ਚ ਜਾਣ ਲਈ ਬੱਚੇ ਨੂੰ ਮੋਰ ਓਵਰ ਜਿਹੜੀ ਆਈਲੈਟਸ ਵਗੈਰਾ ਹੈ ਉਹ ਵੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ।
1: ਅੱਛਾ ਜੀ, ਫਿਰ ਉੱਥੇ ਆਮਦਨ ਕਿੰਨੀ ਪੈਂਦੀ
2: ਹਾਂਜੀ,
1: ਇਹਨਾਂ ਦੀ?
2: ਆਮਦਨ ਇਹਨਾਂ ਦੀ ਕਾਫੀ ਹੋ ਜਾਂਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਇਹਨਾਂ ਨੂੰ ਕਿੱਦਾਂ ਦੀ ਕੰਪਨੀ ਦੇ ਵਿੱਚ ਹਾਇਰ ਕੀਤਾ ਜਾ ਰਿਹਾ ਹੈ।
1: ਅੱਛਾ
2: ਆਮਦਨ
1: ਜੀ,
2: ਦੇ ਨਾਲ ਨਾਲ ਇੱਕ ਹੋਰ ਜਿਹੜੀ ਚੀਜ਼ ਐਡ ਅਪ ਹੋ ਜਾਂਦੀ ਹੈ ਉੱਥੇ ਜਾ ਕੇ, ਉਹ ਹੈ ਕਿ ਉੱਥੇ ਜਾ ਕੇ ਬੱਚਿਆਂ ਦਾ ਜਿਹੜਾ ਪ੍ਰੋਗਰੈਸ ਹੈ ਉਹ
1: ਹਾਂਜੀ,
2: ਕਾਫੀ ਤੇਜ਼ੀ ਨਾਲ ਹੋ ਜਾਂਦੀ ਹੈ। ਜੇ ਉਹ ਘੱਟ ਆਮਦਨ ਤੇ ਵੀ ਸ਼ੁਰੂਆਤ ਕਰਦੇ ਨੇ ਤਾਂ ਉਹ ਘੱਟੋ ਘੱਟ 6 ਮਹੀਨੇ ਦੇ ਵਿੱਚ ਉਹਨਾਂ ਦਾ ਕਾਫੀ ਅੱਛਾ ਪੈਕੇਜ ਬਣ ਜਾਂਦਾ ਹੈ।
1: ਅੱਛਾ ਜੀ,
2: ਤੇ ਇਸ ਤੋਂ ਇਲਾਵਾ ਅਗਰ ਬੱਚੇ ਚਾਹਣ ਤਾਂ ਉਹ ਵੈਸਟਰਨ ਕੰਟਰੀਜ਼ ਹੋ ਗਿਆ, ਜਿਹੜਾ ਮਤਲਬ ਆਸਟ੍ਰੇਲੀਆ ਜਾਂ ਫਿਰ ਕੈਨੇਡਾ ਦੇ ਬੜਾ ਬੱਚੇ ਜਾਂਦੇ ਆ ਕਿ ਅਸੀਂ ਉੱਥੇ ਜਾਣਾ ਹੈ, ਤਾਂ ਉਹਦੇ
1: ਹਾਂਜੀ,
2: ਲਈ ਵੀ ਅਪਲਾਈ ਕਰ ਸਕਦੇ ਨੇ ITI ਤੋਂ ਬਾਅਦ। ਤੇ
1: ਉੱਥੇ ਵਰਕ ਪਰਮਿਟ ਤੇ ਜਾਣਗੇ ਜਾਂ ਸਟੱਡੀ ਬੇਸ ਤੇ?
2: ਨਹੀਂ, ਉੱਥੇ ਜਾਣ ਲਈ ਇਹਨਾਂ ਨੂੰ ਥੋੜਾ ਜਿਹਾ ਇਹ ਚੀਜ਼ ਹੈ ਕਿ ਜਿੱਦਾਂ ਬੱਚਿਆਂ ਨੂੰ ਨਾ ਪਰਮਾਨੈਂਟ ਰੈਜ਼ੀਡੈਂਸ ਦੇ ਥਰੂ ਹੀ ਜਾ ਸਕਦੇ ਨੇ, ਉਹਦੇ ਲਈ ਇਹਨਾਂ ਨੂੰ PR ਲਈ ਹੀ ਅਪਲਾਈ ਕਰਨਾ ਪਊਗਾ। ਵਰਕ
1: ਅੱਛਾ ਜੀ,
2: ਪਰਮਿਟ ਦੇ ਥਰੂ ਵੀ ਜਾਇਆ ਜਾ ਸਕਦਾ ਹੈ, ਉਹ ਡਿਪੈਂਡ ਕਰਦਾ ਹੈ ਕਿ ਕਿਸੇ ਕੰਪਨੀ ਨੂੰ ਰਿਕੁਆਇਰਮੈਂਟ, ਉਹਨੇ ਰਿਕੁਆਇਰਮੈਂਟ ਜਦੋਂ ਨਿਕਲਦੀ ਹੈ, ਬਟ ਉੱਥੇ ਨਾ ਇੰਨੀ ਬਲਕ ਦੇ ਵਿੱਚ ਰਿਕੁਆਇਰਮੈਂਟ ਨਹੀਂ ਨਿਕਲਦੀ, ਜਿੱਦਾਂ ਗਲਫ ਕੰਟਰੀਜ਼ ਦੇ ਵਿੱਚ 1000 ਦੀ ਵੀ ਨਿਕਲ ਜਾਂਦੀ ਹੈ ਇੱਕੋ ਟਾਈਮ ਦੇ ਵਿੱਚ।
1: ਅੱਛਾ
2: ਤਾਂ
1: ਜੀ
2: ਉਸ ਅਕੋਰਡਿੰਗਲੀ ਜਿੱਦਾਂ ਡਿਮਾਂਡ ਹੋਈ ਉਦਾਂ ਉਹਨਾਂ ਤੋਂ ਉਹ ਫਾਰਮ ਭਰਵਾ ਸਕਦੇ ਭਰੇ ਜਾ ਸਕਦੇ ਆ, ਤੇ ਉਹਦੇ ਲਈ ਇਹਨਾਂ ਨੂੰ ਆਇਲਸ ਦੇ 5.5 ਬੈਂਡ ਵੀ ਚਾਹੀਦੇ ਹੋਣਗੇ ਬੱਚਿਆਂ ਨੂੰ, ਕੈਨੇਡਾ ਵਗੈਰਾ ਵਰਗੀਆਂ ਕੰਟਰੀਜ਼ ਦੇ ਲਈ।
1: ਅੱਛਾ ਜੀ,
2: ਹਾਂਜੀ
1: ਤੁਸੀਂ ਦੱਸਿਆ ਵੀ ਇਹ ਕੋਰਸ ਕਰਕੇ ਪ੍ਰਾਈਵੇਟ ਖੇਤਰ ਦੇ ਵਿੱਚ ਨੌਕਰੀਆਂ ਮਿਲਦੀਆਂ,
2: ਬਿਲਕੁਲ
1: ਸਰਕਾਰੀ ਖੇਤਰ 'ਚ ਨੌਕਰੀਆਂ ਮਿਲ ਸਕਦੀਆਂ,
2: ਬਿਲਕੁਲ ਜੀ
1: ਜਿਹੜਾ ਹੈਗਾ
2: ਸਰ। ਹਾਂਜੀ ਮੈਂ
1: ਇੱਕ
2: ਸਰਕਾਰੀ
1: ਨੌਜਵਾਨ
2: ਖੇਤਰ ਭਰੇ
1: ਵਿਦੇਸ਼ਾਂ ਦੇ ਵਿੱਚ ਵੀ ਜਾ ਕੇ
2: ਜੀ
1: ਪੜ੍ਹਾਈ ਕਰ ਸਕਦਾ ਜਾਂ ਜਿਹੜਾ ਹੈਗਾ ਵੀ ਕੰਮ ਕਰ ਸਕਦਾ, ਉਸ ਬੈ ਰੁਜ਼ਗਾਰ ਵੀ ਅਪਣਾ ਸਕਦਾ, ਇਹਦਾ
2: ਹਾਂਜੀ
1: ਮਤਲਬ ਕੰਮ ਦੇ ਕਾਫੀ ਮੌਕੇ ਨੇ ਇੱਧਰ।
2: ਬਿਲਕੁਲ, ਕਾਫੀ ਬਹੁਤ ਹੀ ਇੱਕ ਡਿਮਾਂਡਿੰਗ ਕਹਿ ਸਕਦੇ ਅੱਜ ਕੱਲ ਦੇ ਟਾਈਮ ਦੇ ਵਿੱਚ ਇਸ ਟ੍ਰੇਡ ਨੂੰ, ਇਸ ਇਹਨਾਂ ਕੋਰਸਸ ਨੂੰ ਅਸੀਂ ਬੜਾ ਡਿਮਾਂਡਿੰਗ ਹੈਗੇ ਨੇ।
1: ਅੱਛਾ ਜੀ,
2: ਬਟ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਕਿ ਬੱਚੇ ਨੂੰ ਪ੍ਰੈਕਟੀਕਲ ਨੋਲੇਜ ਪਲੱਸ ਉਹਨੂੰ ਥਰੈਟੀਕਲ ਦੋਨੋਂ ਚੀਜ਼ਾਂ ਦੇ ਵਿੱਚ ਬੱਚੇ ਦੀ ਮੁਹਾਰਤ ਹੋਣੀ ਚਾਹੀਦੀ ਹੈ।
1: ਜ਼ਰੂਰੀ ਹੈ।
2: ਹਾਂ ਬਿਲਕੁਲ, ਇਹ ਨਹੀਂ ਹੋਣਾ ਚਾਹੀਦਾ ਕਿ ਬੱਚੇ ਨੇ ਬਸ ਕਰ ਲਈ ITI ਦਾ, ਇੱਕ ਡਿਗਰੀ ਲੈ ਲਈ ਹੈ, ਉਹਨੂੰ ਕੋਈ ਨੋਲੇਜ ਨਹੀਂ ਹੈ, ਤਾਂ ਉਸ ਦਾ ਕੋਈ ਹੱਲ ਨਹੀਂ ਹੋ ਸਕਦਾ ਹੈਗਾ ਕਿਸੇ
1: ਮਤਲਬ
2: ਵੀ
1: ਜੇ
2: ਸੈਕਟਰ
1: ਸੱਚੀ
2: ਚ।
1: ਮੁੱਚੀ ਉਹ ਹੁਨਰਮੰਦ
2: ਬਿਲਕੁਲ
1: ਬਣ ਗਿਆ ਤਾਂ
2: ਬਿਲਕੁਲ
1: ਉਹਦਾ ਜਿਹੜਾ ਭਵਿੱਖ ਚਮਕ ਸਕਦਾ ਹੈ।
2: ਬਿਲਕੁਲ। ਹਾਂਜੀ, ਇਹਦੇ ਵਿੱਚ ਤੁਸੀਂ, ਮੈਂ ਇੱਕ ਚੀਜ਼ ਹੋਰ ਆਪਾਂ ਸਕਿਪ ਕਰ ਗਏ ਸੀਗੇ, ਗਵਰਨਮੈਂਟ ਜੋਬ ਵਾਲਾ ਪਾਰਟ। ਜਿੱਦਾਂ
1: ਹਾਂਜੀ ਹਾਂਜੀ
2: ਜਿਵੇਂ ਬੱਚੇ ਕਾਫੀ ਆ ਪਿੱਛੇ ਜੇ CRPF ਦੇ ਵਿੱਚ ਜੋਬਸ ਨਿਕਲੀਆਂ ਸੀਗੀਆਂ, ਉਹਦੇ ਵਿੱਚ ਵੀ ਕਾਫੀ ਬੱਚਿਆਂ ਨੇ ਜਿਹੜੇ ਇਲੈਕਟ੍ਰੀਸ਼ੀਅਨ ਦੀਆਂ ਪੋਸਟਾਂ ਨਿਕਲੀਆਂ ਹੋਈਆਂ ਸੀ ਉਹਦੇ ਵਿੱਚ,
1: ਅੱਛਾ ਜੀ,
2: ਤਾਂ ਇਸੇ ਤਰੀਕੇ ਦੇ ਨਾਲ ਕਾਫੀ ਇਸ ਤਰ੍ਹਾਂ ਦੇ ਪਬਲਿਕ ਸੈਕਟਰਸ ਨੇ, PSUs ਨੇ, ਜਿਵੇਂ ਰੇਲਵੇਜ਼, ਟੈਲੀਕੋਮ, BSNL ਹੋ ਗਿਆ, IOCL ਹੋ ਗਿਆ, OMCG ਹੋ ਗਿਆ, ਠੀਕ ਹੈ, ਔਰ ਸਟੇਟ ਵਾਈਜ਼ PWDs ਜਿਹੜੇ ਡਿਪਾਰਟਮੈਂਟਸ ਨੇ ਆਪਣੇ, ਹਨਾ, ਤਾਂ
1: ਅੱਛਾ
2: ਉਹਦੇ
1: ਜੀ,
2: ਵਿੱਚ ਵੀ ਇਹ ਜਿਹੜੀਆਂ ਪੋਸਟਾਂ ਨੇ ਬਲਕ ਦੇ ਵਿੱਚ ਨਿਕਲਦੀਆਂ ਨੇ।
1: ਅੱਛਾ ਜੀ,
2: ਤੇ ਇਹਨਾਂ ਵਿੱਚ ਬਸ ਇੱਕ ਥੋੜਾ ਜਿਹਾ ਪ੍ਰੋਸੀਜਰ ਇਹ ਰਹਿੰਦਾ ਹੈ ਕਿ ਜੇ ਤਾਂ ਜਿਵੇਂ ਯੂਨੀਅਨ ਗਵਰਨਮੈਂਟ ਦੇ ਥਰੂ ਨਿਕਲੀਆਂ ਨੇ ਪੋਸਟਾਂ, ਤਾਂ ਉਹਨਾਂ ਦੀ ਉਹ ਏਜ ਲਿਮਿਟ ਹੁੰਦੀ ਹੈ 33, ਅਰਾਊਂਡ 32-33 ਇਹਨਾਂ ਦੀ, ਇੱਦਾਂ ਦੀ ਏਜ ਲਿਮਿਟ ਹੁੰਦੀ ਹੈ ਫੋਰ ਜਨਰਲ ਪੋਪੂਲੇਸ਼ਨ।
1: ਅੱਛਾ ਜੀ,
2: ਤੇ ਜਿਹੜੇ ਆਪਣੇ ਪੰਜਾਬ ਸਟੇਟ ਦੇ ਥਰੂ ਨਿਕਲਦੇ ਨੇ, ਜਿਵੇਂ ਸਟੇਟ ਵਾਈਜ਼ ਜਿਹੜੀਆਂ PWDs ਨੇ,
1: ਹਾਂਜੀ
2: ਹਾਂਜੀ, ਉਹ ਹਰੇਕ ਜ਼ਿਲ੍ਹੇ ਦੇ ਵਿੱਚ PWD ਡਿਪਾਰਟਮੈਂਟ ਬਣੇ ਹੋਏ ਨੇ, ਤਾਂ ਉਹਨਾਂ ਦੇ ਵਿੱਚ ਜਦੋਂ ਭਰਤੀਆਂ ਹੁੰਦੀਆਂ ਨੇ ਤਾਂ ਉਹਨਾਂ ਦੀ ਜਿਹੜੀ ਏਜ ਲਿਮਿਟ ਰਹਿੰਦੀ ਹੈ 38 ਈਅਰ, 38 ਸਾਲ ਦੀ ਏਜ ਰਹਿੰਦੀ ਹੈ, ਤਾਂ
1: ਅੱਛਾ ਜੀ,
2: ਬੱਚੇ ਉਹਦੇ ਲਈ ਅਪਲਾਈ ਕਰ ਸਕਦੇ ਨੇ। ਬਸ ਇੱਕ ਸ਼ਰਤ ਹੈ ਕਿ ਉਹਨਾਂ ਦਾ ਇੱਕ ਟੈਸਟ ਹੁੰਦਾ ਹੁੰਦਾ ਹੈ
1: ਅੱਛਾ ਜੀ,
2: ਜੀ, ਜਿੱਦਾਂ ਬਲਕ ਚ ਨਿਕਲਣਗੀਆਂ ਪੋਸਟਾਂ, 800 ਪੋਸਟਾਂ ਨਿਕਲੀਆਂ, 1000 ਪੋਸਟਾਂ ਨਿਕਲੀਆਂ, ਜਿੰਨੀਆਂ ਵੀ ਨਿਕਲੀਆਂ, ਬਟ ਉਹਦੇ ਲਈ ਨਾ ਇੱਕ ਟੈਸਟ ਲੈਣਗੇ ਉਹ ਥਰੈਟੀਕਲ, ਉਸ ਟੈਸਟ ਦੇ ਬੇਸਿਸ ਤੇ, ਮੈਰਿਟ ਲਿਸਟ ਦੇ ਬੇਸਿਸ ਤੇ ਉਹਨਾਂ ਦੀ ਇੰਟਰਵਿਊ ਹੋਏਗੀ, ਫਿਰ ਉਹਨਾਂ ਦੀ ਫਾਈਨਲ ਸਿਲੈਕਸ਼ਨ ਹੋਏਗੀ।
1: ਅੱਛਾ ਜੀ,
2: ਇਸ ਕਰਕੇ ਬੱਚਿਆਂ ਦਾ ਥਿਅਰੀ ਪਾਰਟ ਦੇ ਉੱਪਰ ਵੀ ਹੋਲਡ ਹੋਣਾ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਉਹਨਾਂ ਦੇ ਫਿਜ਼ੀਕਲ ਸਕਿੱਲਸ, ਜਿਹੜੇ ਉਹਨਾਂ ਦਾ ਹੈਂਡ ਸਕਿੱਲਸ ਦੇ, ਉਹ ਉਹਦੇ ਵਿੱਚ ਹੋਣਾ ਜ਼ਰੂਰੀ ਹੈ।
1: ਮਤਲਬ ਇਹ ਹੈਗਾ ਵੀ ਇਕੱਲਾ ਕੋਰਸ ਕਰ ਲਿਆ, ਸਰਟੀਫਿਕੇਟ ਪ੍ਰਾਪਤ ਕਰ ਲਿਆ, ਉਹਦੇ ਨਾਲ ਨਹੀਂ ਗੱਲ ਬਣਨੀ।
2: ਜੀ
1: ਜੇ
2: ਬਿਲਕੁਲ,
1: ਵਿਦਿਆਰਥੀ ਜਿਹੜਾ ਹੈਗਾ ਵੀ ਹੱਥੀਂ ਕੰਮ ਕਰਨਾ ਵੀ ਸਿੱਖ ਜਾਂਦਾ ਅਤੇ ਨਾਲ ਉਹ ਪੜ੍ਹਾਈ ਦੇ ਵਿੱਚ ਵੀ ਉਹਨੂੰ ਸਿੱਖ ਜਾਂਦਾ, ਥਿਉਰੀ ਵੀ ਸਿੱਖ ਜਾਂਦਾ, ਤਾਂ ਉਹਦੇ ਲਈ ਵਧੀਆ ਮੌਕਾ ਹੈਗਾ।
2: ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਇੱਕ ਹੋਰ ਚੀਜ਼ ਵੀ ਮੈਂ ਐਡ ਕਰਦੀ ਹਾਂ, ਜਿੱਦਾਂ ਆਪਣੇ ਇੰਡੀਅਨ ਆਰਮੀ ਹੈ, ਇੰਡੀਅਨ ਆਰਮਡ ਫੋਰਸਸ ਨੇ, ਆਰਮੀ ਹੋ
1: ਹਾਂਜੀ
2: ਗਿਆ, ਇੰਡੀਅਨ ਨੇਵੀ ਹੋ ਗਿਆ, 에ਅਰਫੋਰਸ, BSF, CRPF ਵੀ ਜਿਵੇਂ ਮੈਂ ਦੱਸਿਆ, ਤੇ ਹੋਰ ਜਿੰਨੀਆਂ ਵੀ ਆਪਣੀਆਂ ਫੋਰਸਸ ਕੰਮ ਕਰਦੀਆਂ ਨੇ ਇੰਡੀਆ ਦੇ ਵਿੱਚ, ਉਹਦੇ ਵਿੱਚ ਵੀ ਸਾਡੇ ਇਦਾਂ ਦੇ ਜਿਹੜੇ ITI ਹੋਲਡਰਸ ਨੇ ਉਹਨਾਂ ਲਈ ਪੋਸਟਾਂ ਨਿਕਲਦੀਆਂ ਨੇ, ਬਲਕ ਦੇ ਵਿੱਚ ਪੋਸਟਾਂ ਉਹਨਾਂ ਦੇ ਵਿੱਚ ਵੀ ਅਕੋਰਡਿੰਗ ਟੂ ਵੈਕੈਂਸੀ ਪੋਸਟਾਂ ਨਿਕਲਦੀਆਂ ਨੇ, ਉਹਦੇ
1: ਅੱਛਾ
2: ਲਈ
1: ਜੀ,
2: ਵੀ ਅਪਲਾਈ ਕਰ ਸਕਦੇ ਨੇ ਬੱਚੇ।
1: ਅੱਛਾ ਜੀ,
2: ਹਾਂਜੀ, ਤਾਂ ਸਕੋਪ ਬਹੁਤ ਜ਼ਿਆਦਾ ਏ, ਤਾਂ ਇੱਥੇ ਇਹ ਚੀਜ਼ ਜ਼ਰੂਰੀ ਹੈ ਕਿ ਬੱਚਿਆਂ ਦੇ ਵਿੱਚ ਨੌਲੇਜ ਪਲੱਸ ਸਕਿੱਲ ਦੋਨੋਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਤੇ
1: ਹਾਂਜੀ,
2: ਇੱਕ ਥਰਡ ਚੀਜ਼ ਕਿ ਬੱਚਿਆਂ ਨੂੰ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਕਿ ਕਿਹੜੀ ਪੋਸਟਾਂ ਨਿਕਲੀਆਂ ਹੋਈਆਂ ਨੇ, ਕਿਹੜੀਆਂ ਸਟੇਟ ਦੀਆਂ ਜਾਂ ਸੈਂਟਰ ਗਵਰਨਮੈਂਟ ਦੀਆਂ ਪੋਸਟਾਂ ਨਿਕਲੀਆਂ ਨੇ, ਜਾਂ ਫਿਰ ਕਿਸੇ ਡਿਫੈਂਸ ਸਰਵਿਸਿਜ਼ ਦੇ ਵਿੱਚ, ਡਿਫੈਂਸ ਫੋਰਸਿਸ ਦੇ ਵਿੱਚ ਪੋਸਟਾਂ ਨਿਕਲੀਆਂ ਨੇ, ਤਾਂ
1: ਹਾਂਜੀ
2: ਇਹਦੇ ਲਈ ਵੀ ਬੱਚਿਆਂ ਨੂੰ ਥੋੜਾ ਅਪ ਟੂ ਡੇਟ ਰਹਿਣਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ। ਅੱਛਾ, ਇੱਕ ਗੱਲ ਮੈਡਮ ਦੱਸੋ ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ETT ਕਰੀ ਫਿਰਦੇ ਨੇ ਅਧਿਆਪਕ ਬਣਨ ਦੇ ਲਈ, ਇਸੇ ਤਰ੍ਹਾਂ ਜਿਹੜਾ ਹੈਗਾ BEd ਕਰੀ ਕਰ ਰਹੇ ਨੇ, BA MA ਅੱਗੇ ਉਚੇਰੀ ਪੜ੍ਹਾਈ ਵੀ ਕਰਦੇ ਨੇ,
2: ਹਾਂਜੀ
1: ਫਿਰ ਵੀ ਉਹ ਧਰਨੇ ਮੁਜ਼ਾਹਰੇ ਕਰਦੇ ਰਹਿੰਦੇ ਆ ਨੌਕਰੀਆਂ ਲੈਣ ਲਈ, ਇਹਦਾ
2: ਹਾਂਜੀ
1: ਮਤਲਬ ਇਹ ਖੇਤਰ ਸੌਖਾ ਨਹੀਂ ਹੈਗਾ ਜੇ ਇੱਧਰ ਆਉਣ।
2: ਹਾਂਜੀ, ਇਹ ਖੇਤਰ ਸੌਖਾ ਵੀ ਜ਼ਰੂਰ ਹੈ ਤੇ ਥੋੜਾ ਰਸਤਾ ਵੀ ਘੱਟ ਹੈ ਇਹਦਾ, ਅਸੀਂ ਕਹੀਏ ਕਿ ਤੈਅ ਕਰਨ ਦੇ ਲਈ, ਇਹਦੇ ਲਈ ਬਹੁਤ ਜ਼ਿਆਦਾ ਲੰਬੇ ਸਾਲ ਨਹੀਂ ਲੱਗਦੇ ਹੈਗੇ ਸਾਨੂੰ,
1: ਹਾਂਜੀ,
2: ਰਸਤਾ ਵੀ ਘੱਟ ਹੈ ਤੇ
1: ਫਿਰ
2: ਉਹ
1: ਇੱਧਰ
2: ਵੀ
1: ਘੱਟ ਕਿਉਂ ਆਉਂਦੇ ਨੇ ਨੌਜਵਾਨ?
2: ਇਹ ਚੀਜ਼ ਵੀ ਹੈਗਾ, ਘੱਟ ਤਾਂ ਨਹੀਂ ਕਹਿ ਸਕਦੇ ਬਟ ਕੰਪੈਰੇਟਿਵਲੀ ਜਿਹੜੇ ਬੱਚੇ ਕਰਦੇ ਆ ITI, ਉਹਨਾਂ ਨੂੰ ਅਵੇਅਰਨੈਸ ਨਹੀਂ ਹੁੰਦੀ ਕਿ ਕਿਹੜੀਆਂ ਪੋਸਟਾਂ ਨਿਕਲ ਗਈਆਂ ਨੇ।
1: ਅੱਛਾ
2: ਅਸੀਂ
1: ਜੀ,
2: ਇਹਨਾਂ ਲਈ ਅਪਲਾਈ ਵੀ ਕਰ ਦਿੰਦੇ ਨੇ ਜੇ ਬੱਚੇ ਪੋਸਟਾਂ, ਤਾਂ
1: ਹਾਂਜੀ
2: ਉਹ ਬੱਚੇ ਤਿਆਰੀ ਨਹੀਂ ਕਰਦੇ ਟੈਸਟ ਦੀ, ਤੇ
1: ਅੱਛਾ ਜੀ,
2: ਜਿਹਦੇ ਨਾਲ ਉਹ ਪਿੱਛੇ ਰਹਿ ਜਾਂਦੇ ਨੇ। ਫਿਰ ਉਹਦੇ ਕਰਕੇ ਨਾ ਕੋਈ ਜਿੱਦਾਂ ਹੋ ਨਹੀਂ ਜਾਂਦਾ ਕਿ ਨਹੀਂ ITI ਵਾਲਾ, ਤਾਂ ਉਹ ਦੇਖ ਲੈਂਦੇ ਨੇ ਲੋਕ, ਦੇਖੋ ਦੇਖ ਕੇ ITI ਫਲਾਣੇ ਕੀਤੀ ਸੀਗੀ ਤੇ ਉਹ ਫ੍ਰੀ ਹੈ, ਤੇ
1: ਹਾਂਜੀ,
2: ਹੁਣ ਅਸੀਂ ITI ਕਰਾਂਗੇ ਤਾਂ ਅਸੀਂ ਵੀ ਫ੍ਰੀ ਹੋ ਜਾਣਾ, ਇਸ ਕਰਕੇ ITI, ਇਸ ਕਰਕੇ ਵੀ ਬੱਚੇ ਕਾਫੀ ਸੋਚ ਲੈਂਦੇ ਆ ਕਿ ਹੋ ਸਕਦਾ ਹੈ ਕਿ ਵੀ ਹਨਾ 10 ਪੜ੍ਹੇ ਲਿਖੇ ਨੂੰ ਜਾਂ 12 ਪੜ੍ਹੇ ਲਿਖੇ ਤੋਂ ਬਾਅਦ ਕੋਈ ਕੋਰਸ ਕਰਕੇ ਕਿੱਦਾਂ ਨੌਕਰੀ ਮਿਲ ਸਕਦੀ ਹੈ, ਜਦੋਂ ਕਿ ਹਨਾ BEd ਕਰੇ ਹੋਏ ਬੈਠੇ ਵਿਹਲੇ ਬੈਠੇ ਆ।
1: ਅੱਛਾ ਜੀ,
2: ਇਹ ਵੀ ਥੋੜੀ ਮੈਂਟੈਲਿਟੀ ਸਾਡੀ ਹੋ ਸਕਦੀ ਹੈ ਬਟ ਇਹ ਚੀਜ਼ ਨੂੰ ਸਾਡੇ ਦਿਮਾਗ 'ਚ ਨਹੀਂ ਆਉਣਾ ਚਾਹੀਦਾ ਕਿਉਂਕਿ ਹਰੇਕ ਸਟ੍ਰੀਮ ਦਾ ਇੱਕ ਵੱਖਰਾ ਸਕੋਪ ਹੈ, ਟੀਚਿੰਗ ਹੈ
1: ਹਾਂਜੀ ਹਾਂਜੀ,
2: ਉਹਦੇ ਵਿੱਚ ਬਹੁਤ ਕੰਪੀਟੀਸ਼ਨ ਹੈ ਕਿਉਂਕਿ ਬਹੁਤ ਜ਼ਿਆਦਾ ਮਾਤਰਾ ਵਿੱਚ ਲੋਕ ਜਿਹੜੇ ਨੇ ਟੀਚਿੰਗ ਜਿਹੜਾ ਪ੍ਰੋਫੈਸ਼ਨ ਹੈ ਉਹਦੇ ਵਿੱਚ ਆਉਣਾ ਚਾਹੁੰਦੇ ਨੇ,
1: ਠੀਕ ਹੈ,
2: ਕੰਪੈਰੇਟਿਵਲੀ ਇਹਦੇ ਵਿੱਚ ਬਹੁਤ ਘੱਟ ਹੈ ਕਿਉਂਕਿ ਜ਼ਿਆਦਾ ਬੱਚੇ ਸੋਚਦੇ ਨਹੀਂ ਹੈ ਕਿ ਇੰਨਾ ਜਲਦੀ ਅਸੀਂ ਇੰਪਲੋਇਬਲ ਹੋ ਜਾਵਾਂਗੇ, ਜਾਂ ਫਿਰ ਉਹਨਾਂ ਨੂੰ ਅਵੇਅਰਨੈਸ ਦੀ ਘਾਟ ਰਹਿ ਜਾਂਦੀ ਹੈ ਕਿਉਂਕਿ ਦੇਖੋ ITI ਸੈਕਟਰ ਦੇ ਵਿੱਚ ਜ਼ਿਆਦਾਤਰ ਸਾਡੇ ਜਿਹੜਾ ਰੂਰਲ ਜਾਂ ਕਹਿ ਲਈਏ ਏਰੀਆ ਦੇ ਲੋਕ ਜਿਹੜੇ ਹੈ ਜ਼ਿਆਦਾ ਬੱਚੇ ਇਹਦੇ ਵਿੱਚ ਆਉਂਦੇ ਨੇ,
1: ਹਾਂਜੀ,
2: ਤੇ ਉਸ ਤੋਂ ਬਾਅਦ ਜਿਹੜੇ ਬੱਚੇ ਹੈ ਉਹਨਾਂ ਨੂੰ ਇੰਨੀ ਰੂਰਲ ਏਰੀਆ 'ਚ ਤੁਹਾਨੂੰ ਵੀ ਪਤਾ ਹੈ ਕਿ ਇੰਨਾ ਇੰਟਰਨੈਟ ਫੈਸਿਲਿਟੀ ਕਹਿ ਲਓ ਇਹੋ ਜਿਹੀ ਹੀ ਹੁੰਦੀ ਹੈ ਕਿ ਉਹਨਾਂ ਨੂੰ ਨਹੀਂ ਅਵੇਅਰਨੈਸ ਹੋ ਪਾਉਂਦੀ ਹੈਗੀ ਵੀ ਕਿਹੜੀਆਂ ਪੋਸਟਾਂ ਨੇ ਜਾਂ ਅਸੀਂ
1: ਹਾਂਜੀ,
2: ਕਿਹੜੀ ਕੰਪਨੀਆਂ 'ਚ ਜਾ ਸਕਦੇ ਹਾਂ, ਵੱਡੀਆਂ ਕੰਪਨੀਆਂ ਨੇ, ਕੋਈ ਵੀ ਮੈਨੂਫੈਕਚਰਿੰਗ ਕੰਪਨੀ ਹੈ, ਇਲੈਕਟ੍ਰੋਨਿਕ ਦੀ ਕੋਈ ਕੰਪਨੀ ਹੈ, ਠੀਕ ਹੈ, ਤਾਂ ਉਹਦੇ ਵਿੱਚ ਵੀ ਬੜਾ ਇੱਕ ਰਹਿ ਜਾਂਦਾ ਹੈ। ਕੁਛ ਇੱਕ ਹੋਰ ਚੀਜ਼ ਵੀ ਆ ਜਾਂਦੀ ਹੈ ਜਿੱਦਾਂ
1: ਹਾਂਜੀ,
2: ITI ਸੈਕਟਰ ਹੈ, ਮੋਸਟਲੀ ਜ਼ਿਆਦਾਤਰ ਬੱਚੇ ਜਿਹੜੇ ਹੈ ITI ਕਰ ਲੈਂਦੇ, ਆਪਣਾ ਖੁਦ ਦਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦੇ ਹੈ,
1: ਅੱਛਾ ਜੀ,
2: ਤੇ ਉਹਨਾਂ ਨੂੰ ਨਾ ਇੱਕ ਬੈਰੀਅਰ ਜਾ ਹੋ ਜਾਂਦਾ ਕਿ ਅਸੀਂ ਕਿਸੇ ਕੰਪਨੀ

0: ਲਈ ਵਿਸ਼ੇਸ਼ ਕੋਰਸ ਨੇ ਜਾਂ ਇਹੀ ਕੋਰਸ ਉਹਨਾਂ ਲਈ ਹੈਗੇ ਨੇ?
1: ਨਹੀਂ, ਲੜਕੀਆਂ ਦੇ ਲਈ ਵਿਸ਼ੇਸ਼ ਕੋਰਸ ਤਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਜਿਵੇਂ ਇੱਥੇ ਸੀਵਿੰਗ ਦਾ ਹੋ ਗਿਆ, ਸੀਵਿੰਗ ਕਟਿੰਗ ਦੇ ਕੋਰਸਿਸ ਹੋ ਜਾਂਦੇ ਨੇ
0: ਅੱਛਾ ਜੀ,
1: ਕਾਫੀ। ਹਾਂਜੀ, ਇਲੈਕਟ੍ਰੀਸ਼ਨ ਟ੍ਰੇਡ ਦੇ ਵਿੱਚ ਕਾਫੀ ਜਾਂਦੀਆਂ ਨੇ ਕੁੜੀਆਂ,
0: ਅੱਛਾ
1: ਤੇ
0: ਜੀ,
1: ਇੱਕ ਸਟੈਨੋਗ੍ਰਾਫੀ ਇੰਗਲਿਸ਼ ਜਿਹੜਾ ਟ੍ਰੇਡ ਹੈ ਉਹਦੇ ਵਿੱਚ ਇਹ ਵੀ ਇੱਕ ਕਾਮਨ ਕੋਰਸ ਅਸੀਂ ਕਹਿ ਸਕਦੇ ਹਾਂ ਕਿ
0: ਹਾਂਜੀ
1: ਕੁੜੀਆਂ ਕਰ ਸਕਦੀਆਂ ਨੇ, ਕਓਂਕਿ ਇਹਦੇ ਵਿੱਚ ਕਾਫੀ ਬੱਚੇ ਜਾਂਦੇ ਆ, ਗਰਲਸ ਵੀ ਜ਼ਿਆਦਾ ਮਾਤਰਾ ਵਿੱਚ ਜਾਂਦੀਆਂ ਨੇ। ਠੀਕ
0: ਹਾਂਜੀ,
1: ਹੈ, ਬਾਕੀ ਜਿਹੜੇ ਕੋਈ ਇਦਾਂ ਦਾ ਬੈਰੀਅਰ ਨਹੀਂ ਹੈ, ਜਿੱਦਾਂ ਮੋਟਰ ਮਕੈਨਿਕ ਹੋ ਗਿਆ, ਇਦਾਂ ਦੇ ਕੋਰਸਿਸ ਜ਼ਿਆਦਾਤਰ ਮੇਲਸ ਜੁਆਇਨ ਕਰਦੇ ਆ, ਬੋਇਸ ਜੁਆਇਨ ਕਰਦੇ ਆ, ਬਟ
0: ਅੱਛਾ ਜੀ,
1: ਜਿੱਦਾਂ ਸੀਵਿੰਗ ਕਟਿੰਗ ਹੋ ਗਿਆ ਜਾਂ ਫਿਰ ਆਪਣਾ ਸਟੈਨੋਗ੍ਰਾਫੀ ਇੰਗਲਿਸ਼ ਹੋ ਗਿਆ, ਇੰਟੀਰੀਅਰ ਡੈਕੋਰੇਸ਼ਨ ਡਿਜ਼ਾਈਨਿੰਗ ਹੋ ਗਿਆ, ਨੈਟਵਰਕ ਟੈਕਨੀਸ਼ੀਅਨ ਹੋ ਗਿਆ। ਠੀਕ ਹੈ,
0: ਅੱਛਾ ਜੀ,
1: ਇਦਾਂ ਦੇ ਕੰਮ ਹੈਗੇ ਆ ਜਿਹੜੇ ਕੁੜੀਆਂ ਵੀ ਅਪਲਾਈ ਕਰ ਸਕਦੀਆਂ ਨੇ ਕੋਰਸ ਟ੍ਰੇਡ, ਜਾਂ ਫਿਰ ਇਲੈਕਟ੍ਰੀਸ਼ਨ ਦਾ ਵੀ ਕੁੜੀਆਂ ਕਾਫੀ ਕਰਦੀਆਂ ਨੇ।
0: ਕਾਫੀ
1: ਤਾਂ
0: ਵਧੀਆ, ਕੁੜੀਆਂ ਲਈ ਖੇਤਰ ਵਧੀਆ ਹੈਗਾ।
1: ਹਾਂਜੀ ਹਾਂਜੀ ਬਿਲਕੁਲ।
0: ਹੋਰ ਕੋਈ ਗੱਲ ਜਿਹੜੀ ਤੁਸੀਂ ਦੱਸਣੀ ਚਾਹੁੰਦੇ ਹੋ ਇਸ ਖੇਤਰ ਬਾਰੇ?
1: ਇਸ ਖੇਤਰ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕੀ ਹਾਂ ਕਿ ਜਿਹੜੇ ਬੱਚੇ ਹਾਇਰ ਐਜੂਕੇਸ਼ਨ 'ਚ ਜਾਣਾ ਚਾਹੁੰਦੇ ਨੇ, ਦੇਖੋ ਇੱਕ ਚੀਜ਼ ਤਾਂ ਜ਼ਰੂਰੀ ਤੌਰ ਤੇ ਹੈ ਕਿ ਪਹਿਲਾਂ ਡਿਸਾਈਡ ਕਰ ਲੈਣਾ ਚਾਹੀਦਾ ਬੱਚੇ ਨੂੰ ਕਿ ਮੈਂ ਪ੍ਰਾਈਵੇਟ ਸੈਕਟਰ 'ਚ ਜਾਣਾ ਹੈ ਜਾਂ ਫਿਰ ਮੈਂ ਗਵਰਨਮੈਂਟ ਸੈਕਟਰ 'ਚ ਜਾਣਾ ਹੈ, ਜਾਂ
0: ਅੱਛਾ
1: ਕਿ
0: ਜੀ,
1: ਮੈਂ ਆਪਣਾ ਖੁਦ ਦਾ ਰੁਜ਼ਗਾਰ ਖੁੱਲ੍ਹਣਾ, ਕੁਛ ਵੀ ਆਪਣਾ
0: ਹਾਂਜੀ,
1: ਸਵੈ ਰੁਜ਼ਗਾਰ ਬਣਾਉਣਾ, ਕੁਛ ਵੀ ਆਪਣਾ ਬਿਜ਼ਨਸ ਵਗੈਰਾ ਕਰਨਾ ਹੈ, ਫਿਰ ਉਹਦੀ ਤਿਆਰੀ ਉਸ ਅਕੋਰਡਿੰਗ ਹੋਏਗੀ।
0: ਅੱਛਾ ਜੀ,
1: ਜਿੱਦਾਂ ਜੇ ਕੋਈ ਬੱਚਾ ਚਾਹੁੰਦਾ ਹੈ ਕਿ ਮੈਂ ਪਬਲਿਕ ਸੈਕਟਰ ਦੇ ਵਿੱਚ ਜਾਣਾ ਹੈ, ਗਵਰਨਮੈਂਟ ਸੈਕਟਰ 'ਚ ਜਾਣਾ, ਤਾਂ ਉਹਨੂੰ ਥਰੈਟੀਕਲ ਆਪਣਾ ਬੜਾ ਰੱਖਣਾ ਪਊਗਾ, ਮਜ਼ਬੂਤ ਰੱਖਣਾ ਪਊਗਾ ਨਾਲ ਨਾਲ, ਕਿਉਂਕਿ ਉਹਦੇ ਵਿੱਚ ਬੱਚੇ ਨੂੰ ਟੈਸਟ ਦੇਣਾ ਪਊਗਾ, ਉਹ ਟੈਸਟ ਕੱਢਣੇ ਪੈਣਗੇ, ਤੇ ਨਾਲ ਦੀ ਨਾਲ ਉਹਨੂੰ ਅਪ ਟੂ ਡੇਟ ਰਹਿਣਾ ਪਊਗਾ ਵੀ ਕਿਹੜੇ ਟੈਸਟ ਆ ਰਹੇ ਨੇ, ਉਹਨਾਂ ਦੀ ਤਿਆਰੀ ਨਾਲ ਦੀ ਨਾਲ ਕਰਦੇ ਰਹਿਣਾ ਪਊਗਾ। 2 ਸਾਲ ਦੇ ਦੌਰਾਨ ਜਦੋਂ ਉਹਦਾ ITI ਜਦ ਤੱਕ ਕੋਰਸ ਕੰਪਲੀਟ ਹੋਊਗਾ, ਉਹਦੇ ਨਾਲ ਨਾਲ ਹੀ ਉਹ ਬੱਚਾ ਜਾਂ ਤਾਂ ਚਲੋ ਜੇਕਰ ਉਹ ਬੱਚਾ ਅੰਡਰ ਏਜ ਹੈ ਤਾਂ ਉਹ ਡਿਪਲੋਮਾ ਕਰ ਸਕਦਾ ਹੈ, ਅਗਰ ਉਹ ਏਜ ਉਹਦੀ 18 ਤੱਕ ਹੈਗੀ ਹੈ ਤਾਂ ਉਹ ਬੱਚਾ ਫਿਰ PWDs ਦੇ ਅੰਡਰ ਜਾਂ ਫਿਰ ਕੋਈ ਵੀ ਇੱਦਾਂ ਗਵਰਨਮੈਂਟ PSUs ਦੇ ਅੰਡਰ ਨਿਕਲੇ ਹੋਏ ਟੈਸਟ ਨੇ ਜਿਹੜੇ ਉਹ ਅਪਲਾਈ ਕਰ ਸਕਦਾ ਹੈ, ਉਹਦੀ ਤਿਆਰੀ ਨਾਲ ਦੀ ਨਾਲ ਕਰੀ ਜਾਵੇ।
0: ਅੱਛਾ ਜੀ,
1: ਬਟ ਜਿਵੇਂ ਆਪਾਂ ਪ੍ਰਾਈਵੇਟ ਸੈਕਟਰ ਦੀ ਗੱਲ ਕਰਦੇ ਹਾਂ, ਜੇਕਰ ਬੱਚੇ ਨੇ
0: ਹਾਂਜੀ,
1: ਪ੍ਰਾਈਵੇਟ ਸੈਕਟਰ 'ਚ ਆਉਣਾ ਹੈ ਤਾਂ ਉਹਨੂੰ ਬੱਚੇ ਨੂੰ ਥੋੜ੍ਹਾ ਪ੍ਰੈਕਟੀਕਲ ਨੌਲੇਜ ਦੇ ਵਿੱਚ ਤੇਜ਼ ਹੋਣਾ ਪਊਗਾ, ਪਲੱਸ ਉਹਦੇ ਕਮਿਊਨੀਕੇਸ਼ਨ ਸਕਿੱਲਸ ਜਿਹੜੇ ਆ ਬਹੁਤ ਮੈਟਰ ਕਰਦੇ ਆ।
0: ਅੱਛਾ ਇੱਕ ਮਿੰਟ, ਮੈਂ ਇਹ ਦੱਸੋ ਵੀ ਜਿਹੜੇ ਵੋਕੇਸ਼ਨਲ ਜਿਹੜੇ ਕੋਰਸ ਹੁੰਦੇ ਨੇ ਅਤੇ ITI, ਇਹਨਾਂ ਦੋਨਾਂ ਦੇ ਖੇਤਰ ਵਿੱਚ ਕੀ ਫਰਕ ਹੈਗਾ?
1: ਵੋਕੇਸ਼ਨਲ ਕੋਰਸਿਸ ਜਿਹੜੇ ਕਿ ਸਕੂਲਸ ਦੇ ਦੌਰਾਨ ਬੱਚੇ ਲੈ ਲੈਂਦੇ ਆ, ਜਿੱਦਾਂ ਕਟਿੰਗ ਸੀਵਿੰਗ ਦੇ ਵੀ ਕਾਫੀ ਹੁੰਦੇ ਆ, ਜਾਂ ਫਿਰ ਇਸੇ ਦੇ ਨਾਲ ਮਿਲਦੇ ਜੁਲਦੇ ਕਾਫੀ ਸਾਰੇ ਹੋ ਜਾਂਦੇ, ਇਲੈਕਟ੍ਰੀਸ਼ਨ ਵੈਲਡ ਇਲੈਕਟ੍ਰੀਸ਼ਨ ਵਗੈਰਾ ਵਾਲੇ ਵੀ ਆ ਜਾਂਦੇ ਆ, ਤਾਂ ਉਹਨਾਂ ਦਾ ਫਾਇਦਾ ਇਹ ਹੁੰਦਾ ਕਿ ਜਿਹੜੇ ਬੱਚੇ ITI ਜੁਆਇਨ ਕਰਨਾ ਚਾਹੁੰਦੇ ਆ ਉਹਨਾਂ ਦੇ
0: ਹਾਂਜੀ,
1: ਲਈ ਉਹ ਇੱਕ ਪਲੇਟਫਾਰਮ, ਇੱਕ ਬੇਸ ਬਣ ਜਾਂਦੇ ਆ,
0: ਅੱਛਾ ਜੀ,
1: ਉਹਨਾਂ ਨੂੰ ਉਹਨਾਂ ਬਾਰੇ ਪਹਿਲਾਂ ਹੀ ਨੌਲੇਜ ਹੋ ਜਾਂਦੀ ਹੈ ਨਾ।
0: ਅੱਛਾ ਜੀ,
1: ਤੇ ਜਿਹੜੇ ਬੱਚਿਆਂ ਨੇ ਮੰਨ ਲਓ ITI ਜਾਂ ਫਿਰ ਉਦਯੋਗਿਕ ਖੇਤਰ ਦੇ ਵਿੱਚ ਜਾਣਾ ਨਹੀਂ ਹੈ, ਜਾਂ ਫਿਰ ਉਹਨਾਂ
0: ਹਾਂਜੀ,
1: ਨੇ ਅੱਗੇ ਗ੍ਰੈਜੂਏਸ਼ਨ ਕਰਨੀ ਹੈ ਜਾਂ ਫਿਰ ਹਾਇਰ ਸਟੱਡੀਜ਼ ਦੇ ਵਿੱਚ ਕੁਝ ਵੀ ਹੋਰ ਕਰਨਾ, ਤਾਂ ਇਹੋ ਜਿਹੇ ਬੱਚਿਆਂ ਦੇ ਲਈ ਸਿੰਪਲ ਆਪਣਾ 10th ਤੱਕ ਜਾਂ ਫਿਰ 12th ਤੱਕ ਆਪਣੀ ਸਿੰਪਲ ਸਟੱਡੀ ਕਰਨ ਦੇ ਵਿੱਚ ਹੀ ਬਿਹਤਰੀ ਹੈ ਉਹਨਾਂ ਦੀ।
0: ਅੱਛਾ ਜੀ,
1: ਹਾਂਜੀ
0: ਮੈਡਮ ਸਾਹਿਬਾਨਾ ਜੀ, ਤੁਸੀਂ ਬਹੁਤ ਵਧੀਆ ਜਾਣਕਾਰੀ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ।
1: ਧੰਨਵਾਦ ਜੀ, ਥੈਂਕ
0: ਹਾਂਜੀ,
1: ਯੂ
0: ਸਰੋਤਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਪ੍ਰੋਗਰਾਮ ਨੂੰ ਬੜੇ ਪਿਆਰ ਨਾਲ ਸੁਣਿਆ,
1: ਜੀ।
0: ਅਤੇ ਅਗਲੀ ਵਾਰ ਫਿਰ ਮਿਲਾਂਗੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਮੈਂ ਸੁਖਵੀਰ ਜੋਗਾ ਅਤੇ ਦੁਆਬਾ ਰੇਡੀਆ ਵੱਲੋਂ ਸ਼ੁਕਰੀਆ ਜੀ।

0: ద్వాపర రేడియో.
1: ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਦੀਪ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ। ਔਰ ਸਿੱਖਿਆ ਅਤੇ ਰੁਜ਼ਗਾਰ ਦੋਨੋਂ ਹੀ ਸ਼ਬਦ ਜਿਹੜੇ ਨੇ ਉਹ ਸਾਡੀ ਜ਼ਿੰਦਗੀ 'ਚ ਬਹੁਤ ਅਹਿਮ ਨੇ, ਔਰ ਜਿਵੇਂ ਸਾਹਾਂ ਦੀ ਮਹੱਤਤਾ ਸਾਡੇ ਵਾਸਤੇ ਹੈ, ਉਸੇ ਤਰ੍ਹਾਂ ਹੀ ਦੋਨੋਂ ਸ਼ਬਦ ਜਿਹੜੇ ਹੈ ਆਉਂਦੇ ਜਾਂਦੇ ਸਾਹ ਵਾਂਗ ਸਾਡੀ ਜ਼ਿੰਦਗੀ 'ਚ ਰੋਲ ਪਲੇ ਕਰਦੇ ਆ। ਇਸ ਕਰਕੇ ਇਹ ਕਿਹਾ ਜਾਂਦਾ ਹੈ ਕਿ ਚਾਹੇ ਉਹ ਤੁਹਾਡੀ ਪੜ੍ਹਾਈ ਲਿਖਾਈ ਦਾ ਟਰੈਕ ਹੈ, ਚਾਹੇ ਉਹ ਤੁਹਾਡੀ ਕਿੱਤੇ ਦੀ ਚੋਣ, ਉਹ ਬਹੁਤ ਹੀ ਸੋਚ ਸਮਝ ਕੇ ਸਾਨੂੰ ਜਿਹੜਾ ਉਹਦੀ

0: ਕਰਨੀ ਚਾਹੀਦੀ ਆ, ਦੂਰ ਅੰਦੇਸ਼ੀ ਰੱਖਣੀ ਚਾਹੀਦੀ ਆ। ਇਹ ਇੱਕ ਬਹੁਤ ਹੀ ਅਹਿਮ ਵਿਸ਼ਾ ਹੈ ਕਿ ਕਿਵੇਂ ਆਪਾਂ ਆਪਣੇ ਕਿੱਤੇ ਦੀ ਜ਼ਿੰਦਗੀ ਦੀ ਚੋਣ ਕਰਨੀ ਆ ਔਰ ਕਿਵੇਂ ਆਪਾਂ ਉਹਨੂੰ ਆਪਾਂ ਸੁਪਨੇ ਜਿਹੜੇ ਆ ਸੱਚ ਕਰਨੇ ਆ। ਔਰ ਮੈਨੂੰ ਬੜੀ ਖੁਸ਼ੀ ਹੈ ਸਵਾਗਤ ਕਰਦੇ ਆ ਆਪਣੇ ਸਟੂਡੀਓ ਦੇ ਵਿੱਚ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ, ਉਹਨਾਂ ਦਾ ਸਾਡੇ ਸਟੂਡੀਓ 'ਚ ਪਧਾਰਨ 'ਤੇ, ਜਿਹੜੇ ਅੱਜ ਸਾਡੇ ਨਾਲ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਵਿਸ਼ੇਸ਼ ਤੌਰ 'ਤੇ ਗੱਲਬਾਤ ਕਰਨ ਲਈ ਪਹੁੰਚੇ ਨੇ। ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ।
1: ਥੈਂਕ ਯੂ ਹਮੀ।
0: ਤੋ ਸਰ, ਜਿਵੇਂ ਆਪਾਂ ਆਮ ਤੌਰ 'ਤੇ ਗੱਲਾਂ ਕਰਦੇ ਹਾਂ ਕਿ ਪੇਰੈਂਟਸ ਚਿੰਤਤ ਰਹਿੰਦੇ ਆ ਬੱਚਿਆਂ ਦੀ ਕਿ ਉਹ ਕਿਵੇਂ ਆਪਣੇ ਬੱਚੇ ਨੂੰ ਸਹੀ ਦਿਸ਼ਾ ਹੀ ਨਹੀਂ ਲੱਭਦੀ ਕਿ ਆਹ ਸਾਡਾ ਬੱਚਾ ਸਾਡੇ ਕਹਿਣੇ 'ਚ ਹੀ ਨਹੀਂ ਹੈਗਾ ਜੀ, ਦੱਸੋ ਇਹਨੂੰ ਆਪਾਂ ਕੀ ਸਮਝਾਈਏ। ਆਪਾਂ ਬਥੇਰਾ ਮੱਥਾ ਮਾਰਦੇ ਹਾਂ ਜੀ ਤੁਸੀਂ ਪੜ੍ਹ ਲਿਖ ਕੇ ਕੁਛ ਬਣ ਜਾਓ, ਲੇਕਿਨ ਉਹ ਕੁਛ ਬਣ ਜਾਓ ਜਿਹੜਾ ਕੁਛ ਸ਼ਬਦ ਹੈ ਇਹਨੂੰ ਡਿਫਾਈਨ ਨਹੀਂ ਕਰ ਪਾਉਂਦੇ, ਅਤੇ ਇਹ ਬੱਚਾ ਬੱਚੇ ਲਈ ਵੀ ਕਨਫਿਊਜ਼ਨ ਹੈ ਅਤੇ ਪੇਰੈਂਟਸ ਦੇ ਲਈ ਵੀ ਕਨਫਿਊਜ਼ਨ ਹੈ। ਤੋ ਕਿਵੇਂ ਇਹ ਜਿਹੜੇ ਆ ਜਿਹੜਾ ਕਿਵੇਂ ਉਹ ਚੋਣ ਕਰ ਸਕਦੇ ਆ ਵਧੀਆ ਬੱਚੇ ਨੂੰ ਕਿਵੇਂ ਗਾਈਡ ਕਰਨ?
1: ਪੇਰੈਂਟਸ ਦਾ ਚਿੰਤਾ ਕਰਨਾ ਬਿਲਕੁਲ ਵਾਜਬ ਹੈ, ਬਟ ਇੱਕ ਗੱਲ ਮੈਂ ਕਹਿਣੀ ਚਾਹਾਂਗਾ ਕਿ ਚਿੰਤਾ ਦੇ ਨਾਲ ਨਾਲ ਕੁਛ ਐਫਰਟਸ ਵੀ ਪੇਰੈਂਟਸ ਵੱਲੋਂ ਆਪਣੇ ਬੱਚੇ ਦੇ ਲਾਉਣੇ ਬਹੁਤ ਜ਼ਰੂਰੀ ਨੇ, ਖਾਸ ਕਰਕੇ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ। ਜੇ ਆਪਾਂ ਸਿਰਫ ਚਿੰਤਾ ਕਰਦੇ ਰਹਾਂਗੇ ਕਿ ਸਾਡਾ ਬੱਚਾ ਕੁਛ ਕਰ ਨਹੀਂ ਰਿਹਾ, ਸਾਡਾ ਬੱਚਾ ਸਕੂਲ 'ਚ ਪੜ੍ਹਦਾ ਨਹੀਂ ਹੈ, ਸਾਡੇ ਬੱਚੇ ਨੂੰ ਟੀਚਰਸ ਧਿਆਨ ਨਹੀਂ ਦਿੰਦੇ, ਸਕੂਲ 'ਚ ਫੈਸਿਲਿਟੀਜ਼ ਨਹੀਂ ਹੈ, ਆ ਕੇ ਦੋਸਤਾਂ ਨਾਲ ਖੇਡਦਾ ਰਹਿੰਦਾ ਹੈ, ਪੜ੍ਹਾਈ ਵਿੱਚ ਕੋਈ ਇੰਟਰਸਟ ਨਹੀਂ ਹੈਗਾ, ਪਰ ਆਪ ਜਿਹੜੇ ਫਾਦਰ ਨੇ ਉਹ ਰਾਤ ਨੂੰ 9 ਵਜੇ ਆ ਰਹੇ ਨੇ ਕੰਮ ਤੋਂ, ਜਿਹੜੀ ਮਦਰ ਹੈ ਉਹ ਪਾਰਟੀ 'ਚ ਜਾ ਰਹੇ ਨੇ, ਆਪਣੇ ਗੁਆਂਢੀਆਂ ਨਾਲ ਗੱਲਾਂ ਕਰ ਰਹੇ ਨੇ, ਰਾਤ ਨੂੰ TV ਵੇਖ ਰਹੇ ਨੇ, ਉਹ ਜੇ ਇਸ ਤਰ੍ਹਾਂ ਦੀ ਕਰਾਂਗੇ ਕਿ ਉਹਦਾ ਕੋਈ ਫਾਇਦਾ ਨਹੀਂ ਹੈ। ਉਹਨਾਂ ਨੂੰ ਜੇ ਚਿੰਤਾ ਕਰਨੀ ਹੈ ਤੇ ਆਪਣੇ ਬੱਚਿਆਂ ਦੇ ਟਾਈਮ ਦੇਣਾ ਵੀ ਉਹਨਾਂ ਹੀ ਇਕੁਅਲੀ ਇੰਪੋਰਟੈਂਟ ਹੈ, ਤਾਂ ਹੀ ਉਸ ਤੋਂ ਬਾਅਦ ਜੇ ਬੱਚੇ ਨਹੀਂ ਸੁਣਦੇ ਫਿਰ ਉਹਨਾਂ ਦੀ ਚਿੰਤਾ ਬਿਲਕੁਲ ਜੈਨੂਇਨ ਹੈਗੀ। ਕਿ ਬੱਚਾ ਇੱਕ ਜਿਹੜਾ ਛੋਟਾ ਬੱਚਾ ਹੁੰਦਾ ਹੈ ਕੱਚੀ ਮਿੱਟੀ ਹੁੰਦਾ, ਜਿਵੇਂ ਆਪਾਂ ਘੜਾ ਬਣਾਉਂਦੇ ਹਾਂ, ਘੁਮਾਰ ਬਣਾਉਂਦਾ, ਉਹਨੂੰ ਜਿਹੜਾ ਪੇਰੈਂਟਸ ਹੈ ਘੁਮਾਰ ਉਹਨੂੰ ਆਪਣਾ ਐਫਰਟ ਦੇਣਾ, ਜਿਸ ਤਰ੍ਹਾਂ ਉਹ ਸ਼ੇਪ ਕਰ ਦੂਗਾ ਬਚਪਨ ਦੇ ਵਿੱਚ, ਉਸੇ ਤਰ੍ਹਾਂ ਉਹ ਵਧੀਆ ਘੜਾ ਜਿਹੜਾ ਬਾਅਦ 'ਚ ਬਣੂਗਾ। ਤੇ ਇਸ ਕਰਕੇ ਪੇਰੈਂਟਸ ਨੂੰ, ਮਾਤਾ ਨੂੰ, ਪਿਤਾ ਨੂੰ ਆਪਣਾ ਸਕੂਲ ਤੋਂ ਬਾਅਦ ਜੋ ਟਾਈਮ ਹੈ ਉਹ ਜਿੰਨਾ ਜ਼ਿਆਦਾ ਡੈਡੀਕੇਟ ਕਰਨਗੇ, ਓਨਾ ਉਹਨਾਂ ਦਾ ਬੱਚਾ ਅੱਗੇ ਵੱਧ ਕੇ ਵਧੀਆ ਜਿਹੜਾ ਹੈ ਇੱਕ ਸਿਟੀਜ਼ਨ ਬਣ ਸਕਦਾ ਹੈ।
0: ਜੀ ਜੀ ਜੀ, ਬਸ ਉਹ ਜਿਹੜਾ ਕੁਛ ਹੈ ਉਹਨੂੰ ਉਹ ਪਹਿਲਾਂ ਆਪਣੇ ਮਾਇੰਡ 'ਚ ਵੀ ਉਹਨਾਂ ਨੂੰ ਕਲੀਅਰ ਕਰਨਾ ਪੈਣਾ ਹੈ ਕਿ ਇਹ ਬਣੇਗੀ। ਲੇਕਿਨ ਕਈ ਵਾਰੀ ਆਪਾਂ ਇਹ ਦੇਖਦੇ ਹਾਂ ਜੀ ਕਿ ਜਿਹੜੇ ਪੇਰੈਂਟਸ ਆ, ਮੰਨ ਲਓ ਉਹ ਜ਼ਿੰਦਗੀ 'ਚ ਕੁਛ ਬਣਨਾ ਚਾਹੁੰਦੇ ਸੀ, ਕੁਛ ਉਹੀ ਸੇਮ ਕੁਛ ਕਿ ਉਹ ਡਾਕਟਰ ਬਣਨਾ ਚਾਹੁੰਦੇ ਸੀ ਮੰਨ ਲਓ, ਅਤੇ ਉਹ ਆਪਣੇ ਬੱਚਿਆਂ ਨੂੰ ਵੀ ਸੋਚਦੇ ਆ ਕਿ ਇਹਨਾਂ ਨੂੰ ਜ਼ਰੂਰ ਆਪਾਂ ਇਹ ਬਣਾ ਦਾਂਗੇ, ਆਪਾਂ ਤਾਂ ਬਣੇ ਨਹੀਂ, ਅਤੇ ਬੱਚੇ ਦਾ ਰੁਝਾਨ ਨਹੀਂ, ਉਹ ਦੇਖਦੇ ਕਿ ਬੱਚਾ ਕੀ ਬਣਨਾ ਚਾਹੁੰਦਾ ਹੈ ਕਿ ਨਹੀਂ, ਅਤੇ ਉਹ ਹਾਲਾਤ ਜਿਹੜੇ ਆ ਕਿਸ ਤਰ੍ਹਾਂ ਦੇ ਬਣ ਜਾਂਦੇ ਆ ਜਦੋਂ ਬੱਚੇ ਨੂੰ ਇੱਦਾਂ ਆਪਾਂ ਕਹਿੰਦੇ ਹਾਂ।
1: ਬੱਚਿਆਂ ਦੇ ਵਿੱਚ ਆਪਾਂ ਫਿਲਮਾਂ 'ਚ ਵੀ ਦਿਖਾਉਂਦੇ ਹੈਗੇ ਕਿ ਜਦੋਂ ਪੈਦਾ ਹੁੰਦਾ ਉਦੋਂ ਹੀ ਇੱਕ ਟੈਗ ਲਾ ਦਿੱਤਾ ਜਾਂਦਾ ਕਿ ਇਹਨੂੰ ਵੱਡਾ ਹੋ ਕੇ ਮੈਂ ਡਾਕਟਰ ਬਣਾਵਾਂਗਾ। ਮੇ ਵੀ ਜਿਵੇਂ ਤੁਹਾਡੀ ਗੱਲ ਹੈ ਕਿ ਉਹਨੇ ਪੇਰੈਂਟਸ ਨੇ ਆਪ ਸੋਚਿਆ ਹੋਣਾ ਕਿ ਮੈਂ ਡਾਕਟਰ ਬਣਨਾ ਚਾਹੁੰਦਾ ਸੀ ਜਾਂ ਇੰਜੀਨੀਅਰ ਬਣਨਾ ਚਾਹੁੰਦਾ ਸੀ ਪਰ ਮੈਂ ਬਣ ਨਹੀਂ ਸਕਿਆ, ਉਹ ਆਪਣੀ ਆਸਾਂ ਜਿਹੜੀ ਬੱਚਿਆਂ ਦੇ ਪੈਦਾ ਹੁੰਦੇ ਹੀ ਥੋਪ ਦਿੰਦੇ ਨੇ ਕਿ ਇਹਨੂੰ ਤਾਂ ਵੱਡਾ ਹੋ ਕੇ ਮੈਂ ਡਾਕਟਰ ਬਣਾਉਣਾ ਹੈ ਜਾਂ ਇੰਜੀਨੀਅਰ ਬਣਾਉਣਾ ਹੈ। KG ਤੋਂ ਲੈ ਕੇ, 1ਵੀਂ ਤੋਂ ਲੈ ਕੇ, 10ਵੀਂ ਤੱਕ ਉਹ ਉਹੀ ਟੈਗ ਲੈ ਕੇ ਕੈਰੀ ਕਰਦਾ ਬੱਚਾ ਕਿ ਬਈ ਮੈਂ ਤਾਂ ਵੱਡੇ ਹੋ ਕੇ ਡਾਕਟਰ ਬਣਨਾ, ਡਾਕਟਰ ਬਣਨਾ, ਇੰਜੀਨੀਅਰ ਬਣਨਾ। ਇਹ ਪੈਦਾ ਹੁੰਦੇ ਹੀ ਜਾਂ ਪਹਿਲੀ ਕਲਾਸ 'ਚ ਡਿਸਾਈਡ ਨਹੀਂ ਹੁੰਦਾ, ਕੁਛ ਇੰਟਰਸਟ ਜਿਹੜੇ ਹੈਗੇ ਬੱਚੇ ਦੇ ਡਿਵੈਲਪ ਹੁੰਦੇ ਆ ਕਿਸੇ ਪਰਟੀਕੁਲਰ ਸਬਜੈਕਟ ਦੇ ਵਿੱਚ। ਜੇ ਮੈਥ 'ਚ ਚੰਗਾ ਹੈ ਤਾਂ 8ਵੀਂ 9ਵੀਂ 10ਵੀਂ 'ਚ ਬੰਦਾ ਡਿਸਾਈਡ ਕਰ ਸਕਦਾ ਹੈ ਕਿ ਮੈਂ ਇੰਜੀਨੀਅਰਿੰਗ ਲਾਈਨ ਵਿੱਚ ਚਲਾ ਜਾਵਾਂ। ਜੇ ਉਹਦੀ ਸੋਸ਼ਲ ਸਟੱਡੀਜ਼ ਜਾਂ ਇਸ ਤਰ੍ਹਾਂ ਆਰਟਸ ਦੇ ਸਬਜੈਕਟ ਉਹਨੂੰ ਚੰਗੇ ਲੱਗਦੇ ਨੇ ਤਾਂ ਉਹ ਆਰਟਸ ਵੱਲ ਜਾ ਸਕਦਾ ਹੈ, ਜੇ ਉਹਨੂੰ ਮੈਡੀਕਲ ਬਾਇਓ ਦੇ ਸਬਜੈਕਟ ਚੰਗੇ ਲੱਗਦੇ ਨੇ ਤਾਂ ਉਹ ਮੈਡੀਕਲ ਲਾਈਨ ਚੂਜ਼ ਕਰ ਸਕਦਾ। ਬਟ ਉਹ ਸਟੇਜ ਆਉਂਦੀ ਹੈ ਬੱਚੇ ਦੇ ਕਰੀਅਰ 'ਚ 8th, 9th, 10th। ਆਪ ਪੇਰੈਂਟਸ ਦਾ ਜਿਹੜਾ ਫਰਜ਼ ਹੈ ਉਹ ਇਹ ਹੈ ਕਿ 8ਵੀਂ ਤੱਕ ਬੱਚੇ ਨੂੰ ਉਸ 8ਵੀਂ ਤੱਕ ਲੈ ਕੇ ਜਾਣ ਲਈ ਗਰੂਮ ਕਰੇ। ਗਰੂਮ ਇਸ ਤਰ੍ਹਾਂ ਕਰ ਸਕਦੇ ਨੇ ਕਿ ਬੱਚਿਆਂ ਦੇ ਇੰਟਰਸਟ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਉਹਨੂੰ ਟਾਈਮ ਦੇ, ਉਹਦੇ ਦੋਸਤੀ ਕਿਸ ਕਿਹੜੇ ਕਿਹੜੇ ਬੱਚਿਆਂ ਨਾਲ ਉਹਦੀ ਦੋਸਤੀ ਹੋ ਰਹੀ ਹੈ, ਉਹ ਕੀ ਕਰ ਰਿਹਾ, ਕਿਹੜੀ ਖੇਡਾਂ 'ਚ ਉਹਦਾ ਇੰਟਰਸਟ ਹੈ, ਸਕੂਲ ਤੋਂ ਆਉਣ ਤੋਂ ਬਾਅਦ ਉਹ ਕੀ ਕਰਦਾ ਹੈ, ਉਹਦੇ ਟੀਚਰਸ ਕਿਸ ਤਰ੍ਹਾਂ ਮੋਨੀਟਰਿੰਗ ਜੇ ਉਹ ਕਰਨਗੇ 8ਵੀਂ ਤੱਕ, ਉਹਨੂੰ ਪ੍ਰਿਪੇਅਰ ਕਰਨਗੇ, ਇੱਕ ਲਾਂਚ ਪੈਡ ਦੇਣਗੇ 8ਵੀਂ 9ਵੀਂ ਤੱਕ, ਉਸ ਤੋਂ ਬਾਅਦ ਜਿਹੜਾ ਬੱਚਾ ਆਪਣੇ ਕਰੀਅਰ ਦੇ ਵਿੱਚ ਟੇਕ ਆਫ ਕਰ ਸਕਦਾ। ਅਤੇ ਇਸ ਕਰਕੇ ਪੇਰੈਂਟਸ ਨੂੰ ਅੰਡਰਸਟੈਂਡ ਕਰਨਾ ਚਾਹੀਦਾ ਕਿ ਆਪਣੀ ਇੱਛਾਵਾਂ ਉਹਨਾਂ ਤੋਂ ਪੂਰੀ ਕਰਾਈਏ, ਪਰ ਇਹ ਨਹੀਂ ਕਿ ਜੀ ਮੈਂ ਤਾਂ ਅੱਜ ਮੇਰਾ ਬੱਚਾ ਹੋਇਆ ਅਤੇ ਮੈਂ ਉਹਨੂੰ ਆਪਣੀ ਸਾਰੀ ਇੱਛਾਵਾਂ ਇਸ ਤੋਂ ਪੂਰੀਆਂ ਕਰਾਉਣੀਆਂ। ਇਟ ਵਿਲ ਟੇਕ ਟਾਈਮ, ਉਹ ਤੁਸੀਂ ਆਫਟਰ 10 or 12 ਈਅਰਸ ਤੁਸੀਂ ਉਸ 'ਤੇ ਕਰ ਸਕਦੇ।
0: ਮਤਲਬ ਲਾਲ ਕਿਲ੍ਹਾ ਸਿੱਧਾ ਨਹੀਂ ਬਣਨਾ, ਪਹਿਲਾਂ ਬੁਨਿਆਦਾਂ ਪੁੱਟਣੀਆਂ ਪੈਣਗੀਆਂ, ਨੀਹਾਂ ਰੱਖਣੀਆਂ ਪੈਣਗੀਆਂ, ਫਿਰ ਹੀ ਤਾਜ ਮਹਿਲ ਜਾਂ ਕੁਤਬ ਮੀਨਾਰ ਕੁਝ ਬਣਨਗੀ।
1: ਬਿਲਕੁਲ।
0: ਬਾਕੀ ਇੱਕ ਜਦੋਂ ਚਲੋ ਪੇਰੈਂਟਸ ਨੇ ਉਹਨੂੰ 9ਵੀਂ 10ਵੀਂ 9ਵੀਂ 8ਵੀਂ ਤੱਕ ਕੋਈ ਭਾਰ ਨਹੀਂ ਪਾਇਆ ਕਿ ਠੀਕ ਹੈ ਬੱਚਾ ਜੋ ਕਰਦਾ ਕਰਨ ਦਿਓ, ਇਹ ਗੀਤ ਗਾਉਂਦਾ ਗੀਤ ਗਾਉਣ ਦਿਓ, ਨੱਚਦਾ ਹੈ, ਕੁਛ ਕਰਦਾ ਹੈ, ਸਾਇੰਸ ਪੜ੍ਹਦਾ ਹੈ, ਕਿਆ ਪੜ੍ਹਦਾ ਹੈ, ਕੁਛ ਨਹੀਂ। ਲੇਕਿਨ ਫਿਰ ਉਹ ਅੱਗੇ ਬੱਚਾ ਪਹੁੰਚ ਜਾਂਦਾ ਹੈ 9ਵੀਂ 10ਵੀਂ ਦੇ ਵਿੱਚ, ਉਹ ਇੱਕ ਬੜਾ ਹੀ ਕ੍ਰਿਟੀਕਲ ਜਿਹਾ ਪੀਰੀਅਡ ਬੱਚੇ ਲਈ ਵੀ ਹੁੰਦਾ ਕਿ ਉਦੋਂ ਵਿਸ਼ਿਆਂ ਦੀ ਚੋਣ ਬਹੁਤੀ ਜ਼ਿਆਦਾ ਤਾਂ ਨਹੀਂ ਉਹ ਕਰ ਸਕਦਾ, ਲੇਕਿਨ ਫਿਰ ਵੀ ਉਹ ਇੰਟਰਸਟ ਸ਼ੋ ਕਰਦਾ ਹੈ ਕਿ ਯੈਸ ਮੈਂ ਮੈਥ ਵਿੱਚ ਬਹੁਤ ਗੁੱਡ ਹਾਂ, ਜਾਂ ਮੈਨੂੰ ਕੋਈ ਲਿਟਰੇਚਰ ਅੱਛਾ ਲੱਗ ਰਿਹਾ ਹੈ ਜਾਂ ਕੁਛ ਅੱਛਾ ਲੱਗ ਰਿਹਾ ਹੈ। ਉਦੋਂ ਉਹਦੇ ਟ੍ਰੇਟਸ ਕੁਛ ਕੁਛ ਉੱਭਰਨੇ ਸ਼ੁਰੂ ਹੋ ਜਾਂਦੇ ਆ
1: ਬਿਲਕੁਲ ਬਿਲਕੁਲ
0: ਕਿ ਅੱਗੇ ਜਾ ਕੇ ਕੀ ਕਰਨ ਵਾਲਾ ਹੈ। ਉਸ ਵੇਲੇ ਬੱਚਾ ਜਿਹੜਾ ਹੈ ਤੇ ਟੀਚਰ ਹੈ, ਬੱਚਾ ਹੈ ਤੇ ਅਧਿਆਪਕ, ਉਹ ਇੱਕ ਤਰ੍ਹਾਂ ਚੁਰਸਤੇ 'ਚ ਖੜੇ ਹੁੰਦੇ ਆ ਕਿ ਹੁਣ ਆਪਾਂ ਨੇ ਜੇ ਹੁਣ ਨਹੀਂ ਸੋਚਿਆ ਫਿਰ ਕੁਛ ਨਹੀਂ ਹੋ ਸਕਦਾ,
1: ਬਿਲਕੁਲ
0: ਇਹ ਪੂਰੀ ਜ਼ਿੰਦਗੀ ਦਾ ਸਵਾਲ ਹੀ ਹੈ। ਇਹ ਦੋ ਵਿਸ਼ੇਸ਼ ਤੌਰ 'ਤੇ ਕਲਾਸਾਂ
1: ਬਿਲਕੁਲ
0: 9ਵੀਂ 10ਵੀਂ 'ਚ, ਇੱਥੇ ਬੱਚੇ ਨੂੰ ਕੀ ਧਿਆਨ ਰੱਖਣਾ ਚਾਹੀਦਾ ਬੱਚੇ ਦੇ ਲੈਵਲ 'ਤੇ ਆਪਾਂ ਜੇ ਸੋਚੀਏ?
1: ਬੱਚੇ ਨੂੰ ਇਸ ਸਟੇਜ ਦੇ ਉੱਤੇ ਸਪੋਰਟ ਤੇ ਮੋਟੀਵੇਸ਼ਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈਗੀ। ਕੁਝ ਗੱਲਾਂ ਇਸ ਤਰ੍ਹਾਂ ਦੀ ਹੁੰਦੀ ਹੈ, ਉਹਦੇ ਚੇਂਜਸ ਸਰੀਰ 'ਚ ਵੀ ਚੇਂਜਸ ਆ ਰਹੇ ਹੁੰਦੇ ਆ, ਉਹਦੇ ਮਾਈਂਡ
0: ਜੀ
1: ਵੀ ਉਹ ਸ਼ੇਪ ਅਪ ਕਰ ਰਿਹਾ ਹੁੰਦਾ ਕਿ ਮੈਂ ਅੱਗੇ ਕੀ ਕਰਨਾ। ਇਸ ਵੇਲੇ ਜੇ ਉਹਨਾਂ ਦੀ ਕਮਿਊਨੀਕੇਸ਼ਨ ਗੈਪ ਆ ਜਾਵੇ ਆਪਣੇ ਪੇਰੈਂਟਸ ਨਾਲ ਜਾਂ ਇਨਫੈਕਟ ਕਈ ਵਾਰ ਟੀਚਰਸ ਨਾਲ, ਤਾਂ ਉਹ ਉਹਦੇ ਲਈ ਬੜਾ ਨੁਕਸਾਨਦਾਇਕ ਹੋ ਸਕਦਾ ਹੈਗਾ। ਇਸ ਕਰਕੇ ਪੇਰੈਂਟਸ ਨੂੰ, ਟੀਚਰਸ ਨੂੰ ਚਾਹੀਦਾ ਬੱਚਿਆਂ ਨਾਲ ਉਸ ਵੇਲੇ ਆਪਣਾ ਕਮਿਊਨੀਕੇਸ਼ਨ ਜਿਹੜਾ ਉਹ ਚੰਗੀ ਤਰ੍ਹਾਂ ਬਣਾ ਕੇ ਰੱਖਣ, ਉਹਨਾਂ ਨੂੰ ਸਪੋਰਟ ਦੇਣ, ਉਹਨਾਂ ਨੂੰ ਮੋਟੀਵੇਸ਼ਨ ਦੇਣ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ
0: ਜੀ ਜੀ
1: ਕਿ
0: ਜੀ
1: ਜਦੋਂ ਅਸੀਂ ਵੀ ਬੱਚੇ ਹੁੰਦੇ ਸੀ, ਮੈਂ, ਮੇਰੇ ਭਰਾ, ਮੇਰੇ ਦੋਸਤ, ਅਸੀਂ ਨੋਰਮਲੀ ਇਹ ਗੱਲ ਸੁਣਦੇ ਹੁੰਦੇ ਹਾਂ ਕਿ ਟੀਚਰਸ ਜਾਂ ਪੇਰੈਂਟਸ ਵੇਲੇ ਕਹਿੰਦੇ ਆ ਕਿ ਇਹ ਤੁਹਾਡਾ ਜਿਹੜੀ ਕ੍ਰਿਟੀਕਲ ਸਟੇਜ ਆ 8ਵੀਂ 9ਵੀਂ 10ਵੀਂ ਦੀ,
0: ਜੀ ਜੀ ਜੀ
1: ਤੁਸੀਂ ਇਹ 2-3 ਸਾਲ ਜਿਹੜੇ ਬੋਰਡ ਦੀ ਕਲਾਸਾਂ ਪਾਰ ਕਰ ਲੋਗੇ,
0: ਬਿਲਕੁਲ
1: ਹੁਣ ਮਿਹਨਤ ਕਰ ਲੋਗੇ ਸਾਰੀ ਉਮਰ, ਤੁਸੀਂ ਐਸ਼ ਕਰੋਗੇ। ਜੇ
0: ਇਹ
1: ਹੁਣ ਤੁਸੀਂ ਐਸ਼ ਕਰ ਲਈ 2-3 ਸਾਲ ਦੇ, ਸਾਰੀ ਉਮਰ ਤੁਹਾਨੂੰ ਮਤਲਬ ਦਿਹਾੜੀ ਕਰਨੀ
0: ਫਿਰ
1: ਪੈਣੀ ਹੈ,
0: ਪਛਤਾਵਾ ਹੀ
1: ਫਿਰ
0: ਰਹੇਗਾ।
1: ਪਛਤਾਵਾ ਰਹਿਣਾ।
0: ਹਾਂਜੀ
1: ਅਸੀਂ
0: ਹਾਂਜੀ
1: ਸੋਚਦੇ ਹਾਂ ਕਿ ਬਈ ਬੜੀ ਮਤਲਬ ਇਹ ਵਧੀਆ ਗੱਲ ਦੱਸੀ, ਅਸੀਂ 2 ਸਾਲ ਮਿਹਨਤ ਕਰ ਲੈਂਦੇ ਹਾਂ, 9ਵੀਂ 10ਵੀਂ ਚਲੋ ਚੰਗੇ ਨੰਬਰ ਆ ਜਾਂਦੇ ਹਾਂ,
0: ਬਿਲਕੁਲ ਸਹੀ।
1: ਫਿਰ ਜਦੋਂ 11ਵੀਂ 'ਚ ਹੁੰਦੇ ਆ, ਟੀਚਰ ਬਦਲ ਜਾਂਦੇ ਨੇ, ਪੇਰੈਂਟਸ ਤੋਂ ਚਲੋ ਉਹੀ ਗੱਲ ਰਿਪੀਟ ਕਰਦੇ ਰਹਿੰਦੇ ਕਿ ਇਹ 11ਵੀਂ 12ਵੀਂ ਹੋਰ ਤੁਸੀਂ ਮਿਹਨਤ ਕਰ ਲਓ, ਫਿਰ
0: ਹਾਂਜੀ
1: ਸਾਰੀ ਉਮਰ ਤੁਹਾਡੇ 60 ਸਾਲ ਜਿਹੜੇ
0: ਬਿਲਕੁਲ
1: ਐਸ਼ ਦੇ ਨਿਕਲਣਗੇ। ਅਸੀਂ ਫਿਰ ਸੋਚ ਕੇ ਮਿਹਨਤ ਕਰ ਲੈਂਦੇ ਹਾਂ ਕਿ ਚਲੋ 2 ਸਾਲ ਬੋਰਡ ਕਰ ਲੈਂਦੇ ਹਾਂ,
0: ਦੋ
1: ਮਿਹਨਤ
0: ਐਡ ਹੋ ਗਏ, ਚਲੋ ਕੋਈ
1: ਦੋ
0: ਗੱਲ
1: ਹੋਰ
0: ਨਹੀਂ।
1: ਹੈ, ਕੋਈ ਬੱਚਾ ਕਰ ਲੈਂਦਾ, ਮਿਹਨਤ ਕਰ ਲੈਂਦਾ, ਕੋਈ ਡਾਕਟਰ ਬਣ
0: ਹਾਂਜੀ
1: ਜਾਂਦਾ 12ਵੀਂ 2ਵੀਂ ਇੰਜੀਨੀਅਰਿੰਗ ਲਾਈਨ 'ਚ ਲੈ ਜਾਂਦਾ, ਕੋਈ ਸਰਵਿਸਿਸ ਵਗੈਰਾ ਕਿਤੇ ਚਲਾ ਜਾਂਦਾ,
0: ਹਾਂਜੀ ਹਾਂਜੀ।
1: ਉਸ ਤੋਂ ਬਾਅਦ ਫਿਰ ਜੇ ਇੱਕ ਵਾਰੀ ਡਾਕਟਰ ਬਣ ਹੀ ਗਿਆ, ਫਿਰ ਤਾਂ ਮਿਹਨਤ ਕਰਨੀ ਪੈਂਦੀ,
0: ਫਿਰ ਤੋਂ ਗੱਡੀ ਲੀਹ ਤੇ ਆ ਗਈ ਹੈ,
1: ਫਿਰ
0: ਫਿਰ
1: ਤਾਂ
0: ਤੋਂ
1: ਆ
0: ਜਾ ਰਹੇ।
1: ਗਿਆ। ਉਸ ਤੋਂ ਬਾਅਦ ਇਹ ਮਤਲਬ ਕਹਿਣ ਦੀ ਗੱਲ ਹੈ ਕਿ ਕਿਸੇ ਵੀ ਤਰ੍ਹਾਂ ਨਾਲ, ਇਸ ਤਰ੍ਹਾਂ ਦੀ ਗੱਲਾਂ ਨਾਲ ਜਾਂ ਕੋਈ ਹੋਰ ਕਿਸੇ ਮੋਟੀਵੇਸ਼ਨ ਨਾਲ, ਜੇ ਬੱਚੇ ਨੂੰ ਆਪਾਂ ਉਸ ਵੇਲੇ ਸਪੋਰਟ ਦੇ ਦਈਏ, ਉਹਨੂੰ ਆਪਾਂ ਕਿਸੇ ਤਰ੍ਹਾਂ ਰੀਇਨਫੋਰਸਮੈਂਟ ਦੇ ਦਈਏ, ਤਾਂ ਉਹਦਾ ਸਾਰਾ ਜਿਹੜਾ ਕਰੀਅਰ ਆ ਉਸ ਵੇਲੇ ਸ਼ੇਪ ਅਪ ਹੋ ਸਕਦਾ ਹੈ। ਤੇ ਉਸ ਵੇਲੇ ਪੇਰੈਂਟਸ ਨੂੰ, ਟੀਚਰਸ ਨੂੰ ਇਹ ਬਹੁਤ ਸੋਚਣ ਦੀ ਲੋੜ ਹੈ ਕਿ ਕਿਸ ਤਰ੍ਹਾਂ ਆਪਣੇ ਬੱਚਿਆਂ ਨੂੰ, ਆਪਣੇ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਇਸ ਚੰਗੀ ਸਪੋਰਟ ਦੇ ਸਕੇ।
0: ਬਿਲਕੁਲ ਸਹੀ ਜੀ, ਇਹ ਤਾਂ ਇਹੀ ਇੱਕ ਤਰ੍ਹਾਂ ਦਾ ਕਹਿ ਲਓ ਕਿ ਕ੍ਰੋਸ ਰੋਡਸ ਨੇ, ਇਹਨਾਂ ਦੇ ਉੱਤੇ ਹੀ ਸਹੀ ਟਰੈਕ ਪਕੜਨ ਦੀ ਲੋੜ ਹੁੰਦੀ ਹੈ, ਅਤੇ ਬੜੀ ਵਧੀਆ ਗੱਲ ਤੁਸੀਂ ਕੀਤੀ। ਵੈਸੇ ਤੁਸੀਂ ਡਾਕਟਰ ਵੀ ਹੋ, ਮੈਂ ਜੇ ਨਿੱਜੀ ਸਵਾਲ ਪੁੱਛਾਂ ਕਿ ਤੁਸੀਂ ਡਾਕਟਰ ਹੋ, MBBS ਹੋ, ਫਿਰ ਤੁਸੀਂ ਟਰੈਕ ਬਦਲਦੇ ਹੋ, ਫਿਰ ਤੁਸੀਂ ਸਿਵਲ ਸਰਵਿਸ 'ਚ ਆਉਂਦੇ ਹੋ, ਇਹ ਕਿਵੇਂ ਡਾਕਟਰ ਬਣਨ ਦਾ ਟਰੈਕ ਕਿਵੇਂ ਸੀ, ਅਤੇ ਉਸ ਤੋਂ ਬਾਅਦ ਜਿਹੜਾ ਟਰਨ ਲਿਆ ਉਹ ਕਿਵੇਂ ਜ਼ਿੰਦਗੀ 'ਚ ਆਇਆ?
1: ਡਾਕਟਰ ਬਣਨ ਦੀ ਜਿਹੜਾ ਸੁਪਨਾ ਸੀਗਾ, ਉਹ ਐਕਚੁਅਲੀ ਜਿਹੜੀ ਮੈਂ ਗੱਲ ਕਹਿ ਰਿਹਾ ਸੀ, ਮੇਰੇ ਪੇਰੈਂਟਸ ਨਹੀਂ ਸੀ, ਮੇਰਾ ਸੁਪਨਾ ਨਹੀਂ ਸੀਗਾ। ਜਸਟ ਦੈਟ ਕਿ ਉਹਨਾਂ ਨੇ ਗਰੂਮ ਇਸ ਤਰ੍ਹਾਂ ਦਾ ਕੀਤਾ ਕਿ ਪੜ੍ਹਾਈ ਜੇ ਨੋਰਮਲੀ ਆਪਣਾ ਠੀਕ ਰਹੇ, ਆਪਣੀ ਕਲਾਸ 'ਚ ਪਿੱਛੇ ਵਾਲੀ ਕਤਾਰ 'ਚ ਨਾ ਹੋਵੇ, ਅਗਲੀ ਕਤਾਰ 'ਚ ਰਹੇ। 7ਵੀਂ 8ਵੀਂ ਤੱਕ ਇਹੀ ਚੱਲਦਾ ਰਿਹਾ, ਖੇਡਾਂ 'ਚ ਵੀ ਠੀਕ ਸੀਗਾ, ਖੇਡ ਖੂਡ ਵੀ ਠੀਕ ਲੈਂਦੇ ਸੀ। ਜਿਹੜੀ ਗੱਲ ਮੈਂ ਆਖੀ ਕਿ 8ਵੀਂ ਜਦੋਂ ਇੱਕ ਕ੍ਰੋਸ ਪੁਆਇੰਟ ਆ ਕਿ ਬੋਰਡ ਦੇ ਪੇਪਰਾਂ ਨੂੰ ਬੜਾ ਹੁਬਾ ਬਣਾਉਂਦਾ, ਸਾਡੇ ਟਾਈਮ 'ਚ 8ਵੀਂ ਬੋਰਡ ਦੀ ਹੁੰਦੀ ਸੀ,
0: 8ਵੀਂ ਬੋਰਡ ਦੀ ਹੁੰਦੀ ਸੀ,
1: ਕਹਿੰਦੇ ਜੀ ਬੋਰਡ ਦਾ ਪੇਪਰ ਹੈ ਤੇ ਇਹਦਾ ਚੰਗਾ ਤੁਸੀਂ ਕਰਨਾ ਹੀ ਕਰਨਾ, ਇਸ ਦਾ ਕੋਈ ਉਹ ਹੈ ਹੀ ਨਹੀਂ, ਇਹਦਾ ਹੱਲ ਹੀ ਨਹੀਂ ਹੈਗਾ। 8ਵੀਂ 'ਚ ਮਿਹਨਤ ਕੀਤੀ, ਉਦੋਂ ਇਹੀ ਗੱਲਾਂ ਕਹੀਆਂ ਗਈਆਂ ਕਿ ਜੇ 8ਵੀਂ ਪਾਸ ਕਰ ਲਓ ਫਿਰ ਤੁਹਾਨੂੰ ਲੈ ਕੇ ਜਾਵਾਂਗੇ ਕਿਤੇ, ਅਸੀਂ ਵੀ ਨਾਲ ਕਰਾਂਗੇ, ਹੋ ਗਈ ਪਾਸ, ਹੋ ਗਈ 8ਵੀਂ ਸੰਭਾਵ। 9ਵੀਂ, ਅੱਛਾ ਇੱਕ ਆਦਤ ਸ਼ੁਰੂ ਤੋਂ ਪਵਾਈ ਕਿ ਪੇਪਰ ਰੀਡਿੰਗ ਨਹੀਂ, ਨਿਊਜ਼ ਪੇਪਰ ਤੁਸੀਂ ਸ਼ੁਰੂ ਤੋਂ ਪੜ੍ਹਦੇ ਰਹੋ, ਬੁੱਕਸ ਵਗੈਰਾ, GK ਦੀ ਬੁੱਕਸ ਹੈਗੀਆਂ ਜਾਂ ਹੋਰ ਕੋਈ ਕੰਪੀਟੀਸ਼ਨ ਦੀ ਬੁੱਕਸ ਹੈਗੀਆਂ। ਇਹ ਹਮੇਸ਼ਾ ਆਦਤ ਸਾਡੇ ਘਰ 'ਚ ਸੀਗੀ ਕਿ ਮੰਥਲੀ ਇੱਕ ਮੈਗਜ਼ੀਨ ਸਾਡੇ ਕੋਲ ਆਉਂਦੀ ਸੀ, ਪੇਪਰ ਸਾਡੇ ਕੋਲ 3 ਲੈਂਗੁਏਜ ਦੇ ਆਉਂਦੇ ਆਉਂਦੇ ਸੀ।
0: ਪਲੱਸ ਪੁਆਇੰਟਸ,
1: ਇਹ ਪਲੱਸ ਪੁਆਇੰਟ, ਇਹ ਗਰੂਮਿੰਗ ਦੀ ਜਿਹੜੀ ਮੈਂ ਗੱਲ ਆ ਰਿਹਾ ਸੀ ਕਿ ਤਿੰਨੇ ਲੈਂਗੁਏਜ ਦੇ ਪੇਪਰ ਸਾਡੇ ਘਰ 'ਚ ਆਉਂਦੇ ਸੀਗੇ, ਹਿੰਦੀ, ਪੰਜਾਬੀ, ਇੰਗਲਿਸ਼, ਤਿੰਨੇ ਸ਼ੁਰੂ ਤੋਂ ਹੀ ਬਚਪਨ ਤੋਂ ਹੀ ਪੜ੍ਹਦੇ ਸੀ। ਤੇ ਫਿਰ 9th-10th ਹੋਇਆ ਤਾਂ ਬਾਇਓ 'ਚ ਇੰਟਰਸਟ ਚਲਾ ਗਿਆ ਕਿ ਚਲੋ ਠੀਕ ਹੈ ਬਾਇਓ ਪੜ੍ਹ ਕੇ ਵੇਖ ਲੈਂਦੇ ਹਾਂ। 10th ਦੇ ਵਿੱਚ ਜਦੋਂ ਕਲੀਅਰ ਹੋਇਆ ਤੇ ਆਈ ਹੈਡ ਪ੍ਰਿਪੇਅਰਡ ਮਾਈ ਮਾਈਂਡ ਕਿ ਬਾਇਓ ਲੈਣੀ ਹੈਗੀ, ਡਾਕਟਰ ਜਿਹੜਾ ਹੈ ਬਣਨਾ, ਕਿਸੇ ਨੇ ਥੋਪਿਆ ਨਹੀਂ,
0: ਅੱਛਾ
1: ਸਪਨਾ
0: ਠੀਕ ਹੈ ਠੀਕ
1: ਪੇਰੈਂਟਸ ਦਾ ਸੀਗਾ, ਬਟ ਉਦੋਂ ਥੋਪਿਆ ਨਹੀਂ ਗਿਆ ਕਿ ਤੁਸੀਂ ਬਣਨਾ ਹੈਗਾ। ਕਿ ਬਣਨਾ ਹੈਗਾ ਮੈਡੀਕਲ ਲੈ
0: ਜੀ
1: ਲਈ,
0: ਜੀ
1: ਨਾਲ ਥੋੜ੍ਹਾ ਮੈਥ 'ਚ ਇੰਟਰਸਟ ਸੀ ਅਤੇ ਨੋਨ ਮੈਡੀਕਲ ਵਿੱਚ ਸੀ, ਆਪਸ਼ਨਲ ਰੱਖ ਲਈ
0: ਔਰ
1: ਉਹਨੂੰ
0: ਕਿਆ ਬੰਦਾ, ਮਤਲਬ ਤੁਸੀਂ ਟਰੈਕ ਛੱਡਿਆ ਕੋਈ ਨਹੀਂ,
1: ਉਹਨਾਂ
0: ਦੋਨੋਂ ਵੀ ਨਾਲ ਹੀ ਰੱਖਿਆ।
1: ਉਹਨਾਂ ਦਿਨਾਂ 'ਚ ਜਿਹੜੇ ਮੇਰੇ ਫਰੈਂਡ ਸੀਗੇ ਉਹ NDA ਦਾ ਪੇਪਰ ਦੇਣ ਜਾ ਰਹੇ ਸੀਗੇ,
0: ਹਾਂਜੀ
1: ਮੈਂ ਕਿਹਾ
0: ਹਾਂਜੀ
1: ਕਿ ਚਲੋ ਪਤਾ ਨਹੀਂ ਡਾਕਟਰ ਬਣਾਂਗੇ ਨਹੀਂ ਬਣਾਂਗੇ,
0: ਠੀਕ ਠੀਕ ਹਾਂਜੀ
1: ਪੇਪਰ ਦੇ ਚੁੱਕੇ ਸੀਗੇ NDA ਦਾ ਪੇਪਰ ਵੀ ਦੇਣ ਚਲੇ ਗਏ।
0: ਹਾਂਜੀ
1: ਰੱਬ ਦੀ ਮਿਹਰ ਸੀ ਦੋਵੇਂ ਜਿਹੜੇ ਹੈ ਉਹਦਾ ਪ੍ਰੀਲਿਮਸ ਕਲੀਅਰ ਹੋ ਗਿਆ, ਉਹਦਾ ਡਾਕਟਰੀ ਦਾ ਕਲੀਅਰ ਹੋ ਗਿਆ।
0: ਕਿਆ
1: ਉਸ
0: ਪਤਾ,
1: ਵੇਲੇ ਮਤਲਬ ਚੀਜ਼ਾਂ ਉਹੀ ਹੈ ਕਿ ਜ਼ਰੂਰੀ ਨਹੀਂ ਕਿ ਤੁਸੀਂ ਦੋਵੇਂ ਇੱਕ ਸਾਥ
0: ਸਹੀ
1: ਟੇਕਅਪ
0: ਟਰੈਕ
1: ਕਰੋ,
0: ਤੇ ਜਾ ਰਹੇ ਸੀ ਤੁਸੀਂ।
1: ਬਟ ਤੁਸੀਂ ਜਿਹੜਾ ਬੱਚਾ ਉਸ ਸਟੇਜ 'ਤੇ ਹੁੰਦਾ 11ਵੀਂ 12ਵੀਂ ਦੀ, ਉਹਦੇ ਸਾਹਮਣੇ ਇਹ ਆਪਸ਼ਨਸ ਹੁੰਦੀਆਂ ਨੇ ਬੈਂਕਿੰਗ ਦੇ ਵਿੱਚ।
0: ਜੀ ਜੀ ਜੀ
1: ਜਿਸ ਕਿਸ ਨੂੰ ਲੱਗਦਾ ਕਿ ਬੈਂਕਿੰਗ 'ਚ ਜਾਣਾ ਉਹ ਕਮਰਸ ਦੇ ਥਰੂ ਆਪਣੀ ਤਿਆਰੀ ਉਸ ਤਰ੍ਹਾਂ ਦੀ ਕਰ ਸਕਦਾ, ਕਿਸ ਨੂੰ ਲੱਗਦਾ CA ਬਣਨਾ ਹੈਗਾ ਮੈਂ,
0: ਸਾਰਾ
1: ਕਿਸ ਨੂੰ
0: ਮਿਲਾ।
1: ਲੱਗਦਾ ਇੰਜੀਨੀਅਰਿੰਗ ਕਰਨਾ ਹੈ।
0: ਜੀ
1: ਦੈਟ ਇਜ਼ ਦਾ ਸਟੇਜ ਜਦੋਂ 9th 10th ਦੇ ਵਿੱਚ ਤੁਸੀਂ ਉਹਦੇ ਲਈ ਆਪਣਾ ਇੱਕ ਪਲੇਟਫਾਰਮ ਤਿਆਰ ਕਰਦੇ ਹੋ ਅਤੇ ਪਲੱਸ ਵਨ
0: ਬਿਲਕੁਲ
1: ਦੇ ਵਿੱਚ ਤੁਸੀਂ ਟੇਕ ਆਫ ਕਰਦੇ ਹੋ, ਉਸ
0: ਜੀ
1: ਤੋਂ ਬਾਅਦ ਭਾਵੇਂ ਤੁਸੀਂ CA ਬਣੋ, ਇੰਜੀਨੀਅਰ ਬਣੋ, ਟੀਚਰ
0: ਹਾਂਜੀ
1: ਬਣੋ, ਆਪਣੇ ਡਾਕਟਰ ਬਣੋ, ਆਰਮੀ 'ਚ ਜਾਓ, ਪੁਲਿਸ 'ਚ ਜਾਓ, ਉਹ ਤੁਹਾਡੀ ਜਿਹੜੀ ਹੈ ਉਸ ਵੇਲੇ ਤੁਹਾਡਾ ਡਿਸੀਜਨ ਲੈਣਾ ਜ਼ਰੂਰੀ ਹੁੰਦਾ। ਅਤੇ ਦੋਨੋਂ ਜਦੋਂ ਮੇਰੇ ਕਲੀਅਰ ਹੋ ਗਏ ਅਤੇ ਬੈਟਰ ਵਾਸ ਕਿ ਚਲੋ ਠੀਕ ਸਪਨਾ ਉਹਦੇ ਵਿੱਚ ਜਾਣਾ ਸੀਗਾ ਮੈਡੀਕਲ ਦੇ ਵਿੱਚ, ਅਤੇ ਮੈਡੀਕਲ ਸਬਜੈਕਟ ਲੈ ਲਿਆ
0: ਬਿਲਕੁਲ
1: ਪਹਿਲੇ
0: ਬਿਲਕੁਲ
1: ਅਟੈਂਪਟ ਦੇ ਵਿੱਚ। ਔਰ ਸਿਵਲ ਸਰਵਿਸ ਇਸ ਕਰਕੇ ਬਣਿਆ ਕਿਉਂਕਿ ਜਿਵੇਂ ਮੈਂ ਦੱਸਿਆ ਸੀ ਕਿ GK ਸ਼ੁਰੂ ਤੋਂ ਅੱਛੀ ਸੀਗੀ,
0: ਹਾਂਜੀ
1: ਪੇਪਰ ਰੀਡਿੰਗ ਬਹੁਤ ਚੰਗੀ ਇੱਕ ਆਦਤ ਜੇ ਬੱਚੇ 'ਚ ਪੈ ਸਕਦੀ ਹੋਵੇ।
0: ਹਾਂਜੀ
1: ਔਰ ਮੈਂ ਆਪਣਾ ਜਿਹੜੀ ਸਿਵਲ ਸਰਵਿਸ ਦਾ ਕਰੀਅਰ ਮੈਂ ਟੋਟਲੀ ਮੈਂ ਬਿਲਕੁਲ ਨਹੀਂ ਕਹਾਂਗਾ ਕਿ ਮੈਂ ਆਫਟਰ ਗ੍ਰੈਜੂਏਸ਼ਨ ਮੈਂ ਸਿਵਲ ਸਰਵਿਸ ਦੀ ਤਿਆਰੀ ਕੀਤੀ, ਉਹਦਾ ਜਿਹੜਾ ਬੇਸ ਸੀਗਾ ਥਰੂ ਨਿਊਜ਼ ਪੇਪਰ ਰੀਡਿੰਗ ਮੇਰਾ ਬਚਪਨ ਤੋਂ ਹੀ
0: ਸ਼ੁਰੂ ਤੋਂ
1: ਤਿਆਰ
0: ਬਣਿਆ ਹੈ,
1: ਹੋ ਚੁੱਕਿਆ ਸੀਗਾ
0: ਬਿਲਕੁਲ।
1: ਐਂਡ ਉਸ ਆਦਤ ਦੇ ਕਾਰਨ ਜਿਹੜਾ ਸੀ ਸਿਵਲ ਸਰਵਿਸ ਸ਼ਾਨਦਾਰ ਡਿਸੀਜਨ ਹੋਇਆ ਕਿ ਚਲੋ ਟਰਾਈ ਕਰ ਸਕਦੇ ਹਾਂ ਕਿਉਂਕਿ ਬੇਸ
0: ਜੀ
1: ਚੰਗਾ ਬਣਿਆ ਹੋਇਆ ਸੀਗਾ।
0: ਬਿਲਕੁਲ ਠੀਕ
1: ਅਤੇ ਕਿਸੇ ਬੱਚੇ ਨੂੰ ਅੱਗੇ ਸਿਵਲ ਸਰਵਿਸ ਦੀ ਤਿਆਰੀ ਕਰਨੀ ਹੈ ਤਾਂ ਇੱਕ ਬਹੁਤ ਹੀ ਬੇਸਿਕ ਸਟੈਪ ਜਿਹੜਾ ਪ੍ਰੀਲਿਮਨਰੀ ਸਟੈਪ ਮੈਂ ਆਖਾਂਗਾ ਕਿ ਪੇਪਰ ਰੀਡਿੰਗ ਦੀ ਆਦਤ ਜੇ ਬਾਅਦ 'ਚ ਵੀ ਬਣ ਜਾਵੇ, ਈਵਨ ਵੈਨ ਯੂ ਆਰ ਇਨ ਕਾਲਜ ਉਦੋਂ ਵੀ ਬਣ ਜਾਵੇ, ਤਾਂ ਇਹ ਬਹੁਤ ਹੀ ਚੰਗੀ ਆਦਤ ਹੈ। ਤੁਸੀਂ ਆਸ ਪਾਸ ਦੀ ਆਪਣੀ ਸਰਾਊਂਡਿੰਗਸ ਨਾਲ, ਦੇਸ਼ ਦੁਨੀਆ ਦੀ ਖਬਰਾਂ ਤੋਂ ਵੀ ਤੁਸੀਂ ਰਹਿੰਦੇ ਹੋ,
0: ਅਪਡੇਟਡ ਰਹਿੰਦੇ ਹੋ,
1: ਅਪਡੇਟਡ ਰਹਿੰਦੇ ਹੋ, ਤੁਸੀਂ ਆਪਣੇ ਸ਼ਹਿਰ ਦੀ ਖਬਰਾਂ ਤੋਂ ਵੀ ਅਪਡੇਟਡ ਰਹਿੰਦੇ ਹੋ, ਤੁਹਾਡੇ ਸ਼ਹਿਰ 'ਚ ਕੀ ਹੋ ਰਿਹਾ, ਤੁਹਾਡੀ ਕੰਟਰੀ 'ਚ ਕੀ ਹੋ ਰਿਹਾ, ਦੁਨੀਆ 'ਚ ਕੀ ਹੋ ਰਿਹਾ,
0: ਬਿਲਕੁਲ।
1: ਐਂਡ ਸਿਵਲ ਸਰਵਿਸ ਜਾਓ ਜਾਂ ਨਾ ਜਾਓ, ਬਟ ਇੱਕ ਇਨਫੋਰਮਡ ਸਿਟੀਜ਼ਨ ਜਿਹੜਾ ਤੁਸੀਂ ਉਹਦੇ ਵਿੱਚ ਬਣ ਸਕਦੇ ਹੋ।
0: ਬਿਲਕੁਲ ਬਿਲਕੁਲ ਹਾਂਜੀ, ਉਹ ਪਹਿਲੀ ਸ਼ਰਤ ਹੈ, ਉਹ ਤਾਂ ਚਾਹੀਦਾ ਹੀ ਚਾਹੀਦਾ।
1: ਬਿਲਕੁਲ ਬਿਲਕੁਲ।
0: ਤੁਸੀਂ ਉੱਧਰ ਸਿਵਲ ਸਰਵਿਸ ਦੇ ਵਿੱਚ ਵੀ ਐਨ ਵਧੀਆ ਸ਼ਾਈਨਿੰਗ ਕਲਰਸ ਦੇ ਨਾਲ ਉੱਧਰ ਅਪੀਅਰ ਹੋਏ, ਅਤੇ ਮੁੜ ਕੇ ਹੁਣ ਤੁਸੀਂ ਬਤੌਰ ਸਬ ਡਿਵੀਜ਼ਨਲ ਮੈਜਿਸਟਰੇਟ ਸੇਵਾਵਾਂ ਦਸੂਹਾ ਦੇ ਵਿੱਚ ਨਿਭਾ ਰਹੇ ਹੋ, ਅਤੇ ਇਹ ਇਸੇ ਇਹ ਕਰੀਅਰ ਤੁਹਾਡਾ ਅੱਗੇ ਬਹੁਤ ਦੂਰ ਤੱਕ ਜਾਣ ਵਾਲਾ ਹੈ, ਅਤੇ ਇਹ ਜਿਹੜੇ ਬੱਚੇ ਆ ਸਾਡੇ ਭਵਿੱਖ ਆ ਦੇਸ਼ ਦਾ, ਤੁਸੀਂ ਇੱਕ ਉਹਨਾਂ ਦੇ ਲਈ ਰੋਲ ਮਾਡਲ ਹੋ। ਜਦੋਂ ਤੁਹਾਨੂੰ ਮਿਲਦੇ ਆ, ਬੱਚੇ ਵੀ ਤੁਹਾਨੂੰ ਮਿਲਦੇ ਹੋਣਗੇ ਸਕੂਲਾਂ 'ਚ ਤੁਸੀਂ ਜਾਂਦੇ ਹੋ, ਜਾਂ ਕਈ ਵਾਰੀ ਬੱਚੇ ਤੁਹਾਡੇ ਕੋਲ ਆਉਂਦੇ ਨੇ, ਕਿਸ ਤਰ੍ਹਾਂ ਦਾ ਤੁਹਾਨੂੰ ਓਵਰਆਲ ਇੱਕ ਉਹਨਾਂ ਦਾ ਪ੍ਰਭਾਵ ਤੁਹਾਡੇ ਉੱਤੇ ਪੈਂਦਾ ਹੈ ਕਿ ਇਹ ਜਿਹੜੀ ਪੀੜ੍ਹੀ ਆ ਇਹ ਕਿੰਨੀ ਕੁ ਜਾਗਰੂਕ ਆ, ਕਿੰਨੇ ਕੁ ਬੱਚਾ ਜਿਹੜਾ ਹੈ ਕਿਸ ਲੈਵਲ 'ਤੇ ਖੜ੍ਹਾ ਹੈ? ਲੱਗ ਜਾਂਦਾ ਪਤਾ ਕਿ ਇਹ ਜਿਹੜੇ ਮੋਸਟਲੀ ਕਾਲਜ ਗੋਇੰਗ ਬੱਚੇ ਆ, ਸਕੂਲ ਗੋਇੰਗ ਬੱਚੇ ਆ, ਇਹਨਾਂ ਦਾ ਕੈਲੀਬਰ ਕਿੱਥੇ ਕੁ ਖੜ੍ਹਾ ਹੈ ਅੱਜ ਦੇ ਦੇਖਿਆ ਜਾਵੇ, ਜੇ ਓਵਰਆਲ ਸਿਨੇਰੀਓ ਜਨਰਲ?
1: ਮੈਨੂੰ ਨਹੀਂ ਪਤਾ, ਮੈਨੂੰ ਇਸ ਤਰ੍ਹਾਂ ਲੱਗਦਾ ਕਿ ਇੰਡੀਆ ਦੇ ਜੀਨਸ 'ਚ ਕੁਛ ਇਸ ਤਰ੍ਹਾਂ ਦੀ ਗੱਲ ਹੈ, ਜੈਨੇਟਿਕ ਮਟੀਰੀਅਲ ਆਪਣੇ ਦੇਸ਼ ਦਾ ਇਸ ਤਰ੍ਹਾਂ ਦਾ ਹੈਗਾ ਕਿ ਬੱਚੇ ਜਿਹੜੇ ਹੈਗੇ ਇੰਨੇ ਜ਼ਿਆਦਾ ਟੈਲੈਂਟਡ ਨੇ, ਨਵੀਂ ਜਿਹੜੀ ਪਨੀਰੀ ਆਪਾਂ ਕਹਿੰਦੇ ਹਾਂ ਨਵੀਂ ਜਨਰੇਸ਼ਨ ਨਾਲ ਜਿਹੜੀ ਆ ਰਹੀ ਹੈ ਉਹ ਇੰਨੀ ਜ਼ਿਆਦਾ ਟੈਲੈਂਟਡ ਹੈ, ਉਹਨਾਂ ਨੂੰ ਦੇਖ ਕੇ ਸਾਨੂੰ ਲੱਗਦਾ ਕਿ ਉਸ ਉਮਰ 'ਚ ਅਸੀਂ ਕੁਛ ਵੀ ਨਹੀਂ ਸੀਗੇ ਇਹਨਾਂ ਦੇ ਸਾਹਮਣੇ। ਜੇ ਅਸੀਂ ਇਫ ਯੂ ਕੈਨ ਟਰੈਵਲ ਬੈਕ ਇਨ ਟਾਈਮ ਤੇ ਉਹਨਾਂ ਦੇ ਨਾਲ ਕੰਪੈਰੀਜ਼ਨ ਕਰੀਏ, ਅਸੀਂ ਕਿਤੇ ਵੀ ਸਟੈਂਡ ਨਹੀਂ ਕਰਾਂਗੇ। ਬੇਸਿਕਲੀ ਅਗੇਨ ਸਾਰੀ ਗੱਲ ਘੁੰਮ ਫਿਰ ਕੇ ਉੱਥੇ ਆ ਜਾਂਦੀ ਹੈ ਕਿ ਜੇ ਇਹਨਾਂ ਬੱਚਿਆਂ ਨੂੰ ਪ੍ਰੋਪਰ ਅਸੀਂ ਗਾਈਡੈਂਸ ਦਈਏ, ਉਹਨਾਂ ਨੂੰ ਪ੍ਰੋਪਰ ਗਰੂਮ ਕਰੀਏ, ਇਹ ਬੱਚੇ ਕੁਛ ਵੀ ਕਰ ਸਕਦੇ ਨੇ। ਆਪਣਾ ਭਾਰਤ ਦੇਸ਼ ਸਭ ਤੋਂ ਦੁਨੀਆ ਦਾ ਨੰਬਰ 1 ਦੇਸ਼ ਬਣ ਸਕਦਾ ਜੇ ਬੱਚੇ ਆਪਣੇ ਟੈਲੈਂਟ ਦਾ ਸਹੀ ਤਰ੍ਹਾਂ ਨਾਲ ਯੂਜ਼ ਕਰ ਲੈਣ। ਮੈਂ ਬੱਚਿਆਂ ਨੂੰ ਮਿਲਦਾ, ਸਕੂਲਾਂ 'ਚ ਵੀ ਮਿਲਦਾ, ਕਾਲਜ 'ਚ ਵੀ ਮਿਲਦਾ,
0: ਹਾਂਜੀ ਹਾਂਜੀ,
1: ਬੜੇ ਹਾਸੇ ਵਾਲੀ ਗੱਲ ਆ, ਉਹ ਕਹਿਣਗੇ ਕਿ ਜੀ ਅਸੀਂ ਤਾਂ ਤੁਹਾਡੇ ਵਾਂਗ ਬਣਨਾ ਹੈ। ਕਈ ਬੱਚੇ ਜਿਹੜੇ ਸਿਵਲ ਦੀ ਤਿਆਰੀ ਸ਼ੁਰੂ ਕਰਦੇ ਨੇ ਉਹਨਾਂ ਦੇ ਦਿਮਾਗ 'ਚ ਵੀ ਇਹ ਗੱਲ ਹੁੰਦੀ ਹੈ, ਸਾਡੇ ਵੀ ਦਿਮਾਗ 'ਚ ਇਨਫੈਕਟ ਜਦੋਂ ਅਸੀਂ ਪ੍ਰਿਪੇਅਰ ਕਰੇ ਸੀ ਇਹ ਗੱਲ ਹੁੰਦੀ ਸੀ ਕਿ DC ਬਣਾਂਗੇ ਜੀ ਅਸੀਂ, ਸਿਵਲਸ ਕਰਕੇ DC ਬਣਾਂਗੇ। ਹੁਣ ਛੋਟਾ ਬੱਚਾ ਕਹਿ ਰਿਹਾ ਕਿ ਮੈਂ DC ਬਣਨਾ, ਤਾਂ ਮੈਂ ਕਿਹਾ ਕੋਈ ਗੱਲ ਨਹੀਂ ਬੇਟਾ, ਤੂੰ ਪੜ੍ਹ ਲੈ, ਗਰੂਮ ਅਪ ਕਰ ਲੈ, ਡੀਸੈਂਟ ਚਾਈਲਡ ਬਣ ਜਾ,
0: DC
1: ਤੋਂ
0: ਅਸੀਂ ਹੀ ਬਣ ਗਏ,
1: ਡੀਸੈਂਟ ਬਣ ਜਾਏਗਾ। ਕੋਈ ਵੱਡਾ ਬੱਚਾ ਕੋਈ ਆਉਂਦਾ ਕਾਲਜ ਦਾ, ਉਹ ਕਹਿੰਦਾ ਕਿ ਅਸੀਂ DC ਬਣਨਾ, ਮੈਂ ਕਿਹਾ ਤੂੰ ਬੇਟਾ ਚੰਗੀ ਪੜ੍ਹਾਈ ਕਰ ਲੈ, ਚੰਗੇ ਆਪਣੇ ਸਾਰੇ ਸੋਸਾਇਟੀ ਨਾਲ ਜੁੜ, ਡੀਸੈਂਟ ਸਿਟੀਜ਼ਨ ਬਣ ਜਾ,
0: ਹਾਂ ਦੈਟਸ ਗ੍ਰੇਟ,
1: DC ਆਪੇ ਬਣ ਜਾਣਾ। ਸੋ ਬੇਸਿਕਲੀ DC ਬਣਨਾ ਜਾਂ ਸਿਵਲ ਸਰਵਿਸ ਜਾਣਾ ਇੱਕ ਇੱਕ ਬਹੁਤ ਹੀ ਇੱਕ ਮਲਟੀ ਪ੍ਰੋਂਗ ਚੀਜ਼ ਦਾ ਇੱਕ ਪ੍ਰੋਂਗ ਹੈ। ਸਾਡੇ ਕੋਲ
0: ਜੀ
1: ਅੱਗੇ ਕਰੀਅਰ 'ਚ ਇੰਨੀ ਆਪਸ਼ਨਸ ਨੇ ਸਪੋਰਟਸ ਪਰਸਨ, ਓਲੰਪਿਕਸ 'ਚ ਤੁਸੀਂ ਕੁਛ ਕਰ ਲਓ। ਅਸੀਂ ਦੇਖਿਆ 2016 ਦੇ ਓਲੰਪਿਕ ਦੇ ਵਿੱਚ
0: ਹਾਂਜੀ
1: ਜਿਹੜੇ ਵੀ
0: ਜੀ
1: ਮੈਡਲਿਸਟ ਸੀਗੇ ਅੱਜ ਉਹ ਕਿਤੇ ਪਹੁੰਚ ਚੁੱਕੇ ਨੇ।
0: ਬਿਲਕੁਲ ਬਿਲਕੁਲ
1: ਥੋੜ੍ਹੀ ਜਿਹੀ
0: ਬਿਲਕੁਲ
1: ਮਿਹਨਤ ਕਰਕੇ ਤੁਸੀਂ ਆਪਣੇ ਦੇਸ਼ ਦਾ ਨਾਂ ਕਿੰਨਾ ਅੱਗੇ ਲਿਜਾ ਸਕਦੇ ਹੋ। ਤੁਸੀਂ ਕਿਸੇ ਨੂੰ ਐਕਟਿੰਗ ਦਾ ਸ਼ੌਕ ਹੁੰਦਾ, ਕੋਈ ਬੱਚਾ ਇਸ ਤਰ੍ਹਾਂ ਦਾ ਇਨਹੈਰੈਂਟ ਟੈਲੈਂਟ ਹੁੰਦਾ ਹੈਗਾ,
0: ਬਿਲਕੁਲ
1: ਤੁਸੀਂ
0: ਬਿਲਕੁਲ
1: ਐਕਟਿੰਗ ਲਾਈਨ 'ਚ
0: ਹਾਂਜੀ
1: ਚਲੇ
0: ਹਾਂਜੀ
1: ਜਾਓ। ਸਿੰਗਿੰਗ ਦਾ ਸ਼ੌਕ ਹੈ ਆਪਣੇ ਆਪਣੇ ਹੀ ਏਰੀਆ 'ਚ, ਕਿੰਨੇ ਸਿੰਗਰ ਤੁਹਾਡੇ ਥਰੂ ਮੈਨੂੰ
0: ਵਾਕਈ
1: ਪਤਾ
0: ਜੀ
1: ਲੱਗ
0: ਹਾਂਜੀ
1: ਗਿਆ
0: ਹਾਂਜੀ
1: ਸੀਗਾ।
0: ਬਿਲਕੁਲ ਜੀ,
1: ਤੋ ਕਿਸੇ ਦੇ ਕੋਈ ਵੀ ਟੈਲੈਂਟ ਹੈਗਾ ਜੇ ਨੂੰ ਐਕਸਪਲੋਰ ਕਰੇ ਮਾਈਂਡ ਦਾ, ਅਸੀਂ ਬਿਲਕੁਲ 5 ਤੋਂ 10% ਆਪਾਂ ਐਕਸਪਲੋਰ ਕਰਦੇ ਹਾਂ, ਆਪਾਂ ਮਾਈਂਡ ਨੂੰ ਹੋਰ
0: ਹਾਂਜੀ
1: ਐਕਸਪੈਂਡ ਕਰਕੇ ਐਕਸਪਲੋਰ ਕਰੀਏ, ਤੁਸੀਂ ਕਿਤੇ ਦੇ ਕਿਤੇ ਪਹੁੰਚ ਸਕਦੇ ਹੋ ਕਿਸੇ ਵੀ ਲਾਈਨ ਦੇ ਵਿੱਚ।
0: ਬਿਲਕੁਲ ਸਰ, ਬਹੁਤ ਵਧੀਆ ਲੱਗ ਰਿਹਾ ਗੱਲਾਂ ਬਾਤਾਂ ਕਰਕੇ। ਆਪਾਂ ਇੱਕ ਛੋਟਾ ਜਿਹਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹੋਵਾਂਗੇ। ਦੋਸਤੋ ਸਟੇ ਟਿਊਨਡ, ਖੁਸ਼ ਰਹੋ, ਚਿਹਰੇ ਤੇ ਇੱਕ ਮੁਸਕਾਨ ਬਣਾ ਕੇ ਰੱਖੋ ਤੇ ਸੁਣਦੇ ਰਹੋ ਪ੍ਰੋਗਰਾਮ। ਆਪਾਂ ਹੁਣੇ ਦੁਬਾਰਾ ਤੁਹਾਡੀ ਸੇਵਾ 'ਚ ਹਾਜ਼ਰ ਹੁੰਦੇ ਹਾਂ।
2: ਜਲੰਧਰ ਪਠਾਨਕੋਟ ਰਾਸ਼ਟਰੀ ਰਾਜਮਾਰਗ ਤੇ ਸਥਿਤ ਦਸ਼ਮੇਸ਼ ਗਰਲਜ਼ ਕਾਲਜ ਚੱਕ ਅੱਲਾ ਬਖਸ਼ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਕੈਂਪਸ 6 ਏਕੜ ਜ਼ਮੀਨ ਵਿੱਚ ਫੈਲਿਆ ਹੋਇਆ ਹੈ, ਜਿਸ ਵਿੱਚ BA, BCA, BCOM, BBA, BSc ਨੋਨ ਮੈਡੀਕਲ, BSc ਫੈਸ਼ਨ ਡਿਜ਼ਾਈਨਿੰਗ, BA, BEd ਇੰਟਰਗ੍ਰੇਟਿਡ ਕੋਰਸ 4 ਸਾਲਾ, ਇਸ ਤੋਂ ਇਲਾਵਾ MA ਹਿਸਟਰੀ, ਹਿੰਦੀ, ਪੰਜਾਬੀ, ਮਿਊਜ਼ਿਕ ਵੋਕਲ, ਪੋਲੀਟੀਕਲ ਸਾਇੰਸ, MCOM ਅਤੇ PGDCA ਕੋਰਸ ਚੱਲ ਰਹੇ ਹਨ। ਵਿਦਿਆਰਥੀਆਂ ਲਈ ਆਧੁਨਿਕ ਢੰਗ ਨਾਲ ਤਿਆਰ ਕੈਮਿਸਟਰੀ, ਫਿਜ਼ਿਕਸ, ਬਾਇਲੋਜੀ, AC ਕੰਪਿਊਟਰ ਲੈਬਸ, ICT, ਲੈਂਗੁਏਜ, ਮੈਥਮੈਟਿਕਸ, ਸੋਸ਼ੀਓਲੋਜੀ, ਮਿਊਜ਼ਿਕ ਦੀਆਂ ਲੈਬੋਰਟਰੀਆਂ ਮੌਜੂਦ ਹਨ। ਮੈਰੀਟੋਰੀਅਸ ਅਤੇ ਯੂਨੀਵਰਸਿਟੀ ਪੋਜੀਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਮੁਫਤ ਪੜ੍ਹਾਈ, ਵਜ਼ੀਫੇ ਅਤੇ ਇਨਾਮ ਅਤੇ ਅਨਾਥ ਵਿਦਿਆਰਥੀਆਂ ਲਈ ਫੀਸਾਂ ਵਿੱਚ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ। ਵਿਦਿਆਰਥੀਆਂ ਦੇ ਖੇਡਣ ਲਈ ਖੋ ਖੋ, ਵਾਲੀਬਾਲ, ਬੈਡਮਿੰਟਨ, ਕਬੱਡੀ, ਗੱਤਕਾ, ਐਥਲੈਟਿਕ, ਬਾਲ ਬੈਡਮਿੰਟਨ ਗਰਾਊਂਡ ਉਪਲਬਧ ਹਨ। ਸਮਾਰਟ ਕਲਾਸਿਸ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। ਲਾਇਬ੍ਰੇਰੀ ਵਿੱਚ ਵੱਖ ਵੱਖ ਵਿਸ਼ਿਆਂ 'ਤੇ 52 ਜਰਨਲ ਉਪਲਬਧ ਹਨ। ਵਿਦਿਆਰਥਣਾਂ ਹਰ ਸਾਲ ਯੂਨੀਵਰਸਿਟੀ ਵਿੱਚ ਵਧੀਆ ਪੁਜੀਸ਼ਨਾਂ ਹਾਸਲ ਕਰ ਰਹੀਆਂ ਨੇ। ਜ਼ੋਨਲ, ਇੰਟਰਜ਼ੋਨਲ ਯੂਥ ਫੈਸਟੀਵਲ ਵਿੱਚ ਬੇਸ਼ੁਮਾਰ ਇਨਾਮ ਹਾਸਲ ਕਰਦੇ ਹੋਏ ਕਾਲਜ ਨੇ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਿੱਖਿਆ ਦੇ ਖੇਤਰ ਦੇ ਨਾਲ ਨਾਲ ਸੱਭਿਆਚਾਰਕ ਖੇਤਰ ਵਿੱਚ ਵੀ ਇੱਕ ਨਵੀਂ ਪਛਾਣ ਬਣਾਈ।
0: ਹਾਂਜੀ ਦੋਸਤੋ, ਸਵਾਗਤ ਹੈ ਇੱਕ ਵਾਰ ਫਿਰ ਬ੍ਰੇਕ ਤੋਂ ਬਾਅਦ। ਆਪਾਂ ਗੱਲਾਂ ਕਰ ਰਹੇ ਹਾਂ ਸਿੱਖਿਆ ਤੇ ਰੁਜ਼ਗਾਰ ਪ੍ਰੋਗਰਾਮ ਤਹਿਤ ਬੱਚਿਆਂ ਦਾ ਬਿਹਤਰ ਭਵਿੱਖ ਕਿਵੇਂ ਬਣੇ, ਅਤੇ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS ਜੋ ਬਤੌਰ STM ਦਸੂਹਾ ਵਿੱਚ ਤੈਨਾਤ ਨੇ, ਅਤੇ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਫਿਕਰਮੰਦ ਨੇ, ਚਿੰਤਿਤ ਨੇ, ਅਤੇ ਉਹਨਾਂ ਨੂੰ ਬਹੁਤ ਵਧੀਆ ਉਸਾਰੂ ਸੇਧਾਂ ਦੇ ਰਹੇ ਨੇ। ਔਰ ਡਾਕਟਰ ਸਾਹਿਬ, ਆਪਾਂ ਜਿਵੇਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪੇਰੈਂਟਸ ਦੇ ਪ੍ਰੈਸ਼ਰ ਨਾਲ ਬੱਚਾ ਕਰੇ ਕੁਝ, ਜਾਂ ਕਈ ਵਾਰੀ ਉਹ ਪੀਅਰ ਗਰੁੱਪਸ ਆਪਣੇ ਨਾਲ ਦੇ ਦੋਸਤਾਂ ਨੂੰ ਦੇਖਾ ਦੇਖੀ ਕਿ ਤਾਏ ਦੀ ਧੀ ਚੱਲੀ ਅਤੇ ਮੈਂ ਵੀ ਕਿਉਂ ਰਹਾਂ ਇਕੱਲੀ, ਅਤੇ ਆਪਣੇ ਦੋਸਤਾਂ ਨੇ ਉੱਧਰ ਕੋਈ ਜੁਆਇਨ ਕਰ ਲਿਆ, ਉੱਧਰ ਹੀ ਚਲ ਜਾਂਦੇ ਆ। ਇਹ ਕਿੱਦਾਂ ਦਾ ਫੈਸਲਾ ਬੱਚੇ ਜਿਹੜਾ ਇਹਦਾ ਪ੍ਰਭਾਵ ਪੈ ਸਕਦਾ ਉਹਨਾਂ 'ਤੇ?
1: ਕਈ ਵਾਰੀ ਇਹਨਾਂ ਗੱਲਾਂ ਦਾ ਚੰਗਾ ਪ੍ਰਭਾਵ ਪੈਂਦਾ ਹੈਗਾ ਬੱਚਿਆਂ 'ਤੇ, ਕਿ ਕਈ ਵਾਰੀ ਉਹਨੂੰ ਕੋਈ ਗਾਈਡੈਂਸ ਦੇਣ ਵਾਲਾ ਨਹੀਂ ਹੁੰਦਾ, ਬਟ ਇੱਕ ਸਪੋਰਟ ਸਿਸਟਮ ਤੁਹਾਨੂੰ ਜੇ ਮਿਲ ਜਾਂਦਾ ਆਈਦਰ ਥਰੂ ਪੀਅਰ ਗਰੁੱਪ ਔਰ ਪੇਰੈਂਟਸ ਔਰ ਟੀਚਰਸ, ਤਾਂ ਇੱਕ ਚੰਗੇ ਰਾਹ ਨੂੰ ਤੁਰ ਪੈਂਦਾ ਜੇ ਉਹ ਪੁੱਲ ਆਫ ਕਰ ਸਕਦਾ ਹੈਗਾ। ਬਟ ਇਹ ਅਲਟੀਮੇਟ ਡਿਸੀਜਨ ਜਦੋਂ 11ਵੀਂ 'ਚ ਹੁੰਦਾ ਬੱਚਾ, 16-17 ਸਾਲ ਦਾ ਹੁੰਦਾ, ਆਪਾਂ ਟੈਲੈਂਟ ਦੀ ਗੱਲ ਕਰ ਰਹੇ ਸੀ ਬੱਚਿਆਂ ਦੀ, ਅਲਟੀਮੇਟ ਡਿਸੀਜਨ ਇਹ ਬੱਚੇ ਦਾ ਹੈ, ਉਹ 16 ਜਾਂ 17 ਸਾਲ ਦੇ ਬੱਚੇ ਦਾ ਹੈ, ਮੁੰਡੇ ਜਾਂ ਕੁੜੀ ਦਾ ਹੈ, ਕਿ ਕੀ ਉਹ ਉਸ ਫੀਲਡ ਨੂੰ ਇੱਕ ਕਹਿੰਦੇ ਇਨਸਾਫ ਦੇ ਪਾਊਗਾ, ਜਿਹੜੀ ਜਿਹੜੀ ਰਾਹ ਉਹ ਤੁਰ ਪਿਆ ਹੈਗਾ। ਜੇ ਉਹਨੂੰ ਲੱਗਦਾ ਹੈ ਕਿ ਮੈਂ ਇੰਨੀ ਮਿਹਨਤ ਕਰ ਸਕਦਾ ਜਾਂ ਮੈਂ ਇਹਨੂੰ ਇਨਸਾਫ ਦੇ ਸਕਦਾ, ਉਹ ਬਿਲਕੁਲ ਉਹਨੂੰ ਉਸ ਲਾਈਨ ਨੂੰ, ਟੋ ਦਾ ਲਾਈਨ ਜਿਹਨੂੰ ਆਪਾਂ ਕਹਿੰਦੇ, ਉਹ ਕਰ ਸਕਦਾ ਹੈਗਾ। ਜੇ ਉਹਨੂੰ ਲੱਗ ਰਿਹਾ ਕਿ ਮੇਰਾ ਇੰਟਰਸਟ ਤਾਂ ਬਿਲਕੁਲ ਹੀ ਦੂਸਰੀ ਤਰਫ ਹੈ ਤੇ ਮੈਂ ਸਿਰਫ ਦੇਖਾ ਦੇਖੀ ਆ ਰਿਹਾ, ਉਸ ਵੇਲੇ ਦੇਖੋ ਅਕੇਲਾ ਡਿਸੀਜਨ ਲੈਣਾ, ਕਈ ਕਈ ਬੱਚੇ ਲੈ ਵੀ ਲੈਂਦੇ ਨੇ, ਬਟ ਉਸ ਵੇਲੇ ਅਗੇਨ ਜੇ ਉਹਨੂੰ ਕੋਈ ਕੋਈ ਸਿੱਧੇ ਰਾਹ ਪਾ ਦੇਵੇ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਸਿੱਧੇ ਰਾਹ ਪਾਉਣਾ, ਪੇਰੈਂਟ ਟੀਚਰ ਨੂੰ ਕਹਿ ਦੇ ਕਿ ਬਈ ਦਿਸ ਇਜ਼ ਯੋਰ ਕੈਲੀਬਰ, ਤੁਸੀਂ ਇਹ ਕਰ ਸਕਦੇ ਹੋ, ਇਹ ਤੁਹਾਡੇ ਤੋਂ ਨਹੀਂ ਹੋ ਸਕਦਾ। ਜੇ ਉਸ ਵੇਲੇ ਉਹਨੂੰ ਕਲੀਅਰ ਕਲੈਰਿਟੀ ਆਫ ਮਾਇੰਡ ਹੋ ਜਾਵੇ ਤਾਂ ਉਹਦਾ ਕਾਫੀ ਜਿਹੜਾ ਆਉਣ ਵਾਲੇ ਜਿਹੜੇ ਸਾਲ ਹੈਗੇ, ਇਨਫੈਕਟ ਆਉਣ ਵਾਲਾ ਪੂਰਾ ਕਰੀਅਰ ਉਹਦਾ ਜਿਹੜਾ ਬਣ ਸਕਦਾ ਜਾਂ ਵਿਗੜ ਸਕਦਾ ਹੈਗਾ। ਇਹਦੇ ਵਿੱਚ ਅਗੇਨ ਸਕੂਲ 'ਚ ਸਾਡਾ ਇੱਕ ਸਿਸਟਮ ਜਿਹੜਾ ਟੀਚਿੰਗ ਦਾ ਸਿਸਟਮ ਹੈਗਾ, ਉਹ ਇੰਨਾ ਸਟਰੋਂਗ ਹੋਣਾ ਚਾਹੀਦਾ ਹੈ। ਟੀਚਰਸ ਨੂੰ ਕਈ ਵਾਰੀ ਨਹੀਂ ਪਤਾ ਹੁੰਦਾ ਕਿ ਅੱਗੇ ਕਰੀਅਰ ਦੇ ਵਿੱਚ ਬੱਚੇ ਤੋਂ ਕੀ ਕਰਾਉਣਾ ਹੈਗਾ, ਥੋੜਾ ਉਹਨਾਂ ਨੂੰ ਵੀ ਧਿਆਨ ਦੇਣਾ ਚਾਹੀਦਾ। ਆਪਣੇ ਜਿਹੜੇ ਵਿਦਿਆਰਥੀ ਹੈਗੇ, ਉਹਨਾਂ ਜਿਵੇਂ ਆਪਦਾ ਬੱਚਾ ਹੋਵੇ, ਉਹ ਸਮਝ ਕੇ ਜੇ ਉਹਨਾਂ ਨੂੰ ਕਾਉਂਸਲ ਕਰ ਸਕਦੇ ਨੇ ਤੇ ਬਹੁਤ ਉਹਨਾਂ ਲਈ ਵਧੀਆ ਰਹਿੰਦਾ, ਵਰਦਾਨ ਸਾਬਤ ਹੋ ਸਕਦਾ।
0: ਬਿਲਕੁਲ ਬਿਲਕੁਲ ਸਰ, ਬਿਲਕੁਲ ਜੀ, ਇਹ ਤਾਂ ਗੱਲ ਠੀਕ ਹੈ ਜੀ। ਜੇ ਉਹਨਾਂ ਨੂੰ ਮੌਕੇ ਤੇ ਕੋਈ ਗਾਈਡੈਂਸ ਮਿਲ ਜੇ, ਤੇ ਇੱਕ ਆਪਾਂ ਆਮ ਸੁਣਦੇ ਰਹਿੰਦੇ ਹਾਂ ਕਿ ਜਿਹੜੇ ਦੂਸਰੇ ਦੇਸ਼ ਆ ਉਹਨਾਂ 'ਚ ਤਾਂ ਬੱਚਿਆਂ ਦਾ ਟੈਲੈਂਟ ਸਮੇਂ ਸਮੇਂ ਦੇ ਕਲਾਸਾਂ 'ਚ, ਵੱਖਰੀਆਂ ਵੱਖਰੀਆਂ ਕਲਾਸਾਂ 'ਚ ਅਲੱਗ ਅਲੱਗ ਲੈਵਲ 'ਤੇ ਉਹ ਚੈੱਕ ਕਰਦੇ ਰਹਿੰਦੇ ਆ ਕਿ ਇਹਦੀ ਮੈਂਟਲ ਐਬਿਲਿਟੀ ਕੀ ਆ, ਇਹਦੇ ਜਿਹੜੇ ਸਕਿੱਲਸ ਕਿਹੜੇ ਆ, ਉਹਨੂੰ ਆਪਣੇ ਆਪ ਹੀ ਉਸ ਲਾਈਨ 'ਚ ਪਾ ਦਿੰਦੇ ਆ ਉਹ। ਸਾਡੇ ਇਹ ਬੜੀ ਵੱਡੀ ਘਾਟ ਹੈ ਲੱਗਦੀ ਆ, ਇਹੋ ਜਿਹਾ ਕੋਈ ਟੈਸਟਿੰਗ ਅਤੇ ਸਿਸਟਮ ਮੋਨੀਟਰਿੰਗ ਸਿਸਟਮ ਬਹੁਤਾ ਨਹੀਂ ਹੈਗਾ। ਅਤੇ ਇਹਦੀ ਅਗਰ ਸਕੂਲ ਲੈਵਲ 'ਤੇ ਕੋਈ ਤੁਹਾਨੂੰ ਕੀ ਲੱਗਦਾ ਕਿ ਕੁਝ ਹੋਣਾ ਚਾਹੀਦਾ ਇਸ ਤਰ੍ਹਾਂ ਦਾ ਇਹ ਕਲਾਸ ਦੇ ਵਿੱਚ?
1: ਕਈ ਸਕੂਲਾਂ 'ਚ, ਨਿੱਜੀ ਸਕੂਲਾਂ 'ਚ ਸਪੈਸ਼ਲੀ, ਇਸ ਤਰ੍ਹਾਂ ਦਾ ਸਿਸਟਮ ਆਲਰੇਡੀ ਜਿਹੜਾ ਵਰਕਿੰਗ ਹੈਗਾ। ਸਰਕਾਰੀ ਸਕੂਲਾਂ 'ਚ ਵੀ ਸਮੇਂ ਸਮੇਂ 'ਤੇ ਕੋਸ਼ਿਸ਼ ਹੁੰਦੀ ਰਹਿੰਦੀ ਹੈ। ਪਿਛਲੇ ਕੁਝ ਸਮੇਂ 'ਚ ਸਰਕਾਰੀ ਸਕੂਲਾਂ 'ਚ ਵੀ ਇਹ ਸਿਸਟਮ ਚੱਲਿਆ ਸੀ, ਬੱਚਿਆਂ ਦੀ ਗ੍ਰੇਡਿੰਗ ਕਰਕੇ ਕਿ ਉਹਨਾਂ ਦਾ ਮੈਂਟਲ ਲੈਵਲ ਕਿਸ ਸਟੇਜ 'ਤੇ ਹੈਗਾ, ਉਹਨਾਂ ਨੂੰ ਉਸ ਹਿਸਾਬ ਨਾਲ ਪੜ੍ਹਾਇਆ ਜਾਵੇ। ਬਟ ਅਗੇਨ ਇਸ 'ਚ ਪ੍ਰੋਬਲਮ ਇਹ ਹੁੰਦੀ ਹੈ ਕਿ ਇਹਦੇ ਲਈ ਜਿਹੜੇ ਕਰਨ ਗ੍ਰੇਡਿੰਗ ਕਰਨ ਵਾਲੀ ਸਾਡੇ ਕੋਲ ਵਰਕਫੋਰਸ ਹੈ, ਉਹਦੀ ਪ੍ਰੋਪਰ ਜਿਹੜੀ ਹੈ ਉਹਨੂੰ ਆਪ ਨੂੰ ਵੈਲ ਟ੍ਰੇਨ ਹੋਣਾ ਚਾਹੀਦਾ ਹੈ।
0: ਉਹਨਾਂ ਦੀ ਟ੍ਰੇਨਿੰਗ
1: ਇਹ ਇੱਕ ਬਹੁਤ ਹੀ ਹਿਊਜ ਜਿਹੜਾ ਪ੍ਰੋਜੈਕਟ ਹੈਗਾ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਇਹ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ, ਭਵਿੱਖ ਦੇ ਵਿੱਚ ਇਸ ਤਰ੍ਹਾਂ ਦਾ ਸਿਸਟਮ ਜ਼ਰੂਰ ਐਸਟੈਬਲਿਸ਼ ਹੋ ਜਾਊਗਾ। ਪਰ ਫਿਰ ਮੈਂ ਇੱਕ ਵਾਰੀ ਗੱਲ ਕਹਿਣਾ ਚਾਹਾਂਗੀ, ਭਾਰਤ ਅਜਿਹਾ ਦੇਸ਼ ਹੈ ਜਿਸ 'ਚ ਕਿੰਨੇ ਹੀ ਗੇਰੇ ਸਾਇੰਟਿਸਟ, ਸਪੋਰਟਸ ਪਰਸਨ, ਕਿੰਨੀ ਵਧੀਆ ਸ਼ਖਸੀਅਤ ਜਿਹੜੇ ਨੇ ਆਪਣੇ ਦੇਸ਼ ਤੋਂ ਨਿਕਲੇ ਨੇ, ਉਹ ਬਿਨਾਂ ਇਸ ਸਿਸਟਮ ਦੇ ਨਿਕਲੇ ਨੇ। ਜਿਹੜੇ ਸਿਸਟਮ ਦੀ ਆਪਾਂ ਗੱਲ ਕਰ ਰਹੇ
0: ਹਾਂ ਨਹੀਂ ਹੈ, ਤਾਂ ਵੀ ਉਹ ਹੈਗੇ,
1: ਤਾਂ ਵੀ ਦੇ ਐਗਜ਼ਿਸਟ। ਸੋ ਬੇਸਿਕਲੀ ਕੁਝ ਹੈ ਆਪਣੇ ਸਿਸਟਮ 'ਚ ਇਸ ਤਰ੍ਹਾਂ ਦਾ ਕਿ ਸਟਿਲ ਇਹਨਾਂ ਚੀਜ਼ਾਂ ਦੇ ਨਾ ਹੋਣ ਦੇ ਬਾਵਜੂਦ ਜਿਹੜੇ ਕਿ ਵੈਸਟਰਨ ਦੇਸ਼ਾਂ ਦੇ ਵਿੱਚ ਹੈਗੀ, ਇਹ ਸਿਸਟਮ ਆਪਣਾ ਸੈਲਫ ਜਿਹੜਾ ਸਸਟੇਨੇਬਲ ਹੈਗਾ। ਕੁਛ ਹੈ ਇਨਹੈਰੈਂਟ ਚੀਜ਼ ਹੈ ਸਾਡੇ ਦੇਸ਼ ਦੇ ਵਿੱਚ ਕਿ ਇੰਨੀ ਮਹਾਨ ਸ਼ਖਸੀਅਤਾਂ ਜਿਹੜੀਆਂ ਉਹ ਸਾਡੇ ਦੇਸ਼ 'ਚੋਂ ਆਈਆਂ ਨੇ ਬਿਨਾਂ ਇਸ ਸਿਸਟਮ ਦੇ।
0: ਉਸ ਤੋਂ ਬਾਅਦ ਹੈਗੀ ਹਸਤੀ ਮਿਟਦੀ ਨਹੀਂ
1: ਮਿਟਦੀ ਨਹੀਂ
0: ਹਮਾਰੀ, ਇਹ ਗੱਲ ਤੇ ਹੈਗੀ ਹੈ ਜੀ।
1: ਬਾਹਰ ਦੇ ਸਿਸਟਮ 'ਚ ਆਪਾਂ ਬ੍ਰੇਕ ਦੇ ਵਿੱਚ ਕੋਚਿੰਗ ਦੀ ਗੱਲ ਵੀ ਕਰ ਰਹੇ ਸੀਗੇ।
0: ਜੀ ਜੀ ਜੀ,
1: ਕੋਚਿੰਗ ਦੇ ਵਿੱਚ ਵੀ ਇੱਕ ਇੱਕ ਇੱਕ ਵਿਅਕਤੀ ਦੇ ਅੰਦਰ ਦੀ ਗੱਲ ਹੁੰਦੀ ਹੈ। ਕਈ ਬੰਦੇ ਹੁੰਦੇ ਆ ਉਹ ਕਹਿੰਦੇ ਨੇ ਕਿ ਬਿਨਾਂ ਕੋਚਿੰਗ ਦੇ ਅਸੀਂ ਇੱਕ ਸਟੈਪ ਅੱਗੇ ਨਹੀਂ ਲੈ ਸਕਦੇ।
0: ਬਿਲਕੁਲ ਬਿਲਕੁਲ,
1: ਕੁਝ ਬੱਚੇ ਹੁੰਦੇ ਆ ਸਟਰੀਟ ਲਾਈਟ ਦੇ ਵਿੱਚ ਰੋਸ਼ਨੀ ਦੇ ਵਿੱਚ ਪੜ੍ਹ ਕੇ ਵੀ ਜਿਹੜਾ ਹੈ ਅੱਜ ਬੜੀ ਉਚੇਰੀ ਥਾਵਾਂ ਤੇ। ਮੈਂ ਆਪਣੇ ਬੈਚ ਦੀ ਗੱਲ ਵੀ ਕਰਦਾ, IAS ਬੈਚ ਦੇ ਵਿੱਚ ਮੇਰੇ ਨਾਲ ਕਈ ਇਸ ਤਰ੍ਹਾਂ ਦੇ ਬੱਚੇ ਸੀਗੇ, ਬਿਲਕੁਲ ਹੀ ਜਿਹੜੇ ਉਹਨਾਂ ਕੋਲ ਰਿਸੋਰਸਿਸ ਨਹੀਂ ਸੀਗੇ ਪੜ੍ਹਨ ਲਈ, ਉਹ ਕਿਤੇ ਜੋਬ ਕਰ ਰਹੇ ਸੀਗੇ, ਕੋਈ ਕਿਸੇ ਦੁਕਾਨ ਤੇ ਲੱਗਿਆ ਹੋਇਆ ਸੀਗਾ, ਬਟ ਜਿਹੜਾ ਸਮੇਂ ਉਹਨਾਂ ਨੂੰ ਬਚਦਾ ਸੀਗਾ ਉਹਦੇ ਵਿੱਚ ਉਹ ਕਿਤਾਬਾਂ ਲੈ ਕੇ ਆਉਂਦੇ, ਕੋਈ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲੈ ਕੇ ਆਉਂਦਾ ਤੇ ਉਹਦੇ ਉੱਥੋਂ ਪੜ੍ਹਾਈ ਕਰ ਕਰਕੇ, ਆਪਣੀ ਸੈਲਫ ਸਟੱਡੀ ਕਰ ਕਰਕੇ ਉਹ ਉੱਥੇ ਤੱਕ ਪਹੁੰਚੇ। ਸੋ ਬੇਸਿਕਲੀ ਜ਼ਰੂਰੀ ਨਹੀਂ ਕਿ ਸਾਨੂੰ ਸਾਰੀ ਸੁਵਿਧਾਵਾਂ ਮਿਲਣਗੀਆਂ ਤਾਂ ਹੀ ਅਸੀਂ ਲਾਈਫ 'ਚ ਕੁਝ ਬਣ ਸਕਦੇ ਹਾਂ। ਜੇ ਮਨ 'ਚ ਤੁਹਾਡੇ ਹੈਗਾ ਵਿਸ਼ਵਾਸ ਹੈਗਾ, ਤੁਹਾਨੂੰ ਆਪਣੇ ਆਪ 'ਤੇ ਵਿਸ਼ਵਾਸ ਹੈਗਾ, ਤੁਸੀਂ ਕੁਛ ਵੀ ਅਚੀਵ ਕਰ ਸਕਦੇ ਹੋ।
0: ਸੁਵਿਧਾਵਾਂ ਦੀ ਘਾਟ ਦਾ ਰੋਣਾ ਰੋਣਾ ਇੱਕ ਬਹਾਨੇਬਾਜ਼ੀ ਕਹਿ ਸਕਦੇ ਹਾਂ ਆਪਾਂ, ਵੀ ਹੈ ਫਿਰ ਵੀ ਰਿਸੋਰਸਫੁਲ ਬੰਦਾ ਜਿਹੜਾ ਉਹ ਕੁਛ ਨਾ ਕੁਛ ਕਿਤੇ ਨਾ ਕਿਤੇ ਆਪਣਾ। ਸਭ ਤੋਂ ਵੱਡੀ ਗੱਲ ਮੈਨੂੰ ਲੱਗਦੀ ਹੈ ਕਿ ਜਿਹੜਾ ਤੁਹਾਡੇ ਕੋਲ ਕੋਈ ਟੀਚਾ ਹੋਣਾ ਜ਼ਰੂਰੀ ਹੈ,
1: ਬਿਲਕੁਲ,
0: ਕਿ ਤੁਸੀਂ ਕਿਤੇ ਪਹੁੰਚਦੇ ਪਹੁੰਚਣਾ ਹੈ, ਇਹ ਸਾਧਨ ਫਿਰ ਬੰਦਾ ਜੁਟਾ ਲੈਂਦਾ,
1: ਆਪਣੇ ਆਪ ਜੁਟਾ ਲੈਂਦਾ,
0: ਸਾਧਨ ਜੁਟਾ ਲੈਂਦਾ। ਬਿਲਕੁਲ, ਜਿਵੇਂ ਤੁਸੀਂ ਉਦਾਹਰਣ ਦਿੱਤੀ ਹੈ ਜਿਹੜਾ ਲੋਕਾਂ ਦੀ, ਅਤੇ ਉਹ ਵਾਕਈ ਉਹਨਾਂ ਨੂੰ ਪਤਾ ਸੀ ਕਿ ਕੋਈ ਡ੍ਰੀਮ ਹੈ ਉਹਨਾਂ ਦਾ, ਉਹਨਾਂ ਨੇ ਉਹਨੂੰ ਰਿਅਲਾਈਜ਼ ਕਰਨਾ ਅਤੇ ਉਹ ਕੀਤਾ। ਉਹਦੇ ਲਈ ਚਾਹੇ ਉਹਨਾਂ ਨੇ ਰੱਦੀ ਦੀ ਦੁਕਾਨ ਤੋਂ ਕਿਤਾਬਾਂ ਲਈਆਂ, ਚਾਹੇ ਉਹਨਾਂ ਨੇ ਕੁਛ ਵੀ ਕੀਤਾ, ਬਟ ਦੇ ਡਿਡ, ਉਹਨਾਂ ਔਰ ਉਹ ਸਕਸੈਸਫੁਲ ਵੀ ਹੋਏ।
1: ਮਨ ਮੇ ਇੱਕ ਜੋ ਤੁਸੀਂ ਠਾਣ ਲੈਂਦੇ ਹੋ ਨਾ, ਇੱਕ ਮੈਨੂੰ ਹਿੰਦੀ ਦੀ ਲਾਈਨ ਯਾਦ ਆ ਰਹੀ ਹੈ,
0: ਜੀ ਜੀ ਜੀ,
1: ਲਹਿਰੋਂ ਕੋ ਸ਼ਾਨ ਦੇਖ ਕਰ
0: ਜੀ
1: ਇਹ ਮਤ ਸਮਝਣਾ ਕਿ ਸਮੁੰਦਰ ਮੇ ਰਵਾਨੀ ਨਹੀਂ ਹੈ, ਹਮ ਜਬ ਉਠੇਂਗੇ ਤੂਫਾਨ ਬੰਦ ਕਰ ਉਠੇਂਗੇ, ਅਭੀ ਹਮਨੇ ਉਠਨੇ ਕੀ ਠਾਣੀ ਨਹੀਂ ਹੈ।
0: ਕਿਆ ਪਤਾ ਕਿਆ ਪਤਾ, ਵਾਹ ਜੀ ਵਾਹ,
1: ਆਪ ਜਬ ਇੱਕ ਵਾਰੀ ਮਨ ਮੇ ਠਾਣ ਲਿਆ ਕਿ ਮੈਨੇ ਇਹ ਅਚੀਵ ਕਰਨਾ ਹੈ, ਉਸ ਤੋਂ ਬਾਅਦ ਤਾਂ ਤੁਹਾਡੇ ਮਤਲਬ ਕੋਈ ਤੁਹਾਨੂੰ ਰੋਕ ਹੀ ਨਹੀਂ ਸਕਦਾ। ਇੱਕ ਵਾਰੀ ਠਾਣਨ ਦੀ ਲੋੜ ਹੈ ਤਾਂ ਮਨ,
0: ਮਤਲਬ ਜੇ ਜਿਹੜੇ ਫੇਲਰ ਦਾ ਰੋਣਾ ਰੋਣ ਵਾਲੇ ਲੋਕ ਆ ਉਹ ਤੇ ਫਿਰ ਲਗਭਗ ਉਹਨਾਂ ਆਪ ਹੀ ਜ਼ਿੰਮੇਵਾਰ।
1: ਨਹੀਂ, ਫੇਲੀਅਰ ਫੇਲੀਅਰ ਤੁਹਾਡੀ ਲਾਈਫ 'ਚ ਬਹੁਤ ਜ਼ਰੂਰੀ ਹੈ।
0: ਜੀ ਜੀ ਜੀ,
1: ਕੋਈ ਵੀ ਤੁਸੀਂ ਸਕਸੈਸ ਨੂੰ ਅਚੀਵ ਕਰਨਾ ਹੈ, ਇੱਕ ਵਾਰੀ ਜੇ ਤੁਸੀਂ ਫੇਲ ਹੋ ਜਾਂਦੇ ਹੋ, ਮੈਂ ਕਹਿੰਦਾ ਕਿ ਉਹ ਵਰਦਾਨ ਹੁੰਦਾ, ਠੀਕ ਹੈ, ਕਿਉਂਕਿ ਉਹਦੇ ਬਾਅਦ ਤੁਸੀਂ ਸਾਰੀ ਉਮਰ ਆਪਣੇ ਉਮਰ ਜਿਹੜਾ ਹੈ ਸੰਭਲ ਕੇ ਚੱਲਦੇ ਹੋ ਕਿ ਪਿਛਲੀ ਵਾਰ ਮੈਂ ਇਹ ਫੇਲ ਆਇਆ ਸੀ ਇਸ ਕਾਰਨ ਤੋਂ ਫੇਲ ਹੋਇਆ ਸੀਗਾ, ਕੋਸ਼ੀਅਸ ਹੋ ਜਾਂਦੇ। ਬਿਲਕੁਲ, ਫੇਲੀਅਰ ਤੋਂ ਬਾਅਦ ਜਿਹੜਾ ਉੱਠਣਾ ਹੁੰਦਾ ਹੈਗਾ ਉਹ ਬਹੁਤ ਤੁਹਾਡਾ ਲਾਈਫ
0: ਜ਼ਰੂਰੀ ਹੈ।
1: ਉਹ ਸਟੈਪ ਜੇ ਤੁਹਾਡਾ ਚੰਗਾ ਚਲਾ ਜਾਂਦਾ ਉਸ ਤੋਂ ਬਾਅਦ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਜੇ ਤੁਸੀਂ ਫੇਲ ਹੋ ਕੇ ਬਹਿ ਜਾਓਗੇ, ਕ੍ਰਿਪ ਕਰਨ ਲੱਗ ਜਾਓਗੇ ਕਿ ਮੈਂ ਤਾਂ ਫੇਲ ਹੋ ਗਿਆ ਜੀ, ਮੈਂ ਹੁਣ ਕੁਛ ਨਹੀਂ ਕਰ ਸਕਦਾ ਲਾਈਫ ਦੇ ਵਿੱਚ, ਮੈਂ ਉਹ ਛੋੜ ਦੇਣਾ, ਰੱਬ ਨੂੰ ਦੋਸ਼ ਦੇ ਦਾ, ਗੁਆਂਢੀਆਂ ਨੂੰ ਦੋਸ਼ ਦੇ ਦਾ, ਇਸ ਤਰ੍ਹਾਂ ਕਰ ਲਿਆ, ਫਿਰ ਉੱਥੇ ਹੀ ਤੁਹਾਡਾ ਜਿਹੜਾ ਸਾਰਾ ਖਰਾਬ ਹੋ ਜਾਣਾ ਫੋਕਸ। ਜੇ ਤੁਸੀਂ ਖੜੇ ਹੋ ਗਏ ਉਸ ਤੋਂ ਬਾਅਦ ਫਿਰ ਤਾਂ ਤੁਹਾਨੂੰ ਕੋਈ ਰੋਕ ਹੀ ਨਹੀਂ ਹੁੰਦਾ।
0: ਬਿਲਕੁਲ, ਉਹ ਜ਼ਰੂਰੀ ਹੈ, ਗਿਰਤੇ ਹੈ ਸ਼ਾਹ ਸਵਾਰੀ ਮੈਦਾਨੇ ਜੰਗ ਮੇਂ, ਉਹ ਤੋਂ ਕਮ ਕਿਆ ਗਿਰੇਗੇ। ਐਸਾ ਜ਼ਰੂਰੀ ਹੈ ਕਿ ਬੰਦਾ ਘੱਟੋ ਘੱਟ ਤੁਰੇ ਤਾਂ ਸਹੀ, ਉਹ ਕੋਈ ਹਿੰਮਤ ਦਾ ਰੱਖੇ ਕਿ ਕਲਪਨਾ ਚਾਵਲਾ ਨੇ ਉਹਨੇ ਲਿਖਿਆ ਕਿ ਫੋਲੋ ਯੂਅਰ ਡ੍ਰੀਮਸ, ਆਪਣੀ ਕੰਧ 'ਤੇ ਲਿਖ ਕੇ ਲਾ ਲਿਆ ਅਤੇ ਵਾਕਈ ਉਹਨੇ ਡ੍ਰੀਮ ਫੋਲੋ ਕੀਤਾ ਅਤੇ ਸਟਾਰ ਦੀ ਯਾਤਰਾ ਕੀਤੀ, ਅਤੇ ਇਹ ਜ਼ਰੂਰੀ ਹੈ। ਜਿਹੜਾ ਕੋਚਿੰਗ ਇੱਕ ਆਪਾਂ ਗੱਲ ਕਰ ਰਹੇ ਸੀਗੇ ਕਿ ਜਿਹੜੀ ਕੋਚਿੰਗ ਦੀ ਉਹ ਵੀ ਬਹੁਤ ਇੰਪੋਰਟੈਂਟ ਨਹੀਂ ਹੈ, ਬੰਦੇ ਨੂੰ ਮੈਨ ਟੂ ਮੈਨ ਉਹ ਵੇਰੀ ਕਰਦੀ ਹੈ, ਕਿਸੇ ਨੂੰ ਲੋੜ ਹੈ ਕਿਸੇ ਨੂੰ ਨਹੀਂ ਲੋੜ ਹੈ। ਤਾਂ ਫਿਰ ਵੀ ਜਿਹੜੇ ਕੋਚਿੰਗ ਸੈਂਟਰਸ ਹੈ, ਇਹ ਤਾਂ ਮਸ਼ਰੂਮਿੰਗ ਇਹਨਾਂ ਦੀ ਇੰਨੀ ਜ਼ਿਆਦਾ ਹੋ ਰਹੀ ਹੈ, ਇਹਨਾਂ ਦੀ ਕੋਈ ਸਿਗਨੀਫਿਕੈਂਸ ਆਪਾਂ ਨੂੰ ਕੀ ਲੱਗਦੀ ਹੈ? ਜਿਹੜੇ
1: ਕੋਚਿੰਗ ਇੱਕ ਭੇਡ ਚਾਲ ਬਣ ਚੁੱਕੀ ਹੈ ਅੱਜ ਦੇ
0: ਜੀ
1: ਜ਼ਮਾਨੇ ਦੇ ਵਿੱਚ।
0: ਜੀ ਜੀ ਜੀ
1: ਕੋਚਿੰਗ ਮੈਂ ਕਹਿੰਦਾ ਕਈ ਕਈ ਬੱਚੇ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਉਹਨਾਂ ਦੀ ਉਹਨਾਂ ਨੂੰ ਕੋਚਿੰਗ ਦੀ ਰਿਕੁਆਇਰਮੈਂਟ ਹੋ ਜਾਂਦੀ ਹੈ ਕਿ ਬਿਨਾਂ ਕੋਚਿੰਗ ਦੇ ਅਸੀਂ ਪੜ੍ਹ ਨਹੀਂ ਸਕਦੇ। ਐਂਡ ਦੇ ਆਰ ਡੂਇੰਗ ਵੰਡਰਸ। ਕੋਟਾ ਹੈ, ਕੋਟਾ ਦਿੱਲੀ ਇੱਕ ਹੱਬ
0: ਉਹ
1: ਬਣ ਗਿਆ,
0: ਪੂਰਾ ਕੋਚਿੰਗ ਜੰਗਲ ਬਣ ਗਿਆ।
1: ਉਹਦੇ ਉੱਤੇ ਹੱਬ ਬਣ ਗਿਆ ਤਾਂ ਉੱਥੇ ਜਿਹੜੇ ਬੱਚੇ ਨਿਕਲ ਰਹੇ ਨੇ ਕਾਫੀ ਸਕਸੈਸਫੁਲੀ ਨਿਕਲ ਰਹੇ ਨੇ।
0: ਜੀ
1: ਬਟ
0: ਜੀ ਜੀ
1: ਤੁਸੀਂ ਪਰਸੈਂਟੇਜ ਵੇਖੋ,
0: ਜੀ
1: ਉੱਥੇ ਜੇ ਲੱਖ ਬੱਚੇ ਜਾ ਰਹੇ ਨੇ ਤੇ 100 ਬੱਚਾ ਨਿਕਲਦਾ ਹੈਗਾ।
0: ਓ ਜੀ ਬਿਲਕੁਲ
1: ਠੀਕ ਹੈ। ਇਹ ਚੀਜ਼ ਨੂੰ ਆਪਾਂ 100 ਦੀ ਅਚੀਵਮੈਂਟ ਨੂੰ ਦੇਖਦੇ ਨੇ ਕਿ 100 ਬੱਚਾ ਕੋਟਾ ਨੇ ਨਿਕਾਲਦਾ ਜਾਂ ਦਿੱਲੀ ਨੇ ਨਿਕਾਲਦਾ ਜਾਂ ਕੋਈ ਪਰਟੀਕੁਲਰ ਸ਼ਹਿਰ ਇਸ ਤਰ੍ਹਾਂ ਦਾ ਜਿਹੜਾ 100 ਬੱਚੇ ਹਰ ਸਾਲ ਨਿਕਾਲਦਾ। ਬਟ ਉੱਥੇ ਪਰਸੈਂਟੇਜ ਵੀ ਦੇਖੀ ਜਾਵੇ ਕਿ ਕਿਹੜੇ ਬੱਚੇ ਨਹੀਂ ਨਿਕਾਲਦੇ ਤੇ ਉਹ ਅੱਗੇ ਕੀ ਕਰਦੇ ਪਏ ਨੇ।
0: ਬਿਲਕੁਲ
1: ਮੇਰਾ
0: ਜੀ
1: ਕੰਸਰਨ ਨਹੀਂ ਹੈ ਕਿ ਉਹ ਬੱਚੇ ਫੇਲ ਹੋ ਰਹੇ ਨੇ, ਮੇਰਾ ਕੰਸਰਨ ਇਹ ਹੈ ਕਿ ਫੇਲ ਹੋਣ ਤੋਂ ਬਾਅਦ ਉਹਨਾਂ ਦੀ ਉੱਥੇ ਕੋਈ ਕਾਉਂਸਲਿੰਗ ਉੱਥੇ ਹੋ ਰਹੀ ਹੈ
0: ਹਾਂਜੀ ਹਾਂਜੀ
1: ਕਿ ਉਹ ਬੱਚੇ ਜਿਹੜੇ ਕਿ ਕਿਸੇ ਕਾਰਨ ਵਰਸ਼ ਨਹੀਂ ਨਿਕਲਦੇ ਪਏ,
0: ਨਹੀਂ
1: ਆਪਣੇ ਕਰੀਅਰ 'ਚ ਨਹੀਂ ਨਿਕਲਦੇ ਪਏ, ਕਿ
0: ਹਾਂਜੀ
1: ਉਹ ਫੇਲ ਹੋਣ ਤੋਂ ਬਾਅਦ ਅੱਗੇ ਹੋਰ ਮਿਹਨਤ ਕਰਦੇ ਨੇ, ਅੱਗੇ ਹੋਰ ਟਰਾਈ ਕਰਦੇ ਨੇ, ਅੱਗੇ ਕਿਤੇ ਕੋਈ ਡਾਈਵਰਸ ਫੀਲਡ ਦੇ ਵਿੱਚ ਚਲੇ ਜਾਂਦੇ ਨੇ,
0: ਜੀ ਜੀ
1: ਡਿਸਪਰਸ ਹੋ
0: ਜੀ
1: ਜਾਂਦੇ ਨੇ,
0: ਹਾਂ
1: ਕਿ ਉਹ ਉੱਥੇ ਹੀ ਸਟੱਕ ਰਹਿ ਜਾਂਦੇ ਆ ਆਪਣੇ ਕਰੀਅਰ ਦੇ, ਆਪਣੇ ਲਾਈਫ ਦੇ ਪੁਆਇੰਟ ਤੇ ਕਿ ਜੀ ਮੈਂ ਤਾਂ ਹੁਣ ਨਿਕਲਣਾ ਹੀ ਆ, 6-7 ਸਾਲ 8 ਸਾਲ ਆਪਣੇ ਭਾਵੇਂ ਮੈਂ ਖਰਾਬ ਕਰ ਲਵਾਂ।
0: ਜੀ ਜੀ ਜੀ
1: ਸੋ ਇਸ ਤਰ੍ਹਾਂ ਦੇ ਜਿਹੜੇ ਕੋਚਿੰਗ ਸੈਂਟਰ ਨੇ ਉਦੋਂ ਪੇਰੈਂਟਸ ਦਾ ਅਗੇਨ ਫਰੈਂਡਸ ਦਾ ਪੀਅਰ ਗਰੁੱਪ ਦਾ ਈਵਨ ਉਹ ਈਵਨ ਕੋਚਿੰਗ ਸੈਂਟਰਸ ਦਾ ਰੋਲ ਬਣ ਜਾਂਦਾ ਹੈ ਕਿ ਬੱਚਿਆਂ ਨੂੰ ਢੰਗ ਨਾਲ ਗਾਈਡ ਕਰਨ। 3-4 ਸਾਲ ਹੋ ਗਏ ਨਹੀਂ ਨਿਕਲਦਾ ਪਿਆ, ਐਂਡ ਅੱਗੇ ਲਾਈਫ 'ਚ ਜਾਂ ਤਾਂ ਉਹਨੂੰ ਕਹੋ ਕਿ ਇੱਕ ਟਾਈਮ ਲਿਮਿਟ ਦੇ ਦਿਓ ਕਿ ਬਈ ਇੰਨਾ ਟਾਈਮ ਤੂੰ ਟਰਾਈ ਕਰ ਲੈ, ਨਿਕਲਦਾ ਉਸ ਤੋਂ ਬਾਅਦ ਆਪਣਾ ਪਲਾਨ ਵੀ ਤੇ ਆ ਜਾ। ਇੱਕ ਪਲਾਨ ਵੀ ਹੋਣਾ ਲਾਈਫ 'ਚ ਹਰ ਚੀਜ਼ 'ਚ ਉਹ ਬਹੁਤ ਜ਼ਰੂਰੀ ਹੈਗਾ।
0: ਇੱਕ ਬੈਕਅਪ ਪਲਾਨ,
1: ਇੱਕ ਬੈਕਅਪ ਜਿਵੇਂ ਤੁਹਾਡੇ ਸਟੂਡੀਓ 'ਚ ਬੈਕਅਪ ਪਲਾਨ ਤੁਹਾਡੇ ਹਰ ਚੀਜ਼ ਦਾ ਹੁੰਦਾ ਹੈਗਾ, ਉਹ ਬੈਕਅਪ ਪਲਾਨ ਲਾਈਫ 'ਚ ਹੋਣਾ ਵੀ ਬਹੁਤ ਜ਼ਰੂਰੀ ਹੈ ਕਿ ਕਿਤੇ ਕੋਈ ਸਟੱਕ ਕਰ ਗਏ ਤੁਸੀਂ ਪਲਾਨ ਵੀ ਤੇ ਆ ਜਾਓ। ਮੇਰਾ ਕੰਸਰਨ ਇਹੀ ਹੈ ਕਿ ਜੇ ਕੋਚਿੰਗ ਸੈਂਟਰ 'ਚ ਤੁਸੀਂ ਜਾ ਰਹੇ ਹੋ, ਕੋਚਿੰਗ ਦੇ ਬਾਵਜੂਦ ਵੀ ਕੁਛ ਪਰਸੈਂਟੇਜ 99% ਤੁਸੀਂ ਸਕਸੈਸਫੁਲ ਨਹੀਂ ਰਹੋਗੇ, 1% ਹੀ ਤੁਹਾਡਾ ਸਕਸੈਸ ਚਾਂਸਿਸ ਹੈਗੇ। ਉਸ ਤੋਂ ਬਾਅਦ ਆਪਣਾ ਜਿਹੜਾ ਪਲਾਨ ਵੀ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਹੈ, ਜਾਂ ਤਾਂ ਪੜ੍ਹਾਈ ਦੇ ਨਾਲ ਨਾਲ ਤੁਸੀਂ ਕੋਈ ਜੋਬ ਜੁਆਇਨ ਕਰ ਲਓ, ਜਾਂ ਤੁਸੀਂ ਆਪਣਾ ਕੋਈ ਨਾਲ ਸਾਈਡ ਬਿਜ਼ਨਸ ਸ਼ੁਰੂ ਕਰ ਸਕਦੇ ਹੋ। ਅੱਜ ਕੱਲ੍ਹ ਮੇਕ ਇਨ ਇੰਡੀਆ, ਸਟਾਰਟਅਪ ਇੰਡੀਆ, ਇਸ ਤਰ੍ਹਾਂ ਦੇ ਕਾਫੀ ਜਿਹੜੇ ਪ੍ਰੋਗਰਾਮ ਬਣਦੇ ਪਏ ਨੇ। ਤੁਸੀਂ ਇੰਟਰਪ੍ਰੈਨਰਸ਼ਿਪ ਮੇ ਜਾ ਕੇ ਕਾਫੀ ਚੰਗਾ ਇਨਵੈਸਟਮੈਂਟ ਦੇ ਅੱਜ ਕੱਲ੍ਹ ਸਾਧਨ ਬਣ ਗਏ ਨੇ, ਤੁਸੀਂ ਨਾਲ ਨਾਲ ਕਰ ਸਕਦੇ ਹੋ, ਨਾਲ ਨਾਲ ਆਪਣੇ ਡ੍ਰੀਮ ਨੂੰ ਅਚੀਵ ਕਰਨ ਦਾ ਵੀ ਜਿਹੜਾ ਹੈ ਅਟੈਂਪਟ ਕਰ ਸਕਦੇ ਹੋ। ਫੇਲ ਹੋ ਗਏ, ਫੇਲ ਹੋਣ ਤੋਂ ਬਾਅਦ ਤੁਸੀਂ ਨਾ ਉੱਠੇ, ਫਿਰ ਉੱਥੇ ਤੁਹਾਡਾ ਕਰੀਅਰ ਜਿਹੜਾ ਖਤਮ ਹੈ।
0: ਜਿਹੜਾ ਫੇਲ ਹੋ ਕੇ ਫੇਲ ਪਾਸ ਹੋਣਾ ਤੇ ਜ਼ਿੰਦਗੀ ਦਾ ਇੱਕ ਉੱਥੇ ਇਹੀ ਜ਼ਿੰਦਗੀ ਆ।
1: ਬਿਲਕੁਲ,
0: ਲੇਕਿਨ ਇਹਦੇ ਪ੍ਰੈਸ਼ਰ ਇੰਨਾ ਹੁੰਦਾ ਹੈ ਉੱਥੇ, ਜਦੋਂ ਆਪਾਂ ਕੋਟੇ ਦੀ ਗੱਲ ਕਰੀਏ ਜਾਂ ਈਵਨ ਜਿਹੜੇ ਸਾਡੇ ਸਰਾਊਂਡਿੰਗ ਹੋਰ ਸ਼ਹਿਰਾਂ ਦੇ ਵਿੱਚ ਵੀ ਕੋਚਿੰਗ ਸੈਂਟਰ ਚੱਲਦੇ ਆ, ਜਦੋਂ ਪੇਰੈਂਟਸ ਉੱਥੇ ਭੇਜਦੇ ਆ ਬੱਚੇ ਨੂੰ, ਉਹ ਇਹਨੂੰ ਇੱਕ ਗਰੰਟਡ ਮੰਨ ਲੈਂਦੇ ਆ ਕਿ ਹੁਣ ਉੱਥੇ ਚੱਲ ਗਿਆ, ਦੈਟ ਇਜ਼ ਬਸ ਇਹ ਹੋ ਗਿਆ, ਬਣ ਗਿਆ ਜੋ ਆਪਾਂ ਬਣਾਉਣਾ ਚਾਹੁੰਦੇ ਹੋ। ਉਸ ਉੱਤੋਂ ਬੱਚੇ ਦੇ ਜਿਹੜੀ ਸਟ੍ਰੈਸ ਲੈਵਲ ਕਿਤੇ ਜ਼ਿਆਦਾ ਵੱਧ ਜਾਂਦਾ। ਅਤੇ ਆਪਾਂ ਇਹ ਵੀ ਦੇਖਦੇ ਹਾਂ ਬੜੀਆਂ ਦੁਖਦਾਈ ਖਬਰਾਂ ਆਉਂਦੀਆਂ ਕਿ ਉੱਥੇ ਆਤਮ ਹੱਤਿਆ ਕਰ ਲਈ ਕਿਸੇ ਬੱਚੇ ਨੇ, ਕੁਝ ਘੱਟ ਗਿਆ, ਵੱਧ ਗਿਆ ਨੰਬਰ, ਕੁਛ ਐਸਾ ਹੋ ਗਿਆ। ਇਹ ਇੱਕ ਮਾੜਾ ਅਸਰ ਜਿਹੜਾ ਆਪਾਂ ਸਮਝਦੇ ਹਾਂ ਕਿ ਪੈਂਦਾ ਬੱਚਿਆਂ ਦਾ, ਉਹ ਪ੍ਰੈਸ਼ਰ ਜਿਹੜਾ ਹੈ ਉਹਨੂੰ ਘੱਟ ਮੈਨੇਜਮੈਂਟ ਹੈ, ਜਿਹੜੀ ਸਟ੍ਰੈਸ ਮੈਨੇਜਮੈਂਟ ਆ, ਇਹ ਬੱਚਾ ਕਿਵੇਂ ਉਹਨੂੰ ਕਰ ਸਕਦਾ ਉੱਥੇ ਬੰਦਾ ਉੱਥੇ ਹੈ।
1: ਇੱਕ ਹੈਰਾਨੀ ਵਾਲੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ, ਸਟ੍ਰੈਸ ਜਿਹੜੀ ਮੈਨੇਜਮੈਂਟ ਹੈ, ਫੇਲੀਅਰ ਤੇ ਨਹੀਂ ਹੈ, ਸਕਸੈਸ ਤੇ ਵੀ ਅੱਜ ਕੱਲ੍ਹ ਸਟ੍ਰੈਸ ਹੋ ਰਿਹਾ। ਬੱਚੇ ਜਿਹੜੇ ਫੇਲ, ਮਤਲਬ ਫੇਲ ਮੈਂ ਕਹਾਂਗਾ, ਨਾਕਾਮਯਾਬ ਹੋ ਜਾਂਦੇ ਕਿਸੇ ਕੰਪੀਟੀਟਿਵ ਐਗਜ਼ਾਮ 'ਚ, ਉਹਨਾਂ ਦੀ ਖਬਰਾਂ ਆਉਂਦੀਆਂ ਨੇ। ਕੋਈ ਕਿਸੇ ਫੀਲਡ 'ਚ ਚਲਾ ਜਾਂਦਾ, ਮੰਨ ਲਓ ਡਾਕਟਰੀ ਕਰ ਲੈਂਦਾ ਜਾਂ ਕਿਸੇ ਇੰਜੀਨੀਅਰਿੰਗ ਕਰ ਲੈਂਦਾ, ਉੱਥੇ ਕੋਈ ਇਸ ਤਰ੍ਹਾਂ ਦੀ ਘਟਨਾ ਹੋ ਜਾਂਦੀ ਹੈ, ਹਸੀ ਮਜ਼ਾਕ ਹੋ ਜਾਂਦਾ, ਜਾਂ ਫਿਰ ਉੱਥੇ ਤੁਹਾਨੂੰ ਪ੍ਰੋਪਰ ਤੁਸੀਂ ਆਪਣੇ ਕਰੀਅਰ 'ਚ ਅੱਗੇ ਨਹੀਂ ਵੱਧ ਪਾ ਰਹੇ, ਤਾਂ ਤੁਸੀਂ ਪੜ੍ਹੋਗੇ ਅੱਜ ਕੱਲ੍ਹ ਕਾਲਜਿਸ ਦੇ ਵਿੱਚ ਵੀ ਸੁਸਾਈਡ ਦੇ ਜਿਹੜੇ ਕੇਸਿਸ ਨੇ ਕਾਫੀ ਜਿਹੜੇ ਆ ਬਾਹਰ ਸੁਣਨ ਨੂੰ ਆ ਰਹੇ ਨੇ।
0: ਹਾਂਜੀ ਹਾਂਜੀ,
1: ਸਟ੍ਰੈਸ ਮੈਨੇਜਮੈਂਟ ਕੋਈ ਕੋਈ ਟੈਕਨੀਕ ਨਹੀਂ ਹੈ। ਸਟ੍ਰੈਸ ਮੈਨੇਜਮੈਂਟ ਇਹ ਨਹੀਂ ਹੈ ਕਿ ਤੁਸੀਂ ਕੋਈ ਟੈਕਨੀਕ ਤੁਸੀਂ ਉਹਦੀ ਸਟੱਡੀ ਕਰ ਲਓ, ਤੁਸੀਂ ਬਾਅਦ ਵਿੱਚ ਸਟ੍ਰੈਸ ਨੂੰ ਜਿਹੜਾ ਮੈਨੇਜ ਕਰ ਸਕਦੇ ਹੋ। ਸਟ੍ਰੈਸ ਤੁਸੀਂ ਆਪਣੇ ਹੀ ਤੁਹਾਨੂੰ ਹੀ ਕਾਬੂ ਕਰਨਾ,
0: ਸੈਲਫ
1: ਕਾਉਂਸਲਿੰਗ, ਤੁਸੀਂ ਕੁਛ ਆਪਣੇ ਆਪ ਨੂੰ ਇਸ ਤਰ੍ਹਾਂ ਕਿਸੇ ਚੀਜ਼ ਤੋਂ ਰੁਝਾ ਲਓ, ਜਿਵੇਂ ਆਪਾਂ ਕਹਿੰਦੇ ਖੇਡ ਖੇਡਣੀ ਬਹੁਤ ਜ਼ਰੂਰੀ ਹੁੰਦੀ ਹੈ। ਖੇਡ ਖੇਡਣਾ ਇੱਕ ਸਟ੍ਰੈਸ ਬਸਟਰ ਦਾ ਕੰਮ ਕਰਦਾ ਹੈ। ਤੁਹਾਡਾ ਕੋਈ ਲਾਈਫ 'ਚ ਇੰਟਰਸਟ ਹੈ, ਤੁਹਾਨੂੰ ਡਾਂਸਿੰਗ ਦਾ ਸ਼ੌਕ ਹੈ, ਤੁਹਾਨੂੰ ਸਿੰਗਿੰਗ ਦਾ ਸ਼ੌਕ ਹੈ, ਤੁਹਾਨੂੰ ਜੋਗਿੰਗ ਦਾ ਸ਼ੌਕ ਹੈ,
0: ਬਿਲਕੁਲ ਸਹੀ,
1: ਅੱਧਾ ਪੌਣਾ ਘੰਟਾ ਲਾਈਫ ਦੇ ਵਿੱਚ ਆਪਣੇ ਆਫਟਰ ਡਿਊਟੀ ਆਵਰਸ ਜਾਂ ਆਫਟਰ ਤੁਹਾਡੇ ਜਿਹੜੇ ਸਟੱਡੀ ਆਵਰਸ ਹੈ, ਤੁਸੀਂ ਅੱਧਾ ਪੌਣਾ ਘੰਟਾ ਆਪਣੇ ਇੰਟਰਸਟ ਨੂੰ ਜ਼ਰੂਰ ਪਰਸਿਊ ਕਰੋ।
0: ਬਿਲਕੁਲ ਬਿਲਕੁਲ,
1: ਤੁਸੀਂ ਕਿਤੇ ਖੇਡਣ ਜਾਓ, ਤੁਸੀਂ ਡਾਂਸ ਕਰੋ, ਬੰਦ ਕਮਰੇ 'ਚ ਨੱਚੋ, ਬੰਦ ਕਮਰੇ 'ਚ ਗਾਣੇ ਗਾਓ,
0: ਜੀ ਜੀ ਜੀ,
1: ਜਿਹੜੀ ਹੈ
0: ਬਿਲਕੁਲ
1: ਸ਼ੁਰੂ ਕਰ
0: ਬਿਲਕੁਲ
1: ਦੋਗੇ,
0: ਬਿਲਕੁਲ
1: ਪੁਰਾਣਾ ਦਿਨ ਭੁੱਲ ਕੇ ਨਵੇਂ ਦਿਨ ਦੀ ਤਿਆਰੀ ਕਰੋਗੇ। ਸੋ ਬੇਸਿਕਲੀ ਜਦੋਂ ਵੀ ਕੋਈ ਬੱਚੇ ਨੂੰ ਸਟ੍ਰੈਸ ਆਉਂਦਾ ਹੈ ਜਾਂ ਕੋਈ ਉਹਨੂੰ ਲੱਗਦਾ ਕਿ ਮੈਂ ਕੁਝ ਆਪਣੇ ਨਾਲ ਗਲਤ ਕਰਨ ਬਾਰੇ ਸੋਚਦਾ ਹੈ, ਇੱਕ ਵਾਰੀ ਜ਼ਰੂਰ ਆਪਣੇ ਪੇਰੈਂਟਸ ਦਾ, ਆਪਣੇ ਭੈਣ ਭਰਾਵਾਂ ਦਾ, ਆਪਣੇ
0: ਬਿਲਕੁਲ
1: ਪਰਿਵਾਰ ਦਾ ਧਿਆਨ ਜ਼ਰੂਰ ਕਰੇ ਕਿ ਉਹਨਾਂ ਨੇ ਇੰਨੀ ਮਿਹਨਤ ਬਾਅਦ 15-20 ਸਾਲਾਂ ਲਾ ਕੇ ਮੈਨੂੰ ਇੱਥੇ ਤੱਕ
0: ਕੀਤਾ ਹੈ
1: ਪਹੁੰਚਾਇਆ
0: ਸਾਰਾ ਹੋਇਆ
1: ਅਤੇ ਮੈਂ ਆਪਣੀ
0: ਬਿਲਕੁਲ
1: ਇੱਕ
0: ਬਿਲਕੁਲ
1: ਸੈਕਿੰਡ ਦੀ ਜਿਹੜੀ ਭੁੱਲ ਨਾਲ ਉਹ ਸਾਰਾ ਕੁਝ ਮਿਟਾਵਾਂ ਨਾ, ਉਹਨੂੰ ਵਾਈਟ ਵਾਸ਼ ਨਾ ਕਰਾਂ।
0: ਬੜੀ
1: ਜੇ ਇਸ
0: ਬੜੀ
1: ਤਰ੍ਹਾਂ ਆਪਣੇ
0: ਬਿਲਕੁਲ
1: ਪੇਰੈਂਟਸ ਦਾ ਧਿਆਨ, ਪੇਰੈਂਟਸ ਨਾਲ ਪਿਆਰ ਹੋਊਗਾ, ਆਪਣੀ ਫੈਮਿਲੀ ਨਾਲ ਪਿਆਰ ਹੋਊਗਾ, ਕਦੇ ਵੀ ਇਸ ਤਰ੍ਹਾਂ ਦਾ ਸਟੈਪ ਜਿਹੜਾ ਨਹੀਂ ਲੈ ਸਕਦਾ।
0: ਨਹੀਂ ਨਹੀਂ ਲੈਣਾ ਚਾਹੀਦਾ ਜੀ, ਬਿਲਕੁਲ ਜੀ, ਇਹ ਤਾਂ ਪੋਜ਼ਿਟਿਵਿਟੀ ਹੋਣੀ ਚਾਹੀਦੀ ਆ। ਔਰ ਇਹ ਮੈਨੂੰ ਲੱਗਦਾ ਕਿ ਸਕੂਲ ਦੇ ਵਿੱਚੋਂ ਸ਼ੁਰੂ ਤੋਂ ਹੀ ਪੇਰੈਂਟਸ ਨੂੰ ਵੀ ਅਤੇ ਇੱਕ ਮਾਹੌਲ ਦੇ ਵਿੱਚ ਹੋਣੀ ਚਾਹੀਦੀ ਹੈ, ਤਾਂ ਕਿ ਉਹ ਬੰਦਾ ਜਿਹੜਾ, ਕਈ ਤਾਂ ਬੰਦੇ ਕਾਫੀ ਨੈਗੇਟਿਵ ਚਲੇ ਜਾਂਦੇ ਆ, ਨੋਰਮਲੀ ਜਿਹੜਾ ਓਵਰਆਲ ਇੱਕ ਚਲੋ ਬੈਲੈਂਸਡ ਲੋਕ ਬਣਾਉਣ 'ਚ ਕਾਮਯਾਬ ਹੋ ਜਾਂਦੇ ਆ। ਇੱਕ ਬਾਇਸ, ਜੈਂਡਰ ਬਾਇਸ ਜਿਹੜਾ ਉਹਦੀ ਆਪਾਂ ਜੇ ਗੱਲ ਕਰੀਏ ਤਾਂ ਆਪਾਂ ਉਹਨਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਕਿ ਹਾਂ ਯੂ ਆਰ ਗਰਲ, ਤੁਸੀਂ ਸਿਰਫ ਆਹ ਤੁਹਾਡੇ ਵਾਸਤੇ ਹੈਗੇ ਸਪੈਸੀਫਿਕ, ਤੁਸੀਂ ਇਹ ਤੋਂ ਇਲਾਵਾ ਨਹੀਂ ਸੋਚਣਾ। ਇਹ ਇੱਕ ਰੁਝਾਨ ਜਿਹੜਾ ਇਹਦੇ 'ਤੇ ਤੁਹਾਨੂੰ ਕਦੇ ਲੱਗਿਆ ਕਿ ਕਿਸ ਕਿਸ ਤਰ੍ਹਾਂ ਦਾ ਰੁਝਾਨ ਹੈ?
1: ਸ਼ਮੀ ਜੀ, ਆਪਾਂ ਨਾ ਹੁਣ ਪੁਰਾਣੀ ਗੱਲਾਂ ਕਰ ਰਹੇ ਹਾਂ ਅੱਜ
0: ਜੀ
1: ਕੱਲ੍ਹ ਦਾ, ਕਿਉਂਕਿ ਉਹੀ ਪੁਰਾਣੀ ਗੱਲਾਂ ਆਪਣੇ ਨਾ ਮਾਇੰਡ 'ਚ ਹਜੇ ਵੀ ਇਨਹੈਰਿਟ ਹੈਗੀਆਂ ਕਿ ਗਰਲਸ ਨੂੰ ਮੌਕਾ ਨਹੀਂ ਮਿਲਦਾ ਜਾਂ ਗਰਲਸ ਅੱਗੇ ਨਹੀਂ ਆਉਂਦੀਆਂ। ਮੈਂ ਪਹਿਲਾਂ ਵੀ ਕਿਹਾ ਸੀ ਤੁਹਾਨੂੰ, ਓਲੰਪਿਕਸ ਦੀ ਆਪਾਂ ਗੱਲ ਕਰੀਏ, ਇਸ ਵਾਰੀ ਓਲੰਪਿਕਸ ਦੇ ਵਿੱਚ PV ਸਿੰਧੂ, ਸਾਕਸ਼ੀ ਮਲਿਕ, ਬਿਭਾ ਕਰਮਾਕਰ, ਮੈਂ ਤੁਹਾਨੂੰ ਇਹ ਗੱਲ ਦੱਸਦਾ, ਸ਼ਾਇਦ ਇੰਨੀ ਪ੍ਰੇਜ਼, ਇੰਨੀ ਰੈਕੋਗਨੀਸ਼ਨ ਕਿਸੇ ਮੇਲ ਐਥਲੀਟ ਨੂੰ ਨਾ ਮਿਲਦੀ ਜਿੰਨੀ ਪ੍ਰੇਜ਼, ਜਿੰਨੀ ਰੈਕੋਗਨੀਸ਼ਨ ਇਹਨਾਂ ਫੀਮੇਲ ਐਥਲੀਟਸ ਨੂੰ ਮਿਲੀ।
0: ਬਿਲਕੁਲ ਬਿਲਕੁਲ ਬਿਲਕੁਲ,
1: ਲੋਕ ਬੋਲਦੇ ਬਹੁਤ ਕੁਛ ਹੋਣਗੇ, ਬਹੁਤ ਕੋਈ ਪੁਰਾਣੀ ਮੈਂਟੈਲਿਟੀ ਦੇ ਕੁਛ ਬਿਆਨ ਆਉਂਦੇ ਹੋਣਗੇ, ਬਟ ਮੈਨੂੰ ਇਹ ਲੱਗ ਰਿਹਾ ਕਿ ਆਪਣਾ ਦੇਸ਼ ਜਿਹੜਾ ਬਦਲ ਰਿਹਾ, ਹੁਣ
0: ਚੇਂਜਸ ਆ ਰਹੇ,
1: ਚੇਂਜਸ ਬਿਲਕੁਲ ਪੋਜ਼ਿਟਿਵ ਚੇਂਜਸ ਆ ਰਹੀਆਂ ਨੇ।
0: ਬਿਲਕੁਲ,
1: ਹੁਣ ਕੋਈ ਸਕਸੈਸ ਜੇ ਕਿਸੇ ਕੁੜੀ ਨੂੰ ਮਿਲਦਾ ਹੈਗਾ, ਆਈ ਗੈਸ ਸਾਰੇ ਹੀ ਲੋਕਾਂ ਨੂੰ ਉਨੀ ਹੀ ਖੁਸ਼ੀ ਹੁੰਦੀ ਹੈ ਜਿਵੇਂ
0: ਵੈਲਕਮ
1: ਉਹਨਾਂ ਦੀ
0: ਕਰਦੇ।
1: ਕੋਈ, ਉਹਨਾਂ ਦੀ ਭੈਣ, ਉਹਨਾਂ ਦੀ ਕੋਈ ਘਰ ਦੀ ਪਰਿਵਾਰ ਦੀ ਮੈਂਬਰ ਨੇ ਕਿ ਜਿਵੇਂ ਉਹ ਖੁਸ਼ ਹੋਈ। ਮੈਂ ਆਪ ਮੈਚ ਵੇਖਿਆ ਸੀ PV ਸਿੰਧੂ ਵਾਲਾ, ਤੁਸੀਂ ਤੁਸੀਂ ਸਾਡੇ ਘਰ 'ਚ ਕੋਈ ਬੈਡਮਿੰਟਨ ਨਹੀਂ ਵੇਖਦਾ, ਕੋਈ ਖੇਡਦਾ ਨਹੀਂ ਹੈਗਾ,
0: ਠੀਕ ਹੈ ਜੀ,
1: ਸਾਰੇ ਪਰਿਵਾਰ ਨੇ ਉੱਥੇ ਘੱਟੋ ਘੱਟ 20-25 ਜਣਿਆਂ ਨੇ TV ਦੇ ਅੱਗੇ ਰਹਿ ਕੇ ਮੈਚ ਵੇਖਿਆ, ਤੇ ਜਦੋਂ ਉਹਨੇ ਸੈਮੀਫਾਈਨਲ ਜਿੱਤਿਆ ਤੁਸੀਂ ਯਕੀਨ ਨਹੀਂ ਮੰਨੋਗੇ, ਇੰਨਾ ਅਸੀਂ ਨੱਚੇ। ਮੇਰੀ IAS ਦੀ ਸਿਲੈਕਸ਼ਨ ਹੋਣ ਦੇ ਇੰਨਾ ਨਹੀਂ ਲੋਕੀ ਨੱਚੇ ਹੋਣਗੇ ਜਿੰਨਾ ਉੱਥੇ ਨੱਚੇ, ਪੂਰੇ ਪੂਰੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਸੀਗਾ।
0: ਸਹੀ ਗੱਲ ਹੈ।
1: ਤੇ ਕਹਿਣ ਦਾ ਭਾਵ ਇਹ ਹੈ ਕਿ ਅੱਜ ਕੱਲ੍ਹ ਦਾ ਜਿਹੜਾ ਸਾਡਾ ਸੋਸਾਇਟੀ ਹੈ ਉਹ ਬਦਲ ਰਹੀ ਹੈ, ਹੋਪਫੁਲੀ ਅੱਗੇ ਹੋਰ ਪੋਜ਼ਿਟਿਵ ਚੇਂਜਸ ਆਉਣੀਆਂ, ਬਟ ਜੇ ਕਿਸੇ ਕੁੜੀ ਨੂੰ ਰੈਕੋਗਨੀਸ਼ਨ ਮਿਲਦੀ ਹੈ ਆਪਣੀ ਮਿਹਨਤ ਨਾਲ, ਉਹਨੇ ਰੈਕੋਗਨੀਸ਼ਨ ਹਾਸਿਲ ਕੀਤੀ ਹੈ। ਸਾਕਸ਼ੀ ਮਲਿਕ ਹਰਿਆਣਾ ਤੋਂ, ਆਪਾਂ ਕਹਿੰਦੇ ਲੋਏਸਟ ਲੋਏਸਟ ਐਕਸਰੇ ਸ਼ੋ ਹੈਗੀ ਹਰਿਆਣਾ ਦੇ ਵਿੱਚ, ਹਰਿਆਣਾ ਇਨ ਨਾਰਦਰਨ ਇੰਡੀਆ ਦੇ ਵਿੱਚ, ਬਟ ਸਟਿਲ ਦੇਖੋ ਕਿੰਨੀ ਉਹਨਾਂ ਨੂੰ ਰੈਕੋਗਨੀਸ਼ਨ ਮਿਲੀ।
0: ਐਵਰੀ ਕਲਾਉਡ ਹੈਜ਼ ਅ ਸਿਲਵਰ ਲਾਈਨਿੰਗ, ਆਪਾਂ ਕੀ ਇਹ ਸਿਲਵਰ ਲਾਈਨਿੰਗ ਵੀ ਹੁਣ ਜਿਹੜੀ ਹੈ ਧੁੱਪ 'ਚ ਤਬਦੀਲ ਹੁੰਦੀ ਜਾ ਰਹੀ ਹੈ, ਤੇ ਕਲਾਉਡ ਜਿਹੜੇ ਆ ਉਹਨਾਂ ਨੂੰ ਲਗਭਗ ਬਸਟ ਕਰ ਹੀ ਲਿਆ ਆਪਾਂ, ਕਲਾਉਡ ਬਸਟਰ ਹੋ ਚੁੱਕੇ ਆ।
1: ਜਿੰਨੇ ਤੁਸੀਂ
0: ਉਜਾਲਾ ਆ ਰਿਹਾ,
1: ਸਿਵਲ ਸਰਵਿਸਿਜ਼ ਵੇਖ ਲਓ, ਕੋਈ ਤੁਸੀਂ ਮੈਡੀਕਲ ਦੇ ਕੋਈ ਐਂਟਰੈਂਸ ਟੈਸਟ ਦਾ ਰਿਜ਼ਲਟ ਆਉਂਦਾ, ਸਭ 'ਚ ਕੁੜੀਆਂ ਅੱਗੇ ਆ ਰਹੀਆਂ ਨੇ। ਹੁਣ ਬੋਰਡ ਦੇ ਰਿਜ਼ਲਟ ਆਏ ਉਦੋਂ ਕੁੜੀਆਂ ਸਭ ਤੋਂ ਅੱਗੇ ਸੀਗੀਆਂ, ਕੁੜੀਆਂ ਰੈਕੋਗਨੀਸ਼ਨ ਹਾਸਿਲ ਕਰ ਰਹੀਆਂ ਨੇ, ਮਿਹਨਤ ਕਰ ਰਹੀਆਂ ਨੇ। ਅਸੀਂ ਜਸਟ ਜਿਵੇਂ ਆਪਣੇ ਬੱਚਿਆਂ ਵਾਂਗ, ਆਪਾਂ ਕੁੜੀ ਮੁੰਡੇ ਲਈਏ ਨਾ, ਆਪਾਂ ਬੱਚੇ ਨਾਲ ਨਾ ਲਈਏ, ਜਿਵੇਂ ਬੱਚਿਆਂ ਨੂੰ ਇੱਕੋ ਇੱਕੋ ਵਰਗਾ ਆਪਾਂ ਸਪੋਰਟ ਦੇਣਾ, ਇੱਕੋ ਵਰਗੀ ਗਰੂਮਿੰਗ ਦੇਣੀ ਹੈ,
0: ਫਿਰ ਗੱਲ ਹੀ ਖਤਮ ਹੋ ਜਾਊ
1: ਸਾਰੀ। ਮੈਂ ਕਹਿਣਾ ਸਾਰੀ ਗੱਲਾਂ ਦਾ ਆਪਣਾ ਸਾਰ ਹੀ ਇਹੀ ਹੈ ਕਿ ਜਦੋਂ ਬੱਚਾ ਵੱਧ ਰਿਹਾ, ਉਗ ਰਿਹਾ, ਪੌਦਾ ਉਗਦਾ ਹੁੰਦਾ ਹੈ, ਬੱਚਾ ਉਗ ਰਿਹਾ ਹੈਗਾ, ਉਦੋਂ ਆਪਾਂ ਉਹਨੂੰ ਪ੍ਰੋਪਰ ਖਾਦ ਦੇ ਦਿੱਤੀ, ਪਾਣੀ ਲਾਤਾ,
0: ਬਿਲਕੁਲ
1: ਉਹਦਾ ਧਿਆਨ ਲਾਤਾ, ਟ੍ਰੀ ਗਾਰਡ ਲਾਤਾ, ਉਹ ਬੱਚੇ ਨੇ ਆਪਣੇ ਆਪ ਹੀ ਇੱਕ ਵਧੀਆ ਜਿਹੜਾ ਬੂਟਾ ਉਹ ਬਣ ਜਾਣਾ ਹੈਗਾ, ਉਸ ਤੋਂ ਬਾਅਦ ਉਹਨੇ ਆਪ ਹੀ ਆਪਣੀ ਕੇਅਰ ਕਰ ਲੈਣੀ।
0: ਬਿਲਕੁਲ ਸਹੀ ਜੀ, ਬਹੁਤ ਵਧੀਆ ਸਰ। ਆਖਿਰ ਵਿੱਚ ਜਾਂਦੇ ਜਾਂਦੇ ਤੁਸੀਂ ਕੋਈ ਪੇਰੈਂਟਸ ਨੂੰ, ਬੱਚਿਆਂ ਨੂੰ, ਸਾਡੇ ਸੁਣਨ ਵਾਲੇ ਦੋਸਤ ਜਿਹੜੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋ?
1: ਮੇਰਾ ਮੈਸੇਜ ਬਸ ਇਹੀ ਹੈ ਕਿ ਪੇਰੈਂਟਸ ਜਿਹੜੇ ਸਾਡੇ ਟਾਈਮ, ਸਾਡਾ ਟਾਈਮ ਵੀ ਮੈਂ ਇਸ ਤਰ੍ਹਾਂ ਜ਼ਿਆਦਾ ਉਮਰ ਨਹੀਂ ਹੈਗੀ ਮੇਰੀ, 15-20 ਸਾਲ ਪਹਿਲਾਂ ਜਿਹੜਾ ਸਿਸਟਮ ਸੀਗਾ ਕਿ ਬੱਚੇ ਬਹੁਤ ਜ਼ਿਆਦਾ ਅਟੈਚ ਹੁੰਦੇ ਸੀਗੇ ਪੇਰੈਂਟਸ ਨਾਲ, ਮੋਬਾਈਲ, ਇੰਟਰਨੈਟ, ਫੇਸਬੁੱਕ, ਇਹ ਸਭ ਚੀਜ਼ਾਂ ਨਹੀਂ ਹੁੰਦੀਆਂ ਸੀਗੀਆਂ। ਅਸੀਂ ਆ ਕੇ ਸਕੂਲ ਤੋਂ ਬਾਅਦ ਪੇਰੈਂਟਸ ਨਾਲ ਗੱਲਾਂ ਕਰਦੇ ਸੀਗੇ, ਉਹਨਾਂ ਨੂੰ ਦੱਸਦੇ ਹੁੰਦੇ ਸੀ ਕਿ ਮੰਮੀ ਅੱਜ ਸਾਡੇ ਨਾਲ ਸਕੂਲ ਦੇ ਵਿੱਚ ਇਹ ਹੋਇਆ, ਸਾਡੇ ਫਰੈਂਡਸ ਨੇ ਇਹ ਕੀਤਾ, ਸਾਡੇ ਟੀਚਰਸ ਨੇ ਇਹ ਕੀਤਾ। ਉਹ ਜਿਹੜੀ ਇੱਕ ਪ੍ਰਥਾ ਹੈਗੀ ਸਾਡੇ ਦੇਸ਼ ਦੀ, ਉਹ ਖਤਮ ਨਹੀਂ ਹੋਣੀ ਚਾਹੀਦੀ। ਹੁਣ ਬੱਚੇ ਅੱਜ ਕੱਲ੍ਹ ਆਉਂਦੇ ਨੇ ਜਾਂ ਤਾਂ ਵੀਡੀਓ ਗੇਮ 'ਤੇ ਲੱਗ ਜਾਣਗੇ, ਫੇਸਬੁੱਕ, ਸਾਰਿਆਂ ਦੇ ਫੇਸਬੁੱਕ ਦੇ ਵਿੱਚ ਅਕਾਊਂਟ ਹੈਗੇ, ਮੋਬਾਈਲ ਦੇ ਗੇਮਸ, ਮੋਬਾਈਲਸ 'ਤੇ ਲੱਗ ਜਾਣਗੇ। ਪੇਰੈਂਟਸ ਨੂੰ ਚਾਹੀਦਾ ਹੈਗਾ ਕਿ ਆਪਣੇ ਬੱਚਿਆਂ ਨੂੰ ਘੱਟੋ ਘੱਟ 1 ਜਾਂ 1.5 ਘੰਟਾ ਰੋਜ਼ ਦੇਣ, ਉਹਨਾਂ ਨੂੰ ਪੁੱਛਣ ਕਿ ਤੇਰਾ ਦਿਨ ਅੱਜ ਕਿਵੇਂ ਲੰਘਿਆ, ਕਿ ਸਕੂਲ ਦੇ ਵਿੱਚ ਕੀ ਹੋਇਆ, ਭਾਵੇਂ ਤੁਹਾਨੂੰ ਨੌਲੇਜ ਹੈ ਜਾਂ ਨਹੀਂ ਹੈ, ਮੈਂ ਮੈਡੀਕਲ 'ਚ ਸੀ, ਮੇਰੀ ਮੰਮੀ ਮੈਨੂੰ ਪੁੱਛਦੇ ਹੁੰਦੇ ਸੀਗੇ ਕਿ ਅੱਜ ਤੇਰਾ ਮੈਡੀਕਲ ਕਾਲਜ 'ਚ ਕੀ ਗਿਆ, ਕੀ ਕੀਤਾ, ਕੀ ਚੀਰਾ ਫਾੜੀ
0: ਠੀਕ
1: ਕੀਤੀ,
0: ਹਾਂਜੀ ਹਾਂਜੀ
1: ਇਹ ਵੀ
0: ਠੀਕ
1: ਮੈਂ
0: ਹੈ,
1: ਉਹਨਾਂ ਨੂੰ ਦੱਸਦਾ ਹੁੰਦਾ ਸੀਗਾ। ਤੇ
0: ਕਿਆ
1: ਇਸ
0: ਬਾਤ
1: ਤਰ੍ਹਾਂ ਦਾ ਜਦੋਂ ਤੁਹਾਡਾ ਕਨੈਕਟ ਇਸਟੈਬਲਿਸ਼ ਹੋ ਜਾਂਦਾ ਹੈ, ਟੇਕ ਮਾਈ ਵਰਡ, ਤੁਹਾਨੂੰ ਪੂਰੀ ਲਾਈਫ, ਪੂਰੇ ਕਰੀਅਰ ਆਪਣੇ ਬੱਚੇ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।
0: ਜੀ
1: ਉਹ
0: ਜੀ ਜੀ
1: ਜਦੋਂ ਵੱਡਾ ਵੀ ਹੋ ਜਾਊਗਾ ਤੁਹਾਨੂੰ ਦੱਸੂਗਾ ਕਿ ਮੰਮੀ ਮੈਂ ਅੱਜ ਇਹ ਕੀਤਾ, ਦੱਸੋ ਤੁਹਾਡਾ ਕੀ, ਤੁਹਾਡਾ ਕਨੈਕਟ ਵੀ ਬਣਾ ਰਹੂਗਾ, ਤੁਹਾਡਾ ਪਿਆਰ ਵੀ ਬਣਾ ਰਹੂਗਾ, ਤੇ ਬੱਚਾ ਵੀ ਤੁਹਾਡਾ ਜਿਹੜਾ ਉਹ ਬਹੁਤ ਅੱਗੇ ਉਹਦਾ ਕਰੀਅਰ ਸ਼ੇਪ ਹੋਊਗਾ।
0: ਬਿਲਕੁਲ ਜੀ ਬਿਲਕੁਲ ਡਾਕਟਰ ਸਾਹਿਬ, ਬਹੁਤ ਮਜ਼ਾ ਆਇਆ ਅੱਜ ਸਾਰੀਆਂ ਗੱਲਾਂ ਕਰਕੇ, ਬਹੁਤ ਹੀ ਵਧੀਆ ਜਿਹੜੇ ਵਿਚਾਰ ਨੇ ਦੋਸਤਾਂ ਨਾਲ ਸਾਂਝੇ ਕੀਤੇ, ਬਹੁਤ ਖੁਸ਼ੀ ਹੋਈ।
1: ਥੈਂਕ ਯੂ
0: ਤੋ
1: ਸ਼ਮੀ ਜੀ, ਥੈਂਕ ਯੂ।
0: ਦੋਸਤੋ ਅੱਜ ਆਪਾਂ ਨੇ ਗੱਲਾਂ ਕੀਤੀਆਂ, ਤੁਸੀਂ ਸੁਣ ਰਹੇ ਸੀ ਡਾਕਟਰ ਹਿਮਾਂਸ਼ੂ ਅਗਰਵਾਲ ਜੀ, IAS SDM ਦਸੂਹਾ ਜੀ ਦੇ ਵਿਚਾਰ ਆਪਾਂ ਸੁਣੇ ਅੱਜ, ਅਤੇ ਬਹੁਤ ਬਹੁਤ ਸ਼ੁਕਰੀਆ ਸਰ ਇੱਕ ਵਾਰੀ ਫਿਰ ਦੁਆਬਾ ਰੇਡੀਓ ਵੱਲੋਂ। ਅਤੇ ਇਸੇ ਤਰ੍ਹਾਂ ਹੀ ਆਪਾਂ ਦੁਆਵਾਂ ਕਰਾਂਗੇ, ਸਾਡੇ ਦੋਸਤ ਇਸੇ ਤਰ੍ਹਾਂ ਸੁਣਦੇ ਰਹਿਣ, ਅਤੇ ਪਲੀਜ਼ ਸ਼ੇਅਰ ਇਟ, ਲਾਈਕ ਇਟ, ਅਤੇ ਬਹੁਤ ਜਲਦੀ ਆਪਾਂ ਫਿਰ ਹਾਜ਼ਰ ਹੋਵਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ, ਨਵੀਂ ਸ਼ਖਸੀਅਤ ਦੇ ਨਾਲ। ਧੰਨਵਾਦ ਬਹੁਤ ਬਹੁਤ, ਅਤੇ ਮੁਸਕਰਾਉਂਦੇ ਰਹੋ, ਖੁਸ਼ ਰਹੋ, ਰੱਬ ਰਾਖਾ।

0: Mapa Radio.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਬਹੁਤ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐਂ ਸੋਚਦੇ ਹਾਂ ਕਿ ਬੜਾ ਜੀ ਇਹਦੇ 'ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ, ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਹੈ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲ, ਪ੍ਰਾਈਵੇਟ ਸਕੂਲਾਂ ਦੇ ਆਇਆ ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: ਜੀ
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇਹ 'ਚ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ
1: ਹਾਂ
2: ਇੱਕ
1: ਜੀ ਹਾਂ ਜੀ
2: ਪਤਾ ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ਼ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿੰਦਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂੰਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕੀ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚੱਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BA ਕਰਦੇ ਹੋ, ਉਸ ਤੋਂ ਬਾਅਦ ਚਾਹੇ MED ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BED ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ, ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਹੈ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ETT ਕਰਕੇ ਤੁਸੀਂ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ।
1: ਜੀ ਜੀ ਜੀ
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕੇ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਤੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ ਹੈ, ਹੋ ਜਾਵਾਂਗੇ ਯਾਰ, ਇਹਦਾ ਕੋਈ ਸਮੱਸਿਆ ਨਹੀਂ। ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਹੈ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਦੇ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀਜ਼ ਨੇ, ਸਮਾਜ ਸੇਵੀ ਸੰਸਥਾਵਾਂ ਨੇ, ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀ ਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿਓ ਤਾਂ ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਤੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪ੍ਰਿੰਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀ ਆ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ। ਤੇ ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰੋਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਹੀ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਊਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਬੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਦਰਸ਼ਨ ਚਾਹਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲਦੇ ਨੇ? जी
2: हाँ जी, सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करदे हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करदे हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा हैगा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर, मैं तां ही अखबारां वास्ते लिखदा है
1: जी जी
2: कि जो बंदा संसार से आया, जे उन्हों परमात्मा ने कोई बुद्धि बख्शी है तां उन्हों जरूर लोगों नाल शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच इक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओह उस पासे, नाले धर्म नाले तुहाडा सत्कार है, नाले तुहानू इस फील्ड विच अगे वधण दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रोजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच है साडा संगीत बज रहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे
1: जी
2: सामने गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रहियां, उत्थे भी यह समस्या आई, शुरुआत हुई जदों सिनेमे दी, बहुत लोकां ने आलोचना कीती, पर
1: जी
2: हुण अज हर कोई सिर उच्चा करके कहिंदा कि पंजाबी च अच्छियां फिल्मां भी बन रहियां ने परिवारक। चलो
1: बिल्कुल
2: पंजाबी दे
1: बिल्कुल
2: विच है, हजे जिहड़े साडे दर्शक ने ओह गंभीर फिल्मां नहीं बर्दाश्त करदे,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, ओह फिल्मां एक बहुत वड्डा कारोबार है फिल्मां दा।
1: बिल्कुल
2: ਉਹਦੇ ਚ ਸ਼ੁਰੂਆਤ ਇਸ ਤਰ੍ਹਾਂ ਹੀ ਹੋਈ ਸੀ ਕਿ ਬੰਬੇ ਬੈਠੇ ਬੰਦੇ ਪੰਜਾਬੀ ਫਿਲਮਾਂ ਲਿਖਦੇ ਸੀ, ਹਿੰਦੀ ਭਾਸ਼ਾ ਚ ਹੀ ਲਿਖ ਦਿੰਦੇ ਸੀ,
1: ਜੀ ਜੀ
2: ਪੰਜਾਬੀ ਦੇ ਵਿੱਚ ਤਰਜਮਾ ਕਰਕੇ ਜਿਹੇ ਜੀ ਫਿਲਮ ਬਣੀ ਚੱਲ ਜਾਂਦੀ ਸੀ। ਪਰ ਹੁਣ ਪੰਜਾਬ ਦੇ ਵਿੱਚੋਂ ਬਹੁਤ ਸਾਰੇ ਨਵੇਂ ਨੌਜਵਾਨ ਮੁੰਡੇ ਸਕ੍ਰਿਪਟ ਰਾਈਟਰ ਨੇ, ਫਿਲਮ ਸਟੋਰੀ ਰਾਈਟਰ ਨੇ,
1: ਜੀ
2: ਉਹ
1: ਜੀ
2: ਅੱਗੇ ਆਏ ਨੇ, ਤਾਂ ਪੰਜਾਬੀ ਫਿਲਮਾਂ ਜਿਨ੍ਹਾਂ ਲੋਕਾਂ ਨੂੰ ਕਲਚਰ ਦੀ ਸੂਝ ਸੀ, ਪਾਲੀ ਭੁਪਿੰਦਰ ਵਰਗੇ ਨਾਟਕਕਾਰ, ਉਹ ਬੰਦੇ ਵੀ ਫਿਲਮ ਮੇਕਿੰਗ ਦੇ ਵਿੱਚ ਆ ਗਏ। ਫਿਲਮ
1: ਬਿਲਕੁਲ
2: ਮੇਕਿੰਗ ਬਹੁਤ ਅੱਛਾ ਇੱਕ ਰੁਜ਼ਗਾਰ ਹੈ, ਉੱਥੇ ਵੀ ਸਿਰਫ ਬੱਚੇ ਨੂੰ ਪ੍ਰੈਜੈਂਟੇਸ਼ਨ ਹੈ ਜਿਹੜੀ ਆਪਣੀ ਕਰਨੀ ਚਾਹੀਦੀ ਹੈ, ਤੇ
1: ਜੀ ਜੀ
2: ਫਿਲਮਾਂ
1: ਜੀ
2: ਦੇ ਵਿੱਚ ਵੀ ਪੰਜਾਬੀ ਭਾਸ਼ਾ ਨੂੰ ਲੈ ਕੇ ਬਹੁਤ ਰੁਜ਼ਗਾਰ ਦੇ ਜਿਹੜੇ ਸਾਧਨ ਨੇ, ਪੰਜਾਬੀ ਫਿਲਮਾਂ ਦਾ ਦਾਇਰਾ ਵੱਧ ਰਿਹਾ, ਦਿਨੋਂ ਦਿਨ ਘੱਟ ਨਹੀਂ ਰਿਹਾ, ਤੇ ਜਿਸ ਤੋਂ
1: ਜੀ
2: ਅਸੀਂ
1: ਜੀ
2: ਅੰਦਾਜ਼ਾ ਲਾ ਸਕਦੇ ਹਾਂ ਕਿ ਪੰਜਾਬੀ ਜਿਹੜੀ ਭਾਸ਼ਾ ਉਹ ਬਹੁਤ ਵੱਧ ਰਹੀ ਹੈ, ਕਿਉਂਕਿ ਪੰਜਾਬੀ ਫਿਲਮਾਂ ਦਾ ਜਿਹੜਾ ਜ਼ਿਆਦਾ ਬਿਜ਼ਨਸ ਹੈ ਉਹ ਵਿਦੇਸ਼ ਚੋਂ ਆਉਂਦਾ ਹੈਗਾ, ਤੇ
1: ਜੀ ਜੀ
2: ਉੱਥੋਂ ਉਸ ਦੇ ਸਿਰ ਤੇ ਪੰਜਾਬੀ ਫਿਲਮਾਂ ਬਹੁਤ ਜ਼ਿਆਦਾ ਇੰਡਸਟਰੀ ਹੈ ਜਿਹੜੀ ਗਰੋ ਕਰ ਰਹੀ ਹੈ।
1: ਜੀ ਜੀ
2: ਅੱਗੇ
1: ਜੀ
2: ਤੁਸੀਂ ਗੱਲ ਕੀਤੀ ਸੀ ਕਿ ਇਸ ਫੀਲਡ 'ਚ ਜਾਇਆ ਕਿਵੇਂ ਜਾ ਸਕਦਾ,
1: ਬਿਲਕੁਲ
2: ਪਹਿਲੀ ਚੀਜ਼ ਇਹੀ ਹੈ ਕਿ ਆਪਾਂ ਜੇ ਤੁਹਾਨੂੰ ਦਿਲਚਸਪੀ ਹੈ, ਕੌਨਫੀਡੈਂਸ ਪੈਦਾ ਕਰੋ ਆਪਣੇ 'ਚ ਵੀ ਮੈਂ ਇਹ ਕੰਮ ਕਰ ਸਕਦਾ ਹੈਗਾ,
1: ਜੀ
2: ਮੈਂ
1: ਜੀ ਜੀ
2: ਪੰਜਾਬੀ
1: ਜੀ
2: ਦੇ ਵਿੱਚ। ਹੁਣ ਬਹੁਤ ਸਾਰੇ ਸਾਡੇ ਜਿਹੜੇ ਮੁੰਡੇ ਕੁੜੀਆਂ ਬਾਹਰ ਪੈਂਦਾ, ਉਹਨਾਂ ਨੂੰ ਅਸੀਂ ਸਕੂਲ ਪੜ੍ਹਦੇ ਸਮੇਂ ਪ੍ਰੇਰਿਤ ਕਰ ਦਿੰਦੇ ਹਾਂ ਕਿ ਤੁਸੀਂ ਜੇ ਜਾਣਾ, ਉਹ ਆਪਣੀ ਘਰੇਲੂ ਹਾਲਤ ਵੀ ਠੀਕ ਨਹੀਂ, ਉਹਨੂੰ ਕਹਿੰਦੇ ਹਾਂ ਕਿ ਕੰਪਿਊਟਰ ਦਾ ਨਾਲ ਕਲਾਸਾਂ ਸਿੱਖ ਲਾ ਸਕੂਲ ਦੇ ਵਿੱਚ,
1: ਜੀ
2: ਕੁਛ ਬੱਚੇ ਆਉਂਦੇ ਆ ਕੰਪਿਊਟਰ ਤੇ ਆਪਣਾ ਐਕਟੀਵਿਟੀ ਕਰਦੇ ਨੇ, ਤੇ ਅਜਿਹੇ ਬੱਚੇ ਪੰਜਾਬੀ ਟਾਈਪ ਵੀ ਸਿੱਖਣ ਲੱਗ ਜਾਂਦੇ ਨੇ ਨਾਲੋਂ ਨਾਲ, ਉਹ
1: ਜੀ ਜੀ
2: ਟਾਈਪ 'ਚ ਮਹਾਰਤ ਕਰ ਲਈ, ਫਿਰ ਡਿਜ਼ਾਈਨ 'ਚ ਮਹਾਰਤ ਕਰਨੀ ਸ਼ੁਰੂ ਕਰ ਲਈ, ਤਾਂ ਉਹ ਨਾਲੋਂ ਨਾਲ ਇਹ ਸਿਲਸਿਲਾ ਚੱਲਦਾ ਜਾਂਦਾ, ਇਹ ਦਿਲਚਸਪੀ ਦੀ ਗੱਲ ਹੈ, ਬਾਕੀ ਮਿਹਨਤ ਹੈ। ਮੈਂ
1: ਜੀ
2: ਪਹਿਲਾਂ
1: ਜੀ
2: ਵੀ ਕਿਹਾ, ਚਾਹੇ ਕਿਸੇ ਕਿਸਮ ਦੀ ਤੁਸੀਂ ਪੜ੍ਹਾਈ ਕਰੋ, ਹੁਣ ਦੇਖੋ ਪੰਜਾਬ ਦੇ ਵਿੱਚ ਇੱਕ ਟਾਈਮ ਆਇਆ ਸੀ ਕਿ ਇੰਜੀਨੀਅਰਿੰਗ ਕਾਲਜ ਤੇ ਬਿਜ਼ਨਸ ਨਾਲ ਰਿਲੇਟਡ ਇੰਨੇ ਕੋਰਸ ਸ਼ੁਰੂ ਹੋ ਗਏ ਸੀ,
1: ਬਿਲਕੁਲ
2: ਥਾਂ ਥਾਂ ਕਾਲਜ ਖੁੱਲ ਗਏ, ਪਰ
1: ਬਿਲਕੁਲ
2: ਅੱਜ ਉਹ ਪ੍ਰਾਈਵੇਟ ਐਜੂਕੇਸ਼ਨ ਨੂੰ ਬਹੁਤ ਵੱਡਾ, ਕਿਉਂਕਿ ਕੁਆਲਿਟੀ ਨਹੀਂ ਆ ਰਹੀ ਸੀਗੀ, ਮੈਂ ਇਹਦੀ
1: ਜੀ
2: ਕੋਈ
1: ਜੀ ਜੀ
2: ਸ਼ੱਕ ਨਹੀਂ, ਸਾਡੀ ਜਿਹੜੀ ਹੈ ਇੱਧਰ ਬੀਐਡ ਕਾਲਜ ਵੀ ਆਈ, ਉੱਥੇ ਵੀ ਕੁਆਲਿਟੀ ਖਤਮ ਹੋ ਗਈ ਸੀ, ਕਿਉਂਕਿ ਜਿਹੜੀਆਂ ਨਾਨ
1: ਜੀ
2: ਅਟੈਂਡਿੰਗ ਦਾ ਜਿਹੜਾ ਟ੍ਰੈਂਡ ਚੱਲਿਆ ਸੀ, ਫੀਸ ਵੱਧ ਕਰੋ, ਨਿੱਜੀ ਐਜੂਕੇਸ਼ਨ ਦਾ ਸਭ ਤੋਂ ਵੱਡਾ ਲਾਸ ਦੇਸ਼ ਭਰ 'ਚ ਇਹੀ ਹੋਇਆ,
1: ਜੀ ਜੀ ਜੀ ਜੀ ਜੀ
2: ਉਹਨਾਂ
1: ਜੀ
2: ਉੱਥੇ ਇਹ ਇਸ ਤਰ੍ਹਾਂ ਦੀ ਜਿਹੜੀ ਇੱਕ ਸਮੱਸਿਆ ਆਈ, ਤੇ ਇੰਜੀਨੀਅਰ ਵਿਹਲੇ ਹੋ ਗਏ, ਕਿਉਂਕਿ ਕੁਆਲਿਟੀ ਨਹੀਂ ਆ ਰਹੀ, ਜੀ ਜੀ
1: ਜੀ ਜੀ
2: ਇੰਜੀਨੀਅਰਿੰਗ ਕਰ ਰਹੇ ਹਾਂ, ਜੀ ਜੀ ਬਿਜ਼ਨਸ ਦੀਆਂ ਡਿਗਰੀਆਂ ਕਰ ਰਹੇ ਹਾਂ,

0: ਖੁਦ
1: ਜੀ ਜੀ
0: ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ
1: ਜੀ
0: ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ
1: ਜੀ
0: ਹੋਰ
1: ਜੀ ਜੀ
0: ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਬਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਆ ਜਿਨ੍ਹਾਂ ਨੂੰ ਇਹ ਲੋਕ ਨੇ ਜਿਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ
1: ਜੀ
0: ਦੋਨੋਂ ਹੀ ਉਹ ਕਾਲਜ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਚਨਾ ਦੇ ਪਾਣੀ ਕਿਤਾਬ ਨੂੰ ਉਹਨਾਂ ਦੀ ਨੂੰ
1: ਜੀ ਜੀ
0: ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ।
1: ਜੀ
0: ਤਾਂ
1: ਜੀ
0: ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ, ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ।
1: ਜੀ
0: ਤਾਂ
1: ਜੀ
0: ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ, ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ। ਉਸ
1: ਜੀ
0: ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ
1: ਜੀ
0: ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ
1: ਜੀ
0: ਹੋਰ
1: ਜੀ
0: ਰੂਪ
1: ਜੀ
0: 'ਚ।
1: ਜੀ
0: ਤਾਂ
1: ਬਿਲਕੁਲ
0: ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ
1: ਜੀ
0: ਅੱਜ
1: ਜੀ
0: ਤੱਕ
1: ਜੀ
0: ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ। ਮੈਂ ਆਪਣੇ ਬੱਚਿਆਂ
1: ਜੀ
0: ਨੂੰ, ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ,
1: ਜੀ
0: ਤੇ ਇਸ
1: ਜੀ ਜੀ
0: ਕਰਕੇ ਮੈਂ ਕਹਿੰਦਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੂ, ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ
1: ਜੀ
0: ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਜੀ ਐਗਜ਼ਾਮਪਲ ਦਿੰਦਾ, ਬਹੁਤ
1: ਜੀ
0: ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ,
1: ਜੀ
0: ਇੱਕ
1: ਜੀ
0: ਟੀਚਰ ਉੱਥੇ ਹੀ 5-7 ਹਜ਼ਾਰ ਤੇ ਖੜਾ, ਇੱਕ
1: ਜੀ
0: ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ ਉਹ 10 ਤੇ ਜਾਂਦਾ, 12 ਤੇ ਉਹ ਵੀਹ
1: ਜੀ
0: ਵੀਹ ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ
1: ਜੀ
0: ਕਿਸਮ
1: ਜੀ
0: ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਦੇ ਕਰਦਾ, ਬਾਹਰ ਅੰਦਰ ਜਾਂਦਾ,
1: ਜੀ ਜੀ
0: ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ,
1: ਜੀ
0: ਮੇਰੀ ਧਾਰਨਾ ਉਲਟਾ ਹੈ
1: ਜੀ
0: ਕਿ
1: ਜੀ
0: ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਜਾ ਕੇ ਪੜ੍ਹੇ ਹਾਂ, ਤਾਂ
1: ਬਿਲਕੁਲ
0: ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਇੱਕ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ
1: ਜੀ
0: ਕਿਸ
1: ਜੀ
0: ਦੀ
1: ਜੀ ਜੀ
0: ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ ਚ ਸਾਂਝੀ ਕਰ ਸਕਦੇ ਆ।
0: ਦੇਖੋ ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ,
1: ਜੀ
0: ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ।
1: ਜੀ ਜੀ
0: ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ।
1: ਜੀ
0: ਫਿਰ
1: ਜੀ
0: ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ,
1: ਜੀ ਜੀ
0: ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ,
1: ਜੀ
0: ਇੱਕ
1: ਜੀ
0: ਵਿਚਾਰ ਚਰਚਾ ਹੁੰਦੀ ਸੀ,
1: ਜੀ ਜੀ
0: ਤੇ
1: ਜੀ
0: ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮ ਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ।
1: ਜੀ ਜੀ
0: ਉਹ
1: ਜੀ
0: ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦੇ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ
1: ਜੀ
0: ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ, ਉੱਥੇ ਲਿਆਉਂਦਾ ਜਾਂ NIS ਪਟਿਆਲਾ ਜਾਂਦਾ,
1: ਜੀ ਜੀ
0: ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
0: ਤੇ
1: ਜੀ
0: ਫਿਰ
1: ਜੀ
0: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ

0: ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
0: ਇਸ
1: ਜੀ
0: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ। ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA, ਉਹਨਾਂ ਦੀ ਪ੍ਰੇਰਨਾ ਨਾਲ
1: ਜੀ
0: ਤਾਂ
1: ਜੀ
0: ਮੈਂ
1: ਜੀ
0: ਉੱਥੋਂ ਕਬੱਡੀ ਦੇ ਵਿੱਚ ਗਿਆ। ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
0: ਪਹਿਲੇ ਸਾਲ ਮੈਂ ਕੀਤਾ, ਮੈਂ ਪਰ ਉਹ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
0: ਔਰ
1: ਜੀ
0: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
0: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲੇ,
1: ਜੀ
0: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ
0: ਇੰਡੋ
1: ਜੀ ਜੀ
0: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
0: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
0: ਇੱਕ
1: ਜੀ
0: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਤੇ ਆਈਆਂ।
1: ਜੀ ਜੀ ਜੀ
0: ਤਾਂ
1: ਜੀ
0: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
0: ਤਾਂ
1: ਜੀ ਜੀ ਜੀ
0: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
0: ਆ
1: ਜੀ
0: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਹੈ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿਜਦਾ।
1: ਜੀ ਜੀ ਜੀ
0: ਤੇ
1: ਜੀ
0: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਦਾ ਹੈ।
1: ਜੀ ਜੀ
0: ਇਹਦੇ
1: ਜੀ ਜੀ
0: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
0: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ, ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
0: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
0: ਪੰਜਾਬੀ
1: ਜੀ ਜੀ
0: ਫਿਲਮਾਂ ਬਾਰੇ
1: ਜੀ
0: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
0: ਤਾਂ
1: ਜੀ
0: ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
0: ਕਿ
1: ਜੀ ਜੀ
0: ਅਸੀਂ, ਮੈਂ ਮੇਰਾ ਬੇਟਾ ਜਿਹੜਾ, ਮੈਂ ਉਹਦਾ ਐਡਵਾਈਜ਼ਰ ਹਾਂ ਤੇ
1: ਜੀ
0: ਮੇਰਾ ਬੇਟਾ ਜਿਹੜਾ, ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ, ਮੁੱਖ ਸੰਪਾਦਕ ਹੈ।
1: ਜੀ ਜੀ
0: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
0: ਪਰ
1: ਜੀ
0: ਹਾਰਡ ਕਾਪੀ ਸਾਲ 'ਚ 3 ਸਕਦੇ।
1: ਕਿਆ
0: ਪਿੱਛੇ
1: ਬਤਾਈਏ
0: ਜੇ ਮੈਂ
1: ਬਾਈ
0: ਇੱਕ
1: ਜੀ
0: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
0: ਉਹਨੂੰ ਲੈ ਕੇ ਇੱਕ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ, ਸਿੱਖਿਆ
1: ਜੀ
0: ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
0: ਉਹ
1: ਜੀ ਜੀ
0: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
0: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਹੰਗਾਰਾ ਮਿਲ ਰਿਹਾ।
1: ਜੀ
0: ਇਸੇ
1: ਜੀ
0: ਕਿਸਮ
1: ਜੀ
0: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ ਜੀ
0: ਅਸੀਂ ਉਹ
1: ਜੀ
0: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ, ਤੇ
1: ਜੀ ਜੀ
0: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ
1: ਜੀ
0: ਮੈਂ
1: ਜੀ
0: ਤੁਹਾਨੂੰ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
0: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
0: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
0: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
0: ਪਿਛਲੇ
1: ਜੀ
0: ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ, ਤਾਂ ਮੈਂ
1: ਜੀ
0: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ
0: ਇਸੇ
1: ਜੀ
0: ਤਰ੍ਹਾਂ ਹੀ
1: ਜੀ
0: ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
0: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, ਚਾਰ ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
0: ਸੈਂਟਰ
1: ਜੀ
0: ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਕ ਥਾਵਾਂ 'ਤੇ,
1: ਜੀ
0: ਤਾਂ ਉਹ
1: ਜੀ ਜੀ
0: ਬੱਚਿਆਂ ਨੂੰ ਦੇਖੋ ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ 'ਤੇ ਰੁਜ਼ਗਾਰ ਵੀ ਮਿਲਿਆ, ਤੇ
1: ਬਿਲਕੁਲ
0: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਏ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ ਕੀਤੀ। ਤੋ ਜਾਂਦੇ ਜਾਂਦੇ ਤੁਸੀਂ ਜਿਹੜੇ ਸਾਡੇ ਇਸ ਵੇਲੇ ਸਰੋਤੇ ਸੁਣ ਰਹੇ ਨੇ, ਦੋਸਤ ਸੁਣ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਪਹਿਲਾਂ ਤਾਂ ਮੈਂ ਆਪਣਾ ਸਭ ਤੋਂ ਪਹਿਲਾਂ ਮੇਰੇ ਮਾਪੇ ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਤੇ ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲਿਆਂ, ਮੈਂ ਨੀ ਕਹੂੰਗਾ ਫੈਨ ਨੀ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖਦਾ ਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲ ਮੈਂ ਐਗਜਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਏਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: Papa Radio.
1: ਦੁਆਬਾ ਰੇਡੀਓ ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾ ਮਹਾਲ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜ਼ੀ ਖੁਸ਼ੀ ਹੋਵੋਗੇ ਤੇ ਇਸ ਹਫ਼ਤੇ ਦਾ ਪ੍ਰੋਗਰਾਮ ਆਖਰੀ ਪ੍ਰੋਗਰਾਮ ਫਰਾਈਡੇ ਵਾਲਾ ਦਿਨ ਹੈ। ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਤੇ ਨਾਲ ਦੀ ਨਾਲ ਹੁਣ ਤੋਂ ਲੈ ਕੇ ਤਕਰੀਬਨ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਨਾਲ ਨਾਲ ਚੱਲਦੀਆਂ ਰਹਿਣਗੀਆਂ ਤੇ ਤੁਸੀਂ ਵੀ ਨਾਲ ਜਿਹੜਾ ਸਾਥ ਦੇ ਸਕਦੇ ਹੋ। ਅੱਜ ਓਪਨ ਟਾਕ ਨਾਲ ਦੀ ਨਾਲ ਹੋਏਗੀ ਤੇ ਵਿਚਾਰ ਚਰਚਾ ਨਾਲ ਨਾਲ ਚੱਲੇਗੀ ਤੇ ਸਭ ਤੋਂ ਪਹਿਲਾਂ ਅੱਜ ਦਾ ਵਿਚਾਰ ਦੇਸ਼ ਭਰ ਦੀਆਂ ਖ਼ਬਰਾਂ ਤੇ ਉਸ ਤੋਂ ਬਾਅਦ ਕਿਤਾਬ ਪੰਜਾਬ ਦਾ ਜ਼ਿਕਰ ਅਗਲਾ ਜਿਹੜਾ ਲੜੀਵਾਰਤਾ ਦੇ ਵਿੱਚ ਜਿਹੜਾ ਚੈਪਟਰ ਹੈ ਖੋਲਣ ਦੀ ਕੋਸ਼ਿਸ਼ ਕਰਾਂਗੇ ਜੀ ਤੇ ਅੱਜ ਤੁਹਾਨੂੰ ਉਹਦੇ ਵਿੱਚੋਂ ਕੁਝ ਨਾ ਕੁਝ ਜ਼ਰੂਰ ਸੁਣਾਵਾਂਗੇ ਜੀ। ਤੇ ਸਟੂਡੀਓ ਦਾ ਨੰਬਰ +358449761 ਬਾਰ ਸਟੂਡੀਓ ਦਾ ਨੰਬਰ ਹੈ ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ, ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਜੀ। ਤੇ ਲਓ ਫਿਰ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਤੇ ਸਮਾਂ ਤੇ ਸਥਿਤੀ ਫਿਲਰ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:06 ਦਾ ਸਮਾਂ ਹੈ ਤੇ ਨਿਊਯਾਰਕ ਦੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:06, UK ਦੇ ਵਿੱਚ ਸ਼ਾਮ ਦੇ 5:06, ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸ਼ਾਮ ਦਾ ਸਮਾਂ 6:06 ਦਾ ਹੈ ਤੇ ਇਸੇ ਤਰ੍ਹਾਂ ਭਾਰਤ ਦੇ ਵਿੱਚ ਰਾਤ ਦੇ 9:36 ਦਾ ਜਿਹੜਾ ਸਮਾਂ ਹੋ ਚੁੱਕਿਆ ਹੈ। ਤੇ ਲਓ ਫਿਰ ਅੱਜ 21 ਅਗਸਤ 2026 ਦਾ ਦਿਹਾੜਾ ਤੇ ਕਰਦੇ ਫਿਰ ਆਗਾਜ਼ ਪ੍ਰੋਗਰਾਮ ਦਾ ਤੁਹਾਡੇ ਨਾਲ। ਅੱਜ ਦਾ ਵਿਚਾਰ ਕਹਿੰਦਾ ਕਿ ਮਨੁੱਖੀ ਰਿਸ਼ਤੇ ਓਨਾ ਚਿਰ ਹੀ ਕਾਇਮ ਰਹਿੰਦੇ ਨੇ ਜਦੋਂ ਤੱਕ ਅਸੀਂ ਮਿਲਦੇ ਵਰਤਦੇ ਹਾਂ ਤੇ ਸਮੇਂ ਦੇ ਨਾਲ ਨਾਲ ਨਵੇਂ ਰਿਸ਼ਤੇ ਪੈਦਾ ਹੋਣ ਲੱਗ ਜਾਂਦੇ ਹੈ ਤੇ ਪੈਦਾ ਹੋਣ ਤੇ ਪਹਿਲੇ ਜਿਹੜੇ ਨੇ ਘੱਟ ਹੋਣੇ ਸ਼ੁਰੂ ਹੋ ਜਾਂਦੇ ਹੈ। ਤੇ ਅੱਜ ਦੇ ਦਿਹਾੜੇ ਦੇ ਉੱਤੇ ਹੀ 21-8-1911 ਦਾ ਜਦੋਂ ਜ਼ਿਕਰ ਕਰਦੇ ਹਾਂ, ਮਸ਼ਹੂਰ ਮੋਨਾਲੀਜ਼ਾ ਪੇਂਟਿੰਗ ਫਰਾਂਸ ਥੇ ਜਿਹੜਾ ਸੀ ਅਜਾਇਬ ਘਰ ਦੇ ਵਿੱਚੋਂ ਕਰਮਚਾਰੀ ਦੇ ਵੱਲੋਂ ਚੋਰੀ ਕੀਤੀ ਗਈ ਤੇ 1944 ਦੇ ਵਿੱਚ ਸੰਯੁਕਤ ਰਾਸ਼ਟਰ ਸੰਗਠਨ ਦੇ ਗਠਨ ਦੇ ਲਈ 193 ਦੇਸ਼ਾਂ ਦਾ ਸੰਮੇਲਨ ਜਿਹੜਾ ਸ਼ੁਰੂ ਹੁੰਦਾ ਹੈ। ਤੇ ਉਮੀਦ ਕਰਦੇ ਹਾਂ ਦੋਸਤੋ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਥੱਲੇ ਕਮੈਂਟ ਕਰਕੇ ਵੀ ਦੱਸ ਸਕਦੇ ਹੋ। ਤੇ 1959 ਦੇ ਵਿੱਚ ਹਵਾਈ ਟਾਪੂ ਅਮਰੀਕਾ ਦਾ 50ਵਾਂ ਰਾਜ ਜਿਹੜਾ ਬਣ ਗਿਆ ਤੇ ਜਿਹੜਾ ਸੀ ਹਵਾਈ ਟਾਪੂ ਜਿਹੜਾ ਕਾਫ਼ੀ ਉੱਥੇ ਟਰੈਵਲਿੰਗ ਲੋਕ ਦੇਸ਼ਾਂ ਵਿਦੇਸ਼ਾਂ ਤੋਂ ਕਰਨ ਜਾਂਦੇ ਹੈ, ਕਾਫ਼ੀ ਜਿਹੜਾ ਟਰੈਵਲ ਏਰੀਆ ਹੈ ਤੇ ਲੂਣ ਵਾਲਾ ਪਾਣੀ ਕਾਫ਼ੀ ਹੈ ਉੱਤੇ, ਲੰਮੇ ਪੈ ਜਾਓ ਸਮੁੰਦਰ ਦੇ ਪਾਣੀ ਦੇ ਉੱਤੇ ਤੇ ਬੰਦਾ ਤੈਰਦਾ ਹੀ ਰਹਿੰਦਾ ਹੈ। 1986 ਦੇ ਵਿੱਚ ਜਮੈਕਾ ਦੇ ਜਿਹੜੇ ਸੀ 100 ਮੀਟਰ ਤੇ 200 ਮੀਟਰ ਦੇ ਵਿੱਚ ਰਿਕਾਰਡ ਬਣਾਉਣ ਦੇ ਉੱਤੇ ਲਗਾਤਾਰ 3 ਓਲੰਪਿਕ ਦੇ ਵਿੱਚ 100 ਮੀਟਰ, 200 ਤੇ 400 ਗੁਣਾ ਜਿਹੜਾ ਮੀਟਰ ਰੈਲੀ ਦੌੜ ਕੇ ਵਿੱਚੋਂ 9 ਸੋਨੇ ਦੇ ਤਗਮੇ ਜਿਹੜੇ ਸੀ ਜਿੱਤਣ ਵਾਲੇ ਦੌੜਾਕ ਹੁਸੈਨ ਬੁਲਟ ਦਾ ਜਿਹੜਾ ਸੀ ਜਨਮ ਹੁੰਦਾ ਹੈ। ਤੇ 1995 ਦੇ ਵਿੱਚ ਨੋਬਲ ਇਨਾਮ ਜਿਹੜੇ ਨੇ ਜੇਤੂ ਡਾਕਟਰ ਸੁਬਰਾਮਨੀਅਮ ਦਾ ਸ਼ਿਕਾਗੋ ਦੇ ਵਿੱਚ ਦੇਹਾਂਤ ਹੁੰਦਾ ਹੈ। ਤੇ 2013 ਦੇ ਵਿੱਚ ਸੀਰੀਆ ਦੇ ਵਿੱਚ ਰਸਾਇਣਿਕ ਹਮਲੇ ਦੇ ਦੌਰਾਨ ਸੈਂਕੜੇ ਜਿਹੜੇ ਲੋਕ ਮੌਤ ਦੇ ਘਾਟ ਉਤਾਰੇ ਗਏ। ਤੇ ਕੌਮੀ ਸੀਨੀਅਰ ਸਿਟੀਜ਼ਨ ਦਿਵਸ ਵੀ ਅੱਜ ਦੇ ਦਿਹਾੜੇ ਦੇ ਉੱਤੇ ਮਨਾਇਆ ਜਾਂਦਾ ਹੈ। ਅੱਜ ਬਜ਼ੁਰਗਾਂ ਦਾ ਦਿਨ ਹੈ। ਤੇ 1988 ਤੋਂ ਅਮਰੀਕੀ ਰਾਸ਼ਟਰਪਤੀ ਜਿਹੜੇ ਸਨ ਰੋਨਾਲਡ ਰੀਗਨ, ਉਹਨਾਂ ਨੇ ਸ਼ੁਰੂ ਕੀਤਾ ਸੀ ਪਹਿਲਾਂ ਇਹ ਜਿਹੜਾ ਸਫ਼ਰ। 14 ਅਗਸਤ ਨੂੰ ਮਨਾਇਆ ਜਾਂਦਾ ਸੀ ਕੌਮੀ ਸੀਨੀਅਰ ਸਿਟੀਜ਼ਨ ਦਿਵਸ, ਪਰ ਇਹ ਹੁਣ 21 ਤਰੀਕ ਨੂੰ ਜਿਹੜਾ ਅਗਸਤ ਨੂੰ ਮਨਾਇਆ ਜਾਂਦਾ ਹੈ। ਦੂਸਰੇ ਪਾਸੇ ਵਹਿਮ ਭਰਮ ਅੱਖ ਦਾ ਫਰਕਣਾ, ਗੱਲ ਫਿਰ ਅੱਜ ਵਹਿਮਾਂ ਭਰਮਾਂ ਦੀ ਆ ਗਈ। ਕਈ ਵਾਰੀ ਕਹਿ ਦਿੰਦੇ ਅੱਖ ਫਰਕ ਰਹੀ ਹੈ, ਭਾਈ ਕੁਝ ਨਾ ਕੁਝ ਮਾੜਾ ਹੋਣਾ ਹੈ, ਜਾਂ ਸੱਜੇ ਜਾਂ ਖੱਬੇ ਹੱਥ ਦੇ ਵਿੱਚ ਖਾਜ ਹੁੰਦੀ ਹੈ, ਜਾਂ ਖਰਚਾ ਆਉਣਾ ਹੈ ਤਾਂ ਜਾਂ ਫਿਰ ਖਰਚਾ ਜਾਣਾ ਹੈ। ਇਸੇ ਤਰ੍ਹਾਂ 2-3 ਦਹਾਕੇ ਪਹਿਲਾਂ ਪਿੰਡਾਂ ਦੇ ਵਿੱਚ ਅੱਖ ਫਰਕਣਾ ਜਿਹੜਾ ਸੀ ਆਮ ਵਹਿਮ ਪਾਇਆ ਜਾਂਦਾ ਸੀ, ਪਰ ਸਮੇਂ ਦੇ ਨਾਲ ਨਾਲ ਇਹ ਵਹਿਮ ਜਿਹੜਾ ਘੱਟ ਹੋ ਗਿਆ। ਉਸ ਸਮੇਂ ਔਰਤ ਦੀ ਖੱਬੀ ਅੱਖ ਦੇ ਫਰਕਣ ਨੂੰ ਚੰਗਾ ਸ਼ਗਨ ਜਿਹੜਾ ਸੀ ਮੰਨਿਆ ਜਾਂਦਾ ਸੀ ਤੇ ਕਿਸੇ ਕੰਮ ਦੇ ਚੰਗਾ ਫਲ ਦੀ ਜਿਹੜੀ ਆਸ ਕੀਤੀ ਜਾਂਦੀ ਹੁੰਦੀ ਸੀ। ਜਦਕਿ ਸੱਜੀ ਅੱਖ ਦੇ ਫਰਕਣ ਨੂੰ ਮਾੜਾ ਸਮਝਿਆ ਜਾਂਦਾ ਤੇ ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਤੇ ਖੱਬੇ ਅੱਖ ਦੇ ਜਿਹੜਾ ਫਰਕਣ ਨੂੰ ਮਾੜਾ ਸਮਝਿਆ ਜਾਂਦਾ। ਅਸਲ ਦੇ ਵਿੱਚ ਕਾਰਨ ਤਾਂ ਕਿਤੇ ਨਾ ਕਿਤੇ ਮਸਲਸ ਦੀ ਜਿਹੜੀ ਹੈ ਉਹਦੇ ਵਿੱਚ ਕੁਝ ਨਾ ਕੁਝ ਪ੍ਰੋਬਲਮ ਜਾਂ ਰਿਲੈਕਸੇਸ਼ਨ ਜਾਂ ਉਹ ਚੀਜ਼ਾਂ ਆ ਜਾਂਦੀਆਂ ਨੇ। ਇਸ ਦੇ ਉਲਟ ਆਦਮੀ ਦੀ ਸੱਜੀ ਅੱਖ ਨੂੰ ਚੰਗਾ ਤੇ ਖੱਬੀ ਅੱਖ ਦੇ ਫਰਕਣ ਨੂੰ ਮਾੜਾ ਸਮਝਿਆ ਜਾਂਦਾ ਸੀ। ਰਾਵਣ ਦੇ ਵੱਲੋਂ ਜਿਹੜਾ ਸੀਤਾ ਨੂੰ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖਿਆ ਸੀ ਤੇ ਇੱਕ ਦਿਨ ਉਸਦੀ ਜਿਹੜੀ ਸੀ ਖੱਬੀ ਅੱਖ ਫਰਕਣ ਲੱਗ ਪਈ ਤਾਂ ਉਸਦੀਆਂ ਸੋਚਾਂ ਦੇ ਵਿੱਚ ਆਸ ਜਿਹੜੀ ਲਿਸ਼ਕਾਰੇ ਮਾਰਨ ਲੱਗੀ ਤੇ ਅਚਾਨਕ ਹੀ ਉਸ ਦਿਨ ਹਨੂਮਾਨ ਰਾਮ ਚੰਦਰ ਦਾ ਸੁਨੇਹਾ ਲੈ ਕੇ ਆ ਪਹੁੰਚਿਆ ਸੀ। ਇਸ ਘਟਨਾ ਨੂੰ ਅੱਖ ਫਰਕਣ ਦੇ ਨਾਲ ਜੋੜ ਕੇ ਵੇਖਣ ਦਾ ਵਹਿਮ ਜਿਹੜਾ ਸ਼ੁਰੂ ਹੋ ਗਿਆ। ਅਸਲ ਦੇ ਵਿੱਚ ਵਿਗਿਆਨ ਦੇ ਅਨੁਸਾਰ ਅੱਖ ਜਿਹੜੀ ਹੈ ਉਸ ਵੇਲੇ ਫਰਕਦੀ ਹੈ ਜਦੋਂ ਕੋਈ ਨਸ ਜਿਹੜੀ ਹੈ ਸਾਡੀ ਵਧੇਰੇ ਉਤੇਜਿਤ ਹੋਣ ਮਗਰੋਂ ਅਖੀਰ ਬਣਾ ਜਿਹੜਾ ਤਣਾਅ ਮੁਕਤ ਅਤੇ ਸਹਿਜ ਅਵਸਥਾ ਦੇ ਵਿੱਚ ਪਰਤਦੀ ਹੈ, ਪਰ ਤਣਾਓ ਜਿਹੜਾ ਕਿਸੇ ਪਾਸੇ ਤੋਂ ਨਿਕਾਸ ਕਰੇਗਾ ਇਹ ਸਰੀਰ ਦੀ ਜਿਹੜਾ ਸੁੱਤੇ ਸਿੱਧ ਅਤੇ ਅਚਾਨਕ ਚੋਣ ਹੁੰਦੀ ਹੈ। ਚਿੰਤਾ ਦੇ ਵਿੱਚ ਡੁੱਬੇ ਹੋਣ ਕਰਕੇ ਸੀਤਾ ਦੇ ਨਸ ਤੰਤੂਆਂ ਦੇ ਵਿੱਚ ਜਿਹੜਾ ਸੀ ਵਧੇਰੇ ਤਣਾਓ ਜਿਹੜਾ ਪੈਦਾ ਹੋਣ ਦੇ ਨਾਲ ਸੀਤਾ ਦੀ ਅੱਖ ਤਾਂ ਫਰਕ ਸਕਦੀ ਸੀ ਪਰ ਖੱਬੀ ਅੱਖ ਦਾ ਕੋਈ ਤਰਕ ਨਹੀਂ ਬਣਦਾ ਤੇ ਉਸਦਾ ਹਨੂਮਾਨ ਦੇ ਆਉਣ ਦੇ ਨਾਲ ਕੋਈ ਸੰਬੰਧ ਨਹੀਂ ਬਣਦਾ। ਸੋ ਇਸ ਤਰ੍ਹਾਂ ਦੇ ਵਹਿਮਾਂ ਭਰਮਾਂ ਤੋਂ ਮੁਕਤ ਹੋ ਕੇ ਵਿਗਿਆਨ ਦੇ ਕਦਮ ਦੇ ਨਾਲ ਕਦਮ ਮਿਲਾ ਕੇ ਚੱਲਣਾ ਚਾਹੀਦਾ ਹੈ ਤੇ ਗਿਆਨ ਜਿਹੜਾ ਹਾਸਲ ਕਰਨਾ ਚਾਹੀਦਾ ਹੈ। ਤੇ ਦੂਸਰੀ ਗੱਲ ਕਰਦੇ ਹਾਂ ਮਨੁੱਖੀ ਰਿਸ਼ਤਿਆਂ ਦੀ। ਇਹ ਸੀ ਗੱਲਬਾਤ ਦੋਸਤੋ ਅੱਖ ਦੇ ਫਰਕਣ ਦੀ। ਮਨੁੱਖੀ ਰਿਸ਼ਤਿਆਂ ਦੇ ਵਿੱਚ ਜੋ ਕੁਝ ਵਾਪਰ ਰਿਹਾ ਜਿਵੇਂ ਕਿ ਜ਼ਿੰਦਗੀ ਜਿਹੜੀ ਹੈ ਮਨੁੱਖ ਦੀ ਆਪਣੇ ਆਪ ਦੇ ਵਿੱਚ ਇੱਕ ਸਫ਼ਰ ਹੈ। ਸਫ਼ਰ ਅੰਗਰੇਜ਼ੀ ਵਾਲਾ ਮਾੜਾ ਹੁੰਦਾ ਹੈ ਤੇ ਸਫ਼ਰ ਪੰਜਾਬੀ ਵਾਲਾ ਜਿਹੜਾ ਹੈ ਉਹ ਚੰਗਾ ਮੰਨਿਆ ਜਾਂਦਾ ਹੈ। ਜੋ ਵੱਖ ਵੱਖ ਪੜਾਵਾਂ ਦੇ ਵਿੱਚ ਉਹਦੀ ਗੁਜ਼ਰਦਾ ਹੈ, ਕਦੇ ਖੁਸ਼ੀ ਤੇ ਕਦੇ ਗਮ, ਤੇ ਉਮਰ ਦੇ ਲਿਹਾਜ਼ ਦੇ ਨਾਲ ਬਚਪਨ, ਜਵਾਨੀ ਤੇ ਬੁਢਾਪੇ ਇਸ ਦੇ ਪੜਾਅ ਦੇ ਪੜਾਅ ਜਿਹੜੇ ਮੰਨੇ ਜਾਂਦੇ ਹੈ। ਪਰ ਸਮਾਜਿਕ ਹਾਲਾਤਾਂ ਦੇ ਵਿੱਚ ਜਨਮ, ਵਿਆਹ ਤੇ ਮੌਤ ਦੇ ਪੜਾਅ ਤਹਿ ਹੁੰਦੇ ਨੇ ਤੇ ਮਨੁੱਖੀ ਸਫ਼ਰ ਮਾਨਵੀ ਰਿਸ਼ਤਿਆਂ ਉੱਪਰ ਜਿਹੜਾ ਉਸਰਦਾ ਹੈ। ਪਰਿਵਾਰਕ ਤੌਰ ਦੇ ਉੱਤੇ ਵੇਖਿਆ ਜਾਵੇ ਤਾਂ ਪਤੀ ਪਤਨੀ, ਪਿਓ ਪੁੱਤਰ, ਪਿਓ ਧੀ, ਮਾਂ ਧੀ, ਮਾਂ ਪੁੱਤਰ, ਭਰਾ ਭਰਾ, ਭੈਣ ਭਰਾ ਦੇ ਰੂਪ ਦੇ ਵਿੱਚ ਰਿਸ਼ਤੇ ਸਾਹਮਣੇ ਆਉਂਦੇ ਨੇ। ਪੰਜਾਬੀ ਜਿਹੜਾ ਜਨ ਜੀਵਨ ਹੈ ਉਹਦੇ ਵਿੱਚ ਮਨੁੱਖੀ ਰਿਸ਼ਤਿਆਂ ਦੀ ਵੱਡੀ ਜਿਹੜੀ ਹੈ ਵੰਡ ਕੁਝ ਇਸ ਤਰ੍ਹਾਂ ਵੀ ਕੀਤੀ ਜਾਂਦੀ ਹੈ ਜਿਵੇਂ ਕਿ ਜਨਮ ਦੇ ਰਾਹੀਂ ਪ੍ਰਾਪਤ ਰਿਸ਼ਤੇ ਮਾਂ ਪੁੱਤ, ਮਾਂ ਧੀ, ਪਿਓ ਪੁੱਤਰ, ਪਿਓ ਧੀ ਆਦਿ ਨੇ ਤੇ ਖੂਨ ਦੇ ਰਿਸ਼ਤੇ ਜਿਹੜੇ ਨੇ ਭੈਣ ਭਰਾ, ਭਰਾ ਭਰਾ, ਭੈਣ ਭੈਣ ਜਿਹੜੀ ਹੈ ਉਹ ਆ ਜਾਂਦੇ ਹੈ। ਤੇ ਫਿਰ ਪਰਿਵਾਰਕ ਰਿਸ਼ਤੇ ਜਿਹੜੇ ਨੇ ਚਾਚਾ, ਤਾਇਆ, ਮਾਮਾ, ਨਾਨਾ, ਦਾਦਾ, ਦਾਦੀ, ਭੂਆ, ਮਾਸੀ ਇਹਦੇ ਵਿੱਚ ਸ਼ਾਮਲ ਨੇ। ਤੇ ਵਿਆਹ ਦੇ ਨਾਲ ਬਣਦੇ ਰਿਸ਼ਤੇ ਸੱਸ ਨੂੰ, ਸਹੁਰਾ ਜਵਾਈ, ਸੱਸ ਜਵਾਈ, ਸਾਲਾ ਭਣਵਈਆ, ਜੀਜਾ ਸਾਲਾ ਇਹਦੇ ਵਿੱਚ ਆ ਜਾਂਦੇ ਹੈ। ਤੇ ਮਾਨਵੀ ਭਾਵਾਂ ਦੇ ਉੱਤੇ ਸਤਿਕਾਰ ਦੇ ਰਿਸ਼ਤੇ ਜਿਹੜੇ ਨੇ ਦੋਸਤ, ਵਿਦਿਆਰਥੀ, ਸਹਿਪਾਠੀ, ਅਧਿਆਪਕ ਨੇ ਜਿਹੜੇ ਨੇ ਅਪਰਵਾਨਿਤ, ਜਿਹੜੇ ਨੇ ਆਪਰਵਾਨਿਤ ਜਾਣੀ ਕਿ ਜਿਹੜੇ ਪ੍ਰਵਾਨ ਨਹੀਂ ਰਿਸ਼ਤੇ, ਆਪਰਵਾਨਿਤ ਰਿਸ਼ਤੇ ਸਮਾਜ ਦੀ ਮਨਜ਼ੂਰੀ ਤੋਂ ਬਿਨਾਂ ਜਿਹੜੇ ਨੇ ਸਿਰਜੇ ਜਾਂਦੇ ਹੈ। ਉਹ ਸਿਰਜੇ ਰਿਸ਼ਤੇ ਜਿਨ੍ਹਾਂ ਦੇ ਕਾਰਨ ਸਮਾਜਿਕ ਨਮੋਸ਼ੀ ਤੇ ਪੀੜਾਂ ਜਿਹੜੀਆਂ ਝੱਲਣੀਆਂ ਪੈ ਜਾਂਦੀਆਂ ਨੇ। ਸਭ ਤੋਂ ਅਹਿਮ ਰਿਸ਼ਤਾ ਜਿਹੜਾ ਮਾਂ ਪੁੱਤ ਦਾ ਹੁੰਦਾ। ਮਾਂ ਦਾ ਦੇਣ ਔਲਾਦ ਨਹੀਂ ਉਤਾਰ ਸਕਦੀ ਤੇ ਮਾਂ ਪੁੱਤਰ ਦੀਆਂ ਖੁਸ਼ੀਆਂ ਤੋਂ ਆਪਾਂ ਜਿਹੜਾ ਵਾਰਨ ਤੱਕ ਵੀ ਜਿਹੜਾ ਤਿਆਰ ਰਹਿੰਦੀ ਹੈ। ਪਰ ਜਦ ਪੁੱਤਰ ਵਿਆਹਿਆ ਜਾਂਦਾ ਤਾਂ ਮਾਂ ਸਮਝਦੀ ਹੈ ਕਿ ਮੇਰਾ ਪੁੱਤ ਹੈ, ਨੂੰ ਸਮਝਦੀ ਹੈ ਕਿ ਮੇਰਾ ਪਤੀ ਹੈ। ਇਸ ਦੋ ਚਿੱਤੀ ਦੇ ਵਿੱਚ ਸੰਤੁਲਨ ਜਿਹੜਾ ਪੁੱਤਰ ਨੇ ਰੱਖਣਾ ਹੁੰਦਾ ਹੈ, ਪਰ ਨੂੰਹ ਸੱਸ ਦਾ ਰਿਸ਼ਤਾ ਖੂਨੀ ਨਹੀਂ ਹੁੰਦਾ ਤੇ ਇਸ ਦੇ ਵਿੱਚ ਸਵਾਰਥੀ ਹਿੱਤ ਜਿਹੜਾ ਭਾਰੂ ਹੋਣ ਲੱਗ ਜਾਂਦਾ ਹੈ, ਜਿਸ ਦੇ ਕਾਰਨ ਪੁੱਤਰ ਤੋਂ ਕਪੁੱਤਰ ਹੋ ਜਾਂਦਾ ਹੈ ਤੇ ਉਹ ਮਾਂ ਬਾਪ ਦੇ ਉਪਕਾਰਾਂ ਨੂੰ ਜਿਹੜਾ ਭੁੱਲ ਜਾਂਦਾ ਹੈ ਤੇ ਉਹ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ। ਪਰ ਦੋਸਤੋ ਚਲੋ ਇੱਥੇ ਆਪਾਂ ਕਿਸੇ ਨਾ ਕਿਸੇ ਨੂੰ ਪੱਛਮੀ ਮੁਲਕਾਂ 'ਚ ਅਸੀਂ ਰਹਿੰਦੇ ਹਾਂ, ਇੱਥੇ ਵੀ ਇੱਦਾਂ ਦਾ ਨਹੀਂ ਵਰਤਾਰਾ, ਪਰ ਇਹਨਾਂ ਦੇ ਮੁਲਕਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਨਾ ਉਹ ਆਪਣੇ ਵਾਂਗੂ ਨਹੀਂ ਨੇ ਕਿ ਬੇਫਜੂਲਾ ਭਾਰ ਆਪਾਂ ਪਾਇਆ ਹੋਇਆ ਅੱਗੇ ਤੋਂ ਅੱਗੇ ਰਿਸ਼ਤੇਦਾਰੀਆਂ ਕੱਢੀਆਂ ਹੋਈਆਂ, ਬਣਾਈਆਂ ਹੋਈਆਂ, ਤੇ ਉਹ ਸਾਰਾ ਸਿਲਸਿਲਾ ਇਹਨਾਂ ਦੇ ਮੁਲਕਾਂ ਦੇ ਵਿੱਚ ਨਹੀਂ ਬਣਦਾ ਕਿਉਂਕਿ ਇਹ ਲਾਗਲੇ ਜਿਹੜੇ ਰਿਸ਼ਤੇ ਨੇ, ਭੈਣ ਭਰਾ ਦਾ ਰਿਸ਼ਤਾ, ਇੱਥੇ ਤੱਕ ਕਿ ਕਜ਼ਨ ਵੀ ਉਹਨਾਂ ਨੂੰ ਕਈ ਵਾਰੀ ਦੂਰ ਦੇ ਰਿਸ਼ਤੇ ਲੱਗਦੇ ਆ ਤੇ ਜ਼ਿਆਦਾਤਰ ਉਹ ਰਿਸ਼ਤੇ ਜਿਹੜੇ ਨੇ ਆਪਣੇ ਆਲੇ ਦੁਆਲੇ ਤਾਂ ਹੀ ਕਰਕੇ ਜਿਹੜੇ ਇੱਥੇ ਵਿਆਹ ਵੀ ਹੁੰਦੇ ਆ ਤੇ ਉਹ ਖਾਸ ਹੀ ਲੋਕ ਉਹਦੇ ਵਿੱਚ ਹੁੰਦੇ ਆ ਜਿਹੜੇ ਇਹ ਨਹੀਂ ਕਿ ਸਿਰਫ ਭੀੜ ਵਧਾਉਣੀ ਹੈ ਤੇ ਕੁਆਲਿਟੀ ਰੱਖੀ ਜਾਂਦੀ ਹੈ ਇੱਦਾਂ ਹੀ ਜਿੱਦਾਂ ਆਪਣੇ ਪਹਿਲਾਂ ਹੁੰਦਾ ਸੀ ਪਰਿਵਾਰਾਂ ਦੇ ਵਿੱਚ ਨਜ਼ਦੀਕੀ ਰਿਸ਼ਤੇ ਹੁੰਦੇ ਸੀ ਅੱਜ ਕੱਲ੍ਹ ਦੇਖੋ ਕਿਤੇ ਵਿਆਹ ਸ਼ਾਦੀ ਆ ਜਾਂ ਖੁਸ਼ੀ ਦਾ ਦਿਹਾੜਾ ਕਿਤੇ ਅੱਗੇ ਤੋਂ ਅੱਗੇ ਲੋਕ ਨਾਲ ਦੀ ਨਾਲ ਜੁੜੀ ਜਾਂਦੇ ਆ ਉਹਨੇ ਜਿਵੇਂ ਕਿ ਮੈਂ ਤੁਹਾਨੂੰ ਸੱਦਾ ਦਿੱਤਾ ਤੁਸੀਂ ਆਪਣੇ ਦੋਸਤਾਂ ਮਿੱਤਰਾਂ ਨੂੰ ਅੱਗੇ ਸੱਦਾ ਦੇ ਦਿੱਤਾ ਤੇ ਉਹ ਫਿਰ ਬਹੁਤ ਸਾਰੇ ਰਿਸ਼ਤਿਆਂ ਦੇ ਵਿੱਚ ਵੀ ਵਿਗਾੜ ਪੈਂਦਾ ਤੇ ਜਿਹੜਾ ਪ੍ਰੋਗਰਾਮ ਹੁੰਦਾ ਉਹਦੇ ਵਿੱਚ ਵੀ ਖਰਾਬੀ ਹੁੰਦੀ ਹੈ ਤੇ ਚਲੋ ਪੱਛਮੀ ਮੁਲਕਾਂ ਦੇ ਉੱਤੇ ਇਹ ਗੱਲ ਕਹਿਣੀ ਵੀ ਠੀਕ ਨਹੀਂ ਮੈਨੂੰ ਲੱਗਦੀ ਤੇ ਹਰ ਜਿਹੜਾ ਮੁਲਕ ਹੈ ਉਹਦਾ ਆਪਣਾ ਵਿਰਸਾ ਵਿਰਾਸਤ ਹੈ ਉਹ ਸਾਰੀਆਂ ਚੀਜ਼ਾਂ ਨੇ ਪਰ ਸਾਡੇ ਇਹ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ ਜਿੰਨੇ ਵੀ ਆਪਾਂ ਰਿਸ਼ਤੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣ ਦੀ ਕੋਸ਼ਿਸ਼ ਕਰੀਏ ਇਹ ਨਹੀਂ ਕਿ ਵਾਧੂ ਭਾਰ ਪਾਈ ਜਾਈਏ ਤੂੰ ਵੀ ਆ ਜਾ ਤੂੰ ਵੀ ਆ ਜਾ ਕਰੀ ਜਾਈਏ ਪਰ ਜਿੰਨੇ ਕੁ ਰਿਸ਼ਤੇ ਨੇ ਸਾਡੇ ਲਾਗਲੇ ਉਹਨਾਂ ਨੂੰ ਹੀ ਸੰਭਾਲ ਲਈਏ ਤਾਂ ਬਹੁਤ ਵੱਡੀ ਸਾਡੀ ਪ੍ਰਾਪਤੀ ਹੋਵੇਗੀ ਮੇਰਾ ਮੰਨਣਾ ਹੈ ਤੇ ਦੂਸਰੇ ਪਾਸੇ ਕਹਿੰਦੇ ਨੇ ਕਿ ਜਿਵੇਂ ਪੱਛਮੀ ਪ੍ਰਭਾਵ ਦੇ ਹੇਠ ਬਜ਼ੁਰਗ ਮਾਪਿਆਂ ਨੂੰ ਬਿਰਧ ਆਸ਼ਰਮਾਂ ਦੇ ਵਿੱਚ ਛੱਡ ਕੇ ਭਰਮ ਪਾਲਦਾ ਹੈ ਤੇ ਉਸਨੇ ਜਿਹੜਾ ਉਹਨਾਂ ਦੀ ਸਾਂਭ ਸੰਭਾਲ ਦਾ ਚੰਗਾ ਪ੍ਰਬੰਧ ਕਰ ਦਿੱਤਾ ਆਪ ਤੀਰਥ ਸਥਾਨਾਂ ਦੇ ਦਰਸ਼ਨ ਕਰਨ ਪਿਕਨਿਕ ਮਨਾਉਣ ਤੇ ਧਾਰਮਿਕ ਸਥਾਨਾਂ ਦੇ ਉੱਤੇ ਸੰਸਥਾਵਾਂ ਨੂੰ ਦਾਨ ਦੇਣ ਦੇ ਵਿੱਚ ਟੋਰ ਵਿਖਾਉਂਦਾ ਬੁਢੇਪੇ ਜਿਹੜੇ ਨੇ ਬੁਢਾਪਾ ਜਿਹੜਾ ਸਭ ਤੇ ਆਉਂਦਾ ਤੇ ਨਾ ਜਵਾਨੀ ਤੇ ਗਰੂਰ ਕਰੋ ਪਾਠ ਪੜੋ ਭਾਵੇਂ ਤੀਰਥ ਨਾਵੋ ਪਾਠ ਪੜੋ ਭਾਵੇਂ ਤੀਰਥ ਨਾਵੋ ਪਰ ਮਾਂ ਪਿਓ ਦੀ ਸੇਵਾ ਜ਼ਰੂਰ ਕਰੋ ਮਾਤਾ ਪਿਤਾ ਦੀ ਸੇਵਾ ਤੋਂ ਵੱਡੀ ਸੇਵਾ ਕੋਈ ਹੋਰ ਨਹੀਂ ਹੈ ਇਹ ਸੀ ਦੋਸਤੋ ਅੱਜ ਦਾ ਵਿਚਾਰ ਪਹਿਲਾ ਮੁੱਦਾ ਸੀ ਵਹਿਮ ਭਰਮਾਂ ਦੀ ਗੱਲ ਕੀਤੀ ਆ ਅੱਖ ਦਾ ਫਰਕ ਨਾ ਤੇ ਵਿਗਿਆਨਕ ਰੂਪ ਦੇ ਵਿੱਚ ਦੇਖਿਆ ਜਾਵੇ ਤਾਂ ਉਹ ਸਾਡੀ ਨਸ ਕੋਈ ਵੀ ਹੈ ਉਹਦੇ ਵਿੱਚ ਜਦੋਂ ਕੋਈ ਹਰਕਤ ਆਉਂਦੀ ਹੈ ਪ੍ਰੈਸ਼ਰ ਵੱਧਦਾ ਹੈ ਬਲੱਡ ਦਾ ਇਸ ਕਰਕੇ ਅੱਖ ਫਰਕਦੀ ਹੈ ਤੇ ਉਹਨੂੰ ਧਾਰਮਿਕ ਜਿਵੇਂ ਕਿ ਸੀਤਾ ਜੀ ਜਿਹੜੇ ਸਨ ਉਹ ਅਸ਼ੋਕਾ ਵਾਟਿਕਾ ਦੇ ਵਿੱਚ ਕੈਦ ਰੱਖੇ ਸੀ ਤੇ ਉਹਨਾਂ ਦੀ ਅੱਖ ਫਰਕਦੀ ਹੈ ਖੱਬੀ ਤੇ ਉਹ ਖੱਬੀ ਅੱਖ ਜਿਹੜੀ ਹੈ ਚੰਗੀ ਮੰਨੀ ਜਾਂਦੀ ਹੈ ਔਰਤ ਦੀ ਕਿ ਫਰਕਦੀ ਹੈ ਤੇ ਉਹ ਫਿਰ ਉੱਥੋਂ ਆਪਣੇ ਹਨੂੰਮਾਨ ਜੀ ਆ ਜਾਂਦੇ ਹੈ ਤੇ ਉਹਨਾਂ ਨੂੰ ਚੰਗਾ ਸੰਕੇਤ ਮੰਨਿਆ ਉੱਥੋਂ ਫਿਰ ਇਹ ਗੱਲਾਂ ਬਾਤਾਂ ਅੱਗੇ ਸ਼ੁਰੂ ਹੋ ਗਈਆਂ ਪਰ ਸਾਇੰਸ ਦੇ ਤੌਰ ਦੇ ਉੱਤੇ ਦੇਖਿਆ ਜਾਵੇ ਤੇ ਅੱਖ ਫਰਕਣੀ ਜਿਹੜੀ ਆ ਉਹ ਸਾਡੀ ਨਰਵਸ ਸਿਸਟਮ ਦਾ ਜਿਹੜਾ ਉਹ ਇੱਕ ਕਹਿ ਸਕਦੇ ਆ ਸਿਧਾਂਤ ਕਹਿ ਲਓ ਜਾਂ ਇੱਕ ਹਰਕਤ ਹੈ ਤੇ ਉਹ ਜਿਹੜੀ ਸਾਡੀ ਨਰਵ ਹੈ ਕੋਈ ਵੀ ਪ੍ਰੈਸ਼ਰ ਦੇ ਵਿੱਚ ਆਉਂਦੀ ਹੈ ਜਾਂ ਪ੍ਰੈਸ ਹੁੰਦੀ ਹੈ ਤਾਂ ਉਹ ਫਿਰ ਨੋਰਮਲ ਜਦੋਂ ਹੁੰਦੀ ਹੈ ਉਸ ਕਰਕੇ ਫਿਰ ਅੱਖ ਜਿਹੜਾ ਉਹ ਸਾਡਾ ਮਸਲ ਜਿਹੜਾ ਉਹ ਵਾਈਬ੍ਰੇਸ਼ਨ ਕਰਦਾ ਹੈ ਰਿਲੈਕਸੇਸ਼ਨ ਜਿਹੜੀ ਉਹਦੇ ਵਿੱਚ ਆਉਂਦੀ ਹੈ ਤੇ ਦੂਸਰੀ ਗੱਲ ਕੀਤੀ ਹੈ ਮਨੁੱਖੀ ਰਿਸ਼ਤਿਆਂ ਦੀ ਤੇ ਲੋ ਦੋਸਤੋ ਗੱਲ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੀ ਤੇ ਇਹ ਸੀ ਅੱਜ ਦਾ ਵਿਚਾਰ ਤੇ ਅੱਜ ਦੀ ਗੱਲ ਕਰਦੇ ਹਾਂ ਅੱਜ ਦਾ ਮੁੱਦਾ ਨਾਲ ਨਾਲ ਚਲਾਵਾਂਗੇ ਤੇ ਇੱਕ ਘੰਟਾ ਸਵਾ ਇੱਕ ਘੰਟਾ ਹੀ ਇਹਦੇ ਉੱਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਅੱਜ ਫੋਨ ਲਾਈਨਾਂ ਖੁੱਲੀਆਂ ਰਹਿਣਗੀਆਂ ਉਸ ਤੋਂ ਬਾਅਦ ਜਿਹੜਾ ਅੱਜ ਨਾਵਲ ਦੀ ਬਾਤ ਪਾਵਾਂਗੇ ਪੰਜਾਬ ਦੀ ਜਿਹੜੀ ਕਿਤਾਬ ਆਪਾਂ ਸਾਂਝੀ ਕਰ ਰਹੇ ਹਾਂ ਤੁਹਾਡੇ ਨਾਲ ਰਾਜਮੋਹਨ ਗਾਂਧੀ ਜੀ ਦੀ ਲਿਖੀ ਹੋਈ ਹੈ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਹੁਣਾਂ ਜੀ ਦਾ ਪੰਜਾਬੀ ਦੇ ਵਿੱਚ ਅਨੁਵਾਦ ਹੈ ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ ਤੇ ਅੱਜ ਦੇ ਮੁੱਦੇ ਜਿਹੜੇ ਨੇ ਦੋਸਤੋ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਕਿਉਂ ਜ਼ਰੂਰੀ ਹੈ ਤੇ ਕਿਉਂਕਿ ਸੰਕੇਤ ਆਉਣ ਲੱਗ ਗਏ ਨੇ ਗੱਲਾਂ ਬਾਤਾਂ ਇਹ ਚੱਲ ਰਹੀਆਂ ਨੇ ਕਿ ਗੱਠਜੋੜ ਹੋਣ ਜਾ ਰਿਹਾ ਜਾਂ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਦਾ ਮਾਹੌਲ ਵੀ ਬਣੇਗਾ ਹੋਰ ਸਾਰਾ ਸਿਲਸਿਲਾ ਚੱਲੇਗਾ ਤੇ ਦੂਸਰਾ ਬੰਦੀ ਸਿੰਘਾਂ ਦੀ ਰਿਹਾਈ ਜਾਂ ਵੋਟ ਭਰਪਾਈ ਹੋ ਰਹੀ ਹੈ ਜੋ ਅੱਜ ਹਾਲਾਤ ਦੇਖਣ ਨੂੰ ਮਿਲੇ ਹੈ ਜੇਕਰ ਸੱਚੀ ਹੀ ਕਿਤੇ ਖਾਲਿਸਤਾਨ ਮੈਂ ਸੋਚ ਰਿਹਾ ਸੀ ਹੋ ਜਾਂਦਾ ਬਣ ਜਾਂਦਾ ਤਾਂ ਹਾਲਾਤ ਕਿਹੋ ਜਿਹੇ ਬਣਨੇ ਸੀ ਤੇ ਜੇ ਸਾਡੇ ਲੋਕ ਜਿਹੜੇ ਨੇ ਆਪ ਮੁਹਾਰੇ ਕਾਨੂੰਨ ਦੀ ਲਾਪਰਵਾਹੀ ਕਰਦੇ ਆ ਹੋਰ ਸਾਰੀਆਂ ਚੀਜ਼ਾਂ ਕਰਦੇ ਆ ਹਾਲਾਤ ਵਿਗੜਦੇ ਨਜ਼ਰ ਆਉਂਦੇ ਆ ਇਹਨਾਂ ਚੀਜ਼ਾਂ ਨੂੰ ਦੇਖ ਕੇ ਨਿਰਾਸ਼ਾ ਵੀ ਹੁੰਦੀ ਹੈ ਬਹੁਤ ਸਾਰੇ ਲੋਕਾਂ ਨੇ ਟਰੈਵਲ ਕਰਨਾ ਹੁੰਦਾ ਹੈ ਬਿਮਾਰਾਂ ਨੇ ਜਿਹੜਾ ਹੋਸਪਿਟਲ ਜਾਣਾ ਹੁੰਦਾ ਹੈ ਜਾਂ ਕੋਰਟ ਕਚਹਿਰੀਆਂ ਜਾਂ ਦਫ਼ਤਰਾਂ ਦੇ ਕੰਮ ਨੇ ਉੱਥੇ ਪਹੁੰਚਣਾ ਹੁੰਦਾ ਬੱਚਿਆਂ ਨੇ ਸਕੂਲਾਂ 'ਚ ਜਾਣਾ ਹੁੰਦਾ ਉਹ ਕਿੱਡਾ ਵੱਡਾ ਘਾਟਾ ਜਾਂ ਜਿਹੜਾ ਹੈਂਡ ਤੋਂ ਮਾਊਥ ਜਿਹੜਾ ਬੰਦਾ ਹੈ ਰੋਜ਼ ਦਿਹਾੜੀ ਕਰ ਰਹੀਆਂ ਉਹਨੇ ਆਪਣਾ ਆ ਕੇ ਸ਼ਾਮ ਨੂੰ ਚੁੱਲ੍ਹਾ ਬਾਲਣਾ ਉਹਨਾਂ ਦੇ ਹਾਲਾਤ ਕੀ ਬਣੇ ਹੋਣਗੇ ਤੇ ਗੱਲ ਕਰਦੇ ਹਾਂ ਇਹਦੇ ਉੱਤੇ ਵੀ ਜੋ ਗੱਠਜੋੜ ਦੀ ਗੱਲ ਹੋ ਰਹੀ ਹੈ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਉਹਦਾ ਪਿਛੋਕੜ ਗੱਲ ਕਰਾਂਗੇ ਤੇ ਦੂਸਰੇ ਪਾਸੇ ਜਿਹੜਾ ਜੈਨ ਜੀ ਹੈ ਮੋਦੀ ਦੀ ਕਮਜ਼ੋਰੀ ਬਣ ਚੁੱਕੇ ਹੈ ਤੇ ਯੂਨੀਵਰਸਿਟੀਆਂ ਦੇ ਵਿੱਚ ਡਿਊਟੀਆਂ ਲਾ ਦਿੱਤੀਆਂ ਨੇ ਭਾਈ ਸੰਪਰਕ ਕਰੋ ਨੌਜਵਾਨਾਂ ਦੇ ਨਾਲ ਨਹੀਂ ਤਾਂ ਘੁਆਟੇ ਦਾ ਸੌਦਾ ਜਿਹੜਾ ਸਾਬਤ ਹੋ ਸਕਦਾ ਤੇ ਲੋ ਗੱਲਬਾਤ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਖਬਰਾਂ ਦੇ ਨਾਲ ਜੋ ਹਾਲਾਤ ਨੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਉਹਨਾਂ ਮੁੱਦਿਆਂ ਦੇ ਉੱਤੇ ਜੋ ਸਿਰਫ ਅੱਜ ਦੀਆਂ ਖਬਰਾਂ ਹੀ ਨਹੀਂ ਸਗੋਂ ਪੰਜਾਬ ਤੇ ਦੁਨੀਆਂ ਦੇ ਆਉਣ ਵਾਲੇ ਕੱਲ ਨੂੰ ਵੀ ਪ੍ਰਭਾਵਿਤ ਕਰ ਸਕਦੇ ਨੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜਾ ਨਵਾਂ ਇਤਿਹਾਸ ਬਣਿਆ, ਮਹਿਲਾ ਜੱਜਾਂ ਦੀ ਗਿਣਤੀ 19 ਹੋਣ ਦਾ ਇਤਿਹਾਸਕ ਪਲ ਜਿਹੜਾ ਨਜ਼ਰ ਆਇਆ। ਪੰਜਾਬ ਬੰਦ ਅਤੇ ਬੰਦੀ ਸਿੰਘਾਂ ਦਾ ਮੁੱਦਾ ਚੱਲ ਰਿਹਾ। ਪੰਜਾਬ ਦੇ ਵਿੱਚ 26 ਲੱਖ ਸਮਾਰਟ ਮੀਟਰਾਂ ਦੇ ਨਾਲ ਜੁੜਿਆ ਵਿਵਾਦ ਹੈ। ਸੁਖਬੀਰ ਬਾਦਲ ਦੇ ਮਾਨਹਾਨੀ ਮਾਮਲੇ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ। ਸਭ ਤੋਂ ਵੱਡਾ ਸਿਆਸੀ ਸਵਾਲ ਕਿ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਗੱਠਜੋੜ ਪੰਜਾਬ ਦੀ ਭਾਈਚਾਰਕ ਸਾਂਝ, ਵਿਕਾਸ ਤੇ ਸਿਆਸੀ ਸਥਿਰਤਾ ਦੇ ਲਈ ਮੁੜ ਜਿਹੜਾ ਜ਼ਰੂਰੀ ਬਣ ਰਿਹਾ। ਦੇਸ਼ ਤੋਂ ਬਾਹਰ ਦੀ ਗੱਲ ਕਰੀਏ ਤੇ ਉਹਦੇ ਉੱਤੇ ਸਵਾਲ ਘੱਟ ਨਹੀਂ ਨੇ। ਜੈਨ ਜੀ ਦੇ ਨਾਲ ਜਿਹੜਾ ਹੈ ਸਰਕਾਰ ਦੀ ਵੱਧਦੀ ਗੱਲਬਾਤ ਜਿਹੜੀ ਹੈ, ਸਵੀਡਨ ਦੇ ਵਿੱਚ ਮੰਦਭਾਗੀ ਘਟਨਾ ਵਾਪਰੀ ਹੈ, ਤਲਵਾਰ ਲੈ ਕੇ ਕੋਈ ਵਿਅਕਤੀ ਜਿਹੜਾ ਪਹੁੰਚ ਗਿਆ ਉਹਦੀ ਖਬਰ ਸਾਂਝੀ ਕਰਾਂਗੇ ਤੇ ਸਕੂਲ ਦੇ ਵਿੱਚ ਜੋ ਹਾਲਾਤ ਬਣੇ ਹੈ। ਜਪਾਨ ਦੀ ਪਰਮਾਣੂ ਸਮਰਥਾ ਦੇ ਬਾਰੇ ਚੀਨ ਨੇ ਦਾਅਵਾ ਕੀਤਾ ਕਿ ਤਕਰੀਬਨ 5,500 ਕਿਲੋਗ੍ਰਾਮ ਜਾਂ ਉਸ ਤੋਂ ਵੱਧ ਜਿਹੜਾ ਉਹਦੇ ਕੋਲੋਂ ਇਹ ਜਿਹੜਾ ਸਾਰਾ ਕੁਝ ਹੈਗਾ ਪਰਮਾਣੂ ਸਮਾਨ। ਅਮਰੀਕਾ ਇਰਾਨ ਤਨਾਅ ਜਿਹੜਾ ਟਰੰਪ ਦੀਆਂ ਧਮਕੀਆਂ ਦੇ ਉੱਤੇ ਜਿਹੜਾ ਇਰਾਨ ਨੇ ਸਾਰਾ ਕੁਝ ਉਹਨਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਹੈ ਤੇ ਜਮਨ ਦੇ ਵਿੱਚ ਸੋਮਾਲੀਆ ਨੇੜੇ ਜਹਾਜ਼ ਹਾਈਜੈਕ ਕੀਤਾ ਹੈ ਭਾਰਤ ਦਾ ਤੇ 22 ਭਾਰਤੀ ਨਾਗਰਿਕਾਂ ਦੀ ਜਿਹੜੀ ਹੈ ਸੁਰੱਖਿਆ ਦਾ ਸਵਾਲ ਬਣਿਆ ਹੋਇਆ ਤੇ ਬਲੋਚਿਸਤਾਨ ਦੀ ਸਥਿਤੀ ਇੱਕ ਪਾਸੇ ਸਾਰੀ ਦੁਨੀਆ ਕਹਿੰਦੀ ਹੈ ਕਿ ਪਾਕਿਸਤਾਨ ਇਹ ਹਾਲਾਤ ਬਣਾਉਂਦਾ ਹੈ। ਜੋ ਘਟਨਾ ਭਾਰਤ ਦੇ ਵਿੱਚ ਵਾਪਰਦੀ ਹੈ ਤਾਂ ਉਹ ਗੁਆਂਢੀ ਮੁਲਕਾਂ ਦਾ ਇਲਜ਼ਾਮ ਲਾਉਂਦੇ ਨੇ ਕਿ ਉਹ ਇਹ ਹਰਕਤਾਂ ਕਰਦੇ ਹੈ ਤੇ ਦੂਸਰੇ ਪਾਸੇ ਪਾਕਿਸਤਾਨ ਵਾਲੇ ਵੀ ਉਹਨਾਂ ਨੇ ਵੀ ਭਾਈ ਬਲੋਚ ਰੱਖੇ ਹੋਏ ਆ, ਕਹਿੰਦੇ ਬਲੋਚ ਜਿਹੜੇ ਨੇ ਇਹ ਜਿਹੜੀਆਂ ਨੇ ਅੱਤਵਾਦ ਗਤੀਵਿਧੀਆਂ ਕਰਦੇ ਆ, ਉੱਥੋਂ ਫੰਡਿੰਗ ਕਰਦੇ ਆ, ਸਾਰਾ ਕੁਝ ਕਰਦੇ ਆ। ਨਾਲ ਹੀ ਵਿਸ਼ਵ ਵਿਆਪੀ ਜਿਨਸੀ ਛੇੜਛਾੜ ਦੇ ਵੱਧਦੇ ਮੁੱਦੇ ਦੇ ਉੱਤੇ ਵੀ ਸਵਾਲ ਜਿਹੜਾ ਖੜਾ ਹੁੰਦਾ ਹੈ, ਉਹਦੀ ਇੱਕ ਰਿਪੋਰਟ ਹੈ ਉਹ ਥੋੜੀ ਜਿਹੀ ਸਾਂਝੀ ਕਰਾਂਗੇ, ਸਮਾਂ ਇਜਾਜ਼ਤ ਦੇਵੇਗਾ। ਤੇ ਲਓ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਤੁਹਾਡੇ ਫੋਨ ਕਾਲਾਂ ਦੀ ਵੀ ਉਡੀਕ ਨਾਲ ਦੀ ਨਾਲ ਰਹੇਗੀ ਤੇ 15-20 ਮਿੰਟ ਤੱਕ ਤੁਹਾਡੇ ਲਈ ਲਾਈਨਾਂ ਖੋਲ੍ਹ ਦਿੱਤੀਆਂ ਜਾਣਗੀਆਂ। ਲੋ +358 44 976 19 ਬਾਟ ਸਟੂਡੀਓ ਦਾ ਨੰਬਰ ਹੈ ਤੇ ਸਭ ਤੋਂ ਪਹਿਲਾਂ ਖਬਰ ਲੈਂਦੇ ਹਾਂ ਪੋਜ਼ਿਟਿਵ। ਹਾਈਕੋਰਟ ਵੋਮੈਨ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ, ਇਤਿਹਾਸਕ ਪਲ ਦੇਖਣ ਨੂੰ ਮਿਲਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਿੱਚ ਮਹਿਲਾ ਜੱਜਾਂ ਦੀ ਗਿਣਤੀ 19 ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਇੱਕ ਸਦੀ ਤੋਂ ਵੱਧ ਪੁਰਾਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਬੈਂਚ ਦੇ ਵਿੱਚ ਜਿਹੜਾ ਮਹਿਲਾ ਜੱਜਾਂ ਦੀ ਗਿਣਤੀ ਵੱਧ ਕੇ 19 ਤੱਕ ਜਿਹੜੀ ਪਹੁੰਚ ਗਈ। ਕਾਰਜਕਾਰੀ ਜਿਹੜਾ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ 9 ਵਾਧੂ ਐਡੀਸ਼ਨਲ ਜੱਜਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ, ਜਿਨ੍ਹਾਂ ਦੇ ਵਿੱਚ 3 ਮਹਿਲਾ ਜੱਜ ਮੋਨਿਕਾ ਛਿੱਬਰ ਸ਼ਰਮਾ, ਪੂਜਾ ਚੋਪੜਾ ਤੇ ਦਿਵਿਆ ਸ਼ਰਮਾ ਸ਼ਾਮਲ ਨੇ। ਸਹੁੰ ਚੁੱਕਣ ਵਾਲੇ ਹੋਰ ਜੱਜਾਂ ਦੇ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਪਰਵਿੰਦਰ ਸਿੰਘ ਚੌਹਾਨ ਦੇ ਨਾਲ ਨਾਲ ਹਰਮੀਤ ਸਿੰਘ ਦਿਓਲ, ਰਾਜੇਸ਼ ਕੌਰ, ਸੁਨੀਸ਼ ਬਿੰਦਲਿਸ਼, ਮਿੰਦਰਜੀਤ ਯਾਦਵ ਅਤੇ ਰਵਿੰਦਰ ਮਲਿਕ ਜਿਹੜੇ ਸ਼ਾਮਲ ਨੇ। ਕੇਂਦਰ ਸਰਕਾਰ ਦੇ ਵੱਲੋਂ ਇਨ੍ਹਾਂ ਦੀ ਨਿਯੁਕਤੀ ਦਾ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਹਾਈਕੋਰਟ ਦੇ ਵਿੱਚ ਹੋਏ ਸਮਾਗਮ ਦੇ ਦੌਰਾਨ ਮੌਜੂਦਾ ਤੇ ਸੇਵਾ ਮੁਕਤ ਜੱਜ, ਅਧਿਕਾਰੀ ਤੇ ਨਵੇਂ ਜੱਜਾਂ ਦੇ ਪਰਿਵਾਰਕ ਮੈਂਬਰ ਹਾਜ਼ਰ ਸਨ। ਇਸ ਤੋਂ ਪਹਿਲਾਂ ਇਸ ਹਾਈਕੋਰਟ ਦੇ ਵਿੱਚ ਸਭ ਤੋਂ ਵੱਧ 18 ਮਹਿਲਾ ਜੱਜ ਹੋਣ ਦਾ ਰਿਕਾਰਡ ਸੀਗਾ, ਜਦੋਂ ਕਿ ਇਸ ਤੋਂ ਪਹਿਲਾਂ ਇਹ ਗਿਣਤੀ 13 ਤੱਕ ਜੜੀ ਰਹੀ ਸੀ। ਮੌਜੂਦਾ ਸਮੇਂ ਦੇ ਵਿੱਚ ਬੈਂਚ ਤੇ ਤੈਨਾਤ ਹੋਰ ਮਹਿਲਾ ਜੱਜਾਂ ਦੇ ਵਿੱਚ ਜਸਟਿਸ ਅਲਕਾ ਸਰੀਨ, ਜਸਟਿਸ ਅਰਚਨਾ ਪੁਰੀ, ਜਸਟਿਸ ਲਪੀਤਾ ਬੈਨਰਜੀ ਤੇ ਹੋਰ ਕਈ ਨਾਮਵਰ ਜੱਜ ਜਿਹੜੇ ਸ਼ਾਮਲ ਨੇ। ਬੈਂਚ ਦੇ ਵਿੱਚ 19 ਮਹਿਲਾ ਜੱਜਾਂ ਦੀ ਮੌਜੂਦਗੀ ਸੰਸਥਾ ਦੀ ਬਣਤਰ ਦੇ ਵਿੱਚ ਇੱਕ ਵੱਡਾ ਬਦਲਾਅ ਲੈ ਕੇ ਆਈ ਹੈ। ਬੈਂਚ ਦੇ ਵਿੱਚ ਮਹਿਲਾ ਜਿਹੜੀਆਂ ਪ੍ਰਤੀਨਿਧਤਾ ਵਧਣ ਦੇ ਨਾਲ ਔਰਤਾਂ, ਬੱਚਿਆਂ ਤੇ ਹੋਰ ਮਾਮਲਿਆਂ ਦੇ ਵਿੱਚ ਵਧੇਰੇ ਸੰਵੇਦਨਸ਼ੀਲ ਪਹੁੰਚ ਜਿਹੜਾ ਦੇਖਣ ਨੂੰ ਮਿਲੇਗੀ। ਇਸ ਨੂੰ ਨਿਆਂਪਾਲਿਕਾ ਦੇ ਵਿੱਚ ਵੱਖੋ ਵੱਖਰੇ ਨਜ਼ਰੀਏ ਨੂੰ ਸੰਤੁਲਿਤ ਕਰਨ ਦੇ ਵੱਲ ਇੱਕ ਅਹਿਮ ਜਿਹੜਾ ਕਦਮ ਦੇ ਵਜੋਂ ਵੀ ਦੇਖਿਆ ਜਾ ਰਿਹਾ ਹੈ ਜੀ। ਦੂਸਰੇ ਪਾਸੇ ਪੰਜਾਬ ਬੰਦ ਦਾ ਬਠਿੰਡਾ ਦੇ ਵਿੱਚ ਲੈ ਕੇ ਬਠਿੰਡਾ ਤੋਂ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਸਰ ਦੇਖਣ ਨੂੰ ਮਿਲਿਆ। ਕਿਤੇ ਕੋਈ ਕੁੱਟਿਆ ਗਿਆ ਤੇ ਕੋਈ ਚੱਕਿਆ ਗਿਆ, ਕਿਸੇ ਨੂੰ ਰੋਕ ਲਿਆ ਗਿਆ ਤੇ ਕਿਸੇ ਨੂੰ ਨਿਠਾ ਦਿੱਤਾ ਗਿਆ ਤੇ ਕਿਸੇ ਦੀਆਂ ਧੱਕੇ ਦੇ ਨਾਲ ਦੁਕਾਨਾਂ ਬੰਦ ਕਰਾਈਆਂ ਗਈਆਂ, ਬੱਸ ਸੇਵਾ ਠੱਪ ਰਹੀ ਤੇ ਪੰਜਾਬ ਥਾਵਾਂ ਦੇ ਉੱਤੇ ਧਰਨੇ ਲੱਗੇ, ਆਵਾਜਾਈ ਰੋਕਣ ਵਾਲੇ ਕਈ ਸਿੱਖ ਆਗੂ ਪੁਲਿਸ ਨੇ ਜਿਹੜਾ ਹਿਰਾਸਤ ਦੇ ਵਿੱਚ ਵੀ ਲਏ ਨੇ। ਕੌਮੀ ਇਨਸਾਫ਼ ਮੋਰਚਾ ਦੇ ਪੰਜਾਬ ਬੰਦ ਦੇ ਸੱਦੇ ਨੂੰ ਦੇਖਦਿਆਂ ਪੰਜਾਬ ਭਰ ਦੇ ਵਿੱਚ ਸੁਰੱਖਿਆ ਵਿਵਸਥਾ ਸਖ਼ਤ ਕਰ ਦਿੱਤੀ ਗਈ ਸੀ। ਸੰਵੇਦਨਸ਼ੀਲ ਇਲਾਕਿਆਂ ਦੇ ਵਿੱਚ ਪੁਲਿਸ ਬਲ ਦੀ ਤੈਨਾਤੀ ਵਧਾ ਦਿੱਤੀ ਗਈ ਤੇ ਇਸੇ ਸੰਬੰਧ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬ ਨਾਲ ਲੱਗਦੀਆਂ ਸਰਹੱਦਾਂ ਤੇ ਵੀ ਪੁਲਿਸ ਦੇ ਵੱਲੋਂ ਵਿਸ਼ੇਸ਼ ਨਿਗਰਾਨੀ ਜਿਹੜੀ ਸੀ ਸ਼ੁਰੂ ਕਰ ਦਿੱਤੀ ਸੀ ਕੱਲ ਤੋਂ ਹੀ। ਪਟਿਆਲਾ ਦੇ ਪੁਲਿਸ ਕਪਤਾਨ SP ਮੋਹਿਤ ਅਗਰਵਾਲ ਨੇ ਕਿਹਾ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ ਤੇ ਬੰਦ ਕਾਫੀ ਹੱਦ ਤੱਕ ਸ਼ਾਂਤ ਰਿਹਾ। ਸਰਕਾਰੀ ਸਕੂਲ ਸਵੇਰੇ ਆਪਣੇ ਤੈਅ ਸਮੇਂ ਦੇ ਉੱਤੇ ਖੁੱਲੇ ਜਦਕਿ ਨਿੱਜੀ ਸਕੂਲ ਬੰਦ ਰਹੇ। ਕੌਮੀ ਇਨਸਾਫ ਮੋਰਚੇ ਨੇ 21 ਅਗਸਤ ਨੂੰ ਜਿਹੜਾ ਸੀ ਪੰਜਾਬ ਬੰਦ ਦਾ ਅੱਜ ਦਾ ਸੱਦਾ ਦਿੱਤਾ ਹੋਇਆ ਸੀ ਤੇ ਮੋਹਾਲੀ ਤੇ ਚੰਡੀਗੜ੍ਹ ਦੇ ਵਿੱਚ ਜ਼ਿਆਦਾਤਰ ਵਪਾਰਕ ਅਦਾਰਿਆਂ ਨੇ ਵੱਧਦੇ ਤਣਾਅ ਦਾ ਹਵਾਲਾ ਦਿੰਦਿਆਂ ਦੁਪਹਿਰ ਤੱਕ ਆਪਣੇ ਅਦਾਰੇ ਬੰਦ ਰੱਖਣ ਦਾ ਫੈਸਲਾ ਕੀਤਾ। ਕੌਮੀ ਇਨਸਾਫ਼ ਮੋਰਚੇ ਨੇ ਪੁਲਿਸ ਕਾਰਵਾਈ, ਆਪਣੇ ਮੈਂਬਰਾਂ ਵਿਰੁੱਧ ਦਰਜ FIR, ਬੰਦੀ ਸਿੰਘਾਂ ਦੀ ਲਗਾਤਾਰ ਨਜ਼ਰਬੰਦੀ ਦੇ ਵਿਰੋਧ ਦੇ ਵਿੱਚ ਅੱਜ ਨੂੰ ਪੰਜਾਬ ਜਿਹੜਾ ਬੰਦ ਦਾ ਸੱਦਾ ਦਿੱਤਾ। ਦਰਅਸਲ 15 ਅਗਸਤ ਨੂੰ ਚੰਡੀਗੜ੍ਹ ਪੁਲਿਸ ਨੇ ਅਥਰੂ ਗੈਸ, ਪਾਣੀ ਦੀਆਂ ਬੁਛਾੜਾਂ ਤੇ ਬੈਰੀਕੇਡਾਂ ਦੇ ਨਾਲ ਕੌਮੀ ਇਨਸਾਫ਼ ਮੋਰਚੇ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਰੋਕ ਦਿੱਤਾ ਸੀ ਤੇ ਪੁਲਿਸ ਦੇ ਵੱਲੋਂ ਆਗੂਆਂ ਤੇ ਸਮਰਥਕਾਂ ਦੇ ਵਿਰੁੱਧ ਕਈ FIR ਜਿਹੜੀਆਂ ਦਰਜ ਕੀਤੀਆਂ ਗਈਆਂ। ਮੋਰਚੇ ਦੀ ਮੁੱਖ ਮੰਗ ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਹੈ ਜਿਨ੍ਹਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ ਪਰ ਅਜੇ ਵੀ ਜੇਲ੍ਹ ਦੇ ਵਿੱਚ ਨੇ। ਇਸ ਦੇ ਨਾਲ ਹੀ ਜਗਤਾਰ ਸਿੰਘ ਹਵਾਰਾ ਲਈ ਪੈਰੋਲ ਅਤੇ ਬੇਅਦਬੀ ਦੇ ਉੱਤੇ ਪੁਲਿਸ ਗੋਲੀ ਕਾਂਡ ਜਿਹੜਾ ਉਹਦੇ ਉੱਤੇ ਮਾਮਲਿਆਂ ਦੇ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਦੂਸਰੇ ਪਾਸੇ ਇੰਡੀਆ ਦੇ ਵਿੱਚ ਜਿਹੜਾ ਖੰਡ ਦਾ ਜਿਹੜਾ ਰੋਲਾ ਰੱਪਾ ਪੈ ਰਿਹਾ, ਭਾਰਤ ਦੀ ਖੰਡ ਜਿਹੜੀ ਘਾਟ ਪੂਰੀ ਕਰਨ ਦੇ ਲਈ ਹੁਣ ਆਸਟ੍ਰੇਲੀਆ ਬਣ ਸਕਦਾ ਹੈ ਵੱਡਾ ਵਿਕਲਪ ਇਹਦਾ। ਭਾਰਤ ਦੇ ਵਿੱਚ ਖੰਡ ਦੀ ਵੱਧ ਰਹੀ ਮੰਗ ਅਤੇ ਤਿਉਹਾਰੀ ਸੀਜ਼ਨ ਦੇ ਦੌਰਾਨ ਪੈਦਾ ਹੋਈ ਘਾਟ ਨੂੰ ਆਸਟ੍ਰੇਲੀਆ ਆਸਾਨੀ ਦੇ ਨਾਲ ਪੂਰਾ ਕਰਨ ਦੀ ਸਮਰੱਥਾ ਰੱਖਦਾ ਹੈ। ਆਸਟ੍ਰੇਲੀਅਨ ਖੰਡ ਭਾਰਤ ਨੂੰ ਪ੍ਰਤੀ ਕੁਇੰਟਲ ਕਰੀਬ 3500 ਰੁਪਏ ਤੋਂ ਵੀ ਜਿਹੜੀ ਘੱਟ ਕੀਮਤ ਦੇ ਵਿੱਚ ਮਿਲ ਸਕਦੀ ਹੈ। ਆਸਟ੍ਰੇਲੀਆ ਦੇ ਵਿੱਚ ਭਾਰਤੀ ਖੁਰਾਕਾਂ ਵਾਸਤੇ ਦੇ ਜਿਹੜਾ ਵਸਤਾਂ ਦੇ ਉੱਤੇ ਕਾਰੋਬਾਰੀ ਵਰੁਣ ਗੁਪਤਾ ਮੁਤਾਬਕ ਭਾਰਤ ਖੁਦ ਵੀ ਲੰਮੇ ਸਮੇਂ ਤੋਂ ਹੋਰਨਾਂ ਦੇਸ਼ਾਂ ਨੂੰ ਖੰਡ ਵੇਚਦਾ ਰਿਹਾ ਪਰ ਤਿਉਹਾਰਾਂ ਤੇ ਘਰੇਲੂ ਮੰਗ ਵਧਣ ਦੇ ਕਾਰਨ ਕਹਿੰਦੇ ਹੁਣ ਸਪਲਾਈ ਉੱਤੇ ਦਬਾਅ ਬਣਿਆ। ਆਸਟ੍ਰੇਲੀਆ ਆਪਣੀ ਕੁੱਲ ਖੰਡ ਪੈਦਾਵਾਰ ਦਾ ਲਗਭਗ 85% ਦੱਖਣੀ ਕੋਰੀਆ, ਇੰਡੋਨੇਸ਼ੀਆ, ਜਪਾਨ ਤੇ ਮਲੇਸ਼ੀਆ ਵਰਗੇ ਬਾਜ਼ਾਰਾਂ ਨੂੰ ਨਿਰਯਾਤ ਜਿਹੜਾ ਕਰਦਾ ਹੈ। ਇਸ ਕਰਕੇ ਭਾਰਤ ਦੇ ਲਈ ਆਸਟ੍ਰੇਲੀਆ ਇੱਕ ਨੇੜਲਾ ਤੇ ਵੱਡੀ ਸਮਰੱਥਾ ਵਾਲਾ ਵਿਕਲਪ ਜਿਹੜਾ ਬਣ ਸਕਦਾ ਹੈ। ਦਸੰਬਰ 2022 ਦੇ ਵਿੱਚ ਲਾਗੂ ਹੋਏ ਭਾਰਤ ਆਸਟ੍ਰੇਲੀਆ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ ਦੇ ਵਿੱਚ ਖੰਡ ਨੂੰ ਮੁਕਤ ਵਪਾਰ ਦੀ ਸੂਚੀ ਦੇ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਸੀ। ਹੁਣ ਦੋਵੇਂ ਦੇਸ਼ ਸਮਝੌਤੇ ਨੂੰ ਹੋਰ ਵਸਤੂਆਂ ਤੱਕ ਵਧਾਉਣ ਬਾਰੇ ਵਿਚਾਰ ਕਰ ਰਹੇ ਹੈ ਤੇ ਭਾਰਤ ਨੇ ਡੇਅਰੀ, ਦੁੱਧ, ਪਨੀਰ, ਦਹੀਂ, ਖੰਡ, ਮਸਾਲੇ, ਖਾਣ ਵਾਲੇ ਤੇਲ, ਪਿਆਜ਼ ਅਤੇ ਰਬੜ ਸਮੇਤ ਕਈ ਉਤਪਾਦਾਂ ਨੂੰ ਸੰਵੇਦਨਸ਼ੀਲ ਮੰਨਿਆ ਹੈ ਤੇ ਇਸਦਾ ਮਤਲਬ ਹੈ ਕਿ ਇਨ੍ਹਾਂ ਵਸਤੂਆਂ ਦੇ ਉੱਤੇ ਆਸਟ੍ਰੇਲੀਆ ਨੂੰ ਵੱਡੀ ਟੈਰਿਫ ਰਿਆਇਤ ਦੇਣ ਦੇ ਲਈ ਭਾਰਤ ਅਜੇ ਤਿਆਰ ਨਹੀਂ ਹੈ। ਦੂਸਰੇ ਪਾਸੇ ਪੰਜਾਬ ਸਮਾਰਟ ਮੀਟਰ ਨਵਾਂ ਪੈਂਤੜਾ। ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਦੇ ਟੈਂਡਰ ਰੱਦ ਹੋ ਗਏ। ਪਬਲਿਕ ਕੰਪਨੀ ਦੀ ਬੈਂਕ ਗਰੰਟੀ ਜ਼ਬਤ ਹੋਈ ਹੈ ਤੇ ਹੁਣ 26 ਲੱਖ ਮੀਟਰਾਂ ਦਾ ਹੋਵੇਗਾ ਇੱਕੋ ਹੀ ਟੈਂਡਰ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪਾਵਰਕੌਮ ਨੇ ਹੁਣ ਪਬਲਿਕ ਸੈਕਟਰ ਦੀ ਜਿਹੜੀ ਕੰਪਨੀ ਦਾ ਸਮਾਰਟ ਮੀਟਰਾਂ ਸੰਬੰਧੀ ਟੈਂਡਰ ਜਿਹੜਾ ਰੱਦ ਕਰ ਦਿੱਤਾ ਹੈ ਜਿਹਦੇ ਨਾਲ ਨਵੀਂ ਹਲਚਲ ਪੈਦਾ ਹੋਈ ਹੈ। ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ਼ ਐਵਾਰਡ ਰੱਦ ਕਰਕੇ 9.86 ਕਰੋੜ ਦੀ ਜਿਹੜੀ ਹੈ ਪਰਫਾਰਮੈਂਸ ਬੈਂਕ ਗਰੰਟੀ ਜ਼ਬਤ ਜਿਹੜੀ ਕਰ ਲਈ। ਪਬਲਿਕ ਖੇਤਰ ਦੀ ਟੈਲੀ ਕਮਿਊਨੀਕੇਸ਼ਨਜ਼ ਕੰਸਲਟੈਂਟਸ ਇੰਡੀਆ ਜਿਹੜੀ ਹੈ TCIL ਨੇ ਪਾਵਰਕਾਮ ਦੇ ਇਸ ਫੈਸਲੇ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਤੇ ਕਾਨੂੰਨੀ ਚਾਰਾਜੋਈ ਦੀ ਚੇਤਾਵਨੀ ਵੀ ਦਿੱਤੀ। ਪੰਜਾਬ ਬਿਜਲੀ ਮੰਤਰਾਲੇ ਦੀ ਜਿਹੜੀ ਹੈ ਰਿਵੈਂਪਡ ਡਿਸਟ੍ਰੀਬਿਊਸ਼ਨ ਸੈਕਟਰ ਸਕੀਮ ਜਿਹੜੀ ਹੈ RDSS ਤਹਿਤ ਪਾਵਰਕੌਮ ਨੇ ਪੰਜਾਬ ਦੇ ਵਿੱਚ ਸਮਾਰਟ ਮੀਟਰ ਲਾਉਣ ਦੇ ਲਈ ਟੈਂਡਰ ਜਾਰੀ ਕੀਤੇ ਸਨ ਤੇ ਕੇਂਦਰੀ ਜ਼ੋਨ ਦਾ ਜਿਹੜਾ ਉਪਰੋਕਤ ਕੰਪਨੀ ਨੂੰ 30 ਜਨਵਰੀ 2026 ਨੂੰ 328.83 ਕਰੋੜ ਦਾ ਮੁੱਲ ਜਿਹੜਾ ਮੂਲ ਐਵਾਰਡ ਜਾਰੀ ਕੀਤਾ ਗਿਆ ਸੀ। ਕੰਪਨੀ ਨੇ 13 ਫਰਵਰੀ ਨੂੰ 9.86 ਕਰੋੜ ਦੀ ਬੈਂਕ ਗਰੰਟੀ ਜਮ੍ਹਾਂ ਕਰਵਾ ਦਿੱਤੀ ਸੀ ਤੇ ਵੇਰਵਿਆਂ ਅਨੁਸਾਰ ਕੰਪਨੀ ਦੇ ਵੱਲੋਂ ਕੇਂਦਰੀ ਜ਼ੋਨ ਦੇ ਵਿੱਚ 4.52 ਲੱਖ ਸਮਾਰਟ ਮੀਟਰ ਲਾਏ ਜਾਣੇ ਸਨ। ਸਮੁੱਚੇ ਪੰਜਾਬ ਦੇ ਵਿੱਚ ਪਹਿਲੇ ਪੜਾਅ ਦੇ ਤਹਿਤ ਕਰੀਬ 26 ਲੱਖ ਸਮਾਰਟ ਮੀਟਰ ਲੱਗਣੇ ਨੇ। ਹੁਣ ਪਾਵਰਕੌਮ ਦੇ ਹਾਲ ਟਾਈਮ ਜਿਹੜਾ ਡਾਇਰੈਕਟਰਜ਼ ਦੀ ਜਿਹੜੀ ਹੈ 28 ਜੁਲਾਈ ਨੂੰ ਹੋਈ 330ਵੀਂ ਮੀਟਿੰਗ ਦੇ ਵਿੱਚ ਕੇਂਦਰੀ ਜ਼ੋਨ ਦੇ ਟੈਂਡਰ ਰੱਦ ਕਰਨ ਦਾ ਫੈਸਲਾ ਲਿਆ ਗਿਆ ਤੇ 3 ਅਗਸਤ ਨੂੰ ਪਾਵਰਕੌਮ ਨੇ ਕੰਪਨੀ ਦਾ ਲੈਟਰ ਆਫ਼ ਐਵਾਰਡ ਰੱਦ ਕਰ ਦਿੱਤਾ ਹੈ। ਉਂਝ ਪਾਵਰਕੌਮ ਨੇ ਜਿਹੜਾ ਸਾਰੇ ਜ਼ੋਨਾਂ ਦੇ ਹੀ ਟੈਂਡਰ ਰੱਦ ਕਰ ਦਿੱਤੇ ਨੇ। ਪਾਵਰਕੌਮ ਦੇ ਅਨੁਸਾਰ TCIL ਨੇ ਬੋਲੀ ਦੇ ਉੱਤੇ ਸਮੇਂ ਜਿਹੜਾ ਮੈਸਰਜ ਆਦਿਆਂ ਸਮਾਰਟ ਮੀਟਰਿੰਗ ਜਿਹੜੀ ਹੈ ਆਪਣਾ ਸਬ ਕੰਟਰੈਕਟ ਜਿਹੜਾ ਦੱਸਿਆ ਸੀ, ਪਰ ਲੈਟਰ ਆਫ ਐਵਾਰਡ ਜਾਰੀ ਹੋਣ ਮਗਰੋਂ ਪਾਵਰਕਾਮ ਦੀ ਅਗਾਊ ਪ੍ਰਵਾਨਗੀ ਲਏ ਬਿਨਾਂ ਹੀ ਕੰਪਨੀ ਨੇ ਆਪਣਾ ਸਬ ਵੈਡਰ ਬਦਲ ਦਿੱਤਾ, ਜੋ ਟੈਂਡਰ ਦੀਆਂ ਸ਼ਰਤਾਂ ਦੀ ਉਲੰਘਣਾ ਦੱਸਿਆ ਗਿਆ। ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਸੁਪਰੀਮ ਕੋਰਟ ਵੱਲੋਂ ਮਾਣਹਾਨੀ ਮਾਮਲੇ ਦੇ ਵਿਚ ਸੁਖਬੀਰ ਬਾਦਲ ਦੀ ਪਟੀਸ਼ਨ ਖਾਰਜ ਕਰਤੀ ਹੈ। ਦੇਸ਼ ਦੀ ਸਰਵਉੱਚ ਅਦਾਲਤ ਨੇ ਮਾਣਹਾਨੀ ਮਾਮਲੇ ਚ ਸੁਖਬੀਰ ਬਾਦਲ ਨੂੰ ਰਾਹਤ ਨਹੀਂ ਦਿੱਤੀ। ਅਦਾਲਤ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਾਲ 2017 ਦੇ ਇਕ ਅਪਰਾਧਿਕ ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਸੁਖਬੀਰ ਬਾਦਲ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ ਸੀ, ਜਿਸ ਦੇ ਵਿਚ ਹਾਈ ਕੋਰਟ ਨੇ ਇਸ ਮਾਮਲੇ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਜਨਵਰੀ 2017 ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੇ ਇਕ ਬਿਆਨ ਦਿੱਤਾ ਸੀ। ਇਸ ਬਿਆਨ ਦੇ ਵਿਚ ਉਨ੍ਹਾਂ ਨੇ ਅਖੰਡ ਕੀਰਤਨੀ ਜਥਾ ਨਾਮਕ ਧਾਰਮਿਕ ਸੰਸਥਾ ਨੂੰ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਸਿਆਸੀ ਵਿੰਗ ਦੱਸਿਆ ਸੀ। ਸੰਸਥਾ ਦੇ ਜਿਹੜਾ ਮੁੱਖ ਬੁਲਾਰੇ ਨੇ ਸੁਖਬੀਰ ਬਾਦਲ ਦੇ ਖਿਲਾਫ਼ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਸੁਖਬੀਰ ਬਾਦਲ ਨੇ ਇਹ ਬਿਆਨ ਵੱਖ ਵੱਖ ਸਿਆਸੀ ਰੈਲੀਆਂ ਤੇ ਮੀਡੀਆ ਦੇ ਵਿਚ ਦਿੱਤੇ ਹੈ, ਜਿਸ ਦੇ ਨਾਲ ਉਨ੍ਹਾਂ ਦੀ ਬਦਨਾਮੀ ਹੋਈ ਤੇ ਬਾਦਲ ਦੇ ਵਕੀਲਾਂ ਨੇ ਹਾਈ ਕੋਰਟ ਦੇ ਵਿਚ ਦਲੀਲ ਦਿੱਤੀ ਸੀ ਕਿ ਇਹ ਬਿਆਨ ਮਾਣਹਾਨੀ ਦੇ ਦਾਇਰੇ ਦੇ ਵਿਚ ਨਹੀਂ ਆਉਂਦਾ ਤੇ ਸ਼ਿਕਾਇਤਕਰਤਾ ਕੋਲ ਸੰਸਥਾ ਦੇ ਵੱਲੋਂ ਕੇਸ ਕਰਨ ਦਾ ਕੋਈ ਅਧਿਕਾਰ ਪੱਤਰ ਨਹੀਂ ਸੀ, ਪਰ ਹਾਈ ਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਸੁਪਰੀਮ ਕੋਰਟ ਦਾ ਰੁਖ ਕੀਤਾ। ਸੁਪਰੀਮ ਕੋਰਟ ਦੇ ਵਿਚ ਜਸਟਿਸ ਦੀਪਾਕਰ ਦੱਤਾ ਤੇ ਜਸਟਿਸ ਸ਼ੀਲ ਨਾਗੂ ਦੇ ਬੈਂਚ ਸਾਹਮਣੇ ਸੁਖਬੀਰ ਬਾਦਲ ਵੱਲੋਂ ਸੀਨੀਅਰ ਵਕੀਲ ਕਪਿਲ ਸਿੱਬਲ ਪੇਸ਼ ਹੋਏ ਹੈ। ਕਪਿਲ ਸਿੱਬਲ ਨੇ ਜਿਹੜਾ ਸੀ ਅਦਾਲਤ ਦੇ ਵਿਚ ਦਲੀਲ ਦਿੱਤੀ ਕਿ ਸੁਖਬੀਰ ਬਾਦਲ ਨੇ ਆਪਣੇ ਬਿਆਨ ਦੇ ਵਿਚ ਕਦੇ ਵੀ ਇਸ ਖਾਸ ਸ਼ਿਕਾਇਤਕਰਤਾ ਦਾ ਨਾਮ ਲੈ ਕੇ ਕੋਈ ਗੱਲ ਨਹੀਂ ਕਹੀ ਸੀ ਤੇ ਇਹ ਵੀ ਸਪਸ਼ਟ ਨਹੀਂ ਹੈ ਕਿ ਸ਼ਿਕਾਇਤਕਰਤਾ ਨੂੰ ਅਜਿਹੀ ਸ਼ਿਕਾਇਤ ਕਰਨ ਦੇ ਲਈ ਕਿਸ ਨੇ ਅਧਿਕਾਰ ਦਿੱਤਾ ਹੈ। ਦੂਜੇ ਪਾਸੇ ਬੈਂਚ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਕਹਿ ਦਿੱਤਾ ਹੈ ਕਿ ਸ਼ਿਕਾਇਤਕਰਤਾ ਜਦੋਂ ਤੱਕ ਖੁਦ ਨੂੰ ਸੰਸਥਾ ਦਾ ਮੁੱਖ ਬੁਲਾਰਾ ਦੱਸਿਆ ਹੈ ਤੇ ਸੰਗਠਨ ਉੱਤੇ ਅਜਿਹੇ ਗੰਭੀਰ ਇਲਜ਼ਾਮ ਲਗਾਏ ਗਏ ਨੇ ਤਾਂ ਇਸ ਮਾਮਲੇ ਨੂੰ ਮੁੱਢੋਂ ਖਾਰਜ ਨਹੀਂ ਕੀਤਾ ਜਾ ਸਕਦਾ। ਦੋਵਾਂ ਪਾਸਿਆਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਸੁਪਰੀਮ ਕੋਰਟ ਨੇ ਸੁਖਬੀਰ ਬਾਦਲ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਅਦਾਲਤ ਦੇ ਇਸ ਫੈਸਲੇ ਨਾਲ ਸੁਖਬੀਰ ਬਾਦਲ ਨੂੰ ਵੱਡੀ ਕਾਨੂੰਨੀ ਰਾਹਤ ਨਹੀਂ ਮਿਲ ਸਕੀ ਹੈ ਤੇ ਹੁਣ ਮਾਮਲੇ ਦੀ ਅੱਗੇ ਦੀ ਜਿਹੜੀ ਕਾਰਵਾਈ ਮੈਜਿਸਟ੍ਰੇਟ ਦੀ ਅਦਾਲਤ ਦੇ ਵਿਚ ਚੱਲੇਗੀ। ਦੂਸਰੇ ਪਾਸੇ ਅੱਜ ਦਾ ਜਿਹੜਾ ਮੁੱਦਾ ਵੀ ਰਹੇਗਾ, ਸ਼੍ਰੋਮਣੀ ਅਕਾਲੀ ਦਲ ਬੀਜੇਪੀ ਅਲਾਇੰਸ ਪੰਜਾਬ ਦੀ ਭਾਈਚਾਰਕ ਸਾਂਝ ਦੇ ਲਈ ਦੋਵਾਂ ਧਿਰਾਂ ਦਾ ਇਕੱਠੇ ਹੋਣਾ ਜ਼ਰੂਰੀ ਹੈ, ਮਜੀਠੀਆ ਸਾਹਿਬ ਕਹਿੰਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਅਕਾਲੀ ਭਾਜਪਾ ਗੱਠਜੋੜ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਪੱਤੇ ਖੋਲ ਦਿੱਤੇ ਹੈ ਕਿ ਪੰਜਾਬ ਦੇ ਲੋਕ ਚਾਹੁੰਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਭਾਜਪਾ ਮੁੜ ਇਕਜੁੱਟ ਹੋਣ। ਉਨ੍ਹਾਂ ਸਪਸ਼ਟ ਕੀਤਾ ਹੈ ਕਿ ਇਸ ਸਬੰਧੀ ਆਉਣ ਵਾਲੇ ਸਮੇਂ ਦੇ ਵਿਚ ਸਥਿਤੀ ਜਿਹੜੀ ਹੈ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗੀ ਤੇ ਦੋਵਾਂ ਪਾਰਟੀਆਂ ਦੀ ਉੱਚ ਲੀਡਰਸ਼ਿਪ ਆਪਸ ਦੇ ਵਿਚ ਬੈਠ ਕੇ ਇਸ ਦੇ ਬਾਰੇ ਅੰਤਮ ਫੈਸਲਾ ਲਵੇਗੀ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਦੇ ਵਿਵਾਦ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖ ਵੱਖ ਹੋ ਗਏ ਸਨ, ਪਰ ਅੱਜ ਪੰਜਾਬ ਦੀਆਂ ਸਥਿਤੀਆਂ ਬਦਲ ਚੁੱਕੀਆਂ ਨੇ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਸਥਿਤੀਆਂ ਬਦਲ ਦੇ ਨਾਲ ਕਿ ਸੂਬੇ ਦੇ ਵਿਚ ਦਿਨ ਬ ਦਿਨ ਵਿਗੜ ਰਹੀ ਕਾਨੂੰਨ ਤੇ ਵਿਵਸਥਾ ਜਿਹੜੀ ਹੈ ਲਾਅ ਐਂਡ ਆਰਡਰ ਦੀ ਸਥਿਤੀ ਤੇ ਹੋਰ ਗੰਭੀਰ ਮੁੱਦਿਆਂ ਨੂੰ ਦੇਖਦਿਆਂ ਪੰਜਾਬ ਦੇ ਲੋਕ ਇਹ ਮੰਗ ਕਰ ਰਹੇ ਨੇ ਕਿ ਦੋਵਾਂ ਧਿਰਾਂ ਨੂੰ ਮੁੜ ਇਕ ਜਿਹੜਾ ਨਾਲ ਆਪਣਾ ਜਿਹੜਾ ਆਉਣਾ ਚਾਹੀਦਾ ਹੈ। ਆਪਣੀ ਭੈਣ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਭਾਜਪਾ ਦੀ ਅਗਵਾਈ ਵਾਲੇ ਐਨ ਡੀ ਏ ਵਿਚ ਵਾਪਸੀ ਦੇ ਦਿੱਤੇ ਸੰਕੇਤ ਤੋਂ ਇਕ ਦਿਨ ਬਾਅਦ ਮਜੀਠੀਆ ਨੇ ਕਿਹਾ ਕਿ ਇਹ ਜਿਹੜਾ ਗੱਠਜੋੜ ਹੈ ਅੱਜ ਸੂਬੇ ਦੇ ਲੋਕਾਂ ਦੀ ਪੁਰਜ਼ੋਰ ਮੰਗ ਹੈ। ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਸੰਕੇਤ ਦਿੱਤਾ ਹੈ ਕਿ ਲੋਕ ਵੀ ਜਿਹੜੇ ਨੇ ਇਹੀ ਚਾਹੁੰਦੇ ਹੈ। ਵਾਜਪਾਈ ਸਾਹਿਬ ਅਤੇ ਬਾਦਲ ਸਾਹਿਬ ਦਾ ਜਿਹੜਾ ਗੱਠਜੋੜ ਭਾਈਚਾਰੇ ਅਮਨ ਸ਼ਾਂਤੀ ਹਿੰਦੂ ਸਿੱਖ ਏਕਤਾ ਉੱਤੇ ਆਧਾਰਿਤ ਸੀਗਾ, ਜੋ ਪੰਜਾਬ ਅਤੇ ਕੇਂਦਰ ਦੋਵਾਂ ਥਾਵਾਂ ਦੇ ਉੱਤੇ ਬੇਹੱਦ ਸਫਲ ਰਿਹਾ। ਮਜੀਠੀਆ ਨੇ ਅੱਗੇ ਕਿਹਾ ਕਿ ਖੇਤੀ ਕਾਨੂੰਨਾਂ ਤੋਂ ਬਾਅਦ ਦੋਵਾਂ ਪਾਰਟੀਆਂ ਦੇ ਰਾਹ ਵੱਖੋ ਵੱਖ ਹੋ ਗਏ ਸਨ, ਜੋ ਕਿ ਇਕ ਇਤਿਹਾਸਕ ਤੱਤ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਸਰਹੱਦੀ ਹਾਲਾਤ, ਵਿਗੜ ਰਹੀ ਲਾਅ ਐਂਡ ਆਰਡਰ ਦੀ ਸਥਿਤੀ, ਹੋਰ ਮੁੱਖ ਮੁੱਦਿਆਂ, ਵਿਕਾਸ ਅਤੇ ਰੋਜ਼ਗਾਰ ਨੂੰ ਦੇਖਦਿਆਂ ਲੋਕ ਮੰਗ ਕਰ ਰਹੇ ਨੇ ਕਿ ਸਾਨੂੰ ਮੁੜ ਇਕੱਠੇ ਹੋਣਾ ਕਹਿੰਦੇ ਚਾਹੀਦਾ ਹੈ। ਹਰਸਿਮਰਤ ਕੌਰ ਬਾਦਲ ਨੇ ਵੀ ਬੀਤੇ ਦਿਨ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿਕਾਸ ਜਿਹੜਾ ਪ੍ਰਗਤੀ ਅਤੇ ਲੋਕਾਂ ਦੀ ਭਲਾਈ ਦੇ ਲਈ ਜੋ ਗੱਠਜੋੜ ਪਹਿਲਾਂ ਜਿਹੜਾ ਮਦਦਗਾਰ ਸਾਬਤ ਹੋਏ ਸਨ ਉਨ੍ਹਾਂ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ। ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਾਂ ਬਾਤਾਂ ਦੀ ਸ਼ੁਰੂਆਤ ਕਰਦੇ ਹਾਂ ਤੇ ਮੋਦੀ ਜੈਨ ਜੀ ਕੈਂਪਸਾਂ ਦੇ ਵਿੱਚ ਕਹਿੰਦੇ ਨੇ ਜਾਓ ਭਾਈ ਤੇ ਨੌਜਵਾਨਾਂ ਦੇ ਨਾਲ ਮਿਲੋ ਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਜਿਹੜਾ ਦਿਓ। ਮੋਦੀ ਸਾਹਿਬ ਕਹਿੰਦੇ ਨੇ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੇ ਅੱਜ ਸਰਕਾਰ ਅਤੇ ਜੈਨ ਜੀ ਵਿਚਾਲੇ ਦੂਰੀ ਘਟਾਉਣ ਦੇ ਉੱਤੇ ਜ਼ੋਰ ਦਿੰਦਿਆਂ ਕੇਂਦਰੀ ਸਕੱਤਰਾਂ ਨੂੰ ਯੂਨੀਵਰਸਿਟੀ ਕੈਂਪਸਾਂ ਦੇ ਵਿੱਚ ਜਾ ਕੇ ਕਹਿੰਦੇ ਨੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕਰਨ ਅਤੇ ਨੀਤੀ ਬਣਾਉਣ ਦੇ ਲਈ ਨਵੇਂ ਵਿਚਾਰ ਹਾਸਲ ਕਰਨ ਦੇ ਲਈ ਕਿਹਾ। ਕੇਂਦਰੀ ਸਕੱਤਰਾਂ ਦੇ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਵਿਚਾਲੇ ਵੱਧ ਤੋਂ ਵੱਧ ਸੰਪਰਕ ਬਣਾਉਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਨੀਤੀ ਬਣਾਉਣ ਦੀ ਪ੍ਰਕਿਰਿਆ ਦੇ ਵਿੱਚ ਨਵੇਂ ਅਤੇ ਵੱਖਰੇ ਵਿਚਾਰ ਸਾਹਮਣੇ ਆ ਸਕਦੇ ਹੈ। ਪ੍ਰਧਾਨ ਮੰਤਰੀ ਨੇ ਆਪਣੀ ਰਿਹਾਇਸ਼ ਦੇ ਉੱਤੇ ਹੋਈ ਮੀਟਿੰਗ ਦੇ ਦੌਰਾਨ ਕਿਹਾ ਕਿ ਯੂਨੀਵਰਸਿਟੀਆਂ ਅਤੇ ਨੌਜਵਾਨਾਂ ਦੇ ਨਾਲ ਵਿਆਪਕ ਪੱਧਰ ਦੇ ਉੱਤੇ ਸੰਪਰਕ ਨੀਤੀ ਬਣਾਉਣ ਦੇ ਲਈ ਰਿਆਇਤੀ ਸੋਚ ਤੋਂ ਹਟ ਕੇ ਜਿਹੜਾ ਵਿਚਾਰ ਲਏ ਜਾ ਸਕਦੇ ਹੈ। ਮੀਟਿੰਗ ਦੇ ਦੌਰਾਨ ਬੁਨਿਆਦੀ ਢਾਂਚੇ ਅਤੇ ਸੰਪਰਕ ਸੁਰੱਖਿਆ ਅਤੇ ਵਿਦੇਸ਼ੀ ਮਾਮਲਿਆਂ ਨਾਲ ਸੰਬੰਧਿਤ ਮੰਤਰਾਲਿਆਂ ਦੇ ਉੱਤੇ ਵੀ ਵਿਭਾਗਾਂ ਦੇ ਭਵਿੱਖ ਦੇ ਉੱਤੇ ਕਾਰਜ ਏਜੰਡੇ ਤੇ ਚਰਚਾ ਕੀਤੀ ਗਈ ਹੈ। ਨੌਜਵਾਨਾਂ ਦੇ ਨਾਲ ਸੰਪਰਕ ਵਧਾਉਣ ਦੀ ਗੱਲ ਕਰਦਿਆਂ ਪ੍ਰਧਾਨ ਮੰਤਰੀ ਨੇ ਸਰਕਾਰੀ ਵਿਭਾਗਾਂ ਵਿਚਾਲੇ ਬਣੀਆਂ ਵੱਖ ਵੱਖ ਹੱਦਾਂ ਨੂੰ ਖਤਮ ਕਰਨ, ਗੈਰ ਰਸਮੀ ਗੱਲਬਾਤ ਨੂੰ ਉਤਸ਼ਾਹਿਤ ਕਰਨ ਦੀ ਲੋੜ ਦੱਸੀ ਹੈ। ਉਨ੍ਹਾਂ ਕਿਹਾ ਕਿ ਲੰਮੇ ਸਮੇਂ ਦੀ ਯੋਜਨਾਬੰਦੀ ਦੇ ਲਈ ਵਿਚਾਰਾਂ ਦੇ ਵਿੱਚ ਨਵੀਂ ਤਾਜ਼ਗੀ ਹੋਣਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਅਧਿਕਾਰੀਆਂ ਨੂੰ ਆਪਣਾ ਕੰਮ ਲਗਨ ਦੇ ਨਾਲ ਕੰਮ ਕਰਨਾ ਚਾਹੀਦਾ ਤੇ ਉਨ੍ਹਾਂ ਕੋਵਿਡ 19 ਮਹਾਂਮਾਰੀ ਤੇ ਪੱਛਮੀ ਏਸ਼ੀਆ ਸੰਕਟ ਦੌਰਾਨ ਦੇਸ਼ ਦੇ ਵੱਲੋਂ ਦਿੱਤੇ ਸਫਲ ਜਵਾਬ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਸਮੇਂ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਮਿਲ ਕੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਕੰਮ ਕੀਤਾ ਸੀਗਾ। ਨਾਲ ਕਹਿੰਦੇ ਨੇ ਕਿ AI ਦੀ ਵਰਤੋਂ ਕਰਨ ਦੇ ਲਈ ਕਿਹਾ ਗਿਆ। ਪ੍ਰਧਾਨ ਮੰਤਰੀ ਨੇ ਕੇਂਦਰੀ ਸਕੱਤਰਾਂ ਨੂੰ ਆਰਟੀਫਿਸ਼ਲ ਇੰਟੈਲੀਜੈਂਸੀ AI ਦੀ ਵਰਤੋਂ ਕਰਨ ਦੇ ਲਈ ਵੀ ਕਹਿ ਦਿੱਤਾ। ਉਨ੍ਹਾਂ ਇਸ ਦੇ ਨਾਲ ਹੀ ਮਨੁੱਖੀ ਫੈਸਲਾ ਲੈਣ ਦੀ ਸਮਰੱਥਾ ਨੂੰ ਬਣਾਈ ਰੱਖਣ ਦੀ ਲੋੜ ਦੇ ਉੱਤੇ ਵੀ ਜ਼ੋਰ ਦਿੱਤਾ ਤੇ ਕਿਹਾ ਕਿ ਵੱਖ ਵੱਖ ਵਿਦੇਸ਼ਾਂ ਲਈ ਡਾਟਾ ਇਕੱਠਾ ਕਰਨ ਤੇ ਇਸ ਦੇ ਪ੍ਰਬੰਧਨ ਦੇ ਤਰੀਕੇ ਵਿੱਚ ਹੱਲ ਲੱਭਣੇ ਪੈਣਗੇ ਤੇ ਇਸ ਦੇ ਨਾਲ ਹੀ ਡਾਟਾ ਦੇ ਵੱਖ ਵੱਖ ਸਿਸਟਮਾਂ ਵਿਚਾਲੇ ਬਿਹਤਰ ਤਾਲਮੇਲ ਤੇ ਇਸ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣਾ ਹੋਵੇਗਾ। ਤੇ ਅੱਜ ਜਿਹੜਾ ਦੂਸਰੇ ਆਪਣੇ ਰਾਹੁਲ ਗਾਂਧੀ ਸਾਹਿਬ ਜਿਹੜੇ ਨੇ ਭਾਈ ਸੜਕਾਂ ਦੇ ਉੱਤੇ ਧਰਨੇ ਲਈ ਬੈਠ ਗਏ ਤੇ ਪ੍ਰਦਰਸ਼ਨ ਤੋਂ ਬਾਅਦ ਫਿਰ ਪਾਇਲਟ ਗਨ ਦੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਅੱਜ ਕਰ ਲਿਆ ਗਿਆ ਜੀ, FIR ਹੋ ਗਈ ਹੈ। ਇਸ ਤਰ੍ਹਾਂ ਦੀ ਖਬਰ ਵੀ ਨਜ਼ਰ ਆਈ ਹੈ ਤੇ ਉਹਨੂੰ ਵੀ ਵਿਸਤਾਰ ਦੇ ਵਿੱਚ ਲੈ ਲੈਂਦੇ ਹਾਂ ਥੋੜਾ ਜਿਹਾ ਤੇ ਫਿਰ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ। ਸੰਸਦ ਮਾਰਗ ਥਾਣੇ ਦੇ ਬਾਹਰ ਦਿੱਤਾ ਗਿਆ ਸੀ ਧਰਨਾ ਤੇ FIR ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਤੇ ਲੋਕ ਸਭਾ ਦੇ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਪਾਇਲਟ ਗਨ ਦੀ ਜਿਹੜੀ ਵਰਤੋਂ ਕਰਨ ਵਾਲਿਆਂ ਦੇ ਉੱਤੇ ਕੇਸ ਦਰਜ ਕਰਨ ਦੀ ਮੰਗ ਦੇ ਮਾਮਲੇ ਤੇ ਅੱਜ ਦਿੱਲੀ ਪੁਲਿਸ ਸਟੇਸ਼ਨ ਚ FIR ਦਰਜ ਕਰ ਲਈ ਗਈ ਹੈ ਤੇ ਪੁਲਿਸ ਨੇ ਇਸ ਮਾਮਲੇ ਦੇ ਵਿਚ ਅਣਪਛਾਤਿਆਂ ਦੇ ਖਿਲਾਫ ਕੇਸ ਜਿਹੜਾ ਦਰਜ ਕੀਤਾ ਹੈ। ਲੋ ਦੋਸਤੋ, ਗੱਲਾਂ ਬਾਤਾਂ ਦੇ ਲਈ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਰਾਜਨ ਸੈਣੀ ਸਾਹਿਬ ਤੇ ਗੱਲਾਂ ਬਾਤਾਂ ਉਨ੍ਹਾਂ ਦੇ ਨਾਲ ਕਰਦੇ ਹਾਂ। ਸਤਿ ਸ੍ਰੀ ਅਕਾਲ ਜੀ, ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ।
0: ਸਾਡੇ ਮੇਰੇ ਆਲੇ ਪਾਸਿਓ ਬਿਲਕੁਲ ਠੀਕ ਹੈਗੀ ਪਰ ਵਿੱਚ ਕਿਤੇ ਕਿਤੇ ਆਵਾਜ਼ ਮੈਨੂੰ ਟੁੱਟ ਕੇ ਆਉਂਦੀ ਰਹੀ ਜੀ ਜਨਾਬ ਦੀ।
1: ਅੱਛਾ ਜੀ, ਨਹੀਂ ਇੱਥੇ ਤਾਂ ਮੇਰੇ ਕੋਲ ਤਾਂ ਠੀਕ ਠਾਕ ਚੱਲ ਰਿਹਾ ਵੈਸੇ। ਹਾਂਜੀ, ਕੋਈ ਨੀ, ਮੈਂ ਚੈੱਕ ਕਰ ਲਵਾਂ।
0: ਚਲੋ ਐਨੀਵੇ ਹਾਂਜੀ, ਕਿਉਂਕਿ ਇਧਰ ਮੇਰੇ ਵੀ ਨੈਟ ਉਹ ਪੂਰਾ ਹੈਗਾ ਹੀ ਆ ਜੀ, ਮਤਲਬ ਵਾਈਫਾਈ ਵੀ ਓਕੇ ਆ, ਸਾਰਾ ਕੁਛ ਓਕੇ ਆ
1: ਜੀ।
0: ਤੇ ਮੈਂ ਵਿੱਚ ਜਿਹੜਾ ਹੈਗਾ ਆ ਉਹ ਚੇਂਜ ਵੀ ਕਰਦਾ ਰਿਹਾ ਤੇ ਕੱਲਾ ਡਾਟੇ ਤੇ ਚਲਾ ਕੇ ਦੇਖਾਂ ਤੇ ਉਦੋਂ ਵੀ ਜਿਹੜਾ ਆ ਪ੍ਰੋਗਰਾਮ ਰੁਕਦਾ ਸੀ ਵਿੱਚ ਕਿਤੇ ਕਿਤੇ।
1: ਅੱਛਾ ਜੀ, ਕੋਈ ਨੀ, ਮੈਂ ਚੈੱਕ ਕਰ ਲੈਣਾ ਜੀ।
0: ਐਨੀਵੇ ਜੇ ਵਿੱਚ ਕਿਤੇ ਆਵਾਜ਼ ਰੁਕੀ ਤੇ ਮੈਨੂੰ ਕਾਇੰਡਲੀ ਫਿਰ ਜਿਹੜਾ ਹੈਗਾ ਆ ਦੱਸ ਦਿਓ ਜੀ।
1: ਜਰੂਰ ਜੀ,
0: ਹਾਂਜੀ,
1: ਨਹੀਂ ਵਧੀਆ ਆ ਰਹੀ ਆ ਜੀ।
0: ਹਾਂਜੀ ਠੀਕ ਹੈ ਜੀ, ਹੁਣ ਆਈ ਹੈ ਜੀ। ਪਹਿਲਾਂ ਤਾਂ ਜਿਹੜਾ ਹੈਗਾ ਨਾ, ਤੁਸੀਂ ਲਾਸਟ ਖਬਰ ਜਿਹੜੀ ਕੀਤੀ ਹੈ ਨਾ ਜੀ, ਮੈਂ ਉਹ ਤੋਂ ਸ਼ੁਰੂ ਕਰਾਂਗਾ।
1: ਜਰੂਰ ਜੀ।
0: ਕਹਿੰਦੇ ਜੈਨ ਜੀ ਨਾਲ ਸੰਪਰਕ ਕਰਨਾ ਬਹੁਤ ਜ਼ਰੂਰੀ ਹੋ ਗਿਆ, ਮੋਦੀ ਸਾਹਿਬ ਨੂੰ ਹੁਣ ਲੱਗਣ ਲੱਗ ਪਿਆ ਜੀ,
1: ਕਮਜ਼ੋਰੀ ਬਣ ਗਈ ਹੈ ਜੀ।
0: ਨੌਜਵਾਨਾਂ ਦੀਆਂ ਸਮੱਸਿਆਵਾਂ ਦਾ ਕੀ ਇਹਨਾਂ ਨੂੰ ਪਤਾ ਨੀ ਹੈਗਾ, ਨੌਜਵਾਨਾਂ ਦੀ ਸਮੱਸਿਆ ਕੀ ਆ ਜੀ?
1: ਜੀ
0: ਤੁਹਾਨੂੰ ਨੀ ਪਤਾ ਵੀ ਬੱਚੇ ਜਿਹੜੇ ਹੈਗੇ ਆ ਉਹਨਾਂ ਦੀ ਰਿਸੈਂਟਮੈਂਟ ਕਿੱਥੋਂ ਸ਼ੁਰੂ ਹੋਈ?
1: ਬਿਲਕੁਲ,
0: ਤੁਸੀਂ ਇਗਜ਼ਾਮ ਕਰਾਉਣੇ ਆ, ਇਗਜ਼ਾਮ ਜਿਹੜੇ ਹੈਗੇ ਆ ਤੁਹਾਡੇ ਲੀਕ ਕਰ ਜਾਂਦੇ ਹੈਗੇ ਆ ਜੀ, ਪੇਪਰ ਲੀਕ ਕਰ ਜਾਂਦੇ ਹੈਗੇ ਆ, ਬੱਚਿਆਂ ਦਾ ਭਵਿੱਖ ਨਾਲ ਖਿਲਵਾੜ ਹੁੰਦਾ
1: ਜੀ।
0: ਇੱਕ ਪੇਪਰ ਲੈਣ ਵਾਸਤੇ ਤੁਸੀਂ 6-6 ਮਹੀਨੇ ਉਹਦਾ ਰਿਜ਼ਲਟ ਵੇਟ ਕਰਨੀ ਪੈਂਦੀ ਹੈ ਜੀ। ਫਿਰ ਜਦੋਂ ਤੁਸੀਂ ਨਿਯੁਕਤੀਆਂ ਹੋਣ ਲੱਗਦੀਆਂ ਹੈਗੀਆਂ ਜਾਂ ਕੋਈ ਐਡਮਿਸ਼ਨ ਹੋਣ ਲੱਗਦਾ ਆ ਜੀ, ਉਦੋਂ ਤੁਸੀਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਵਿੱਚ ਉਲਝਾ ਲੈਂਦੇ ਜੀ।
1: ਬਿਲਕੁਲ
0: ਸਰ, ਸਭ ਦੁਨੀਆਂ ਦੀ ਸਭ ਤੋਂ ਕੀਮਤੀ ਚੀਜ਼ ਹੈਗੀ ਆ ਸਮਾਂ
1: ਜੀ।
0: ਅਗਲੇ ਦਾ ਕੁਐਸਚਨ ਆਫ ਲਾਈਫ ਇਨਵੋਲਵ ਹੁੰਦਾ ਜੀ। ਇੱਕ ਬੱਚਾ ਆ ਉਹ 24 ਸਾਲ ਦੀ ਏਜ ਦੇ ਵਿੱਚ ਜਿਹੜਾ ਆ ਪਾਸ ਆਊਟ ਹੋ ਰਿਹਾ ਜੀ। ਇੱਕ ਬੱਚਾ ਜਿਹੜਾ ਹੈਗਾ ਆ ਉਹ 25 ਸਾਲ 26 ਸਾਲ ਦੇ ਪਾਸ ਆਊਟ ਹੋ ਰਿਹਾ। ਉਹਦੀ ਜ਼ਿੰਦਗੀ ਦਾ ਜਿਹੜਾ 2 ਸਾਲ ਦਾ ਸਮਾਂ ਆ ਉਹ ਮਤਲਬ ਕਿੱਥੇ ਐਡਜਸਟ ਹੋਊਗਾ ਜੀ।
1: ਜੀ,
0: ਤੁਸੀਂ ਐਗਜ਼ਾਮ ਦੀ ਪ੍ਰਕਿਰਿਆ ਜਿਹੜੀ ਆ ਉਹਨੂੰ ਏਡਾ ਲੰਬਾ ਬਣਾ ਲੈਣੇ, ਲੈਂਥੀ ਬਣਾ ਲੈਣੇ ਆ, ਇੰਨਾ ਕੋਸਟਲੀ ਬਣਾ ਲੈਣੇ ਹੈਗੇ ਆ ਜੀ। ਉਹਦੇ ਬਾਵਜੂਦ ਜਦੋਂ ਉਹਦੇ ਨਾਲ ਧੋਖਾ ਹੁੰਦਾ ਆ ਤੇ ਉਹਦਾ ਮਨ ਟੁੱਟਦਾ ਨਹੀਂ ਹੈ
1: ਜੀ।
0: ਫਿਰ ਤੁਹਾਡੀ ਐਜੂਕੇਸ਼ਨ ਜਿਹੜੀ ਹੈਗੀ ਆ ਕੁਆਲਿਟੀ ਐਜੂਕੇਸ਼ਨ ਨਹੀਂ ਹੈ, ਇਹ ਜੋਬ ਓਰੀਐਂਟਡ ਐਜੂਕੇਸ਼ਨ ਨਹੀਂ ਹੈ। ਤੁਸੀਂ ਇਹਦੇ ਤੇ ਅੱਜ ਤੱਕ ਕੀ ਰਿਸਰਚ ਕੀਤੀ ਜੀ ਕਿ ਬੱਚਾ ਜਿਹੜਾ ਆ ਪੜ੍ਹ ਲਿਖ ਕੇ ਨੌਕਰੀਆਂ ਲੱਭਦਾ, ਨੌਕਰੀ ਮਿਲਦੀ ਨਹੀਂ, ਉਹਦੀ ਵਿਦਿਆ ਜਿਹੜੀ ਹੈਗੀ ਆ ਉਹ ਇੰਨੀ ਕੈਪੇਬਲ ਨਹੀਂ ਹੁੰਦੀ ਕਿ ਉਹ ਆਪਣੀ 2 ਵਕਤ ਦੀ ਰੋਟੀ ਕਮਾ ਕੇ ਖਾ ਸਕਦਾ ਹੋਵੇ
1: ਜੀ।
0: ਸੋ ਇਸ ਕਰਕੇ ਇਹ ਬਹੁਤ ਕੰਮ ਕਰਨ ਵਾਲੇ ਹੈਗੇ ਆ ਜਿਹੜੇ ਸਾਨੂੰ ਸਧਾਰਨ ਬੰਦਿਆਂ ਨੂੰ ਤਾਂ ਪਤਾ ਆ, ਤੇ ਜਿਹਨਾਂ ਨੇ ਪੋਲਿਟਿਕਸ ਦੇ ਵਿੱਚ ਸਾਰੀ ਜ਼ਿੰਦਗੀ ਮਤਲਬ ਗਾਲੀ ਹੈਗੀ ਆ ਤੇ ਉਹਨਾਂ ਨੂੰ ਨਹੀਂ ਪਤਾ।
1: ਸੈਣੀ ਸਾਹਿਬ, ਜਿਹੜੀ ਤੁਸੀਂ ਗੱਲ ਕੀਤੀ ਆ ਨਾ, ਮੈਂ ਥੋੜਾ ਜਿਹਾ ਹੋਰ ਅੱਗੇ ਵਧਾਵਾਂਗਾ ਇੱਕ ਨੁਕਤਾ। ਇੱਥੇ ਮੁਲਕਾਂ ਦੇ ਵਿੱਚ ਰਹਿ ਰਹੇ ਹਾਂ ਤਾਂ ਉਹਦੇ ਨਾਲ ਜੋੜ ਕੇ ਮੈਂ ਦੇਖਣ ਦੀ ਕੋਸ਼ਿਸ਼ ਕਰ ਰਿਹਾ ਸੀ। ਤੁਸੀਂ ਬਹੁਤ ਵਧੀਆ ਇਸ ਨੂੰ ਵਿਸਥਾਰ ਦਿੱਤਾ ਹੈ। ਦੇਖੋ, ਇਹ ਚਾਹੇ ਵੋਕੇਸ਼ਨਲ ਕਾਲਜ ਨੇ ਜਾਂ ਸਕੂਲ ਨੇ ਇੱਥੇ, ਤੇ ਚਾਹੇ ਸੈਣੀ ਸਾਹਿਬ ਆਪਣੇ ਜਿਹੜੇ ਹੈ ਪ੍ਰਾਇਮਰੀ ਜਾਂ ਹਾਈ ਸਕੂਲ ਤੱਕ ਜਿਹੜੇ ਬੱਚੇ ਨੇ, ਬਕਾਇਦਾ ਮੈਂ ਪਿਛਲੇ ਦਿਨਾਂ ਚ ਵੀ ਗੱਲ ਕੀਤੀ ਸੀਗੀ, ਇੱਕ ਦਿਨ ਪਹਿਲਾਂ ਉਹਨਾਂ ਨੂੰ ਭੇਜਿਆ ਜਾਂਦਾ ਹੈ ਵਰਕ ਦਾ। ਦੇਖੋ ਲੋਕਾਂ ਦੇ ਨਾਲ ਮਤਲਬ ਕਿ ਜਿਹੜਾ ਵਰਕ ਕਲਚਰ ਹੈ ਉਹ ਚ ਜਾ ਕੇ ਝਾਤ ਮਾਰ ਕੇ ਆਓ ਕੰਪਨੀਆਂ ਦੇ ਵਿੱਚ ਕਿੱਦਾਂ, ਜੇ ਤੁਹਾਡੇ ਪੇਰੈਂਟਸ ਵੀ ਜਿਹੜੀ ਆ ਜੋਬ ਕਰਦੇ ਆ ਉੱਥੇ ਕਿੱਦਾਂ ਮਤਲਬ ਕਿ ਉਹ ਵਿਚਰਦੇ ਆ, ਕਿਹੜੀ ਜੋਬ ਦੇ ਅੰਡਰ ਸਾਰਾ ਕੁਝ ਉਹ ਕਿੱਦਾਂ ਹੈਂਡਲ ਕਰਦੇ ਆ, ਪਹਿਲਾਂ ਤਾਂ ਉਹ ਉਹਨਾਂ ਨੂੰ ਦੇਖਣ ਲਈ ਇੱਕ ਦਿਨ ਭੇਜਿਆ ਜਾਂਦਾ। ਫਿਰ 3 ਦਿਨ ਉਹਨਾਂ ਨੂੰ ਭੇਜਿਆ ਜਾਂਦਾ ਹੈ ਜਦੋਂ ਉਹ 8th ਗ੍ਰੇਡ ਦੇ ਵਿੱਚ ਹੋ ਜਾਂਦੇ ਆ ਕਿ ਤੁਸੀਂ ਜਾ ਕੇ ਦੇਖ ਕੇ ਆਓ, ਆਪ ਹੱਥੀਂ ਕੰਮ ਕਰਕੇ ਆਓ ਮਤਲਬ ਕਿ 3 ਦਿਨ, ਤੇ ਕਈ ਜਗ੍ਹਾ 5 ਦਿਨ ਵੀ ਹੈ, ਵੀਕ ਵੀ ਹੈ, ਤੇ ਕਈ ਜਗ੍ਹਾ 3 ਦਿਨ ਹੈ। ਉਹ ਬੱਚੇ ਜਾਂਦੇ ਨੇ, ਸਰਟੀਫਿਕੇਟ ਵੀ ਬਕਾਇਦਾ ਉੱਥੇ ਮਿਲਦਾ, ਹੱਲਾਸ਼ੇਰੀ ਮਿਲਦੀ ਹੈ ਉਹਨਾਂ ਨੂੰ, ਮਤਲਬ ਕਿ ਉਹਨਾਂ ਨੂੰ ਐਕਸਪਾਇਰ ਕੀਤਾ ਜਾਂਦਾ ਹੈ ਉਹਨਾਂ ਚੀਜ਼ਾਂ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦੋਂ ਤੁਸੀਂ ਪ੍ਰੋਫੈਸ਼ਨ ਚੁਲਦੇ ਆ, ਜੇ ਤੁਸੀਂ ਜਾਂਦੇ ਆ ਵੋਕੇਸ਼ਨਲ ਕਾਲਜ ਦੇ ਵਿੱਚ ਜਾਂਦੇ ਹੋ, ਤਾਂ ਉਹ ਚਾਹੇ ਤੁਸੀਂ ਕਾਰਾਂ ਦਾ ਕੰਮ ਮਕੈਨੀਕਲ ਦਾ ਸਿੱਖਣਾ, ਇੰਜੀਨੀਅਰਿੰਗ ਚ ਜਾਣਾ, ਜਾਂ ਕਿਤੇ ਵੀ ਆ ਕਿਸੇ ਵੀ ਕੈਟਾਗਰੀ ਦੇ ਵਿੱਚ ਖੇਤਰ ਦੇ ਵਿੱਚ ਹੈ, ਤਾਂ ਬਕਾਇਦਾ ਤੁਹਾਨੂੰ ਸਾਲ ਦੇ ਵਿੱਚ ਘੱਟੋ ਘੱਟ ਨਹੀਂ ਇੱਕ ਵਾਰੀ ਤਾਂ, ਹਨਾ ਹੁਣ ਤਾਂ ਸ਼ਾਇਦ ਜ਼ਿਆਦਾ ਵਾਰੀ ਕਰ ਦਿੱਤਾ ਹੈ, ਵੈਸੇ ਇੱਕ ਵਾਰੀ ਤੁਹਾਨੂੰ ਬਕਾਇਦਾ 2 ਵੀਕ ਲਈ, 3 ਵੀਕ ਲਈ ਜਾਂ 4 ਵੀਕ ਲਈ ਵੀ ਹੋ ਸਕਦਾ ਹੈ ਕਿ ਤੁਹਾਨੂੰ ਪ੍ਰੈਕਟਿਸ ਚੋਇਸ ਕਰਨੀ ਪੈਣੀ ਹੈ ਵੀ ਕਿੱਥੇ ਜਾ ਕੇ ਤੁਸੀਂ ਸਾਲ ਦੇ ਵਿੱਚ ਇੱਕ ਵਾਰੀ 4 ਹਫ਼ਤੇ ਲਾ ਕੇ ਆਉਣੇ ਆ, ਉਹ ਤੁਹਾਡੀ ਚੋਇਸ ਹੈ। ਜੇ ਤੁਹਾਨੂੰ ਉੱਥੇ ਕਿਤੇ ਪਲੇਸ ਬਾਹਰ ਨਹੀਂ ਮਿਲਦਾ ਜੇ ਪ੍ਰੋਫੈਸ਼ਨ ਦੇ ਵਿੱਚ ਜਿੱਥੇ ਵੀ ਤੁਸੀਂ ਮਤਲਬ ਕਿ ਸਟੱਡੀ ਕਰ ਰਹੇ ਹੋ, ਚਾਹੇ ਐਗਜ਼ਾਮਪਲ ਕਹਿ ਲਓ ਕਿ ਨਰਸ ਦਾ ਕੋਰਸ ਕਰ ਰਹੇ ਹਾਂ, ਅਤੇ ਉਹ ਜਿਹੜੇ ਲੋਕਲ ਸਰਕਾਰੀ ਹੋਸਪਿਟਲ ਨੇ ਜਾਂ ਪ੍ਰਾਈਵੇਟ ਜਿਹੜੇ ਨੇ ਉਹਨਾਂ ਦੇ ਵਿੱਚ ਜਾ ਕੇ ਉਹ ਪ੍ਰੈਕਟਿਸ ਦੇ ਲਈ ਅਪਲਾਈ ਕਰਦੇ, ਉਹਨਾਂ ਨੂੰ ਜਗ੍ਹਾ ਮਿਲ ਜਾਂਦੀ ਹੈ, ਹਰ ਜਗ੍ਹਾ ਮਿਲ ਜਾਂਦੀ ਹੈ, ਕੋਈ ਨਾਂ ਨਹੀਂ ਕਰਦਾ ਹਰ ਕੈਟਾਗਰੀ ਦੇ ਵਿੱਚ, ਅਤੇ ਉੱਥੋਂ ਹੀ ਬਹੁਤ ਵੱਡੇ ਚਾਂਸ ਬਣ ਜਾਂਦੇ ਨੇ ਕਿ ਉਹਨਾਂ ਨੂੰ ਜੋਬ ਜਿਹੜੀ ਹੈ ਸਮਰ ਟਾਈਮ ਦੇ ਵਿੱਚ ਜਦੋਂ ਉਹਨਾਂ ਦਾ ਕਾਲਜ ਜਾਂ ਸਕੂਲ ਨਹੀਂ ਆ ਤਾਂ ਉਹਨਾਂ ਨੂੰ ਜੋਬ ਆਫਰ ਕਰ ਦਿੱਤੀ ਜਾਂਦੀ ਹੈ ਕਿ ਤੁਸੀਂ ਜੇ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਤੁਹਾਡੇ ਤੋਂ ਇੰਪ੍ਰੈਸ ਹੋਏ ਆ ਅਤੇ ਤੁਸੀਂ ਆ ਸਕਦੇ ਹੋ ਕੰਮ ਦੇ ਉੱਤੇ, ਮਤਲਬ ਕਿ ਜੇ ਤੁਹਾਡੀ ਚੋਇਸ ਹੈ, ਜੇ ਜਦੋਂ ਤੁਸੀਂ ਫ੍ਰੀ ਹੋਵੋ ਜਾਂ ਵੀਕਐਂਡ ਦੇ ਉੱਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਕਰ ਸਕਦੇ ਹੋ, ਓਵਰ ਟਾਈਮ ਕਰਨਾ ਚਾਹੁੰਦੇ ਜਿੱਦਾਂ ਵੀ ਕਰਨਾ ਚਾਹੁੰਦੇ ਹੋ, ਸਕੂਲ ਤੋਂ ਬਾਅਦ ਕਰਨਾ ਚਾਹੁੰਦੇ ਹੋ, ਇੱਥੋਂ ਵਰਕ ਕਲਚਰ ਸ਼ੁਰੂ ਹੋ ਜਾਂਦਾ। ਪਰ ਸਾਡੇ ਤਾਂ ਬਸ ਜੇ ਪੜ੍ਹਨਾ ਤਾਂ ਪੜ੍ਹਨਾ ਹੀ ਆ, ਪਰ ਉਹ ਜਿਹੜਾ ਜੋਬਾਂ ਕ੍ਰੀਏਟ ਕਿੱਦਾਂ ਹੋਣਗੀਆਂ, ਉਹ ਤਾਂ ਮਤਲਬ ਕਿ 90% ਚਾਂਸ ਹੁੰਦੇ ਆ ਇੱਥੇ, 95% ਜਦੋਂ ਤੁਸੀਂ ਪ੍ਰੈਕਟਿਸ ਦੇ ਉੱਤੇ ਜਾਂਦੇ ਹੋ ਤਾਂ ਤੁਹਾਨੂੰ ਜੋਬ ਉੱਥੇ ਹੀ ਮਤਲਬ ਕਿ ਮਿਲ ਜਾਂਦੀ ਹੈ ਜੀ, ਆਫਰ ਹੋ ਜਾਂਦੀ ਹੈ, ਪਰ ਸਾਡੇ ਨਹੀਂ ਆ ਉਹ ਚੀਜ਼, ਕਲਚਰ ਹੀ ਨਹੀਂ ਹੈ ਜੀ ਉਹ।
0: ਭਾਰੀ ਸਾਹਿਬ, ਅੱਜ ਇੱਕ ਸੁਪਰੀਮ ਕੋਰਟ ਨੇ ਜੱਜਮੈਂਟ ਦਿੱਤੀ
1: ਜੀ
0: ਕਿ ਹੁਣ ਜਿਹੜੇ ਜੱਜ ਜਿਹੜੇ ਹੈਗੇ ਆ ਭਰਤੀ ਹੋਣੇ ਆ ਉਹ ਕਿਸ ਤਰੀਕੇ ਨਾਲ ਹੋਣਗੇ,
1: ਜੀ
0: ਅੱਗੇ ਹੁੰਦਾ ਸੀ ਪਹਿਲਾਂ 2 ਸਾਲ ਦੀ ਉਹਨਾਂ ਦੇ ਜਿਹੜਾ ਹੈਗਾ ਆ ਵਕਾਲਤ ਕਰਦਿਆਂ ਨੂੰ ਹੋ ਗਿਆ, ਹੁਣ ਤੇ ਉਹ ਟੈਸਟ ਦੇ ਸਕਦੇ ਸੀ। ਟੈਸਟ ਤੋਂ ਬਾਅਦ ਜਿਹੜਾ ਹੈਗਾ ਆ ਜੀ
1: ਜੀ
0: ਉਹਨਾਂ ਦਾ ਉਹ ਪਹਿਲਾਂ ਪ੍ਰੀਲਿਮਨਰੀ ਹੁੰਦਾ ਸੀ, ਫਿਰ ਮੇਨ ਟੈਸਟ ਹੁੰਦਾ ਸੀ, ਫਿਰ ਇੰਟਰਵਿਊ ਹੁੰਦੀ ਸੀ। ਇਹ
1: ਜੀ
0: ਸਾਰੇ ਚਰਨ ਕਰਨ ਪਾਰ ਕਰਕੇ ਤੇ ਉਹ ਸਿਲੈਕਟ ਹੋ ਜਾਂਦੇ ਸੀ।
1: ਜੀ
0: ਉਹਨਾਂ ਨੂੰ ਉਦਨ ਤੋਂ ਹੀ ਜਿਹੜਾ ਹੈਗਾ ਆ ਵੀ ਆਈ ਕਾਰਡ ਵਗੈਰਾ ਮਿਲ ਜਾਂਦੇ ਸੀ ਤੇ ਉਹਨਾਂ ਨੂੰ ਸਟੇਸ਼ਨ ਅਲੋਟ ਕਰ ਦਿੱਤੇ ਜਾਂਦੇ ਸੀਗੇ ਤੇ ਉਹ ਜੱਜਿਸ ਦੀ ਟ੍ਰੇਨਿੰਗ ਵੀ ਲੈਂਦੇ ਸੀ ਨਾਲ, 15 ਦਿਨ ਜਾਂਦੇ ਸੀਗੇ ਤੇ ਕੋਰਟਾਂ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਜੱਜ ਨਾਲ ਅਟੈਚ ਹੋ ਕੇ ਕੰਮ ਦੇਖਦੇ ਸੀ, ਮੁੜ ਕੇ ਫੇਰ ਆ ਜਾਂਦੇ ਸੀ ਟ੍ਰੇਨਿੰਗ ਸੈਂਟਰ ਦੇ ਵਿੱਚ ਤੇ ਉੱਥੇ ਟ੍ਰੇਨਿੰਗ ਲੈਂਦੇ ਸੀ।
1: ਬਿਲਕੁਲ
0: ਇਸ ਤਰ੍ਹਾਂ 1 ਸਾਲ ਪੂਰਾ ਹੋਣ ਤੋਂ ਬਾਅਦ ਉਹਨਾਂ ਨੂੰ ਪੱਕੀ ਪੋਸਟ ਦੇ ਦਿੱਤੀ ਜਾਂਦੀ ਸੀ ਜੀ। ਇਹ ਸੀਗਾ ਜੀ ਪਹਿਲਾ ਜਿਹੜਾ ਸੈਟਅਪ। ਹੁਣ ਦੇਖੋ ਇਹਨਾਂ ਨੇ ਕੀ ਕੀਤਾ, 1 ਸਾਲ ਦਾ ਜਿਹੜਾ ਹੈਗਾ ਆ ਵੀ ਗੈਪ ਹੋਵੇ ਤੁਹਾਡੇ ਲਾ ਕਰਨ ਤੋਂ, ਯਾਨੀ ਕਿ ਪ੍ਰੈਕਟਿਸ 1 ਸਾਲ ਦੀ ਕਰਦਾ ਹੋਵੇ, ਉਹ ਤੋਂ ਬਾਅਦ ਟੈਸਟ ਦਿੰਦਾ ਆ, ਟੈਸਟ ਕਲੀਅਰ ਹੋਇਆ ਤੇ ਤੁਹਾਨੂੰ ਉਹਨਾਂ ਨੇ ਜੱਜ ਬਣ ਲੈਣਾ ਹੈਗਾ ਆ। ਪਰ ਤੁਹਾਡੇ ਕੋਲ ਕਰਾਉਣਾ ਕੀ ਆ, 1 ਸਾਲ ਦੀ ਤੁਹਾਨੂੰ ਜਿਹੜੀ ਆ ਟ੍ਰੇਨਿੰਗ ਦੇਣੀ ਆ ਜੀ।
1: ਜੀ
0: 1 ਸਾਲ ਤੁਹਾਡਾ ਜਿਹੜੇ ਹੈਗੇ ਆ 6 ਮਹੀਨੇ ਸੈਸ਼ਨ ਜੱਜ ਨਾਲ ਜਿਹੜਾ ਹੈਗਾ ਆ ਬਤੌਰ ਕਲਰਕ ਜਾ ਤੁਹਾਨੂੰ ਲਾਉਣਾ ਆ
1: ਜੀ,
0: ਤੇ ਫੇਰ 6 ਮਹੀਨੇ ਜਿਹੜਾ ਆ ਹਾਈ ਕੋਰਟ ਦੇ ਜੱਜ ਦੇ ਨਾਲ ਲਾਉਣਾ ਆ ਜੀ।
1: ਜੀ
0: ਇਹਦਾ ਮੇਨ ਟਾਈਮ ਇਸ 2 ਸਾਲ ਦੇ ਦੌਰਾਨ ਤੁਹਾਨੂੰ ਤਨਖਾਹ ਜਿਹੜੀ ਹੈਗੀ ਆ ਉਹ 1 ਜੱਜ ਨਾਲੋਂ ਅੱਧੀ ਮਿਲੇਗੀ
1: ਜੀ।
0: ਹਾਂਜੀ 2 ਸਾਲ ਬਾਅਦ ਜਦੋਂ ਹਾਈ ਕੋਰਟ ਦਾ ਜੱਜ ਸੈਟਿਸਫਾਈ ਹੋਊਗਾ ਕਿ ਮਤਲਬ ਬੰਦਾ ਜਿਹੜਾ ਹੈਗਾ ਆ ਉਹ 1 ਰਿਪੋਰਟ ਕਰੂਗਾ ਜੀ ਵੀ ਹੀ ਇਜ਼ ਗੁੱਡ ਹਾਂਜੀ, ਤੇ ਕੈਨ ਬੀ ਸਿਟ ਔਨ ਦਾ ਚੇਅਰ ਆਫ ਜੱਜ, ਤੇ ਫਿਰ ਤੁਹਾਨੂੰ ਸਟੇਸ਼ਨ ਅਲੋਟ ਕਰ ਦਿੱਤਾ ਜਾਊਗਾ ਜੀ।
1: ਜੀ
0: ਸਰ ਮੈਂ ਦੇਖਿਆ ਜੀ ਵੀ ਆਰਮੀ ਦੇ ਵਿੱਚ ਵੀ ਇੱਦਾਂ ਕਰਕੇ ਜਦੋਂ ਟ੍ਰੇਨਿੰਗਾਂ ਹੁੰਦੀਆਂ ਸੀਗੀਆਂ ਜਦੋਂ ਨਾਲ ਅਟੈਚ ਲਾਇਆ ਜਾਂਦਾ ਸੀ ਪ੍ਰੋਬੇਸ਼ਨ ਪੀਰੀਅਡ ਦੇ ਵਿੱਚ, ਉਹ ਕੁੱਤੇ ਜਿਹੜੇ ਹੈਗੇ ਆ ਘੁਮਾਉਣ ਵਾਸਤੇ ਲਿਜਾਣੇ ਪੈਂਦੇ ਜੀ ਇਹਨਾਂ ਲੋਕਾਂ ਦੇ।
1: ਬਿਲਕੁਲ ਹੈ ਜੀ,
0: ਕੁੱਤਾ ਬਿਮਾਰ ਹੋ ਗਿਆ ਅੱਜ ਕੁੱਤਾ ਲੈ ਕੇ ਜਾ ਜੀ,
1: ਮੁੜ
0: ਕੇ ਜਿਹੜਾ ਹੈਗਾ ਆ ਉਸ ਬੰਦੇ ਨੂੰ ਕਿੰਨੀ ਡੀਗ੍ਰੇਡਾਈਜੇਸ਼ਨ ਹੈਗੀ ਆ ਸਰ। ਇਹ ਰੱਬ ਬਣੇ ਹੈਗੇ ਆ ਜੀ, ਇੱਥੇ ਇੱਥੇ ਸਿਸਟਮ ਦੇ ਵਿੱਚ ਸੁਧਾਰ ਨਹੀਂ ਹੋ ਸਕਦਾ। ਉਹਦਾ ਕਾਰਨ ਇਹ ਹੈਗਾ ਆ ਕਿ ਜਿਹੜੇ ਬੰਦੇ ਆ ਉਹਦੇ ਮੱਲ ਕੇ ਬਹਿ ਗਏ ਹੈਗੇ ਆ ਜੀ ਉੱਪਰਲੇ ਲੈਵਲ ਦੇ ਉੱਤੇ, ਉਹ ਥੱਲੜਿਆਂ ਨੂੰ ਕੀੜੇ ਮਕੌੜੇ ਹੀ ਸਮਝਦੇ ਆ ਜੀ।
1: ਬਿਲਕੁਲ,
0: ਜਦੋਂ ਬੰਦੇ ਨੇ ਟੈਸਟ ਪਾਸ ਕਰ ਲਿਆ ਸਰ, ਟੈਸਟ ਪਾਸ ਕਰ ਲਿਆ ਉਹਦਾ ਜਿਹੜਾ ਹੈਗਾ ਤੁਸੀਂ ਉਹਨੂੰ ਜਿੱਥੇ ਲਾਉਣਾ ਲਾਓ, ਜੇ ਉਹਦੇ ਕੰਮ ਚ ਕਮੀ ਆ ਤਾਂ ਦੱਸੋ, ਉਹਦੀ ਤੁਸੀਂ ਟ੍ਰੇਨਿੰਗ ਜਦੋਂ ਸਾਲ ਦੀ ਕਰਾ ਲਈ ਹੈਗੀ ਆ ਤੇ ਮੋਰ ਦੈਨ ਸਫੀਸ਼ੀਐਂਟ ਜੀ।
1: ਬਿਲਕੁਲ,
0: ਮੁੜ ਕੇ ਫੇਰ ਉਹ ਉਸੇ ਬੰਦੇ ਦੇ ਇੱਕ ਬੰਦੇ ਦੇ ਮਤਾਜ ਕਰ ਦਿੱਤਾ ਉਹਨੂੰ ਕਿ ਉਹ ਉਹਨੂੰ ਗੁੱਡ ਦੀ ਰਿਪੋਰਟ ਦਊਗਾ, ਹਾਂਜੀ ਉਹਦੀ ਰਿਪੋਰਟ ਲਿਖੇਗਾ, ਦੈਨ ਹੀ ਕੈਨ ਜੁਆਇਨ
1: ਜੀ।
0: ਹਾਂਜੀ ਨਹੀਂ ਤਾਂ ਪਤਾ ਨਹੀਂ ਤਾਂ ਅੱਗੇ ਕੀ ਉਹਦੇ ਬਾਰੇ ਸਾਇਲੈਂਟ ਹੈਗੇ ਆ ਜੀ, ਯਾਨੀ ਕਿ ਉਹ ਲੇਲੜੀਆਂ ਕੱਢੇਗਾ। ਹਾਂਜੀ ਮੈਂ ਤਾਂ ਮਾਫ ਕਰਨਾ, ਮੈਂ ਤਾਂ ਇਸ ਪੇਸ਼ੇ ਚ ਹੈਗਾ ਆ ਤਾਂ ਮੈਂ ਤਾਂ ਇੱਥੇ ਦੇਖਿਆ ਹੈਗਾ ਆ ਕਿ ਉਹ ਇੰਨੇ ਕੁ ਬਦਨੀਤੇ ਬੰਦੇ ਸਾਨੂੰ ਇੱਥੇ ਦਿਸਦੇ ਹੁੰਦੇ ਸੀਗੇ ਜੀ ਹਾਈ ਕੋਰਟ ਦੇ ਜੱਜ। ਉਹ ਜਦੋਂ ਹੁਸ਼ਿਆਰਪੁਰ ਆਉਂਦੇ ਸੀ ਨਾ ਜੀ ਉਹਦੇ ਪਹਿਲਾਂ ਹੀ ਪਤਾ ਹੁੰਦਾ ਸੀ ਵੀ ਇੱਥੇ ਲੱਕੜ ਬਾਜ਼ਾਰ ਦੇ ਵਿੱਚ ਜਿਹੜਾ ਆ ਵੀ ਫਰਨੀਚਰ ਬਹੁਤ ਵਧੀਆ ਮਿਲਦਾ।
1: ਹਾਂਜੀ
0: ਹਾਂਜੀ ਉਹ ਜਾਂਦੇ ਜਿਹੜੇ ਹੈਗੇ ਆ ਤੇ ਉਹਨਾਂ ਦੇ ਆਪ ਜਦੋਂ ਇੱਥੇ ਇੰਸਪੈਕਸ਼ਨਾਂ ਤੇ ਆਉਂਦੇ ਸੀ ਤੇ ਮੁੜ ਕੇ ਟਰੱਕ ਭਰ ਭਰ ਕੇ ਫਰਨੀਚਰ ਦੇ ਜਾਂਦੇ ਸੀਗੇ ਜੀ।
1: ਜੀ ਬਿਲਕੁਲ ਹੈ ਜੀ,
0: ਕਿੰਨੇ ਕੁ ਇਹ ਬੰਦੇ ਜਿਹੜੇ ਇਮਾਨਦਾਰ ਹੈਗੇ ਆ ਜੀ, ਸਾਰਾ ਕੁਛ ਜਿਹੜਾ ਹੈਗਾ ਆ ਇਸ ਕਰਕੇ ਮਤਲਬ ਇਹ ਪੜਦਾ ਬਣਿਆ ਇੱਕ ਜੁਡੀਸ਼ਰੀ ਦਾ, ਪਰ ਆ ਜਿਹੜੀ ਜੱਜਮੈਂਟ ਹੈ ਇਹਦੇ ਨਾਲ ਜਿਹੜਾ ਆ ਬੱਚਿਆਂ ਦਾ ਮਨ ਇੰਨਾ ਦੁਖਿਆ ਨਾ ਜੀ ਅੱਜ
1: ਜੀ,
0: ਜਿਹੜੇ ਬੱਚੇ ਤਿਆਰੀਆਂ ਕਰ ਰਹੇ ਹੈਗੇ ਆ ਵੀ ਦੱਸੋ ਵੀ ਪਹਿਲਾਂ ਤਾਂ ਤੁਸੀਂ ਆਇਆ ਕਿ ਹਾਂ ਜੀ ਵੀ ਉਹ ਅੱਧੀ ਤੁਸੀਂ ਤਨਖਾਹ ਦੇਣੀ ਹੈਗੀ, ਕਿਉਂ ਵੀ ਅੱਧੀ ਦੇਣੀ ਜਦੋਂ ਬੰਦਾ ਜਿਹੜਾ ਸਿਲੈਕਟ ਹੋ ਗਿਆ ਆ ਤੇ ਤੁਸੀਂ ਉਹਦੀ ਜਿਹੜੀ ਹੈਗੀ ਜੋ ਪਹਿਲਾਂ ਸੈਟਅਪ ਸੀ ਉਹਦੇ ਵਿੱਚ ਕੀ ਕਮੀ ਪੇਸ਼ੀ ਸੀ ਜਿਹੜਾ ਤੁਸੀਂ ਰੋਜ਼ ਦੀ ਰੋਜ਼ ਬਦਲਦੇ ਰਹਿੰਦੇ ਆ। ਪਿਛਲੇ ਸਾਲ ਇਹਨਾਂ ਨੇ ਜੱਜਮੈਂਟ ਦੇ ਦਿੱਤੀ ਜੀ, ਪਿਛਲੇ ਸਾਲ ਪਹਿਲਾਂ ਹੁੰਦਾ ਸੀ 2 ਸਾਲ ਵਾਲਾ ਜੀ ਕਨਸੈਪਟ, ਬੜੇ ਸਾਲ ਰਿਹਾ ਜੀ ਇਹ। ਹੁਣ ਪਤਾ ਨੀ ਸੁਪਰੀਮ ਕੋਰਟ ਦੇ ਵਿੱਚ ਹਾਈ ਕੋਰਟ ਚ ਕਿੱਦਾਂ ਦਾ ਮਤਲਬ ਜੱਜ ਆਏ ਹੈਗੇ ਆ ਜੀ, ਉਹਨਾਂ ਨੇ ਹੁਣ ਉਹਨਾਂ ਨੇ ਪਿਛਲੇ ਸਾਲ ਇਹਨਾਂ ਨੇ ਕਰ ਦਿੱਤਾ ਜੀ ਵੀ 2 ਸਾਲ ਪ੍ਰੈਕਟਿਸ ਇਜ਼ ਇਨਸਫੀਸ਼ੀਐਂਟ, 3 ਸਾਲ ਚਾਹੀਦੀ ਹੈ ਜੀ, ਘੱਟੋ ਘੱਟ 3 ਸਾਲ ਪ੍ਰੈਕਟਿਸ ਕੀਤੀ ਹੋਵੇ ਜੀ। ਉਹ ਇੱਕ ਬੈਚ ਜਿਹੜਾ ਆਪਣਾ ਆ ਜਾਣਾ ਸੀ ਨਾ ਜੀ ਬੱਚਿਆਂ ਦਾ, ਉਹ 1 ਸਾਲ ਲਈ ਵੈਸੇ ਹੀ ਡਿਲੇ ਹੋ ਗਿਆ, ਤੇ ਤੁਸੀਂ ਜਿਹੜਾ ਹੈਗਾ ਇਹ ਜਨ ਜੀ ਦੀਆਂ ਸਮੱਸਿਆਵਾਂ ਇੱਕ ਥੋੜੀਆਂ ਹੈਗੀਆਂ ਜੀ,
1: ਬਿਲਕੁਲ
0: ਕਿੰਨੀਆਂ ਕਿੰਨੀਆਂ ਸਮੱਸਿਆਵਾਂ ਜੀ। ਐਜੂਕੇਸ਼ਨ ਦਾ ਪੱਧਰ ਤੁਸੀਂ ਦੇਖੋ ਕਿੱਦਾਂ ਦਾ ਐਜੂਕੇਸ਼ਨ ਨੂੰ ਸਿਸਟਮ ਬਣਾਇਆ ਆ ਤੁਸੀਂ, ਲੋਕਾਂ ਨੂੰ ਬੱਚਿਆਂ ਨੂੰ ਆਪਣੇ ਹੱਥਾਂ ਦੇ ਵਿੱਚ ਕੱਠ ਪੁਤਲੀ ਬਣਾਉਣ ਵਾਸਤੇ ਕਿੱਦਾਂ ਕਿੱਦਾਂ ਦੀਆਂ ਵਿਉਂਤਾਂ ਚਾਲਾਂ ਚੱਲਦੇ ਹੈਗੇ ਆ ਜੀ।
1: ਜੀ
0: IAS ਕਰਕੇ ਬੱਚੇ ਜਿਹੜੇ ਹੈਗੇ ਆ ਤੇ ਫਾਈਲਾਂ ਚੱਕ ਕੇ ਅਨਪੜ੍ਹਾਂ ਦੇ ਜਿਹੜਾ ਹੈਗਾ ਆ ਮੂਹਰੇ ਖੜੇ ਆ ਜੀ।
1: ਬਿਲਕੁਲ ਹੈ ਜੀ,
0: ਸੋ ਇਸ ਕਰਕੇ ਜੈਨ ਜੀ ਦੀਆਂ ਸਮੱਸਿਆਵਾਂ ਸਾਰਿਆਂ ਨੂੰ ਪਤਾ ਆ ਜੀ। ਉੱਥੇ ਫਿਰ ਤੁਸੀਂ ਜਿਹੜਾ ਆ ਜੋਬ ਦੇ ਪ੍ਰਤੀ ਜਿਹੜਾ ਆ ਉਹਨਾਂ ਦੀ ਤੁਹਾਡਾ ਕਿਹੜੀ ਐਜੂਕੇਸ਼ਨ ਆ ਜਿਹੜੀ ਜੋਬ ਓਰੀਐਂਟਡ ਹੈਗੀ ਆ ਕਿ ਨਿਕਲਦੇ ਨਾਲ ਜੋਬ ਮਿਲ ਜਾਊਗੀ ਜੀ।
1: ਜੀ ਬਿਲਕੁਲ ਹੈ ਜੀ।
0: ਸਰ ਜਿੱਥੇ ਤੁਹਾਡੇ ਜਿਹੜੇ ਮੁਲਕਾਂ ਦੀ ਤੁਸੀਂ ਗੱਲ ਕਰਦੇ ਆ ਜੀ, ਉੱਥੇ ਉਹਨਾਂ ਨੇ ਜੇ ਤੁਹਾਡੇ ਕੋਲੋਂ ਟੈਕਸ ਲੈਂਦੇ ਹੈਗੇ ਨਾ ਜੀ, ਤੇ ਉਹਨਾਂ ਨੇ ਇਹ ਦੋ ਖੇਤਰ ਜਿਹੜੇ ਹੈਗੇ ਨਾ ਜੀ, ਐਜੂਕੇਸ਼ਨ
1: ਜੀ
0: ਤੇ ਹੈਲਥ
1: ਜੀ,
0: ਇਹਦੇ ਤੇ ਤੁਹਾਨੂੰ ਜਿਹੜਾ ਆ ਨਿਸ਼ਚਿੰਤ ਕੀਤਾ ਆ।
1: ਬਿਲਕੁਲ ਹੈ ਜੀ ਬਿਲਕੁਲ।
0: ਸਾਡੇ ਇੱਥੇ ਟੈਕਸ ਦੀ ਜਿਹੜੀ ਹੈਗੀ ਆ, ਵੀ ਟੈਕਸ ਦੀ ਸਟੱਡੀ ਕਰਨ ਵਾਸਤੇ ਵਿਦੇਸ਼ਾਂ ਨੂੰ IAS ਅਫਸਰ ਚੱਲ ਜਾਂਦੇ ਆ, ਉਹ ਜਾਏ ਆਉਂਦੇ ਆ ਜੀ, ਵੀ ਟੈਕਸ ਕਿੱਥੋਂ ਕਿੱਥੋਂ ਗਰਾਇਆ ਜਾ ਸਕਦਾ ਆ ਜੀ, ਤੇ ਮੁੜ ਕੇ ਆ ਕੇ ਸਾਨੂੰ ਸਹੂਲਤ ਦੇ ਨਾਂ ਤੇ ਆਹ ਕੁਛ ਮਿਲਦਾ ਹੈ ਜੀ ਇੱਥੇ, ਜਿਹਦੇ ਕਰਕੇ ਯੂਥ ਦੇ ਮਨ ਦੇ ਵਿੱਚ ਇਹ ਰਿਸੈਂਟਮੈਂਟ ਹੈਗੀ ਆ, ਤਾਂ ਹੀ ਯੂਥ ਬਾਹਰ ਆ ਜੀ। ਯੂਥ ਤਾਂ ਇਸ ਵੇਲੇ ਪੱਕ ਹੀ ਹੋਇਆ ਪਿਆ, ਕਿੱਥੋਂ ਕਰੋ ਕੋਈ ਕੰਟਰੋਲ ਜਦੋਂ, ਕਿਉਂਕਿ ਇਹਨਾਂ ਨੇ ਸਮੱਸਿਆ ਉਦੋਂ ਹੀ ਮਤਲਬ ਰਿਲਾਈਜ਼ ਕਰਨੀ ਹੈ ਜਦੋਂ ਇਹਨਾਂ ਦੇ ਗਲੇ ਨੂੰ ਹੱਥ ਪੈ ਗਿਆ,
1: ਪਾਣੀ ਸਿਰ ਟੱਪ ਗਿਆ ਜੀ,
0: ਪਾਣੀ ਸਿਰ ਤੋਂ ਲੰਘ ਗਿਆ ਆ। ਹੁਣ ਸਮਾਂ ਏਦਾਂ ਦਾ ਹੈਗਾ ਪਰ ਇਹ ਸਭ ਸਾਰੀ ਜ਼ਿੰਦਗੀ ਤੁਸੀਂ ਕਮਾਈ ਕਰ ਲਓ,
1: ਜੇ
0: ਇੱਕ ਵਾਰੀ ਤੁਹਾਨੂੰ ਬੁਢਾਪੇ ਦੇ ਵਿੱਚ ਇੱਕ ਵਾਰੀ ਡਾਕਟਰ ਕੋਲ ਜਾਣਾ ਪੈ ਗਿਆ, ਤੁਹਾਡੀ ਸਾਰੀ ਜ਼ਿੰਦਗੀ ਦੀ ਪੂੰਜੀ ਜਿਹੜੀ ਹੈਗੀ ਆ ਉੱਥੇ ਚੱਲ ਜਾਣੀ ਹੈ।
1: ਬਿਲਕੁਲ ਹੈ ਜੀ।
0: ਜ਼ਿੰਦਗੀ ਵੀ ਨੀ ਬਚਦੀ, ਬੰਦਾ ਵੀ ਨੀ ਬਚਦਾ, ਘਰ ਵੀ ਖਾਲੀ ਹੋ ਜਾਂਦਾ
1: ਜੀ। ਬਿਲਕੁਲ ਬਿਲਕੁਲ ਹੈ ਜੀ।
0: ਤੇ ਜੇ ਸਿਸਟਮ ਏਦਾਂ ਦਾ ਹੈਗਾ ਆ, ਜੇ ਇੰਸ਼ੋਰੈਂਸ ਦੇ ਉੱਤੇ ਜਾਂਦੇ ਹੈਗੇ ਜਿਹੜੇ ਬੰਦੇ ਮਾੜਾ ਮੋਟਾ ਆਪਣੇ ਅੰਦਰ ਮੂੰਹ ਨੂੰ ਗੰਢ ਲਾ ਕੇ ਤੇ ਇੰਸ਼ੋਰੈਂਸ ਕਰਵਾਉਂਦੇ ਹੈਗੇ ਆ ਜੀ, ਤੇ ਉਹ ਡਬਲ ਰਿਸਕ ਹੋ ਜਾਂਦਾ ਆ ਜੀ। ਉਹ ਨਾ ਚਾਹੁੰਦੇ ਹੋਏ ਵੀ ਬੰਦਾ ਪਾੜ ਦਿੱਤਾ ਜਾਂਦਾ ਡਾਕਟਰਾਂ ਕੋਲ ਜਾ ਕੇ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਸਰ ਇੱਥੇ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਨੂੰ ਟਾਈਮਲੀ ਐਡਰੈਸ ਹੀ ਨਹੀਂ ਕੀਤਾ। ਇੱਥੇ ਤਾਂ ਟੈਕਸ ਪੇ ਇੱਥੇ ਤਾਂ ਟੈਕਸ ਪੇਅਰ ਦਾ ਪੈਸਾ ਜਿਹੜਾ ਹੈਗਾ ਆ ਲੀਡਰਾਂ ਦੀ ਅਯਾਸ਼ੀ ਤੇ ਖਰਚਿਆ ਜਾਂਦਾ ਆ, ਲੀਡਰਾਂ ਦੀ ਇਨਕਮ ਦੇ ਉੱਤੇ ਜਿਹੜਾ ਟੈਕਸ ਲਗਾਇਆ ਹੁੰਦਾ ਉਹਦੀ ਅਦਾਇਗੀ ਵੀ ਟੈਕਸ ਪੇਅਰ ਦੇ

0: ਬਿਲਕੁਲ ਹੈ ਜੀ
1: ਜੀ ਸਰ,
0: ਜੀ
1: ਹੁਣ ਆ ਜੀ ਜੀ ਸਰ ਦੂਜੀ।
0: ਸੈਣੀ ਸਾਹਿਬ, ਪੰਜਾਬ ਬੰਦ ਰਿਹਾ ਜੀ, ਕਿਹੋ ਜਿਹੇ ਹਾਲਾਤ ਰਹੇ ਨੇ
1: ਪਰ ਸਾਹਿਬ? ਦੁੱਖ ਹੋਇਆ,
0: ਜੀ
1: ਦੁੱਖ ਇਸ ਕਰਕੇ ਹੋਇਆ ਕਿ ਇਹਨਾਂ ਬੰਦ ਦਾ ਜਿਹੜਾ ਹੈਗਾ ਆ ਅਸਰ ਕੀ ਹੁੰਦਾ ਆ ਜੀ।
0: ਜੀ
1: ਅਸੀਂ ਨਾ ਕਦੀ, ਮੈਂ ਮਾਫ ਕਰਨਾ ਮਤਲਬ ਜੇ ਕਿਸੇ ਨੂੰ ਗੁੱਸਾ ਲੱਗੇ ਤੇ, ਅਸੀਂ ਕਦੀ ਵੀ ਜਿਹੜਾ ਹੈਗਾ ਆ ਨਾ ਦੂਜੇ ਦਾ ਵਿਊ ਪੁਆਇੰਟ ਨੀ ਦੇਖਿਆ ਕਿ ਦੂਜੇ ਸਾਡੇ ਬਾਰੇ ਕੀ ਸੋਚਦਾ ਜੀ।
0: ਬਿਲਕੁਲ ਹੈ ਜੀ,
1: ਇਸ ਬੰਦ ਨੂੰ ਤੁਸੀਂ ਜਿਹੜਾ ਹੈਗਾ ਆ ਦੇਸ਼ ਦੇ ਦੂਜੇ ਹਿੱਸਿਆਂ ਦੇ ਵਿੱਚ ਲੋਕੀ ਬੈਠੇ ਕੀ ਸੋਚਦੇ ਆ, ਕੀ ਵਿਚਾਰਦੇ ਆ,
0: ਜੀ
1: ਜਿਹੜੇ ਬੰਦਿਆਂ ਨੇ ਰਿਲੀਫ ਦੇਣੀ ਆ,
0: ਜੀ
1: ਉਹਨਾਂ ਦਾ ਸੋਚਣ ਦਾ ਐਂਗਲ ਕੀ ਹੈਗਾ ਆ ਜੀ। ਹਮੇਸ਼ਾ ਇਹੋ ਜਿਹੀਆਂ ਚੀਜ਼ਾਂ ਡਬਲ ਐਡ ਵੈਪਨ ਹੁੰਦੀਆਂ ਜੀ।
0: ਇਹ ਰਿਹਾਈ ਕਰਾਉਣਗੇ ਨੀ ਮੈਨੂੰ ਲੱਗਦਾ, ਜਾਂ ਉਹਨਾਂ ਨੂੰ ਬਾਹਰ ਨੀ ਕਢਾਉਣਗੇ, ਉਹਨਾਂ ਨੂੰ ਹੋਰ ਥੋੜਾ
1: ਪੱਕੇ
0: ਜਿਹਾ ਅੰਦਰ
1: ਬਣਾਉਣਗੇ
0: ਜੀ,
1: ਪੱਕੇ ਬਣਾਉਣਗੇ ਤੇ ਜੇ ਬੰਦੇ ਜਿਹੜੇ ਅੰਦਰ ਹੈਗੇ ਆ ਤੇ ਤਾਂ ਇੰਨਾ ਇਨਫਲੂਐਂਸ ਰੱਖਦੇ ਹੈਗੇ ਆ ਕਿ ਪੰਜਾਬ ਬੰਦ ਹੋ ਜਾਂਦਾ ਉਹਨਾਂ ਦੇ ਇਸ਼ਾਰੇ ਤੇ ਜਾਂ ਇੱਦਾਂ ਕਰਕੇ, ਜੇ ਉਹਨਾਂ ਨੂੰ ਕੁਛ ਨਹੀਂ ਮਿਲਦੀ ਤਕਲੀਫ ਤੇ ਜੇ ਬਾਹਰ ਆ ਗਏ ਤੇ ਖਰੇ ਕਿੰਨਾ ਕਿ ਇਹ ਮਤਲਬ ਉਹ ਆ ਕੇ ਕਿੱਡਾ ਵੱਡਾ ਰਿਵੋਲਟ ਖੜਾ ਕਰ ਦੇਣਗੇ ਜੀ।
0: ਜੀ
1: ਸਰ, ਇਹ ਸ਼ੰਕਾ ਹੁੰਦੀ ਅਗਲਿਆਂ ਦੇ ਮਨ ਦੇ ਵਿੱਚ, ਉਹ ਉਲਟਾ ਜਿਹੜਾ ਹੈਗਾ ਆ ਉਹਦਾ ਐਡਵਰਸ ਇਫੈਕਟ ਪੈਂਦਾ ਜੀ।
0: ਜੀ
1: ਸਵਾਲ ਤਾਂ ਇਹ ਹੈਗਾ ਆ ਕਿ ਸਾਨੂੰ ਚੈਨਲ ਜਿਹੜੇ ਆ ਅਡੋਪਟ ਕਰਨੇ ਆ ਉਹ ਹੋਰ ਤਰ੍ਹਾਂ ਦੇ ਕਰਨੇ ਪੈਣਗੇ।
0: ਜੀ
1: ਇਹੋ ਜਿਹੇ ਬੰਦ ਜਿਹੜੇ ਹੈਗੇ ਆ ਸਰ ਜਿਹਦੇ ਨਾਲ ਇਕੋਨਮੀ ਖੜਦੀ ਹੈਗੀ ਆ ਜੀ। ਟ੍ਰੇਨਾਂ ਰੋਕਣ ਨਾਲ ਕੀ ਹੁੰਦਾ ਜੀ ਵੀ ਲੋਕਾਂ ਆਪਣੇ ਸਮੇਂ ਤੇ ਕਿਸੇ ਨੇ ਜਾਣਾ ਹੁੰਦਾ।
0: ਸੈਣੀ ਸਾਹਿਬ, ਕੋਈ ਵੀ ਧਰਨਾ ਪ੍ਰਦਰਸ਼ਨ ਹੋਵੇ, ਦੇਖੋ ਪਹਿਲਾਂ ਤਾਂ ਹੁੰਦਾ ਹੈ ਕਿ ਸਾਡੀਆਂ ਮੰਗਾਂ ਮੰਨੋ, ਫਿਰ ਉੱਥੇ ਮਤਲਬ ਕਿ ਕਹਿ ਸਕਦੇ ਕੁਝ ਲੋਕ ਆਪ ਮੁਹਾਰੇ ਵੀ ਹੋ ਜਾਂਦੇ ਆ, ਫਿਰ ਉਹ ਮਤਲਬ ਕਿ ਕਾਨੂੰਨ ਵੀ ਆਪਣੇ ਹੱਥ ਚ ਲੈਂਦੇ ਆ, ਤੋੜਦੇ ਆ, ਸਾਰਾ ਕੁਝ ਹੁੰਦਾ, ਫਿਰ ਉਹਨਾਂ ਦੇ ਉੱਤੇ ਕੇਸ ਦਰਜ ਹੋ ਜਾਂਦੇ ਆ, ਫਿਰ ਅਗਲਾ ਧਰਨਾ ਉਹਨਾਂ ਦਾ ਹੁੰਦਾ ਕਿ ਸਾਡੇ ਬੰਦੇ ਛੱਡੋ, FIR ਵਾਪਸ ਕਰੋ ਜੀ ਉਹਨਾਂ ਨੂੰ, ਤੇ ਇਹ ਮਤਲਬ ਕਿ ਚੱਲ ਕੀ ਗਦੀ ਗੇੜ ਜਿਹੜਾ ਕੀ ਚੱਲ ਕੀ ਰਿਹਾ, ਮੈਨੂੰ ਤਾਂ ਸਮਝ ਨੀ ਆਉਂਦੀ ਕਿ
1: ਮਹਾਰਾਜ ਸਾਹਿਬ। ਗੱਲ ਏਦਾਂ ਹੈ ਕਿ ਸਾਰੇ ਲੋਕੀ ਆਪਣੇ ਆਪਣੇ ਆਰੇ ਲੱਗੇ ਆ, ਹਰ ਕਿਸੇ ਦੀ ਰੋਟੀ ਇਹਦੇ ਵਿੱਚੋਂ ਹੀ ਨਿਕਲਦੀ ਹੈਗੀ ਆ, ਤੇ ਜਿਹਨਾਂ ਦੇ ਮਤਲਬ ਇਹ ਹੈਗਾ ਆ ਵੀ ਕਿਤੋਂ ਖੋਈ ਜਾਂਦੀ ਹੈਗੀ ਆ ਤੇ ਕਿਤੇ ਪਚਾਈ ਜਾਂਦੀ ਆ, ਬਸ ਆਹ ਚੱਕਰ ਆ ਜੀ।
0: ਬਿਲਕੁਲ ਹੈ ਜੀ।
1: ਹੁਣ ਦੇਖੋ ਨਾ, ਅੱਜ ਜਿਹੜੀ ਇੱਕ ਬੱਸ ਰੋਕ ਲਈ ਇਹਨਾਂ ਨੇ, ਉਹ ਪੰਨ ਬੱਸ ਸੀ ਜੀ, ਉਹ ਜਾਣੀ ਸੀ ਏਅਰਪੋਰਟ ਤੇ, ਹੈ ਜੀ, ਉਹ ਸਵਾਰੀਆਂ ਬਿਲਕੁਲ ਭਾਈ ਸਾਡੀ ਫਲਾਈਟ ਹੈਗੀ ਆ, ਸਾਨੂੰ ਤਾਂ ਜਾ ਲੈਂਦੇ ਹੋ ਇੱਦਾਂ ਕਰਕੇ, ਤੁਸੀਂ ਇੱਕ ਦਿਨ ਪਹਿਲਾਂ ਚੱਲ ਜਾਂਦੇ, ਇਹੋ ਜਿਹੇ ਤਰਕ ਦੇਣ,
0: ਫਿਰ ਸਰ
1: ਜਿਹੜੇ ਇਹੋ ਜਿਹੇ ਮਤਲਬ ਬੰਦਿਆਂ ਇਹੋ ਜਿਹੇ ਬੰਦ ਹੁੰਦੇ ਨਾ, ਇਹ ਕਿਸੇ ਇੱਕ ਬੰਦੇ ਦੇ ਕੰਟਰੋਲ ਦੇ ਵਿੱਚ ਹੁੰਦੇ ਹੀ ਨੀ ਜੀ। ਹਾਂਜੀ, ਵੀ ਇੱਕ ਬੰਦਾ ਜਿਹੜਾ ਯੈਸ ਕਰਦਾ ਤੇ ਹਾਂਜੀ ਤੁਹਾਨੂੰ ਹੋਰ ਰਸਤਾ ਦੇ ਦੇਣਗੇ ਜੀ, ਉਹ ਭੀੜ ਚ ਸਾਰੇ ਹੀ ਤਾਂ ਲੀਡਰ ਹੁੰਦੇ ਆ ਜੀ।
0: ਬਿਲਕੁਲ ਹੈ ਜੀ।
1: ਉਹ ਕਿਸੇ ਦੀ ਮਜਬੂਰੀ ਜਿਹੜੀ ਹੈਗੀ ਆ, ਹਾਂ ਐਂਬੂਲੈਂਸ ਨੂੰ ਕਹਿੰਦੇ ਰਸਤਾ ਦੇ ਤਾ, ਉਹ ਬੜੀ ਵੱਡੀ ਖਬਰ ਬਣੀ। ਕਈ ਜ਼ਰੂਰਤਮੰਦ ਬੰਦੇ ਜਿਹੜੇ ਹੈਗੇ ਫਸੇ ਰਹਿ ਗਏ, ਉਹ ਤੁਸੀਂ ਜਿਹੜਾ ਹੈਗਾ ਆ ਉਹਦੇ ਤੇ ਕਿਉਂ ਨੀ ਬੋਲਦੇ ਬਈ
0: ਜੀ?
1: ਹਾਂਜੀ, ਏਅਰਪੋਰਟ ਨੂੰ ਜਾਣ ਵਾਲੀ ਬੱਸ ਰੋਕੀ ਗਈ, ਉਹ ਤੇ ਕਿਉਂ ਨੀ ਬੋਲਦੇ
0: ਜੀ?
1: ਫਿਰ ਦੇਖੋ ਸਰ, ਇੱਕ ਚੀਜ਼ ਹੁੰਦੀ ਆ ਫਿਰ ਵਲੰਟਰੀ ਜਿਹੜਾ ਹੈਗਾ ਆ ਮਤਲਬ ਕਿਸੇ ਚੀਜ਼ ਨੂੰ ਅਕਸੈਪਟ ਕਰਨਾ
0: ਜੀ,
1: ਹਾਂਜੀ, ਇੱਕ ਚੀਜ਼ ਹੁੰਦਾ ਫੋਰਸੀਬਲ।
0: ਬਿਲਕੁਲ,
1: ਵਲੰਟਰੀ ਦੇ ਵਿੱਚ ਤਾਂ ਇਹ ਕਿ ਪੰਜਾਬ ਸਾਰਾ ਨਾਲ ਆ ਜੀ।
0: ਜੀ
1: ਇਹ ਤਾਂ ਫੋਰਸੀਬਲ ਜਿਹੜਾ ਹੈਗਾ, ਤੁਸੀਂ ਧੱਕੇ ਨਾਲ ਬੰਦ ਕਰਾਉਣੇ ਹੈਗੇ ਆ ਜੀ, ਧੱਕੇ ਨਾਲ ਤਾਂ ਮਾਈਟ ਇਜ਼ ਰਾਈਟ ਤਾਂ ਉਹ ਆਲਵੇਜ਼ ਪ੍ਰਵੇਲ ਕਰਦਾ ਹੀ ਕਰਦਾ ਹੈਗਾ ਜੀ।
0: ਬਿਲਕੁਲ,
1: ਲੋਕੀ ਤਾਂ ਡਰਦੇ ਆ ਕਿ ਸਾਡੇ ਆ ਕੇ ਨੁਕਸਾਨ ਕਰ ਦੇਣਗੇ ਜੀ।
0: ਜੀ
1: ਮੰਨਣਾ ਦਾ ਤਾਂ ਹੈ ਨਾ ਜੀ, ਕੋਈ ਕਿਸੇ ਨੂੰ ਨਾ ਕੁਛ ਕਵੇ, ਤੁਸੀਂ ਕਾਲ ਦੇ ਦਿੱਤੀ ਹੈਗੀ ਆ, ਲੈਟਸ ਸੀ ਵੀ ਹਾਂ ਜੀ ਠੀਕ ਗੱਲ ਹੈਗੀ ਆ ਵੀ ਲੋਕੀ ਵਲੰਟਰੀ, ਹਾਂ ਕਿੰਨੇ ਕੁ ਲੋਕ ਤੁਹਾਡੇ ਨਾਲ ਆ, ਵਲੰਟਰੀ ਕਿੰਨੇ ਕੁ ਜਿਹੜਾ ਹੈਗਾ ਆ ਵੀ ਉਹ ਕਰਦੇ ਹੈਗੇ ਆ। ਜਦੋਂ ਤੁਸੀਂ ਆਪ ਕਿਰਪਾਨਾਂ ਲਹਿਰਾਉਣੀਆਂ ਹੈਗੀਆਂ ਤੇ ਜਾ ਕੇ ਜਿਹੜਾ ਹੈਗਾ ਆ ਤੇ ਤੰਗ ਕਰਨਾ ਲੋਕਾਂ ਨੂੰ, ਤੇ ਫਿਰ ਉਸ ਚੀਜ਼ ਦੇ ਨਾਲ ਨਾ ਤਾਂ ਸਰ ਜਿਹੜਾ ਹੈਗਾ ਆ ਵੀ ਇਸ ਚੀਜ਼ ਦੇ ਨਾਲ ਕੋਈ ਪਬਲਿਕ ਸਹਿਮਤੀ ਜੁੜਦੀ ਆ ਜੀ।
0: ਜੀ
1: ਜਿਹੜੇ ਬੰਦੇ 30-30 ਸਾਲਾਂ ਤੋਂ ਮਤਲਬ ਜਿਹੜੇ ਆ ਅੰਦਰ ਹੈਗੇ ਆ ਜੀ,
0: ਜੀ
1: ਉਹਨਾਂ ਬਾਰੇ ਤਾਂ ਲੋਕੀ ਜਰੂਰ ਮਤਲਬ ਜਿਹੜਾ ਹੈਗਾ ਜਾਂ ਕੋਈ ਇੱਕ ਰੱਖਦੇ ਆ, ਸਹਿਮਤੀ ਰੱਖਦੇ ਹੈਗੇ ਕਿ ਯਾਰ ਕਿਸੇ ਦੀ ਮਾਂ ਬਿਮਾਰ ਹੈਗੀ ਆ ਤੇ ਉਹਨੂੰ ਮਤਲਬ ਪੈਰੋਲ ਮਿਲ ਜਾਏ,
0: ਮਾਂ
1: ਬੱਚੇ ਨਾਲ ਮਿਲ ਜਾਏ ਜੀ 30 ਸਾਲ ਜ਼ਿੰਦਗੀ ਦੇ। ਫਿਰ ਜੀ ਦੂਜਾ ਵੀ ਉਹਨਾਂ ਦੀ ਕਿਸੇ ਨਾਲ ਵੈਰ ਵਿਰੋਧ ਨਹੀਂ ਸੀ, ਉਹ ਇੱਕ ਵੇਗ ਦੇ ਵਿੱਚ ਆ ਕੇ ਉਹਨਾਂ ਵੱਲੋਂ ਕੀਤਾ ਕੰਮ ਸੀ ਉਸ ਸਮੇਂ ਦੇ ਲਿਹਾਜ਼ ਦੇ ਨਾਲ, ਉਸੇ ਮੌਕੇ ਤੇ ਜੋ ਉਹਨਾਂ ਨੇ ਦੇਖਿਆ ਉਹਨਾਂ ਕੋਲ ਨਹੀਂ ਬਰਦਾਸ਼ਤ ਹੋਇਆ ਹੈ ਜੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਿਚਾਰਨ ਦਾ ਮੌਕਾ ਹੀ ਨਹੀਂ ਦਿੰਦੇ। ਗੱਲ ਤਾਂ ਇਹ ਹੈ ਨਾ ਕਿ ਦੂਜੇ ਦੇ ਵਿਊ ਪੁਆਇੰਟ ਨਾਲ ਜੇ ਆਪਾਂ ਸੋਚੀਏ ਤੇ, ਹਾਂ ਬਾਕੀ ਜਿਹੜਾ ਹੈਗਾ ਬੀਇੰਗ ਪੰਜਾਬੀ ਮੈਂ ਵੀ ਕਹਿੰਦਾ ਹੈਗਾ ਲਓ ਜੀ ਪੂਰਾ ਬੰਦ ਸਫਲ ਰਿਹਾ ਜੀ।

0: ਅਸੀਂ ਤੇ ਕਾਲ ਦਿੱਤੀ ਇੱਥੇ ਤੇ ਓਦਾਂ ਕਰਕੇ ਅਸੀਂ ਬੰਦ ਕਰਾ ਤਾ। ਸਰਕਾਰ ਜਿਹੜੀ
1: ਜੀ
0: ਸਰਕਾਰ ਤਾਂ ਨਾਲ ਆਪ ਹੋ ਜਾਂਦੀ ਹੈਗੀ ਹੈ ਜੀ, ਉਹਨਾਂ ਨੇ ਬੱਸਾਂ ਪਹਿਲਾਂ
1: ਬਿਲਕੁਲ
0: ਬੰਦ ਕਰ ਦਿੱਤੀਆਂ ਸੀ,
1: ਜੀ
0: ਸਕੂਲ ਖੁੱਲੇ ਰੱਖ ਦਿੱਤੇ ਸਰਕਾਰੀ, ਉਹ ਇਸ ਕਰਕੇ ਕਿ ਸਰਕਾਰੀ ਸਕੂਲ ਦੇ ਵਿੱਚ ਬੱਚੇ ਜਿਹੜੇ ਹੁੰਦੇ ਨਾ ਜੀ, ਉਹ ਲਗਭਗ ਉਸ ਪਿੰਡ ਦੇ ਹੀ ਹੁੰਦੇ ਆ ਜਾਂ ਉਹ ਲਾਗੇ ਨੇੜੇ ਤੇੜੇ ਦੇ ਹੁੰਦੇ ਆ ਜੀ,
1: ਜੀ
0: ਉਹਨਾਂ ਨੂੰ ਮਤਲਬ ਦੂਜੀ ਆਪਣੇ GT ਰੋਡ ਜਿਹੜੀ ਆ ਉਹ ਯੂਜ਼ ਨਹੀਂ ਕਰਨੀ ਪੈਂਦੀ।
1: ਜੀ
0: ਤੇ ਪ੍ਰਾਈਵੇਟ ਸਕੂਲਾਂ ਨੇ ਦੂਰੋਂ ਦੂਰੋਂ ਬੱਚੇ ਲੈ ਕੇ ਆਉਣੇ ਹੁੰਦੇ ਹੈਗੇ ਆ ਜੀ, ਤੇ ਫੇਰ ਇਸ ਕਰਕੇ ਪ੍ਰਾਈਵੇਟ ਐਸੋਸੀਏਸ਼ਨ ਨੇ ਜਿਹੜਾ ਆ ਵੀ ਕੱਲ ਨੂੰ ਕਿਸੇ ਸਕੂਲ ਜਾ ਕੇ ਜਿਹੜਾ ਕੋਈ ਹੰਗਾਮਾ ਕਰ ਦੇਣਗੇ ਉਹਦੇ
1: ਜੀ
0: ਨਾਲ ਉਹ ਬੰਦ ਕਰ ਦੇਣਾ ਹੀ ਠੀਕ ਹੈਗਾ ਆ ਜੀ।
1: ਜੀ
0: ਸੋ
1: ਬਿਲਕੁਲ
0: ਇਸ ਕਰਕੇ ਉਹਨਾਂ ਨੇ ਬੰਦ ਕਰਤਾ, ਬਾਕੀ ਕਚਹਿਰੀਆਂ ਸਾਡੀਆਂ ਖਾਲੀ ਪਈਆਂ ਆ ਸੀ ਜੀ, ਲੋਕੀ ਆਏ ਨੇ ਜੀ,
1: ਜੀ
0: ਜੱਜਾਂ ਦੀਆਂ ਮਿਹਨਤਾਂ ਕਰਕੇ ਤੇ ਤਰੀਕਾਂ ਪਵਾਈਆਂ ਲੋਕਾਂ ਦੀਆਂ ਜੀ, ਤਰੀਕ ਪਾ ਦਿਓ ਜੀ, ਲੋਕੀ ਨਹੀਂ ਆ ਸਕਦੇ ਜੀ।
1: ਜੀ ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਇਹ ਮੈਨੂੰ ਨੀ ਪਤਾ ਵੀ ਇਹਦੇ ਨਾਲ ਕੀ ਫਰੂਟ। ਹੁਣ ਦੇਖੋ ਨਾ ਅੱਗੇ 27 ਤਰੀਕ ਨੂੰ ਜਿਹੜਾ ਇਹ ਕਿਸਾਨ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆ,
1: ਜੀ ਕਿਆ
0: ਹਾਂਜੀ
1: ਬਾਤ ਹੈ ਜੀ।
0: ਹਾਂਜੀ, ਉਧਰੋਂ ਜਿਹੜਾ ਹੈਗਾ ਆ ਮੁਲਾਜ਼ਮ ਵੀ ਜਿਹੜੇ ਹੈਗੇ 27 ਨੂੰ, ਫੇਰ ਉਹਨਾਂ ਦਾ ਪ੍ਰੋਟੈਸਟ ਹੈਗਾ ਜੀ
1: ਜੀ
0: ਉਹਨਾਂ ਦੇ DA ਨੂੰ ਲੈ ਕੇ ਜੀ।
1: ਜੀ
0: ਵੈਸੇ ਤਾਂ ਸਾਰੇ ਵਰਗੀ ਜਿਹੜੇ ਹੈਗੇ ਆ ਸੜਕਾਂ ਤੇ ਆ,
1: ਜੀ
0: ਸੋ ਇਸ ਕਰਕੇ ਜਿਹੜਾ ਆ ਇਹ ਬੰਦ ਜਿਹੜਾ ਆ ਸਫਲ ਰਿਹਾ ਆ ਜੀ। ਕਿਸ ਤਰੀਕੇ ਨਾਲ ਸਫਲ ਰਿਹਾ ਹੈਗਾ ਆ, ਮੈਂ ਉਸ ਚੀਜ਼ ਨੂੰ ਤਾਂ ਮੰਨਦਾ ਹੈਗਾ ਵੀ ਇਹ ਤਾਂ ਸਫਲ ਆ ਵੀ ਜੇ ਇਸ ਬੰਦ ਤੋਂ ਬਾਅਦ ਜਿਹੜਾ ਆ ਇਸ ਚੀਜ਼ ਦੇ ਉੱਤੇ ਕੋਈ ਨਾ ਕੋਈ ਐਕਸ਼ਨ ਹੋ ਜਾਂਦਾ ਆ, ਵੀ ਬੰਦੀ
1: ਜੀ
0: ਸਿੰਘਾਂ ਦੀ ਰਿਹਾਈ ਹੋ ਜਾਂਦੀ ਆ ਜਾਂ ਪੈਰੋਲ ਹੋ ਜਾਂਦੀ।
1: ਜੀ
0: ਸਰ ਦੂਜੀ ਗੱਲ, ਇੱਕ ਭਾਰਤ ਸਾਹਿਬ ਜਾਂਦਾ ਜਾਂਦਾ ਹੋਰ ਕਹਿ ਦਿਆਂ
1: ਜੀ,
0: ਇਹਦੇ ਵਿੱਚ ਤਾਂ ਸਰ ਇਹ ਜਿਹੜਾ ਜੋ ਕੁਛ ਹੈਗਾ ਨਾ, ਮਤਲਬ ਜਵਾਨੀ ਕਰ ਰਹੀ ਹੈਗੀ ਆ ਜਾਂ ਆਮ ਆਵਾਮ ਕਰ ਰਿਹਾ ਆ
1: ਜੀ,
0: ਉਹਦੇ ਵਿੱਚ ਸਾਡੇ ਪੋਲੀਟੀਕਲ ਲੀਡਰਾਂ ਦਾ ਤੇ ਇੱਥੇ ਦਾਰਸ਼ਨਿਕ ਬੰਦਿਆਂ ਦਾ ਵੀ ਹੱਥ ਆ।
1: ਬਿਲਕੁਲ,
0: ਗੁਮਰਾਹ ਕੁਨ ਸਟੇਟਮੈਂਟਾਂ ਦਿੱਤੀਆਂ
1: ਜੀ।
0: ਮੈਂ ਪਹਿਲਾਂ ਵੀ ਆਪਣੇ ਚੈਨਲ ਤੇ ਕਿਹਾ ਸੀ
1: ਜੀ
0: ਵੀ ਜਸਟਿਸ ਰਣਜੀਤ ਸਿੰਘ ਵਰਗਾ ਆ ਕੇ ਕਹਿੰਦਾ ਹੈਗਾ ਆ ਜੀ ਬੰਦਿਆਂ ਨੇ ਸਜ਼ਾ ਭੁਗਤ ਲਈਆਂ ਆ ਤੇ ਉਹਨਾਂ ਨੂੰ ਬਾਹਰ ਨੀ ਕੱਢੇ ਜਾਂਦਾ
1: ਜੀ,
0: ਭਾਈ ਭਾਈ ਜਿੱਦਣ ਤੁਸੀਂ ਕੁਰਸੀ ਤੇ ਸੀ ਤੁਸੀਂ ਕੀ ਕਰ ਲਿਆ? ਹਾਂਜੀ, ਜਾਂ ਤਾਂ ਤੁਸੀਂ ਉਦਣ ਦੱਸਦੇ ਨਾ ਵੀ ਮੈਂ ਆਪਣੇ ਉਸ ਵੇਲੇ ਸੂਓ ਮੋਟੋ ਵੀ ਤੁਸੀਂ ਲੈ ਸਕਦੇ ਸੀ, ਤੁਹਾਡੇ ਕੋਲ ਤਾਂ ਰੱਬ ਜਿੰਨੀਆਂ ਪਾਵਰਾਂ ਸੀ
1: ਜੀ,
0: ਉਦਣ ਤਾਂ ਤੁਸੀਂ ਕੀਤਾ ਕੁਛ ਨੀ, ਅੱਜ ਤੁਸੀਂ ਕੌਮ ਦੇ ਹਿਤੈਸ਼ੀ ਬਣ ਗਏ।
1: ਬਿਲਕੁਲ,
0: ਸਵਾਲ ਤਾਂ ਇਹ ਹੈਗਾ,
1: ਨਾਲੇ ਸਿੰਘ ਸਾਹਿਬ ਸਾਡੇ
0: ਨਾ
1: ਲੋਕੋ
0: ਜੀ
1: ਗੱਲ ਨੀ ਨਾ ਸਮਝਦੇ, ਇਮੋਸ਼ਨਲ ਪੱਖ ਦੇ ਨਾਲ ਜੁੜ ਜਾਂਦੇ ਆ ਬਸ। ਭਈ ਉਹ ਸਮਝੋ ਤਾਂ ਸਹੀ ਭਈ ਜੇ ਚਲੋ ਪੈਰੋਲ ਉਹਨਾਂ ਨੂੰ ਮਿਲਣੀ ਚਾਹੀਦੀ ਉਹਦੇ ਖਿਲਾਫ ਨਹੀਂ ਗਾ ਜਾਂ ਹੋਰ ਸਾਰੀਆਂ ਚੀਜ਼ਾਂ, ਤੇ ਜੇ ਉਹਨਾਂ ਨੂੰ ਉਮਰ ਕੈਦ ਹੋਈ ਆ ਜਾਂ ਅੰਤਿਲ ਡੈਥ ਦੀ ਹੋਈ ਆ ਸਾਰਾ ਕੁਝ, ਤਾਂ ਫਿਰ ਉਹ ਕਿੱਦਾਂ ਮਤਲਬ ਕਿ ਸਜ਼ਾਵਾਂ ਪੂਰੀਆਂ ਉਹ ਕਿੱਦਾਂ, ਇਹ ਵੀ ਤਾਂ ਸਵਾਲ ਸੋਚਣਾ ਚਾਹੀਦਾ ਨਾ ਸਰ।
0: ਮੈਂ ਉਹੀ ਆ ਨਾ ਸਰ, ਮਿਸ ਸਟੇਟਮੈਂਟ ਕਰਦੇ ਆ, ਮਿਸ ਸਟੇਟਮੈਂਟ ਕਰਦੇ ਆ। ਤੁਸੀਂ ਤਾਂ ਜਿਹੜਾ ਹੈਗਾ ਕਾਨੂੰਨ ਦੇ ਗਿਆਤਾ ਹੋ ਵੀ ਜਿਸ ਬੰਦੇ ਨੂੰ ਉਮਰ ਕੈਦ ਹੋਈ ਆ, ਸੁਪਰੀਮ ਕੋਰਟ ਨੇ ਉਮਰ ਕੈਦ ਦੀ ਡੈਫੀਨੇਸ਼ਨ ਜਿਹੜੀ ਹੈਗੀ ਆ ਅੱਜ ਤੋਂ 4 ਸਾਲ ਪਹਿਲਾਂ ਲਿਖ ਦਿੱਤਾ ਸੀ ਵੀ ਉਮਰ ਕੈਦ ਦਾ ਮਤਲਬ ਆ ਵੀ ਟਿਲ ਲਾਸਟ ਬਰੀਥ, ਆਖਰੀ ਸਾਹ ਤੱਕ ਉਹਨੇ ਅੰਦਰ ਰਹਿਣਾ ਬੰਦੇ ਨੇ, ਉਹ ਆ ਉਮਰ ਕੈਦ। ਹੁਣ ਜੇ ਇਹਨਾਂ ਸਿੰਘਾਂ ਨੂੰ ਜਿਹੜਾ ਹੈਗਾ ਜੇ ਉਮਰ ਕੈਦ ਹੋਈ ਆ ਤੇ ਉਹ ਤਾਂ ਆਖਰੀ ਸਾਹ ਤੱਕ ਆ ਜੀ, ਪਰ ਕਿਉਂਕਿ ਨਾਲ ਉਹਨਾਂ ਨੇ ਕਿਹਾ 20 ਸਾਲ ਤੋਂ ਬਾਅਦ ਜਿਹੜਾ ਹੈਗਾ ਆ ਵੀ ਜੇ ਸਰਕਾਰਾਂ ਚਾਹੁੰਦੀਆਂ ਹੈਗੀਆਂ ਤੇ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹ ਮਤਲਬ ਉਹ ਬੰਦੇ ਐਡਮਿਨਿਸਟ੍ਰੇਸ਼ਨ ਨੂੰ ਲਿਖ ਕੇ ਦਿੰਦੇ ਹੈਗੇ ਕਿ ਮੇਰੀ 20 ਸਾਲ ਦੇ ਵਿੱਚ ਕੋਈ ਕੰਪਲੇਂਟ ਨਹੀਂ ਹੈਗੀ ਜੀ, ਤੇ ਉਹਦਾ ਗੁੱਡ ਬਿਹੇਵੀਅਰ ਕਰਕੇ ਜਿਹੜਾ ਹੈਗਾ ਆ ਉਸ ਬੰਦੇ ਦੀ ਰਿਲੀਜ਼ ਕਰਨ ਦਾ ਜਿਹੜਾ ਹੈਗਾ ਆ ਰਸਤਾ ਅਪਣਾਇਆ
1: ਜਾ
0: ਸਕਦਾ ਸੰਵਿਧਾਨ ਦੇ ਵਿੱਚ, ਗਵਰਨਰ ਦੀ ਕੰਸੈਂਟ ਦੇ ਨਾਲ ਜਿਹੜਾ ਆ ਰਿਲੀਫ ਮਿਲ ਜਾਂਦੀ ਆ
1: ਜੀ।
0: ਹੁਣ ਸਵਾਲ ਤਾਂ ਇਹ ਹੈਗਾ ਆ ਕਿ ਜਿਹੜੇ ਕਾਨੂੰਨੀ ਰਸਤੇ ਅਪਣਾਉਣੇ ਚਾਹੀਦੇ ਉਹ ਨਾ ਅਪਣਾ ਕੇ ਅਸੀਂ ਬੰਦ ਵਾਲੇ ਪਾਸੇ ਨੂੰ ਤੁਰਦੇ ਆ, ਤੇ ਸਾਨੂੰ ਜਿਹੜੇ ਕਾਨੂੰਨ ਦੇ ਗਿਆਤਾ ਆ ਉਹ ਵੀ ਸਾਨੂੰ ਮਿਸਲੈਡ ਕਰਦੇ ਹੈਗੇ ਆ ਜੀ। ਸਜ਼ਾਵਾਂ ਭੁਗਤ ਲਈਆਂ, ਉਹ ਸਜ਼ਾਵਾਂ ਨਹੀਂ ਭੁਗਤੀਆਂ ਭਾਈ, ਸਜ਼ਾ ਉਮਰ ਕੈਦ ਹੈਗੀ ਆ, ਪਰ ਇੱਕ ਪਰੰਪਰਾ ਜਿਹੜੀ ਹੈਗੀ ਸੀਗੀ ਉਹ ਪਰੰਪਰਾ ਨੂੰ ਫੋਲੋ ਨਹੀਂ ਕੀਤਾ ਜਾ ਰਿਹਾ ਜਿਹੜੀ ਕਿ ਦੇਸ਼ ਦੇ ਵਿੱਚ ਅੱਗੇ ਅਕਸਰ ਫੋਲੋ ਕੀਤੀ ਜਾਂਦੀ 20 ਸਾਲ ਬਾਅਦ ਬੰਦੇ ਨੂੰ ਵੈਸੇ ਛੱਡ ਦਿੱਤਾ ਜਾਂਦਾ ਵੀ ਜਦ ਉਹਦਾ ਵਿੱਚੋਂ।
1: ਇਹਦੇ ਪਿੱਛੇ ਇੱਕ ਮੈਂ ਚੀਜ਼ ਹੋਰ ਸੋਚ ਰਿਹਾ ਸੀ, ਪਰਸੋਂ ਚੌਥ ਜਾਂ ਪਿਛਲੇ ਹਫ਼ਤੇ ਹੀ ਭਗਵੰਤ ਮਾਨ ਉਹਨਾਂ ਨੇ ਪ੍ਰੈਸ ਕਾਨਫਰੰਸ ਕਰੇ ਬਿਆਨ ਵੀ ਦਿੱਤਾ ਕਿ ਲਾਈਨ ਆਰਡਰ ਦੀ ਸਾਡੀ ਜ਼ਿੰਮੇਵਾਰੀ ਹੈ, ਪੈਰੋਲ ਦਿਓ ਕੋਈ ਗੱਲ ਨਹੀਂ ਇੱਦਾਂ ਦੀ, ਤੇ ਉਸ ਤੋਂ ਬਾਅਦ ਇਹ ਚੀਜ਼ ਅਨਾਊਂਸ ਹੋ ਜਾਂਦੀ ਹੈ ਕਿ ਅਸੀਂ ਪੰਜਾਬ ਬੰਦ ਕਰਾਂਗੇ, ਤੇ ਉਹ ਆਪਣਾ ਇਹਨਾਂ ਨੇ ਦੂਸਰੇ ਪੱਖ ਵਾਲਿਆਂ ਨੇ ਇਹ ਚੀਜ਼ ਦਿਖਾ ਦਿੱਤੀ ਭਾਈ ਅਸੀਂ ਕਿੱਦਾਂ ਬਾਹਰ ਨਿਕਲ, ਅਸੀਂ ਤਾਂ ਬਾਹਰ ਨਿਕਲਣ ਹੀ ਨਹੀਂ ਦੇ ਸਕਦੇ। ਉਹ ਫਿਰ ਵੋਟ ਬੈਂਕ ਦਾ ਵੀ ਸਿਲਸਿਲਾ ਆ ਗਿਆ, ਸਿੱਖ ਵੋਟ ਵੀ ਕੈਸ਼ ਕਰਨੀ ਹੈ, ਸਾਰਾ ਕੁਝ ਉਹਦੇ ਵਿੱਚ ਹੈ ਜੀ।
0: ਸਰ ਕਿਸੇ ਨੂੰ ਕਿਸੇ ਨਾਲ ਕੋਈ ਹਮਦਰਦੀ ਨਹੀਂ, ਮਾਨ ਸਾਹਿਬ ਨੇ ਵੀ ਦੇਖਿਆ ਸੀਗਾ ਵੀ ਸੁਖਬੀਰ ਬਾਦਲ ਤੇ ਉੱਤਰ ਮਿਲੇ ਆ ਮੋਦੀ, ਵੀ ਸ਼ਾਇਦ ਇਹਨਾਂ ਦੀ ਕੋਈ ਖਿਚੜੀ ਪੱਕ ਗਈ ਹੈਗੀ ਹੈ, ਇਹ ਕੁਝ ਨਾ ਕੋਈ ਏਦਾਂ ਦਾ ਕੰਮ ਕਰ ਸਕਦੇ ਹੈਗੇ ਇਸ ਤੋਂ ਪਹਿਲਾਂ ਅੱਜ ਉਹ ਤੋਂ 4 ਮਹੀਨੇ ਪਹਿਲਾਂ ਤਾਂ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਇਹ ਐਫੀਡੈਵਿਟ ਦੇ ਕੇ ਆਏ ਹੈਗੇ 43 ਪੇਜਾਂ ਦਾ, ਹਾਂਜੀ, ਤੇ ਨਹੀਂ ਛੱਡੇ ਜਾਣੇ ਚਾਹੀਦੇ ਜਿਹਨਾਂ ਨੇ ਸੰਗੀਨ ਅਪਰਾਧ ਕੀਤੇ ਆ ਜੀ, ਇਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੋ ਸਕਦਾ, ਅੱਜ ਜਿਹੜਾ ਹੈਗਾ ਆ ਫਿਰ ਸਟੇਟਮੈਂਟ ਬਦਲ ਲਈ ਜਿਹੜੀ, ਸੋ ਇਸ ਕਰਕੇ ਜਿਹੜਾ ਆ ਉਹ ਪੋਲੀਟਿਕਸ ਕਰਦੇ ਹੈਗੇ ਆ, ਪਰ ਉਹਨਾਂ ਨੇ ਰਾਜਨੀਤਿਕ ਜਿਹੜੇ ਹੈਗੇ ਆ ਲੋਕ ਉਹ ਪੋਲੀਟਿਕਸ ਹੀ ਕਰਦੇ ਹੁੰਦੇ, ਉਹ ਸਮੇਂ ਅਨੁਸਾਰ ਜਿਹੜਾ ਹੈਗਾ ਆ ਉਹ ਫੈਸਲੇ ਲੈਂਦੇ ਆ ਜੀ,
1: ਬਿਲਕੁਲ
0: ਹਾਂਜੀ। ਪਰ ਸਵਾਲ ਇਹ ਆ ਜੀ, ਇੱਕ ਮਤਲਬ ਆਰਡਨਰੀ ਬੰਦੇ ਦੇ ਤਰੀਕੇ ਨਾਲ ਜੇ ਮੈਂ ਸੋਚਾਂ ਤੇ
1: ਜੀ,
0: ਬੜੀ ਸੋਹਣੀ ਸੰਜੀਦਾ ਤਰੀਕੇ ਨਾਲ ਹਵਾਰਾ ਦੀ ਵੀ ਉਹ ਚੱਲ ਰਹੀ ਸੀ ਜੀ, ਪੈਰੋਲ ਦੀ ਗੱਲ ਚੱਲ ਰਹੀ ਸੀ, ਉਹ ਆਫਰ ਵੀ ਹੋ ਗਈ ਸੀ, ਕੋਰਟਾਂ ਦਾ ਵੀ ਸੋਫਟ ਕਾਰਨਰ ਆ ਗਿਆ ਸੀਗਾ ਜੀ, ਤੇ ਮਾਨ ਸਾਹਿਬ ਦੀ ਵੀ ਸਟੇਟਮੈਂਟ ਆ ਗਈ ਸੀ, ਹੋਇਆ ਕਿ ਉਹ ਏਦਾਂ ਦੀ ਲਲਾ ਲਲਾ ਕਰਾਈ, ਉਧਰੋਂ ਇੱਕ ਸੁਖਬੀਰ ਬਾਦਲ ਹੋਣਾ ਤੇ ਅਟੈਕ ਹੋ ਗਿਆ, ਉਹ ਸਾਰਾ ਜਿਹੜਾ ਹੈਗਾ ਨੈਰੇਟਿਵ ਵੀ ਸ਼ਿਫਟ ਕਰ ਗਿਆ, ਉਧਰਲੇ ਪਾਸੇ ਨੂੰ ਚੱਲ ਗਿਆ ਜੀ, ਉਹ ਗੱਲ ਆਈ ਗਈ ਜੀ ਵਾਂਗੂ ਹੋ ਗਈ ਜੀ, ਤਾਂ ਪਿੱਛੇ ਪੈ ਗਈ ਹੁੰਦੀ ਆ ਜੀ। ਹੁਣ ਅੱਜ ਫੇਰ ਜਿਹੜਾ ਬੰਦ ਆ ਉਹ ਬੰਦ ਦਾ ਬੰਦ ਨੂੰ ਲੀਡਰ ਲੋਕ ਤੇ ਜੁਡੀਸ਼ਰੀ ਇਹ ਕਿਸ ਤਰੀਕੇ ਨਾਲ ਲੈਂਦੇ ਹੈਗੇ ਆ, ਐਡਮਿਨਿਸਟ੍ਰੇਸ਼ਨ ਕਿਸ ਤਰੀਕੇ ਨਾਲ ਲੈਂਦੀ ਆ, ਕੀ ਇਹਦਾ ਬੈਨੀਫਿਟ ਹੋ ਸਕਦਾ ਜੀ, ਮਸਲੇ ਹੱਲ ਤਾਂ ਸੈਂਟਰ ਨੇ ਕਰਨੇ ਜੀ, ਤੇ ਸੈਂਟਰ ਦਾ ਜਿਹੜਾ ਹੈਗਾ ਆ ਪਤਾ ਨੀ ਉਹਨਾਂ ਨੇ ਆਪਣੇ ਸਮੇਂ ਅਨੁਸਾਰ ਕਰਨੇ ਹੁੰਦੇ ਜੀ,
1: ਬਿਲਕੁਲ
0: ਲੀਡਰ ਬੋਲਦੇ ਕੁਛ ਆ ਜੀ ਤੇ ਕਰਦੇ ਕੁਛ ਆ, ਜਦੋਂ ਪਹਿਲਾਂ ਜਿਹੜਾ ਪਹਿਲਾਂ ਰਾਜੋਆਣਾ ਦੀ ਮਤਲਬ ਜਿਹੜਾ ਹੈਗਾ ਆ ਸਜ਼ਾ ਦੀ ਤਬਦੀਲੀ ਦੀ ਕੋਈ ਗੱਲਬਾਤ ਚੱਲ ਰਹੀ ਸੀ ਜੀ, ਉਸ ਵੇਲੇ ਬਿੱਟੂ ਹੁਣੀ ਜਾ ਕੇ ਤੇ ਅਮਿਤ ਸ਼ਾਹ ਦੇ ਗੋਡੇ ਫੜੇ ਆਏ ਸੀ, ਕਿਤੇ ਛੱਡ ਨਾ ਦਿਓ ਜੀ, ਇੱਕ ਨੋਟੀਫਿਕੇਸ਼ਨ ਬਕਾਇਦਾ ਤੌਰ ਤੇ ਹੋ ਚੁੱਕਾ ਸੀ ਵੀ ਹਾਂ ਜੀ ਇਹ ਬੰਦੇ ਛੱਡਣੇ ਹੈਗੇ ਆ ਜੀ, ਉਹ ਜਿਹੜੇ ਬੰਦੇ ਛੱਡਣੇ ਹੈਗੇ ਸੀ ਜੀ ਬਿੱਟੂ ਹੁਣੀ ਜਾ ਕੇ ਵੀ ਉੱਥੇ ਕਹਿਆ ਜੀ, ਤੇ ਮੁੜ ਕੇ ਅਗਲਿਆਂ ਨੇ ਨੋਟੀਫਿਕੇਸ਼ਨ ਵਿਦਡਰਾ ਕਰ ਲਿਆ। ਮੈਂ ਤਾਂ ਜੀ ਇੱਕ ਦਿਨ ਨਾ ਹਮੀਰ ਸਿੰਘ ਹੁਣਾਂ ਦਾ ਉਸ ਟਾਈਮ ਤੇ ਪ੍ਰੋਗਰਾਮ ਦੇਖਿਆ ਸੀ, ਤੇ ਉਹਨਾਂ ਨੇ ਕਿਹਾ ਵੀ ਮਤਲਬ ਜਿਹੜੇ ਆ ਵੀ ਬੀਜੇਪੀ ਦੇ ਇੱਕ ਵੱਡੇ ਲੀਡਰ ਨੇ ਕਿਹਾ ਵੀ ਛੱਡ ਤਾਂ ਦਈਏ
1: ਜੀ,
0: ਵੀ ਬਿੱਟੂ ਤੇ ਬਿੱਟਾ ਦੋਨੇ ਨਾਰਾਜ਼ ਹੁੰਦੇ ਆ, ਹਾਂਜੀ
1: ਜੀ,
0: ਮਨਿੰਦਰ ਜੀ ਸਿੰਘ ਬਿੱਟਾ ਉਹ ਅਗੇਂਸਟ ਬੋਲਦਾ ਰਿਹਾ ਆ, ਉਹ ਕਹਿੰਦਾ ਹੈਗਾ ਆ ਵੀ ਹਾਂ ਜੀ ਪ੍ਰੋਫੈਸਰ ਭੁੱਲਰ ਨੂੰ ਨੀ ਛੱਡਣਾ, ਹਾਂਜੀ ਜੇ ਉਹ ਛੱਡਦੇ ਆ ਤੇ ਉਹ ਨਾਰਾਜ਼ ਹੁੰਦਾ ਆ, ਤੇ ਜੇ ਬੇਅੰਤ ਸਿੰਘ ਦੇ ਕਾਤਲ ਜਿਹੜੇ ਹੈਗੇ ਉਹ ਤੇ ਉਹ ਮਤਲਬ ਬਿੱਟੂ ਨਾਰਾਜ਼ ਹੁੰਦਾ ਜੀ, ਅਗਲੇ ਜਿਹੜੇ ਆ ਇਸੇ ਕਰਕੇ ਮਤਲਬ ਫੈਸਲਾ ਲੈਣ ਦੇ ਵਿੱਚ ਹੁਣ ਬਿੱਟੂ ਹੁਣੀ ਬਾਹਰ ਆ ਕੇ ਤਾਂ ਬੋਲਦੇ ਆ ਵੀ ਹਾਂ ਜੀ ਕੋਈ ਨੀ ਦੇ ਦੇਣੀ ਚਾਹੀਦੀ ਹੈ ਪੈਰੋਲ, ਹਾਂਜੀ, ਪਰ ਪਤਾ ਨੀ ਉੱਥੇ ਜਾ ਕੇ ਮੌਕੇ ਤੇ ਅੰਦਰ ਕੀ ਬੋਲਦੇ ਹੈਗੇ, ਇਹ ਤਾਂ ਉਹੀ ਜਾਣਦੇ ਆ ਜੀ,
1: ਬਿਲਕੁਲ
0: ਕਿ ਸੰਜੀਦਾ ਤਰੀਕੇ ਨਾਲ ਐਫਰਟ ਕਰਨ ਤੇ ਮਿਲ ਵੀ ਸਕਦੀ ਹੈਗੀ ਆ, ਪੈਰੋਲ ਕਿੱਡੀ ਕੁ ਵੱਡੀ ਚੀਜ਼ ਆ, ਇੱਥੇ ਆਰਾਮ ਨਹੀਂ ਉਹਨੂੰ ਹਾਰ ਕੇ ਉੱਥੇ ਮਹੀਨੇ ਤੀਜੇ ਮਹੀਨੇ ਦੇ ਹੀ ਦਿੰਦੇ ਆ ਜੀ, ਉਹ ਉਹਨੇ ਸਾਸਾਂ ਕਰਨਾ ਹੁੰਦਾ ਤਾਂ ਉਹਨੂੰ ਪੈਰੋਲ ਮਿਲ ਜਾਂਦੀ ਹੈਗੀ ਆ
1: ਜੀ,
0: ਹਾਂਜੀ, ਸੋ ਇਸ ਕਰਕੇ
1: ਜੀ
0: ਇਹ ਵੀ ਦੇਖਣਾ ਪੈਣਾ ਜੀ।
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ ਤੁਹਾਡੇ 2 ਮਿੰਟ ਲਵਾਂਗਾ ਹੋਰ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਮਜੀਠੀਆ ਸਾਹਿਬ ਦਾ ਅੱਜ ਬਿਆਨ, ਉਸ ਤੋਂ ਪਹਿਲਾਂ ਉਹਨਾਂ ਦੇ ਸਿਸਟਰ ਹਰਸਿਮਰਤ ਕੌਰ ਬਾਦਲ ਹੋਣਾ ਦਾ ਬਿਆਨ, ਤੇ ਸਾਰਾ ਸਿਲਸਿਲਾ ਚੱਲ ਕੀ ਰਿਹਾ ਜੀ, ਕੀ ਜ਼ਰੂਰੀ ਹੈ ਗੱਠਜੋੜ, ਕਹਿੰਦੇ ਲੋਕ ਵੀ ਇਹੀ ਚਾਹੁੰਦੇ ਹੈ, ਤੇ ਚਲੋ ਜਿਹੜਾ ਹਿੰਦੂ ਸਿੱਖ ਸਦਭਾਵਨਾ ਦੀ ਗੱਲ ਆਉਂਦੀ ਹੈ ਜਾਂ ਮੇਲ ਮਿਲਾਪ ਦੀ, ਚਲੋ ਉਹਦਾ ਕੋਈ ਏਦਾਂ ਦਾ ਰੋਲਾ ਰੱਪਾ ਨਹੀਂ ਗਾ, ਪਰ ਗੱਲ ਕਿੱਧਰ ਨੂੰ ਜਾ ਰਹੀ ਹੈ, 3-4 ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਬਣ ਚੁੱਕੇ ਆ, ਤੇ ਹੁਣ ਗੱਟ ਹੀ ਕਿਹਦੇ ਨਾਲ ਪੈਂਦੀ ਨਜ਼ਰ ਆਉਂਦੀ ਹੈ, ਤੇ ਉਧਰ ਵਿਦੇਸ਼ਾਂ ਦੇ ਵਿੱਚ ਚਾਹੇ ਮੀਡੀਆ ਹੈ ਉਹਦਾ ਜ਼ੋਰ ਲੱਗਿਆ ਹੋਇਆ ਕਿ ਭਾਈ ਐਤਕੀ ਵਾਰਸ ਪੰਜਾਬ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ, ਤੇ ਜ਼ਰੂਰ ਆਪਣੇ ਅੰਮ੍ਰਿਤਪਾਲ ਹੁਣਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ, ਤੇ ਦੂਸਰੇ ਪਾਸੇ ਆਪਣੇ ਜਿਹੜੇ ਨੇ ਆਪਣੇ ਗਿਆਨੀ ਹਰਪ੍ਰੀਤ ਸਿੰਘ ਹੁਣੀ ਜਥੇਦਾਰ ਸਾਹਿਬ ਉਹ ਆਪਣੀ ਡੁਗ ਡੁਗੀ ਬਜਾ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਤੇ ਆਪਣੇ ਸਮਰਜੀਤ ਸਿੰਘ ਮਾਨ ਸਾਹਿਬ ਹੋ ਗਏ ਜੀ, ਉਹ ਆਪਣੀ ਡੁਗ ਡੁਗੀ ਬਜਾਉਂਦੇ ਆ,
0: ਪਰ ਗੱਲ ਏਦਾਂ ਹੈਗੀ ਆ ਅਕਾਲੀ ਦਲ ਦੇ ਸਭ ਤੋਂ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਇਹ ਅਹਿਸਾਸ ਹੋ ਗਿਆ ਸੀ
1: ਜੀ
0: ਵੀ ਅਕਾਲੀ ਦਲ ਇਕੱਲਾ ਸਰਕਾਰ ਬਣਾਉਣ ਚ ਅਸਮਰਥ ਆ ਪੰਜਾਬ ਚ,
1: ਬਿਲਕੁਲ
0: ਜੇ ਪ੍ਰਕਾਸ਼ ਸਿੰਘ ਦੇ ਬਾਦਲ ਦੇ ਟਾਈਮ ਤੇ ਉੱਤੇ ਅਕਾਲੀ ਦਲ ਜਿਹੜਾ ਆ
1: ਜੀ
0: ਬਿਨਾਂ ਮਦਦ ਤੋਂ ਸਰਕਾਰ ਨਹੀਂ ਬਣਾ ਸਕਿਆ
1: ਜੀ,
0: ਤੇ ਅੱਜ ਦੇ ਹਾਲਾਤਾਂ ਵਿੱਚ ਇਹ ਤਾਂ ਭੁੱਲੀ ਜਾਣਦੇ
1: ਜੀ,
0: ਇਹਨਾਂ ਨੂੰ ਇਕੱਲਿਆਂ ਨੂੰ ਇੰਨੀ ਵੋਟ ਨਹੀਂ ਸੀ ਪੈਣੀ ਜੀ, ਉਹ ਬਾਕੀ ਇਲੈਕਸ਼ਨਾਂ ਦੇ ਵਿੱਚ ਇਹਨਾਂ ਨੇ ਦੇਖ ਲਿਆ ਜੀ,
1: ਬਿਲਕੁਲ ਹੈ ਜੀ।
0: ਹੁਣ ਸਵਾਲ ਇਹ ਸੀ ਵੀ ਕਈ ਵਾਰੀ ਬੰਦਾ ਫੇਲ ਹੋ ਕੇ ਵੀ ਤੇ ਵਧੀਆ ਨੰਬਰ ਲੈ ਜਾਂਦਾ ਅਗਲੇ ਸਾਲ,
1: ਬਿਲਕੁਲ ਹੈ ਜੀ,
0: ਓਹਦੇ ਵਾਸਤੇ ਮੇਹਨਤ ਬੜੀ ਕਰਨੀ ਪੈਂਦੀ ਜੀ। ਹੁਣ ਸਵਾਲ ਇਹ ਹੈਗਾ ਸੀਗਾ ਕਿ ਇੱਥੇ ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਆ ਵੀ ਅਕਾਲੀ ਦਲ ਦੇ ਲੀਡਰ ਤਾਂ ਜਿਹੜਾ ਹਿੰਟ ਵੀ ਦੇ ਰਹੇ ਆ ਤੇ ਬੋਲ ਵੀ ਰਹੇ ਹੈਗੇ ਤੇ ਬੀਜੇਪੀ ਦੇ ਲੀਡਰ ਇਕਦਮ ਚੁੱਪ ਕਰ ਗਏ ਜੀ।
1: ਜੀ ਹਰਿਆਣਾ ਦੇ ਜਿਹੜੇ ਨੇ ਸੈਣੀ ਸਾਹਿਬ ਮੁੱਖ ਮੰਤਰੀ, ਉਹਨਾਂ ਨੇ ਬਕਾਇਦਾ ਉਹਨਾਂ ਦਾ ਆਉਣ ਦਾ ਪੂਰਾ ਪ੍ਰੋਗਰਾਮ ਸੀਗਾ ਵਾਰਸ ਪੰਜਾਬ ਦੀ, ਜਿਹੜੀ ਉਹਨਾਂ ਨੇ ਕੀਤਾ ਪ੍ਰੋਗਰਾਮ ਲੌਂਗੋਵਾਲ ਬਰਸੀ ਦੇ ਉੱਤੇ, ਤਾਂ ਉਹ ਖੜੇ ਟਾਈਮ ਉਹਨਾਂ ਨੇ ਹੈਲੀਪੈਡ ਵੀ ਸਾਰਾ ਕੁਝ ਦੇਖ ਗਏ ਸੀ, ਸਾਰੀ ਤਰਬੀਤ ਜਿਹੜੀ ਬਣਨੀ ਆ ਬਣ ਗਈ ਸੀ, ਪਰ ਕਹਿੰਦੇ ਨਹੀਂ ਜੀ ਮਤਲਬ ਕਿ ਮੈਂ ਨਹੀਂ ਆਉਣਾ, ਮਤਲਬ ਕਿ ਉਹ ਪ੍ਰੋਗਰਾਮ ਤੋਂ ਫਿਰ ਵਾਂਝੇ ਰਹੇ ਨੇ, ਪਿੱਛੇ ਰਹੇ ਨੇ। ਕਿਤੇ ਨਾ ਕਿਤੇ ਉਹ ਵੀ ਤਾਂ ਸੰਕੇਤ ਹੋ ਸਕਦੇ ਆ ਕਿ ਫਿਰ ਇਹਨਾਂ ਨਾਲ ਵੀ ਅੰਦਰ ਖਾਤੇ ਜੋ ਚੱਲ ਹੀ ਰਿਹਾ, ਫਿਰ ਉਹ ਸਪਸ਼ਟ ਹੈਗਾ ਕਿ ਉਹਨਾਂ ਨੂੰ ਇਹ ਵੀ ਹੋਊਗਾ ਕਿ ਜੇ ਮੈਂ ਇੱਧਰ ਜਾਂਦਾ ਤਾਂ ਕੋਈ ਹਬੀ ਨਬੀ ਨਾ ਹੋ ਜਾਵੇ, ਮੁੜ ਕੇ ਮੈਨੂੰ ਗਾਲਾਂ ਕੱਢਣਗੇ ਸਾਰੇ ਉੱਪਰਲੇ ਜੀ ਬੀਜੇਪੀ ਵਾਲੇ।
0: ਨਹੀਂ ਸਰ, ਉਹ ਵਾਰਸ ਪੰਜਾਬ ਕਰਕੇ ਨਹੀਂ ਸੀ, ਉਹ ਪੁਨਰ ਸੁਰਜੀਤ ਦੀ ਗੱਲ ਕਰ ਰਹੇ ਸੀ, ਗਿਆਨੀ। ਹਾਂਜੀ, ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ। ਉਹ ਗਿਆਨੀ ਹਰਪ੍ਰੀਤ ਸਿੰਘ ਹੋਣੀ ਜਿਹੜੇ ਹੈਗੇ ਆ ਉਹ ਅਮਿਤ ਸ਼ਾਹ ਨਾਲ ਗੱਲ ਚਲਾਉਂਦੇ ਪਏ ਸੀ
1: ਜੀ,
0: ਬਾਦਲ ਸਾਹਿਬ ਨੇ ਮੋਦੀ ਸਾਹਿਬ ਨਾਲ ਗੱਲ ਚਲਾਤੀ
1: ਜੀ।
0: ਹਾਂਜੀ, ਹੁਣ ਉਹਨਾਂ ਨੂੰ ਪਤਾ ਲੱਗ ਗਿਆ ਹੈਗਾ ਵੀ ਅਲਟੀਮੇਟਲੀ ਸਾਨੂੰ ਜਿਹੜਾ ਆ ਵੀ ਇੱਧਰਲੇ ਪਾਸੇ ਨੂੰ ਹੀ ਜਾਣਾ ਪੈਣਾ ਆ, ਉਹਨਾਂ ਨੇ ਹਰ ਇੱਕ ਬੰਦੇ ਨੂੰ ਲੱਡੂ ਦੇ ਕੇ ਰੱਖਣਾ ਹੱਥ ਚ
1: ਜੀ।
0: ਸਵਾਲ ਤਾਂ ਇਹ ਹੈਗਾ ਨਾ ਜੀ ਕਿ ਮਤਲਬ ਇਹਨਾਂ ਨੂੰ ਵੀ ਲੋੜ ਆ ਗੱਠਜੋੜ ਦੀ, ਪੁਨਰ ਸੁਰਜੀਤ ਵੀ ਗੱਠਜੋੜ ਦੀ ਭਾਲ ਚ ਆ ਜੀ, ਬੀਜੇਪੀ ਨਾਲ ਤਾਂ ਹਰ ਕੋਈ ਗੱਠਜੋੜ ਕਰਨਾ ਚਾਹੁੰਦਾ
1: ਜੀ।
0: ਹਾਂਜੀ, ਗੱਲ ਤਾਂ ਇਹ ਹੈ ਨਾ, ਉਹ ਕਿੱਦਾਂ ਕਿਹਦੇ ਨਾਲ ਕਰਦੇ ਹੈਗੇ ਆ, ਉਹਨਾਂ ਦਾ ਵੀ ਕੋਈ ਕੋਈ ਰਿਸਪੋਂਸ ਆਉਂਦਾ ਜਾਂ ਉਹਨਾਂ ਨੇ ਮਤਲਬ ਇਹਨਾਂ ਦੀ ਇੰਨੀ ਲਾਲਸਾ ਦੇਖ ਕੇ ਜਿਹੜਾ ਆ ਉਹਨਾਂ ਦੀਆਂ ਸ਼ਰਤਾਂ ਜਿਹੜੀਆਂ ਆ ਉਹ ਵੱਧ ਨਾ ਜਾਣ, ਮੈਨੂੰ ਇਹ ਸ਼ੰਕਾ ਆ ਜੀ। ਸ਼ਰਤਾਂ ਬਦਲ ਰਹੀਆਂ ਜੀ, ਇਸ ਕਰਕੇ ਜਦੋਂ ਆਪਾਂ ਕਿਸੇ ਬੰਦੇ ਨੂੰ ਕਹਿੰਦੇ ਹੁੰਦੇ ਨਾ ਜੀ ਇਨਕਰੀਜ਼ ਇਨ ਏ ਪਰਸਨ ਐਂਡ ਈਗਰ ਡਿਮਾਂਡ ਐਂਡ ਹੀ ਹੂ ਕੈਨ ਡੂ ਸੋ ਹੈਜ਼ ਦਾ ਵਰਲਡ ਵਿਦ ਹਿਮ ਐਂਡ ਹੀ ਹੂ ਕੈਨ ਨਾਟ ਵਾਕਸ ਏ ਲੋਨਲੀ ਵੇ, ਵੀ ਜੇ ਤੁਸੀਂ ਕਿਸੇ ਬੰਦੇ ਨਾਲ ਜਿਹੜਾ ਹੈਗਾ ਆ ਵੀ ਕੋਈ ਅਲਾਇੰਸ ਕਰਨਾ ਚਾਹੁੰਦੇ ਹੋ, ਕਿਸੇ ਬੰਦੇ ਨੂੰ ਤੁਸੀਂ ਆਪਣੀ ਲੋੜ ਮਹਿਸੂਸ ਕਰਾ ਦਿੰਦੇ ਹੈਗੇ ਨਾ ਜੀ, ਤੇ ਫਿਰ ਉਹ ਬੰਦਾ ਤੁਹਾਡਾ ਹੀ ਹੈਗਾ ਆ, ਫਿਰ ਜਾਂਦਾ ਕਿਤੇ ਨੀ ਜਿੱਦਾਂ ਮਰਜ਼ੀ ਆ। ਬੀਜੇਪੀ ਨੂੰ ਬੀਜੇਪੀ ਨੇ ਕੁਛ ਨੀ ਕੀਤਾ, ਅਕਾਲੀ ਦਲ ਨੂੰ ਆਪਣੀ ਲੋੜ ਮਹਿਸੂਸ ਕਰਾ ਦਿੱਤੀ ਆ। ਹੁਣ ਅਕਾਲੀ ਦਲ ਜਿਹੜਾ ਹੈਗਾ ਆ ਮਜਬੂਰ ਆ ਉਹਨਾਂ ਦੀਆਂ ਸ਼ਰਤਾਂ ਤੇ ਮਤਲਬ ਜਿਹੜਾ ਆ ਸਮਝੌਤਾ ਕਰਨ ਲਈ। ਹੁਣ ਇਹ ਨੀ ਕਿਹਾ ਜਾ ਸਕਦਾ ਵੀ ਭਾਈ ਨਹੀਂ ਹੋ ਸਕਿਆ ਸਮਝੌਤਾ ਜੀ, ਕਿਉਂ ਤੁਸੀਂ ਆਪ ਹੀ ਆਪਣੇ ਕੇਡਰ ਨੂੰ ਜਿਹੜਾ ਹੈਗਾ ਆ ਕਹਿਣਾ ਸ਼ੁਰੂ ਕਰ ਦਿੱਤਾ, ਕੇਡਰ ਨੂੰ ਤਿਆਰ ਕਰਨਾ ਸ਼ੁਰੂ ਕਰ ਦਿੱਤਾ, ਉਦਾਂ ਦੀਆਂ ਬਿਆਨਬਾਜ਼ੀਆਂ ਬਦਲ ਲਈਆਂ ਜੀ। ਉਹਨਾਂ ਨੂੰ ਹੁਣ ਇਸ ਵੇਲੇ ਸੈਂਟਰ, ਨੋ ਡਾਊਟ ਵੀ ਸੈਂਟਰ ਨੂੰ ਵੀ ਲੋੜ ਆ ਜੀ, ਉਹਨਾਂ ਨੂੰ ਇੱਕ ਇੱਕ ਵੋਟ ਦੀ ਲੋੜ ਹੈਗੀ ਆ ਜੀ।
1: ਜੀ, ਪਰ ਇਹ ਖੁੱਲ ਕੇ ਮੈਦਾਨ ਦੇ ਵਿੱਚ ਸੈਣੀ ਸਾਹਿਬ ਮਨਪ੍ਰੀਤ ਬਾਦਲ ਹੁਣਾਂ ਨੂੰ ਜਿਹੜਾ ਸੀਗਾ ਚਲੋ ਵੱਡਾ ਅਹੁਦਾ ਮਿਲਿਆ ਪੰਜਾਬ ਦੇ ਵਿੱਚ, ਤਾਂ ਉਸ ਤੋਂ ਬਾਅਦ ਹੀ ਸਾਰਾ ਕੁਝ ਖੁੱਲਣ ਲੱਗਿਆ, ਕਿਤੇ ਨਾ ਕਿਤੇ ਮਨਪ੍ਰੀਤ ਬਾਦਲ ਵੀ ਕੜੀ ਬਣ ਸਕਦੇ ਨੇ ਇਸ ਗੱਠਜੋੜ ਦੀ।
0: ਹੋ ਸਕਦਾ ਆ ਜੀ, ਹਾਂਜੀ ਪਰਿਵਾਰਕ ਮੈਂਬਰ ਹੈਗੇ ਆ ਜੀ ਮਨਪ੍ਰੀਤ ਬਾਦਲ ਨਹੀਂ, ਇਹ ਜਿਹੜਾ ਹੈਗਾ ਆ ਤੁਸੀਂ ਮੰਨ ਕੇ ਚੱਲੋ ਜੀ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਡਿਊਰਿੰਗ ਲਾਈਫ ਟਾਈਮ ਹੀ ਇੰਨੇ ਕੁ ਜ਼ਿਆਦਾ ਸੈੱਲ ਮਤਲਬ ਜਿਹੜੇ ਆ ਏਜੰਸੀ ਦੇ ਵਿੱਚ ਵੀ ਤੇ ਬੀਜੇਪੀ ਦੇ ਵਿੱਚ ਵੀ ਪੈਦਾ ਕੀਤੇ ਹੈਗੇ ਸੀ, ਜਿਹੜੇ ਵੱਖ ਵੱਖ ਸਮੇਂ ਤੇ ਇਹਨਾਂ ਦੀ ਵਕਾਲਤ ਕਰਦੇ ਰਹਿੰਦੇ ਸੀਗੇ ਜੀ। ਹਾਂਜੀ, ਉਹ ਤਾਂ ਹੁਣ ਇਹ ਆ ਕਿ ਉਹ ਜਿਹੜਾ ਇਹਨਾਂ ਦਾ ਉਦੋਂ ਅਲਾਇੰਸ ਇਹਨਾਂ ਨੇ ਤੋੜਿਆ ਇਸ ਕਰਕੇ ਕਿਸਾਨ ਅੰਦੋਲਨ ਕਰਕੇ ਇਹਨਾਂ ਦੀ ਮਜਬੂਰੀ ਸੀ ਵੀ ਇਹਨਾਂ ਦਾ ਤਾਂ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਸੀ ਜੀ।
1: ਜੀ ਬਿਲਕੁਲ,
0: ਸੋ ਇਸ ਕਰਕੇ ਬੀਜੇਪੀ ਤਾਂ ਬਾਕੀ ਸਟੇਟਾਂ ਚ ਰਾਜ ਕਰ ਲਊਗੀ ਨਾ, ਤਾਂ ਪੰਜਾਬ ਚ ਹੀ ਕਰਨਾ ਨਾ ਜੀ, ਪੰਜਾਬ ਦੇ ਵਿੱਚ ਜੇ ਇਹ ਹਾਲਾਤ ਹੋਣਗੇ ਤੇ ਇਹਨਾਂ ਦੀ ਮਜਬੂਰੀ ਸੀ ਉਹ
1: ਜੀ,
0: ਫੇਰ ਇਹਨਾਂ ਨੇ ਦੁਨੀਆਂ ਦੀ ਸਭ ਤੋਂ ਵੱਡੀ ਕੁਰਬਾਨੀ ਵੀ ਦਿੱਤੀ ਕਿ ਮੈਡਮ ਹਰਸਿਮਰਤ ਕੌਰ ਰਿਜਾਇਨ ਕਰਕੇ ਆ ਗਏ ਸੈਂਟਰ ਦੀ ਮਨਿਸਟਰ ਤੋਂ। ਹਾਂਜੀ, ਹੁਣ ਇਹ ਨੀ ਮੈਨੂੰ ਪਤਾ, ਮੈਂ ਨੀ ਕਹਿ ਰਿਹਾ, ਇਹ ਉਹ ਆਪ ਕਹਿੰਦੇ ਆ ਵੀ ਕੁਰਬਾਨੀ ਕੁਰਬਾਨੀ, ਮੈਂ ਸ਼ਬਦ ਨੀ ਆਪਣੇ ਕੋਲ ਦਾ, ਮੇਰੇ ਕੋਲ ਨੀ, ਇੱਕ ਮੰਤਰੀ ਦਾ ਰਿਜਾਇਨ ਇੱਕ ਮੰਤਰੀ ਪਦ ਤੋਂ ਰਿਜਾਇਨ ਕਰਨਾ ਜਿਹੜਾ ਹੈਗਾ ਮੇਰੇ ਹਿਸਾਬ ਨਾਲ ਤਾਂ ਪਤਾ ਨੀ ਵੀ ਚਲੋ ਇੱਕ ਹੋ ਸਕਦਾ ਆ ਵੀ ਇੱਕ ਪੋਲੀਟਿਕਸ ਦਾ ਹਿੱਸਾ ਹੋ ਸਕਦਾ, ਪਰ ਉਹ ਇਹਨੂੰ ਕੁਰਬਾਨੀ ਦਾ ਨਾਂ ਦਿੰਦੇ ਆ ਜੀ।
1: ਬਿਲਕੁਲ,
0: ਤੇ ਉਹਨਾਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਹੈਗੀ ਸੀ, ਸੋ ਇਸ ਕਰਕੇ ਹੁਣ ਅਲਾਇੰਸ ਜਿਹੜਾ ਹੈਗਾ ਆ ਇਹਨਾਂ ਦੀ ਗਠਜੋੜ ਮਜਬੂਰੀ ਵੀ ਆ ਤੇ ਜਰੂਰੀ ਵੀ ਆ, ਜਰੂਰੀ ਤਾਂ ਆ ਜੀ ਕਿ ਇਹ ਤੋਂ ਬਿਨਾਂ ਸਰਕਾਰ ਨੀ ਬਣਦੀ। ਜੇ ਲੋਕੀ ਵੋਟ ਪਾਉਂਦੇ ਹੈਗੇ ਆ, ਦੋਨੇ ਵਰਗਾਂ ਦੇ ਵਿੱਚੋਂ ਵੋਟ ਆਉਂਦੀ ਆ ਤੇ ਫੇਰ ਸਰਕਾਰ ਬਣਦੀ ਆ। ਤੇ ਅਕਾਲੀ ਦਲ ਦੀ ਮਜਬੂਰੀ ਵੀ ਹੈਗੀ ਆ ਜੀ, ਤੇ ਅਕਾਲੀ ਦਲ ਕੱਲਾ ਤਾਂ ਜਿਹੜਾ ਹੈਗਾ ਆ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਟਾਈਮ ਤੇ ਨੀ ਜਿੱਤਿਆ, ਤੇ ਉਦੋਂ ਗਠਜੋੜ ਨਾਲ ਬਣਦੀ ਰਹੀ ਆ ਸਰਕਾਰ, ਤੇ ਇਸ ਕਰਕੇ ਜਿਹੜਾ ਹੈਗਾ ਆ ਹੁਣ ਤਾਂ ਜਿਹੜਾ ਆ ਹਾਲਾਤ ਕੁਛ ਉਹ ਪੱਥਕ ਵੋਟ ਵੈਸੇ ਹੀ ਫਟ ਮਤਲਬ ਕਈ ਹਿੱਸਿਆਂ ਚ ਵੰਡੀ ਆ ਜੀ। ਸੋ ਇਸ ਕਰਕੇ ਜਿਹੜਾ ਆ ਇਹ ਦੋਨੇ ਚੀਜ਼ਾਂ ਆ ਜੀ, ਜਰੂਰੀ ਵੀ ਆ ਤੇ ਮਜਬੂਰੀ ਵੀ ਆ ਜੀ।
1: ਚਾਹੇ ਕਹਿ ਸਕਦੇ ਚਲੋ ਆਪਣੇ ਅਕਾਲੀ ਦਲ ਨੇ ਬਹੁਤ ਕੁਝ ਗਲਤੀਆਂ ਵੀ ਕੀਤੀਆਂ ਨੇ ਜਾਂ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਵੀ ਕੀਤੀਆਂ ਨੇ, ਤਾਂ ਦੋਵੇਂ ਪੱਖ ਹੈਗੇ ਨੇ। ਪਰ ਜੇ ਦੇਖਿਆ ਜਾਵੇ ਤਾਂ ਜੋ ਕੁਝ ਜਿੱਦਾਂ ਕਿ ਇੱਕ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ, ਜੇ ਉਹਦੇ ਨਾਲ ਬਣਾ ਕੇ ਰੱਖੀ ਹੋਵੇ ਜਾਂ ਉਹਦੇ ਨਾਲ ਥੋੜਾ ਬਹੁਤਾ ਫਾਇਦਾ ਲੈਣਾ ਹੋਵੇ ਆਪਣੇ ਸੂਬੇ ਲਈ, ਜਿਵੇਂ ਕਿ ਆਪਾਂ ਕੇਰਲ ਦੀ ਗੱਲ ਕਰਦੇ ਹਾਂ, ਚਲੋ ਉੱਥੇ ਵੀ ਹੈਗਾ ਤਾਂ ਤਕਰਾਰ ਹੀ ਹੈ, ਪਰ ਉਹਨਾਂ ਨੇ ਆਪਣੀਆਂ ਖੁਆਇਸ਼ਾਂ ਜਾਂ ਰੱਜੇ ਪਹਿਲਾਂ ਹੀ ਸੀਗੇ, ਉਹ ਬਹੁਤ ਸਾਰੀਆਂ ਖੁਆਇਸ਼ਾਂ ਛੱਡੀਆਂ ਨੇ, ਬਹੁਤ ਸਾਰੀਆਂ ਚੇਂਜਸ ਕੀਤੀਆਂ ਨੇ। ਤੇ ਇਸੇ ਤਰ੍ਹਾਂ ਹੀ ਕਿ ਜੇ ਇਸ ਸਮੇਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵੀ ਇਹ ਨਹੀਂ ਕਹਿ ਸਕਦੇ ਕਿ ਨੌਜਵਾਨ ਨੇ, ਉਹ ਵੀ ਉਮਰ ਦੇ ਪੜਾਅ ਦੇ ਨਾਲ ਦੇਖਿਆ ਜਾਵੇ ਤਾਂ ਜਿਹੜਾ ਵੱਧ ਰਹੇ ਨੇ ਉਧਰ ਉਮਰ ਵੱਲ ਨੂੰ ਵੀ, ਤਾਂ ਕੀ ਆਉਣ ਵਾਲੇ ਜਿੱਦਾਂ ਕਿ ਪਹਿਲੇ ਸਮਿਆਂ ਦੇ ਵਿੱਚ ਵੀ ਚਾਹੇ ਸਿੱਖ ਰਾਜ ਦੀ ਗੱਲ ਆਉਂਦੀ ਹੈ ਚਾਹੇ ਹੋਰ ਸਾਰੀਆਂ ਚੀਜ਼ਾਂ ਨੇ, ਕਿ ਜਾਂਦੇ ਜਾਂਦੇ ਕੋਈ ਚੱਜ ਦੇ ਜਾਂ ਚੰਗੇ ਕੰਮ ਕਰ ਜਾਣਗੇ ਜਾਂ ਕੁਝ ਲੋਕ ਇਹਨਾਂ ਨੂੰ ਯਾਦ ਚੰਗੇ ਕੰਮਾਂ ਦੇ ਲਈ ਰੱਖਣਗੇ, ਜੇ ਇਸ ਵਾਰੀ ਪਾਰੀ ਦੇ ਵਿੱਚ ਆਉਂਦੇ ਨੇ ਤਾਂ ਕੀ ਲੱਗਦਾ ਹੈ ਤੁਹਾਨੂੰ, ਜੇ ਕੇਂਦਰ ਦੇ ਨਾਲ ਚੱਲ ਕੇ ਬਣ ਕੇ ਚੱਲਦੇ ਨੇ ਕਿ ਪੰਜਾਬ ਦਾ ਕੁਝ ਸੁਧਾਰ ਹੋ ਸਕਦਾ ਹੈ ਜਾਂ ਸਾਰਾ ਕੁਝ ਉਦਾਂ ਹੀ ਰਹੇਗਾ?
0: ਭਾਰੀ ਸਾਹਿਬ ਗੱਲ ਇਹ ਤਾਂ ਹੈਗੀ ਆ ਵੀ ਹੁਣ ਲੁੱਟਣ ਨੂੰ ਬਚਿਆ ਕੁਛ ਨੀ, ਲੁੱਟ ਗਈ
1: ਜੀ,
0: ਆ ਕੇ ਇੱਕ ਵਾਰੀ ਤਾਂ ਸੋਚਣਗੇ ਨਾ
1: ਜੀ
0: ਵੀ ਹੁਣ ਕੀ ਲੁੱਟੀਏ, ਤੇ ਲੁੱਟ ਕੇ ਤਾਂ ਲੈ ਗਏ ਨਸੀਬਾਂ ਵਾਲੇ ਹੈ ਜੀ,
1: ਬਿਲਕੁਲ ਹੈ ਜੀ,
0: 5 ਲੱਖ ਕਰੋੜ ਦਾ ਕਰਜ਼ਾ ਦੇ ਗਏ
1: ਜੀ,
0: ਕਰੋ ਕੀ ਕਰਨਾ ਤੁਸੀਂ, ਕਿੱਥੋਂ ਵੇਚੋਗੇ, ਕੀ ਕਰੋਗੇ
1: ਜੀ?
0: ਸੋ ਮਤਲਬ ਜਿਹੜਾ ਵੀ ਬੰਦਾ ਆਏਗਾ ਨਾ ਜੀ, ਉਹਦੇ ਵਾਸਤੇ ਬੜੀ ਚੈਲੰਜਿੰਗ ਜੋਬ ਰਹੇਗੀ ਇਹ
1: ਜੀ,
0: ਵੀ ਕਿਸ ਤਰੀਕੇ ਨਾਲ ਸਟੇਟ ਨੂੰ ਰਨ ਕਰਨਾ। ਫਿਰ ਵੀ ਜਿਹੜਾ ਹੈਗਾ, ਕਿਉਂਕਿ ਸਰਕਾਰ ਸਰਕਾਰ ਹੀ ਹੁੰਦੀ ਆ, ਬੜੀਆਂ ਪਾਵਰਾਂ ਹੁੰਦੀਆਂ ਉਹਦੇ ਕੋਲ
1: ਜੀ,
0: ਇਹ ਨਿੱਜ ਤੋਂ ਉੱਪਰ ਉੱਠ ਕੇ ਰਾਜ ਕਰਨਗੇ
1: ਜੀ,
0: ਤੇ ਕੁਛ ਨਾ ਕੁਛ ਆਪਣਾ ਜਿਹੜੀ ਆ ਦਾਗ ਲੱਗੇ ਹੈਗੇ ਆ ਨਾ ਜੀ, ਉਹ ਧੋ ਲੈਣਗੇ
1: ਜੀ।
0: ਨਹੀਂ ਤਾਂ ਲੋਕੀ ਤਾਂ ਅਜੇ ਵੀ ਮਤਲਬ ਜਿਹੜਾ ਹੈਗਾ ਆ ਵੀ ਉਹ ਬੰਦੇ ਜਿਹਨਾਂ ਦੇ ਖਾਨਦਾਨਾਂ ਨੇ ਮਤਲਬ ਜਿਹੜਾ ਹੈਗਾ ਆ ਤਿੰਨ ਤਿੰਨ ਚਾਰ ਚਾਰ ਪੀੜੀਆਂ ਦੇ ਉੱਤੋਂ ਅਕਾਲੀ ਦਲ ਦੇ ਨਾਲ ਤੁਰੇ ਸੀਗੇ ਜੀ, ਜੇ ਉਹ ਮੂੰਹ ਮੋੜ ਗਏ ਆ, ਤੇ ਆਮ ਵੋਟਰ ਤੋਂ ਤੁਸੀਂ ਕੀ ਐਕਸਪੈਕਟ ਕਰਦੇ ਆ, ਬੜੀ ਔਖਾ ਹੁੰਦਾ ਆ ਦੁਬਾਰਾ ਜਿਹੜਾ ਆ ਲੀਹ ਦੇ ਉੱਤੇ ਚੜ੍ਹਨਾ ਜੀ
1: ਜੀ।
0: ਆ ਜਾਣਗੇ, ਚੰਗੇ ਕੰਮ ਕਰਨਗੇ
1: ਜੀ।
0: ਦੇਖੋ ਨਾ ਭਾਰੇ ਸਾਹਿਬ, ਇੱਕ ਚੀਜ਼ ਹੈਗੀ ਆ, ਮੈਂ ਇਹ ਸੁਖਬੀਰ ਬਾਦਲ ਹੋਣਾ ਨੂੰ ਨਾ ਜੇ ਇੰਡੀਪੈਂਡੈਂਟ ਚੱਲਣ ਦਿੱਤਾ ਆ ਹੁੰਦਾ ਨਾ ਜੀ, ਉਹਨਾਂ ਨੂੰ ਆਪਾਂ ਦੂਜੀ ਪੋਲੀਟਿਕਸ ਦੇ ਵਿੱਚ ਨਾ ਲਿਆਉਂਦੇ, ਜਿਹਦੇ ਵਿੱਚ ਜਿਹੜਾ ਹੈਗਾ ਆ ਮਤਲਬ ਉਹ ਬਿਜ਼ਨਸ ਇਹ ਹੈਗਾ ਜੀ। ਦੇਖੋ ਉਹਨਾਂ ਦੀ ਬਿਜ਼ਨਸ ਸੋਚ ਵੀ ਜਿਹੜੀ ਆ
1: ਜੀ,
0: ਇਹ ਉਹਨਾਂ ਨੇ ਆਪਣੇ ਐਗਰੀਕਲਚਰ ਇਹਦੇ ਜਿਹੜੇ ਬੀਜੀ ਸਮਝੌਤੇ ਕੀਤੇ
1: ਜੀ, ਮੈਨੇਜਮੈਂਟ
0: ਸਰ ਹਾਂਜੀ, ਉਹ ਆਪਣੀ ਇਲੈਕਟ੍ਰੀਸਿਟੀ ਸਰਪਲਸ ਤਾਂ ਕਰ ਦਿੱਤੀ ਨਾ ਜੀ,
1: ਬਿਲਕੁਲ
0: ਪਾਵਰ ਸਰਪਲਸ ਕਰ ਦਿੱਤੀ
1: ਜੀ।
0: ਅੱਜ ਜਦੋਂ ਸਾਰੀ ਸਾਰੀ ਰਾਤ ਜਦੋਂ ਲਾਈਟ ਨੀ ਨਾ ਆਉਂਦੀ ਜੀ, ਤੇ ਸਾਨੂੰ ਉਹ ਸਮਾਂ ਚੇਤੇ ਆਉਂਦਾ ਵੀ ਉਹ ਹੀ ਇੱਕ ਸਮਾਂ ਸੀ ਜਦੋਂ ਪਿੰਡਾਂ ਦੇ ਵਿੱਚ ਜਿਹੜਾ ਆ 24 ਘੰਟੇ ਅਸੀਂ ਬਿਜਲੀ ਦੇਖੀ, ਨਹੀਂ ਤਾਂ ਕੈਪਟਨ ਦੇ ਰਾਜ ਦੇ ਵਿੱਚ ਵੀ ਅਸੀਂ ਕੱਟ ਹੀ ਲੱਗਦੇ ਦੇਖੇ ਆ, ਤੇ ਇਹਨਾਂ ਦੇ ਰਾਜ ਚ ਵੀ ਜਿਹੜਾ ਆ ਕੱਟ ਹੀ ਲੱਗਦੇ ਦੇਖੇ ਆ
1: ਜੀ।
0: ਸੋ ਉਹਨਾਂ ਨੇ ਕੀ ਮਤਲਬ ਸੀਗਾ
1: ਜੀ,
0: ਉਹ ਜਦੋਂ ਨਾ ਫ੍ਰੀ ਬੀਜ ਵਾਲੇ ਪਾਸੇ ਨੂੰ ਜਾਣਾ ਪਿਆ ਉਦੋਂ, ਨਹੀਂ ਤਾਂ ਸੁਖਬੀਰ ਬਾਦਲ ਦੀ ਪਹਿਲੀ ਸੋਚ ਇਹ ਸੀ ਕਿ ਬਿਜਨਸ ਟਾਈਪ ਸੋਚ ਕਿ ਵੀ ਫੈਸਿਲਿਟੀ ਲਓ ਠੀਕ ਹੈ ਤੇ ਕਰੋ। ਅੱਜ ਵੀ ਜਿਹੜਾ ਹੈਗਾ ਆ ਵੀ ਤੁਸੀਂ ਜਿਹੜਾ ਆ ਏਦਾਂ ਦੀਆਂ ਫ੍ਰੀ ਬੀਜ ਮੰਗਤੇ ਬਣਾ ਕੇ ਰੱਖ ਦਿੱਤਾ ਸਰ, ਔਰ ਤੁਸੀਂ ਇਹ ਦੇਖੋ ਕਿਸੇ ਬੰਦੇ ਨੇ ਚੰਡੀਗੜ੍ਹ ਦੇ ਪੈਟਰੋਲ ਪੰਪ ਤੇ ਖਰੇ 500-500 ਰੁਪਏ ਦਾ ਜਿਹੜਾ ਹੈਗਾ ਆ ਤੇਲ ਕਹਿਤਾ ਵੀ ਆ ਗਿਆ ਜੀ। ਹਾਂਜੀ ਉਹ ਦੇਖੋ ਇੱਕ ਵੀਡੀਓ ਆਈ ਹੈਗੀ ਆ, ਕਿੰਨੀ ਦੁਨੀਆ 500 ਰੁਪਏ ਦਾ ਤੇਲ ਪਾਉਣ ਲਈ 20 ਪਿੰਡੇ ਚ ਪਹੁੰਚ ਗਏ, ਚਾਹੇ 1000 ਰੁਪਏ ਦੀ ਬਾਅਦ ਚ ਦਵਾਈ ਖਾਣੀ ਪੈ ਜਾਏ
1: ਜੀ।
0: ਫੇਰ ਉਸ ਬੰਦੇ ਨੂੰ ਗਾਲਾਂ ਕੱਢਣ ਵੀ ਉਹ ਪਹੁੰਚਿਆ ਕੋਈ ਅੰਮ੍ਰਿਤਸਰ ਦਾ
1: ਰਾਜਾ,
0: ਹਾਂਜੀ
1: ਜੀ,
0: ਉਥੇ ਪਹਿਲਾਂ ਉਥੇ ਕੈਨ ਕੂਨ ਜੇ ਕੋਈ ਰੱਖੇ ਹੋਏ ਸੀਗੇ, ਉਹ ਵੰਡੀ ਜਾ ਰਹੇ ਸੀਗੇ ਉਹ ਆਪਣੇ ਐਨਰਜੀ ਡਰਿੰਕ ਦੇ, ਉਹ ਦੇਈ ਗਏ ਜੀ ਉਹਨਾਂ ਨੂੰ। ਬਾਅਦ ਚ ਅਗਲੇ ਕਹਿਣ ਵੀ ਸਾਡਾ ਤੇਲ ਵੀ ਪਾਓ, ਹੁਣ ਅਸੀਂ 500 ਦਾ ਜਿਹੜਾ ਵਾਏ ਹੈਗੇ ਜੀ, ਪੈਟਰੋਲ ਪੰਪ ਦੇ ਉੱਤੇ ਲਾਈਨਾਂ ਲੱਗੀਆਂ।
1: ਜੀ
0: ਸੋ ਇਸ ਕਰਕੇ ਫ੍ਰੀ ਦੀ ਚੀਜ਼ ਲੈਣ ਵਾਸਤੇ ਇੰਨਾ ਕੁ ਕਰੇਜ਼ ਹੋ ਗਿਆ ਹੈ ਨਾ ਜੀ, ਵੀ ਲੋਕਾਂ ਦਾ ਮਤਲਬ ਰਿਹਾ ਹੀ ਨੀ, ਕਰੈਕਟਰ ਰਿਹਾ ਹੀ ਨੀ ਹੈਗਾ ਜੀ, ਕੀ ਕਰੋਗੇ ਤੁਸੀਂ। ਸੋ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜੀ ਵੀ ਸਰਕਾਰ ਆ ਜਾਂਦੀ ਹੈਗੀ ਆ ਜੀ, ਚੈਲੰਜ ਉਹਦੇ ਵਾਸਤੇ ਵੱਡਾ ਹੋਏਗਾ। ਜਿਹੜੀ ਤੁਸੀਂ ਤੁਹਾਡਾ ਸਵਾਲ ਹੈਗਾ, ਜੇ ਅਕਾਲੀ ਦਲ ਜਾਂ ਸੁਖਬੀਰ ਬਾਦਲ ਹੁਣ ਨਿੱਜ ਤੋਂ ਉੱਪਰ ਉੱਠ ਕੇ ਜਿਹੜਾ ਹੈਗਾ ਕੋਈ ਕੰਮ ਕਰ ਜਾਣਗੇ ਤੇ ਇਤਿਹਾਸ ਦੇ ਵਿੱਚ ਇਹਨਾਂ ਨੂੰ ਚੰਗੇ ਨਾਂ ਨਾਲ ਚੇਤੇ ਰੱਖਿਆ ਜਾਊਗਾ, ਨਹੀਂ ਤਾਂ ਮੱਥੇ ਤੇ ਕਲੰਕ ਇਹਨਾਂ ਦੇ ਬਹੁਤ ਲੱਗੇ ਹੈਗੇ ਆ ਜੀ। ਫਿਰ ਨਹੀਂ ਤਾਂ ਉਹ ਇੱਕ ਵਾਰੀ ਨਾ ਆਪਣੇ ਮਾਂਗੜ ਇਕਬਾਲ ਮਾਂਗੜ ਜੀ ਦੀ ਮੰਮੀ ਨੇ ਇਹ ਗੱਲ ਕਹੀ, ਸੁਰਿੰਦਰਪਾਲ ਭੈਣ ਜੀ ਨੇ ਇਹ ਗੱਲ ਕਹੀ ਸੀ। ਹਾਂਜੀ ਉਹਨਾਂ ਨੇ ਕਿਹਾ ਸੀ ਕਿ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਆ
1: ਜੀ,
0: ਪਰ ਜਦੋਂ ਵੀ ਉਹਨਾਂ ਨੂੰ ਚੇਤੇ ਕੀਤਾ ਜਾਂਦਾ ਹੈਗਾ ਆ ਤੇ ਉਹ ਮਾੜੀ ਗੱਲ ਤੇ ਚੇਤੇ ਕੀਤਾ ਜਾਂਦਾ।
1: ਬਿਲਕੁਲ
0: ਹਾਂਜੀ
1: ਜੀ,
0: ਇਹਨਾਂ ਨੇ ਕਹੀ ਸੀ ਸ਼ਾਮ ਇੱਕ ਟਿਵਾਣਾ ਸਾਹਿਬ ਦੇ ਆਉਂਦੇ ਹੁੰਦੇ ਸੀ ਭੈਣ ਜੀ ਗੁਰਬਚਨ ਗੁਰਚਰਨ ਹੋਣਾ ਨੇ ਇਹ ਗੱਲ ਕਹੀ ਸੀ ਤੇ ਬਾਦਲ ਸਾਹਿਬ ਦੀ ਏਡੀ ਵੱਡੀ ਲੈਗੈਸੀ ਤੇ ਜਦੋਂ ਵੀ ਯਾਦ ਕੀਤਾ ਜਾਂਦਾ ਜਾਂ ਮਾੜੇ ਕੰਮ ਨੂੰ ਯਾਦ ਕੀਤਾ ਜਾਂਦਾ, ਇਹ ਕਿਉਂ? ਸੋ ਇਸ ਕਰਕੇ ਹੈਗਾ ਕਿਉਂਕਿ ਬਾਦਲ ਸਾਹਿਬ ਨੇ ਨਿੱਜ ਨੂੰ ਪ੍ਰੈਫਰੈਂਸ ਦਿੱਤੀ, ਅਨਕੰਡੀਸ਼ਨਲ ਸਪੋਰਟ ਟੂ ਬੀਜੇਪੀ ਐਟ ਦੈਟ ਟਾਈਮ, ਜਦੋਂ ਬੀਜੇਪੀ ਦੇ ਨਾਲ ਕੋਈ ਜਾਣ ਨੂੰ ਤਿਆਰ ਨਹੀਂ ਸੀ ਤੇ ਬੀਜੇਪੀ ਸਭ ਕੁਛ ਦੇ ਸਕਦੀ ਸੀ ਜੀ, ਉਦੋਂ ਆਪਣੀਆਂ ਸਟੇਟ ਦੀਆਂ ਪ੍ਰੋਬਲਮ ਐਡਰੈਸ ਨਹੀਂ ਕਰਵਾਈਆਂ ਜੀ। ਮੁੱਦੇ ਸਾਡੇ ਉਦੋਂ ਦੇ ਉਹੀ ਚੱਲੇ ਆ ਰਹੇ ਆ ਤੇ ਅੱਜ ਵੀ ਉਹੀ ਮੁੱਦੇ ਖੜੇ ਹੈਗੇ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਆ ਵੀ ਇਹ ਕਰ ਲੈਣਗੇ ਤੇ ਚੰਗੀ ਗੱਲ ਹੋਊਗੀ, ਜੇ ਨਿੱਜ ਤੋਂ ਉੱਪਰ ਉੱਠ ਕੇ ਤੇ ਫਿਰ ਜਿਹੜਾ ਹੈਗਾ ਆ ਰਾਜ ਕਰਨਗੇ ਤਾਂ ਜੀ। ਬਾਕੀ ਪਤਾ ਨੀ ਜੀ ਵੀ ਸਮੇਂ ਦੀ ਗਰਭ ਦੇ ਵਿੱਚ ਆ ਜੀ ਵੀ ਕਿਹਨੂੰ ਇਹ ਜਿਹੜਾ ਤਾਜ ਮਿਲਣਾ ਆ ਜੀ। ਬਾਕੀ ਦੇਖੋ ਮਾਨ ਸਾਹਿਬ ਵੀ ਨਾ ਮਤਲਬ ਗਰਾਊਂਡ ਤੋਂ ਗਏ ਸੀਗੇ, ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਇਲਮ ਸੀਗਾ ਜੀ, ਪਰ ਪਤਾ ਨੀ ਉੱਥੇ ਅਫਸਰਸ਼ਾਹੀ ਏਦਾਂ ਦਾ ਗਲਿਆਰੇ ਦੇ ਵਿੱਚ ਪਾ ਲੈਂਦੀ ਆ ਬੰਦੇ ਨੂੰ ਜੀ ਕਿ ਉਹਨੂੰ ਮਤਲਬ ਗਰਾਊਂਡ ਦੇ ਨਾਲ ਬਿਲਕੁਲ ਤੋੜ ਹੀ ਦਿੰਦੀ ਜੀ। ਬਈ ਇਸ ਮਾਨ ਸਾਹਿਬ ਤੋਂ ਜਿੰਨੀਆਂ ਉਮੀਦਾਂ ਸੀ ਨਾ ਜੀ, ਨਿਰਾਸ਼ਾ ਵੀ ਉਹ ਤੋਂ ਵੱਧ ਹੋਈ
1: ਜੀ,
0: ਇਸੇ ਕਰਕੇ ਲੋਕਾਂ ਦੀ ਫਾਇਦਾ ਪੈ ਗਿਆ ਜੀ।
1: ਬਿਲਕੁਲ ਆ ਜੀ,
0: ਕੀ ਪਰ ਹੈ ਸਾਹਿਬ
1: ਜੀ, ਸੈਣੀ ਸਾਹਿਬ
0: ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਆ ਜੀ। ਮੈਂ ਅਗਲੇ ਸਿਸਟਮ ਦੇ ਬਾਰੇ ਵੀ ਦੱਸ ਦਿੱਤਾ ਸੀ ਵੀ ਅੱਗੇ ਜਿਹੜੇ ਹੈਗੇ ਆ ਜੱਜ ਕਿੱਦਾਂ ਲਾਉਣੇ ਇਹਨਾਂ ਨੇ ਜੀ। ਹਾਈ ਕੋਰਟ ਦੇ ਠੀਕ ਹੈ ਜੀ, ਇਹਨਾਂ ਦਾ ਕੋਲੀਜੀਅਮ ਸਿਸਟਮ ਹੈਗਾ ਆ ਜੀ, ਅੱਛੀ ਗੱਲ ਹੈਗੀ ਆ, ਪਰ ਇਹ ਸਾਰੇ ਜੱਜ ਕੋਲੀਜੀਅਮ ਦੇ ਥਰੂ ਹੀ ਆ ਰਹੇ ਜੀ। ਇੱਕ ਵਾਰੀ ਨਾ ਜੀ ਰਾਜ ਸਭਾ ਦੇ ਵਿੱਚ ਕੇਰਲਾ ਦਾ ਇੱਕ ਸਾਂਸਦ ਸੀਗਾ ਜੀ, ਉਦੋਂ ਨਾ ਵੈਂਕਟਾਈ ਨਾਇਡੂ ਹੁੰਦੇ ਸੀਗੇ ਚੇਅਰਪਰਸਨ
1: ਜੀ
0: ਆਪਣੇ ਰਾਜ ਸਭਾ ਦੇ, ਕਿਉਂਕਿ ਵਾਈਸ ਪ੍ਰੈਜੀਡੈਂਟ ਜਿਹੜਾ ਹੁੰਦਾ ਉਹੀ ਚੇਅਰਪਰਸਨ ਹੁੰਦਾ ਨਾ ਜੀ ਉੱਥੇ ਦਾ ਰਾਜ ਸਭਾ ਦਾ
1: ਜੀ।
0: ਤੇ ਵੈਂਕਟ ਨਾਇਡੂ ਨੇ ਜਿਹੜਾ ਹੈਗਾ ਆ ਉਹ ਕਹਿੰਦੇ ਕਿ ਮੈਂ ਮਤਲਬ ਇੱਕ ਕੱਲ ਸਟੇਟਮੈਂਟ ਦੇਖਦਾ ਪਿਆ ਸੀ ਵੀ ਕੇਰਲਾ ਦੇ ਐਮ ਪੀ ਦੀ, ਉਹਨੇ ਕਹਿੰਦੇ ਮਤਲਬ ਪੜ੍ਹਨਾ ਸ਼ੁਰੂ ਕੀਤਾ ਵੀ ਮੈਂ ਜੱਜਸ ਦੀ ਪ੍ਰੋਫਾਈਲ ਪੜ੍ਹ ਰਿਹਾ ਹੈਗਾ ਆ
1: ਹੈਂਜੀ,
0: ਵੀ ਪਹਿਲਾ ਜੱਜ ਦੀ ਪ੍ਰੋਫਾਈਲ ਪੜ੍ਹੀ, ਹਿਜ਼ ਮਟਰਨਲ ਅੰਕਲ ਵਾਜ ਇਹ ਹਾਈ ਕੋਰਟ ਜੱਜ ਹੈਂਜੀ, ਦੂਜੇ ਦੇ ਪੜ੍ਹੀ ਜੀ ਵੀ ਹਿਜ਼ ਗ੍ਰੇਟ ਗ੍ਰੈਂਡ ਫਾਦਰ ਵਾਜ ਇਹ ਜੱਜ ਆਫ ਸੁਪਰੀਮ ਕੋਰਟ, ਉਹਨਾਂ ਨੇ ਕੱਲੀ ਕੱਲੀ ਪ੍ਰੋਫਾਈਲ ਪੜ੍ਹੀ ਵੀ ਹਾਂ ਜੀ ਵੀ ਉਹਨਾਂ ਦੇ ਹੀ ਬੱਚੇ ਉਹਨਾਂ ਦੇ ਕਿੱਥ ਐਂਡ ਕਿਨ ਜਿਹੜੇ ਪਹਿਲਾਂ ਸੀ ਉਹ ਕੋਲੀਜੀਅਮ ਸਿਸਟਮ ਰਾਹੀਂ ਜਿਹੜੇ ਹੈਗੇ ਆ ਉਹੀ ਬੰਦੇ ਆਉਂਦੇ ਹੈਗੇ, ਕੀ ਭਾਰਤ ਦੇ ਵਿੱਚ ਟੈਲੈਂਟ ਦੀ ਕਮੀ ਆ ਜੀ।
1: ਜੀ
0: ਉਹ ਤੋਂ ਬਾਅਦ ਜਿਹੜਾ ਹੈਗਾ ਆ ਇਹ ਮੁੱਦਾ ਕਈ ਵਾਰੀ ਚੱਕਣ ਦੀ ਕੋਸ਼ਿਸ਼ ਕੀਤੀ ਪਰ ਕਿਉਂਕਿ ਸੁਪਰੀਮ ਕੋਰਟ ਦੇ ਵੀ ਆਪਣਾ ਜਿਹੜਾ ਹੈਗਾ ਆ ਉਹ ਡੋਮੀਨੈਂਸ ਛੱਡਣਾ ਨਹੀਂ ਚਾਹੁੰਦੀ ਆਪਣੀ ਸਿਲੈਕਸ਼ਨ ਤੇ, ਹੁਣ ਦੇਖੋ ਨਾ ਵੀ ਇੱਕ ਬੰਦੇ ਨੂੰ ਸਿਲੈਕਟ ਵੀ ਉਹੀ ਕਰਦੇ ਹੈਗੇ ਆ, ਸਿਲੈਕਟ ਵੀ ਅਸੀਂ ਕਰਾਂਗੇ ਆਪਣੇ ਆਪ ਨੂੰ ਹੈਂਜੀ, ਤੇ ਅਕਾਊਂਟੇਬਲ ਵੀ ਨਹੀਂ ਹੋਵਾਂਗੇ ਕਿਸੇ ਨੂੰ
1: ਜੀ,
0: ਇਹ ਕਿੱਦਾਂ ਦਾ ਮਤਲਬ ਸਿਸਟਮ ਹੈਗਾ ਆ ਜੀ। ਤੁਸੀਂ ਦੇਖਿਓ ਸਹੀ ਜੈਨ ਜੀ ਜਿਹੜਾ ਹੈਗਾ ਆ ਨਾ ਜੀ, ਜਿੱਦਾਂ ਅੱਜ ਉਹਨਾਂ ਨੇ ਪੋਲੀਟੀਕਲ ਸਿਸਟਮ ਨੂੰ ਡਰਾਇਆ ਨਾ ਜੀ, ਇੱਕ ਦਿਨ ਜਿਹੜਾ ਹੈਗਾ ਆ ਜੁਡੀਸ਼ਰੀ ਵੀ ਆਪਣੇ ਵਿੱਚ ਰਿਫੋਰਮ ਕਰਨ ਦੇ ਵਿੱਚ ਮਜਬੂਰ ਹੋ ਜਾਊਗੀ ਜੀ। ਬਾਕੀ ਜਿਹੜੇ ਵੀ ਜੱਜਸ ਆਏ ਹੈਗੇ ਜੀ ਬਣੇ ਆ ਜੀ, ਉਹਨਾਂ ਨੂੰ ਬਹੁਤ ਬਹੁਤ ਮੁਬਾਰਕ, ਉਮੀਦ ਕਰਦੇ ਹੈਗੇ ਆ ਜੀ ਇੱਕ ਗਰੀਬ ਦੇ ਮਨ ਦੇ ਵਿੱਚ ਵੀ ਇਨਸਾਫ਼ ਦੀ ਉਮੀਦ ਜਾਗੂਗੀ ਜਦੋਂ ਇਹ ਕੁਰਸੀ ਤੇ ਬਹਿ ਕੇ ਇਨਸਾਫ਼ ਕਰਨਗੇ ਜੀ।
1: ਜਿਵੇਂ ਸਿੰਘ
0: ਜੀ
1: ਸਾਹਿਬ
0: ਭਾਈ ਸਾਹਿਬ
1: ਤੁਸੀਂ ਪਰਿਵਾਰਵਾਦ ਦੀ ਗੱਲ ਕੀਤੀ, ਇਸ਼ਾਰਾ ਕੀਤਾ ਹੈ ਪਰਿਵਾਰਵਾਦ ਤਾਂ ਚਲੋ ਸਿਆਸੀ ਪਾਰਟੀਆਂ ਜਾਂ ਸਿਆਸੀ ਲੋਕਾਂ ਚ ਹੈਗਾ ਹੈਗਾ, ਪਰ ਏਦਾਂ ਦੀਆਂ ਜਿਹੜੀਆਂ ਜੋਬਾਂ ਨੇ ਉਹਨਾਂ ਦੇ ਵਿੱਚ ਵੀ ਤਾਂ ਪਰਿਵਾਰਵਾਦ ਤਾਂ ਉਹਦੇ ਵਿੱਚ ਵੀ ਬਹੁਤ ਵੱਡਾ ਭਾਰੂ ਹੈ ਜੀ ਦੇਖਿਆ ਜਾਵੇ ਤਾਂ। ਵੈਸੇ ਇੱਥੇ ਸਾਡੇ ਸਾਡੇ ਤੁਹਾਡੇ ਮੈਂ ਇਹਦੇ ਜਾਣਕਾਰੀ ਲਵਾਂ ਲੈਣੀ ਚਾਹਾਂਗਾ ਥੋੜੀ ਜਿਹੀ, ਕਿ ਜਿੱਦਾਂ ਕਿ ਕੋਈ ਗੌਰਮੈਂਟ ਦੇ ਵਿੱਚ ਕੋਈ ਸਿਗਨੇਚਰ ਕਰਨੇ ਹੋਣ ਜਾਂ ਤੁਸੀਂ ਮਤਲਬ ਕਿ ਬਾਨਾ ਹੋਵੇ ਕੋਈ ਮਤਲਬ ਕਿ ਗਵਾਹ ਬਾਨਾ ਹੋਵੇ, ਤਾਂ ਉੱਥੇ ਇਹ ਜ਼ਰੂਰ ਲਾਜ਼ਮੀ ਦੇਖਿਆ ਜਾਂਦਾ ਜਿਹੜਾ ਸਾਈਨ ਕਰਵਾਉਣ ਵਾਲਾ ਤੇ ਜਿਹੜੇ ਕਰਨ ਵਾਲੇ ਉਹ ਕਰਨ ਵਾਲੇ ਤਾਂ ਚਲੋ ਰਿਸ਼ਤੇਦਾਰੀ ਦੇ ਵਿੱਚ ਹੋ ਸਕਦੇ ਆ, ਪਰ ਜਿਹੜਾ ਉੱਥੇ ਜੌਬ ਦੇ ਉੱਤੇ ਬੈਠਾ ਹੈ ਤਾਂ ਉਹ ਮਤਲਬ ਕਿ ਰਿਸ਼ਤੇਦਾਰੀ ਤੋਂ ਪ੍ਰਭਾਵਿਤ ਹੋ ਕੇ ਉਹ ਕੰਮ ਨਹੀਂ ਕਰ ਸਕਦਾ। ਕਿ ਇੰਡੀਆ ਦੇ ਵਿੱਚ ਵੀ ਹੈ ਇਸ ਤਰ੍ਹਾਂ ਦਾ ਕੁਝ, ਤੇ ਫਿਰ ਉਹ ਜੱਜਾਂ ਦੇ ਪੁੱਤ ਜਿਹੜੇ ਨੇ ਜਾਂ ਉਹ ਸਾਰੀਆਂ ਚੀਜ਼ਾਂ ਜਾਂ ਹੋਰ ਜਿਹੜੀਆਂ ਵੱਡੀਆਂ ਜੋਬਾਂ ਨੇ ਅੱਗੇ ਤੋਂ ਅੱਗੇ ਉਹ ਕਿੱਦਾਂ ਮੈਨੇਜ ਕਰਦੇ ਆ ਜੀ? ਕਿਤੇ ਤਾਂ ਕਲੈਸ਼ ਹੁੰਦਾ ਹੀ
0: ਹੋਣਾ। ਇੱਦਾਂ ਹੈ ਨਾ, ਉਹ ਇਹਨੂੰ ਕਹਿੰਦੇ ਹੁੰਦੇ ਆ ਕੁਇਡ ਪ੍ਰੋ ਕਿਊ
1: ਜੀ,
0: ਉਹ ਮਤਲਬ ਯੂ ਸਕ੍ਰੈਚ ਮਾਈ ਬੈਕ ਐਂਡ ਆਈ ਸਕ੍ਰੈਚ ਯੂਰ।
1: ਜੀ ਬਿਲਕੁਲ ਹੈ ਜੀ,
0: ਮਤਲਬ ਇਹ ਹੈਗਾ ਆ ਕਿ ਡਾਇਰੈਕਟ ਆਪ ਤਾਂ ਬਹਿਣਾ ਹੀ ਨੇ ਜੀ, ਕਿਸੇ ਦੇ ਪੋਤੇ ਵਾਰੀ ਮੈਂ ਬਹਿਣਾ ਆ, ਮੇਰੇ ਪੋਤੇ ਵਾਰੀ ਕਿਸੇ ਹੋਰ ਨੇ ਬਹਿਣਾ ਆ ਜੀ, ਕਿਸੇ ਦੇ ਪੋਤੇ ਵਾਰੀ ਮੈਂ ਬਹਿਣਾ ਕਲੀਜੀਅਮ ਦੇ ਵਿੱਚ, ਜਿਹਦਾ ਮੈਂ ਸਵਾ ਰਿਹਾ ਆ ਉਹਦਾ ਗਾਂ ਉਹ ਆਪ ਵੀ ਨਹੀਂ ਆਊਗਾ, ਉਹਦਾ ਮਾਮਾ ਚਾਚਾ ਜਿਹੜਾ ਹੈਗਾ ਆ ਕੋਈ ਉਹ ਹੋਊਗਾ ਜੀ, ਵੀ ਹਾਂ ਜੀ ਉਹਨਾਂ ਨੇ ਸਾਡਾ ਬੰਦਾ ਇੱਕ ਭਰਤੀ ਕਰ ਲਿਆ ਸੀ, ਆਪਾਂ ਹੁਣ ਉਹਨਾਂ ਦਾ ਕਰਨਾ ਆ
1: ਜੀ। ਉਹ ਮੈਨੂੰ ਚੇਤਾ ਭੁੱਲ ਗਈ ਤੁਹਾਡੀ ਗੱਲ ਤੋਂ, ਚੇਤਾ ਆਇਆ ਕਟਵਾਣਾ ਸਾਹਿਬ ਗੱਲ ਕਰਦੇ ਹੁੰਦੇ, ਕਪੂਰ ਸਿੰਘ ਹੋਣੀ ਜਿਹੜੇ ਸੀਗੇ ਉਹ ਕਹਿੰਦੇ ਆਪ ਹੀ ਮਤਲਬ ਕਿ ਬਹਿ ਗਏ ਜੀ ਚੇਅਰ ਦੇ ਉੱਤੇ,
0: ਲਾਇਸੈਂਸ ਅਪਲਾਈ ਕੀਤਾ ਕਪੂਰ ਸਿੰਘ, ਆਪ ਹੀ ਅਪਲਾਈ ਕੀਤਾ ਲਾਇਸੈਂਸ, ਆਪ ਹੀ ਬਹਿ ਗਏ ਕੁਰਸੀ ਤੇ, ਹਾਂਜੀ ਆਪ ਹੀ ਐਪਲੀਕੈਂਟ ਕਪੂਰ ਸਿੰਘ ਨੇ ਕਪੂਰ ਸਿੰਘ ਨੂੰ ਲਾਇਸੈਂਸ ਦੇ ਦਿੱਤਾ ਜੀ।
1: ਹਾਂਜੀ ਜੀ ਬਿਲਕੁਲ ਹੈ ਜੀ ਸੈਣੀ
0: ਸਾਹਿਬ, ਹਾਂਜੀ ਹਾਂਜੀ। ਸੋ ਇਸ ਕਰਕੇ ਇੱਥੇ ਮਹਾਰਾਜ ਚੱਲਦੇ ਰਹਿੰਦੇ, ਇੱਥੇ ਇਹ ਦੇਸ਼ ਜਿਹੜਾ ਹੈਗਾ ਆ ਨਾ, ਜਦੋਂ ਇਹ ਮਿਰਾਕਲਸ ਦਾ ਚਮਤਕਾਰਾਂ ਦਾ ਦੇਸ਼ ਹੈਗਾ ਜੀ,
1: ਇਹ ਸਾਰਾ ਕੁਝ ਸਿਰਫ ਉੱਥੇ ਹੀ ਹੋ ਸਕਦਾ ਜੀ।
0: ਇੱਕ ਭਾਰਤ ਸਾਹਿਬ ਜਾਂਦੇ ਜਾਂਦੇ 2 ਮਿੰਟ ਦੀ ਗੱਲ ਹੋਰ ਸਾਂਝੀ ਕਰਕੇ ਜਾਵਾਂ
1: ਜੀ।
0: ਅੱਜ ਸਾਡੇ ਨਾ ਇੱਥੇ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਵਿਸ਼ਾ ਰਿਹਾ ਹੈਗਾ ਆ ਜੀ, ਵੀ ਖੰਡ 70 ਰੁਪਏ ਕਿਲੋ ਹੋ ਗਈ
1: ਜੀ। ਹਾਂਜੀ
0: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਆ ਵੀ ਇਹਨਾਂ ਦੇ 25 ਲੱਖ ਟਨ ਜਿਹੜਾ ਹੈਗਾ ਆ ਗੰਨਾ
1: ਜੀ,
0: ਉਹ ਇਥਾਨੋਲ ਬਣਾਉਣ ਦੇ ਵਿੱਚ ਯੂਜ਼ ਹੋ ਗਿਆ।
1: ਸੈਣੀ ਸਾਹਿਬ ਚਲੋ ਮੈਂ ਕਹਿਣਾ ਨਹੀਂ ਚਾਹੁੰਦਾ, ਇਹ ਚੀਜ਼ਾਂ ਰਿਪੋਰਟਾਂ ਕਈ ਵਾਰੀ ਨਾ ਅੱਜ ਤੋਂ 5-7 ਸਾਲ ਪਹਿਲਾਂ ਟਵਾਣਾ ਸਾਹਿਬ ਨਾਲ ਵੀ ਇੱਕ ਵਾਰੀ ਗੱਲ ਕੀਤੀ ਸੀ ਕਿ ਜਿੰਨਾ ਅਨਾਜ ਪੈਦਾ ਕੀਤਾ ਜਾ ਰਿਹਾ ਉਹ ਮੱਕੀ ਤੋਂ ਲੈ ਕੇ ਕਣਕ ਵੀ ਕਹਿ ਲਓ ਜਾਂ ਬਾਇਓ ਫਿਊਲ ਜਿਹੜਾ ਤਿਆਰ ਕੀਤਾ ਜਾਂਦਾ ਜਾਂ ਇਥਾਨੋਲ ਤਿਆਰ ਕੀਤਾ ਜਾਂਦਾ, ਚੌਲ ਵੀ ਹੋ ਗਿਆ, ਉਹ ਸਿਰਫ ਇਹਨਾਂ ਚੀਜ਼ਾਂ ਦੇ ਲਈ ਵਰਤਿਆ ਜਾ ਰਿਹਾ ਜੀ।
0: ਹਾਂਜੀ
1: ਜੀ,
0: ਹੁਣ ਉਹਦੇ ਕਰਕੇ ਖੰਡ ਦੀ ਸ਼ੋਰਟੇਜ ਹੋ ਗਈ ਜੀ, ਉਧਰੋਂ ਇਥਾਨੋਲ ਤੋਂ ਲੋਕੀ ਪਰੇਸ਼ਾਨ ਹੈਗੇ ਜੀ
1: ਜੀ,
0: ਤੇ ਮੈਨੂੰ ਚੇਚਾ 15 ਕਿਲੋਮੀਟਰ ਆਪਣਾ ਸ਼ਹਿਰ ਤੋਂ 15 ਕਿਲੋਮੀਟਰ ਪਰੇ ਨੂੰ ਜਾਣਾ ਪੈਂਦਾ ਜੀ, ਵੀ ਉਸ ਪੰਪ ਦੇ ਉੱਤੇ ਪਾਵਰ ਵਾਲਾ ਜਿਹੜਾ ਆ ਉਹ ਪੈਟਰੋਲ ਮਿਲ ਜਾਂਦਾ
1: ਜੀ।
0: ਮੈਂ ਵੀ ਮਤਲਬ ਕਿਤੋਂ ਸੁਣ ਕੇ ਗਿਆ ਸੀ, ਤੇ ਮੈਂ ਜਦੋਂ ਜਾ ਕੇ ਤੇ ਉਹ ਤੇਲ ਪਾਇਆ, ਉਦਣ ਹੀ ਗੱਡੀ ਦੀ ਆਵਾਜ਼ ਜਿਹੜੀ ਆ ਬਦਲ ਗਈ
1: ਜੀ,
0: ਗੱਡੀ ਦੀ ਐਵਰੇਜ ਵੀ ਆਉਣ ਲੱਗ ਪਈ, ਨਹੀਂ ਤਾਂ ਮੈਂ ਮਤਲਬ ਹੁਣ ਜਿਹੜੇ ਹੈਗੇ ਆ ਜੀਓ ਦੇ ਪੈਟਰੋਲ ਪੰਪ ਹੈਗੇ ਆ, ਲੋਕੀ ਕਹਿੰਦੇ ਆ ਜੀ ਆਪਾਂ ਦਾਵਾ ਨਹੀਂ ਕਰਦੇ ਹੈਗੇ ਕਿਉਂਕਿ ਅਸੀਂ ਮੀਡੀਆ ਦੇ ਉੱਤੇ ਬੈਠੇ ਆ, ਰੇਡੀਓ ਤੇ ਬੈਠੇ ਹੈਗੇ ਆ, ਤੇ ਲੋਕੀ ਕਹਿੰਦੇ ਆ ਬਈ ਜੀਓ ਦੇ ਪੰਪ ਦੇ ਨਾਲ ਜਿਹੜੇ ਹੈਗੇ ਤੇਲ ਪਾਉਣ ਦੇ ਨਾਲ ਐਵਰੇਜ ਘਟਦੀ ਆ ਜੀ, ਕਿਉਂਕਿ ਉਹਨਾਂ ਤੇ ਕੋਈ ਕੰਟਰੋਲ ਨੀ, ਉਹਨਾਂ ਤੇ ਕੋਈ ਚੈੱਕ ਨੀ, ਤੁਹਾਨੂੰ 10% ਕਹਿ ਕੇ ਜਿਹੜਾ ਹੈਗਾ ਜਿਹੜਾ ਪਾਉਂਦੇ ਹੈਗੇ ਆ, ਉਹਦੇ ਵਿੱਚ ਕਦੇ 12 ਜਾਂ 13 ਆ, ਉਹ ਉਹਨਾਂ ਦੇ ਕਿਉਂਕਿ ਉਹਨਾਂ ਦੀਆਂ ਆਪਣੀਆਂ ਰਿਫਾਇਨਰੀ ਆ
1: ਜੀ।
0: ਹਾਂਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਬੜਾ ਸੋਚ ਸਮਝ ਕੇ ਜਿਹੜਾ ਇੱਥੇ ਦੇਖੋ ਗੱਡੀਆਂ ਨੂੰ ਡੈਮੇਜ ਵੱਖਰਾ ਕਰ ਦਿੱਤਾ
1: ਜੀ,
0: ਹਾਂਜੀ, ਤੇ ਆਪ ਕਮਾਈਆਂ ਕਰਕੇ ਚੱਲ ਗਏ, ਪੈਟਰੋਲ ਜਿਹੜਾ ਹੈਗਾ ਆ ਕਹਿੰਦੇ ਪਿਓਰ ਲੈਣਾ ਤੇ 167 ਰੁਪਏ ਪਈ, ਇਹਦਾ ਮਤਲਬ ਜਿਹੜਾ ਹੈਗਾ ਆ ਵੀ 167 ਰੁਪਏ ਤੱਕ ਤੁਸੀਂ ਰੇਟ ਲੈ ਗਏ ਆ
1: ਜੀ,
0: ਤੇ ਫਿਰ ਇਥਾਨੋਲ ਕਿੰਨਾ ਪਾਉਂਦੇ ਹੋਵੋਗੇ ਜੇ 10% ਇਥਾਨੋਲ ਪਾ ਕੇ ਤੁਸੀਂ 100 ਰੁਪਏ ਦਿੰਦੇ ਹੈਗੇ ਆ, ਤੇ ਇਹਦਾ ਮਤਲਬ ਇਹ ਹੈਗਾ ਆ ਕਿ ਦੇਅਰ ਇਜ ਸਮਥਿੰਗ ਫਿਸ਼ੀ, ਕੁਛ ਨਾ ਕੁਛ ਤਾਂ ਗੜਬੜ ਹੈਗੀ ਆ
1: ਜੀ।
0: ਹਾਂਜੀ
1: ਬਿਲਕੁਲ ਜੀ, ਸੈਣੀ ਸਾਹਿਬ ਔਜਲਾ ਸਾਹਿਬ ਜੁੜੇ ਨੇ ਤੇ ਬਹਾਦਰ ਸਿੰਘ ਜੀ ਵੀ ਜੁੜੇ ਹੋਏ ਨੇ, ਔਜਲਾ ਸਾਹਿਬ ਦੀ ਗੱਲ ਸੁਣ ਲਈਏ ਪਹਿਲਾਂ, ਕਾਫੀ ਸਮੇਂ ਤੋਂ ਉਹ ਵੀ ਨਾਲ ਨੇ ਤੇ ਫਿਰ ਮੈਂ ਅੱਗੇ ਲੈਣਾ ਤੁਹਾਡੇ ਤੋਂ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਔਜਲਾ ਸਾਹਿਬ ਸਵਾਗਤ ਹੈ ਜੀ ਬਾਈ ਜੀ, ਇੱਕ ਮਿੰਟ ਜੀ।
2: ਹਾਂਜੀ ਹਾਂਜੀ
1: ਹਾਂਜੀ, ਆ ਜਾਓ
2: ਅੱਬ ਤੇ ਕੁਝ ਹੋਰ ਬੋਲੋ।
0: ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ।
2: ਮੈਂ ਵੇਖਿਆ ਜੀ ਹਰ ਬੰਦੇ ਦੀ ਆਪਦੀ ਸੋਚ ਹੈ, ਮਥਾਲੀ ਇੱਕ ਭਾਜਪਾ ਦੀ MLA ਬਣੀ ਆ, ਵਿਹਾਰ ਤੋਂ ਕਹਿੰਦੀ ਮੋਦੀ ਨੇ ਖੰਡ ਦੀ ਕੀਮਤ ਤਾਂ ਵਧਾਈ ਆ ਲੋਕਾਂ ਨੂੰ ਸ਼ੂਗਰ ਹੋਈ ਜਾਂਦੀ ਹੈ ਹੁਣ ਲੋਕ ਖੰਡ ਘੱਟ ਖਾਣਗੇ
1: ਜੀ ਕਿਆ ਬਾਤ ਹੈ ਜੀ